0: जी, और कुदरत दा एक विषय पैगाम है कह लो
1: जी,
0: और सोज सुहापण सियाणप तालमेल ए दा होना कह लो भी अगे वधण दी निशानी आपां मान सकते हैं।
1: और जिदा अपने सिगा ना गीत अपने भमरा साहब दा सी, खाओ पियो ऐश करो मित्रो, दिल भर किसे दा दुख आयो ना
0: जी जी जी,
1: कंग साहब दा। हां जी कंग जी दा जी, ਤੇ ਨੱਚੋ ਗਾਓ ਮਿੱਤਰੋ ਪਰ ਲੱਤ ਕਿਸੇ ਦਾ ਮਾਰਿਓ ਨਾ ਜੀ, ਇਹੀ ਕਹਾਂਗੇ।
0: ਬਿਲਕੁਲ ਬਿਲਕੁਲ
1: ਜੀ,
0: ਸਰਨਾ ਦਿਖਾਇਓ ਜੀ, ਬਿਲਕੁਲ ਜੀ, ਬਿਲਕੁਲ
1: ਜੀ। ਸ਼ਮੀ ਜੀ, ਬੜਾ ਵਧੀਆ ਲੱਗਿਆ ਅੱਜ ਦੇ ਵਿਸ਼ੇ ਨੂੰ ਤੁਸੀਂ ਤੋਰਿਆ ਅੱਗੇ, ਤੇ ਵਧਾਇਆ ਜੀ ਖਾਸ ਦਿਨ ਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਦੇ ਲਈ ਤੇ ਯੋਗਦਾਨ ਪਾਉਣ ਲਈ, ਬਹੁਤ ਸਾਰੀਆਂ ਪਿਆਰੀਆਂ ਗੱਲਾਂ ਕਰਨ ਦੇ ਲਈ ਜੀ।
0: ਜੀ ਸ਼ੁਕਰੀਆ ਜੀ ਭਰ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸੁਨੇਹਿਆਂ ਦੇ ਰਾਹੀਂ ਵੀ ਹੌਸਲਾ ਵਧਾਇਆ
1: ਜੀ,
0: ਅਤੇ ਜ਼ਰੂਰ ਨੱਚਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਜਿੰਦਾਬਾਦ ਰਹੋ ਕਹਿੰਦੇ ਹੋਏ, ਮੁਹੱਬਤ ਜਿੰਦਾ ਤੇ ਜ਼ਿੰਦਗੀ ਜਿੰਦਾਬਾਦ ਸਾਰੇ ਦੋਸਤੋ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਮਾਨਕਾ ਚਾਓ ਵਰਲਡ ਡਾਂਸ ਡੇ ਦੇ ਉੱਤੇ ਜੀ, ਤੇ ਸੱਭਿਆਚਾਰ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਸਾਡਾ ਅਸਲੀ ਰੂਪ, ਤੇ ਇਹ ਜਜ਼ਬਾਤ ਜਿਹੜੇ ਨੇ ਇਹਨਾਂ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ, ਤੇ ਖੁੱਲ੍ਹ ਕੇ ਜਿਹੜਾ ਨੱਚ ਟੱਪ ਲੈਣਾ ਚਾਹੀਦਾ ਭਾਈ, ਜਿਹੜਾ ਦੇਖਦਾ ਦੇਖੀ ਜਾਵੇ, ਤੁਸੀਂ ਆਪਣਾ ਇੰਜੋਏ ਕਰੋ। ਮੈਂ ਇੱਥੇ ਗੱਲ ਇੱਕ ਚੇਤੇ ਆ ਗਈ ਮੈਨੂੰ ਖਦਾ, ਇਸ ਆਪਾਂ ਸਮਾਪਤੀ ਕਰਨ ਤੋਂ ਪਹਿਲਾਂ ਪਹਿਲਾਂ ਇਸ ਵਿਸ਼ੇ ਦੀ, ਤੇ ਫਿਰ ਆਪਾਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨੇ ਹੈੱਡਫੋਨ ਆ ਗਏ ਜਾਂ ਹੋਰ ਸਾਰੀਆਂ ਚੀਜ਼ਾਂ, ਇੱਥੇ ਇੱਕ ਸਾਡੇ ਨਾ ਟਾਊਨ ਦੇ ਵਿੱਚ ਇੱਕ ਲੇਡੀ ਹੈ, ਉਹ ਸਾਈਕਲ ਦੇ ਉੱਤੇ ਹੁੰਦੀ ਹੈ, ਤੇ ਉਹ ਜਿੱਥੇ ਵੀ ਉਹਦਾ ਮਨ ਕਰਦਾ ਹੈ ਉਹ ਹੈੱਡਫੋਨ ਉਹਨੇ ਕੰਨ ਨੂੰ ਲਾਏ ਹੁੰਦੇ ਆ, ਉਹਨੂੰ ਕੋਈ ਨਹੀਂ ਕਿ ਆਲੇ ਦੁਆਲੇ ਗੱਡੀਆਂ ਜਾ ਰਹੀਆਂ ਨੇ, ਸੈਂਟਰ ਦੇ ਵਿੱਚ, ਬਾਜ਼ਾਰ ਦੇ ਵਿੱਚ, ਬਾਹਰ ਉੱਥੇ ਕਿਤੇ ਨਾ ਕਿਤੇ ਰੋਡ ਦੇ ਉੱਤੇ ਸਾਈਕਲ ਨੂੰ ਸਟੈਂਡ ਦੇ ਉੱਤੇ ਲਾ ਕੇ, ਜਾਂ ਪੈਦਲ ਹੋਵੇ ਤਾਂ ਪੈਦਲ ਹੀ ਜਾਂਦੇ ਜਾਂਦੇ, ਮਤਲਬ ਕਿ ਉਹ ਡਾਂਸ ਹੀ ਕਰੀ ਜਾਂਦੀ, ਇਹਨੂੰ ਪਤਾ ਹੀ ਨੀਗਾ, ਉਹ ਇੰਨਾ ਕੁ ਜਿਹੜਾ ਗੀਤ ਸੰਗੀਤ ਵਿੱਚ ਮਗਨ ਹੈ ਕਿ ਆਲਾ ਦੁਆਲਾ ਵੀ ਭੁੱਲ ਚੁੱਕੇ ਜਾਂਦੇ ਲੋਕ ਜਿਹੜੇ ਨੇ। ਉਹ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਨੇ, ਆਪਣੇ ਮਨ ਨੂੰ ਜਿਹੜਾ ਰਾਂਝਾ ਜਿਹੜਾ ਰਾਜੀ ਕਰ ਲੈਣਾ ਚਾਹੀਦਾ। ਤੇ ਮਨਦੀਪ ਬਾਈ ਜੀ ਕਹਿੰਦੇ ਆਹੋ ਆਹੋ ਭਾਰਤ ਸਾਹਿਬ ਜੀ, ਡਾਂਸ ਕਰਨ ਦੇ ਲਈ ਆਲਣੇ ਬਣਾਉਣੇ ਪੈਂਦੇ ਨੇ ਜੀ ਪੰਛੀ ਪਰਿੰਦਿਆਂ ਨੂੰ ਜੀ, ਤੇ ਬਿਲਕੁਲ ਹੈ ਜੀ, ਉਹ ਸਾਰਾ ਕੁਝ ਕੁਦਰਤੀ ਨਿਯਮ ਕਹਿ ਲਓ ਜਾਂ ਇੱਕ ਤਰ੍ਹਾਂ ਦਾ ਸਾਰਾ ਕੁਝ ਜਿਹੜਾ ਮਨੁੱਖ ਦੇ ਨਾਲ ਵੀ ਇਹ ਚੀਜ਼ਾਂ ਜੁੜੀਆਂ ਨੇ, ਤੇ ਪਸ਼ੂ ਪੰਛੀਆਂ ਦੇ ਵਿੱਚ ਵੀ ਨੇ, ਕਾਇਨਾਤ ਕਹਿ ਲਓ, ਕੁਦਰਤ ਕਹਿ ਲਓ, ਫੁੱਲ ਬੂਟੇ ਕਹਿ ਲਓ, ਜਾਂ ਇੱਕ ਤਰ੍ਹਾਂ ਦੀ ਸੈਂਸ ਜਿਹੜੀ ਹੈ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਨੇ ਕੁਦਰਤ ਨੂੰ, ਕਾਇਨਾਤ ਨੂੰ ਬਰਕਰਾਰ ਰੱਖਣ ਦੇ ਲਈ, ਤੇ ਨੱਚਣਾ ਗਾਉਣਾ ਵੀ ਓਨਾ ਹੀ ਜਿਹੜਾ ਸਾਡੇ ਲਈ ਜ਼ਿੰਦਗੀ ਦੇ ਲਈ ਜ਼ਰੂਰੀ ਹੈ ਜਿੰਨਾ ਮਤਲਬ ਕਿ ਅਸੀਂ ਰੋਜ਼ ਰੋਟੀ ਪਾਣੀ ਖਾਂਦੇ ਹਾਂ, ਤੇ ਓਨਾ ਹੀ ਜ਼ਰੂਰੀ ਹੈ ਇਹ ਸਿਹਤ ਦੇ ਲਈ, ਹੈਲਥੀ ਸਾਡੇ ਦਿਮਾਗ ਦੇ ਲਈ, ਤੇ ਸਟ੍ਰੈਸ ਨੂੰ ਜਿਹੜਾ ਰਿਮੂਵ ਕਰਦਾ, ਹੋਰ ਸਾਰੀਆਂ ਚੀਜ਼ਾਂ ਨੇ, ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਪਹਿਲੀਅਤ ਅਹਿਮੀਅਤ ਦੇਣੀ ਚਾਹੀਦੀ ਹੈ। ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਮੈਂ ਜ਼ਰੂਰ ਲਵਾਂਗਾ, ਤੇ ਸਭ ਤੋਂ ਪਹਿਲਾਂ ਹੁਣ ਆਪਾਂ ਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਕਾਫ਼ੀ ਇੰਟਰਸਟਿੰਗ ਖ਼ਬਰਾਂ ਨੇ ਪੰਜਾਬ ਦੀਆਂ ਵੀ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਖ਼ਬਰਾਂ ਦੇ ਨਾਲ ਨਾਲ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ, ਜਾਂ ਖ਼ਬਰਾਂ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ। 15-20 ਮਿੰਟ ਮੈਂ ਖ਼ਬਰਾਂ ਦੇ ਉੱਤੇ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਦਾ, ਤੇ ਉਸ ਤੋਂ ਬਾਅਦ ਫਿਰ ਲਾਈਨਾਂ ਜਿਹੜੀਆਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਜਿਹੜਾ ਸਪੋਰਟ ਕੀਤਾ ਜੀ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਹੁਣ ਆਪਾਂ ਫਿਰ ਖ਼ਬਰਾਂ ਵੱਲ ਨੂੰ ਚੱਲਦੇ ਹਾਂ, ਤੇ ਦੋਸਤ ਜਿਹੜੇ ਨੇ ਪਸੰਦ ਕਰ ਰਹੇ ਨੇ ਅੱਜ ਦੇ ਟੌਪਿਕ ਨੂੰ ਵੀ, ਬਹੁਤ ਬਹੁਤ ਸ਼ੁਕਰੀਆ ਅੱਜ ਆਲੀ ਗੱਲਬਾਤ ਦੇ ਉੱਤੇ, ਵਿਸ਼ਾ ਕਿਆ ਬਾਤਾਂ ਭਾਰਤ ਸਾਹਿਬ ਜੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਜੀ ਬਾਈ ਜੀ, ਧੰਨਵਾਦ ਹੈ, ਮਨ ਦੇ ਵਿੱਚ ਜੋ ਆਉਂਦੀ ਹੈ ਗੱਲ ਕਹਿ ਦੇਦੀ ਹੈ, ਤੇ ਰੱਖਣ ਦੇ ਨਾਲ ਵੀ ਭਾਰ ਪੈ ਜਾਂਦਾ, ਵੈਸੇ ਤਾਂ ਕੋਸ਼ਿਸ਼ ਹੁੰਦੀ ਹੈ ਤੁਸੀਂ ਵੀ ਗੱਲਾਂ ਬਾਤਾਂ ਕਰਿਆ ਕਰੋ ਨਾਲ ਆ ਕੇ। ਤੇ ਲਓ ਫਿਰ ਆਪਾਂ ਹੁਣ ਗੱਲ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਾਂਗੇ, ਪਰ ਉਸ ਤੋਂ ਪਹਿਲਾਂ ਕੁਝ ਜਿਹੜੀਆਂ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਰਹੇਗੀ। ਤੇ ਲਓ ਫਿਰ ਦੋਸਤੋ, ਚੱਲਦੇ ਹਾਂ ਫਿਰ ਆਪਾਂ ਖ਼ਬਰਾਂ ਵੱਲ ਨੂੰ। ਅੱਜ ਦੋਸਤੋ 29 April 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿਚ। ਸਭ ਤੋਂ ਪਹਿਲਾਂ ਜੋ ਹਾਲਾਤ ਨੇ ਪੰਜਾਬ ਦੇ, ਕਾਫ਼ੀ ਜਿਹੜੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ, ਹੋਰ ਸਾਰਾ ਸਿਲਸਿਲਾ ਚੱਲ ਰਿਹਾ। ਅਮੈਰੀਕਾ ਦੇ ਵਿਚ ਵੀ ਸੱਤਾ ਦੇ ਵਿਚ ਜਿਹੜਾ ਹੇਰ ਫੇਰ ਹੋ ਰਿਹਾ ਤੇ ਹੋਰ ਜ਼ਮਾਨਤ ਰੱਦ ਕਰ ਦੇਵੇਗਾ ਪੰਜਾਬ ਦੇ ਸੀ ਐਮ ਭਗਵੰਤ ਮਾਨ, ਉਨ੍ਹਾਂ ਨੂੰ ਜਿਹੜੀ ਅਦਾਲਤ ਨੇ ਫਟਕਾਰ ਲਾਈ ਹੈ। ਜੱਜ ਦੀ ਲਾਸਟ ਵਾਰਨਿੰਗ ਜਿਹੜੀ ਆ ਚੁੱਕੀ ਹੈ, ਕਹਿੰਦੇ ਨੇ ਕਿ ਜ਼ਮਾਨਤ ਰੱਦ ਕਰ ਦੇਵਾਂਗੇ। ਪੰਜਾਬ ਦੇ ਮਾਨਸਾ ਦੀ ਇਕ ਸਥਾਨਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ ਤੇ ਅਦਾਲਤ ਨੇ ਉਨ੍ਹਾਂ ਨੂੰ ਇਕ ਚੱਲ ਰਹੇ ਸ਼ਿਕਾਇਤ ਮਾਮਲੇ ਦੇ ਵਿਚ ਅਗਲੀ ਸੁਣਵਾਈ ਦੇ ਉੱਤੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹੈ, ਨਹੀਂ ਤਾਂ ਕਹਿੰਦੇ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਇਹ ਹੁਕਮ ਮੰਗਲਵਾਰ ਜਿਹੜੇ ਕੱਲ ਬੀਤੇ ਦੇ ਵਿਚ ACJM ਜਾਣੀ ਕਿ ਵਧੀਕ ਮੁੱਖ ਨਿਆਇਕ ਮੈਜਿਸਟਰੇਟ ਰਜਿੰਦਰ ਸਿੰਘ ਨਾਗਪਾਲ ਹੁਣਾਂ ਦੀ ਅਦਾਲਤ ਨੇ ਨਾਜਰ ਸਿੰਘ ਮਾਨਸ਼ਾਹੀਆ ਉਨ੍ਹਾਂ ਦੇ ਜਿਹੜੇ ਨੇ ਬਨਾਮ ਭਗਵੰਤ ਮਾਨ ਅਤੇ ਹੋਰਾਂ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਦਿੱਤਾ ਹੈ। ਅਦਾਲਤ ਨੇ ਨੋਟ ਕੀਤਾ ਹੈ ਕਿ ਮੁਲਜ਼ਮ ਨੇ ਚੰਡੀਗੜ੍ਹ ਦੇ ਵਿਚ ਇਕ ਮਹੱਤਵਪੂਰਨ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਨਿੱਜੀ ਪੇਸ਼ੀ ਤੋਂ ਜਿਹੜਾ ਛੋਟ ਮੰਗੀ ਸੀ। ਅਦਾਲਤ ਦੇ ਵਿਚ ਜਿਹੜਾ ਪੇਸ਼ ਹੋਣਾ ਜ਼ਰੂਰੀ ਹੋ ਗਿਆ। ਅਦਾਲਤ ਨੇ ਨੋਟ ਕੀਤਾ ਕਿ ਮਾਨ 20 October 2022 ਤੋਂ ਬਾਅਦ ਇਕ ਵਾਰ ਵੀ ਜਿਹੜੇ ਨੇ ਪੇਸ਼ ਨਹੀਂ ਹੋਏ ਨੇ, ਜਿਸਦੇ ਕਾਰਨ ਕਾਰਵਾਈ ਦੇ ਵਿਚ ਰੁਕਾਵਟ ਆਈ ਹੈ। ਅਦਾਲਤ ਨੇ ਅੱਗੇ ਕਿਹਾ ਕਿ ਜੇ ਇਹ ਕਾਨੂੰਨ ਨਹੀਂ ਮੰਨਦੇ ਉੱਚੇ ਅਹੁਦਿਆਂ ਦੇ ਉੱਤੇ ਬੈਠੇ ਹੋਏ ਨੇ ਤੇ ਆਮ ਲੋਕਾਂ ਦੇ ਕੀ ਕਹਿ ਸਕਦੇ ਆ, ਇਕ ਜਿਹੜੇ ਰੋਲ ਮਾਡਲ ਹੋਣੇ ਚਾਹੀਦੇ ਨੇ ਲੋਕ। ਅਦਾਲਤ ਨੇ ਅੱਗੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋਣ ਦੀ ਉਸਦੀ ਪਿਛਲੇ ਬੇਨਤੀ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ ਤੇ ਦੋਸ਼ੀ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦਾ ਜਿਹੜਾ ਨਿਰਦੇਸ਼ ਦਿੱਤਾ ਗਿਆ ਸੀ। ਹੁਕਮ ਦੇ ਵਿਚ ਕਿਹਾ ਗਿਆ ਕਿ ਮੁਲਜ਼ਮ ਭਗਵੰਤ ਮਾਨ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇਣ ਦੇ ਲਈ ਇਕ ਅਰਜ਼ੀ ਜਿਹੜੀ ਦੁਬਾਰਾ ਦਾਇਰ ਕੀਤੀ ਗਈ ਹੈ। ਇਸ ਆਧਾਰ ਦੇ ਉੱਤੇ ਜਿਹੜਾ ਉਹ ਅੱਜ ਚੰਡੀਗੜ੍ਹ ਦੇ ਵਿਚ ਇਕ ਮਹੱਤਵਪੂਰਨ ਮੀਟਿੰਗ ਕਾਰਨ ਅਦਾਲਤ ਦੇ ਵਿਚ ਪੇਸ਼ ਨਹੀਂ ਹੋ ਸਕੇ ਨੇ। ਫਾਈਲ ਦੀ ਜਿਹੜੀ ਜਾਂਚ ਤੋਂ ਪਤਾ ਚੱਲਦਾ ਹੈ ਕਿ 20/10/2022 ਤੋਂ ਉਕਤ ਮੁਲਜ਼ਮ ਇਕ ਵਾਰ ਵੀ ਕਾਰਵਾਈ ਦੇ ਲਈ ਪੇਸ਼ ਨਹੀਂ ਹੋਏ ਨੇ। ਸੀਐਮ ਭਗਵੰਤ ਮਾਨ ਉਨ੍ਹਾਂ ਦੀ ਗੱਲ ਹੋ ਰਹੀ ਹੈ, ਜਿਸਦੇ ਕਾਰਨ ਮਾਮਲੇ ਦੇ ਵਿਚ ਅੱਗੇ ਦੀ ਜਿਹੜੀ ਕਾਰਵਾਈ ਨਹੀਂ ਹੋ ਸਕੀ ਹੈ। ਭਗਵੰਤ ਮਾਨ ਅਦਾਲਤ ਦੇ ਵਿਚ ਪੇਸ਼ ਨਹੀਂ ਹੋਏ। ਪਿਛਲੀ ਸੁਣਵਾਈ ਦੀ ਮਿਤੀ ਦੇ ਉੱਤੇ ਮੌਜੂਦਾ ਮੁਲਜ਼ਮ ਦੇ ਵੱਲੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਹੋਣ ਦੀ ਅਰਜ਼ੀ ਨੂੰ ਇਕ ਵਿਸਤ੍ਰਿਤ ਆਦੇਸ਼ ਦੇ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਤੇ ਦੋਸ਼ੀ ਨੂੰ ਅੱਜ ਦੀ ਜਿਹੜੀ ਹੈ ਇਸ ਅਦਾਲਤ ਦੇ ਵਿਚ ਪੇਸ਼ ਹੋਣ ਦਾ ਜਿਹੜਾ ਨਿਰਦੇਸ਼ ਦਿੱਤਾ ਗਿਆ ਸੀ ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਤੇ ਆਪ ਜਿਹੜੀ ਹੈ ਵਿਧਾਇਕ ਜਨਤਾ ਦੇ ਸੰਪਰਕ ਦੇ ਵਿਚ ਨੇ ਆਪ ਦੇ ਜਿਹੜੇ ਨੇ ਕਹਿੰਦੇ ਨੇ ਨਾ ਕਿ ਪਾਰਟੀ ਛੱਡ ਚੁੱਕੇ ਸੰਸਦ ਮੈਂਬਰਾਂ ਦੇ। ਸਿਸੋਦੀਆ ਉਨ੍ਹਾਂ ਨੇ ਅੱਜ ਜਲੰਧਰ ਦੇ ਵਿਚ ਜਿਹੜੀ ਮੀਟਿੰਗ ਕੀਤੀ ਹੈ, ਮੀਟਿੰਗ ਕਾਹਦੀ ਕੀਤੀ ਹੈ, ਖੇਡਾਂ ਖੇਡਣ ਲੱਗੇ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਪਾਰਟੀ ਦੇ ਵਿਧਾਇਕ ਸਿਰਫ ਜਨਤਾ ਦੇ ਨਾਲ ਜੁੜੇ ਹੋਏ ਨੇ ਤੇ ਉਨ੍ਹਾਂ ਕਿਹਾ ਕਿ ਵਿਧਾਇਕ ਕਿਸੇ ਵੀ ਪਾਰਟੀ ਛੱਡ ਚੁੱਕੇ ਸੰਸਦ ਮੈਂਬਰ ਜਾਂ ਦੂਜੀ ਪਾਰਟੀ ਦੇ ਆਗੂਆਂ ਦੇ ਸੰਪਰਕ ਦੇ ਵਿਚ ਕਹਿੰਦੇ ਨਹੀਂ ਨੇ। ਇਸ ਦੇ ਨਾਲ ਹੀ ਸਿਸੋਦੀਆ ਨੇ ਭਾਜਪਾ ਦੇ ਉੱਤੇ ਤਿੱਖਾ ਨਿਸ਼ਾਨਾ ਜਿਹੜਾ ਸਿੱਧਦਿਆਂ ਉਸ ਨੂੰ ਗਦਾਰਾਂ ਦੀ ਪਾਰਟੀ ਦੱਸਿਆ ਤੇ ਲੋਕਾਂ ਨੂੰ ਭਾਜਪਾ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ ਦੀ ਜਿਹੜੀ ਸਲਾਹ ਦਿੱਤੀ ਹੈ। ਸਿਸੋਦੀਆ ਉਨ੍ਹਾਂ ਨੇ ਟਿੱਪਣੀਆਂ ਜਲੰਧਰ ਦੇ ਸਿਟੀ ਗਰੁੱਪ ਆਫ਼ ਇੰਸਟੀਟਿਊਸ਼ਨ ਵਿਚ ਹੋਈ ਆਪ ਦੀ ਜਿਹੜੀ ਹੈ ਵੱਡੀ ਬਲਾਕ ਅਬਜ਼ਰਵਰ ਮੀਟਿੰਗ ਦੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਕੀਤੀਆਂ ਨੇ। ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਹਾਲ ਹੀ ਦੇ ਵਿਚ ਆਪ ਦੇ 7 ਰਾਜ ਸਭਾ ਮੈਂਬਰ ਭਾਜਪਾ ਦੇ ਵਿਚ ਸ਼ਾਮਲ ਹੋਏ ਹੈ। ਇਸ ਮੀਟਿੰਗ ਤੋਂ ਪਹਿਲਾਂ ਆਪ ਆਗੂਆਂ ਨੇ ਭਾਜਪਾ ਦੇ ਵਿਚ ਗਏ ਇਨ੍ਹਾਂ ਸੰਸਦ ਮੈਂਬਰਾਂ ਦੇ ਘਰਾਂ ਤੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਸਨ ਤੇ ਘਰਾਂ ਦੀਆਂ ਕੰਧਾਂ ਦੇ ਉੱਤੇ ਗਦਾਰ ਵੀ ਜਿਹੜਾ ਲਿਖ ਦਿੱਤਾ ਸੀ। ਜਦੋਂ ਸਿਸੋਦੀਆ ਤੋਂ ਪੁੱਛਿਆ ਗਿਆ ਸੀ ਕਿ ਆਪ ਵਿਧਾਇਕ ਦੂਜੀਆਂ ਪਾਰਟੀਆਂ ਦੇ ਸੰਪਰਕ ਦੇ ਵਿਚ ਨੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਸਾਡੇ ਵਿਧਾਇਕ ਹਰ ਕਿਸੇ ਦੇ ਸੰਪਰਕ ਦੇ ਵਿਚ ਹਨ ਪਰ ਉਹ ਮੁੱਖ ਤੌਰ ਦੇ ਉੱਤੇ ਜਨਤਾ ਦੇ ਸੰਪਰਕ ਦੇ ਵਿਚ ਨੇ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਨੁਮਾਇੰਦੇ ਚੁਣਿਆ। ਉਨ੍ਹਾਂ ਨੇ ਭਾਈ ਅਜੇ ਤੱਕ ਤਾਂ ਨਾਵਾਂ ਦਾ ਵੀ ਨਹੀਂ ਪਤਾ ਉਨ੍ਹਾਂ ਦਾ ਕਿਹੜਾ ਸਾਡਾ ਨੁਮਾਇੰਦਾ ਕਿੱਥੇ ਆ। ਉਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਜਨਤਾ ਦੇ ਲਈ ਦਿਨ ਰਾਤ ਕਹਿੰਦੇ ਮਿਹਨਤ ਕੀਤੀ ਹੈ ਤੇ ਅਗਲੇ 1 ਸਾਲ ਵੀ ਇਸੇ ਤਰ੍ਹਾਂ ਸੇਵਾ ਕਹਿੰਦੇ ਕਰਦੇ ਰਹਿਣਗੇ। ਜਦੋਂ ਸਿਸੋਦੀਆ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਪਾਰਟੀ ਛੱਡਣ ਵਾਲੇ ਸੰਸਦ ਮੈਂਬਰ ਜਿਵੇਂ ਕਿ ਰਾਘਵ ਚੱਡਾ ਜਾਂ ਸੰਦੀਪ ਪਾਠਕ ਦੇ ਕਰੀਬੀ ਆਗੂ ਵੀ ਆਪ ਨੂੰ ਅਲਵਿਦਾ ਕਹਿ ਸਕਦੇ ਨੇ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਰਕਰ ਕਿਸੇ ਇੱਕ ਆਗੂ ਜਾਂ ਵਿਧਾਇਕ ਪਿੱਛੇ ਨਹੀਂ ਚੱਲਦਾ ਸਗੋਂ ਸਰਕਾਰ ਦੇ ਕੰਮਾਂ ਨੂੰ ਦੇਖਦਾ ਹੈ। ਉਹ ਦੇਖਦਾ ਹੈ ਕਿ ਸਰਕਾਰ ਸਿਹਤ, ਨੌਕਰੀਆਂ, ਬਿਜਲੀ ਅਤੇ ਕਿਸਾਨਾਂ ਦੇ ਲਈ ਚੰਗੇ ਕੰਮ ਕਹਿੰਦੇ ਕਰ ਰਹੀ ਹੈ। ਮੁੱਖ ਮੰਤਰੀ ਮਾਨ ਦੀ ਅਗਵਾਈ ਦੇ ਵਿਚ ਆਪ ਨੇ ਕੁਝ ਹੀ ਸਾਲਾਂ ਦੇ ਵਿਚ ਕਹਿੰਦੇ ਉਹ ਕੰਮ ਕਰਕੇ ਦਿਖਾ ਦਿੱਤਾ ਜੋ ਦੂਜੀਆਂ ਸਰਕਾਰਾਂ ਨੇ 75 ਸਾਲਾਂ ਦੇ ਵਿੱਚ ਵੀ ਨਾ ਜਿਹੜੀਆਂ ਸੀ ਕਰ ਸਕੀਆਂ ਸਨ। ਆਪ ਆਗੂਆਂ ਨੇ ਚੱਡਾ ਅਤੇ ਪਾਠਕ ਦੇ ਸੰਪਰਕ ਦੇ ਵਿੱਚ ਆਉਣ ਦੇ ਭਾਜਪਾ ਦੇ ਦਾਅਵਿਆਂ ਦਾ ਜਵਾਬ ਦਿੰਦਿਆਂ ਸਿਸੋਦੀਆ ਨੇ ਕਿਹਾ ਕਿ ਭਾਜਪਾ ਇੱਕ ਬਹੁਤ ਹੀ ਕਹਿੰਦੇ ਘਟੀਆ ਪਾਰਟੀ ਹੈ ਜੋ ਝੂਠ ਬੋਲਦੀ ਹੈ ਤੇ ਉਨ੍ਹਾਂ ਦੀ ਗੱਲ ਨਾ ਸੁਣੋ। ਇਹ ਗਦਾਰਾਂ ਦੇ ਨਾਲ ਭਰੀ ਪਾਰਟੀ ਹੈ ਤੇ ਭਾਈ ਤੁਹਾਡੇ ਦੇ ਵਿੱਚੋਂ ਵੀ ਤਾਂ ਬਹੁਤ ਸਾਰੇ ਬਾਹਰੋਂ ਆਏ, ਉਨ੍ਹਾਂ ਨੂੰ ਕਵਾਂਗੇ ਫਿਰ। ਇਹ ਸਿਰਫ ਦੇਸ਼ ਅਤੇ ਪਾਰਟੀਆਂ ਨੂੰ ਤੋੜਨਾ ਤੇ ਈਡੀ ਦੀ ਜਿਹੜੀ ਵਰਤੋਂ ਕਰਨਾ ਜਾਣਦੇ ਨੇ ਕਿ ਉਨ੍ਹਾਂ ਨੇ ਸਕੂਲ ਅਤੇ ਹਸਪਤਾਲਾਂ ਜਿਹੜੇ ਨੇ ਖੋਲ੍ਹੇ ਹਨ ਕਿ ਉਨ੍ਹਾਂ ਨੇ ਸਿਰਫ ਉਹੀ ਕੀਤਾ ਜੋ ਉਹ ਜਾਣਦੇ ਨੇ। ਬੁੱਧਵਾਰ ਦੀ ਜਿਹੜੀ ਮੀਟਿੰਗ ਦੇ ਮੁੱਖ ਏਜੰਡੇ ਦੇ ਬਾਰੇ ਦੱਸਦਿਆਂ ਸਿਸੋਦੀਆ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ 15 ਪਿੰਡਾਂ ਜਾਂ ਵਾਰਡਾਂ ਦੇ ਲਈ ਅਬਜ਼ਰਵਰਾਂ ਜਿਹੜੇ ਨੇ ਉਹ ਨਿਯੁਕਤ ਕੀਤੇ ਐ ਤੇ ਪਿੰਡਾਂ ਤੇ ਵਾਰਡਾਂ ਦੇ ਲੋਕਾਂ ਨੂੰ ਲਗਾਤਾਰ ਮਿਲਣਾ, ਉਨ੍ਹਾਂ ਦੇ ਮਸਲਿਆਂ ਨੂੰ ਸਮਝਣਾ ਤੇ ਸਰਕਾਰ ਤੱਕ ਪਹੁੰਚਾਉਣਾ ਇਨ੍ਹਾਂ ਦਾ ਜਿਹੜਾ ਕੰਮ ਹੈ। ਤੇ ਜਿਹੜੇ ਤੁਹਾਡੇ ਦਰਵਾਜ਼ਿਆਂ ਦੇ ਉੱਤੇ ਤੁਰੇ ਫਿਰਦੇ ਨੇ, ਖੜੇ ਨੇ, ਧਰਨੇ ਲਾ ਰਹੇ ਨੇ, ਉਨ੍ਹਾਂ ਤੋਂ ਸੁਣ ਲਓ ਉਨ੍ਹਾਂ ਦੇ ਮਸਲੇ ਭਾਈ, ਘਰ ਘਰ ਜਾ ਕੇ ਮਸਲੇ ਸੁਣਨ ਦਿਓ। ਇਹ ਅਬਜ਼ਰਵਰ ਜ਼ਮੀਨੀ ਪੱਧਰ ਦੇ ਉੱਤੇ ਵਰਕਰਾਂ ਤੇ ਪਾਰਟੀ ਦੇ ਵਿਚਕਾਰ ਇੱਕ ਕੜੀ ਵਾਂਗ ਕਹਿੰਦੇ ਕੰਮ ਕਰਦੇ ਨੇ। ਦੂਸਰੇ ਪਾਸੇ ਰਾਸ਼ਟਰਪਤੀ ਨੇ 5 ਮਈ ਨੂੰ ਮੁਲਾਕਾਤ ਦੇ ਲਈ ਸਮਾਂ ਦੇ ਦਿੱਤਾ ਹੈ। ਭਗਵੰਤ ਮਾਨ ਸਾਹਿਬ ਨੂੰ ਦੁਪਹਿਰ 12 ਵਜੇ ਮੁਲਾਕਾਤ ਹੋਵੇਗੀ। ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 5 ਮਈ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ ਗਿਆ ਤੇ ਹੁਣ 5 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਆਪਣੇ ਵਿਧਾਇਕਾਂ ਦੇ ਸਮੇਤ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਾਣਗੇ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਖੁਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਾਕਾਤ 5 ਮਈ ਨੂੰ ਦੁਪਹਿਰ 12 ਵਜੇ ਹੋਣੀ ਹੈ। ਆਮ ਆਦਮੀ ਪਾਰਟੀ ਦੇ 7 ਰਾਜ ਮੈਂਬਰਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਤੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪਾਰਟੀ ਵਿਧਾਇਕਾਂ ਸਣੇ ਰਾਸ਼ਟਰਪਤੀ ਤੋਂ ਮੁਲਾਕਾਤ ਦਾ ਜਿਹੜਾ ਸਮਾਂ ਮੰਗਿਆ ਸੀ ਤਾਂ ਜੋ ਰਾਜ ਸਭਾ ਮੈਂਬਰਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ ਜਿਹੜੀ ਕੀਤੀ ਜਾ ਸਕੇ। ਦੂਸਰੇ ਪਾਸੇ ਲੀਕਰ ਪਾਲਿਸੀ ਜਿਹੜੀ ਕੇਸ ਹੈ, ਕੇਜਰੀਵਾਲ ਤੇ ਸਿਸੋਦੀਆ ਨੂੰ ਦੋਸ਼ ਮੁਕਤ ਕਰਨ ਦੇ ਵਿਰੁੱਧ ਸੀਬੀਆਈ ਦੀ ਪਟੀਸ਼ਨ ਦੇ ਉੱਤੇ ਹੁਣ ਸੁਣਵਾਈ ਹੋਣੀ ਹੈ 4 ਮਈ ਨੂੰ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਅੱਜ ਕਿ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਡਿਪਟੀ ਜਿਹੜੇ ਨੇ ਮਨੀਸ਼ ਸਿਸੋਦੀਆ ਤੇ 21 ਹੋਰਾਂ ਨੂੰ ਦੋਸ਼ ਮੁਕਤ ਡਿਸਚਾਰਜ ਕਰਨ ਦੇ ਟ੍ਰਾਇਲ ਕੋਰਟ ਦੇ ਹੁਕਮ ਦੇ ਵਿਰੁੱਧ ਸੀਬੀਆਈ ਦੀ ਪਟੀਸ਼ਨ ਦੇ ਉੱਤੇ 4 ਮਈ ਨੂੰ ਹੁਣ ਸੁਣਵਾਈ ਕਰੇਗੀ। ਭਾਵੇਂ ਆਪ ਆਗੂਆਂ ਨੇ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਸਾਹਮਣੇ ਹੋਈ ਸੁਣਵਾਈ ਦਾ ਬਾਈਕਾਟ ਕੀਤਾ ਹੈ, ਪਰ ਜੱਜ ਨੇ ਉਨ੍ਹਾਂ ਨੂੰ ਆਪਣੇ ਜਵਾਬ ਦਾਇਰ ਕਰਨ ਦੇ ਲਈ ਇਕ ਆਖਰੀ ਮੌਕਾ ਦਿੱਤਾ ਹੈ। ਜਸਟਿਸ ਸ਼ਰਮਾ ਦੇ ਵੱਲੋਂ 20 ਅਪ੍ਰੈਲ ਨੂੰ ਇਸ ਕੇਸ ਦੇ ਵਿਚ ਉਨ੍ਹਾਂ ਦੇ ਖੁਦ ਨੂੰ ਸੁਣਵਾਈ ਤੋਂ ਵੱਖ ਕਰਨ ਜਿਹੜਾ ਸੀ ਉਹਦੀਆਂ ਅਰਜ਼ੀਆਂ ਨੂੰ ਖਾਰਜ ਕਰਨ ਤੋਂ ਬਾਅਦ ਕੇਜਰੀਵਾਲ ਤੇ ਸਿਸੋਦੀਆ ਨੇ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਜਸਟਿਸ ਸ਼ਰਮਾ ਉਨ੍ਹਾਂ ਨੂੰ ਇਕ ਪੱਤਰ ਲਿਖਿਆ ਸੀ। ਇਸ ਦੇ ਵਿਚ ਕਿਹਾ ਗਿਆ ਸੀ ਕਿ ਉਹ ਵਿਅਕਤੀਗਤ ਤੌਰ ਦੇ ਉਤੇ ਜਾਂ ਵਕੀਲ ਰਾਹੀਂ ਜਿਹੜਾ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਤੇ ਮਹਾਤਮਾ ਗਾਂਧੀ ਦੇ ਸਤਿਆਗ੍ਰਹਿ ਦੇ ਮਾਰਗ ਦੇ ਉਤੇ ਚੱਲਣਗੇ। ਸਾਬਕਾ ਆਪ ਵਿਧਾਇਕ ਦੁਰਗੇਸ਼ ਪਾਠਕ ਉਨ੍ਹਾਂ ਨੇ ਬੁੱਧਵਾਰ ਨੂੰ ਅੱਜ ਜੱਜ ਨੂੰ ਅਜਿਹਾ ਹੀ ਪੱਤਰ ਲਿਖਿਆ। ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਉਨ੍ਹਾਂ ਨੇ ਕਿਹਾ ਕਿ ਅਦਾਲਤ ਨੂੰ ਅਜੇ ਤੱਕ ਟ੍ਰਾਇਲ ਕੋਰਟ ਦਾ ਸਾਰਾ ਰਿਕਾਰਡ ਪ੍ਰਾਪਤ ਨਹੀਂ ਹੋਇਆ, ਜਿਸ ਦੇ ਵਿਚ ਟ੍ਰਾਇਲ ਕੋਰਟ ਜਿਹੜਾ ਉਹਦੇ ਵੱਲੋਂ ਪਾਸ ਕੀਤੇ ਗਏ ਪਿਛਲੇ ਕੁਝ ਹੁਕਮ ਵੀ ਸ਼ਾਮਲ ਨੇ ਤੇ ਸੀਬੀਆਈ ਦੀ ਪਟੀਸ਼ਨ ਦੇ ਉੱਤੇ ਸੁਣਵਾਈ 4 ਮਈ ਤੱਕ ਜਿਹੜੀ ਮੁਲਤਵੀ ਕਰ ਦਿੱਤੀ ਗਈ। ਜਸਟਿਸ ਸ਼ਰਮਾ ਨੇ ਰਿਕਾਰਡ ਕੱਲ੍ਹ ਤੱਕ ਤਲਬ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਤੇ ਕਿਹਾ ਕਿ ਅਸੀਂ ਸਿਰਫ਼ ਰਿਕਾਰਡ ਮੰਗਵਾਵਾਂਗੇ ਤੇ ਸੋਮਵਾਰ ਤੋਂ ਸੁਣਵਾਈ ਜਿਹੜੀ ਸ਼ੁਰੂ ਕਰਾਂਗੇ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਜਦੋਂ ਕਿ ਕਈ ਪਾਰਟੀਆਂ ਨੇ ਆਪਣੇ ਆਪਣੇ ਜਵਾਬ ਦਾਇਰ ਕਰ ਦਿੱਤੇ ਨੇ, ਦੋਸ਼ ਮੁਕਤ ਕੀਤੇ ਗਏ ਕੁਝ ਵਿਅਕਤੀਆਂ ਨੇ ਅਜੇ ਅਜਿਹਾ ਕਰਨਾ ਬਾਕੀ ਹੈ। ਅਦਾਲਤ ਨੇ ਕਿਹਾ ਕਿ ਜਵਾਬ ਦਾਇਰ ਕਰਨ ਦੇ ਲਈ ਇਕ ਹੋਰ ਆਖਰੀ ਅਤੇ ਅੰਤਮ ਮੌਕਾ ਦੇਵੇਗੀ, ਉਹ ਸ਼ਨਿਚਰਵਾਰ ਤੱਕ ਜਿਹੜਾ ਜਵਾਬ ਦਾਇਰ ਕਰਨਗੇ। ਅਦਾਲਤ ਨੇ ਦੋਸ਼ ਮੁਕਤ ਕੀਤੇ ਗਏ ਮੁਲਜ਼ਮਾਂ ਵਿਚੋਂ ਇਕ ਦੀ ਜਿਹੜੀ ਅਰਜ਼ੀ ਦੇ ਉਤੇ ਸੀਬੀਆਈ ਨੂੰ ਨੋਟਿਸ ਵੀ ਜਾਰੀ ਕੀਤਾ ਹੈ, ਜਿਸ ਦੇ ਵਿਚ ਅਦਾਲਤ ਦੇ ਵੱਲੋਂ 9 ਮਾਰਚ ਨੂੰ ਪਾਸ ਕੀਤੇ ਗਏ ਅੰਤਰਮ ਸਟੇ ਆਰਡਰ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। ਸੀਬੀਆਈ ਦੇ ਵੱਲੋਂ ਪੇਸ਼ ਹੋਏ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਅਰਜ਼ੀ ਦੇ ਉਤੇ ਜਵਾਬ ਦਾਇਰ ਕਰਨਗੇ। ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਇਕ ਪਟੀਸ਼ਨ ਨੂੰ ਵੀ 4 ਮਈ ਦੇ ਲਈ ਸੂਚੀਬੰਦ ਕੀਤਾ ਹੈ, ਜਿਸ ਦੇ ਵਿਚ ਟ੍ਰਾਇਲ ਕੋਰਟ ਦੇ ਫੈਸਲੇ ਦੇ ਵਿਚ ਇਸਦੇ ਵਿਰੁੱਧ ਕੁਝ ਬੇਲੋੜੀਆਂ ਟਿੱਪਣੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। 27 ਫਰਵਰੀ ਨੂੰ ਟ੍ਰਾਇਲ ਕੋਰਟ ਨੇ ਸ਼ਰਾਬ ਨੀਤੀ ਮਾਮਲੇ ਦੇ ਵਿਚ ਕੇਜਰੀਵਾਲ, ਸਿਸੋਦੀਆ ਤੇ 21 ਹੋਰਾਂ ਨੂੰ ਦੋਸ਼ ਮੁਕਤ ਕਰ ਦਿੱਤਾ ਸੀ ਤੇ 9 ਮਾਰਚ ਨੂੰ ਜਸਟਿਸ ਸ਼ਰਮਾ ਦੇ ਬੈਂਚ ਨੇ ਸ਼ਰਾਬ ਨੀਤੀ ਮਾਮਲੇ ਚ ਸੀਬੀਆਈ ਦੇ ਜਾਂਚ ਅਧਿਕਾਰੀ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਟ੍ਰਾਇਲ ਕੋਰਟ ਦੀ ਜਿਹੜੀ ਹੈ ਸਿਫਾਰਸ਼ ਦੇ ਉਤੇ ਰੋਕ ਲਗਾ ਦਿੱਤੀ ਸੀ। ਸੀਬੀਆਈ ਦੀ ਪਟੀਸ਼ਨ ਦੇ ਉਤੇ ਸਾਰੇ 23 ਮੁਲਜ਼ਮਾਂ ਨੂੰ ਜਿਹੜਾ ਨੋਟਿਸ ਜਾਰੀ ਕਰਦਿਆਂ ਜਸਟਿਸ ਸ਼ਰਮਾ ਕਿਹਾ ਕਿ ਦੋਸ਼ ਤੈਅ ਕਰਨ ਦੇ ਪੜਾਅ ਦੇ ਉੱਤੇ ਟ੍ਰਾਇਲ ਕੋਰਟ ਦੀਆਂ ਕੁਝ ਟਿੱਪਣੀਆਂ ਤੇ ਨਤੀਜੇ ਪਹਿਲੀ ਨਜ਼ਰੇ ਗਲਤ ਜਾਪਦੇ ਨੇ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਕੇਜਰੀਵਾਲ, ਸਿਸੋਦੀਆ ਅਤੇ ਹੋਰ ਉੱਤਰਦਾਤਾਵਾਂ ਨੇ ਜੱਜ ਨੂੰ ਕੇਸ ਤੋਂ ਵੱਖ ਹੋਣ ਦੀ ਮੰਗ ਕਰਨ ਵਾਲੀ ਇੱਕ ਅਰਜ਼ੀ ਦਾਇਰ ਕੀਤੀ, ਜਿਸ ਦੇ ਵਿਚ ਹਿੱਤਾਂ ਦੇ ਟਕਰਾਅ ਅਤੇ ਪੱਖਪਾਤ ਦਾ ਖਦਸ਼ਾ ਜਤਾਇਆ ਗਿਆ। ਉਨਾਂ ਦਾਅਵਾ ਕੀਤਾ ਕਿ ਜੱਜ ਦੇ ਬੱਚੇ ਕੇਂਦਰ ਸਰਕਾਰ ਦੇ ਪੈਨਲ ਦੇ ਵਿਚ ਸ਼ਾਮਲ ਵਕੀਲ ਨੇ ਤੇ ਜਿਨ੍ਹਾਂ ਨੂੰ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਰਾਹੀਂ ਕੰਮ ਮਿਲਦਾ ਹੈ, ਜੋ ਆਬਕਾਰੀ ਕੇਸ ਦੇ ਵਿਚ CBI ਦੇ ਵੱਲੋਂ ਪੇਸ਼ ਹੁੰਦੇ ਨੇ। ਦੂਸਰੇ ਪਾਸੇ ਬੰਬੇ ਹਾਈ ਕੋਰਟ ਨੇ ਇਕ ਜਿਹੜਾ ਮਾਨਹਾਨੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਕ ਅਜੀਬ ਫੈਸਲਾ ਸੁਣਾ ਦਿੱਤਾ, 2046 ਤੱਕ ਮੁਲਤਵੀ ਕਰ ਦਿੱਤਾ। 90 ਸਾਲਾਂ ਮਹਿਲਾ ਦੇ ਵੱਲੋਂ ਪੈਰਵੀ ਕਰਨ ਦੇ ਉਤੇ ਜ਼ੋਰ ਦੇਣ ਤੋਂ ਬਾਅਦ ਜਾਰੀ ਕੀਤਾ ਅਨੋਖਾ ਹੁਕਮ। ਬੰਬੇ ਹਾਈ ਕੋਰਟ ਨੇ ਮਾਨਹਾਨੀ ਦੇ ਮੁਕੱਦਮੇ ਨੂੰ ਦੋਵਾਂ ਧਿਰਾਂ ਵਿਚਾਲੇ ਜੀਵਨ ਦੇ ਆਖਰੀ ਪੜਾਅ ਦੇ ਉਤੇ ਚੱਲ ਰਹੀ ਹੰਕਾਰ ਦੀ ਲੜਾਈ ਕਰਾਰ ਦਿੰਦੇ ਹੋਏ 2046 ਤੱਕ ਮੁਲਤਵੀ ਕਰ ਦਿੱਤਾ। ਹਾਲਾਂਕਿ ਇਕ ਦਿਨ ਬਾਅਦ ਬੁੱਧਵਾਰ ਨੂੰ ਹਾਈ ਕੋਰਟ ਨੇ ਆਪਣੇ ਹੁਕਮ ਦੇ ਵਿਚ ਸੋਧ ਕੀਤੀ ਤੇ ਹੁਣ ਮਾਮਲੇ ਦੀ ਸੁਣਵਾਈ ਇਸੇ ਸਾਲ ਜੁਲਾਈ ਦੇ ਵਿਚ ਹੋਏਗੀ। ਜਸਟਿਸ ਜਤਿੰਦਰ ਜੈਨ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮੰਗਲਵਾਰ ਨੂੰ ਕੱਲ ਬੀਤੇ ਦੇ ਵਿਚ ਪਟੀਸ਼ਨ ਕਰਤਾ ਦੀ ਮੁਕੱਦਮੇਬਾਜ਼ੀ ਜਾਰੀ ਰੱਖਣ ਦੇ ਉਤੇ ਜ਼ੋਰ ਦੇਣ ਦੇ ਲਈ ਆਲੋਚਨਾ ਕੀਤੀ ਸੀ। ਇਹ ਨੋਟ ਕੀਤਾ ਸੀ ਕਿ ਇਸ ਦੇ ਨਾਲ ਅਦਾਲਤ ਨੂੰ ਹੋਰ ਜ਼ਰੂਰੀ ਮਾਮਲਿਆਂ ਨੂੰ ਤਰਜੀਹ ਦੇਣ ਤੋਂ ਰੋਕਿਆ ਗਿਆ ਸੀ। ਹਾਈ ਕੋਰਟ ਨੇ ਦੇਖਿਆ ਕਿ ਇਹ ਇਕ ਅਜਿਹਾ ਮਾਮਲਾ ਸੀ ਜਿੱਥੇ ਦੋਵਾਂ ਧਿਰਾਂ ਵਿਚਕਾਰ ਹੰਕਾਰ ਦੀ ਲੜਾਈ, ਜੋ ਉਨ੍ਹਾਂ ਦੇ ਜੀਵਨ ਦੇ ਅੰਤ ਦੇ ਵਿਚ ਹੋ ਰਹੀ ਸੀ, ਨਿਆਇਕ ਪ੍ਰਣਾਲੀ ਨੂੰ ਰੋਕ ਰਹੀ ਸੀ। ਨਤੀਜੇ ਵਜੋਂ ਅਦਾਲਤ ਤਰਜੀਹੀ ਮਾਮਲਿਆਂ ਦੇ ਉਤੇ ਧਿਆਨ ਕੇਂਦਰਿਤ ਕਰਨ ਦੇ ਵਿਚ ਅਸਮਰਥ ਸੀ। ਖਾਸ ਤੌਰ ਦੇ ਉਤੇ 90 ਸਾਲਾਂ ਪਟੀਸ਼ਨ ਕਰਤਾ ਤਾਰੀਨੀ ਬੇਨ ਦੇਸਾਈ ਦੇ ਦੁਆਰਾ ਦਾਇਰ 20 ਕਰੋੜ ਰੁਪਏ ਦੇ ਜਿਹੜੇ ਨੇ ਮਾਨਹਾਨੀ ਮੁਕੱਦਮੇ ਦੇ ਵਿਚ ਸਮਝੌਤੇ ਦੇ ਉਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋਈਆਂ ਨੇ, ਕਿਉਂਕਿ ਔਰਤ ਨੇ ਮੁਕੱਦਮੇਬਾਜ਼ੀ ਜਾਰੀ ਰੱਖਣ ਦੇ ਉਤੇ ਜ਼ੋਰ ਦਿੱਤਾ ਹੈ। ਇਸ ਦਾ ਜਵਾਬ ਦਿੰਦੇ ਹੋਏ ਜਸਟਿਸ ਜੈਨ ਨੇ ਟਿੱਪਣੀ ਕੀਤੀ ਸੀ ਕਿ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਸਿਵਾਏ ਇਸ ਮਾਮਲੇ ਦੀ ਸੁਣਵਾਈ ਅਗਲੇ 20 ਸਾਲਾਂ ਤੱਕ ਨਹੀਂ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਹਾਈ ਕੋਰਟ ਨੇ ਦੋਵਾਂ ਧਿਰਾਂ ਨੂੰ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਸੀ। ਇਹ ਸੁਝਾਅ ਦਿੰਦੇ ਹੋਏ ਕਿ ਜੇਕਰ ਬਚਾਅ ਪੱਖ ਬਿਨਾਂ ਸ਼ਰਤ ਮਾਫ਼ੀ ਮੰਗਦੇ ਨੇ ਤਾਂ ਵਿਵਾਦ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਮੰਗਲਵਾਰ ਕੱਲ ਬੀਤੇ ਚ ਮਾਮਲਾ ਸੁਣਵਾਈ ਦੇ ਲਈ ਆਇਆ ਤਾਂ ਬਚਾਅ ਪੱਖਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਬਿਨਾਂ ਸ਼ਰਤ ਮਾਫ਼ੀ ਮੰਗਣ ਦੇ ਲਈ ਤਿਆਰ ਨੇ। ਹਾਲਾਂਕਿ ਔਰਤ ਕਾਨੂੰਨੀ ਲੜਾਈ ਨੂੰ ਅੱਗੇ ਵਧਾਉਣ ਦੇ ਉਤੇ ਅੜੀ ਰਹੀ ਹੈ। ਅਦਾਲਤ ਦੇ ਵੱਲੋਂ ਟਿੱਪਣੀਆਂ ਹਟਾਉਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਕੱਲ ਬੀਤੇ ਚ ਪਟੀਸ਼ਨ ਕਰਤਾ ਤਾਰੀਨੀ ਬੇਨ ਦੇਸਾਈ ਦੇ ਵਕੀਲ ਸਵਰਾਜ ਯਾਦਵ ਨੇ ਵੀ ਅਦਾਲਤ ਦੇ ਵਿਚ ਇਕ ਅਰਜ਼ੀ ਜਿਹੜੀ ਹੈ ਦਾਇਰ ਕਰਕੇ ਮੰਗਲਵਾਰ ਨੂੰ ਦਿੱਤੇ ਗਏ ਆਦੇਸ਼ ਦੇ ਵਿਚ ਆਪਣੇ ਮੁਵੱਕਲ ਵਿਰੁੱਧ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਹਟਾਉਣ ਦੀ ਬੇਨਤੀ ਕੀਤੀ, ਜਿਸ ਵਿਚ ਜਿਹੜਾ ਜਸਟਿਸ ਜੈਨ ਨੇ ਬੇਨਤੀ ਨੂੰ ਸਵੀਕਾਰ ਕਰ ਲਿਆ ਤੇ ਉਕਤ ਟਿੱਪਣੀਆਂ ਨੂੰ ਹਟਾਉਣ ਦਾ ਆਦੇਸ਼ ਦੇ ਦਿੱਤਾ ਹੈ। ਉਸ ਤੋਂ ਇਲਾਵਾ ਅਗਲੀ ਸੁਣਵਾਈ ਦੀ ਮਿਤੀ ਸਾਲ 2046 ਤੋਂ 15 ਜੁਲਾਈ 2026 ਤੱਕ ਸੋਧੀ ਗਈ ਹੈ। ਅਸਲ ਚ ਮਾਮਲਾ ਜਿਹੜਾ ਇਹ ਸੀ 2017 ਦੇ ਵਿਚ ਤਾਰੀਨੀ ਬੇਨ ਦੇਸਾਈ ਨੇ ਮੁੰਬਈ ਦੇ ਵਿਚ ਸ਼ਿਆਮ ਕਾਪਰੇਟਿਵ ਹਾਊਸਿੰਗ ਸੋਸਾਇਟੀ ਦੇ ਅੰਦਰ ਜਿਹੜਾ ਪੈਦਾ ਹੋਏ ਵਿਵਾਦ ਦੇ ਸਬੰਧ ਦੇ ਵਿਚ ਕਿਲ ਰਾਜ ਪੰਸਾਲੀ ਦੇ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਵਿਵਾਦ ਦਾ ਕੇਂਦਰ ਬਿੰਦੂ 2015 ਦੇ ਵਿਚ ਹੋਈ ਸਾਲਾਨਾ ਆਮ ਮੀਟਿੰਗ ਦੇ ਨਾਲ ਸੰਬੰਧਿਤ ਨੋਟਿਸਾਂ ਪੱਤਰਾਂ ਤੇ ਮਤਿਆਂ ਦੇ ਦੁਆਲੇ ਘੁੰਮਦਾ ਹੈ। ਦਸਤਾਵੇਜ਼ ਜਿਸ ਦੇ ਵਿਚ ਹਾਊਸਿੰਗ ਸੋਸਾਇਟੀ ਤੋਂ ਦੇਸਾਈ ਨੂੰ ਕੱਢਣ ਦਾ ਪ੍ਰਸਤਾਵ ਸ਼ਾਮਲ ਸੀ। ਸੋਸਾਇਟੀ ਦੇ ਪੱਤਰ ਵਿਹਾਰ ਨੂੰ ਮਾਨਹਾਨੀ ਵਜੋਂ ਦਰਸਾਉਂਦੇ ਹੋਏ ਦੇਸਾਈ ਨੇ 20 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਤੇ 2018 ਦੇ ਵਿਚ ਅਦਾਲਤ ਨੂੰ ਅਦਾਲਤ ਤੋਂ ਬਾਹਰ ਸਮਝੌਤੇ ਦੀ ਸੰਭਾਵਨਾ ਬਾਰੇ ਜਾਣੂ ਕਰਵਾਇਆ ਗਿਆ ਸੀ। ਹਾਲਾਂਕਿ ਇਹ ਸਮਝੌਤਾ ਅੰਤ ਦੇ ਵਿਚ ਸਾਕਾਰ ਨਹੀਂ ਹੋ ਸਕਿਆ। ਦੂਸਰੇ ਪਾਸੇ ਐਗਜ਼ਿਟ ਪੋਲ ਦੀ ਗੱਲ ਹੋਣ ਲੱਗ ਗਈ ਹੈ। 2026 ਆਸਾਮ ਦੇ ਵਿਚ ਭਾਜਪਾ ਦਾ ਦਬਦਬਾ, ਕੇਰਲ ਦੇ ਵਿਚ UDF ਦੀ ਵਾਪਸੀ ਅਤੇ ਬੰਗਾਲ ਤਾਮਿਲਨਾਡੂ ਦੇ ਵਿਚ ਫਸਮਾ ਮੁਕਾਬਲਾ ਹੋਣ ਦੀ ਭਵਿੱਖਬਾਣੀ ਕਰ ਦਿੱਤੀ ਹੈ। ਦੇਸ਼ ਦੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਵੱਖ ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹੈ। ਆਸਾਮ ਦੇ ਵਿਚ ਐਕਸਿਸ ਮਾਈ ਇੰਡੀਆ ਨੇ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕਰਦਿਆਂ ਉਨ੍ਹਾਂ ਨੂੰ 88 ਤੋਂ 100 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ, ਜਦਕਿ ਕਾਂਗਰਸ ਨੂੰ ਮੈਚ 24 ਤੋਂ 36 ਸੀਟਾਂ ਮਿਲਦੀਆਂ ਦਿਖਾਈ ਗਈਆਂ। ਕੇਰਲ ਦੇ ਵਿਚ ਐਕਸਿਸ ਮਾਈ ਇੰਡੀਆ ਅਤੇ ਪੀਪਲਜ਼ ਪਲਸ ਦੋਵਾਂ ਨੇ ਹੀ UDF ਦੀ ਜਿੱਤ ਦਾ ਸੰਕੇਤ ਦਿੱਤਾ, ਜਿਸ ਦੇ ਵਿਚ UDF ਨੂੰ 75 ਤੋਂ 85 ਅਤੇ ਸੱਤਾਧਾਰੀ ਐਲ ਡੀ ਐਫ਼ ਨੂੰ 55 ਤੋਂ 65 ਸੀਟਾਂ ਮਿਲਣ ਦੀ ਉਮੀਦ ਜਤਾਈ ਗਈ ਹੈ। ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਮੈਟਰੀਜ਼ ਨੇ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ, ਹਾਲਾਂਕਿ ਪੀਪਲਜ਼ ਪਲਸ ਅਨੁਸਾਰ ਤ੍ਰਿਣਮੂਲ ਕਾਂਗਰਸ ਟੀ ਐਮ ਸੀ 177 ਤੋਂ 187 ਸੀਟਾਂ ਦੇ ਨਾਲ ਬਹੁਮਤ ਵੱਲ ਵੱਧ ਰਹੀ ਹੈ ਤੇ ਭਾਜਪਾ ਨੂੰ 95 ਤੋਂ 110 ਸੀਟਾਂ ਮਿਲ ਸਕਦੀਆਂ ਨੇ। ਤਾਮਿਲਨਾਡੂ ਦੇ ਵਿਚ ਪੀਪਲਜ਼ ਪਲਸ ਦੇ ਅੰਕੜਿਆਂ ਦੇ ਮੁਤਾਬਕ ਡੀ ਐਮ ਕੇ 125 ਤੋਂ 145 ਸੀਟਾਂ ਲੈ ਕੇ ਜਿਹੜਾ ਸਭ ਤੋਂ ਅੱਗੇ ਰਹਿ ਸਕਦੀ ਹੈ, ਜਦਕਿ ਏ ਡੀ ਐਮ ਕੇ ਨੂੰ 65 ਤੋਂ 80 ਜਿਹੜੀਆਂ ਨੇ ਸੀਟਾਂ, ਟੀ ਵੀ ਕੇ ਜਿਹੜੀ ਹੈ ਉਹਨੂੰ 18 ਤੋਂ 24 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ। ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤੇ ਆਸਟ੍ਰੇਲੀਆ ਤੋਂ ਜਿਹੜਾ ਡਿਪੋਰਟੇਸ਼ਨ ਹੋ ਰਹੀ ਹੈ, ਆਸਟ੍ਰੇਲੀਆ ਦੇ ਵੱਲੋਂ ਪੰਜਾਬ ਦੇ 11 ਨੌਜਵਾਨਾਂ ਦੇ ਸਣੇ 15 ਭਾਰਤੀ ਡਿਪੋਰਟ ਕੀਤੇ ਹੈ। ਡਿਪੋਰਟ ਕੀਤੇ ਜਾਣ ਵਾਲਿਆਂ ਦੇ ਵਿਚ ਪੰਜਾਬ ਦੇ 11 ਨੇ, ਤੇਲੰਗਾਨਾ ਦੇ 2 ਨੇ ਤੇ ਹਰਿਆਣਾ ਦੇ ਉੱਤਰਾਖੰਡ ਦਾ ਇਕ ਇਕ ਜਿਹੜਾ ਨੌਜਵਾਨ ਸ਼ਾਮਲ ਹੈ। ਆਸਟ੍ਰੇਲੀਆ ਨੇ ਭਾਰਤ ਦੇ 15 ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਹੈ ਜੋ ਕਿ ਅੱਜ 29 ਅਪ੍ਰੈਲ ਦੀ ਰਾਤ ਦਿੱਲੀ ਪਹੁੰਚਣਗੇ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨਾਂ ਕਿਹਾ ਕਿ ਆਸਟ੍ਰੇਲੀਆ ਵੱਲੋਂ ਡਿਪੋਰਟ ਕੀਤੇ ਗਏ ਜਿਹੜੇ ਨੇ ਉਹਦੇ ਵਿਚ ਪੰਜਾਬ ਦੇ 11, ਤੇਲੰਗਾਨਾ ਦੇ 2 ਤੇ ਹਰਿਆਣਾ ਦੇ ਉੱਤਰਾਖੰਡ ਦਾ ਇਕ ਇਕ ਨੌਜਵਾਨ ਸ਼ਾਮਲ ਹੈ। ਪੰਜਾਬ ਦੇ 11 ਵਿਅਕਤੀਆਂ ਵਿਚੋਂ 10 ਨੌਜਵਾਨਾਂ ਤੇ ਇਕ ਲੜਕੀ ਸ਼ਾਮਲ ਹੈ। ਇਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਉਤੇ ਪੰਜਾਬ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਏਗਾ। ਉਨਾਂ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਡਿਪੋਰਟ ਕੀਤੇ ਜਾਣ ਵਾਲੇ ਨੌਜਵਾਨਾਂ ਨੇ ਕੁਝ ਗੈਰ ਕਾਨੂੰਨੀ ਕੰਮ ਕੀਤੇ ਨੇ ਜਿਸ ਕਰਕੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਜਿਹੜਾ ਕਿਹਾ ਕਿ ਨੌਜਵਾਨਾਂ ਦੇ ਭਾਰਤ ਆਉਣ ਦੇ ਉਤੇ ਡਿਪੋਰਟ ਕੀਤੇ ਜਾਣ ਦੇ ਕਾਰਨਾਂ ਦੇ ਬਾਰੇ ਪੁੱਛਿਆ ਜਾਏਗਾ। ਮੁੱਖ ਮੰਤਰੀ ਮਾਨ ਹੁਣਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਦੇ ਵਿਚ ਜਾਣ ਤੋਂ ਰੋਕਣ ਦੇ ਲਈ ਵਧੇਰੇ ਕਾਰਜ ਕੀਤੇ ਜਾ ਰਹੇ ਹੈ। ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਨੌਕਰੀ ਮਿਲ ਜਾਵੇਗੀ ਤਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਕਹਿੰਦੇ ਨਹੀਂ ਹੋਏਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਦੂਸਰੇ ਪਾਸੇ ਇਰਾਨ ਇਜ਼ਰਾਈਲ ਜੰਗ ਜਿਹੜੀ ਹੈ, ਅਮਰੀਕਾ ਦੇ ਖਿਲਾਫ ਸੰਯੁਕਤ ਰਾਸ਼ਟਰ ਦੇ ਵਿਚ ਪੁੱਜ ਗਿਆ ਇਰਾਨ। ਸੁਰੱਖਿਆ ਪਰਿਸ਼ਦ ਨੂੰ ਕਾਰਵਾਈ ਕਰਨ ਦੇ ਲਈ ਕਹਿ ਦਿੱਤਾ ਹੈ। ਇਰਾਨ ਨੇ ਹੌਰਮੁਜ਼ ਜਲ ਮਾਰਗ ਦੇ ਵਿਚ ਅਮਰੀਕਾ ਦੀਆਂ ਵਧੀਕੀਆਂ ਦੇ ਖਿਲਾਫ ਸੰਯੁਕਤ ਰਾਸ਼ਟਰ ਦੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਤਹਿਰਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਇਰਾਨ ਨੇ ਪੱਤਰ ਭੇਜ ਕੇ ਅਮਰੀਕਾ ਤੇ ਕਈ ਜਿਹੜੇ ਗੰਭੀਰ ਦੋਸ਼ ਲਗਾਏ ਨੇ। ਇਰਾਨ ਦਾ ਕਹਿਣਾ ਕਿ ਅਮਰੀਕਾ ਨੇ ਉਸ ਦੇ ਜਹਾਜ਼ਾਂ ਨੂੰ ਜ਼ਬਤ ਕਰਕੇ ਡਾਕਾ ਮਾਰਿਆ। ਸੰਯੁਕਤ ਰਾਸ਼ਟਰ ਦੇ ਵਿਚ ਇਰਾਨ ਦੇ ਰਾਜਦੂਤ ਅਮੀਰ ਸਈਦ ਇਰਾਵਾਨੀ ਨੇ ਕਿਹਾ ਕਿ ਅਮਰੀਕਾ ਨੇ ਮੈਜਿਸਟਿਕ ਅਤੇ ਟਿਫਨੀ ਨਾਮ ਦੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਦੇ ਵਿਚ ਲਿਆ। ਲਗਭਗ 38 ਲੱਖ ਬੈਰਲ ਇਰਾਨੀ ਤੇਲ ਵੀ ਜਿਹੜਾ ਜ਼ਬਤ ਕੀਤਾ। ਉਨ੍ਹਾਂ ਨੇ ਇਸ ਕਦਮ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਅੰਤਰਰਾਸ਼ਟਰੀ ਵਪਾਰ ਦੇ ਵਿਚ ਦਖਲ ਦੇਣ ਦੇ ਦੋਸ਼ ਲਾਏ। ਇਰਾਨ ਦਾ ਦੋਸ਼ ਹੈ ਕਿ ਅਮਰੀਕਾ ਦੀ ਇਹ ਜਿਹੜੀ ਕਾਰਵਾਈ ਹੈ ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਤੇ ਸਮੁੰਦਰ ਦੇ ਨਾਲ ਜੁੜੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ। ਇਰਾਵਾਨੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਕਦਮਾਂ ਨੂੰ ਰੋਕਿਆ ਨਾ ਗਿਆ ਤਾਂ ਇਹ ਖਤਰਨਾਕ ਮਿਸਾਲ ਬਣ ਸਕਦੀ ਹੈ ਜਿਸ ਦੇ ਨਾਲ ਪੂਰੀ ਦੁਨੀਆ ਦੇ ਵਿਚ ਕਾਨੂੰਨ ਵਿਵਸਥਾ ਕਮਜ਼ੋਰ ਪੈ ਸਕਦੀ ਹੈ। ਇਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਿਹੜਾ ਹੈ UNSC ਤੋਂ ਮੰਗ ਕੀਤੀ ਕਿ ਉਹ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕਰੇ ਤੇ ਇਸ ਮੁੱਦੇ ਦੇ ਉਤੇ ਕਾਰਵਾਈ ਕਰੇ। ਇਰਾਨੀ ਸੰਘਰਸ਼ ਨੂੰ ਜਿਹੜਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਮੰਗਲਵਾਰ ਨੂੰ ਕੱਲ ਬੀਤੇ ਉਸ ਸਮੇਂ ਰੁਕ ਗਈਆਂ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਿਹੜਾ ਹੈ ਤਹਿਰਾਨ ਦੇ ਤਾਜ਼ਾ ਪ੍ਰਸਤਾਵ ਤੋਂ ਜਿਹੜਾ ਨਾਖੁਸ਼ ਦਿਖਾਈ ਦਿੱਤਾ ਤੇ ਇਰਾਨ ਨੇ ਅਮਰੀਕਾ ਨੂੰ ਸੂਚਿਤ ਕੀਤਾ ਕਿ ਉਹ ਢਹਿ ਢੇਰੀ ਹੋਣ ਦੀ ਸਥਿਤੀ ਦੇ ਵਿਚ ਹੈ ਤੇ ਆਪਣੀ ਲੀਡਰਸ਼ਿਪ ਦੀ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ 2 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਸੁਲਝਾਉਣ ਦੇ ਲਈ ਇਰਾਨ ਦੀ ਸਭ ਤੋਂ ਤਾਜ਼ਾ ਪੇਸ਼ਕਸ਼ ਦੇ ਵਿਚ ਕਿਹਾ ਗਿਆ ਸੀ ਕਿ ਪਰਮਾਣੂ ਪ੍ਰੋਗਰਾਮ ਦੇ ਬਾਰੇ ਚਰਚਾ ਨੂੰ ਉਦੋਂ ਤੱਕ ਜਿਹੜਾ ਪਾਸੇ ਰੱਖਿਆ ਜਾਵੇ ਜਦੋਂ ਤੱਕ ਸੰਘਰਸ਼ ਖਤਮ ਨਹੀਂ ਹੋ ਜਾਂਦਾ ਤੇ ਸ਼ਿਪਿੰਗ ਵਿਵਾਦ ਹੱਲ ਨਹੀਂ ਹੋ ਜਾਂਦੇ। ਪਰ ਟਰੰਪ ਚਾਹੁੰਦੇ ਨੇ ਕਿ ਪਰਮਾਣੂ ਮੁੱਦਿਆਂ ਦੇ ਨਾਲ ਸ਼ੁਰੂਆਤ ਤੋਂ ਹੀ ਨਜਿੱਠਿਆ ਜਾਵੇ। ਟਰੰਪ ਨੇ ਸੋਮਵਾਰ ਨੂੰ ਆਪਣੇ ਸਲਾਹਕਾਰਾਂ ਦੇ ਨਾਲ ਹੋਈ ਮੀਟਿੰਗ ਦੇ ਜਾਣਕਾਰੀ ਰੱਖਣ ਵਾਲੇ ਇਕ ਅਮਰੀਕੀ ਅਧਿਕਾਰੀ ਨੇ ਗੱਲ ਕਹੀ ਹੈ। ਮੰਗਲਵਾਰ ਨੂੰ ਇਕ ਟਰੁੱਥ ਸੋਸ਼ਲ ਪੋਸਟ ਦੇ ਵਿਚ ਜਿਹੜਾ ਟਰੰਪ ਨੇ ਕਿਹਾ ਕਿ ਇਰਾਨ ਨੇ ਹੁਣੇ ਸਾਨੂੰ ਸੂਚਿਤ ਕੀਤਾ ਕਿ ਉਹ ਢਹਿ ਢੇਰੀ ਹੋਣ ਦੀ ਸਥਿਤੀ ਦੇ ਵਿਚ ਨੇ ਤੇ ਉਹ ਚਾਹੁੰਦੇ ਨੇ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਹੌਰਮੁਜ਼ ਜਲਮਾਰਗ ਜਿਹੜਾ ਖੋਲ ਦਈਏ ਕਿਉਂਕਿ ਉਹ ਆਪਣੀ ਲੀਡਰਸ਼ਿਪ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਮੈਨੂੰ ਵਿਸ਼ਵਾਸ ਹੈ ਕਿ ਉਹ ਕਰਨ ਦੇ ਵਿਚ ਸਮਰਥ ਹੋਣਗੇ। ਟਰੰਪ ਦੀ ਇਸ ਪੋਸਟ ਤੋਂ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਰਾਨ ਨੇ ਇਹ ਸੰਦੇਸ਼ ਕਿਸ ਤਰ੍ਹਾਂ ਪਹੁੰਚਾਇਆ। ਟਰੰਪ ਦੀਆਂ ਤਾਜ਼ਾ ਟਿੱਪਣੀਆਂ ਦੇ ਉਤੇ ਤਹਿਰਾਨ ਵੱਲੋਂ ਅਜੇ ਤੱਕ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਦੂਸਰੇ ਪਾਸੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਗੱਲ ਨਾ ਬਣੀ ਤਾਂ ਅਮਰੀਕਾ ਸਖ਼ਤ ਰੁੱਖ ਕਰੇਗਾ, ਅਖਤਿਆਰ ਟਰੰਪ ਨੇ ਕਿਹਾ। ਟਰੰਪ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਫਿਰ ਤੋਂ। ਉਨ੍ਹਾਂ ਕਿਹਾ ਕਿ ਜੇਕਰ ਈਰਾਨ ਨੇ ਪਰਮਾਣੂ ਪ੍ਰੋਗਰਾਮ ਦਾ ਜਲਦੀ ਕੋਈ ਗੱਲਬਾਤ ਦੇ ਰਾਹੀਂ ਹੱਲ ਨਾ ਨਿਕਲਿਆ ਤਾਂ ਅਮਰੀਕਾ ਸਖ਼ਤ ਰੁੱਖ ਅਖਤਿਆਰ ਕਰੇਗਾ। ਤੇ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉਤੇ ਇਕ ਪੋਸਟ ਦੇ ਵਿਚ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਹਦੇ ਵਿਚ ਉਨ੍ਹਾਂ ਨੇ ਇਕ ਰਾਈਫਲ ਫੜੀ ਹੋਈ ਹੈ ਤੇ ਲਿਖਿਆ ਹੈ ਕਿ ਹੁਣ ਹੋਰ ਸ਼ਰੀਫ ਬਣ ਕੇ ਨਹੀਂ ਰਿਹਾ ਜਾਵੇਗਾ। ਟਰੰਪ ਨੇ ਗੱਲਬਾਤ ਦੇ ਵਿਚ ਹੋ ਰਹੀ ਦੇਰੀ ਦੇ ਉਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਈਰਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਈਰਾਨੀ ਆਗੂਆਂ ਦੀ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਵਿਚ ਅਸਮਰਥਾ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪਰਮਾਣੂ ਹਥਿਆਰਾਂ ਤੇ ਰੋਕ ਲਗਾਉਣ ਵਾਲੇ ਸਮਝੌਤੇ ਉਤੇ ਦਸਤਖਤ ਕਿਵੇਂ ਕਰਨੇ ਨੇ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਇਲਾਕੇ ਦੇ ਵਿਚ ਤਣਾਅ ਵਧ ਰਿਹਾ ਤੇ ਗੱਲਬਾਤ ਰੁਕੀ ਪਈ ਹੈ। ਆਪਣੀ ਸਰਕਾਰ ਦੇ ਸਖ਼ਤ ਹੁੰਦੇ ਤੇਵਰਾਂ ਦੇ ਬਾਰੇ ਦਸਦਿਆਂ ਟਰੰਪ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਈਰਾਨ ਦੇ ਲਈ ਇਹ ਚੰਗਾ ਹੋਵੇਗਾ ਕਿ ਉਹ ਜਲਦੀ ਸਮਝਦਾਰ ਬਣ ਜਾਣ। ਟਰੰਪ ਦੀ ਇਸ ਪੋਸਟ ਤੋਂ ਇਸ਼ਾਰਾ ਮਿਲਦਾ ਕਿ ਜੇਕਰ ਈਰਾਨ ਨੇ ਅਮਰੀਕਾ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰਨਾ ਜਾਰੀ ਰੱਖਿਆ ਤਾਂ ਅਮਰੀਕਾ ਦੀ ਨੀਤੀ ਹੋਰ ਵੀ ਜ਼ਿਆਦਾ ਜਿਹੜਾ ਹਮਲਾਵਰ ਹੋ ਸਕਦੀ ਹੈ। ਦੂਸਰੇ ਪਾਸੇ ਸਿਆਸਤ ਜਿਹੜੀ ਹੈ ਅਮਰੀਕਾ ਦੀ, ਕੇਵਿਨ ਵਾਰਸ਼ ਦੀ ਫੈਡਰਲ ਰਿਜ਼ਰਵ ਮੁਖੀ ਵਜੋਂ ਨਿਯੁਕਤੀ ਨੂੰ ਸੈਨੇਟ ਕਮੇਟੀ ਦੀ ਮਨਜ਼ੂਰੀ ਮਿਲ ਗਈ ਹੈ। ਪਾਵੇਲ ਦੀ ਜਿਹੜੀ ਹੁਣ ਛੁੱਟੀ ਹੋਏਗੀ। ਅਮਰੀਕੀ ਸੈਨੇਟ ਦੀ ਇਕ ਪ੍ਰਮੁੱਖ ਕਮੇਟੀ ਨੇ ਬੁੱਧਵਾਰ ਅੱਜ ਕੇਵਿਨ ਵਾਰਸ਼ ਦੀ ਫੈਡਰਲ ਰਿਜ਼ਰਵ ਅਮਰੀਕਾ ਦਾ ਕੇਂਦਰੀ ਬੈਂਕ ਜਿਹੜਾ ਉਹਦੇ ਅਗਲੇ ਚੇਅਰਮੈਨ ਦੇ ਵਜੋਂ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਂਕਿੰਗ ਕਮੇਟੀ ਦੇ ਵਿਚ ਹੋਈ ਵੋਟਿੰਗ ਦੇ ਦੌਰਾਨ ਵਾਰਸ਼ ਦੇ ਵੱਖ ਜਿਹੜਾ ਪੱਖ ਦੇ ਵਿਚ 13 ਤੇ ਵਿਰੋਧ ਦੇ ਵਿਚ 11 ਵੋਟਾਂ ਪਈਆਂ। ਹੁਣ ਇਸ ਨਿਯੁਕਤੀ ਦੇ ਉਤੇ ਅੰਤਮ ਫੈਸਲੇ ਦੇ ਲਈ ਪੂਰੀ ਸੈਨੇਟ ਦੇ ਵਿਚ ਵੋਟਿੰਗ ਹੋਏਗੀ, ਜਿੱਥੇ ਰਿਪਬਲਿਕਨਾਂ ਦੇ ਬਹੁਮਤ ਕਾਰਨ ਉਨ੍ਹਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਜਾਂਚ ਵਾਪਸ ਲੈਣ ਮਗਰੋਂ ਸਾਫ਼ ਹੋਇਆ ਰਸਤਾ ਇਹਦੇ ਵਿਚ ਵਾਰਸ਼ ਦੀ ਜਿਹੜੀ ਨਾਮਜ਼ਦਗੀ ਪਿਛਲੇ ਕੁਝ ਸਮੇਂ ਤੋਂ ਰੁਕੀ ਹੋਈ ਸੀ ਤੇ ਕਿਉਂਕਿ ਉੱਤਰੀ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਥੋਮ ਟਿਲਿਸ ਨੇ ਇਸਦਾ ਜਿਹੜਾ ਸੀ ਵਿਰੋਧ ਕੀਤਾ ਸੀ। ਟਿਲਿਸ ਦੀ ਸ਼ਰਤ ਸੀ ਕਿ ਜਦੋਂ ਤੱਕ ਮੌਜੂਦਾ ਫੈਡਰਲ ਜਿਹੜਾ ਰਿਜ਼ਰਵ ਹੈ ਮੁਖੀ ਜਿਹੜਾ ਜੇ ਪਾਵੇਲ ਵਿਰੁੱਧ ਚੱਲ ਰਹੀ ਅਪਰਾਧਿਕ ਜਾਂਚ ਬੰਦ ਨਹੀਂ ਹੁੰਦੀ, ਉਹ ਵਾਰਸ਼ ਦਾ ਜਿਹੜਾ ਸਮਰਥਨ ਨਹੀਂ ਕਰਨਗੇ। ਬੀਤੇ ਹਫ਼ਤੇ ਅਮਰੀਕੀ ਨਿਆਂ ਵਿਭਾਗ ਵੱਲੋਂ ਇਸ ਜਾਂਚ ਨੂੰ ਵਾਪਸ ਲੈਣ ਅਤੇ ਕੇਸ ਨੂੰ ਫੈਡਰਲ ਰਿਜ਼ਰਵ ਦੇ ਇੰਸਪੈਕਟਰ ਜਨਰਲ ਨੂੰ ਸੌਂਪਣ ਤੋਂ ਬਾਅਦ ਟਿਲਿਸ ਨੇ ਆਪਣਾ ਵਿਰੋਧ ਵਾਪਸ ਲੈ ਲਿਆ, ਜਿਸ ਦੇ ਨਾਲ ਵਾਰਸ਼ ਦੇ ਲਈ ਜਿਹੜਾ ਰਾਹ ਪੱਧਰਾ ਹੋ ਗਿਆ। ਵਿਰੋਧੀ ਧਿਰ ਵੱਲੋਂ ਤਿੱਖੀ ਆਲੋਚਨਾ ਹੋ ਰਹੀ ਹੈ। ਡੈਮੋਕਰੇਟਿਕ ਪਾਰਟੀ ਜਿਹੜੀ ਹੈ ਉਹਨੇ ਵਾਰਸ਼ ਦੀ ਨਿਯੁਕਤੀ ਦਾ ਸਖ਼ਤ ਵਿਰੋਧ ਕੀਤਾ ਹੈ। ਸੀਨੀਅਰ ਸੈਨੇਟਰ ਐਲਿਜ਼ਾਬੈਥ ਵਾਰਨ ਨੇ ਦੋਸ਼ ਲਾਇਆ ਕਿ ਵਾਰਸ਼ ਰਾਸ਼ਟਰਪਤੀ ਟਰੰਪ ਦੇ ਹੱਥਾਂ ਦੀ ਕਠਪੁਤਲੀ ਜਿਹੜੀ ਹੈ ਉਹਦੇ ਵਜੋਂ ਕੰਮ ਕਰਨਗੇ। ਡੈਮੋਕਰੇਟਸ ਦਾ ਮੰਨਣਾ ਹੈ ਕਿ ਟਰੰਪ ਫੈਡਰਲ ਰਿਜ਼ਰਵ ਦੀ ਸੁਤੰਤਰਤਾ ਨੂੰ ਖਤਮ ਕਰਕੇ ਆਪਣੀ ਮਰਜ਼ੀ ਜਿਹੜੀ ਹੈ ਅਨੁਸਾਰ ਫੈਸਲੇ ਕਰਵਾਉਣਾ ਚਾਹੁੰਦਾ ਹੈ। ਵਾਰਸ਼ ਦਾ ਜਿਹੜਾ ਪੱਖ ਦੇ ਉਤੇ ਵਿਵਾਦ ਚੱਲ ਰਿਹਾ। ਆਪਣੀ ਸੁਣਵਾਈ ਦੇ ਦੌਰਾਨ ਵਾਰਸ਼ ਨੇ ਜਿਹੜਾ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਕਦੇ ਵੀ ਵਿਆਜ ਦਰਾਂ ਬਾਰੇ ਕੋਈ ਪਹਿਲਾਂ ਤੋਂ ਤੈਅ ਫੈਸਲਾ ਲੈਣ ਦੇ ਲਈ ਨਹੀਂ ਕਿਹਾ। ਹਾਲਾਂਕਿ ਜਦੋਂ ਉਨ੍ਹਾਂ ਤੋਂ 2020 ਦੀਆਂ ਚੋਣਾਂ ਦੇ ਵਿਚ ਟਰੰਪ ਦੀ ਹਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਨੂੰ ਫੈਡਰਲ ਰਿਜ਼ਰਵ ਤੋਂ ਜਿਹੜਾ ਦੂਰ ਰੱਖਣਾ ਚਾਹੁੰਦੇ ਨੇ ਤੇ ਟਰੰਪ ਲਗਾਤਾਰ ਵਿਆਜ ਦਰਾਂ ਘਟਾਉਣ ਦੀ ਜਿਹੜੀ ਮੰਗ ਕਰ ਰਿਹਾ। ਜੇ ਪਾਵੇਲ ਦਾ ਭਵਿੱਖ ਕੀ ਹੈ? ਮੌਜੂਦਾ ਚੇਅਰਮੈਨ ਜੇ ਪਾਵੇਲ ਦਾ ਕਾਰਜਕਾਲ 15 ਮਈ ਨੂੰ ਜਿਹੜਾ ਖਤਮ ਹੋ ਰਿਹਾ। ਹਾਲਾਂਕਿ ਉਨ੍ਹਾਂ ਦੇ ਕੋਲ 2028 ਤੱਕ ਬੈਂਕ ਦੇ ਗਵਰਨਰ ਦੇ ਵਜੋਂ ਬਣੇ ਰਹਿਣ ਦਾ ਜਿਹੜਾ ਬਦਲ ਮੌਜੂਦ ਹੈ, ਪਰ ਆਮ ਤੌਰ ਦੇ ਉਤੇ ਅਹੁਦਾ ਛੱਡਣ ਤੋਂ ਬਾਅਦ ਚੇਅਰਮੈਨ ਬੈਂਕ ਤੋਂ ਵਿਦਾ ਲੈ ਲੈਂਦੇ ਨੇ ਤੇ ਦੂਜੇ ਪਾਸੇ ਟਰੰਪ ਪ੍ਰਸ਼ਾਸਨ ਨੇ ਫੈਡਰਲ ਗਵਰਨਰ ਲੀਜ਼ਾ ਕੁੱਕ ਨੂੰ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਦਾ ਮਾਮਲਾ ਸੁਪਰੀਮ ਕੋਰਟ ਦੇ ਵਿਚ ਵਿਚਾਰ ਦੇ ਅਧੀਨ ਚੱਲ ਰਿਹਾ। ਦੂਸਰੇ ਪਾਸੇ ਸਿਆਸਤ ਅਮਰੀਕਨ, ਰੱਖਿਆ ਮੰਤਰੀ ਕਰ ਰਹੇ ਗੁੰਮਰਾਹ। ਜੇ ਡੀ ਵੈਂਸ ਨੇ ਜਿਹੜਾ ਪੀਟ ਹੇਕਸ ਦੇ ਉਤੇ ਸ਼ੱਕ ਜਿਹੜਾ ਜਤਾਇਆ। ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਦੇ ਦੌਰਾਨ ਟਰੰਪ ਦੇ ਦੋ ਸਭ ਤੋਂ ਭਰੋਸੇਮੰਦ ਸਾਥੀਆਂ ਜਿਹੜੇ ਨੇ ਉਨ੍ਹਾਂ ਦੇ ਵਿਚੋਂ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਰੱਖਿਆ ਮੰਤਰੀ ਪੀਟ ਹੇਕਸ ਦੇ ਵਿਚਾਲੇ ਗੰਭੀਰ ਮਤਭੇਦ ਸਾਹਮਣੇ ਆਏ ਨੇ। ਇਕ ਤਾਜ਼ਾ ਮੀਡੀਆ ਰਿਪੋਰਟ ਦੇ ਅਨੁਸਾਰ ਜੇ ਡੀ ਵੈਂਸ ਨੇ ਪੈਟਾਗਨ ਵੱਲੋਂ ਦਿੱਤੀਆਂ ਜਾ ਰਹੀਆਂ ਬਰੀਫਿੰਗਾਂ ਉਤੇ ਸਵਾਲ ਖੜੇ ਕੀਤੇ ਨੇ। ਵੈਂਸ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਪੀਟ ਹੇਕਸੇਥ ਅਤੇ ਪੈਟਾਗਨ ਦੇ ਉੱਚ ਅਧਿਕਾਰੀ ਈਰਾਨ ਜੰਗ ਦੀ ਅਸਲ ਤਸਵੀਰ ਰਾਸ਼ਟਰਪਤੀ ਟਰੰਪ ਤੋਂ ਲੁਕੋ ਰਹੇ ਨੇ। ਰਿਪੋਰਟ ਚ ਕਿਹਾ ਗਿਆ ਕਿ ਵੈਂਸ ਨੇ ਚਿੰਤਾ ਜਤਾਈ ਹੈ ਕਿ ਅਮਰੀਕਾ ਦੀਆਂ ਮਿਜ਼ਾਈਲਾਂ ਦਾ ਭੰਡਾਰ ਖਤਰਨਾਕ ਪੱਧਰ ਤੱਕ ਜਿਹੜਾ ਘਟ ਗਿਆ, ਜਦਕਿ ਹੇਕਸੇਥ ਦਾ ਦਾਅਵਾ ਹੈ ਕਿ ਸਭ ਕੁਝ ਉਨ੍ਹਾਂ ਦੇ ਕੰਟਰੋਲ ਦੇ ਵਿਚ ਹੈ। ਜਿੱਥੇ ਹੇਕਸੇਥ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਈਰਾਨੀ ਹਵਾਈ ਸੈਨਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਉਥੇ ਖੁਫੀਆ ਜਾਣਕਾਰੀ ਅਨੁਸਾਰ ਈਰਾਨ ਦੇ ਕੋਲ ਅਜੇ ਵੀ 2/3 ਏਅਰ ਡਿਫੈਂਸ ਅਤੇ ਵੱਡੀ ਗਿਣਤੀ ਦੇ ਵਿਚ ਬਲੈਸਟਿਕ ਮਿਜ਼ਾਈਲਾਂ ਮੌਜੂਦ ਨੇ। ਉਪ ਰਾਸ਼ਟਰਪਤੀ ਵੈਸ ਤੇ ਜਿਹੜਾ ਨਜ਼ਦੀਕੀ ਸੂਤਰਾਂ ਦੇ ਅਨੁਸਾਰ ਵੈਸ ਨੇ ਰਾਸ਼ਟਰਪਤੀ ਟਰੰਪ ਦੇ ਨਾਲ ਨਿੱਜੀ ਤੌਰ ਦੇ ਉੱਤੇ ਮੁਲਾਕਾਤ ਕਰਕੇ ਪੈਟਾਗਨ ਦੀਆਂ ਰਿਪੋਰਟਾਂ ਦੀ ਸਚਾਈ ਜਿਹੜੀ ਹੈ ਉਹਦੇ ਉੱਤੇ ਸ਼ੱਕ ਜਿਹੜਾ ਜ਼ਾਹਰ ਕੀਤਾ ਹੈ ਤੇ ਉਹਨਾਂ ਉਹ ਨਹੀਂ ਚਾਹੁੰਦੇ ਕਿ ਅਮਰੀਕਾ ਕਿਸੇ ਅਜਿਹੀ ਲੰਮੀ ਜੰਗ ਦੇ ਵਿੱਚ ਫਸੇ ਜਿਸ ਦੇ ਲਈ ਉਹ ਉਸਦੇ ਕੋਲ ਲੋੜੀਂਦੇ ਹਥਿਆਰ ਨਾ ਹੋਣ ਤੇ ਖਾਸ ਕਰਕੇ ਜਦੋਂ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਵੀ ਖਤਰਾ ਜਿਹੜਾ ਬਣਿਆ ਹੋਇਆ ਹੈ। ਦੂਜੇ ਪਾਸੇ ਰੱਖਿਆ ਮੰਤਰੀ ਹੇਕਸੇਤ ਨੇ ਹਮੇਸ਼ਾ ਇਕ ਹਮਲਾਵਰ ਰੁੱਖ ਅਪਣਾਇਆ। ਉਨ੍ਹਾਂ ਨੇ ਹਾਲ ਹੀ ਦੇ ਵਿਚ ਇਰਾਨੀ ਜਹਾਜ਼ਾਂ ਨੂੰ ਮਾਰ ਸੁੱਟਣ ਦੀ ਕਾਰਵਾਈ ਨੂੰ ਬਹੁਤ ਵੱਡੀ ਜਿੱਤ ਦਸਿਆ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੇ ਮੈਕਸੀਮਮ ਪ੍ਰੈਸ਼ਰ ਦੇ ਵਿਜ਼ਨ ਨੂੰ ਜਿਹੜਾ ਸਹੀ ਢੰਗ ਦੇ ਨਾਲ ਲਾਗੂ ਕਰ ਰਹੇ ਨੇ। ਟਰੰਪ ਫਿਲਹਾਲ ਹੇਗਸੇਤ ਅਤੇ ਜਨਰਲ ਕੇਨ ਦੀਆਂ ਰਿਪੋਰਟਾਂ ਦੇ ਉੱਤੇ ਭਰੋਸਾ ਕਰ ਰਹੇ ਨੇ। ਉਨ੍ਹਾਂ ਨੇ ਜਨਤਕ ਤੌਰ ਦੇ ਉੱਤੇ ਕਿਹਾ ਕਿ ਅਮਰੀਕੀ ਫੌਜ ਨੇ ਇਰਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ। ਹਾਲਾਂਕਿ ਵੈਸ ਦੇ ਵੱਲੋਂ ਵਾਰ ਵਾਰ ਉਠਾਏ ਜਾ ਰਹੇ ਸਵਾਲਾਂ ਦੇ ਪ੍ਰਸ਼ਾਸਨ ਜਿਹੜੇ ਨੇ ਦੇ ਅੰਦਰ ਇਕ ਚਿੰਤਾਜਨਕ ਸਥਿਤੀ ਵੀ ਪੈਦਾ ਕਰ ਦਿੱਤੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਦੋ ਆਖਰੀ ਖ਼ਬਰਾਂ ਨੇ। $8,000 ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ, ਡਿਊਸ਼ ਬੈਂਕ ਨੇ ਹੈਰਾਨੀਜਨਕ ਦਾਅਵਾ ਕਰ ਦਿੱਤਾ ਹੈ। ਆਉਣ ਵਾਲੇ 5 ਸਾਲਾਂ ਦੇ ਵਿਚ ਸੋਨੇ ਦੀਆਂ ਕੀਮਤਾਂ ਦੇ ਵਿਚ ਭਾਰੀ ਉਛਾਲ ਆ ਸਕਦਾ ਹੈ। ਇਹ $8,000 ਪ੍ਰਤੀ ਔਸ ਦੇ ਪੱਧਰ ਨੂੰ ਜਿਹੜਾ ਛੂ ਸਕਦੀਆਂ ਨੇ। ਮੌਜੂਦਾ ਸਮੇਂ ਦੇ ਵਿਚ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਸੋਨੇ ਦੀ ਕੀਮਤ ਲਗਭਗ $4,500 ਪ੍ਰਤੀ ਔਸ ਦੇ ਆਲੇ ਦੁਆਲੇ ਜਿਹੜੀ ਹੈ ਘੁੰਮ ਰਹੀ ਹੈ। ਡਿਊਸ਼ ਬੈਂਕ ਦੇ ਜਿਹੜੇ ਅਨੁਮਾਨ ਦੇ ਮੁਤਾਬਕ ਜੇਕਰ ਕੀਮਤਾਂ $8,000 ਤੱਕ ਪਹੁੰਚਦੀਆਂ ਨੇ ਤਾਂ ਇਹ ਮੌਜੂਦਾ ਪੱਧਰ ਤੋਂ ਲਗਭਗ 80% ਦੀ ਤੇਜ਼ੀ ਹੋਵੇਗੀ। ਕੇਂਦਰੀ ਬੈਂਕਾਂ ਦਾ ਸੋਨੇ ਵੱਲ ਵਧਦਾ ਰੁਝਾਨ ਦੇਖਿਆ ਜਾ ਰਿਹਾ ਹੈ। ਰਿਪੋਰਟ ਦੇ ਵਿਚ ਦਸਿਆ ਕਿ ਦੁਨੀਆ ਭਰ ਦੇ ਕੇਂਦਰੀ ਬੈਂਕ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਜਿਹੜਾ ਹੈ ਉਹਦੇ ਵਿਚ ਸੋਨੇ ਦੀ ਹਿੱਸੇਦਾਰੀ ਵਧਾ ਰਹੇ ਨੇ। ਬੈਂਕ ਦੇ ਮੁਤਾਬਕ ਇਹ ਹਿੱਸੇਦਾਰੀ ਮੌਜੂਦਾ 30% ਤੋਂ ਵੱਧ ਕੇ 40% ਤੱਕ ਪਹੁੰਚ ਸਕਦੀ ਹੈ। 2008 ਦੇ ਵਿੱਤੀ ਸੰਕਟ ਤੋਂ ਬਾਅਦ ਕੇਂਦਰੀ ਬੈਂਕਾਂ ਨੇ 225 ਮਿਲੀਅਨ ਔਂਸ ਤੋਂ ਵੱਧ ਸੋਨਾ ਖਰੀਦਿਆ। ਇਸ ਦੇ ਦੌਰਾਨ ਗਲੋਬਲ ਰਿਜ਼ਰਵ ਦੇ ਵਿਚ ਅਮਰੀਕੀ ਡਾਲਰ ਦੀ ਹਿੱਸੇਦਾਰੀ 60% ਤੋਂ ਘੱਟ ਕੇ ਲਗਭਗ 40% ਰਹਿ ਗਈ ਹੈ, ਜਿਸ ਨੂੰ ਡੀ ਡਾਲਰਾਈਜੇਸ਼ਨ ਜਿਹੜਾ ਉਹਦੀ ਪ੍ਰਕਿਰਿਆ ਕਿਹਾ ਜਾ ਰਿਹਾ। ਭਾਰਤ ਸਮੇਤ ਇਹ ਦੇਸ਼ ਖਰੀਦ ਰਹੇ ਨੇ ਰਿਕਾਰਡ ਸੋਨਾ ਜਿਹੜਾ। ਪਹਿਲਾਂ ਸਿਰਫ ਚੀਨ, ਰੂਸ ਅਤੇ ਭਾਰਤ ਅਤੇ ਤੁਰਕੀ ਹੀ ਸੋਨੇ ਦੀ ਖਰੀਦ ਦੇ ਵਿਚ ਅੱਗੇ ਸਨ, ਪਰ ਹੁਣ ਕਜ਼ਾਕਿਸਤਾਨ, ਸਾਊਦੀ ਅਰਬ, ਕਤਰ, ਮਿਸਰ ਅਤੇ UAE ਵਰਗੇ ਦੇਸ਼ ਵੀ ਆਪਣੇ ਭੰਡਾਰ ਦੇ ਵਿਚ ਸੋਨਾ ਜਿਹੜਾ ਤੇਜ਼ੀ ਦੇ ਨਾਲ ਜੋੜ ਰਹੇ ਨੇ। ਵਰਲਡ ਗੋਲਡ ਕੌਂਸਲ ਅਨੁਸਾਰ ਆਰਥਿਕ ਅਤੇ ਰਾਜਨੀਤਿਕ ਅਨਿਸ਼ਚਿਤਤਾ ਵਿਚ ਜਿਹੜਾ ਖਰੀਦਦਾਰੀ ਦਾ ਜਿਹੜਾ ਮੁੱਖ ਕਾਰਨ ਹੈ। ਇਸ ਸਾਲ ਸੋਨੇ ਦੀਆਂ ਕੀਮਤਾਂ ਦੇ ਵਿਚ ਹੁਣ ਤੱਕ ਲਗਭਗ 8% ਦਾ ਵਾਧਾ ਦਰਜ ਕੀਤਾ ਹੈ। ਹਾਲਾਂਕਿ ਅਮਰੀਕਾ ਇਰਾਨ ਤਣਾਅ ਅਤੇ ਮਜ਼ਬੂਤ ਅਮਰੀਕੀ ਡਾਲਰ ਦੇ ਕਾਰਨ ਕੀਮਤਾਂ ਦੇ ਵਿਚ ਕੁਝ ਅਸਥਾਈ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਥੋੜੇ ਸਮੇਂ ਦੇ ਲਈ ਬਾਜ਼ਾਰ ਵਿਚ ਜਿਹੜਾ ਉਤਾਰ ਚੜਾਅ ਰਹੇਗਾ, ਪਰ ਲੰਮੇ ਸਮੇਂ ਦੇ ਲਈ ਸੋਨਾ ਇਕ ਸੁਰੱਖਿਅਤ ਨਿਵੇਸ਼ ਦੇ ਵਜੋਂ ਆਪਣੀ ਪਛਾਣ ਜਿਹੜਾ ਮਜ਼ਬੂਤ ਰੱਖੇਗਾ। ਆਖਰੀ ਖ਼ਬਰ ਹੈ ਟੂਰਿਸਟ ਵੀਜ਼ਾ। ਕਦੇ ਆਪਾਂ ਸੋਚ ਸਕਦੇ ਹਾਂ ਕਿ ਭਾਰਤ ਨੇ 3 ਅਮਰੀਕੀ ਨਾਗਰਿਕ ਨੂੰ ਜਿਹੜਾ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ, ਏਦਾਂ ਵੀ ਹੋ ਜਾਂਦਾ ਹੈ। ਟੂਰਿਸਟ ਵੀਜ਼ੇ ਦੇ ਉੱਤੇ ਆਏ 3 ਅਮਰੀਕੀ ਨਾਗਰਿਕਾਂ ਨੂੰ ਦੇਸ਼ ਛੱਡਣ ਦਾ ਹੁਕਮ ਹੋ ਗਿਆ। ਮਹਾਰਾਸ਼ਟਰ ਦੀ ਪੁਣੇ ਦੀ ਪੁਲਿਸ ਨੇ 3 ਅਮਰੀਕੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ। ਇਨ੍ਹਾਂ ਦੇ ਉੱਤੇ ਟੂਰਿਸਟ ਵੀਜ਼ੇ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੇਸ਼ ਦੇ ਵਿਚ ਧਾਰਮਿਕ ਪ੍ਰਚਾਰ ਗਤੀਵਿਧੀਆਂ ਦੇ ਵਿਚ ਸ਼ਾਮਲ ਹੋਣ ਦਾ ਦੇਸ਼ ਜਿਹੜਾ ਦੋਸ਼ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਤਿੰਨਾਂ ਵਿਦੇਸ਼ੀਆਂ ਨੂੰ ਹਾਲ ਹੀ ਦੇ ਵਿਚ ਸ਼ਹਿਰ ਦੇ ਸਦਾਸ਼ਿਵ ਪੇਟ ਇਲਾਕੇ ਦੇ ਵਿਚ ਧਾਰਮਿਕ ਸਮੱਗਰੀ ਵਾਲੇ ਪਰਚੇ ਵੰਡਦਿਆਂ ਹੋਇਆਂ ਫੜਿਆ ਗਿਆ। ਇਕ ਅਧਿਕਾਰੀ ਦੇ ਮੁਤਾਬਕ ਇਹ ਤਿੰਨੋਂ ਅਮਰੀਕਨ ਨਾਗਰਿਕ ਮਰਦ ਨੇ। ਉਨ੍ਹਾਂ ਇਹ ਵੀ ਜਿਹੜਾ ਦਸਿਆ ਕਿ ਇਨ੍ਹਾਂ ਵਿਚੋਂ ਇਕ ਬਜ਼ੁਰਗ ਹੈ, ਜਦਕਿ ਬਾਕੀ ਦੋਵਾਂ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਹੈ। ਪੁਲਿਸ ਡਿਪਟੀ ਕਮਿਸ਼ਨਰ ਜਿਹੜੇ ਨੇ ਸਪੈਸ਼ਲ ਬ੍ਰਾਂਚ ਸੰਦੀਪ ਭਾਜੀ ਭਾਕਰੇ ਨੇ ਦਸਿਆ ਕਿ ਇਹ ਜਿਹੜਾ ਤਿੰਨੋਂ ਅਮਰੀਕਨ ਨਾਗਰਿਕ ਟੂਰਿਸਟ ਵੀਜ਼ੇ ਦੇ ਉੱਤੇ ਆਏ ਹੋਏ ਨੇ। ਇਨ੍ਹਾਂ ਨੂੰ ਸਦਾਸ਼ਿਵ ਪੇਟ ਦੇ ਵਿਚ ਪਰਚੇ ਵੰਡਦੇ ਹੋਏ ਫੜਿਆ ਗਿਆ। ਸਥਾਨਕ ਲੋਕਾਂ ਨੇ ਇਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ ਲਿਆ ਸੀ ਤੇ ਤੁਰੰਤ ਪੁਲਿਸ ਨੂੰ ਖ਼ਬਰ ਦਿੱਤੀ ਹੈ। ਉਨ੍ਹਾਂ ਵੱਲੋਂ ਵੰਡੇ ਗਏ ਪਰਚੇ ਜਿਹੜੇ ਨੇ ਅੰਗਰੇਜ਼ੀ, ਮਰਾਠੀ ਤੇ ਹਿੰਦੀ ਦੇ ਵਿਚ ਸਨ ਤੇ ਉਨ੍ਹਾਂ ਦੇ ਵਿਚ ਈਸਾਈ ਧਰਮ ਦੇ ਨਾਲ ਸੰਬੰਧਿਤ ਸਮੱਗਰੀ ਸੀ। ਜਾਂਚ ਤੋਂ ਬਾਅਦ ਉਨ੍ਹਾਂ ਨੂੰ ਟੂਰਿਸਟ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ ਗਿਆ ਤੇ ਹੁਣ ਉਨ੍ਹਾਂ ਨੂੰ ਜਿਹੜਾ 10 ਮਈ ਤੱਕ ਦੇਸ਼ ਛੱਡਣ ਦੇ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਜਾਂਚ ਕਰ ਰਹੇ ਹਾਂ ਕਿ ਕੋਈ ਸਥਾਨਕ ਸੰਸਥਾ ਜਾਂ ਵਿਅਕਤੀ ਉਨ੍ਹਾਂ ਦੇ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਜੀ ਦੋਸਤੋ, ਧਰਮ ਪਰਿਵਰਤਨ ਦੀ ਗੱਲ ਹੋ ਰਹੀ ਹੈ ਤੇ ਬਾਹਰੋਂ ਮਿਸ਼ਨਰੀ ਜਿਹੜੇ ਨੇ ਆਉਂਦੇ ਨੇ ਜੀ, ਆਪਣਾ ਪ੍ਰਚਾਰ ਕਰਦੇ ਨੇ। ਇਹ ਸੀ ਜੀ ਦੋਸਤੋ ਦੇਸ਼ ਵਿਦੇਸ਼ ਦੀਆਂ ਅੱਜ ਦੀਆਂ ਖਬਰਾਂ ਤੇ ਅੱਜ 29 ਅਪ੍ਰੈਲ 2026 ਦਾ ਦਿਹਾੜਾ ਤੇ ਲਓ ਫਿਰ ਖਬਰਾਂ ਦੀ ਸਮਾਪਤੀ ਆਪਾਂ ਇੱਥੇ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਜੀ +358 449 976 19 ਬਾਅਦ ਸਟੂਡੀਓ ਦਾ ਨੰਬਰ ਹੈ ਕਾਲ ਤੁਸੀਂ ਕਰ ਸਕਦੇ ਹੋ ਆਖਰ ਦੇ ਵਿਚ ਤੇ ਫਿਰ ਮੈਂ ਆਗਿਆ ਨਾਲ ਦੀ ਨਾਲ ਲਵਾਂਗਾ ਤੁਹਾਡੇ ਤੱਕ ਜਦ ਤੱਕ ਮੈਂ ਸੁਨੇਹੇ ਸਾਂਝੇ ਕਰਨ ਦੀ ਕੋਸ਼ਿਸ਼ ਕਰਦਾ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕਹਿੰਦੇ ਜੀ ਇੰਨੀ ਜ਼ਿਆਦਾ ਕੀਮਤ ਹੋ ਸਕਦੀ ਹੈ ਹਾਂਜੀ ਜੀ 8000 ਆਪਣੇ ਡਾਲਰ ਨੂੰ ਔਂਸ ਦੀ ਗੱਲ ਕੀਤੀ ਹੈ ਜੀ ਮਹਿੰਗਾਈ ਵੱਧ ਰਹੀ ਹੈ ਜੀ ਜੋ ਆਪਣੇ ਮਾਲ ਭੈਣ ਜੀ ਤੇ ਹਾਲਾਤ ਇਹ ਨੇ ਜੀ ਕਿਉਂਕਿ ਅਸਲ ਦੇ ਵਿੱਚ ਤਾਂ ਕਰੰਸੀ ਜਿਹੜੀ ਹੈ ਉਹਨੂੰ ਸੋਨੇ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ ਤੇ ਜੋ ਹਾਲਾਤ ਨੇ ਉਹਦੇ ਨਾਲ ਜੇ ਇਹ ਕੀਮਤਾਂ ਬਦਲ ਗਈਆਂ ਤੇ ਕਿਤੇ ਨਾ ਕਿਤੇ ਅਮਰੀਕਾ ਵੀ ਉਸ ਚੀਜ਼ ਦੇ ਵਿੱਚ ਡੈਮੇਜ ਜਿਹੜਾ ਹੋਏਗਾ ਇਹ ਚੰਗੀਆਂ ਚੀਜ਼ਾਂ ਨੇ ਗੀਆਂ ਅਮਰੀਕਾ ਦੇ ਲਈ ਵੀ ਸ਼ੈਲੀ ਜੀ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਜੀਆਂ ਨੂੰ ਜੀ ਤੇ ਸਤਿ ਸ੍ਰੀ ਅਕਾਲ ਹੈ ਜੀ ਤੇ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਟੂ ਰਿਸਪੈਕਟਡ ਆਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਆਪਣੇ ਚੰਦਰ ਸ਼ੇਖਰ ਜੀ ਕਹਿੰਦੇ ਨੇ ਜੀ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਲਾਈਕ ਨੰਬਰ 4 ਸਾਰਿਆਂ ਨੂੰ ਜੀ ਸਮੂਹਿਕ ਰੂਪ ਦੇ ਵਿਚ ਜੀ ਕਹਿੰਦੇ ਸੈਣੀ ਸਾਹਿਬ ਕਹਿੰਦੇ ਅਸੀਂ ਤਾਂ ਆਪ ਪਹੁੰਚੇ ਹੋਏ ਹਾਂ ਜੀ ਭਾਰਤ ਸਾਹਿਬ ਜੀ ਪਰ ਪਹੁੰਚੇ ਕਿੱਥੇ ਆ ਇਹ ਸਾਨੂੰ ਅਜੇ ਨਹੀਂ ਪਤਾ ਜੀ ਉਹ ਬਾਬਿਆਂ ਦੀ ਗੱਲ ਹੁੰਦੀ ਸੀ ਸ਼ੁਰੂ ਦੇ ਵਿਚ ਜੀ ਜੋ ਹਾਲਾਤ ਨੇ ਤੇ ਚੰਦਰ ਸ਼ੇਖਰ ਜੀ ਦੇ ਬਹੁਤ ਸਾਰੇ ਸੁਨੇਹੇ ਜੀ ਆਇਆਂ ਨੂੰ ਕਹਿੰਦੇ ਪਿਆਰਿਓ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਭ ਦਾ ਡਾਂਸ ਭੰਗੜਾ ਕਰਕੇ ਕਹਿੰਦੇ ਹੀ ਫਿਟਨੈਸ ਓਕੇ ਰਹਿੰਦੀ ਹੈ ਜੀ ਕਹਿੰਦੇ ਹੈਪੀ ਵਰਲਡ ਡਾਂਸ ਡੇ ਕਹਿੰਦੇ ਨੇ ਜੀ ਤੇ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਆ ਨੱਚਣ ਕੁੱਦਣ ਦਿਨ ਦੀਆਂ ਜਿਹੜੀਆਂ ਨੇ ਬਹੁਤ ਬਹੁਤ ਮੁਬਾਰਕਾਂ ਜੀ ਤੇ ਸ਼ੈਲੀ ਜੀ ਕਹਿੰਦੇ ਆ ਸ਼ੰਮੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀਆਂ ਨੂੰ ਜੀ ਤੇ ਚੰਦਰ ਸ਼ੇਖਰ ਜੀ ਕਹਿੰਦੇ ਆ ਇਹਦੇ ਨਾਲ ਮਾਨਸਿਕ ਸੰਤੁਸ਼ਟੀ ਜਿਹੜੀ ਹੈ ਸੰਤੁਲਨ ਵੀ ਓਕੇ ਰਹਿੰਦਾ ਹੈ ਜੀ ਤੇ ਸੋ ਗ੍ਰੇਟ ਜੀ ਜੋਬ ਕਹਿੰਦੇ ਜੀ ਬਹੁਤ ਬਹੁਤ ਸ਼ੁਕਰੀਆ ਆਪਣੇ ਚੰਦਰ ਸ਼ੇਖਰ ਜੀ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਮਨਦੀਪ ਜੱਸੀ ਬਾਈ ਜੀ ਸਾਰੇ ਪਰਿਵਾਰ ਨੂੰ ਸਤਿਕਾਰਤ ਮੈਂਬਰਾਂ ਭੈਣਾਂ ਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਨਾਬ ਜੀਓ ਤੇ ਮੋਰਚੇ ਚੋਂ ਕਹਿੰਦੇ ਗੈਗ ਵਾਲੇ ਚੋਂ ਬਿਨਾਂ ਦੱਸੇ ਭੱਜ ਆਏ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ ਕਹਿੰਦੇ ਤੇ ਜੱਸੀ ਜੀ ਲਿਖਦੇ ਨੇ ਮਨਦੀਪ ਜੀ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸ਼ੈਲੀ ਜੀ ਕਹਿੰਦੇ ਨੇ ਐਡਵੋਕੇਟ ਸੈਣੀ ਸਾਹਿਬ ਜੀ ਨੂੰ ਮੇਰਾ ਸਵਾਲ ਹੈ ਜੀ ਕਿ ਕੱਲ ਬਲਾਕ ਦਿੜਬਾ ਦੇ ਪਿੰਡ ਕੋਹਰੀਆਂ ਦੇ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਨੇ ਸਰਕਾਰੀ ਹਸਪਤਾਲ ਦਾ ਜਿਹੜਾ ਉਦਘਾਟਨ ਕਰਨ ਆਉਣਾ ਹੈ ਜੀ ਤੇ ਜੱਸੀ ਜੀ ਕਹਿੰਦੇ ਕਿਆ ਬਾਤ ਆ ਜਨਾਬ ਜੀ ਉਹ ਮੈਨੂੰ ਯਾਰ ਦੀ ਨਮਾਜ਼ ਪੜ ਲੈਣ ਦੇ ਸ਼ਰਾਂ ਦੀ ਗੱਲ ਫੇਰ ਦੱਸ ਦੇ ਯਾਨੀ ਕਿ ਮੈਨੂੰ ਯਾਰ ਦੀ ਨਮਾਜ਼ ਪੜ ਲੈਣ ਦੇ ਤੇ ਧਿਆਨ ਨਾ ਭਟਕਾ ਪਾਈ ਮੇਰਾ ਇਸੇ ਤਰ੍ਹਾਂ ਬੜਾ ਪਿਆਰਾ ਗੀਤ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗਜ਼ਲ ਜਾਂ ਕਲਾਮ ਕਹਿ ਲਓ ਸ਼ੈਲੀ ਬਾਈ ਜੀ ਕਹਿੰਦੇ ਸਵਾਲ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਨੂੰ ਜਾਬਤੇ ਦੇ ਵਿੱਚੋਂ ਰਹਿ ਕੇ ਸਵਾਲ ਪੁੱਛੇ ਜਾਣਗੇ ਕਿ ਇਹ ਸਹੀ ਹੈ ਜੀ ਕਹਿੰਦੇ ਤੁਹਾਨੂੰ ਪਤਾ ਹੋਣਾ ਜੀ ਜ਼ਿਆਦਾ ਇਹਦੇ ਬਾਰੇ ਤਾਂ ਸ਼ੈਲੀ ਜੀ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਸਵਾਲਾਂ ਤੋਂ ਭੱਜਦੀ ਕਿਉਂ ਹੈ ਜੀ ਮਨਦੀਪ ਜੱਸੀ ਜੀ ਕਹਿੰਦੇ ਸ਼ੈਲੀ ਬਾਈ ਸਿਆਂ ਜੀ ਬਿਲਕੁਲ ਸਹੀ ਹੈ ਵੈਸੇ ਤਾਂ ਪਰ ਬੇਨਤੀ ਹੈ ਪੁੜੇ ਸੇਕ ਵੀ ਹੋਣ ਦਾ ਜਿਹੜਾ ਖਦਸ਼ਾ ਹੈ ਜਨਾਬ ਜੀ ਉਹ ਭਾਰਤ ਜੀ ਤੇ ਸ਼ੰਮੀ ਜੀ ਨੇ ਕਹਿੰਦੇ ਨਹੀਂ ਬਚਾਉਣਾ ਜੀ ਤੇ ਕਿਆ ਬਾਤ ਹੈ ਸੈਣੀ ਸਾਹਿਬ ਜੀ ਕਹਿੰਦੇ ਮਨਦੀਪ ਜੀ ਤੇ ਨੱਚ ਨੱਚ ਕੇ ਯਾਰ ਮਨਾ ਲਈਏ ਨੱਚਦੇ ਨੱਚਣੇ ਦਾ ਜੇਕਰ ਨੱਚਣੇ ਦਾ ਜੇ ਢੰਗ ਹੋਵੇ ਜੱਸੀ ਜੀ ਲਿਖਦੇ ਨੇ ਸ਼ੈਲੀ ਜੀ ਕਹਿੰਦੇ ਜੱਸੀ ਜੀ ਕਿਹੜਾ ਪਹਿਲੀ ਵਾਰੀ ਪੁੜੇ ਸੇਕ ਹੋਣੇ ਹੈ

ਦੀਪ ਜੱਸੀ ਵੀਰ ਜੀ ਆ ਜਾਓ ਜੀ। ਛੈਲੀ ਜੀ ਲਿਖਦੇ ਸੈਣੀ ਸਾਹਿਬ ਜੀ ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ। ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਮੁਕੱਦਰ ਵੀਰ ਜੀ ਨੇ ਸੋਚਣਾ ਕਿ ਖਰੇ ਵੋਟ ਪਾਉਣ ਦੇ ਲਈ ਆਵਾਜ਼ਾਂ ਮਾਰਦੇ ਨੇ ਜੀ। ਸ਼ੈਲੀ ਜੀ ਲਿਖਦੇ ਸੈਣੀ ਸਾਹਿਬ ਜੀ ਸਵਾਲ ਪੁੱਛਿਆ ਸੀ ਜੀ ਗੱਲ ਹੋਰ ਪਾਸੇ ਹੀ ਤੁਰ ਪਈ ਜੀ। ਕਹਿੰਦੇ ਖੈਰ ਤੇ ਅੱਜ ਦਾ ਪ੍ਰੋਗਰਾਮ ਹੁੰਦਾ ਜੀ ਸ਼ਮੀ ਜੀ ਦੇ ਨਾਲ ਤੇ ਇਸ ਕਰਕੇ ਉਹ ਜਿਹੜਾ ਸਿਆਸੀ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਅਦ ਦੇ ਵਿਚ ਹੀ ਕਰਦੇ ਆ। ਮਨਦੀਪ ਜੱਸੀ ਜੀ ਕਹਿੰਦੇ ਸੈਣੀ ਸਾਹਿਬ ਜੀ ਸਾਡੇ ਵਰਗ ਵਾਲੇ ਲੋਕ ਡਾਂਸ ਤੋਂ ਭੰਗੜਾ ਭੰਗੜੇ ਤੋਂ ਭੂਤ ਭੰਗੜੇ ਵਾਲੇ ਬਣ ਜਾਂਦੇ ਨੇ ਲੱਤੋ ਲੱਤੀ ਵਾਲਾ ਕੰਮ ਕਹਿੰਦੇ ਜਨਾਬ ਜੀ। ਉਹ ਸ਼ੈਲੀ ਜੀ ਲਿਖਦਾ ਜੱਸੀ ਜੀ ਤੁਸੀਂ ਹੀ ਸੁਣਾ ਜਾਵੋ ਆ ਕੇ ਕੁਝ ਮਹਿਫਲ ਰੰਗੀਨ ਹੋ ਜਾਵੇਗੀ। ਤੇ ਆਪਣੇ ਸੈਣੀ ਸਾਹਿਬ ਲਿਖਦੇ ਨੇ ਕਿ ਤੁਸੀਂ ਸੋਚਦੇ ਹੋ ਭਗਵੰਤ ਮਾਨ ਕਿਸੇ ਸਵਾਲ ਦਾ ਜਵਾਬ ਦੇਣ ਦੀ ਹਾਲਤ ਦੇ ਵਿਚ ਹੋਵੇਗਾ। ਉਹ ਆਪਣੀ ਗੱਲ ਹੀ ਕਹਿੰਦੇ ਨੇ ਸੁਣਦੇ ਕਿਸੇ ਦੀ ਨਹੀਂ ਜੀ। ਬਾਕੀ ਤੁਸੀਂ ਯਤਨ ਕਰ ਲੈਣਾ ਜੀ ਪਰ ਮੈਨੂੰ ਉਮੀਦ ਨਹੀਂ ਜੀ। ਆਪਣੇ ਰਾਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਭੁਪਿੰਦਰ ਭਾਰਤ ਜੀ, ਸਮਰਜੀਤ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ ਜੀਰਾ ਸਾਹਿਬ। ਤੇ ਸੈਣੀ ਸਾਹਿਬ ਲਿਖਦੇ ਨੇ ਬਿਲਕੁਲ ਮਨਦੀਪ ਜੱਸੀ ਵੀਰ ਜੀ ਸਾਨੂੰ ਤਾਂ ਅਗਲੇ ਸਿਆਣੇ ਕੋਲ ਲੈ ਜਾਣਗੇ ਭਈ ਚਿਮਟੇ ਮਾਰ ਮਾਰ ਕੇ ਭੂਤ ਕੱਢਦੇ, ਹੱਸਦੇ ਨੇ ਨਾਲੇ। ਮਨਦੀਪ ਜੀ ਲਿਖਦੇ ਆ ਕਿ ਸ਼ੈਲੀ ਬਾਈ ਸਿਆਂ ਜੀ ਹੁਣ ਤਾਂ ਔਖਾ ਜੀ ਮਾਫ ਕਰਨਾ ਜੀ। ਸ਼ੈਲੀ ਜੀ ਲਿਖਦੇ ਸੈਣੀ ਸਾਹਿਬ ਜੀ ਬਿਲਕੁਲ ਦਰੁਸਤ ਫਰਮਾਇਆ ਆਪ ਜੀ ਨੇ, ਮਾਨ ਸਾਹਿਬ ਕਿਸੇ ਦੀ ਨਹੀਂ ਸੁਣਦੇ, ਗੱਲ ਨੂੰ ਜਾਂ ਸਵਾਲ ਨੂੰ ਘੁਮਾਉਣਾ ਆਉਂਦਾ, ਅਸੀਂ ਜਾਵਾਂਗੇ ਜ਼ਰੂਰ ਪਰ ਸਾਨੂੰ ਦੂਰ ਹੀ ਰੋਕਿਆ ਜਾਵੇਗਾ, ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ। ਮਨਦੀਪ ਜੀ ਲਿਖਦੇ ਨੇ ਜੀ ਜਨਾਬ ਸੈਣੀ ਸਾਹਿਬ ਜੀ ਭੁੱਲ ਭੁਲੇਖੇ ਕੋਈ ਸਟੈਪ ਵਧੀਆ ਲੱਗ ਗਿਆ ਤਾਂ ਇਹਨਾਂ ਪੁੱਛਣਾ ਕਿਹੜਾ ਉਸਤਾਦ ਧਾਰਿਆ ਸੀ ਤੁਸੀਂ ਜੀ, ਫਿਰ 100 ਸਵਾਲ ਰਹਿਣ ਹੀ ਦਈਏ ਜਨਾਬ ਜੀ। ਸ਼ੈਲੀ ਜੀ ਕਹਿੰਦੇ ਹਰਦੀਪ ਗਿੱਲ ਹਰਦੀਪ ਜੀ ਆਪਣੇ ਮਨਦੀਪ ਜੀ ਨੇ ਲਿਖਿਆ, ਗਿੱਲ ਹਰਦੀਪ ਵੀ ਕਹਿੰਦੇ ਸੀ ਜੀ ਹਾਂਜੀ। ਤੇ ਪਹਿਲੀ ਵਾਰ ਕਨਵਰ ਗਰੇਵਾਲ ਨੂੰ ਪਟਿਆਲਾ ਯੂਨੀਵਰਸਿਟੀ ਦੇ ਵਿਚ ਸੁਣਿਆ ਸੀ ਕਹਿੰਦੇ ਸ਼ੈਲੀ ਜੀ, ਤੇ ਹੁਣ ਤਾਂ ਕਹਿੰਦੇ ਨਵੇਂ ਨਵੇਂ ਗਾਣੇ ਆ ਗਏ, ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ, ਮਨਦੀਪ ਜੱਸੀ ਖਵਾ ਦੇ ਚੰਨਾ ਮੇਰਿਆ ਨਾਗਣੀ ਦਾ ਭੋਰਾ, ਸ਼ੈਲੀ ਬਾਈ ਜੀ ਤੁਹਾਡੇ ਕਹੇ ਵਾਂਗੂ ਜੀ। ਤੇ ਸ਼ੈਲੀ ਜੀ ਕਹਿੰਦੇ ਜੱਸੀ ਜੀ ਬਾਈ ਜੀ ਟਵਾਣੇ ਦੇ ਕਹਿਣਾ ਟਵਾਣਾ ਜੀ ਦੇ ਅਨੁਸਾਰ ਕਹਿੰਦੇ ਨੇ। ਆਖਰੀ ਸੁਨੇਹਾ ਵੱਲ ਨੂੰ ਵਧੀਏ ਤਾਂ ਦੋਸਤੋ ਆਪਣੇ ਮਨਦੀਪ ਜੀ ਲਿਖਦੇ ਆਹੋ ਆਹੋ ਭਾਰਤ ਸਾਹਿਬ ਜੀ ਤੇ ਡਾਂਸ ਕਰਨ ਦੇ ਲਈ ਆਲਣੇ ਬਣਾਉਣੇ ਪੈਂਦੇ ਨੇ ਜੀ ਪੰਛੀ ਪਰਿੰਦਿਆਂ ਨੂੰ ਜੀ। ਅੱਜ ਵਾਲੀ ਗੱਲਬਾਤ ਦੇ ਉੱਤੇ ਵਿਸ਼ਾ ਕਿਆ ਬਾਤਾਂ ਭਾਰਤ ਸਾਹਿਬ, ਸ਼ੁਕਰੀਆ ਬਹੁਤ ਬਹੁਤ ਮਨਦੀਪ ਜੀ ਐਪਰੀਸ਼ੀਏਟ ਕਰਨ ਲਈ। ਸੁਰਜੀਤ ਭਾਰਤ ਸਾਡੇ ਸਤਿ ਸ੍ਰੀ ਅਕਾਲ ਭੇਜਦੇ ਨੇ ਮਦਰ ਜੀ, ਤੇ ਮਨਦੀਪ ਆਪਣੇ ਮਾਲ ਭੈਣ ਜੀ ਕਹਿੰਦੇ ਨੇ ਇੰਨੀ ਜ਼ਿਆਦਾ ਕੀਮਤ ਹੋ ਸਕਦੀ ਹੈ ਸੋਨੇ ਦੀ। ਤੇ ਮਾਨ ਸਿੰਘ ਸੈਣੀ ਸਾਹਿਬ ਆਖਰ ਦੇ ਵਿਚ ਸੁਨੇਹਾ ਉਨ੍ਹਾਂ ਦਾ ਆਇਆ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਜੀ। ਲੋ ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਅੱਜ ਇੱਥੇ ਹੀ ਲੈਣੇ ਆ ਗਿਆ। ਕਿਸੇ ਦੋਸਤ ਦਾ ਸੁਨੇਹਾ ਜਾਂ ਨਾਮ ਲੈਣਾ ਭੁੱਲ ਗਿਆ ਮੈਂ ਮਾਫ਼ੀ ਚਾਹਵਾਂਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਮੈਂ ਵੈਸੇ ਤਾਂ ਪਰਸਨਲੀ ਮੈਸੇਜ ਵੀ ਪਾਇਆ ਸੀ ਭਾਨ ਸਿੰਘ ਗਰੇਵਾਲ ਜੀ ਨੂੰ ਕਿ ਸਭ ਕੁਝ ਠੀਕ ਠਾਕ ਹੈ ਜੀ, ਬੜੇ ਦਿਨ ਹੋ ਗਏ ਉਨ੍ਹਾਂ ਨੂੰ ਦੇਖਿਆ ਨਹੀਂ ਹੈ ਨਾ ਮਹਿਫਲ ਮਿੱਤਰਾਂ ਚ ਨਾ ਆਪਣੇ ਜ਼ਿੰਦਗੀਨਾਮਾ ਦੇ ਵਿਚ ਤੇ ਨਾ ਹੀ ਕਿਤੇ ਹੋਰ। ਤੇ ਜ਼ਰੂਰ ਸੂਚਨਾ ਦੇਣਾ ਜੀ ਦੋਸਤੋ, ਤੇ ਸਭ ਠੀਕ ਠਾਕ ਹੈ ਨਾ ਜੀ। ਤੇ ਲੋ ਫਿਰ ਇਸ ਦੇ ਨਾਲ ਹੀ ਜਿਹੜਾ ਆਗਿਆ ਲੈਂਦੇ ਆ ਤੇ ਵੱਧ ਘੱਟ ਬੋਲ ਗਏ, ਗਲਤ ਕੁਝ ਪੜਿਆ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗੇ। ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨਿੱਗੀ। ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਭੰਗੜੇ ਦੇ ਉੱਤੇ ਹੀ, ਤੇ ਤੁਸੀਂ ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨਿੱਗੀ ਦੋਸਤੋ, ਇਸ ਦੇ ਨਾਲ ਹੀ ਹੈ ਜੀ ਸਤਿ ਸ੍ਰੀ ਅਕਾਲ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ ਜੀ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

ちゃった。

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੈਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ

0: ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀ ਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ ਤਿੰਨ ਵਿਸ਼ਿਆਂ ਵਿੱਚ ਐੱਮ ਏ ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ, ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਨਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਔਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਹੈ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ

0: ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਈਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ, ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ದ್ವಾಪ ರೇಡಿಯೋ ಪ್ರೋಗ್ರಾಮ್ ದಸ್ತಾಕ್ ಎವ್ರಿ ಸಾಟರ್ಡೇ ಅಂಡ್ ಸಂಡೇ.
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਜਿਹੜਾ ਸ਼ਾਮਲ ਹੋ ਚੁੱਕੇ ਹਾਂ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਨੂੰ ਦਿਨ ਤੱਕ ਜਿਹੜਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆ ਦੀ ਆਪਾਂ ਗੱਲਬਾਤ ਕਰਦੇ ਹਾਂ। ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਦੇ ਵਿੱਚ ਬਰਕਰਾਰ ਰਹਿੰਦਾ ਹੈ, ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਲਾਉਣ ਦੀ ਕੋਸ਼ਿਸ਼ ਰਹੇਗੀ। ਤੇ ਦੇਸ਼ ਭੇ ਦੀਆਂ ਖ਼ਬਰਾਂ, ਹੋਰ ਸਾਰਾ ਸਿਲਸਿਲਾ ਤੇ ਗੱਲਾਂ ਬਾਤਾਂ ਇੰਟਰਸਟਿੰਗ ਵੀ ਅੱਜ ਜ਼ਿੰਦਗੀ ਦੇ ਨਾਲ ਕੁਝ ਕਰਨ ਦੀ ਜਿਹੜੀ ਹੈ ਖੁਆਇਸ਼ ਹੈ ਉਹਦੇ ਨਾਲ ਜੁੜੀਆਂ ਵੀ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦਾ ਨੰਬਰ +358 44 976 1962 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਦੋਸਤੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਦੋਸਤੋ, ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਲਾਈਕ ਨਹੀਂ ਕੀਤਾ, ਜ਼ਰੂਰ ਕਰ ਲਿਓ। ਫੇਸਬੁੱਕ ਓਫੀਸ਼ੀਅਲ ਦੁਆਬਾ ਰੇਡੀਓ ਦਾ ਜਿਹੜਾ ਉਹਦੇ ਉੱਤੇ ਜਾ ਕੇ ਵੀ ਤੁਸੀਂ ਲਾਈਕ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ। ਤੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਐਪ ਜਿਹੜੇ ਨੇ ਐਂਡਰੋਇਡ ਐਪ ਤੇ ਇਸੇ ਤਰ੍ਹਾਂ ਥਰਡ ਪਾਰਟੀ ਕੁਝ ਐਪ ਨੇ ਜਾਂ ਰੇਡੀਓ ਗਾਰਡਨ ਜਿਹੜਾ ਉਹਦੇ ਉੱਤੇ ਵੀ ਜਾ ਕੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਸਭ ਤੋਂ ਵਧੀਆ ਆਪਸ਼ਨ ਹੈ ਦੁਆਬਾ ਰੇਡੀਓ ਦੀ ਜਿਹੜੀ ਓਫੀਸ਼ੀਅਲ ਵੈਬਸਾਈਟ ਹੈ dwabareadio.com, ਉਹਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਉਹਦੇ ਵਿੱਚ ਤੁਹਾਨੂੰ ਆਡੀਓ, ਵੀਡੀਓ ਹਰ ਤਰ੍ਹਾਂ ਦਾ ਲਿੰਕ ਜਿਹੜਾ ਉਪਲਬਧ ਹੈ, ਤੇ ਹੋਰ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਦੁਆਬਾ ਰੇਡੀਓ ਦੇ ਬਾਰੇ, ਸੱਜਣਾ ਮਿੱਤਰਾਂ ਦੇ ਬਾਰੇ, ਉਹ ਤੁਹਾਨੂੰ ਉਪਲਬਧ ਜਿਹੜੀ ਉੱਥੇ ਮਿਲ ਜਾਏਗੀ। ਤੇ ਇਸੇ ਤਰ੍ਹਾਂ ਲੋ ਫਿਰ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਜਿਹੜੇ ਨੇ 7:13 ਦਾ ਸਮਾਂ ਹੋ ਚੁੱਕਿਆ। ਤੇ ਹੋਰ ਆਪਾਂ ਸਮੇਂ ਦੀ ਗੱਲ ਨਾ ਕਰਦੇ ਹੋਏ ਸਮੇਂ ਨੂੰ ਹੀ ਅੱਗੇ ਵਧਾਉਂਦੇ ਹਾਂ, ਕਿਉਂਕਿ ਸਮਾਂ ਪਹਿਲਾਂ ਹੀ ਤਕਰੀਬਨ 12 ਮਿੰਟ ਲੇਟ ਜੋੜੇ ਹਾਂ। ਤੇ ਹੁਣ ਤੋਂ ਲੈ ਕੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਗੱਲ ਫਿਰ ਤੁਹਾਨੂੰ ਅਗਲੀ ਜ਼ਰੂਰ ਸੁਣਾਵਾਂਗੇ। ਅੱਜ ਦੋਸਤੋ ਦਿਹਾੜੇ ਦੀ ਜ਼ਰੂਰ ਗੱਲ ਕਰ ਲਈਏ। 28 April 2026 ਦਾ ਦਿਨ ਹੈ ਤੇ ਮੰਗਲਵਾਰ ਦਾ ਦਿਹਾੜਾ ਹੈ। ਅੱਜ ਦੇ ਵਿਚਾਰ ਦੀ ਬਾਤ ਪਾਈਏ ਤਾਂ ਸਭ ਤੋਂ ਪਹਿਲਾਂ ਤੇ ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਏਗੀ। 28 April ਦਾ ਅੱਜ ਦਾ ਵਿਚਾਰ ਹੈ ਕਿ ਮਨੁੱਖੀ ਜ਼ਿੰਦਗੀ ਇੰਨੀ ਸਸਤੀ ਚੀਜ਼ ਨਹੀਂ ਹੈ ਕਿਸ ਨੂੰ ਜ਼ਰਾ ਜਿੰਨੀ ਕਿਸੇ ਵੀ ਵੱਲੋਂ ਕੀਤੀ ਜਾਤੀ ਦੇ ਬਦਲੇ ਦੇ ਵਿੱਚ ਜਿਹੜਾ ਖਤਮ ਕਰ ਦਿੱਤਾ ਜਾਵੇ। ਤੇ ਇਸੇ ਤਰ੍ਹਾਂ ਹੀ ਜਾਤੀ ਜਿਹੜੀ ਹੈ ਜਾਂ ਤਸ਼ੱਦਦ ਜਿਹੜਾ ਹੈ, ਮਾਨਸਿਕ ਸ਼ੋਸ਼ਣ ਹੈ, ਸਰੀਰਕ ਸ਼ੋਸ਼ਣ ਹੈ, ਉਹਨਾਂ ਦੇ ਉੱਤੇ ਜਿਹੜੀ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਮਈ ਦਾ ਦਿਨ ਹੈ, ਸ਼ਿਕਾਗੋ ਤੋਂ ਸ਼ੁਰੂ ਹੋਇਆ ਜਿਹੜਾ ਮਜ਼ਦੂਰ ਵਰਗ ਦੀ ਗੱਲ ਆਉਂਦੀ ਹੈ, ਲੇਬਰ ਡੇ ਜਿਹੜਾ ਮਨਾਇਆ ਜਾਣਾ ਇਹਨਾਂ ਮੁਲਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ, ਛੁੱਟੀ ਵੀ ਜਿਹੜੀ ਹੈ ਸੈਲੀਬ੍ਰੇਟ ਕੀਤੀ ਜਾਂਦੀ ਹੈ। ਤੇ ਸ਼ਿਕਾਗੋ ਦੀ ਧਰਤੀ ਤੋਂ ਇਹ ਜਿਹੜਾ ਕੰਮ ਸ਼ੁਰੂ ਹੋਇਆ ਸੀ ਤੇ ਦੁਨੀਆਂ ਦੇ ਵਿੱਚ 8 ਘੰਟੇ ਦੀ ਜਿਹੜੀ ਸੀ ਜੌਬ ਦਾ ਜਾਂ ਛੁੱਟੀ ਦੀ ਗੱਲ ਜਿਹੜੀ ਹੁੰਦੀ ਹੈ ਸੰਡੇ ਦੀ, ਸੈਟਰਡੇ ਦੀ, ਉਹਦੇ ਵਿੱਚ ਯੋਗਦਾਨ ਵੱਡਾ ਉਹਨਾਂ ਲੋਕਾਂ ਦਾ ਹੈ। ਤੇ 1910 ਦੇ ਵਿੱਚ ਇੰਗਲੈਂਡ ਦੇ ਵਿੱਚ ਕੋਲਡ ਗ੍ਰਹਿਮ ਜਿਹੜਾ ਵਾਈਟ ਸੀ ਨਾਂ ਦੇ ਪਾਇਲਟ ਨੇ ਪਹਿਲੀ ਵਾਰ ਰਾਤ ਨੂੰ ਵਿਮਾਨ ਜਿਹੜਾ ਉਡਾਇਆ ਸੀ 1910 ਦੇ ਵਿੱਚ। 1916 ਦੇ ਵਿੱਚ ਇੰਡੀਅਨ ਹੋਮ ਰੂਲ ਲੀਗ ਦੀ ਜਿਹੜੀ ਸੀ ਨੀਂਹ ਰੱਖੀ ਗਈ ਤੇ 1919 ਦੇ ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੇਸ਼ਾਂ ਦੇ ਵਿੱਚ ਸ਼ਾਂਤੀ ਰੱਖਣ ਦੇ ਲਈ ਲੀਗ ਆਫ ਨੇਸ਼ਨਜ ਜਿਹੜੀ ਬਣੀ ਸੀ। 1945 ਦੇ ਵਿੱਚ ਇਟਲੀ ਦੇ 18 ਸਾਲ ਰਹੇ ਡਿਕਟੇਟਰ ਬੈਮਤੀਨੋ ਮੈਸੋਲੀਨੀ ਜਿਹੜਾ ਸੀਗਾ ਉਹਦੇ ਉੱਤੇ ਉਸਦੀ ਸਾਥਣ ਕਲਾਰਾ ਪੈਥਸੀ ਦਾ ਜਿਹੜਾ ਕਤਲ ਕਰਕੇ ਪੈਟਰੋਲ ਪੰਪ ਦੇ ਉੱਤੇ ਪੁੱਠਾ ਲਟਕਾ ਦਿੱਤਾ ਗਿਆ ਸੀ। 2001 ਦੇ ਵਿੱਚ ਅਮਰੀਕਾ ਦੇ ਅਰਬਪਤੀ ਡੈਨਿਸ਼ ਅੰਥੋਨੀ ਨੇ ਰੂਸੀ ਰਾਕਟ ਦੇ ਵਿੱਚ ਬੈਠ ਕੇ ਪੁਲਾੜ ਦੀ 7 ਦਿਨ ਜਿਹੜੀ ਸੀ 22 ਘੰਟੇ ਤੇ 4 ਮਿੰਟ ਸੈਰ ਕੀਤੀ ਸੀ ਤੇ ਧਰਤੀ ਦੇ ਦੁਆਲੇ ਜਿਹੜਾ ਸੀ 128 ਚੱਕਰ ਲਾਉਣ ਦੇ ਵਾਲਾ ਪਹਿਲਾ ਜਿਹੜਾ ਮੁਸਾਫਰ ਬਣਿਆ ਸੀ। 2008 ਦੇ ਵਿੱਚ ਭਾਰਤ ਨੇ ਇਕੱਠੇ 10 ਗ੍ਰਹਿ ਪੁਲਾੜ ਦੇ ਵਿੱਚ ਭੇਜੇ ਸੀ, ਰਿਕਾਰਡ ਜਿਹੜਾ ਬਣਾਇਆ, ਇਤਿਹਾਸ ਬਣਾਇਆ। 2016 ਦੇ ਵਿੱਚ ਜੰਗਲਨਾਮਾ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਦੋਸਤੋ, ਉਹਦਾ ਆਖਰੀ ਐਪੀਸੋਡ ਜਿਹੜੀ ਹੈ ਸਾਂਝ ਪਾਉਣੀ ਹੈ ਇਸ ਫਰਾਈਡੇ ਵਾਲੇ ਦਿਨ, ਪੱਕਾ ਵਾਅਦਾ ਰਿਹਾ। ਸਮਾਂ ਚਾਹੇ ਜ਼ਿਆਦਾ ਲੱਗ ਜਾਵੇ ਚਾਹੇ ਘੱਟ ਲੱਗੇ, ਪਰ ਐਪੀਸੋਡ ਦਾ ਜਿਹੜਾ ਅੰਤ ਆਪਾਂ ਕਰਨਾ ਇਸ ਨਾਵਲ ਦਾ ਇਸ ਹਫ਼ਤੇ ਦੇ ਵਿੱਚ ਜ਼ਰੂਰ ਜਿਹੜਾ ਇਸ ਦੀ ਸਮਾਪਤੀ ਕਰਾਂਗੇ। ਆਖਰੀ ਪੰਨਿਆਂ ਦੇ ਉੱਤੇ ਆਪਾਂ ਖੜੇ ਹਾਂ ਤੇ 2016 ਦੇ ਵਿੱਚ ਜੰਗਲਨਾਮਾ ਜਿਹੜਾ ਇਹ ਨਾਵਲ ਸੀ ਸਫ਼ਰਨਾਮਾ ਅਸਲ ਦੇ ਵਿੱਚ ਦੇ ਲੇਖਕ ਸਤਨਾਮ ਸਿੰਘ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਤੇ ਉਹਨਾਂ ਕਲਮਾਂ ਨੂੰ ਜਿਹੜਾ ਸਲਾਮ ਹੈ ਜਿਨ੍ਹਾਂ ਨੇ ਉੱਥੋਂ ਦੇ ਹਾਲਾਤ ਦੇਖੇ ਸਾਰਾ ਕੁਝ ਹੰਢਾਇਆ ਸਰੀਰ ਦੇ ਉੱਤੇ ਤੇ ਆਖਰ ਦੇ ਵਿੱਚ ਜਿਹੜਾ ਖੁਦਕੁਸ਼ੀ ਕਰਨੀ ਪੈ ਗਈ। ਇਸੇ ਤਰ੍ਹਾਂ ਵਰਲਡ ਡੇ ਫੋਰ ਸੇਫਟੀ ਐਂਡ ਹੈਲਥ ਐਟ ਵਰਕ ਜਿਹੜਾ ਅੱਜ ਵੱਡੇ ਪੱਧਰ ਦੇ ਉੱਤੇ ਹੈ ਮਨਾਇਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੇਬਰ ਡੇ ਦੀ ਵੀ ਗੱਲ ਆ ਰਹੀ ਹੈ ਪਰ ਅਸੀਂ ਸੇਫਟੀ ਦੇ ਲਈ ਇੰਨਾ ਧਿਆਨ ਨਹੀਂ ਦਿੰਦੇ। ਅਣਗਹਿਲੀ ਸਾਡੇ ਲਈ ਜਿਹੜੀ ਹੈ ਪਹਿਲਾਂ ਹੈ ਜੀ, ਚਾਹੇ ਉਹ ਮਜ਼ਦੂਰ ਕਿੰਨੀਆਂ ਵੀ ਉੱਚੀਆਂ ਬਿਲਡਿੰਗਾਂ ਦੇ ਉੱਤੇ ਕੰਮ ਕਰ ਰਹੇ ਨੇ ਚਾਹੇ ਕਿਸੇ ਮਸ਼ੀਨਰੀ ਦੇ ਨਾਲ ਕੰਮ ਕਰ ਰਹੇ ਹੈ, ਸੇਫਟੀ ਉਹਨਾਂ ਦੇ ਲਈ ਜਿਹੜੀ ਹੈ ਕੋਈ ਮਾਇਨੇ ਨਹੀਂ ਰੱਖਦੀ, ਖਾਸ ਕਰ ਸਾਡੇ ਮੁਲਕ ਦੇ ਵਿੱਚ ਤੇ ਵੱਧ ਤੋਂ ਵੱਧ ਕੰਮ ਲੈਣ ਦੀ ਹੁੰਦੀ ਹੈ। ਵੈਸੇ ਤਾਂ ਕੰਪਨੀਆਂ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਆਪ ਵੀ ਜਦੋਂ ਇੰਸ਼ੋਰੈਂਸ ਵਗੈਰਾ ਕਵਰ ਕਰਦੀ ਹੈ ਜੇ ਉਹ ਤੁਹਾਡੀ, ਸਾਡੇ ਤਾਂ ਇੱਥੇ ਦੇਖਿਆ ਜਾਵੇ ਤੇ 2 ਮੀਟਰ 1.5 ਮੀਟਰ ਵੀ ਤੁਸੀਂ ਉੱਚੇ ਟੇਬਲ ਦੇ ਉੱਤੇ ਚੜ੍ਹਨਾ ਤਾਂ ਸੇਫਟੀ ਜਿਹੜੀ ਹੈ ਨਾਲ ਦੀ ਨਾਲ ਚਾਹੀਦੀ ਹੈ, ਨਹੀਂ ਤਾਂ ਇੰਸ਼ੋਰੈਂਸ ਕਵਰ ਨਹੀਂ ਕਰੇਗੀ। ਕਿਤੇ ਨਾ ਕਿਤੇ ਇੰਸ਼ੋਰੈਂਸ ਦਾ ਡਰ ਵੀ ਕਿਤੇ ਨਾ ਕਿਤੇ ਜਿਹੜਾ ਇਹ ਚੀਜ਼ਾਂ ਨੂੰ ਕਰਨ ਨੂੰ ਮਜਬੂਰ ਕਰਦਾ ਹੈ, ਸੋਚਣ ਨੂੰ ਮਜਬੂਰ ਕਰਦਾ ਹੈ। ਇਨਕਲਾਬੀ ਚਿੰਤਕ ਤੇ ਗੰਭੀਰ ਲੇਖਕ ਸਤਨਾਮ ਹੁਣਾਂ ਦਾ ਜ਼ਿਕਰ ਕਰਦੇ ਹਾਂ ਦੋਸਤੋ ਤੇ ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਦੇ ਹਾਂ। ਜ਼ਿਲ੍ਹਾ ਅੰਮ੍ਰਿਤਸਰ ਦਾ ਜੰਮਪਲ ਸੀ ਤੇ ਉਸਦਾ ਨਾਮ ਸੀ ਗੁਰਮੀਤ ਸਿੰਘ। ਜਦ 70ਵਿਆਂ ਦੇ ਵਿੱਚ ਨਕਸਲਵਾੜੀ ਜਿਹੜਾ ਲਹਿਰ ਚੱਲੀ ਸੀ ਤਾਂ ਉਹ ਪੜ੍ਹਾਈ ਛੱਡ ਕੇ ਉਸਨੂੰ ਜਿਹੜਾ ਸਮਰਪਿਤ ਹੋ ਕੇ ਉਹਨੇ ਰਾਹਾਂ ਦਾ ਜਿਹੜਾ ਪਾਂਧੀ ਬਣ ਗਿਆ ਸੀ ਤੇ ਸਤਨਾਮ ਕਿਹਾ ਕਰਦਾ ਹੁੰਦਾ ਸੀ ਕਿ ਉਸਦਾ ਦਿਲ ਖੱਬੇ ਪਾਸੇ ਹੈ, ਇਸ ਦੇ ਲਈ ਉਹ ਹਮੇਸ਼ਾ ਖੱਬੇ ਹੱਥ ਹੀ ਚੱਲੇਗਾ। ਉਹ ਮੌਤ ਨੂੰ ਟਿੱਚ ਸਮਝਦਾ ਸੀ, ਇਸੇ ਕਰਕੇ ਛੱਤੀਸਗੜ੍ਹ ਰਾਜ ਦੇ ਜੰਗਲਾਂ ਦੇ ਵਿੱਚ ਆਦਿ ਵਾਸੀਆਂ ਦੀ ਦਾਸਤਾਨ ਜਿਹੜੀ ਸੀ ਕਲਮਬੰਦ ਕਰਨ ਦੇ ਲਈ ਉੱਥੇ ਗਿਆ। ਜੰਗਲ ਦੇ ਚੱਪੇ ਚੱਪੇ ਦੇ ਉੱਤੇ ਮੌਤ ਇੰਤਜ਼ਾਰ ਕਰਦੀ ਸੀ ਤੇ ਸਤਨਾਮ ਮੌਤ ਨੂੰ ਝਕਾਨੀ ਦੇ ਕੇ ਅੱਗੇ ਵਧਣ ਦਾ ਵੱਲ ਸਿੱਖ ਚੁੱਕਿਆ ਸੀ। ਬਸਤਰ ਦੇ ਜੰਗਲਾਂ ਦੀ ਖਾਕ ਛਾਨਣ ਵਾਲਾ ਉਹ ਪਹਿਲਾ ਲੇਖਕ ਸੀ। ਉਹਨੇ ਆਪਣੇ ਲਿਖੇ ਜੰਗਲਨਾਮਾ ਦੇ ਵਿੱਚ ਦੱਸਿਆ ਕਿ ਆਦਿ ਵਾਸੀਆਂ ਨੂੰ ਬਾਹਰਲੀ ਦੁਨੀਆਂ ਦਾ ਬਿਲਕੁਲ ਵੀ ਜਿਹੜਾ ਗਿਆਨ ਨਹੀਂ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਸੀ, ਹੁਣ ਦੇਸ਼ ਦਾ ਪ੍ਰਬੰਧ ਗੋਰਿਆਂ ਦਾ ਨਹੀਂ ਸਗੋਂ ਕਾਲਿਆਂ ਦੇ ਹੱਥ ਦੇ ਵਿੱਚ ਆ ਚੁੱਕਿਆ ਹੈ। ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਹੈ ਇਸ ਤੋਂ ਵੀ ਅਣਜਾਣ ਨੇ। ਜੰਗਲ ਹੀ ਉਨ੍ਹਾਂ ਦੀ ਜਿਹੜੀ ਆ ਪਾਠਸ਼ਾਲਾ ਹੈ, ਉਹ ਪੁਲਿਸ ਪ੍ਰਸ਼ਾਸਨ ਲੱਕੜਾਂ ਦੇ ਠੇਕੇਦਾਰਾਂ ਤੇ ਤਸਕਰਾਂ ਨੂੰ ਹੀ ਜਿਹੜਾ ਹਾਕਮ ਸਮਝਦੇ ਨੇ, ਜਿਨ੍ਹਾਂ ਦੇ ਖਿਲਾਫ਼ ਉਹ ਲੜ ਮਰ ਰਹੇ ਨੇ। ਖੂਨ ਖਰਾਬਾ ਉਨ੍ਹਾਂ ਦੇ ਲਈ ਜੀਵਨ ਜਾਂਚ ਬਣ ਚੁੱਕਿਆ ਹੈ, ਉਨ੍ਹਾਂ ਦੇ ਲਈ ਜੰਗਲ ਦੇ ਵਿੱਚ ਇਹ ਮੰਗਲ ਹੈ ਤੇ ਉਹ ਜੰਗਲ ਨੂੰ ਕੁਦਰਤ ਵੱਲੋਂ ਬਖਸ਼ੀ ਅਮੁੱਲੀ ਜਿਹੜੀ ਹੈ ਦੌਲਤ ਸਮਝਦੇ ਹੈ। ਜਦ ਉਹ ਪੰਜਾਬ ਵਾਪਸ ਆਇਆ ਸਤਨਾਮ ਤਾਂ ਜੰਗਲ ਵੀ ਉਸਦੇ ਨਾਲ ਹੀ ਸੀ, ਜਿਸ ਨੂੰ ਜਿਹੜਾ ਸੀ ਸਫ਼ਰਨਾਮਾ ਜੰਗਲਨਾਮਾ ਦੇ ਰੂਪ ਦੇ ਵਿੱਚ ਪੇਸ਼ ਕੀਤਾ, ਜੋ ਸਾਡੇ ਹੱਥਾਂ ਦੇ ਵਿੱਚ ਅੱਜ ਨਾਵਲ ਦੇ ਰੂਪ ਚ ਹੈ, ਇੱਕ ਹਕੀਕਤ ਕਹਾਣੀ ਹੈ। ਉਹਨਾਂ ਨੇ ਸੰਸਾਰ ਪ੍ਰਸਿੱਧ ਸਪਾਰਟਕਸ ਦਾ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਨਕਲਾਬੀ ਸ਼ਾਇਰ ਜਿਹੜੇ ਨੇ ਪੈਮਾਨੇ ਇਨਕਲਾਬ ਦਾ ਲਿਪੀ ਅੰਤਰ ਤੇ ਹੋਰ ਪੰਜਾਬੀ ਸਾਹਿਤ ਦਿੱਤਾ, ਉਹ ਪੀਪਲਸ ਮਾਰਚ, ਪ੍ਰਤੀਰੋਧ, ਸੁਲਗ ਦੇ ਪਿੰਡ ਤੇ ਲੋਕ ਕਾਫਲੇ ਦੇ ਸੰਪਾਦਕੀ ਮੰਡਲ ਦੇ ਵਿੱਚ ਸ਼ਾਮਲ ਰਹੇ ਨੇ। ਉਹ ਪੀਪਲਸ ਡੈਮੋਕਰੇਟਿਕ ਫਰੰਟ ਆਫ ਆਲ ਇੰਡੀਆ ਦੀ ਜਿਹੜੀ ਹੈ ਕਾਰਜਕਾਰਨੀ ਦੇ ਮੈਂਬਰ ਸਨ ਤੇ ਉਹ ਵਿਆਹ ਦੇ ਟੁੱਟਣ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਚੁੱਕੇ ਸੀ। ਇੱਕ ਜ਼ਿੰਦਗੀ ਦੇ ਵਿੱਚ ਕਈ ਜ਼ਿੰਦਗੀਆਂ ਜੂਣ ਵਾਲਿਆਂ ਨੂੰ ਆਖਰ ਜ਼ਿੰਦਗੀ ਬੋਝ ਲੱਗਣ ਲੱਗ ਪਈ। ਜਦੋਂ ਹੋਕਾ ਦੇਣ ਵਾਲੇ ਹਰਕਾਰੇ ਖੁਦ ਹੌਕੇ ਭਰ ਲੈਣ ਤਾਂ ਫਿਜ਼ਾ ਦੁਆਖੀ ਜਾਂਦੀ ਹੈ। ਜੁਗਨੋਂ ਵੀ ਟਿਮਟਮਾਉਣਾ ਬੰਦ ਕਰ ਦੇਣ ਤਾਂ ਹਨੇਰਿਆਂ ਦੇ ਹੌਸਲੇ ਬੁਲੰਦ ਹੋ ਜਾਂਦੇ ਨੇ। ਆਖਰ ਸਤਨਾਮ ਨੇ ਜ਼ਿੰਦਗੀ ਤੋਂ ਨਿਰਾਸ਼ ਹੋ ਕੇ 28 ਅਪ੍ਰੈਲ ਅੱਜ ਦੇ ਦਿਹਾੜੇ 'ਚ ਆਪਣੇ ਘਰ ਦੇ ਵਿੱਚ ਪਟਿਆਲਾ ਵਿਖੇ ਖੁਦਕੁਸ਼ੀ ਕਰ ਲਈ ਸੀ, ਪਰ ਉਸਦੇ ਵੱਲੋਂ ਕੀਤੀ ਖੁਦਕੁਸ਼ੀ ਅੱਜ ਵੀ ਰਹੱਸ ਬਣੀ ਹੋਈ ਹੈ। ਤਣਾਅ ਭਰੀ ਜ਼ਿੰਦਗੀ ਦੇ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਮੌਜੂਦਾ ਸਮੇਂ ਦੇ ਵਿੱਚ ਖੁਦਕੁਸ਼ੀ ਦਾ ਵੱਧ ਰਿਹਾ ਰੁਝਾਨ ਵੀ ਬਹੁਤ ਮਾੜਾ ਜਿਹੜਾ ਹੋ ਰਿਹਾ। ਇਸੇ ਤਰ੍ਹਾਂ ਦੋਸਤੋ ਗੱਲ ਹੋਈ ਹੈ ਸਤਨਾਮ ਜੀ ਦੀ ਤੇ ਉਨ੍ਹਾਂ ਨੇ ਕਾਰਪੋਰੇਟ ਢਾਂਚਿਆਂ ਜਾਂ ਹੋਰ ਸਾਰੇ ਸਿਲਸਿਲੇ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਉਸ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕੀਤਾ ਹੈ। ਤੇ ਭਾਰਤੀ ਕਰੰਸੀ ਦੀ ਥੋੜੀ ਜਿਹੀ ਗੱਲ ਕਰਦਿਆਂ, ਵੈਸੇ ਤਾਂ ਮਾਨ ਸਾਹਿਬ ਵੀ 500-500 ਦੇ ਨੋਟ ਜਿਹੜੇ ਦੇ ਦਿਖਾਉਂਦੇ ਆ, ਤਾਂ ਭਾਰਤ ਦੀ ਕਰੰਸੀ ਦਾ ਇਤਿਹਾਸ ਕੀ ਆ? ਆਖਰ 100 ਪੈਸਿਆਂ ਦਾ ਜਿਹੜਾ 1 ਰੁਪਈਆ ਮੰਨਦੇ ਆ, ਇਸ ਰੁਪਏ ਦੀ ਕਰੰਸੀ ਅਜੋਕੀ ਰੂਪ ਦੇ ਵਿੱਚ ਵੱਖ-ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰੀ। ਪਹਿਲਾ ਜਿਹੜਾ ਸੀ ਫੁੱਟੀ ਕੌਡੀ ਤੋਂ ਕਰੰਸੀ ਦੀ ਸ਼ੁਰੂਆਤ ਹੁੰਦੀ ਹੈ ਜੋ ਸਮਾਂ ਪੈਣ ਦੇ ਉੱਤੇ ਬਾਅਦ ਦੇ ਵਿੱਚ ਕੌਡੀ ਦੇ ਵਿੱਚ ਬਦਲ ਗਈ ਤੇ ਫਿਰ ਕੌਡੀ ਤੋਂ ਦਮੜੀ ਬਣ ਗਈ, ਦਮੜੀ ਤੋਂ ਧੇਲਾ, ਧੇਲੇ ਤੋਂ ਪਾਈ, ਪਾਈ ਤੋਂ ਪੈਸਾ, ਪੈਸੇ ਤੋਂ ਆਨਾ ਤੇ ਆਨੇ ਤੋਂ ਰੁਪਈਆ। ਤਿੰਨ ਫੁੱਟ ਕੌਡੀ ਇੱਕ ਕੌਡੀ, ਦਸ ਕੌਡੀਆਂ ਇੱਕ ਦਮੜੀ ਤੇ ਦੋ ਦਮੜੀ ਜਾਂ ਡੇਢ ਪਾਈ ਇੱਕ ਧੇਲਾ ਹੁੰਦਾ ਸੀ। ਤਿੰਨ ਪਾਈ ਇੱਕ ਪੈਸਾ ਪੁਰਾਣਾ, ਚਾਰ ਪੈਸੇ ਤੇ ਇੱਕ ਆਨਾ ਜਿਹੜਾ ਸੀ, ਸੋਲਾਂ ਆਨੇ ਜਿਹੜੇ ਸੀ, 64 ਪੈਸੇ ਪੁਰਾਣੇ ਜਿਹੜੇ ਸੀ, ਇੱਕ ਰੁਪਈਆ ਬਣਦੇ ਸੀ। ਇਸੇ ਤਰ੍ਹਾਂ 256 ਦਮੜੀਆਂ ਦੀ ਕੀਮਤ ਜਿਹੜੀ ਸੀ 192 ਪਾਈਆਂ, ਜੋ 128 ਧੇਲੀਆਂ ਦੀ ਕੀਮਤ ਦੇ ਬਰਾਬਰ ਸੀ। ਇਸ ਤੋਂ ਇਲਾਵਾ ਡਬਲੀ ਵਾਲਾ ਪੈਸਾ, ਮੋਰੀ ਵਾਲਾ ਪੈਸਾ ਜਿਹਨੂੰ ਗਲ ਦੇ ਵਿੱਚ ਵੀ ਪਾਉਂਦੇ ਹੁੰਦੇ ਸੀ, ਖੋਟਾ ਪੈਸਾ ਤੇ ਤਾਂਬੇ ਦਾ ਸਿੱਕਾ ਵੀ ਹੋਂਦ ਦੇ ਵਿੱਚ ਆ ਗਿਆ। ਕਰੰਸੀ ਦਾ ਰੂਪ ਸਮੇਂ ਸਮੇਂ ਬਦਲਦਾ ਰਿਹਾ। ਪਹਿਲਾਂ ਪਹਿਲ ਇੱਕ ਪਾਈਸ, ਇੱਕ ਪੈਸਾ, ਅੱਧਾ ਆਨਾ, ਦੋ ਪੈਸੇ ਦੁੱਕੀ, ਤਿੰਨ ਪੈਸੇ ਤਿੱਕੀ ਤੇ ਪੰਜ ਪੈਸੇ ਪੰਜੀ, ਪੰਜੀਆਂ ਤਾਂ ਅਸੀਂ ਵੀ ਦੇਖੀਆਂ ਨੇ, 10 ਪੈਸੇ ਦਸੀ ਤੇ 20 ਪੈਸੇ ਜਿਹੜੀ ਸੀ, 25 ਪੈਸੇ ਜਾਂ 54, 1 ਰੁਪਏ ਦਾ ਜਿਹੜਾ 50 ਪੈਸੇ ਜਾਂ 98 ਹੁੰਦੀ ਸੀ, ਚੌਥਾਈ ਹਿੱਸਾ, 1 ਰੁਪਏ ਦਾ ਅੱਧਾ ਜਿਹੜਾ ਸੀ ਸਿੱਕਾ ਵੀ ਚੱਲਦੇ ਰਹੇ। ਮਹਿੰਗਾਈ ਵਧਣ ਦੇ ਨਾਲ ਨਾਲ 1, 2 ਤੇ 5 ਰੁਪਏ ਦੀ ਵਰਤੋਂ ਬਹੁਤ ਘੱਟ ਗਈ। 5, 10 ਅਤੇ 20 ਰੁਪਏ ਦੇ ਸਿੱਕੇ ਨੇ ਉੱਤੇ ਜਿਹੜਾ ਨੋਟ ਮਾਰਕੀਟ ਦੇ ਵਿੱਚ ਚੱਲ ਰਹੇ ਨੇ। ਸਰਕਾਰ ਕਾਗਜ਼ ਦੇ ਛੋਟੇ ਨੋਟਾਂ ਨੂੰ ਬੰਦ ਕਰਨ ਦੇ ਬਾਰੇ ਸੋਚ ਰਹੀ ਹੈ, ਕਿਉਂਕਿ ਇਹਨਾਂ ਦੀ ਛਪਾਈ ਉੱਪਰ ਖਰਚ ਜਿਹੜਾ ਜ਼ਿਆਦਾ ਆਉਂਦਾ ਹੈ ਤੇ ਹੁਣ 10, 20, 50, 100, 200 ਤੇ 500 ਦੇ ਨੋਟ ਹੀ ਜ਼ਿਆਦਾ ਚੱਲਦੇ ਹੈ, ਪਰ 10 ਅਤੇ 50 ਦੇ ਬਹੁਤ ਘੱਟ ਜਿਹੜੇ ਨੇ ਆ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਕਰੰਸੀ ਦਾ ਪਿਛੋਕੜ, ਥੋੜਾ ਜਿਹਾ ਗੱਲਬਾਤ ਕੀਤੀ ਤੇ ਲੋ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਜੋ ਹਾਲਾਤ ਦੁਨੀਆਦਾਰੀ ਦੇ ਬਣੇ ਹੋਏ ਨੇ। ਤੇ ਅੱਜ ਆਪਣਾ 28 ਅਪ੍ਰੈਲ 2026 ਦਾ ਦਿਹਾੜਾ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਖਬਰਾਂ ਦੀ। ਦੇਖਿਆ ਜਾਵੇ ਤਾਂ ਫਸਾ ਲਿਆ ਅੰਮ੍ਰਿਤਪਾਲ ਕਸੂਤਾ ਲੱਗਦਾ, ਅੱਗੇ ਸਥਿਤੀਆਂ ਜਿਹੜੀਆਂ ਹੋਰ ਸਪਸ਼ਟ ਹੋ ਜਾਣਗੀਆਂ। ਤੇ ਜਥੇਦਾਰ ਸਾਹਿਬਾਨ ਜਿਹੜੇ ਗੜਗੱਜ ਸਾਹਿਬ ਨੇ, ਉਨ੍ਹਾਂ ਨੇ ਸੱਦ ਲਈ ਹੈ ਪੰਥਕ ਬੈਠਕ ਤੇ ਆਪ ਦਾ ਸੰਕਟ ਜਿਹੜਾ ਮੰਥਨ ਹੈ ਕੱਲ ਨੂੰ ਹੋਣ ਜਾ ਰਿਹਾ। ਇਸੇ ਤਰ੍ਹਾਂ ਈਰਾਨ ਨੇ ਜਿਹੜੀ ਸੀ ਤਜਵੀਜ਼ ਰੱਖੀ ਸੀ ਟਰੰਪ ਦੇ ਅੱਗੇ ਨਵੀਂ, ਪਰ ਉਹਨੇ ਠੰਡੇ ਬਸਤੇ ਦੇ ਵਿੱਚ ਪਾਉਣ ਦਾ ਜਿਹੜਾ ਹੀ ਜਿਹੜਾ ਹਾਮੀ ਭਰੀ ਹੈ, ਦੇਖਦੇ ਅੱਗੇ ਜਾ ਕੇ ਕੀ ਕੁਝ ਵਾਪਰਦਾ। ਦੂਸਰੇ ਪਾਸੇ ਅਮਰੀਕਾ ਤੇ ਈਰਾਨ ਵਿਚਕਾਰ ਵੱਧ ਰਿਹਾ ਤਣਾਅ ਵੀ ਜਿਹੜਾ ਸਥਿਤੀ ਹੈ, ਡੋਨਲਡ ਟਰੰਪ ਵੱਲੋਂ ਈਰਾਨ ਦੀ ਜਿਹੜੀ ਨਵੀਂ ਪੇਸ਼ਕਸ਼ ਨੂੰ ਨਕਾਰਨ ਦੇ ਨਾਲ ਗੱਲਬਾਤ ਠੱਪ ਹੋਣ ਦਾ ਜਿਹੜੇ ਨੇ ਇਸ਼ਾਰੇ ਹੋ ਰਹੇ ਨੇ। ਇਸ ਦੇ ਨਾਲ ਹੀ ਵਾਈਟ ਹਾਊਸ ਜਿਹੜਾ ਸੁਰੱਖਿਆ ਮਾਮਲੇ ਦੇ ਵਿੱਚ ਜਿਹੜੀ ਬਹਿਸ, ਉਨ੍ਹਾਂ ਦੇ ਨਾਲ ਜੁੜੀਆਂ ਪਾਬੰਦੀਆਂ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਅਮਰੀਕਾ ਦੇ ਵਿੱਚ। ਹੋ ਸਕਦਾ ਕਿ ਟਰੰਪ ਤੇ ਜਿਹੜੇ ਨੇ ਬਹਿਸ ਹੁਣੀ ਜਿਹੜੇ ਇਕੱਠੇ ਨਾ ਦਿਖਣ ਅੱਗੇ ਤੋਂ। ਤੇ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਜਿੱਥੇ ਬਗਾਵਤੀ ਸੁਰ ਉੱਠ ਰਹੇ ਨੇ, ਮਾਨ ਸਾਹਿਬ ਦੇ ਵੱਲੋਂ ਕੀਤੇ ਜਾ ਰਹੇ ਦਾਅਵੇ ਵੀ ਸਵਾਲਾਂ ਦੇ ਵਿੱਚ ਨੇ। ਇਸ ਦੇ ਨਾਲ ਹੀ ਸਿੱਖ ਪੋਲੀਟਿਕਸ ਦੀ ਗੱਲ ਕਰੀਏ ਤੇ ਬੇਅਦਬੀ ਕਾਨੂੰਨ ਦੇ ਉੱਤੇ ਵੱਡੀ ਚਰਚਾ ਜਿਹੜੀ ਹੋਣ ਜਾ ਰਹੀ ਹੈ। ਸਿੱਖ ਵਿਦਵਾਨਾਂ ਤੇ ਸਿੱਖ ਵਕੀਲਾਂ ਨੂੰ ਜਿਹੜਾ ਇੱਕ ਆਪਣਾ ਜਥੇਦਾਰ ਸਾਹਿਬਾਨ ਨੇ ਸੱਦਾ ਪੱਤਰ ਦੇ ਦਿੱਤਾ ਹੈ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੱਧਰ ਨੂੰ ਜਾਂਦੇ ਨੇ। ਖੁਦਮੁਖਤਿਆਰੀ ਦੇ ਨਾਲ ਆਪਣੇ ਫੈਸਲੇ ਆਪ ਲੈਂਦੇ ਨੇ, ਜਾਂ ਸਰਕਾਰ ਦੇ ਖਿਲਾਫ਼ ਜਾਂਦੇ ਆ, ਜਾਂ ਚੁਣੌਤੀ ਦਿੱਤੀ ਆ ਉਹਦੇ ਨਾਲ ਖੜਦੇ ਆ, ਜਾਂ ਫਿਰ ਅੱਗੇ ਜਾ ਕੇ ਕੀ ਜਿਹੜਾ ਨਿਰਧਾਰਿਤ ਹੋਏਗਾ ਉਹ ਜਿਹੜੀ ਆ ਆਉਣ ਵਾਲੇ ਦਿਨ ਦੱਸਣਗੇ। ਤੇ ਇਸੇ ਤਰ੍ਹਾਂ ਰੇਲਵੇ ਟਰੈਕ ਬਲਾਸਟ ਹੋਇਆ ਜਿਹੜਾ ਸ਼ੰਭੂ ਪਟਿਆਲਾ, ਜਿਹੜਾ ਉਹਦਾ ਕਾਫ਼ੀ ਸਾਰਾ ਮੀਡੀਆ ਦੇ ਵਿੱਚ ਅੱਜ ਚੱਲਦਾ ਰਿਹਾ, ਅਰੈਸਟਾਂ ਵੀ ਹੋਈਆਂ ਨੇ। ਤੇ H-1B ਵੀਜ਼ਾ ਜਿਹੜਾ ਨਿਯਮਾਂ ਦੇ ਵਿੱਚ ਬਦਲਾਅ ਹੋਇਆ ਅਮਰੀਕਾ ਨੇ ਵੱਡੇ ਪੱਧਰ ਦੇ ਉੱਤੇ ਕੀਤਾ। ਪੰਜਾਬ ਦੇ ਵਿੱਚ ਬਿਜਲੀ ਸੰਕਟ ਦਾ ਜਿਹੜਾ ਅਜੇ ਵੀ ਮਸਲਾ ਚੱਲ ਰਿਹਾ ਤੇ ਇਜ਼ਰਾਈਲ ਹਿਜਬੁੱਲਾ ਤਣਾਅ ਵੀ ਜਿਹੜਾ ਸ਼ਾਮਲ ਹੈ। ਤੇ ਲੋ ਫਿਰ ਬਾਤ ਪਾਉਂਦੇ ਹਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 5-7 ਖ਼ਬਰਾਂ ਜਿਹੜੀਆਂ ਨੇ ਕਰਕੇ ਤੇ ਗੱਲਬਾਤ ਦੇ ਲਈ ਤੁਸੀਂ ਹਾਜ਼ਰੀ ਲਵਾ ਸਕਦੇ ਹੋ। ਰੇਲਵੇ ਟਰੈਕ ਬਲਾਸਟ ਜਿਹੜਾ ਹੋਇਆ ਪਾਕਿਸਤਾਨੀ ISI ਦੇ ਨਾਲ ਜੁੜੇ ਹੈ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਹੋਇਆ, 4 ਗ੍ਰਿਫਤਾਰੀਆਂ ਹੋਈਆਂ ਨੇ। ਪਟਿਆਲਾ ਪੁਲਿਸ ਨੇ ਖਾਲਿਸਤਾਨ ਪੱਖੀ ਅੱਤਵਾਦੀ ਮਡਿਊਲ ਦੇ 4 ਮੈਂਬਰਾਂ ਨੂੰ ਭਾਰੀ ਮਾਤਰਾ ਚ ਹਥਿਆਰਾਂ ਸਮੇਤ ਕਾਬੂ ਕਰਨ ਦੇ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਕੁਲਦੀਪ ਚਾਲ DIG ਪਟਿਆਲਾ ਰੇਂਜ ਅਤੇ ਵਰੁਣ ਸ਼ਰਮਾ SSP ਪਟਿਆਲਾ ਨੇ ਪੁਸ਼ਟੀ ਕਰ ਦਿੱਤੀ ਕਿ ਸ਼ੰਭੂ ਨੇੜੇ ਰੇਲਵੇ ਟਰੈਕ ਦੇ ਉਤੇ ਦੇਰ ਰਾਤ ਹੋਏ ਧਮਾਕੇ ਦੀ ਕੋਸ਼ਿਸ਼ ਦੇ ਲਈ ਜਿੰਮੇਵਾਰ ਇਕ ਅੱਤਵਾਦੀ ਮਡਿਊਲ ਦਾ ਪਰਦਾਫਾਸ਼ 4 ਅਪਰਾਧੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਹੋ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ਼ ਕਈ ਮਾਮਲੇ ਪਹਿਲਾਂ ਹੀ ਦਰਜ ਨੇ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵੇਰਵੇ ਪ੍ਰਦੀਪ ਸਿੰਘ ਖਾਲਸਾ ਵਾਸੀ ਮਾਨਸਾ, ਕੁਲਵਿੰਦਰ ਸਿੰਘ ਵਾਸੀ ਪਿੰਡ ਬੱਪੀਆਣਾ ਮਾਨਸਾ, ਸਤਨਾਮ ਸਿੰਘ ਵਾਸੀ ਤਰਨ ਤਾਰਨ ਤੇ ਗੁਰਪ੍ਰੀਤ ਸਿੰਘ ਵਾਸੀ ਗੋਇੰਦਵਾਲ ਬਾਈਪਾਸ ਤਰਨ ਤਾਰਨ ਦੀ ਹੋਈ ਹੈ। DIG ਚਾਹਲ ਉਨ੍ਹਾਂ ਦਸਿਆ ਕਿ ਪ੍ਰਦੀਪ ਸਿੰਘ ਖਾਲਸਾ ਇਸ ਮਡਿਊਲ ਦਾ ਮੁੱਖ ਜਿਹੜਾ ਸਰਗਰਨਾ ਸੀ, ਕਿਉਂਕਿ ਉਹ ਮਲੇਸ਼ੀਆ ਸਥਿਤ ਖਾਲਿਸਤਾਨ ਪੱਖੀ ਅੱਤਵਾਦੀ ਦੇ ਨਜ਼ਦੀਕੀ ਹੋਣ ਦੇ ਨਾਲ ਨਾਲ ਪਾਕਿਸਤਾਨ ਸਥਿਤ ਹਥਿਆਰਾਂ ਦੇ ਸਪਲਾਇਰਾਂ ਦੇ ਨਾਲ ਵੀ ਕਹਿੰਦੇ ਨਜ਼ਦੀਕੀ ਸੰਪਰਕ ਦੇ ਵਿਚ ਸੀ। ਉਹ ਵੱਖਵਾਦੀ ਨੌਜਵਾਨਾਂ ਨੂੰ ਅੱਤਵਾਦੀ ਸਿਖਲਾਈ ਦੇ ਲਈ ਮਲੇਸ਼ੀਆ ਭੇਜਦਾ ਸੀ ਤੇ ਫਿਰ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਦੇ ਕੰਮ ਸੌਂਪਦਾ ਸੀ। ਉਸਨੇ ਚੱਲਦਾ ਵਹੀਰ ਜਿਹੜਾ ਚੱਕਰਵਰਤੀ ਅਟਾਰੀਏ ਦੇ ਨਾਂ ਦੇ ਉੱਤੇ ਇੱਕ ਵੱਖਵਾਦੀ ਜਥੇਬੰਦੀ ਵੀ ਬਣਾਈ ਹੋਈ ਹੈ ਤੇ ਪੁਲਿਸ ਨੇ ਇੱਕ ਹੈਂਡ ਗ੍ਰਨੇਡ, ਦੋ ਜਿਹੜੇ ਨੇ 30 ਬੋਰ ਪਿਸਤੌਲ ਸਮੇਤ ਗੋਲਾ ਬਾਰੂਦ, ਹੋਰ ਤਕਨੀਕੀ ਤੌਰ ਦੇ ਉੱਤੇ ਆਧੁਨਿਕ ਸੰਚਾਰ ਉਪਕਰਨ ਤੇ ਲੈਪਟਾਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਨਾਲ ਉਹ ਮਲੇਸ਼ੀਆ ਸਥਿਤ ਆਪਣੇ ਹੈਂਡਲਰਾਂ ਅਤੇ ਹਥਿਆਰਾਂ ਦੇ ਸਪਲਾਇਰਾਂ ਦੇ ਨਾਲ ਗੱਲਬਾਤ ਕਰਦੇ ਸਨ। SSP ਹੁਣਾਂ ਕਿਹਾ ਕਿ ਉਹ ਜਨਤਕ ਬੁਨਿਆਦੀ ਢਾਂਚੇ ਤੇ ਜਾਇਦਾਦਾਂ ਦੇ ਉੱਤੇ ਜਿਹੜਾ ਹੋਰ ਹਮਲੇ ਕਰਨ ਦੀ ਯੋਜਨਾ ਵੀ ਬਣਾ ਰਹੇ ਸਨ। ਦੂਸਰੇ ਪਾਸੇ ਇਸੇ ਮਾਮਲੇ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ ਸਾਹਮਣੇ ਆ ਰਿਹਾ, ਜਗਰੂਪ ਸਿੰਘ ਉਨ੍ਹਾਂ ਦਾ ਨਾਂ, ਜਿਸਨੇ ਮੌਤ ਤੋਂ ਪਹਿਲਾਂ ਮਾਂ ਨੂੰ ਕਿਹਾ ਸੀ ਅਸੀਂ ਜਾਨ ਦੇਣੀ ਹੈ ਰੱਬ ਨੂੰ। 35 ਸਾਲਾਂ ਜਗਰੂਪ ਸਿੰਘ ਦੇ ਬਾਰੇ ਅਹਿਮ ਖੁਲਾਸੇ ਹੋਏ ਨੇ। ਮੀਡੀਆ ਰਿਪੋਰਟਾਂ ਜੋ ਕਹਿੰਦੀਆਂ ਨੇ ਉਨ੍ਹਾਂ ਦੇ ਅਨੁਸਾਰ ਜਗਰੂਪ ਤਰਨ ਤਾਰਨ ਦੇ ਪਿੰਡ ਪੰਜਵੜ ਦਾ ਜਿਹੜਾ ਸੀ ਪੰਜਵੜ ਦਾ ਰਹਿਣ ਵਾਲਾ ਸੀ ਤੇ ਉਹ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉਨ੍ਹਾਂ ਦਾ ਸਮਰਥਕ ਸੀ ਤੇ ਚੋਣਾਂ ਦੇ ਦੌਰਾਨ ਉਸਦੇ ਲਈ ਪ੍ਰਚਾਰ ਵੀ ਉਹ ਕਰ ਚੁੱਕਾ ਹੈ। ਜਗਰੂਪ ਜਿਹੜਾ ਪਹਿਲਾਂ ਕਲੀਨ ਸ਼ੇਵ ਦਾੜੀ ਮੁੱਛ ਕਟਵਾ ਕੇ ਰਹਿੰਦਾ ਸੀ ਪਰ ਬਾਅਦ ਦੇ ਵਿਚ ਉਸਨੇ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਹ ਇਕ ਨਿਹੰਗ ਸਿੰਘ ਦੇ ਵਜੋਂ ਆਪਣੀ ਪਛਾਣ ਰੱਖਦਾ ਸੀ। ਉਹ ਜਿਹੜਾ ਸੀ ਵਿਆਹਿਆ ਹੋਇਆ ਸੀ ਤੇ ਉਸ ਦੀਆਂ ਦੋ ਬੇਟੀਆਂ ਨੇ। ਜਗਰੂਪ ਕੁਝ ਸਮਾਂ ਪਹਿਲਾਂ ਦੁਬਈ ਦੇ ਵਿਚ ਵੀ ਕੰਮ ਕਰ ਚੁੱਕਿਆ। ਪੁਲਿਸ ਨੇ ਉਸ ਦੇ ਜਿਹੜਾ ਛੋਟੇ ਭਰਾ ਸਤਨਾਮ ਸਿੰਘ ਨੂੰ ਹਿਰਾਸਤ ਦੇ ਵਿਚ ਲਿਆ ਜੋ ਆਟਾ ਚੱਕੀ ਚਲਾਉਂਦਾ ਹੈ। ਪੁਲਿਸ ਨੇ ਮੰਗਲਵਾਰ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਗਰੂਪ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਤੇ ਉਹ ਕਦੇ ਕਿਸੇ ਵਿਵਾਦ ਦੇ ਵਿਚ ਨਹੀਂ ਜਿਹੜਾ ਪਿਆ ਸੀ। ਜਗਰੂਪ ਦੀ ਮਾਂ ਨੇ ਦਸਿਆ ਕਿ ਉਸਦਾ ਪੁੱਤਰ ਸੋਮਵਾਰ ਸ਼ਾਮ ਨੂੰ ਘਰੋਂ ਨਿਕਲਿਆ। ਉਸਨੇ ਕਿਹਾ ਕਿ ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਅਸੀਂ ਜਾਨ ਦੇਣੀ ਹੈ ਰੱਬ ਨੂੰ। ਮਾਂ ਨੇ ਅੱਗੇ ਦਸਿਆ ਕਿ ਪੁਲਿਸ ਉਸਦੇ ਛੋਟੇ ਪੁੱਤਰ ਸਤਨਾਮ ਨੂੰ ਲੈ ਗਈ ਤੇ ਉਨ੍ਹਾਂ ਮੰਗ ਕੀਤੀ ਕਿ ਮੈਨੂੰ ਮੇਰਾ ਛੋਟਾ ਪੁੱਤਰ ਵਾਪਸ ਚਾਹੀਦਾ ਤੇ ਉਸਦਾ ਕਿਸੇ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਚੁੱਪ ਚਾਪ ਆਪਣੀ ਚੱਕੀ ਚਲਾ ਰਿਹਾ ਸੀ ਤੇ ਜਗਰੂਪ ਅਤੇ ਸਤਨਾਮ ਦੋਵਾਂ ਦੀ ਦੋ ਦੋ ਬੇਟੀਆਂ ਨੇ। ਜਗਰੂਪ ਦਲ ਪੰਥ ਦਾ ਜਿਹੜਾ ਸ਼ਰਧਾਲੂ ਸੀ ਤੇ ਜਦਕਿ ਸਤਨਾਮ ਹੈ ਉਹ ਹੀ ਜਿਹੜਾ ਪਰਿਵਾਰ ਦੀ ਦੇਖਭਾਲ ਜਿਹੜਾ ਸੀ ਕਰਦਾ ਸੀ, ਛੋਟਾ ਜਿਹੜਾ ਸੀਗਾ ਤੇ ਵੱਡਾ ਜਿਹੜਾ ਉਹ ਬਲਾਸਟ ਚ ਮਾਰਿਆ ਗਿਆ। ਦੂਸਰੇ ਪਾਸੇ ਪੰਜਾਬ ਦੇ ਵਿਚ 5 ਸਾਲਾਂ ਮਗਰੋਂ ਲੱਗੇ ਬਿਜਲੀ ਕੱਟ, ਕਈ ਖਿੱਤਿਆਂ ਦੇ ਵਿਚ 5-5 ਘੰਟੇ ਬਿਜਲੀ ਗੁੱਲ ਹੈ। ਝੋਨੇ ਦੇ ਸੀਜ਼ਨ ਨੂੰ ਲੈ ਕੇ ਕਿਸਾਨ ਫਿਕਰਮੰਦ ਹੋਏ ਨੇ ਤੇ ਭਾਈ ਪਾਣੀ ਨੂੰ ਲੈ ਕੇ ਵੀ ਫਿਕਰਮੰਦ ਹੋ ਜਾਓ ਕਿ ਜਿਹੜਾ ਜ਼ਮੀਨੀ ਪਾਣੀ ਹੈ ਕਿੱਥੇ ਜਾ ਰਿਹਾ ਹੈ। ਪੰਜਾਬ ਨੂੰ ਕਰੀਬ 5 ਵਰ੍ਹਿਆਂ ਮਗਰੋਂ ਬਿਜਲੀ ਕੱਟ ਝੱਲਣੇ ਪੈ ਰਹੇ ਨੇ। ਬੀਤੇ ਦਿਨ ਵੱਧ ਤੋਂ ਵੱਧ 5 ਘੰਟੇ ਦਾ ਬਿਜਲੀ ਕੱਟ ਜਿਹੜਾ ਲੱਗਿਆ। 25 ਅਪ੍ਰੈਲ ਨੂੰ ਕਈ ਖਿੱਤਿਆਂ ਦੇ ਵਿਚ 8.5 ਘੰਟਿਆਂ ਦੇ ਤੱਕ ਦੀ ਜਿਹੜੀ ਹੈ ਬਿਜਲੀ ਗੁੱਲ ਰਹੀ ਹੈ। ਆਪ ਸਰਕਾਰ ਦੇ ਕਾਰਜਕਾਲ ਦੇ ਆਖਰੀ ਵਰ੍ਹੇ ਦੇ ਵਿਚ ਸੂਬੇ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਆਖਰੀ ਵਾਰ ਪੰਜਾਬ ਦੇ ਵਿਚ ਝੋਨੇ ਦੇ ਸੀਜ਼ਨ ਮੌਕੇ ਸਾਲ 2021 ਦੇ ਵਿਚ ਬਿਜਲੀ ਕੱਟ ਲੱਗੇ ਸਨ ਤੇ ਉਸ ਵੇਲੇ ਵੀ ਪਾਵਰ ਕੌਮ ਦੀ ਵਾਗਡੋਰ ਪ੍ਰਸ਼ਾਸਕੀ ਅਧਿਕਾਰੀਆਂ ਦੇ ਹੱਥ ਚ ਸੀ। ਇਸ ਵੇਲੇ ਵੀ ਜਿਹੜਾ ਪਾਵਰ ਕੌਮ ਦੀ ਅਗਵਾਈ ਉੱਚ ਅਧਿਕਾਰੀ ਕਰ ਰਹੇ ਨੇ। ਇਨ੍ਹਾਂ ਕੱਟਾਂ ਦੇ ਕਾਰਨ ਕਿਸਾਨ ਫਿਕਰਮੰਦ ਨੇ। ਪੰਜਾਬ ਦੇ ਲੋਕ ਬਿਜਲੀ ਸਪਲਾਈ ਤੋਂ ਤਸੱਲੀ ਦੇ ਵਿਚ ਰਹੇ ਨੇ ਪਰ ਅਪ੍ਰੈਲ ਮਹੀਨੇ ਦੇ ਵਿਚ ਬਿਜਲੀ ਸਪਲਾਈ ਦਾ ਗਣਿਤ ਵਿਗੜ ਗਿਆ। ਇਸ ਅਪ੍ਰੈਲ ਮਹੀਨੇ 26 ਅਪ੍ਰੈਲ ਤੱਕ ਪਾਵਰ ਕੌਮ ਨੇ 4,293 ਮਿਲੀਅਨ ਯੂਨਿਟ ਸਪਲਾਈ ਦਿੱਤੀ ਹੈ। ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿਚ ਇਹੀ ਸਪਲਾਈ 4,422 ਮਿਲੀਅਨ ਯੂਨਿਟ ਸੀ। ਜਾਣੀ ਕਿ ਪਿਛਲੇ ਅਪ੍ਰੈਲ ਦੇ ਮੁਕਾਬਲੇ ਐਤਕੀ ਅਪ੍ਰੈਲ ਦੇ ਵਿਚ 3% ਬਿਜਲੀ ਯੂਨਿਟ ਘੱਟ ਸਪਲਾਈ ਦਿੱਤੀ ਗਈ। ਵੇਰਵਿਆਂ ਦੇ ਅਨੁਸਾਰ ਪਾਵਰ ਕੌਮ ਨੇ 26 ਅਪ੍ਰੈਲ ਨੂੰ ਸੂਬੇ ਦੇ ਵਿਚ 116 ਲੱਖ ਯੂਨਿਟ ਦਾ ਬਿਜਲੀ ਕੱਟ ਲਾਇਆ ਬਚਾਏ। 20 ਅਪ੍ਰੈਲ ਨੂੰ ਇਹ ਕੱਟ ਜਿਹੜੇ ਸੀ 197 ਲੱਖ ਯੂਨਿਟ ਦਾ ਲੱਗਿਆ। ਐਤਵਾਰ ਹੁਣ ਜਿਹੜਾ ਹੋਣ ਦੇ ਕਰਕੇ ਬਿਜਲੀ ਸਪਲਾਈ ਦੇ ਵਿਚ ਸੁਧਾਰ ਹੋਇਆ ਸੀ। ਐਤਵਾਰ ਨੂੰ ਬਿਜਲੀ ਦੀ ਮੰਗ ਵੀ 11,381 ਮੈਗਾਵਾਟ ਰਹੀ ਹੈ। ਤੱਥਾਂ ਦੇ ਅਨੁਸਾਰ ਜਿਹੜਾ 26 ਅਪ੍ਰੈਲ ਨੂੰ ਕੰਢੀ ਖੇਤਰ ਦੇ ਵਿਚ 4.5 ਘੰਟੇ ਦਾ ਕੱਟ ਲੱਗਿਆ। ਬਰਨਾਲਾ, ਪਟਿਆਲਾ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵੱਧ ਬਿਜਲੀ ਚੋਰੀ ਵਾਲੇ ਗ੍ਰਿਡਾਂ ਦੇ ਉੱਤੇ ਵੀ 4 ਘੰਟੇ ਬਿਜਲੀ ਨਹੀਂ ਆਈ। ਇਸੇ ਤਰ੍ਹਾਂ 26 ਅਪ੍ਰੈਲ ਨੂੰ ਸੰਗਰੂਰ, ਫਿਰੋਜ਼ਪੁਰ ਆਦਿ ਜ਼ਿਲ੍ਹਿਆਂ ਚ 5 ਘੰਟੇ ਦਾ ਬਿਜਲੀ ਕੱਟ ਵੀ ਲੱਗਿਆ। ਪਾਵਰ ਕਾਮ ਨੇ ਜਿਹੜਾ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਦੇ ਵਿਚ ਬਿਜਲੀ ਪ੍ਰਬੰਧਾਂ ਦੇ ਤਕਨੀਕੀ ਕੰਮਾਂ ਦੇ ਮੱਦੇਨਜ਼ਰ ਬਿਜਲੀ ਕੱਟਾਂ ਦੀ ਅਗੇਤੀ ਸੂਚਨਾ ਵੀ ਜਾਰੀ ਕੀਤੀ ਸੀ। ਪਾਵਰ ਕਾਮ ਦੇ ਵੱਲੋਂ ਬਿਜਲੀ ਸਪਲਾਈ ਦੇ ਲਈ ਅਗੇਤੇ ਪ੍ਰਬੰਧਾਂ ਦੀ ਕਮੀ ਰਹੀ ਹੈ। ਮਾਹਰ ਦੱਸਦੇ ਨੇ ਕਿ ਹਰ ਸਾਲ 5% ਬਿਜਲੀ ਦੀ ਖਪਤ ਦੇ ਵਾਧੇ ਦੇ ਅਨੁਸਾਰ ਨਾਲ ਅਗੇਤੇ ਪ੍ਰਬੰਧ ਕੀਤੇ ਜਾਂਦੇ ਰਹੇ ਨੇ। ਰੋਪੜ ਤਾਪ ਬਿਜਲੀ ਦਾ ਯੂਨਿਟ ਨੰਬਰ 4 ਇਸ ਵੇਲੇ ਬੰਦ ਪਿਆ ਹੈ। ਕਈ ਹਾਈਡਲ ਪ੍ਰੋਜੈਕਟਾਂ ਤੋਂ ਵੀ ਬਿਜਲੀ ਸਪਲਾਈ ਨਹੀਂ ਹੋ ਰਹੀ ਹੈ। ਇਨ੍ਹਾਂ ਦੇ ਵਿਚ ਮੁਕੇਰੀਆਂ ਹਾਈਡਲ ਪ੍ਰੋਜੈਕਟ ਵੀ ਸ਼ਾਮਲ ਹੈ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੇ ਵਿਚ ਬਿਜਲੀ ਸਪਲਾਈ ਨਾ ਮਿਲਣ ਦਾ ਡਰ ਹੈ ਤੇ ਪਾਵਰਕੌਮ ਮੈਨੇਜਮੈਂਟ ਨੂੰ ਬਿਜਲੀ ਖਰੀਦ ਦੇ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਵੀ ਬਿਜਲੀ ਕੱਟਾਂ ਦੇ ਲਈ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਦੂਸਰੇ ਪਾਸੇ ਕੱਲ ਨੂੰ ਹੋਣ ਜਾ ਰਹੀ ਹੈ ਜਲੰਧਰ ਰੈਲੀ ਲਈ ਆਪ ਵੱਲੋਂ ਵੱਡੀ ਲਾਮਬੰਦੀ ਕੀਤੀ ਹੈ। ਬੁੱਧਵਾਰ ਨੂੰ ਜੁੱਟਣਗੇ 1000 ਫੀਲਡ ਅਬਜ਼ਰਵਰ। ਵਿਕਾਸ ਕਾਰਜਾਂ ਨੂੰ ਘਰ ਘਰ ਕਹਿੰਦੇ ਪਹੁੰਚਾਉਣ ਦੀ ਬਣੇਗੀ ਰਣਨੀਤੀ। ਪੰਜਾਬ ਕੈਬਨਿਟ ਮੀਟਿੰਗ ਵੀ ਅੱਜ ਹੋਈ ਹੈ ਤੇ ਮੁੱਖ ਮੰਤਰੀ ਮਾਨ ਹੋਣਾ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਤੇ ਅੱਜ ਦੁਪਹਿਰ ਬਾਅਦ ਸਰਕਾਰੀ ਰਿਹਾਇਸ਼ ਦੇ ਉਤੇ ਉਹ ਮੀਟਿੰਗ ਵੀ ਹੋਈ ਹੈ ਤੇ ਨੀਦਰਲੈਂਡ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ਦੇ ਉਤੇ ਕਰ ਰਿਹਾ ਕਹਿੰਦੇ ਵਿਚਾਰ ਮਾਨ ਸਾਹਿਬ ਨੇ ਕਿਹਾ ਹੈ। ਪਰ ਦੂਸਰੇ ਪਾਸੇ ਦੇਖੀਏ ਤੇ ਪਿਛਲੇ ਸਮਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਪੰਜਾਬ ਦੇ ਵਿਚ ਪੈਰ ਪਸਾਰ ਚੁੱਕੀਆਂ ਨੇ, ਚਾਹੇ ਉਹ ਪਸ਼ੂਆਂ ਦੇ ਲਈ ਫੀਡ ਤਿਆਰ ਕਰਦੇ ਨੇ, ਉਹ ਨੀਦਰਲੈਂਡ ਡੈਨਮਾਰਕ ਹਾਲੈਂਡ ਦੀਆਂ ਕੰਪਨੀਆਂ ਜਿਹੜੀਆਂ ਨੇ, ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਵੈਜੀਟੇਬਲ ਪੈਕਿੰਗ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਵੀ ਸ਼ੁਰੂਆਤ ਹੋਏਗੀ, ਪਰ ਉਧਰ ਨੂੰ ਗੱਲ ਨਹੀਂ ਜਾ ਰਹੀ ਹੈ। ਆਮ ਆਦਮੀ ਪਾਰਟੀ ਆਪਣੇ ਬੁੱਧਵਾਰ ਨੂੰ ਜਿਹੜਾ ਜਲੰਧਰ ਵਿਖੇ ਆਉਣ ਵਾਲੀ ਅਹਿਮ ਮੀਟਿੰਗ ਦੇ ਲਈ ਆਪਣੇ ਵਰਕਰਾਂ ਤੇ ਸੰਗਠਨਾਤਮਕ ਲੀਡਰਸ਼ਿਪ ਨੂੰ ਵੱਡੇ ਪੱਧਰ ਦੇ ਉਤੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਬੈਠਕ ਦੇ ਵਿਚ ਸ਼ਮੂਲੀਅਤ ਕਰਨ ਦੇ ਲਈ 1000 ਤੋਂ ਵੱਧ ਅਬਜ਼ਰਵਰਾਂ ਤੇ ਕਈ ਵਿਧਾਇਕਾਂ ਨੂੰ ਪਹੁੰਚਣ ਦੇ ਹੁਕਮ ਦਿੱਤੇ ਗਏ ਨੇ। ਪਰ ਦੇਖਦੇ ਹਾਂ ਕਿੰਨੇ ਕੁ ਆਉਂਦੇ ਆ ਤੇ ਕਿੰਨੇ ਕੁ ਬਗਾਵਤ ਕਰਦੇ ਆ, ਇੱਥੋਂ ਹੀ ਸੁਰ ਉੱਠ ਸਕਦੇ ਨੇ ਤੇ ਜੇ ਨਹੀਂ ਆਉਂਦੇ ਤਾਂ ਫਿਰ ਕੀ ਕਰਨਗੇ। ਪਾਰਟੀ ਦੇ ਅਨੁਸਾਰ ਜਿਹੜਾ ਇੰਨੀ ਵੱਡੀ ਗਿਣਤੀ ਚ ਅਬਜ਼ਰਵਰਾਂ ਨੂੰ ਜਿਹੜਾ ਇਕੱਠੇ ਕਰਨ ਦੇ ਦੋ ਮੁੱਖ ਜਿਹੜੇ ਮਨੋਰਥ ਨੇ, ਪਹਿਲਾ ਇਹ ਕਿ ਪਾਰਟੀ ਦੇ ਲਈ ਇੱਕ ਸ਼ਕਤੀ ਪ੍ਰਦਰਸ਼ਨ ਹੋਵੇਗਾ ਕਿ ਭਾਈ ਅਸੀਂ ਸਭ ਕੁਝ ਠੀਕ ਠਾਕ ਹੈ ਤੇ ਵਧੀਆ ਚੱਲ ਰਿਹਾ, ਕੋਈ ਸਾਨੂੰ ਫਰਕ ਨਹੀਂ ਪੈਂਦਾ ਜੇ ਸੱਤ ਜਾਂਦੇ ਆ ਤਾਂ। ਜੋ ਹਾਲ ਹੀ ਦੇ ਵਿਚ ਆਪਣੇ 10 ਦੇ ਵਿਚੋਂ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਦੇ ਵਿਚ ਸ਼ਾਮਲ ਹੋਣ ਕਾਰਨ ਪੈਦਾ ਹੋਈ ਸਥਿਤੀ ਨਾਲ ਜੂਝ ਰਹੀ ਹੈ। ਦੂਜਾ ਜਿਹੜਾ ਇਹਦੇ ਵਿਚ ਪੱਖ ਹੈ, ਇਹ ਅਬਜ਼ਰਵਰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਤੱਕ ਜਿਹੜਾ ਸਰਕਾਰ ਦੇ ਵਿਕਾਸ ਕਾਰਜਾਂ ਦਾ ਸੁਨੇਹਾ ਪਹੁੰਚਾਉਣ ਵਾਲੇ ਸੁਨੇਹੇਬਾਜ ਮੈਸੇਂਜਰਸ ਵਜੋਂ ਕੰਮ ਕਰਨਗੇ, ਜਾਣੀ ਗੋਡ ਆਫ ਮੈਸੇਂਜਰ ਜਿੱਦਾਂ ਸੀਗੇ। ਜ਼ਮੀਨ ਪੱਧਰ ਦੇ ਉੱਤੇ ਸੰਗਠਨ ਮਜ਼ਬੂਤ ਕਰਨ ਦੀ ਤਿਆਰੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦਸਿਆ ਕਿ ਇਹ ਅਬਜ਼ਰਵਰ ਪਹਿਲਾਂ ਹੀ ਵੱਖ ਵੱਖ ਪਿੰਡਾਂ ਤੇ ਵਾਰਡਾਂ ਦਾ ਦੌਰਾ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਵਿਚ ਜੁਟੇ ਹੋਏ ਹੈ। ਮੀਟਿੰਗ ਦੇ ਦੌਰਾਨ ਉਨ੍ਹਾਂ ਹਦਾਇਤ ਕੀਤੀ ਜਾਵੇਗੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪਹੁੰਚਾਉਣ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਮਾਨ ਹੁਣਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਕਰਨਗੇ। ਪਰ ਮੈਨੂੰ ਯਾਦ ਆਉਂਦਾ ਮਾਨ ਸਾਹਿਬ ਨੇ ਉਦੋਂ ਕਿਹਾ ਸੀ ਕਹਿੰਦੇ ਤੇ ਲੋਕ ਵੋਟ ਆਪ ਪਾਉਣਗੇ, ਮੈਨੂੰ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ ਪਏਗੀ ਤੇ ਸਾਡਾ ਫਿਰ ਕੰਮ ਕੀਤਾ ਬੋਲੇਗਾ। ਪਰ ਹੁਣ ਜਿਹੜੇ ਹੈ ਇਹ ਚੀਜ਼ਾਂ ਕਾਹਤੋਂ ਹੋ ਰਹੀਆਂ ਨੇ, ਇਹ ਵੀ ਤਾਂ ਸਵਾਲ ਖੜੇ ਹੁੰਦੇ ਹੈ। ਉਹ ਅਬਜ਼ਰਵਰਾਂ ਨੂੰ ਮੁੱਖ ਤੌਰ ਦੇ ਉੱਤੇ 3 ਵੱਡੇ ਮੁੱਦਿਆਂ ਦੇ ਉੱਤੇ ਕੇਂਦਰਿਤ ਰਹਿਣ ਦੇ ਲਈ ਕਹਿਣਗੇ। ਖੇਤੀ ਦੇ ਲਈ ਟੇਲਾਂ ਤੱਕ ਕਹਿੰਦੇ ਨਹਿਰੀ ਪਾਣੀ ਪਹੁੰਚਾਉਣਾ, ਸਰਵ ਵਿਆਪੀ ਸਿਹਤ ਬੀਮਾ ਯੋਜਨਾ, ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ, ਸਰਕਾਰੀ ਸਕੀਮਾਂ ਦੀ ਰਜਿਸਟਰੇਸ਼ਨ ਤੇ ਜ਼ੋਰ ਜਿਹੜਾ ਵਿਧਾਇਕਾਂ ਤੇ ਵਰਕਰਾਂ ਨੂੰ ਕਿਹਾ ਜਾਵੇਗਾ ਕਿ ਉਹ ਆਪਣੇ ਵਲੰਟੀਅਰਾਂ ਰਾਹੀਂ ਜਿਹੜਾ ਸਿਹਤ ਕਾਰਡ ਬਣਾਉਣ ਤੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਸਕੀਮ ਦੇ ਤਹਿਤ ਔਰਤਾਂ ਦੀ ਰਜਿਸਟਰੇਸ਼ਨ ਦੇ ਕੰਮ ਦੇ ਵਿਚ ਤੇਜ਼ੀ ਲਿਆਉਣ। ਪਾਰਟੀ ਅਨੁਸਾਰ ਇਹ ਇਕ ਜਿਹੜਾ ਰੁਟੀਨ ਸੰਗਠਨਾਤਮਕ ਮੀਟਿੰਗ ਹੈ ਜਿਸ ਦਾ ਮਕਸਦ ਕਹਿੰਦੇ ਆਪਸੀ ਤਾਲਮੇਲ ਨੂੰ ਜਿਹੜਾ ਹੋਰ ਵੀ ਬਿਹਤਰ ਬਣਾਉਣਾ ਹੈ। ਦੂਸਰੇ ਪਾਸੇ ਬੇਅਦਬੀ ਵਿਰੁੱਧ ਐਕਟ ਦੇ ਉਤੇ ਚਰਚਾ ਕਰਨ ਦੇ ਲਈ ਸਿੱਖ ਵਿਦਵਾਨਾਂ ਤੇ ਵਕੀਲਾਂ ਦੀ ਮੀਟਿੰਗ ਸੱਦ ਲਈ ਗਈ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਨਿਊਜ਼ੀਲੈਂਡ ਤੋਂ ਵਾਪਸ ਆਉਣ ਤੋਂ ਬਾਅਦ 3 ਮਈ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਭਾਈ ਗੁਰਦਾਸ ਹਾਲ ਦੇ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਬਾਰੇ ਚਰਚਾ ਕਰਨ ਦੇ ਲਈ ਸਿੱਖ ਵਿਦਵਾਨਾਂ ਦੀ ਮੀਟਿੰਗ ਸੱਦੀ ਹੈ। ਅਕਾਲ ਤਖ਼ਤ ਸਕੱਤਰੇਤ ਦੇ ਸੂਤਰਾਂ ਦੇ ਅਨੁਸਾਰ ਦਸਿਆ ਗਿਆ ਕਿ ਇਸ ਐਕਟ ਦੇ ਉਤੇ ਜਿਹੜਾ ਵਿਚਾਰ ਵਟਾਂਦਰਾ ਕਰਨ ਦੇ ਲਈ ਸਿੱਖ ਜਥੇਬੰਦੀਆਂ ਵਿਦਵਾਨਾਂ ਤੇ ਵਕੀਲਾਂ ਨੂੰ ਸੱਦਾ ਪੱਤਰ ਭੇਜੇ ਗਏ ਹੈ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਇਸ ਐਕਟ ਨੂੰ ਪਾਸ ਕੀਤੇ ਜਾਣ ਤੇ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੇ ਵੱਲੋਂ ਵੱਖ ਵੱਖ ਰਾਏ ਦਿੱਤੀ ਗਈ ਹੈ। ਸਿੱਖ ਅਕਾਦਮਿਕ ਮਾਹਿਰਾਂ ਦੇ ਇੱਕ ਜਿਹੜੇ ਹਿੱਸੇ ਨੇ ਪਹਿਲਾਂ ਹੀ ਇਸ ਕਦਮ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵੱਲੋਂ ਐਕਟ ਪਾਸ ਕੀਤੇ ਜਾਣ ਤੋਂ ਬਾਅਦ ਰਾਜ ਸਿੱਖ ਧਰਮ ਦੇ ਖੇਤਰ ਦੇ ਵਿੱਚ ਦਖਲ ਜਿਹੜਾ ਦੇ ਰਿਹਾ ਹੈ। ਇਸ ਘਟਨਾਕ੍ਰਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਪ੍ਰਾਪਤ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਥਕ ਮਾਮਲਿਆਂ ਦੇ ਵਿੱਚ ਆਪ ਦੀ ਘੁਸਪੈਠ ਨੂੰ ਰੋਕਣ ਦੀ ਇੱਕ ਹੋਰ ਕੋਸ਼ਿਸ਼ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਪਹਿਲਾਂ ਹੀ ਸਰਕਾਰ ਵੱਲੋਂ ਐਕਟ ਦੇ ਵਿੱਚ ਸੋਧਾਂ ਪਾਸ ਕਰਨ ਵੇਲੇ ਪੰਥਕ ਸੰਸਥਾਵਾਂ ਨੂੰ ਅਣਗੋਲਿਆ ਕਰਨ ਕਾਰਨ ਗੁੱਸੇ ਦੇ ਵਿੱਚ ਨੇ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਦੀ ਅਗਵਾਈ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਮੰਗ ਕੀਤੀ ਸੀ ਕਿ ਰਾਜ ਸਰਕਾਰ ਬੇਅਦਬੀ ਬਾਰੇ ਕਾਨੂੰਨ ਦਾ ਜਿਹੜਾ ਖਰੜਾ ਹੈ ਸੁਝਾਵਾਂ ਦੇ ਲਈ ਸ਼੍ਰੋਮਣੀ ਕਮੇਟੀ ਨੂੰ ਭੇਜੇ, ਜੋ ਕਿ ਸਰਕਾਰ ਨੇ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਨੇ ਦਸਿਆ ਕਿ ਮਤੇ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ ਰਾਏ ਦੇ ਸਮੇਤ ਕਾਨੂੰਨ ਦਾ ਖਰੜਾ ਤੁਰੰਤ ਵਾਪਸ ਕਰ ਦਿੱਤਾ ਜਾਵੇਗਾ। ਪੰਥਕ ਜਥੇਬੰਦੀਆਂ ਦੀ ਮੀਟਿੰਗ ਖਾਸ ਤੌਰ ਦੇ ਉੱਤੇ ਰਾਜ ਸਰਕਾਰ ਦੇ ਵੱਲੋਂ ਬੇਅਦਬੀ ਦੇ ਵਿਰੁੱਧ ਸਖ਼ਤ ਸਜ਼ਾ ਦੇ ਲਈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਦੇ ਵਿੱਚ ਸੋਧ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਬੁਲਾਈ ਗਈ ਸੀ। ਫਿਰ ਵੀ ਸਾਰੀਆਂ ਕੋਸ਼ਿਸ਼ਾਂ ਦੇ ਜਿਹੜਾ ਵਿਅਰਥ ਗਈਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਮੇਤ ਪੰਥਕ ਸੰਸਥਾਵਾਂ ਦੀ ਗੱਲ ਨਹੀਂ ਮੰਨੀ ਹੈ ਤੇ ਉਨ੍ਹਾਂ ਨੂੰ ਅਣਗੋਲਿਆਂ ਕਰ ਦਿੱਤਾ ਹੈ। ਇੱਕ ਹਫ਼ਤੇ ਦੇ ਵਿੱਚ ਹਫ਼ਤੇ ਦੇ ਬਾਅਦ 13 ਅਪ੍ਰੈਲ ਨੂੰ ਵਿਧਾਨ ਸਭਾ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ ਦੇ ਵਿੱਚ ਸੋਧਾਂ ਨੂੰ ਪਾਸ ਕਰ ਦਿੱਤਾ ਤੇ ਸਿੱਖ ਜਥੇਬੰਦੀਆਂ ਦੇ ਮਤੇ ਦਾ ਕੋਈ ਨੋਟਿਸ ਹੀ ਨਹੀਂ ਲਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 20 ਅਪ੍ਰੈਲ ਨੂੰ ਇਸ ਐਕਟ ਨੂੰ ਆਪਣੀ ਪ੍ਰਵਾਨਗੀ ਜਿਹੜੀ ਦੇ ਦਿੱਤੀ ਸੀ। ਲੋ ਦੋਸਤੋ, ਇਹ ਸਾਂ ਜੀ ਅੱਗੇ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। TCS ਨਾਸਿਕ ਕੇਸ, ਪੁਲਿਸ ਦਾ ਦਾਅਵਾ ਕਿ ਨਿੰਦਾ ਖਾਨ ਨੇ ਪੀੜਤਾ ਨੂੰ ਜਿਹੜਾ ਬੁਰਕਾ ਪਾਉਣ ਤੇ ਕਲਮਾ ਪੜਨ ਦੇ ਲਈ ਮਜਬੂਰ ਕੀਤਾ ਹੈ। ਮਹਾਰਾਸ਼ਟਰ ਦੇ ਜਿਹੜੇ ਨੇ ਨਾਸਿਕ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਕੱਲ ਬੀਤੇ ਦੇ ਵਿੱਚ ਆਪਣੇ TCS ਕਰਮਚਾਰੀ ਨਿੰਦਾ ਖਾਨ ਦੀ ਜਿਹੜੀ ਹੈ ਅਗਾਊਂ ਜ਼ਮਾਨਤ ਅਰਜ਼ੀ ਦੇ ਉੱਤੇ ਆਪਣਾ ਫੈਸਲਾ ਸੁਣਾਉਣ ਦੇ ਲਈ 2 ਮਈ ਦੀ ਤਰੀਕ ਤੈਅ ਕਰ ਦਿੱਤੀ ਹੈ। ਨਿੰਦਾ ਖਾਨ ਤੇ IT ਕੰਪਨੀ ਦੀ ਸਥਾਨਕ ਇਕਾਈ ਦੇ ਵਿੱਚ ਜਿਨਸੀ ਸ਼ੋਸ਼ਣ ਅਤੇ ਜਬਰਨ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਨੇ। ਵਧੀਕ ਸੈਸ਼ਨ ਜੱਜ KG ਜੋਸ਼ੀ ਦੀ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਸਰਕਾਰੀ ਵਕੀਲ ਅਜੇ ਮਿਸਰ ਉਨ੍ਹਾਂ ਨੇ ਨਿੰਦਾ ਦੀ ਜ਼ਮਾਨਤ ਦਾ ਜਿਹੜਾ ਵਿਰੋਧ ਕਰਦਿਆਂ ਹੋਇਆ ਕਿਹਾ ਕਿ ਉਸਦੇ ਵਿੱਤੀ ਸਬੰਧਾਂ ਤੇ ਬਾਹਰੀ ਫੰਡਿੰਗ ਦਾ ਪਤਾ ਲਗਾਉਣ ਦੇ ਲਈ ਪੁਲਿਸ ਹਿਰਾਸਤ ਦੇ ਵਿੱਚ ਪੁੱਛਗਿੱਛ ਜ਼ਰੂਰੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਦੇ ਸਬੰਧ ਨਾਸਿਕ ਦੇ ਮੇਲੇਗਾਓ ਦੇ ਵਿੱਚ ਧਰਮ ਪਰਿਵਰਤਨ ਦੇ ਲਈ ਕੰਮ ਕਰਨ ਵਾਲੀਆਂ ਟੀਮਾਂ ਦੇ ਨਾਲ ਹੋ ਸਕਦੇ ਨੇ। ਇਹ ਵੀ ਕਿਹਾ ਗਿਆ ਕਿ ਨਿੰਦਾ ਜਾਣਦੀ ਸੀ ਕਿ ਸ਼ਿਕਾਇਤਕਰਤਾ ਅਨੁਸੂਚਿਤ ਜਨਜਾਤੀ ST ਭਾਈਚਾਰੇ ਦੇ ਨਾਲ ਸਬੰਧਤ ਹੈ। ਅਦਾਲਤ ਦੇ ਵਿੱਚ ਦੱਸਿਆ ਗਿਆ ਕਿ ਪੀੜਤਾ ਨੂੰ ਜ਼ਬਰਦਸਤੀ ਬੁਰਕਾ ਤੇ ਹਿਜਾਬ ਪਹਿਨਣ, ਕਲਮਾ ਪੜਨ ਤੇ ਆਪਣਾ ਨਾਮ ਬਦਲ ਕੇ ਹਾਨੀਆਂ ਰੱਖਣ ਦੇ ਲਈ ਮਜਬੂਰ ਕੀਤਾ ਗਿਆ। ਸਰਕਾਰੀ ਪੱਖ ਦੇ ਅਨੁਸਾਰ ਨਿੰਦਾ ਮੁੱਖ ਮੁਲਜ਼ਮ ਦਾਨਿਸ਼ ਸ਼ੇਖ ਤੇ ਪੀੜਤਾ ਦੇ ਸਬੰਧਾਂ ਦੇ ਬਾਰੇ ਜਾਣਦੀ ਸੀ ਤੇ ਉਨ੍ਹਾਂ ਨੇ ਪੀੜਤਾ ਨੂੰ ਮਲੇਸ਼ੀਆ ਦੇ ਵਿੱਚ ਜਿਹੜਾ ਵਸਾਉਣ ਦੀ ਵੀ ਯੋਜਨਾ ਬਣਾਈ ਸੀ। ਬਚਾਅ ਪੱਖ ਦੇ ਵਕੀਲ ਰਾਹੁਲ ਕਾਸਲੀਵਾਲ ਨੇ ਦਲੀਲ ਦਿੱਤੀ ਕਿ ਮਹਾਰਾਸ਼ਟਰ ਦੇ ਵਿੱਚ ਵਰਤਮਾਨ ਵਿੱਚ ਅਜਿਹਾ ਕੋਈ ਵੀ ਖਾਸ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਨਹੀਂ ਹੈ। ਹਾਲਾਂਕਿ ਹਾਲ ਹੀ ਦੇ ਵਿੱਚ ਇੱਕ ਬਿੱਲ ਪਾਸ ਹੋਇਆ। ਨਾਸਿਕ ਪੁਲਿਸ ਜਿਹੜੀ ਹੈ ਉਹਨੇ ਨਿੰਦਾ ਦੀ ਭਾਲ ਦੇ ਲਈ 3 ਟੀਮਾਂ ਬਣਾਈਆਂ। ਉਸ ਤੇ ਵਟਸਐਪ ਗਰੁੱਪ ਰਾਹੀਂ ਕਰਮਚਾਰੀਆਂ ਨੂੰ ਨਮਾਜ਼ ਪੜਨ ਤੇ ਮਾਸਾਹਾਰੀ ਭੋਜਨ ਖਾਣ ਦੇ ਲਈ ਦਬਾਅ ਪਾਉਣ ਦੇ ਦੋਸ਼ ਨੇ। ਨਾਸਿਕ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ SIT ਇਸ ਮਾਮਲੇ ਦੇ ਵਿੱਚ ਦਰਜ ਕੁੱਲ 9 FIR ਦੀ ਜਾਂਚ ਕਰ ਰਹੀ ਹੈ। TCS ਨੇ ਸਪਸ਼ਟ ਕੀਤਾ ਹੈ ਕਿ ਉਹ ਅਜਿਹੀਆਂ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਤੇ ਦੋਸ਼ੀ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਨਿੰਦਾ ਖਾਨ ਨੇ ਆਪਣੀ 2 ਮਹੀਨਿਆਂ ਦੀ ਗਰਭ ਅਵਸਥਾ ਦਾ ਜਿਹੜਾ ਹਵਾਲਾ ਦਿੰਦੇ ਹੋਏ ਗ੍ਰਿਫ਼ਤਾਰੀ ਤੋਂ ਰਾਹਤ ਮੰਗੀ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਜਿਹੜਾ ਕੀਤਾ ਜਾ ਚੁੱਕਿਆ। ਜੀ ਦੋਸਤੋ, ਕੀ ਨੇ ਹਾਲਾਤ ਸਾਡੇ ਮੁਲਕਾਂ ਦੇ ਤੇ ਧਰਮ ਆਪਣਾ ਆਪਣਾ ਮੁਬਾਰਕ ਹੈ ਤੇ ਪਰ ਇੱਕ ਦੂਸਰੇ ਦੇ ਉੱਤੇ ਥੋਪਣਾ ਜਾਂ ਗਲਤ ਚੀਜ਼ਾਂ ਨੇ ਹੋ ਰਹੀਆਂ ਨੇ ਜੀ। ਤੇ ਲੋ ਦੋਸਤੋ, ਆਪਣੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ ਐਡਵੋਕੇਟ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
2: ਜੀ
3: ਭਾਰਤ ਸਾਹਿਬ, ਅੱਜ ਤਾਂ ਨਾ ਜੀ ਬੜੀ ਮਤਲਬ ਜਿਹੜਾ ਹੈਗਾ ਆ, ਕੁਛ ਇੱਕ ਦਿਨ ਸਕੂਨ ਦੇ ਨਿਕਲੇ ਸੀਗੇ ਤੇ ਅੱਜ ਲਾ ਐਂਡ ਆਰਡਰ ਜਿਹੜਾ ਹੈਗਾ ਆ ਫੇਰ ਇਸ ਤਰੀਕੇ ਨਾਲ ਲੱਗਿਆ ਵੀ ਜਿੱਦਾਂ ਸਟੇਟ ਦੇ ਵਿੱਚ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਜੀ।
2: ਬਿਲਕੁਲ ਹੈ ਜੀ,
3: ਇਹ ਨਾ ਢੱਕਿਆ ਰਹਿੰਦਾ ਹੈਗਾ ਆ ਕੰਮ, ਵੈਸੇ ਚੱਲਦਾ ਰਹਿੰਦਾ ਕੰਟੀਨਿਊਸਲੀ
2: ਜੀ।
3: ਤੁਸੀਂ ਭਾਰਤ ਸਾਹਿਬ ਯਕੀਨ ਕਰਿਓ ਕਿ ਮੈਂ ਦੇਖਦਾ ਹੈਗਾ ਆ ਕਿ ਕੁਛ ਇੱਕ ਏਜ ਫੈਕਟਰ ਹੈਗਾ ਆ ਵੀ ਕੁਛ ਇੱਕ ਏਜ ਵਰਗ ਦੇ ਲੋਕ ਜਿਹੜੇ ਆ ਨਾ ਜੀ, ਸਾਡਾ ਯੂਥ ਖਾਸ ਕਰਕੇ
2: ਜੀ,
3: ਜਾਂ ਇੱਕ ਸੋਚ ਨਾਲ ਜਿਹੜੇ ਹੈਗੇ ਆ ਚੱਲੇ ਬੰਦੇ
2: ਜੀ,
3: ਉਹ ਕੋਈ ਕੰਮ ਕਾਰ ਨੀ ਕਰਦੇ, ਕੋਈ ਕੁਛ ਨੀ ਹੈਗਾ ਜੀ, ਨਾ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਪਾਲਣ ਦਾ ਹੈਗਾ ਆ ਜੀ। ਪਤਾ ਨੀ ਕਿੱਥੋਂ ਕਿੱਥੋਂ ਜਿਹੜੀਆਂ ਗੱਡੀਆਂ ਆਉਂਦੀਆਂ ਜੀ, ਤੇ ਕਿੱਥੋਂ ਕਿੱਥੋਂ ਜਿਹੜਾ ਹੈਗਾ ਆ ਉਹ ਮੇਨਟੇਨ ਕਰਦੇ ਆ ਜੀ।
2: ਬਿਲਕੁਲ ਜੀ,
3: ਮਿਹਨਤ ਮਸ਼ਕਤ ਨਾਲ ਤਾਂ ਗੱਡੀਆਂ ਦੇ ਵਿੱਚ ਤੇਲ ਵੀ ਨੀ ਪੈਂਦਾ ਸਰ, ਤੇ ਇਹ ਗੱਡੀਆਂ ਕਿੱਥੋਂ ਜਿਹੜੀਆਂ ਅਫੋਰਡ ਕਰ ਲੈਂਦੇ ਇਹ ਨੀ ਸਮਝ ਆਈ ਜੀ।
2: ਬਿਲਕੁਲ ਜੀ,
3: ਹੁਣ ਜਿਹੜੀ ਹੈਗੀ ਆ ਇੱਕ ਸੋਚ ਨਾਲ, ਹੁਣ ਜਗਰੂਪ ਸਿੰਘ ਹੋਣਾ ਦੀ ਗੱਲ ਜਿਹੜੀ ਆਈ ਆ ਸਰ, ਮਾਝੇ ਦਾ ਖੇਤਰ ਜਿਹੜਾ ਨਾ ਜੀ, ਮਾਝੇ ਦੇ ਖੇਤਰ ਦੇ ਵਿੱਚ ਹਾਲਾਤ ਜਿਹੜੇ ਆ ਉਹ ਲਗਾਤਾਰ ਖਰਾਬ ਹੋ ਰਹੇ ਜੀ।
2: ਬਿਲਕੁਲ ਹੈ ਜੀ,
3: ਜਿਸ ਚੀਜ਼ ਨੂੰ ਆਪਾਂ ਪੰਥਕ ਕਹਿੰਦੇ ਹੈਗੇ ਆ, ਉਹ ਪੰਥਕ ਇੱਕ ਧਾਰਮਿਕਤਾ ਨਾਲ ਜੁੜੀ ਗੱਲ ਹੁੰਦੀ ਆ ਜੀ, ਪਰ ਇੱਥੇ ਤਾਂ ਜਿਹੜੀ ਪੰਥਕ ਸੋਚ ਹੈਗੀ ਆ ਉਹ ਤਾਂ ਸੈਪਰੇਸ਼ਨ ਵੱਲ ਨੂੰ ਲੈ ਕੇ ਜਾਂਦੀ ਆ ਜੀ।
2: ਬਿਲਕੁਲ,
3: ਤੇ ਹੁਣ ਇਹ ਜਗਰੂਪ ਸਿੰਘ ਵੀ ਕਹਿੰਦੇ ਹੈਗੇ ਆ ਜੀ ਵੀ ਪਿੰਡ ਦੇ ਵਿੱਚ ਬਹੁਤੀ ਉਹਦਾ ਸਹਿਚਾਰ ਨਹੀਂ ਸੀਗਾ, ਉਹ ਦਲ ਪੰਥ ਨਾਲ ਰਹਿੰਦਾ ਸੀ
2: ਜੀ,
3: ਤੇ ਉਹ ਦੇਖ ਲਓ ਉਹਦੀ ਡੈਥ ਹੋ ਗਈ ਆ ਜੀ ਉੱਥੇ ਮੌਕੇ ਦੇ ਉੱਤੇ
2: ਜੀ।
3: ਤੇ ਬਾਅਦ ਦੇ ਵਿੱਚ ਜਦੋਂ ਰੇਡ ਹੋਈਆਂ ਹੈਗੀਆਂ ਜੇ ਉਹਦੀ ਸ਼ਨਾਖਤ ਤੋਂ ਬਾਅਦ, ਤੇ ਉਹਦਾ ਭਰਾ ਵੀ ਇਨਵੋਲਵ ਪਾਇਆ ਗਿਆ ਜੀ,
2: ਉਹ ਵੀ ਚੱਕ ਲਿਆ।
3: ਉੱਥੇ ਹੁਣ ਭਰਾ ਦੀ ਇਨਵੋਲਵਮੈਂਟ ਜਿਹੜੀ ਆ ਪੁਲਿਸ ਅਸਟੈਬਲਿਸ਼ ਕਰ ਰਹੀ ਹੈਗੀ ਆ, ਤੇ ਮਾਂ ਕਹਿੰਦੀ ਹੈਗੀ ਆ ਕਿ ਇਹ ਮੇਰਾ ਮੁੰਡਾ ਜਿਹੜਾ ਹੈਗਾ ਆ ਵੀ ਠੀਕ ਆ, ਇਹ ਘਰ ਚਲਾਉਂਦਾ ਆ ਜੀ, ਤੇ ਆਪਣੀ ਚੱਕੀ ਹੈਗੀ ਸੀ ਜੀ ਤੇ ਚੱਕੀ ਦੇ ਉੱਤੇ ਕੰਮ ਕਰਦਾ ਜੀ, ਤੇ ਮੈਂ ਕਹਿੰਦੀ ਜੇ ਮੇਰਾ ਪੁੱਤ ਜਿਹੜਾ ਹੈਗਾ ਪੁਲਿਸ ਨੇ ਨਾ ਵਾਪਸ ਕੀਤਾ ਸਵੇਰ ਤੱਕ, ਮੈਂ ਤਾਂ ਪਿੰਡ ਪੁਟਾ ਲੈ ਕੇ ਧਰਨਾ ਲਾਉਂਗੀ।
2: ਹਾਂਜੀ,
3: ਉੱਥੇ ਪੁਲਿਸ ਵਾਲੇ ਜਿਹੜੇ ਹੈਗੇ ਆ ਹਥਿਆਰਾਂ ਦੀ ਰਿਕਵਰੀ ਸ਼ੋਅ ਕਰ ਰਹੇ ਹੈਗੇ ਜੀ ਇਹਨਾਂ ਕੋਲੋਂ
2: ਜੀ।
3: ਸੋ ਇਹ ਕਿੱਦਾਂ ਦੀ ਸੋਚ ਜਿਹੜੀ ਆ ਇੱਥੇ ਹਾਵੀ ਹੋਈ ਆ, ਕਿਹਨੂੰ ਮਾਰਨਾ ਚਾਹੁੰਦੇ
2: ਆ, ਕਰਨਾ ਕੀ ਚਾਹੁੰਦੇ ਆ? ਇੱਕ ਸਵਾਲ ਮਨ ਦੇ ਵਿੱਚ ਆਉਂਦਾ ਤਾਂ ਸ਼ਾਇਦ ਦੋਸਤ ਸੋਚਣਗੇ ਫਿਰ ਕੀ ਇਹ ਤਾਂ ਭਾਈ ਫਿਨਲੈਂਡ ਵਾਂਗੂ ਹੀ ਸੋਚਦਾ, ਪਰ ਮੇਰੇ ਮਨ ਚ ਸਵਾਲ ਆਉਂਦਾ ਹੈ, ਕਾਨੂੰਨ ਤਾਂ ਇੰਡੀਆ ਦਾ, ਉਹਦੇ ਵਿੱਚ ਜੇ ਦੇਖਿਆ ਜਾਵੇ ਚਲੋ ਛਾਣਬੀਨ ਹੋ ਸਕਦੀ ਹੈ ਜੋ ਕੁਝ ਕਰ ਸਕਦੇ ਆ, ਪਰ ਜਦੋਂ ਬੱਚਾ 18 ਸਾਲ ਦੀ ਉਮਰ ਆਪਣੀ ਅਡਲਟ ਹੋ ਜਾਂਦਾ ਹੈ ਕਿ ਉਹ ਜੋ ਕੁਝ ਵੀ ਕਾਰਜ ਕਰਦਾ ਹੈ ਕਿ ਉਹ ਆਪਣੇ ਉਹ ਇੰਡੀਪੈਂਡੈਂਟ ਜਾਂ ਕਿਸੇ ਗਰੁੱਪ ਦੇ ਨਾਲ ਵੀ ਜਾ ਕੇ ਜੁੜ ਜਾਂਦਾ ਹੈ, ਪਹਿਲਾਂ ਮੈਨੂੰ ਚੇਤੇ ਆ ਕਿ ਕੁਝ ਜਿਹੜੇ ਗਲਤ ਕੰਮ ਸੀ ਜਾਂ 10 ਨੰਬਰੀਆਂ ਦੇ ਵਿੱਚ ਆਉਂਦੇ ਸੀ, ਚਲੋ ਇਹਨਾਂ ਦਾ ਉਸ ਤਰ੍ਹਾਂ ਦਾ ਨਹੀਂ ਜੋੜ ਸਕਦੇ, ਪਰ ਬਕਾਇਦਾ ਜਦੋਂ ਬੱਚੇ ਕਹਿਣੇ ਚ ਨਹੀਂ ਹੁੰਦੇ ਸੀ ਜਾਂ ਅੰਡਰ ਏਜ ਵੀ ਹੁੰਦੇ ਸੀ ਤਾਂ ਬਕਾਇਦਾ ਅਖਬਾਰ ਦੇ ਵਿੱਚ ਪੜ੍ਹਦੇ ਹੁੰਦੇ ਸੀ, ਜਦੋਂ ਅਖਬਾਰ ਸਵੇਰ ਨੂੰ ਆਉਂਦੀ ਕਦੇ ਕਦੇ ਲੱਗਿਆ ਹੁੰਦਾ ਸੀ ਕਿ ਅਸੀਂ ਘਰੋਂ ਬੇਦਖਲ ਕਰ ਦਿੱਤਾ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਗਾ, ਤੇ 18 ਸਾਲ ਦੀ ਉਮਰ ਜਦੋਂ ਹੋ ਜਾਂਦੀ ਆ ਉਹ ਤਾਂ ਆਪਣੇ ਕੰਮਾਂ ਦਾ ਜੋ ਵੀ ਉਹ ਕਰ ਰਿਹਾ ਉਹ ਉਹਦੀ ਜਿੰਮੇਵਾਰੀ ਬਣ ਜਾਂਦੀ ਹੈ, ਪਰ ਜਿਹੜਾ ਘਰਦਿਆਂ ਨੂੰ ਉਹਦੇ ਵਿੱਚ ਇੱਦਾਂ ਘਸੀਟਣਾ ਜਾਂ ਲੈ ਕੇ ਆਉਣਾ ਉਹ ਕਿੱਥੇ ਕੁ ਚੱਕ ਤੱਕ ਜਾਇਜ਼ ਹੈਗਾ ਜੇ ਕਾਨੂੰਨੀ ਪੱਖ ਤੋਂ ਦੇਖਿਆ ਜਾਵੇ?
3: ਪਰ ਇਹ ਸਭ ਹੁਣ ਨਾ ਸਮਾਂ ਬਦਲ ਗਿਆ
2: ਜੀ,
3: ਤੇ ਲੋਕਾਂ ਦਾ ਜਿਹੜਾ ਹੈਗਾ ਨਾ ਜੀ, ਤੁਸੀਂ ਇਹ ਆਪਣੇ ਆਪ ਨੂੰ ਹਰ ਕੋਈ ਬੰਦਾ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਾ ਜੀ
2: ਜੀ।
3: ਤੁਸੀਂ ਦੇਖੋ ਨਾ ਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਟੀਚਰ ਆਉਂਦੇ ਹੁੰਦੇ ਸੀ ਨਾ ਜੀ ਕਲਾਸ ਦੇ ਵਿੱਚ, ਤੇ ਡੰਡਾ ਉਹਨਾਂ ਦੇ ਹੱਥ ਚ ਹੀ ਹੁੰਦਾ ਸੀ।
2: ਬਿਲਕੁਲ ਹੈ ਜੀ,
3: ਅੱਜ ਜਿਹੜਾ ਹੈਗਾ ਆ ਬੱਚਾ ਘਰ ਜਾ ਕੇ ਇਹ ਕਹਿੰਦਾ ਆ ਕਿ ਟੀਚਰ ਮੈਨੂੰ ਘੂਰ ਘੂਰ ਕੇ ਦੇਖਦੀ ਆ, ਤੇ ਘਰ ਵਾਲੇ ਲਾਂਬਾ ਲੈ ਕੇ ਆ ਜਾਂਦੇ
2: ਆ ਜਾਂਦੇ ਨੇ ਜੀ, ਗੱਲ ਪੈਂਦੇ ਨੇ।
3: ਹਾਂਜੀ, ਉਹ ਸਮਾਂ ਬਦਲ ਗਿਆ ਸਰ, ਜਦੋਂ ਬੱਚੇ ਦੇ ਸੁਧਾਰ ਵਾਸਤੇ ਮਾਂ ਬਾਪ ਵੀ ਤਤਪਰ ਰਹਿੰਦੇ ਸੀਗੇ
2: ਜੀ,
3: ਤੇ ਟੀਚਰ ਵੀ ਤਤਪਰ ਰਹਿੰਦੇ ਸੀ, ਪਿੰਡ ਵੀ ਤਤਪਰ ਰਹਿੰਦਾ ਸੀ, ਸਮਾਜ ਵੀ ਤਤਪਰ ਰਹਿੰਦਾ ਸੀ।
2: ਬਿਲਕੁਲ ਹੈ ਜੀ,
3: ਹੁਣ ਜਿਹੜਾ ਹੈਗਾ ਆ ਸਰ ਉਹ ਸਮਾਂ ਨਹੀਂ ਹੈ, ਹੁਣ ਇਹ ਹੈਗਾ ਆ ਕਿ ਹਰ ਕੋਈ ਬੰਦਾ ਨਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਸਟੀਫਾਈ ਕਰਦਾ ਕਿ ਸਹੀ ਆ ਜੀ
2: ਜੀ।
3: ਦੂਜੀ ਗੱਲ, ਬੱਚੇ ਦਾ ਕਿਰਦਾਰ ਮਾੜਾ ਆ ਇਹ ਸਭ ਤੋਂ ਅਖੀਰ ਦੇ ਵਿੱਚ ਮਾਂ ਬਾਪ ਨੂੰ ਪਤਾ ਲੱਗਦਾ, ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ
2: ਜੀ।
3: ਤੇ ਫਿਰ ਜਿੱਥੇ ਉਹ ਜਿੱਥੇ ਤੱਕ ਪਹੁੰਚਿਆ ਆ ਹੁੰਦਾ ਹੈਗਾ ਜਾ ਉਹਦੇ ਬਾਰੇ ਮਾਂ ਬਾਪ ਇਗਨੋਰੈਂਟ ਹੁੰਦਾ ਆ ਤੇ ਉਹ ਤੁਸੀਂ ਦੇਖੋ ਨਾ ਵੀ ਹੁਣ ਉਹ ਪਹਿਲਾਂ ਜਿਹੜਾ ਹੈਗਾ ਆ ਜੋ ਜੇ ਕੋਈ ਲਕੀਰ ਤੋਂ ਹਟ ਕੇ ਕੁਛ ਕਰ ਰਿਹਾ ਨਾ ਭਾਰਤ ਸਾਹਿਬ
2: ਜੀ
3: ਤੇ ਉਹਦੇ ਤੇ ਸ਼ੰਕਾ ਜਰੂਰ ਹੋਣੀ ਚਾਹੀਦੀ ਆ ਮਾਂ ਬਾਪ ਨੂੰ ਵੀ ਹੋਣੀ ਚਾਹੀਦੀ ਆ ਜੀ
2: ਬਿਲਕੁਲ ਹੈ ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਆ ਜਦੋਂ ਹੁਣ ਬੱਤਾ ਜਿਹੜਾ ਆ ਦਲ ਪੰਥ ਨਾਲ ਰਹਿੰਦਾ ਹੈਗਾ ਆ ਜੀ ਘਰ ਨਹੀਂ ਆਉਂਦਾ ਉਹਦੀਆਂ ਦੋ ਬੱਚੀਆਂ ਵੀ ਦੱਸਦੇ ਆ ਵੀ ਇੱਕ ਬੰਦਾ ਆ ਤੂੰ ਵਿਆਹ ਕਰਾਇਆ ਦੋ ਬੱਚੀਆਂ ਤੇਰੀਆਂ ਤੂੰ ਉਹ ਤੋਂ ਬਾਅਦ ਦਲ ਪੰਥ ਦੇ ਵਿੱਚ ਕੀ ਤੁਰਿਆ ਫਿਰਦਾ ਹੈਗਾ ਆ ਜੀ ਪਹਿਲਾਂ ਤੂੰ ਕਲੀਨ ਸ਼ੇਵਨ ਸੀ ਬਾਅਦ ਚ ਤੂੰ ਕੇਸ ਰੱਖ ਲਿਆ ਤੇ ਤੂੰ ਇਹ ਬਾਣਾ ਪਾ ਲਿਆ ਮੈਂ ਕੱਲ ਵੀ ਜਿਹੜੀ ਇਹੀ ਗੱਲ ਕਹਿੰਦਾ ਸੀ ਨਾ ਜੀ ਇਹੀ ਗੱਲ ਮੈਂ ਬਾਰ ਬਾਰ ਰਿਪੀਟ ਕਰਦਾ ਹੈਗਾ ਕਿ ਇਹਨਾਂ ਨੂੰ ਚੋਲੇ ਜਿਹੜੇ ਪਾਉਣੇ ਹੈਗੇ ਆ ਇਹਦਾ ਇਹ ਇੰਨੇ ਈਜ਼ੀ ਨਾ ਕਰੋ ਇਹਨੂੰ ਤਾਂ ਇੱਕ IAS ਨਾਲੋਂ ਵੀ ਜਿਆਦਾ ਟਫ ਇਹਦਾ ਜਿਹੜਾ ਆ ਇਗਜ਼ਾਮ ਹੋਵੇ ਇਹਦੇ ਪੰਜ ਪੰਜ ਸਾਲ ਜਿਹੜਾ ਹੈਗਾ ਜਿਹੜੇ ਬੰਦੇ ਮਤਲਬ ਜਿਹੜੇ ਆ ਪਤਾ ਲੱਗੇ ਤੁਹਾਨੂੰ ਕਿ ਤੁਸੀਂ ਇਸ ਚੀਜ਼ ਦੇ ਵਿੱਚ ਕੁਆਲਿਟੀ ਬਣਾਉਣੀ ਆ ਕੁਆਂਟਿਟੀ ਨਹੀਂ ਬਣਾਉਣੀ
2: ਨਾਲੇ ਦੇਖੋ ਤਾਂ ਜ਼ਿੰਮੇਵਾਰੀ ਸਮਾਂ ਕਿ ਜੇ ਵਿਆਹ ਕਰਾਇਆ ਜਾਂ ਗੁਰੂ ਸਾਹਿਬ ਨੇ ਵੀ ਤਾਂ ਸਾਰਾ ਕੁਝ ਦੇਖੋ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਇਹ ਤਾਂ ਚਲੋ ਜੇ ਤਾਂ ਤੂੰ ਪਰਿਵਾਰ ਦਾ ਸਾਰਾ ਕੁਝ ਦੇਖ ਰਿਹਾ ਕਰ ਰਿਹਾ ਤੇਰੇ ਕੋਲ ਐਕਸਟਰਾ ਟਾਈਮ ਹੈਗਾ ਜਾਂ ਕੁਝ ਵੀ ਹੈ ਤਾਂ ਤੂੰ ਉਧਰ ਮਤਲਬ ਕਿ ਆਪਣੀ ਕਰ ਸਕਦਾ ਸ਼ਮੂਲੀਅਤ ਕਰ ਲਾ ਜੋ ਕਰਨਾ ਕਰੀ ਜਾਣ ਤੇ ਉਹ ਜ਼ਿੰਮੇਵਾਰੀਆਂ ਤਾਂ ਨਾਲ ਦੀ ਨਾਲ ਚੱਕਣੀਆਂ ਪੈਣਗੀਆਂ ਨਾ ਉਹ ਤਾਂ ਭਗੌੜੇ ਕਹਿ ਸਕਦੇ ਆ ਫਿਰ ਉਹ ਸਿੱਖੀ ਦਾ ਦਾਅਵਾ ਕਿੱਥੇ ਕਰਦੇ ਨੇ
3: ਭਾਰੇ ਸਾਹਿਬ ਮੰਨ ਲਓ ਇਹ ਸਕਸੈਸਫੁਲ ਹੋ ਜਾਂਦੇ ਟ੍ਰੇਨ ਦੀ ਪਟੜੀ ਅੜਾ ਦਿੰਦੇ
2: ਤੇ ਉੱਥੋਂ ਕੋਈ
3: ਯਾਤਰੀ ਟ੍ਰੇਨ ਯਾਤਰੀ ਟ੍ਰੇਨ ਨਿਕਲਦੀ ਤੇ ਕਿੰਨੇ ਕਿੰਨਾ ਮਤਲਬ ਜਿਹੜਾ ਹੈਗਾ ਚੀਕ ਝਿਆੜਾ ਉਹਦੇ ਵਿੱਚ ਇਹਨਾਂ ਨੂੰ ਪਤਾ ਸੀ ਵੀ ਕੌਣ ਕੀ ਹੈਗਾ ਤੇ ਕਿਹਦੇ ਕਿੱਦਾਂ ਦੇ ਹਾਲਾਤ ਆ ਤੇ ਕਿੱਦਾਂ ਦੇ ਹਾਲਾਤਾਂ ਚ ਕੋਈ ਸਫ਼ਰ ਕਰ ਰਿਹਾ
2: ਹਰ ਧਰਮ ਦਾ ਬੰਦਾ ਬੈਠਾ ਹੋਏਗਾ ਬੇਧਰਮਾ ਵੀ ਬੈਠਾ ਹੋਏਗਾ
3: ਬਿਲਕੁਲ
2: ਆਫਿਸਰ ਬੈਠੇ ਹੋਣਗੇ ਕਰਮਚਾਰੀ ਨੇ ਸਾਰਾ ਕੁਝ ਹੈ
3: ਬਿਲਕੁਲ ਬੱਚੇ ਵੀ ਹੋਣਗੇ ਲੇਡੀਜ਼ ਵੀ ਹੋਣਗੇ ਆ ਤੁਸੀਂ ਮਤਲਬ ਜਿਹੜਾ ਹੈਗਾ ਕੀ ਇਹ ਜਿਹੜਾ ਹੈਗਾ ਕਰਮ ਤੁਹਾਡਾ ਕੀ ਆ
2: ਜੀ
3: ਪਾਏ ਤੁਸੀਂ ਚੋਲੇ ਹੈਗੇ ਆ ਤੇ ਕਰਮ ਤੁਹਾਡਾ ਇਹ ਆ ਇਨਸਾਨੀਅਤ ਦੇ ਅਗੇਂਸਟ ਆ
2: ਬਿਲਕੁਲ ਹੈ
3: ਜੀ ਇੱਥੇ ਕਿਹੜਾ ਯੁੱਧ ਚੱਲਣ ਡਿਆ ਹੈਗਾ ਜਿਹਦੇ ਵਾਸਤੇ ਤੁਸੀਂ ਇਹੋ ਜਿਹੇ ਕੰਮ ਕਰਦੇ ਫਿਰਦੇ ਆ ਜੀ
2: ਜੀ
3: ਆਪਣੇ ਹੀ ਦੇਸ਼ ਚ ਰਹਿ ਕੇ ਆਪਾਂ ਆਪਣੇ ਤੇ ਟੈਗ ਏਦਾਂ ਦੇ ਲਵਾਉਣੇ ਆ
2: ਜੀ
3: ਹੁਣ ਦੇਖੋ ਕਰਮ ਇੱਕ ਬੰਦੇ ਦਾ ਹੁੰਦਾ ਦੋ ਬੰਦੇ ਦੇ ਹੁੰਦੇ ਹੈਗੇ ਆ ਤੇ ਪੂਰੇ ਟੱਬਰ ਨੂੰ ਜਿਹੜਾ ਭੁਗਤਣਾ ਪੈ ਰਿਹਾ ਜੀ ਉਹ ਲੜਕੀਆਂ ਦੇ ਨਾਂ ਪੁੱਛ ਰਹੇ ਜੀ ਵੀ ਲੜਕੀਆਂ ਕਿੱਥੇ ਵਿਆਹੀਆਂ ਆ ਤੇ ਮਾਂ ਕਹਿ ਰਹੀ ਹੈਗੀ ਆ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕੋਈ ਦਾਕਾ ਦੇਕਾ ਨਹੀਂ ਹੈ ਜੀ
2: ਹੁਣ ਦੇਖੋ ਜਿਹੜੀ ਇਹਦੀ ਤਸਵੀਰ ਹੈ ਸੈਣੀ ਸਾਹਿਬ ਇਹ ਤਸਵੀਰ ਜਿਹੜੀ ਹੈ ਤਕਰੀਬਨ ਇੰਗਲਿਸ਼ ਦੀਆਂ ਅਖਬਾਰਾਂ ਚ ਵੀ ਲੱਗਣੀਆਂ ਉਹ ਅਖਬਾਰਾਂ ਜਿਹੜੀਆਂ ਨੇ ਬਾਹਰਲੇ ਮੁਲਕਾਂ ਤੱਕ ਵੀ ਪੜੀਆਂ ਜਾਣੀਆਂ ਨੇ ਠੀਕ ਹੈ ਜੀ ਤੇ ਅੱਜ ਤਾਂ ਅੱਜ ਕੱਲ ਤਾਂ ਇੰਟਰਨੈਟ ਦਾ ਜ਼ਮਾਨਾ ਨਾਲ ਦੀ ਨਾਲ ਖਬਰ ਆ ਜਾਂਦੀ ਸਾਰਾ ਕੁਝ ਨਸ਼ਰ ਹੋਣ ਲੱਗ ਜਾਂਦਾ ਟਰਾਂਸਲੇਟ ਆ ਜਾਂਦੀ ਹੈ ਸਾਹਮਣੇ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਤਾਂ ਉਹ ਦੇਖੋ ਹੁਣ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਚਾਹੇ ਉਹ ਯੂਰਪ ਦੇ ਵਿੱਚ ਆ ਚਾਹੇ ਅਮਰੀਕਾ ਕੈਨੇਡਾ ਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਆ ਬਹੁਤ ਸਾਰੇ ਨਿਹੰਗ ਸਿੰਘ ਪਹਿਰਾਵੇ ਦੇ ਵਿੱਚ ਉਹ ਜੋਬਾਂ ਵੀ ਕਰਦੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਆ ਪਰ ਉਹਨਾਂ ਦੇ ਬਾਰੇ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਤਾਂ ਜਾਣੀ ਹੈ ਨਾ ਜੀ ਵੀ ਯਾਰ ਇਹਨਾਂ ਅਰਗਾ ਹੀ ਲੱਗਦਾ ਹੈ ਵੀ ਹੁਣ ਦੇਖੋ ਉਦੋਂ 9/11 ਹੋਇਆ ਸੀ ਅਮਰੀਕਾ ਦੇ ਵਿੱਚ ਤੇ ਕਿੰਨਾ ਵੱਡਾ ਜਿਹੜਾ ਖਮਿਆਜਾ ਭੁਗਤਣਾ ਪਿਆ ਉਹ ਸਾਰੇ ਅਫਗਾਨੀ ਸਮਝਣ ਲੱਗ ਗਏ ਜੀ ਇਹ ਵੀ ਉਹਨਾਂ ਦੇ ਨਾਲ ਰਲੇ ਹੋਏ ਨੇ
3: ਬਿਲਕੁਲ ਤੁਹਾਡੀ ਗੱਲ ਠੀਕ ਹੈ ਸਰ ਹੋਰ ਵੀ ਹੈਗਾ ਜੀ ਅੱਜ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਵੀ ਇੱਕ ਨਿਹੰਗ ਬਾਣੇ ਦੇ ਵਿੱਚ ਬੰਦਾ ਹੈਗਾ ਆ ਉਹ ਰੇੜੀਆਂ ਫੜੀਆਂ ਵਾਲਿਆਂ ਕੋਲੋਂ ਧੱਕੇ ਨਾਲ ਪੈਸੇ ਮੰਗਦਾ ਫਿਰਦਾ ਹੈ ਤੇ ਪੈਸੇ ਲੈਂਦੇ ਆ ਜੀ
2: ਬਿਲਕੁਲ
3: ਕਿਤੇ ਲੰਗਰ ਕਰਨਾ ਆ ਕਿਤੇ ਆਹ ਕਰਨਾ ਜੀ ਉਹ ਇੱਕ ਲੜਕੀ ਨੇ ਵੀਡੀਓ ਉਹਦੀ ਬਣਾ ਕੇ ਤੇ ਵਾਇਰਲ ਕੀਤੀ
2: ਘੁੰਮ ਰਹੀ ਆ ਉਹ ਕਿਸੇ ਦੇ ਪੈਸੇ ਨੀ ਦਿੱਤੇ ਸ਼ਾਇਦ ਉਹ ਜਾ ਕੇ ਪਾਰਕਿੰਗ ਚ ਪਹਿਲਾਂ ਲੜਦਾ ਤੇ ਬਾਅਦ ਦੇ ਵਿੱਚ ਉਹਨਾਂ ਦੇ ਆਫਿਸ ਜਾ ਕੇ ਫਿਰ ਉਹਨੇ ਦਾੜੀ ਫੜ ਲੈਂਦਾ ਫਿਰ ਉਹ ਮੁੱਦਾ ਬਣਾ ਲਿਆ ਜੀ ਇਹਨੇ ਦਾੜੀ ਫੜ ਲਈ ਆਹ ਕਰ ਲਿਆ ਜੀ ਉਹ ਕਰ ਲਿਆ ਜੀ ਉਹ ਵੀ ਕਾਫੀ ਵਾਇਰਲ ਹੋਈ ਆ ਜੀ ਕੈਨੇਡਾ ਦੇ ਵਿੱਚ ਵਾਪਰਿਆ ਉਹ
3: ਪਰ ਬਸ ਪਰ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਚੀਜ਼ਾਂ ਜਿਹੜੀਆਂ ਆ ਇਹ ਬਦਨਾਮ ਕਰਦੀਆਂ ਧਰਮ ਨੂੰ
2: ਜੀ
3: ਇਸੇ ਕਰਕੇ ਜਿਹੜਾ ਹੈਗਾ ਹੋਣਾ ਕੀ ਚਾਹੀਦਾ ਹੈਗਾ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੀ ਸਾਡੀ ਜਿਹੜੀ ਹੈਗੀ ਆ ਸਿਰਮੌਰ ਕਮੇਟੀ ਹੈਗੀ ਐਸ ਜੀ ਪੀ ਸੀ ਹੈਗੀ ਆ ਸ੍ਰੀ ਅਕਾਲ ਤਖ਼ਤ ਸਾਹਿਬ ਹੈਗਾ ਆ ਉਹਨਾਂ ਨੂੰ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਆ ਕੰਡੈਮ ਜ਼ਰੂਰ ਕਰਨ
2: ਬਿਲਕੁਲ ਹੈ ਜੀ
3: ਇਹੀ ਤਾਂ ਜਿਹੜਾ ਕਿਉਂਕਿ ਇਹ ਜ਼ਰੂਰੀ ਆ ਜੀ
2: ਜੀ
3: ਅਸੀਂ ਇਸ ਸੋਚ ਦੇ ਮਾਲਕ ਨਹੀਂ ਗੇ ਜਿਹੜੀ ਇਹ ਸੋਚ ਲੈ ਕੇ ਤੇ ਬੰਦੇ ਤੁਰੇ ਹੈਗੇ ਆ ਤਾਂ ਕਿ ਇਹ ਉਹਦੇ ਨਾਲ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨੂੰ ਫਰਕ ਵੀ ਪਊਗਾ
2: ਜੀ ਨਾਲੇ ਦੇਖੋ
3: ਭਾਈ ਸਾਡੇ ਅਕਾਲ ਤਖ਼ਤ ਤੋਂ ਨਿੰਦਿਆ ਹੋਣੀ ਆ ਜੀ
2: ਵੱਖਰੇ ਵੱਖਰੇ ਧਰਮਾਂ ਜਿਹੜਾ ਲੋਕਲ ਜ਼ਮੀਨੀ ਪੱਧਰ ਦੇ ਉੱਤੇ ਚਾਹੇ ਇੰਡੀਆ ਦੀ ਗੱਲ ਕਰ ਲਈਏ ਉਹਨਾਂ ਦੇ ਵੀ ਤਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਜਾਂਦਾ ਹੀ ਆ ਨਾ ਕਿ ਇਹ ਇੱਦਾਂ ਦੇ ਲੋਕ ਨੇ
3: ਸਾਰੇ ਹਿਊਮਨ ਬੰਬ ਹੈਗੇ ਆ ਜੀ
2: ਬਿਲਕੁਲ ਹੈ ਜੀ
3: ਸੋ ਇਸ ਕਰਕੇ ਇਹਨਾਂ ਨੂੰ ਚਿੰਨਹਿਤ ਕਰਨਾ ਚਾਹੀਦਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਹੋਣਾ ਚਾਹੀਦਾ ਹੈਗਾ ਜੀ ਇਹਨਾਂ ਦੀ ਸਾਰੀ ਜਿਹੜੀ ਪੜਤਾਲ ਹੋਣੀ ਚਾਹੀਦੀ ਆ ਵੀ ਇਹ ਬੰਦੇ ਕੌਣ ਹੈਗੇ ਆ ਕਿੱਥੇ ਹੈਗੇ ਕੀ ਕਰਦੇ ਹੈਗੇ ਕੀ ਕਾਰੋਬਾਰ ਆ ਇਹਨਾਂ ਦੇ ਤੇ ਕਿਸ ਸੋਚ ਦੇ ਵਿੱਚ ਹੈਗੇ ਆ ਜੀ
2: ਬਿਲਕੁਲ
3: ਕਿਉਂ ਇਹੋ ਕਿਉਂਕਿ ਇਹ ਤਾਂ ਇੱਕ ਜਿਹੜੀ ਹੈਗੀ ਕਲਾਸ ਆਫ ਪੀਪਲ ਜਿਹੜੀ ਹੈਗੀ ਆ ਉਹਨੂੰ ਮਤਲਬ ਜਿਹੜਾ ਆ ਇਹ ਗਲਤ ਨਾਂ ਦੇ ਨਾਲ ਜਿਹੜਾ ਆ ਸੰਬੋਧਨ ਹੋਣਗੇ ਨੇ ਤਾਂ ਬਾਅਦ ਦੇ ਵਿੱਚ
2: ਆਪਾਂ ਕਹਿੰਦੇ ਆ ਕਿ ਹੋਰ ਮੁਲਕਾਂ ਜਾਂ ਹੋਰ ਧਰਮਾਂ ਦੀ ਜਦੋਂ ਗੱਲ ਕਰਦੇ ਆ ਕਿ ਮੁਸਲਿਮ ਜਿਹੜੇ ਹੈਗੇ ਉਹ ਵੀ ਚਲੋ ਕਫਨ ਬੰਨ ਕੇ ਜਿਹੜਾ ਆਉਂਦੇ ਨੇ ਚਾਹੇ ਸਾਰਾ ਚੀਜ਼ਾਂ ਨੇ ਜੇ ਉਹਨਾਂ ਦੇ ਬ੍ਰੇਨ ਵਾਸ਼ ਦੀ ਆਪਾਂ ਗੱਲ ਕਰਦੇ ਤਾਂ ਸਾਡੇ ਵਾਲੇ ਵੀ ਤਾਂ ਬ੍ਰੇਨ ਵਾਸ਼ ਜਿਹੜੀ ਆ ਨਵੀਂ ਪੀੜ੍ਹੀ ਦਾ ਕਰ ਹੀ ਰਹੇ ਨੇ
3: ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਨਾ ਇੱਕ ਮੀਡੀਆ ਦਾ ਇੱਕ ਸੈਕਸ਼ਨ ਹੈ ਭਾਰੀ ਸਾਹਿਬ ਮੀਡੀਆ ਦਾ ਇੱਕ ਸੈਕਸ਼ਨ ਆ ਉਹ ਇਸ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਹੈਗਾ ਆ ਜੀ ਉਹ ਕੱਟੜਤਾ ਨੂੰ ਪ੍ਰਮੋਟ ਕਰਦਾ ਜਦੋਂ ਕੱਟੜਤਾ ਨੂੰ ਪ੍ਰਮੋਟ ਕਰਦਾ ਨਾਲ ਹੈਗਾ ਆ ਜੀ ਕਿ ਹਰ ਇੱਕ ਬੰਦਾ ਆ ਜਾਂਦਾ ਜੀ ਅਸੀਂ ਜੀ ਗੁਲਾਮ ਆ ਜੀ ਇਹ ਸਾਡਾ ਦੇਸ਼ ਨਹੀਂ ਗਾ ਅਸੀਂ ਫੇਸਬੁੱਕ ਤੇ ਦੇਖਦੇ ਰਹੀ ਤਾਂ ਹੈਗਾ ਜੀ ਉਹ ਬੰਦੇ ਜਿਹੜੇ ਸਮਾਜ ਦੇ ਵਿੱਚ ਬੜੇ ਵਧੀਆ ਹੈਗੇ ਆ ਜੀ ਵੈਲ ਟੂ ਡੂ ਹੈਗੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਜਦੋਂ ਉਹਨੂੰ ਦੁੱਖ ਹੁੰਦਾ ਜੀ ਵੀ ਤੁਸੀਂ ਜਿਹੜਾ ਹੈਗਾ ਚੰਗਾ ਖਾਣੇ ਚੰਗਾ ਪਾਉਣੇ ਚੰਗਾ ਅਰਨ ਕਰ ਰਹੇ ਹੈਗੇ ਆ ਸਾਰਾ ਕੁਛ ਫੇਰ ਤੁਹਾਡੀ ਜਿਹੜੀ ਸੋਚ ਉੱਥੇ ਹੀ ਖੜੀ ਹੈਗੀ ਆ ਜੀ ਸੋ ਇਸ ਕਰਕੇ ਪਤਾ ਨੀ ਇਹ ਕੀ ਸੋਚ ਲੈ ਕੇ ਚੱਲੇ ਹੈਗੇ ਨਾ ਇਹਨਾਂ ਨੇ ਸ਼ਾਂਤੀ ਨਾਲ ਕਿਸੇ ਦਾ ਰਹਿਣਾ ਤੇ ਨਾ ਕਿਸੇ ਨੂੰ ਸ਼ਾਂਤੀ ਨਾਲ ਰਹਿਣ ਦੇਣਾ ਜੀ
2: ਬਿਲਕੁਲ ਹੈ ਜੀ ਇੱਕ ਛੈਲੀ ਜੀ ਦਾ ਸਵਾਲ ਆਇਆ ਕਿ SGPC ਦੀਆਂ ਚੋਣਾਂ ਤਾਂ ਕਹਿੰਦੇ ਅਜੇ ਤੱਕ ਨਹੀਂ ਹੋਈਆਂ ਐਕਸਪਾਇਰ ਹੋਈ ਪਈ ਹੈ ਜੀ ਸਾਰਾ ਕੁਝ ਕਹਿੰਦੇ ਜੀ
3: ਉਹ ਗੱਲ ਠੀਕ ਹੈਗੀ ਆ ਉਹ ਸੈਂਟਰ ਦੀ ਡਿਸਕ੍ਰਿਪਸ਼ਨ ਆ ਜੀ ਜਦੋਂ ਕਰਾਉਣੀਆਂ ਹੋਣਗੇ ਕਰਾ ਲੈਣਗੇ ਪਰ ਜਿਹੜੇ ਬੈਠੇ ਹੈਗੇ ਆ ਉਹ ਉਹਨਾਂ ਦੀ ਉਨਾ ਚਿਰ ਤੱਕ ਤਾਂ ਰਿਸਪੋਂਸੀਬਿਲਟੀ ਹੈ
2: ਜੀ
3: ਜੇ ਉਹ ਬਾਕੀ ਡਿਊਟੀਜ਼ ਕਰ ਰਹੇ ਹੈਗੇ ਆ ਤੇ ਇੱਕ ਇਹ ਡਿਊਟੀ ਨਹੀਂ ਕਰਨੀ ਉਹਨਾਂ ਦੀ ਬਣਦੀ
2: ਆਪਣੇ ਧਾਮੀ ਸਾਹਿਬ ਦਾ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਜਿਹੜਾ ਬਿਆਨ ਆ ਜਾਂਦਾ ਹੈ ਜੇ ਬਾਹਰਲੇ ਮੁਲਕਾਂ ਦੇ ਵਿਚ ਕੁਝ ਵੀ ਜਿਹੜਾ ਦੁਰਵਿਹਾਰ ਹੁੰਦਾ ਹੈ ਸਿੱਖਾਂ ਦੇ ਨਾਲ ਜਾਂ ਕੁਝ ਵੀ ਮਸਲਾ ਹੈ ਪਰ ਜਿਹੜਾ ਲੋਕਲ ਜੋ ਕੁਝ ਹੋ ਰਿਹਾ ਉਹਦੇ ਬਾਰੇ ਵੀ ਬੋਲਣ ਦੀ ਗੱਲ ਬਣਦੀ ਹੈ ਨਾ ਉਹਨਾਂ ਦੀ ਉੱਥੇ ਵੀ ਤਾਂ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ ਜੀ
3: ਇਹ ਜ਼ਰੂਰ ਬੋਲਣਾ ਚਾਹੀਦਾ ਹੈਗਾ ਹੈ ਜੀ ਇਹਨਾਂ ਨੂੰ ਇਸ ਚੀਜ਼ ਨੂੰ ਕੰਡੈਮ ਕਰਨਾ ਚਾਹੀਦਾ ਇਹ ਉਹਦੇ ਵਿੱਚ ਜਿਹੜਾ ਆ ਧਰਮ ਦੇ ਵਿੱਚ ਹਾਨੀ ਨਹੀਂ ਹੈ ਉਹਦੇ ਵਿੱਚ ਧਰਮ ਦਾ ਲਾਭ ਹੀ ਆ ਇਹ ਦੇਖਦੇ ਹੈਗੇ ਆ ਪੋਲੀਟੀਕਲ ਵੋਟਾਂ ਦੀਆਂ ਵੀ ਹਾਂ ਜੀ ਸਾਡੀਆਂ ਵੋਟਾਂ ਟੁੱਟ ਜਾਣਗੀਆਂ ਜਾਂ ਇਸ ਤਰੀਕੇ ਨਾਲ ਹੋਊਗਾ ਇਹ ਵੋਟਾਂ ਫੇਰ ਵੀ ਇਹਨਾਂ ਨੂੰ ਪੈਣੀਆਂ ਜੀ
2: ਬਿਲਕੁਲ ਹੈ ਜੀ
3: ਇਹ ਸੋਚਦੇ ਹੈਗੇ ਤੇ ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈਗੀ ਆ ਇਸ ਸੋਚ ਨੂੰ ਕੰਡੈਮ ਕਰਨਾ ਚਾਹੀਦਾ ਹੈਗਾ ਜੀ ਕਿਉਂਕਿ ਜਦੋਂ ਇਸ ਭੇਸ ਦੇ ਵਿੱਚ ਜਿਹੜਾ ਹੈਗਾ ਆ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈਗੀ ਆ ਤੇ ਉਹਦੇ ਨਾਲ ਮਨ ਨੂੰ ਬਹੁਤ ਦੁੱਖ ਲੱਗਦਾ ਹੈਗਾ ਆ ਕਿ ਤੁਸੀਂ ਇਸ ਭੇਖ ਦੇ ਉੱਤੇ ਕਿਸੇ ਵੇਲੇ ਕਿੰਨਾ ਸਤਿਕਾਰ ਸੀ ਇਹਦਾ
2: ਜੀ
3: ਤੇ ਅੱਜ ਜਿਹੜਾ ਹੈਗਾ ਆ ਤੁਸੀਂ ਇਸ ਭੇਖ ਨੂੰ ਕਿੰਨਾ ਬਦਨਾਮ ਕਰ ਦਿੱਤਾ ਆ
2: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਹਾਂਜੀ ਸਰ ਬਾਕੀ ਅੱਗੇ ਚੱਲੀਏ ਜੀ ਹੁਣ ਬਾਕੀ ਖਬਰਾਂ ਤੇ
2: ਜੀ
3: ਬਾਕੀ ਭਰਤ ਸਾਹਿਬ ਜਿਹੜਾ ਹੈਗਾ ਆ ਵੀ ਪੰਜਾਬ ਦੀ ਸਿਆਸਤ ਜਿਹੜੀ ਹੈਗੀ ਆ ਉਹ ਸੱਤ ਜਾਣੇ ਬੰਦੇ ਜਿਹੜੇ ਗਏ ਆ ਜੀ ਉਹਨਾਂ ਦੇ ਜਾਣ ਨਾਲ ਹਿੱਲੀ ਤਾਂ ਹੈਗੀ ਆ
2: ਹਿੱਲੀ ਆ ਜੀ ਬਿਲਕੁਲ
3: ਹੁਣ ਜਿਹੜਾ ਹੈਗਾ ਜੀ ਵੀ ਵਿਧਾਇਕਾਂ ਦੇ ਉੱਤੇ ਜਿਹੜੇ ਕਹਿੰਦੇ ਹੈਗੇ ਆ ਵੀ ਉਹਨਾਂ ਦੇ ਉੱਤੇ ਇਹਨਾਂ ਦੀ ਆਪਣੀ ਇੰਟਰਨਲ CID ਲੱਗੀ ਹੈਗੀ ਆ ਜੀ ਕਿ ਉਹ ਵਿਧਾਇਕ ਕਿੱਥੇ ਗੱਲ ਕਰਦੇ ਆ ਕਿੱਥੇ ਕੀ ਕਰਦੇ ਹੈਗੇ ਉਹਨਾਂ ਦੀ ਐਕਟੀਵਿਟੀਜ਼ ਨੂੰ ਵਾਚ ਕਰ ਰਹੇ ਜੀ ਤੇ ਕੱਲ ਨੂੰ ਸਿਸੋਦੀਆ ਸਾਹਿਬ ਨੇ ਮੀਟਿੰਗ ਵੀ ਲੈਣੀ ਆ ਜੀ ਉਹਨਾਂ ਦੀ
2: ਜੀ
3: ਤੇ ਉਹਨਾਂ ਨੂੰ ਦੇਖੋ ਉਹ ਟੋਇਆ ਜਾਊਗਾ ਜਾਂ ਪੁਚਕਾਰਿਆ ਜਾਊਗਾ ਹੈ ਜੀ ਤੇ ਨਾਲ ਦੱਸਿਆ ਜਾਊਗਾ ਭਾਈ ਅਸੀਂ

0: ਫਾਈਲਾਂ ਪਈਆਂ ਆ, ਨਾ ਹੋਊਗਾ ਜਾ ਤੂੰ ਜੇ ਕਿਤੇ ਜਾਂਦੇ ਹੈਗੇ ਆ ਤੇ ਭਾਈ ਵਿਜੀਲੈਂਸ ਮਗਰ ਲਾਵਾਂਗੇ। ਸੋ ਅਲਟੀਮੇਟਲੀ ਜਿਹੜਾ ਹੈਗਾ ਆ ਦੇਖੋ ਸਾਮ ਦਾਮ ਡੰਡ ਵੇਦ ਉਹਨਾਂ ਦੇ ਮਾਸਟਰ ਆ ਇਹ, ਉਹ ਕਿਸ ਤਰੀਕੇ ਨਾਲ ਇਹ ਸੀ ਨੂੰ ਹੈਂਡਲ ਕਰਦੇ।
1: ਇੱਕ ਸਵਾਲ ਹੋਰ ਖੜਦਾ, ਜੇ ਕੱਲ ਨੂੰ ਜਿਹੜੇ ਨੇ MLA ਨੇ ਲੋਕਲ MLA ਨੇ ਜਿਹੜੇ, ਜੇ ਉਹ ਕੱਲ ਨੂੰ ਨਹੀਂ ਆਉਂਦੇ ਤੇ ਇਹਦੇ ਤੋਂ ਕੀ ਸਥਿਤੀ ਸਪਸ਼ਟ ਹੋਏਗੀ ਜੀ?
0: ਨਹੀਂ ਸਰ, ਏਦਾਂ ਦੀ ਸਿਚੁਏਸ਼ਨ ਹੈ ਨੀਗੀ ਕਿ ਉਹ ਮਤਲਬ ਨਾ ਜਾਣ ਜੀ, ਉਹਨਾਂ ਨੂੰ ਵੀ ਪਤਾ ਹੈਗਾ ਜੇ ਨਹੀਂ ਗਏ ਹੈਗੇ ਤੇ ਤਾਂ ਵੀ ਜਿਹੜਾ ਹੈਗਾ ਆ ਇਹ ਕੱਲ ਨੂੰ ਨੁਕਸਾਨ ਕਰ ਸਕਦੇ ਆ
1: ਜੀ।
0: ਦੇਖੋ ਇਸ ਹਮਾਮ ਦੇ ਵਿਚ ਸਾਰੇ ਹੀ ਨੰਗੇ ਆ ਜੀ,
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਉਹਨਾਂ ਨੂੰ ਪਤਾ ਹੈਗਾ ਆ ਭਾਈ ਜੇ ਇਹ ਤਾਂ ਗਏ ਤੇ ਉਹਦੇ ਨਾਲ ਜਿਹੜਾ ਆ ਨੁਕਸਾਨ ਵੱਧ ਹੋਣਾ ਆ, ਅਗਲਿਆਂ ਨੇ ਮੁੜ ਕੇ ਵਿਜੀਲੈਂਸ ਮਗਰ ਲਾ ਦੇਣੀਆਂ ਤੇ ਫੇਰ
1: ਬਿਲਕੁਲ ਉਹ ਚੀਜ਼
0: ਯਾਦ ਪਹਿਲਾਂ ਕੋਈ ਪਲਾਨ ਹੋਇਆ। ਹਾਂਜੀ ਦੇਖੋ ਗਿਣਤੀ ਬਹੁਤ ਵੱਡੀ ਹੈਗੀ ਆ ਤੇ ਇਸ ਕਰਕੇ ਜਿਹੜੀ ਫਰੈਕਸ਼ਨ ਵੀ ਹੋਣੀ ਹੈਗੀ ਆ ਜਾਂ ਇਸ ਤਰੀਕੇ ਨਾਲ ਪਾਰਟੀ ਟੁੱਟਣ ਦੇ ਕੋਈ ਆਸਾਰ ਨੀ ਗੇ ਇੱਥੇ ਜਿਹੜੇ ਜੀ, ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੈਗੀ ਆ, ਇੰਨੀ ਵੱਡੀ ਪੱਧਰ ਦੇ ਉੱਤੇ MLA ਦਾ ਜਾਣਾ ਜਿਹੜਾ ਹੈਗਾ ਆ ਇੱਡੀ ਸੌਖਾ ਨਹੀਂ ਹੈ ਜੀ। ਉਹਦੇ ਵਾਸਤੇ ਤਾਂ ਕੌਨਸਪੀਰੇਸੀ ਬਹੁਤ ਪਹਿਲਾਂ ਤੋਂ ਹੋਈ ਹੋਵੇ ਤੇ ਵੱਡੇ ਪੱਧਰ ਤੇ ਹੋਇਆ ਹੋਵੇ ਜੀ।
1: ਜੀ ਬਿਲਕੁਲ ਹੈ ਜੀ ਜੀ।
0: ਰਾਜ ਸਭਾ ਦੇ ਤਾਂ ਚੱਲ ਗਏ ਨਾ ਜੀ, ਰਾਜ ਸਭਾ ਦੀਆਂ ਟਿਕਟਾਂ ਤਾਂ ਇਹਨਾਂ ਨੇ ਜਿਹੜੀਆਂ ਹੈਗੀਆਂ ਵਿੱਚੋਂ ਜਿਹੜੇ ਬੰਦਿਆਂ ਨੂੰ ਵੇਚੀ ਆਈਆਂ ਸੀ, ਅਗਲਿਆਂ ਨੇ ਪੈਸੇ ਦੇ ਕੇ ਗੱਜ ਪੜਵਾਇਆ ਸੀਗਾ ਤੇ ਫੇਰ ਅਗਲਿਆਂ ਦਾ ਗਿਲਾ ਕੀ ਇਹਨਾਂ ਦਾ?
1: ਬਿਲਕੁਲ
0: ਜੀ, ਅਗਲਿਆਂ ਦੀ ਮਰਜ਼ੀ ਹੈ ਜੀ, ਉਹ ਜਿੱਥੇ ਮਰਜ਼ੀ ਜਾਣ। ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਤਾਂ ਅਜੇ ਪਲਾਨ ਕਰਦੇ ਪਏ ਸੀ ਉਹਨਾਂ ਤੋਂ ਰਜਾਈ ਲੈ ਕੇ ਗਾਂਹ ਹੋਰ ਕਿਸੇ ਨੂੰ ਦੇ ਦਈਏ ਜਾਂ ਆਪ ਆ ਜਾਈਏ ਜੀ
1: ਜੀ।
0: ਸੋ ਇਹ ਮੈਨੂੰ ਉਮੀਦ ਹੈਗੀ ਸੀ ਇਸ ਚੀਜ਼ ਦੀ ਵੀ ਹੋ ਸਕਦਾ ਹੈਗਾ ਆ ਕਿ ਆਪ ਰਾਜ ਸਭਾ ਜਿਹੜੀ ਹੈਗੀ ਲੈਣ, ਕਿਉਂਕਿ ਇਹ ਅਗਲੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਕੋਈ ਨਾ ਕੋਈ ਅਹੁਦਾ ਰਿਟੇਨ ਜ਼ਰੂਰ ਕਰਨਾ ਚਾਹੁਣਗੇ ਤਾਂ ਕਿ ਸਾਡੀ ਜਿਹੜੀ ਹੈਗੀ ਤਾਮ ਜਾਮ ਜਿਹੜਾ ਹੈਗਾ ਆ ਸਾਡੇ ਨਾਲ ਵੈਸੇ ਹੀ ਚੱਲਦਾ ਰਹੇ
1: ਚੱਲਦਾ ਰਹੇ,
0: ਚਾਹੇ ਉਹ ਜਿਹੜੇ। ਹਾਂ ਜੀ ਬਿਲਕੁਲ ਜੀ, ਨਾ ਸਾਨੂੰ ਸਿਕਿਉਰਿਟੀ ਮੰਗਣ ਦੀ ਲੋੜ ਪਵੇ ਨਾ ਵਾਸਤਾ
1: ਜੀ,
0: ਤੇ ਜਿੰਨੀ ਹੈਗੀ ਆ ਇੱਕ ਪ੍ਰੋਟੋਕੋਲ ਦੇ ਹਿਸਾਬ ਨਾਲ ਉਨੀ ਤਾਂ ਤੇੜੀ ਪਊਗੀ ਤਾਂ ਜੀ,
1: ਬਿਲਕੁਲ
0: ਬਾਕੀ ਅਹੁਦੇ ਹੈਗੇ ਹੀ ਆ ਇਹਨਾਂ ਕੋਲ। ਸੋ ਇਸ ਕਰਕੇ ਜਿਹੜਾ ਆ ਮੈਂ ਤੇ ਉਹ ਹੁਣ ਜਿਹੜਾ ਹੈਗਾ ਆ 7 ਜਣੇ ਚੱਲ ਗਏ ਆ ਜੀ, ਤੇ ਬਾਕੀ ਜਿਹੜਾ ਹੈਗਾ ਆ ਉਹ ਤੋਂ ਬਾਅਦ ਲਕੀਰ ਨੂੰ ਵੱਡੇ ਕਰਨ ਵਾਸਤੇ ਤੇ ਜਾਂ ਇੱਥੇ ਤੁਹਾਨੂੰ ਪਤਾ ਹੀ ਆ ਮਾਨ ਸਾਹਿਬ ਨੂੰ ਗੱਲ ਬਥੇਰੀ ਵਡਾਉਣੀ ਆਉਂਦੀ ਹੈਗੀ ਆ ਜੀ, ਉਹ ਕਹਿੰਦੇ ਪਿਛਲੇ ਬਿਆਨਾਂ ਦੇ ਆਧਾਰ ਤੇ ਜਿਹੜੀ ਗੱਲ ਕਰਦੇ ਹੈਗੇ ਆ ਜੀ, ਪਹਿਲਾਂ ਕਹਿੰਦੇ ਸੀ ਕਰੰਸੀ ਕੋਈ ਖਰੀਦ ਨਹੀਂ ਸਕਦੀ ਏਦਾਂ ਦੀ ਹੈ ਜੀ, ਤੇ ਬਾਅਦ ਦੇ ਵਿੱਚ ਕਹਿੰਦੇ ਹੁਣ ਨਵੇਂ ਨੋਟ ਛਪੇ ਆ ਉਹਨਾਂ ਦੇ ਵਿੱਚ ਕਹਿੰਦੇ ਕੋਈ ਨੋਟ ਬਣ ਗਏ ਹੋਣਗੇ ਜਿਹਨਾਂ ਨਾਲ ਖਰੀਦੇ ਗਏ ਆ। ਸੋ ਇਸ ਕਰਕੇ ਕਹਿੰਦੇ ਹੁਣ ਨਵੀਂ ਕਰੰਸੀ ਆਈ ਆ ਸ਼ਾਇਦ ਉਹਦੇ ਨਾਲ ਖਰੀਦ ਹੋ ਗਏ
1: ਜੀ,
0: ਤੇ ਬਾਕੀ ਚਲੋ ਐਲੀਗੇਸ਼ਨ ਲਾ ਲੈਣਾ ਸੌਖਾ ਹੁੰਦਾ ਏ, ਹੁਣ ਪਤਾ ਨੀ ਹੈਗਾ ਇਹ ਕਿਹੜੇ ਹਾਲਾਤਾਂ ਦੇ ਵਿੱਚ ਆ ਜਾਂ ਕਿੱਦਾਂ ਆ ਜੀ, ਪਰ ਕੇਜਰੀਵਾਲ ਦਾ ਅਲਟੀਮੇਟਲੀ ਤਾਂ ਜਿਹੜਾ ਹੈਗਾ ਆ ਜੀ ਇਹਨਾਂ ਬੰਦਿਆਂ ਨਾਲ ਸੰਪਰਕ ਹੈ ਹੀ ਨਹੀਂ ਸੀਗਾ ਜੀ, ਤੇ ਉਹ ਇਸੇ ਕਰਕੇ ਕੁਛ ਇੱਕ ਬੰਦੇ ਹੁੰਦੇ ਹੈਗੇ ਆ ਜੀ ਉਹ ਮਤਲਬ ਦੇਖਦੇ ਹੈਗੇ ਆ ਕਿ ਹੁਣ ਇਹਨਾਂ ਦਾ ਸੰਦੀਪ ਪਾਠਕ ਸੀਗਾ ਜੀ, ਉਹ ਕਹਿੰਦੇ ਪਿਛਲੇ ਇੱਕ ਸਾਲ ਤੋਂ ਪਾਰਟੀ ਦਾ ਉਹਨਾਂ ਕੋਈ ਸੰਪਰਕ ਹੀ ਨਹੀਂ ਸੀਗਾ ਜੀ, ਸੋ ਇਸ ਕਰਕੇ ਅਗਲੇ ਬੰਦਿਆਂ ਨੇ ਕਿਹਾ ਠੀਕ ਹੈ ਜੀ ਜੇ ਤੁਸੀਂ ਸਾਨੂੰ ਨੈਗਲੈਕਟ ਕੀਤਾ ਤੇ ਅਸੀਂ ਚੱਲਦੇ ਹੈਗੇ ਆ ਫਿਰ।
1: ਬਿਲਕੁਲ ਹੈ ਜੀ, ਅਸੀਂ ਆਪਣਾ ਨਾ ਰਾਹ ਨਾਪਦੇ ਹਾਂ ਜੀ। ਬਿਲਕੁਲ ਹੈ ਜੀ
0: ਬਿਲਕੁਲ ਬਿਲਕੁਲ, ਹੁਣ ਇੱਥੇ ਸੰਤ ਸੀਚੇਵਾਲ ਹੈਗੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨੀ, ਉਹਨਾਂ ਨੂੰ ਭਗਵੰਤ ਮਾਨ ਲਿਆ ਸੀ ਉਹ ਇਸ ਕਰਕੇ ਸਟੇਬਲ ਹੈਗੇ ਉੱਥੇ ਬੈਠੇ, ਅਗਲੇ ਕਹਿੰਦੇ ਠੀਕ ਹੈ ਜੀ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਜੀ
1: ਸੈਣੀ ਸਾਹਿਬ। ਸੈਣੀ ਸਾਹਿਬ ਮੁਕੱਦਰ ਜੀ ਜੁੜੇ ਆ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ, ਫਿਰ ਤੁਹਾਡੇ ਤੋਂ ਆਗਿਆ ਲੈਨੇ ਆ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਬਾਈ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ, ਜੀ ਨੂੰ ਜੀ।
2: ਮੈਡਮ ਨਾ ਦੂਜੇ ਪਾਸੇ, ਮੈਂ ਤਾਂ ਉਰਲੇ ਪਾਸੇ ਖੜਾ, ਦੂਰ ਖੜਾ ਥੋੜੀ ਜੀ ਮੈਡਮ ਤੋਂ, ਨੇੜੇ ਖੜ ਕੇ ਇਹੋ ਜਿਹੀ ਗੱਲ ਕੀਤੀ ਨੀ ਜਾ ਸਕਦੀ।
1: ਨਹੀਂ ਬਾਅਦ ਚੋਂ ਤਾਂ ਸੁਣ ਰਿਹਾ, ਮੈਂ ਰਿਕਾਰਡਿੰਗ ਭੇਜ ਦੂੰਗਾ, ਮੈਂ ਬਕਾਇਦਾ ਰਿਕਾਰਡ।
2: ਨਹੀਂ ਨਹੀਂ ਰਿਕਾਰਡਿੰਗ ਨੀ, ਲਾਈਵ ਚੱਲਦਾ ਪਿਆ ਬਾਬੇ, ਪਰ ਐ ਫੇਰ ਵੀ ਥੋੜਾ ਜਿਹਾ ਡਿਫਰੈਂਸ ਬਣਾ ਕੇ ਰੱਖਣਾ ਪੈਂਦਾ ਮੌਕੇ ਤੇ, ਜਿਹੜਾ
1: ਡਲਾ ਤੋਂ ਡਲਾ ਉਹ ਤਾਂ ਕਿਧਰ ਸੇ ਵੀ ਚਲਾ ਹੋਤਾ ਹੈ ਜੀ।
0: ਬਿਲਕੁਲ ਜੀ ਬਿਲਕੁਲ ਭਰਾ ਸਾਹਿਬ, ਆਪਣਾ ਬਚਾਅ ਸੇਫਟੀ ਪਹਿਲਾਂ ਕਰ ਲੈਣੀ ਹੈ। ਮੈਂ ਵੀ ਮੁਕੱਦਰ ਜੀ ਦੂਜੇ ਕਮਰੇ ਚ ਆ ਕੇ ਗੱਲ ਕਰਦਾ। ਬਿਲਕੁਲ
1: ਬੇਟਾ, ਮੈਂ ਵੀ ਦੂਜੇ ਕਮਰੇ ਚ ਹੀ ਹਾਂ ਜੀ।

0: ਸੇਫਟੀ ਪਹਿਲਾਂ ਕਰੋ
1: ਬਿਲਕੁਲ। ਉਹ ਮੈਂ ਤਾਂ ਹੁਣ ਮੈਡਮ ਨੂੰ ਸਰਾਣ ਵਾਸਤੇ ਕਹਿਣ ਦਿਆ ਵਾ ਵੀ ਉਹ ਨਾ ਰਾਤ ਮੈਂ ਮੇਰੇ ਸਾਈਡ ਸੋਂਗਾ ਤਾਂ ਲੜਦੀ ਨੀ ਉਹੀ ਗੱਲ ਮੇਰੇ ਨਾਲ
2: ਜੀ।
1: ਤੇ ਉਹ ਰਾਤ ਸੈਣੀ ਸਾਹਿਬ ਨਾਲ ਮੈਂ ਮਜ਼ਾਕ ਕਰ ਲਿਆ ਮੈਂ ਵੀ ਤੁਸੀਂ ਸੈਣੀ ਸਾਹਿਬ ਨੂੰ ਪੜਚੋਲ ਕਰਨ ਲਾਈ ਰੱਖਦੇ ਹੋ ਤੇ ਵੀ ਮੈਨੂੰ ਲਾਓ ਉਹੀ ਗੱਲ
2: ਜੀ।
1: ਤੇ ਉਹ ਐ ਕਿਉਂ ਕਿਹਾ ਉਹੀ ਗੱਲ ਵੀ ਸੈਣੀ ਸਾਹਿਬ ਨੂੰ ਹਟਾ ਕੇ ਮੈਨੂੰ ਲਾਓ ਉਹੀ ਗੱਲ।
2: ਤੁਸੀਂ ਓਦਾਂ
0: ਦੇਖੋ ਭੈਣਾਂ ਦੇਖੋ ਭੈਣਾਂ ਨੂੰ ਭਰਾਵਾਂ ਦਾ ਫਿਕਰ ਹੁੰਦਾ ਆ
2: ਸਮਝੇ,
0: ਇਸ ਕਰਕੇ
1: ਬਿਲਕੁਲ
0: ਤਾਂ ਹੀ ਮੈਂ ਕਹੀ ਜਾਂਦਾ ਮੁਕੱਦਰ ਵੀਰ ਜੀ ਸੁਧਰ ਜਾਓ ਸੁਧਰ ਜਾਓ, ਨਹੀਂ ਤਾਂ ਮੈਂ ਆਪਣੀ ਭੈਣ ਦੇ ਨਾਲ ਆ।
2: ਹਾਂ ਬਿਲਕੁਲ ਹੈ ਜੀ, ਤੁਸੀਂ ਵੋਟ ਪਾਓ ਨਾ ਪਾਓ ਪਰ ਇਧਰੋਂ ਵੋਟ ਪੈ ਗਈ ਹੁਣ।
1: ਮੈਂ ਤਾਂ ਆਪ ਕਹਿਣ ਦਿਆਂ ਵੀ ਮੈਂ ਸੈਡ ਸੌਂਗ ਗਾ ਕੇ ਕਦੀ ਗਾਲਾਂ ਨੀ ਖਾਧੀਆਂ ਪਰ ਉਹ ਸੈਣੀ ਬਾਈ ਜੀ ਨੂੰ ਮਜ਼ਾਕ ਕਰਕੇ ਖਾ ਲਈਆਂ ਰਾਤ ਹੋਈ
2: ਜੀ।
0: ਨਹੀਂ ਨਹੀਂ ਨਹੀਂ ਮੁਕੱਦਰ ਵੀਰ ਜੀ ਏਡਾ ਛੋਟਾ ਦਿਲ ਨੀ ਰੱਖਿਆ ਯਾਰ, ਸੱਚੀ ਗੱਲ ਕਹਿਣਾ ਹੈਗਾ ਮੈਂ ਕਦੀ ਨੀ ਗੁੱਸਾ ਕਰਦਾ ਛੇਤੀ।
1: ਸੈਣੀ ਬਾਈ ਜੀ ਉਹ ਤਾਂ
0: ਕਈ ਵਾਰੀ
1: ਮੈਂ ਇਸੇ ਕਰਕੇ ਗੱਲ ਕਹਿਣ ਦੇ ਵੀ ਉਹ ਤਾਂ ਉਹਨਾਂ ਨੂੰ ਵਹਿਮ ਹੈ, ਸਾਨੂੰ ਆਪਾਂ ਨੂੰ ਤਾਂ ਇੱਕ ਦੂਜੇ ਦਾ ਪਤਾ ਹੈਗਾ ਜੀ
0: ਆਪਾਂ ਬਿਲਕੁਲ ਜੀ ਬਿਲਕੁਲ ਬਿਲਕੁਲ
1: ਆਪਾਂ ਸਹਿ ਸਕਦੇ ਹਾਂ ਇੱਕ ਦੂਜੇ ਦੀ ਗੱਲ
2: ਜੀ,
1: ਗੱਲ ਉਹੀ ਹੈ
0: ਕੋਈ ਨੀ
1: ਕੋਈ ਗੱਲ ਨੀ ਚਲੋ ਸੀ। ਮੈਂ ਅਸਲ ਚ ਆਇਆ ਸੀ ਨਾ ਉਹ ਗੱਲ ਐਵੀ ਸੀ ਨਾ ਹਾਸੇ ਵਾਲੀ ਨੀ ਸੀ ਕੱਲੀ ਵੀ ਤੁਸੀਂ ਰੋਜ਼ ਉਹੀ ਗੱਲ ਵੀ ਸਾਨੂੰ ਸੈਡ ਸੌਂਗ ਤੇ ਲੜਾਉਣਾ ਚਾਹੁੰਦੇ ਸੀ ਪਰ ਉਹ ਤੁਹਾਡੇ ਮਜ਼ਾਕ ਦੇ ਮੁੱਦੇ ਤੇ ਅਸੀਂ ਲੜ ਪਏ
2: ਰੌਲਾ।
0: ਨਹੀਂ ਨਹੀਂ ਨਹੀਂ ਲੜਾਂ ਨਹੀਂ ਵਧੀਆ ਜਿਹੜਾ ਟਾਈਮ ਵਧੀਆ ਪਾਸ ਹੋ ਜਾਏ ਵਧੀਆ ਜੀ, ਛੋਟੀ ਜੀ ਜ਼ਿੰਦਗੀ ਹੈਗੀ ਆ ਇਹਨੂੰ ਇੰਨਾ ਜ਼ਿਆਦਾ ਬੋਝ ਥੱਲੇ ਨਹੀਂ ਰੱਖਣਾ ਚਾਹੀਦਾ, ਬਿਲਕੁਲ ਲਾਈਟ ਮੋਡ ਦੇ ਵਿੱਚ ਹੀ ਰੱਖਣਾ ਚਾਹੀਦਾ ਹੈਗਾ ਆ। ਪਤਾ ਨੀ ਮੁਕੱਦਰ ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅੱਜ ਸੱਚਾਈ ਦੱਸ ਦਿੰਦਾ ਤੁਹਾਨੂੰ, ਮੇਰੇ ਦੋ ਤਿੰਨ ਸੱਜਣ ਜਿਹੜੇ ਹੈਗੇ ਆ ਪਰ ਜਵਾਨੀ ਦੇ ਵਿੱਚ ਮੇਰੇ ਨਾਲੋਂ ਪਿਛੜੇ ਆ ਸੱਚ ਕਹਿੰਦਾ, ਉਹ ਤੋਂ ਬਾਅਦ ਦਾ ਮਨ ਏਦਾਂ ਦਾ ਬਣਾਇਆ ਹੈਗਾ ਆ ਵੀ ਯਾਰ ਵੀ ਇਹ ਪਤਾ ਹੀ ਨੀ ਪਾਣੀ ਦਾ ਬੁਲਬੁਲਿਆ ਹੁੰਦੀ ਜ਼ਿੰਦਗੀ, ਤੇ ਇਸ ਕਰਕੇ ਜਿਹੜਾ ਆ ਤੇ ਬੰਦੇ ਨੂੰ ਬਿਲਕੁਲ ਜਿਹੜਾ ਹੱਸ ਖੇਡ ਕੇ ਟਾਈਮ ਪਾਸ ਕਰਨਾ ਚਾਹੀਦਾ ਹੈਗਾ ਆ, ਤੇ ਉਸ ਕਰਕੇ ਜਿਹੜਾ ਹੈਗਾ ਆ ਵੀ ਬਹੁਤਾ ਮਨ ਦੇ ਉੱਤੇ ਲਾਉਣੀ ਨੀ ਚਾਹੀਦੀ ਹੈਗੀ, ਨਾ ਕਿਸੇ ਨਾਲ ਬਹੁਤਾ ਨਾਰਾਜ਼ ਹੋਣ ਦੀ ਕੋਸ਼ਿਸ਼ ਕਰੋ ਨਾ, ਵੱਲ ਠੀਕ ਗੱਲ ਹੈਗੀ ਆ। ਹਰ ਇੱਕ ਬੰਦਾ ਸਮੇਂ ਦੇ ਲਿਹਾਜ ਦੇ ਨਾਲ ਹੀ ਤੁਹਾਡੇ ਨਾਲ ਗੱਲ ਕਰਦਾ ਹੈਗਾ, ਕੋਈ ਸਮਾਂ ਹੁੰਦਾ ਆ, ਬਾਕੀ ਨੇੜਤਾ ਵੀ ਜਿਹੜੀ ਹੁੰਦੀ ਸਮੇਂ ਦੇ ਲਿਹਾਜ ਦੇ ਨਾਲ ਹੀ ਹੁੰਦੀ ਆ, ਕੋਈ ਸਮਾਂ ਹੁੰਦਾ ਆ ਬੰਦਾ ਨੇੜੇ ਹੋ ਜਾਂਦਾ ਆ, ਸਮਾਂ ਮਾੜਾ ਆ ਜਾਵੇ ਉਹੀ ਬੰਦੇ ਦੂਰ ਵੀ ਹੋ ਜਾਂਦੇ ਹੈਗੇ ਆ, ਸੋ ਇਸ ਕਰਕੇ ਪਰ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਵੀ ਜ਼ਿੰਦਗੀ ਨੂੰ ਬਹੁਤ ਲਾਈਟ ਮੋਡ ਦੇ ਵਿੱਚ ਹੀ ਰਹੋ, ਠੀਕ ਹੈ ਜੀ, ਓਨੈਸਟਲੀ ਆਪਣਾ ਕੰਮ ਕਰੋ ਬਸ ਬਹੁਤ ਆਦੇ। ਤੇ ਤੁਸੀਂ ਦੂਜੀ ਗੱਲ ਇਹ ਕਿ ਤੁਸੀਂ ਦੂਜੇ ਬੰਦੇ ਨੂੰ ਨਹੀਂ ਸੁਧਾਰ ਸਕਦੇ, ਜਦੋਂ ਸੁਧਾਰਨਾ ਉਦੋਂ ਆਪਣੇ ਆਪ ਨੂੰ ਸੁਧਾਰੋ,
2: ਬਿਲਕੁਲ ਹੈ ਜੀ।
0: ਹੁਣ ਤੁਸੀਂ ਦੇਖੋ ਨਾ ਦੋ ਬੰਦਿਆਂ ਨੇ ਪੂਰੀ ਦੁਨੀਆਂ ਦਾ ਬੇੜਾ ਗਰਕ ਕੀਤਾ ਹੈਗਾ ਆ ਜੀ, ਹੈ ਜੀ, ਇੱਕ ਟਰੰਪ ਤੇ ਇੱਕ ਨੇਤਨਯਾਹੂ ਹੈ ਜੀ, ਉਹਨਾਂ ਨੇ ਕੀ ਅੱਜ ਵੀ ਮੈਂ ਹੁਣ ਵੀ ਦੁਆ ਕਰਦਾ ਸੀਗਾ ਕਿ ਇਹਨਾਂ ਦੋਵਾਂ ਬੰਦਿਆਂ ਨੂੰ ਬਸ ਮੱਤ ਦੇਵੇ, ਤੇ ਤਾਂ ਮਤਲਬ ਦੁਨੀਆਂ ਦਾ ਦੇਖੋ ਨਾ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਦਾ, ਤੁਸੀਂ 5 ਤਰੀਕ ਤੋਂ ਦੇਖੋ ਸਰ ਕਿੱਦਾਂ ਤੇਲ ਦੀਆਂ ਕੀਮਤਾਂ ਕਿੱਦਾਂ ਵਧਣੀਆਂ ਹੈਗੀਆਂ, ਹੈ ਜੀ, ਜਿੱਦਾਂ ਹੀ ਇਲੈਕਸ਼ਨ ਖਤਮ ਹੋਣੇ ਆ ਉਹ ਤੋਂ ਬਾਅਦ ਇੱਥੇ ਤੇਲ ਦੇ ਰੇਟ ਵੱਧ ਜਾਣੇ ਹੈਗੇ ਆ ਜੀ, ਕਿੱਦਾਂ ਲੋਕਾਂ ਨੇ ਬੀਟ ਆਊਟ ਕਰਨਾ ਜੀ, ਔਖਾ ਹੋ ਜਾਣਾ,
2: ਬਿਲਕੁਲ
1: ਬਿਲਕੁਲ।
0: ਸੋ ਇਸ ਕਰਕੇ ਜੀ ਕੈਰੀ ਆਨ ਮੁਕੱਦਰ ਜੀ ਕਰੋ ਗੱਲ ਤੁਸੀਂ।
1: ਨਹੀਂ ਨਹੀਂ ਮੈਂ ਕੈਰੀ ਆਨ ਹੁਣ ਹੁੰਦਾ, ਪਹਿਲਾਂ ਆਪਾਂ ਲਾਈਟ ਮੋਡ ਚ ਸੀ ਆਪਾਂ ਜਿਹੜੀ ਇੱਕ ਦੂਜੇ ਨਾਲ ਗੱਲ ਕਰਦੇ ਪਏ, ਹੁਣ ਆਪਾਂ ਆਉਂਦੇ ਹਾਂ ਸਿਆਸੀ ਮੁੱਦਿਆਂ ਤੇ, ਦੋ ਕੂ ਕਰਨੀ ਆਪਾਂ ਗੱਲਬਾਤ
0: ਜਾਣੀ
1: ਕਿਉਂਕਿ ਹੁਣ ਆਪਣਾ ਵਿਚਾਰ ਤਕਰਾਰ ਵੀ ਹੋਏਗਾ ਉਹ ਗੱਲ ਦੇ ਵਿੱਚ, ਹੋਣਾ ਵੀ ਚਾਹੀਦਾ। ਮੈਂ ਨਾ ਆਹ ਗੱਲ ਸਮਝਾਉਣ ਵਾਸਤੇ ਮੈਂ ਕਮੈਂਟ ਚ ਜਾਂ ਆਪ ਕਹਿ ਕੇ ਨਹੀਂ ਸੀ ਸਮਝਾ ਸਕਦਾ, ਜਿਹੜੀ ਤੁਹਾਡੇ ਮੂੰਹ ਤੋਂ ਸਮਝਾਤੀ ਮੈਂ ਇਸੇ ਕਰਕੇ ਹੁਣ
0: ਠੀਕ ਹੈ। ਮੇਰੀ ਭੈਣ ਨੇ ਗੁੱਸਾ ਨੀ ਕੀਤਾ ਹੈਗਾ, ਏਦਾਂ ਦੀ ਕੋਈ ਗੱਲ ਨੀ ਹੈਗੀ, ਆਪਣਾ ਕਿਆ ਤੁਸੀਂ ਤੁਸੀਂ ਸੁਖ ਸ਼ਾਂਤੀ ਦੇ ਨਾਲ ਜਿਹੜਾ ਰਹੋ ਉਹਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਹੀ ਬਰਕਤ ਆ
2: ਜੀ।
1: ਬਿਲਕੁਲ ਹੁਣ ਮੈਂ ਦੂਜੇ ਮੁੱਦੇ ਤੇ ਆਉਣਾ ਜੀ, ਜਿਹੜੀ ਤੁਸੀਂ ਗੱਲ ਕਰਦੇ ਪਏ ਸੀ ਨਾ ਸੈਣੀ ਬਾਈ ਜੀ, ਜਿਵੇਂ ਤੁਸੀਂ ਗੱਲ ਕਰਦੇ ਪਏ ਸੀ ਨਾ, ਚਲੋ ਰਾਤ ਹੈ ਤਾਂ ਮਜ਼ਾਕ ਸੀ ਆਪਣਾ ਮੁੱਦਾ ਵੀ ਆਪਾਂ ਹੁਣ ਕਿਉਂਕਿ ਤੁਸੀਂ ਦੇਖੋ ਚੰਗਾ ਸਮਝ ਕੇ ਜਾਂ ਦੂਜਿਆਂ ਚ ਕੋਈ ਵੀ ਫਰਕ ਸਮਝ ਕੇ ਆਪਾਂ ਚਲੋ ਚੰਗੇ ਵਾਸਤੇ ਆਪਾਂ ਵੋਟਾਂ ਪਾਉਂਦੇ ਆ
2: ਜੀ,
1: ਹੁੰਦਾ ਹੀ ਆਪਾਂ ਸਾਰੇ ਸਾਰਿਆਂ ਦੀ ਉਹ ਹੁੰਦਾ। ਪਰ ਤੁਸੀਂ ਦੇਖੋ ਤੁਸੀਂ ਐਸ ਜੀ ਪੀ ਸੀ ਦੀ ਗੱਲ ਕਰਦੇ ਪਏ ਸੀ ਨਾ, ਤੁਸੀਂ ਮੈਂ ਜਿਹੜੀ ਰਾਤ ਗੱਲ ਕਰਦਾ ਪਿਆ ਸੀ ਵੀ ਭਾਵੇਂ ਬਾਦਲ ਸਾਹਿਬ ਦੇ ਬਿਆਨ ਸੁਣ ਲਓ, ਉਹ ਕਹਿੰਦੇ ਵੀ ਇਹ ਲੋਕ ਗਲਤ ਨੇ ਵੀ ਇਹਨਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣ ਲਿਆ। ਐਸ ਜੀ ਪੀ ਸੀ ਵਾਲੇ ਪਤਾ ਕੀ ਕਹਿੰਦੇ ਜੀ, ਮੈਂ ਇਹਨਾਂ ਦੇ ਕਈ ਬੁਲਾਰਿਆਂ ਦੇ ਬਿਆਨ ਸੁਣੇ ਨੇ, ਉਹ ਜਿਵੇਂ ਹੁਣ ਸੈਣੀ ਬਾਈ ਜੀ ਕਹਿੰਦੇ ਉਹ ਇਹੀ ਕਹਿੰਦੇ ਨੇ ਵੀ ਜੇ ਵੋਟਾਂ ਨਹੀਂ ਪਵਾਉਂਦੇ ਭਾਈ ਉਹ ਤਾਂ ਸੈਂਟਰ ਦੀ ਮਰਜ਼ੀ ਹੈ, ਕਹਿੰਦੇ ਵੀ ਸਾਨੂੰ ਤਾਂ ਕੋਈ ਚੱਕਰ ਨਹੀਂ ਸਮਝਦਾ, ਭਾਵੇਂ ਉਹੀ ਗੱਲ ਹੋਰ 20 ਸਾਲ ਰੱਖੀ ਜੋ
2: ਜੀ,
1: ਵੀ ਜੇ ਤੁਸੀਂ ਘੱਟੋ ਘੱਟ ਤੁਸੀਂ ਡੈਮੋਕ੍ਰੇਟਿਕ ਆਪਣਾ ਸਿਸਟਮ ਵਾਸਤੇ ਤੁਸੀਂ ਸੋਚਦੇ ਹੋ ਵੀ ਡੈਮੋਕ੍ਰੇਟਿਕ ਸਿਸਟਮ ਜਿਹੜਾ ਸਹੀ ਹੋਵੇ, ਲੋਕਤੰਤਰ ਸਹੀ ਹੋਵੇ, ਫਿਰ ਤੁਸੀਂ ਤੁਸੀਂ ਭਗਵੰਤ ਮਾਨ ਦੇ ਤਾਂ ਅਸਤੀਫੇ ਮੰਗਦੇ ਹੋ, ਦੂਜੇ ਸਾਰਿਆਂ ਦੇ ਮੰਗਦੇ ਹੋ, ਤੇ ਤੁਸੀਂ ਦੇ ਦੋ ਅਸਤੀਫੇ, ਤੁਸੀਂ ਆਪ ਕਰਾ ਲੋ ਚੋਣ
2: ਜੀ,
1: ਵੀ ਤੁਸੀਂ ਕਾਹਤੋਂ ਕਾਬਜ ਹੋਏ ਖੜੇ ਹੋ, ਅੱਜ ਕਿੰਨੇ ਸਾਲ ਹੋ ਗਏ ਵੀ ਆ ਸਾਰਾ ਲੋਕ ਜਿੰਨਾ ਵੋਟਾਂ ਦਾ ਸਿਸਟਮ ਹੈ ਸਾਰਾ ਟੱਪਿਆ ਖੜਾ ਹੈ, ਵੀ ਤੁਸੀਂ ਕਿਉਂ ਨੀ ਉਹੀ ਗੱਲ ਅਸਤੀਫੇ ਦੇ ਕੇ ਪਾਸੇ ਹੋ ਜਾਂਦੇ
2: ਜੀ,
1: ਗੱਲ ਅਸਲ ਚ ਨਾ ਬਾਈ ਜੀ ਗੱਲ ਉਹੀ ਹੈ ਵੀ ਇਹ ਨਾ ਸਾਰਾ ਸਿਸਟਮ ਰਲ ਮਿਲ ਕੇ ਚੱਲਦਾ ਹੈ, ਭਾਵੇਂ ਮੈਂ ਉਹ ਰਾਘਵ ਚੱਢੇਰੀ ਹੋਣ, ਭਾਵੇਂ ਦੂਜੇ ਤੀਜੇ ਹੋਣ, ਭਾਵੇਂ ਕੇਜਰੀਵਾਲ ਹੀ ਹੋਣ, ਅੱਜ ਹੁਣ ਸੱਤਿਆਗ੍ਰਹੀ ਬਣੇ ਪਏ ਨੇ, ਹੈ ਇਹਨਾਂ ਨੇ ਸਾਰੇ ਸਰਕਾਰੀ ਦਫ਼ਤਰਾਂ ਚ ਗਾਂਧੀ ਦੀਆਂ ਫੋਟੋਆਂ ਲਵਾ ਤੀਆਂ, ਕਿਉਂਕਿ ਗਾਂਧੀ ਦੀਆਂ ਫੋਟੋਆਂ ਦਾ ਮਤਲਬ ਕੀ ਹੈ, ਕਾਂਗਰਸ ਨਾਲ ਜੁੜਦਾ ਗਾਂਧੀ, ਕਾਰਨ ਉਹਦਾ ਉਹ ਹੈ
2: ਜੀ,
1: ਉਹਦੇ ਨਾਲ ਇਹਨਾਂ ਨੇ ਅੰਬੇਡਕਰ ਦੀ ਜੋੜਤੀ ਤੇ ਭਗਤ ਸਿੰਘ ਦੀ ਜੋੜਤੀ
2: ਜੀ,
1: ਤੁਸੀਂ ਦੋ ਨਾਲ ਹੋਰ ਲਾ ਦੋ, ਇੱਕ ਪਾਸੇ ਗਾਂਧੀ ਦੇ ਲਾ ਲੋ, ਦੋ ਹੋਰ ਲਾ ਦੋ ਨਾਲ, ਉਹ ਇੱਕ ਬੰਦੇ ਦੀ ਫੋਟੋ ਲਵਾਉਣ ਦੀ ਕੀ ਲੋੜ ਹੈਗੀ ਹੈ, ਉਹਦਾ ਮਤਲਬ ਹੈਗਾ ਜਿਹੜੀ ਅਸੀਂ ਵਿਚਾਰਧਾਰਾ ਜਿਹੜੀ ਹੈਗੀ ਹੈ ਅਸੀਂ ਉਹਦੇ ਨਾਲ ਇਹ ਚੱਲਦੇ ਪਏ ਨੇ, ਉਹ ਜਿਹੜੀ ਜਿਨ੍ਹਾਂ ਨੂੰ ਇਹ ਲਿਆਏ ਨੇ, ਜਿਹੜੀ ਅੱਜ ਸੈਣੀ ਬਾਈ ਜੀ ਸਵੇਰੇ ਗੱਲ ਕਰਦੇ ਪਏ ਸੀ ਨਾ, ਕਈ ਬੰਦੇ ਗੱਲ ਕਰ, ਅੱਜ ਟਵਾਣਾ ਸਾਹਿਬ ਨੇ ਵੀ ਕਿਹਾ ਵੀ ਕੇਜਰੀਵਾਲ ਆਪਣੇ ਥਾਂ ਤੇ ਸਹੀ ਹੈ, ਵੀ ਉਹਨੇ ਸਹੀ ਗੱਲ ਕਹੀ ਹੈ ਜੀ, ਇਹ ਬੰਦੇ ਆਪਣਾ ਜਿਹੜੇ ਆਪਣਾ ਉਹ ਜੱਜ ਸਾਹਿਬ ਸੀ ਵੀ ਇਹ ਤਾਂ ਆਰ ਐਸ ਐਸ ਨਾਲ ਜੁੜੇ ਪਏ ਨੇ, ਤੇ ਇਹਨਾਂ ਨੂੰ ਜਦੋਂ ਇਹ ਅੰਨਾ ਹਜ਼ਾਰੇ ਆਇਆ ਸੀ ਇਹਨਾਂ ਨੂੰ ਸਟੇਜ ਤੇ ਲਿਆਉਣ ਵਾਲੇ ਕੋਈ ਕੌਣ ਸੀ ਕੇਜਰੀਵਾਲ ਨੂੰ, ਉਹੀ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ,
2: ਬਾਈ ਜੀ ਅੰਨਾ ਹਜ਼ਾਰਾ ਕੌਣ ਆ ਫਿਰ, ਉਹ ਵੀ ਤਾਂ ਕਿਤੇ ਨਾ ਕਿਤੇ ਤਾਰਾਂ ਆਰ ਐਸ ਐਸ ਦੇ ਨਾਲ ਜੁੜਦੀਆਂ ਹੀ ਆ,
1: ਮੈਂ ਤਾਂ ਉਹੀ ਕਹਿਣ ਦੇ ਇੱਕੋ ਹੀ ਤਾਂ ਟੋਲਾ ਸੀ ਜੀ, ਇਹਨਾਂ ਚ ਫਰਕ ਕੀ ਹੈ,
2: ਨਹੀਂ ਉਹ ਤਾਂ ਹੈਗੀਆਂ ਆ, ਪਰ ਦੇਖੋ ਹੁਣ ਜੇ ਜੁਡੀਸ਼ਰੀ ਦੀ ਗੱਲ ਆ ਨਾ, ਕੋਈ ਅਹੁਦੇ ਦੇ ਉੱਤੇ ਬੈਠਿਆ, ਹੁਣ ਆਪਣੀ ਇੱਕ ਪਰਿਵਾਰਕ ਗੱਲ ਕਰ ਲੋ, ਚਲੋ ਬੀਜੇਪੀ ਦੇ ਆਪਾਂ ਅਗੇਂਸਟ ਵੀ ਬਹੁਤ ਸਾਰੇ ਹੈਗੇ ਨੇ, ਉਹਦੇ ਵਿਚ ਇਹ ਦੋ ਰਾਵਾਂ ਨੇਗੀਆਂ, ਉਹਨਾਂ ਦੀਆਂ ਨੀਤੀਆਂ ਜਾਂ ਉਹਨਾਂ ਦੇ ਨਾਲ ਅਗੇਂਸਟ ਹੋ ਸਕਦੇ, ਕਿਸੇ ਵੀ ਪਾਰਟੀ ਦੇ ਨਾਲ ਨਹੀਂ ਤਾਲਮੇਲ ਬਣ ਸਕਦਾ, ਠੀਕ ਹੈ ਆਪਾਂ ਆਪਣੀ ਗੱਲ ਕਹਿੰਦੇ ਹਾਂ, ਪਰ ਜੇ ਜੁਡੀਸ਼ਰੀ ਨੂੰ ਆਪਾਂ ਦੇਖੀਏ ਤਾਂ ਫਿਰ ਉਹ ਤਾਂ ਬਹੁਤ ਸਾਰੇ ਆਉਣ ਵਾਲੇ ਸਮੇਂ ਦੇ ਵਿਚ, ਜਿੱਦਾਂ ਕੱਲ ਵੀ ਗੱਲ ਕਰਦੇ ਸੀਗੇ ਕਿ ਜੇ ਕੇਜਰੀਵਾਲ ਨੂੰ ਇਹ ਛੂਟ ਦੇ ਦਿੱਤੀ ਜਾਂਦੀ ਹੈ, ਅੱਜ ਦੇਖੋ ਸਿਸੋਦੀਆ ਉਨ੍ਹਾਂ ਨੇ ਵੀ ਪੱਤਰ ਲਿਖ ਦਿੱਤਾ ਉਨ੍ਹਾਂ ਨੂੰ ਆਪਣੇ ਜਿਹੜੇ ਜੱਜ ਸਨ, ਤੇ ਉਹਨਾਂ ਨੂੰ ਵੀ ਪੱਤਰ ਲਿਖਿਆ, ਤੇ ਉਹ ਤਾਂ ਕਹਿੰਦੇ ਮੈਨੂੰ ਇਨਸਾਫ਼ ਦੀ ਮਤਲਬ ਕਿ ਸਾਡੀ ਉਮੀਦ ਹੀ ਹੈ ਨੀ ਤੁਹਾਡੇ ਕੋਲੋਂ ਤਾਂ ਇਨਸਾਫ਼ ਦੀ, ਇਹ ਫਿਰ ਕਿੱਥੇ ਜਾਂਦੀ ਹੈ ਗੱਲ ਜੀ,
1: ਕੌਣ ਦਊਗਾ ਇਨਸਾਫ਼,
2: ਨਹੀਂ ਉਹ ਤਾਂ ਜੁਡੀਸ਼ਰੀ ਨੇ ਦੇਣਾ ਨਾ,
1: ਨਹੀਂ ਨਹੀਂ ਗੱਲ ਉਹੀ ਹੈ ਨਾ ਭਾਰਜਵਾ ਜੀ, ਅਸਲ ਚ ਨਾ ਉਹ ਚਲੋ ਟਵਾਣਾ ਸਾਹਿਬ ਨੇ ਆਪਣੇ ਹਿਸਾਬ ਨਾਲ ਗੱਲ ਸਹੀ ਕਹੀ, ਉਹਨਾਂ ਨੇ ਵੀ ਜੋ ਠੀਕ ਹੈ ਵੀ ਉਹਨਾਂ ਨੇ ਕਿਹਾ ਸੀ
2: ਜੀ,
1: ਪਰ ਇਹ
2: ਬਾਈ ਜੀ ਮੈਂ ਇੱਕ ਗੱਲ ਜ਼ਰੂਰ ਇੱਥੇ ਰੱਖਦਾ ਕਿ ਆਪਾਂ ਪਾਰਟੀ ਨੂੰ ਪਾਸੇ ਕਰਕੇ ਰੱਖੀਏ, ਸਿਰਫ ਆਪਾਂ ਜੁਡੀਸ਼ਰੀ ਨੂੰ ਜਿਹੜਾ ਹੈਗਾ ਜਿਹੜੇ ਜੱਜ ਨੇ ਜਾਂ ਜਿਹੜਾ ਇਹ ਸੰਸਥਾ ਹੈ ਨਾ ਉਹਨੂੰ ਮੁੱਖ ਰੱਖ ਕੇ ਆਪਣੀ ਨਿਗਾਹ ਦੇ ਮੂਹਰੇ ਰੱਖ ਕੇ ਦੇਖੀਏ, ਫਿਰ ਆਪਾਂ ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਉਹਦੇ ਨਾਲ ਕਿਤੇ ਨਾ ਕਿਤੇ ਸਾਫ਼ ਕਰਕੇ
0: ਦੇਖਾਂਗੇ ਪਰ ਐਸਾ ਮੇਰੀ ਇਨਫਾਰਮੇਸ਼ਨ ਲੈ ਲਿਓ
2: ਜੀ,
0: ਹਰ ਇੱਕ ਜੱਜ ਦਾ ਇੱਕ ਪਾਸਟ ਹੁੰਦਾ ਜੀ, ਉਹ ਕਿਸੇ ਕੇਸ ਦੇ ਵਿੱਚ ਵਕੀਲ ਵੀ ਹੁੰਦਾ ਆ, ਉਹ ਵਕੀਲ ਤੋਂ ਜੱਜ ਬਣਦਾ ਆ ਜੀ,
2: ਹੈ
0: ਜੀ, ਉਹ ਕਿਸੇ ਸੰਸਥਾ ਨਾਲ ਵੀ ਜੁੜਿਆ ਹੋ ਸਕਦਾ, ਉਹ ਕਿਸੇ ਨਾਲ ਵੀ ਹੋ ਸਕਦਾ ਜੀ, ਇੱਕ ਬੇਸਿਕ ਪ੍ਰਿੰਸੀਪਲ ਆ ਜਸਟਿਸ ਦਾ ਕਿ ਜੱਜ ਸ਼ੁੱਡ ਸਪੀਕ ਥਰੂ ਹਿਸ ਜਜਮੈਂਟਸ, ਵੀ ਜੱਜ ਨੂੰ ਆਪਣੇ ਫੈਸਲਿਆਂ ਰਾਹੀਂ ਬੋਲਣਾ ਚਾਹੀਦਾ ਹੈਗਾ ਆ, ਜੱਜ ਦਾ ਕਿਰਦਾਰ ਉਹਦੇ ਫੈਸਲਿਆਂ ਵਿੱਚੋਂ ਦਿਸਣਾ ਚਾਹੀਦਾ,
2: ਬਿਲਕੁਲ ਹੈ ਜੀ,
0: ਅਜੇ ਜਜਮੈਂਟ ਤਾਂ ਆਈ ਨੀ ਜੀ, ਉਹਨੇ ਜੱਜ ਨੇ ਵੀ ਇਹ ਗੱਲ ਕਹੀ ਕਿ ਮੈਂ ਚੈਲੰਜ ਦੇ ਰੂਪ ਚ ਲੈਣੀ ਆ ਇਹ, ਤੇ ਤੂੰ ਮੇਰੇ ਕੋਲੋਂ ਕੇਸ ਨਹੀਂ ਕਰਵਾਉਣਾ ਚਾਹੁੰਦਾ, ਪਰ ਮੈਂ ਇਹਨੂੰ ਚੈਲੰਜ ਦੇ ਰੂਪ ਚ ਲੈਣੀ ਹੈਗੀ ਆ ਗੱਲ ਨੂੰ, ਹੈ ਜੀ, ਹੋ ਸਕਦਾ ਹੈਗਾ ਆ ਵੀ ਉਹ ਜਿਹੜਾ ਹੈਗਾ ਆ ਉਹ ਫੈਸਲਾ ਇਹਦੇ ਹੱਕ ਚ ਵੀ ਆ ਸਕਦਾ ਸੀ, ਇਹਦੇ ਖਿਲਾਫ਼ ਵੀ ਆ ਸਕਦਾ ਸੀ, ਖਿਲਾਫ਼ ਵੀ ਆਉਂਦਾ ਤੇ ਉਹ ਉਹਨੂੰ ਪੂਰੀ ਤਰ੍ਹਾਂ ਜਸਟੀਫਾਈ ਕਰਦੀ, ਹੈ ਜੀ, ਬਿਲਕੁਲ ਹੁੰਦੇ ਆ ਸਰ, ਹੁੰਦੇ ਆ, ਦੂਜੀ ਗੱਲ ਇਹ ਹੈਗੀ ਆ ਕਿ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਆ ਕਿ ਲੋਅਰ ਕੋਰਟ ਦਾ ਜੱਜ ਦਾ ਫੈਸਲਾ ਗਲਤ ਆ, ਜਦੋਂ ਇੱਕ ਵਾਰੀ ਚਲਾਨ ਪੇਸ਼ ਹੋ ਜਾਂਦਾ ਹੈਗਾ ਆ ਜੀ, ਚਲਾਨ ਦੇ ਵਿੱਚ ਬੰਦੇ ਦਾ ਨਾਂ ਹੁੰਦਾ ਹੈਗਾ ਆ, ਤੇ ਓਹਦਾ ਜਿਹੜਾ ਆ ਟ੍ਰਾਇਲ ਹੁੰਦਾ ਹੀ ਹੁੰਦਾ ਆ, ਉਹ ਫਾਈਨਲ ਦੇ ਵਿਚ ਆਉਂਦਾ ਹੈਗਾ ਆ ਵੀ ਜਾਂ ਉਹ ਫਾਈਨਲ ਔਨ ਮੈਰਿਟ ਵਰੀ ਹੋਊਗਾ ਜਾਂ ਸਜ਼ਾ ਹੋਊਗੀ। ਓਹਨੂੰ ਚਾਰਜ ਦੇ ਰੂਪ ਦੇ ਵਿਚ ਡਿਸਚਾਰਜ ਨਹੀਂ ਕੀਤਾ ਜਾ ਸਕਦਾ। 1998 ਤੱਕ ਇਹ ਪ੍ਰਥਾ ਹੈਗੀ ਸੀ, ਓਦੋ ਕਰਪਸ਼ਨ ਓਦੋ ਹੁੰਦਾ ਕੀ ਸੀਗਾ ਜੀ, ਉਹ ਜੁਡੀਸ਼ਰੀ ਦੇ ਉੱਤੇ ਵੀ ਜੁਡੀਸ਼ਰੀ ਚੈੱਕ ਰੱਖਦੀ ਆ ਕਿ ਲੋਅਰ ਕੋਰਟਾਂ ਦੇ ਵਿਚ ਜੱਜ ਪੈਸੇ ਲੈ ਕੇ ਚਾਰਜ ਦੇ ਉੱਤੇ ਬਹਿਸ ਸੁਣ ਕੇ ਤੇ ਚਾਰਜ ਦੇ ਉੱਤੇ ਵਰੀ ਕਰ ਦਿੰਦੇ ਸੀ ਜੀ। ਉਹਨਾਂ ਨੇ ਕਿਹਾ ਵੀ ਇਸ ਚੀਜ਼ ਦੇ ਨਾਲ ਕਰਪਸ਼ਨ ਵੱਧਦੀ ਹੈਗੀ ਆ, ਇਸ ਕਰਕੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਵੀ ਚਾਰਜ ਦੇ ਉੱਤੇ ਵਰੀ ਨਹੀਂ ਕੀਤਾ ਜਾਊਗਾ ਹੈਜੀ, ਤੇ ਹਮੇਸ਼ਾ ਜਿਹੜਾ ਹੈਗਾ ਕੇਸ ਜਿਹੜਾ ਆ ਉੱਤੇ ਲੈ ਕੇ ਜਾਇਆ ਜਾਊਗਾ ਮੈਰਿਟ ਦੇ ਉੱਤੇ। ਹੁਣ ਉਹ ਕੇਸ ਉਹਦਾ ਇਹਦਾ ਫੈਸਲਾ ਜਿਹੜਾ ਹੈਗਾ, ਮੈਂ ਪਹਿਲੇ ਦਿਨ ਤੋਂ ਹੀ ਮੈਂ ਹੋ ਸਕਦਾ ਗਲਤ ਵੀ ਹੋਵਾਂ, ਪਰ ਜਿਹੜਾ ਹੈਗਾ ਆ ਮੇਰੀ ਸੋਚ ਆ ਜੋ ਜਿੰਨੀ ਕੁ ਮੇਰੀ ਸਮਝ ਆ ਉਹਦੇ ਮੁਤਾਬਕ ਮੈਂ ਦੱਸ ਰਿਹਾ ਕਿ ਇਹ ਫੈਸਲਾ ਐਡਵਾਂਸ ਹੋਣਾ ਹੀ ਹੋਣਾ, ਜੱਜ ਜਿਹੜਾ ਮਰਜ਼ੀ ਫੈਸਲਾ ਕਰਦਾ ਜੀ, ਪਤਾ ਕੇਜਰੀਵਾਲ ਨੂੰ ਵੀ ਇਸ ਗੱਲ ਦਾ ਜੀ। ਉਹ ਇਸ ਚੀਜ਼ ਨੂੰ ਜਿਹੜਾ ਆ ਸਿਆਸੀ ਤੌਰ ਤੇ ਵੀ ਇਸ ਜੱਜਮੈਂਟ ਨੂੰ ਜਿੰਨਾ ਚਿਰ ਤੱਕ ਜਿਹੜਾ ਐਡਵਾਂਸ ਜੱਜਮੈਂਟ ਨਹੀਂ ਆਉਂਦੀ ਉਨਾ ਚਿਰ ਤੱਕ ਲਟਕਾਉਣਾ ਚਾਹੁੰਦਾ, ਉਨਾ ਚਿਰ ਤੱਕ ਤਾਂ ਵਰੀ ਗਿਣਿਆ ਜਾਊਗਾ ਨਾ ਜੀ, ਉਨਾ ਚਿਰ ਤੱਕ ਤਾਂ ਟਾਕ ਆਫ ਦਾ ਟਾਊਨ ਹੋਊਗੀ ਨਾ ਕਿ ਵਰੀ ਕੀਤਾ ਜੀ ਵਰੀ ਕੀਤਾ। ਸੋ ਇਸ ਕਰਕੇ ਇਹ ਸਿਆਸੀ ਲੋਕ ਹੈਗੇ ਆ ਜੀ, ਬਾਕੀ ਜਿੱਥੇ ਤੱਕ ਜਿਹੜਾ ਹੈਗਾ ਆ ਨਾ ਜੀ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਫਰਕ ਇੰਨਾ ਆ ਵੀ ਬੀਜੇਪੀ ਜਿਹੜੀ ਹੈਗੀ ਆ ਆਰ ਐਸ ਐਸ ਦਾ ਨੈਚੁਰਲ ਸਨ ਆ, ਤੇ ਇਹ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਇਹ ਅਡੋਪਟਡ ਸਨ ਆ, ਬਸ ਇੰਨਾ ਕਿਹਾ ਜੀ। ਇਹ ਗੋਦ ਲਿਆ ਬੱਚਾ ਆ ਤੇ ਉਹਦਾ ਆਪਣਾ ਬੱਚਾ ਆ ਜੀ, ਤੇ ਇਹ ਗੋਦ ਲਿਆ ਆ ਬੱਚਾ ਤਾਂ ਵਾਰ ਵਾਰ ਇਹ ਹਰ ਜਗ੍ਹਾ ਉੱਥੇ ਪ੍ਰਜੈਂਟ ਕਰਦਾ ਸੀ ਨਾ ਵੀ ਮੈਂ ਹੂੰ ਨਾ ਮੈਂ ਹੂੰ ਨਾ ਵੀ ਤੁਸੀਂ ਮੇਰੇ ਨਾਲ ਡਿਸਕ੍ਰੀਮੀਨੇਸ਼ਨ ਨਾ ਕਰੋ, ਮੈਂ ਉਹਦੇ ਤੋਂ ਵੀ ਬੈਟਰ ਤੁਹਾਨੂੰ ਸਰਵਿਸਿਸ ਦਊ। ਜਦੋਂ ਉਹਨਾਂ ਨੇ ਮੂੰਹ ਨਹੀਂ ਲਾਇਆ ਤੇ ਅੱਜ ਜਿਹੜਾ ਹੈਗਾ ਇਹ ਆਪਣੇ ਆਪ ਨੂੰ ਆਰ ਐਸ ਐਸ ਨਾਲੋਂ ਵੱਖਰੇ ਦੱਸਦੇ ਆ ਜੀ
2: ਜੀ, ਕਿਉਂਕਿ ਉੱਥੇ ਵੀ ਗੇਮ ਖੇਡ ਰਹੇ ਨੇ ਸੈਣੀ ਸਾਹਿਬ। ਜਦੋਂ ਬਾਹਰ ਵੀ ਆਏ
0: ਆ,
2: ਜਦੋਂ ਬਾਹਰ ਵੀ ਆਏ ਆ ਉਦੋਂ ਕਹਿੰਦੇ ਆ ਮੇਰਾ ਕਾਨੂੰਨ ਦੇ ਉੱਤੇ ਪੂਰਾ ਭਰੋਸਾ ਸੀਗਾ ਜਾਂ ਭਰੋਸਾ ਹੈਗਾ ਕਿ ਮੇਰੇ ਨਾਲ ਸਾਫ਼ ਹੋਵੇਗਾ, ਉੱਥੇ ਤੁਸੀਂ ਹੱਲਾਸ਼ੇਰੀ ਦੇ ਰਹੇ
0: ਹੋ
2: ਹਨਾ ਜੀ, ਤੇ ਇੱਥੇ ਤੁਸੀਂ ਅਗੇਂਸਟ ਕੱਢ ਜਾਂਦੇ ਹੋ
0: ਕੁਝ ਡਰਾਮਾ
2: ਜੀ,
0: ਸਾਰਾ ਡਰਾਮਾ ਆ, ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈਗਾ। ਅਦਰਵਾਈਜ਼ ਦੇ ਕੰਟੈਂਪਟ ਆਫ ਕੋਰਟ ਹੈਗੀ ਹੈ ਜੋ ਤੁਸੀਂ ਕਰ ਰਹੇ ਹੈਗੇ ਆ, ਤੁਸੀਂ ਉਹ ਤੋਂ ਬਚਣ ਲਈ ਕਾਨੂੰਨ ਦੇ ਵਿੱਚ ਇਹ ਗੱਲ ਸਟੇਟਮੈਂਟ ਦੇ ਦਿੰਦੇ ਮੇਰਾ ਕਾਨੂੰਨ ਚ ਪੂਰਾ ਭਰੋਸਾ ਹੈਗਾ ਹੈ ਜੀ। ਉਹ ਤਾਂ ਇਹ ਗੱਲ ਇਹ ਹੈਗੀ ਨਾ ਕਿ ਅਗਲਾ ਕਹਿੰਦਾ ਬੰਦਾ ਕਹਿੰਦਾ ਕਹਿੰਦੇ ਇੱਕ ਸ਼ੇਰ ਆਉਂਦਾ ਹੈਗਾ ਆ ਕਿ ਕਹਿੰਦਾ ਦਵਾ ਦਿੱਤੇ ਹੈ ਜੀਰੇ ਕੀ ਔਰ ਦਵਾ ਦਿੱਤੇ ਹੈ ਮਰਨੇ ਕੀ ਹੈ ਜੀ, ਵੀ ਦਵਾਈ ਦੇ ਦਿੱਤੇ ਹੈਗੇ ਆ ਵੀ ਮਰ ਜਾਏ ਬੰਦਾ ਤੇ ਓਦਾਂ ਕਹਿੰਦੇ ਜੀਦਾ ਰਹਿ। ਸੋ ਇਸ ਕਰਕੇ ਇਹਨਾਂ ਦਾ ਇਹੀ ਤਰੀਕਾ ਆ ਜੀ।
2: ਜੀ ਬਿਲਕੁਲ ਆ ਜੀ
3: ਜਦੋਂ ਤੁਸੀਂ ਅਗਲੇ ਖੜੇ ਐਮ ਪੀ ਸੀਟ ਡਿਕਲੇਅਰ ਕੀਤੀ ਹੋਈ ਤੋੜ ਕੇ ਲੈ ਜਾਂਦੇ ਹੋ
2: ਜੀ,
3: ਉਹ ਉਹੀ ਗੱਲ ਉਹ ਦੇਸ਼ ਭਗਤ ਨੇ
2: ਬਿਲਕੁਲ
3: ਉਹ ਤੁਹਾਡੇ ਨਾਲ
2: ਜੀ।
3: ਇਸ ਇਸ ਕਰਕੇ ਭਾਰਜਵ ਬਾਈ ਜੀ ਇਹ ਮੈਂ ਤਾਂ ਨਾ ਇਹ ਸਾਰੇ ਜਿੰਨਾ ਟੋਲਾ ਹੈ ਮੈਂ ਇਸੇ ਕਰਕੇ ਕਹਿਣਾ ਹੈਗਾ ਭਾਰਜਵ ਬਾਈ ਜੀ ਵੀ ਇਹਨਾਂ ਦਾ ਕੋਈ ਜ਼ਿਆਦਾਤਰ ਦਾ ਚਲੋ ਹੋ ਸਕਦਾ ਵੀ ਕੋਈ ਇੱਕ ਪਰਸੈਂਟ ਤੋਂ ਵੀ ਮੈਨੂੰ ਲੱਗਦਾ ਘੱਟ ਹੀ ਹੋਣਗੇ ਵੀ ਜੇ ਕੋਈ ਮੰਨ ਲਓ ਮਾੜਾ ਮੋਟਾ ਕੋਈ ਇਹਨਾਂ ਦੇ ਕੋਈ ਹੋਵੇ ਕੋਈ ਨਹੀਂ ਜੇ ਇਹਨਾਂ ਤੇ ਕੋਈ ਕੋਈ ਉਹ ਦੀਨਮਾਨ ਨਹੀਂ ਲੋਕ ਇਹਨਾਂ ਦੇ ਮਗਰ ਲੱਗੇ ਫਿਰਦੇ ਨੇ ਉਹੀ ਗੱਲ ਹੈ ਇਹ ਕਦੀ ਕਿਸੇ ਪਾਰਟੀ ਚ ਕਦੀ ਕਿਸੇ ਪਾਰਟੀ ਚ ਲੋਕ ਵੀ ਉਹੋ ਜਿਹੇ ਨੇ ਉਹ ਵੀ ਨੈਤਿਕਤਾ ਜੇ ਆਪਾਂ ਕਹੀਏ ਨਾ ਅੱਜ ਦੀ ਸਿਆਸਤ ਚ ਆਪਾਂ ਨੈਤਿਕਤਾ ਲੱਭੀ ਹੈ ਵੀ ਫਲਾਣਾ ਵੀ ਉਹ ਫਲਾਣੇ ਨੂੰ ਆਪਾਂ ਚੁਣ ਲਾਂਗੇ ਜਾਂ ਉਹਨੂੰ ਕਰ ਲਾਂਗੇ ਉਹ ਮੈਨੂੰ ਘੱਟੋ ਘੱਟ ਮੈਨੂੰ ਨੀ ਲੱਗਦਾ ਹੈਗਾ ਬਾਈ ਜੀ ਵੀ ਮੇਰਾ ਕੰਸਰਨ ਇਹੀ ਹੈਗਾ ਵੀ ਆਪਾਂ
2: ਵਿਰੋਧ ਹੋ ਜਾਣਾ। ਮੈਂ ਤਾਂ ਇਹ ਵੀ ਕਹਿੰਦਾ ਕਿ ਚਲੋ ਆਮ ਆਦਮੀ ਪਾਰਟੀ ਵੀ ਤਾਂ ਦੇਖੀ ਹੈ, ਅਕਾਲੀ ਦੇਖ ਲਏ ਹੈ ਜਾਂ ਕਾਂਗਰਸ ਦੇਖ ਲਈ ਹੈ, ਐਤਕੀ ਬੀਜੇਪੀ ਦੇਖ ਲਓ ਫਿਰ
0: ਗੱਲ ਸਿਆਣੀ
2: ਜਾਂ ਇੱਧਰ ਜਾਂ ਉੱਧਰ ਫਿਰ ਹੋ ਜਾਓ ਆਰ ਪਾਰ ਹੀ ਹੋ ਜਾਓ ਫਿਰ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਇਹ ਦੇਖ ਲਾਂਗੇ
2: ਜੀ।
0: ਨਹੀਂ
2: ਹਾਂਜੀ ਉਹਨਾਂ ਤੋਂ ਜੀ ਫਿਰ ਹੋਰ ਇਹੀ ਹੋ ਸਕਦਾ ਜੀ, ਜੇ ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਨਹੀਂ ਕੋਈ ਲਿਆਉਣਾ ਤਾਂ ਫਿਰ ਬੀਜੇਪੀ ਲਿਆਉਣੀ ਪਊਗੀ। ਹਾਂਜੀ
3: ਨਹੀਂ
0: ਬਿਲਕੁਲ ਜੀ ਬਿਲਕੁਲ
3: ਜੀ, ਅਸਲ ਚ ਨਾ ਅਸੀਂ ਦੇਖਣਾ ਚਾਹੀਏ ਨਾ ਦੇਖਣਾ ਚਾਹੀਏ, ਉਹ ਲੋਕਾਂ ਨੇ ਆਪਣੀ ਸਮਝ ਦੇ ਹਿਸਾਬ ਨਾਲ ਹੀ ਦੇਖ ਲੈਣੀ, ਸਾਡੇ ਤਾਂ ਕੋਈ ਅਸਰ ਹੀ ਨੀ ਪੈਣਾ ਹੈਗਾ ਕਿਉਂਕਿ ਅਸੀਂ ਨਾ ਤੇ ਵੋਟ ਪਾਉਣ ਵਾਲੇ ਹਾਂ। ਪਰ ਬਾਈ ਜੀ ਬੀਜੇਪੀ ਇੱਥੇ ਭਾਰਤੀ ਬਾਈ ਜੀ ਅਸਲ ਚ ਨਾ ਕਾਰਨ ਇਹੀ ਹੈ, ਇਹਨਾਂ ਨੇ ਦਿੱਲੀ ਵਾਲਿਆਂ ਨੇ ਤਿੰਨ ਵਾਰੀ ਇਹ ਮੰਨ ਲਓ ਉੱਥੇ ਮੁੱਖ ਮੰਤਰੀ ਰਿਹਾ
2: ਜੀ,
3: ਆਪਾਂ ਜਿਹੜੀਆਂ ਇਹ ਮੋਰਲ ਗੱਲਾਂ ਕਰਦੇ ਆਏ ਵੀ ਅਸੀਂ ਅਸੀਂ ਸਿਕਿਉਰਿਟੀ ਨੀ ਲੈਣੀ ਜੀ, ਅਸੀਂ ਇੱਕ ਕਮਰੇ ਚ ਲੈਣਾ ਜੀ, ਉਹ ਫਲਾਣਾ ਕਰਨਾ ਧਮਕਾਣਾ ਕਰਨਾ
2: ਜੀ,
3: ਇਹ ਉਦੋਂ ਪਹਿਲਾਂ ਹੀ ਐਕਸਪੋਜ ਹੋ ਗਏ ਸੀ ਦਿੱਲੀ ਦੇ ਵਿੱਚ ਹੀ ਐਕਸਪੋਜ ਹੋ ਗਏ ਸੀ ਕਿਉਂਕਿ ਇਹਨਾਂ ਨੇ ਉੱਥੇ ਸਾਰਾ ਕੁਛ ਹੀ ਕੀਤਾ ਉਹ
2: ਜੀ,
3: ਪਰ ਕਹਿੰਦੇ ਪੰਜਾਬ ਵਾਲੇ ਨੇ ਇਹਨਾਂ ਨੂੰ ਦੇਖ ਲਓ ਵੀ 92 ਸੀਟਾਂ ਦਿੱਤੀ
2: ਉਹੀ ਗੱਲ
0: ਮੁਕੰਦਰ ਵੀਰ ਜੀ,
3: ਇਸ ਕਰਕੇ
0: ਅੱਜ ਜਿੱਦਾਂ ਤੁਸੀਂ ਮਤਲਬ ਰੋਜ਼ ਇਹ ਗੱਲ ਕਹਿੰਦੇ ਹੈਗੇ ਆ ਵੀ ਮੈਂ ਵੋਟ ਹੀ ਨੀ ਪਾਉਣੀ, ਮੈਂ ਦਾਅਵੇ ਨਾਲ ਕਹਿੰਦਾ ਤੁਹਾਡੀ ਵੋਟ ਸਭ ਤੋਂ ਪਹਿਲਾਂ ਪੈ ਜਾਣੀ ਆ, ਅਗਲਿਆਂ ਨੇ ਜਾਲੀ ਪਾ ਜਾਣੀ ਆ ਵੀ ਉਹਨੇ ਤਾਂ ਆਉਣਾ
2: ਨਹੀਂ,
0: ਅਗਲਿਆਂ ਨੂੰ ਉਹਨੇ ਜਿੰਨਾ ਟਾਈਮ ਤੁਸੀਂ ਦੇਤਾ ਨਾ ਉਹਨਾਂ ਨੂੰ, ਉਹਨਾਂ ਨੇ ਤੁਹਾਡਾ ਜਾਲੀ ਆਈਡੈਂਟੀ ਕਾਰਡ ਵੀ ਬਣਾ ਲੈਣਾ ਕਿਸੇ ਦੇ ਨਾਂ ਦਾ, ਤੁਹਾਡੇ ਨਾਂ ਦੀ ਵੋਟ ਪਹਿਲਾਂ ਪਈ ਹੋਣੀ ਉੱਥੇ। ਹਾਂਜੀ, ਇਸ ਕਰਕੇ ਇਹ ਪੋਲੀਟੀਕਲ ਕਲਾਸ ਬੜੀ ਚਲਾਕ ਆ ਜੀ, ਇਹ ਜਿਹੜੇ ਬੰਦੇ ਨਾ ਤੁਸੀਂ ਜਿਹੜੇ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਸਰ, ਸਾਡੇ ਵਰਗਿਆਂ ਦੀ ਗਿਣਤੀ ਬਹੁਤ ਥੋੜੀ ਆ, ਜਿਹੜੇ ਬੰਦੇ ਜਿਹਨਾਂ ਨੇ ਵੋਟ ਪਾਉਣੀ ਆ ਨਾ ਜੀ, ਅਸੀਂ ਤਾਂ ਗਰਮੀ ਦੇਖਣੀ ਮੀਂਹ ਦੇਖਣਾ ਵੀ ਹਾਂ ਜੀ ਜਾਈਏ ਕਿ ਨਾ ਜਾਈਏ, ਉਹ ਜਿਹੜੇ ਬੰਦਿਆਂ ਨੇ ਉੱਥੇ ਲਾਈਨਾਂ ਦੇ ਵਿੱਚ ਖੜ ਕੇ ਧੱਕੇ ਦੇ ਨਾਲ ਲੈ ਕੇ ਲੋਕਾਂ ਨੂੰ ਜਾਣਾ ਨਾ ਵੋਟਾਂ ਪਾਉਣ, ਉਹ ਜਿਹੜੀਆਂ ਗੱਲਾਂ ਪਸੰਦ ਕਰਦੇ ਆ ਰਾਜਨੀਤਿਕ ਲੋਕ, ਉਹੀ ਗੱਲਾਂ
2: ਕਰਦੇ ਆ,
0: ਅਸੀਂ ਜਿਹੜੇ ਲੋਕ ਅਨਾਲਿਸਿਸ ਕਰਦੇ ਰਹਿੰਦੇ ਹੈਗੇ ਆ ਨਾ ਜੀ, ਉਹਨਾਂ ਦੀਆਂ ਵੋਟਾਂ ਉਹਨਾਂ ਨੂੰ ਚਾਹੀਦੀਆਂ ਵੀ ਨੀਗੀਆਂ।
2: ਬਿਲਕੁਲ।
0: ਹਾਂਜੀ
3: ਦੇਖੋ ਨਾ ਇਹਨਾਂ ਨੇ ਬੱਚਿਆਂ ਦੀ ਸਹੁੰ ਚੁੱਕੀ, ਕਹਿੰਦੇ ਅਸੀਂ ਕਾਂਗਰਸ ਨਾਲ ਕਦੀ ਅਲਾਇੰਸ ਨੀ ਕਰਾਂਗੇ, ਹੈ ਉਸ ਤੋਂ ਬਾਅਦ ਵੀ ਵੋਟਾਂ ਪੈ ਗਈਆਂ ਜੀ, ਹੁਣ ਫਿਰ ਤੁਸੀਂ ਦੱਸੋ ਵੀ ਇਸ ਤੋਂ ਵੱਡਾ ਹੋਰ ਕੀ ਕਿਹੜੀ ਸਹੁੰ ਹੋ ਸਕਦੀ,
2: ਬੱਚੇ ਵੱਡੇ ਹੋ ਗਏ ਨਾ, ਹੁਣ ਬੱਚਿਆਂ ਦੀ ਖਾਧੀ ਸੀ ਉਹ ਤਾਂ ਵੱਡੇ ਹੋ ਗਏ ਆ, ਵਿਆਹ ਹੋ ਗਏ ਆ ਜੀ।
0: ਇਹਨਾਂ ਤੋਂ ਸਿੱਖਣਾ ਚਾਹੀਦਾ ਜੀ,
3: ਅਸਲ ਚ ਲੋਕਾਂ ਤੇ ਇਹਨਾਂ ਚੀਜ਼ਾਂ ਦਾ ਅਸਰ ਹੀ ਨੀ ਪੈਂਦਾ ਹੈਗਾ ਜੀ, ਇਹਨਾਂ ਨੂੰ ਨਾ ਅਸਲ ਚ
2: ਅਸਰ ਨੀ। ਆਪਣੇ ਮੁਕੱਦਰ ਭਾਈ ਜੀ, ਆਪਾਂ ਜੋ ਉਹ ਕਹਿੰਦੇ ਆ ਨਾ ਆਪਾਂ ਉਹਨੂੰ ਸਮਝਦੇ ਨੀ, ਉਹ ਕਹਿੰਦੇ ਕੀ ਆ ਜੀ, ਉਹ ਕਹਿੰਦੇ ਬੱਚਿਆਂ ਦੀ ਸਮਝ ਲੈ ਗਏ ਜੀ, ਬੱਚੇ ਤਾਂ ਹੁਣ 18-18 ਬੱਚਿਆਂ ਵਾਲੇ ਅੱਗੇ ਹੋ ਗਏ ਆ ਜੀ। ਹਾਂਜੀ,
3: ਮੈਂ ਅਸਲ ਚ ਨਾ ਇਹਨਾਂ ਨੂੰ ਇਹ ਲੱਗਦਾ ਹੈਗਾ ਵੀ ਇੱਕ ਵਾਰੀ ਅਸੀਂ ਭਾਵੇਂ ਉਹਨਾਂ ਗੱਲਾਂ ਦੀ ਭੰਡ ਕੇ ਇੱਕ ਵਾਰੀ ਕੁਰਸੀ ਤੇ ਬਹਿ ਜਾਈਏ, ਉਹੀ ਕੁਛ ਕਰੀ ਜਾਈਏ, ਪੰਜ ਚਾਰ ਸਾਲਾਂ ਬਾਅਦ 10 ਸਾਲਾਂ ਬਾਅਦ ਅੱਟ ਕੇ ਲੋਕਾਂ ਨੇ ਸਾਨੂੰ ਫਿਰ ਦੁਬਾਰਾ ਵੋਟਾਂ ਪਾ ਹੀ ਦੇਣੀਆਂ
2: ਨੇ,
3: ਸਾਡਾ ਕੀ ਜਾਂਦਾ
2: ਜੀ,
3: ਤੇ 5 ਸਾਲ ਮੰਨ ਲਓ ਇਹਨਾਂ ਨੂੰ ਐ ਤਾਂ ਹੈ ਨੀ ਵੀ ਜੇ ਵਿਰੋਧੀ ਧਿਰ ਚ ਤੁਰ ਗਏ ਤੇ ਇਹਨਾਂ ਨੂੰ ਕੁਛ ਮਿਲਣਾ ਨੀ, ਉਹਨਾਂ ਨੂੰ ਜਿਹੜੇ ਹੁਣ ਇਹਨਾਂ ਦੇ ਬਿਜ਼ਨਸ ਚੱਲਦੇ ਨੇ ਜਾਂ ਦੂਜੇ, ਉਹਨਾਂ ਨੂੰ ਇਹ ਆਸ ਹੁੰਦੀ ਹੈ ਵੀ ਦੁਬਾਰਾ ਫੇਰ ਆ ਜਾਣਗੇ ਅਗਲੀ ਵਾਰੀ
2: ਜੀ,
3: ਇਸ ਕਰਕੇ
0: ਬਿਲਕੁਲ ਬਿਲਕੁਲ ਜੀ,
3: ਇੱਕ ਵਾਰੀ ਅਸਟੈਬਲਿਸ਼ ਹੋ ਗਏ ਨਾ ਜੀ, ਇਹ ਅੰਮ੍ਰਿਤਪਾਲ ਹੁਣ ਦੀ ਪਾਰਟੀ ਹੈ, ਇਹ ਹੈ ਨਾ ਜੀ ਵੀ ਦੇਖੋ ਵੀ ਕੀ ਸੀ ਇਹਨਾਂ ਕੋਲ ਕਿਆ ਹੈ, ਤੇ ਅੱਜ ਤੁਸੀਂ ਦੇਖੋ ਵੀ ਇਹ ਕਿਵੇਂ ਪਾਰਟੀ ਖੜੀ ਕਰੀ ਫਿਰਦੇ ਨੇ, ਸਿਮਰਨਜੀਤ ਮਾਨ ਹੈ ਇਹ, ਸਾਰੀ ਜ਼ਿੰਦਗੀ ਹੋਈ ਇਹਨਾਂ ਨੇ ਇਸੇ ਤਰੀਕੇ ਨਾਲ ਉਹੀ ਗੱਲ ਲੋਕਾਂ ਦੇ ਨਜ਼ਾਰੇ ਲੈਂਦਿਆਂ ਕੱਢਤੀ ਜੀ,
2: ਨਾਲੇ
3: ਲੋਕਾਂ ਦੇ ਤੰਜ ਗੱਲ ਕੱਸਦਿਆਂ ਕੱਢਤੀ
2: ਜੀ,
3: ਤੇ ਕੀ ਕੀ ਕਹੂੰਗੇ, ਇਹ ਜ਼ਰੂਰੀ ਥੋੜੇ ਵੀ ਕੋਈ ਰਾਜ ਕਰੇਗਾ ਤਾਂ ਹੀ ਉਹੀ ਗੱਲ ਵੀ ਉਹ ਪਾਰਟੀ, ਇਹ ਤਾਂ ਨਜ਼ਾਰੇ ਲੈਂਦੇ ਨੇ, ਇਹਨਾਂ ਨੂੰ ਇੰਨੇ ਕੁ ਫੰਡ ਮਿਲ ਜਾਂਦੇ ਨੇ ਵੀ ਇਹਨਾਂ ਦੀ ਜ਼ਿੰਦਗੀ ਵਧੀਆ ਲੰਘੀ ਜਾਂਦੀ ਹੈ ਭਾਵੇਂ ਆਉਣ ਨਾ ਆਉਣ ਸੱਤਾ ਚ,
2: ਬਹਿ ਕੇ ਵੇਖ ਜਵਾਨਾ ਬਾਬੇ
0: ਬਿਲਕੁਲ
2: ਪਾਉਂਦੇ ਆ
0: ਜੀ। ਹਾਂ ਬਿਲਕੁਲ ਬਿਲਕੁਲ, ਇੱਕ ਵਾਰੀ ਰਾਜਨੀਤੀ ਦੇ ਵਿੱਚ ਵੜ ਗਏ, ਇੱਕ ਵਾਰੀ ਕਾਮਯਾਬੀ ਮਿਲ ਗਈ ਤੇ ਮੁੜ ਕੇ ਬਾਅਦ ਦੇ ਵਿੱਚ ਇੰਨੇ ਕੁ ਪੈਸੇ ਆ ਜਾਂਦੇ, ਕੰਮ ਕਰਨ ਦਾ ਤਾਂ ਸਾਰੀ ਉਮਰ ਲੋੜ ਹੀ ਨੀ ਪੈਂਦੀ,
2: ਬਿਲਕੁਲ
0: ਮੂੰਹ ਮਗੀ ਚੀਜ਼ ਜਿਹੜੀ ਹਾਜ਼ਰ ਹੋ ਜਾਂਦੀ ਹੈਗੀ ਆ ਜੀ
2: ਜੀ,
0: ਤੋ ਇਸ
3: ਔਜਲਾ ਬਾਈ ਜੀ ਕਈ ਵਾਰੀ ਕਹਿੰਦੇ ਹੁੰਦੇ ਚੰਦੂ ਮਾਜਰੇ ਵਰਗੇ ਜਾਂ ਹੋਰ ਨੇ, ਇਹ ਇੰਨੇ ਜਿੱਤ ਕੇ ਨੀ ਪੈਸੇ ਕਮਾਉਂਦੇ ਜਿੰਨੇ ਹਾਰ ਕੇ
2: ਕਮਾਉਂਦੇ, ਬਿਲਕੁਲ ਜੀ ਬਿਲਕੁਲ ਜੀ, ਥੈਂਕ ਯੂ
0: ਠੀਕ ਹੈ, ਪਰ ਮੈਂ ਵੀ ਯਾਦ ਕਰਾਉਂਗਾ,
2: ਓਕੇ ਜੀ ਓਕੇ ਸੈਣੀ ਸਾਹਿਬ,
0: ਓਕੇ ਸਰ, ਥੈਂਕ ਯੂ ਜੀ, ਥੈਂਕ ਯੂ ਜੀ, ਮੁਕੱਦਰ ਜੀ ਸਤਿ ਸ਼੍ਰੀ ਅਕਾਲ,
2: ਹਾਂਜੀ ਮੁਕੱਦਰ ਜੀ,
3: ਮੈਂ ਤਾਂ ਹੁਣ ਨਾਲ ਹੀ ਉਹੀ ਗੱਲ ਆਪਣੇ ਪੜਚੋਲ ਕਰਨ ਵਾਲੇ ਉਹੀ ਗੱਲ, ਉਹ ਵੀ ਛੁੱਟੀ ਲੈ ਗਏ,
2: ਨਹੀਂ ਏਦਾਂ ਦੀ ਕੋਈ ਗੱਲ ਨੀ, ਖਬਰਾਂ ਤਾਂ ਕੰਪਲੀਟ ਕਰ ਹੀ ਲਈਆਂ ਸੀ ਤਕਰੀਬਨ ਉਹਨਾਂ ਨਾਲ, ਤੇ ਹਾਂਜੀ
3: ਚਲੋ ਕੋਈ ਗੱਲ
2: ਜੀ,
3: ਕੋਈ ਗੱਲ ਨਹੀਂ ਬਾਈ ਬਾਈ ਜੀ, ਅਸਲ ਚ ਨਾ ਤੁਸੀਂ ਕਈ ਵਾਰੀ ਟਿੱਪਣੀਆਂ ਕਰਦੇ ਹੁੰਦੇ ਤੁਸੀਂ ਆਪਣੇ ਵੀ ਤੁਸੀਂ ਆਪਣੇ ਮੁਲਕ ਦੇ ਹਿਸਾਬ ਨਾਲ ਜਿਹੜੇ ਉੱਥੋਂ ਦੇ ਲੋਕਾਂ ਦੇ ਹਿਸਾਬ ਨਾਲ ਟਿੱਪਣੀਆਂ ਕਰਦੇ ਹੋ, ਪਰ ਇੱਥੇ ਦੀ ਸਿਆਸਤ ਜਿਹੜੀ ਹੈ ਨਾ ਇਹ ਭਾਰਤ ਬਾਈ ਜੀ ਇੱਥੇ ਬਹੁਤ ਬਹੁਤ ਉਲਟ ਕੰਮ ਹੈਗਾ, ਇੱਥੇ ਕੋਈ ਨਾ ਕੋਈ ਸੁਣਵਾਈ ਨਾ ਕੋਈ ਗੱਲ ਨਾ ਬਾਤ
2: ਜੀ,
3: ਇੱਥੇ ਤਾਂ ਬਸ ਨਾਲ ਹੈ ਸੱਤਾ ਦੇ ਉਹਦੀ ਕੋਈ ਸੁਣ ਲੈਂਦਾ ਨੀ ਜੇ, ਜਿਹਦੀ ਕੋਈ ਸੁਣਵਾਈ ਨੀ
2: ਜੀ, ਬਿਲਕੁਲ ਹੈ ਜੀ। ਮੁਕੱਦਰ ਜੀ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਤੇ ਹੋਰ ਜਿਹੜੀਆਂ ਵਿਦੇਸ਼ੀ ਦੋ ਚਾਰ ਖਬਰਾਂ ਨੇ ਉਹਨਾਂ ਦੀ ਬਾਤ ਪਾ ਕੇ ਫਿਰ ਤੁਹਾਡੇ ਨਾਲ ਜ਼ਿੰਦਗੀ ਦੀਆਂ ਕੁਝ ਗੱਲਾਂ ਬਾਤਾਂ ਕਰਦੇ ਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ। ਤੇ ਲੋ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ। ਆਪਣਾ ਨਿਊ ਜਿਹੜਾ H-1B ਵੀਜ਼ਾ ਉਹਦੇ ਰੂਲਸ ਜਿਹੜੇ ਨੇ ਚੇਂਜ ਕੀਤੇ ਆ ਅਮਰੀਕਾ ਨੇ, 3 ਸਾਲ ਦੀ ਰੋਕ ਲਾਤੀ ਹੈ ਤੇ PR ਦੇ ਉੱਤੇ ਰਸਤੇ ਜਿਹੜੇ ਨੇ ਬੰਦ ਕਰਨ ਦੀ ਤਿਆਰੀ ਕਰ ਲਈ ਹੈ। ਅਮਰੀਕਾ ਦੇ ਵਿੱਚ ਇੱਕ ਨਵਾਂ ਬਿੱਲ ਲਿਆਂਦਾ ਗਿਆ H-1B ਵੀਜ਼ਾ, ਬੜੇ ਲੰਮੇ ਸਮੇਂ ਤੋਂ ਉਹਦਾ ਰੋਲਾ ਪੈ ਰਿਹਾ। ਅਬਿਊਜ਼ ਐਕਟ ਆਫ 2026 ਪੇਸ਼ ਕੀਤਾ ਗਿਆ ਜੋ H-1B ਵੀਜ਼ਾ ਜਿਹੜਾ ਪ੍ਰੋਗਰਾਮ ਦੇ ਉੱਤੇ ਵੱਡੀਆਂ ਪਾਬੰਦੀਆਂ ਲਗਾਉਣ ਦੀ ਜਿਹੜੀ ਤਿਆਰੀ ਦੇ ਵਿੱਚ ਹੈ। ਕਾਂਗਰਸਮੈਨ ਏਲੀ ਜਿਹੜੇ ਕਰੇਨ ਨੇ ਉਨ੍ਹਾਂ ਨੇ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਦੇ ਵਿੱਚ ਜਿਹੜਾ ਜੋ ਕੁਝ ਨਸ਼ਰ ਕੀਤਾ ਗਿਆ ਹੈ, ਨਵੇਂ ਵੀਜ਼ਿਆਂ ਦੇ ਉੱਤੇ ਰੋਕ, ਨਵੇਂ ਵੀਜ਼ਿਆਂ ਦੇ ਉੱਤੇ 3 ਸਾਲਾਂ ਦੇ ਲਈ ਫਰੀਜ਼ ਰੋਕ ਜਿਹੜੀ ਲਗਾਉਣਾ ਹੈ, ਕੋਟੇ ਦੇ ਵਿੱਚ ਕਟੌਤੀ ਕਰਨ ਦੀ ਯੋਜਨਾ ਹੈ, ਸਲਾਨਾ ਵੀਜ਼ਾ ਲਿਮਿਟ ਜਿਹੜੀ ਹੈ ਕੈਪ ਹੈ ਉਹਨੂੰ ਜਿਹੜਾ 65,000 ਤੋਂ ਘਟਾ ਕੇ ਸਿਰਫ 25,000 ਕਰਨਾ ਦੱਸਿਆ ਗਿਆ। ਭਾਰੀ ਤਨਖਾਹ ਦੀ ਜਿਹੜੀ ਸ਼ਰਤ ਦੱਸੀ ਹੈ H-1B ਵੀਜ਼ੇ ਦੇ ਲਈ ਘੱਟੋ ਘੱਟ ਤਨਖਾਹ ਜਿਹੜੀ ਹੈ $2,00,000 ਜਾਣੀ ਕਿ ਲਗਭਗ 1.6 ਕਰੋੜ ਰੁਪਏ ਸਲਾਨਾ ਤੈਅ ਕਰਨਾ ਹੈ। OPT ਪ੍ਰੋਗਰਾਮ ਦਾ ਖਾਤਮਾ ਕਰਨਾ, ਵਿਦਿਆਰਥੀਆਂ ਦੇ ਲਈ ਕੰਮ ਕਰਨ ਦੇ OPT ਪ੍ਰੋਗਰਾਮ ਨੂੰ ਖਤਮ ਕਰਨਾ, ਹੋਰ ਪਾਬੰਦੀਆਂ ਇਹਦੇ ਵਿੱਚ ਜਿਹੜਾ ਪਰਿਵਾਰਕ ਮੈਂਬਰਾਂ ਜਿਹੜੇ ਨੇ ਡਿਪੈਂਡੈਂਟਸ ਨੇ ਉਨ੍ਹਾਂ ਨੂੰ ਨਾਲ ਲਿਆਉਣ ਦੇ ਉੱਤੇ ਰੋਕ ਅਤੇ ਪੱਕੇ ਹੋਣ PR ਦੇ ਰਸਤੇ ਜਿਹੜਾ ਬੰਦ ਕਰਨੇ। ਇਹ ਕਦਮ ਕਿਉਂ ਚੁੱਕਿਆ ਜਾ ਰਿਹਾ? ਅਸਲ ਦੇ ਵਿੱਚ ਕਈ ਰਿਪਬਲਿਕਨ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਜਿਹੜੀਆਂ ਨੇ ਅਮਰੀਕੀ ਕਾਮਿਆਂ ਦੀ ਥਾਂ ਸਸਤੇ ਵਿਦੇਸ਼ੀ ਕਾਮਿਆਂ ਨੂੰ ਰੱਖ ਕੇ ਇਸ ਸਿਸਟਮ ਦੀ ਜਿਹੜੀ ਹੈ ਦੁਰਵਰਤੋਂ ਕਰ ਰਹੀਆਂ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਾਰਪੋਰੇਟ ਹਿੱਤਾਂ ਦੀ ਬਜਾਏ ਅਮਰੀਕੀ ਕਾਮਿਆਂ ਨੂੰ ਪਹਿਲ ਦੇਣੀ ਜਿਹੜੀ ਹੈ ਚਾਹੀਦੀ ਹੈ। ਇਹ ਬਿੱਲ ਰਾਸ਼ਟਰਪਤੀ ਟਰੰਪ ਦੇ ਜਿਹੜੇ ਉਸ ਰੁੱਖ ਦੇ ਨਾਲ ਮੇਲ ਖਾਂਦਾ ਜਿਸ ਦੇ ਵਿੱਚ ਉਹ ਰੋਜ਼ਗਾਰ ਆਧਾਰਿਤ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕਰਨ ਦੀ ਗੱਲ ਕਰਦੇ ਆ ਰਹੇ ਹੈ। ਭਾਰਤੀਆਂ ਦੇ ਉੱਤੇ ਇਹਦਾ ਜਿਹੜਾ ਅਸਰ ਕੀ ਪੈ ਸਕਦਾ ਹੈ? ਭਾਰਤੀ ਪੇਸ਼ੇਵਰ ਜਿਹੜੇ ਨੇ, ਖਾਸ ਕਰਕੇ ਟੈਕਨਾਲੋਜੀ IT ਸੈਕਟਰ ਦੇ ਨਾਲ ਜੁੜੇ ਜਿਹੜੇ ਲੋਕ ਨੇ, ਉਨ੍ਹਾਂ ਦੇ ਉੱਤੇ ਸੇਵਾ ਜਿਹੜੀ ਹੈ ਸਿਹਤ ਸੇਵਾਵਾਂ ਦੇ ਵਿੱਚ ਇਸ ਪ੍ਰੋਗਰਾਮ ਦਾ ਸਭ ਤੋਂ ਵੱਧ ਲਾਭ ਉਠਾਉਂਦੇ ਨੇ। ਸੀਮਤ ਮੌਕੇ ਦੇ ਜਿਹੜੇ ਬਣ ਜਾਣਗੇ ਇਹਦੇ ਵਿੱਚ ਵੀਜ਼ਾ ਕੋਟਾ ਘਟਣ ਅਤੇ $2,00,000 ਦੀ ਉੱਚੀ ਤਨਖਾਹ ਦੀ ਸ਼ਰਤ ਦੇ ਕਾਰਨ ਬਹੁਤ ਘੱਟ ਭਾਰਤੀ ਅਮਰੀਕਾ ਜਾ ਸਕਣਗੇ। ਪਰਿਵਾਰਕ ਮੁਸ਼ਕਲਾਂ ਵੱਧ ਜਾਣਗੀਆਂ। ਪਤਨੀ ਬੱਚਿਆਂ ਨੂੰ ਨਾਲ ਲਿਜਾਣ ਦੇ ਉੱਤੇ ਪਾਬੰਦੀ ਅਤੇ ਗ੍ਰੀਨ ਕਾਰਡ ਦਾ ਜਿਹੜਾ ਰਸਤਾ ਬੰਦ ਹੋਣ ਦੇ ਨਾਲ ਇਸ ਵੀਜ਼ੇ ਦੀ ਖਿੱਚ ਜਿਹੜੀ ਖਤਮ ਹੋ ਸਕਦੀ ਹੈ। ਵਿਦਿਆਰਥੀਆਂ ਦੇ ਲਈ ਜਿਹੜਾ ਝਟਕਾ ਹੈ ਕਿ OPT ਪ੍ਰੋਗਰਾਮ ਦੇ ਖਤਮ ਹੋਣ ਦੇ ਨਾਲ ਭਾਰਤੀ ਵਿਦਿਆਰਥੀਆਂ ਦੇ ਲਈ ਪੜ੍ਹਾਈ ਤੋਂ ਬਾਅਦ ਉੱਥੇ ਕੰਮ ਕਰਨਾ ਮੁਸ਼ਕਲ ਹੋ ਜਾਏਗਾ। ਇਸ ਬਿੱਲ ਦੇ ਕਾਰਨ ਅਮਰੀਕੀ ਕਾਂਗਰਸ ਦੇ ਵਿੱਚ ਤਿੱਖੀ ਜਿਹੜੀ ਬਹਿਸ ਹੋਣ ਦੀ ਉਮੀਦ ਹੈ, ਜਿੱਥੇ ਕਈ ਆਗੂ ਇਸ ਦੇ ਸਮਰਥਨ ਦੇ ਵਿੱਚ ਨੇ ਤੇ ਉੱਥੇ ਹੀ ਵੱਡੀਆਂ ਤਕਨੀਕੀ ਕੰਪਨੀਆਂ ਤੇ ਇੰਡਸਟਰੀ ਗਰੁੱਪ ਜਿਹੜੇ ਨੇ ਇਸ ਦਾ ਵਿਰੋਧ ਕਰ ਸਕਦੇ ਐ, ਕਿਉਂਕਿ ਉਹ ਗਲੋਬਲ ਜਿਹੜੇ ਨੇ ਟੈਲੈਂਟ ਦੇ ਉੱਤੇ ਜਿਹੜਾ ਨਿਰਭਰ ਕਰਦੇ ਨੇ, ਟੈਲੈਂਟ ਜਿਹੜਾ ਹੈ ਜਿਹੜਾ ਬਾਹਰੋਂ ਮੰਗਾਉਂਦੇ ਐ ਆਪਣੇ ਕਾਰਜ ਪੂਰੇ ਕਰਦੇ ਐ। ਇਸੇ ਤਰ੍ਹਾਂ ਇਰਾਨ ਦੀ ਨਵੀਂ ਸ਼ਾਂਤੀ ਪੇਸ਼ਕਸ਼ ਤੋਂ ਟਰੰਪ ਜਿਹੜੇ ਨਾ ਖੁਸ਼ ਹੋ ਗਏ ਐ, ਜੰਗ ਰੁਕਣ ਦੇ ਆਸਾਰ ਹੋਏ ਮੱਧਮ ਨੇ ਧੀਮੇ ਹੋ ਗਏ ਐ। ਅਮਰੀਕੀ ਰਾਸ਼ਟਰਪਤੀ ਟਰੰਪ ਨੇ 2 ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ ਤਾਜ਼ਾ ਤਜਵੀਜ਼ ਨੂੰ ਖਾਰਜ ਕਰ ਦਿੱਤਾ। ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਅਨੁਸਾਰ ਟਰੰਪ ਇਸ ਗੱਲ ਤੋਂ ਨਾਰਾਜ਼ ਨੇ ਕਿ ਇਰਾਨ ਨੇ ਪਰਮਾਣੂ ਮੁੱਦੇ ਦੇ ਉੱਤੇ ਚਰਚਾ ਨੂੰ ਜੰਗ ਖਤਮ ਹੋਣ ਤੱਕ ਟਾਲਣ ਦੀ ਗੱਲ ਕਹੀ ਐ। ਇਸ ਘਟਨਾਕ੍ਰਮ ਦੇ ਨਾਲ ਉਨ੍ਹਾਂ ਉਮੀਦਾਂ ਨੂੰ ਜਿਹੜਾ ਵੱਡਾ ਝਟਕਾ ਲੱਗਿਆ ਜੋ ਵਿਸ਼ਵ ਪੱਧਰ ਦੇ ਉੱਤੇ ਮਹਿੰਗਾਈ ਅਤੇ ਤੇਲ ਦੀ ਸਪਲਾਈ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਹੁੰਦੀਆਂ ਦੇਖਣਾ ਚਾਹੁੰਦੇ ਸਨ। ਇਰਾਨ ਦੀ ਇਸ ਨਵੀਂ ਪੇਸ਼ਕਸ਼ ਦੇ ਵਿੱਚ ਕਿਹਾ ਗਿਆ ਸੀ ਕਿ ਪਰਮਾਣੂ ਪ੍ਰੋਗਰਾਮ ਦੇ ਬਾਰੇ ਗੱਲਬਾਤ ਉਦੋਂ ਹੀ ਸ਼ੁਰੂ ਹੋਵੇਗੀ ਜਦੋਂ ਜੰਗ ਪੂਰੀ ਤਰ੍ਹਾਂ ਰੁਕ ਜਾਵੇਗੀ ਤੇ ਖਾੜੀ ਦੇਸ਼ਾਂ ਦੇ ਵਿੱਚ ਸਮੁੰਦਰੀ ਵਪਾਰ ਦੇ ਨਾਲ ਸੰਬੰਧਿਤ ਵਿਵਾਦ ਜਿਹੜਾ ਸੁਲਝ ਜਾਣਗੇ। ਹਾਲਾਂਕਿ ਵਾਈਟ ਹਾਊਸ ਦੀ ਤਰਜਮਾਨ ਓਲੀਵੀਆ ਵੇਲਜ਼ ਨੇ ਜਿਹੜਾ ਸਪਸ਼ਟ ਕੀਤਾ ਕਿ ਅਮਰੀਕਾ ਆਪਣੀਆਂ ਰੈਡ ਲਾਈਨਾਂ ਹੱਦਾਂ ਜਾਣੀ ਕਿ ਬਾਰੇ ਸਪਸ਼ਟ ਹੈ ਤੇ ਪਰਮਾਣੂ ਮੁੱਦੇ ਨੂੰ ਸ਼ੁਰੂਆਤ ਤੋਂ ਹੀ ਗੱਲਬਾਤ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। ਫਰਵਰੀ ਦੇ ਵਿੱਚ ਇਜ਼ਰਾਈਲ ਦੇ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਇਸ ਜੰਗ ਦੇ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਐ। ਇਰਾਨ ਦੀ ਜੰਗਬੰਦੀ ਦੀ ਤਜਵੀਜ਼ ਜਿਹੜੀ ਹੈ ਉਹਦੇ ਉੱਤੇ ਅਮਰੀਕਾ ਨੇ ਫੇਰਿਆ ਪਾਣੀ। ਪਰਮਾਣੂ ਸਮਝੌਤੇ ਤੋਂ ਬਿਨਾਂ ਗੱਲਬਾਤ ਸੰਭਵ ਨਹੀਂ ਹੋ ਸਕਦੀ ਹੈ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਜਿਹੜਾ ਨਸ਼ਰ ਕਰ ਦਿੱਤਾ ਹੈ ਤੇ ਜਿਹੜੀ ਸਮੁੰਦਰੀ ਘੇਰਾਬੰਦੀ ਹੈ ਹਟਾ ਲੈਂਦਾ ਹੈ ਤਾਂ ਕਹਿੰਦੇ ਉਹ ਜੰਗ ਖਤਮ ਕਰਨ ਦੇ ਲਈ ਤਿਆਰ ਹੈ, ਪਰ ਇਸ ਦੇ ਵਿਚ ਪਰਮਾਣੂ ਪ੍ਰੋਗਰਾਮ ਦੇ ਉੱਤੇ ਚਰਚਾ ਨੂੰ ਭਵਿੱਖ ਦੇ ਲਈ ਟਾਲਣ ਦੀ ਗੱਲ ਕਹੀ ਗਈ ਹੈ। ਵਾਈਟ ਹਾਊਸ ਜੋ ਕੁਝ ਹਮਲਾ ਹੋਇਆ ਸੀ ਟਰੰਪ ਦੇ ਉੱਤੇ ਉਹਨੂੰ ਜਿਹੜਾ ਵਿਚਾਰਿਆ ਜਾ ਰਿਹਾ, ਹਮਲੇ ਤੋਂ ਬਾਅਦ ਵਾਈਟ ਹਾਊਸ ਸਖ਼ਤ ਹੋਇਆ ਤੇ ਟਰੰਪ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ। ਹੁਣ ਟਰੰਪ ਤੇ ਜੇ ਡੀ ਵੈਂਸ ਦੇ ਜਿਹੜਾ ਇਕੱਠੇ ਹੋਣ ਦੇ ਉੱਤੇ ਲੱਗ ਸਕਦੀ ਹੈ ਰੋਕ। ਟਰੰਪ ਦੀ ਸੁਰੱਖਿਆ ਨੂੰ ਲੈ ਕੇ ਵਾਈਟ ਹਾਊਸ ਦੇ ਉੱਚ ਅਧਿਕਾਰੀ ਨੇ ਇਸ ਹਫ਼ਤੇ ਦੇ ਵਿਚ ਅਹਿਮ ਜਿਹੜੀ ਮੀਟਿੰਗ ਸੱਦੀ ਹੈ। ਇਹ ਫੈਸਲਾ ਸ਼ਨੀਵਾਰ ਰਾਤ ਪੱਤਰਕਾਰਾਂ ਦੇ ਸਾਲਾਨਾ ਡਿਨਰ ਦੇ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਿਆ ਗਿਆ। ਵਾਈਟ ਹਾਊਸ ਦੀ ਜਿਹੜੀ ਹੈ ਚੀਫ਼ ਆਫ਼ ਸਟਾਫ਼ ਸੂਜ਼ਨ ਵਾਇਲਜ਼ ਨੇ ਸੀਕਰੇਟ ਸਰਵਿਸ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਡੀ ਐਚ ਐਸ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਸੁਰੱਖਿਆ ਪ੍ਰੋਟੋਕੋਲ ਦੀ ਜਿਹੜੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਨੇ। ਇਸ ਨਾਕਾਮ ਹਮਲੇ ਨੇ ਅਮਰੀਕੀ ਸਰਕਾਰ ਦੇ ਉੱਤਰਾਧਿਕਾਰੀ ਦੀ ਜਿਹੜੀ ਲਾਈਨ ਹੈ ਉਹਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਹੈ ਤੇ ਸਮਾਗਮ ਦੇ ਦੌਰਾਨ ਰਾਸ਼ਟਰਪਤੀ ਟਰੰਪ ਤੋਂ ਇਲਾਵਾ ਉਪ ਰਾਸ਼ਟਰਪਤੀ ਜੇ ਡੀ ਵੈਸ, ਹਾਊਸ ਸਪੀਕਰ ਮਾਈਕ ਜੌਨਸਨ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੇ ਰੱਖਿਆ ਮੰਤਰੀ ਸਮੇਤ ਕਈ ਵੱਡੇ ਅਹੁਦੇਦਾਰ ਮੌਜੂਦ ਸਨ ਜੋ ਕਿਸੇ ਵੱਡੇ ਹਾਦਸੇ ਦੀ ਸੂਰਤ ਦੇ ਵਿਚ ਦੇਸ਼ ਦੀ ਵਾਗਡੋਰ ਸੰਭਾਲਣ ਦੀ ਕਤਾਰ ਦੇ ਵਿਚ ਆਉਂਦੇ ਹੈ। ਦੂਸਰੇ ਪਾਸੇ ਹਿਜ਼ਬੁੱਲਾ ਦੇ ਵੱਲੋਂ ਇਜ਼ਰਾਈਲ ਦੇ ਨਾਲ ਸਿੱਧੀ ਵਾਰਤਾ ਤੋਂ ਨਾਂਹ ਕਰ ਦਿੱਤੀ ਗਈ ਹੈ ਤੇ ਲਿਬਨਾਨੀ ਸਮਝੌਤੇ ਦੀ ਨੁਕਤਾਚੀਨੀ ਹੋਈ ਹੈ। ਆਖਰੀ ਖ਼ਬਰ ਹੈ, ਹਿਜ਼ਬੁੱਲਾ ਮੁਖੀ ਨਾਇਮ ਕਾਸਿਮ ਹੁਣਾਂ ਨੇ ਦੁਹਰਾਇਆ ਕਿ ਉਹ ਇਜ਼ਰਾਈਲ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਿੱਧੀ ਵਾਰਤਾ ਨਹੀਂ ਕਰਨਗੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਇਜ਼ਰਾਈਲ ਜਿਹੜੇ ਹਮਲਿਆਂ ਦਾ ਲਗਾਤਾਰ ਮੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ। ਸਿੱਧੀ ਵਾਰਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਉਹ ਹਥਿਆਰ ਨਹੀਂ ਸੁੱਟਣਗੇ। ਅਲ ਜਜ਼ੀਰਾ ਮੁਤਾਬਕ ਕਾਸਿਮ ਨੇ ਲਿਬਨਾਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਰਾਹਤ ਲੈਣ ਦੇ ਲਈ ਜਿਹੜੀ ਹੈ ਇਜ਼ਰਾਈਲ ਦੇ ਨਾਲ ਸਮਝੌਤਾ ਕਰਨ ਦੇ ਲਈ ਪਹੁੰਚ ਗਏ ਨੇ ਤੇ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਿੱਧੀ ਵਾਰਤਾ ਕਰਨ ਦੀ ਬਜਾਏ ਅਸਿੱਧੇ ਢੰਗ ਦੇ ਨਾਲ ਗੱਲਬਾਤ ਦਾ ਰਾਹ ਅਪਣਾਉਣਾ ਚਾਹੁੰਗੇ। ਇਸ ਦੇ ਦੌਰਾਨ ਇਜ਼ਰਾਈਲ ਡਿਫੈਂਸ ਫੋਰਸਿਸ ਜਿਹੜੀ ਹੈ IDF ਨੇ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੇ ਐਤਵਾਰ ਨੂੰ ਦੱਖਣੀ ਲਿਬਨਾਨ ਦੇ ਵਿਚ ਕੁਝ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਕ ਬਿਆਨ ਦੇ ਵਿਚ ਉਨ੍ਹਾਂ ਕਿਹਾ ਕਿ 3 ਦਹਿਸ਼ਤਗਰਦ ਇਲਾਕੇ ਦੇ ਵਿਚ ਜਵਾਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਸਨ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਲੱਭ ਕੇ ਖਤਮ ਕਰ ਦਿੱਤਾ ਗਿਆ। IDF ਨੇ ਕਿਹਾ ਕਿ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਦੇ ਉਤੇ ਵੀ ਹਮਲੇ ਜਿਹੜੇ ਨੇ ਕੀਤੇ ਗਏ ਜਿਸ ਦੇ ਕਾਰਨ ਕਈ ਥਾਵਾਂ ਦੇ ਉਤੇ ਧਮਾਕੇ ਸੁਣੇ ਗਏ। ਉਧਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਹਿਜ਼ਬੁੱਲਾ ਲਿਬਨਾਨ ਦੀ ਜੰਗ ਦੇ ਵਿਚ ਜੰਗਬੰਦੀ ਦੀ ਪਾਲਣਾ ਨਹੀਂ ਕਰ ਰਿਹਾ ਤੇ ਚੇਤਾਵਨੀ ਦਿੱਤੀ ਹੈ ਕਿ ਉਹ ਪੂਰੀ ਤਾਕਤ ਨਾਲ ਕਿਸੇ ਵੀ ਕਾਰਵਾਈ ਦਾ ਜਵਾਬ ਦੇਣਗੇ ਤੇ ਆਪਣੀ ਉੱਤਰੀ ਸਰਹੱਦ ਦੇ ਉਤੇ ਸੁਰੱਖਿਆ ਯਕੀਨੀ ਬਣਾਉਣਗੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਗੱਲਾਂ ਬਾਤਾਂ ਆਪਾਂ ਅੱਗੇ ਜਾ ਕੇ ਹੁਣ ਜ਼ਿੰਦਗੀ ਦੀਆਂ ਥੋੜੀਆਂ ਜਿਹੀਆਂ ਕਰਦੇ ਹਾਂ ਤੇ ਗੱਲ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਵਿਚ ਜਿਹੜੀਆਂ ਨੇ ਕੁਝ ਐਸੀਆਂ ਸ਼ੈਹਾਂ ਨੇ ਜੋ ਬਹੁਤ ਸਾਡੀ ਜ਼ਿੰਦਗੀ ਨੂੰ ਸੁਖਾਲਾ ਵੀ ਕਰਦੀਆਂ ਨੇ ਤੇ ਸਾਡੀ ਜ਼ਿੰਦਗੀ ਦੇ ਲਈ ਜਿਹੜੀਆਂ ਜ਼ਰੂਰੀ ਵੀ ਨੇ, ਪਰ ਇਹ ਜਿਹੜੀਆਂ ਹੌਲੀ ਹੌਲੀ ਪ੍ਰਜਾਤੀਆਂ ਜੇ ਖਤਮ ਹੋ ਜਾਣ ਤੇ ਸਾਡਾ ਰਹਿਣ ਸਹਿਣ ਜਿਹੜਾ ਕੁਦਰਤੀ ਜਿਹੜਾ ਸਾਰਾ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਫੇਲ ਹੋ ਸਕਦਾ ਹੈ। ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ ਇਸ ਦੇ ਬਾਰੇ ਦੇ ਵਿੱਚ ਤੇ ਕਿਰਲੀਆਂ ਦੀ, ਘਰਾਂ ਦੀਆਂ ਜਿਹੜੀਆਂ ਕਿਰਲੀਆਂ ਨੇ ਖਤਮ ਹੋ ਜਾਣਗੀਆਂ ਦੁਨੀਆਂ ਦੇ ਵਿੱਚੋਂ ਤਾਂ ਕੀ ਕੁਝ ਵਾਪਰ ਸਕਦਾ ਹੈ ਉਹਦੀ ਬਾਤ ਪਾਉਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਤੁਸੀਂ ਸਾਂਝ ਪਾਉਣੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਦੋਸਤੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਸੁਨੇਹੇ ਸ਼ੈਲੀ ਬਾਈ ਜੀ ਨੇ ਭੇਜੇ ਆ, ਕਾਲ ਵੀ ਕਰ ਸਕਦੇ ਨੇ ਜੀ ਬਾਈ ਜੀ ਤੇ ਗੱਲਬਾਤ ਵੀ ਕਰ ਸਕਦੇ ਹੋ, ਕਿਸੇ ਤਰ੍ਹਾਂ ਦੀ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਤੇ ਹੁਣ ਤੋਂ ਲੈ ਕੇ ਤਕਰੀਬਨ ਤੁਹਾਡਾ ਮੇਰਾ ਰਾਬਤਾ ਜਿਹੜਾ 2.25 ਘੰਟੇ ਜੁੜਦਾ ਤੇ ਤਕਰੀਬਨ 1 ਘੰਟਾ ਤੇ 20-21 ਮਿੰਟ ਦਾ ਪ੍ਰੋਗਰਾਮ ਬੀਤ ਚੁੱਕਿਆ। ਇਸੇ ਤਰ੍ਹਾਂ ਆਪਾਂ 30-40 ਮਿੰਟ ਹੋਰ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜਾਰੀ ਰਹੇਗੀ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਜੇਕਰ ਸਾਡੇ ਘਰਾਂ ਦੇ ਵਿੱਚੋਂ ਕਿਰਲੀਆਂ ਗਾਇਬ ਹੋ ਜਾਣ ਤਾਂ ਕੀ ਹੋਵੇਗਾ, ਇਹਨਾਂ ਦਾ ਇਕੋ ਸਿਸਟਮ ਤੇ ਕੀ ਪ੍ਰਭਾਵ ਪੈ ਸਕਦਾ ਹੈ। ਗੱਲਬਾਤ ਲਿਖਦੇ ਨੇ ਕਿ ਸੁਬਾ ਗੁਨਾਮ BBC ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਉੱਤਰੀ ਚੇਨਈ ਦੀ ਇੱਕ ਜੜੀ ਹੈ ਹੁੰਮਸ ਭਰੀ ਰਾਤ ਨੂੰ 34 ਸਾਲਾਂ ਕਵਿਤਾ ਆਪਣੇ 6 ਸਾਲ ਦੇ ਬੇਟੇ ਨੂੰ ਸੁਆਉਣ ਦੇ ਲਈ ਜਿਹੜੀ ਕੋਸ਼ਿਸ਼ ਕਰ ਰਹੀ ਸੀ। ਕੱਟ ਲੱਗਣ ਤੋਂ ਬਾਅਦ ਹਾਲੇ ਬਿਜਲੀ ਆਈ ਹੀ ਸੀ, ਜਿਸਦੇ ਕਾਰਨ ਬਿਜਲੀ ਵਾਲਾ ਪੱਖਾ ਜਿਹੜਾ ਘੁੰਮਣ ਦੀ ਉੱਚੀ ਉੱਚੀ ਆਵਾਜ਼ ਆਉਣ ਲੱਗ ਪਈ ਹਮੇਸ਼ਾ ਦੀ ਤਰ੍ਹਾਂ ਹੀ। ਟਿਊਬਲਾਈਟ ਦੇ ਜਿਹੜੇ ਆਲੇ ਦੁਆਲੇ ਕੀੜਿਆਂ ਦਾ ਝੁੰਡ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਕਵਿਤਾ ਜਿਹੜੀ ਉਹਦੀ ਬੇਟੀ ਸੀ ਉਹਨੇ ਦੱਸਿਆ ਕਿ ਮੇਰਾ ਬੇਟਾ ਅਚਾਨਕ ਕਵਿਤਾ ਨੇ ਦੱਸਿਆ ਕਿ ਮੇਰਾ ਬੇਟਾ ਅਚਾਨਕ ਡਰ ਕੇ ਜ਼ੋਰ ਦੇ ਨਾਲ ਚੀਕਿਆ, ਕਹਿੰਦਾ ਮਾਂ, ਤੇ ਬਿਲਕੁਲ ਉਸਦੇ ਉੱਪਰ ਕੰਧ ਦੇ ਉੱਤੇ ਜਿਹੜੀ ਜੁੜੀ ਹੋਈ ਜਾਣੀ ਚਿਪਕੀ ਹੋਈ ਕਿਰਲੀ ਵੱਲ ਇਸ਼ਾਰਾ ਕੀਤਾ ਤੇ ਪੀਲੇ ਰੰਗ ਦੀ ਕਿਰਲੀ ਛੱਤ ਦੇ ਬਿਲਕੁਲ ਕੋਨੇ ਦੇ ਨਾਲ ਕੰਧ ਦੇ ਉੱਤੇ ਚਿਪਕੀ ਹੋਈ ਸੀ। ਮੈਂ ਝਾੜੂ ਦੇ ਨਾਲ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕੰਧ ਦੇ ਉੱਤੇ ਬੈਠੇ ਮੱਛਰ ਨੂੰ ਦਬੋਚਿਆ ਤੇ ਖਾ ਲਿਆ। ਮੈਂ ਉਸ ਸਵੇਰ ਸੁਣਿਆ ਸੀ ਕਿ ਸਾਡੇ ਇਲਾਕੇ ਦੇ ਵਿੱਚ ਡੇਂਗੂ ਦੇ ਕੇਸ ਵੱਧ ਰਹੇ ਨੇ ਤੇ ਮੈਂ ਇੱਕ ਪਲ ਦੇ ਲਈ ਹਿਚਕਚਾਈ ਜਦੋਂ ਮੈਂ ਕਿਰਲੀ ਨੂੰ ਮੱਛਰ ਫੜ ਕੇ ਖਾਂਦੇ ਹੋਏ ਦੇਖਿਆ ਸੀ। ਮਧੁਰਾਈ ਤੋਂ ਇੱਕ ਜੰਗਲੀ ਜੀਵ ਜਿਹੜਾ ਪ੍ਰੇਮੀ ਸੈਮਸਨ ਕਰੀਬਾ ਕਰਨ ਵੀ ਜਿਹੜਾ ਕੁਝ ਅਜਿਹਾ ਹੀ ਤਜਰਬਾ ਜਿਹੜਾ ਸਾਂਝਾ ਕਰਦੇ ਨੇ। ਸੈਮਸਨ ਨੇ ਦੱਸਿਆ ਕਿ ਇੱਕ ਦਿਨ ਮੈਂ ਆਪਣੇ ਡੂੰਘੇ ਜਿਹੜਾ ਵਿਚਾਰਾਂ ਦੇ ਵਿੱਚ ਡੁੱਬਿਆ ਸ਼ਾਂਤ ਬੈਠਾ ਸੀ, ਫਿਰ ਇੱਕ ਕਿਰਲੀ ਜਿਹੜੀ ਆਈ ਤੇ ਹੌਲੀ ਹੌਲੀ ਮੇਰੀ ਲੱਤ ਦੇ ਉੱਤੇ ਚੜ ਗਈ ਤੇ ਇੱਕ ਇੱਕ ਕਰਕੇ ਕੁਝ ਮੱਛਰਾਂ ਨੂੰ ਖਾਣ ਦੇ ਲਈ ਜਿਹੜੀ ਗਈ ਜੋ ਮੇਰੇ ਦੰਦੀਆਂ ਵੱਢ ਰਹੇ ਸਨ। ਫਿਰ ਉਹ ਕੁਝ ਸਮਾਂ ਮੇਰੀ ਲੱਤ ਦੇ ਆਲੇ ਦੁਆਲੇ ਮੰਡਰਾਈ ਤੇ ਫਿਰ ਹੇਠਾਂ ਉਤਰ ਕੇ ਆਪਣੇ ਰਸਤੇ ਨੂੰ ਜਿਹੜੀ ਚਲੀ ਗਈ। ਅਜਿਹਾ ਜੀਵ ਜੋ ਇੱਕ ਖਤਰਨਾਕ ਦੁਸ਼ਮਣ ਨੂੰ ਨਹੀਂ ਰੋਕ ਸਕਦਾ। ਜੰਗਲੀ ਜੀਵ ਕਾਰਕੁਨ ਸੈਮਸਨ ਕਹਿੰਦੇ ਨੇ ਕਿ ਮੱਛਰਾਂ ਦੇ ਖਿਲਾਫ ਇੱਕ ਹੋਰ ਬਚਾਅ ਚੁੱਪ ਚਾਪ ਸਾਡੇ ਘਰਾਂ ਦੇ ਵਿੱਚ ਕੰਮ ਕਰ ਰਿਹਾ। ਉਹਨਾਂ ਦੇ ਮੁਤਾਬਕ ਜਿਹੜਾ ਬਿਮਾਰੀਆਂ ਫੈਲਾਉਣ ਵਾਲੇ ਕੀੜਿਆਂ ਜਿਵੇਂ ਕਿ ਮੱਛਰਾਂ ਤੇ ਕੋਕਰੋਚਾਂ ਨੂੰ ਕਾਬੂ ਕਰਨ ਦੇ ਲਈ ਕਿਰਲੀਆਂ ਵੱਡੀ ਜਿਹੜੀ ਭੂਮਿਕਾ ਨਿਭਾਉਂਦੀਆਂ ਨੇ, ਪਰ ਭਾਈ ਅਸੀਂ ਤਾਂ ਜਿਹੜਾ ਉਹ ਲਾਉਂਦੇ ਹਾਂ ਜਿਹੜਾ ਉਹ ਧੂੰਆਂ ਜਿਹਾ ਨਿਕਲਦਾ ਹੈ, ਨਾਂ ਵੀ ਚੇਤਾ ਭੁੱਲ ਗਿਆ ਉਹਨੂੰ ਕੀ ਕਹਿੰਦੇ ਆ, ਇੰਡੀਆ 'ਚ ਮਿਲਦਾ ਜਾਂ ਉਹ ਲਾ ਦਿੰਦੇ ਹੁੰਦੇ ਸੀ ਜਾਂ ਟਿੱਕੀ ਲਾ ਦਿੰਦੇ ਹੁੰਦੇ ਸੀ, ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਹਾਨੀਕਾਰਕ ਹੈ ਸਾਡੀ ਸਿਹਤ ਦੇ ਲਈ, ਫੇਫੜਿਆਂ ਦੇ ਲਈ। ਪਰ ਜਿਹੜਾ ਸਾਡਾ ਈਕੋ ਸਿਸਟਮ ਹੈ, ਕਿਰਲੀਆਂ ਸਾਨੂੰ ਰੱਖਣੀਆਂ ਪਸੰਦ ਨਹੀਂ ਹੈ ਜਾਂ ਛੱਤਾਂ ਦੇ ਉੱਤੇ ਉੱਦਾਂ ਹੀ ਤੁਰੀਆਂ ਫਿਰਦੀਆਂ ਰਹਿੰਦੀਆਂ ਸੀ ਤੇ ਹੁਣ ਤਾਂ ਪਤਾ ਨਹੀਂ ਹੈ ਕਿ ਨਹੀਂ ਹੈ। ਉਹਨਾਂ ਕਿਹਾ ਕਿ ਕਿਰਲੀਆਂ ਦਾ ਗਾਇਬ ਹੋਣਾ ਵੀ ਇੱਕ ਕਾਰਨ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਮੱਛਰ ਵੱਧ ਰਹੇ ਨੇ। ਇਨਸਾਨ ਤੋਂ ਬਚਣਾ ਕੀੜਿਆਂ ਦਾ ਸ਼ਿਕਾਰ ਕਰਨਾ। ਅਕਸ ਥਿਆਮਾ ਲਾਈ ਪੀਪਲਸ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸੈਂਟਰ ਦੇ ਵਿੱਚ ਖੋਜਾਰਥੀ ਡਾਕਟਰ ਏ ਥੈਨੀ ਗੈਵਿਲ ਕਹਿੰਦੇ ਨੇ ਕਿ ਘਰਾਂ ਦੇ ਵਿੱਚ ਰਹਿਣ ਵਾਲੀਆਂ ਕਿਰਲੀਆਂ ਆਮ ਤੌਰ ਦੇ ਉੱਤੇ ਪੀਲੇ ਰੰਗ ਦੀਆਂ ਹੁੰਦੀਆਂ ਨੇ, ਮਿੱਟੀ ਰੰਗੀਆਂ ਹੀ ਤਕਰੀਬਨ ਕਹਿ ਲਓ, ਆਪਣੀ ਸਕਿਨ ਥੋੜੀ ਜਿਹੀ ਲਾਈਟ ਕਲਰ ਹੁੰਦੀ ਹੈ। ਇਹ ਪ੍ਰਜਾਤੀ ਜਿਹੜੀ ਹੈ ਮਨੁੱਖੀ ਵਾਤਾਵਰਣ ਦੇ ਵਿੱਚ ਢਲ ਚੁੱਕੀ ਹੈ। ਉਹਨਾਂ ਨੇ ਸਮਝਾਇਆ ਕਿ ਕਿਰਲੀਆਂ ਹਮਲਾਵਰ ਨਹੀਂ ਹੁੰਦੀਆਂ, ਉਹ ਬਹੁਤ ਸੰਵੇਦਨਸ਼ੀਲ ਹੁੰਦੀਆਂ ਨੇ ਤੇ ਹਮੇਸ਼ਾ ਇਨਸਾਨਾਂ ਤੋਂ ਪਰੇ ਰਹਿਣਾ ਚਾਹੁੰਦੀਆਂ ਨੇ। ਹਾਲਾਂਕਿ ਇਹ ਸਭ ਤੋਂ ਵੱਧ ਕੁਸ਼ਲ ਸ਼ਿਕਾਰੀਆਂ ਦੇ ਵਿੱਚੋਂ ਇੱਕ ਨੇ ਜੋ ਘਰ ਦੇ ਆਲੇ ਦੁਆਲੇ ਮੌਜੂਦਾ ਕੀੜਿਆਂ ਦਾ ਸ਼ਿਕਾਰ ਕਰਦੀਆਂ। ਥੈਨੀ ਗੈਵਿਲ ਦੇ ਮੁਤਾਬਕ ਕਿਰਲੀਆਂ ਕੀੜੀਆਂ ਦੀ ਕਿਸੇ ਵੀ ਪ੍ਰਜਾਤੀ ਦਾ ਸ਼ਿਕਾਰ ਕਰਦੀਆਂ ਨੇ ਜੋ ਬਿਜਲੀ ਦੇ ਬਲਬ ਦੇ ਵੱਲ ਆਕਰਸ਼ਿਤ ਹੁੰਦੇ ਹੈ, ਭਾਵੇਂ ਉਹ ਮੱਛਰ ਹੋਣ, ਮੱਖੀਆਂ ਹੋਣ, ਕੀੜੀਆਂ ਜਾਂ ਕੋਕਰੋਚ ਹੋਣ। ਉਹਨਾਂ ਨੇ ਸਮਝਾਇਆ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਬਦਲਦੀ ਜੀਵਨ ਸ਼ੈਲੀ ਦੇ ਨਤੀਜੇ ਵਜੋਂ ਕਿਰਲੀਆਂ ਦੇ ਅਨੁਕੂਲ ਵਾਤਾਵਰਣ ਦੇ ਵਿੱਚ ਕਮੀ ਆ ਰਹੀ ਹੈ। ਇਸ ਦੇ ਲਈ ਹੁਣ ਮਨੁੱਖਾਂ ਦੇ ਰਹਿਣ ਵਾਲੀਆਂ ਥਾਵਾਂ ਦੇ ਵਿੱਚ ਉਹ ਬਹੁਤ ਘੱਟ ਦਿਸਦੀਆਂ ਨੇ ਕਿਉਂਕਿ ਸਾਰਾ ਕੁਝ ਅਸੀਂ ਬੰਦ ਕਰ ਲਿਆ ਨਾ। ਪਹਿਲਾਂ ਥੋੜੇ ਜਿਹੇ ਬਰਾਂਡੇ ਬਰੂੰਡੇ ਹੁੰਦੇ ਸੀ ਤਾਂ ਖੁੱਲੀਆਂ ਆ ਜਾਂਦੀਆਂ ਸੀ, ਪਰ ਸਾਰਾ ਕੁਝ ਹੁਣ ਪੌੜੀਆਂ ਵੀ ਅੰਦਰੋਂ ਚੜ੍ਹਦੀਆਂ ਨੇ, ਸਾਰਾ ਆਲਾ ਦੁਆਲਾ ਚਾਰ ਚਫੇਰਾ ਬੰਦ ਹੈ, ਵਿਚਾਰੀਆਂ ਵੜ ਕਿੱਥੋਂ ਜਾਣਗੀਆਂ। ਕਿਰਲੀਆਂ ਆਮ ਤੌਰ ਦੇ ਉੱਤੇ ਉਹਨਾਂ ਜੀਵਾਂ ਨੂੰ ਖਾਣ ਆਉਂਦੀਆਂ ਨੇ ਜੋ ਇਲੈਕਟ੍ਰਿਕ ਲਾਈਟਾਂ ਦੀ ਰੋਸ਼ਨੀ ਦੇ ਵੱਲ ਆਕਰਸ਼ਿਤ ਹੁੰਦੇ ਨੇ। ਹਾਲਾਂਕਿ ਇਹ ਵੀ ਸਮੱਸਿਆ ਹੈ ਕਿ ਉਹਨਾਂ ਦੇ ਲੁਕਣ ਦੇ ਲਈ ਢੁਕਵੀਆਂ ਥਾਵਾਂ ਵੀ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਜ਼ਿਆਦਾ ਨਹੀਂ ਰਹੀਆਂ, ਕਿਉਂਕਿ ਪੁਰਾਣੀਆਂ ਜਿਹੜੀਆਂ ਇੱਟਾਂ ਦੀ ਚਿਣਾਈ ਹੁੰਦੀ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਵਿਰਲ ਹੁੰਦੀ ਸੀ ਤਾਂ ਉਹਦੇ ਵਿੱਚ ਉਹ ਵੜ ਜਾਂਦੀਆਂ ਹੁੰਦੀਆਂ ਸੀ। ਅੱਜ ਕੱਲ੍ਹ ਲੈਂਟਰ ਪੈ ਗਏ, ਪੱਕੀਆਂ ਕੰਧਾਂ ਹੋ ਗਈਆਂ ਤੇ ਸਾਫ਼ ਸੁਥਰੀਆਂ ਹੋ ਗਈਆਂ ਤੇ ਉਹ ਕਿਤੇ ਵੜਨ ਨੂੰ ਉਹਨਾਂ ਨੂੰ ਜਗ੍ਹਾ ਵੀ ਨਹੀਂ ਮਿਲਦੀ ਜਿੱਥੇ ਉਹ ਰੈਸਟ ਕਰ ਸਕਣ। ਡਾਕਟਰ ਥੈਨੀ ਗੈਵਿਲ ਕਹਿੰਦੇ ਨੇ ਕਿ ਜੇ ਸਿਰਫ ਕੀੜੇ ਮਕੌੜਿਆਂ ਦੀ ਹੀ ਨਹੀਂ ਸਗੋਂ ਕਿਰਲੀਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਵੱਡੀਆਂ ਕਿਰਲੀਆਂ ਜਿਹੜੀਆਂ ਨੇ ਛੋਟੀਆਂ ਕਿਰਲੀਆਂ ਨੂੰ ਖਾ ਕੇ ਆਪਣੀ ਗਿਣਤੀ ਕਾਬੂ ਦੇ ਵਿੱਚ ਕਰ ਲੈਣਗੀਆਂ। ਉਹ ਧਿਆਨ ਦਿਵਾਉਂਦੇ ਨੇ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਘਰੇਲੂ ਕਿਰਲੀਆਂ ਦੇ ਰਹਿਣ ਬਸੇਰਿਆਂ ਦੇ ਵਿੱਚ ਕਾਫੀ ਜਿਹੜੀ ਕਮੀ ਆ ਰਹੀ ਹੈ, ਜਿਸਦੇ ਕਾਰਨ ਉਹਨਾਂ ਦੀ ਗਿਣਤੀ ਵੀ ਘੱਟ ਰਹੀ ਹੈ। ਕੁਦਰਤ ਦੇ ਸੰਤੁਲਨ ਦੇ ਵਿੱਚ ਕਿਰਲੀਆਂ ਦੀ ਭੂਮਿਕਾ ਅਸਲ ਚ ਕੀ ਹੈ? ਆਮ ਤੌਰ ਦੇ ਉੱਤੇ ਕੁਝ ਲੋਕ ਕਿਰਲੀਆਂ ਦੀ ਦਿੱਖ ਜਿਹੜੀ ਹੈ ਬਿੱਠਾਂ ਅਤੇ ਆਵਾਜ਼ਾਂ ਕਰਕੇ ਘਰਾਂ ਦੇ ਵਿੱਚ ਉਹਨਾਂ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਆਪਾਂ ਕਈ ਵਾਰੀ ਆਪਾਂ ਵੀ ਕਰਦੇ ਰਹੇ ਹਾਂ ਵੀ ਥੱਲੇ ਦੁੱਧ ਗਰਮ ਕਰਕੇ, ਜਦੋਂ ਫਰਿੱਜਾਂ ਫੁਰਿੱਜਾਂ ਨਹੀਂ ਹੁੰਦੀਆਂ ਸੀ, ਇੰਡੀਆ ਦੀ ਗੱਲ ਕਰਦਾ ਹਾਂ, ਤਾਂ ਉੱਥੇ ਖਾਸ ਕਰਕੇ ਪਹਿਲਾਂ ਡੋਰੀਆਂ ਹੁੰਦੀਆਂ ਸੀ ਜਾਲੀ ਦੀਆਂ ਬਣੀਆਂ, ਅਤੇ ਉਹਦੇ ਵਿੱਚ ਦੁੱਧ ਗਰਮ ਕਰਕੇ ਜਾਂ ਦਹੀਂ ਜਿਹੜਾ ਸੀ ਬਣਾਉਣਾ ਹੁੰਦਾ ਸੀ, ਉਹਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ ਸੀ ਜਿੱਥੇ ਹਵਾ ਫਿਰਦੀ ਤੁਰਦੀ ਰਹੇ, ਅਤੇ ਜਾਲੀ ਲੱਗੀ ਹੁੰਦੀ ਸੀ ਆਲੇ ਦੁਆਲੇ ਅਤੇ ਉੱਪਰ ਛੱਤ ਹੁੰਦੀ ਸੀ ਥੋੜ੍ਹੀ ਜਿਹੀ। ਅਤੇ ਇਸੇ ਤਰ੍ਹਾਂ ਹੀ ਜਿਹੜਾ ਕਿਰਲੀਆਂ ਨੂੰ ਭਜਾਉਂਦੇ ਵੀ ਰਹੇ ਹਾਂ, ਅਤੇ ਕਿਉਂਕਿ ਭਾਈ ਡਿੱਗ ਨਾ ਪਵੇ ਜਾਂ ਖਾਣਾ ਖਾਣਾ ਹੁੰਦਾ ਸੀ ਤਾਂ ਉੱਤੋਂ ਦੇਖਦੇ ਸੀ ਕਿ ਭਾਈ ਉੱਥੇ ਕਿਰਲੀ ਕੁਰਲੀ ਤਾਂ ਨਹੀਂ ਹੈ, ਜਾਂ ਕਿਸੇ ਦੁੱਧ ਦੇ ਵਿੱਚ ਡਿੱਗ ਪੈਂਦੀ ਹੁੰਦੀ ਸੀ ਜਾਂ ਕੁਝ ਇੱਦਾਂ ਹੋ ਜਾਂਦਾ ਹੁੰਦਾ ਸੀ। ਮਾਹਰਾਂ ਦੇ ਮੁਤਾਬਕ ਉਹ ਕੁਦਰਤੀ ਕੀਟ ਜਿਹੜੇ ਨੇ ਨਿਯੰਤਰਕਾਂ ਦੇ ਵਜੋਂ ਕੰਮ ਕਰਦੀਆਂ ਨੇ। ਇੰਡੋਨੇਸ਼ੀਆ ਦੀ IPP ਯੂਨੀਵਰਸਿਟੀ ਤੋਂ ਡਾਕਟਰ ਅਚਮਦ ਫਰੇਲਾ ਵੱਲੋਂ ਪਿਛਲੇ ਸਾਲ ਕੀਤੇ ਅਧਿਐਨ ਦੇ ਵਿੱਚ ਪਤਾ ਲੱਗਿਆ ਕਿ ਜੇ ਕਿਰਲੀਆਂ ਦੀ ਗਿਣਤੀ ਕਾਬੂ ਹੇਠ ਰੱਖੀ ਜਾਵੇ ਤਾਂ ਉਹ ਕੁਦਰਤੀ ਕੀਟ ਨਿਯੰਤਰਕ ਵਜੋਂ ਜਿਹੜਾ ਕੁਦਰਤੀ ਸੰਤੁਲਨ ਬਣਾਈ ਰੱਖਣ ਦੇ ਵਿੱਚ ਖਾਸ ਭੂਮਿਕਾ ਨਿਭਾ ਸਕਦੀਆਂ ਨੇ। ਇਸੇ ਦੌਰਾਨ ਡਾਕਟਰ ਸਾਨੂੰ ਪੁੱਛੋ ਇੱਥੇ ਦੇ ਗਰਮੀ ਨੂੰ ਮੱਛਰ ਕਿੰਨਾ ਹੋ ਜਾਂਦਾ ਹੈ, ਬਾਹਰ ਜਿਹੜਾ ਫੋਰੈਸਟ ਦੇ ਵਿੱਚ ਨਿਕਲਣਾ ਬੰਦ ਹੋ ਜਾਂਦਾ, ਕਿਉਂਕਿ ਇੱਥੇ ਜਿਹੜੇ ਫਿਰ ਪੰਛੀ ਜਿਹੜੇ ਨੇ ਉਹ ਹੀ ਜਿਹੜੇ ਨੇ ਮੱਛਰ ਵਗੈਰਾ ਖਾਂਦੇ ਆ, ਤੇ ਉਹ ਵੀ ਸਪੈਸ਼ਲ ਪੰਛੀ ਨੇ ਜਿਹੜੇ ਛੋਟੇ, ਉਹ ਹੀ ਇਹਨਾਂ ਦਾ ਸ਼ਿਕਾਰ ਕਰਦੇ ਆ, ਮੱਛਰਾਂ ਮੁੱਛਰਾਂ ਨੂੰ ਖਾਂਦੇ ਆ। ਤੇ ਮੈਂ ਵੀ ਪਿਛਲੇ ਹਫ਼ਤੇ ਤਕਰੀਬਨ, ਕਿਉਂਕਿ ਕਿਰਲੀਆਂ ਤਾਂ ਹੈ ਨਹੀਂ ਇੱਥੇ ਭਾਈ, ਤੇ ਉਹਨਾਂ ਨੂੰ ਫਿਰ ਉੱਥੇ ਉਹਨਾਂ ਪੰਛੀਆਂ ਨੂੰ ਇਨਵਾਈਟ ਕਰਨਾ ਪੈਂਦਾ ਉਸ ਏਰੀਏ ਦੇ ਵਿੱਚ, ਕਿਉਂਕਿ ਉਹ ਆਮ ਨਹੀਂ ਹਰ ਪਾਸੇ ਦਿਖਦੇ ਆ, ਤੇ ਉਹਨਾਂ ਦੇ ਲਈ ਫਿਰ ਜਿਹੜੇ ਨੇ ਪੰਛੀਆਂ ਦੇ ਜਿਹੜੇ ਨੇ ਜਿਹੜੇ ਘਰ ਜਿਹੜੇ ਬਣਾ ਕੇ ਉਹਦਾ ਜਿਹੜਾ ਬਕਾਇਦਾ ਸ਼ੇਕ ਦੇਖਣਾ ਪੈਂਦਾ ਕਿਸ ਸਾਈਜ਼ ਦਾ ਹੈ, ਤੇ ਉਹ ਪੰਛੀ ਫਿਰ ਆ ਕੇ ਉੱਥੇ ਆਪਣੇ ਬੱਚੇ ਦਿੰਦੇ ਆ, ਫਿਰ ਹੌਲੀ ਹੌਲੀ ਉੱਥੇ ਵਿਚਰਨ ਲੱਗ ਜਾਂਦੇ ਆ। ਉਹਨਾਂ ਨੂੰ ਇਨਵੀਟੇਸ਼ਨ ਭੇਜਦੇ ਆ ਇਸ ਤਰ੍ਹਾਂ, ਮਤਲਬ ਕਿ ਇੱਕ ਮੈਸੇਜ ਹੁੰਦਾ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਕਿ ਸਾਡੇ ਵੀ ਬਗੀਚੇ ਦੇ ਵਿੱਚ ਆਓ ਭਾਈ। ਤੇ ਇਸੇ ਤਰ੍ਹਾਂ ਕੁਦਰਤੀ ਕੀਟ ਜਿਹੜੇ ਨੇ ਨਿਯੰਤਰਕ ਵਜੋਂ ਕੁਦਰਤੀ ਸੰਤੁਲਨ ਬਣਾਈ ਰੱਖਣ ਦੇ ਵਿੱਚ ਖਾਸ ਭੂਮਿਕਾ ਨਿਭਾ ਸਕਦੀਆਂ ਨੇ। ਇਸੇ ਦੌਰਾਨ ਡਾਕਟਰ ਅਚਮਦ ਕਹਿੰਦੇ ਨੇ ਕਿ ਇਸ ਜਿਹੜਾ ਪਰਿਕਲਪਨਾ ਦੀ ਜਿਹੜੀ ਹੈ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਕਿਰਲੀਆਂ ਬਿਮਾਰੀਆਂ ਫੈਲਾਉਂਦੀਆਂ ਨੇ। ਯੂਨੀਵਰਸਿਟੀ ਆਫ਼ ਮਲਾਇਆ ਦੇ ਵੱਲੋਂ ਕੀਤੇ ਗਏ ਇੱਕ ਅਧਿਐਨ ਦੇ ਵਿੱਚ ਦੇਖਿਆ ਗਿਆ ਕਿ 20-60% ਕਿਰਲੀਆਂ ਜਿਹੜੀਆਂ ਨੇ ਉਹਨਾਂ ਦੀਆਂ ਆਂਦਰਾਂ ਅੰਦਰ ਸਾਲਮੋਨੇਲਾ ਨਾਮੀ ਬੈਕਟੀਰੀਆ ਹੁੰਦਾ ਹੈ, ਜੋ ਬੜਾ ਖਤਰਨਾਕ ਹੈ ਵੈਸੇ ਤਾਂ, ਜਿਹੜੇ ਆਪਾਂ ਕੁੱਕੜ ਵਗੈਰਾ ਖਾਂਦੇ ਹਾਂ, ਜਿਹੜੀ ਫੂਡ ਪੋਇਜ਼ਨ ਹੋ ਜਾਂਦੀ ਹੈ ਜਾਂ ਪੇਟ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ, ਉਹ ਸਾਰੀਆਂ ਚੀਜ਼ਾਂ, ਸਾਲਮੋਨੇਲਾ ਬੜਾ ਖਤਰਨਾਕ ਹੈ ਅਤੇ ਜਿਹੜਾ ਬੈਕਟੀਰੀਆ ਹੈ, ਅਤੇ ਜਿਹੜਾ ਫੁੱਲ ਜਿਹੜਾ ਇਸ ਨੂੰ ਜਦੋਂ ਆਪਾਂ ਗਰਮ ਵੀ ਖਾਣਾ ਹੈ, ਚਿਕਨ ਖਾਣਾ ਜਾਂ ਕੁਛ, ਉਹਦੇ ਵਿੱਚ ਜ਼ਿਆਦਾ ਹੁੰਦਾ ਹੈ, ਅਤੇ ਉਹ ਤਾਂ ਹੀ ਕਹਿੰਦੇ ਆ ਕਿ ਭਾਈ ਉਹਨੂੰ ਚੰਗੀ ਤਰ੍ਹਾਂ ਪਕਾ ਕੇ ਕੱਚਾ ਨਹੀਂ ਖਾਣਾ ਚਾਹੀਦਾ, ਖਾਸ ਕਰਕੇ ਚਿਕਨ ਜਾਂ ਕਿਸੇ ਵੀ ਜਦੋਂ ਤੁਸੀਂ ਕਿਚਨ ਦੇ ਵਿੱਚ ਚਿਕਨ ਬਣਾ ਰਹੇ ਹੋ ਤਾਂ ਜਿਹੜੇ ਭਾਂਡੇ ਉਹਦੇ ਲਈ ਵਰਤੇ ਨੇ ਜਾਂ ਕੱਚਾ ਤੁਸੀਂ ਉਹਨੂੰ ਮਤਲਬ ਕਿ ਤਿਆਰੀ ਕੀਤੀ ਹੈ ਤਾਂ ਸਾਫ਼ ਕੀਤਾ ਕਰਦੇ ਆ, ਚਾਹੇ ਉਹ ਪਲੇਟ ਹੈ ਚਾਹੇ ਕੋਈ ਜਿਹਦੇ ਉੱਤੇ ਰੱਖ ਕੇ ਕੱਟਿਆ ਡੈਸ਼ ਬੋਰਡ ਹੈਗਾ ਜਿਹੜਾ, ਤਾਂ ਉਹਨੂੰ ਜਿਹੜਾ ਹੋਰ ਪਾਸੇ ਨਹੀਂ ਵਰਤਣਾ ਚਾਹੀਦਾ, ਸਿਰਫ ਤੇ ਸਿਰਫ ਉਹ ਚਿਕਨ ਦੇ ਲਈ ਹੀ ਰੱਖਣਾ ਚਾਹੀਦਾ, ਕਿਉਂਕਿ ਇਹ ਬੈਕਟੀਰੀਆ ਜੇ ਅੰਦਰ ਚਲ ਗਿਆ ਇੱਕ ਵਾਰੀ ਤੁਹਾਡੇ ਤੇ ਤੁਹਾਨੂੰ ਲੰਮੇ ਸਮੇਂ ਤੱਕ ਜਿਹੜਾ ਬੈੱਡ ਦੇ ਉੱਤੇ ਪਾ ਸਕਦਾ, ਤੇ ਕਈ ਵਾਰੀ ਜਾਨ ਵੀ ਜਾ ਸਕਦੀ ਹੈ ਵੈਸੇ ਤਾਂ, ਜਦੋਂ ਫੂਡ ਪੋਇਜ਼ਨ ਬਲੱਡ ਦੇ ਵਿੱਚ ਜਿਹੜੀ ਬਦਲ ਜਾਵੇ ਤਾਂ ਹੋਰ ਸਾਰੀਆਂ ਚੀਜ਼ਾਂ ਨੇ। ਇਹ ਬੈਕਟੀਰੀਆ ਵੱਡੇ ਪੱਧਰ ਦੇ ਉੱਤੇ ਹੁੰਦਾ ਇਹਦੇ ਵਿੱਚ ਕਿਰਲੀ ਦੇ ਵਿੱਚ। ਹਾਲਾਂਕਿ ਸੈਮਸਨ ਕਹਿੰਦੇ ਨੇ ਕਿ ਹੋ ਸਕਦਾ ਕਿ ਇਸ ਬੈਕਟੀਰੀਆ ਦਾ ਇਨਸਾਨ ਦੇ ਉੱਤੇ ਪ੍ਰਭਾਵ ਜਿਹੜਾ ਇਕਦਮ ਨਾ ਹੋਵੇ, ਤੇ ਇਸਦੀ ਵੀ ਵਿਗਿਆਨਕ ਪੁਸ਼ਟੀ ਨਹੀਂ ਹੋਈ ਹੈ ਕਿ ਕਿਰਲੀ ਦੇ ਵੱਲੋਂ ਛੂਹੇ ਗਏ ਜਾਂ ਕਿਰਲੀ ਡਿੱਗੇ ਹੋਏ ਭੋਜਨ ਖਾਣ ਤੋਂ ਤੁਰੰਤ ਬਾਅਦ ਕੋਈ ਵਿਅਕਤੀ ਪ੍ਰਭਾਵਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਸ਼ਵ ਸਿਹਤ ਸੰਗਠਨ ਤੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਪੁਸ਼ਟੀ ਕੀਤੀ ਹੈ ਕਿ ਭੋਜਨ ਦੂਸ਼ਿਤ ਹੋਣ ਦਾ ਮੁੱਖ ਖਤਰਾ ਕਿਰਲੀਆਂ ਦੇ ਕਾਰਨ ਨਹੀਂ ਹੁੰਦਾ, ਬਲਕਿ ਉਸ ਕੱਚੀ ਸਮੱਗਰੀ ਤੋਂ ਹੁੰਦਾ ਹੈ ਜਿਸ ਨੂੰ ਚੰਗੀ ਤਰ੍ਹਾਂ ਪਕਾਇਆ ਨਹੀਂ ਗਿਆ ਹੁੰਦਾ। ਲਓ ਜੀ, ਸਪਸ਼ਟ ਹੋ ਗਈ। ਚਲੋ, ਸਾਡੀ ਤਾਂ ਇਹ ਲਾਈਨ ਤਾਂ ਕਰਕੇ ਮੈਂ ਇਸ ਦੀ ਗੱਲ ਕੀਤੀ ਸੀ, ਇਹਨਾਂ ਨੇ ਵੀ ਸਪਸ਼ਟ ਕਰ ਦਿੱਤਾ, ਕਿਉਂਕਿ ਜਿਹੜਾ ਕੱਚੀ ਚੀਜ਼ ਆ ਉਹ ਚੰਗੀ ਤਰ੍ਹਾਂ ਪਕਾਉਂਦੇ ਨਹੀਂ ਤਾਂ ਉਹਦੇ ਵਿੱਚ ਸਾਲਮੋਨੇਲਾ ਹੋ ਜਾਂਦਾ ਹੈ। ਸ਼ਹਿਰਾਂ ਦਾ ਕੁਦਰਤੀ ਢਾਂਚਾ ਕੀ ਹੈ? ਤਾਮਿਲਨਾਡੂ ਦੇ ਵਿੱਚ ਮੱਛਰਾਂ ਦੀ ਸਮੱਸਿਆ ਇਹ ਵੀ ਇੱਕ ਜਿਹੜੀ ਦੋ ਚਿੱਤੀ ਹੈ ਸਾਡੀ ਦੂਰ ਹੋ ਗਈ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਭਾਈ ਉਹ ਲੈ ਆਹਦਾ ਹੁਣ ਕਿਰਲੀ ਡੈਗੀ ਦੁੱਧ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਸਬਜ਼ੀ ਦੇ ਵਿੱਚ ਤੇ ਉਹ ਨਹੀਂ। ਵੈਸੇ ਤਾਂ ਉਦਾਂ ਪਰਹੇਜ਼ ਕਰਨਾ ਚਾਹੀਦਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਕੱਢ ਕੇ ਖਾ ਲਓ, ਪਰ ਇਹ ਜਿਹੜਾ ਕਿਤੇ ਨਾ ਕਿਤੇ ਭਰਮ ਨੇ ਸਾਡੇ ਜਿੱਦਾਂ ਕਿ ਫੁਲਵੈਰੀ ਦਾ ਭਰਮ ਪਿਆ ਹੋਇਆ ਹੋਰ ਸਾਰੀਆਂ ਚੀਜ਼ਾਂ ਦਾ ਕਿ ਮੱਛੀ ਖਾ ਕੇ ਭਾਈ ਦੁੱਧ ਨਹੀਂ ਪੀਣਾ ਜਾਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ। ਮੈਂ ਜਦੋਂ ਦਾ ਫਿਨਲੈਂਡ ਆਇਆ ਹੋਇਆ 20-22 ਸਾਲ ਹੋ ਗਏ ਨੇ, ਐਸਾ ਕੋਈ ਦਿਨ ਹੋਏਗਾ ਜਿੱਦਣ ਮੱਛੀ ਦੇ ਨਾਲ ਦੁੱਧ ਜਾਂ ਦਹੀਂ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ, ਕਿਉਂਕਿ ਮੱਛੀ ਦੇ ਜਿਹੜੀ ਹੈ ਉਹ ਕਰੀਮ ਦੇ ਵਿੱਚ ਹੀ ਪਕਾਉਂਦੇ ਨੇ, ਵਿੱਚ ਬਕਾਇਦਾ ਕਰੀਮ ਐਡ ਕਰਦੇ ਆ ਤੇ ਉਹ ਚਾਹੇ ਸੂਪ ਹੋ ਗਏ ਚਾਹੇ ਹੋਰ ਜਿਹੜੀ ਡਿਸ਼ ਬਣਦੀ ਹੈ। ਇਸੇ ਤਰ੍ਹਾਂ ਬੱਚੇ ਜਿਹੜੇ ਨੇ ਜਦੋਂ ਦੇ ਜੰਮੇ ਆ ਉਹ ਛੋਟੇ ਹੁੰਦੇ ਵੀ ਜਿਹੜਾ ਮੱਛੀ ਖਿਲਾਉਂਦੇ ਸੀ ਉਹਨਾਂ ਨੂੰ ਸਾਰਾ ਕੁਝ ਕਰਦੇ ਸੀ ਤੇ ਨਾਲ ਦੁੱਧ ਵੀ ਪੀਂਦੇ ਆ, ਕੋਈ ਵੀ ਮੀਟ ਹੋਵੇ ਖਾਂਦੇ ਆ। ਤੇ ਇੱਥੇ ਤਾਂ ਬੱਚੇ ਜਿਹੜੇ ਨੇ ਜਾਂ ਅਡਲਟ ਵੀ ਨੇ ਉਹ ਪਾਣੀ ਘੱਟ ਪੀਂਦੇ ਆ ਤੇ ਲੰਚ ਦੇ ਨਾਲ ਡਿਨਰ ਦੇ ਨਾਲ ਬ੍ਰੇਕਫਾਸਟ ਦੇ ਨਾਲ ਦੁੱਧ ਹੀ ਜ਼ਿਆਦਾ ਪੀਂਦੇ ਨੇ। ਸ਼ਹਿਰਾਂ ਦਾ ਕੁਦਰਤੀ ਢਾਂਚਾ ਜਿਹੜਾ ਤਾਮਿਲਨਾਡੂ ਦੇ ਵਿੱਚ ਮੱਛਰਾਂ ਦੀ ਸਮੱਸਿਆ ਦੇ ਕਾਰਨ ਗੰਭੀਰ ਬਿਮਾਰੀਆਂ ਜਿਵੇਂ ਕਿ ਡੇਂਗੂ ਦਾ ਬੁਖਾਰ, ਚਿਕਨਗੁੜੀਆਂ ਅਤੇ ਮਲੇਰੀਆ ਫੈਲ ਰਿਹਾ। ਸੈਮਸਨ ਕਹਿੰਦੇ ਨੇ ਕਿ ਇਹ ਚਿੰਤਾ ਦਾ ਵਿਸ਼ਾ ਹੈ। ਕਈ ਤਰ੍ਹਾਂ ਦੇ ਜੀਵ ਜਿਵੇਂ ਕਿ ਡੱਡੂ, ਟੋਡ, ਕਿਰਲੀਆਂ ਜਿਹੇ ਜੀਵ ਜੋ ਇਨ੍ਹਾਂ ਖਤਰਨਾਕ ਮੱਛਰਾਂ ਨੂੰ ਕਾਬੂ ਕਰਨ ਦੇ ਲਈ ਜ਼ਰੂਰੀ ਨੇ ਉਨ੍ਹਾਂ ਦੀ ਗਿਣਤੀ ਘੱਟ ਰਹੀ ਹੈ। ਖਾਸ ਕਰਕੇ ਕਿਰਲੀਆਂ ਸਿਰਫ ਮੱਛਰਾਂ ਨੂੰ ਹੀ ਨਹੀਂ ਹੋਰ ਕੀੜੇ ਮਕੌੜਿਆਂ ਜਿਵੇਂ ਕਿ ਕੋਕਰਚਾਂ ਨੂੰ ਵੀ ਕਾਬੂ ਕਰਦੀਆਂ ਨੇ। ਉਹ ਜਿਹੜੇ ਆਪਣੇ ਜਦੋਂ ਆਪਾਂ ਹੁਣ ਝੋਨਾ ਆ ਜਾਂਦਾ ਹੁੰਦਾ ਨਾ ਜੀ, ਉਦੋਂ ਆ ਹਰੇ ਹਰੇ ਹੁੰਦੇ ਆ ਆਪਣੇ, ਮੈਨੂੰ ਚੇਤਾ ਭੁੱਲ ਗਿਆ ਉਹਨਾਂ ਨੂੰ ਕੀ ਕਹਿੰਦੇ ਆ, ਆ ਜਿਹੜੇ ਛਾਲਾ ਮਾਰਦੇ ਹੁੰਦੇ ਆ ਚੁੱਭਦੇ ਬਹੁਤ ਆ, ਤੇ ਫੋਟੋ ਪਾ ਦਾਂਗਾ ਉਹਦੇ ਉੱਤੇ ਪੋਸਟਰ ਦੇ ਉੱਤੇ, ਚੇਤਾ ਆ ਜਾਏਗਾ। ਤੇ ਤੁਹਾਨੂੰ ਚੇਤਾ ਆਇਆ ਤਾਂ ਬਚਪਨ ਦੀਆਂ ਗੱਲਾਂ ਜ਼ਰੂਰ ਦੱਸਿਓ। ਉਹ ਹਰੇ ਹਰੇ ਹੁੰਦੇ ਆ, ਲੰਬੀਆਂ ਲੱਤਾਂ ਹੁੰਦੀਆਂ ਪਿਛਲੀਆਂ ਤੇ ਮੋਰਲੀਆਂ ਲੱਤਾਂ ਛੋਟੀਆਂ ਹੁੰਦੀਆਂ ਆ, ਤੇ ਉਹ ਜਿਹਦੇ ਹੈਲੀਕਾਪਟਰ ਜੇ ਵੀ ਉੱਡਦੇ ਹੁੰਦੇ ਉਹਨਾਂ ਦੀ ਪ੍ਰਜਾਤੀ ਦੇ ਵਿੱਚੋਂ ਹੀ ਆ। ਇਹ ਬਰਾਊਨ ਕਲਰ ਤੇ ਹੁੰਦੇ ਆ ਜਾਂ ਹਰੇ ਜ਼ਿਆਦਾ ਹੁੰਦੇ ਆ, ਜਦੋਂ ਝੋਨਾ ਲੱਗਦਾ ਉਦੋਂ ਜ਼ਿਆਦਾ ਹੋ ਜਾਂਦੇ ਆ ਉਹ। ਉਹਨਾਂ ਦੀ ਮੌਜੂਦਗੀ ਟਿੱਡੀਆਂ ਕਹਿੰਦੇ ਨੇ ਸ਼ਾਇਦ ਉਹਨਾਂ ਨੂੰ ਉੜ ਕੇ ਕਾਫ਼ੀ ਜਿਹੜਾ ਤਬਾਹੀ ਵੀ ਮਚਾਉਂਦੇ ਆ ਫਸਲਾਂ ਦੀ। ਉਹਨਾਂ ਦੀ ਮੌਜੂਦਗੀ ਕੁਦਰਤੀ ਸਾਫ਼ ਸਫਾਈ ਦੇ ਲਈ ਜ਼ਰੂਰੀ ਹੈ, ਕਿਰਲੀਆਂ ਜਿਹੜੀਆਂ ਨੇ। ਮਾਹਰ ਕਹਿੰਦੇ ਨੇ ਕਿ ਭਾਵੇਂ ਕਿ ਕਿਰਲੀਆਂ ਪੂਰੀ ਤਰ੍ਹਾਂ ਮੱਛਰਾਂ ਦਾ ਖਾਤਮਾ ਨਹੀਂ ਕਰਦੀਆਂ ਪਰ ਲੱਖਾਂ ਘਰਾਂ ਦੇ ਵਿੱਚ ਮੱਛਰਾਂ ਦਾ ਕੁੱਲ ਪ੍ਰਭਾਵ ਘਟਾਉਣ ਦੇ ਵਿੱਚ ਮਦਦ ਕਰਦੀਆਂ ਨੇ। ਸੈਮਸਨ ਨੇ ਸਮਝਾਇਆ ਕਿ ਇਹ ਸਿਰਫ ਇੱਕ ਘਰ ਵਿੱਚ ਇੱਕ ਕਿਰਲੀ ਦੀ ਗੱਲ ਨਹੀਂ ਹੈ, ਇਹ ਉਸ ਕੁਦਰਤੀ ਸੇਵਾ ਦੇ ਬਾਰੇ ਹੈ ਜੋ ਹਜ਼ਾਰਾਂ ਕਿਰਲੀਆਂ ਹਰ ਸ਼ਹਿਰ ਦੇ ਵਿੱਚ ਹਰ ਰੋਜ਼ ਕਰਦੀਆਂ। ਸ਼ਹਿਰ ਆਧੁਨਿਕ ਈਕੋ ਸਿਸਟਮ ਹਨ ਜੋ ਕਿ ਕੰਕਰੀਟ, ਰੋਸ਼ਨੀ ਤੇ ਮਨੁੱਖੀ ਗਤੀਵਿਧੀਆਂ ਦੀ ਸਹਿ ਹੋਂਦ ਦੇ ਉੱਤੇ ਆਧਾਰਿਤ ਨੇ। ਚੇਨਈ ਜਿਹੇ ਜਿਹੜਾ ਸ਼ਹਿਰਾਂ ਦੇ ਵਿੱਚ ਜਿੱਥੇ ਤਕਰੀਬਨ ਸਾਰਾ ਸਾਲ ਹੀ ਹਵਾ ਹੁਮਸ ਭਰੀ ਰਹਿੰਦੀ ਹੈ, ਅਜਿਹੇ ਇੱਕੋ ਜ਼ੋਨ ਸਰਗਰਮ ਨੇ। ਕੀੜੇ ਮਕੌੜੇ, ਖੜੇ ਪਾਣੀ, ਖੁੱਲ੍ਹੇ ਨਾਲਿਆਂ, ਰੁਕੇ ਹੋਏ ਪਾਣੀ ਤੇ ਨਿਰਮਾਣ ਵਾਲੀਆਂ ਥਾਵਾਂ ਦੇ ਉੱਤੇ ਲੱਗੇ ਕੂੜੇ ਦੇ ਢੇਰਾਂ ਦੇ ਵਿੱਚ ਵਧਦੇ ਫੁੱਲਦੇ ਨੇ, ਜਿਹਦੇ ਕਾਰਨ ਕਿਰਲੀਆਂ ਜਿਹੇ ਜੀਵਾਂ ਦਾ ਉਨ੍ਹਾਂ ਨੂੰ ਖਾਣਾ ਜ਼ਰੂਰੀ ਹੋ ਜਾਂਦਾ। ਘਰ ਦੇ ਵਿੱਚ ਕੋਈ ਕਿਰਲੀ ਨਾ ਹੋਵੇ ਤਾਂ ਕੀ ਹੋਏਗਾ? ਜੇਕਰ ਘਰ ਦੇ ਵਿੱਚ ਕਿਰਲੀਆਂ ਨਹੀਂ ਨੇ ਤਾਂ ਕੀੜੇ ਮਕੌੜਿਆਂ ਦੀ ਗਿਣਤੀ ਬਹੁਤ ਵੱਧ ਸਕਦੀ ਹੈ। ਕਿਰਲੀਆਂ ਖਤਮ ਹੋਣ ਦੇ ਨਾਲ ਪੈਦਾ ਹੋਇਆ ਸੰਕਟ ਰਾਤੋ ਰਾਤ ਮਹਿਸੂਸ ਨਹੀਂ ਹੋਵੇਗਾ। ਹਾਲਾਂਕਿ ਮਨੁੱਖ ਦੇ ਵਿੱਚ ਕੀੜਿਆਂ ਮਕੌੜਿਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੈ। ਜਦੋਂ ਇਹ ਕੁਦਰਤੀ ਪ੍ਰਕਿਰਿਆ ਖਤਮ ਹੋ ਜਾਵੇਗੀ ਤਾਂ ਸਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਕਵਿਤਾ ਕਹਿੰਦੇ ਨੇ ਕਿ ਭਾਵੇਂ ਕਿ ਉਨ੍ਹਾਂ ਦੀ ਕਿਰਲੀਆਂ ਤੋਂ ਘਿਰਣਾ ਅਤੇ ਡਰ ਬਿਲਕੁਲ ਨਹੀਂ ਬਦਲਿਆ ਪਰ ਮੈਂ ਦੇਖਦਿਆਂ ਹਾਂ ਕਿ ਉਨ੍ਹਾਂ ਤੋਂ ਛੁਟਕਾਰਾ ਲੈਣ ਦਾ ਵਿਚਾਰ ਛੱਡ ਦਿੱਤਾ ਹੈ। ਮੇਰਾ ਪੁੱਤਰ ਹੁਣ ਕਿਰਲੀਆਂ ਤੋਂ ਜ਼ਿਆਦਾ ਨਹੀਂ ਡਰਦਾ, ਸਗੋਂ ਉਹ ਕਿਰਲੀਆਂ ਦੇ ਵੱਲੋਂ ਕੀਤੇ ਜਾਂਦੇ ਸ਼ਿਕਾਰ ਨੂੰ ਦੇਖ ਕੇ ਹੈਰਾਨ ਹੁੰਦਾ ਹੈ ਕਿ ਉਹ ਹੁਣ ਮੈਨੂੰ ਸਮਝਾਉਂਦਾ ਹੈ ਕਿ ਕਿਰਲੀਆਂ ਦੀ ਹੋਂਦ ਇਕੋ ਸਿਸਟਮ ਦੇ ਲਈ ਕਿੰਨੀ ਅਹਿਮੀਅਤ ਰੱਖਦੀ ਹੈ। ਇਨਸਾਨਾਂ ਤੇ ਹੋਰ ਜੀਵਾਂ ਦੇ ਇਕੱਠੇ ਰਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਡੇ ਵਰਗੇ ਲੋਕ ਉਨ੍ਹਾਂ ਪ੍ਰਤੀ ਆਪਣੇ ਡਰ ਜਾਂ ਨਫ਼ਰਤ ਨੂੰ ਖਤਮ ਕਰਦੇ ਨੇ। ਬਸ ਸਾਨੂੰ ਆਪਣੀ ਸਮਝ ਵਧਾਉਣ ਦੀ ਜਿਹੜੀ ਹੈ ਲੋੜ ਹੈ ਤੇ ਮੈਨੂੰ ਹੁਣ ਇਹ ਸਮਝ ਆ ਗਈ ਹੈ ਕਿ ਆਪਣੇ ਆਲੇ ਦੁਆਲੇ ਸੰਤੁਲਨ ਬਣਾਈ ਰੱਖਣ ਦੇ ਲਈ ਕਿਰਲੀਆਂ ਦੀ ਹੋਂਦ ਬਹੁਤ ਜਿਹੜੀ ਹੈ ਮਾਇਨੇ ਰੱਖਦੀ ਹੈ। ਡਾਕਟਰ ਥੈਨੀ ਗੈਵਿਲ ਕਹਿੰਦੇ ਨੇ ਕਿ ਮੱਛਰਾਂ ਤੇ ਹੋਰ ਕੀੜੇ ਮਕੌੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਕੀਟਨਾਸ਼ਕ ਵਰਗੀਆਂ ਕਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਦੇ ਕਈ ਮਾਰੂ ਪ੍ਰਭਾਵ ਵੀ ਹੁੰਦੇ ਹੈ। ਡਾਕਟਰ ਸਾਹਿਬ ਕਹਿੰਦੇ ਨੇ ਕਿ ਕੀੜੇ ਮਕੌੜੇ ਕੀਟਨਾਸ਼ਕਾਂ ਪ੍ਰਤੀ ਆਪਣੀ ਪ੍ਰਤੀਰੋਧ ਸਮਰੱਥਾ ਵਿਕਸਿਤ ਕਰ ਲੈਂਦੇ ਨੇ ਜਿਹਦੇ ਕਾਰਨ ਕੀਟਨਾਸ਼ਕਾਂ ਦਾ ਉਨ੍ਹਾਂ ਦੇ ਉੱਤੇ ਅਸਰ ਨਹੀਂ ਹੁੰਦਾ। ਦੂਜੇ ਪਾਸੇ ਕੀਟਨਾਸ਼ਕ ਉਨ੍ਹਾਂ ਜੀਵਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਨੇ ਜੋ ਇਨ੍ਹਾਂ ਕੀੜਿਆਂ ਨੂੰ ਖਾਂਦੇ ਨੇ ਜਾਂ ਉਨ੍ਹਾਂ ਦਾ ਸ਼ਿਕਾਰ ਕਰਦੇ ਹੈ। ਡੱਡੂਆਂ ਤੇ ਕਿਰਲੀਆਂ ਦੀ ਹੋਂਦ ਇਕ ਅਜਿਹਾ ਕੁਦਰਤੀ ਹੱਲ ਹੈ ਜਿਹਦੇ ਕੋਈ ਮਾਰੂ ਪ੍ਰਭਾਵ ਨਹੀਂ ਨੇ। ਤਾਮਿਲਨਾਡੂ ਦੇ ਘਰਾਂ ਦੇ ਵਿਚ ਫਿਰ ਭਾਵੇਂ ਉਹ ਚੇਨਈ ਵਰਗੇ ਭੀੜ ਭਾੜ ਵਾਲੇ ਜਿਹੜੇ ਸ਼ਹਿਰਾਂ ਦੇ ਅਪਾਰਟਮੈਂਟ ਹੋਣ ਜਾਂ ਖੇਤਾਂ ਦੇ ਨਾਲ ਘਿਰੇ ਪਿੰਡਾਂ ਦੇ ਘਰ ਹੋਣ, ਕਿਰਲੀਆਂ ਵਰਗੇ ਕੁਝ ਜੀਵ ਮਨੁੱਖੀ ਵਸੇਵੇ ਦੇ ਨਾਲ ਅਨੁਕੂਲ ਹੋ ਚੁੱਕੇ ਨੇ ਤੇ ਉੱਥੇ ਰਹਿੰਦੇ ਨੇ। ਅਸੀਂ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਾਂ। ਜੀ ਦੋਸਤੋ, ਇਹ ਹੈ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਿਰਲੀਆਂ ਦੀ ਭੂਮਿਕਾ। ਜੇ ਸਾਡੇ ਘਰਾਂ ਦੇ ਵਿੱਚੋਂ ਕਿਰਲੀਆਂ ਗਾਇਬ ਹੋ ਜਾਣ ਤਾਂ ਕੀ ਹੋਵੇਗਾ? ਇਹਨਾਂ ਦਾ ਇਕੋਸਿਸਟਮ ਦੇ ਉੱਤੇ ਪ੍ਰਭਾਵ ਇਹੋ ਜਿਹਾ ਜਿਹੜਾ ਪੈ ਸਕਦਾ ਹੈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਆਪਾਂ ਇੱਕ ਗੱਡੀ ਗੱਲ ਹੋਰ ਕਰਦੇ ਹਾਂ, ਗੱਡੀ ਅੱਗੇ ਵਧਾਉਂਦੇ ਹਾਂ ਤੇ ਜ਼ਿੰਦਗੀ ਦੀ ਬਾਤ ਥੋੜੀ ਜਿਹੀ ਪਾਉਂਦੇ ਹਾਂ ਜੀਵ ਜੰਤੂਆਂ ਤੋਂ ਬਾਅਦ। ਤੇ ਜ਼ਿੰਦਗੀ ਦੀ ਬਾਤ ਪਾਉਣ ਦੇ ਲਈ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਫਿਰ ਆਪਾਂ ਟੁੱਟੀ ਡੰਡੀ ਵਾਲਾ ਕੱਪ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਾਕਮਾਲ ਗੱਲ ਹੁੰਦੀ ਹੈ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਦੀ ਕਲਮ ਦੇ ਵਿੱਚੋਂ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਅੱਧੇ ਮਿੰਟ ਦਾ ਆਪਾਂ ਬ੍ਰੇਕ ਲੈਣਾ, ਜ਼ਿਆਦਾ ਨਹੀਂ, ਤੇ ਫਿਰ ਗੱਲਬਾਤ ਆਪਾਂ ਅੱਗੇ ਵਧਾਉਂਦੇ ਹਾਂ ਜੀ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ। ਤੇ ਆਖਰੀ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ। ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਟੁੱਟੀ ਡੰਡੀ ਵਾਲਾ ਕੱਪ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਤੇ ਦੁਆਬਾ ਰੇੜਗਾਮਾ ਚ। ਮਾਰਚ ਦਾ ਕੋਸਾ ਕੋਸਾ ਦਿਨ ਸੀ ਤੇ ਮੈਂ ਜਲਦੀ ਹੀ ਯੂਨੀਵਰਸਿਟੀ ਚਲਿਆ ਗਿਆ, ਕਿਉਂਕਿ ਕ੍ਰੀਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਤੇ ਵਿਭਾਗ ਦੇ ਚੇਅਰ ਡਾਕਟਰ ਐਡਮ ਨੂੰ ਸਟਾਰਬਕਸ ਕੌਫੀ ਹਾਊਸ ਦੇ ਵਿੱਚ 2 ਵਜੇ ਮਿਲਣਾ ਸੀ। ਜਦੋਂ ਮੈਂ ਕੌਫੀ ਹਾਊਸ ਦੇ ਵਿੱਚ 5 ਕੁ ਮਿੰਟ ਪਹਿਲਾਂ ਪਹੁੰਚਿਆ ਤਾਂ ਡਾਕਟਰ ਐਡਮ ਨੁੱਕਰ ਦੇ ਟੇਬਲ ਦੇ ਉੱਤੇ ਆਪਣਾ ਕੌਫੀ ਦਾ ਕੱਪ ਲੈ ਕੇ ਬੈਠੇ ਨੇ, ਮੇਰੀ ਉਡੀਕ ਕਰ ਰਹੇ ਨੇ। ਦਰਅਸਲ ਇਸ ਮੁਲਕ ਦੇ ਵਿੱਚ ਹਰ ਵਿਅਕਤੀ ਸਮੇਂ ਦੀ ਬਹੁਤ ਕਦਰ ਕਰਦਾ ਹੈ ਤੇ ਨਿਸ਼ਚਿਤ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੁੰਦਾ। ਹਰੇਕ ਦੇ ਲਈ ਆਪਣਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ, ਡਾਕਟਰ ਸਾਹਿਬ ਅਮਰੀਕਾ ਵੱਸਦੇ ਨੇ। ਤੇ ਵੈਸੇ ਵੀ ਯੂਨੀਵਰਸਿਟੀ ਦੇ ਵਿੱਚ ਚੇਅਰ ਦੇ ਲਈ ਆਪਣੇ ਅਕਾਦਮਿਕ ਰੁਝੇਵਿਆਂ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕੀ ਕਾਰਜ ਵੀ ਹੁੰਦੇ ਹੈ। ਅਸੀਂ ਬੜੇ ਤਪਾਕ ਦੇ ਨਾਲ ਇੱਕ ਦੂਜੇ ਨੂੰ ਮਿਲਦੇ ਹਾਂ। ਦਰਅਸਲ ਅਸੀਂ ਇੱਕ ਵਾਰ ਪਹਿਲਾਂ ਵੀ ਜਿਹੜਾ ਮਿਲ ਚੁੱਕੇ ਸਾਂ, ਜਦੋਂ ਮੈਂ ਆਪਣੇ ਚੋਣਵੇਂ ਲੇਖਾਂ ਦੀ ਅੰਗਰੇਜ਼ੀ ਦੇ ਵਿੱਚ ਅਨੁਵਾਦਿਤ ਕਿਤਾਬ ਉਨ੍ਹਾਂ ਨੂੰ ਦਿੱਤੀ ਸੀ। ਅੱਜ ਉਸ ਕਿਤਾਬ ਡਾਕਟਰ ਐਡਮ ਦੇ ਵਿਚਾਰ ਅਤੇ ਪ੍ਰਤੀਕਰਮ ਜਾਣਨ ਦੇ ਲਈ ਮਿਲਣ ਦਾ ਸਬੱਬ ਬਣਿਆ ਸੀ। ਮਿਲ ਬੈਠਣ ਦੇ ਲਈ ਇਹ ਥਾਂ ਸਭ ਤੋਂ ਵਧੀਆ ਹੁੰਦੀ ਹੈ, ਕਿਉਂਕਿ ਤੁਸੀਂ ਕੌਫੀ ਦੇ ਘੁੱਟ ਭਰਦੇ ਹੋਏ ਅਕਾਦਮਿਕ ਵਿਸ਼ਿਆਂ ਦੇ ਉੱਤੇ ਡੂੰਘਾਈ ਦੇ ਨਾਲ ਜਿਹੜਾ ਗੰਭੀਰ ਚਰਚਾ ਕਰ ਸਕਦੇ ਹੋ। ਮੈਂ ਜਦੋਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਹੜੀ ਕੌਫੀ ਪੀਵੋਗੇ ਤਾਂ ਉਨ੍ਹਾਂ ਨੇ ਕਿਹਾ, ਮੈਂ ਤਾਂ ਆਪਣੀ ਕੌਫੀ ਪੀ ਰਿਹਾ, ਮੈਂ ਕੌਫੀ ਪੀਂਦਿਆਂ ਆਪਣੇ ਦਫ਼ਤਰ ਦੇ ਵਿੱਚ ਰੁੱਝਿਆ ਹੋਇਆ ਸਾਂ, ਫਿਰ ਮੈਨੂੰ ਆਪਣੀ ਮੀਟਿੰਗ ਦਾ ਖਿਆਲ ਆਇਆ ਤਾਂ ਮੈਂ ਆਪਣਾ ਕੌਫੀ ਦਾ ਕੱਪ ਨਾਲ ਹੀ ਜਿਹੜਾ ਲੈ ਕੇ ਆ ਤੁਰਿਆ। ਦਰਅਸਲ ਹਰ ਪ੍ਰੋਫੈਸਰ ਕੌਫੀ ਦੀ ਮਸ਼ੀਨ ਆਪਣੇ ਕਮਰੇ ਦੇ ਵਿੱਚ ਰੱਖਦਾ ਹੈ ਤੇ ਜਦੋਂ ਵੀ ਚਿੱਤ ਕਰੇ ਆਪਣੀ ਕੌਫੀ ਖੁਦ ਬਣਾ ਕੇ ਪੀ ਲੈਂਦਾ ਹੈ। ਅਜਿਹਾ ਨਹੀਂ ਕਿ ਸੇਵਾਦਾਰ ਨੂੰ ਹਾਕ ਮਾਰੋ ਕਿ ਮੇਰੇ ਲਈ ਚਾਹ ਜਾਂ ਕੌਫੀ ਲੈ ਕੇ ਆ। ਮੈਨੂੰ ਪਹਿਲੀ ਵਾਰ ਬਹੁਤ ਅਚੰਭਾ ਲੱਗਿਆ ਸੀ ਜਦੋਂ ਮੈਂ ਡੀਨ ਸਾਇੰਸਜ਼ ਡੀਨ ਸਾਇੰਸ ਚ ਡਾਕਟਰ ਵਾਈਟ ਨੂੰ ਪਹਿਲੀ ਵਾਰ ਉਹਨਾਂ ਦੇ ਦਫ਼ਤਰ ਮਿਲਣ ਗਿਆ ਸੀ ਤਾਂ ਉਹਨਾਂ ਨੇ ਆਪਣੇ ਹੱਥੀ ਮੇਰੇ ਅਤੇ ਆਪਣੇ ਲਈ ਕੌਫੀ ਬਣਾਈ। ਕੌਫੀ ਪੀਂਦਿਆਂ ਹੀ ਉਹਨਾਂ ਨੇ ਮੇਰੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਕਿਹਾ ਕਿ ਸਾਨੂੰ ਇੱਕ ਫਿਜ਼ਿਕਸ ਦੇ ਪ੍ਰੋਫੈਸਰ ਦੀ ਜ਼ਰੂਰਤ ਹੈ ਜਿਹੜਾ ਕੁਝ ਕੋਰਸ ਪੜ੍ਹਾ ਸਕੇ। ਡਾਕਟਰ ਐਡਮ ਉੱਠਦਿਆਂ ਹੋਇਆਂ ਕਹਿਣ ਲੱਗੇ ਕਿ ਚਲੋ ਤੁਹਾਡੇ ਲਈ ਕੌਫੀ ਲੈ ਆਈਏ ਅਤੇ ਫਿਰ ਬੈਠਦੇ ਹਾਂ ਆਪਾਂ। ਇੱਥੇ ਇਹ ਵੀ ਰਿਵਾਜ਼ ਹੈ ਕਿ ਹਰ ਵਿਅਕਤੀ ਆਪਣੀ ਕੌਫੀ ਦੇ ਪੈਸੇ ਖੁਦ ਦਿੰਦਾ ਹੈ। ਜਦੋਂ ਮੈਂ ਆਪਣੀ ਕੌਫੀ ਲੈ ਕੇ ਟੇਬਲ ਦੇ ਉੱਤੇ ਬੈਠਾ ਤਾਂ ਚਾਨ ਚੱਕ ਮੇਰੀ ਨਜ਼ਰ ਉਹਨਾਂ ਦੇ ਕੌਫੀ ਦੇ ਕੱਪ ਦੇ ਉੱਤੇ ਪਈ ਜਿਹਦੀ ਡੰਡੀ ਹੀ ਨਹੀਂ ਸੀ। ਉਹ ਪੁਰਖਲੂਸ ਅੰਦਾਜ਼ ਦੇ ਵਿੱਚ ਆਪਣੇ ਕੱਪ ਦੇ ਵਿੱਚ ਕੌਫੀ ਦਾ ਆਨੰਦ ਮਾਣਦੇ ਹੋਏ ਮੇਰੀ ਕਿਤਾਬ ਦੇ ਬਾਰੇ ਆਪਣੇ ਵਿਚਾਰ ਦੱਸਣ ਲੱਗ ਪਏ। ਦੱਸਣ ਲੱਗੇ, ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਕੋਈ ਫਿਜ਼ਿਕਸ ਦਾ ਪ੍ਰੋਫੈਸਰ ਫਿਲਾਸਫੀ, ਮਨੋਵਿਗਿਆਨ, ਸਮਾਜਿਕ ਵਿਗਿਆਨ, ਵਿਗਿਆਨ, ਮਾਨਵੀ ਕਦਰਾਂ ਕੀਮਤਾਂ, ਵਿਅਕਤੀਤਵ ਵਿਕਾਸ, ਜ਼ਿੰਦਗੀ, ਮਨੁੱਖੀ ਭਾਵਨਾਵਾਂ, ਧਰਮ, ਕੁਦਰਤ ਆਦਿ ਦੇ ਸੁੰਦਰ ਤੇ ਵੱਖਰੇ ਸੁਮੇਲ ਦੇ ਰਾਹੀਂ ਆਪਣੇ ਖਿਆਲਾਂ ਨੂੰ ਕਾਵਿਕ ਰੂਪ ਦੇ ਵਿੱਚ ਪ੍ਰਗਟ ਕਰ ਸਕਦਾ ਹੈ। ਭਾਵੇਂ ਮੈਂ ਪੰਜਾਬੀ ਰਹਿਤਲ ਦੇ ਬਾਰੇ ਕੁਝ ਨਹੀਂ ਜਾਣਦਾ, ਪਰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਬੜਾ ਕੁਝ ਉਸ ਵਿਰਾਸਤ ਅਤੇ ਸਮਾਜ ਦੇ ਬਾਰੇ ਜਾਣ ਲਿਆ। ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਦਿਨ ਇੰਗਲਿਸ਼ ਕ੍ਰੀਏਟਿਵ ਰਾਈਟਿੰਗ ਵਾਲੇ ਵਿਦਿਆਰਥੀਆਂ ਦੇ ਨਾਲ ਤੁਹਾਡਾ ਰੂਬਰੂ ਕਰਵਾਇਆ ਜਾਵੇ ਤਾਂ ਕਿ ਤੁਹਾਡੀ ਲਿਖਣ ਪ੍ਰਕਿਰਿਆ ਤੇ ਤੁਹਾਡੇ ਨਾਲ ਵਿਚਾਰ ਵਟਾਂਦਰੇ ਦੇ ਨਾਲ ਉਹ ਆਪਣੀ ਲਿਖਣ ਪ੍ਰਤਿਭਾ ਨੂੰ ਜਿਹੜਾ ਨਿਖਾਰ ਸਕਣ। ਵੈਸੇ ਵੀ ਅੰਗਰੇਜ਼ੀ ਤੋਂ ਵੱਖਰੀ ਸਾਹਿਤਕ ਲੇਖਣੀ ਪੜ੍ਹਨ ਦੇ ਨਾਲ ਤੁਹਾਨੂੰ ਕਈ ਪਸਾਰ ਅਜਿਹੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਕਈ ਵਾਰ ਅਸੀਂ ਨਹੀਂ ਜਾਣਦੇ ਹੁੰਦੇ। ਸਾਡੀ ਇਹ ਗੱਲਬਾਤ ਬਹੁਤ ਹੀ ਲਾਹੇਬੰਦ ਰਹੀ ਤੇ ਫਿਰ ਮਿਲਣ ਦਾ ਜਿਹੜਾ ਵਾਅਦਾ ਕਰਕੇ ਅਸੀਂ ਘੰਟੇ ਦੀ ਮਿਲਣੀ ਤੋਂ ਬਾਅਦ ਆਪੋ ਆਪਣੇ ਵਿਭਾਗਾਂ ਨੂੰ ਤੁਰ ਪਏ। ਡਾਕਟਰ ਐਡਮ ਦੀ ਸ਼ਖਸੀਅਤ ਕਮਾਲ ਦੀ ਹੈ, ਨਿਰ ਉਚੇਚ ਆਪਣੀ ਮਸਤੀ ਦੇ ਵਿੱਚ ਰੰਗੇ ਹੋਏ ਇਨਸਾਨ ਦੀ ਹੈ। ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਇੰਨੇ ਵੱਡੇ ਰੁਤਬੇ ਵਾਲਾ ਸ਼ਖਸ ਤੁਹਾਡੇ ਨਾਲ ਬੜੇ ਸਹਿਜ ਦੇ ਨਾਲ ਉੱਚ ਦਰਜੇ ਦੀ ਗੱਲਬਾਤ ਕਰ ਰਿਹਾ। ਦਰਅਸਲ ਅਜਿਹੇ ਲੋਕ ਹੀ ਆਪਣੀ ਸਾਦਗੀ ਤੇ ਹਲੀਮੇ ਦੇ ਵਿੱਚੋਂ ਆਪਣੀ ਮਹਾਨਤਾ ਦੇ ਦਰਸ਼ਨ ਕਰਵਾਉਂਦੇ ਨੇ। ਮੈਨੂੰ ਵੀ ਯਾਦ ਹੈ ਇੱਥੇ ਕਿ ਜਦੋਂ ਮੈਂ ਇੱਥੇ ਸਕੂਲ ਜੁਆਇਨ ਕੀਤਾ ਹੌਲੀ ਹੌਲੀ, ਤਾਂ ਇੱਕ ਦਿਨ ਨਾ ਜੀ ਸਾਡੇ ਜਿਹੜੀ ਸਾਡੀ ਉੱਥੇ ਪ੍ਰਿੰਸੀਪਲ ਸੀ ਮੈਡਮ, ਮੇਰੀ ਉਦਾਂ ਵੀ ਸਾਡੀ ਕਲਾਸ ਦੀ ਵੀ ਮਤਲਬ ਕਿ ਟੀਚਰ ਸੀਗੇ, ਮੇਨ ਟੀਚਰ ਤੇ ਪ੍ਰਿੰਸੀਪਲ ਸੀ। ਤੇ ਅਸੀਂ ਕਿਚਨ ਦੇ ਵਿੱਚ ਤੇ ਉੱਥੇ ਡਿਸ਼ਿੰਗ ਦੇ ਲਈ ਇੱਕ ਬੰਦੇ ਦੀ ਘਾਟ ਸੀ ਤੇ ਉਹ ਕਿਚਨ ਦੇ ਜਿਹੜੇ ਸਨ ਜਿਹੜੇ ਮੈਂਬਰ ਉਹ ਆਏ ਨਹੀਂ ਸੀ, ਉਹ ਛੁੱਟੀ ਦੇ ਉੱਤੇ ਸੀ, ਸ਼ਾਇਦ ਉਹਨਾਂ ਦੀ ਹੈਲਥ ਠੀਕ ਨਹੀਂ ਸੀ। ਤਾਂ ਉਹ ਆਪਣਾ ਕੰਮ ਵਗੈਰਾ ਸਾਰਾ ਕੁਝ ਨਿਬੇੜ ਕੇ ਤੇ ਸਾਡੇ ਨਾਲ ਨਾ ਭਾਂਡੇ ਮਾਂਜਣ, ਮਸ਼ੀਨ ਦੇ ਨਾਲ ਹੀ ਮਾਂਜ ਰਹੇ ਹੁੰਦੇ ਆ, ਹੱਥੀ ਤਾਂ ਨਹੀਂ ਮਾਂਜ ਰਹੇ। ਤੇ ਉਸ ਮੇਰੇ ਨਾਲ ਖਾਸ ਕਰਕੇ ਉਹਨੇ ਉਸ ਦਿਨ ਜਿਹੜਾ ਕੁਝ ਘੰਟਿਆਂ ਦੇ ਲਈ ਕੰਮ ਕੀਤਾ। ਤੇ ਇਸੇ ਤਰ੍ਹਾਂ ਅੰਜੰਬਾ ਹੁੰਦਾ ਹੈ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਭਾਈ ਇੱਥੇ ਕੋਈ ਇੱਦਾਂ ਦਾ ਨਹੀਂ ਹੈ, ਆਪੇ ਹੀ ਆਪਣੀ ਕੌਫੀ ਲੈਂਦੇ ਆ, ਆਪੇ ਹੀ ਦਰਵਾਜ਼ਾ ਵੀ ਖੋਲਦੇ ਆ ਜੇ ਕੋਈ ਆਉਂਦਾ ਹੈ, ਤੇ ਉਹਦਾ ਸਤਿਕਾਰ ਮਾਣ ਵੀ ਕਰਦੇ ਆ, ਨਾਲ ਆਪ ਘੁੰਮਦੇ ਫਿਰਦੇ ਵੀ ਆ, ਸਾਰਾ ਕੁਝ ਇਹ ਨਹੀਂ ਕਿ ਕਿਸੇ ਨੂੰ ਸੱਦਾ ਦੇ ਦਿੱਤਾ ਜਾਓ ਜੀ ਘੁਮਾ ਕੇ ਲੈ ਆਓ, ਚਾਹ ਪਾਣੀ ਸਾਰਾ ਖਾਣ ਪੀਣ ਦਾ ਸਾਰਾ ਕੁਝ ਏ ਟੂ ਜੈਡ, ਭਾਂਡੇ ਵੀ ਚੱਕ ਕੇ ਖਾ ਪੀ ਕੇ ਆਪ ਹੀ ਰੱਖ ਕੇ ਆਉਣੇ ਆ। ਸਗੋਂ ਮਹੱਤਵ ਰੱਖਦਾ ਹੈ ਕਿ ਤੁਸੀਂ ਕੌਣ ਹੋ, ਤੁਹਾਡਾ ਕਿਰਦਾਰ ਕੀ ਹੈ, ਤੁਸੀਂ ਆਪਣੀ ਵਡੱਤਨ ਨੂੰ ਕਿਵੇਂ ਮਿਲਦੇ ਹੋ ਤੇ ਤੁਹਾਡੀਆਂ ਤਰਜੀਹਾਂ ਕੀ ਨੇ। ਯਾਦ ਰਹੇ ਕਿ ਕੱਪ ਅਹਿਮ ਨਹੀਂ ਹੁੰਦਾ, ਸਗੋਂ ਅਹਿਮ ਹੁੰਦਾ ਹੈ ਕਿ ਕੱਪ ਵਿਚਲੀ ਚਾਹ ਜਾਂ ਕੌਫੀ ਕਿਸਨੇ ਤਿਆਰ ਕੀਤੀ ਹੈ, ਕਿਹੜੀਆਂ ਭਾਵਨਾਵਾਂ ਇਸ ਦੇ ਵਿੱਚ ਸਮੋਈਆਂ ਨੇ, ਇਸ ਕੱਪ ਸਦਕਾ ਕਿਹੜੇ ਮੁਲਵਨ ਸੋਰੀ ਇਸ ਕੱਪ ਦੇ ਸਦਕਾ ਕਿਹੜੇ ਮੁੱਲਵਾਨ ਵਿਚਾਰਾਂ ਨੇ ਜਨਮ ਲਿਆ, ਕਿਹੜੀ ਲਿਖਤ ਦਾ ਵਿਚਾਰ ਮਨ ਦੇ ਵਿੱਚ ਭਣ ਪਿਆ, ਕਿਹੜੇ ਖਿਆਲਾਂ ਨੇ ਉਡਾਨ ਭਰੀ ਹੈ, ਕਿਹੜੀਆਂ ਤਰਜੀਹਾਂ ਨੇ ਤਦਬੀਰਾਂ ਦਾ ਰੂਪ ਵਟਾਉਣ ਦੇ ਲਈ ਉਸਲ ਵੱਟੇ ਲਏ ਨੇ ਜਿਨ੍ਹਾਂ ਨੇ ਆਖਰ ਨੂੰ ਤਕਦੀਰ ਬਣਨਾ ਹੈ। ਅਜਿਹੇ ਹੀ ਵੱਡੇ ਲੋਕ ਹੁੰਦੇ ਨੇ ਜਿਹੜੇ ਆਮ ਹੁੰਦਿਆਂ ਵੀ ਖਾਸ ਹੁੰਦੇ ਨੇ, ਜਿਹੜੇ ਸਧਾਰਨ ਹੁੰਦਿਆਂ ਵੀ ਬਹੁਤ ਅਸਧਾਰਨ ਹੁੰਦੇ ਨੇ, ਜਿਨ੍ਹਾਂ ਦੀ ਜ਼ਹੀਨ ਸੋਚ ਸੰਕਿਰਨਤਾ ਵਿੱਚ ਕੈਦ ਨਹੀਂ ਹੁੰਦੀ, ਸਗੋਂ ਉਨ੍ਹਾਂ ਦੀ ਸੋਚ ਦਾ ਫੈਲਾਅ ਅੰਬਰ ਤੀਕ ਹੁੰਦਾ ਹੈ। ਅਜਿਹੇ ਲੋਕ ਉਹ ਹੁੰਦੇ ਨੇ ਜਿਨ੍ਹਾਂ ਦੀ ਕੌਫੀ ਬਹੁਤ ਹੀ ਵਾਰ ਠੰਡੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਲਈ ਕੌਫੀ ਜਾਂ ਚਾਹ ਭੁੱਲ ਹੀ ਜਾਂਦੀ ਹੈ। ਕਿਉਂਕਿ ਸਾਡੇ ਤਾਂ ਇੱਥੇ ਚਲੋ ਫਿਨਲੈਂਡ 'ਚ ਮੰਨਿਆ ਜਾਂਦਾ ਜੇ ਠੰਡੀ ਕੌਫੀ ਪੀਓਗੇ ਉਨੇ ਹੀ ਤੁਸੀਂ ਜਿਹੜਾ ਹੈਂਡਸਮ ਤੇ ਬਿਊਟੀਫੁਲ ਹੋਵੋਗੇ ਔਰਤ ਨੂੰ ਕਿਹਾ ਜਾਂਦਾ। ਤੇ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਵਿਚਾਰਾਂ ਦਾ ਪ੍ਰਵਾਹ ਜਿਹੜਾ ਨਵੇਂ ਖਿਆਲਾਂ ਦਾ ਫੈਲਾਅ ਜਾਂ ਮਸਤਕ ਦੇ ਵਿੱਚ ਫਿਰ ਰਹੇ ਫੁਰਨਿਆਂ ਦਾ ਅਜਿਹਾ ਜਲਵਾ ਹੁੰਦਾ ਹੈ ਕਿ ਉਹ ਆਪਣੇ ਆਪ ਦੇ ਵਿੱਚ ਗੁਆਚੇ ਚੌਗਿਰਦੇ ਤੋਂ ਬੇਖਬਰ ਆਪਣੀ ਭਵਿੱਖ ਜਿਹੜੀ ਆ

ਉਹੋ ਕੁਝ ਵੀ ਨਾ ਦੱਸ ਉਹ ਕੁਝ ਵੀ ਨਾ ਦੱਸ ਦਿਖਾ ਕੇ ਕੁਝ ਅਜਿਹਾ ਕਰ ਜਾਂਦੇ ਨੇ ਕਿ ਸਮਾਜ ਨੂੰ ਉਨ੍ਹਾਂ ਦੀ ਅਹਿਮੀਅਤ ਅਤੇ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਪਹਿਲੇ ਸਮਿਆਂ ਦੇ ਵਿੱਚ ਪਿੱਤਲ ਦੇ ਗਲਾਸਾਂ ਜਾਂ ਮਿੱਟੀ ਦੇ ਕਸੋਰਿਆਂ ਵਿੱਚ ਚਾਹ ਪੀਣ ਵਾਲੇ ਵੀ ਬਹੁਤ ਮਹਾਨ ਲੋਕ ਹੁੰਦੇ ਹੋਏ ਹੋਣਗੇ। ਕਿਸੇ ਖਾਸ ਮਹਿਮਾਨ ਜਾਂ ਵਿਅਕਤੀ ਦੇ ਲਈ ਕੱਪ ਹੁੰਦੇ ਸਨ, ਪਰ ਅਸੀਂ ਪੰਜਾਬੀ ਦਿਖਾਵੇ ਦੇ ਵਿੱਚ ਅਜਿਹੇ ਉਲਝ ਗਏ ਕਿ ਇਹ ਸਾਡੀ ਜ਼ਿੰਦਗੀ ਦੇ ਲਈ ਜੰਜਾਲ ਬਣ ਗਿਆ। ਸਾਨੂੰ ਕੁਝ ਤਾਂ ਇਸ ਸਮਾਜ ਦੇ ਕੋਲੋਂ ਸਿੱਖਣਾ ਚਾਹੀਦਾ ਕਿ ਆਮ ਰਹਿ ਕੇ ਵੀ ਖਾਸ ਬਣਿਆ ਜਾ ਸਕਦਾ ਹੈ, ਬਸ਼ਰਤੇ ਕਿ ਬੰਦੇ ਦੇ ਵਿੱਚ ਮਨੁੱਖੀ ਗੁਣ ਹੋਣ, ਉਸਦੇ ਵਿਅਕਤੀਤਵ ਦਾ ਜਿਹੜਾ ਪ੍ਰਤਾਪ ਹੋਵੇ, ਉਸਦੇ ਸ਼ਖਸੀ ਕਿਰਦਾਰ ਦਾ ਜਲੋਹ ਹੋਵੇ, ਉਸਦੇ ਮਨ ਦੇ ਵਿੱਚ ਕਿਸੇ ਦੇ ਲਈ ਦਰਦ ਭਾਵਨਾ ਹੋਵੇ, ਕਿਸੇ ਦੀ ਪੀੜਾ ਦੇਖ ਕੇ ਅੱਖ ਦੇ ਵਿੱਚ ਹੰਝੂ ਆ ਜਾਣ ਜਾਂ ਕਿਸੇ ਦੀਆਂ ਤੜਫਦੀਆਂ ਆਂਦਰਾਂ ਦੇ ਲਈ ਮੱਲਮ ਬਣਨ ਦਾ ਉੱਦਮ ਹੋਵੇ। 30 ਸਾਲ ਤੋਂ ਜ਼ਿਆਦਾ ਪੰਜਾਬ ਦੇ ਕਾਲਜਾਂ ਦੇ ਵਿੱਚ ਪੜ੍ਹਾਉਣ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਿਹਾ, ਪਤਾ ਲੱਗਦਾ ਕਿ ਅਸੀਂ ਕਿੱਥੇ ਖੜ੍ਹੇ ਹਾਂ। ਇਹ ਦੇਸ਼ ਇੰਨਾ ਉੱਨਤ ਕਿਉਂ ਹੈ? ਸਭ ਤੋਂ ਪ੍ਰਮੁੱਖ ਹੈ ਅਧਿਆਪਕ ਇੱਥੇ, ਪ੍ਰੋਫੈਸਰ ਦਾ ਕਿਰਦਾਰ ਜੋ ਇੰਨਾ ਉੱਚਾ ਤੇ ਸੁੱਚਾ ਹੈ ਕਿ ਕੋਈ ਵੀ ਉਸਦੇ ਉੱਤੇ ਉਂਗਲ ਨਹੀਂ ਚੁੱਕ ਸਕਦਾ। ਉਹ ਖੁਦ ਇਮਤਿਹਾਨਾਂ ਦੇ ਪੇਪਰ ਤਿਆਰ ਕਰਦਾ ਹੈ, ਖੁਦ ਨੰਬਰ ਦਿੰਦਾ ਹੈ ਤੇ ਸਮੈਸਟਰ ਦੇ ਅਖੀਰ ਦੇ ਵਿੱਚ ਗ੍ਰੇਡ ਦਿੰਦਾ ਹੈ, ਜਿਸ ਦੇ ਵਿੱਚ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਤੇ ਨਾ ਹੀ ਗ੍ਰੇਡ ਬਦਲਣ ਨੂੰ ਕਹੇਗਾ। ਕਿ ਅਜਿਹਾ ਪੰਜਾਬ ਦੇ ਵਿੱਚ ਸੰਭਵ ਹੋ ਸਕਦਾ ਹੈ? ਕਲਾਸ ਦੇ ਵਿੱਚ ਕੋਈ ਪ੍ਰੋਫੈਸਰ 1 ਮਿੰਟ ਲੇਟ ਨਹੀਂ ਹੁੰਦਾ। ਜੇਕਰ ਉਸਨੇ ਛੁੱਟੀ ਲੈਣੀ ਹੈ ਤਾਂ ਉਸਨੂੰ ਅਗਾਉਂ ਦੱਸਣਾ ਪਵੇਗਾ ਕਿ ਕੋਈ ਦੂਸਰਾ ਪ੍ਰੋਫੈਸਰ ਉਸਦੀ ਕਲਾਸ ਦੇ ਵਿੱਚ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ 1 ਦਿਨ ਵੀ ਖਰਾਬ ਨਾ ਹੋਵੇ। ਕੋਈ ਵੀ ਵਿਦਿਆਰਥੀ ਐਮਰਜੈਂਸੀ ਦੀ ਹਾਲਤ ਦੇ ਵਿੱਚ ਆਪਣਾ ਇਮਤਿਹਾਨ ਮਿੱਥੀ ਤਰੀਕ ਤੋਂ ਬਾਅਦ ਵੀ ਆਪਣੇ ਪ੍ਰੋਫੈਸਰ ਦੀ ਸਹਿਮਤੀ ਦੇ ਨਾਲ ਇਕੱਲਾ ਦੇ ਸਕਦਾ ਹੈ। ਸਾਡੇ ਵੀ ਇਹੀ ਸਿਸਟਮ ਹੈ ਸਾਰਾ। ਕੋਈ ਵੀ ਵਿਦਿਆਰਥੀ ਘੱਟ ਗ੍ਰੇਡ ਦੀ ਸ਼ੱਕ ਪੈਣ ਦੇ ਉੱਤੇ ਆਪਣੇ ਪੇਪਰ ਕਿਸੇ ਵੇਲੇ ਵੀ ਦੇਖ ਸਕਦਾ ਹੈ। ਵੈਸੇ ਉਸਨੂੰ ਆਪਣੇ ਗ੍ਰੇਡਾਂ ਦਾ ਖੁਦ ਵੀ ਪਤਾ ਹੁੰਦਾ ਹੈ, ਕਿਉਂਕਿ ਬੱਚਿਆਂ ਨੂੰ ਪੁੱਛ ਲਈਦਾ ਭਾਈ ਕਿਹੋ ਜਿਹਾ ਹੋਇਆ ਐਗਜ਼ਾਮ, ਤੇ ਉਹ ਕਹਿੰਦੇ ਆ ਠੀਕ ਹੈ, ਅੰਦਾਜ਼ਾ ਉਹਨਾਂ ਨੂੰ ਪੁੱਛ ਲਈਦਾ ਕਿੱਦਾਂ, ਮਤਲਬ ਕਿ ਕਿੰਨੇ ਕੁ ਨੰਬਰ ਜਾਂ ਕਿੰਨੇ ਪੁਆਇੰਟ ਹੋਣਗੇ। ਉਹ ਕਹਿ ਦਿੰਦੇ ਨੇ, ਕਿਉਂਕਿ ਇੱਥੇ 10 ਕਈ ਹੁੰਦੇ ਆ ਜੀ, 8 ਤੋਂ 10, 1 ਤੋਂ ਲੈ ਕੇ 10 ਤਾਂ ਹੀ ਹੁੰਦੇ ਆ ਗ੍ਰੇਡ, ਤੇ ਉਹ ਦੱਸ ਦਿੰਦੇ ਆ ਕਿ ਭਾਈ ਜੇ ਤਾਂ ਉਹ ਕਹਿਣਗੇ ਵਧੀਆ ਹੋਇਆ ਤਾਂ 9 ਗ੍ਰੇਡ ਆ ਜਾਣਗੇ, ਜਾਂ -10 ਆ ਜਾਣਗੇ, ਜਾਂ +10 ਆ ਜਾਣਗੇ, ਜਾਂ +9 ਆ ਜਾਣਗੇ, ਜਾਂ +8 ਆ ਜਾਣਗੇ। ਕਿ ਜੇ ਕਹਿਣਗੇ ਠੀਕ ਠਾਕ ਜਿਹਾ ਹੋਇਆ, ਮਤਲਬ ਕਿ 6-7 ਆਉਣਗੇ, ਤੇ ਬੱਚਿਆਂ ਨੂੰ ਪਤਾ ਹੁੰਦਾ ਕਿ ਮੈਂ ਕੀ ਕਰਕੇ ਆਇਆ। ਤੇ ਇਹ ਸਭ ਕੁਝ ਯੂਨੀਵਰਸਿਟੀ ਦੇ ਬਲੈਕ ਬੋਰਡ ਦੇ ਉੱਤੇ ਪ੍ਰੋਫੈਸਰ ਜਿਹੜੇ ਨੇ, ਜਾਂ ਕਹਿ ਲਈਏ ਕਿ ਕੋਈ ਵੀ ਵਿਦਿਆਰਥੀ ਘੱਟ ਗ੍ਰੇਡ ਦੀ ਸ਼ੱਕ ਪੈਣ ਦੇ ਉੱਤੇ ਆਪਣੇ ਪੇਪਰ ਕਿਸੇ ਵੇਲੇ ਵੀ ਦੇਖ ਸਕਦਾ, ਵੈਸੇ ਉਸ ਨੂੰ ਆਪਣੇ ਗ੍ਰੇਡਾਂ ਦਾ ਖੁਦ ਵੀ ਪਤਾ ਹੁੰਦਾ ਹੈ ਕਿ ਕਿਸ ਵੇਲੇ ਉਸਦਾ ਕਿਹੜਾ ਗ੍ਰੇਡ ਹੈ ਤੇ ਆਪਣੇ ਗ੍ਰੇਡਾਂ ਨੂੰ ਕਿਵੇਂ ਸੁਧਾਰਨਾ ਹੈ। ਇਹ ਸਭ ਕੁਝ ਯੂਨੀਵਰਸਿਟੀ ਦੇ ਬਲੈਕ ਬੋਰਡ ਦੇ ਉੱਤੇ ਪ੍ਰੋਫੈਸਰ ਨੇ ਨਾਲੋ ਨਾਲ ਆਨਲਾਈਨ ਅਪਡੇਟ ਕਰਨਾ ਹੁੰਦਾ ਹੈ। ਪ੍ਰੋਫੈਸਰ ਬਹੁਤ ਹੀ ਪਾਰਦਰਸ਼ੀ ਹੁੰਦਾ ਹੈ ਤੇ ਇਸ ਕਰਕੇ ਹਰ ਵਿਦਿਆਰਥੀ ਆਪਣੇ ਪ੍ਰੋਫੈਸਰ ਦਾ ਬਹੁਤ ਅਦਬ ਅਤੇ ਸਤਿਕਾਰ ਕਰਦਾ ਹੈ। ਉਹ ਸਰ ਨਹੀਂ ਸਗੋਂ ਤੁਹਾਡਾ ਨਾਮ ਲੈ ਕੇ ਮਿੱਤਰ ਵਾਂਗ ਤੁਹਾਨੂੰ ਸੰਬੋਧਨ ਕਰਦਾ ਹੈ। ਕਈ ਵਾਰ ਕੁਝ ਵਿਦਿਆਰਥੀ ਆਪਣੀਆਂ ਨਿੱਜੀ ਪਰੇਸ਼ਾਨੀਆਂ ਜਾਂ ਮਜਬੂਰੀਆਂ ਵੀ ਆਪਣੇ ਪ੍ਰੋਫੈਸਰ ਦੇ ਨਾਲ ਸਾਂਝੀਆਂ ਕਰਦੇ ਨੇ, ਤਾਂ ਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਫਲਾਨਾ ਵਿਦਿਆਰਥੀ ਕਲਾਸ ਦੇ ਵਿੱਚ ਕੁਝ ਦਿਨਾਂ ਦੇ ਲਈ ਗੈਰ ਹਾਜ਼ਰ ਕਿਉਂ ਸੀ। ਕੀ ਅਜਿਹਾ ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਹੋ ਸਕਦਾ, ਜਿੱਥੇ PhD ਤੱਕ ਦੀਆਂ ਡਿਗਰੀਆਂ ਦਿਵਾਉਣ ਦੇ ਲਈ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਹੋਣਾ ਆਮ ਵਰਤਾਰਾ ਬਣਦਾ ਜਾ ਰਿਹਾ? ਪ੍ਰੋਫੈਸਰ ਅਧਿਆਪਕ ਦੇ ਕਿਰਦਾਰ ਦੇ ਉੱਤੇ ਉੱਠੇ ਪ੍ਰਸ਼ਨ ਕਿਸੇ ਸਿਸਟਮ ਨੂੰ ਪਲੀਤ ਹੋਣ ਤੋਂ ਕਿਵੇਂ ਬਚਾਉਣਗੇ? ਟੁੱਟੀ ਡੰਡੀ ਵਾਲਾ ਕੱਪ ਖਾਸ ਨਹੀਂ ਸੀ, ਸਗੋਂ ਖਾਸ ਸੀ ਮਿਲ ਬੈਠਣ ਦਾ ਸਬੱਬ। ਉਸ ਵਕਤ ਦੌਰਾਨ ਜਿਹੜਾ ਸੀ ਹੋਈ ਬਹੁਤ ਹੀ ਲਾਹੇਵੰਦ ਗੱਲਬਾਤ, ਇੱਕ ਦੂਜੇ ਨੂੰ ਸਮਝਣ ਦੀ ਸੋਝੀ, ਇੱਕ ਦੂਜੇ ਦੇ ਸੱਭਿਆਚਾਰ ਦੀਆਂ ਪਰਤਾਂ ਨੂੰ ਫਰੋਲਣਾ ਤੇ ਸਾਹਿਤਕ ਸੰਬੰਧਾਂ ਦੇ ਰਾਹੀਂ ਸਾਹਿਤਕ ਉਤਪਤੀ ਦਾ ਮੌਕਾ ਸਿਰਜਣਾ, ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਤੇ ਉਨ੍ਹਾਂ ਦੀ ਕਦਰ ਕਰਨੀ ਤੇ ਆਹਮੋ ਸਾਹਮਣੇ ਬੈਠ ਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ, ਇਸ ਦੇ ਰਾਹੀਂ ਅਜਿਹਾ ਸਿੱਟਾ ਕੱਢਣਾ ਤਾਂ ਕਿ ਨਵੀਂ ਕਲਮਕਾਰੀ ਅਜਿਹੀ ਲਿਖਤ ਨੂੰ ਜਨਮ ਦੇਵੇ ਜੋ ਜਾਤੀ ਵਖਰੇਵਿਆਂ ਤੇ ਸੱਭਿਆਚਾਰਕ ਵਿਭਿੰਨਤਾ ਤੋਂ ਉੱਪਰ ਉੱਠ ਕੇ ਆਪਣੀ ਨਰੋਈ ਪਛਾਣ ਬਣਾਵੇ। ਇੱਕ ਦੂਜੇ ਨੂੰ ਉਤਸ਼ਾਹਤ ਅਤੇ ਪ੍ਰੇਰਿਤ ਕਰਨ ਦਾ ਉਦਮ, ਇੱਕ ਦੂਜੇ ਦੀਆਂ ਕ੍ਰਿਤਾਂ ਦੇ ਵਿੱਚੋਂ ਆਪਣੇ

ਆਪ ਨੂੰ ਪਛਾਣਨ ਦਾ ਹੁਨਰ। ਦਰਅਸਲ ਇਹੀ ਹੁਨਰ ਸਾਡੇ ਵਿਅਕਤੀਤਵ ਵਿਕਾਸ ਦਾ ਸਭ ਤੋਂ ਪ੍ਰਮੁੱਖ ਸਰੋਤ ਹੈ। ਇਸ ਤੋਂ ਅਸੀਂ ਪਛੜ ਗਏ ਹਾਂ ਕਿਉਂਕਿ ਅਸੀਂ ਸਾਹਿਤਕ ਖੇਤਰ ਦੇ ਵਿੱਚ ਨਿੱਕੇ ਨਿੱਕੇ ਸੋੜੇ ਦਾਇਰਿਆਂ ਦੇ ਵਿੱਚ ਸਿਮਟ ਗਏ। ਆਪਣੀ ਹਉਮੈ ਨੂੰ ਪੱਠੇ ਪਾਉਣ ਅਤੇ ਖੁਦ ਦੀ ਉਸਤਤੀ ਕਰਵਾਉਣ ਦੀ ਤੀਕ ਹੀ ਜਿਹੜਾ ਸੀਮਤ ਹੋ ਗਏ, ਤਾਂ ਹੀ ਸਾਡੀਆਂ ਸਾਹਿਤਕ ਲਿਖਤਾਂ ਦਾ ਮਿਆਰ ਉਹ ਨਹੀਂ ਬਣ ਸਕਿਆ ਜਿਹੜਾ ਸਚਿਆਰੀ ਤੇ ਨਿਆਰੀ ਪਰਖ ਪੜਚੋਲ ਨੂੰ ਅਪਣਾ ਕੇ ਆਪਣੀਆਂ ਕਮੀਆਂ ਨੂੰ ਆਪਣੀ ਤਾਕਤ ਬਣਾ ਕੇ ਤੇ ਹਰ ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਕੇ ਅਤੇ ਸਮਝ ਕੇ ਕਿਸੇ ਸਾਹਿਤਕ ਸੋਚ ਨੂੰ ਸ਼ਬਦਾਂ ਦੇ ਵਿੱਚ ਪਰੋਇਆ ਜਾਂਦਾ ਹੈ। ਸਧਾਰਨਤਾ ਅਤੇ ਹਲੀਮੀ ਰੁਤਬਿਆਂ ਤੇ ਅਮੀਰੀ ਨਾਲੋਂ ਵੀ ਜ਼ਿਆਦਾ ਖੁਸ਼ੀ ਤੇ ਖੇੜਾ ਤੁਹਾਡੀ ਝੋਲੀ ਪਾਉਂਦੀ ਹੈ ਜਿਹੜਾ ਧਨ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ। ਹਲੀਮੀ ਤੁਹਾਡੀ ਤਰੱਕੀ ਦਾ ਸਭ ਤੋਂ ਵੱਡਾ ਰਾਜ਼ ਹੈ। ਜਦ ਬੰਦੇ ਦੇ ਮਨ ਦੇ ਵਿੱਚ ਆ ਜਾਵੇ ਕਿ ਉਹ ਸਰਬ ਕਲਾ ਸੰਪੂਰਨ ਅਤੇ ਸਮਰਥ ਹੈ, ਤਾਂ ਸਮਝ ਲਓ ਕਿ ਉਸਨੇ ਆਪਣੇ ਵਿਅਕਤੀਤਵ ਦੇ ਵਿਕਾਸ ਨੂੰ ਰੋਕ ਲਿਆ। ਸਾਦਗੀ ਦੇ ਵਿੱਚ ਹੰਕਾਰ ਨਹੀਂ ਹੁੰਦਾ, ਹਲੀਮੀ ਦੇ ਵਿੱਚ ਗਰੂਰ ਨਹੀਂ ਹੋ ਸਕਦਾ ਤੇ ਅਪਣੱਤ ਦੇ ਵਿੱਚ ਦਵੈਸ਼ ਨਹੀਂ ਹੁੰਦਾ, ਪਰ ਇਸ ਦੇ ਵਿੱਚ ਵਧਿਆਈ ਅਤੇ ਭਲਾਈ ਦਾ ਗੂੜਾ ਰੰਗ ਹੁੰਦਾ ਹੈ ਜਿਹੜਾ ਮਨੁੱਖੀ ਚੰਗਿਆਈ ਦਾ ਜਿਹੜਾ ਮੂਲ ਆਧਾਰ ਬਣਦਾ ਹੈ। ਬੰਦੇ ਦਾ ਵਰਤਾਰਾ ਕਠੋਰ ਹੈ ਜਾਂ ਨਰਮ, ਉਸਦੀ ਬੋਲ ਬਾਣੀ ਕੌੜੀ ਹੈ ਜਾਂ ਮਿੱਠੀ, ਉਸਦੀ ਦਿੱਖ ਦੇ ਵਿੱਚ ਕਰਤੂਤਾ ਹੈ ਜਾਂ ਮਾਸੂਮੀਅਤ, ਉਸਦੇ ਨਜ਼ਰੀਏ ਦੇ ਵਿੱਚ ਸਾਵਾਪਨ ਹੈ ਜਾਂ ਅਸਾਵਾਪਨ, ਇਹ ਸਭ ਕੁਝ ਉਸਦੇ ਅੰਦਰ ਦਾ ਪ੍ਰਗਟਾਵਾ ਹੈ ਜਿਸ ਤੋਂ ਇਨਸਾਨ ਖੁਦ ਹੀ ਪਰਦਾ ਹਟਾ ਦਿੰਦਾ ਹੈ ਤੇ ਉਸਦਾ ਸੱਚ ਜੱਗ ਜ਼ਾਹਰ ਜਿਹੜਾ ਹੋ ਜਾਂਦਾ ਹੈ। ਲੋੜ ਹੈ ਕਿ ਆਪਣੇ ਅੰਦਰਲੇ ਸੁੱਚਮ ਸਾਦਗੀ ਤੇ ਹਲੀਮੀ ਨੂੰ ਜੀਵਨ ਦਾ ਨਜ਼ਰੀਆ ਬਣਾਓ। ਜ਼ਿੰਦਗੀ ਦੇ ਵਿੱਚ ਤੁਹਾਡੇ ਕਿਰਦਾਰ ਦੀ ਮਹਿਕ ਆਵੇਗੀ ਆਪਣੇ ਦੀ। ਸਾਦਗੀ ਦੇ ਵਿੱਚ ਸਭ ਤੋਂ ਪ੍ਰਮੁੱਖ ਹੁੰਦਾ ਹੈ ਆਤਮ ਸਨਮਾਨ ਜਿਹੜਾ ਹੋਰ ਨਿਖਰਦਾ ਹੈ। ਇਸ ਦੇ ਰੋਸ਼ਨ ਪੱਖ ਦੇ ਵਿੱਚ ਤੁਸੀਂ ਆਪਣੀਆਂ ਰਾਹਾਂ ਨੂੰ ਚਾਨਣ ਰੰਗੀਆਂ ਕਰ ਲੈਂਦੇ ਹੋ ਤੇ ਸਧਾਰਨਤਾ ਕੋਈ ਮਾਨਵੀ ਕਮਜ਼ੋਰੀ ਨਹੀਂ, ਸਗੋਂ ਇਹ ਉਹ ਤਾਕਤ ਹੈ ਜਿਸ ਦੇ ਸਾਵੇ ਆਕੜ ਖਾਂ ਵੀ ਸਿਰ ਝੁਕਾਉਣ ਦੇ ਲਈ ਮਜਬੂਰ ਹੋ ਜਾਂਦੇ ਨੇ। ਤੇ ਹਲੀਮੀ ਤਾਂ ਸਵੈ ਬੰਦਗੀ ਦਾ ਉਹ ਰੂਪ ਹੈ ਜਿਹੜਾ ਤੁਹਾਡੀ ਆਤਮਿਕ ਉਚਾਈ ਦਾ ਸਿਖਰ ਹੁੰਦਾ ਹੈ। ਕਦੇ ਕਦੇ ਖੁਦ ਨੂੰ ਮਿਲਣਾ ਤੇ ਸੋਚਣਾ ਕਿ ਮੈਂ ਨਿਮਰਤਾ ਅਤੇ ਸਧਾਰਨਤਾ ਵਿੱਚੋਂ ਕਿੰਨਾ ਸੁੱਖ ਅਤੇ ਸਕੂਨ ਹਾਸਲ ਕੀਤਾ ਹੈ। ਕਦੇ ਖੁਦ ਨੂੰ ਅਮਰੂ ਨਿਮਾਣਾ, ਨਤਾਣਾ ਤੇ ਨਥਾਵਾਂ ਸਮਝਣ ਵਾਲੇ ਮਾਰਗ ਨੂੰ ਆਪਣੀ ਸੋਚ ਦੇ ਵਿੱਚ ਛੋਟੀ ਜਿਹੀ ਜਗ੍ਹਾ ਦੇਣੀ। ਤੁਸੀਂ ਖੁਦ ਦੀ ਬੁਲੰਦਗੀ ਦਾ ਅੰਬਰੀ ਮਾਣ ਬਣ ਜਾਵੋਗੇ ਤੇ ਆਪਣੀ ਨਿਮਰਤਾ ਦਾ ਉਚੇਚੇ ਜਿਹੜਾ ਉਚੇਚ ਨਾ ਕਰੋ ਆਪਣੀ ਨਿਮਰਤਾ ਦਾ ਉਚੇਚ ਨਾ ਕਰੋ ਸਗੋਂ ਆਪਣੀ ਸੋਚ ਤੇ ਮਨ ਦੀ ਧਾਰਨਾ ਦੇ ਨਾਲ ਆਪਣੇ ਆਪ ਨੂੰ ਛੋਟਾ ਸਮਝੋ। ਤੁਹਾਡੀ ਨਿਮਰਤਾ ਨੇ ਤੁਹਾਡੇ ਵਡੱਪਣ ਨੂੰ ਜਿਹੜਾ ਆਪਣੇ ਆਪ ਹੀ ਫੈਲਾ ਦੇਣਾ ਹੈ। ਐਵੇਂ ਕਾਹਤੋਂ ਆਪਣੇ ਆਪ ਨੂੰ ਅਡੰਬਰੀ ਸੰਸਾਰ ਦੇ ਵਿੱਚ ਉਲਝਾਉਂਦੇ ਹੋ? ਕਦੇ ਦਿਖਾਵੇ ਤੋਂ ਬਾਹਰ ਨਿਕਲਣਾ ਦੇਖਣਾ ਤੁਹਾਨੂੰ ਕਿੰਨੀ ਮਾਨਸਿਕ ਜਿਹੜੀ ਹੈ ਖੁਸ਼ੀ ਮਿਲੇਗੀ ਜੀ। ਦੋਸਤੋ, ਇਹ ਸੀ ਜੀ ਡਾਕਟਰ ਪੰਡਾਲ ਜੀ ਦੀ ਕਲਮ ਦੇ ਵਿੱਚੋਂ ਗੱਲਬਾਤ। ਜ਼ਿੰਦਗੀ ਦੀ ਬਾਤ ਹੈ ਸਿੰਪਲ ਸਾਦੀ ਜ਼ਿੰਦਗੀ ਜਿਉਣ ਦੀ, ਟੁੱਟੀ ਡੰਡੀ ਵਾਲਾ ਕੱਪ। ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ ਚੰਗਾ ਲੱਗਿਆ ਹੋਵੇ ਦੋਸਤੋ ਤਾਂ ਉਹਨਾਂ ਦਾ ਸੰਪਰਕ ਨੰਬਰ ਵੀ ਮੈਂ ਜ਼ਰੂਰ ਦੇਵਾਂਗਾ ਕਿਉਂਕਿ ਬਾਕਮਾਲ ਉਹ ਲਿਖਤਾਂ ਲਿਖਦੇ ਹੈ ਜ਼ਿੰਦਗੀ ਦੇ ਬਹੁਤ ਨਜ਼ਦੀਕ ਦੀ ਤੇ ਅਸਲੀਅਤ ਦੀ ਗੱਲ ਕਰਦੇ ਨੇ। 216-556-2080 ਉਹਨਾਂ ਦਾ ਸੰਪਰਕ ਨੰਬਰ ਹੈ। ਪਹਿਲਾਂ ਵਟਸਐਪ ਜ਼ਰੂਰ ਕਰ ਲਿਓ ਜਾਂ ਮੈਸੇਜ ਦੇ ਰਾਹੀਂ ਵੀ ਤੁਸੀਂ ਉਹਨਾਂ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਇੱਕ ਲਿਖਤ ਦੇ ਲਈ ਸ਼ਲਾਘਾ ਕਰ ਸਕਦੇ ਹੋ। ਜੇ ਚੰਗੀ ਲੱਗਦੀ ਹੈ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀਆਂ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨੇ ਸਾਡੇ ਸਮਾਜ ਦੇ ਵਿੱਚ ਬਹੁਤ ਘੱਟ ਲਿਖਣ ਨੂੰ ਪੜ੍ਹਨ ਨੂੰ ਜਿਹੜੀਆਂ ਨੇ ਮਿਲਦੀਆਂ ਨੇ। ਲਓ ਜੀ ਦੋਸਤੋ, ਇਹ ਸੀ ਜੀ ਗੱਲਬਾਤ ਜ਼ਿੰਦਗੀ ਦੇ ਬਾਰੇ, ਟੁੱਟੀ ਡੰਡੀ ਵਾਲਾ ਕੱਪ ਡਾਕਟਰ ਗੁਰਬਖਸ਼ ਸਿੰਘ ਪੰਡਾਲ ਜੀ ਦੀ ਕਲਮ ਦੇ ਵਿੱਚੋਂ। ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਤੇ ਸਮਾਂ ਵੀ ਆਪਣਾ ਤਕਰੀਬਨ ਕੰਪਲੀਟ ਹੋ ਚੁੱਕਿਆ ਤੇ ਨਾਲ ਦੀ ਨਾਲ ਲਓ ਫਿਰ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਹਾਡੇ ਸੁਨੇਹਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਦੋ ਤਿੰਨ ਮਿੰਟ ਆਪਣੇ ਕੋਲ ਜੇ ਬਾਕੀ ਨੇ ਤੇ ਲਾਈਨਾਂ ਖੁੱਲੀਆਂ ਨੇ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਬਾਈ ਜੀ ਸਾਰੇ ਦੋਸਤਾਂ ਦਾ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਜੀ। ਤੇ ਲਓ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਵੱਲ ਝਾਤ ਮਾਰਦੇ ਹਾਂ, ਕੀ ਕਹਿੰਦੇ ਨੇ ਤੁਹਾਡੇ ਸੁਨੇਹੇ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਸ਼ੈਲੀ ਬਾਈ ਜੀ ਨੇ ਕਹਿੰਦੇ ਨੇ ਆਵਾਜ਼ ਟਣਾ ਟਣ ਹੈ,
ਤੇ ਸਭ ਤੋਂ ਪਹਿਲਾਂ ਉਹਨਾਂ ਨੇ ਭਾਰਤ ਜੀਤ ਦੁਆਬਾ ਰੇਡੀਓ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਰਾਜਨ ਸੈਣੀ ਜੀ ਨੇ ਲਾਈਕ ਨੰਬਰ 3 ਕਿਹਾ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਚੰਦਰ ਸ਼ੇਖਰ ਜੀ ਲਿਖਦੇ ਨੇ ਸੋ ਵੈਲ ਜੀ ਪਰਫਾਰਮੈਂਸ ਸਰ ਜੀ ਸ਼ੁਕਰੀਆ ਜੀ ਤੇ ਵਾਹ ਜੀ ਵਾਹ ਕਹਿੰਦੇ ਕਿਆ ਬਾਤਾਂ ਜੀ ਤੇ ਸਤਿ ਸ੍ਰੀ ਅਕਾਲ। ਦਵਿੰਦਰ ਭਾਰਤ ਜੀ ਨੇ UAE ਤੋਂ ਭੇਜੀ ਹੈ, ਬਹੁਤ ਸਾਰੇ ਸੁਨੇਹੇ ਸ਼ੇਖਰ ਜੀ ਨੇ ਭੇਜੇ ਹੈ ਚੰਦਰ ਸ਼ੇਖਰ ਜੀ ਨੇ ਤੇ ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਵਾਲੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ ਦੋਸਤਾਂ ਨੂੰ। ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ ਭਾਰਤ ਜੀ ਇੱਕ ਪੈਸਾ ਦੋ ਪੈਸੇ ਤਿੰਨ ਪੈਸੇ ਤੇ ਪੰਜ ਦਸ ਪੈਸੇ ਵਿਆਹ ਦੇ ਵਿੱਚੋਂ ਚੁਗਣ ਤੋਂ ਬਹੁਤ ਕੁੱਟ ਖਾਧੀ ਹੈ ਜੀ, ਯਾਦ ਆ ਗਏ ਕਹਿੰਦੇ ਉਹ ਦਿਨ ਜੀ। ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਜੀ ਸਭ ਪਰਿਵਾਰ ਨੂੰ ਕਹਿੰਦੇ ਨੇ ਆਪਣੇ ਮਾਲ ਸੁਰਿੰਦਰ ਜੀ US ਤੋਂ ਭੈਣ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ US ਤੋਂ ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਨੇ ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦੋਸਤਾਂ ਨੂੰ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਸ਼ੈਲੀ ਜੀ ਕਹਿੰਦੇ SGPC ਦੀ ਚੋਣ ਤਾਂ ਕਹਿੰਦੇ ਨੇ ਅਜੇ ਤੱਕ ਨਹੀਂ ਹੋਈ, ਐਕਸਪਾਇਰ ਹੋਈ ਪਈ ਹੈ ਜੀ। ਕਹਿੰਦੇ ਨੇ ਕਿਸੇ ਵੀ ਉੱਤ ਪਦਵੀ ਦੇ ਉੱਤੇ ਬੈਠੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਅਫਸੋਸ ਹੈ। ਸੈਣੀ ਸਾਹਿਬ ਜੀ ਸਵਾਲ ਹੈ ਕਿ ਉਹ ਲੜਕੇ ਦੇ ਭਾਈ ਤੋਂ ਅਸਲਾ ਬਰਾਮਦ ਹੋਇਆ ਰੇਲਵੇ ਬੰਬ ਵਾਲੇ ਮਸਲੇ ਦੇ ਵਿੱਚੋਂ? ਹਾਂਜੀ ਬਿਲਕੁਲ ਹੈ ਜੀ, ਇਹ ਕਹਿ ਰਹੇ ਨੇ ਪਰ ਨਿਊਜ਼ ਜਿਹੜੀ ਹੈਗੀ ਹੈ ਕਹਿੰਦੇ ਵੀ ਉਹਨੂੰ ਅਰੈਸਟ ਕੀਤਾ ਹੈ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਪਸ਼ਟ ਹੋ ਜਾਏਗਾ ਜੀ ਸਾਰਾ ਕੁਝ ਕੀ ਅਸਲ ਦੇ ਵਿੱਚ ਸਥਿਤੀ ਹੈ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਜੀ ਫਿਨਲੈਂਡ ਤੋਂ, ਸਤਿ ਸ੍ਰੀ ਅਕਾਲ ਕਹਿੰਦੇ ਨੇ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਸਭ ਨੂੰ ਜੀ। ਛੈਲੀ ਜੀ ਕਹਿੰਦੇ ਪੰਜਾਬ ਕਿਸ ਨਿਗਾਰ ਦੇ ਵੱਲ ਜਾ ਰਿਹਾ ਜੀ, ਪੰਜਾਬ ਤਾਂ ਪੰਜਾਬੀ ਵਿੱਚੋਂ ਫੇਲ ਹੋ ਜਾਂਦੇ ਆ ਜੀ ਕਹਿੰਦੇ। ਤੇ ਕੀ ਕੇਜਰੀਵਾਲ ਮੌਨ ਚੋਂ ਵਾਪਸ ਆ ਗਏ ਜੀ? ਨਹੀਂ ਜੀ, ਅਜੇ ਮੌਨ ਚ ਹੀ ਨੇ, ਅਲੇ ਤਾਂ ਆਪਣੇ ਮਸਲੇ ਸੁਲਝਾ ਰਹੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਇੰਡੀਆ ਤੋਂ। ਛੈਲੀ ਜੀ ਕਹਿੰਦੇ ਹੁਣ ਤਾਂ ਭਲਵਾਨ ਕਬੱਡੀ ਖਿਡਾਰੀ ਵੀ ਲੋਕਾਂ ਦੀ ਸੇਵਾ ਕਰਨ ਦੇ ਲਈ ਤਿਆਰ ਬਰ ਤਿਆਰ ਨੇ ਜੀ, ਕਿਆ ਬਾਤ ਹੈ ਜੀ। ਤੇ ਸ਼ੈਲੀ ਜੀ ਕਹਿੰਦੇ ਮੁਕੱਦਰ ਜੀ ਵੋਟ ਕਿਸ ਨੂੰ ਪਾ ਰਹੇ ਹੋ ਜੀ ਫਿਰ? ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਰੂਸ ਇਰਾਨ ਦੇ ਨਾਲ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਆ ਗਿਆ। ਬਿਲਕੁਲ ਜੀ, ਕੱਲ ਦੀਆਂ ਖ਼ਬਰਾਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ। ਸ਼ੈਲੀ ਜੀ ਕਹਿੰਦੇ ਕਾਂਗਰਸ ਮੁਕਤ ਭਾਰਤ ਜੀ ਤੇ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ। ਸੈਣੀ ਸਾਹਿਬ ਜੀ ਕੇਜਰੀਵਾਲ ਦਾ ਪਰਦਾਫਾਸ਼ ਕਰਨ ਲਈ ਸ਼ੁਕਰੀਆ ਜੀ। ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ ਜੀ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਸਤਿ ਸ੍ਰੀ ਅਕਾਲ ਅੰਕਲ ਜੀ ਜੀਆਂ ਨੂੰ ਜੀ। ਤੇ ਮਲੂਕ ਸਿੰਘ ਜੀ ਕਹਿੰਦੇ ਸਤਿ ਸ੍ਰੀ ਅਕਾਲ ਕਹਿਣਾ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੀ। ਤੇ ਮਲੂਕ ਜੀ ਸਤਿ ਸ੍ਰੀ ਅਕਾਲ ਹੈ ਜੀ। ਸ਼ੈਲੀ ਜੀ ਕਹਿੰਦੇ ਭਾਰਤ ਜੀ ਇਹੀ ਗੱਲ ਤਾਂ ਕਹਿੰਦੇ BJP ਕੁੱਟ ਕੇ ਕਹਿੰਦੇ ਕਹਾਉਣਾ ਚਾਹੁੰਦੀ ਹੈ ਜੀ। ਆਪਾਂ ਤਾਂ ਕੁੱਟ ਨਹੀਂ ਖਾਧੇ ਜੀ, ਤਾਂ ਆਪਾਂ ਤਾਂ ਉਦਾਂ ਗੱਲ ਕਰਦੇ ਹਾਂ, ਤੇ ਜੇ ਹੋਰ ਰਾਹ ਨਹੀਂ ਤਾਂ ਫਿਰ ਇੱਧਰ ਹੀ ਲੋਕ ਜਾਣਗੇ, ਇਹੀ ਹੋਏਗਾ ਜੀ ਆਖਰ ਦੇ ਵਿੱਚ। ਤੇ ਕਹਿੰਦੇ ਨਹੀਂ ਭਾਈ ਉਹ ਤਾਂ ਤੁਹਾਡੀ ਸਭ ਦੀ ਆਪਣੀ ਮਰਜ਼ੀ ਹੈ, ਜਿਹਨੇ ਜਿਹਨੂੰ ਵੋਟ ਪਾਉਣੀ ਹੈ ਪਾ ਸਕਦੇ, ਅਸੀਂ ਤਾਂ ਇਹੀ ਕਹਿੰਦੇ ਹਾਂ ਭਾਈ ਵੋਟ ਪਾਓ ਆਪਣੀ, ਉਹਦਾ ਇਸਤੇਮਾਲ ਕਰੋ ਤੇ ਚਾਹੇ ਕਿਸੇ ਨੂੰ ਵੀ ਪਾਓ, ਪਾਓ ਜ਼ਰੂਰ। ਸ਼ੈਲੀ ਵੀਰ ਜੀ ਮੁਕੱਦਰ ਵੀਰ ਜੀ ਦੀ ਵੋਟ ਜਾਲੀ ਹੈ, ਜਾਲੀ BJP ਵਾਲਿਆਂ ਨੇ ਬਣਾ ਵੀ ਲਈ ਹੋਣੀ ਹੈ ਜੀ, ਤੇ ਪਾਉਣ ਵਾਲੇ ਦੀ ਡਿਊਟੀ ਵੀ ਕਹਿੰਦੇ ਲੱਗ ਗਈ ਹੋਣੀ ਹੈ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਨੇ ਲਿਖਿਆ। ਸੈਣੀ ਸਾਹਿਬ ਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਹੈ ਜੀ, ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਮੁਕੱਦਰ ਜੀ ਆਖਰ ਦੇ ਵਿੱਚ ਬਾਏ ਬਾਏ ਕਰਦੇ ਨੇ ਜੀ, ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਰੇ ਦੋਸਤਾਂ ਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰੋਗਰਾਮ ਜਿਹਨਾਂ ਦੋਸਤਾਂ ਨੇ ਚੁੱਪ ਚਪੀਤੇ ਸੁਣਿਆ ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਜਿਨ੍ਹਾਂ ਨੇ ਕਾਲ ਕਰਕੇ ਨਾਲ ਗੱਲ ਵੀ ਕੀਤੀ ਉਹਨਾਂ ਦਾ ਵੀ ਸ਼ੁਕਰੀਆ, ਤੇ ਜਿਨ੍ਹਾਂ ਨੇ ਕੋਈ ਲਿਖਤ ਪੜਤ ਦੇ ਵਿੱਚ ਕੋਈ ਸੁਨੇਹਾ ਨਹੀਂ ਭੇਜਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਜਿਨ੍ਹਾਂ ਨੇ ਲਿਖ ਕੇ ਭੇਜਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਪਣੇ ਕੀਮਤੀ ਸਮੇਂ ਦੇ ਵਿੱਚੋਂ ਨਾਲ ਤੁਸੀਂ 2 ਘੰਟੇ ਕੱਢੇ ਨੇ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ ਕਰਾਂਗੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ, ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਕੋਈ ਨਾ ਕੋਈ ਨਵਾਂ ਵਿਸ਼ਾ ਲੈ ਕੇ। ਤੇ ਮੈਨੂੰ ਦਿਓ ਆ ਗਿਆ ਦੋਸਤੋ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਕੁਝ ਵੱਧ ਘੱਟ ਬੋਲ ਗਏ ਹੋਵੇ, ਗਲਤੀ ਹੋਈ ਹੋਵੇ, ਉਹਦੇ ਲਈ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਤੇਜ਼ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਅੱਜ ਦੀ ਸ਼ੁਰੂਆਤ ਤੁਹਾਡੇ ਨਾਲ ਦੋਸਤੋ, ਇਸ ਹਫ਼ਤੇ ਦੀ ਨਵੇਂ ਸਿਰੇ ਤੋਂ ਗੱਡੀ ਆਪਾਂ ਲੀਹ ਦੇ ਉੱਤੇ ਪਾਉਣੀ ਹੈ ਤੇ ਹਫ਼ਤਾ ਖੰਡ ਤੁਹਾਡੇ ਨਾਲ ਜਿਹੜਾ ਰਾਬਤਾ ਤੇ ਰਿਸ਼ਤਾ ਜਿਹੜਾ ਨਿਭਾਉਂਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ। ਤੇ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਪੰਜਾਬ ਦੀਆਂ, ਕੇਂਦਰ ਦੀਆਂ, ਦੇਸ਼ਾਂ ਦੀਆਂ, ਵਿਦੇਸ਼ਾਂ ਦੀਆਂ ਖਬਰਾਂ ਦੀ ਵੀ ਬਾਤ ਪਾਵਾਂਗੇ ਤੇ ਨਾਲ ਦੀ ਨਾਲ ਗੱਲਾਂ ਤੁਹਾਨੂੰ ਕੁਝ ਨਾ ਕੁਝ ਜ਼ਿੰਦਗੀ ਦੀਆਂ ਵੀ ਸੁਣਾਵਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੁਹਾਡੇ ਉੱਤੇ ਡਿਪੈਂਡ ਹੈ ਕਿੰਨਾ ਕੁ ਬਿਜ਼ੀ ਪ੍ਰੋਗਰਾਮਾਂ ਨੂੰ ਤੁਸੀਂ ਰੱਖਣਾ। ਤੇ ਲਓ ਫਿਰ ਅੱਜ ਦੇ ਦਿਹਾੜੀ ਦੀ ਬਾਤ ਪਾਉਂਦੇ ਹਾਂ। 27 ਅਪ੍ਰੈਲ 2026 ਦਾ ਦਿਨ ਹੋ ਗਿਆ ਤੇ ਇਨ੍ਹਾਂ ਮੁਲਕਾਂ 'ਚ ਤਾਂ ਤਕਰੀਬਨ ਬੀਤਣ ਵਰਗਾ ਹੀ ਹੈ ਤੇ ਕਿਤੇ ਸਵੇਰ ਹੋਈ ਹੈ ਅਮਰੀਕਾ ਕੈਨੇਡਾ ਦੇ ਵਿੱਚ ਤੇ ਕਿਤੇ ਦੁਪਹਿਰ ਹੋਈ ਹੈ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ, ਜਿਹੜਾ ਅਗਲੇ ਦਿਨ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਤੇ ਇਸੇ ਤਰ੍ਹਾਂ ਘੜੀਆਂ ਦੇ ਉੱਤੇ ਝਾਤ ਮਾਰੀਏ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:11 ਦਾ ਸਮਾਂ ਹੈ ਤੇ ਦਿਨ ਪੂਰਾ ਚੜਿਆ ਤਾਰੇ ਟਿਮਟਮਾਉਂਦੇ ਨੇ ਇਸ ਵਕਤ ਦੇ ਵਿੱਚ, ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਗਰਮੀਆਂ ਦਾ ਮਾਹੌਲ ਸ਼ੁਰੂ ਹੋ ਜਾਂਦਾ ਤੇ 24 ਘੰਟੇ 7 ਦਿਨ ਤਕਰੀਬਨ 3 ਮਹੀਨੇ ਇਸੇ ਤਰ੍ਹਾਂ ਦਾ ਨਜ਼ਾਰਾ ਰਹਿੰਦਾ ਹੈ। ਦਿਨ ਰਾਤ ਇੱਕੋ ਹੀ ਹੁੰਦਾ ਹੈ ਜੀ ਤੇ ਦਿਨੇ ਚੜਿਆ ਰਹਿੰਦਾ ਹਰ ਵੇਲੇ ਤੇ ਸੂਰਜ ਜਿਹੜਾ ਧਰਤੀ ਨੂੰ ਹੱਥ ਲਾ ਕੇ, ਸਮੁੰਦਰ ਨੂੰ ਹੱਥ ਲਾ ਕੇ ਫਿਰ ਆਪਣੀ ਜਿਹੜਾ ਜੌਬ ਦੇ ਉੱਤੇ ਲੱਗ ਜਾਂਦਾ ਹੈ ਰੋਸ਼ਨੀ ਦੇਣ ਦੇ ਲਈ। ਤੇ ਦੋਸਤੋ ਇਸੇ ਤਰ੍ਹਾਂ ਹੀ ਹਰਿਆਵਲ ਜਿਹੜੀ ਹੈ ਹਰੀ ਹਰੀ ਹੋ ਰਹੀ ਹੈ ਤੇ ਨਾਲ ਮੌਸਮ ਜਿਹੜਾ ਸੁਹਾਵਣਾ। ਅੱਜ ਵੀ ਵੈਸੇ ਦੁਪਹਿਰੇ ਥੋੜਾ ਕਿਨਮਿਨ ਹੋਈ ਹੈ ਪਰ ਉਹਦੇ ਵਿੱਚ ਤਕਰੀਬਨ ਥੋੜੀ ਜਿਹੀ ਬਰਫ਼ ਦਾ ਨਜ਼ਾਰਾ ਫਿਰ ਦੇਖਣ ਨੂੰ ਮਿਲਿਆ, ਕਿਉਂਕਿ ਇਨ੍ਹਾਂ ਮੁਲਕਾਂ ਦੇ ਵਿੱਚ ਗਰਮੀਆਂ ਵੀ ਜੈਕਟਾਂ ਪਾ ਕੇ ਕਈ ਵਾਰੀ ਕੱਟਣੀਆਂ ਪੈਂਦੀਆਂ ਨੇ। ਤੇ ਮੌਸਮ ਜਿਹੜਾ ਭਾਰਤ ਦਾ ਵੀ ਕਾਫ਼ੀ ਜਿਹੜਾ ਤਬਦੀਲੀ ਵਾਲਾ ਦੇਖਣ ਨੂੰ ਮਿਲ ਰਿਹਾ। ਵੱਡੀਆਂ ਚੇਤਾਵਨੀਆਂ ਉੱਥੇ ਜਿਹੜੀਆਂ ਦਿੱਤੀਆਂ ਜਾ ਚੁੱਕੀਆਂ ਨੇ। ਜੇ ਗੱਲ ਕਰੀਏ ਤਾਂ ਜੋ ਹਾਲਾਤ ਨੇ ਉਹਦੇ ਵਿੱਚ 2026 ਦੇ ਵਿੱਚ ਭਾਰਤ ਦੇ ਲਈ ਸਭ ਤੋਂ ਵੱਧ ਜਿਹੜਾ ਗਰਮੀ ਵਾਲਾ ਸਾਲ ਜਿਹੜਾ ਦੱਸਿਆ ਜਾ ਰਿਹਾ, ਇਹ ਮੈਗਾ ਐਲ ਨੈਨੋ ਦੀ ਜਿਹੜਾ ਖਤਰੇ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਤੇ 2.9 ਡਿਗਰੀ ਸੈਲਸੀਅਸ ਜਿਹੜਾ ਵੱਧ ਗਰਮੀ ਨੋਰਮਲ ਦੇ ਨਾਲੋਂ ਪਵੇਗੀ। ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ ਤੇ ਅੱਜ ਦੀ ਦਿਨ ਦੀ ਵੀ ਗੱਲ ਸੁਣਾਉਂਦੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਸਕਦੇ ਹੋ ਤੇ ਤਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਕਰ ਸਕੀਏ। ਅੱਜ ਦੇ ਵਿਚਾਰ ਦੀ ਗੱਲ ਕਰ ਲਈਏ ਤੇ ਆਪਣੀ ਗਲਤੀ ਨੂੰ ਕਹਿੰਦੇ ਮੰਨ ਲੈਣਾ ਚਾਹੀਦਾ ਹੈ ਜੇ ਤੁਸੀਂ ਗਲਤੀ ਕਰ ਲਈ ਹੈ, ਨਹੀਂ ਤੇ ਕੋਈ ਇਸ ਨੂੰ ਜਿਹੜਾ ਵਧਾ ਚੜਾ ਕੇ ਪੇਸ਼ ਕਰ ਸਕਦਾ ਹੈ ਜਿਹਦਾ ਖਮਿਆਜ਼ਾ ਤੁਹਾਨੂੰ ਜ਼ਿਆਦਾ ਭੁਗਤਣਾ ਪੈ ਸਕਦਾ ਹੈ। ਬੇਵਜ੍ਹਾ ਜਿਹੜੀ ਹੈ ਮੁਸੀਬਤ ਵੀ ਬਣ ਜਾਂਦੀ ਹੈ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ 27 ਅਪ੍ਰੈਲ 1526 ਦੇ ਵਿੱਚ ਬਾਬਰ ਨੂੰ ਜਿਹੜਾ ਸੀ ਦਿੱਲੀ ਦਾ ਬਾਦਸ਼ਾਹ ਐਲਾਨਿਆ ਗਿਆ ਸੀ ਤੇ 1848 ਦੇ ਵਿੱਚ ਕਲਕੱਤਾ ਵਿਸ਼ਵ ਵਿਦਿਆਲਿਆ ਨੇ ਮਹਿਲਾਵਾਂ ਨੂੰ ਜਿਹੜਾ ਸੀ ਸਿੱਖਿਆ ਹਾਸਲ ਕਰਨ ਦੀ ਪ੍ਰਵਾਨਗੀ ਜਿਹੜੀ ਸੀ ਦੇ ਦਿੱਤੀ ਸੀ। ਤੇ 1854 ਦੇ ਵਿੱਚ ਬੰਬੇ ਤੇ ਪੂਨੇ ਦੇ ਵਿੱਚ ਪਹਿਲੀ ਜਿਹੜੀ ਸੀ ਟੈਲੀਗ੍ਰਾਮ ਕੀਤੀ ਗਈ ਤੇ 1960 ਦਿੱਲੀ ਦੇ ਵਿੱਚ ਨੈਸ਼ਨਲ ਡਿਫੈਂਸ ਕਾਲਜ ਦੀ ਜਿਹੜੀ ਸਥਾਪਨਾ ਜਿਹੜੀ ਕਰ ਦਿੱਤੀ ਗਈ। ਤੇ ਇਸੇ ਤਰ੍ਹਾਂ ਦੋਸਤੋ ਜਿਹੜਾ ਅੱਜ ਗੱਲ ਕਰਦੇ ਹਾਂ ਸ਼ੁਰੂਆਤ ਦੇ ਵਿੱਚ ਵਹਿਮ ਭਰਮ ਦੀ ਗੱਲ ਕਰੀਏ ਤੇ ਸ਼ੁੱਕਰ ਤੇ ਸ਼ਨੀ ਦੀ ਗੱਲ ਕਰਦੇ ਹਾਂ। ਸ਼ੁੱਕਰਵਾਰ ਤੇ ਸ਼ਨੀਵਾਰ ਜਿਹੜਾ ਹੈ ਹਫ਼ਤੇ ਦੇ ਵਿੱਚ ਦੇਖਿਆ ਜਾਵੇ ਤਾਂ ਸ਼ੁੱਕਰਵਾਰ ਤੇ ਸ਼ਨੀਵਾਰ ਹਫ਼ਤੇ ਦੇ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਅੰਗਰੇਜ਼ੀ ਦੇ ਵਿੱਚ ਫਰਾਈਡੇ ਤੇ ਅਰਬੀ ਦੇ ਵਿੱਚ ਜੁਮਾ ਕਹਿੰਦੇ ਨੇ ਤੇ ਸ਼ੁੱਕਰ ਇੱਕ ਜਿਹੜਾ ਚਮਕੀਲੇ ਗ੍ਰਹਿ ਦਾ ਨਾਂ ਹੈ ਜੋ ਧਰਤੀ ਦੇ ਨੇੜੇ ਇਹ ਸੂਰਜ ਦੁਆਲੇ ਜਿਹੜਾ 224 ਦਿਨਾਂ ਦੇ ਵਿੱਚ ਚੱਕਰ ਲਾਉਂਦਾ ਹੈ। ਪੁਰਾਣਾ ਜਿਹੜਾ ਹੈ ਆਪਣੇ ਪੁਰਾਣਾ ਦੇ ਅਨੁਸਾਰ ਪੁਰਾਣ ਜਿਹੜੇ ਨੇ ਲਿਖੇ ਗਏ ਸੀ ਪੁਰਾਣਾ ਦੇ ਅਨੁਸਾਰ ਸ਼ੁੱਕਰ ਦੈਂਤਾਂ ਦਾ ਗੁਰੂ ਮੰਨਿਆ ਜਾਂਦਾ ਹੈ। ਇਹਨੂੰ ਉਸ ਨੂੰ ਜਿਹੜਾ ਉਸਨ ਅਸੂਰ ਪ੍ਰੋਹਤ ਦੈਂਤ ਗੁਰੂ ਦੇਵ ਗੁਰੂ ਕਾਲ ਭਾਰਗਵ ਆਦਿ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਨੇ ਇਹਦਾ ਨਾਂ ਦੱਸਦੇ ਨੇ ਤੇ ਸ਼ੁੱਕਰਵਾਰ ਦੇ ਨਾਲ ਕਈ ਜਿਹੜੇ ਭਰਮ ਵੀ ਜੁੜੇ ਹੋਏ ਨੇ। ਪਰ ਇਹਨਾਂ ਮੁਲਕਾਂ ਦੇ ਵਿੱਚ ਸ਼ੁੱਕਰਵਾਰ ਆਉਂਦਾ ਤੇ ਲੋਕ ਜਿਹੜੇ ਨੇ ਗੋਰੇ ਜਿਹੜੇ ਨੇ ਛਾਲਾਂ ਮਾਰਨ ਲੱਗ ਜਾਂਦੇ ਆ ਤੇ ਫਰਾਈਡੇ ਆ ਗਿਆ ਭਾਈ ਕੱਲ ਦੀਆਂ ਦੋ ਛੁੱਟੀਆਂ ਆ ਗਈਆਂ ਉਹਨਾਂ ਨੂੰ ਤਾਂ ਚਾਅ ਚੜ ਜਾਂਦਾ ਪਰ ਸਾਡੇ ਵਾਲੇ ਜਿਹੜੇ ਨੇ ਅੰਦਰ ਵੜ ਕੇ ਬਹਿ ਜਾਂਦੇ ਆ ਇਸ ਨੂੰ ਉਸਨ ਅਸੂਰ ਪੁਰੋਹਿਤ ਦੈਂਤ ਗੁਰੂ ਦੇਵ ਗੁਰੂ ਕਾਲ ਭਾਰਗਵ ਆਦਿ ਕਹਿੰਦੇ ਆ ਤੇ ਸ਼ੁੱਕਰਵਾਰ ਦੇ ਨਾਲ ਕਈ ਭਰਮ ਵੀ ਜੁੜੇ ਹੋਏ ਨੇ ਕੁਝ ਲੋਕ ਮਾਨਸਿਕ ਸ਼ਾਂਤੀ ਦੇ ਲਈ ਵਰਤ ਰੱਖਦੇ ਆ ਸ਼ਾਇਦ ਦੁੱਖ ਦੂਰ ਹੋ ਜਾਣਗੇ ਪਰ ਮੰਗੀਆਂ ਮੁਰਾਦਾਂ ਪੂਰੀਆਂ ਕਰਨ ਦੇ ਲਈ ਵਰਤ ਰੱਖਦੇ ਨੇ ਤੇ ਸ਼ੁੱਕਰ ਗ੍ਰਹਿ ਦੀ ਕਰੋਪੀ ਨੂੰ ਦੂਰ ਕਰਨ ਦੇ ਲਈ ਸੱਤ ਸ਼ੁੱਕਰਵਾਰ ਵਰਤ ਰੱਖਦੇ ਆ ਤੇ ਆਖਰੀ ਸ਼ੁੱਕਰਵਾਰ ਬ੍ਰਾਹਮਣ ਨੂੰ ਜਿਹੜੀ ਹੈ ਖੀਰ ਦਾਨ ਕਰਨ ਦਾ ਜਿਹੜਾ ਭਰਮ ਵੀ ਰੱਖਦੇ ਆ ਕਈ ਜਿਹੜੇ ਨੇ ਚਿੱਟਾ ਕੱਪੜਾ ਚਾਵਲ ਘਿਓ ਸੋਨਾ ਹੀਰਾ ਦਾਨ ਕਰਨ ਨੂੰ ਵੀ ਸ਼ੁਭ ਮੰਨਦੇ ਨੇ ਘੋੜੀ ਖਰੀਦਣੀ ਅਸ਼ੁਭ ਸਮਝਦੇ ਨੇ ਇਸ ਦਿਨ ਦੇ ਉੱਤੇ ਮੁਸਲਮਾਨ ਜਿਹੜੇ ਨੇ ਸ਼ੁੱਕਰਵਾਰ ਜੁੰਮਾ ਉਹਦੀ ਜਿਹੜੀ ਹੈ ਉਹਦੀ ਰਾਤ ਨੂੰ ਚੰਗਾ ਸਮਝਦੇ ਹੈ ਤੇ ਸਭ ਕੁਝ ਇੱਕ ਵਹਿਮ ਹੈ ਜੋ ਵਹਿਮੀਆਂ ਨੇ ਜਿਹੜਾ ਪਾਲਿਆ ਹੋਇਆ ਇੱਕ ਮਿੱਥ ਕਥਾ ਦੇ ਅਨੁਸਾਰ ਸ਼ੁਕਰਚਾਰੀਆ ਪੰਡਿਤ ਭਿਰਗੂ ਦਾ ਜਿਹੜਾ ਪੁੱਤਰ ਸੀ ਇਸਨੇ ਸ਼ਿਵ ਜੀ ਦੀ ਜਿਹੜੀ ਸੀ ਪਾਸੋਂ ਸ਼ਕਤੀ ਪ੍ਰਾਪਤ ਕੀਤੀ ਤੇ ਵਿਸ਼ਨੂੰ ਹੁਣਾਂ ਨੇ ਜੰਗ ਦੇ ਵਿੱਚ ਇਸਦੀ ਮਾਤਾ ਨੂੰ ਮਾਰ ਦਿੱਤਾ ਸੀ ਫਿਰ ਇਸਨੇ ਹੀ ਮਾਤਾ ਨੂੰ ਜਿੰਦਾ ਕਰ ਲਿਆ ਕਹਿੰਦੇ ਤੇ ਇਹਨੇ ਵਿਸ਼ਨੂੰ ਧਰਤੀ ਦੇ 7 ਵਾਰ ਜਨਮ ਲੈਣ ਦਾ ਸਰਾਪ ਦਿੱਤਾ ਸੀ ਉਹਨੂੰ ਸ਼ੁੱਕਰ ਨੂੰ ਜਿਹੜਾ ਕਾਣਾ ਮੰਨਿਆ ਗਿਆ ਇਹ ਰਾਜਾ ਬਲੀ ਦਾ ਜਿਹੜਾ ਪੁਰੋਹਿਤ ਗੁਰੂ ਸੀ ਵਰਤ ਰੱਖਣੇ ਵਰ ਜਾਂ ਮਨ ਦੀਆਂ ਜਿਹੜੀਆਂ ਮੁਰਾਦਾਂ ਪ੍ਰਾਪਤ ਕਰਨ ਪਿੱਛੇ ਮਿੱਥ ਕਥਾਵਾਂ ਭਾਰੂ ਨੇ ਜੋ ਇਹਨਾਂ ਦੇ ਆਪ ਸਿਰਜੇ ਡਰ ਦੇ ਜਿਹੜੇ ਖਿਆਲ ਦੇ ਵਿੱਚੋਂ ਜਾ ਨਹੀਂ ਰਹੀਆਂ ਨੇ ਦੇਸ਼ ਦੇ ਸਿਨੇਮਿਆਂ ਦੇ ਵਿੱਚ ਸ਼ੁੱਕਰਵਾਰ ਨੂੰ ਹੀ ਫਿਲਮਾਂ ਬਦਲੀਆਂ ਜਾਂਦੀਆਂ ਨੇ ਤੇ ਉਹ ਕਰੋੜਾਂ ਅਰਬਾਂ ਖਰਬਾਂ ਦਾ ਜਿਹੜੀਆਂ ਵਪਾਰ ਕਰਦੀਆਂ ਵੈਸੇ ਤਾਂ ਸ਼ਨਿਚਰਵਾਰ ਹਫ਼ਤੇ ਦੇ 7 ਵਾਰਾਂ ਦੇ ਨਾਲ ਚੰਗੇ ਮੰਦੇ ਪ੍ਰਭਾਵਾਂ ਦਾ ਵਰਣਨ ਮਿਲਦਾ ਹੈ ਹਫ਼ਤੇ ਦਾ 6ਵਾਂ ਦਿਨ ਜਿਹੜਾ ਸ਼ਨਿਚਰਵਾਰ ਹੈ ਦਾ ਜਿਹੜਾ ਨਾਂ ਸ਼ਨੀ ਸੈਟਰਨ ਗ੍ਰਹਿ ਦੇ ਨਾਂ ਦੇ ਉੱਤੇ ਪੈਂਦਾ ਹੈ ਇਸ ਗ੍ਰਹਿ ਦੀ ਚਾਲ ਜਿਹੜੀ ਰਫ਼ਤਾਰ ਹੈ ਬਹੁਤ ਧੀਮੀ ਮੰਨੀ ਜਾਂਦੀ ਹੈ ਇਹ 29 ਸਾਲਾਂ ਦੇ ਵਿੱਚ ਇੱਕ ਚੱਕਰ ਪੂਰਾ ਲਾਉਂਦਾ ਹੈ ਜਿਸ ਕਰਕੇ ਇਸਦਾ ਨਾਂ ਜਿਹੜਾ ਸੀ ਸ਼ਨੈਸਚਰ ਭਾਵ ਹੌਲੇ ਹੌਲੇ ਚੱਲਣ ਵਾਲਾ ਗ੍ਰਹਿ ਪੈ ਗਿਆ ਇਹ ਅਸੀਂ ਉਹਨੂੰ ਸ਼ਨਿਚਰ ਬਣਾ ਲਿਆ ਇਹ ਬਹੁਤ ਚਮਕੀਲਾ ਹੈ ਜੇ ਦੂਰਬੀਨ ਦੇ ਨਾਲ ਵੇਖੀਏ ਤਾਂ ਇਸਦੇ ਆਲੇ ਦੁਆਲੇ ਚਿੱਟੇ ਘੇਰੇ ਦਿਸਦੇ ਨੇ ਤੇ ਸ਼ਨਿਚਰ ਦੇ ਸਮਾਨ ਅਰਥੀ ਸ਼ਬਦ ਜਿਹੜੇ ਨੇ ਸ਼ਨੀ ਸ਼ਨਿਚਰ ਸ਼ਯਾ ਸ਼ੂਤ ਸਨੈਚਰ ਮੰਦ ਗ੍ਰਹਿ ਮੰਦ ਚਾਲ ਰਾਵ ਨੰਦਨ ਸੁਰ ਸੂਤ ਆਰਿਕ ਆਦਿ ਜਿਹੜੇ ਮੰਨੇ ਜਾਂਦੇ ਆ ਇਹਨੂੰ ਛਣ ਛਣ ਦੇਵਤਾ ਜਾਂ ਛਣ ਛਣ ਬਲੀ ਵੀ ਕਿਹਾ ਜਾਂਦਾ ਹੈ ਕਈ ਕਵੀਆਂ ਲੇਖਕਾਂ ਨੇ ਇਸ ਨੂੰ ਅੰਧ ਵਿਸ਼ਵਾਸਾਂ ਦੇ ਉੱਤੇ ਜਿਹੜਾ ਭਰਮਾਂ ਨੂੰ ਬਲ ਦਿੱਤਾ ਜਿਵੇਂ ਕਿ ਸ਼ਨਿਚਰ ਨੂੰ ਜੋ ਸ਼ਨੀ ਧਿਆਈਏ ਸਭ ਬਲਾਵਾਂ ਜਿਹੜੀਆਂ ਨੇ ਸਭ ਬਲਾਵਾਂ ਉਸਦੀ ਟਲ ਜਾਏ ਕਹਿੰਦੇ ਨੇ ਮਿੱਥ ਦੇ ਅਨੁਸਾਰ ਸ਼ਨੀ ਦੇਵਤੇ ਦਾ ਰੰਗ ਕਾਲਾ ਕਾਲੇ ਰੰਗ ਦੇ ਕੱਪੜੇ ਪਾਉਂਦਾ ਹੈ ਤੇ ਕਾਂ ਦੀ ਜਿਹੜੀ ਹੈ ਸਵਾਰੀ ਕਰਦਾ ਹੈ ਕਹਿੰਦੇ ਤੇ ਭਾਈ ਉਹ ਕੱਪੜੇ ਕਿੱਥੋਂ ਲਿਆ ਉੱਥੇ ਜੇ ਦੇਖਿਆ ਜਾਵੇ ਪਲੈਨਰ ਦੇ ਉੱਤੇ ਸ਼ਨੀਵਾਰ ਦੇ ਦਿਨ ਸ਼ਹਿਰਾਂ ਦੇ ਵਿੱਚ ਮੰਗਣ ਵਾਲੇ ਲੋਕ ਕਿਸੇ ਭਾਂਡੇ ਦੇ ਵਿੱਚ ਮੂਰਤੀ ਤੇਲ ਦੇ ਵਿੱਚ ਰੱਖ ਕੇ ਮੰਗਦੇ ਵੇਖੇ ਜਾ ਸਕਦੇ ਹੈ ਤੇ ਸਵੇਰ ਨੂੰ ਜਿਹੜਾ ਹੋਕਾ ਵੀ ਵੱਜ ਜਾਂਦਾ ਹੁੰਦਾ ਸੀ ਛਨਿਚਰੀਆ ਜਿਹੜਾ ਸੀ ਆਉਂਦਾ ਹੁੰਦਾ ਸੀ ਉਹਨੂੰ ਸਰੋਂ ਦਾ ਤੇਲ ਪਾਉਂਦੇ ਹੁੰਦੇ ਸੀ ਆਪਣਾ ਮੂੰਹ ਦੇਖ ਕੇ ਸਾਰੇ ਟੱਬਰ ਦਾ ਤੇ ਫਿਰ ਉਹ ਜਿਹੜਾ ਡੋਲੂ ਚ ਪਾਉਂਦੇ ਸੀ ਮੁੜ ਕੇ ਉਹ ਸਾਰੇ ਮੁਹੱਲਿਆਂ ਦੇ ਵਿੱਚ ਉਹ ਤੇਲ ਇਕੱਠਾ ਕਰਕੇ ਤੇ ਜਦੋਂ ਉਹਨੇ ਵਾਪਸ ਜਾਣਾ ਹੁੰਦਾ ਸੀ ਆਪਣੇ ਜੋਗੀ ਬੋਤਲ ਭਰਾ ਲੈਂਦਾ ਹੁੰਦਾ ਸੀ ਤੇ ਬਾਕੀ ਸਾਡੀ ਚੱਕੀ ਦੇ ਉੱਤੇ ਪਾ ਦਿੰਦਾ ਹੁੰਦਾ ਸੀ ਤੇ ਪੈਸੇ ਲੈ ਜਾਂਦਾ ਸੀ ਤੇ ਟਾਲ ਦਿੰਦਾ ਸੀ ਗ੍ਰਹਿ ਸਾਹਿਬ ਦੇ ਸ਼ਹਿਰਾਂ ਕਸਬਿਆਂ ਦੇ ਵਿੱਚ ਸ਼ਨੀ ਦੇਵਤਾ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਦਾ ਪਖੰਡ ਚੱਲਦਾ ਹੈ ਕੁਝ ਵਹਿਮੀ ਪੈਸੇ ਦਾਨ ਕਰਕੇ ਮੂਰਤੀ ਵਾਲੇ ਭਾਂਡੇ ਦੇ ਵਿੱਚ ਆਪਣਾ ਪਰਛਾਵਾਂ ਵੇਖਦੇ ਨੇ ਕਿ ਗ੍ਰਹਿ ਉੱਤਰ ਜਾਂਦਾ ਹੈ ਜੋਤਿਸ਼ ਦੇ ਅਨੁਸਾਰ ਇਹ ਗ੍ਰਹਿ ਸਭ ਤੋਂ ਬੁਰਾ ਤੇ ਸਖ਼ਤ ਗ੍ਰਹਿ ਮੰਨਿਆ ਜਾਂਦਾ ਹੈ ਕਈ ਡਰਦੇ ਲੋਕ ਸ਼ਨਿਚਰਵਾਰ ਨੂੰ ਜਿਹੜਾ ਉਸ ਦਿਨ ਸਿਰਫ਼ ਵਾਰ ਕਹਿੰਦੇ ਨੇ ਸ਼ਨੀ ਦਾ ਨਾਂ ਵੀ ਨਹੀਂ ਲੈਂਦੇ ਤੇ ਸਿਰਫ਼ ਵਾਰ ਹੀ ਕਹਿ ਦਿੰਦੇ ਹੈ ਜੇਠ ਦੀ 10ਵੀਂ ਜੇ ਸ਼ਨੀਵਾਰ ਨੂੰ ਆ ਜਾਏ ਤਾਂ ਕਾਲ ਪੈਂਦਾ ਹੈ ਇਸ ਦਿਨ ਲੋਹਾ ਜਾਂ ਮਸ਼ੀਨਰੀ ਖਰੀਦਣਾ ਉੱਤਰ ਦਿਸ਼ਾ ਵੱਲ ਜਾਣਾ ਔਰਤਾਂ ਦਾ ਸਿਰ ਨਹਾਉਣਾ ਸਿਰ ਦੇ ਵਿੱਚ ਤੇਲ ਲਾਉਣਾ ਪਸ਼ੂ ਜਾਂ ਘਿਓ ਵੇਚਣਾ ਉਧਾਰ ਲੈਣਾ ਵਿਆਹ ਕਰਨਾ ਆਦਿ ਅਸ਼ੁਭ ਮੰਨਿਆ ਜਾਂਦਾ ਪਰ ਆਪਣੇ ਸ਼ਿਕਾਗੋ ਵਾਲਿਆਂ ਨੂੰ ਪੁੱਛੋ ਉਹ ਫਸਟ ਕਲਾਸ ਦੇ ਵਿੱਚ ਬਹਿ ਕੇ ਆਉਂਦੇ ਆ ਵੈਸੇ ਅਲਮੀਨੀਅਮ ਦੀਆਂ ਹੋਰ ਧਾਤਾਂ ਦਾ ਜਿਹੜਾ ਪਲੇਨ ਬਣਿਆ ਹੁੰਦਾ ਹੈ ਜਿਹੜਾ ਹਵਾਈ ਜਹਾਜ਼ ਹੈ ਤੇ ਟਿਕਟ ਵੀ ਸਸਤੀ ਮਿਲ ਜਾਂਦੀ ਹੈ ਤੇ ਜਿਹੜੀ ਹੈ ਨਾਲ ਦੀ ਨਾਲ ਅਗਲੇ VIP ਪੂਰਾ ਟ੍ਰੀਟ ਲੈ ਕੇ ਤੇ ਫਸਟ ਕਲਾਸ ਦੇ ਵਿੱਚ ਆ ਕੇ ਲੱਤਾਂ ਪੂਰੀਆਂ ਪਸਾਰ ਕੇ ਆਉਂਦੇ ਨੇ ਤੇ ਜਿਹਨਾਂ ਵਹਿਮ ਭਰਮਾਂ ਦੇ ਵਿੱਚ ਹੈ ਉਹ ਵਿਚਾਰੇ ਉੱਥੇ ਬੈਠੇ ਰਹਿੰਦੇ ਆ, ਅੜੀਕ ਕਰਦੇ ਆ ਕਿ ਅਗਲਾ ਹਫ਼ਤਾ ਚੜੇਗਾ ਤਾਂ ਚਾਹਵਾਂਗੇ। ਮਾਂ ਦੀ ਦਾਲ ਖਾਣਾ ਪੂਰਬ ਦਿਸ਼ਾ ਦੇ ਵੱਲ ਨੂੰ ਜਾਣਾ ਸ਼ੁਭ ਮੰਨਿਆ ਜਾਂਦਾ ਹੈ। ਸ਼ਨੀ ਗ੍ਰਹਿ ਦੇ ਉਪਾਅ ਵੇਖੋ ਤੇ ਅਖੇ ਘਰੋਂ ਦਹੀਂ ਖਾ ਕੇ ਜਾਂ ਚਿੱਟਾ ਲੂਣ ਮੂੰਹ ਨੂੰ ਲਾ ਕੇ ਕਹਿੰਦੇ ਨਿਕਲੋ ਤਾਂ ਸਾਰੇ ਕੰਮ ਸਹੀ ਹੋਣਗੇ। ਕਾਲੇ ਤਿਲ, ਕਾਲੇ ਕੱਪੜੇ, ਕਾਲੀ ਗਾਂ ਦਾਨ ਕਰਨਾ ਵੀ ਕਹਿੰਦੇ ਭਰਮ ਹੈ। ਬੀਤੇ ਸਾਲਾਂ ਤੋਂ ਹਰੀਆਂ ਮਿਰਚਾਂ ਤੇ ਨਿੰਬੂ ਦੁਕਾਨਾਂ, ਮਕਾਨਾਂ ਤੇ ਗੱਡੀਆਂ ਨਾਲ ਜਿਹੜਾ ਬੰਨਣ ਦਾ ਵਪਾਰ ਕਰੋੜਾਂ ਦੇ ਵਿੱਚ ਪਹੁੰਚ ਚੁੱਕਿਆ ਤੇ ਰਫੇਲ ਦੇ ਉੱਤੇ ਵੀ ਬੰਨੇ ਸੀ। ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ ਤੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਹਰ ਦੂਜੇ ਸ਼ਨਿਚਰਵਾਰ ਛੁੱਟੀ ਹੁੰਦੀ ਹੈ। ਬੈਂਕਾਂ ਦੇ ਵਿੱਚ ਦੂਜੇ ਤੇ ਚੌਥੇ ਸ਼ਨਿਚਰਵਾਰ ਛੁੱਟੀ ਹੁੰਦੀ ਹੈ। ਹਰ ਤਰ੍ਹਾਂ ਦੇ ਵਹਿਮ ਭਰਮ ਸੱਭਿਅਕ ਸਮਾਜ ਦੀ ਤਰੱਕੀ ਦੇ ਵਿੱਚ ਰੁਕਾਵਟ ਨੇ। ਸਾਨੂੰ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਤੇ ਸਮਾਂ ਵਹਾ ਚੁੱਕੇ ਰੀਤੀ ਰਿਵਾਜਾਂ ਅੰਧ ਵਿਸ਼ਵਾਸਾਂ ਨੂੰ ਛੱਡ ਕੇ ਵਿਗਿਆਨ ਦੇ ਨਾਲ ਜਿਹੜਾ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣ ਦੀ ਵੀ ਜ਼ਰੂਰਤ ਹੈ। ਜੀ ਦੋਸਤੋ, ਇਹ ਸੀ ਜੀ ਸ਼ਨੀਵਾਰ ਏ ਜੀ ਤੇ ਇੱਥੇ ਲੋਕ ਉਹਦੀ ਉਡੀਕ ਕਰਦੇ ਆ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ, ਪਰ ਅਸੀਂ ਬੈਠੇ ਹਾਂ ਭਾਈ ਇੱਥੇ ਲੋਕਾਂ ਨੂੰ ਚਾਹ ਚੜ ਜਾਂਦਾ, ਭੰਗੜੇ ਪਾਉਂਦੇ ਆ ਕਿ ਫਰਾਈਡੇ ਵਾਲਾ ਦਿਨ ਆ ਗਿਆ ਤੇ ਖੁਸ਼ੀਆਂ ਮਨਾਵਾਂਗੇ, ਦੋਸਤਾਂ ਮਿੱਤਰਾਂ ਨਾਲ ਬੈਠਾਂਗੇ, ਜਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਪਰਿਵਾਰਾਂ 'ਚ ਬੈਠਾਂਗੇ ਤੇ ਸਾਡੇ ਵਾਲੇ ਜਿਹੜੇ ਨੇ ਉਹ ਇਸ ਚੀਜ਼ ਨੂੰ ਉਹ ਸਮਾਂ ਕੇ ਵੱਧ ਸ਼ੋਪਿੰਗ ਕਰਦੇ ਨੇ ਲੋਕ। ਤੇ ਲੋ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲੋਂ ਚੱਲਦੇ ਆ। ਇਹ ਸੀ ਅੱਜ ਦਾ ਵਿਚਾਰ ਤੇ ਸ਼ਨੀਵਾਰ ਦੇ ਸ਼ੁੱਕਰ ਤੇ ਸ਼ਨੀਵਾਰ ਦਾ ਜਿਹੜਾ ਸੁਨੇਹਾ ਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਆ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਗੱਲ ਕਰਦੇ ਆ ਦੋਸਤੋ, ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਅਮਰੀਕਾ ਤੱਕ ਦੀ ਗੱਲ ਕਰਨ ਦੀ ਕੋਸ਼ਿਸ਼ ਰਹੇਗੀ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਤੇ 7 MP ਜਿਹੜੇ ਗਏ ਨੇ ਜੀ BJP ਦੇ ਵਿੱਚ, ਉਹਨਾਂ ਨੂੰ ਹਰੀ ਝੰਡੀ ਹੋ ਗਈ ਹੈ ਜਿਹੜੀ ਹੈ ਦੇ ਦਿੱਤੀ ਹੈ, ਰਲੇਵੇਂ ਦੀ ਮਾਨਤਾ ਜਿਹੜੀ ਦੇ ਦਿੱਤੀ ਹੈ। ਕੇਜਰੀਵਾਲ ਸਾਹਿਬ ਨੂੰ ਜਿਹੜਾ ਆਪਣਾ ਫਿਕਰ ਸਤਾ ਰਿਹਾ ਜੀ, ਉਹਨਾਂ ਨੇ ਕਹਿਣਾ ਪਾਰਟੀ ਤੋਂ ਕੀ ਲੈਣਾ ਦੇਣਾ, ਪਹਿਲਾਂ ਆਪਣੇ ਆਪ ਨੂੰ ਬਚਾ ਲਈਏ ਤੇ ਉਹ ਫਿਕਰ ਜਿਹੜਾ ਉਹਨਾਂ ਨੂੰ ਲੱਗਿਆ ਹੋਇਆ ਤੇ ਹੁਣ ਕਰਨਗੇ ਸੱਤਿਆਗ੍ਰਹਿ। ਕਹਿੰਦੇ ਗਾਂਧੀ ਸਾਹਿਬ ਵਾਂਗੂ ਮੈਂ ਉਹਨਾਂ ਦੀਆਂ ਪੈੜਾਂ ਦੇ ਉੱਤੇ ਚੱਲਾਂਗਾ। ਪ੍ਰਧਾਨ ਮੰਤਰੀ ਬਾਜੇਕੇ ਦੀ ਗੁਹਾਰ ਹੈ ਭਾਈ, ਬਠਿੰਡਾ ਜੇਲ੍ਹ ਦੇ ਵਿੱਚ ਤੰਗੀ ਪਰੇਸ਼ਾਨੀ ਕੀਤੀ ਜਾ ਰਹੀ ਹੈ ਕਹਿੰਦੇ, ਤੇ ਵੀਡੀਓ ਵੀ ਵਾਇਰਲ ਕਰ ਦਿੱਤੀ, ਹੋਰ ਸਾਰੇ ਹਾਲਾਤ ਨੇ। ਤੇ ਇਸੇ ਤਰ੍ਹਾਂ ਚੱਕ ਦਿੱਤਾ ਜੀ ਇਰਾਨ ਨੇ ਪਾਕਿਸਤਾਨ ਦੇ ਚਿਹਰੇ ਤੋਂ ਪਰਦਾ ਕਿ ਉਹ ਕਿਹੜੀ ਖੇਡ ਜਿਹੜੀ ਹੈ ਖੇਡ ਰਿਹਾ, ਉਹਦੀ ਗੱਲਬਾਤ ਵੀ ਕਰਦੇ ਆ। ਤੇ ਇਸੇ ਤਰ੍ਹਾਂ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। +358 44 9 76 19 ਸਟੂਡੀਓ ਦਾ ਨੰਬਰ ਹੈ। ਤੇ ਔਜਲਾ ਸਾਹਿਬ ਕਹਿੰਦੇ ਮੰਗਲਵਾਰ ਨੂੰ ਖਾਲੀ ਖੜਕਦਾ ਹੁੰਦਾ ਜੀ ਏਅਰ ਇੰਡੀਆ, ਜਿੰਨੀ ਵਾਰ ਗਏ ਆ ਕਹਿੰਦੇ 4 ਸੀਟਾਂ ਦੇ ਉੱਤੇ ਇਕੱਲੇ ਸੌ ਕੇ ਗਏ ਆ ਜੀ ਨਜ਼ਾਰੇ ਦੇ ਨਾਲ, ਤੇ ਕਿਆ ਬਾਤ ਆ ਜੀ। ਤੇ ਦੋਸਤੋ ਗੱਲ ਕਰਦੇ ਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਤੁਹਾਡਾ ਵੀ ਸਵਾਗਤ ਰਹੇਗਾ। 5-7 ਜਿਹੜੀਆਂ ਖਬਰਾਂ ਨੇ ਮੇਨ, ਉਹਨਾਂ ਨੂੰ ਪਹਿਲਾਂ ਲੈ ਲਈਏ, ਫਿਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਆਪਾਂ ਗੱਲਾਂ ਬਾਤਾਂ ਦੇ ਦੌਰਾਨ ਜਾਵਾਂਗੇ। ਤੇ ਦੋਸਤੋ ਗੱਲ ਕਰਦੇ ਆ ਤੁਹਾਡੇ ਨਾਲ ਜਿਹੜਾ ਵੀਕਐਂਡ ਦੇ ਦੌਰਾਨ ਜੋ ਕੁਝ ਵਾਪਰਿਆ, ਟਰੰਪ ਦੇ ਉੱਤੇ ਹਮਲਾ ਹੋਇਆ ਤੇ ਇੱਕ ਤਰ੍ਹਾਂ ਦਾ ਸਿਆਸੀ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ, ਬਹੁਤ ਸਾਰੀਆਂ ਇਹਦੇ ਉੱਤੇ ਜਿਹੜੀਆਂ ਨੇ ਦੰਤ ਕਥਾਵਾਂ ਵੀ ਨੇ, ਇੱਕ ਸਟੰਟ ਕਰਵਾਇਆ ਗਿਆ ਜਾਂ ਕੀਤਾ ਗਿਆ ਜੋ ਵੀ ਹੈ, ਪਬਲਿਸਿਟੀ ਦੇ ਲਈ ਸਾਰਾ ਕੁਝ ਚੱਲਦਾ ਹੈ, ਇਹ ਵੀ ਕਿਹੜਾ ਘੱਟ ਨੇ ਇਹਨਾਂ ਮੁਲਕਾਂ ਦੇ ਵਿੱਚ। ਜਦਕਿ ਦੂਜੇ ਪਾਸੇ ਇਰਾਨ ਇਜ਼ਰਾਈਲ ਅਮਰੀਕਾ ਦਾ ਜਿਹੜਾ ਟਕਰਾਅ ਹੈ ਉਹ ਨਵੇਂ ਮੋੜ ਦੇ ਸਾਹਮਣੇ ਜਿਹੜਾ ਖੜਾ ਹੈ ਉਹਦੀ ਗੱਲ ਕਰਦੇ ਹਾਂ। ਇਰਾਨ ਦੇ ਵੱਲੋਂ ਪਾਕਿਸਤਾਨ ਤੇ ਅਮਰੀਕਾ ਦੇ ਰੋਲ ਦੇ ਉੱਤੇ ਸਪਸ਼ਟ ਬਿਆਨ ਦੇ ਦਿੱਤਾ ਗਿਆ। ਰੂਸ ਦੇ ਵੱਲੋਂ ਖੁੱਲ੍ਹੀ ਹਮਾਇਤ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਭਾਰਤ ਨਿਊਜ਼ੀਲੈਂਡ ਵਪਾਰ ਸਮਝੌਤਾ ਵੀ ਜਿਹੜਾ ਅੱਜ ਸਿਰੇ ਚੜ ਗਿਆ। ਭਾਰਤ ਦੀ ਰਾਜਨੀਤੀ ਦੇ ਵਿੱਚ ਦੇਖਿਆ ਜਾਵੇ ਤਾਂ ਆਪ ਨੂੰ ਵੱਡਾ ਝਟਕਾ ਲੱਗਿਆ ਤੇ ਆਪਣੇ ਪੈਰ ਉਖੜੇ ਉਖੜੇ ਕਿਤੇ ਨਾ ਕਿਤੇ ਮਹਿਸੂਸ ਕਰ ਰਿਹਾ ਤੇ 7 ਰਾਜ ਸਭਾ ਮੈਂਬਰ BJP ਦੇ ਵਿੱਚ ਸ਼ਾਮਲ ਹੋ ਚੁੱਕੇ ਹੈ ਤੇ ਅੱਜ ਸਪਸ਼ਟੀਕਰਨ ਵੀ ਆ ਚੁੱਕੇ ਹੈ ਜਿਸ ਦੇ ਨਾਲ ਸਿਆਸੀ ਹਲਚਲ ਤੇਜ਼ ਹੋਈ ਹੈ ਤੇ ਪੰਜਾਬ ਦੇ ਵਿੱਚ ਬਿਜਲੀ ਸੰਕਟ ਤੇ ਹੋਰ ਸਥਾਨਕ ਮਸਲੇ ਵੀ ਚਰਚਾ ਦਾ ਵਿਸ਼ਾ ਨੇ। ਇਸ ਤੋਂ ਇਲਾਵਾ ਚਰਨੋਬਿਲ ਤਬਾਹੀ ਦੀ ਯਾਦ ਜਿਹੜੀ ਹੈ ਮਨਾਈ ਗਈ ਹੈ। ਚਰਨੋਬਿਲ ਰੂਸ ਦੇ ਵਿੱਚ ਇਹਦੇ ਨਾਂ ਦੇ ਉੱਤੇ ਇੱਕ ਚਰਨੋਬਿਲ ਉੱਤੇ ਇੱਕ ਬਹੁਤ ਇੰਟਰਸਟਿੰਗ ਹਕੀਕਤ ਦੇ ਉੱਤੇ ਆਪਣੀ ਨੈੱਟਫਲਿਕਸ ਦੇ ਉੱਤੇ ਹੈਗੀ ਹੈ ਜੀ ਫਿਲਮ ਹੈਗੀ ਹੈ, ਉਹ ਦੇਖਣ ਯੋਗ ਹੈ। ਅਸਲ ਦੇ ਵਿੱਚ ਕੀ ਕੁਝ ਉੱਥੇ ਵਾਪਰਿਆ ਸੀ, ਇਨਸਾਨੀ ਗਲਤੀਆਂ ਨੇ ਜਿਹੜਾ ਸਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਅੱਜ ਵੀ ਚਰਨੋਬਿਲ ਇਹ ਜਿੱਥੇ ਪਰਮਾਣੂ ਰਿਐਕਟਰ ਜਿਹੜਾ ਫਟਿਆ ਸੀ ਤੇ ਉਹਦੇ ਵਿੱਚ ਅੱਜ ਵੀ ਉਸ ਸਥਾਨ ਦੇ ਉੱਤੇ ਲੋਕ ਜਾਣ ਨੂੰ ਤਿਆਰ ਨਹੀਂ ਜਾਂ ਜਾਣ ਨਹੀਂ ਦਿੱਤੇ ਜਾਂਦੇ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਰੇਡੀਏਸ਼ਨ ਅਜੇ ਵੀ ਉੱਥੇ ਹੈ। ਬੱਚੇ ਜਿਹੜੇ ਨੇ ਰੂਸ ਦੇ ਵਿੱਚ ਇਹ ਚਰਨੋਬਲ ਦੇ ਵਿੱਚ ਕਿੱਦਾਂ ਉਹਨਾਂ ਦੇ ਹਾਲਾਤ ਰਹੇ ਨੇ, ਸਵਾਹ ਹੋ ਗਏ ਅਤੇ ਉੱਥੇ ਦਾ ਜਿਹੜਾ ਮੇਨ ਜਿਹੜਾ ਆਫਿਸਰ ਸੀ ਜਿਹਦੀ ਡਿਊਟੀ ਲੱਗੀ ਸੀ ਉਹਨੇ ਆਖਰੀ ਦਮਾਂ ਤੱਕ ਆਪਣੇ ਦਮ ਤੱਕ ਉਹ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਚਾਰ ਸਾਲ ਉਹ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਭੁਗਤਦਾ ਹੋਇਆ ਛਾਣਬੀਨ ਕਰਦਾ ਹੋਇਆ ਆਪਣੇ ਜਿਹੜਾ ਸਵਾਸ ਤਿਆਗ ਗਿਆ ਅਤੇ ਬੜੀ ਇੰਟਰਸਟਿੰਗ ਮੂਵੀ ਹੈ ਚਰਨੋਬਿਲ ਨਾਂ ਦੇ ਉੱਤੇ ਹੈ ਦੇਖਣ ਯੋਗ ਹੈ ਬਹੁਤ ਲੂਹ ਕੰਢੇ ਖੜ੍ਹੇ ਕਰਨ ਵਾਲੀ ਹੈ ਪਰਮਾਣੂ ਦੀ ਗੱਲ ਤਾਂ ਕਰ ਦਿੰਦੇ ਹਾਂ ਪਰ ਛੋਟੀ ਜਿਹੀ ਗਲਤੀ ਜਿਹੜੀ ਕਰਪਸ਼ਨ ਹੈ ਜਾਂ ਸਸਤਾ ਸੌਦਾ ਉਹਦੇ ਵਿੱਚ ਸਸਤਾ ਮਟੀਰੀਅਲ ਲਾ ਦੇਣਾ ਅਤੇ ਕਿੱਥੇ ਤੱਕ ਸਾਨੂੰ ਜਿਹੜਾ ਪਹੁੰਚਾ ਸਕਦਾ ਹੈ ਇਹ ਸੋਚਣ ਯੋਗ ਗੱਲਾਂ ਨੇ ਤੇ ਲੋ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਬਿਜਲੀ ਸੰਕਟ ਦੀ ਪੰਜਾਬ ਦੇ ਵਿੱਚ 1 ਮਈ ਤੋਂ ਕਹਿੰਦੇ ਬਾਅਦ ਹੁਣ ਲੱਗਣਗੇ ਨਹੀਂ ਜੀ ਭਾਈ ਬਿਜਲੀ ਦੇ ਕੱਟ ਸੰਜੀਵ ਅਰੋੜਾ ਬੜੇ ਦਿਨਾਂ ਬਾਅਦ ਬੋਲੇ ਆ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੱਗ ਰਹੇ ਬਿਜਲੀ ਕੱਟਾਂ ਦੇ ਬਾਰੇ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਸਪਸ਼ਟ ਕੀਤਾ ਕਿ 1 ਮਈ ਤੋਂ ਬਾਅਦ ਸੂਬੇ ਦੇ ਵਿੱਚ ਕੋਈ ਵੀ ਬਿਜਲੀ ਕੱਟ ਨਹੀਂ ਲੱਗੇਗਾ ਪਰ ਜੋ ਹਾਲਾਤ ਆਮ ਆਦਮੀ ਪਾਰਟੀ ਦੇ ਉਹਦੇ ਉੱਤੇ ਇੱਕ ਵੀ ਟੀਕਾ ਟਿੱਪਣੀ ਉਹਨਾਂ ਨਹੀਂ ਕੀਤੀ ਹੈ ਇਸ ਗੱਲ ਦਾ ਪ੍ਰਗਟਾਵਾ ਸੰਜੀਵ ਅਰੋੜਾ ਉਹਨਾਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਸੰਜੀਵ ਅਰੋੜਾ ਕਿਹਾ ਕਿ ਪੰਜਾਬ ਸਣੇ ਦੇਸ਼ ਭਰ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਪੈ ਰਹੀ ਭਾਰੀ ਗਰਮੀ ਕਰਕੇ ਬਿਜਲੀ ਦੀ ਮੰਗ ਇਕਦਮ ਵਧੀ ਹੈ ਤੇ ਉਹ ਮੰਨੇ ਨੇ ਭਾਈ ਉਨੀ ਸਾਡੇ ਕੋਲ ਜਿਹੜੀ ਹੈ ਸਹੂਲਤ ਨਹੀਂ ਹੈ ਜਿਸਦੇ ਕਾਰਨ ਕਈ ਥਾਵਾਂ ਦੇ ਉੱਤੇ ਬਿਜਲੀ ਦੇ ਕੱਟ ਲੱਗੇ ਨੇ ਇਸ ਵਾਰ ਅਪ੍ਰੈਲ ਮਹੀਨੇ ਦੇ ਵਿੱਚ ਹੀ ਕਹਿੰਦੇ ਬਿਜਲੀ ਦੀ ਮੰਗ 12,000 ਮੈਗਾਵਾਟ ਤੋਂ ਟੱਪ ਗਈ ਜੋ ਕਿ ਅੱਜ ਤੱਕ ਕਦੇ ਵੀ ਨਹੀਂ ਹੋਇਆ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਿਜਲੀ ਵਿਭਾਗ ਦੇ ਵੱਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਇਸ ਲਈ 1 ਮਈ ਤੋਂ ਬਾਅਦ ਜਿਹੜਾ ਸੂਬੇ ਦੇ ਵਿੱਚ ਕੋਈ ਵੀ ਬਿਜਲੀ ਕੱਟ ਕਹਿੰਦੇ ਨਹੀਂ ਲੱਗਣ ਦਿੱਤਾ ਜਾਏਗਾ ਤੇ ਭਾਈ ਜੇ ਬਿਜਲੀ ਖਰੀਦਣੀ ਹੈ ਬਾਹਰੋਂ ਖਰੀਦਣੀ ਹੈ ਜੇ ਪੂਰੀ ਨਹੀਂ ਹੁੰਦੀ ਤਾਂ ਪੈਸਾ ਵੀ ਚਾਹੀਦਾ ਕਹਿੰਦੇ ਨੇ ਜੋ ਹਾਲਾਤ ਨੇ ਉਹਦੇ ਵਿੱਚ ਦੇਖਿਆ ਜਾਵੇ ਕਿੱਦਾਂ ਕਹਿੰਦੇ ਆ ਕਿ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਬਾਕੀ ਉਹਨਾਂ ਨੂੰ ਪਤਾ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪੂਰੀਆਂ ਕਰਨ ਦੇ ਲਈ ਜਿਹੜੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਪੈਸੇ ਵੀ ਦੇਣੇ ਪੈਣੇ ਆ ਜਿਹੜੀ ਆਪਣੀ ਬਿਜਲੀ ਮਹਿਕਮਾ ਹੈ ਤਾਂ ਹੀ ਉਹ ਫਿਰ ਬਿਜਲੀ ਖਰੀਦਣਗੇ ਤੇ ਖਪਤ ਜਿਹੜੀ ਕਰਨਗੇ ਪੱਲਿਓਂ ਤਾਂ ਉਹ ਵੀ ਨਹੀਂ ਲਾਉਣ ਲੱਗੇ ਦੂਸਰੇ ਪਾਸੇ ਬਾਰ ਕੌਂਸਲ ਵਕੀਲਾਂ ਦੀ ਗੱਲ ਕਰ ਲਈਏ ਤੇ ਇੱਕ ਵੱਡਾ ਫੈਸਲਾ ਆਇਆ ਵਕੀਲ ਭਾਈਚਾਰੇ ਦੀਆਂ ਕਾਰਜਕਾਰੀ ਕਮੇਟੀਆਂ ਦੇ ਵਿੱਚ ਮਹਿਲਾਵਾਂ ਦੇ ਲਈ 30% ਰਾਖਵਾਂਕਰਨ ਲਾਜ਼ਮੀ ਦੇ ਜਿਹੜਾ ਹੋਣਾ ਚਾਹੀਦਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਨੂੰ ਹਦਾਇਤ ਜਾਰੀ ਹੋ ਗਈ ਹੈ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਆਪਣੀਆਂ ਕਾਰਜਕਾਰੀ ਇਕਾਈਆਂ ਤੇ ਅਹੁਦੇਦਾਰਾਂ ਦੀਆਂ ਚੋਣਾਂ ਦੇ ਵਿੱਚ ਮਹਿਲਾ ਵਕੀਲਾਂ ਦੇ ਲਈ 30% ਰਾਖਵਾਂਕਰਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕੌਂਸਲ ਨੇ ਸਾਰੀਆਂ ਐਸੋਸੀਏਸ਼ਨਾਂ ਨੂੰ 9 ਮਈ 2026 ਤੱਕ ਇਸ ਸਬੰਧੀ ਆਪਣੇ ਪ੍ਰਸਤਾਵ ਤੇ ਸੁਝਾਅ ਭੇਜਣ ਦੇ ਲਈ ਕਹਿ ਦਿੱਤਾ ਹੈ ਬਾਰ ਕੌਂਸਲ ਦੇ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਇਹ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ 16 ਅਪ੍ਰੈਲ 2026 ਨੂੰ ਦੀਕਸ਼ਾ ਏ ਅਮ੍ਰਿਤਸ਼ ਬਨਾਮ ਕਰਨਾਟਕ ਰਾਜ ਮਾਮਲੇ ਦੇ ਵਿੱਚ ਦਿੱਤੇ ਗਏ ਹੁਕਮਾਂ ਦੀ ਰੋਸ਼ਨੀ ਦੇ ਵਿੱਚ ਲਿਆ ਗਿਆ ਬਾਰ ਕੌਂਸਲ ਦੀ 24 ਅਪ੍ਰੈਲ ਨੂੰ ਹੋਈ ਵਿਸ਼ੇਸ਼ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਮਹਿਲਾ ਵਕੀਲਾਂ ਦੀ ਚੋਣ ਪ੍ਰਕਿਰਿਆ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਯਕੀਨੀ ਬਣਾਉਣ ਦੇ ਲਈ ਨਿਯਮਾਂ ਦੇ ਵਿੱਚ ਸੋਧ ਕੀਤੀ ਜਾਵੇ ਚੋਣ ਪ੍ਰਕਿਰਿਆਵਾਂ ਦੇ ਉੱਤੇ ਰੋਕ ਲੱਗੀ ਹੈ ਕੌਂਸਲ ਦੇ ਧਿਆਨ ਦੇ ਵਿੱਚ ਆਇਆ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਕਈ ਬਾਰ ਐਸੋਸੀਏਸ਼ਨਾਂ ਮਹਿਲਾਵਾਂ ਦੇ ਲਈ ਰਾਖਵਾਂਕਰਨ ਕੀਤੇ ਬਿਨਾਂ ਹੀ ਚੋਣਾਂ ਕਰਵਾ ਰਹੀਆਂ ਨੇ ਅਜਿਹੀਆਂ ਐਸੋਸੀਏਸ਼ਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਚੋਣ ਪ੍ਰਕਿਰਿਆ ਰੋਕਣ ਦੀ ਹਦਾਇਤ ਕਰ ਦਿੱਤੀ ਗਈ ਹੈ ਕੌਂਸਲ ਨੇ ਸਪਸ਼ਟ ਕੀਤਾ ਕਿ ਬਾਰ ਐਸੋਸੀਏਸ਼ਨ ਸੰਵਿਧਾਨ ਅਤੇ ਰਜਿਸਟ੍ਰੇਸ਼ਨ ਨਿਯਮ 215 ਦੇ ਵਿੱਚ ਲੋੜੀਂਦੀਆਂ ਸੋਧਾਂ ਕਰਨ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਜੋ ਇੱਕ ਬਾਰ ਇੱਕ ਵੋਟ ਦੇ ਸਿਧਾਂਤ ਦੇ ਤਹਿਤ ਸਾਂਝੀ ਤਰੀਕ ਦੇ ਉੱਤੇ ਚੋਣਾਂ ਹੋ ਸਕਣ ਇੱਥੇ ਕਰ ਦਿੱਤਾ ਜੀ ਸਾਰਾ ਕੁਝ ਇੱਕ ਇੱਧਰ ਵੀ ਕਰ ਰਹੇ ਨੇ ਬਾਰ ਕੌਂਸਲ ਨੇ ਕਿਹਾ ਕਿ ਜੇਕਰ ਕੋਈ ਐਸੋਸੀਏਸ਼ਨ 9 ਮਈ ਤੱਕ ਆਪਣੇ ਸੁਝਾਅ ਨਹੀਂ ਭੇਜਦੀ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਉਨ੍ਹਾਂ ਨੂੰ ਇਸ ਰਾਖਵੇਂ ਕਰਨ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਕੌਂਸਲ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਖੁਦ ਫੈਸਲਾ ਲਵੇਗੀ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਚੌਹਾਨ ਉਨ੍ਹਾਂ ਨੇ ਇਹ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇੱਕ ਸਹੀ ਦਿਸ਼ਾ ਦੇ ਵੱਲ ਵਧਾਇਆ ਗਿਆ ਜਿਹੜਾ ਕਦਮ ਹੈ ਤੇ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ ਪਹਿਲਾਂ ਹੀ ਆਪਣੀ ਸੰਸਥਾ ਦੇ ਵਿੱਚ ਮਹਿਲਾ ਵਕੀਲਾਂ ਦੇ ਲਈ 30% ਰਾਖਵੇਂ ਕਰਨ ਦੀ ਜਿਹੜੀ ਵਿਵਸਥਾ ਕਰ ਲਈ ਹੈ ਦੂਸਰੇ ਪਾਸੇ ਆਪ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ ਰਾਜ ਸਭਾ ਦੇ 7 ਮੈਂਬਰ ਭਾਜਪਾ ਦੇ ਵਿਚ ਸ਼ਾਮਲ ਹੋ ਚੁੱਕੇ ਐ। ਸਪਸ਼ਟ ਹੋ ਗਈ ਐ ਸਥਿਤੀ। ਚੇਅਰਮੈਨ ਨੇ ਰਲੇਵੇ ਨੂੰ ਹਰੀ ਝੰਡੀ ਜਿਹੜੀ ਐ ਮਾਨਤਾ ਦੇ ਦਿੱਤੀ ਐ। ਭਾਜਪਾ ਦੀ ਗਿਣਤੀ ਵੱਧ ਕੇ ਹੁਣ 113 ਹੋ ਗਈ ਐ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਪ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਝਟਕਾ ਜਿਹੜਾ ਲੱਗ ਚੁੱਕਿਆ ਜਦੋਂ ਰਾਜ ਸਭਾ ਦੇ ਚੇਅਰਮੈਨ CP ਰਾਧਾ ਕ੍ਰਿਸ਼ਨਨ ਉਨ੍ਹਾਂ ਨੇ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਦੇ ਵਿਚ ਰਲੇਵੇ ਨੂੰ ਅਧਿਕਾਰਤ ਤੌਰ ਦੇ ਉਤੇ ਪ੍ਰਵਾਨਗੀ ਦੇ ਦਿੱਤੀ ਐ। ਇਸ ਫੈਸਲੇ ਦੇ ਨਾਲ ਰਾਜ ਸਭਾ ਦੇ ਵਿਚ ਆਪ ਦੀ ਗਿਣਤੀ 10 ਤੋਂ ਘੱਟ ਕੇ ਸਿਰਫ 3 ਰਹਿ ਗਈ, ਜਦਕਿ ਭਾਜਪਾ ਦੀ ਤਾਕਤ ਜਿਹੜੀ 106 ਤੋਂ ਵੱਧ ਕੇ 113 ਹੋ ਗਈ। ਰਾਜ ਸਭਾ ਦੀ ਵੈਬਸਾਈਟ ਦੇ ਅਨੁਸਾਰ ਜਿਹੜਾ ਹੁਣ ਸਦਨ ਦੇ ਵਿਚ ਸੱਤਾਧਾਰੀ NDA ਦੀ ਕੁੱਲ ਗਿਣਤੀ 141 ਤੋਂ ਵੱਧ ਕੇ 148 ਹੋ ਗਈ। ਭਾਜਪਾ ਹੁਣ ਉਪਰਲੇ ਸਦਨ ਦੇ ਵਿਚ 123 ਦੇ ਬਹੁਮਤ ਦੇ ਅੰਕੜੇ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ। ਸੂਤਰਾਂ ਦੇ ਅਨੁਸਾਰ ਚੇਅਰਮੈਨ ਨੇ ਇਹ ਫੈਸਲਾ ਸੰਵਿਧਾਨ ਦੀ 10ਵੀਂ ਅਨੁਸੂਚੀ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ ਲਿਆ ਹੈ, ਜੋ ਕਿ 2/3 ਮੈਂਬਰਾਂ ਦੇ ਇਕੱਠੇ ਜਾਣ ਦੇ ਰਲੇਵੇਂ ਦੀ ਜਿਹੜੀ ਹੈ ਇਜਾਜ਼ਤ ਦਿੰਦਾ ਹੈ। ਭਾਜਪਾ ਦੇ ਵਿਚ ਸ਼ਾਮਲ ਹੋਣ ਵਾਲੇ 7 ਸਾਂਸਦਾਂ ਦੇ ਵਿਚ ਰਾਘਵ ਚੱਡਾ, ਸੰਦੀਪ ਪਾਠਕ, ਸਵਾਤੀ ਮਾਲੀਵਾਲ, ਹਰਭਜਨ ਸਿੰਘ ਭੱਜੀ, ਵਿਕਰਮ ਸਿੰਘ ਸਾਨੀ, ਅਸ਼ੋਕ ਮਿੱਤਲ ਤੇ ਰਜਿੰਦਰ ਗੁਪਤਾ ਸ਼ਾਮਲ ਨੇ। ਇਹ ਸਾਰੇ ਮੈਂਬਰ ਆਪ ਦੀ ਰਾਜ ਸਭਾ ਇਕਾਈ ਦੀ ਕੁੱਲ ਤਾਕਤ ਦਾ 2/3 ਹਿੱਸਾ ਬਣਦੇ ਐ, ਜਿਸ ਦੇ ਕਾਰਨ ਇਨ੍ਹਾਂ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਚ ਗਈ ਐ। ਦੂਸਰੇ ਪਾਸੇ ਕਾਨੂੰਨੀ ਲੜਾਈ ਦੀ ਤਿਆਰੀ ਜਿਹੜੀ ਕੀਤੀ ਐ ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਤੇ ਪਾਰਟੀ ਨੇ ਚੇਅਰਮੈਨ ਨੂੰ ਪੱਤਰ ਲਿਖ ਕੇ ਇਨ੍ਹਾਂ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। ਆਪ ਨੇ ਕਪਿਲ ਸਿੱਬਲ ਵਰਗੇ ਕਾਨੂੰਨੀ ਮਾਹਰਾਂ ਦਾ ਹਵਾਲਾ ਦਿੰਦਿਆਂ ਤਰਕ ਦਿੱਤਾ ਕਿ ਵਿਧਾਇਕ ਜਾਂ ਸੰਸਦੀ ਦਲ ਦੇ ਰਲੇਵੇਂ ਤੋਂ ਪਹਿਲਾਂ ਸਬੰਧਤ ਸਿਆਸੀ ਪਾਰਟੀਆਂ ਦਾ ਆਪਸ ਦੇ ਵਿਚ ਰਲੇਵਾਂ ਹੋਣਾ ਜ਼ਰੂਰੀ ਹੈ। ਹਾਲਾਂਕਿ ਮਹਾਰਾਸ਼ਟਰ ਦੇ ਵਿਚ ਜਿਹੜਾ ਮਹਾਰ ਜਿਹੜੇ ਨੇ ਵਿਚ ਸ਼ਿਵ ਸੈਨਾ, ਸ਼ਿੰਦੇ ਧੜਾ ਅਤੇ NCP ਅਜੀਤ ਪਵਾਰ ਧੜਾ ਜਿਹੜਾ ਉਨ੍ਹਾਂ ਦੀ ਮਿਸਾਲ ਦੇ ਰਹੇ ਨੇ, ਜਿੱਥੇ 2/3 ਬਹੁਮਤ ਦੇ ਆਧਾਰ ਦੇ ਉਤੇ ਵੱਖ ਹੋਏ ਧੜਿਆਂ ਨੂੰ ਹੀ ਅਸਲੀ ਪਾਰਟੀ ਦੇ ਵਜੋਂ ਮਾਨਤਾ ਮਿਲੀ ਸੀ। ਇਸ ਘਟਨਾਕ੍ਰਮ ਨੇ ਪੰਜਾਬ ਅਤੇ ਦਿੱਲੀ ਦੀ ਸਿਆਸਤ ਦੇ ਵਿਚ ਨਵੀਂ ਚਰਚਾ ਛਿੜ ਕੇ ਰੱਖ ਦਿੱਤੀ ਹੈ। ਸਰਪੰਚਾਂ ਤੇ ਚੇਅਰਮੈਨਾਂ ਦੇ ਆਗੂਆਂ ਨੇ ਵੀ ਦਿੱਤੀ ਹੈ ਸਮੂਹਿਕ ਅਸਤੀਫਿਆਂ ਦੀ ਚੇਤਾਵਨੀ ਆਮ ਆਦਮੀ ਪਾਰਟੀ ਦੇ ਵਿਚ। ਪੱਟੀ ਹਲਕੇ ਦੇ ਵਿਚ ਆਪ ਦੇ ਲਈ ਖੜਾ ਹੋਇਆ ਜਿਹੜਾ ਵੱਡਾ ਸਿਆਸੀ ਮਾਹੌਲ ਹੈ, ਸੰਕਟ ਜਿਹੜਾ ਖੜ ਚੁੱਕਿਆ ਹੈ, ਸਰਪੰਚਾਂ ਚੇਅਰਮੈਨਾਂ ਤੇ ਆਗੂਆਂ ਨੇ ਜਿਹੜਾ ਦਿੱਤੀ ਹੈ ਸਮੂਹਿਕ ਅਸਤੀਫਿਆਂ ਦੀ ਚੇਤਾਵਨੀ ਦੇ ਦਿੱਤੀ ਹੈ। DM ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਜਿਹੜਾ ਮਾਮਲੇ ਦੇ ਵਿਚ ਪੱਟੀ ਹਲਕੇ ਦੇ ਨਾਲ ਸੰਬੰਧਿਤ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੇਲ੍ਹ ਦੇ ਵਿਚ ਬੰਦ ਨੇ। ਆਪ ਆਗੂਆਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੇ ਉਤੇ ਪੋਸਟਾਂ ਪਾ ਕੇ ਸਾਫ਼ ਕੀਤਾ ਕਿ ਜੇਕਰ 5 ਦਿਨਾਂ ਦੇ ਅੰਦਰ ਅੰਦਰ ਪਾਰਟੀ ਦੀ ਵੱਡੀ ਲੀਡਰਸ਼ਿਪ DM ਰੰਧਾਵਾ ਦੇ ਪਰਿਵਾਰ ਦੇ ਨਾਲ ਮਿਲ ਕੇ ਅਫਸੋਸ ਪ੍ਰਗਟ ਨਹੀਂ ਕਰਦੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਫਿਰ ਸਾਹਮਣੇ ਆਉਣੇ ਸਪਸ਼ਟ ਹੋ ਜਾਣਗੇ। ਦੂਸਰੇ ਪਾਸੇ ਕੇਜਰੀਵਾਲ ਨੇ ਮੈਨੂੰ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਣ ਦੇ ਲਈ ਕਿਹਾ ਸੀ। ਵਿਕਰਮਜੀਤ ਸਾਹਨੀ ਹੋਣਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ। ਕਹਿੰਦੇ ਦੇਖੋ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਹੋਣਾ ਨੇ ਕੋਈ ਇਹਦੇ ਉਤੇ ਬਿਆਨਬਾਜ਼ੀ ਨਹੀਂ ਕੀਤੀ, ਕੋਈ ਇਹਦੇ ਉਤੇ ਕੋਈ ਆਪਣਾ ਦਿੱਤਾ ਨਹੀਂ ਕਿ ਸਾਡੇ ਬੰਦੇ ਜਿਹੜੇ ਖਰੀਦੇ ਜਾ ਰਹੇ ਨੇ ਭੱਜ ਜਾ ਰਹੇ ਨੇ। ਇਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਸਾਰਾ ਕੁਝ ਕੀ ਆ ਹੋਣ ਜਾ ਰਿਹਾ। ਆਮ ਆਦਮੀ ਪਾਰਟੀ ਦੇ ਸੁਪਰੀਮ ਨੂੰ 2/3 ਮੈਂਬਰਾਂ ਦੇ ਪਾਰਟੀ ਛੱਡਣ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਉਨ੍ਹਾਂ ਨੇ ਆਪ। ਵੈਸੇ ਅਸਲ ਦੇ ਵਿਚ ਮਾਮਲਾ ਸੀ ਕਿ ਬਾਗੀ ਗੁੱਟ ਦੇ ਮੈਂਬਰ ਵਿਕਰਮਜੀਤ ਸਾਹਨੀ ਹੋਣਾਂ ਨੇ ਐਤਵਾਰ ਨੂੰ ਕੱਲ ਬੀਤੇ ਚ ਖੁਲਾਸਾ ਕਰ ਦਿੱਤਾ ਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ MP ਦੇ ਜਿਹੜਾ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਲਈ ਵੀ ਕਿਹਾ ਸੀ। ਸਾਹਨੀ ਹੋਣਾਂ ਨੇ ਉਨ੍ਹਾਂ ਗੱਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਜਿਨ੍ਹਾਂ ਦੇ ਵਿਚ ਕਿਹਾ ਗਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ 2/3 ਮੈਂਬਰਾਂ ਦੇ ਪਾਰਟੀ ਛੱਡਣ ਦੇ ਬਾਰੇ ਸੂਚਨਾ ਦਿੱਤੀ ਸੀ। ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਮਗਰੋਂ ਆਪ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ ਜਿਹੜਾ ਸਤਾ ਰਿਹਾ ਤੇ ਅੱਜ ਮੀਟਿੰਗ ਵੀ ਲਈ ਹੋਣੀ ਹੈ ਜੀ ਲੈ ਲਈ ਹੈ। ਪੰਜਾਬ ਇਕਾਈ ਦੇ ਵਿਚ ਹਲਚਲ। ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਜਲੰਧਰ ਦੇ ਵਿਚ ਸੱਦੀ ਹੈ ਮੀਟਿੰਗ ਤੇ ਸਾਮ ਦਾਮ ਦੰਡ ਸਾਰਾ ਕੁਝ ਜਿਹੜਾ ਦੇਖਦੇ ਹਾਂ ਕਿਵੇਂ ਸੰਭਾਲਣ ਦੀ ਕੋਸ਼ਿਸ਼ ਕਰਦੇ ਹੁਣ ਪਾਰਟੀ ਨੂੰ ਹਾਲਾਤ ਜੋ ਬਣੇ ਹੋਏ ਨੇ। ਰਾਜ ਸਭਾ ਸਕੱਤਰੇਤ ਦੇ ਵੱਲੋਂ ਆਮ ਆਦਮੀ ਪਾਰਟੀ ਆਪ ਦੇ 7 ਮੈਂਬਰਾਂ ਦੇ ਭਾਜਪਾ ਦੇ ਵਿਚ ਰਲੇਵੇਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਹੁਣ ਪਾਰਟੀ ਦੀ ਸਾਰੀ ਕੋਸ਼ਿਸ਼ ਆਪਣੇ 94 ਜਿਹੜੇ ਨੇ ਵਿਧਾਇਕਾਂ ਦੇ ਵੱਡੇ ਕਾਫਲੇ ਨੂੰ ਇਕਜੁੱਟ ਰੱਖਣ ਦੇ ਉਤੇ ਕੇਂਦਰਿਤ ਜਿਹੜੀ ਆ ਹੋ ਗਈ ਐ। ਪਾਰਟੀ ਹਾਈਕਮਾਂਡ ਨੇ ਸਥਿਤੀ ਨੂੰ ਜਿਹੜਾ ਸੰਭਾਲਣ ਦੇ ਲਈ ਬੁੱਧਵਾਰ ਸਵੇਰੇ ਜਲੰਧਰ ਵਿਖੇ ਵਿਧਾਇਕਾਂ ਦੀ ਇਕ ਅਹਿਮ ਜਿਹੜੀ ਮੀਟਿੰਗ ਤਲਬ ਕੀਤੀ ਐ। ਪਾਰਟੀ ਅੰਦਰੋਂ ਦੱਸਿਆ ਉਨ੍ਹਾਂ ਨੇ ਕਿ ਟਿਊਬ ਟ੍ਰਿਬਿਊਨ ਨੂੰ ਦੱਸਿਆ ਗਿਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਮੀਟਿੰਗ ਦੀ ਅਗਵਾਈ ਕਰਨਗੇ ਕਿਉਂਕਿ ਸੰਦੀਪ ਪਾਠਕ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹਰੇਂਟਲੇ ਪੱਧਰ ਤੋਂ ਤਿਆਰ ਕੀਤਾ ਸੀ ਤੇ ਭਾਈ ਮਾਨ ਸਾਹਿਬ ਕਿੱਥੇ ਨੇ ਉਹ ਆਪਣੇ ਵਿਧਾਇਕਾਂ ਨੂੰ ਨਹੀਂ ਸੰਭਾਲ ਸਕਦੇ ਉਨ੍ਹਾਂ ਨਾਲ ਮੀਟਿੰਗ ਨਹੀਂ ਕਰ ਸਕਦੇ ਤੇ ਉਹ ਅਹੁਦੇਦਾਰ ਦੇ ਸਿੱਧੇ ਸੰਪਰਕ ਦੇ ਵਿਚ ਰਹੇ ਨੇ ਤੇ ਇਸ ਦੇ ਲਈ ਹੁਣ ਵਿਧਾਇਕਾਂ ਨੂੰ ਸੰਗਠਨ ਬਚਾਉਣ ਤੇ ਕੇਡਰ ਨੂੰ ਟੁੱਟਣ ਤੋਂ ਰੋਕਣ ਦੇ ਗੁਰ ਕਹਿੰਦੇ ਸਿਖਾਏ ਜਾਣਗੇ। ਕਿਆ ਬਾਤ ਹੈ ਜੀ। ਕੁਝ ਵਿਧਾਇਕਾਂ ਦੀ ਹੋ ਰਹੀ ਹੈ ਨਿਗਰਾਨੀ। ਇਹਦੇ ਵਿਚ ਮਾਲਵਾ ਖੇਤਰ ਦੇ ਇਕ ਵਿਧਾਇਕ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਭਾਵੇਂ ਸਾਂਸਦਾਂ ਦੇ ਦਲ ਬਦਲੀ ਦਾ ਸ਼ੁਰੂਆਤੀ ਸਦਮਾ ਖਤਮ ਹੋ ਗਿਆ ਪਰ ਹੁਣ ਜਥੇਬੰਦੀ ਨੂੰ ਬਚਾਉਣ ਦੇ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਫਿਰੋਜ਼ਪੁਰ, ਪਟਿਆਲਾ ਤੇ ਰੋਪੜ ਦੇ ਉਨ੍ਹਾਂ ਵਿਧਾਇਕਾਂ ਦੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ਨੂੰ 2022 ਦੀਆਂ ਚੋਣਾਂ ਵੇਲੇ ਰਾਘਵ ਚੱਡਾ ਜਾਂ ਸੰਦੀਪ ਪਾਠਕ ਦੀ ਸਿਫਾਰਸ਼ ਦੇ ਉੱਤੇ ਟਿਕਟਾਂ ਮਿਲੀਆਂ ਸਨ। ਪਾਰਟੀ ਨੇ ਕੁਝ ਭਰੋਸੇਮੰਦ ਵਿਧਾਇਕਾਂ ਨੂੰ ਇਨ੍ਹਾਂ ਸ਼ੱਕੀ ਸਾਥੀਆਂ ਦੀਆਂ ਰੋਜ਼ਾਨਾ ਦੀਆਂ ਮੀਟਿੰਗਾਂ ਅਤੇ ਰਾਜ ਤੋਂ ਬਾਹਰ ਜਾਣ ਵਾਲੀ ਕਿਸੇ ਵੀ ਹਰਕਤ ਦੇ ਉੱਤੇ ਨਜ਼ਰ ਰੱਖਣ ਦੇ ਲਈ ਕਿਹਾ ਗਿਆ ਕਿ ਜੇ ਦੇਖਿਆ ਜਾਵੇ ਕਾਨੂੰਨੀ ਤੌਰ ਦੇ ਉੱਤੇ ਇਦਾਂ ਕਰ ਸਕਦੇ ਨੇ। ਬਾਕੀ ਸੈਣੀ ਸਾਹਿਬ ਤੋਂ ਪੁੱਛਾਂਗੇ। ਡੀਆਈਜੀ ਭੁੱਲਰ ਮਾਮਲਾ ਕੇਸ ਜਿਹੜਾ ਸਾਬਕਾ ਡੀਆਈਜੀ ਭੁੱਲਰ ਦੇ 11 ਟਿਕਾਣਿਆਂ ਦੇ ਉੱਤੇ ਈਡੀ ਵੱਲੋਂ ਅੱਜ ਛਾਪੇਮਾਰੀ ਕੀਤੀ ਹੈ। ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਸਣੇ ਕਈ ਸ਼ਹਿਰਾਂ ਦੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਸਤਕ ਹੋਈ ਹੈ। ਸੋਮਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਤੇ ਚੰਡੀਗੜ੍ਹ ਦੇ ਵਿਚ ਸਥਿਤ ਉਨ੍ਹਾਂ ਦੇ 11 ਟਿਕਾਣਿਆਂ ਦੇ ਉਤੇ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਪ੍ਰੀਵੇਸ਼ਨ ਆਫ਼ ਮਨੀ ਲਾਂਡਰਿੰਗ ਐਕਟ ਜਿਹੜਾ PMLA ਤਹਿਤ ਕੀਤੀ ਹੈ ਤੇ ਜਿਸ ਦੇ ਵਿਚ ਭੁੱਲਰ ਦੇ ਨਜ਼ਦੀਕੀਆਂ ਤੇ ਕਥਿਤ ਤੌਰ ਦੇ ਉਤੇ ਬੇਨਾਮੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ਵੀ ਸ਼ਾਮਲ ਨੇ। ਅਧਿਕਾਰੀਆਂ ਦੇ ਅਨੁਸਾਰ ਜਿਹੜਾ ED ਦੀਆਂ ਟੀਮਾਂ ਨੇ ਅੱਜ ਸਵੇਰੇ ਇਕੋ ਵੇਲੇ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਤੇ ਜਲੰਧਰ ਚ ਦਸਤਕ ਦਿੱਤੀ ਹੈ। ਜਾਂਚ ਦਾ ਮੁੱਖ ਕੇਂਦਰ ਸਾਬਕਾ ਪੁਲਿਸ ਅਧਿਕਾਰੀ ਵੱਲੋਂ ਕਥਿਤ ਤੌਰ ਦੇ ਉਤੇ ਇਕੱਠੀ ਕੀਤੀ ਗਈ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਰਾਹੀਂ ਕਮਾਏ ਗਏ ਪੈਸੇ ਦੀ ਤਲਾਸ਼ ਕਰਨਾ। ਦੱਸਿਆ ਜਾ ਰਿਹਾ ਕਿ ਛਾਪੇਮਾਰੀ ਦੇ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਸਬੂਤ ਕਬਜ਼ੇ ਦੇ ਵਿਚ ਲੈ ਗਏ ਹੈ। ਇਹ ਮਾਮਲਾ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਭੁੱਲਰ ਦੇ ਵਿਰੁੱਧ ਦਰਜ ਕੀਤੀ ਗਈ ਇਕ FIR ਦੇ ਉਤੇ ਆਧਾਰਿਤ ਹੈ। ਭੁੱਲਰ ਦੇ ਉਤੇ ਇਲਜ਼ਾਮ ਨੇ ਕਿ ਉਨ੍ਹਾਂ ਨੇ ਰੋਪੜ ਰੇਂਜ ਦੇ DIG ਵਜੋਂ ਤੈਨਾਤੀ ਦੇ ਦੌਰਾਨ ਇਕ ਸਕਰੈਪ ਡੀਲਰ ਤੋਂ ਜਿਹੜਾ ਇਕ ਅਪਰਾਧਿਕ ਮਾਮਲਾ ਸੁਲਝਾਉਣ ਦੇ ਬਦਲੇ ਵਿਚੋਲੇ ਰਾਹੀਂ ਮੋਟੀ ਰਿਸ਼ਵਤ ਜਿਹੜੀ ਮੰਗੀ ਸੀ। ਇਸ ਮਾਮਲੇ ਦੇ ਵਿਚ CBI ਨੇ ਅਕਤੂਬਰ 2025 ਦੇ ਵਿਚ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਉਨ੍ਹਾਂ ਨੇ ਬਠਿੰਡਾ ਜੇਲ੍ਹ ਪ੍ਰਸ਼ਾਸਨ ਦੇ ਉਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹੈ ਤੇ ਆਡੀਓ ਕਲਿੱਪਾਂ ਜਿਹੜੀਆਂ ਨੇ ਵਾਇਰਲ ਕੀਤੀਆਂ ਨੇ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ, ਜਿਸ ਨੂੰ ਪ੍ਰਧਾਨ ਮੰਤਰੀ ਬਾਜੇਕੇ ਦੇ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ ਦੇ ਉਤੇ ਪਰੇਸ਼ਾਨ ਕਰਨ ਅਤੇ ਧਾਰਮਿਕ ਬੇਅਦਬੀ ਕਰਨ ਦੇ ਦੋਸ਼ ਲਗਾਏ ਨੇ ਤੇ ਉਸ ਦੀਆਂ ਲਗਭਗ 3-3 ਮਿੰਟਾਂ ਦੀਆਂ 2 ਆਡੀਓ ਕਲਿੱਪਾਂ ਸੋਮਵਾਰ ਨੂੰ ਵਾਇਰਲ ਹੋਈਆਂ, ਜਿਨ੍ਹਾਂ ਦੇ ਵਿਚ ਉਸਨੇ ਜਿਹੜਾ ਇਹ ਵੀ ਗੱਲ ਕਹੀ ਨੇ ਕਿ ਉਹ ਇਸ ਵੇਲੇ ਜੇਲ੍ਹ ਦੇ ਵਿਚ ਆਪਣੇ 4 ਕਥਿਤ ਸਾਥੀਆਂ ਦੇ ਨਾਲ ਬੰਦ ਹੈ ਤੇ ਉਸਦੀ ਇਕ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿਚ ਉਹ ਆਪਣੇ ਪਰਿਵਾਰ ਦੇ ਇਕ ਮੈਂਬਰ ਮਾਤਾ ਦੇ ਨਾਲ ਗੱਲ ਕਰਦਿਆਂ ਇਸ ਰਿਕਾਰਡਿੰਗ ਨੂੰ ਵਾਇਰਲ ਕਰਨ ਦੇ ਲਈ ਕਹਿ ਰਿਹਾ। ਇਸ ਗੱਲਬਾਤ ਦੇ ਦੌਰਾਨ ਬਾਜੇਕੇ ਨੇ ਦੋਸ਼ ਲਗਾਇਆ ਕਿ ਉਸ ਨੂੰ ਜਿਹੜਾ ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਤੇ ਉਸ ਨੂੰ ਇਕੱਲਿਆਂ ਰੱਖਿਆ ਜਿਹੜਾ ਉਥੇ ਜਾ ਰਿਹਾ ਤੇ ਇਸ ਨੂੰ ਥੋੜਾ ਜਿਹਾ ਹੋਰ ਖਬਰ ਨੂੰ ਆਪਾਂ ਕੰਪਲੀਟ ਕਰ ਲਈਏ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਤੇ ਅੱਗੇ ਉਹ ਦੱਸਦੇ ਨੇ ਕਿ ਆਡੀਓ ਦੇ ਵਿਚ ਉਹ ਦੋਸ਼ ਲਗਾਉਂਦੇ ਆ ਕਿ ਉਸਦੀ ਨਿਗਰਾਨੀ ਦੇ ਲਈ ਖਾਸ ਤੌਰ ਦੇ ਉਤੇ ਉਸਦੇ ਆਲੇ ਦੁਆਲੇ CRPF ਦੇ ਜਵਾਨ ਤੈਨਾਤ ਕੀਤੇ ਗਏ ਨੇ। ਜੇਲ੍ਹ ਅਧਿਕਾਰੀ ਅਕਸਰ ਜੇਲ੍ਹ ਦੇ ਅੰਦਰ ਉਸਦੀ ਜਗ੍ਹਾ ਜਿਹੜੀ ਆ ਬਦਲਦੇ ਰਹਿੰਦੇ ਆ। ਉਸਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲੋਂ ਬਾਲਟੀ ਵਰਗੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਉਹ ਵੀ ਖੋਹ ਲਈਆਂ ਗਈਆਂ ਨੇ। ਦੋਸ਼ ਲਗਾਇਆ ਕਿ ਇਕ ਜੇਲ੍ਹ ਅਧਿਕਾਰੀ ਨੇ ਉਸ ਨੂੰ ਧਮਕਾਇਆ ਤੇ ਉਸਦੀ ਦਾੜੀ ਦੇ ਵਿਚ ਦਾੜੀ ਖਿੱਚ ਕੇ ਉਸਦੇ ਨਾਲ ਸਰੀਰਕ ਤੌਰ ਦੇ ਉਤੇ ਬਦਸਲੂਕੀ ਕੀਤੀ। ਵਾਇਰਲ ਹੋਈ ਆਡੀਓ ਦੇ ਵਿਚ ਬਾਜੇਕੇ ਕਹਿੰਦਾ ਸੁਣਾਈ ਦਿੰਦਾ ਕਿ ਮੇਰੇ ਨਾਲ ਆਏ ਬਾਕੀ 4 ਜਾਣਿਆਂ ਨੂੰ ਅਲੱਗ ਰੱਖਿਆ ਗਿਆ ਜਦਕਿ ਮੈਨੂੰ CRPF ਦੇ ਪਹਿਰੇ ਦੇ ਹੇਠ ਰੱਖਿਆ। ਮੈਂ ਇਕ ਅੰਮ੍ਰਿਤਧਾਰੀ ਸਿੱਖ ਹਾਂ, ਮੈਨੂੰ ਦੱਸੋ ਮੈਂ ਕੀ ਗਲਤ ਕੀਤਾ ਹੈ। ਕਹਿੰਦੇ ਇਕ ਸਿਮਤੀ ਲੈਂਦੇ ਆ ਜੀ, ਕੀ ਕਰੀਏ ਹੁਣ। ਉਸਨੇ ਦੋਸ਼ ਲਗਾਇਆ ਕਿ ਉਸਨੂੰ ਨਸ਼ੇੜੀਆਂ ਦੇ ਨਾਲ ਰੱਖਿਆ ਜਾ ਰਿਹਾ ਤੇ ਦਾਅਵਾ ਕੀਤਾ ਦੱਸੋ ਜੀ ਤੇ ਪਹਿਲਾਂ ਹੀ ਆਪ ਕੀ ਕੁਝ ਕਰਦਾ ਰਿਹਾ। ਉਸਦੀਆਂ ਦਵਾਈਆਂ ਬੰਦ ਕਰ ਦਿੱਤੀਆਂ ਗਈਆਂ ਤੇ ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਉਸਦੇ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਜੇਲ੍ਹ ਸੁਪਰੀਡੈਂਟ ਅਤੇ ਹੋਰ ਅਧਿਕਾਰੀ ਜ਼ਿੰਮੇਵਾਰ ਹੋਣਗੇ। ਸਿਆਸੀ ਟਿੱਪਣੀਆਂ ਵੀ ਕਰਦਾ ਹੈ ਉਹ ਕਿ ਕਹਿੰਦਾ ਕਿ ਅਪੀਲ ਕਰਦਾ ਹੈ ਕਿ ਉਹ ਜਿਹੜਾ ਉਸਦਾ ਸੰਦੇਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ DGP ਪੰਜਾਬ DGP ਜੇਲ੍ਹਾਂ ਦੇ ਜਿਹੜੇ ਨੇ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਤੱਕ ਪਹੁੰਚਾਇਆ ਜਾਵੇ। ਉਸਨੇ ਦਾਅਵਾ ਕੀਤਾ ਕਿ ਜਾਣ ਬੁੱਝ ਕੇ ਉਸਦੀ ਸ਼ਾਖ ਜਿਹੜੀ ਆ ਉਹਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਉਸਦੇ ਜੇਲ੍ਹ ਦੇ ਕੰਮਕਾਜ ਦੇ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦਖਲ ਦੇਣ ਦੇ ਉੱਤੇ ਗੰਭੀਰ ਦੋਸ਼ ਵੀ ਲਗਾਏ ਨੇ। ਤੇ ਭਾਈ ਜਦੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸੀ ਉੱਥੇ ਗੁਰੂ ਘਰ ਜਾਂਦੇ ਸੀ ਇਹਨਾਂ ਨੂੰ ਪੁੱਛਿਆ ਜਾਵੇ। ਤੇ ਲੋ ਦੋਸਤੋ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਲੈ ਲਈਏ ਅਰਵਿੰਦ ਕੇਜਰੀਵਾਲ ਦੀ। ਸੈਣੀ ਸਾਹਿਬ ਇੱਕ ਮਿੰਟ ਹੋਲਡ ਰੱਖਣਾ। ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਐਕਸਾਈਜ਼ ਕੇਸ ਹੈ, ਹਾਈ ਕੋਰਟ ਦੇ ਜੱਜ ਸਾਹਮਣੇ ਨਿੱਜੀ ਤੌਰ ਦੇ ਉੱਤੇ ਜਾਂ ਵਕੀਲ ਰਾਹੀਂ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੂੰ ਪੱਤਰ ਲਿਖ ਕੇ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੇ ਵਿੱਚ ਹਿੱਸਾ ਲੈਣ ਤੋਂ ਹੀ ਇਨਕਾਰ ਕਰ ਦਿੱਤਾ। ਕੇਜਰੀਵਾਲ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਅਜਿਹੀ ਕਾਰਵਾਈ ਦਾ ਜਿਹੜਾ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਕਹਿੰਦੇ ਦਿੰਦੀ, ਜਿੱਥੇ ਉਨ੍ਹਾਂ ਨੂੰ ਨਿਰਪੱਖ ਨਿਆਂ ਦੀ ਉਮੀਦ ਕਹਿੰਦੇ ਨਾ ਹੋਵੇ। ਤੇ ਭਾਈ ਲੋਕ ਕੀ ਕਰਨਗੇ, ਜੋ ਉਹ ਵੀ ਤਾਂ ਇਹ ਤੁਹਾਡੀ ਰੀਤ ਦੇ ਉੱਤੇ ਤੁਰ ਗਏ ਤਾਂ ਫਿਰ ਜਸਟਿਸ ਲੈਣ ਦੇ ਲਈ ਕੋਰਟਾਂ ਦੇ ਵਿੱਚ ਜਾਂ ਜੱਜਾਂ ਦੇ ਸਾਹਮਣੇ ਵਕੀਲਾਂ ਦੇ ਨਾਲ ਕੌਣ ਪੇਸ਼ ਹੋਏਗਾ? ਇਹ ਤਾਂ ਤੁਸੀਂ ਇੱਕ ਜੁਡੀਸ਼ਰੀ ਦਾ ਜਿਹੜਾ ਉਹਦਾ ਲੋਕਾਂ ਦਾ ਵਿਸ਼ਵਾਸ ਆ ਤੋੜ ਰਹੇ ਹੋ। ਇਹ ਕਦਮ ਹਾਈ ਕੋਰਟ ਦੇ ਵੱਲੋਂ 20 ਅਪ੍ਰੈਲ ਨੂੰ ਕੇਜਰੀਵਾਲ ਦੀ ਉਸ ਅਰਜ਼ੀ ਨੂੰ ਖਾਰਜ ਕਰਨ ਤੋਂ ਬਾਅਦ ਆਇਆ ਜਿਸਦੇ ਵਿੱਚ ਉਨ੍ਹਾਂ ਨੇ ਜਸਟਿਸ ਸ਼ਰਮਾ ਨੂੰ ਇਸ ਕੇਸ ਤੋਂ ਲਾਂਭੇ ਹੋਣ ਦੀ ਮੰਗ ਕੀਤੀ ਸੀ, ਪਰ ਉਹ ਅੜ ਗਏ, ਕਹਿੰਦੇ ਮੈਂ ਹੀ ਨਹੀਂ ਕਰ ਹੋਵਾਂਗੀ ਲਾਂਭੇ। ਜਸਟਿਸ ਸ਼ਰਮਾ ਉਨ੍ਹਾਂ ਨੂੰ ਭੇਜਿਆ ਵਿਸਤ੍ਰਿਤ ਪੱਤਰ ਜਿਹੜਾ ਕੇਜਰੀਵਾਲ ਨੇ ਲਿਖਿਆ ਕਿ ਉਨ੍ਹਾਂ ਦਾ ਇਹ ਫੈਸਲਾ ਕਿਸੇ ਗੁੱਸੇ ਜਾਂ ਅਪਮਾਨ ਦੀ ਭਾਵਨਾ ਦੇ ਵਿੱਚੋਂ ਨਹੀਂ ਸਗੋਂ ਨਿਆਂ ਪਾਲਿਕਾ ਦੀ ਜਿਹੜੀ ਭੂਮਿਕਾ ਦੇ ਵਿੱਚ ਅਟੁੱਟ ਵਿਸ਼ਵਾਸ ਅਤੇ ਨਿਮਰਤਾ ਦੇ ਵਿੱਚੋਂ ਨਿਕਲਿਆ। ਉਨ੍ਹਾਂ ਕਿਹਾ ਕਿ ਰੀਕਿਊਜ਼ਲ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਖਦਸ਼ਿਆਂ ਨੂੰ ਨਿੱਜੀ ਹਮਲੇ ਵਜੋਂ ਲਿਆ ਗਿਆ, ਜਿਸ ਦੇ ਕਾਰਨ ਹੁਣ ਨਿਰਪੱਖ ਸੁਣਵਾਈ ਦੀ ਜਿਹੜੀ ਉਮੀਦ ਧੁੰਦਲੀ ਪੈ ਗਈ ਹੈ। ਕੇਜਰੀਵਾਲ ਨੇ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਇਸ ਦੇ ਨਤੀਜੇ ਭੁਗਤਣ ਦੇ ਲਈ ਤਿਆਰ ਨੇ ਤੇ ਉਨ੍ਹਾਂ ਨੇ ਪੱਤਰ ਦੇ ਵਿੱਚ ਦੋ ਮੁੱਖ ਕਾਰਨ ਇਹਦੇ ਦੱਸੇ ਹੈ। ਪਹਿਲਾ ਕਾਰਨ ਦੱਸਿਆ ਕਿ ਜੱਜ ਦੀ ਅਖਿਲ ਭਾਰਤੀ ਅਧਿਵਕਤਾ ਪਰਿਸ਼ਦ ਜਿਹੜੇ ਨੇ ਨਾਲ ਕਥਿਤ ਜਨਤਕ ਸਾਂਝ ਹੈ, ਜਿਸ ਨੂੰ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਵਿਚਾਰਧਾਰਕ ਤੰਤਰ ਦਾ ਹਿੱਸਾ ਦੱਸਿਆ। ਦੂਸਰਾ ਕਾਰਨ ਉਨ੍ਹਾਂ ਦੱਸਿਆ ਕਿ ਗੰਭੀਰ ਮੁੱਦਾ ਹਿੱਤਾਂ ਦੇ ਟਕਰਾਅ ਦਾ ਉਠਾਇਆ ਗਿਆ। ਕੇਜਰੀਵਾਲ ਦੇ ਮੁਤਾਬਕ ਜੱਜ ਦੇ ਜਿਹੜਾ ਬੱਚੇ ਜਿਹੜੇ ਨੇ ਕੇਂਦਰ ਸਰਕਾਰ ਦੇ ਪੈਨਲ ਦੇ ਵਿੱਚ ਵਕੀਲ ਦੇ ਵਜੋਂ ਸ਼ਾਮਲ ਨੇ ਤੇ CBI ਜੋ ਕਿ ਇਸ ਕੇਸ ਦੇ ਵਿੱਚ ਵਿਰੋਧੀ ਧਿਰ ਹੈ ਰਾਹੀਂ ਉਨ੍ਹਾਂ ਨੂੰ ਵੱਡੀ ਗਿਣਤੀ ਦੇ ਵਿੱਚ ਕੇਸ ਮਿਲ ਰਹੇ ਹੈ। ਕੇਜਰੀਵਾਲ ਨੇ ਤਰਕ ਦਿੱਤਾ ਕਿ ਅਜਿਹੀ ਸਥਿਤੀ ਦੇ ਵਿੱਚ ਇੱਕ ਆਮ ਨਾਗਰਿਕ ਇਹ ਕਿਵੇਂ ਵਿਸ਼ਵਾਸ ਕਰ ਸਕਦਾ ਕਿ ਬੈਂਚ ਕੇਂਦਰ ਸਰਕਾਰ ਦੇ ਖਿਲਾਫ ਕੋਈ ਫੈਸਲਾ ਸੁਣਾਏਗਾ। ਇਹ ਆਮ ਆਦਮੀ ਹੈ ਜੀ, ਇਹ ਜਿਹੜਾ 90-90 ਲੱਖ ਦੇ ਕੋਟਨ ਲਵਾਉਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਹੁਣ ਨਾ ਤਾਂ ਖੁਦ ਅਤੇ ਨਾ ਹੀ ਆਪਣੇ ਵਕੀਲ ਦੇ ਰਾਹੀਂ ਇਸ ਕੇਸ ਦੀ ਕਾਰਵਾਈ ਜਿਹੜੀ ਹੈ ਵਿੱਚ ਸ਼ਾਮਲ ਹੋਣਗੇ ਤੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਸਤਿਕਾਰ ਨਿਆਂਪਾਲਿਕਾ ਅਤੇ ਸੰਵਿਧਾਨ ਦੇ ਪ੍ਰਤੀ ਬਰਕਰਾਰ ਹੈ ਤੇ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਹੱਕ ਰਾਖਵਾਂ ਰੱਖਦੇ ਨੇ ਤੇ ਕੇਜਰੀਵਾਲ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਇਹ ਪੱਤਰ ਰਿਕਾਰਡ ਤੇ ਲਿਆ ਜਾਵੇ ਤੇ ਅਦਾਲਤ ਅਗਲੇਰੀ ਕਾਰਵਾਈ ਆਪਣੀ ਮਰਜ਼ੀ ਦੇ ਅਨੁਸਾਰ ਹੀ ਕਹਿੰਦੇ ਜਾਰੀ ਰੱਖੇ। ਲੋ ਜੀ, ਇਹ ਸਨ ਜੀ ਦੋਸਤੋ ਦੇਸ਼ ਦੀਆਂ ਜਿਹੜੀਆਂ ਨੇ ਖਬਰਾਂ, ਪੰਜਾਬ ਦੀਆਂ ਤੇ ਕੇਂਦਰ ਦੀਆਂ, ਤੇ ਉਸ ਤੇ ਅੱਗੇ ਆਪਾਂ ਵੱਧਦੇ ਹਾਂ। ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕੁਝ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਵੀ ਖੋਲ੍ਹ ਦਿੱਤੀਆਂ ਗਈਆਂ ਨੇ। ਹੁਣ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕੁਝ ਸਮਾਂ ਆਪਾਂ ਸੈਣੀ ਸਾਹਿਬ ਦੀਆਂ ਗੱਲਾਂ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਤੁਹਾਡੀਆਂ ਲਾਈਨਾਂ ਵੀ ਲੈਂਦੇ ਹਾਂ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
0: ਹਾਲ ਚਾਲ ਠੀਕ ਹੈ ਜੀ
1: ਜੀ।
0: ਭਾਰੇ ਸਾਹਿਬ, ਅੱਜ ਨਾ ਸਭ ਤੋਂ ਪਹਿਲਾਂ ਤਾਂ ਉਹ ਪਾਰਟੀ ਜਿਹਦਾ ਸਿਧਾਂਤ ਆ ਸਾਮ ਦਾਮ ਦੰਦ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਹੈ ਜੀ, ਜੋ ਵੀ ਕਰਨਾ ਪੜੇ
1: ਜੀ,
0: ਹਾਂ ਉਸ ਤੇ ਸੱਤਾ ਹਥਿਆਉਣ ਵਾਸਤੇ ਉਹ ਸਭ ਨੂੰ ਇਹ ਜਾਇਜ਼ ਮੰਨਦੇ ਆ ਜੀ
1: ਜੀ।
0: ਔਰ ਉਹਦਾ ਹੀ ਇੱਕ ਹਿੱਸਾ ਜਿਹੜਾ ਹੈਗਾ, ਜੋ ਤੁਸੀਂ ਜਿਹੜਾ ਹੈਗਾ ਬੀਜੋਗੇ ਉਹੀ ਵੱਢਣਾ ਪੈਣਾ ਜੀ।
1: ਬਿਲਕੁਲ ਹੈ ਜੀ।
0: ਸੋ ਜੇ ਹੁਣ ਉਧਰੋਂ ਰਾਘਵ ਚੇਡੇ ਹੁਣੀ 7 ਜਣੇ ਚੱਲ ਗਏ ਜੀ
1: ਜੀ,
0: ਤੇ ਓਹਦੇ ਵਾਸਤੇ ਜ਼ਿੰਮੇਵਾਰ ਇਹ ਆਪ ਹੀ ਹੈਗੇ ਆ, ਕੋਈ ਹੋਰ ਨਹੀਂ ਹੈ।
1: ਬਿਲਕੁਲ ਹੈ ਜੀ।
0: ਹੁਣ ਸਿਸੋਦੀਆ ਦੀ ਜਿਹੜੀ ਦੇਣੀ ਹੈਗੀ ਆ, ਤੁਸੀਂ ਓਹਦਾ ਐਫੀਡੈਵਿਟ ਦੇਖੋ ਜੀ, ਵੀ ਓਹਦੀ 58 ਲੱਖ ਰੁਪਏ ਦੀ ਟੋਟਲ ਜਾਇਦਾਦ ਆ
1: ਜੀ,
0: ਜਿਹਦੇ ਵਿਚ ਜਿਹੜਾ ਓਹਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜੀ।
1: ਜੀ।
0: ਤੇ ਜਿਹੜੀ ਇਨਕਮ ਟੈਕਸ ਸਟੇਟਮੈਂਟ ਆ ਓਹਦੇ ਵਿਚ ਓਹਨੇ ਜਿਹੜਾ ਹੈਗਾ ਆ 87 ਲੱਖ ਰੁਪਇਆ ਜਿਹੜਾ ਆ ਓਹਦੇ ਕੋਲੋਂ ਲੋਨ ਲਿਆ ਆ ਜੀ।
1: ਜੀ।
0: ਆਪਣੇ ਇਹਦੇ ਕੋਲੋਂ ਗੁਪਤੇ ਕੋਲ, ਹਾਂਜੀ ਗੁਪਤੇ ਕੋਲੋਂ ਜੀ।
1: ਜੀ।
0: ਹੁਣ ਗੱਲ ਏਦਾਂ ਹੈਗੀ ਆ, ਇਸੇ ਤਰ੍ਹਾਂ ਇਹਨਾਂ ਦੀ ਵਾਈਫ ਨੇ ਵੀ ਜਿਹੜਾ ਹੈਗਾ ਆ ਉਹਨਾਂ ਦੀ ਵਾਈਫ ਕੋਲੋਂ ਲੋਨ ਲਿਆ ਹੈਗਾ ਜੀ।
1: ਜੀ।
0: ਤੇ ਜਿਸ ਬੰਦੇ 10 ਲੱਖ ਰੁਪਇਆ ਵਾਈਫ ਦੇ ਨੇ ਲੋਨ ਲਿਆ ਆ ਜੀ, ਉਹ ਬੱਚੇ ਦੀ ਐਜੂਕੇਸ਼ਨ ਦੇ ਵਾਸਤੇ ਲਿਆ ਆ ਜੀ।
1: ਜੀ।
0: ਸਵਾਲ ਇਹ ਹੈਗਾ ਆ ਜੀ ਕਿ ਜਿਸ ਬੰਦੇ ਦੀ ਟੋਟਲ ਜਾਇਦਾਦ ਜਿਹੜੀ ਆ ਉਹ 58 ਲੱਖ ਰੁਪਏ ਦੀ ਹੋਵੇ,
1: ਜੀ,
0: ਓਹਨੂੰ 87 ਲੱਖ ਰੁਪਇਆ ਲੋਨ ਕਿਹੜਾ ਦੇ ਦਊਗਾ ਜੀ? ਓਹਦੀ ਤਾਂ ਰਿਕਵਰੀ ਦਾ ਕੀ ਚਾਂਸ ਹੈਗਾ ਜੀ?
1: ਬਿਲਕੁਲ ਹੈ ਜੀ।
0: ਔਰ ਉਹ ਜਦੋਂ ਲੋਨ ਦਿੱਤਾ ਗਿਆ ਆ ਉਹਨਾਂ ਦਿਨਾਂ ਦੇ ਵਿਚ ਉਹ ਰਾਜ ਸਭਾ ਦੀ ਸੀਟ ਦਿੱਤੀ ਗਈ ਹੈਗੀ ਜੀ।
1: ਜੀ।
0: ਸੋ ਇਸ ਕਰਕੇ ਕਰੋੜਾਂ ਦੀਆਂ ਸੀਟਾਂ ਇਹਨਾਂ ਨੇ ਪਹਿਲਾਂ ਵੇਚੀਆਂ ਜੀ।
1: ਜੀ।
0: ਤੇ ਉਹ ਜਿਹੜਾ ਹੈਗਾ ਆ ਇਹ ਇਟ ਵਾਜ਼ ਟਾਕ ਆਫ ਦਾ ਟਾਊਨ ਕੇ ਮਤਲਬ ਜਿਹੜਾ ਆ ਇਹਨਾਂ ਨੇ ਉਹਨਾਂ ਬੰਦਿਆਂ ਨੂੰ ਕੀ ਨੌਲੇਜ ਸੀ ਜਾਂ ਕੀ ਉਹਨਾਂ ਦਾ ਪੰਜਾਬ ਦੇ ਵਿਚ ਦੇਣ ਸੀ ਜਾਂ ਪੰਜਾਬ ਬਾਰੇ ਉਹ ਕੀ ਜਾਣਦੇ ਸੀ?
1: ਜੀ।
0: ਉਹਨਾਂ ਨੇ ਪੈਸੇ ਦੇ ਕੇ ਜਿਹੜਾ ਕਹਿੰਦੇ ਹੁੰਦੇ ਆ ਗੱਜ ਪੜਵਾਇਆ ਸੀਗਾ, ਤੇ ਉਹਨਾਂ ਦੀ ਮਰਜ਼ੀ ਆ ਜਿੱਥੋਂ ਮਰਜ਼ੀ ਸਵਾਉਣ ਜੀ ਅਗਲੇ, ਚਾਹੇ ਉਹਦੀ ਕੁੜਤੀ ਬਣਾਉਣ ਤੇ ਚਾਹੇ ਕੋਟ ਸਵਾਉਣ ਜੀ।
1: ਜੀ।
0: ਸੋ ਇਹ ਸੀਗਾ ਚ ਲਾ ਆਫ ਡਿਫੈਕਸ਼ਨ ਕਹਿੰਦਾ ਆ ਵੀ 2/3 ਜਿਹੜੇ ਹੈਗੇ ਆ ਬੰਦੇ ਕਿਸੇ ਹਾਊਸ ਦੇ ਜਿਹੜੇ ਹੈਗੇ ਆ ਜੇ ਉਹ ਬਿਟਰੇ ਕਰਕੇ ਤੇ ਦੂਜੀ ਪਾਰਟੀ ਚ ਜਾਣਾ ਚਾਹੁੰਦੇ ਹੈਗੇ ਤੇ ਲਾ ਆਫ ਡਿਫੈਕਸ਼ਨ ਅਪਲਾਈ ਨੀ ਹੁੰਦਾ ਜੀ।
1: ਜੀ ਬਿਲਕੁਲ ਹੈ ਜੀ।
0: ਤੇ ਅੱਜ ਮੈਨੂੰ ਕਿਸੇ ਨੇ ਕਿਹਾ ਵੀ ਏਦਾਂ ਕਰਕੇ ਕਪਲ ਸਿਬਲ ਹੁਣਾਂ ਨੇ ਕਿਹਾ ਵੀ ਇਹਨੂੰ ਸਪਲਿਟ ਨੀ ਮੰਨਿਆ ਜਾਊਗਾ, ਉਹ ਤਾਂ ਟੋਟਲ ਪਾਰਟੀ ਦੇ ਵਿਚ ਹੁੰਦਾ ਹੈ ਵੀ ਟੋਟਲ ਪਾਰਟੀ ਦਾ ਜਿਹੜਾ ਹੈਗਾ ਹੈ 2/3 ਜਾਣੀ ਕਿ ਹਰ ਸਦਨ ਦਾ ਜਿਹੜਾ ਹੈਗਾ ਹੈ 2/3 ਜਾਵੇ ਤੇ ਤਾਂ ਉਹਨੂੰ ਸਪਲਿਟ ਮੰਨਿਆ ਜਾਂਦਾ।
1: ਜੀ।
0: ਮੈਂ ਕਿਹਾ ਬਾਈ ਵੀ ਵਕੀਲਾਂ ਦਾ ਇਹ ਹੁੰਦਾ ਹੈਗਾ ਹੈ ਜੇ ਕੋਈ ਵਕੀਲ ਡਿਫਰੈਂਸ ਆਫ ਓਪੀਨੀਅਨ ਦਊਗਾ ਤਾਂ ਹੀ ਕੋਈ ਕੋਰਟ ਚ ਜਾਊਗਾ, ਤਾਂ ਹੀ ਫੀਸਾਂ ਆਉਣਗੀਆਂ। ਹਾਂਜੀ। ਜੇ ਸਹਿਮਤੀ ਹੋ ਗਏ ਪੀ ਹਾਂ ਜੀ ਇਹ ਹੀ ਆ ਠੀਕ ਹੈ ਜੀ ਲਾ ਇਹ ਹੀ ਆ
1: ਜੀ,
0: ਤੇ ਫੇਰ ਕਿਹਨੇ ਕੇਸ ਕਰਨਾ ਤੇ ਕਿਹਨੇ ਫੀਸਾਂ ਦੇਣੀਆਂ ਤੇ ਕਿਹਨੇ ਜਾਣਾ ਜੀ?
1: ਬਿਲਕੁਲ ਹੈ ਜੀ। ਕੇਜਰੀਵਾਲ ਸਾਹਿਬ ਦਾ ਅਜੇ ਤੱਕ ਕੋਈ ਬਿਆਨ ਨਹੀਂ ਇਹਦੇ ਵਿਚ, ਤਾਂ ਕੀ ਮਾਨ ਸਾਹਿਬ ਦੀ ਨੀ ਜ਼ਿੰਮੇਵਾਰੀ ਚਾਹੀਦੀ ਸੀ ਇਹਦੇ ਵਿਚ? ਉਹ ਤਾਂ ਚੀਜ਼ਾਂ ਸਪਸ਼ਟ ਹੋ ਰਹੀਆਂ ਕਿ ਹਾਂ ਫੇਰ ਬਾਹਰਲੇ ਆ ਕੇ ਜਿਹੜੇ ਨੇ ਪੰਜਾਬ ਦੇ ਵਿਚ ਰਾਜ ਕਰ ਰਹੇ ਨੇ, ਜੇ ਆਪਣੇ 94 ਜਿਹੜੇ ਵਿਧਾਇਕ ਨੇ ਤੁਹਾਡੇ MLA ਨੇ ਉਹਨਾਂ ਨੂੰ ਭਰੋਸੇ ਦੇ ਵਿਚ ਮਾਨ ਸਾਹਿਬ ਨਹੀਂ ਲੈ ਸਕਦੇ ਤਾਂ ਫਿਰ ਕੀ ਕਹਾਂਗੇ ਇਹਦੇ ਉੱਤੇ ਜੀ?
0: ਭਾਰੇ ਸਾਹਿਬ ਇਹ ਪਾਰਟੀ ਟਿਕੀ ਆ ਪ੍ਰਚਾਰ ਤੇ
1: ਜੀ,
0: ਇਸ ਤੋਂ ਪਹਿਲਾਂ ਕੋਈ ਖਬਰ ਵੱਡੀ ਹੋਵੇ ਉਹਦੇ ਤੋਂ ਵੱਡੀ ਖਬਰ ਆਪ ਬਣਾ ਦਿਓ।
1: ਬਿਲਕੁਲ ਹੈ ਜੀ।
0: ਤੁਸੀਂ ਦੇਖੋ ਨਾ ਕੇਜਰੀਵਾਲ ਨੇ ਉਹਨਾਂ ਬੰਦਿਆਂ ਦੇ ਧਿਆਨ ਤੇ ਕੁਛ ਨੀ ਬੋਲਿਆ ਕੁਛ ਨੀ ਕਿਹਾ ਤੇ ਉਹਨੇ ਨਾਲ ਹੀ ਆਪਣੀ ਖਬਰ ਵੱਡੀ ਜਿਹੜੀ ਆ ਉਹ ਸ਼ੋਅ ਕਰ ਦਿੱਤੀ ਜੱਜ ਦੇ ਖਿਲਾਫ
1: ਸਤਿਆਗ੍ਰਹਿ ਗਾਂਧੀ ਦੇ ਨਾਲ ਮਿਲਾ ਲਿਆ ਆਪਣੇ ਆਪ ਨੂੰ,
0: ਤਾਂ ਕਿ ਚਰਚਾ ਜਿਹੜੀ ਹੈਗੀ ਆ ਉਹ ਆਪ ਮਹਾਤਮਾ ਗਾਂਧੀ ਬਣ ਕੇ ਬਹਿ ਗਿਆ ਜੀ ਇੱਥੇ।
1: ਬਿਲਕੁਲ ਹੈ ਜੀ।
0: ਹਾਂਜੀ। ਉਹ ਇਹ ਇਹਨਾਂ ਦਾ ਰਾਜਨੀਤੀ ਦਾ ਅਸੂਲ ਹੈਗਾ ਆ ਵੀ ਦੂਜੀ ਲਕੀਰ ਜਿਹੜੀ ਹੈਗੀ ਆ ਜੇ ਕਿਸੇ ਨੇ ਖਿੱਚੀ ਉਹ ਤੋਂ ਵੱਡੀ ਲਕੀਰ ਮਤਲਬ ਖਿੱਚ ਦਿਓ ਤਾਂ ਕਿ ਜਿਹੜੀ ਅਟੈਂਸ਼ਨ ਆ ਡਾਈਵਰਟ ਤੁਹਾਡੇ ਵੱਲ ਨੂੰ ਚੱਲ ਜਾਏ, ਫੋਕਸ ਤੁਸੀਂ ਹੋਵੋ ਨਾ ਕਿ ਦੂਜਾ ਹੋਵੇ।
1: ਦੂਜਾ ਹੋਵੇ ਜੀ।
0: ਉਹ ਤਾਂ ਜਿਹੜੇ ਗਏ ਹੈਗੇ ਆ ਜੀ ਉਹਨਾਂ ਦਾ ਤਾਂ ਜਿਹੜਾ ਹੈਗਾ ਜੀ ਉਹਨਾਂ ਤੇ ਬੋਲ ਕੇ ਕੀ ਕਰ ਲਊਗਾ ਜੀ, ਵੱਧ ਤੋਂ ਵੱਧ ਕੇ ਕਾਨੂੰਨੀ ਰਸਤਾ ਹੀ ਆ ਨਾ ਜੀ। ਅੱਗੇ ਹੁਣ ਇਹਨਾਂ ਦਾ ਆਪਣਾ ਕਿਰਦਾਰ ਕੀ ਹੈਗਾ ਆ, ਇੱਥੇ ਇਹਨਾਂ ਨੇ ਅਕਾਲੀ ਦਲ ਦਾ ਇੱਕ ਵਿਧਾਇਕ ਜਿਹੜਾ 3 ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਤੋੜਿਆ ਆ ਜੀ। ਹੈ ਜੀ। ਦੂਜਾ ਜਿਹੜਾ ਹੈਗਾ ਜੀ ਉਹਨੂੰ ਕਹਿੰਦੇ ਅਸੀਂ ਅਕਾਲੀ ਨੀ ਬਣਦੇ ਜੀ ਅਕਾਲੀ ਨੂੰ। ਹੈ ਜੀ। ਉਹ ਜਿਹੜਾ ਇੱਕ ਆ ਉਹਨੂੰ ਤਾਂ ਤੁਸੀਂ ਜਿਹੜਾ ਹੈਗਾ ਆ ਬਕਾਇਦਾ ਤੌਰ ਤੇ ਜੁਆਇਨਿੰਗ ਵੀ ਕਰਾਈ ਹੈਗੀ ਆ ਤੇ ਉਹਦੇ ਨੂੰ ਚੇਅਰਮੈਨੀ ਵੀ ਦਿੱਤੀ ਸੀ।
1: ਜੀ ਬਿਲਕੁਲ ਹੈ ਜੀ।
0: ਉਹ ਤਾਂ 328 ਸਰੂਪਾਂ ਦੇ ਵਿਚ ਜਿਹੜਾ ਸੁਖੀ ਨੂੰ ਜਿਹੜਾ ਹੈਗਾ ਆ ਉਹਨੇ ਉਹਦੇ ਰਿਸੈਂਟਮੈਂਟ ਦੇ ਵਿਚ ਜਿਹੜਾ ਯਾਰ ਰਿਜ਼ਾਈਨ ਕੀਤਾ ਜੀ, ਉਹਦੇ ਬਾਰੇ ਜਿਹੜਾ ਆ ਅਕਾਲੀ ਦਲ ਦੀ ਸ਼ਿਕਾਇਤ ਤੇ ਸਪੀਕਰ ਨੇ ਅਜੇ ਤੱਕ ਕੋਈ ਫੈਸਲਾ ਨੀ ਲਿਆ, ਅਣਮਿੱਥੇ ਸਮੇਂ ਤੱਕ ਲਟਕਾਈ ਚੱਲਦੇ ਆ
1: ਤੇ ਆਪ ਟਾਈਮ ਮੰਗਣ ਦੇ ਆ ਉਹ ਰਾਸ਼ਟਰਪਤੀ ਦਾ ਜੀ।
0: ਹਾਂਜੀ। ਤੇ ਰਾਸ਼ਟਰਪਤੀ ਨੇ ਕੀ ਕਰਨਾ ਹੈਗਾ ਸਰ? ਰਾਸ਼ਟਰਪਤੀ ਦਾ ਜਿਹੜਾ ਹੈਗਾ ਜੀ ਕੋਈ ਤਾਂ ਹੈ ਹੀ ਨੀ ਜੀ,
1: ਬਿਲਕੁਲ ਹੈ ਜੀ।
0: ਜਿਹੜਾ ਵਾਈਸ ਪ੍ਰੈਜੀਡੈਂਟ ਹੁੰਦਾ ਆ ਜੀ ਉਹ ਚੇਅਰਮੈਨ ਹੁੰਦਾ ਜੀ, ਉਹਦੇ ਜਿਹੜਾ ਹੈਗਾ ਆ ਜਾਂ ਤਾਂ ਉਹ ਇਸ ਮਸਲੇ ਨੂੰ ਉਹ ਰੱਖ ਸਕਦਾ ਸੀ ਕੋਲ ਜੀ ਕੰਸਿਡਰ ਕਰਕੇ, ਜਾਂ ਜਿਹੜਾ ਹੈਗਾ ਉਹ ਕੈਪਟਨ ਨੇ ਆਬਿਆਂਸ ਰੱਖ ਸਕਦੇ ਹੈਗੇ ਜੀ, ਅਗਲੇ ਨੇ ਡਿਸਾਈਡ ਕਰਤਾ ਉਸੇ ਵੇਲੇ, ਉਹਨੇ ਜਿਹੜਾ ਉਹਨਾਂ ਨੇ ਬੀਜੇਪੀ ਦੀ ਸੂਚੀ ਚ ਪਾ ਲਿਆ ਹੈ ਜੀ, ਤੇ ਰੀਜ਼ਨਿੰਗ ਦੇਤੀ ਉਹਦੀ ਵੀ ਆਹ ਜਿਹੜੇ ਹੈਗੇ ਆ ਜਿਹੜੀ ਅਨੁਸੂਚੀ 10 ਦੇ ਵਿੱਚ ਜਿਹੜਾ ਜੋ ਲਿਖਿਆ ਅਸੈਪਟ ਉਹਦੇ ਵਿੱਚ ਮੁਤਾਬਕ ਉਹਨੇ ਕਰ ਦਿੱਤਾ ਜੀ।
1: ਜ਼ੋਰ ਲਾ ਰਹੇ ਨੇ ਵੀ ਹਾਂ ਭਾਈ ਅਸੀਂ ਕਰ ਰਹੇ ਹਾਂ, ਪੂਰਾ ਜ਼ੋਰ ਲਾ ਰਹੇ ਹਾਂ ਨਾ ਕਿ ਅਸੀਂ ਜਾਣ ਨਾ
0: ਸਰ, ਉਹ ਪਬਲਿਕ ਪਰਸੈਪਸ਼ਨ ਬਣਾ ਰਹੇ ਜੀ, ਪਬਲਿਕ ਪਰਸੈਪਸ਼ਨ ਬਣਾ ਪਰ ਕਿਉਂਕਿ ਰਾਜਨੀਤੀ ਪਰਸੈਪਸ਼ਨ ਦੇ ਉੱਤੇ ਜ਼ਿਆਦਾ ਡਿਪੈਂਡ ਕਰਦੀ ਹੁੰਦੀ ਹੈ ਜੀ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਅਕਾਲੀਆਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਬੇਅਦਬੀ ਦਾ ਇੱਦਾਂ ਰੌਲਾ ਪਾ ਪਾ ਕੇ, ਅਕਾਲੀਆਂ ਨੇ ਬੇਅਦਬੀ ਥੋੜਾ ਕਰਾਈ ਸੀ ਹਾਂਜੀ ਕੀਤੀ ਕਿਸੇ ਨੇ, ਉਹਨਾਂ ਨੇ ਤਾਂ ਉਸ ਕੇਸ ਨੂੰ ਢਿੱਲੇ ਮੁੱਠੇ ਮਤਲਬ ਉਹਨੇ ਚੁੱਕਿਆ ਜੀ, ਪਰ ਪਰਸੈਪਸ਼ਨ ਇਹ ਬਣਾਤੀ ਜੀ ਅਕਾਲੀਆਂ ਨੇ ਬੇਅਦਬੀ ਕੀਤੀ, ਜਿੱਦਾਂ ਹੁਣ ਇੱਥੇ ਹਰਗਿਆਨੀ ਹਰਪ੍ਰੀਤ ਸਿੰਘ ਭਗੌੜਾ ਦਲ ਇਹਨਾਂ ਨੇ ਅਕਾਲ ਤਖ਼ਤ ਦਾ ਹੁਕਮ ਨਵਾਂ ਨੀ ਮੰਨਿਆ ਜੀ, ਉਹ ਹੁਕਮ ਦਿੱਤਾ ਹੀ ਤੂੰ ਸਿਆਸੀ ਸੀਗਾ ਤੂੰ, ਉਸ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਬੰਦਾ ਬੈਠਾ ਸੀ ਕੀ ਉਹਦੀ ਨੀਯਤ ਸਾਫ਼ ਸੀ?
1: ਉਹ ਤਾਂ ਆਪਣੀ ਪਾਰਟੀ ਬਣਾ ਕੇ ਜਿਹਨਾਂ ਨੇ ਹੁਕਮ ਦਿੱਤਾ ਜੀ।
0: ਹਾਂਜੀ ਉਹ ਤਾਂ ਸਾਰੀ ਉਹਦੀ ਜਿਹੜੀ ਬਾਅਦ ਚ ਕੌਨਸਪੀਰੇਸੀ ਹੈਗੀ ਆ ਬਾਅਦ ਦੇ ਵਿੱਚ ਸਾਰੀ ਜਿਹੜੀ ਹੈਗੀ ਉਹਦੇ ਮੂੰਹੋਂ ਹੀ ਨਿਕਲ ਗਈ ਜੀ, ਵੀ ਏਦਾਂ ਕਰਕੇ ਢੀਂਡਸੇ ਦੀ ਕੋਠੀ ਮੀਟਿੰਗ ਹੋਈ ਸੀ, ਤੂੰ ਤਾਂ ਅਕਾਲੀ ਦਲ ਦਾ ਆਪ ਪ੍ਰਧਾਨ ਬਣਨਾ ਚਾਹੁੰਦਾ ਸੀ,
1: ਬਿਲਕੁਲ
0: ਤਾਂ ਤੁਸੀਂ ਲੈਨੇ ਹੈਗੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ, ਤੂੰ ਇਸ ਕਰਕੇ ਜਿਹੜਾ ਹੈਗਾ ਪਰਸੈਪਸ਼ਨ ਦੇ ਉੱਤੇ ਹੀ ਖੇਡੀ ਜਾਂਦੀ ਆ ਰਾਜਨੀਤੀ ਜੀ।
1: ਬਿਲਕੁਲ
0: ਹੁਣ ਜਿੱਦਾਂ ਸਰ ਇਹ ਕੇਜਰੀਵਾਲ ਬਹਿ ਗਿਆ ਜੀ ਆਪਣੇ ਜਿਹੜਾ ਹੈਗਾ ਆ ਕਹਿੰਦਾ ਵੀ ਮੈਂ ਮਹਾਤਮਾ ਗਾਂਧੀ ਨੇ ਕੀਤਾ ਸੀ ਸਤਿਆਗ੍ਰਹਿ ਤੇ ਮੈਂ ਵੀ ਸਤਿਆਗ੍ਰਹਿ ਕਰ ਰਿਹਾ ਸਰ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਇਹਨੇ ਕਿਹਾ ਸੀ ਨਾ ਤੇ ਜੱਜ ਨੂੰ ਰਿਫਿਊਜ਼ ਕਰ ਜਾਣਾ ਚਾਹੀਦਾ ਸੀਗਾ ਜੀ, ਜੱਜ ਨੇ ਵੀ ਮਤਲਬ ਜਿਹੜਾ ਹੈਗਾ ਉਹਨੇ ਕਿਹਾ ਵੀ ਮੈਂ ਇਸ ਚੀਜ਼ ਨੂੰ ਚੈਲੰਜ ਦੇ ਤੌਰ ਤੇ ਲੈਣੀ ਆ, ਕਿਉਂਕਿ ਇਹਨੇ ਪਹਿਲਾਂ ਟਰਾਂਸਫਰ ਐਪਲੀਕੇਸ਼ਨ ਪਾਈ ਸੀ ਵੀ ਇਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਵੀ ਮੈਂ ਜਿਹੜਾ ਹੈਗਾ ਕੇਸ ਮੇਰਾ ਟਰਾਂਸਫਰ ਕਰ ਦਿੱਤਾ ਜਾਵੇ, ਹਾਈ ਕੋਰਟ ਚ ਪਾਈ ਸੀ ਜੀ, ਤੇ ਉਹ ਕਿਸੇ ਹੋਰ ਜੱਜ ਕੋ ਟਰਾਂਸਫਰ ਕਰ ਦਿੱਤਾ ਜਾਵੇ, ਕਿਉਂਕਿ ਇਸ ਜੱਜ ਨੇ ਪਹਿਲਾਂ ਵੀ ਟਿੱਪਣੀਆਂ ਜਿਹੜੀਆਂ ਇਹਨਾਂ ਦੇ ਉੱਤੇ ਉਹ ਕੀਤੀਆਂ ਸੀਗੀਆਂ ਜੀ, ਇਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਜੀ ਦੋ ਬੇਲ ਐਪਲੀਕੇਸ਼ਨ ਆਈ ਸੀ ਉਦੋਂ ਇਹਨੇ ਜੱਜ ਨੇ ਟਿੱਪਣੀਆਂ ਕੀਤੀਆਂ ਸੀਗੀਆਂ
1: ਜੀ,
0: ਤੇ ਉਹ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਉਹਨੇ ਕਿਹਾ ਸੀ ਜੀ ਤੇ ਉਹਨਾਂ ਨੇ ਕੀਤਾ ਉਹ ਐਪਲੀਕੇਸ਼ਨ ਇਹਨਾਂ ਦੀ ਡਿਕਲਾਈਨ ਹੋ ਗਈ ਜੀ, ਉਹਨਾਂ ਨੇ ਕਿਹਾ ਵੀ ਇਹ ਜੱਜ ਦੀ ਡਿਸਕ੍ਰੇਸ਼ਨ ਹੈਗੀ ਉਹ ਦੇਖ ਲਊਗੀ
1: ਜੀ।
0: ਜਦੋਂ ਜੱਜ ਦੇ ਕੋਲ ਇਹਨੇ ਇਹ ਗੱਲ ਕਹੀ ਉਹ ਕਹਿੰਦੀ ਵੀ ਮੈਂ ਤੇਰੇ ਐਲੀਗੇਸ਼ਨਸ ਨੂੰ ਨਾ ਇੱਕ ਚੈਲੰਜ ਦੇ ਤੌਰ ਤੇ ਲੈਣੀ ਆ
1: ਜੀ,
0: ਉਹਦੇ ਦਿਮਾਗ ਦੇ ਵਿੱਚ ਦੇਖੋ ਕੀ ਚੱਲਦਾ ਹੋਏਗਾ ਉਹਦੇ ਦਿਮਾਗ

0: ਚਾਹੀ ਸੀਗੀ ਕਿ ਭਾਈ ਉਹ ਜਦੋਂ ਕਿਤੇ ਜਿਹੜਾ ਹੈਗਾ ਆ ਚਾਰਜ ਦੇ ਉੱਤੇ ਜਿਹੜਾ ਆ ਬੰਦੇ ਨੂੰ ਡਿਸਚਾਰਜ ਨਹੀਂ ਕੀਤਾ ਜਾਂਦਾ ਜੇ ਉਹਦਾ ਨਾਂ ਕਿਸੇ ਅਫੈਂਸ ਦੇ ਵਿੱਚ ਜਿੱਥੇ ਪ੍ਰੋਬੇਬਿਲਟੀ ਆਫ ਕਮਿਟਿੰਗ ਆਫ ਅਫੈਂਸ ਹੋਵੇ ਨਾ ਜੀ, ਵੀ ਤੁਹਾਨੂੰ ਮਾੜੀ ਜਿਹੀ ਸ਼ੰਕਾ ਵੀ ਹੋਵੇ ਤੇ ਦੈਨ ਤੁਸੀਂ ਚਾਰਜ ਦੇ ਉੱਤੇ ਨੀ ਬਰੀ ਕਰਨਾ, ਉਹ ਤੇ ਤੁਸੀਂ ਜਿਹੜਾ ਹੈਗਾ ਆ ਉਸ ਬੰਦੇ ਨੂੰ ਲੈਟ ਯੂ ਫੇਸ ਦਾ ਟ੍ਰਾਇਲ
1: ਜੀ।
0: ਜਦੋਂ ਇੱਕ ਵਾਰੀ ਜਿਹੜਾ ਕੇਸ ਆ ਗਿਆ ਉਹ ਜਾਂ ਕੁਇਟਲ ਦੇ ਵਿੱਚ ਆਊਗਾ ਵੀ ਹਾਂਜੀ ਵੀ ਜਾਂ ਤਾਂ ਬਰੀ ਹੋਏਗਾ
1: ਜੀ,
0: ਬਰੀ ਹੋਏਗਾ ਮਤਲਬ ਔਨ ਮੈਰਿਟ ਬਰੀ ਹੋਏਗਾ, ਔਨ ਮੈਰਿਟ ਵੱਲੋਂ ਕੇਸ ਚੱਲ ਕੇ ਤੁਸੀਂ ਉਹ ਆਪਣੀਆਂ ਗਵਾਹੀਆਂ ਪੂਰੀਆਂ ਦੇ ਦੇਣ, ਤੁਸੀਂ ਆਪਣਾ ਡਿਫੈਂਸ ਪੂਰਾ ਦੇ ਦਿਓ ਫਿਰ ਤੁਸੀਂ ਬਰੀ ਹੋਵੋ, ਜਾਂ ਸਜ਼ਾ ਦੇ ਰੂਪ ਦੇ ਵਿੱਚ ਜਾਊਗਾ ਕੇਸ ਹਾਂਜੀ। ਇਸ ਤਰੀਕੇ ਨਾਲ ਬਿਨਾਂ ਟ੍ਰਾਇਲ ਤੋਂ ਬਰੀ ਕਰਨਾ ਜਿਹੜਾ ਹੈਗਾ ਸੀਗਾ ਡਿਸਚਾਰਜ ਕਰ ਦੇਣਾ ਪ੍ਰੀਲਿਮਿਨਰੀ ਸਟੇਜ ਤੇ ਉਹ ਜਿਹੜਾ ਗਲਤ ਸੀਗਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਉਹ ਚੀਜ਼ ਜਿਹੜੀ ਆ ਉਹ ਫੈਸਲਾ ਤਾਂ ਜਿਹੜਾ ਹੈਗਾ ਆ ਉਹ ਰਿਵਰਸ ਹੋਣਾ ਹੀ ਹੋਣਾ ਜੀ। ਮੇਰੀ ਸੋਚ ਆ, ਮੈਂ ਗਲਤ ਵੀ ਹੋ ਸਕਦਾ ਆ ਜੀ ਕਿਉਂਕਿ ਕੋਈ ਐਬਸੋਲਿਊਟ ਨਹੀਂ ਹੁੰਦਾ, ਬਟ ਉਹ ਜਿਹੜਾ ਹੈਗਾ ਆ ਕਿਉਂਕਿ ਪਹਿਲੇ ਦਿਨ ਤੋਂ ਹੀ ਮੈਂ ਇਸ ਚੀਜ਼ ਦਾ ਹਾਮੀ ਸੀ ਤੇ ਇਹਨਾਂ ਨੂੰ ਹੈਗਾ ਆ ਵੀ ਦਿੱਲੀ ਹਾਈ ਕੋਰਟ ਤੋਂ ਸਾਨੂੰ ਜਿਹੜਾ ਹੈਗਾ ਆ ਦੁਬਾਰਾ ਟ੍ਰਾਇਲ ਫੇਸ ਕਰਨਾ ਪੈਣਾ ਜੀ। ਇਹ ਇੱਕ ਪਰਸੈਪਸ਼ਨ ਬਣਾਉਣੀ ਚਾਹੁੰਦੇ ਹੈਗੇ ਆ ਵੀ ਹਾਂ ਜੀ ਵੀ ਜੇ ਉਹ ਫੈਸਲਾ ਸਾਡੇ ਅਗੇਂਸਟ ਆਉਂਦਾ ਤੇ ਅਸੀਂ ਕਵਾਂਗੇ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਜੱਜ ਨੇ ਸਾਡੇ ਖਿਲਾਫ਼ ਕਰਨਾ ਹੀ ਕਰਨਾ, ਅਸੀਂ ਇਸੇ ਕਰਕੇ ਕਹਿੰਦੇ ਸੀ ਵੀ ਇਸ ਜੱਜ ਕੋਲੋਂ ਨਾ ਕਰਾਇਆ ਜਾਵੇ।
1: ਪਰ ਸਾਈਂ ਸਾਹਿਬ ਕੀ ਇਹਨਾਂ ਨੂੰ ਲੱਗਦਾ ਹੈ ਕਿ ਮਤਲਬ ਕਿ ਜੋ ਹੁਣ ਅਸੀਂ ਆਹ ਸਟੈਪ ਲੈ ਲਿਆ ਸੱਤਿਆਗ੍ਰਹਿ ਵਾਲਾ ਅਸੀਂ ਤਾਂ ਬਹਿ ਜਾਂਗੇ, ਨਾ ਸਾਨੂੰ ਪਾਰਟੀ ਦੇ ਵਿੱਚ ਜੋ ਮੁੱਦੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਬੋਲਣ ਦੀ ਜ਼ਰੂਰਤ ਹੈ, ਉਹ ਵੀ ਇੱਕ ਪਾਸਾ ਆਪਣੇ ਆਪ ਨੂੰ ਬਚਾਉਣ ਦੀ ਜ਼ਿਆਦਾ ਜਿਹੜਾ ਫਿਕਰ ਪਿਆ ਹੋਇਆ, ਜਾਂ ਫਿਰ ਕਹਿ ਸਕਦੇ ਹਾਂ ਕਿ ਜੇ ਸੱਤਿਆਗ੍ਰਹਿ ਦੇ ਉੱਤੇ ਬੈਠ ਵੀ ਜਾਂਦੇ ਆ ਕਿਸੇ ਜਗ੍ਹਾ ਦੇ ਉੱਤੇ ਤਾਂ ਕੀ ਇਹਨਾਂ ਨੂੰ ਲੱਗਦਾ ਕਿ ਮਤਲਬ ਕਿ ਕਾਨੂੰਨ ਸਾਨੂੰ ਮਤਲਬ ਕਿ ਅਰੈਸਟ ਨਹੀਂ ਕਰ ਸਕਦਾ, ਕਿ ਅਰੈਸਟ ਹੋ ਸਕਦੀ ਹੈ ਜਾਂ ਹੋਰ ਕੁਝ ਮੁੱਦਿਆਂ ਦੇ ਵਿੱਚ ਇਹਨਾਂ ਨੂੰ ਸਮਨ ਭੇਜੇ ਜਾ ਸਕਦੇ, ਕਿੱਦਾਂ ਦੇਖਦੇ ਹੋ?
0: ਸਰ ਉਹ ਤਾਂ ਜਦੋਂ ਫੈਸਲਾ ਆਊਗਾ ਉਹ ਤੋਂ ਬਾਅਦ ਹੀ ਆ ਨਾ ਸਾਰਾ ਡਿਊ ਕੋਰਸ ਆਫ ਲਾ ਤਾਂ ਉਦੋਂ ਹੀ ਹੋਣਾ ਜੀ। ਇਹ ਤਾਂ ਸਵਾਲ ਹੁੰਦਾ ਆ ਕਿ ਜਦੋਂ ਕੋਈ ਨੁਕਸਾਨ ਹੋ ਜਾਂਦਾ ਹੈਗਾ ਤੁਸੀਂ ਏਦਾਂ ਦਾ ਕੰਮ ਕਰੋ ਕਿ ਤੁਹਾਨੂੰ ਮਤਲਬ ਜਿਹੜਾ ਪਬਲਿਕ ਚ ਜਾਏ ਕਿ ਤੁਹਾਨੂੰ ਨੁਕਸਾਨ ਦੀ ਪਰਵਾਹ ਹੀ ਨਹੀਂ।
1: ਬਿਲਕੁਲ
0: ਇਮੋਸ਼ਨਲ ਹਾਂਜੀ, ਤੁਹਾਨੂੰ ਨੁਕਸਾਨ ਦੀ ਪਰਵਾਹ ਹੀ ਨਹੀਂ ਵੀ ਹਾਂ ਜੀ ਤੁਹਾਡੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ, ਪਾਰਟੀ ਖੜੀ ਦੀ ਖੜੀ ਆ। ਤੁਸੀਂ ਦੇਖੋ ਨਾ ਸਾਡੇ ਇੱਥੇ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਇਹਦਾ ਰੌਲਾ ਪੈ ਰਿਹਾ ਜੀ ਵੀ ਸਰਕਾਰ ਟੁੱਟ ਸਕਦੀ ਆ ਜੀ, ਉਧਰ ਬੀਜੇਪੀ ਚ ਜਾ ਸਕਦੇ ਆ। ਭਗਵੰਤ ਮਾਨ ਸਾਹਿਬ ਨੇ ਕਿੱਦਾਂ ਇਸ ਚੀਜ਼ ਨੂੰ ਇਗਨੋਰ ਕੀਤਾ, ਉਹ ਅੱਜ ਸੌਰੀ ਚੱਲ ਗਏ।
1: ਹਾਂਜੀ
0: ਉਹ ਅਖਬਾਰਾਂ ਦੀ ਖਬਰ ਜੀ ਵੀ ਜਦ ਦਾ ਵਿਆਹ ਹੋਇਆ ਪਹਿਲੀ ਵਾਰੀ ਸਹੁਰੇ ਗਏ ਆ ਜੀ, ਤੇ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਗਈ ਆ ਜੀ, ਏਦਾਂ ਕਰਕੇ ਸਹੁਰਿਆਂ ਦੇ ਘਰ ਵਾਲਿਆਂ ਨੂੰ ਬੜਾ ਗੁਪਤ ਰੱਖਿਆ ਗਿਆ ਜੀ ਸਾਰਾ ਪ੍ਰੋਗਰਾਮ।
1: ਏਦਾਂ ਹੋ ਸਕਦਾ ਕਿ ਪਹਿਲੀ ਵਾਰੀ ਗਏ ਆ?
0: ਨਹੀਂ ਜੀ, ਕਹਿੰਦੇ ਪਹਿਲੀ ਵਾਰੀ ਗਏ ਹੈਗੇ, ਮੈਂ ਤਾਂ ਨਾਲ ਨਹੀਂ ਗਿਆ, ਤੁਹਾਨੂੰ ਪਤਾ ਹੋਊ ਭਾਰਤ
1: ਸਾਹਿਬ ਜਦੋਂ ਵਿਆਹ ਹੋਇਆ ਸਾਰਾ ਕੁਝ ਹੋਇਆ ਫੇਰਾ ਪੋਣ ਨਹੀਂ ਗਏ ਅਗਲੇ ਦਿਨਾਂ ਦੇ ਵਿੱਚ? ਉਦੋਂ ਵੀ ਤਾਂ ਸਾਰਾ
0: ਨਹੀਂ ਗਏ ਹੋਣੇ ਜੀ, ਕੀ ਪਤਾ ਹੈਗਾ। ਹਾਂ ਨਹੀਂ ਜੀ, ਨਹੀਂ ਨਹੀਂ ਨਹੀਂ ਨਹੀਂ, ਵੱਡਿਆਂ ਬੰਦਿਆਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ, ਸਾਰਾ ਜਾਂ ਸਹੁਰੇ ਹੀ ਇੱਥੇ ਰਹਿੰਦੇ ਹੋਣਗੇ ਤਾਂ ਕਿਹੜੀ ਗੱਲ ਹੈਗੀ ਆ, ਨਾਲੇ
1: ਮਹੀਨੇ ਦੋ ਮਹੀਨੇ ਬਾਅਦ ਕਿਤੇ ਗੇੜਾ ਲੱਗਦਾ ਜੀ।
0: ਅੱਛਾ ਜੀ, ਚਲੋ ਕੋਈ ਗੱਲ ਨੀ ਜੀ, ਤੁਸੀਂ ਵੀ ਤੁਹਾਡੇ ਕਿਹੜੇ ਸੱਤ ਰਾਜ ਸਭਾ ਦੇ ਵਿੱਚ ਚੱਲ ਗਏ ਸੀ ਜਿਹੜਾ ਤੁਹਾਡਾ ਜਾਣਾ ਜ਼ਰੂਰੀ ਸੀ?
1: ਹਾਂਜੀ ਖਬਰੇ ਬਣਾਉਣੀਆਂ ਜੋ ਮਰਜ਼ੀ ਬਣਾ ਦਈਏ, ਭਾਰਤ ਨੇ ਗੱਡੇ ਝੰਡੇ ਫਿਨਲੈਂਡ ਦੇ ਵਿੱਚ ਆ ਕੇ ਹੈ।
0: ਬਿਲਕੁਲ, ਗੱਲ ਤਾਂ ਇਹੀ ਹੈ ਨਾ, ਪਰਸੈਪਸ਼ਨ ਦੀ ਗੇਮ ਹੈ। ਉਹਨਾਂ ਨੇ ਮਤਲਬ ਆਪਣੇ ਆਪ ਨੂੰ ਦੱਸਿਆ ਵੀ ਹਾਂ ਜੀ ਵੀ ਸਾਨੂੰ ਪਰਵਾਹ ਨਹੀਂ ਇਸ ਚੀਜ਼ ਨੂੰ, ਵੀ ਉਹਨਾਂ ਨੇ ਖਬਰ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਯਾ ਡਾਈਵਰਟ
1: ਪਬਲਿਸ਼ ਕਰਤਾ। ਬਿਲਕੁਲ ਹੈ ਜੀ,
0: ਹਾਂਜੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪਰਸੈਪਸ਼ਨ ਦੇ ਉੱਤੇ ਚੱਲਦੀਆਂ ਆ ਤੇ ਉਸੇ ਕਰਕੇ ਇਹ ਬਣਾਇਆ ਜਾਂਦਾ ਹੈਗਾ ਜੀ।
1: ਬਿਲਕੁਲ,
0: ਬਾਕੀ ਮੇਰੀ ਸੋਚ ਇਹ ਹੈਗੀ ਜੁਡੀਸ਼ਰੀ ਨੂੰ ਇਸ ਪੋਲੀਟਿਕਸ ਦੇ ਵਿੱਚ ਨਹੀਂ, ਟ੍ਰੈਪ ਦੇ ਵਿੱਚ ਨਹੀਂ ਫਸਣਾ ਚਾਹੀਦਾ। ਸੁਪਰੀਮ ਕੋਰਟ ਨੂੰ ਇੰਟਰਵੀਨ ਕਰਕੇ ਤੇ ਮਾਮਲਾ ਜਿਹੜਾ ਹੈਗਾ ਕਿਸੇ ਹੋਰ ਜੱਜ ਨੂੰ ਦੇ ਦੇਣਾ ਚਾਹੀਦਾ ਹੈਗਾ ਆ, ਤੇ ਇਹਨੂੰ ਨੋਟਿਸ ਉਤੋਂ ਕਰਵਾ ਕੇ ਵੀ ਬੈਂਚ ਚੇਂਜ ਕਰ ਦਿੱਤੀ ਆ ਸੁਪਰੀਮ ਕੋਰਟ ਨੇ, ਤੇ ਬੰਦੇ ਦੇ ਪੁੱਤਾਂ ਨੂੰ ਚੱਲ ਜਾ ਕੋਰਟ ਚ।
1: ਬਿਲਕੁਲ ਹੈ ਜੀ,
0: ਨਹੀਂ ਤਾਂ ਫਿਰ ਚੱਕ ਕੇ ਮਿਲ ਜਾਇਆ ਜਾ ਸਕਦਾ
1: ਜੀ। ਹਾਂਜੀ,
0: ਉੱਥੋਂ ਫੈਸਲਾ ਜਿਹੜਾ ਜੋ ਦੇਣਾ ਹੈਗਾ ਆ ਲੀਗਲੀ ਦੇ ਕੇ ਤੇ ਸੈਟੀਸਫਾਈ ਕਰਕੇ ਤੇ ਤੁਰੋ ਉਹਨੂੰ ਭਾਈ ਚਲੋ ਜੀ ਫੇਸ ਕਰੋ ਟ੍ਰਾਇਲ। ਹਾਂਜੀ, ਇਹ ਡਰਾਮਾ ਜਿੰਨਾ ਚਿਰ ਚੱਲੂਗਾ ਉਹਦੇ ਚਿਰ ਤੱਕ ਜੁਡੀਸ਼ਰੀ ਦੀ ਵੀ ਡਿਗਨਿਟੀ ਨੂੰ ਜਿਹੜਾ ਹੈਗਾ ਆ ਸੱਟ ਲੱਗਦੀ ਹੈਗੀ ਆ ਉਸ ਚੀਜ਼ ਤੇ, ਕਿਉਂਕਿ ਇਹਦਾ ਜਾਣਾ ਕੱਖ ਨੀ ਜੀ, ਇਹ ਤਾਂ ਅੱਗੇ 6 ਮਹੀਨੇ ਲਾਇਆ ਹੈਗਾ।

0: ਬਿਲਕੁਲ ਇਹ
1: ਉੱਥੇ ਦੇਖ ਆਇਆ ਜੀ
2: ਬਿਲਕੁਲ
1: ਠੀਕ ਹੈ ਨੀ ਤੇ ਉਹ ਸਟੇਟਸ ਇਹਨਾਂ ਨੂੰ ਫੇਰ ਵੀ ਕਿਉਂਕਿ ਇਹ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਨਾ ਜੀ ਇਹਨਾਂ ਨੂੰ ਜਿਹੜੇ ਹੈਗੇ ਆ ਅੰਦਰ ਜਿਹੜਾ ਜਾਣਾ ਇਹਨਾਂ ਦਾ ਇਹ ਵੀ ਮਤਲਬ ਜਿਹੜਾ ਹੈਗਾ ਉੱਥੇ ਵੱਲੋਂ 65 ਲੱਖ ਦੇ ਆਪਦਾ ਆਇਆ ਜੀ
2: ਬਿਲਕੁਲ ਉੱਪਰ ਚੜਨ ਦਾ
1: ਹਾਂਜੀ ਹੁਣ ਆਮ ਆਮ ਅੰਬਾਂ ਦਾ ਸੀਜ਼ਨ ਫੇਰ ਆ ਜਾਣਾ ਹੈਗਾ ਆ ਤੇ ਇਹਨੇ ਫੇਰ ਚੱਲ ਜਾਣਾ ਅੰਦਰ ਤੇ ਮੈਨੂੰ ਡਰ ਇਹ ਹੈਗਾ ਆ ਬਈ ਉੱਥੇ 65 ਲੱਖ ਦੇ ਖਾਧੇ ਸੀ ਇਹਨੇ ਜੀ ਅੰਬ ਤੇ 66 ਲੱਖ ਦੇ ਸੀ ਸੱਚ
2: ਨਾਲੇ ਗਰਮੀਆਂ ਵਧੀਆ ਏਸੀ ਦੇ ਵਿੱਚ ਨਿਕਲਣਗੇ ਅੰਦਰ ਬੱਤੀ ਦਾ ਅੱਗੇ ਨੀ ਆਉਂਦੀ
1: ਉਹ ਇਸ ਕਰਕੇ ਜਿਹੜਾ ਹੈਗਾ ਇਹਦਾ ਜਿਹੜਾ ਬਾਹਰ ਰਹਿਣਾ ਜਰੂਰੀ ਹੈਗਾ ਆ ਤੇ ਇਹਨੂੰ ਚੁੱਪ ਕਰਕੇ ਜਿਹੜਾ ਆ ਜੱਜ ਬਦਲ ਦਿਓ ਬਦਲ ਕੇ ਤੇ ਆਰਾਮ ਨਾਲ ਜਿਹੜਾ ਕਿਸੇ ਹੋਰ ਜੱਜ ਤੋਂ ਇਹਦਾ ਫੈਸਲਾ ਕਰਵਾ ਦਿਓ ਜੀ
2: ਬਿਲਕੁਲ ਦੇਖੋ ਓਜਲਾ ਸਾਹਿਬ ਵੀ ਕਹਿੰਦੇ ਨੇ ਕਹਿੰਦੇ ਸਾਨੂੰ ਪੁੱਛੋ ਸਾਲਾਂ ਦੇ ਸਾਲ ਲੰਘ ਗਏ ਜੀ ਅਸੀਂ ਵੀ ਨੀ ਕਹਿੰਦੇ
1: ਕੀ ਕਹਿੰਦੇ ਸਾਲਾਂ ਦੇ ਸਾਲ ਲੱਗੇ ਸਹੁਰੇ ਨੀ ਗਏ
2: ਕਹਿੰਦੇ ਸਾਨੂੰ ਸਾਲਾਂ ਦੇ ਸਾਲ ਲੰਘ ਗਏ ਜੀ ਤੇ ਨਾਲੇ ਕਹਿੰਦੇ ਭਾਰਤ ਚ ਵੀਰੇ 6 ਮੀਲ ਦੂਰ ਨੇ ਫਿਰ ਤਾਂ ਲੱਗਦਾ ਵੜਨ ਨੀ ਦਿੰਦੇ ਹੁਣੇ ਕਹਿੰਦੇ ਸੀ ਮੈਨੂੰ ਕਹਿੰਦੇ ਨੇ ਜੀ ਹਾਂਜੀ
1: ਹਾਂਜੀ ਹਾਂਜੀ ਹਾਂਜੀ ਠੀਕ ਕਹਿੰਦੇ ਹੈਗੇ ਆ ਜੀ
2: ਜੀ
1: ਹੁਣ ਕੀ ਦੱਸੀਏ ਜੀ ਫੇਰ ਜਦ ਸਾਸੂ ਮਾਈ ਕੋਲ ਆ ਗਏ ਹੈਗੇ ਆਸ਼ੀਰਵਾਦ ਦੇਣ ਤੇ ਫੇਰ ਜਵਾਈ ਨੂੰ ਜਾਣ ਦੀ ਕੀ ਲੋੜ ਆ ਹੌਲੀ ਹੌਲੀ ਬਾਕੀ ਵੀ ਸੱਦ ਲੈਣੇ ਆ ਤੁਸੀਂ ਹੈ ਜੀ ਅਮੈਰੀਕਾ ਚ ਬੈਠਿਆਂ ਦੇ
2: ਇੱਕ ਨਾ ਉਹਨਾਂ ਨੇ ਮਸਲਾ ਵੀ ਤੁਹਾਡੇ ਲਈ ਕੇਸ ਆਇਆ ਰੇਲ ਰੋਇਲਟੀ ਦਾ ਕਹਿੰਦੇ ਗਾਇਕ ਤੇ ਗੀਤਕਾਰ ਨੂੰ ਰੋਇਲਟੀ ਜਿਹੜੀ ਹੈ ਬਣਦੀ ਹੈ ਰਾਜਨ ਜੀ ਮਾਰਿਓ ਕਾਨੂੰਨ ਦੀ ਜਿਹੜਾ ਕਿਤਾਬ ਦੇ ਉੱਤੇ ਥੋੜਾ ਜਿਹਾ ਹੱਥ ਘੱਟਾ ਘੁੱਟਾ ਲਾਓ ਸਾਡੇ ਵਾਲੇ ਪੰਨੇ ਤੋਂ ਵੀ
1: ਦੇਖੋ ਗੱਲ ਏਦਾਂ ਹੈਗੀ ਆ ਜੀ ਕਿ ਇਹ ਤਾਂ ਇਹ ਜਦੋਂ ਨਾ ਗੀਤਕਾਰ ਜਿਹੜਾ ਹੈਗਾ ਆ ਕਾਪੀ ਨਾ ਲਾਵੇ ਤੇ ਇੱਦਾਂ ਹੀ ਜ਼ੁਬਾਨੀ ਸੁਣਾਉਂਦਾ ਰਹੇ ਉਹ ਫੇਰ ਜਿਹੜਾ ਹੈਗਾ ਆ ਰੋਇਲਟੀ ਕਾਹਦੀ ਲੈਣੀ ਹੈ
2: ਗੀਤ ਸਬੂਤ ਨਹੀਂ ਪੇਸ਼ ਕਰ ਸਕਦਾ ਲਿਖਤੀ ਸਬੂਤ ਮੰਨਿਆ
1: ਗੀਤ ਮੇਰੇ ਦਿਮਾਗ ਚ ਲਿਖਿਆ ਯਾਰ ਹੁਣ ਦਿਮਾਗ ਦੀ ਚੀਜ਼ ਜੇ ਕੋਈ ਗਾ ਗਿਆ ਆ ਤਾਂ ਕੀ ਕਰੂਗਾ ਕੋਈ ਜੀ
2: ਬਿਲਕੁਲ
1: ਕੋਈ ਕਾਪੀ ਲਿਖੀ ਹੋਵੇ ਉਹਨੂੰ
2: ਹੋਸ਼ੋਬਾਜ ਦੇ ਵਿੱਚ ਪ੍ਰੂਫ ਕਰਨਾ ਪੈਣਾ ਨਾ ਉਹ ਚੀਜ਼
1: ਹਰ ਕਾਪੀ ਇੱਕ ਦੇਖੋ ਜਿਹੜੇ ਗੀਤ ਲਿਖੇ ਜਾਂਦੇ ਆ ਗੀਤ ਲਿਖ ਕੇ ਅੱਜ ਕੱਲ ਪਹਿਲਾਂ ਲੋਕੀ ਕਾਪੀ ਕਿਸੇ ਨੂੰ ਵੀ ਦਿਖਾਉਣ ਤੋਂ ਪਹਿਲਾਂ ਉਹਦਾ ਕਾਪੀ ਰਾਈਟ ਜਿਹੜਾ ਹੈਗਾ ਨਾ ਉਹਦੇ ਵਿੱਚ ਦਰਜ ਕਰਾ ਲੈਂਦੇ ਉਹਦਾ ਕਾਪੀ ਰਾਈਟ ਬਣਾ ਲੈਂਦੇ ਆ ਫਿਰ ਗਾਂ ਕਿਸੇ ਨੂੰ ਦਿੰਦੇ ਹੈਗੇ ਆ ਜੀ ਜੇ ਅਗਲਾ ਗਾਵੇ ਵੀ ਤਾਂ ਕਾਪੀ ਰਾਈਟ ਦਾ ਕੇਸ ਕਰ ਦਿੰਦੇ ਹੈਗੇ ਆ ਕਿ ਆਹ ਦੇਖੋ ਜੀ ਇੰਨੀ ਤਰੀਕ ਨੂੰ ਮੈਂ ਕਰਵਾ ਲਿਆ ਸੀ ਤੇ ਇਸ ਤੋਂ ਬਾਅਦ ਇੰਨੀ ਤਰੀਕ ਨੂੰ ਇਹਨੇ ਗਾਇਆ ਮੇਰੇ ਤੋਂ ਬਿਨਾਂ ਪਰਮਿਸ਼ਨ ਤੋਂ ਗਾਇਆ ਹੈਗਾ ਜੀ ਤੇ ਮੇਰੀ ਰੋਇਲਟੀ ਬਣਦੀ ਹੈਗੀ ਆ ਜੀ ਉਹ ਤਾਂ ਕੰਪਨਸੇਸ਼ਨ ਵੀ ਮਿਲ ਜਾਂਦੀ ਹੈਗੀ ਆ ਜੀ ਅੱਜ ਕੱਲ ਬਹੁਤ ਸਾਰਾ ਕੰਮ ਹੁੰਦਾ ਜੀ ਇੰਡਸਟਰੀ ਦੇ ਵਿੱਚ ਵੱਡੇ ਪੱਧਰ ਤੇ ਇਹ ਹੁੰਦਾ ਹੈਗਾ ਪਰ ਸਵਾਲ ਇਹ ਹੈਗਾ ਆ ਵੀ ਇਹਨਾਂ ਨੇ ਹੁਣ ਰੋਇਲਟੀ ਕਿਹਦੇ ਕੋਲੋਂ ਲੈਣੀ ਆ ਇਹ ਤਾਂ ਆਪ ਕਹਿੰਦੇ ਹੈਗੇ ਆ ਵੀ ਮੈਂ ਅਗਲੇ ਕਹਿ ਦਿੰਦੇ ਆ ਭਾਜੀ ਪੈਸੇ ਤੁਸੀਂ ਦੇ ਦੇ ਉਹ ਬਣ ਜਾ ਜੀ
2: ਬਿਲਕੁਲ ਹੈ ਜੀ
1: ਆਹੋ ਵੀਡੀਓਗ੍ਰਾਫੀ
2: ਰਿਕਾਰਡ ਕਰਨ ਦੇ ਲਈ ਪੈਸੇ ਵੀ ਦਿਓ ਜੀ
1: ਰਿਕਾਰਡ ਕਰਨ ਦੇ ਉੱਤੇ ਵੀ ਪੈਸੇ ਦਿਓ
2: ਬਿਲਕੁਲ ਹੈ ਜੀ
1: ਓਜਲਾ ਸਾਹਿਬ ਨੂੰ ਇੱਕੋ ਸਵਾਲ ਆ ਮੇਰਾ ਬਸ
2: ਜੀ
1: ਉਹਨਾਂ ਨੂੰ ਕਹੋ ਵੀ ਰਾਤ ਨੂੰ ਬਹਿ ਕੇ ਸੋਚਣ ਜ਼ਰੂਰ ਪਹਿਲਾਂ ਤਾਂ ਦੇਣੇ ਆ ਹੁਣ ਦੇਣੇ ਹੀ ਸੋਚ ਲੈਣ ਜੀ
2: ਬਿਲਕੁਲ ਆ ਜੀ
1: ਭਾਈ ਬਹਿ ਕੇ ਵੀ ਪੈਸੇ ਇੰਨੇ ਕਰਨੇ ਕੀ ਹੈਗੇ ਤੁਸੀਂ ਤੁਹਾਡੇ ਕੋਲ ਖਰਚਣ ਕੋਲ ਮਤਲਬ ਜਿੰਨੇ ਹੈਗੇ ਤੁਹਾਡੇ ਕੋਲ ਖਰਚ ਨੀ ਹੋਣੇ ਤੁਸੀਂ ਜਿੱਦਾਂ ਕਰੋ ਥੋੜੇ ਭਾਰਤ ਸਾਹਿਬ ਨੂੰ ਪਾਓ ਥੋੜੇ ਮੈਨੂੰ ਪਾਓ ਤਾਂ ਵੀ ਤੁਸੀਂ ਬੋਲ ਕੇ ਫੇਰ ਗਿਣੋ ਰੋਜ਼ ਦਾ ਤੁਸੀਂ ਜਿਹੜਾ ਹੈਗਾ $2,000 ਵੀ ਸਾਨੂੰ ਪਾਓ ਨਾ ਤਾਂ ਵੀ ਤੁਹਾਡੇ ਕੋਲ ਮੁੱਕਣੇ ਨੀ
2: ਨਹੀਂ ਨਹੀਂ ਪਿਆਰ ਮੁਹੱਬਤ ਬਹੁਤ ਹੈ ਸੈਰੀ ਸਾਹਿਬ ਕੀ ਕਰਨੇ ਡਾਲਰ
1: ਉਹ ਭਾਰਤ ਸਾਹਿਬ ਬੋਝ ਹਲਕਾ ਕਰੀਏ ਨਾ ਐਵੇਂ ਮਤਲਬ ਹਰ ਜਗ੍ਹਾ ਤੋਂ ਪੈਸਾ ਪੈਸਾ ਹੀ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨਾ ਏਦਾਂ ਦਾ ਨਾ ਸੋਚਣ ਜੀ
2: ਜੀ ਬਿਲਕੁਲ
1: ਜੀ ਆ ਜੀ ਹੁਣ ਆਪਾਂ ਮੁੱਦਿਆਂ ਤੇ ਜੀ
2: ਹਾਂਜੀ
1: ਸਗੋਂ ਭਾਰਤ ਸਾਹਿਬ ਜਿਹੜਾ ਹੈਗਾ ਆ ਇੱਥੇ ਦੀ ਜਿਹੜੀ ਹੈਗੀ ਆ ਇਹ 7 ਮੈਂਬਰਾਂ ਵਾਲੀ ਜਿਹੜੀ ਗੱਲ ਹੈਗੀ ਆ ਉਹ ਵੀ ਅਗਲਿਆਂ ਨੇ ਜੁਆਇਨ ਕਰਵਾ ਕੇ ਜੇ ਉਹਨਾਂ ਨੂੰ ਥੋੜਾ ਜਿਹਾ ਵੀ ਡਾਊਟ ਹੁੰਦਾ ਨਾ ਜੀ ਕਾਨੂੰਨੀ ਪ੍ਰਕਿਰਿਆ ਦੇ ਉੱਤੇ
2: ਤੇ
1: ਉਹਨਾਂ ਨੇ ਇਹ ਫੈਸਲਾ ਜਿਹੜਾ ਪੈਂਡਿੰਗ ਰੱਖਣਾ ਸੀਗਾ
2: ਬਿਲਕੁਲ
1: ਹਾਂਜੀ ਤੇ ਵਾਈਸ ਪ੍ਰੈਜੀਡੈਂਟ ਨੇ ਜਾਣੀ ਕਿ ਜਿਹੜਾ ਚੇਅਰਮੈਨ ਆ ਉੱਥੇ ਦਾ ਰਾਜ ਸਭਾ ਦਾ ਉਹਨੇ ਪੈਂਡਿੰਗ ਜਿੱਦਾਂ ਇੱਥੇ ਸੰਧਵਾਂ ਨੇ ਰੱਖਿਆ ਆ ਨਾ ਪੈਂਡਿੰਗ ਰੱਖਿਆ ਆ ਕੰਮ ਇੱਦਾਂ ਜਿਹੜਾ ਹੈਗਾ ਜੀ ਉਹਨਾਂ ਨੇ ਵੀ ਪੈਂਡਿੰਗ ਰੱਖ ਛੱਡਣਾ ਸੀਗਾ ਉਹਨਾਂ ਨੂੰ ਨਹੀਂ ਸ਼ੰਕਾ ਇਸੇ ਕਰਕੇ ਉਹਨਾਂ ਨੇ ਬੀਜੇਪੀ ਦੀ ਲਿਸਟ ਚ ਪਾ ਲਿਆ
2: ਜੀ
1: ਤੇ ਹੁਣ 123 ਚਾਹੀਦੇ ਹੁੰਦੇ ਆ ਮੈਜੋਰਟੀ ਵਾਸਤੇ ਰਾਜ ਸਭਾ ਦੇ ਵਿੱਚ ਤੇ ਉਹ ਬੀਜੇਪੀ 10 ਦੂਰ ਹੈਗੀ ਆ 113 ਹੋ ਗਏ ਆ ਜੀ 10 ਰਹਿੰਦੇ ਆ ਜੇ ਤੇ ਬਾਕੀ ਆ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੈਗੀਆਂ ਜੀ ਇਹਨਾਂ ਦੇ ਬਾਅਦ ਜਿਹੜਾ ਆ ਜੇ ਇੱਕ ਜਗ੍ਹਾ ਤੇ ਵੀ ਜਿਹੜਾ ਇੱਕ ਦੋ ਜਗ੍ਹਾ ਤੇ ਸਰਕਾਰ ਬਣ ਗਈ ਤੇ ਉਹਨਾਂ ਦੀ ਜਿਹੜੀ ਰਾਜ ਸਭਾ ਦੇ ਵਿੱਚ ਮੈਜੋਰਟੀ ਹੋ ਜਾਊਗੀ ਜੀ
2: ਬਿਲਕੁਲ ਜੀ
1: ਸਰ
2: ਫਿਰ ਬਿੱਲ ਹੋਰ
1: ਕੋਈ ਖਬਰ
2: ਮੰਤਰੀ
1: ਬਾਜੇ ਕੇ ਦੀ ਖਬਰ ਜਰੂਰ ਮਜੀਠੀਆ ਤਾਂ ਬਾਹਰ ਜੇਲ ਦੇ ਬੈਠਾ ਆ, ਉਹ ਉੱਥੇ ਕੀ ਕਰਦਾ ਪਿਆ ਜੀ?
2: ਬਿਲਕੁਲ ਹੈ ਜੀ, ਪੁਰਾਣੀ ਹੋਣੀ ਕਰਤੀ
1: ਹੈ ਜਾਂ ਉਹਨੂੰ ਪਤਾ ਹੀ ਨੀ ਹੈਗਾ ਸਰ ਵੀ ਮਜੀਠੀਆ ਜੇਲ ਤੋਂ ਬਾਹਰ ਹੈਗਾ ਆ, ਸਿਰਫ ਲੋਕਾਂ ਦਾ ਜਿਹੜਾ ਹੈਗਾ ਆ ਟੂ ਵਿਨ ਓਵਰ ਦਾ ਕੋਨਫੀਡੈਂਸ ਆਫ ਦਾ ਗੌਰਮੈਂਟ, ਤਾਂ ਕਰਕੇ ਵੀ ਹਾਂ ਜੀ ਵੀ ਮਜੀਠੀਏ ਦੇ ਅਗੇਂਸਟ ਆ ਸਰਕਾਰ, ਜਿਹੜਾ ਵਾਰ ਵਾਰ ਉਹ ਕਹਿ ਰਿਹਾ ਭਗਵੰਤ ਮਾਨ ਤੱਕ ਗੱਲ ਪਹੁੰਚਾਓ ਜੇ, ਹਾਂਜੀ
2: ਬਿਲਕੁਲ,
1: ਤੇ ਨਾਲ ਜਿਹੜਾ ਹੈਗਾ ਆ ਉੱਥੇ ਮਜੀਠੀਏ ਨੂੰ ਕ੍ਰਿਟੀਸਾਈਜ਼ ਕਰਕੇ ਤੇ ਇੱਕ ਜਿਹੜਾ ਹੈ ਫੇਵਰ ਲੈਣੀ ਚਾਹੁੰਦਾ ਆ, ਹੋਰ ਤਾਂ ਕੋਈ ਗੱਲ ਨੀ ਜੀ। ਹਾਂਜੀ ਸਹਿਮਤੀ ਇਹਨਾਂ ਦੀ ਕੋਈ ਨੀ ਹੁੰਦੀ ਹੈਗੀ ਜੀ, ਫੇਵਰ
2: ਹੁੰਦੀ ਹੈਗੀ ਫੇਵਰ ਜਿਹੜੀ
1: ਸਰ ਗੱਲ ਏਦਾਂ ਹੈਗੀ ਆ ਨਾ ਜੀ, ਉਸ ਏਦਾਂ ਕਰਨ ਦੇ ਨਾਲ ਜਿਹੜਾ ਹੁੰਦਾ ਆ ਵੀ ਕਿਤੇ ਨਾ ਕਿਤੇ ਵੀ ਉਹ ਕਹਿੰਦੇ ਹੁੰਦੇ ਨਾ ਵੀ ਥੋੜਾ ਜਿਹੜਾ ਹੈਗਾ ਆ ਆਪਣੇ ਜਿਹੜਾ ਕੋਈ ਨਾ ਕੁਛ ਏਦਾਂ ਦਾ ਕਰਦੇ ਰਹਿਣਾ ਚਾਹੀਦਾ ਹੈਗਾ ਜਿਹਦੇ ਨਾਲ ਲੋਕਾਂ ਦਾ ਧਿਆਨ ਲਵੇ ਵੀ ਹਾਂ ਵੀ ਮੈਂ ਵੀ ਹੈਗਾ ਆ,
2: ਬਸ
1: ਅਸੀਂ ਵੀ ਹੈਗੇ ਆ ਜੀ, ਕੱਲ ਅਸੀਂ ਲੋਕ ਉਹ ਦੱਸਦਾ ਹੈ ਲੋਕਤੰਤਰ ਦੇ ਵਿੱਚ ਹੈ ਜੀ, ਅਸੀਂ ਲੋਕਤੰਤਰ ਦੀ ਗੱਲ ਕਰਦੇ ਹੈਗੇ ਆ ਜੀ, ਉਹ ਹੁਣ ਤੁਹਾਨੂੰ ਲੋਕਤੰਤਰ ਚੇਤੇ ਆ ਗਿਆ, ਪਹਿਲਾਂ ਤਾਂ ਤੁਸੀਂ ਲੋਕਤੰਤਰ ਜਿਹੜਾ ਛਿੱਕੇ ਟੰਗੇ ਆਇਆ ਸੀਗਾ
2: ਪਹਿਲਾਂ ਜਕਰੂਨ ਨੂੰ ਜਾਣ ਨੂੰ ਤਿਆਰ ਸੀ
1: ਦੇਖੋ ਮੈਂ ਮਤਲਬ ਦੇਖੋ ਜਦੋਂ ਇਹਨਾਂ ਨੇ ਅੰਮ੍ਰਿਤ ਛਕਿਆ ਇਹਨਾਂ ਨੂੰ ਕੋਈ ਪਾਠ ਤੱਕ ਨੀ ਸੀ ਆਉਂਦਾ, ਇਹਨਾਂ ਨੂੰ ਜਪਜੀ ਸਾਹਿਬ ਦਾ ਨੀ ਸੀ ਆਉਂਦਾ, ਇਹਨਾਂ ਨੂੰ ਪੰਜ ਬਾਣੀਆਂ ਨੀ ਸੀ ਆਉਂਦੀਆਂ ਜੀ, ਹਾਂਜੀ ਕੁਛ ਨੀ। ਪੱਤਰਕਾਰਾਂ ਨੇ ਪੁੱਛਿਆ ਇਹਨਾਂ ਨੂੰ, ਮੈਂ ਹੁਣ ਸਿੱਖ ਲਊਂਗਾ ਨਾ, ਮੈਂ ਤਾਂ ਸਿੱਖ ਲਊਂਗਾ, ਮਤਲਬ ਅੰਮ੍ਰਿਤ ਛਕਾਤਾ ਅਗਲਿਆਂ ਨੇ। ਮੈਂ ਮਤਲਬ ਉਦੋਂ ਵੀ ਇਸ ਗੱਲ ਦੇ ਉੱਤੇ ਸੀਗਾ, ਮੈਂ ਇੱਕ ਦੋ ਜਗ੍ਹਾ ਤੇ ਇਹੀ ਗੱਲ ਬੋਲੀ ਕਿ ਭਾਈ ਤੁਸੀਂ ਜਿਹੜਾ ਹੈਗਾ ਆ ਵੀ ਕੁਆਲਿਟੀ ਬਣਾਓ, ਕੁਆਂਟਿਟੀ ਨਾ ਕ੍ਰੀਏਟ ਕਰੋ।
2: ਬਿਲਕੁਲ,
1: ਕੁਆਲਿਟੀ ਏਦਾਂ ਦੀ ਬਣਾਓ ਕਿ ਇਹ ਅੰਮ੍ਰਿਤ ਛਕਾਉਣਾ ਜਿਹੜਾ ਹੈਗਾ ਇਸ ਪ੍ਰੋਸੈਸ ਨੂੰ IAS ਜਿਹੜਾ ਐਗਜ਼ਾਮ ਆ ਉਹਦੇ ਨਾਲੋਂ ਵੀ ਡਿਫੀਕਲਟ ਕਰੋ। ਪਹਿਲਾਂ ਜਿਹੜਾ ਹੈਗਾ ਜਾਂ ਬੰਦੇ ਦੇ ਜਿਹੜੇ ਹੈਗੇ ਆ ਟੈਸਟ ਹੋਣ ਗੁਰਬਾਣੀ ਤੇ ਉਹਦਾ ਕੀ ਪਕੜ ਆ, ਉਹਦੀ ਸੋਚ ਆ, ਸਿੱਖ ਇਤਿਹਾਸ ਤੇ ਉਹਦੀ ਕੀ ਸਮਝ ਆ, ਉਹਦੇ ਪੇਪਰ ਹੋਣੇ ਚਾਹੀਦੇ ਬਕਾਇਦਾ ਤੌਰ ਤੇ, ਹਾਂਜੀ ਉਹ ਸਾਰੇ ਟੈਸਟਾਂ ਚੋ ਪਾਸ ਹੋਵੇ, ਸਹਿਣਸ਼ੀਲਤਾ ਜਾਂ ਉਹਦੀ ਜਿਹੜੀ ਹੈਗੀ ਆ ਕਿੱਦਾਂ ਆ ਉਹ ਕਿਸੇ ਬੰਦੇ ਨੂੰ ਕਿੱਦਾਂ ਸੈਟਿਸਫਾਈ ਕਰ ਸਕਦਾ, ਕਿੱਦਾਂ ਮਤਲਬ ਜਿਹੜਾ ਹੈਗਾ ਉਹ ਕਿਸੇ ਬੰਦੇ ਦਾ ਕੋਨਫੀਡੈਂਸ ਵਿਨ ਓਵਰ ਕਰ ਸਕਦਾ ਹੈਗਾ ਆ, ਤੇ ਆਪਣੇ ਧਰਮ ਪ੍ਰਤੀ ਜਿਹੜਾ ਹੈਗਾ ਅਗਲੇ ਬੰਦੇ ਨੂੰ ਵੀ ਮਤਲਬ ਜਿਹੜਾ ਹੈਗਾ ਆ ਇਮਪ੍ਰੈਸ ਕਰ ਸਕਦਾ, ਉਸ ਹਾਲਤ ਵਿੱਚ ਜਿਹੜਾ ਹੈਗਾ ਆ ਅਗਲੇ ਨੂੰ ਅੰਮ੍ਰਿਤ ਛਕਾਇਆ ਜਾਵੇ, ਤੇ ਤਾਂ ਕਿ ਜਿਹੜਾ ਆ ਸਰ ਮੈਂ ਤਾਂ ਕਹਿੰਦਾ ਹੈਗਾ ਆ ਇਹਦੇ ਨਾਲ ਤਾਂ ਛੋਟੇ ਛੋਟੇ ਡੇਰਿਆਂ ਵਾਲੇ ਜਿਹੜੇ ਹੈਗੇ ਆ ਉਹ ਦੇਖਦੇ ਆ ਜੀ, ਕਹਿੰਦੇ ਜੀ ਫਲਾਣੇ ਫਲਾਣਾ ਆਇਆ ਸੀ ਨਾਮ ਦਾਨ ਲੈਣ, ਕਹਿੰਦੇ ਨਾ ਜੀ ਪਰਚੀ ਉਹਨੂੰ ਵੀ ਲਾਈਨ ਚੋ ਕੱਢ ਦਿੱਤਾ, ਉਹ ਕਹਿੰਦੇ ਨਹੀਂ ਅਜੇ ਤੇਰਾ ਨੀ ਟਾਈਮ ਆਇਆ,
2: ਹਾਂਜੀ
1: ਉਹ ਕਿਸੇ ਕਿਸੇ ਤਰੀਕੇ ਛਾਣ ਨਾਲ ਆਉਂਦੇ ਆ ਜੀ, ਅਗਲੇ ਕਹਿੰਦੇ ਨਾ ਇੱਥੇ ਜਿਹੜਾ ਮਰਜ਼ੀ ਆ ਜਾਏ ਜੀ, ਜਿੱਦਾਂ ਮਰਜ਼ੀ ਤੈਨੂੰ ਕੁਛ ਆਉਂਦਾ ਨਹੀਂ ਆਉਂਦਾ, ਬਸ ਤੂੰ ਦਾੜੀ ਕੇਸ ਅੱਜ ਤੋਂ ਬਾਅਦ ਨੀ ਕੱਢਣੇ ਬਸ।
2: ਬਿਲਕੁਲ
1: ਹਾਂਜੀ
2: ਬਿਲਕੁਲ,
1: ਤੇ ਬੰਨ ਸਿਰ ਤੇ ਬੰਨਾ ਤੇ ਚੱਲ ਮੇਰੇ ਭਾਈ ਅੱਜ ਤੋਂ ਤੂੰ ਬੈਪਟਾਈਜ਼ ਹੋ ਗਿਆ।
2: ਬਿਲਕੁਲ ਬਿਲਕੁਲ,
1: ਤੂੰ ਇਸ ਕਰਕੇ ਪ੍ਰੋਸੈਸ ਨੂੰ ਕਰਨਾ ਚਾਹੀਦਾ, ਡਿਫੀਕਲਟ ਕਰਨਾ ਚਾਹੀਦਾ। ਗੁਰੂ ਸਾਹਿਬ ਨੇ ਵੀ ਜਿਹੜਾ ਬੰਦੇ ਸਿਰ ਤਲੀ ਤੇ ਰੱਖ ਕੇ ਆਉਣ ਨੂੰ ਤਿਆਰ ਹੋ ਗਏ ਉਹਨਾਂ ਨੂੰ ਛਕਾਇਆ ਸੀ, ਇਹ ਪਤਾ ਨੀ ਹੋਏ ਕਿਹੜੇ ਕ੍ਰਾਈਟੀਰੀਆ, ਅੱਜ ਦਾ ਕ੍ਰਾਈਟੀਰੀਆ ਅੱਜ ਦਾ ਜਿਹੜਾ ਟਾਈਮ ਹੈ ਡਿਮਾਂਡ ਕਰਦਾ ਆ ਕਿ ਬੰਦਾ ਜਿਹੜਾ ਨੌਲੇਜ ਦੇ ਵਿੱਚ ਪਰਫੈਕਟ ਹੋਵੇ, ਸਿੱਖੀ ਸਿਧਾਂਤਾਂ ਦਾ ਬਾਰੇ ਉਹਨੂੰ ਪੂਰਾ ਗਿਆਨ ਹੋਵੇ, ਹਾਂਜੀ ਉਹੋ ਜਿਹੇ ਬੰਦੇ ਨੂੰ ਜਿਹੜਾ ਹੈਗਾ ਤੁਸੀਂ ਸ਼ਾਮਿਲ ਕਰੋ, ਸਹਿਣਸ਼ੀਲਤਾ ਹੋਵੇ ਉਹਨੂੰ, ਪਤਾ ਹੋਵੇ ਵੀ ਆ ਜਿਹੜੇ ਮੈਂ ਪਾ ਰਿਹਾ ਹੈਗਾ ਆ ਤੇ ਕਕਾਰ ਉਹਨਾਂ ਦਾ ਮਤਲਬ ਕੀ ਹੈਗਾ ਆ, ਕਿਰਪਾਨ ਇਹ ਹਥਿਆਰਾਂ ਦੇ ਤੌਰ ਤੇ ਨੀ ਮੈਂ ਵਰਤਣੀ ਹੈਗੀ, ਇਹ ਮੈਂ ਕਿੱਥੇ ਕੀ ਆ ਇਹਦਾ ਕਿੱਥੇ ਕਿੰਨੀ ਇੰਪੋਰਟੈਂਸ ਹੈ ਇਹਦੀ, ਹਾਂਜੀ ਉਹ ਸਾਰੀਆਂ ਚੀਜ਼ਾਂ ਹੋਣ ਤੇ ਫਿਰ ਤਾਂ ਮੰਨ ਲੈਂਦੇ ਹੈਗੇ ਜੀ, ਨਹੀਂ ਤਾਂ ਫਿਰ ਆਹ ਕੁਛ ਪ੍ਰੋਡਕਟ ਹੀ ਨਿਕਲਦੇ ਆ ਜੀ, ਤੇ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਇੱਕ ਜਿਹੜਾ ਆ ਲਾਈਮ ਲਾਈਟ ਦੇ ਵਿੱਚ ਆਉਣ ਦਾ ਇੱਕ ਜ਼ਰੀਆ ਆ, ਹੋਰ ਕੋਈ ਚੱਕਰ ਨਹੀਂ ਹੈਗਾ ਜੀ, ਜੇਲਾਂ ਦੇ ਵਿੱਚ ਕੋਈ ਤੁਹਾਡੀ ਜਾਤੀ ਰੰਜਿਸ਼ ਥੋੜਾ ਹੈਗੀ ਉਹਨਾਂ ਨਾਲ, ਬਾਕੀ ਕੈਦੀ ਵੀ ਹੈਗੇ ਆ ਉੱਥੇ ਤੁਸੀਂ ਹੈ ਜੀ।
2: ਬਿਲਕੁਲ ਹੈ ਜੀ, ਤੇ ਸੈਣ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਵੀ 15 ਮਿੰਟ ਤੋਂ ਹੋਲਡ ਤੇ ਨੇ, ਤੇ ਆਪਣੇ ਨਾਲ ਮੁਕੱਦਰ ਭਾਈ ਜੀ ਵੀ 12-13 ਮਿੰਟ ਤੋਂ ਹੋਲਡ ਨੇ, ਆਪਾਂ ਇੱਕ ਇੱਕ ਕਰਕੇ ਗੱਲ ਸੁਣ ਲਈਏ ਨਾਲ ਨਾਲ ਤੇ ਫਿਰ ਅੱਗੇ ਵਧਦੇ ਆ। ਕਮੈਂਟਾਂ ਦੇ ਵਿੱਚ ਬਣਦੀ ਇਹਨਾਂ ਦੀ ਦੋਵਾਂ ਦੀ ਵੀ ਨੀ ਜੀ, ਦੇਖ ਲੋ ਭਾਜੀ ਉਹਨਾਂ ਦੀ, ਉਹ ਮੁਕੱਦਰ ਭਾਈ ਕਹੀ ਜਾਂਦਾ ਕਿ ਭਾਈ ਮੈਨੂੰ ਪਵਾ ਦਿਓ ਪੈਸੇ, ਇੰਨਾ ਧੱਕਾ ਨਾ ਕਰੋ ਕਹਿੰਦੇ। ਹਾਂਜੀ ਔਜਲਾ ਸਾਹਿਬ ਸਵਾਗਤ ਹੈ ਜੀ, ਸਵਾਗਤ ਹੈ ਔਜਲਾ ਸਾਹਿਬ ਜੀ ਨੂੰ ਜੀ। ਹਾਂਜੀ ਹਾਂਜੀ ਆ ਗਏ ਜੀ, ਆ ਗਈ
1: ਬਿਲਕੁਲ ਆਉਂਦੀ ਜੀ,
0: ਆਵਾਜ਼ ਆਉਂਦੀ ਜੀ,
2: ਆ ਗਈ ਆ ਗਈ ਜੀ ਆ ਗਈ।
0: ਦੇਖੋ ਮੈਂ ਤਾਂ ਗੱਲ ਕਰਦਾ ਸੀ ਜਿਹੜਾ ਰਾਜ ਸਭਾ ਦੇ ਅਸਤੀਫਿਆਂ ਦੀ ਗੱਲ ਹੋਈ ਆ, ਤੁਸੀਂ ਦੇਖੋ ਵੀ ਇਹਨਾਂ ਨੇ ਜਿਹੜੇ ਤਾਂ ਰਾਜ ਸਭਾ ਦੀਆਂ ਨੇ ਉਹ ਤਾਂ ਚਲੋ ਅਗਲਿਆਂ ਨੇ ਜੀ ਸੌਦਾ ਪੱਤਾ ਕਰਿਆ, ਉਹਨਾਂ ਤੋਂ ਸ਼ਾਇਦ ਇਹ ਕੁਛ ਲਿਖਾ ਨਹੀਂ ਸਕਦੇ ਸੀ, ਜਿਵੇਂ ਸਾਨੀ ਆ ਜਿਹੜਾ ਦੀਪਕ ਪਾਠ ਕਹਿ ਦੋ ਸਾਲ ਪਹਿਲਾਂ ਰਿਜਾਈਨ ਮੰਗਦੇ ਸੀ, ਸਾਨੀ ਕਹਿੰਦਾ ਮੇਰੇ ਤੋਂ 2 ਹਫ਼ਤੇ ਪਹਿਲਾਂ ਰਿਜਾਈਨ ਮੰਗਦੇ ਸੀ
2: ਜੀ ਬਿਲਕੁਲ,
0: ਕਿਉਂਕਿ ਇਹਨਾਂ ਨੇ ਫੇਰ ਗਾਹਾਂ ਮੁੱਲ ਵੱਟਣਾ ਸੀ ਚੀਜ਼ ਦਾ
2: ਜੀ।
0: ਤੁਸੀਂ ਦੇਖੋ ਇਹਨਾਂ ਨੇ ਜਿਹੜਾ ਹੁਣ ਨਵਾਂ ਕੰਮ ਕਰਿਆ ਹੋਇਆ, ਜਿਹੜੇ ਮੰਤਰੀ ਕੋਲ ਆਵਾਬ ਕਰੇ ਵਾਲਾ ਜਿਹੜਾ ਲੁਧਿਆਣੇ ਤੋਂ ਟੈਕਸ ਮੰਗਦਾ ਸੀ ਤੇ ਉਦੋਂ ਬਾਅਦ ਉਹਦੀ ਜ਼ਮੀਰ ਜਾਗੀ ਆ, ਪਹਿਲਾਂ ਨੀ ਸੀ ਉਹਦੀ ਜ਼ਮੀਰ ਜਾਗੀ
2: ਜੀ,
0: ਜੇ ਉਹਨੂੰ ਟਿਕਟ ਦੇਣ ਦੇ ਲੁਧਿਆਣੇ ਤੋਂ ਜ਼ਮੀਰ ਉਹਦੀ ਫੇਰ ਵੀ ਨੀ ਸੀ ਜਾਗਣੀ, ਕਿਉਂਕਿ ਆਪਣੇ ਪੰਜਾਬੀ ਜ਼ਮੀਰ ਬਾਅਦ ਜਾਗਦੇ ਆ ਜਦੋਂ ਸਾਡਾ ਮਤਲਬ ਪੂਰਾ ਨਾ ਹੋਵੇ।
2: ਬਿਲਕੁਲ ਹੈ,
0: ਤੇ ਉਹਦੀ ਉਹ ਇੱਕ ਮੈਂ ਇੰਟਰਵਿਊ ਸੁਣਦਾ ਸੀ ਮੈਂ ਰਾਜੀ ਜੀ ਨਾਲ ਤੁਹਾਡੇ ਨਾਲ ਕਿਸੇ ਸਾਂਝੀ ਕਰੀ ਹੋਵੇ
2: ਜੀ,
0: ਅੱਜ ਮੈਨੂੰ ਉਹ ਕਰਨਾ ਸੱਚੀ ਵੀ ਲੱਗਦੀ ਹੈ ਕਿ ਉਹ ਕਹਿੰਦਾ ਵੀ ਜਦੋਂ ਇਹ ਮੰਤਰੀ ਬਣਾਉਂਦੇ ਨਾ ਉਹ ਤਾਂ ਅਸਤੀਫਾ ਪਹਿਲਾਂ ਲਿਖਾ ਲੈਂਦੇ ਨੇ।
2: ਅੱਛਾ ਜੀ, ਸਾਰਾ ਕੁਝ ਪਹਿਲਾਂ ਹੀ ਲਿਖਤ ਲਿਖਾ ਐਗਰੀਮੈਂਟ,
0: ਉਦੋਂ ਰਜਾਈ ਨੇ ਇਹ ਪਹਿਲਾਂ ਲਿਖਾਉਂਦੇ ਨੇ ਕਿ ਜਦੋਂ ਉਹ ਮਾੜਾ ਮੋਟਾ ਇਹਨਾਂ ਤੋਂ ਹਿੱਲੇ ਜੁੱਲੇ
2: ਨਾਲ ਹੀ ਛੁੱਟੀ
0: ਨਾਲੇ ਉਦੋਂ ਕਹਿਣਗੇ ਜੀ ਉਹਨੇ ਰਜਾਈਨ ਕਰ ਗਿਆ।
2: ਅੱਛਾ ਜੀ,
0: ਹਾਂਜੀ ਉਹਦੀ ਤੁਸੀਂ ਇੰਟਰਵਿਊ ਸੁਣਿਓ, ਮੈਂ ਹੁਣ ਅੱਜ ਉਹੀ ਗੱਲ ਤੇ ਕਹਿ ਰਿਹਾ ਵੀ ਇਹਨਾਂ ਨੇ ਦੇਖੋ ਕਿੰਨਾ ਕੁਛ, ਕਿਵੇਂ ਬੰਦੇ ਤੋਂ ਕੰਮ, ਕਿਵੇਂ ਬੰਦੇ ਦੇ ਧੌਣ ਤੇ ਗੋਡਾ ਰੱਖ ਕੇ ਇਹ ਕੰਮ ਕਰਦੇ ਨੇ
2: ਜੀ।
0: ਉਹਦੀ ਉਹਨੇ ਇਹ ਕਿਹਾ ਸਾਰੇ ਮੰਤਰੀਆਂ ਤੋਂ ਇਹਨਾਂ ਨੇ ਅਸਤੀਫੇ ਲਿਖਾਏ ਹੋਏ ਨੇ
2: ਜੀ,
0: ਡੇਟੇ ਪਾਉਣੀ ਆ ਬਾਅਦ ਦੇ ਵਿੱਚ ਤਾਂ।
2: ਹਾਂ ਬਿਲਕੁਲ ਹੈ ਜੀ ਬਿਲਕੁਲ, ਕੋਰੇ ਕਾਗਜ਼ਾਂ ਤੇ ਦਸਤਖਤ
0: ਕਰਾਏ ਬਾਕੀ
1: ਸਤਿਆਗ੍ਰਹਿ
0: ਦਾ ਦੇਸ਼ ਯਾਦ ਕਰਾਉਣ ਲਈ ਕਰਿਆ ਸੀ ਤੇ ਇਹਨੇ ਆਪਦੇ ਆਪ ਨੂੰ ਯਾਦ ਕਰਾਉਣ ਲਈ ਸਤਿਆਗ੍ਰਹਿ ਛੇੜਤਾ ਜੀ।
2: ਬਿਲਕੁਲ ਹੈ ਜੀ
1: ਬਿਲਕੁਲ ਜੀ ਬਿਲਕੁਲ, ਇਹਨੇ ਜਿਹੜਾ ਹੈਗਾ ਨਾ ਸਰ ਇਹਦਾ ਇਹ ਆ ਕਿ ਹਰ ਇੱਕ ਇੰਸਟੀਟਿਊਸ਼ਨ ਨੂੰ ਇੰਨਾ ਕੁ ਬਦਨਾਮ ਕਰ ਦਿਓ ਸਰ, ਅੱਗੇ ਕਿਹੜਾ ਫੈਸਲੇ ਨਹੀਂ ਹੁੰਦੇ ਸਰ
2: ਜੀ,
1: ਤੇ ਕੋਈ ਵੀ ਫੈਸਲਾ ਕੋਰਟ ਦਾ ਹੈਗਾ ਇਹ ਹਾਈ ਕੋਰਟ ਦਾ ਫੈਸਲਾ ਆ, ਇਹ ਅਪੀਲੇਬਲ ਆ, ਜੇ ਤੁਹਾਡੇ ਫੇਵਰ ਚ ਨਹੀਂ ਆਂਦਾ ਤੁਸੀਂ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਹੈਗੇ ਆ ਜੀ। ਇਹ ਸਾਰਾ ਕੁਛ ਕਰ ਰਿਹਾ ਇਹ ਕਿ ਮੈਂ ਇਲੈਕਸ਼ਨਾਂ ਤੱਕ ਜਿਹੜਾ ਹੈਗਾ ਆ ਇਹ ਖਿੱਚ ਕੇ ਲਿਜਾਣਾ ਮਸਲਾ ਜੀ,
2: ਬਿਲਕੁਲ
1: ਹੋਰ ਕੁਛ ਨਹੀਂ ਜੀ। ਉਹ ਜਿੰਨਾ ਚਿਰ ਤੱਕ ਜਿਹੜਾ ਹੈਗਾ ਕੁਛ ਐਡਵਰਸ ਡਿਸੀਜਨ ਨਹੀਂ ਆਉਂਦਾ ਹੈਗਾ ਜੀ ਤਦ ਤੱਕ ਤਾਂ ਇਹ ਬਰੀ ਗਿਣਿਆ ਜਾਊਗਾ ਨਾ ਜੀ,
2: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਪਤਾ ਨੀ ਕਿਉਂ ਪਰ ਸਾਹਿਬ ਮੈਂ ਮਤਲਬ ਸੱਚੀ ਗੱਲ ਹੈਗੀ ਆ, ਮੈਂ ਮਤਲਬ ਇਹਨਾਂ ਲੋਕਾਂ ਦਾ ਕਿਰਦਾਰ ਦੇਖ ਕੇ ਜਾਂ ਜਿਹੜੀ ਆ ਤੁਸੀਂ ਸਪਸ਼ਟ ਤਾਂ ਦੇਖ ਲਓ ਅਗਲਾ ਬੰਦਾ ਕੈਮਰੇ ਦੇ ਉੱਤੇ ਇਹ ਗੱਲ ਕਹਿੰਦਾ ਸਾਂਵ ਦਾਮ ਡੰਦ ਵੇਦ
2: ਹੈਂਜੀ,
1: ਇਹ ਚੀਜ਼ਾਂ ਕੁਛ ਛੁਪਾ ਕੇ ਤਾਂ ਮਤਲਬ ਪਾਰਟੀਆਂ ਕਰਦੀਆਂ ਹੋਣਗੀਆਂ। ਇਹ ਪਹਿਲੀ ਪਾਰਟੀ ਆ ਜਿਹੜੀ ਡੰਕੇ ਦੇ ਚੋਟ ਤੇ ਕਹਿੰਦੀ ਆ ਲੜਾਈ ਝਗੜਾ ਵੀ ਲੋਕਾਂ ਦੇ ਗਲ ਪੈ ਜਾਓ, ਜੋ ਮਰਜ਼ੀ ਕਰੋ, ਕੁੱਟੋ ਮਾਰੋ, ਪਰਚੇ ਦਰਜ ਕਰਾਓ, ਜੋ ਮਰਜ਼ੀ ਕਰੋ, ਪਰ ਤੁਹਾਨੂੰ ਜਿਹੜਾ ਹੈਗਾ ਤੁਸੀਂ ਜਿੱਤਣਾ ਆ ਜਿੱਦਾਂ ਮਰਜ਼ੀ। ਉਹੋ ਹੀ ਚੀਜ਼ ਇਹਨਾਂ ਨੇ ਸਰਪੰਚੀ ਦੇ ਇਲੈਕਸ਼ਨਾਂ ਚ ਕੀਤੀ ਹੈਂਜੀ, ਸੋ ਇਸ ਕਰਕੇ ਇੰਸਟੀਟਿਊਸ਼ਨਾਂ ਸਾਰੀਆਂ ਨੂੰ ਇਲੈਕਸ਼ਨ ਕਮਿਸ਼ਨਰ ਤੇ ਤਾਂ ਇਹ ਵਰੇ ਜੀ ਹੈਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਇਹ
2: ਜੀ ਵੀਰ
0: ਜੀ ਇੱਕ ਪੋਸਟ ਜਿਹੜਾ ਇੱਕ ਪੋਸਟਰ ਬਣਦਾ ਰਾਜਨ ਜੀ ਉਹ 500 ਰੁਪਏ 400-500 ਰੁਪਏ ਇੱਕ ਪੋਸਟਰ ਬਣਦਾ ਜਿਹਦੀ ਪੰਜਾਬ ਸਰਕਾਰ ਤੋਂ $2500 ਲੈ ਰਹੇ ਨੇ ਦਿੱਲੀ ਵਾਲੇ, ਦਿੱਲੀ ਤੋਂ ਬਣ ਕੇ ਆਉਂਦੇ ਨੇ
2: ਜੀ।
0: ਇੱਕ ਗਰਾਊਂਡ ਵੀ ਜੁੜਿਆ ਹੋਣਾ, ਇੱਕ ਗਰਾਊਂਡ ਦੇ ਉੱਪਰ 4-5 ਲੱਖ ਰੁਪਇਆ ਲੱਗਦਾ ਜਿਹਦੇ ਅਸੀਂ 30 ਲੱਖ ਰੁਪਇਆ ਪਾ ਰਹੇ ਨੇ। ਤੁਸੀਂ ਦੇਖੋ ਅਰ ਕੋਈ ਬੋਲ ਨੀ ਰਿਹਾ
2: ਜੀ,
0: ਕੋਈ ਨੀ ਬੋਲ ਰਿਹਾ, ਕਿਉਂਕਿ ਮੰਤਰੀ ਜਦ ਮੈਨੂੰ ਮੰਤਰੀ ਬਣਾਉਣਾ ਮੈਨੂੰ ਕਹਿਣਗੇ ਰਾਜਨ ਜੀ ਤੁਸੀਂ ਮੁੱਖ ਮੰਤਰੀ, ਮੈਂ ਕਿਹਾ ਮੰਤਰੀ ਬਣਨਾ ਸਿਕੰਦਰ, ਮੈਂ ਕਹੂੰਗਾ ਹਾਂਜੀ
2: ਜੀ,
0: ਮੈਂ ਕਹਿੰਦਾ ਪਹਿਲਾਂ ਇੱਥੇ ਅਸਤੀਫਾ ਦੇ ਸਾਈਨ ਕਰਦੇ, ਮੈਂ ਤਿਆਰ ਹਾਂ ਕਹੂੰਗਾ ਜਿੰਨਾ ਚਿਰ ਚੱਲਦਾ ਚਲਾਓ, ਉਨਾ ਚਿਰ ਤਾਂ ਕਦੇ ਤੁਸੀਂ ਇਹਨਾਂ ਦੇ ਮੰਤਰੀ, ਮੰਤਰੀ ਸਾਰੇ ਪੰਜਾਬ ਦਾ ਹੁੰਦਾ ਮਹਿਕਮਾ ਜਿਹੜਾ ਉਹ ਸਾਰੇ ਪੰਜਾਬ ਲਈ ਹੁੰਦਾ,
2: ਬਿਲਕੁਲ
0: ਕਦੇ ਤੁਸੀਂ ਖੰਨੇ ਵਾਲਾ ਮੰਤਰੀ ਖੰਨੇ ਤੋਂ ਬਾਹਰ ਗਿਆ ਦੇਖਿਆ, ਕਦੇ ਉਹ ਚੰਡੀਗੜ੍ਹ ਗਿਆ ਦੇਖਿਆ ਤੁਸੀਂ,
2: ਨਾ ਜੀ,
0: ਕਦੇ ਆਈ ਜਿਹੜੇ ਵੀ ਮੰਤਰੀ ਨੂੰ ਆਪਦੇ ਹਲਕੇ ਚ ਫਿਰਦੇ ਨੇ
2: ਜੀ,
0: ਕਿਉਂਕਿ ਕੰਮ ਤਾਂ ਉੱਪਰ ਚੰਡੀਗੜ੍ਹ ਦਾ, ਚੰਡੀਗੜ੍ਹ ਵਾਲੇ ਬੈਠੇ ਕਰੀ ਜਾਂਦੇ ਨੇ,
2: ਕਰੀ ਜਾਂਦੇ ਆ ਜੀ,
1: ਦਿੱਲੀ ਆਏ ਹੈਗੇ ਜੀ, ਉਹ ਦਿੱਲੀ ਵਾਲੇ ਸਾਰੇ ਨਾਲ ਆਏ ਆ,
0: ਸਾਰੇ ਨਾਲ ਰਹੇ ਹੋ ਨੇ ਜੀ
2: ਜੀ,
0: ਸਾਰੇ ਪੰਜਾਬ ਚ ਕਰ ਉਧਰ ਖੰਨੇ ਨੀ ਪੱਥਰ ਰੱਖਦਾ ਫਿਰੀ ਜਾਂਦਾ, ਖੰਨੇ ਦੇ ਵਿੱਚ ਖੰਨੇ ਨੀ ਨਿਕਲਦਾ
2: ਜੀ।
1: ਮੇਰੀ ਬੇਨਤੀ ਸੁਣੋ ਤੁਸੀਂ, ਇੱਕ ਸਰਕਾਰੀ ਪੀਅਨ ਦੀ ਨੌਕਰੀ ਨਿਕਲੇ ਨਾ ਸਰ ਤੇ ਓਹਦੇ ਵਿਚ ਵੀ ਐਫੀਡੈਵਿਟ ਦੇਣਾ ਪੈਂਦਾ, ਆਪਣੀ ਪੁਲਿਸ ਕਲੀਅਰੈਂਸ ਲੈ ਕੇ ਜਾਣੀ ਪੈਂਦੀ ਹੈਗੀ ਕਿ ਮੇਰੇ ਖਿਲਾਫ ਕੋਈ ਕੇਸ ਨਹੀਂ ਦਰਜ
2: ਜੀ।
1: ਤੇ ਮੁੱਖ ਮੰਤਰੀ ਦਾ ਸਲਾਹਕਾਰ ਜਿਹੜਾ ਹੈਗਾ ਆ ਉਹ ਵੈਭਵ, ਜਿਹੜਾ ਦਿੱਲੀ ਤੋਂ ਓਹਨੂੰ ਸਵਾਤੀ ਬਾਈਵਾਲ ਨੂੰ ਕੁੱਟ ਕੇ ਤੇ ਜਿਹੜਾ ਜਾ ਉੱਥੇ ਪਰਚਾ ਉੱਥੇ ਦਿੱਲੀ ਦਰਜ ਹੋਇਆ ਤੇ ਓਹਨੂੰ ਚੱਕ ਕੇ ਲਿਆ ਕੇ ਤੇ ਇੱਥੇ ਭਗਵੰਤ ਮਾਨ ਦਾ ਸਲਾਹਕਾਰ ਲਾ ਦਿੱਤਾ ਹੈ ਜੀ।
2: ਜੀ
1: ਉਹ ਜੋ ਸਾਈਨ ਹੁੰਦੇ ਜੋ ਫਾਈਲ ਉਹ ਜਿਹੜੀ ਹੈਗੀ ਆ ਉਹ ਕੇ ਕਰਦਾ ਆ ਤੇ ਸਾਈਨ ਹੁੰਦੇ ਆ, ਹੋਰ ਕੋਈ ਨਹੀਂ ਕਰ ਸਕਦਾ ਜੀ। ਤੋ ਇਹੋ ਜਿਹੇ ਬੰਦਿਆਂ ਨੂੰ ਕੀ ਇਹਨਾਂ ਲਈ ਕੋਈ ਕੁਆਲੀਫਿਕੇਸ਼ਨ ਨਹੀਂ ਹੋਣੀ ਚਾਹੀਦੀ, ਇਹਨਾਂ ਦਾ ਕੋਈ ਪੁਲਿਸ ਕਲੀਅਰੈਂਸ ਨਹੀਂ ਹੋਣਾ ਚਾਹੀਦਾ ਭਾਈ ਭਾਈ ਉੱਥੇ ਦਾ ਕ੍ਰਿਮੀਨਲ ਬੰਦਾ ਦਿੱਲੀ ਦਾ ਕ੍ਰਿਮੀਨਲ ਜਿਹੜਾ ਹੈਗਾ ਉਹ ਨਾਲ ਲਿਆ ਕੇ ਤੇ ਇੱਥੇ ਫਿੱਟ ਕਰ ਦਿੱਤਾ ਜੀ।
2: ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਇਸ ਪਾਰਟੀ ਦਾ ਤਾਂ ਇਹ ਆ ਕਿ ਹੁਣ
0: ਜਦੋਂ ਇਹਨਾਂ ਤੋਂ ਪਹਿਲਾਂ ਹੀ ਦੇਖੋ ਮੁੱਖ ਮੰਤਰੀ ਦੇ ਹੱਥ ਉਦੋਂ ਵੱਢਦੇ ਸੀ ਜਦੋਂ ਇਹਨਾਂ ਤੋਂ ਨੌਲੇਜ ਸ਼ੇਅਰਿੰਗ ਦਾ ਮੁੱਖ ਮੰਤਰੀ ਉਦੋਂ ਹੱਥ ਵਟਾ ਲਿਆ ਤੇ ਮੰਤਰੀ ਬਣਨ ਤੋਂ ਪਹਿਲਾਂ ਹੱਥ ਵਟਾ ਵਟਾ ਲੈਂਦੇ ਨੇ ਜੀ।
2: ਜੀ
0: ਐਮ ਐਲ ਏ ਦਾ ਵਿਚਾਰੇ ਇਹ ਤਾਂ ਖਾਣੇ ਜਾਣ ਚੁੱਕੇ ਨੀ ਰਹੇ ਹੈਗੇ।
2: ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ ਭਗਵੰਤ ਮਾਨ ਨੂੰ ਵੀ ਪਤਾ ਨਹੀਂ ਹੈਗਾ
0: ਜੀ। ਇਹ ਤਾਂ ਰਾਜਨ ਜੀ ਇਹਨਾਂ ਨੇ ਡਰਾਈਵਿੰਗ ਸਕੂਲ ਬਣਾ ਲਿਆ ਪੰਜਾਬ ਨੂੰ ਤੇ ਮਤਲਬ ਜਿਹੜਾ ਜਦੋਂ ਸਾਡੇ ਇੱਥੇ ਟੁੱਟੇ ਤਾਂ ਇੱਥੇ ਹੈ ਨੀ, ਸਾਡੇ ਇੱਥੇ ਜਦੋਂ ਲਰਨਿੰਗ ਪਰਮਿਟ ਲੈਣਾ ਹੁੰਦਾ ਨਾ ਤੇ ਉਹ ਨਾਲ ਬੈਠਾ ਹੁੰਦਾ ਪਰ ਕੰਟਰੋਲ ਸਾਰਾ ਜਿਹੜਾ ਸਿਖਾ ਰਿਹਾ ਹੁੰਦਾ
2: ਉਹਦੇ ਪੈਰਾਂ ਚ ਹੁੰਦਾ,
0: ਉਹਦੇ ਕੋਲ ਹੁੰਦਾ
2: ਬ੍ਰੇਕ, ਉਹਦੇ ਪੈਰਾਂ ਚ ਬ੍ਰੇਕ ਉਹਦੇ ਕੋਲ ਹੁੰਦੀ ਹੈ,
0: ਬ੍ਰੇਕ ਸਾਰਾ ਕੁਝ ਉਹਦੇ ਕੋਲ ਹੁੰਦਾ
2: ਜੀ।
0: ਤੇ ਉਹ ਕੰਮ ਕਰਿਆ ਪਿਆ ਇਹਨਾਂ ਨੇ, ਉਹ ਬੱਸ ਖਰੀਦੀ ਹੋਈ ਹੈ ਜੀ, ਕਾਰ ਖਰੀਦੀ ਹੋਈ ਹੈ ਇਹਨਾਂ ਨੇ, ਉਹ
2: ਬਿਲਕੁਲ
0: ਬਾਕੀ ਵਿੱਚ ਬੈਠੇ ਨੇ ਜੀ,
2: ਬੈਠੇ ਨੇ ਜੀ।
1: ਸਰ ਬੇਨਤੀ ਇਹ ਹੈਗੀ ਆ ਕਿ ਆ ਜਿਹੜਾ ਕਰਜ਼ਾ ਚੜਿਆ ਆ ਪੰਜਾਬ ਤੇ ਇਹ ਕਾਹਦੇ ਵਾਸਤੇ ਚੜਿਆ, ਇਹ ਇਸੇ ਕਰਕੇ ਚੜਿਆ ਹੈਗਾ ਆ ਕਿ ਇਹਨਾਂ ਦਿੱਲੀ ਵਾਲੇ ਜਿਹੜੀ ਦਿੱਲੀ ਦਾ ਨੌਲੇਜ ਸ਼ੇਅਰਿੰਗ ਹੈਗੀ ਆ ਉਹਨਾਂ ਦੇ ਬੰਦਿਆਂ ਨੂੰ ਐਡਜਸਟ ਕਰਦੇ, ਉਹਨਾਂ ਨੂੰ ਤਨਖਾਹਾਂ ਜਾਂਦੀਆਂ ਹੈਗੀਆਂ ਮੋਟੀਆਂ ਮੋਟੀਆਂ, ਉਹਨਾਂ ਨੂੰ ਫਾਈਨੈਂਸ਼ੀਅਲ ਸੈਕਟਰੀ ਕੋਈ ਫਲਾਨਾ ਕੋਈ ਏਦਾਂ ਨਾ, ਉਹ ਪੋਸਟਾਂ ਐਡਵਰਟਾਈਜ਼ ਹੁੰਦੀਆਂ ਨਾ ਕੁਛ ਪਤਾ ਲੱਗਦਾ ਕੌਣ ਕੌਣ ਬੈਠਾ ਜੀ। ਉਹ ਦਿੱਲੀ ਦੀਆਂ ਟੀਮਾਂ ਆ ਕੇ ਬੈਠੀਆਂ ਹੈਗੀਆਂ ਜੀ, ਇੱਥੇ ਜਿੰਨੇ ਸੜਕਾਂ ਦੇ ਠੇਕੇ ਹੈਗੇ ਆ, ਜੇ ਕਿਤੇ ਟੈਂਟ ਲਾਉਣਾ ਤਾਂ ਜਿਹੜਾ ਦਿੱਲੀ ਤੋਂ ਬੰਦੇ ਆਉਂਦੇ ਹੈਗੇ ਜੀ, ਉਹ ਸਾਰਾ ਕੁਛ ਤਾਂ ਹੈਗਾ ਜੀ ਇੱਥੇ। ਪਰ ਇਹ ਸਾਰਾ ਇਹਨਾਂ ਨੇ ਕੋਈ
0: ਗਵਰਨਮੈਂਟ ਇੱਕ ਉਹ ਬੰਦਿਆਂ ਦਾ ਨੌਲੇਜ ਸ਼ੇਅਰ ਦਾ ਐਗਰੀਮੈਂਟ ਕਰਦੇ ਜਿਹਨਾਂ ਦਾ ਪੰਜਾਬ ਦੇ ਨੁਮਾਇੰਦੇ ਨਾਲ ਚੁਣੇ ਹੋਏ ਤੇ ਪ੍ਰਗਟ ਸਿੰਘ ਕੋਈ ਗੱਲ ਪੁੱਛਦਾ ਉਹਨੂੰ ਕਹਿੰਦਾ ਪ੍ਰਗਟ ਸਿੰਘ ਤੁਹਾਨੂੰ ਪਤਾ ਨੀ ਸੁਧਾਰ ਗੁਪਤ ਰੱਖਣ ਦੀ ਸਹੁੰ ਖਾਧੀ ਹੋਈ ਆ।
2: ਬਿਲਕੁਲ ਹੈ ਜੀ,
0: ਦੇਖ ਲੋ ਉਧਰ ਸੁਧਾਰ ਗੁਪਤ ਰੱਖਣ ਦੀ ਸਲਾਹ ਖਾਧੀ ਹੈ ਤੇ ਉਧਰ ਤੁਸੀਂ ਨੌਲੇਜ ਸ਼ੇਅਰ ਕੀਤੀ,
2: ਨੌਲੇਜ ਸ਼ੇਅਰ ਕੀਤੀ।
0: ਪ੍ਰਗਟ ਸਿੰਘ ਪੁੱਛ ਸਕਦਾ ਉਹ ਚੁਣਿਆ ਹੋਇਆ ਨੁਮਾਇੰਦਾ ਬਰਾਬਰ ਦਾ
2: ਜੀ,
0: ਤੇ ਜੇ ਤੁਸੀਂ ਪ੍ਰਗਟ ਸਿੰਘ ਨੂੰ ਨਹੀਂ ਦੱਸ ਸਕਦੇ ਤੇ ਗਾਹਾਂ ਜਿਹੜੇ ਹੈ ਹੀ ਨੀ ਜਿਹਨਾਂ ਦਾ ਕੋਈ ਲਿੰਕ ਹੀ ਨੀ ਪੰਜਾਬ ਦਾ ਉਹਨਾਂ ਨੂੰ ਕਿਉਂ ਦੱਸਦੇ ਹੋ ਜੀ।
2: ਬਿਲਕੁਲ ਹੈ ਜੀ,
1: ਨਹੀਂ ਸਰ ਇਹਨਾਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹੈਗੀਆਂ ਪੰਜਾਬ ਦੇ ਵਿਚ ਵੀ, ਇਹਦਾ ਤਾਂ ਪੇ ਕਰਨਾ ਪੈਣਾ ਬਾਅਦ ਦੇ ਵਿਚ ਭਗਵੰਤ ਮਾਨ ਨੂੰ। ਇਹ ਤਾਂ ਮਤਲਬ ਇਹ ਵੀ ਆਪਣੀ ਕੁਰਸੀ ਇਸ ਵੇਲੇ ਦਿਸਦੀ ਹੈਗੀ ਵੀ ਮੈਂ ਕੁਰਸੀ ਤੇ ਰਹਿਵਾਂ ਮੁੱਖ ਮੰਤਰੀ ਵਾਲੀ ਤੇ ਮੈਨੂੰ ਮੁੱਖ ਮੰਤਰੀ ਵਾਲੀਆਂ ਸਹੂਲਤਾਂ ਮਿਲੀ ਜਾਣ,
0: ਕੋਈ ਬਜ਼ੁਰਗ ਹੁੰਦਾ ਸਾਰੀ ਉਮਰ ਲਾਣੇਦਾਰੀ ਕਹਿੰਦੀ ਕਹਿੰਦੀ ਨਹੀਂ ਚੱਲਦੀ, ਉਹਨੂੰ ਕਹਿੰਦੇ ਨੇ ਲਾਣੇਦਾਰ ਜੀ, ਨਾ ਉਹਦੀ ਜੇਬ ਚ ਪੰਜੀ ਹੋਈ ਕਹਿੰਦੇ ਮਕਾਨ ਜਾਣਾ ਉੱਥੇ ਭੇਜ ਦਿੰਦੇ ਨੇ ਹਾਂਜੀ, ਜਾਂ ਘਰ ਦੀ ਰਾਖੀ ਬਿਠਾ ਲੈ ਦਿੰਦੇ ਨੇ, ਲਾਣੇਦਾਰ ਆ ਸਾਡਾ ਬਸ ਉਹ ਕੰਮ ਹੈ
2: ਜੀ। ਬਿਲਕੁਲ,
0: ਬਾਕੀ ਉਹਨੂੰ ਇਹ ਨੀ ਪਤਾ ਦਾ ਟੱਬਰ ਗਿਆ ਕਿੱਥੇ, ਚਲੋ ਲੈ ਲਓ ਮੁਕੱਦਰ ਜੀ,
2: ਥੈਂਕ ਯੂ ਜੀ, ਥੈਂਕ ਯੂ, ਥੈਂਕ
0: ਯੂ, ਕੋਈ ਨਾ ਹੋਰ ਗੱਲ ਕਰ,
1: ਸ਼ੁਕਰੀਆ ਜੀ, ਸ਼ੁਕਰੀਆ,
2: ਸ਼ੁਕਰੀਆ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ ਅਨੁਜੀ ਬਾਈ ਜੀ।
3: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ, ਜੀ ਅਨੁਜੀ।
1: ਮੁਕੱਦਰ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ। ਅੱਛਾ
2: ਹਾਂਜੀ, ਨਾਲ ਹੀ ਨੇ, ਨਾਲ ਹੀ ਨੇ,
3: ਠੀਕ ਹੈ। ਲੇਖਕ
2: ਹਾਂਜੀ, ਲੇਖਕ ਆ, ਤੁਹਾਡੀ ਆਵਾਜ਼ ਫਿਰ ਗੂੰਜ ਰਹੀ ਆ, ਦੇਖਿਓ ਮਾੜਾ ਜਿਹਾ ਇਧਰੋਂ,
3: ਇੱਕ ਸੈਕਿੰਡ ਜੀ।
2: ਜੀ
3: ਉਵੇਂ ਗੂੰਜਦੀ ਹੈ ਜੀ।
2: ਹਾਂਜੀ ਹੁਣ ਠੀਕ ਹੈ ਜੀ।
3: ਤੁਹਾਡੇ ਇਸ ਨੰਬਰ ਤੋਂ ਹੀ ਹੋਊਗਾ ਜਾਂ ਤਾਂ ਦੂਜੇ ਦਾ ਲਾ ਲਓ ਤੁਸੀਂ।
2: ਇੱਕ ਮਿੰਟ ਰੁਕੋ ਫਿਰ ਜੀ। ਹਾਂਜੀ ਜੀ ਸੈਣੀ ਸਾਹਿਬ, ਕੰਟੀਨਿਊ ਪਲੀਜ਼। ਹਾਂਜੀ ਤੁਸੀਂ ਕੰਪਲੀਟ ਕਰ ਲਓ ਜੇ ਤਾਂ ਹੀ।
1: ਮੈਂ ਤਾਂ ਕਹਿੰਦਾ ਇਹਨਾਂ ਦਾ ਮੁੱਦਾ ਤਾਂ ਕੋਈ ਛੋਟ ਵੱਡਾ ਹੈ ਨੀ ਗਾ, ਇਹਨਾਂ ਦਾ ਤਾਂ ਮੁੱਦਾ ਛੋਟਾ ਹੀ ਹੈਗਾ ਆ ਜੀ। ਭਈ ਕਹਿੰਦੇ ਭਈ ਰਾਇਲਟੀ ਮਿਲਣੀ ਚਾਹੀਦੀ ਹੈਗੀ ਆ, ਹੁਣ ਰਾਇਲਟੀ ਪਤਾ ਨੀ ਕਿੰਨੀ ਜਿਹੜੀ ਹੈਗੀ ਆ, ਮੁਕੱਦਰ ਵੀਰ ਨੇ ਕਿੰਨਾ ਦੇ ਵਿਚ ਜਿਹੜਾ ਗੀਤ ਖਰੀਦ ਕੇ ਗਾਇਆ ਆ ਜਾਂ ਕਿੱਦਾਂ ਹੈਗਾ ਜੀ, ਤੇ ਜਾਂ ਕੋਈ ਕਮਿਸ਼ਨ ਬੇਸ ਦੇ ਉੱਤੇ ਹੈਗਾ ਜੀ। ਸੋ ਇਸ ਕਰਕੇ ਜਿਹੜਾ ਇਹ ਤਾਂ ਮੁੱਦਾ ਜਿਹੜਾ ਬਾਰੋ ਬਾਰ ਤੈਅ ਕਰ ਲੈਣਾ ਚਾਹੀਦਾ ਜੀ।
2: ਹਾਂਜੀ ਮੁਕੱਦਰ ਜੀ, ਰੱਖੋ ਜੀ ਆਪਣੇ ਬਿਆਨ ਨੋਟ ਕਰੀਏ।
3: ਹਾਂਜੀ ਹਾਂਜੀ, ਬਾਜਵਾਈ ਜੀ ਆ ਤਾਂ ਤੁਸੀਂ ਬੜਾ ਵਧੀਆ ਕੀਤਾ ਓਹੀ ਗੱਲ ਮੈਂ ਜੇ ਬਾਅਦ ਚੋਂ ਗੱਲਾਂ ਕਰਦਾ ਤੇ ਮੈਨੂੰ ਓਹੀ ਗੱਲ ਫਿਰ ਮਹਿਸੂਸ ਹੋ ਹੀ ਜਾਣਾ ਸੀ ਪਰ ਮੈਨੂੰ ਪਤਾ ਵੀ ਚਲੋ ਅਸੀਂ ਹਾਸੇ ਖੇਡ ਚ ਸਾਰਿਆਂ ਨਾਲ ਚੱਲੀ ਜਾਂਦਾ
2: ਜੀ
3: ਪਰ ਇਹ ਨਾ ਇੱਕ ਤਾਂ ਜਿਹੜੀ ਇਹ ਗੱਲ ਕਹਿੰਦੇ ਪਏ ਨੇ ਵੀ ਜੇ ਕਿਉਂਕਿ ਖੁਦ ਉਸ ਪੇਸ਼ੇ ਨਾਲ ਜੁੜੇ ਨੇ ਇਹ ਵਕੀਲ ਜਾਂ ਬੇਟੇ ਇਹਨਾਂ ਦੇ ਜੱਜ ਨੇ
2: ਜੀ
3: ਤੇ ਜਦੋਂ ਕੋਈ ਮੰਨ ਲਓ ਓਬਜੈਕਸ਼ਨ ਕਰਦਾ ਵੀ ਜੱਜ ਸਾਹਿਬ ਨਾਲ ਸਾਨੂੰ ਇਹ ਦਿੱਕਤ ਹੈ ਜਾਂ ਜੱਜ ਸਾਹਿਬ ਆਪ ਹੀ ਹਟ ਜਾਂਦੇ ਨੇ
2: ਜੀ
3: ਤੇ ਇੱਕ ਤਾਂ ਇਹ ਵੀ ਹੁਣ ਤੁਸੀਂ ਨਾ ਵੇਖੋ ਇਹ ਮੇਰੀ ਬੇਨਤੀ ਹੈ ਵੀ ਤੁਸੀਂ ਆ ਜਿਹੜਾ ਪੜਚੋਲ ਕਰਨ ਵਾਲਾ ਬੰਦਾ ਇਹ ਮੇਰੇ ਵਰਗਾ ਤੁਸੀਂ ਉਹੀ ਗੱਲ ਚੈਨਲ ਤੇ ਬਿਠਾਓ ਜਿਹੜਾ ਕਹਿੰਦਾ ਵੀ ਕਿਸੇ ਨੂੰ ਵੋਟ ਨੀ ਪਾਉਣੀ ਇੱਕ ਬੰਦਾ ਜਿਹੜਾ ਪਹਿਲੀ ਫੱਟ ਖਾਈ ਬੈਠਾ ਪਿਆਰ ਦੇ ਵਿੱਚ ਹੈ ਤੁਸੀਂ ਉਸੇ ਸੱਜਣ ਤੋਂ ਉਸੇ ਪਾਰਟੀ ਦੀ ਪੜਚੋਲ ਕਰਾਉਣ ਲੱਗ ਜਾਂਦੇ
2: ਹੋ
3: ਫਿਰ ਤੁਸੀਂ ਦੇਖੋ ਵੀ ਹੁਣ ਹੁਣ ਸੈਣੀ ਬਾਈ ਜਦੋਂ ਜੇ ਤੁਸੀਂ ਆਮ ਆਦਮੀ ਪਾਰਟੀ ਬਾਰੇ ਪੁੱਛੋਗੇ ਕਿਉਂਕਿ ਉਹ ਤਾਂ ਰੋਜ਼ ਸਵੇਰੇ ਸ਼ਾਮ ਕਹਿੰਦੇ ਨੇ ਵੀ ਮੈਂ ਇਸ ਪਾਰਟੀ ਤੋਂ ਫੱਟ ਖਾ ਕੇ ਬੈਠਾ ਵਾ
2: ਨਹੀਂ ਉਹ ਤਾਂ ਸਾਰਿਆਂ ਦੀ ਗੱਲ ਕਰਦੇ ਆ ਆਪਾਂ ਕਈ ਆਮ ਆਦਮੀ ਪਾਰਟੀ ਦੀ ਇਕੱਲੀ ਦੀ ਨਹੀਂ ਆਪਾਂ ਕਰਦੇ ਸਾਰੀਆਂ ਪਾਰਟੀਆਂ ਦੀ ਕਰੀਦੀ ਆ
3: ਕਰਦੇ ਤਾਂ ਸਾਰੀਆਂ ਦੀਆਂ ਇਹ ਆਮ ਚੈਨਲ ਵਾਲੇ ਵੀ ਸਾਰੀਆਂ ਪਾਰਟੀ ਦੀ ਕਰਦੇ ਨੇ ਪਰ ਜਿਹਦੇ ਤੋਂ ਆਪਾਂ ਨੂੰ ਪਰਸਨਲ ਉਹ ਹੋਵੇ ਮੰਨ ਲਓ ਵੀ ਆਪਾਂ ਉਹਦੇ ਤੋਂ ਫੱਟ ਖਾਧਾ ਹੋਵੇ ਫਿਰ ਆਪਣੀ ਪੜਚੋਲ ਉਹਦੇ ਬਾਰੇ ਜਿਹੜੀ ਹੋਊਗੀ ਉਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੁੰਦਾ ਵੀ ਉਹਦੇ ਚ ਕੀ ਆਊਗਾ ਕੀ ਨਹੀਂ ਆਊਗਾ ਤੇ ਹੁਣ ਗੱਲ ਇਹ ਹੈ ਵੀ ਤੁਸੀਂ ਮੇਰੇ ਵਰਗਾ ਬੰਦਾ ਤੁਸੀਂ ਉਹੀ ਗੱਲ ਮੇਰੀ ਫੋਟੋ ਲਾ ਕੇ ਪਿਆਰੀ ਜੀ ਤੇ ਮੈਨੂੰ ਬਿਠਾਓ ਇੱਕ ਦਿਨ ਦੇਖਿਆ ਮੈਂ ਕਰਦਾ
2: ਤੁਹਾਡੀ ਲਾ ਦਿੰਦੇ ਕੱਲ ਨੂੰ ਹੀ ਲਾ ਦਿੰਦੇ ਹਾਂਜੀ ਸੈਣੀ ਸਾਹਿਬ
3: ਨਹੀਂ ਨਹੀਂ
1: ਬੇਨਤੀ ਇਹ ਹੈਗੀ ਆ ਕਿ ਮੈਂ
3: ਇਸ ਗੱਲ ਦੇ ਵਿੱਚ ਦੇਖੋ ਸੈਣੀ ਬਾਈ ਜੀ ਇਸ ਗੱਲ ਦੇ ਵਿੱਚ ਕੋਈ ਝੂਠ ਹੈ ਜਿਹੜਾ ਬੰਦਾ ਮੰਨ ਲਓ ਕਿਸੇ ਜੱਜ ਤੋਂ ਕਿਸੇ ਵਕੀਲ ਤੋਂ ਦੁਖੀ ਹੋਵੇ ਮੰਨ ਲਓ ਅਦਾਲਤ ਚ ਕਹਿ ਦੇ ਵੀ ਮੈਨੂੰ ਆਹ ਬੰਦਾ ਠੀਕ ਨੀ ਵੀ ਮੈਨੂੰ ਮੇਰਾ ਇਹਦੇ ਨਾਲ ਕੋਈ ਪਰਸਨਲ ਹੈ ਜਾਂ ਕੁਛ ਵੀ ਹੈ ਉਹ ਬੰਦਾ ਪਾਸੇ ਹਟ ਜਾਂਦਾ ਉਹ ਨੈਤਿਕਤਾ ਦੇ ਆਧਾਰ ਤੇ ਹਟ ਜਾਂਦਾ ਉਹਦੀ ਮਰਜ਼ੀ ਹੈ ਤੇ ਹੁਣ ਸੈਣੀ ਬਾਈ ਜੀ ਤਾਂ ਰੋਜ਼ ਕਹਿੰਦੇ ਵੀ ਮੇਰਾ ਮੈਨੂੰ ਤਾਂ ਇਹਨਾਂ ਨੇ ਲੁੱਟ ਲਿਆ ਉਹੀ ਗੱਲ ਮੇਰੀ ਵੋਟ ਇਹਨਾਂ ਨੇ ਧੋਖੇ ਨਾਲ ਪਵਾਈ ਆ ਉਹੀ ਗੱਲ
1: ਨਹੀਂ ਜੀ ਮੈਂ ਤਾਂ ਪਵਾਈਆਂ ਵੀ ਆ ਮੈਂ ਤਾਂ ਹੁਣ ਵੀ ਸਪੋਰਟਰ ਹੈਗਾ ਆ ਮੈਂ ਤਾਂ ਤੁਹਾਨੂੰ ਦੇਖਿਓ ਤੁਸੀਂ ਦੇਖੋ ਮੈਂ ਕਿੱਡਾ ਇੰਪਾਰਸ਼ੀਅਲ ਬੰਦਾ ਹੈਗਾ ਮੈਂ ਇਸ ਪਾਰਟੀ ਨੂੰ ਵੋਟ ਵੀ ਪਾਈ ਆ ਵੋਟਾਂ ਪਵਾਈਆਂ ਵੀ ਆ ਫੇਰ ਵੀ ਉਹਨੂੰ ਕ੍ਰਿਟੀਸਾਈਜ਼ ਕਰਦਾ ਆ ਵੀ ਜਿੱਥੇ ਕਰਨ ਦਾ ਹੱਕ ਹੁੰਦਾ ਆ ਜੀ
2: ਨਾਲੇ ਦੇਖੋ ਹਰ ਕੋਈ ਸੀਗਾ ਜਿਹੜੇ ਬਾਹਰ ਵੀ ਬੈਠੇ ਸੀਗੇ ਜਿੱਦਾਂ ਮਰਜ਼ੀ ਆ ਜਿਹੜਾ ਵੀ ਜਿੱਥੇ ਵੀ ਸੀਗਾ ਉਹਨਾਂ ਨੇ ਕਹਿ ਕੇ ਪਵਾਈਆਂ ਕਿ ਸ਼ਾਇਦ ਹੋ ਸਕਦਾ ਆਉਣ ਵਾਲੇ ਸਮੇਂ ਚ ਕੁਝ ਚੇਂਜ ਆਵੇ ਉਮੀਦ ਤਾਂ
1: ਬਿਲਕੁਲ ਬਿਲਕੁਲ ਬਿਲਕੁਲ ਹਾਂ ਜੀ ਜਿੱਥੇ ਚੰਗਾ ਕੰਮ ਕਰਨਗੇ ਉੱਥੇ ਚੰਗਾ ਵੀ ਕਹਿ ਕੇ ਜਾਈਦਾ ਜੀ ਏਦਾਂ ਦੀ ਕੋਈ ਗੱਲ ਨੀ ਰਲ ਕੇ ਨੀ ਕਰਦੇ ਪਰ ਸਵਾਲ ਇਹ ਹੈਗਾ ਵੀ ਉਹ ਚੰਗਾ ਕਰਦੇ ਹੀ ਕੋਈ ਨੀ ਜੇ ਚੰਗਾ ਕਰ ਤੇ ਜਰੂਰ ਚੰਗਾ ਵੀ ਕਹਿ ਕੇ ਜਾਈਏ
2: ਦੇਖੋ ਹੁਣ ਪਹਿਲਾਂ ਮੈਂ ਕਹਿ ਕੇ ਹਟਿਆ ਵੀ ਮਾਨ ਸਾਹਿਬ ਦਾ ਫਰਜ਼ ਬਣਦਾ ਯਸ਼ੋਧਿਆ ਨੂੰ ਕਾਹਤੋਂ ਲਾ ਦਿੱਤਾ ਆਪਣੇ ਜਿਹੜੇ 94 ਐਮ ਐਲ ਏ ਆ ਕਿ ਉਹਨਾਂ ਨੂੰ ਇੰਨੀ ਭਰੋਸੇ ਚ ਲੈ ਸਕਦੇ ਤਾਂ ਫਿਰ ਕੀ ਕਹਿ ਸਕਦੇ ਆ ਨਾ ਫਰਜ਼ ਤਾਂ ਉਹਨਾਂ ਦਾ ਬਣਦਾ ਮੈਂ ਤਾਂ ਅੱਜ ਵੀ ਕਹਿੰਦਾ ਜੇ ਬਗਾਵਤ ਕਰ ਦੇਣ ਬਈ ਹੁਣ ਤਾਂ ਸਾਨੂੰ ਰਾਜ ਕਰ ਲੈਂਦੋ ਜਿਹੜੇ 8 ਮਹੀਨੇ 6 ਮਹੀਨੇ ਰਹਿ ਗਏ ਆ ਹੁਣ ਤਾਂ ਸਾਨੂੰ ਆਪਣੀਆਂ ਮਰਜ਼ੀਆਂ ਬੁਲਾ ਲੈਂਦੋ
1: ਤੁਸੀਂ ਕਹਿੰਦੇ ਵੋਟ ਕਿਸੇ ਨੂੰ ਨੀ ਪਾਉਣੀ ਕਿਸੇ ਨੂੰ ਨੀ ਵੋਟ ਪਾਉਣੀ ਇਹ ਤਾਂ ਲੋਕਤੰਤਰ ਦੇ ਵੈਸੇ ਹੀ ਖਿਲਾਫ ਹੈ ਵੀ ਗੱਲ ਹਾਂਜੀ ਏਦਾਂ ਲੋਕਤੰਤਰ ਥੋੜਾ ਮਜ਼ਬੂਤ ਹੋਊਗਾ ਸਾਡਾ ਤੋ ਇਸ ਕਰਕੇ ਵੋਟ ਜ਼ਰੂਰ ਪਾਓ ਤੇ ਆਪਣਾ ਰਾਈਟ ਆ ਉਹਨੂੰ ਐਕਸਰਸਾਈਜ਼ ਕਰਨਾ ਚਾਹੀਦਾ ਹੈਗਾ ਆ
2: ਸੈਣੀ ਸਾਹਿਬ ਮੈਂ ਤਾਂ ਇਹ ਗੱਲ ਕਹਿੰਦਾ ਕਿ ਜਿੰਨਾ ਜ਼ੋਰ ਅਸੀਂ ਨਾ ਮੈਂ ਅੱਜ ਵੀ ਉੱਥੇ ਗੱਲ ਤੇ ਕਾਇਮ ਆ ਜਿੰਨਾ ਜ਼ੋਰ ਜਾਂ ਜਿੰਨੀ ਹਿੰਮਤ ਮਾਰਦੇ ਆ ਨਾ ਕਿ ਇੱਕ ਪਾਰਟੀ ਬਣ ਜਾਵੇ ਉਨੀ ਹਿੰਮਤ ਸਾਨੂੰ ਮਾਰਨੀ ਪੈਣੀ ਆ ਕਿ ਭਾਈ ਓਪੋਜੀਸ਼ਨ ਵੀ ਨਾਲ ਬਣੇ
3: ਬਿਲਕੁਲ ਇੱਥੇ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਜੀ ਓਪੋਜੀਸ਼ਨ ਜੇ ਹੋਊਗੀ ਤਾਂ ਤਾਂ ਹੀ
1: ਫਿਰ
2: ਵੋਟ ਪਾਉਂਗੇ
1: ਕਿਸੇ ਪਾਰਟੀ ਨੂੰ ਕਦੀ ਕਿਸੇ ਪਾਰਟੀ ਨੂੰ ਏਡਾ ਵੱਡਾ ਬਹੁਮਤ ਦੇਣਾ ਹੀ ਨਹੀਂ ਚਾਹੀਦਾ
2: ਨਹੀਂ ਦੇਣਾ ਚਾਹੀਦਾ ਨਹੀਂ ਕਦੇ ਵੀ ਕਿਤੇ ਵੀ ਨਹੀਂ
3: ਨਹੀਂ ਇਹ ਗੱਲ ਸਹੀ ਹੈ ਮੈਂਡੇਟ ਉਹਨਾਂ ਨੂੰ ਦਿਓ ਇਹਨਾਂ ਨੂੰ ਜਿਹਦੇ ਚ ਇਹਨਾਂ ਨੂੰ ਡਰ ਲੱਗਿਆ ਰਹੇ
2: ਬਿਲਕੁਲ ਹੈ ਜੀ
3: ਇਹਨਾਂ ਨੂੰ ਇੰਨਾ
1: ਬਿਲਕੁਲ ਜੀ ਬਿਲਕੁਲ ਬਿਲਕੁਲ
3: ਇੰਨਾ ਬਹੁਮਤ ਨਾ ਦਿਓ ਵੀ ਜਿਹਦੇ ਚ ਇਹਨਾਂ ਨੂੰ ਐ ਹੋਵੇ ਵੀ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ
2: ਬਿਲਕੁਲ ਹੈ ਜੀ
3: ਉਹ ਗੱਲ ਮੈਂ ਤੁਹਾਡੀ ਬਿਲਕੁਲ ਮੰਨਦਾ ਹੈਗਾ ਵਾ ਸਾਡੀ ਤਾਂ ਦੇਖੋ ਮੈਂ ਤਾਂ ਹਾਸੇ ਖੇਡੀ ਚ ਗੱਲ ਕਰਦਾ ਸੈਣੀ ਬਾਈ ਜੀ ਦੀ ਪੜਚੋਲ ਵਧੀਆ ਹੁੰਦੀ ਆ ਉਹੀ ਤਾਂ
2: ਜੀ
3: ਪਰ ਉਹ ਐ ਹੈ ਨਾ ਵੀ ਜੇ ਹੁਣ ਮੰਨ ਲਓ ਮੈਨੂੰ ਐ ਹੁੰਦਾ ਵੀ ਜਿਹੜਾ ਬੰਦਾ ਹੁਣ ਮੰਨ ਲਓ ਮੈਂ ਕਿਸੇ ਹੁਣ ਇੱਕ ਗੱਲ ਹੈ ਦੇਖੋ ਇਹ ਨਾ ਆਪਣਾ ਸੈਣੀ ਬਾਈ ਜੀ ਨੇ ਕਿਹਾ ਜਥੇਦਾਰ ਆਪਣੇ ਉਹ ਕੀ ਨਾਂ ਉਹਨਾਂ ਦਾ
2: ਹਰਪ੍ਰੀਤ ਸਿੰਘ ਜੀ।
3: ਹੁਣ ਉਹਨਾਂ ਨੂੰ ਵੇਖੋ ਤੁਸੀਂ, ਇਹ ਇਹ ਆਪਾਂ ਨਾ ਜਿੱਦਾਂ ਤੋਂ ਜਿੱਦੇ ਤਾਂ ਉਹਨਾਂ ਨੇ 320 ਸਰੂਪਾਂ ਦੇ ਬਦਲ ਧਰਨਾ ਲੱਗਿਆ ਸੀ ਉੱਥੇ, ਉਦੋਂ ਇਹਨਾਂ ਨੇ ਕੀ ਕਿਹਾ ਜਥੇਦਾਰ ਸਾਹਿਬ ਨੇ, ਕਹਿੰਦੇ ਅਕਾਲੀ ਉਹ ਡਾਂਗ ਚੱਕ ਲਓ,
1: ਆਵਾਜ਼ ਬੰਦ ਹੋ ਗਈ ਜੀ,
3: ਡਾਂਗ ਫੇਰੋ, ਕਹਿੰਦੇ ਹਾਂਜੀ
2: ਆਉਂਦੀ ਆ ਜੀ ਆਵਾਜ਼, ਹਾਂਜੀ
3: ਆਉਂਦੀ ਆਵਾਜ਼। ਇਹਨਾਂ ਨੇ ਜਥੇਦਾਰ ਸਾਹਿਬ ਨੇ, ਜਥੇਦਾਰ ਸਾਹਿਬ ਨੇ ਕੀ ਕਿਹਾ,
2: ਹੈਲੋ
3: ਅਕਾਲੀ ਉਹ ਡਾਂਗ ਚੱਕ ਲਓ ਜਿਹੜਾ ਧਰਨਾ ਲਾ ਕੇ ਬੈਠੇ ਨੇ, ਡਾਂਗ ਫੇਰੋ ਕਹਿੰਦੇ
2: ਜੀ।
3: ਉਦਣ ਤਾਂ ਸੀ ਉਹ ਸਾਡੇ ਜਥੇਦਾਰ, ਅਕਾਲ ਤਖ਼ਤ ਦੇ ਜਥੇਦਾਰ
2: ਜੀ,
3: ਜਿੱਦਣ ਜਿੱਦਣ ਉਹ ਇਹਨਾਂ ਦੇ ਖਿਲਾਫ਼ ਭੁਗਤ ਗਏ
2: ਜੀ,
3: ਉਦਣ ਹੋ ਗਏ ਉਹ ਬੀਜੇਪੀ ਦੇ ਜਥੇਦਾਰ ਜਾਂ ਏਜੰਸੀਆਂ ਦੇ ਜਥੇਦਾਰ
2: ਜੀ।
3: ਇਹ ਇਹ ਇਹ ਬਾਈ ਜੀ, ਇਹ ਏਡਾ ਸੌਖਾ ਨੀ ਹੈਗਾ ਇਹ ਕਹਿਣਾ, ਇਹ ਆਪਾਂ ਕਹਿ ਦਿੰਦੇ ਹਾਂ ਜੋ ਮਰਜ਼ੀ ਕਹੀ ਜਾਈਏ ਆਪਾਂ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ
2: ਜੀ,
3: ਵੀ ਜੇ ਤਾਂ ਜਿੰਨੇ ਜਿੰਨੇ ਜਥੇਦਾਰ ਨੇ ਅੱਜ ਤੋਂ ਪਹਿਲਾਂ ਇਹੀ ਇਹੀ ਮਸ਼ਹੂਰ ਹੈ ਨਾ ਵੀ ਜਦੋਂ ਉਹ ਆਉਂਦੇ ਨੇ ਉਹ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ, ਜਦੋਂ ਜਾਂਦੇ ਨੇ ਉਹਨਾਂ ਦੇ ਕਛਹਿਰੇ ਵੀ ਹੱਥ ਚ ਨੀ ਹੁੰਦੇ ਉਹਨਾਂ ਦੇ
2: ਜੀ,
3: ਐਂ ਹੁੰਦਾ ਨਾ ਜੀ। ਜੇ ਤਾਂ ਉਹ ਸਾਡੇ ਵਾਲਦੇ ਨੇ
2: ਜੀ
3: ਫਿਰ ਤਾਂ ਉਹ ਜਥੇਦਾਰ ਨੇ, ਜੇ ਉਹ ਸਾਡੇ ਖਿਲਾਫ਼ ਨੇ ਤੇ ਫਿਰ ਉਹ ਉਹ ਕਾਂਗਰਸ, ਪਹਿਲਾਂ ਇਹ ਹੁੰਦਾ ਸੀ ਮਸ਼ਹੂਰ ਕਾਂਗਰਸ ਵੇਲੇ ਜਦੋਂ ਕਾਂਗਰਸ ਪਾਵਰ ਚ ਹੁੰਦੀ ਸੀ ਇਹ ਤਾਂ ਕਾਂਗਰਸੀ ਹੋ ਗਏ ਜੀ
2: ਜੀ,
3: ਹੈ ਹੁਣ ਉਹੀ ਗੱਲ, ਹੁਣ ਬੀਜੇਪੀ ਹੈ ਤਾਂ ਹੁਣ ਇਹ ਬੀਜੇਪੀ ਵਾਲੇ ਹੋ ਗਏ ਜੀ
2: ਜੀ।
3: ਜਿੱਦਣ ਉਹੀ ਉਹੀ ਜਥੇਦਾਰ ਅਕਾਲੀਆਂ ਵੱਲ ਭੁਗਤਦੇ ਸੀ ਉਦਣ ਇਹਨਾਂ ਨੇ ਕਿਉਂ ਨੀ ਕਿਹਾ ਗਲਤ ਜੀ
2: ਜੀ।
3: ਅਸੀਂ ਭਾਰਜਵਾਈ ਜੀ ਇਹ ਨਾ ਬੜਾ ਸੌਖਾ ਇਹ ਸਿਆਸਤ ਨਾ ਜੀ, ਮੇਰਾ ਇੱਕ ਗੱਲ ਕਹਿਣੀ ਹੈਗੀ ਹੈ, ਠੀਕ ਹੈ ਉਹ ਟਾਈਮ ਲੰਘ ਗਿਆ ਭਾਰਜਵਾਈ ਜੀ, ਉਹ ਬੜਾ ਪਹਿਲਾਂ ਟਾਈਮ ਲੰਘ ਗਿਆ ਜਦੋਂ ਇਹ ਸਿਆਸੀ ਲੋਕ ਕੁਛ ਥੋੜਾ ਬਹੁਤਾ ਲੋਕਾਂ ਬਾਰੇ ਸੋਚਦੇ ਸੀ, ਇਹ ਸਿਆਸਤ ਕਰਦੇ ਸੀ
2: ਜੀ।
3: ਅੱਜ ਕੱਲ ਇਹ ਸਿਆਸਤ ਬਿਜ਼ਨਸ ਹੈ ਜੀ, ਬਿਜ਼ਨਸ ਤੋਂ ਬਾਅਦ ਕੁਛ ਨੀ ਹੈਗਾ
2: ਜੀ,
3: ਤੁਸੀਂ ਜਿਹਨੂੰ ਮਰਜ਼ੀ ਚੁਣ ਲਓ, ਜਿਹਨੂੰ ਮਰਜ਼ੀ ਲੈ, ਇਹ ਆ ਗਏ ਦੂਜੇ ਆ ਜਾਣਗੇ ਤੁਹਾਡੇ ਸਾਹਮਣੇ ਹੀ ਆ ਇੱਥੇ। ਇਹ ਜੇ ਇਹਨਾਂ ਜੇ ਆਪਣੇ ਪਿਛਲੇ ਲੋਕਾਂ ਚ ਕੁਛ ਕਮੀਆਂ ਸੀ
2: ਜੀ,
3: ਅਸੀਂ ਚਲੋ ਭਾਵੇਂ ਅਸੀਂ ਨਾ ਵੋਟਾਂ ਪਾਈਆਂ ਹੋਣਗੀਆਂ, ਸੈਣੀ ਬਾਈ ਜੀ ਨੇ ਪਾਈਆਂ, ਕਿਸੇ ਨੇ ਵੀ ਪਾਈਆਂ
2: ਜੀ,
3: ਉਹਨਾਂ ਨੇ ਕੁਛ ਚੰਗਾ ਸੋਚ ਕੇ ਪਾਈਆਂ ਹੋਣਗੀਆਂ ਨਾ ਜੀ।
2: ਬਿਲਕੁਲ ਹੈ ਜੀ, ਬਿਲਕੁਲ ਹੈ।
3: ਉਹਨਾਂ ਨੂੰ ਇਹ ਤਾਂ ਲੱਗੇ ਹੋਊਗਾ ਵੀ ਪਿਛਲਿਆਂ ਚ ਆਹ ਕਮੀਆਂ ਨੇ, ਸਾਡੇ ਨਾਲ ਇਹ ਗਲਤ ਕਰਦੇ ਪਏ।
2: ਬਿਲਕੁਲ ਹੈ ਜੀ।
3: ਅੱਜ ਅਸੀਂ ਕਹਿੰਦੇ ਜੀ ਇਹ ਤਾਂ ਗਲਤ ਨੇ
2: ਜੀ,
3: ਹੁਣ ਪਿਛਲੇ ਅਸੀਂ ਫਿਰ ਲਿਆਉਣੇ ਨੇ ਜੀ, ਤੇ ਪਿਛਲੇ ਜਿਹੜੇ ਕੀ ਕਹਿੰਦੇ ਨੇ, ਤੁਸੀਂ ਬਾਦਲ ਸਾਹਿਬ ਦੇ ਬਿਆਨ ਸੁਣ ਲਓ ਜਾਂ ਕਾਂਗਰਸ ਦੇ ਬਿਆਨ ਸੁਣ ਲਓ
2: ਜੀ,
3: ਉਹ ਕੀ ਕਹਿੰਦੇ ਨੇ ਵੀ ਇਹ ਲੋਕਾਂ ਦੀ ਗਲਤੀ ਹੈ ਜੀ, ਲੋਕਾਂ ਨੇ ਇਹਨਾਂ ਨੂੰ ਚੁਣਿਆ
2: ਜੀ,
3: ਉਹ ਇਹ ਗੱਲ ਮੰਨਣ ਨੂੰ ਤਿਆਰ ਨੇ ਵੀ ਸਾਡੀ ਗਲਤੀ ਹੈ ਜੀ, ਅਸੀਂ ਸਿਆਸਤ ਦੇ ਵਿੱਚ ਅਸੀਂ ਨਿਆਂ ਨਹੀਂ ਕੀਤਾ, ਜੋ ਸਾਡਾ ਬਣਦਾ ਅਸੀਂ ਲੋਕਾਂ ਨੂੰ ਹੱਕ ਦੇਣਾ ਸੀ ਅਸੀਂ ਤਾਂ ਨੀ ਦਿੱਤਾ, ਇਹ ਤਾਂ ਚੁਣੇ ਗਏ ਨੇ, ਉਹ ਤਾਂ ਸਾਨੂੰ ਬੇਵਕੂਫ਼ ਕਹਿੰਦੇ ਨੇ ਜੀ।
2: ਬਿਲਕੁਲ
3: ਸਾਨੂੰ ਬੇਵਕੂਫ਼ ਕਹਿੰਦੇ ਨੇ, ਚਾਹੇ ਬਾਦਲ ਸਾਹਿਬ ਨੇ ਚਾਹੇ ਕਾਂਗਰਸ ਵਾਲੇ ਨੇ,
2: ਬਿਲਕੁਲ
3: ਕਹਿੰਦੇ ਵੀ ਤੁਸੀਂ ਬੇਵਕੂਫ਼ ਹੋ, ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਨੇ
2: ਜੀ ਜੀ ਜੀ, ਬਿਲਕੁਲ
3: ਸਾਡਾ ਕੋਈ ਕਸੂਰ ਨੀ ਹੈ।
2: ਬਿਲਕੁਲ ਹੈ ਜੀ।
3: ਫਿਰ ਹੁਣ ਤੁਸੀਂ ਦੱਸੋ ਫਿਰ ਇਹਦੇ ਚੋਂ ਕੀ ਕੱਢਣਾ ਤੇ ਕੀ ਪਾਉਣਾ ਜੀ?
2: ਨਹੀਂ ਆਪਾਂ ਕੱਢਣਾ ਪਾਉਣਾ ਉਹੀ ਹੈ ਕਿ ਬਰਾਬਰ ਰੱਖਣਾ ਜੀ, ਆਪਣਾ ਕੰਮ ਇਹ ਆ ਜੋਬ ਆ,
3: ਬਰਾਬਰ ਬਰਾਬਰ ਰੱਖੀ ਜਾਵਾਂਗੇ ਬਾਈ ਜੀ, ਮੈਂ ਇਸ ਗੱਲ ਨੂੰ ਮੰਨਦਾ ਹੈਗਾ
2: ਜੀ,
3: ਪਰ ਅਸਲ ਚ ਨਾ ਇਹ ਭਾਵੇਂ ਵਿਰੋਧੀ ਤੇ ਰਹਿ ਜੀ ਭਾਵੇਂ ਸੱਤਾ ਦੇ ਰਹਿ
2: ਜੀ,
3: ਇਹ ਚੱਲਦੀ ਰਲ ਮਿਲ ਕੇ ਨੇ ਬਾਬਿਓ, ਕਦੀ ਇਹ ਆ ਗਏ ਕਦੀ ਉਹ ਆ ਗਏ ਕਦੀ ਇਹ ਆ ਗਏ ਕਦੀ ਉਹ ਆ
2: ਗਏ, ਏਦਾਂ ਕਰ ਰਹੀ ਆ ਪਰ ਬਰਾਬਰ ਦੀ ਲੈ ਕੇ ਆਉਣੀ ਆ, ਧਿਰ ਬਰਾਬਰ ਦੀ ਲਿਆਓ ਫਿਰ ਦੇਖਦੇ ਆ ਕੀ ਹੁੰਦਾ ਅਗਲੀਆਂ।
3: ਬਾਈ ਜੀ ਬੜਾ ਬੜਾ ਔਖਾ, ਤੁਸੀਂ ਮੈਂ ਤੁਹਾਡੀ ਤੁਹਾਡੀ
2: ਨਹੀਂ ਮੈਂ ਇਹ ਨੀ ਕਹਿੰਦਾ, ਮੈਂ ਕਹਿੰਦਾ ਵੋਟ ਜਿਹਨੂੰ ਮਰਜ਼ੀ ਪਾਓ ਪਰ ਉਹ ਬਰਾਬਰ ਦੀ ਧਿਰ ਵੀ ਖੜੀ ਕਰੋ ਨਾਲ, ਜੇ ਹੁਣ ਨਹੀਂ ਪਾਉਂਗੇ ਤਾਂ ਤੁਹਾਡੀ ਵੋਟ ਕੋਈ ਹੋਰ ਪਾਜੂ,
3: ਨਹੀਂ ਨਹੀਂ ਨਹੀਂ
2: ਫਿਰ ਈਵੀਐਮ ਨੂੰ ਦੋਸ਼ ਦੇਣ ਦੀ ਜੋ, ਫਿਰ ਕਾਹਤੋਂ ਦਿੰਨੇ ਆ ਆਪਾਂ ਈਵੀਐਮ ਨੂੰ ਜੋ ਦੋਸ਼ ਜਿਹੜੀਆਂ ਨਹੀਂ ਪਈਆਂ ਅਗਲੇ ਪਵਾ ਜਾਂਦੇ ਨੇ ਫਿਰ ਉਹ ਏਦਾਂ ਕਹਿ ਲੈਂਦੇ ਆ।
3: ਭਾਰਜਵਾਈ ਜੀ ਅਸਲ ਚ ਨਾ ਮੈਂ ਬੜਾ ਅਫਸੋਸ ਨਾਲ ਕਹਿੰਦਾ, ਮੈਂ ਸਮਝਦਾ ਵੀ ਹੈਗਾ ਇਹਨਾਂ ਸਾਰੀਆਂ ਗੱਲਾਂ ਨੂੰ, ਇਹ ਨੀ ਹੈਗਾ ਵੀ ਨਹੀਂ ਸਮਝਦਾ, ਪਰ ਇਹ ਜਿਹੜਾ ਜਿਹੜੀ ਸਾਡੇ ਦੇਸ਼ ਦੀ ਸਿਆਸਤ ਹੈ ਨਾ ਜੀ, ਇਹੀ ਰਾਘਵ ਚੱਡੇ ਸੀ ਦੇਖੋ ਤੁਸੀਂ, ਇਹੀ ਬਾਦਲ ਸਾਹਿਬ ਦੇ ਨਾਲ ਜਿਹੜੇ ਹੋਣਗੇ
2: ਜੀ,
3: ਉਹ ਜਾਂ ਰਾਘਵ ਚੱਡਾ ਇਹੀ ਬੀਜੇਪੀ ਬਾਰੇ ਕੱਲ ਕੀ ਬੋਲਦਾ ਪਿਆ ਸੀ, ਇਹ ਤਾਂ ਗੁੰਡਿਆਂ ਦੀ ਪਾਰਟੀ ਹੈ ਜੀ, ਇਹ ਫਲਾਣਾ
2: ਢਮਕਾਣਾ, ਬਿਲਕੁਲ ਹੈ ਜੀ।
3: ਅੱਜ ਇਹੀ ਕਹਿੰਦਾ ਵੀ ਇਹ ਤਾਂ ਜੀ ਮੋਦੀ ਸਾਹਿਬ ਨੇ ਬੜੇ ਵੱਡੇ ਵੱਡੇ ਫੈਸਲੇ ਕੀਤੇ ਨੇ
2: ਜੀ,
3: ਕਿੰਨੀਆਂ ਪਾਰਟੀਆਂ ਨੇ ਇਹਨਾਂ ਚੋਂ ਜਿਹੜੇ ਜਾਂਦੇ ਨੇ ਲੋਕ ਜਿਹੜੇ ਆਉਂਦੇ ਨੇ, ਤੁਸੀਂ ਉਹਨਾਂ ਦੇ ਬਿਆਨ ਸੁਣ ਲਓ ਜੀ
2: ਜੀ,
3: ਤੁਸੀਂ ਮੈਨੂੰ ਇੱਕ ਇੱਕ ਉਮੀਦ ਦੀ ਇਹਨਾਂ ਨੂੰ ਵਿਰੋਧੀ ਧਿਰ ਜਾਂ ਮੰਨ ਲਓ ਠੀਕ ਹੈ ਇਹ ਆਪਾਂ ਕਹਿਣ ਨੂੰ ਇੱਕ ਗੱਲ ਲੱਗਦੀ ਹੈ, ਮੈਨੂੰ ਤਾਂ ਇਹ ਵੀ ਲੱਗਦਾ ਵੀ ਉਹਦੇ ਵਿੱਚ ਵੀ ਇਹਨਾਂ ਦੀ ਅੰਡਰਸਟੈਂਡਿੰਗ ਹੁੰਦੀ ਹੈ ਕਈਆਂ ਗੱਲਾਂ ਦੇ ਵਿੱਚ, ਜਿੱਥੇ ਵਿਰੋਧੀ ਧਿਰ ਜਾਂ ਮੰਨ ਲਓ ਸੱਤਾ ਧਿਰ ਦੀ ਭੂਮਿਕਾ ਨਿਭਾਉਂਦੇ ਨੇ
2: ਜੀ,
3: ਉੱਥੇ ਵੀ ਇਹ ਮੈਨੂੰ ਤਾਂ ਇਹ ਲੱਗਦਾ ਵੀ ਇਹ ਸਾਰੀ ਸਿਆਸਤ ਨਾਲ ਰਲ ਮਿਲ ਕੇ ਚੱਲਦੀ ਹੈ ਜੀ, ਇਹ ਸਾਰਾ ਕੁਛ ਨਹੀਂ ਇਹ ਜਿਵੇਂ ਇਹ ਚੱਲਦਾ ਨਾ ਤੁਸੀਂ ਵਿਰੋਧੀ ਧਿਰ ਹੋਵੇ ਜਾਂ ਸੱਤਾ ਧਿਰ ਹੋਵੇ ਕਈ ਗੱਲਾਂ ਤੇ ਉਹੀ ਗੱਲ ਇਹ ਲੱਗਦਾ ਵੀ ਬੜੇ ਵੱਖਰੇ ਨੇ, ਕਈ ਗੱਲਾਂ ਤੇ ਇਹ ਲੱਗਦਾ ਵੀ ਸਾਰੇ ਇਕੱਠੇ ਨੇ ਜੀ।
2: ਜੀ ਬਿਲਕੁਲ ਹੈ ਜੀ,
3: ਇਸ ਕਰਕੇ ਬਾਈ ਜੀ ਬੜਾ ਔਖਾ ਹੈ ਸਿਆਸਤ ਨੂੰ ਸਮਝਣਾ ਆਪਣੇ ਤੋਂ ਵੱਸ ਦੇ ਬਾਹਰ ਦੀ ਗੱਲ ਹੈ, ਜਿੰਨਾ ਕੁ ਆਪਾਂ ਸਮਝ ਸਕਦੇ ਆਪਾਂ ਤਾਂ ਉਨੀ ਕੁ ਉਸ ਬਾਰੇ ਗੱਲ ਕਰ ਲਈ ਹੈ। ਹੁਣ ਇਹੀ ਆਮ ਆਦਮੀ ਪਾਰਟੀ ਆਈ, ਇਹੀ ਆਮ ਘਰਾਂ ਦੇ ਮੁੰਡੇ ਆਏ, ਅੱਜ ਆਪਾਂ ਹੀ ਚੁਣਨ ਵਾਲੇ ਸਾਂ,
2: ਅਗਲੀ ਵਾਰੀ ਆਪਾਂ ਲੈ ਕੇ ਆਉਣੀ ਉਹਨੂੰ ਵੀ ਤਾਂ ਆਪਾਂ ਹੀ ਕੱਢਣੀਆਂ ਹੈ, ਲੈ ਕੇ ਵੀ ਆਪਾਂ ਹੀ ਆਵਾਂਗੇ।
3: ਨਹੀਂ ਨਹੀਂ ਵੀ ਆਪਾਂ ਉਸ ਚੀਜ਼ ਸ਼ਾਮਲ ਹੋਣ ਨੂੰ ਆਪਾਂ ਚਾਹੁੰਦੇ ਹੀ ਨੀ ਹੈਗੇ ਵੀ ਕੱਲ ਨੂੰ ਦੋ ਘੰਟੇ ਉੱਥੇ ਲਾਈਨ ਚ ਲੱਗਣਾ ਜੀ,
2: ਬਿਲਕੁਲ
3: ਕਾਹਦੇ ਵਾਸਤੇ ਇਹਨਾਂ ਨੂੰ ਚੁਣਨਾ ਜੀ।
2: ਜੀ
3: ਤੁਸੀਂ ਸੋਚ ਕੇ, ਮੈਂ ਭਾਰਤ ਭਾਈ ਜੀ ਤੁਸੀਂ ਸੋਚੋ ਨਾ, ਮੈਂ ਐਵੇਂ ਨੀ ਕਹਿੰਦਾ ਹੈਗਾ, ਦੇਖੋ ਜਿੰਨੇ ਵੀ ਇਹ ਹੈਗੇ ਨੇ ਤੁਸੀਂ ਦੇਖੋ ਜਿਹੜੀ ਜਿਹੜੀ ਚੀਜ਼ ਤੇ ਮੰਨ ਲਓ ਜਿਹੜੀ ਪੰਜਾਬ ਦੇ ਹੱਕ ਚ, ਲੋਕਾਂ ਦੇ ਹੱਕ ਚ, ਖਜ਼ਾਨੇ ਦੇ ਹੱਕ ਚ ਜਿਹੜੀ ਚੀਜ਼ ਚੋਂ ਪੈਸੇ ਜਾਂਦੇ ਨੇ, ਭਾਵੇਂ ਉਹ ਲੀਕਰ ਹੈ, ਭਾਵੇਂ ਉਹ ਖੱਡਾਂ ਨੇ ਰੇਤੇ ਦੀਆਂ, ਭਾਵੇਂ ਉਹ ਮੰਨ ਲਓ ਆ ਸਰਕਾਰੀ ਬੱਸਾਂ ਸੀ, ਇਹ ਸਾਰੀਆਂ ਬਰਬਾਦ ਕਿਉਂ ਹੋ ਗਈਆਂ ਜੀ? ਇਹਨਾਂ ਲੋਕਾਂ ਦੇ ਰਾਜਾਂ ਚ ਉਹ ਕਿਉਂ ਬਰਬਾਦ ਹੋ ਗਈਆਂ? ਉਹਦਾ ਕਾਰਨ ਕੀ ਹੈ ਵੀ ਨਿੱਜੀਕਰਨ
2: ਜੀ,
3: ਵੀ ਅਸੀਂ ਲਿਆ ਕੇ ਸਾਰੇ ਸਿਸਟਮ ਦੇ ਉੱਤੇ ਭਾਵੇਂ ਆਹ ਮੀਟਰ ਲਾਤੇ ਇਹਨਾਂ ਨੇ, ਆ ਦੂਜੇ ਭਾਵੇਂ ਉਹ ਹੈ ਹੋਰ ਕੁਛ ਹੈ, ਇਹ ਇਹ ਇਹ ਕਾਤੋਂ ਇਹ ਸਾਰਾ ਸਿਸਟਮ ਚੱਲਦਾ ਪਿਆ ਜੀ।
2: ਬਿਲਕੁਲ ਹੈ ਜੀ, ਬਿਲਕੁਲ ਹੈ। ਥੈਂਕ ਯੂ
3: ਮੁਕੱਦਰ ਬਾਈ ਜੀ, ਬੜੀ ਔਖੀ ਹੈਗੀ ਆ ਸਮਝਾਉਣੀ ਜਾਂ ਸਮਝਣੀ
2: ਜੀ,
3: ਪਰ ਇਹ ਬਸ ਠੀਕ ਹੈ ਜੀ,
2: ਸ਼ੁਕਰੀਆ।
3: ਠੀਕ ਹੈ, ਮੈਂ ਹਾਸਾ ਖੇਡਦਾ
2: ਜੀ ਦੇ ਨਾਲ,
3: ਕਿਤੇ ਗੁੱਸਾ ਨਾ ਕਰ ਲੈਣ।
2: ਨਹੀਂ ਨਹੀਂ, ਗੁੱਸਾ ਕਾਹਦਾ ਕਰਨਾ ਆਪਾਂ ਕਿਸੇ ਦਾ। ਥੈਂਕ ਯੂ।
3: ਨਹੀਂ ਸਰ, ਮੈਂ ਫਿਰ ਜੇ ਨਹੀਂ ਜੇ ਗੁੱਸਾ ਕਰਨਗੇ ਫਿਰ ਮੈਂ ਉਹ ਰਾਤ ਵਾਲਾ ਗਾਣਾ ਫਿਰ ਸੁਣਾ ਦੂੰਗਾ।
2: ਨਹੀਂ ਨਹੀਂ, ਗੁੱਸਾ ਨਹੀਂ ਕਰਨਾ।
3: ਤੇਰੇ ਨਾਲ ਨਹੀਂ ਹੋ ਕਿਸੇ ਗੱਲ ਦਾ, ਹੁੰਦੀ ਆਸ਼ਿਕਾਂ ਦੀ ਮਾੜੀ ਤਕਦੀਰ ਸੋਣੀਏ।
2: ਕੀ ਬਾਤ ਹੈ, ਕੀ ਬਾਤ ਹੈ। ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ।
3: ਠੀਕ ਹੈ ਬਾਬੂ ਜੀ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਆਪਣੇ ਨਾਲ ਮੁਕੱਦਰ ਬਾਈ ਜੀ, ਅਗਲੀ ਲਾਈਨ ਦੇ ਉੱਤੇ ਜੀਰਾ ਸਾਹਿਬ ਨੇ, ਤੇ ਸੈਣੀ ਸਾਹਿਬ ਕੁਝ ਕਹਿਣਾ ਚਾਹੋਗੇ? ਜੀਰਾ ਸਾਹਿਬ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ, ਮੈਂ ਫਿਰ ਤੁਹਾਡੀ ਕਾਲ।
1: ਮੈਂ ਪਹਿਲਾਂ ਮੁਕੱਦਰ ਵੀਰ ਜੀ ਦੀ ਗੱਲ ਦਾ ਜਵਾਬ ਦਿੰਦਾ, ਪਰ ਸਾਹਿਬ ਉਹਨਾਂ ਦੀ ਗੱਲ ਬਹੁਤ ਲੌਜਿਕ ਵਾਲੀ
2: ਜੀ।
1: ਮਰਜ਼ੀ ਉਹ ਚਾਹੁੰਦੇ ਕੀ ਆ? ਉਹ ਚਾਹੁੰਦੇ ਕੀ ਆ? ਉਹ ਕਹਿੰਦੇ ਆ ਕਿ ਭਾਈ ਉਹਨਾਂ ਪਾਰਟੀਆਂ ਤੋਂ ਦੁਖੀ ਹੋ ਕੇ ਆਪਾਂ ਇਹਨਾਂ ਨੂੰ ਲਿਆਂਦਾ
2: ਜੀ,
1: ਅੱਜ ਉਹ ਪਾਰਟੀਆਂ ਨੂੰ ਵੱਲ ਨੂੰ ਆਪਾਂ ਮੁੜ ਕੇ ਝੁਕਾ ਹੋ ਰਿਹਾ ਆ, ਤੇ ਉਹ ਕਹਿ ਰਹੇ ਹੈਗੇ ਉਹ ਲੋਕਾਂ ਨੂੰ ਦੋਸ਼ ਕਿ ਤੁਸੀਂ ਵੋਟਾਂ ਪਾ ਕੇ ਇਹਨਾਂ ਨੂੰ ਲਿਆਏ ਸੀ। ਉਹ ਇਸ ਚੀਜ਼ ਦਾ ਤਾਂ ਅਹਿਸਾਸ ਕਰਦੇ ਨਹੀਂ ਵੀ ਭਾਈ ਇਹਨਾਂ ਨੂੰ ਲਿਆਏ ਕਿਉਂ ਸੀ,
2: ਕਿਉਂ ਸੀ?
1: ਹਾਂਜੀ
2: ਬਿਲਕੁਲ,
1: ਉਹਨਾਂ ਨੂੰ ਅਹਿਸਾਸ ਕਰਨਾ ਚਾਹੀਦਾ ਹੈਗਾ ਭਾਈ ਅਸੀਂ ਜਿਹੜੀਆਂ ਪਿਛਲੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਤੁਹਾਨੂੰ ਇਹ ਲਿਆਉਣੇ ਪਏ, ਅਸੀਂ ਉਹਨਾਂ ਤੋਂ ਤੋਬਾ ਕਰਦੇ ਹਾਂ, ਅਸੀਂ ਤੁਹਾਨੂੰ ਚੰਗਾ ਰਾਜ ਪ੍ਰਬੰਧ ਦਿਆਂਗੇ। ਜਿਹੜੀਆਂ ਗੱਲਾਂ ਦੇ ਤੁਹਾਨੂੰ ਗਿਲੇ ਸ਼ਿਕਵੇ ਸੀਗੇ ਕਿ ਜਿਹੜੇ ਹਾਂਜੀ ਵੀ ਆਹ ਹਿੱਤਾਂ ਦੇ ਟਕਰਾਅ ਦਾ ਬਿੱਲ ਲਿਆਵਾਂਗੇ ਕਿ ਹਾਂਜੀ ਆ ਜਿਹੜਾ ਹੈਗੀਆਂ ਚੀਜ਼ਾਂ ਜਿਹੜੀਆਂ ਜਿਹਨਾਂ ਕਰਕੇ ਜਿਹੜਾ ਜਿਹੜਾ ਇਹਨਾਂ ਨੇ ਪ੍ਰਚਾਰ ਕੀਤਾ ਤੇ ਤੁਸੀਂ ਇਹਨਾਂ ਦੀਆਂ ਗੱਲਾਂ ਚਾਹ ਕੇ ਇਹਨਾਂ ਨੂੰ ਵੋਟ ਪਾਈ, ਨੋ ਡਾਊਟ ਇਹ ਜਿਹੜਾ ਹੈਗਾ ਉਹ ਓਦਾਂ ਦਾ ਕੁਛ ਨੀ, ਇਹਨਾਂ ਨੇ ਵੀ ਤਾਂ ਆਪਣਾ ਆਪ ਹੀ ਬਣਾਇਆ।
2: ਪਰ ਅਸੀਂ ਤੁਸੀਂ ਸਾਡੇ ਤੁਹਾਡਾ ਸ਼ੁਕਰੀਆ ਹੀ ਕਰਾਂਗੇ ਭਾਈ, ਸ਼ੁਕਰੀਆ ਵੋਟ ਪਾ ਕੇ ਕਿ ਤੁਸੀਂ ਸਾਡੇ ਅੱਖਾਂ ਦੇ ਮੋਹਰੇ ਜਿਹੜਾ ਪਰਦਾ ਸੀ ਜਾਂ ਸਾਡੀ ਸੋਚ ਸੀ ਦੋ ਤੁਹਾਡੇ ਤੋਂ ਉਮੀਦਾਂ ਲਾਈਆਂ ਸੀ, ਤੁਸੀਂ ਉਹ ਸਾਡੇ ਸਾਹਮਣੇ ਸਪਸ਼ਟ ਕਰ ਦਿੱਤੀਆਂ।
1: ਅਸੀਂ ਹਾਂ ਅਸੀਂ ਮੁੜ ਕੇ ਦੁਬਾਰਾ ਗਲਤੀਆਂ ਨਹੀਂ ਕਰਾਂਗੇ,
2: ਨਹੀਂ ਕਰਾਂਗੇ ਭਾਈ।
1: ਉਹ ਇਹ ਗੱਲ ਕਰਕੇ ਤੇ ਦੱਸ, ਅਸੀਂ ਤੁਹਾਨੂੰ ਵਾਅਦਾ ਕਰਦੇ ਅਸੀਂ ਤੁਹਾਨੂੰ ਇਹ ਮੌਕਾ ਹੀ ਨਹੀਂ ਦਿਆਂਗੇ ਕਿ ਤੁਸੀਂ ਤੀਜੇ ਬੰਦੇ ਨੂੰ ਚੁਣਨ ਦਾ ਜਿਹੜਾ ਹੈਗਾ ਆ ਚੁਣੋ, ਤੁਸੀਂ ਜਿਹੜਾ ਹੈਗਾ ਆ ਅਸੀਂ ਇਹ ਚੰਗਾ ਕੰਮ ਕਰਾਂਗੇ। ਉਹ ਇਸ ਚੀਜ਼ ਦਾ ਸਾਹਸ ਤਾਂ ਕਰਨ, ਹਾਂਜੀ ਉਹ ਉਲਟਾ ਸਿਰਫ ਇੰਨਾ ਹੀ ਹੁਣ ਲੋਕਾਂ ਨੂੰ ਕਹੀ ਜਾਂਦੇ ਤੁਸੀਂ ਵੋਟਾਂ ਪਾਈਆਂ ਸੀ, ਤੁਸੀਂ ਵੋਟਾਂ ਪਾ ਕੇ ਲਿਆਏ ਸੀ, ਤੇ ਇਸ ਕਰਕੇ ਉਹ ਮੁਕੱਦਰ ਵੀਰ ਜੀ ਦੀ ਗੱਲ ਹਗਾਇਆ ਇੰਨੀ ਗੱਲ ਆ। ਉਹਨਾਂ ਦੀ ਕਹਿਣ ਦਾ ਮਤਲਬ ਇਹ ਹੈਗਾ ਕਿ ਉਹ ਪਾਰਟੀਆਂ ਸਾਫ ਤਾਂ ਕਰਨ ਉਸ ਚੀਜ਼ ਦਾ ਵੀ ਅਸੀਂ ਭਾਈ ਗਲਤ ਕੰਮ ਕਰਦੇ ਸੀ ਤਾਂ ਹੀ ਇਹਨਾਂ ਨੂੰ ਚੁਣ ਕੇ ਲਿਆਏ ਸੀ,
2: ਤੇ ਅਸੀਂ ਉਸ ਚੀਜ਼ ਦੀ ਮਾਫ਼ੀ ਮੰਗੀ ਆ ਲੋਕਾਂ ਕੋਲੋਂ ਤੇ ਨਾ ਕਹੀਏ। ਮਾਨ ਸਾਹਿਬ ਤਾਂ ਆਪਣੇ ਮੂੰਹੋਂ ਵੀ ਕਹਿੰਦੇ ਆ ਕਿ ਆ ਤੁਹਾਡਾ ਕੀਤਾ ਕਰਾਇਆ ਤਾਂ ਹੀ ਸਾਨੂੰ ਲੈ ਕੇ ਆਏ, ਅਸੀਂ ਸੁਧਾਰ ਰਹੇ ਹਾਂ। ਫਿਰ ਹੁਣ ਲੋਕ ਵੀ ਤਾਂ ਉਹੀ ਅੱਗੇ ਕਹਿਣਗੇ ਵੀ ਭਾਈ ਤੁਹਾਡਾ ਕੀਤਾ ਕਰਾਇਆ ਸਭ ਦਾ ਹੀ ਆ, ਹੁਣ ਅਸੀਂ ਸੁਧਾਰਨ ਦੇ ਲਈ ਕਿਸੇ ਨੂੰ ਤਾਂ ਹੋਰ ਨੂੰ ਤਾਂ ਲਿਆਵਾਂਗੇ ਮੋਹਰੇ।
4: ਨਮਸਕਾਰ
2: ਜੀ,
4: ਮਿੱਠੀ ਮਿੱਠੀ ਨਮਸਕਾਰ ਜੀ
2: ਜੀ ਜੀ।
4: ਤੇ ਜਦੋਂ ਸਟਾਰਟਿੰਗ ਦੇ ਵਿਚ ਅਜੇ ਸੈਣੀ ਸਾਹਿਬ ਕਹਿ ਰਹੇ ਸੀਗੇ ਉਹ ਦਿੱਲੀ ਦੇ ਕੋਈ ਚੱਲ ਰਹੀ ਸੀਗੀ ਜੱਜ ਸਾਹਿਬ ਦੀ,
2: ਹਾਂਜੀ ਕੇਜਰੀਵਾਲ ਸਾਹਿਬ ਦਾ ਜਿਹੜਾ ਮਾਮਲਾ ਸੀ ਨਾ ਆਪਣੇ ਸ਼ਰਮਾ ਹੁਣੀ ਮੈਡਮ ਜਿਹੜੇ ਜੱਜ ਨੇ
4: ਸਵਰਨਕਾਂਤਾ
2: ਹਾਂਜੀ ਹਾਂਜੀ ਹਾਂਜੀ ਉਹਨਾਂ ਦੇ ਮੂਹਰੇ ਪੇਸ਼ ਨੀ ਨਾ ਹੋਏ ਕੇਜਰੀਵਾਲ ਸਾਹਿਬ ਅੱਜ, ਕਹਿੰਦੇ ਭੀ ਨਾ ਮੇਰਾ ਵਕੀਲ ਤੇ ਨਾ ਮੈਂ ਹੋਵਾਂਗਾ, ਸਤਿਆਗ੍ਰਹਿ ਦਾ ਕੰਮ ਸ਼ੁਰੂ ਕਰ ਲਿਆ ਜੀ ਉਹਨਾਂ ਨੇ।
4: ਉਹ ਤੁਹਾਨੂੰ ਘੁੰਡੀ ਮੈਂ ਦੱਸਦਾ ਜੀ,
2: ਹਾਂਜੀ
4: ਉਹ ਮੈਂ ਤਾਂ ਹੀ ਸੈਨੀ ਸਾਹਿਬ ਨੂੰ ਮਾੜਾ ਜਿਹਾ ਰੱਖਿਆ ਸੀਗਾ
2: ਜੀ।
4: ਸੈਨੀ ਸਾਹਿਬ ਉਹ ਰਿਪੋਰਟ ਪੜ੍ਹੀ ਜਿਹੜੇ ਆਪਣੇ ਸੋਲੀਸੀਟਰ ਤੁਸ਼ਾਰ ਮਹਿਤਾ,
2: ਤੁਸ਼ਾਰ ਮਹਿਤਾ ਹਾਂਜੀ ਹੈ ਕਿਹਾ ਜੀ,
4: ਹਾਂਜੀ ਤੁਸ਼ਾਰ ਮਹਿਤਾ ਨੇ 2022 ਤੋਂ ਲੈ ਕੇ 2025 ਤੱਕ
2: ਜੀ
4: 5904 ਕੇਸ ਦਿੱਤੇ ਆ ਜੀ ਸਵਰਨ ਮੁੰਡਿਆਂ ਨੂੰ ਜੀ।
2: ਅੱਛਾ ਜੀ, ਬੀਜੇਪੀ ਦੇ ਵਿੱਚ ਨੇ ਜਿਹੜੇ,
4: ਹਾਂਜੀ
2: ਜੀ,
4: ਜਿਹੜਾ ਚੋਖਲਾ ਉਹਨੂੰ ਮਾਰਦਾ ਕੇਜਰੀਵਾਲ ਨੂੰ ਮੇਨ
2: ਜੀ,
4: ਆ ਚੱਕਰ ਆ ਜੀ ਮੇਨ ਵਿੱਚੋਂ।
2: ਹਾਂਜੀ ਉਹਨੇ ਦੋ ਅਬਜੈਕਸ਼ਨ ਕੀਤੇ, ਦੋ ਹੀ ਅਬਜੈਕਸ਼ਨ ਕੀਤੇ ਇਹਦੇ ਉੱਤੇ ਹਾਂਜੀ।
4: ਹਾਂਜੀ
1: ਚੋਖਲਾ
4: ਮੈਂ ਤਾਂ ਕਹਿੰਦਾ
1: ਨਹੀਂ ਜੀ
4: ਇਸ, ਹਾਂਜੀ
1: ਗੱਲ ਤੁਹਾਡੀ ਠੀਕ ਆ, ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਹੈਗਾ ਆ, ਪਰ ਗੱਲ ਇਹ ਹੈਗੀ ਆ ਕਿ ਜੇ ਕੋਈ ਆਰਡਰ ਜਿਹੜਾ ਹੈਗਾ ਆ ਤੁਹਾਨੂੰ ਵਿਆਜ ਲੱਗਦਾ ਆ ਤੇ ਯੂ ਹੈਵ ਏ ਰਾਈਟ ਟੂ ਅਪੀਲ, ਤੁਸੀਂ ਉਹਦੀ ਅਪੀਲ ਕਰ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ, ਜਿਹੜੀ ਹੈਗੀ ਆ ਅਪੀਲ ਕੀਤੀ ਜਾ ਸਕਦੀ ਆ। ਇਹ ਚੀਜ਼ਾਂ ਉਹਨੇ ਜੱਜ ਨੇ ਵੀ ਤਾਂ ਕਿਹਾ ਮੈਂ ਇਸ ਚੀਜ਼ ਨੂੰ ਚੈਲੇਂਜ ਦੇ ਤੌਰ ਤੇ ਲਊਂਗੀ ਜਿਹੜੀ ਤੂੰ ਗੱਲਾਂ ਕਹਿਣਾ ਪਿਆ
2: ਜੀ।
4: ਸੈਨੀ ਸਾਹਿਬ ਆਪਾਂ ਨੂੰ ਪੱਕਾ ਪਤਾ ਵੀ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੇ ਫੈਸਲਾ ਦਿੰਦੇ ਸਾਰੇ ਬਾਂਦਰ ਵੇਖ ਕੇ ਉਹ ਸਾਰੇ ਨਹੀਂ ਬੈਠੇ ਇੱਕ ਨਾਲ ਦੇ,
1: ਫਿਰ ਤਾਂ ਤੁਸੀਂ ਜਿਹੜਾ ਹੈਗਾ ਆ ਫਿਰ ਕਿਸੇ ਦਾ ਕਿਸੇ ਜਿਹੜੀ ਹੈਗੀ ਕਿਸੇ ਤੇ ਤਾਂ ਵਿਸ਼ਵਾਸ ਕਰੋਗੇ
2: ਜੁਡੀਸ਼ਰੀ
1: ਕਰਦੇ ਇਹਨਾਂ ਨੂੰ ਨਹੀਂ, ਫਿਰ ਤਾਂ ਬੰਦਾ ਕਹੂਗਾ ਭਾਈ ਮੈਂ ਹਾਈ ਕੋਰਟ ਵੀ ਜਿਹੜੀ ਹੈਗੀ ਆ ਸਾਰੀ ਏਦਾਂ ਦੀ, ਸੁਪਰੀਮ ਕੋਰਟ ਵੀ ਸਾਰੀ ਏਦਾਂ ਦੀ, ਮੈਂ ਸਹੀ ਹੈਗਾ ਆ ਜੀ, ਉਹ ਤਾਂ ਫਿਰ ਜਿਹੜਾ ਹੈਗਾ ਕਿੱਥੋਂ ਫੈਸਲਾ ਕਰਾਉਣਾ ਜੀ,
2: ਇਹੀ ਤਾਂ ਚੀਜ਼ ਸਾਬਤ ਕਰਨੀ ਚਾਹੁੰਦੇ ਆ,
1: ਫਿਰ ਅਮਰੀਕਾ ਤੋਂ ਫੈਸਲਾ ਕਰਾਈਏ ਜੀ।
4: ਹਾਂ ਨੀ ਚੱਕਰ ਇਹ ਆ ਵੀ ਮੇਨ ਜਿਹੜੀ ਵੀ ਇਹਨਾਂ ਨੇ ਸਾਰਾ ਕੁਛ ਕਬਜ਼ੇ ਚ ਲੈ ਛੱਡਿਆ ਨਾ, ਕਹਿਣ ਦਾ ਮਤਲਬ ਡਰ ਤਾਂ ਉਸੇ ਚੀਜ਼ ਦਾ ਨਾ,
1: ਜੀਰਾ ਸਾਹਿਬ ਇਦਾਂ ਦੀ ਇੰਨਾ ਇੰਨੀ ਢੇਰ ਕਰਦੀ ਨੇ ਜੁਡੀਸ਼ਰੀ ਚ ਹੋਈ ਅਜੇ ਤੱਕ, ਹਰ ਫੀਲਡ ਦੇ ਵਿੱਚ ਹਰ ਇੰਸਟੀਚਿਊਸ਼ਨ ਦੇ ਵਿੱਚ ਜੀਰਾ ਸਾਹਿਬ ਹਰ ਇੰਸਟੀਚਿਊਸ਼ਨ ਦੇ ਵਿੱਚ ਮੋਰ ਦੈਨ 50% ਇਦਾਂ ਦੇ ਬੰਦੇ ਬੈਠੇ ਜਿਹੜੇ ਦਿਨ ਰਾਤ ਕੰਮ ਕਰ ਰਹੇ ਇਸ ਕਰਕੇ ਕਿ ਭਾਈ ਇਹ ਇੰਸਟੀਚਿਊਸ਼ਨ ਜਿੰਦਾ ਰਹਿ ਜਾਏ,
2: ਬਿਲਕੁਲ
1: ਬਾਕੀ ਜਰੂਰ 50% ਜਿਹੜੇ ਹੋਣਗੇ, ਹਾਂ ਬਾਕੀ 50% ਜਰੂਰ ਹੋਣਗੇ ਵੀ ਉਹ ਇਸ ਤਰੀਕੇ ਦੇ ਨਾਲ ਹੱਥ ਰੰਗਦੇ ਹੋਣਗੇ ਸਾਰਾ ਕੁਛ ਕਰਦੇ ਹੋਣਗੇ, ਪਰ 50 ਬੰਦੇ ਇੱਦਾਂ ਦੇ ਜਰੂਰ ਹੈਗੇ ਆ ਵੀ ਜਿਹੜੇ ਉਸ ਇੰਸਟੀਚਿਊਸ਼ਨ ਨੂੰ ਬਚਾਉਣ ਵਾਸਤੇ ਦਿਨ ਰਾਤ ਲੱਗੇ ਹੋਣਗੇ ਜੀ।
2: ਮੈਂ ਚਲੋ ਫਿਰ ਗੱਲ ਕਰਦਾ ਪਿਆ ਸੀ ਇਸ ਚੀਜ਼ ਦੇ ਉੱਤੇ ਜੀਰਾ ਸਾਹਿਬ, ਮੈਂ ਤੁਹਾਡੇ ਨਾਲ ਇੱਕ ਇਹਦੇ ਉੱਤੇ ਗੱਲਬਾਤ ਕਰਨੀ ਚਾਹਾਂਗਾ, ਉਹੀ ਗੱਲਬਾਤ ਮੈਂ ਦੁਹਰਾਉਂਦਾ ਕਿ ਜੇ ਜੱਜ ਸਾਹਿਬਾਨ ਜਾਂ ਜਿਹੜੇ ਵਕੀਲ ਸਾਹਿਬਾਨ ਨੇ ਉਹਨਾਂ ਦੀਆਂ ਬਾਰ ਐਸੋਸੀਏਸ਼ਨਾਂ ਜਾਂ ਸਾਰਾ ਕੁਝ ਹੈ ਜਿੱਦਾਂ ਉਹ ਹੜਤਾਲ ਕਰਦੇ ਆ ਜਾਂ ਕੁਛ ਵੀ ਹੈ, ਜੇ ਕੱਲ ਨੂੰ ਵਕੀਲ ਜੱਜ ਦੇ ਮਤਲਬ ਕਿ ਪੱਖ ਦੇ ਵਿੱਚ ਖੜੇ ਹੋ ਜਾਂਦੇ ਆ ਕਿ ਸਿਆਸੀ ਪਾਰਟੀਆਂ ਜਿਹੜੀਆਂ ਇਹ ਧੱਕਾ ਕਰ ਰਹੀਆਂ ਨੇ ਜੁਡੀਸ਼ਰੀ ਦੇ ਨਾਲ ਕਿ ਸਾਡਾ ਵਿਸ਼ਵਾਸ ਲੋਕਾਂ ਤੋਂ ਵੀ ਉਠਾ ਰਹੀਆਂ, ਕਿ ਲੋਕ ਤੇ ਜਿਹੜੇ ਵਕੀਲ ਨੇ ਕਿ ਉਹ ਨਾਲ ਜੱਜਾਂ ਦੇ ਖੜਨ ਨੂੰ ਤਿਆਰ ਨੇ, ਆਵਾਮ ਖੜੇਗਾ ਤੁਸੀਂ ਨਾਲ ਖੜੋਗੇ ਜੀ ਇਹਦੇ ਬਾਰੇ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਿ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਆਪਣਾ ਸਿਆਸਤ ਚਮਕਾਉਣ ਦੇ ਲਈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਜੁਡੀਸ਼ਰੀ ਦਾ ਵੀ ਜਿਹੜਾ ਘਾਣ ਕਰ ਰਹੀਆਂ ਨੇ ਜੀ।
1: ਭਾਰੇ ਸਾਹਿਬ ਵੱਡੀ ਗੱਲ ਤਾਂ ਇਹ ਆ ਵੀ ਇਹ ਕੋਈ ਸਪੈਸ਼ਲ ਕੇਸ ਹੈ ਉਹਨਾਂ ਨੇ ਡਿਸਾਈਡ ਕਰਨਾ,
2: ਬਿਲਕੁਲ ਚੋਰ ਕੋਈ ਆਏਗਾ ਚੋਰ ਕਰੇਗਾ ਕਿ ਮੈਂ ਜੱਜ ਤੋਂ ਫੈਸਲਾ ਨੀ ਲੈਣਾ ਜੀ, ਮੈਨੂੰ ਆਹ ਵਕੀਲ ਪਸੰਦ ਨੀ ਗਾ,
1: ਮੈਂ ਤੋਂ ਨੀ ਲੈਣਾ, ਮੈਂ ਕਿੱਥੇ ਗਰੰਟੀ ਹੈਗੀ ਸੁਪਰੀਮ ਕੋਰਟ ਦਾ ਜੱਜ ਜਿਹੜੇ ਹੈਗੇ ਆ ਉਹ ਫੈਸਲਾ ਕੀ ਉਹ ਬੇਈਮਾਨ ਨੇਗੇ, ਉਹ ਚੋਰ ਤਾਂ ਸਭ ਨੂੰ ਚੋਰ ਹੀ ਕਹਿੰਦਾ ਹੁੰਦਾ ਜੀ।
4: ਕੋਈ ਸ਼ੱਕ ਨੀ ਸੈਣੀ ਸਾਹਿਬ, ਮੈਂ ਬੜਿਆਂ ਨੂੰ ਫਾਲੋ ਕਰਦਾ ਵਾਂ, ਬਹੁਤ ਵਧੀਆ ਵਕੀਲਾਂ ਦੀਆਂ ਮੈਂ ਡਿਬੇਟ ਵੀ ਸੁਣਦਾ ਵਾਂ, ਕਹਿਣ ਦਾ ਮਤਲਬ ਬਈ ਸਾਨੂੰ ਯਕੀਨ ਹੈਗਾ ਤੁਸੀਂ 50 ਕਹਿੰਦੇ ਆ, ਮੈਂ ਕਹਿੰਦਾ 70 ਹੋਣਗੇ 50 ਨਾਲੋਂ ਵੀ, ਇਹ ਨੀ ਗੱਲ ਹੈਗੀ, ਬਹੁਤ ਬੈਠੇ ਹੈਗੇ ਆ
1: ਉਹ ਠੀਕ ਗੱਲ ਹੈਗੀ ਆ, ਪਰ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਉਸ ਜੱਜ
2: ਜੀ
1: ਹੁੰਦਾ ਹੀ ਨੀ ਚਾਹੀਦਾ ਸੀ, ਉਹ ਫੇਰ ਕਹਿੰਦੀ ਮੈਂ ਚੈਲੇਂਜ ਦੇ ਤੌਰ ਤੇ ਇਹਨੂੰ ਲੈਣੀ ਹੈਗੀ ਆ, ਉਹ ਹੋਰ ਪੜਦੇ ਗਾਂ ਦੀ ਗਾਂ ਲੱਗ ਪਿਆ ਖੋਲਣ ਵਾਸਤੇ ਜੀ, ਏਦਾਂ ਕਰਕੇ ਤੁਸ਼ਾਰ ਮਹਿਤਾ ਨੇ ਜਿਹੜਾ ਹੈਗਾ ਜੇ ਕੇਸ ਦਿੱਤੇ ਉਹਨਾਂ ਨੂੰ ਤੇ ਉਹ ਕਿਉਂਕਿ ਜਿਹੜਾ ਹੈਗਾ ਆ ਉਹ ਵੀ ਜਿਹੜੇ ਆ ਉਹਦੇ ਜਿਹੜੇ ਹੈਗੇ ਅਸਿਸਟੈਂਟ ਆ, ਜੇ ਅਸਿਸਟੈਂਟ ਆ ਤੇ ਅਸਿਸਟੈਂਟ ਤੋਂ ਕੰਮ ਲੈਣਾ ਹੀ ਆ ਉਹਨਾਂ ਨੇ,
2: ਬਿਲਕੁਲ
1: ਹਾਂਜੀ ਇਹ ਜਰੂਰ ਹੈਗੀ ਆ, ਉੱਥੇ ਜਿਹੜਾ ਹੈਗਾ ਆ ਪਰ ਕੇਸ ਪੇਮੈਂਟ ਤੁਹਾਨੂੰ ਫੀਸ ਜਿਹੜੀ ਹੈਗੀ ਪਰ ਕੇਸਿਸ ਦੇ ਤੌਰ ਤੇ ਮਿਲਦੀ ਹੈਗੀ ਆ, ਇੰਨੇ ਕੇਸਾਂ ਜਿਹੜੇ ਹੈਗੇ ਜੇ ਦਿੱਤੇ ਹੈਗੇ ਇੰਨੇ ਸਾਲਾਂ ਦੇ ਵਿੱਚ ਦਿੱਤੇ ਹੈਗੇ ਆ ਤੇ ਉਹਦੇ ਹਿਸਾਬ ਦੇ ਨਾਲ ਹੀ ਉਹਨਾਂ ਦਾ ਜਿਹੜਾ ਰੈਕਰਡ ਦੇ ਉੱਤੇ ਆਉਂਦਾ ਹੈਗਾ ਬਕਾਇਦਾ ਤੌਰ ਤੇ ਇਨਕਮ ਟੈਕਸ ਜਿਹੜਾ ਹੈਗਾ ਪੇ ਕਰਨਾ ਪੈਂਦਾ ਉਹਦਾ ਅਮਾਊਂਟ ਜਿਹੜਾ ਫਿਕਸ ਅਮਾਊਂਟ ਆਉਂਦਾ ਹੈਗਾ ਜੀ ਉਹਦੇ ਵਿੱਚ ਜਿਹੜਾ ਸਰਕਾਰੀ ਅੰਦਰ ਜਾਂਦਾ
2: ਮਸਲੇ ਦੇ ਉੱਤੇ ਹੋਈ ਹੈ ਜਿਹੜੀ ਲੋਕਲ ਵਕੀਲਾਂ ਦੀ ਹੜਤਾਲ ਸੀ
1: ਸਰ ਬਲਕ ਦੇ ਵਿੱਚ ਕੇਸ ਜਾਂਦੇ ਆ ਤਾਂ ਕਰਕੇ ਉਹਨਾਂ ਦੀ ਪੇਮੈਂਟ ਵੱਧ ਜਾਂਦੀ ਹੈਗੀ ਆ ਵੀ ਹਾਂ ਜੀ ਕੇਸ ਜਿਹੜੇ ਹੈਗੇ ਜਿਆਦਾ ਗਿਣਤੀ ਦੇ ਵਿੱਚ ਜਾਂਦੇ ਹੈਗੇ ਆ ਬਾਹਰ ਤੋਂ ਇੰਡੀਵਿਜੁਅਲ ਜਿਹੜਾ ਹੈਗਾ ਆ ਵਕੀਲ ਦੀ ਫੀਸ ਜਿਹੜੀ ਹੈਗੀ ਕਰੋੜਾਂ ਦੇ ਵਿੱਚ ਵੀ ਹੈਗੀ
2: ਜੀ
1: ਤੋ ਇਸ ਕਰਕੇ ਹਰ ਇੱਕ ਦੀ ਆਪਣੀ ਆਪਣੀ ਹੈਗੀ ਆ
4: ਧੰਨਵਾਦ ਤੁਹਾਡਾ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਨਾ ਮਾੜੀ ਹੋਰ ਹੈਗੀ ਉਹ ਕਲੀਅਰ ਕਰਿਓ ਮੇਰਾ ਦਿਮਾਗ ਨਾ ਬਾਰ ਬਾਰ ਕਹਿਣ ਦਾ ਮਤਲਬ ਮੈਨੂੰ ਪਤਾ ਵੀ ਕਾਨੂੰਨ ਉਹ ਇਜਾਜ਼ਤ ਨਹੀਂ ਦਿੰਦਾ ਮੈਨੂੰ ਪਤਾ ਇਸ ਗੱਲ ਦਾ ਪਰ ਮੇਰਾ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਰਾਜ ਸਭਾ ਮੈਂਬਰ ਹੈਗੇ ਆ ਉਹ ਆਪਾਂ ਸਰਕਾਰ ਦੀ ਜਿਵੇਂ ਆਪਣੇ ਪੰਜਾਬ ਦੀ 17 ਸੀਟਾਂ ਹੈਗਾ ਵਾ ਉਹਨੂੰ ਆਪਾਂ ਮਲਟੀਪਲਾਈ ਗੁਣਾ ਕਰਕੇ ਤਾਂ ਆਪਣੇ 6-7 ਬਣਦੇ ਆ 6 ਕੁ ਬਣਦੇ ਮੈਨੂੰ ਲੱਗਦਾ ਸ਼ਾਇਦ
2: ਜੀ
4: ਠੀਕ ਆ ਜੀ ਇਹ ਲੋਕਾਂ ਦੇ ਮਗਰ ਕਿਸੇ ਦਾ ਲੋਕਾਂ ਦਾ ਫਤਵਾ ਥੋੜਾ ਹੈਗਾ ਵੋਟਾਂ ਥੋੜਾ ਪਾਈਆਂ ਰਾਜ ਸਭਾ ਮੈਂਬਰ ਨੂੰ
2: ਜੀ ਉਹ ਤਾਂ ਪਾਰਟੀ ਨੇ ਪਾਈ ਪਾਰਟੀ ਦੇ ਨੁਮਾਇੰਦੇ ਨੇ ਅੱਗੇ ਇੱਕ ਜਿਹੜੀ ਮੈਂਬਰਸ਼ਿਪ ਉਹਨਾਂ ਦੀ ਅੱਗੇ ਜੀ
4: ਤੁਹਾਨੂੰ ਮੈਂ ਦੱਸਦਾ ਨਾ ਮੇਰੀ ਗੱਲ ਜਿਹੜੀ ਮੈਂ ਕਹਿ ਰਿਹਾ ਨਾ ਠੀਕ ਆ ਵੀ ਉਹ ਕਾਨੂੰਨ ਦੀ ਮਦ ਵਿੱਚ ਇਹਨਾਂ ਨੇ ਮਦ ਨਹੀਂ ਲਿਖੀ ਹੋਣੀ ਆ ਤੇ ਨਾ ਹੀ ਇਹਨਾਂ ਨੇ ਬਣਾਈ ਆ ਉਹ ਰੱਖੀ ਉਹ ਲਈ ਆ ਬਈ ਜਦੋਂ ਇੱਕ ਰਾਜ ਸਭਾ ਮੈਂਬਰ ਪਾਰਟੀ ਛੱਡਦਾ ਵਾ ਰਾਜ ਸਭਾ ਮੈਂਬਰ ਦੇ ਜਿਹਨਾਂ ਸਿਰ ਤੇ ਬਣ ਕੇ ਆਇਆ ਵਾ ਉਹ ਤਾਂ ਪਾਰਟੀ ਦੇ ਵਿੱਚ ਨੇ ਉੱਥੋਂ ਦੇ ਇਹ ਪਾਵਰ ਕਿਵੇਂ ਉਹਨਾਂ ਨੂੰ ਦੇ ਦਿੱਤੀ ਇਹਨਾਂ ਨੇ ਵੀ ਕਹਿੰਦੇ ਤੁਸੀਂ ਦੂਜੀ ਪਾਰਟੀ ਸ਼ਾਮਲ ਹੋ ਸਕਦੇ ਹੋ
1: ਉਹ ਜਿਹੜੇ ਬੰਦਿਆਂ ਨੇ ਸੁੱਖੀ ਨੂੰ ਵੋਟਾਂ ਪਾਈਆਂ ਸੀ ਨਹੀਂ ਜਿਹੜੇ ਬੰਦਿਆਂ ਨੇ ਸੁੱਖੀ ਨੂੰ ਵੋਟਾਂ ਪਾਈਆਂ ਸੀਗੀਆਂ ਅਕਾਲੀ ਦਲ ਦਾ ਕੈਂਡੀਡੇਟ ਸਮਝ ਗਏ ਤੇ ਉਹਨੂੰ ਜਦੋਂ ਆਪਦਾ ਪੜਦਾ ਪਟਾ ਪਵਾ ਕੇ ਇਹ ਨਾਲ ਰੱਖੀ ਫਿਰਦੇ ਤੇ ਇਹਨਾਂ ਨੇ ਚੇਅਰਮੈਨ ਦਿੱਤੀ ਇਹ ਗੱਲ ਇਹਨਾਂ ਨੂੰ ਉਦੋਂ ਸੋਚਣੀ ਚਾਹੀਦੀ ਸੀ ਵੀ ਇਹਦੇ ਜਿਹੜੇ ਇਹਨੂੰ ਜਿਹੜੇ ਵੋਟਾਂ ਪਾਈਆਂ ਉਹ ਅਕਾਲੀ ਦਲ ਦਾ ਕੈਂਡੀਡੇਟ ਸਮਝ ਕੇ ਪਾਈਆਂ
2: ਜੀ ਇਹ ਵੀ ਤਾਂ ਬੰਦਾ ਪੱਟ ਕੇ ਲਿਆ ਗਿਆ
1: ਰਾਈਟ ਟੂ ਰੀਕਾਲ ਸਾਡੇ ਹੈ ਹੀ ਨੀਗਾ ਸਰ
4: ਮੈਨੂੰ ਮੈਨੂੰ ਕਿਸੇ ਪਾਰਟੀ ਨਾਲ ਨੀ ਹੈਗਾ ਨਾ ਮੈਨੂੰ ਕਿਸੇ ਪਾਰਟੀ ਨਾਲ ਆਪਣੀ ਹਮਦਰਦੀ ਆ ਮੈਂ ਤਾਂ ਇੱਕ ਸਿਰਫ ਆਪਦੇ ਦਿਮਾਗ ਚ ਮੇਰੇ ਕਹਾਣੀ ਬਾਰ ਬਾਰ ਘੁੰਮਦੀ ਆ ਵੀ ਇਹ ਲੋਕਾਂ ਨੂੰ ਇਹਨਾਂ ਨੂੰ ਫਤਵਾ ਤਾਂ ਲੋਕਾਂ ਨੇ ਦਿੱਤਾ ਨੀਗਾ ਕਿਉਂਕਿ ਜਿਨ੍ਹਾਂ ਦੇ ਸਿਰ ਤੇ ਇਹ ਬਣੇ ਆ ਮਲਟੀਪਲਾਈ ਗੁਣਾ ਕਰਕੇ ਪੰਜਾਬ ਦੀ ਜਿੰਨੀ ਵੀ 117 ਹੈਗੀਆਂ ਵਾ ਉਹਦਾ ਬੰਦੇ ਆਪਣੇ ਝਾੜੂ ਚ ਬੈਠੇ ਆ
1: ਡੈਮੋਕ੍ਰੇਸੀ ਦੇ ਵਿੱਚ ਜਿੱਦਾਂ ਹੈਗਾ ਅਮੈਰੀਕਨ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਸੈਨੇਟਰ ਆ ਉਹ ਗਾਂ ਤੇ ਗਾਂ ਚੁਣਦੇ ਹੈਗੇ ਰਾਸ਼ਟਰਪਤੀ ਨੂੰ ਜਿਹੜਾ ਚੁਣਦੇ ਹੈਗੇ ਆ ਜਿਹੜਾ ਨੁਮਾਇੰਦੇ ਚੁਣਦੇ ਉਹ ਨੁਮਾਇੰਦੇ ਚੁਣਦੇ ਜਿਹੜਾ ਅਸੀਂ ਨੁਮਾਇੰਦਾ ਚੁਣ ਲਿਆ ਜੀ ਠੀਕ ਹੈ ਜੀ ਉਹ ਨੁਮਾਇੰਦਾ ਜਿਹੜਾ ਹੈਗਾ ਆ ਗਾਂ ਵੋਟ ਜਿਹੜੀ ਹੈਗੀ ਜਿਹਨੂੰ ਪਾ ਦਿੰਦਾ ਹੈਗਾ ਆ ਉਹ ਸਾਨੂੰ ਪੁੱਛ ਕੇ ਪਾਉਂਦਾ
2: ਬਿਲਕੁਲ
1: ਗੱਲ ਤਾਂ ਉੱਥੇ ਜਿਹੜਾ ਵਰਡਿੰਗ ਜਿਹੜੀ ਆ ਉੱਥੇ ਲਿਖਿਆ ਹੈਗਾ ਆ ਵੀ ਹਾਊਸ ਦੇ ਵਿੱਚ ਉਹਨਾਂ ਨੇ ਹਾਊਸ ਲਿਖਿਆ ਆ ਵਰਡ
2: ਮੈਨੇਜਮੈਂਟ ਰਾਜ ਸਭਾ ਦਾ ਵੱਖਰਾ ਹਾਊਸ ਆ
1: ਹਾਂਜੀ ਹਾਂਜੀ ਲੋਕ ਸਭਾ ਦਾ ਵੱਖਰਾ ਹਾਊਸ ਆ ਵਿਧਾਨ ਸਭਾ ਦਾ ਵੱਖਰਾ ਹਾਊਸ ਆ ਵਿਧਾਨ ਸਭਾ ਦੇ ਹਾਊਸ ਦੇ ਵਿੱਚੋਂ ਜਿਹੜਾ ਹੈਗਾ ਜੇ 2/3 ਜਿਹੜੇ ਹੈਗੇ ਨਿਕਲ ਕੇ ਹੋਰ ਪਾਸੇ ਚਲ ਜਾਂਦੇ ਆ ਤੁਸੀਂ ਕੱਲ ਨੂੰ ਕਹੋ ਵੀ ਭਾਈ ਇਹਨਾਂ ਦੇ ਵੋਟਰ ਜਿਹੜੇ ਹੈਗੇ ਆ ਉਹ ਤਾਂ ਉਸੇ ਪਾਰਟੀ ਚ ਹੀ ਹੈਗੇ ਆ ਹਾਂਜੀ
2: ਨਾਲੇ ਦੇਖੋ ਮੋਦੀ ਸਾਹਿਬ ਦੀ ਸੈਣੀ ਸਾਹਿਬ ਪੀ ਐਮ ਦੀ ਚੋਣ ਵੀ ਹੁੰਦੀ ਹੈ ਉਹ ਤਾਂ ਲੋਕ ਥੋੜੀ ਕਰਦੇ ਆ ਪੀ ਐਮ ਦੀ ਚੋਣ ਉਹ ਤਾਂ ਜਿਹੜੀ ਉਹਨਾਂ ਦੀ ਮੈਨੇਜਮੈਂਟ ਆ ਉਹ ਕਰਦੀ ਹੈ ਨਾ ਹੁਣ ਪੀ ਐਮ ਜਿਹੜਾ ਮੋਦੀ ਸਾਹਿਬ ਵੀ ਤਾਂ ਬਨਾਰਸ ਤੋਂ ਲੜੇ ਨੇ ਜਾਂ
1: ਕੀਤਾ
4: ਮਿਸਾਲ
1: ਦਾ ਤਾਂ ਪਤਾ ਨੀ ਮੈਨੂੰ ਪਰ ਇੰਨਾ ਆ ਬਈ ਸੰਵਿਧਾਨ ਚ ਲਿਖਿਆ ਜਰੂਰ ਹੈਗਾ ਆ ਜੀ ਅਨੁਛੇਦ 10 ਦੇ ਵਿਚ ਜਿਹੜੀ ਹੈਗੀ ਆ ਲਿਸਟ ਜਿਹੜੀ ਹੈਗੀ ਆ ਉਹਦੇ ਵਿਚ ਚੈਪਟਰ 10 ਕਲੋਜ 4 ਦੇ ਵਿਚ ਲਿਖਿਆ ਆ ਸਰ ਇਹ ਜਿਹੜਾ ਇਹ ਲਾਗੂ ਹੁੰਦਾ ਆ ਜੀ ਲਾ ਆਫ ਡਿਫੈਕਸ਼ਨ ਜਿਹੜਾ ਬਣਾਇਆ ਸੀ ਇਹਨਾਂ ਨੇ ਉਹਦੇ ਵਿੱਚ ਵੀ ਬਕਾਇਦਾ ਤੌਰ ਤੇ ਲਿਖਿਆ ਆ
2: ਜੀ
4: ਬਈ ਕਿੱਡਾ ਗਲਤ ਕੋ ਐਮ ਐਲ ਏ ਪਾਰਟੀ ਛੱਡ ਕੇ ਜਿਹਨੂੰ ਲੋਕ ਨੇ ਵੋਟ ਦਾ ਵੋਟ ਪਾ ਕੇ ਆਪਣੇ ਚੁਣੇ ਆ, ਉਹ ਤਾਂ ਠੀਕ ਆ ਵੀ ਦੋ ਵਾਰਾਂ ਤਿੰਨ ਚੱਲ ਜਾਣਾ ਨਿਕਲ ਜਾਣਾ, ਪਰ ਆਹ ਰਾਜਿਆ ਸਾਹਿਬ ਵਾਲੇ ਨਿਕਲ ਜਾਣਾ ਜਿਵੇਂ ਕਹਿੰਦੇ ਹੁੰਦੇ ਕੋਈ
2: ਤੁਹਾਡੀ
4: ਨਾਲ ਹੀ ਸਭ ਕੁਛ ਖਤਮ, ਤੁਸੀਂ ਰਿਜਾਈਨ ਦੇ ਕੇ ਚੱਲ ਜਾਓ, ਐਕਚੁਅਲੀ ਚਾਹੀਦਾ ਇਹ ਆ
2: ਜੀ।
4: ਬਾਕੀ ਤੁਹਾਡੀ ਪੋਸਟਾਂ ਚ ਬਹੁਤ ਵਧੀਆ ਸੀ, ਮੈਂ ਸਵੇਰੇ ਜਿਹੜੀ ਮੈਂ ਅੱਜ ਮੈਂ
2: ਥੈਂਕ ਯੂ
4: ਨਾਸਤੇ ਵਾਲੀ,
2: ਥੈਂਕ ਯੂ ਜੀ, ਥੈਂਕ ਯੂ ਜੀ।
4: ਹਾਂਜੀ ਸਾਡਾ ਤਾਂ ਨਾਸਤਾ ਹੀ ਟਵਾਣਾ ਟਵਾਣਾ ਰੇਡੀਓ ਦੇ ਨਾਲ ਸ਼ੁਰੂ ਹੁੰਦਾ ਵਾ।
2: ਕੀ ਬਾਤ ਹੈ ਜੀ, ਨਹੀਂ ਉਹ ਪੰਜ ਦਿਨ
1: ਦਾ ਇਦਾਂ ਹੀ ਹੁੰਦਾ।
2: ਸ਼ੁਕਰੀਆ ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ ਰਸਾ।
4: ਓਕੇ ਭਾਜੀ, ਓਕੇ ਓਕੇ, ਧੰਨਵਾਦ
1: ਭਾਈ ਸਾਹਿਬ, ਮੈਨੂੰ ਵੀ ਇਜਾਜ਼ਤ ਦਿਓ
2: ਜੀ। ਓਕੇ ਜੀ, ਓਕੇ, ਥੈਂਕ ਯੂ, ਬਹੁਤ ਸਮਾਂ ਲੈ ਲਿਆ
1: ਤੁਹਾਡਾ। ਓਕੇ, ਥੈਂਕ ਯੂ ਜੀ,
2: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਰਾਜਨ ਸੈਣੀ ਜੀ ਤੇ ਐਡਵੋਕੇਟ ਸਾਹਿਬ ਤੇ ਨਾਲ ਦੀ ਨਾਲ ਜੀਰਾ ਜੀ, ਕੁਝ ਕਹਿਣਾ ਚਾਹੋਗੇ ਹੋਰ?
4: ਬਸ ਮੈਂ ਇਹੀ ਕਹਿਣਾ ਚਾਹੂੰਗਾ ਵੀ ਬਸ ਚੰਗਾ ਚੰਗਾ ਚੰਗਾ ਕਰੋ, ਸਿੱਧੀ ਗੱਲ ਹੈਗੀ ਹੈ, ਜਿਹੜਾ ਜਿਹੜਾ ਕਿਸੇ ਧਿਆਨ ਨਹੀਂ ਆਮ ਰੱਖਦੇ ਆਪਣੀ ਸਿਹਤ ਦਾ।
2: ਮੈਂ ਤਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਕਿਸੇ ਦਿਨ ਚਿੱਟਾ ਸ਼ਿਲ ਟੋਪਿਕ ਭਾਰਤ ਜੀ ਇਸੇ ਤੇ ਰੱਖੋ, ਕਿਸੇ ਦਿਨ
2: ਜ਼ਰੂਰ ਜੀ ਲੈ ਆਵਾਂਗੇ, ਲੈ ਆਵਾਂਗੇ ਜੀ, ਮਨ ਪਸੰਦ ਦੀਆਂ ਤਾਂ ਮਨ ਪਸੰਦ ਦੀਆਂ ਚੀਜ਼ਾਂ ਨੇ ਜੀ।
4: ਹਾਂ, ਕਿਉਂਕਿ ਹਫਤੇ ਚ ਨਹੀਂ, ਘੱਟੋ ਘੱਟ 15 ਦਿਨਾਂ ਚ ਇੱਕ ਦਿਨ ਤਾਂ ਪਰਫੈਕਟ ਹੋਵੇ ਨਾ।
2: ਹਾਂਜੀ ਬਿਲਕੁਲ,
4: ਸਿਹਤ ਬਾਰੇ
2: ਬਿਲਕੁਲ ਹੈ ਜੀ,
4: ਚੱਕ ਰਹੇ ਆ,
2: ਥੈਂਕ ਯੂ,
4: ਚਲੋ ਧੰਨਵਾਦ ਜੀ, ਬਹੁਤ
2: ਸ਼ੁਕਰੀਆ
4: ਟਾਈਮ ਦੇਣ ਲਈ,
2: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਜੀਰਾ ਜੀ ਜੁੜੇ ਸਨ ਆਪਣੇ ਨਾਲ, ਰਜਿੰਦਰ ਜੀਰਾ ਜੀ ਜੀਰੇ ਤੋਂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਮੁਕੱਦਰ ਜੀ ਦੇ ਵੀ ਸੁਨੇਹੇ ਆ ਰਹੇ ਨੇ, ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਜ਼ਰੂਰ ਸਾਂਝਾ ਕਰਕੇ ਜਾਵਾਂਗਾ। ਤੇ ਉਸ ਤੋਂ ਪਹਿਲਾਂ ਆਪਾਂ ਵਿਦੇਸ਼ੀ ਖ਼ਬਰਾਂ ਜਿਹੜੀਆਂ ਨੇ ਉਹਨਾਂ ਨੂੰ ਧਿਆਨ ਮਾਰ ਲਈਏ, ਕੱਲ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿੱਦਾਂ ਜੀਰਾ ਸਾਹਿਬ ਗੱਲਬਾਤ ਕਰਕੇ ਗਏ ਨੇ ਕਿ ਹੈਲਥ ਦੇ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਨਾਲ ਨਾਲ ਆਪਾਂ ਜਾਰੀ ਰੱਖਦੇ ਹਾਂ। ਤੇ ਉਹਦੀ ਵੀ ਗੱਲਬਾਤ ਅੱਜ ਕਰਨ ਦੀ ਕੋਸ਼ਿਸ਼ ਥੋੜੀ ਜਿਹੀ ਸੀਗੀ, ਪਰ ਜਿਵੇਂ ਸਮਾਜ ਇਜਾਜ਼ਤ ਦੇਵੇਗਾ ਅੱਗੇ ਜਾ ਕੇ ਆਪਾਂ ਬਣਾਉਂਦੇ ਹਾਂ ਜੀ ਕਿਸ ਤਰ੍ਹਾਂ ਦਾ ਸਵਾਬ ਬਣਦਾ। ਉਸ ਤੋਂ ਪਹਿਲਾਂ ਜਿਹੜੀਆਂ ਨੇ ਹੋਰ ਵਿਦੇਸ਼ੀ ਖ਼ਬਰਾਂ ਨੇ, ਉਹ ਇੰਟਰਨੈਸ਼ਨਲ ਉਹਨਾਂ ਦੇ ਵੱਲ ਨੂੰ ਝਾਤ ਮਾਰ ਲਈਏ, ਦੋ ਚਾਰ ਖ਼ਬਰਾਂ ਨੇ। ਮੈਂ ਕੋਈ ਬਲਾਤਕਾਰ ਹੀ ਨਹੀਂ ਹਾਂ, ਵਾਈਟ ਹਾਊਸ ਡਿਨਰ ਹਮਲੇ ਦੇ ਸ਼ੱਕੀ ਵੱਲੋਂ ਜਿਹੜਾ ਲਗਾਏ ਦੋਸ਼ਾਂ ਦੇ ਉੱਤੇ ਟਰੰਪ ਦਾ ਜਵਾਬ ਆਇਆ। ਗੋਲੀਬਾਰੀ ਦੇ ਦੌਰਾਨ ਸੁਰੱਖਿਆ ਕਰਮੀਆਂ ਦੇ ਨਾਲ ਜਿਹੜੀ ਹੈ ਜੱਦੋਜਹਿਦ ਕਹਿੰਦੇ ਹੋਈ ਹੈ, ਤੇ ਉਹਦੇ ਬਾਰੇ ਖੁਲਾਸੇ ਕੀਤੇ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਜਿਹੜਾ ਹੈ ਕਰੋਸਪੋ ਡੈਂਟਸ ਐਸੋਸੀਏਸ਼ਨ ਜਿਹੜੀ ਹੈ WHCA ਨੇ ਦੇ ਰਾਤ ਦੇ ਖਾਣੇ ਦੇ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਪਹਿਲੀ ਵਾਰ ਆਪਣੀ ਚੁੱਪ ਤੋੜੀ ਹੈ ਟਰੰਪ ਨੇ। CBS ਜਿਹੜਾ 60 ਮਿੰਟਸ ਨੂੰ ਜਿਹੜਾ ਦਿੱਤੇ ਇੱਕ ਤਿੱਖੇ ਇੰਟਰਵਿਊ ਦੇ ਵਿੱਚ ਟਰੰਪ ਨੇ ਉਸ ਰਾਤ ਦੇ ਖੌਫਨਾਕ ਮੰਜ਼ਰ ਅਤੇ ਹਮਲਾਵਰ ਦੇ ਜਿਹੜਾ ਮੈਨੀਫੈਸਟੋ ਦੇ ਵਿੱਚ ਆਪਣੇ ਖਿਲਾਫ ਲਗਾਏ ਗਏ ਇਲਜ਼ਾਮਾਂ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਮੈਂ ਕੋਈ ਬਲਾਤਕਾਰੀ ਜਾਂ ਪੀਡੋਫਾਈਲ ਜਿਹੜਾ ਬੱਚਿਆਂ ਦਾ ਜਾਣੀ ਕਿ ਜਿਹੜਾ ਜਿਨਸੀ ਸ਼ੋਸ਼ਣ ਕਰਨ ਵਾਲਾ ਨਹੀਂ ਆ, ਇਹ ਇੱਕ ਬਿਮਾਰ ਮਾਨਸਿਕਤਾ ਤੇ ਵਿਅਕਤੀ ਦੀਆਂ ਜਿਹੜੀਆਂ ਲਿਖਤਾਂ ਨੇ। ਇਸੇ ਤਰ੍ਹਾਂ ਵਾਸ਼ਿੰਗਟਨ ਹਿਲਟਨ ਹੋਟਲ ਦੇ ਵਿੱਚ ਚੱਲ ਰਹੇ ਸਾਲਾਨਾ ਡਿਨਰ ਦੇ ਦੌਰਾਨ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਸਨ, ਤੇ ਜਿਸ ਤੋਂ ਬਾਅਦ ਸੀਕ੍ਰੈਟ ਸਰਵਿਸ ਦੇ ਜਿਹੜੇ ਏਜੰਟਾਂ ਨੇ ਰਾਸ਼ਟਰਪਤੀ ਨੂੰ ਜਿਹੜਾ ਸੀ ਟਰੰਪ ਨੂੰ ਤੁਰੰਤ ਸਟੇਜ ਤੋਂ ਹਟਾ ਕੇ ਸੁਰੱਖਿਆ ਜਿਹੜੀ ਹੈ ਸਥਾਨ ਦੇ ਉੱਤੇ ਪਹੁੰਚਾਇਆ ਸੀ। ਟਰੰਪ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਉਹ ਘਬਰਾਏ ਨਹੀਂ ਸਨ, ਤੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਇਸ ਜਿੱਦ ਦੇ ਕਾਰਨ ਸੁਰੱਖਿਆ ਏਜੰਸੀਆਂ ਨੂੰ ਮੁਸ਼ਕਲ ਪੇਸ਼ ਆਈ ਹੈ। ਟਰੰਪ ਨੇ ਕਿਹਾ ਕਿ ਜਿਹੜਾ ਮੈਂ ਉਨ੍ਹਾਂ ਦੇ ਲਈ ਕੰਮ ਆਸਾਨ ਨਹੀਂ ਕਰ ਰਿਹਾ ਸੀ, ਏਜੰਟ ਵਾਰ ਵਾਰ ਮੈਨੂੰ ਜ਼ਮੀਨ ਦੇ ਉੱਤੇ ਲੇਟਣ ਦੇ ਲਈ ਕਹਿ ਰਹੇ ਸਨ, ਤੇ ਅਖੀਰ ਮੈਂ ਅਤੇ ਫਸਟ ਲੇਡੀ ਜਿਹੜੀ ਹੈ ਹੇਠਾਂ ਬੈਠ ਗਏ ਤੇ ਉਹ ਜਿਹੜੇ ਨੇ ਸਾਨੂੰ ਬਾਹਰ ਲੈ ਗਏ। ਪੱਤਰਕਾਰਾਂ ਦੇ ਨਾਲ ਤਿੱਖੀ ਨੋਕਝੋਕ ਇੰਟਰਵਿਊ ਦੇ ਦੌਰਾਨ ਜਦੋਂ ਹਮਲਾਵਰ ਦੇ ਮੈਨੀਫੈਸਟੋ ਜਾਣੀ ਘੋਸ਼ਣਾ ਪੱਤਰ ਦਾ ਹਵਾਲਾ ਦਿੱਤਾ ਗਿਆ ਤਾਂ ਟਰੰਪ ਮੀਡੀਆ ਦੇ ਉੱਤੇ ਬੁਰੀ ਤਰ੍ਹਾਂ ਜਿਹੜਾ ਭੜਕੇ, ਉਨ੍ਹਾਂ ਪੱਤਰਕਾਰਾਂ ਨੂੰ ਘਿਨਾਉਣੇ ਲੋਕ ਕਹਿੰਦਿਆਂ ਹੋਇਆਂ ਕਹਿ ਦਿੱਤਾ, ਜੋ ਮੂੰਹ ਚੋਂਦਾ ਬੋਲੀ ਜਾਂਦਾ ਹੈ, ਕਿ ਭਾਈ ਕਹਿੰਦਾ ਕਿ ਅਜਿਹੇ ਇਲਜ਼ਾਮਾਂ ਨੂੰ ਕੌਮੀ ਟੈਲੀਵਿਜ਼ਨ ਦੇ ਉੱਤੇ ਪੜ੍ਹਨਾ ਸ਼ਰਮਨਾਕ ਹੈ, ਤੇ ਟਰੰਪ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਤੁਸੀਂ ਇਹ ਪੜ੍ਹੋਗੇ ਕਿਉਂਕਿ ਤੁਸੀਂ ਲੋਕ ਕਹਿੰਦਾ ਘਟੀਆ ਹੋ, ਮੈਂ ਉਹ ਮੈਨੀਫੈਸਟੋ ਪੜ੍ਹਿਆ ਹੈ, ਉਹ ਬੰਦਾ ਮਾਨਸਿਕ ਰੋਗੀ ਹੈ, ਮੇਰਾ ਉਹ ਗੱਲਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਤੇ ਮੈਂ ਸਾਰੇ ਮਾਮਲਿਆਂ ਦੇ ਵਿੱਚੋਂ ਬਰੀ ਹੋ ਚੁੱਕਿਆ। ਐਬਸਟ੍ਰੀਅਨ ਫਾਈਲ ਦਾ ਜ਼ਿਕਰ ਆਉਂਦਾ ਤਾਂ ਕਰਕੇ ਉਹਨੇ ਕਹਿੰਦਾ ਮੈਂ ਅਟੈਕ ਕੀਤਾ। ਇਵੈਂਟ ਰੱਦ ਨਾ ਕਰਨ ਦੀ ਅਪੀਲ ਕੀਤੀ ਸੀ ਟਰੰਪ ਨੇ, ਕਿ ਵਾਈਟ ਹਾਊਸ ਜਿਹੜਾ ਇਹ ਐਸੋਸੀਏਸ਼ਨ ਨੂੰ ਅਪੀਲ ਕੀਤੀ ਹੈ ਕਿ ਸੀਗੀ ਉਸ ਸਮੇਂ ਕਿ ਪ੍ਰੋਗਰਾਮ ਨੂੰ ਰੱਦ ਨਾ ਕੀਤਾ ਜਾਵੇ, ਸਗੋਂ ਅਗਲੇ 30 ਦਿਨਾਂ ਦੇ ਅੰਦਰ ਅੰਦਰ ਮੁੜ ਕਰਵਾਇਆ ਜਾਵੇ। ਤੇ ਕਿਹਾ ਕਿ ਕਿਸੇ ਇੱਕ ਸਿਰ ਫਿਰੇ ਵਿਅਕਤੀ ਦੇ ਕਾਰਨ ਅਜਿਹੇ ਵੱਡੇ ਸਮਾਗਮ ਰੁਕਣੇ ਨਹੀਂ ਚਾਹੀਦੇ ਹੈ। ਤੇ ਉਨ੍ਹਾਂ ਆਪਣੇ ਅੰਦਾਜ਼ ਦੇ ਵਿੱਚ ਵੀ ਜੋੜਿਆ ਕਿ ਉਹ ਬਹੁਤ ਰੁੱਝੇ ਹੋਏ ਨੇ ਤੇ ਉਨ੍ਹਾਂ ਨੂੰ ਉੱਥੇ ਜਾਣ ਦੀ ਕੋਈ ਖਾਸ ਲੋੜ ਨਹੀਂ ਹੈ। ਦੂਸਰੇ ਪਾਸੇ ਇਰਾਨ ਦੀ ਤੇ ਇਜ਼ਰਾਈਲ ਦੀ ਜਿਹੜੀ ਵਾਰ ਚੱਲ ਰਹੀ ਹੈ ਉਹਦੇ ਵਿੱਚ ਇਰਾਨ ਵੱਲੋਂ ਅਮਰੀਕਾ ਅੱਗੇ ਨਵੀਂ ਸ਼ਾਂਤੀ ਪੇਸ਼ਕਸ਼ ਜਿਹੜੀ ਰੱਖੀ ਹੈ, ਹੋਰਮੁਜ਼ ਜਲਦ ਮਰੂ ਖੋਲਣ ਅਤੇ ਜੰਗਬੰਦੀ ਦੀ ਤਜਵੀਜ਼ ਹੈ। ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੂੰ ਖਤਮ ਕਰਨ ਦੇ ਲਈ ਇੱਕ ਵੱਡੀ ਉਮੀਦ ਦੀ ਕਿਰਨ ਜਿਹੜੀ ਦਿਖਾਈ ਦਿੱਤੀ ਸੀ। ਰਿਪੋਰਟ ਦੇ ਅਨੁਸਾਰ ਇਰਾਨ ਨੇ ਪਾਕਿਸਤਾਨੀ ਵਿਚੋਲਿਆਂ ਦੇ ਰਾਹੀਂ ਅਮਰੀਕਾ ਨੂੰ ਇੱਕ ਨਵੀਂ ਸ਼ਾਂਤੀ ਪੇਸ਼ਕਸ਼ ਭੇਜੀ ਹੈ। ਇਸ ਤਜਵੀਜ਼ ਦੇ ਵਿਚ ਇਰਾਨ ਨੇ ਤੇਲ ਦੀ ਸਪਲਾਈ ਦੇ ਲਈ ਅਹਿਮ ਮੰਨੇ ਜਾਂਦੇ ਹੋਰਮੁਜ਼ ਜਲਡਮਰੂ ਨੂੰ ਮੁੜ ਖੋਲਣ ਅਤੇ ਜੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਹੀ ਹੈ। ਇੱਕ ਰਿਪੋਰਟ ਦੇ ਮੁਤਾਬਕ ਇਰਾਨ ਨੇ ਸੁਝਾਅ ਦਿੱਤਾ ਕਿ ਵਿਵਾਦਤ ਪਰਮਾਣੂ ਵਾਰਤਾ ਨੂੰ ਫਿਲਹਾਲ ਬਾਅਦ ਵਾਲੇ ਪੜਾਅ ਦੇ ਲਈ ਮੁਲਤਵੀ ਕਰ ਦਿੱਤਾ ਜਾਵੇ ਤਾਂ ਜੋ ਤੁਰੰਤ ਸ਼ਾਂਤੀ ਬਹਾਲ ਹੋ ਸਕੇ। ਇਸ ਮਾਮਲੇ ਦੇ ਉੱਤੇ ਅਮਰੀਕੀ ਵਿਦੇਸ਼ ਵਿਭਾਗ ਅਤੇ ਵਾਈਟ ਹਾਊਸ ਨੇ ਅਜੇ ਤੱਕ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਰਾਨ ਲੰਮੇ ਸਮੇਂ ਤੋਂ ਯੂਰੇਨੀਅਮ ਸੰਵਰਧਨ ਜਿਹੜਾ ਦੇ ਆਪਣੇ ਅਧਿਕਾਰ ਨੂੰ ਮਾਨਤਾ ਦੇਣ ਦੀ ਮੰਗ ਕਰ ਰਿਹਾ, ਜਿੱਥੇ ਤਹਿਰਾਨ ਇਸ ਨੂੰ ਸ਼ਾਂਤਮਈ ਉਦੇਸ਼ਾਂ ਦੇ ਲਈ ਦੱਸਦਾ ਹੈ ਤੇ ਉੱਥੇ ਹੀ ਪੱਛਮੀ ਦੇਸ਼ਾਂ ਨੂੰ ਖਦਸ਼ਾ ਹੈ ਕਿ ਇਰਾਨ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਦੇ ਪੱਖ ਦੀ ਗੱਲ ਕਰ ਰਿਹਾ ਪਾਕਿਸਤਾਨ ਨੇ ਇਰਾਨ ਨੇ ਸਪਸ਼ਟ ਕਰ ਦਿੱਤਾ। ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਅਤੇ ਅਮਰੀਕਾ ਵਿਚਾਲੇ ਹੋ ਰਹੀ ਗੱਲਬਾਤ ਦੇ ਵਿਚ ਅਜੇ ਤੱਕ ਕੋਈ ਪੱਕਾ ਸਮਝੌਤਾ ਨਹੀਂ ਹੋ ਸਕਿਆ। ਇਸ ਦੇ ਦੌਰਾਨ ਇਰਾਨ ਦੇ ਇਕ ਆਗੂ ਨੇ ਪਾਕਿਸਤਾਨ ਦੀ ਭੂਮਿਕਾ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਹੈ। ਇਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਕਮੇਟੀ ਦੇ ਬੁਲਾਰੇ ਅਬਰਾਹਮ ਜਿਹੜੇ ਨੇ ਰਜ਼ਈ ਨੇ ਕਿਹਾ ਕਿ ਪਾਕਿਸਤਾਨ ਸਾਡਾ ਦੋਸਤ ਜ਼ਰੂਰ ਹੈ ਪਰ ਉਹ ਇਸ ਗੱਲਬਾਤ ਦੇ ਵਿਚ ਇਕ ਸਹੀ ਵਿਚੋਲਾ ਨਹੀਂ ਬਣ ਸਕਦਾ। ਰਜ਼ਈ ਜਿਹੜਾ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਅਕਸਰ ਡੋਨਲਡ ਟਰੰਪ ਅਤੇ ਅਮਰੀਕਾ ਦੇ ਫਾਇਦਿਆਂ ਨੂੰ ਧਿਆਨ ਦੇ ਵਿਚ ਰੱਖਦਾ ਹੈ ਤੇ ਉਨ੍ਹਾਂ ਦੇ ਖਿਲਾਫ਼ ਕੁਝ ਵੀ ਨਹੀਂ ਬੋਲਦਾ। ਇਸ ਦੇ ਲਈ ਉਸਨੂੰ ਨਿਰਪੱਖ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦੇ ਮੁਤਾਬਕ ਇਕ ਚੰਗਾ ਵਿਚੋਲਾ ਉਹੀ ਹੁੰਦਾ ਜੋ ਦੋਵਾਂ ਧਿਰਾਂ ਵਿਚਾਲੇ ਬਰਾਬਰੀ ਰੱਖੇ, ਨਾ ਕਿ ਕਿਸੇ ਇਕ ਪਾਸੇ ਝੁਕਿਆ ਰਹੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਸਿਰਫ 24 ਘੰਟਿਆਂ ਦੇ ਅੰਦਰ ਦੋ ਵਾਰ ਪਾਕਿਸਤਾਨ ਦਾ ਦੌਰਾ ਕੀਤਾ ਹੈ। ਇਸ ਦੇ ਨਾਲ ਹੀ ਸੰਬੰਧਿਤ ਖ਼ਬਰ ਹੈ ਇਰਾਨ ਦੇ ਸਮਰਥਨ ਦੇ ਵਿਚ ਆਇਆ ਰੂਸ ਅਮਰੀਕਾ ਨੂੰ ਦੇ ਦਿੱਤੀ ਹੈ ਨਸੀਹਤ। ਉਹਨੇ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਜਿਹੜੇ ਨੇ ਰੂਸ ਦੌਰੇ ਦੇ ਦੌਰਾਨ ਮਾਸਕੋ ਪਹੁੰਚੇ ਹੈ। ਅਰਾਗਚੀ ਦੇ ਦੌਰੇ ਦੇ ਦੌਰਾਨ ਰੂਸ ਨੇ ਇਕ ਮਹੱਤਵਪੂਰਨ ਬਿਆਨ ਜਾਰੀ ਕੀਤਾ। ਰੂਸ ਨੇ ਕਿਹਾ ਕਿ ਇਰਾਨ ਨੂੰ ਫੌਜੀ ਤਾਕਤ ਦਾ ਡਰ ਦਿਖਾ ਕੇ ਡਰਾਇਆ ਨਹੀਂ ਜਾ ਸਕਦਾ। ਵਿਆਨਾ ਦੇ ਵਿਚ ਇਕ ਅੰਤਰਰਾਸ਼ਟਰੀ ਸੰਗਠਨ ਦੇ ਵਿਚ ਰੂਸ ਦੇ ਜਿਹੜੇ ਪ੍ਰਤੀਨਿਧੀ ਨੇ ਮਿਖਾਇਲ ਉਲਿਆਨੋਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਇਕ ਪੋਸਟ ਦੇ ਵਿਚ ਲਿਖਿਆ ਕਿ ਫੌਜੀ ਤੈਨਾਤੀ ਅਤੇ ਸਖ਼ਤ ਪਾਬੰਦੀਆਂ ਦੀਆਂ ਧਮਕੀਆਂ ਬਲੈਕਮੇਲਿੰਗ ਨੇ ਪਰ ਇਹ ਰਣਨੀਤੀ ਇਰਾਨ ਤੇ ਕੰਮ ਨਹੀਂ ਕਰਨਗੀਆਂ। ਰੂਸੀ ਡਿਪਲੋਮੈਟ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਸਮਝੌਤੇ ਉੱਤੇ ਆਪਣਾ ਰੁੱਖ ਜਿਹੜਾ ਨਰਮ ਕਰਨਾ ਚਾਹੀਦਾ ਹੈ। ਅਬਾਸ ਅਰਾਗਚੀ ਵੱਲੋਂ ਪਾਕਿਸਤਾਨ ਦੇ ਆਰਮੀ ਚੀਫ ਫੀਲਡ ਮਾਰਸ਼ਲ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਹੈ। ਤਿੰਨ ਦਿਨਾਂ ਦੇ ਵਿਚ ਦੂਜੀ ਵਾਰ ਇਸਲਾਮਾਬਾਦ ਤੋਂ ਪਹੁੰਚੇ ਆ ਅਰਾਗਚੀ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਕੱਲ ਬੀਤੇ ਚ ਇਰਾਨ ਦੇ ਜਿਹੜੇ ਨੇ ਐਤਵਾਰ ਦੁਬਾਰਾ ਪਾਕਿਸਤਾਨ ਪਹੁੰਚੇ ਤੇ ਇੱਥੇ ਉਨ੍ਹਾਂ ਨੇ ਜਿਹੜਾ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਤੇ ਅਮਰੀਕਾ ਦੇ ਨਾਲ ਸ਼ਾਂਤੀ ਵਾਰਤਾ ਦੇ ਦੂਜੇ ਦੌਰ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦੇ ਉੱਤੇ ਜਿਹੜਾ ਵਿਚਕਾਰ ਤਿੰਨ ਦਿਨਾਂ ਦੇ ਵਿਚ ਅਰਾਗਚੀ ਦਾ ਜਿਹੜਾ ਪਾਕਿਸਤਾਨ ਦਾ ਜਿਹੜਾ ਇਹ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਸ਼ਨਿਚਰਵਾਰ ਨੂੰ ਜਿਹੜਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਓਮਾਨ ਚਲੇ ਗਏ ਸਨ। ਓਮਾਨ ਦੇ ਵਿਚ ਉਨ੍ਹਾਂ ਨੇ ਸੁਲਤਾਨ ਹੈਥਮ ਬਿਨ ਤਾਰਿਕ ਅਲ ਸੈਦ ਦੇ ਨਾਲ ਹੋਰਮੁਜ਼ ਜਲਮਾਰਗ ਦੀ ਸੁਰੱਖਿਆ ਅਤੇ ਇਰਾਨ ਅਮਰੀਕਾ ਸੰਘਰਸ਼ ਨੂੰ ਖਤਮ ਕਰਨ ਦੇ ਯਤਨਾਂ ਦੇ ਉੱਤੇ ਚਰਚਾ ਕੀਤੀ ਹੈ। ਹਾਲਾਂਕਿ ਪਾਕਿਸਤਾਨ ਦੇ ਵੱਲੋਂ ਇਸ ਮੁਲਾਕਾਤ ਦੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਕਿ ਗੱਲਬਾਤ ਦਾ ਮੁੱਖ ਕੇਂਦਰ ਅਮਰੀਕਾ ਤੇ ਇਰਾਨ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਕਰਵਾਉਣ ਦੇ ਲਈ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਵਿਚੋਲਗੀ ਸੀ। ਸ਼ਾਂਤੀ ਵਾਰਤਾ ਦਾ ਪਹਿਲਾ ਦੌਰ 11 ਤੇ 12 ਅਪ੍ਰੈਲ ਤੋਂ ਨੂੰ ਜਿਹੜਾ ਹੋਇਆ ਸੀ ਜੋ ਕਿ ਬਹੁਤਾ ਸਫਲ ਨਹੀਂ ਰਿਹਾ। ਅਰਾਗਚੀ ਇਸਲਾਮਾਬਾਦ ਦੇ ਵਿਚ ਥੋੜਾ ਸਮਾਂ ਰੁਕਣ ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮਾਸਕੋ ਰੂਸ ਦੇ ਲਈ ਰਵਾਨਾ ਹੋ ਗਏ। ਇਰਾਨੀ ਨਿਊਜ਼ ਏਜੰਸੀ ਦੇ ਅਨੁਸਾਰ ਅਰਾਗਚੀ ਜੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਇਰਾਨ ਦੇ ਪੱਖ ਅਤੇ ਰੂਪ ਰੇਖਾ ਦੇ ਬਾਰੇ ਜਾਣਕਾਰੀ ਸਾਂਝੀ ਕਰਨਗੇ। ਦੂਜੇ ਪਾਸੇ ਟਰੰਪ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਤੀਨਿਧੀ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਜਿਹੜੇ ਨੇ ਹੁਣ ਇਰਾਨ ਦੇ ਨਾਲ ਗੱਲਬਾਤ ਦੇ ਲਈ ਇਸਲਾਮਾਬਾਦ ਨਹੀਂ ਜਾਣਗੇ। ਟਰੰਪ ਨੇ ਕਿਹਾ ਕਿ ਅਮਰੀਕਾ ਦੇ ਕੋਲ ਸਾਰੇ ਮਜ਼ਬੂਤ ਪੱਖ ਜਿਹੜੇ ਨੇ ਤੇ 17 ਘੰਟੇ ਦੀ ਉਡਾਨ ਭਰ ਕੇ ਪ੍ਰਤੀਨਿਧੀਆਂ ਨੂੰ ਭੇਜਣ ਦੀ ਕੋਈ ਜ਼ਰੂਰਤ ਨਹੀਂ ਹੈ। ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਇਰਾਨੀ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਅਤੇ ਉਲਝਣ ਹੈ। ਉੱਥੇ ਕਿਸੇ ਨੂੰ ਨਹੀਂ ਪਤਾ ਕਿ ਕੌਣ ਇੰਚਾਰਜ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਰਾਨ ਗੱਲ ਕਰਨਾ ਚਾਹੁੰਦਾ ਹੈ ਤਾਂ ਉਹ ਸਾਨੂੰ ਫੋਨ ਕਰ ਸਕਦੇ ਨੇ ਜਾਂ ਸਾਡੇ ਕੋਲ ਆ ਸਕਦੇ ਨੇ। ਦੂਸਰੇ ਪਾਸੇ ਆਪਣੇ ਮਾਲੀ ਦੇ ਰੱਖਿਆ ਮੰਤਰੀ ਦੀ ਮੌਤ ਹੋਈ ਆ। ਬਾਗੀਆਂ ਦੇ ਵੱਲੋਂ ਫੌਜੀ ਟਿਕਾਣਿਆਂ ਦੇ ਉੱਤੇ ਕਬਜ਼ਾ ਕਰ ਲਿਆ ਗਿਆ। ਰਾਜਧਾਨੀ ਬਮਾਕੋ ਸਣੇ ਜਿਹੜਾ ਕਈ ਸ਼ਹਿਰਾਂ ਦੇ ਉੱਤੇ ਵੱਡਾ ਹਮਲਾ ਹੋਇਆ।

ਸ਼ਨੀਵਾਰ ਨੂੰ ਰੱਖਿਆ ਮੰਤਰੀ ਕਮਾਰਾ ਦੀ ਰਿਹਾਇਸ਼ ਦੇ ਉੱਤੇ ਆਤਮਘਾਤੀ ਕਾਰ ਬੰਬ ਅਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ। ਜਨਰਲ ਜਿਹੜੇ ਨੇ ਕਮਾਰਾ ਨੇ ਹਮਲਾਵਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਕੁਝ ਨੂੰ ਮੌਤ ਦੇ ਘਾਟ ਵੀ ਉਤਾਰਿਆ, ਪਰ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਣ ਦੇ ਕਾਰਨ ਉਨ੍ਹਾਂ ਨੇ ਹਸਪਤਾਲ ਦੇ ਵਿਚ ਦਮ ਤੋੜਿਆ। ਸਰਕਾਰੀ ਟੈਲੀਵਿਜ਼ਨ ਦੇ ਉਤੇ ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਕਰਦਿਆਂ ਦੇਸ਼ ਵਾਸੀਆਂ ਦੇ ਨਾਲ ਦੁਖਦ ਵੀ ਜਿਹੜਾ ਸਾਂਝਾ ਕੀਤਾ ਹੈ। ਉਥੇ ਜਿਹੜਾ ਵੱਖਵਾਦੀਆਂ ਤੇ ਜਿਹਾਦੀਆਂ ਦਾ ਗਠਜੋੜ ਹੈ ਗਿਡਾਲ ਤੇ ਮੁੜ ਕਬਜ਼ਾ ਇਸ ਜੰਗ ਦੇ ਵਿਚ ਇਕ ਨਵਾਂ ਮੋੜ ਉਦੋਂ ਆਇਆ ਜਦੋਂ ਪਹਿਲੀ ਵਾਰ ਉੱਤਰੀ ਵੱਖਵਾਦੀ FLA ਤੇ ਅਲ ਕਾਇਦਾ ਦੇ ਨਾਲ ਜੁੜੇ ਗਰੁੱਪ ਹੈ ਉਨ੍ਹਾਂ ਨੇ ਇਕੱਠੇ ਹੋ ਕੇ ਫੌਜ ਦੇ ਉਤੇ ਹਮਲਾ ਕੀਤਾ ਤੇ ਵੱਖਵਾਦੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਰਣਨੀਤਿਕ ਤੌਰ ਦੇ ਉਤੇ ਅਹਿਮ ਉੱਤਰੀ ਸ਼ਹਿਰ ਕਿਡਾਲ ਨੂੰ ਫੌਜ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ। ਫੌਜੀ ਮੁਖੀ ਜਿਹੜੇ ਨੇ ਫੌਜ ਮੁਖੀ ਜਨਰਲ ਉਮਰ ਡਾਇਰਾ ਨੇ ਵੀ ਮੰਨਿਆ ਕਿ ਮਾਲੀ ਦੀ ਫੌਜ ਨੇ ਕਿਡਾਲ ਛੱਡ ਦਿੱਤਾ ਹੈ ਤੇ ਹੁਣ ਉਹ ਅਨੇਫਿਸ ਸ਼ਹਿਰ ਦੇ ਵਿਚ ਮੁੜ ਤੈਨਾਤ ਹੋ ਗਏ ਨੇ। ਰੂਸੀ ਸੁਰੱਖਿਆ ਪ੍ਰਬੰਧਾਂ ਦੇ ਉਤੇ ਸਵਾਲ ਉਠੇ ਇਸ ਮਸਲੇ ਚ। ਇਹ ਹਮਲੇ ਮਾਲੀ ਦੇ ਮੌਜੂਦਾ ਸੁਰੱਖਿਆ ਭਾਈਵਾਲ ਰੂਸ ਦੇ ਲਈ ਵੀ ਵੱਡੀ ਨਾਮੋਸ਼ੀ ਦਾ ਕਾਰਨ ਬਣੇ ਨੇ ਤੇ ਰੂਸ ਦੀ ਅਫਰੀਕਾ ਕੋਰਪਸ ਜਿਹੜੀ ਆ ਪੁਰਾਣਾ ਵੈਗਨਰ ਗਰੁੱਪ ਹੈ ਇੱਥੇ ਫੌਜ ਦੀ ਮਦਦ ਕਰ ਰਿਹਾ ਤੇ ਪਰ ਇੰਨੇ ਵੱਡੇ ਪੱਧਰ ਦੇ ਉਤੇ ਹੋਏ ਹਮਲਿਆਂ ਦੀ ਭਿਣਕ ਜਿਹੜੀ ਆ ਰੂਸੀ ਖੁਫੀਆ ਤੰਤਰ ਨੂੰ ਵੀ ਨਹੀਂ ਲੱਗੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵੱਖਵਾਦੀਆਂ ਤੇ ਜਿਹਾਦੀਆਂ ਦਾ ਇਹ ਸਿਆਸੀ ਅਤੇ ਫੌਜੀ ਤਾਲਮੇਲ ਪੂਰੇ ਖੇਤਰ ਦੇ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ ਤੇ ਰਾਜਧਾਨੀ ਜਿਹੜੀ ਆ ਬਮਾਕੋ ਵਿਚ ਫਿਲਹਾਲ ਰਾਤ ਦਾ ਕਰਫਿਊ ਲਾਗੂ ਲਗਾ ਦਿੱਤਾ ਗਿਆ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਆਸਟ੍ਰੇਲੀਆ ਤੇ ਭਾਰਤ ਦਾ ਜਿਹੜਾ ਅਰਬਾਂ ਰੁਪਈਆਂ ਦਾ ਜਿਹੜਾ ਹੈ ਸਮਝੌਤਾ ਹੋਇਆ ਉਹਨੂੰ ਵੀ ਲੈਂਦੇ ਹਾਂ ਤੇ ਆਸਟ੍ਰੇਲੀਆ ਦੇ ਵਿਚ ਇਕ ਮੁੱਦਾ ਉਠਿਆ ਹੈ ਅਪਾਹਜਾਂ ਦੀ ਸਾਂਭ ਸੰਭਾਲ ਦੇ ਅਰਬਾਂ ਦੇ ਬਜਟ ਦੇ ਵਿਚ ਗੜਬੜੀ ਹੋਈ ਹੈ। ਆਸਟ੍ਰੇਲੀਆ ਦੀ ਕੌਮੀ ਅਪੰਗ ਬੀਮਾ ਯੋਜਨਾ ਜਿਹੜੀ ਹੈ NDIS ਇਸ ਵੇਲੇ ਦੇਸ਼ ਦੀ ਸਭ ਤੋਂ ਮਹਿੰਗੀ ਅਤੇ ਚਰਚਿਤ ਜਿਹੜੀ ਭਲਾਈ ਯੋਜਨਾਵਾਂ ਦੇ ਵਿਚੋਂ ਇਕ ਬਣ ਚੁੱਕੀ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਇਸ ਸਾਲ ਦਾ ਜਿਹੜਾ ਸਾਲਾਨਾ ਬਜਟ ਹੈ 40 ਤੋਂ 45 ਅਰਬ ਆਸਟ੍ਰੇਲੀਆਈ ਡਾਲਰ ਦੇ ਵਿਚਕਾਰ ਹੈ ਜੋ ਆਉਣ ਵਾਲੇ ਸਾਲਾਂ ਦੇ ਵਿਚ 90 ਅਰਬ ਡਾਲਰ ਦੇ ਨੇੜੇ ਪਹੁੰਚ ਸਕਦਾ ਹੈ। ਇਸ ਯੋਜਨਾ ਦਾ ਮਕਸਦ ਅਪਾਹਜ ਲੋਕਾਂ ਨੂੰ ਵਿਅਕਤੀਗਤ ਸਹਾਇਤਾ ਦੇਣਾ ਹੈ ਪਰ ਖਰਚੇ ਜਿਹੜੇ ਨੇ ਉਹਦੇ ਵਿਚ ਤੇਜ਼ ਵਾਧੇ ਨੇ ਸਰਕਾਰ ਦੇ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਪਸ਼ਟ ਕੀਤਾ ਕਿ ਸਿਸਟਮ ਨੂੰ ਬਚਾਉਣ ਦੇ ਲਈ ਸੁਧਾਰ ਲਾਜ਼ਮੀ ਨੇ ਤੇ ਜਿਸ ਦੇ ਵਿਚ ਕੁਝ ਲੋਕਾਂ ਨੂੰ ਯੋਜਨਾ ਤੋਂ ਬਾਹਰ ਕਰਨ ਦੇ ਫੈਸਲੇ ਵੀ ਸ਼ਾਮਲ ਹੈ। ਦਿਲਚਸਪ ਗੱਲ ਇਹ ਵੀ ਰਹੀ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਹਰ ਸਾਲ ਲਗਭਗ 1 ਅਰਬ ਡਾਲਰ ਤੱਕ ਦੀ ਰਕਮ ਸ਼ੱਕੀ ਕਲੇਮਾਂ ਧੋਖਾਧੜੀ ਜਾਂ ਗਲਤ ਵਰਤੋਂ ਦੇ ਨਾਲ ਜੁੜੇ ਹੋਣ ਦਾ ਪਤਾ ਲੱਗਦਾ ਹੈ। ਫੰਡਾਂ ਦੀ ਗਲਤ ਵਰਤੋਂ ਤੋਂ ਵੱਧ ਖਰਚ ਦੇ ਦੋਸ਼ ਵੀ ਜਿਹੜੇ ਲੱਗੇ ਨੇ ਜਿਨ੍ਹਾਂ ਦੇ ਵਿਚ ਭਾਰਤੀ ਪਿਛੋਕੜ ਵਾਲੇ ਵਿਅਕਤੀ ਵਿਸ਼ੇਸ਼ ਵੀ ਸ਼ੱਕ ਦੇ ਘੇਰੇ ਦੇ ਵਿਚ ਆਏ ਹੋਏ ਨੇ। ਸਾਡੇ ਵਾਲੇ ਕੰਮ ਵੀ ਕਰੀ ਜਾਂਦੇ ਐ ਤੇ ਬੈਨੀਫਿਟ ਵੀ ਲਈ ਜਾਂਦੇ ਐ ਤੇ ਅਪੰਗਤਾ ਵੀ ਸ਼ੋਅ ਕਰੀ ਜਾਂਦੇ ਐ। ਸਰਕਾਰ ਹੁਣ ਸਖ਼ਤ ਨਿਗਰਾਨੀ ਜਾਂਚ ਅਤੇ ਨਵੇਂ ਨਿਯਮ ਲਾਗੂ ਕਰ ਰਹੀ ਹੈ ਤੇ ਜੋ ਅਸਲ ਹੱਕਦਾਰ ਨੇ ਉਨ੍ਹਾਂ ਤੱਕ ਸਹਾਇਤਾ ਪਹੁੰਚੇ ਤੇ ਉਧਰ ਸਮਾਜਿਕ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਨੇ ਕਿ ਕਰੜੇ ਨਿਯਮਾਂ ਦੇ ਕਾਰਨ ਕਈ ਜ਼ਰੂਰਤਮੰਦ ਲੋਕ ਵੀ ਜਿਹੜੇ ਨੇ ਪ੍ਰਭਾਵਿਤ ਹੋ ਸਕਦੇ ਐ। ਭਾਰਤ ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ FTA ਦੇ ਉਤੇ ਦਸਤਖਤ ਹੋ ਗਏ ਐ। ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਆਰਥਿਕ ਸਬੰਧਾਂ ਨੂੰ ਨਵੀਆਂ ਉਚਾਈਆਂ ਦੇ ਉਤੇ ਲਿਜਾਂਦਿਆਂ ਹੋਇਆਂ ਅੱਜ ਇਕ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਦੇ ਉਤੇ ਦਸਤਖਤ ਕੀਤੇ ਐ ਤੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਇਕ ਸਮਾਗਮ ਦੇ ਦੌਰਾਨ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੋਡ ਮੈਕਲੇ ਨੇ ਇਸ ਅਹਿਮ ਦਸਤਾਵੇਜ਼ ਦੇ ਉਤੇ ਜਿਹੜੇ ਨੇ ਹਸਤਾਖਰ ਕੀਤੇ ਐ। ਇਸ ਸਮਝੌਤੇ ਦੇ ਤਹਿਤ ਭਾਰਤ ਦੇ ਸਾਰੇ 8,284 ਨਿਰਯਾਤ ਉਤਪਾਦਾਂ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ਦੇ ਵਿਚ ਪਹਿਲੇ ਦਿਨ ਤੋਂ ਹੀ 100% ਡਿਊਟੀ ਫ੍ਰੀ ਪਹੁੰਚ ਜਿਹੜੀ ਐ ਮਿਲੇਗੀ। ਇਸ ਦੇ ਨਾਲ ਕੱਪੜਾ, ਚਮੜਾ, ਜੁੱਤੀਆਂ, ਫਾਰਮਾਸਿਊਟੀਕਲ ਅਤੇ ਇੰਜੀਨੀਅਰਿੰਗ ਵਸਤੂਆਂ ਦੇ ਜਿਹੜੇ ਨੇ ਨਿਰਯਾਤ ਨੂੰ ਭਾਰੀ ਫਾਇਦਾ ਹੋਏਗਾ। ਖਾਸ ਕਰਕੇ ਚਮੜਾ ਉਦਯੋਗ ਦੇ ਲਈ ਡਿਊਟੀ 5% ਤੋਂ ਘੱਟ ਕੇ 0 ਹੋ ਜਾਵੇਗੀ, ਜਿਸ ਦੇ ਨਾਲ ਆਗਰਾ ਵਰਗੇ ਨਿਰਯਾਤ ਕੇਂਦਰਾਂ ਨੂੰ ਲਾਭ ਮਿਲੇਗਾ। ਖੇਤੀਬਾੜੀ ਤੇ ਸੰਵੇਦਨਸ਼ੀਲ ਖੇਤਰਾਂ ਦੀ ਰਾਖੀ, ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਕਹਿੰਦੇ ਡੇਅਰੀ ਉਤਪਾਦਾਂ, ਪਿਆਜ਼, ਦਾਲਾਂ, ਖੰਡ ਅਤੇ ਖਾਣ ਵਾਲੇ ਤੇਲ ਵਰਗੇ ਸੰਵੇਦਨਸ਼ੀਲ ਖੇਤਰਾਂ ਨੂੰ ਇਸ ਸਮਝੌਤੇ ਤੋਂ ਬਾਹਰ ਰਖਿਐ। ਦੂਜੇ ਪਾਸੇ ਨਿਊਜ਼ੀਲੈਂਡ ਦੀ ਉੱਨਤ ਖੇਤੀ ਤਕਨੀਕ ਦੇ ਨਾਲ ਭਾਰਤੀ ਕਿਸਾਨਾਂ ਨੂੰ ਕੀਵੀ, ਸੇਬ ਅਤੇ ਸ਼ਹਿਦ ਦੀ ਜਿਹੜੀ ਹੈ ਪੈਦਾਵਾਰ ਵਧਾਉਣ ਦੇ ਵਿਚ ਮਦਦ ਮਿਲੇਗੀ। ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਇੰਡੋ ਪੈਸੇਫਿਕ ਜਿਹੜਾ ਹੈ ਪ੍ਰੋਸਪੈਰਿਟੀ ਅਕੋਰਡ ਵੀ ਹੈ। ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੋਏ ਨਵੇਂ ਵਪਾਰਕ ਸਮਝੌਤੇ ਨੇ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਦੇ ਵਿਚ ਇਕ ਨਵਾਂ ਮੋੜ ਲਿਆਂਦਾ ਹੈ।
ਇਸ ਸਮਝੌਤੇ ਦੇ ਤਹਿਤ ਜਿੱਥੇ ਭਾਰਤੀ ਪੇਸ਼ੇਵਾਰਾਂ ਦੇ

ਨਿਊਜ਼ੀਲੈਂਡ ਦੇ ਰਾਹ ਖੁੱਲਣਗੇ ਉਥੇ ਹੀ ਭਾਰਤ ਦੇ ਵਿਚ ਵੱਡੇ ਪੱਧਰ ਦੇ ਉਤੇ ਵਿਦੇਸ਼ੀ ਨਿਵੇਸ਼ ਦੀ ਜਿਹੜੀ ਆ ਯੋਜਨਾ ਵੀ ਬਣਾਈ ਗਈ ਹੈ। ਇਸ ਮੁਕਤ ਵਪਾਰ ਸਮਝੌਤੇ ਦੇ ਵਿਚ ਜਿਹੜਾ ਐਫ ਟੀ ਏ ਦੇ ਇਕ ਮਹੱਤਵਪੂਰਨ ਹਿੱਸੇ ਵਜੋਂ ਨਿਊਜ਼ੀਲੈਂਡ ਨੇ ਭਾਰਤੀ ਪੇਸ਼ੇਵਾਰਾਂ ਦੇ ਲਈ ਇਕ ਅਸਥਾਈ ਵੀਜ਼ਾ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਯੋਜਨਾ ਦੇ ਤਹਿਤ ਹਰ ਸਾਲ ਲਗਭਗ 1,667 ਵੀਜ਼ਾ ਜਾਰੀ ਕੀਤੇ ਜਾਣਗੇ। ਇਹ ਪ੍ਰੋਗਰਾਮ 3 ਸਾਲਾਂ ਦੇ ਲਈ ਹੋਏਗਾ ਤੇ ਇੱਕ ਸਮੇਂ ਦੇ ਵਿਚ ਵੱਧ ਤੋਂ ਵੱਧ 5,000 ਕਰਮਚਾਰੀਆਂ ਦੀ ਸੀਮਾ ਤੈਅ ਕੀਤੀ ਗਈ ਹੈ। 20 ਬਿਲੀਅਨ ਡਾਲਰ ਦਾ ਨਿਵੇਸ਼ ਹੋਏਗਾ। ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ਦੇ ਦੌਰਾਨ ਭਾਰਤ ਦੇ ਵਿਚ 20 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਐਫ ਡੀ ਆਈ ਕਰਨ ਦੀ ਵਚਨਬੱਧਤਾ ਜਤਾਈ ਹੈ। ਇਹ ਨਿਵੇਸ਼ ਮੁੱਖ ਤੌਰ ਦੇ ਉਤੇ ਜਿਹੜਾ ਹੈ ਬੁਨਿਆਦੀ ਢਾਂਚਾ, ਨਵਿਆਉਣਯੋਗ ਊਰਜਾ, ਖੇਤੀਬਾੜੀ ਤੇ ਤਕਨਾਲੋਜੀ ਦੇ ਵਿਚ ਹੋਏਗਾ। ਸੇਵਾਵਾਂ ਤੇ ਛੋਟੇ ਜਿਹੜੇ ਉਦਯੋਗ ਨੇ ਉਨ੍ਹਾਂ ਨੂੰ ਸਮਰਥਨ। ਇਹ ਸਮਝੌਤਾ ਵਿੱਤ, ਸੈਰ ਸਪਾਟਾ, ਡਿਜੀਟਲ ਸੇਵਾਵਾਂ ਤੇ ਰਚਨਾਤਮਕ ਉਦਯੋਗਾਂ ਸਮੇਤ ਲਗਭਗ 139 ਸੇਵਾ ਖੇਤਰਾਂ ਤੱਕ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਵਿਸ਼ੇਸ਼ ਜਿਹੜਾ ਸਹਾਇਤਾ ਦਿੱਤੀ ਜਾਏਗੀ ਤਾਂ ਜੋ ਵਪਾਰਕ ਜਾਣਕਾਰੀ ਪ੍ਰਾਪਤ ਕਰ ਸਕਣ ਤੇ ਵਿਸ਼ਵ ਪੱਧਰੀ ਸਪਲਾਈ ਚੇਨ ਦਾ ਜਿਹੜਾ ਹਿੱਸਾ ਬਣ ਸਕਣ। ਆਯੁਸ਼ ਜਾਣੀ ਮਾਂ ਆਯੁਸ਼ਮਾਨ ਜਿਹੜੀ ਹੈ ਆਪਣੀ ਸਕੀਮ ਵੀ ਚੱਲਦੀ ਹੈ, ਆਯੁਸ਼ ਨੂੰ ਮਾਨਤਾ ਦਿੱਤੀ ਹੈ। ਪਹਿਲੀ ਵਾਰ ਕਿਸੇ ਦੇਸ਼ ਨੇ ਭਾਰਤੀ ਰਵਾਇਤੀ ਇਲਾਜ ਪ੍ਰਣਾਲੀ ਆਯੁਸ਼ ਨੂੰ ਜਿਹੜੀ ਅਧਿਕਾਰਤ ਤੌਰ ਦੇ ਉੱਤੇ ਮਾਨਤਾ ਦੇ ਦਿੱਤੀ ਹੈ, ਜਿਸ ਨੂੰ ਨਿਊਜ਼ੀਲੈਂਡ ਦੀ ਮਾਉਰੀ ਸਿਹਤ ਪ੍ਰਣਾਲੀ ਦੇ ਬਰਾਬਰ ਜਿਹੜਾ ਸਥਾਨ ਦਿੱਤਾ ਗਿਆ। ਦੇਸੀ ਢੰਗ ਨਾਲ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਦੁਵੱਲੇ ਵਪਾਰ ਲਗਭਗ 1.3 ਬਿਲੀਅਨ ਡਾਲਰ ਦਾ ਹੈ, ਜਿਸ ਨੂੰ ਅਗਲੇ 5 ਸਾਲਾਂ ਦੇ ਵਿਚ ਵਧਾ ਕੇ 5 ਬਿਲੀਅਨ ਡਾਲਰ ਤੱਕ ਲਿਜਾਣ ਦਾ ਟੀਚਾ ਮਿੱਥਿਆ ਗਿਆ। ਇਹ ਸਮਝੌਤਾ ਰਿਕਾਰਡ 9 ਮਹੀਨਿਆਂ ਦੇ ਅੰਦਰ ਅੰਦਰ ਸਿਰੇ ਚੜਿਆ। ਆਖਰੀ ਖ਼ਬਰ ਵੱਲ ਨੂੰ ਵਧੀਆ ਤੇ ਦੋਸਤੋ ਜਿਹਦੀ ਗੱਲ ਕੀਤੀ ਸੀ ਚਰਨੋਬਿਲ, ਜੋ ਰੂਸ ਦੇ ਵਿਚ ਅਸਲ ਜਿਹੜੀ ਸਾਰੀ ਹਕੀਕਤ ਵਾਪਰੀ ਸੀ, ਨਿਊਕਲੀਅਰ ਪਾਵਰ ਸਟੇਸ਼ਨ ਜੋ ਬਲਾਸਟ ਹੋਇਆ ਸੀ, ਜ਼ਿੰਦਗੀਆਂ ਚਲੇ ਗਈਆਂ। ਅੱਜ ਵੀ ਉਥੇ ਲੋਕ ਪੈਰ ਧਰਨ ਨੂੰ ਤਿਆਰ ਨਹੀਂ ਗਏ ਕਿਉਂਕਿ ਬਹੁਤ ਵੱਡੇ ਪੱਧਰ ਦੇ ਉਤੇ ਰੇਡੀਏਸ਼ਨ ਹੈ। ਚਰਨੋਬਿਲ ਦੇ ਵਿਚ ਤਬਾਹੀ ਦਾ ਮੰਜ਼ਰ ਯਾਦ ਕੀਤਾ ਗਿਆ। ਲੋਕਾਂ ਨੇ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੀ ਹੈ। ਕਰੀਬ 40 ਸਾਲ ਪਹਿਲਾਂ ਰੇਡੀਏਸ਼ਨ ਫੈਲਣ ਕਾਰਨ ਮਾਰੇ ਗਏ ਜਿਹੜੇ ਨੇ ਸਨ ਹਜ਼ਾਰਾਂ ਲੋਕ। ਇਹਦੇ ਵਿਚ ਸਲਾ ਵੁਤਿਚ ਦੇ ਜਿਹੜਾ ਕੇਂਦਰੀ ਚੌਂਕ ਵਿਚ ਐਤਵਾਰ ਤੜਕੇ ਕੱਲ ਬੀਤੇ ਚ ਗਿਣਤੀ ਜਿਹੜੀ ਹੈ ਵੱਡੇ ਚ ਲੋਕ ਇਕੱਠੇ ਹੋਏ ਹੈ। ਅੱਧੀ ਰਾਤ ਨੂੰ ਜ਼ਮੀਨ ਤੇ ਬਣੇ ਰੇਡੀਏਸ਼ਨ ਖਤਰੇ ਦੇ ਵੱਡੇ ਪ੍ਰਤੀਕ ਅਤੇ ਮੋਮਬੱਤੀਆਂ ਰੱਖ ਕੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਗਿਆ ਜੋ 40 ਸਾਲ ਪਹਿਲਾਂ ਚਰਨੋਬਿਲ ਤਬਾਹੀ ਦੇ ਵਿਚ ਮਾਰੇ ਗਏ ਸਨ। ਰੂਸ ਯੁਕਰੇਨ ਜੰਗ ਦੇ ਕਾਰਨ ਕਰਫਿਊ ਤੇ ਵੱਡੇ ਇਕੱਠਾਂ ਦੇ ਵਿਰੁੱਧ ਸਰਕਾਰੀ ਚੇਤਾਵਨੀਆਂ ਦੇ ਬਾਵਜੂਦ ਇੱਥੇ ਦੇ ਲੋਕ ਹਰ ਸਾਲ ਸ਼ਰਧਾਂਜਲੀ ਸਮਾਗਮ ਦੇ ਵਿਚ ਸ਼ਾਮਲ ਹੁੰਦੇ ਹੈ। ਤਤਕਾਲੀ ਸੋਵੀਅਤ ਯੂਨੀਅਨ ਦੇ ਵਿਚ 26 ਅਪ੍ਰੈਲ 1986 ਨੂੰ ਇਸ ਤਬਾਹੀ ਨੇ ਸੁਰੱਖਿਆ ਜਿਹੜਾ ਮਾਪਦੰਡਾਂ ਦੀਆਂ ਖਾਮੀਆਂ ਨੂੰ ਜਗਜ਼ਾਹਰ ਕਰ ਦਿੱਤਾ ਸੀ ਤੇ ਸੋਵੀਅਤ ਅਧਿਕਾਰੀਆਂ ਨੇ 2 ਦਿਨਾਂ ਤੱਕ ਧਮਾਕੇ ਦੀ ਰਿਪੋਰਟ ਨਹੀਂ ਸੀ ਦਿੱਤੀ ਤੇ ਜਾਣਕਾਰੀ ਉਦੋਂ ਹੀ ਸਾਹਮਣੇ ਆਈ ਸੀ ਜਦੋਂ ਹਵਾਵਾਂ ਦੇ ਰਾਹੀਂ ਰੇਡੀਏਸ਼ਨ ਪੂਰੇ ਯੂਰਪ ਦੇ ਵਿਚ ਫੈਲ ਗਈ ਤੇ ਸਵੀਡਨ ਦੇ ਮਾਹਰਾਂ ਨੇ ਜਨਤਕ ਤੌਰ ਦੇ ਉੱਤੇ ਆਪਣੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਸਨ। ਤਕਰੀਬਨ 6 ਲੱਖ ਲੋਕ ਚਰਨੋਬਿਲ ਪਰਮਾਣੂ ਪਲਾਂਟ ਦੀ ਅੱਗ ਬੁਝਾਉਣ ਅਤੇ ਸਭ ਤੋਂ ਭਿਆਨਕ ਪ੍ਰਦੂਸ਼ਣ ਨੂੰ ਸਾਫ਼ ਕਰਨ ਦੇ ਲਈ ਭੇਜੇ ਗਏ ਸੀ। ਇਨ੍ਹਾਂ ਦੇ ਵਿਚੋਂ 30 ਮੁਲਾਜ਼ਮਾਂ ਦੀ ਮੌਤ ਕੁਝ ਹੀ ਮਹੀਨਿਆਂ ਦੇ ਅੰਦਰ ਹੋ ਗਈ ਤੇ ਹਾਦਸੇ ਦੇ ਕਾਰਨ ਖੇਤਰ ਦੇ ਲੱਖਾਂ ਲੋਕ ਖਤਰਨਾਕ ਰੇਡੀਏਸ਼ਨ ਦੇ ਸੰਪਰਕ ਦੇ ਵਿਚ ਆ ਗਏ। ਯੁਕਰੇਨ ਅਤੇ ਬੇਲਾਰੂਸ ਦੇ ਜਿਹੜੇ ਨੇ ਸੈਂਕੜੇ ਕਸਬਿਆਂ ਅਤੇ ਪਿੰਡਾਂ ਨੂੰ ਪੱਕੇ ਤੌਰ ਦੇ ਉਤੇ ਖਾਲੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਜਿੱਥੇ ਅੱਜ ਵੀ ਕੋਈ ਪਰਿੰਦਾ ਪਾਰ ਨਹੀਂ ਮਾਰਦਾ। ਸਲਾਵੂ ਤਿਚ ਸ਼ਹਿਰ ਜਿਹੜਾ ਜੋ ਪਰਮਾਣੂ ਪਲਾਂਟ ਤੋਂ ਲਗਭਗ 50 ਕਿਲੋਮੀਟਰ ਦੂਰੀ ਸੀ, ਇਸੇ ਦੌਰ ਦੀ ਯਾਦ ਦਿਵਾਉਂਦਾ ਹੈ। ਉਥੋਂ ਕੱਢੇ ਗਏ ਜ਼ਿਆਦਾਤਰ ਲੋਕਾਂ ਨੂੰ ਕੀਵ ਖੇਤਰ ਦੇ ਨੇੜਲੇ ਜ਼ਿਲ੍ਹਿਆਂ ਦੇ ਵਿਚ ਵਸਾਇਆ ਗਿਆ ਸੀ। ਜੇ ਦੋਸਤੋ ਸਮਾਂ ਮਿਲਿਆ ਨਾ ਤਾਂ ਜ਼ਰੂਰ ਦੇਖਿਓ, ਨੈੱਟਫਲਿਕਸ ਦੇ ਉੱਤੇ ਇੱਕ ਇਹ ਮੂਵੀ ਹੈ ਚਰਨੋਬਿਲ, ਤੇ ਉਹਨੂੰ ਦੇਖਿਓ, ਸਮਝਿਓ ਤੇ ਛੋਟੀ ਜਿਹੀ ਕਰਪਸ਼ਨ ਕੀਤੀ ਕਿੰਨਿਆਂ ਨੂੰ ਮੌਤ ਦੇ ਮੂੰਹ ਦੇ ਵਿਚ ਧੱਕ ਸਕਦੀ ਹੈ ਤੇ ਬਹੁਤ ਹੀ ਖਤਰਨਾਕ। ਪਰ ਇਸ ਨੂੰ ਜੇ ਇਹਦੇ ਸਹੀ ਸਹੂਲਤਾਂ ਲੈਣੀਆਂ ਨੇ ਤੇ ਪੂਰੀ 100% 101% ਜਿਹੜੀ ਇਮਾਨਦਾਰੀ ਦੇ ਨਾਲ ਇਸ ਨੂੰ ਸਿਰਜਣਾ ਪੈਣਾ ਹੈ, ਨਹੀਂ ਤਾਂ ਫਿਰ ਚਰਨੋਬਿਲ ਇਦਾਂ ਦੇ ਹੀ ਆਉਣ ਵਾਲੇ ਸਮਿਆਂ ਦੇ ਵਿਚ ਸਾਨੂੰ ਹੋਰ ਧਰਤੀਆਂ ਦੇ ਉੱਤੇ ਵੀ ਦੇਖਣੇ ਪੈਣਗੇ ਕਿਉਂਕਿ ਇੰਡੀਆ ਦੇ ਵਿਚ ਵੀ ਵੱਡੇ ਪੱਧਰ ਦੇ ਉੱਤੇ ਨਿਊਕਲੀਅਰ ਪਲਾਂਟ ਦੀ ਜਿਹੜੀ ਹੈ ਸਥਾਪਤੀ ਕਰਨ ਦੇ ਜਿਹੜੇ ਨੇ ਪਲੈਨਿੰਗਾਂ ਹੋ ਚੁੱਕੀਆਂ ਨੇ ਤੇ ਆ ਰਹੇ ਨੇ ਤੇ ਕੁਝ ਤਾਂ ਲੱਗ ਵੀ ਰਹੇ ਨੇ, ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਵਧੀਏ। ਪੌਪ ਅਤੇ ਕੈਟਰਬਰੀ ਦੇ ਆਰਚ ਬਿਸ਼ਪ ਦੀ ਜਿਹੜੀ ਇਤਿਹਾਸਕ ਮੁਲਾਕਾਤ ਹੋਈ ਹੈ,
ਗੱਲਬਾਤ ਜਾਰੀ ਰੱਖਣ ਦਾ ਉਨ੍ਹਾਂ ਨੇ ਆਹਦ ਜਿਹੜਾ ਲਿਆ। ਵੈਟੀਕਨ ਸਿਟੀ ਦੇ ਵਿਚ ਸੋਮਵਾਰ ਅੱਜ ਇਕ ਬੇਹੱਦ ਅਹਿਮ ਅਤੇ ਇਤਿਹਾਸਕ ਘਟਨਾਕ੍ਰਮ ਦੇਖਣ ਨੂੰ ਮਿਲਿਆ ਜਦੋਂ ਪੋਪ ਲਿਓ 14ਵੇਂ ਨੇ ਚਰਚ ਆਫ਼ ਇੰਗਲੈਂਡ ਦੀ ਪਹਿਲੀ ਮਹਿਲਾ ਮੁਖੀ ਜਿਹੜੀ ਹੈ ਅਤੇ ਐਂਗਲੀਕਨ ਕਮਿਊਨੀਅਨ ਦੀ ਰੂਹਾਨੀ ਆਗੂ ਜਿਹੜੀ ਹੈ ਆਰਚ ਬਿਸ਼ਪ ਸਾਰਾ ਮੁਲਾਲੀ ਦੇ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਧਾਰਮਿਕ ਆਗੂਆਂ ਨੇ ਵੈਟੀਕਨ ਵਿਖੇ ਸਾਂਝੀ ਪ੍ਰਾਰਥਨਾ ਕੀਤੀ ਅਤੇ ਆਪਸੀ ਮਤਭੇਦਾਂ ਨੂੰ ਦੂਰ ਕਰਨ ਦੇ ਲਈ ਸੰਵਾਦ ਜਾਰੀ ਰੱਖਣ ਦਾ ਸੰਕਲਪ ਲਿਆ। ਇਸ ਮੁਲਾਕਾਤ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਕਿਉਂਕਿ ਕੁਝ ਸਾਲ ਪਹਿਲਾਂ ਤੱਕ ਔਰਤਾਂ ਨੂੰ ਉੱਚੇ ਅਹੁਦਿਆਂ ਦੇ ਉੱਤੇ ਨਿਯੁਕਤ ਕਰਨ ਦੇ ਮੁੱਦੇ ਤੇ ਦੋਵਾਂ ਚਰਚਾਂ ਜਿਹੜੀਆਂ ਸਨ ਵਿਚਾਲੇ ਤਿੱਖੇ ਮਤਭੇਦ ਸਨ। 1534 ਦੇ ਵਿਚ ਹੈਨਰੀ 8ਵੇਂ ਦੇ ਸਮੇਂ ਐਂਗਲੀਕਨ ਚਰਚ ਜਿਹੜੀ ਸੀ ਰੋਮ ਤੋਂ ਵੱਖ ਹੋ ਗਈ ਸੀ, ਆਪਣਾ ਅੱਡ ਕਰ ਲਿਆ ਸੀ ਇਨ੍ਹਾਂ ਨੇ। ਹਾਲਾਂਕਿ 1960 ਦੇ ਦਹਾਕੇ ਤੋਂ ਗੱਲਬਾਤ ਜਾਰੀ ਹੈ ਪਰ ਮਹਿਲਾਵਾਂ ਨੂੰ ਪਾਦਰੀ ਬਣਾਉਣ ਵਰਗੇ ਮੁੱਦਿਆਂ ਦੇ ਉੱਤੇ ਅਜੇ ਵੀ ਅਸਹਿਮਤੀ ਬਣੀ ਹੋਈ ਹੈ ਕਿਉਂਕਿ ਰੋਮਨ ਕੈਥੋਲਿਕ ਚਰਚ ਦੇ ਵਿਚ ਇਹ ਅਹੁਦਾ ਸਿਰਫ ਮਰਦਾਂ ਦੇ ਲਈ ਰਾਖਵਾਂ ਹੈ। ਪੋਪ ਲਿਓ ਨੇ ਇਸ ਮੌਕੇ ਸਪਸ਼ਟ ਕਰ ਦਿੱਤਾ ਕਿ ਮਤਭੇਦ ਚਾਹੇ ਕਿੰਨੇ ਵੀ ਗੁੰਝਲਦਾਰ ਕਿਉਂ ਨਾ ਹੋਣ ਉਨ੍ਹਾਂ ਨੂੰ ਸੁਲਝਾਉਣ ਦੇ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਸਾਂਝੇ ਮਕਸਦ ਮਸੀਹ ਦਾ ਜਿਹੜਾ ਸੰਦੇਸ਼ ਫੈਲਾਉਣ ਦੇ ਲਈ ਕੰਮ ਨਹੀਂ ਕਰਦੇ ਤਾਂ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਗਲਤ ਹੋਵੇਗਾ। ਮੁਲਾਲੀ ਆਪਣੇ ਪਹਿਲੇ ਵਿਦੇਸ਼ ਦੌਰੇ ਦੇ ਉੱਤੇ ਵੈਟੀਕਨ ਪਹੁੰਚੀ ਆਰਚ ਬਿਸ਼ਪ ਮੁਲਾਲੀ ਨੇ ਪੋਪ ਦਾ ਜਿਹੜਾ ਧੰਨਵਾਦ ਕਰਦਿਆਂ ਇੱਕ ਪ੍ਰਭਾਵਸ਼ਾਲੀ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਹਿੰਸਾ ਅਤੇ ਤੇਜ਼ੀ ਦੇ ਨਾਲ ਬਦਲਦੇ ਸਮਾਜਿਕ ਹਾਲਾਤਾਂ ਦੇ ਵਿਚ ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਹਰ ਮਨੁੱਖੀ ਜੀਵਨ ਅਨਮੋਲ ਹੈ। ਮੁਲਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਾਂਝੀ ਭਲਾਈ ਦੇ ਲਈ ਹਮੇਸ਼ਾ ਪੁਲ ਬਣਾਉਂਦੇ ਹੋਏ ਮਿਲ ਕੇ ਕੰਮ ਕਰਨਾ ਚਾਹੀਦਾ ਨਾ ਕਿ ਦੀਵਾਰਾਂ ਖੜੀਆਂ ਕਰਨੀਆਂ ਚਾਹੀਦੀਆਂ ਨੇ। ਦੋਵਾਂ ਧਰਮ ਗੁਰੂਆਂ ਨੇ ਵੈਟੀਕਨ ਦੇ ਐਪੋਸਟੋਲਿਕ ਪੈਲੇਸ ਦੇ ਵਿਚ ਸਾਂਝੀ ਪ੍ਰਾਰਥਨਾ ਕੀਤੀ ਜਿਸ ਨੂੰ ਵੈਟੀਕਨ ਨੇ ਪ੍ਰਾਰਥਨਾ ਦਾ ਵਿਸ਼ੇਸ਼ ਜਿਹੜਾ ਪਲ ਕਰਾਰ ਦੇ ਦਿੱਤਾ। ਲੋ ਦੋਸਤੋ, ਸ਼ਾਇਦ ਇਹੀ ਹੋਏਗਾ। ਵੈਸੇ ਤਾਂ ਗੁਰੂ ਸਾਹਿਬ ਨੇ ਸਾਡੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸਾਰੇ ਬਰਾਬਰ ਨੇ, ਪਰ ਲੱਗਦਾ ਕਿ ਜੋ ਸਾਡੇ ਸਥਾਨਾਂ ਦੇ ਵਿਚ ਜਿਹੜਾ ਔਰਤ ਦਾ ਰੁਤਬਾ ਹੈ ਉਹਨੂੰ ਗੁਰੂ ਸਾਹਿਬ ਨੇ ਬਹੁਤ ਉੱਪਰ ਚੁੱਕਿਆ, ਪਰ ਹੁਣ ਦੇ ਹਾਲਾਤਾਂ ਨੇ ਕਿੱਥੇ ਤੱਕ ਉਹਨਾਂ ਨੂੰ ਪਹੁੰਚਾ ਦਿੱਤਾ ਹੈ। ਪਰ ਇਹਨਾਂ ਨੇ ਲੱਗਦਾ ਕਿ ਪਹਿਲ ਕਰ ਦੇਣੀ ਹੈ ਤੇ ਜਿਵੇਂ ਪਹਿਲਾਂ ਵੀ ਸਭ ਤੋਂ ਪੁਰਾਣਾ ਧਰਮ ਹੀ ਕਹਿ ਸਕਦੇ ਹਾਂ ਤੇ ਹੌਲੀ ਹੌਲੀ ਆਪਣੇ ਵਿਚ ਉਹ ਤਬਦੀਲੀਆਂ ਲਿਆ ਰਹੇ ਨੇ, ਸਾਰੀਆਂ ਚੀਜ਼ਾਂ ਕਰ ਰਹੇ ਨੇ ਤੇ ਭਾਰਤ ਦੇ ਕੋਰਟਾਂ ਦੇ ਵਿਚ ਵੀ ਮੰਦਰਾਂ ਦਾ ਮੁੱਦਾ, ਔਰਤਾਂ ਦੇ ਹੱਕਾਂ ਦਾ ਜਿਹੜਾ ਉਹਨਾਂ ਦੇ ਵਿਚ ਜਾਣ ਦਾ, ਆਉਣ ਦਾ, ਪ੍ਰਾਰਥਨਾ ਕਰਨ ਦਾ, ਇਸੇ ਤਰ੍ਹਾਂ ਆਪਣੇ ਸਿੱਖ ਧਰਮ ਦੇ ਵਿਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਦੇਖਦੇ ਹਾਂ ਹੋਰ ਕਿੰਨਾ ਕੁ ਸਮਾਂ ਲੱਗਦਾ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਸੋਮਵਾਰ ਦਾ ਦਿਹਾੜਾ ਓਪਨ ਟਾਕ ਹੁੰਦੀ ਹੈ ਤੇ ਗੱਲਾਂ ਬਾਤਾਂ ਹੋਈਆਂ ਨੇ, ਜ਼ਿੰਦਗੀ ਦੀ ਗੱਲਬਾਤ ਤੁਹਾਡੇ ਲਈ ਕੱਲ ਨੂੰ ਹੁਣ ਆਪਾਂ ਕਰਾਂਗੇ। ਸਮਾਂ ਵੀ ਕਾਫੀ ਹੋ ਗਿਆ, ਤਕਰੀਬਨ 2 ਘੰਟੇ ਤਕਰੀਬਨ ਕੰਪਲੀਟ ਹੀ ਹੋ ਚੱਲੇ ਆ, ਸਿਰਫ ਤੇ ਸਿਰਫ 2-4 ਸੈਕਿੰਡ ਰਹਿ ਗਏ ਤੇ ਗੱਲਾਂ ਬਾਤਾਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿਚ ਜ਼ਰੂਰ, ਜਿਵੇਂ ਸਿਹਤ ਦੇ ਪ੍ਰਤੀ ਵੀ ਹੋਰ ਸਾਰੀਆਂ ਮਸਲੇ ਜਿਹੜੇ ਗੱਲਬਾਤ ਸਮੇਂ ਸਮੇਂ ਤੇ ਕਰਦੇ ਹੀ ਰਹਿੰਦੇ ਆਪਾਂ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਨ੍ਹਾਂ ਦਾ ਜ਼ਿਕਰ ਜ਼ਰੂਰ ਕਰਕੇ ਫਿਰ ਮੈਂ ਆਗਿਆ ਲੈਂਦਾ ਤੇ ਸੁਨੇਹਾਂ ਦੇ ਵਿਚ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਸੁਨੇਹਾ ਮਿਲਿਆ ਜੀ ਆਪਾਂ ਨੂੰ ਸਤਨਾਮ ਸਿੰਘ ਜਾਣੀਆਂਚਾਲ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਜੀਆਂ ਨੂੰ ਜੀ ਕਹਿੰਦੇ ਨੇ ਸਾਰਿਆਂ ਨੂੰ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਭ ਦੁਆਬਾ ਪਰਿਵਾਰ ਨੂੰ। ਮਾਲ ਸੁਰਿੰਦਰ ਜੀ ਨੇ ਬੜੇ ਦਿਨਾਂ ਬਾਅਦ ਸੁਨੇਹਾ ਲਿਖਿਆ, ਬਹੁਤ ਬਹੁਤ ਸ਼ੁਕਰੀਆ ਜੀਆਂ ਨੂੰ ਜੀ ਤੇ ਇਸੇ ਤਰ੍ਹਾਂ ਬਹੁਤ ਵਧੀਆ ਆਵਾਜ਼ ਕਹਿੰਦੇ ਆ ਰਹੀ ਹੈ ਤੇ ਸ਼ੁਕਰੀਆ ਮਾਲ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ। ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਇਕਬਾਲ ਜੀ ਅਮੈਰੀਕਾ ਤੋਂ ਆਪਣੇ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ। ਮਾਲ ਸੁਰਿੰਦਰ ਜੀ ਅਮੈਰੀਕਾ ਤੋਂ ਕਿਆ ਬਾਤਾਂ ਕਹਿੰਦੇ ਨੇ ਤੇ ਅਸੀਂ ਕਦੇ ਕੋਈ ਵਹਿਮ ਨਹੀਂ ਕੀਤਾ ਕਹਿੰਦੇ ਜੀ। ਉਹ ਸ਼ੁਰੂ ਦੇ ਵਿਚ ਗੱਲ ਚੱਲਦੀ ਸੀ ਸ਼ੁੱਕਰਵਾਰ ਸ਼ਨੀਵਾਰ ਦੀ ਤੇ ਔਜਲਾ ਸਾਹਿਬ ਕਹਿੰਦੇ ਮੰਗਲਵਾਰ ਨੂੰ ਖਾਲੀ ਖੜਕਦਾ ਹੁੰਦਾ ਜੀ ਜਹਾਜ਼ ਤੇ ਜਿੰਨੀ ਵਾਰ ਗਏ ਆ 4 ਸੀਟਾਂ ਦੇ ਉੱਤੇ ਕੱਲੇ ਸੌ ਕੇ ਗਏ ਆ ਜੀ, ਨਜ਼ਾਰੇ ਆ ਜਾਂਦੇ ਆ। ਹਰਵਿੰਦਰ ਜਵਾਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਪਰਮਾਣੂ ਰਿਐਕਟਰ ਨੇ ਤਬਾਹੀ ਕੀਤੀ ਸੀ ਜੀ। ਬਿਲਕੁਲ ਹੈ ਜੀ, ਆਪਣੇ ਰੂਸ ਦੀ ਗੱਲ ਕੀਤੀ ਹੈ ਚਰਨੋਬਿਲ ਦੀ ਤੇ ਦੁਆਬਾ ਰੇਡੀਓ ਦੀ ਟੀਮ ਵੈਲਕਮ ਕਹਿ ਰਹੀ ਹੈ, ਸ਼ੁਕਰੀਆ ਜੀ। ਤੇ ਨਵਦੀਪ ਜੀ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ੁਕਰੀਆ ਜੀ, ਸਵਾਗਤ ਹੈ ਜੀਆਂ ਨੂੰ ਜੀ। ਰਾਜੀਵ ਕੁਮਾਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਗਾਇਕ ਤੇ ਗੀਤਕਾਰ ਨੂੰ ਰੋਇਲਟੀ ਜਿਹੜੀ ਹੈ ਬਣਦੀ ਹੈ ਰਾਜਨ ਜੀ,
ਮਾਰਿਓ ਕਾਨੂੰਨ ਦੀ ਕਿਤਾਬ ਦੇ ਉੱਤੇ ਹੱਥ। ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਪਿਆਰਿਓ। ਬਕਦਰ ਬਾਈ ਜੀ ਕਹਿੰਦੇ ਆ, ਜੀਰਾ ਜੀ ਕਹਿੰਦੇ ਔਜਲਾ ਸਾਹਿਬ ਪੱਕਾ ਹੀ ਬਣਦੀ ਹੈ ਜੀ, ਇਸ ਗੱਲ ਦਾ ਮੈਨੂੰ ਵੀ ਪਤਾ ਹੈ। ਤੇ ਜੀਰਾ ਵੀਰ ਜੀ ਤਾਂ ਕਹਿੰਦੇ ਤਾਂ ਹੀ ਵਕੀਲ ਸਾਹਿਬ ਤੋਂ ਮਸ਼ਵਰਾ ਲੈ ਰਹੇ ਹਾਂ ਜੀ ਰੋਇਲਟੀ ਦੇ ਬਾਰੇ। ਔਜਲਾ ਸਾਹਿਬ ਕਹਿੰਦੇ ਸਾਨੂੰ ਪੁੱਛੋ, ਸਾਲਾਂ ਦੇ ਸਾਲ ਲੰਘ ਗਏ ਜੀ ਸਾਡੇ ਤਾਂ। ਤੇ ਔਜਲਾ ਸਾਹਿਬ ਕਹਿੰਦੇ ਭਾਰਤ ਵੀਰੇ 6 ਮੀਲ ਦੂਰ ਨੇ, ਫਿਰ ਤਾਂ ਲੱਗਦਾ ਵੜਨ ਨਹੀਂ ਦਿੰਦੇ ਹੋਣੇ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਪਰੂਫ ਮੁਕੱਦਰ ਵੀਰ ਦੇ ਕੋਲ ਹੈਗਾ, ਮੇਰੇ ਕੋਲ ਵੀ ਹੈ ਜੀ। ਤੇ ਦੁਆਬਾ ਰੇਡੀਓ ਵੱਲ ਬਣਦੇ ਨੇ ਰਾਜਨ ਜੀ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਥੋੜੇ ਜਿਹੇ ਪੈਸੇ ਗਾਇਕ ਨੂੰ ਵੀ ਪਵਾ ਦਿਓ ਜੀ, ਇੰਜ ਨਹੀਂ ਕਰੀਂਦੇ ਸੱਜਣਾ ਜੀ। ਮੁਕੱਦਰ ਜੀ ਔਜਲਾ ਬਾਈ ਜੀ ਫੋਟੋ ਜਿਹੜੀ ਆ ਲੱਗੀ ਹੈ ਗਾਇਕ ਤੇ ਲੇਖਕ ਦੀ ਜੀ, ਨਹੀਂ ਕੱਲੀ ਗਾਇਕ ਦੀ ਲੱਗੀ ਹੈ ਜੀ, ਲੇਖਕ ਦੀ ਲਾਹ ਤੀ ਜੀ ਆਪਾਂ। ਔਜਲਾ ਸਾਹਿਬ ਕਹਿੰਦੇ ਨੇ ਮੈਂ ਦੋਹਾਂ ਦਾ ਜ਼ਿਕਰ ਕਰਿਆ ਮੁਕੱਦਰ ਵੀਰੇ, ਤੇ ਗਾਇਕ ਤਾਂ ਕਹਿੰਦੇ ਅਖਾੜਾ ਵੀ ਲਾ ਸਕਦਾ ਹੈ। ਹਾਂਜੀ ਜੀ ਬਿਲਕੁਲ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਰਜਿੰਦਰ ਕੁਮਾਰ ਜੀ ਜੀਰਾ ਜੀ ਲਿਖਦੇ ਆ ਭਾਰਤ ਜੀ ਸੈਣੀ ਸਾਹਿਬ ਨੂੰ ਕਹਿੰਦੇ ਜਾਨ ਨਾ ਦਈਓ ਜੀ, ਕਹਿੰਦੇ ਅੱਜ ਉਹ ਇੱਕ ਸਵਾਲ ਮੈਂ ਵੀ ਕਰਨਾ ਜੀ, ਕਹਿੰਦੇ ਉਹਨਾਂ ਨੂੰ ਸੈਣੀ ਸਾਹਿਬ ਦੇ ਨਾਲ ਬਹੁਤ ਜ਼ਰੂਰੀ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸ਼ੁਕਰੀਆ ਸੈਣੀ ਬਾਈ ਜੀ। ਇਸੇ ਤਰ੍ਹਾਂ ਆਪਣੇ ਮੁਕੱਦਰ ਜੀ ਕਹਿੰਦੇ ਆ ਕਿ ਭਾਰਤ ਬਾਈ ਜੀ ਆਪਾਂ ਤਾਂ ਕਹਿੰਦੇ ਹੱਸਦੇ ਹਾਂ, ਅਸੀਂ ਕਿਸੇ ਇੱਕ ਮੁੱਦੇ ਦੇ ਵਿਚਾਰ ਦੇ ਇੱਕ ਮੁੱਦੇ ਦੇ ਉੱਤੇ ਵਿਚਾਰ ਦੇ ਸਕਦੇ ਹਾਂ, ਪਰ ਕਿਸੇ ਟੈਕਨੀਕਲ ਗੱਲ ਦੇ ਉੱਤੇ ਜਿਵੇਂ ਸੈਣੀ ਬਾਈ ਜੀ ਸਮਝਾ ਸਕਦੇ ਨੇ ਓਨੀ ਗੱਲ ਅਸੀਂ ਨਹੀਂ ਸਮਝਾ ਸਕਦੇ, ਲੱਗੇ ਰਹੋ ਕਹਿੰਦੇ ਲਵ ਜੂ ਜੀ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਤੇ ਲੋ ਦੋਸਤੋ ਫਿਰ ਲਈਏ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਧੰਨਵਾਦ ਸ਼ੁਕਰੀਆ ਚੁੱਪ ਚੁਪੀਤੇ ਸੁਣਨ ਵਾਲੇ ਸੱਜਣਾਂ ਦਾ, ਮਿੱਤਰਾਂ ਦਾ, ਤੇ ਜਿਨ੍ਹਾਂ ਨੇ ਨਾਲ ਕਮੈਂਟ ਲਿਖੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ, ਤੇ ਜਿਨ੍ਹਾਂ ਨੇ ਆਪਣੀ ਫੋਨ ਕਾਲ ਕਰਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਜ਼ਰੂਰ ਸ਼ੁਕਰੀਆ ਕਰ ਦਈਏ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਨੇ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਭਾਰਤੀ ਸਮਾਂ 9:30 ਰਾਤ ਨੂੰ ਜੀ, ਤੇ ਆਪਣੇ ਆਪਣੇ ਮੁਲਕ ਦੇ ਹਿਸਾਬ ਦੇ ਨਾਲ ਜ਼ਰੂਰ ਮੁਲਕਾਂ ਦੇ ਹਿਸਾਬ ਦੇ ਨਾਲ ਜ਼ਰੂਰ ਸਮਾਂ ਮਿਲਾ ਲਿਆ ਕਰੋ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਸਤਿ ਸ੍ਰੀ ਅਕਾਲ ਹੈ ਦੋਸਤੋ।

0: ద్వాపర రేడియో.
1: ਦੁਆਬਾ ਰੇਡੀਓ ਪ੍ਰੋਗਰਾਮ ਦਸਤਾ
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਲੈ ਕੇ ਤੁਹਾਡੇ ਵਿਚਕਾਰ ਹਾਂ ਤੇ ਗੱਲਾਂ ਬਾਤਾਂ ਕਰਾਂਗੇ ਦੋ ਸਵਾ ਦੋ ਘੰਟੇ, ਜਿੰਨਾ ਵੀ ਸਮਾਂ ਲੱਗਣ ਦੀ ਲਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਦੁਨੀਆਂ ਦੇ ਹਾਲਾਤ, ਤੇ ਉਸ ਤੋਂ ਬਾਅਦ ਮਾਰਾਂਗੇ ਚਾਤ ਆਪਾਂ ਕਿਤਾਬਾਂ ਦੇ ਅੰਕ ਸੰਗ ਦੇ ਵਿਚ। ਅੱਜ ਦਾ ਜਿਹੜਾ ਆਖਰੀ ਸੈਗਮੈਂਟ ਹੁੰਦਾ ਹੈ ਤੇ ਨਾਵਲ ਜੰਗਲਨਾਮਾ ਦੀ ਅੱਜ ਸਮਾਪਤੀ ਜਿਹੜੀ ਕਰਾਂਗੇ। ਕਾਫ਼ੀ ਦਿਨਾਂ ਤੋਂ ਜਿਹੜਾ ਉਹਦੀ ਗੱਲਬਾਤ ਕਰਦੇ ਆ ਰਹੇ ਆ, ਪਰ ਕਿਤੇ ਨਾ ਕਿਤੇ ਵਿੱਚ ਹੀ ਉਹ ਜਿਹੜਾ ਨਾਵਲ ਆਪਣਾ ਰਹਿ ਜਾਂਦਾ ਹੈ। ਕਈ ਵਾਰੀ ਚਲੋ ਗੱਲਬਾਤ ਚੱਲ ਪੈਂਦੀ ਹੈ ਤਾਂ ਉਸ ਦੌਰਾਨ ਮਸਲੇ ਬਣ ਜਾਂਦੇ ਹੈ। ਤੇ ਅੱਜ ਇਸ ਨਾਵਲ ਦੀ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ, ਕਰਾਂਗੇ ਜੀ ਅੱਜ ਸਮਾਪਤੀ। ਤੇ ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਵੀਕਐਂਡ ਮਨਾਵਾਂਗੇ। ਤੇ ਸਭ ਤੋਂ ਪਹਿਲਾਂ ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰਦੇ ਹਾਂ। 24 ਅਪ੍ਰੈਲ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ ਜੀ, ਯਾਦ ਹੀ ਹੈ। 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਸ਼ੁਰੂਆਤ ਹੋ ਜਾਂਦੀ ਹੈ ਤੇ ਹੁਣ ਤੋਂ ਲੈ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ 2.25 ਘੰਟੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਪਲਾਂ ਤੱਕ ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਬਾਈ ਜੀ ਤੇ ਮਹੇਸ਼ ਜੀ ਤੇ ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਕਰਕੇ ਜ਼ਰੂਰ ਥੱਲੇ ਤੁਸੀਂ ਦਰੁਸਤ ਕਰਵਾ ਦਿਓ। ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਵੈਲਕਮ ਭੇਜਿਆ ਜੀ ਤੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਦੋਸਤਾਂ ਨੂੰ, ਪਿਆਰਿਆਂ ਨੂੰ ਦੁਆਬਾ ਰੇਡੀਓ ਨੂੰ। ਤੇ ਫਿਟਨੈਸ ਪੰਜਾਬ ਆਪਣੇ ਡੈਨਮਾਰਕ ਤੋਂ ਬਾਈ ਜੀ ਬਹਾਦਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਉੱਤੇ ਹੱਸ ਰਹੇ ਨੇ ਜੀ, ਉਹਦੀ ਵੀ ਗੱਲ ਕਰਦੇ ਆ ਅੱਗੇ ਜਾ ਕੇ ਦੋਸਤੋ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰ ਲਈਏ। ਕਹਿੰਦੇ ਨੇ ਕਿ ਪੰਜਾਬ ਪੰਚਾਇਤ ਪ੍ਰਣਾਲੀ ਆਤਮ ਨਿਰਭਰ ਨਾ ਹੋ ਕੇ ਸਿਆਸੀ ਨੇਤਾਵਾਂ ਦੇ ਉੱਤੇ ਅਫਸਰਸ਼ਾਹੀ ਦੇ ਉੱਤੇ ਨਿਰਭਰ ਹੋ ਕੇ ਰਹਿ ਗਈ ਹੈ। ਤੇ ਅੱਜ ਦੇ ਦਿਹਾੜੇ ਦੇ ਉੱਤੇ ਦਾ ਜਿਹੜਾ ਪੰਚਾਇਤੀ ਪ੍ਰਣਾਲੀ ਦਾ ਦਿਨ ਵੀ ਹੈ ਤੇ ਉਹਦੀ ਵੀ ਗੱਲਬਾਤ ਕਰਦੇ ਅੱਗੇ ਜਾ ਕੇ। ਤੇ ਆਪਣੇ ਜਾਣੀਆਂਚਾਲ ਜੀ ਲਿਖਦੇ ਨੇ ਕਿ ਹਾਂਜੀ ਇੱਕ ਮਿੰਟ ਜੀ ਮੈਂ ਚੈੱਕ ਕਰ ਲਵਾਂ। 7-3 ਨਾਲ ਕਹਿੰਦੇ ਆਪ ਜਿੱਤੀ ਜੀ। ਅੱਛਾ ਜੀ, ਹਾਂਜੀ ਠੀਕ ਹੈ ਜੀ, ਸਮਝ ਗਿਆ ਜੀ, ਆਵਾਜ਼ ਹੋ ਕੇ ਆ, ਕਹਿੰਦੇ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ, ਸ਼ੁਕਰੀਆ ਸਤਨਾਮ ਸਿੰਘ ਜਾਣੀਆਂ ਚਾਲ ਜੀ। ਤੇ ਇਸ ਦੇ ਨਾਲ ਹੀ ਦੋਸਤੋ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ 24 ਅਪ੍ਰੈਲ 1833 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਸੋਡਾ ਬਣਾਉਣ ਵਾਲੀ ਜਿਹੜੀ ਮਸ਼ੀਨ ਸੀਗੀ ਉਹ ਪੈਟੈਂਟ ਕਰਵਾਈ ਗਈ ਸੀ ਅੱਜ ਦੇ ਦਿਹਾੜੇ ਦੇ ਉੱਤੇ ਤੇ 1915 ਦੇ ਵਿੱਚ 12 ਨੰਬਰ ਰਸਾਲੇ ਦੇ ਭਾਈ ਈਸ਼ਰ ਸਿੰਘ ਹੋਣੀ, ਲੁਧਿਆਣਾ ਜੋਗਿੰਦਰ ਸਿੰਘ ਤੇ ਭਗਵਾਨ ਸਿੰਘ ਹੋਣਾ ਨੂੰ ਮੇਰਠ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਦਿਨ ਜਿਹੜਾ ਸੀ 128 ਆਪਣੇ ਪੁਆਇਨਰ ਦੇ ਜਿਹੜੇ ਸਨ ਬੀਬਾ ਸਿੰਘ ਭਾਈ ਫੂਲਾ ਸਿੰਘ ਤੇ ਹਵਲਦਾਰ ਜਲ ਸ਼ੇਵਰ ਸਿੰਘ ਉਹਨਾਂ ਨੂੰ ਜਿਹੜਾ ਸੀ ਉਹਨਾਂ ਨੂੰ ਵੀ ਮੇਰਠ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਤੇ 1923 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਬਰ ਅਕਾਲੀ ਲਹਿਰ ਦੇ ਨਾਲ ਉਹ ਨਾਤਾ ਤੋੜ ਲਿਆ ਸੀ। 1981 ਦੇ ਵਿੱਚ IBM ਨੇ ਕੰਪਿਊਟਰ ਮਾਰਕੀਟ ਦੇ ਵਿੱਚ ਲਿਆਂਦਾ ਸੀ ਤੇ 1882 ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੀ ਖੁਦਾਈ ਜਿਹੜੀ ਕੀਤੀ ਗਈ ਉਹਦੇ ਵਿਰੁੱਧ ਅਕਾਲੀਆਂ ਤੇ CPM ਦਾ ਜਿਹੜਾ ਮੋਰਚਾ ਲੱਗਿਆ, ਜਿਹੜਾ ਅੱਜ ਤੱਕ ਜਿਹੜਾ ਚੱਲ ਰਿਹਾ ਮਸਲਾ। 1990 ਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਹਬਲ ਟੈਲੀਸਕੋਪ ਜਿਹੜੀ ਸੀ ਉਹਦਾ ਜਿਹੜਾ ਪੁਲਾੜ ਦੇ ਵਿੱਚ ਉਹਦੀ ਸਥਾਪਨਾ ਦੇ ਲਈ ਉਹਨੂੰ ਭੇਜਿਆ ਗਿਆ ਸੀ। ਕੌਮੀ ਪੰਚਾਇਤ ਰਾਜ ਦਿਵਸ ਦੀ ਗੱਲ ਕਰਦੇ ਹਾਂ। 1947 ਤੋਂ ਬਾਅਦ 2 ਅਕਤੂਬਰ 1952 ਚ ਪੰਚਾਇਤ ਰਾਜ ਐਕਟ ਜਿਹੜਾ ਅਧੀਨ ਸਭ ਤੋਂ ਪਹਿਲਾਂ ਨਗੌਰ ਰਾਜਸਥਾਨ ਜ਼ਿਲ੍ਹੇ ਦੇ ਵਿੱਚ ਪੰਚਾਇਤ ਰਾਜ ਦੀ ਜਿਹੜੀ ਸਥਾਪਨਾ ਹੋਈ ਸੀ। ਪੰਜਾਬ ਪੰਚਾਇਤ ਰਾਜ ਐਕਟ 1992 ਦੇ ਵਿੱਚ ਬਣਿਆ, 24 ਅਪ੍ਰੈਲ 1924 ਨੂੰ ਲਾਗੂ ਹੋਇਆ। ਅੱਜ ਤੱਕ ਆਮ ਲੋਕਾਂ ਨੂੰ ਤਾਂ ਕੀ ਬਹੁਤੇ ਸਰਪੰਚਾਂ ਤੇ ਪੰਚਾਂ ਨੂੰ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤਾਂ ਦੇ ਵਿਚਾਲੇ ਫਰਕ ਹੀ ਨਹੀਂ ਪਤਾ, ਉਨ੍ਹਾਂ ਦੇ ਅਧਿਕਾਰਾਂ ਤੇ ਸ਼ਕਤੀਆਂ ਦੇ ਬਾਰੇ ਜਾਣਕਾਰੀ ਨਹੀਂ ਹੈ। ਸਰਪੰਚਾਂ ਦੇ ਵੱਲੋਂ ਪੰਚਾਇਤ ਸਕੱਤਰਾਂ ਦੇ ਨਾਲ ਰਲ ਕੇ ਸਰਬਸੰਮਤੀ ਦੇ ਮਤੇ ਪਵਾ ਲਏ ਜਾਂਦੇ ਨੇ ਤੇ ਦਸਖਤਕ ਜਿਹੜੇ ਨੇ ਜਾਂ ਅੰਗੂਠੇ ਬਾਅਦ ਵਿੱਚ ਜਿਹੜਾ ਲਵਾ ਕੇ ਖਾਨਾ ਪੂਰਤੀ ਜਿਹੜੀ ਹੈ ਕੀਤੀ ਜਾਂਦੀ ਹੈ। ਪੰਚਾਇਤੀ ਐਕਟ ਦੇ ਅਨੁਸਾਰ ਗ੍ਰਾਮ ਪੰਚਾਇਤ ਦੇ ਅਧਿਕਾਰ ਖੇਤਰ ਵਾਲੀ ਵੋਟਰ ਸੂਚੀ 'ਚ ਦਰਜ ਵਿਅਕਤੀਆਂ ਦੇ ਸਮੂਹ ਨੂੰ ਗ੍ਰਾਮ ਸਭਾ ਕਿਹਾ ਜਾਂਦਾ ਹੈ। ਯਾਨੀ ਕਿ ਹਰ ਵੋਟਰ ਗ੍ਰਾਮ ਸਭਾ ਦਾ ਮੈਂਬਰ ਹੈ। ਇਹ ਲੋਕਤੰਤਰ ਦੀ ਮੁੱਢਲੀ ਇਕਾਈ ਹੈ। ਧਾਰਾ 9 ਦੇ ਅਨੁਸਾਰ ਗ੍ਰਾਮ ਸਭਾ ਦੇ ਮੈਂਬਰ ਆਪਣੇ ਵਿੱਚੋਂ ਪੰਚਾਇਤ ਦੀ ਚੋਣ ਕਰਦੇ ਨੇ ਤੇ ਐਕਟ ਅਨੁਸਾਰ ਸਾਲਾਨਾ ਬਜਟ ਦਾ ਜਿਹੜਾ ਲੇਖਾ ਜੋਖਾ ਤੇ ਵਿਕਾਸ ਦੇ ਕੰਮਾਂ ਦੀ ਪ੍ਰਵਾਨਗੀ ਗ੍ਰਾਮ ਸਭਾ ਵਿੱਚੋਂ ਹੋਣੀ ਚਾਹੀਦੀ ਹੈ। ਹਰ ਗ੍ਰਾਮ ਸਭਾ ਮੈਂਬਰ ਨੂੰ ਜਿਹੜਾ ਸੀ ਆਮਦਨ ਤੇ ਪਿੰਡ ਦੇ ਵਿਕਾਸ ਦੀ ਜਿਹੜੀ ਜਾਣਕਾਰੀ ਲੈਣ ਦਾ ਜਿਹੜਾ ਪੂਰਾ ਅਧਿਕਾਰ ਹੈ। ਗ੍ਰਾਮ ਸਭਾ ਦਾ ਜਿਹੜਾ ਇਜਲਾਸ ਸਾਲ ਦੇ ਵਿੱਚ 2 ਵਾਰ, ਯਾਨੀ ਕਿ ਉਹ ਪੰਚਾਇਤਾਂ ਦਾ ਪਿੰਡਾਂ ਦਾ ਆਪਣਾ ਬਜਟ ਹੈ ਜਿਹੜਾ ਕਿ ਸਾਡੇ ਇੱਥੇ ਸਿਸਟਮ ਹੈ, ਸਾਰਾ ਕੁਝ ਹੈਗਾ, ਪਰ ਉੱਥੇ ਉਹ ਲਾਗੂ ਨਹੀਂ ਕੀਤਾ ਜਾਂਦਾ ਜਾਂ ਹੋ ਨਹੀਂ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਜਾਗਰੂਕਤਾ ਨਹੀਂ ਹੈ। ਗ੍ਰਾਮ ਸਭਾ ਦਾ ਇਜਲਾਸ ਸਾਲ ਦੇ ਵਿੱਚ 2 ਵਾਰ ਹਾੜੀ ਤੇ ਸਾਉਣੀ ਦੇ ਸਮੇਂ ਦੇ ਵਿੱਚ ਜੂਨ ਤੇ ਦਸੰਬਰ ਦੇ ਵਿੱਚ ਹੋਣਾ ਜ਼ਰੂਰੀ ਹੈ। ਧਾਰਾ 5(2) ਜਿਹੜੀ ਹੈ ਉਹਦੇ ਜੇ ਸਰਪੰਚ ਗ੍ਰਾਮ ਸਭਾ ਦੀਆਂ 2 ਮੀਟਿੰਗਾਂ ਜਾਂ ਇਜਲਾਸ ਨਹੀਂ ਬੁਲਾਉਂਦਾ ਤਾਂ ਦੂਜੀ ਮੀਟਿੰਗ ਦੀ ਆਖਰੀ ਤਰੀਕ ਤੋਂ ਬਾਅਦ ਆਪਣੇ ਅਹੁਦੇ ਤੋਂ ਕੰਮ ਨਹੀਂ ਕਰ ਸਕਦਾ, ਯਾਨੀ ਕਿ ਉਹਨੂੰ ਹਟਾ ਦਿੱਤਾ ਜਾਂਦਾ। ਪੰਚਾਇਤ ਸਕੱਤਰ ਦੇ ਰਾਹੀਂ ਬਲਾਕ ਵਿਕਾਸ ਪੰਚਾਇਤ ਅਫਸਰ ਇਸ ਦੀ ਜਾਣਕਾਰੀ ਉੱਚ ਅਧਿਕਾਰੀ ਨੂੰ ਭੇਜੇਗਾ। ਧਾਰਾ 5(3) ਦੇ ਜਿਹੜੀ ਹੈ ਉਹਦੇ ਅਧੀਨ ਪੰਚਾਇਤ ਡਾਇਰੈਕਟਰ ਅਜਿਹੇ ਸਰਪੰਚ ਨੂੰ ਜਿਸ ਨੇ ਲਗਾਤਾਰ 2 ਇਜਲਾਸ ਨਾ ਬੁਲਾਏ ਹੋਣ ਉਤੇ ਸਪਸ਼ਟੀਕਰਨ ਲੈ ਕੇ ਅਹੁਦੇ ਦੇ ਉਤੇ ਬਹਾਲ ਜਾਂ ਤਸੱਲੀ ਨਾ ਹੋਣ ਤੇ ਮੁਅੱਤਲ ਕਰ ਸਕਦਾ। ਗ੍ਰਾਮ ਸਭਾ ਦੇ ਇਜਲਾਸ ਕੋਰਮ ਦੇ ਲਈ ਕੁੱਲ ਵੋਟਰਾਂ ਦਾ 5ਵਾਂ ਹਿੱਸਾ ਹਾਜ਼ਰ ਹੋਣਾ ਜ਼ਰੂਰੀ ਹੈ। ਕੋਰਮ ਪੂਰਾ ਨਾ ਹੋਣ ਦੇ ਉਤੇ ਦੂਜੀ ਵਾਰ ਫਿਰ ਕੋਰਮ ਜਿਹੜਾ 10ਵਾਂ ਹਿੱਸਾ ਜ਼ਰੂਰੀ ਹੈ। ਇਸ ਕਾਰਵਾਈ ਦਾ ਸਾਰਾ ਰਿਕਾਰਡ ਗ੍ਰਾਮ ਸਕੱਤਰ ਰੱਖੇਗਾ। ਪਿੰਡਾਂ ਦੇ ਵਿੱਚੋਂ ਸਿਆਸੀ ਨੇਤਾਵਾਂ ਦੇ ਉਤੇ ਅਫਸਰਸ਼ਾਹੀ ਦੀ ਜਿਹੜੀ ਬੇਲੋੜੀ ਦਖਲਅੰਦਾਜ਼ੀ ਬੰਦ ਕਰਨ, ਭ੍ਰਿਸ਼ਟਾਚਾਰ ਖਤਮ ਕਰਨ ਤੇ ਪਿੰਡਾਂ ਦੀਆਂ ਲੋੜਾਂ ਦੇ ਅਨੁਸਾਰ ਵਿਕਾਸ ਦੇ ਕੰਮ ਕਰਨ ਦੇ ਲਈ ਐਕਟ ਦੇ ਵਿੱਚ 73ਵੀਂ ਜਿਹੜੀ ਹੈ ਸੋਧ ਕੀਤੀ ਗਈ ਸੀ। ਪੰਜਾਬ ਦੀਆਂ ਸਰਕਾਰਾਂ ਤੇ ਅਫਸਰਸ਼ਾਹੀ ਨੇ ਆਪਣੀਆਂ ਜਿਹੜੀਆਂ ਨੇ ਮਨਮਾਨੀਆਂ ਕਰਨ ਦੇ ਉੱਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਕੋਲ ਰੱਖਣ ਦੇ ਲਈ ਸੋਧ ਨੂੰ ਸਹੀ ਢੰਗ ਦੇ ਨਾਲ ਲਾਗੂ ਨਹੀਂ ਹੋਣ ਦਿੱਤਾ। 2005 ਤੇ 6 ਤੋਂ ਸਰਕਾਰ ਨੇ ਕੌਮੀ ਪੰਚਾਇਤੀ ਰਾਜ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ। ਹਰ ਸਾਲ 24 ਅਪ੍ਰੈਲ ਨੂੰ ਅੱਜ ਦੇ ਦਿਹਾੜੇ ਤੇ ਇਸ ਮੌਕੇ ਵਧੀਆ ਕੰਮ ਕਰਨ ਵਾਲੀਆਂ 6 ਤੋਂ 7 ਪੰਚਾਇਤਾਂ ਜਿਹੜੀਆਂ ਨੇ 2 ਪੰਚਾਇਤ ਸਮਤੀਆਂ ਤੇ 1 ਜ਼ਿਲ੍ਹਾ ਪਰਿਸ਼ਦ ਨੂੰ ਵਧੀਆ ਕਾਰਜਗੁਜ਼ਾਰੀ ਦੇ ਲਈ ਸਫਾਈ, ਭਰੂਣ ਹੱਤਿਆ, ਨਸ਼ਿਆਂ, ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਤੇ ਪੰਚਾਇਤਾਂ ਦਾ ਸਾਰਾ ਰਿਕਾਰਡ ਪਿੰਡ ਵਾਸੀਆਂ ਦੇ ਸਾਹਮਣੇ ਰੱਖਣ, ਚੰਗੇ ਵਿਕਾਸ ਦੇ ਕੰਮ ਕਰਨ ਵਾਲੀਆਂ ਇਨ੍ਹਾਂ ਸੰਸਥਾਵਾਂ ਨੂੰ ਪੰਚਾਇਤੀ ਰਾਜ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਜਿਹੜਾ ਕੀਤਾ ਜਾਂਦਾ ਹੈ। ਤੇ ਅੱਜ ਵੀ ਕੁਝ ਪਿੰਡਾਂ ਦੀਆਂ ਖਬਰਾਂ ਲੱਗੀਆਂ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਕੋਈ ਉਨ੍ਹਾਂ ਦੇ ਵਿੱਚ ਰਾਜਨੀਤੀ ਖੁੰਦਕ ਖੋਰੀ ਨਹੀਂ ਹੈ, ਬਾਜ਼ੀ ਨਹੀਂ ਹੈ ਤੇ ਉਹ ਪਿੰਡਾਂ ਨੂੰ ਜਿਹੜੇ ਅਵਾਰਡ ਵੀ ਦਿੱਤੇ ਜਾਂਦੇ ਹੈ। ਤੇ ਇਸੇ ਤਰ੍ਹਾਂ ਦੋਸਤੋ ਅੱਜ ਗੱਲ ਕਰਦੇ ਹਾਂ, ਥੋੜਾ ਜਿਹਾ ਪੰਜਾਬ ਦੀ ਗੱਲ ਕਰ ਮਨ ਦੇ ਵਿੱਚ ਆਈ ਹੈ। ਆਪਾਂ 2-3 ਦਿਨ ਤੋਂ ਸੁਣ ਰਹੇ ਹਾਂ ਕਿ ਬਲੈਕਆਊਟ ਜਿਹੜਾ ਕੀਤਾ ਗਿਆ ਜਾਂ ਹੋ ਰਿਹਾ, ਪਰ ਮੈਂ ਸੋਚ ਰਿਹਾ ਸੀ, ਵਿਚਾਰ ਵੀ ਕਰਦਾ ਸੀ ਦਿਨੇ, ਮੈਂ ਜਾਣਕਾਰੀ ਕੁਝ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਬਾਰੇ। ਮਨ ਦੇ ਵਿੱਚ ਇੱਕ ਸਵਾਲ ਉੱਠਿਆ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਜੰਗਾਂ ਜਿਹੜੀਆਂ ਲੱਗਦੀਆਂ ਸੀ ਤੇ ਹਵਾਈ ਹਮਲਿਆਂ ਤੋਂ ਬਚਣ ਲਈ ਜਿਹੜਾ ਸੀਗਾ ਆਪਣਾ, ਪਹਿਲੇ ਸਮਿਆਂ 'ਚ ਜਦੋਂ ਜੰਗਾਂ ਲੱਗਦੀਆਂ ਸੀ ਤਾਂ ਹਵਾਈ ਹਮਲਿਆਂ ਤੋਂ ਜਿਹੜਾ ਸੀ ਬਚਣ ਦੇ ਲਈ ਬਲੈਕਆਊਟ ਕਰ ਦਿੱਤਾ ਜਾਂਦਾ ਸੀ ਤੇ ਹਮਲਿਆਂ ਤੋਂ ਬਚਿਆ ਜਾ ਸਕੇ। ਪਰ ਹੁਣ ਜਿਵੇਂ ਜਿਵੇਂ ਤਕਨੀਕ ਬਦਲ ਗਈ, ਟੈਕਨੋਲੋਜੀ ਨਵੀਂ ਆ ਗਈ, ਉਹਨੇ ਜਿਹੜਾ ਪੈਰ ਆਪਣੇ ਬਹੁਤ ਵੱਡੇ ਪੱਧਰ ਦੇ ਉੱਤੇ ਪਸਾਰੇ, ਬਹੁਤ ਸਾਰੇ ਐਸੇ ਪਲੇਨ ਨੇ, ਜਹਾਜ਼ ਨੇ ਹਵਾ ਦੇ ਵਿੱਚ ਉੱਡਦੇ ਆ ਜਿਨ੍ਹਾਂ ਨੂੰ ਬੰਦੇ ਤੱਕ ਦੀ ਜ਼ਰੂਰਤ ਨਹੀਂ। ਪਰ ਕੀ ਜਿਹੜਾ 2026 ਅੱਜ ਦੇ ਦਿਹਾੜੇ, ਅੱਜ ਦੇ ਇਸ ਸਮੇਂ ਦੇ ਵਿੱਚ ਜੋ ਚੱਲ ਰਿਹਾ, ਕਿ ਜੰਗ ਲੱਗੇ ਤਾਂ ਕੀ ਬਲੈਕਆਊਟ ਕਰਨ ਦਾ ਕੋਈ ਫਾਇਦਾ ਹੈਗਾ ਹੈ ਜਾਂ ਸਿਰਫ ਇੱਕ ਭਰਮ ਹੈ? ਇਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ, ਥੋੜ੍ਹੀ ਜਿਹੀ 2-4 ਮਿੰਟ ਲਾਉਣਾ। ਇਹ ਸਵਾਲ ਜਿਹੜਾ ਮਨ 'ਚ ਆਇਆ, ਅਸਲ ਦੇ ਵਿੱਚ ਪੁਰਾਣੀ ਤਕਨੀਕ ਜਿਹੜੀ ਹੈ ਬਨਾਮ ਅਜੋਕੀ ਤਕਨੀਕ, ਪਹਿਲਾਂ ਜਿਹੜਾ ਸੀ ਬਲੈਕਆਊਟ ਇਸ ਦੇ ਲਈ ਕੀਤੇ ਜਾਂਦੇ ਸੀ ਤਾਂ ਜੋ ਦੁਸ਼ਮਣ ਦੇ ਜਹਾਜ਼ ਨੂੰ ਜਿਹੜਾ ਸ਼ਹਿਰ ਦੀਆਂ ਬੱਤੀਆਂ ਨਾ ਦਿਖਣ ਤੇ ਉਹ ਜਿਹੜੇ ਨੇ ਅੰਦਾਜ਼ਾ ਨਾ ਲਗਾ ਸਕੇ ਕਿ ਸ਼ਹਿਰ ਕਿੱਥੇ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਤੇ ਹਾਲਾਤ ਬਦਲ ਚੁੱਕੇ ਹੈ। GPS ਸਿਸਟਮ ਆ ਗਿਆ, ਯਾਨੀ ਕਿ ਗਲੋਬਲ ਪੋਸਿਟਿੰਗ ਸਿਸਟਮ ਜਿਹੜਾ ਉਹਨੂੰ ਕਿਹਾ ਜਾਂਦਾ। ਅੱਜ ਕੱਲ੍ਹ ਦੀਆਂ ਜਿਹੜੀਆਂ ਨੇ ਮਿਜ਼ਾਈਲਾਂ ਨੇ ਜਾਂ ਜਹਾਜ਼ਾਂ ਨੂੰ ਬਾਹਰ ਦੇਖਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਤੇ ਉਹਨਾਂ ਦੇ ਕੋਲ ਸਹੀ ਟਿਕਾਣੇ ਦੇ ਜਿਹੜੇ ਨੇ ਕੋਆਰਡੀਨੇਟਸ ਜਿਹੜੇ ਹੁੰਦੇ ਆ। ਜੇ ਬੱਤੀਆਂ ਬੰਦ ਵੀ ਹੋਣਗੀਆਂ, ਮੀਂਹ ਝੱਖੜ ਨੇਰੀ ਜੋ ਮਰਜ਼ੀ ਹੈ, ਚਾਹੇ ਬਰਫ਼ ਜੰਮੀ ਪਈ ਹੈ, ਤਾਂ ਵੀ GPS ਜਿਹੜਾ ਉਹਦੇ ਰਾਹੀਂ ਨਿਸ਼ਾਨਾ ਸਿੱਧਾ ਉੱਥੇ ਹੀ ਲੱਗੇਗਾ, ਵੱਜੇਗਾ। SAT-NAV ਜਾਣੀ ਕਿ ਸੈਟੇਲਾਈਟ ਇਮੇਜਰੀ। ਸੈਟੇਲਾਈਟ ਦੇ ਰਾਹੀਂ ਜਿਹੜਾ ਚਾਹੇ ਉਹ ਰਾਤ ਪਈ ਆ ਤੁਹਾਨੂੰ ਰੋਡ ਕਲੀਅਰ ਦਿਖਦਾ ਹੈ, ਜਦੋਂ ਤੁਸੀਂ ਡਰਾਈਵ ਵੀ ਕਰਦੇ ਹੋ GPS ਲਾ ਲੈਂਦੇ ਹੋ ਤਾਂ ਸੈਟੇਲਾਈਟ ਨੂੰ ਦੇਖ ਸਕਦੇ ਹੋ, ਜਿਹੜਾ ਵਿਊ ਕਰ ਸਕਦੇ ਹੋ। ਇਸੇ ਤਰ੍ਹਾਂ ਪਲੇਨਾਂ ਦੇ ਵਿੱਚ ਜਿਹੜਾ ਜਾਂ ਹੋਰ ਜਹਾਜ਼ਾਂ ਦੇ ਵਿੱਚ ਇਹ ਚੀਜ਼ ਦਾ ਇਸਤੇਮਾਲ ਬੜੇ ਲੰਮੇ ਸਮੇਂ ਤੋਂ ਆਰਮੀ ਦੇ ਸਮੇਂ ਤੋਂ ਹੁੰਦਾ ਤੇ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਤਾਂ ਦੁਨੀਆਂ ਦੇ ਵਿੱਚ ਜਿਹੜਾ ਇੰਟਰਨੈਟ ਹੋਣ ਕੁਝ ਕੁ 20-25 ਸਾਲ ਪਹਿਲਾਂ ਆਮ ਹੋਇਆ। ਸੈਟੇਲਾਈਟ ਦੇ ਰਾਹੀਂ ਦੁਸ਼ਮਣ ਕੋਲ ਸ਼ਹਿਰਾਂ ਦੇ ਹਾਈ ਜਿਹੜੇ ਨੇ ਰੈਜੋਲੂਸ਼ਨ ਨਕਸ਼ੇ ਹੁੰਦੇ ਆ, ਉਹਨਾਂ ਨੂੰ ਰੋਸ਼ਨੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਹਰ ਰਾਤ ਨੂੰ ਵੀ ਜਿੱਦਾਂ ਮਰਜ਼ੀ ਭਿਆਨਕ ਜਾਂ ਗਹਿਰੀ ਰਾਤ ਹੋਵੇ, ਦਿਨ ਵਾਂਗ ਸਭ ਕੁਝ ਦੇਖ ਸਕਦੇ ਆ। ਫਿਰ ਇਨਫਰਾਰੈੱਡ ਹੋ ਗਿਆ, ਹੋਰ ਸਾਰੀਆਂ ਤਕਨੀਕਾਂ ਆ ਗਈਆਂ, ਜਾਣੀ ਕਿ ਜਦੋਂ ਆਪਾਂ ਆਰਮੀ ਅਟੈਕ ਕਰਦੀ ਹੈ ਤੇ ਰਾਤ ਵੇਲੇ ਵੀ ਉਹਨਾਂ ਦੇ ਦੂਰਬੀਨ ਆ ਉਹ ਹਰਾ ਹਰਾ ਦਿਖਦਾ ਹੈ, ਸਾਰਾ ਕੁਝ ਹੀ ਰਾਤ ਨੂੰ ਵੀ ਕਲੀਅਰ ਦੇਖ ਸਕਦੇ ਆ, ਦਿਨ ਚੜਾ ਦਿੰਦੀ ਹੈ ਸਾਰੀ ਚੀਜ਼। ਇਸੇ ਤਰ੍ਹਾਂ ਗੱਲ ਆਉਂਦੀ ਹੈ ਥਰਮਲ ਇਮੇਜਿੰਗ ਦੀ, ਜਾਣੀ ਅੱਜ ਦੇ ਕੈਮਰੇ ਜਿਹੜੇ ਨੇ ਸਾਡਾ ਬੋਡੀ ਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਮਹਿਸੂਸ ਕਰ ਸਕਦੇ ਆ, ਚਾਹੇ ਉਹ ਉਚਾਈ ਤੋਂ ਕਿੰਨਾ ਮਰਜ਼ੀ ਹੋਵੇ ਉੱਪਰੋਂ, ਤੇ ਉਹ ਸਾਡੇ ਸਰੀਰ ਨੂੰ ਜਿਹੜਾ ਹੀਟ ਨੂੰ ਫੜਦੇ ਆ, ਭਾਵੇਂ ਤੁਸੀਂ ਬੱਤੀਆਂ ਬੰਦ ਕਰ ਦਿਓ, ਫੈਕਟਰੀਆਂ ਬੰਦ ਕਰ ਦਿਓ, ਪਾਵਰ ਪਲਾਂਟ ਬੰਦ ਕਰ ਦਿਓ, ਇਨਸਾਨੀ ਗਤੀਵਿਧੀਆਂ ਤੋਂ ਨਿਕਲਣ ਵਾਲੀ ਗਰਮੀ ਜਿਹੜੀ ਹੈ ਸੈਂਸਰ ਨੂੰ ਸਾਫ਼ ਦਿਖਾਈ ਦਿੰਦੀ ਹੈ, ਤੇ ਉੱਥੇ ਹੀ ਅਗਲੇ ਫਿਰ ਧਾਵਾ ਬੋਲਦੇ ਆ ਕਿ ਹੁਣ ਬਲੈਕਆਊਟ ਦਾ ਕੋਈ ਫਾਇਦਾ ਹੈ। ਅਸਲ 'ਚ ਜੇਕਰ ਇਹ ਕਹਿ ਲਈਏ ਕਿ ਬਲੈਕਆਊਟ ਹੁਣ ਬਿਲਕੁਲ ਬੇਕਾਰ ਹੈ ਤਾਂ ਇਹ ਗਲਤ ਵੀ ਹੈ ਥੋੜ੍ਹਾ ਜਿਹਾ। ਇਸਦੇ ਅੱਜ ਵੀ ਕੁਝ ਫਾਇਦੇ ਹੈਗੇ ਨੇ ਪਰ ਮਨੋਵਿਗਿਆਨਕ, ਇਹ ਸਾਡੇ ਆਪਣੇ ਆਪ ਨੂੰ ਇੱਕ ਧਰਵਾਸ ਜਾਂ ਤਸੱਲੀ ਹੈ ਸਿਰਫ। ਮਨੋਵਿਗਿਆਨਕ ਪ੍ਰਭਾਵ ਇਹਦੇ ਨੇ ਕਿ ਬਲੈਕਆਊਟ ਲੋਕਾਂ ਨੂੰ ਸੁਚੇਤ ਰੱਖਦਾ ਹੈ ਕਿ ਦੇਸ਼ ਜੰਗ ਦੀ ਹਾਲਤ ਦੇ ਵਿੱਚ ਹੈ, ਇਹ ਸਿਰਫ ਸਿਵਲ ਡਿਫੈਂਸ ਦਾ ਇੱਕ ਹਿੱਸਾ ਬਣ ਗਿਆ। ਆਪਟੀਕਲ ਜਿਹੜੀ ਹੈ ਗਾਈਡਨੈਂਸ ਹੈ ਉਹ ਤੋਂ ਬਚਾਅ, ਕੁਝ ਸਸਤੇ ਡਰੋਨ ਜਿਹੜੇ ਨੇ ਜਾਂ ਮਿਜ਼ਾਈਲਾਂ ਨੇ ਅਜੇ ਵੀ ਆਪਟੀਕਲ ਸੈਂਸਰ ਕੈਮਰੇ ਦੀ ਵਰਤੋਂ ਕਰਦੀਆਂ ਨੇ, ਤੇ ਉਹ ਉਹਨਾਂ ਦੇ ਲਈ ਜਿਹੜਾ ਹਨੇਰਾ ਇੱਕ ਰੁਕਾਵਟ ਬਣ ਸਕਦਾ ਹੈ ਜਿਨ੍ਹਾਂ ਕੋਲ ਨਵੀਂ ਟੈਕਨੋਲੋਜੀ ਨਹੀਂ ਹੈ। ਨਾਈਟ ਵਿਜ਼ਨ ਜਿਹੜੀ ਹੈ ਉਹਦੀ ਗਲਤੀ, ਜਾਣੀ ਕਿ ਜੇਕਰ ਦੁਸ਼ਮਣ ਦੇ ਪਾਇਲਟ ਨਾਈਟ ਵਿਜ਼ਨ ਚਸ਼ਮੇ ਪਾ ਕੇ ਉੱਡ ਰਹੇ ਨੇ ਐਨਕਾਂ ਲਾ ਕੇ, ਤਾਂ ਅਚਾਨਕ ਬਹੁਤ ਜ਼ਿਆਦਾ ਰੋਸ਼ਨੀ ਜਾਂ ਬਿਲਕੁਲ ਹਨੇਰਾ ਉਹਨਾਂ ਨੂੰ ਭੁਲੇਖਾ ਵੀ ਪਾ ਸਕਦਾ ਹੈ। ਦੂਸਰੇ ਪਾਸੇ 2026 ਦੇ ਵਿੱਚ ਸਰੀਰਕ ਬਲੈਕਆਊਟ ਜਿਹੜਾ ਬੱਤੀਆਂ ਬੰਦ ਕਰਨ ਨਾਲੋਂ ਡਿਜੀਟਲ ਬਲੈਕਆਊਟ ਜ਼ਿਆਦਾ ਜ਼ਰੂਰੀ ਹੋ ਗਿਆ, ਜਿਵੇਂ ਕਿ ਉਹਦੇ ਦੁਸ਼ਮਣ ਦੇ GPS ਸਿਗਨਲ ਨੂੰ ਜਾਮ ਕਰਨਾ ਤਾਂ ਜੋ ਉਹਨਾਂ ਦੀਆਂ ਮਿਜ਼ਾਈਲਾਂ ਰਸਤਾ ਭਟਕ ਜਾਣ, ਜਿਵੇਂ ਪਿਛਲੇ ਦਿਨਾਂ 'ਚ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਅਤੇ ਉਹ ਸਾਰਾ ਕੁਝ ਜਿਹੜਾ ਸੀ GPS ਸਿਸਟਮ ਦੇ ਨਾਲ ਹੀ ਸਾਰਾ ਕੁਝ ਕੈਪਚਰ ਕੀਤਾ ਗਿਆ। ਸਾਈਬਰ ਡਿਫੈਂਸ ਆਪਣੇ ਜੋ ਕਿ ਇਰਾਨ ਹੁਣ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਅਜੇ ਵੀ ਜੰਗ ਨਾ ਰੁਕੀ ਤਾਂ ਫਿਰ ਕਿਤੇ ਨਾ ਕਿਤੇ ਉਹ ਇੰਟਰਨੈੱਟ ਦੁਨੀਆਂ ਦਾ ਇੱਕ ਹਿੱਸਾ ਕੱਟ ਸਕਦਾ ਹੈ। ਆਪਣੇ ਬਿਜਲੀ ਘਰਾਂ ਅਤੇ ਪਾਣੀ ਦੀ ਸਪਲਾਈ ਦੇ ਸਿਸਟਮ ਨੂੰ ਹੈਕਰਾਂ ਤੋਂ ਜਿਹੜਾ ਬਚਾਉਣਾ, ਕਿਉਂਕਿ ਵੱਡਾ ਖਤਰਾ ਹੈ ਕਿ ਉਹਨਾਂ ਨੂੰ ਜਿਹੜਾ ਸਾਰਾ ਕੁਝ ਚਾਹੇ ਉਹ ਮੈਡੀਕਲ ਸਹੂਲਤਾਂ ਨੇ, ਤੁਹਾਡਾ ਜਿਹੜਾ ਡਾਟਾ ਸਾਰਾ, ਉਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਹੈ। ਦੁਸ਼ਮਣ ਦੇ ਰਡਾਰਾਂ ਨੂੰ ਅੰਨਾ ਕਰਨਾ ਜਾਂ ਕਿ ਉਹਨਾਂ ਨੂੰ ਜਿਹੜਾ ਤਾਂ ਕਿ ਦਿਖਾਈ ਨਾ ਦੇਵੇ ਕੁਝ ਵੀ, ਬਲੌਕ ਕਰ ਦੇਣਾ, ਜਿੱਦਾਂ ਕਿ ਆਪਣੇ ਇੰਟਰਨੈੱਟ ਸੇਵਾਵਾਂ ਘਟਾ ਦਿੰਦੇ ਆ, ਹੋਰ ਸਾਰੀਆਂ ਚੀਜ਼ਾਂ ਕਰ ਦਿੰਦੇ ਆ। ਅਸਲ ਦੇ ਵਿੱਚ ਅੱਜ ਦੇ ਸਮੇਂ 'ਚ ਬਲੈਕਆਊਟ ਕਰਨਾ ਸਿਰਫ ਇੱਕ ਭਰਮ ਨਹੀਂ ਹੈ, ਪਰ ਇਹ ਹੁਣ ਪਹਿਲਾਂ ਵਾਂਗ ਜਿਹੜਾ 100% ਕਾਰਗਰ ਵੀ ਨਹੀਂ ਰਿਹਾ। ਅੱਜ ਦੀ ਜੰਗ ਅੱਖਾਂ ਦੀ ਜੰਗ ਨਹੀਂ ਹੈ, ਸਗੋਂ ਸੈਂਸਰਾਂ ਅਤੇ ਡਾਟਾ ਦੀ ਜੰਗ ਹੈ। ਹੁਣ ਸਰਕਾਰਾਂ ਬੱਤੀਆਂ ਬੰਦ ਕਰਨ ਦੀ ਬਜਾਏ ਦੁਸ਼ਮਣ ਦੇ ਸੈਟੇਲਾਈਟ ਸਿਗਨਲਾਂ ਨੂੰ ਜਿਹੜਾ ਰੋਕਣ, ਜੈਮਿੰਗ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਤੇ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਮੰਨ ਦੀਆਂ, ਆਪਣੇ ਆਪ ਦੇ ਨਾਲ ਸਵਾਲ ਤੇ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਕਨੀਕ ਦਾ ਅੱਜ ਜ਼ਮਾਨਾ ਹੈ ਤੇ ਲੋਕ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਗੇ ਤਾਂ ਉਹਨਾਂ ਲਈ ਵੀ ਚੰਗਾ ਹੈ ਤੇ ਦੇਸ਼ ਦੇ ਲਈ ਵੀ ਚੰਗਾ। ਤੇ ਲਓ ਫਿਰ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਤੇ ਜ਼ਿਆਦਾ ਸਮਾਂ ਆਪਾਂ ਮੈਂ ਪਹਿਲਾਂ ਹੀ ਲਾ ਗਿਆ ਜੀ, ਤੇ ਦੋਸਤ ਜਿਹੜੇ ਖਬਰਾਂ ਦੀ ਵੀ ਵੇਟ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਨੇ। ਅੱਜ 24 ਅਪ੍ਰੈਲ ਤੇ 2026 ਦਾ ਦੋਸਤੋ ਦਿਹਾੜਾ, ਤੇ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਰਾਘਵ ਚੱਡਾ ਸਾਹਿਬ ਨੇ ਭੜਥੂ ਪਾ ਕੇ ਰੱਖ ਦਿੱਤਾ ਪੰਜਾਬ ਦੀ ਸਿਆਸਤ ਦੇ ਵਿੱਚ। ਰਾਘਵ ਚੱਡਾ ਸਾਹਿਬ ਨੇ ਢਾ ਦਿੱਤੇ ਨੇ ਆਪ ਦੇ ਕਿਲੇ, ਆਪ ਦੇ ਵਫ਼ਾਦਾਰ ਹੋਏ ਆ ਗਦਾਰ, ਤੁਰ ਗਏ ਨੇ ਜਾਨੀ ਦਿਲ ਤੋੜ ਕੇ, ਕੀ ਖੱਟਿਆ ਤੇਰੇ ਨਾਲ ਜੋੜ ਕੇ। ਤੇ ਟਰੰਪ ਸਾਹਿਬ ਇਨ ਟ੍ਰੈਪ ਜਿਹੜੇ ਨੇ ਵਿੱਚ ਆ ਚੁੱਕੇ ਆ, ਤੇ ਹੁਣ ਜਿਹੜੇ ਨੇ US ਤੋਂ ਬਾਅਦ ਇਜ਼ਰਾਈਲ ਨੇ ਵੀ ਜਿਹੜੇ ਨੇ ਹੱਥ ਖੜੇ ਕਰ ਦਿੱਤੇ ਆ, ਇੱਕ ਚੰਗੀ ਖਬਰ ਆ। ਵੈਸੇ ਲਿਬਨਾਨ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਕਹਿ ਦਿੱਤਾ ਭਾਈ ਕਿ 3 ਆਪਣੇ ਹਫ਼ਤਿਆਂ ਦੀ ਜਿਹੜੀ ਹੈ ਜੰਗਬੰਦੀ ਕੀਤੀ ਹੈ, ਤੇ ਕਿਤੇ ਨਾ ਕਿਤੇ ਮਈ ਵੀ ਲੱਗ ਗਿਆ ਆ ਰਹੀ ਹੈ ਜੀ, ਹੋਰ ਰਹਿ ਗਏ 2-4 ਦਿਨ ਤੇ ਟਰੰਪ ਸਾਹਿਬ ਨੂੰ ਮੁਸੀਬਤ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਜੰਗ ਦੀ ਹੋਰ ਅੱਗੇ ਵਧਾਉਣ ਦੇ ਲਈ ਉਹਦੀ ਇਜਾਜ਼ਤ ਚਾਹੀਦੀ ਹੈ। ਜੇ ਅਮਰੀਕਨ ਗੌਰਮੈਂਟ ਦੇ ਵਿੱਚ ਜਾਂ ਓਪੋਜੀਸ਼ਨ ਆ ਇਸ ਨੂੰ ਇਜਾਜ਼ਤ ਹਰੀ ਝੰਡੀ ਨਹੀਂ ਦਿੰਦੇ ਤਾਂ ਫਿਰ ਫੌਜਾਂ ਜਿਹੜੀਆਂ ਨੇ ਵਾਪਸ ਵੀ ਬੁਲਾਉਣੀਆਂ ਪੈ ਸਕਦੀਆਂ ਨੇ। ਤੇ ਉਹ ਦੂਸਰੇ ਪਾਸੇ ਮਿਡ ਚੋਣ ਜਿਹੜੀ ਆਉਣੀ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਧਿਆਨ ਹੈ। ਤੇ ਗੱਲਬਾਤ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਜੋ ਬਦਲਾਅ ਹੋ ਰਿਹਾ। ਰਾਘਵ ਚੱਡਾ ਜਿਹੜੇ ਨੇ ਸਮੇਤ ਕਈ ਸੰਸਦ ਮੈਂਬਰਾਂ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਖ਼ਬਰਾਂ ਨੇ ਜਿਹੜਾ ਸਵੇਰ ਤੋਂ ਹੀ ਧੜਥੱਲੀ ਮਚਾਈ ਹੋਈ ਹੈ। ਤੇ 2027 ਦੀਆਂ ਚੋਣਾਂ ਦੇ ਲਈ ਵੱਡਾ ਟਰਨਿੰਗ ਪੁਆਇੰਟ ਜਿਹੜਾ ਸਾਬਤ ਹੋ ਰਿਹਾ, ਦੇਖਦੇ ਹਾਂ ਕੀ ਬਣਦਾ। ਇਸ ਦੇ ਨਾਲ ਹੀ ਸਮਾਣਾ ਟਾਵਰ ਜਿਹੜਾ ਮੋਰਚਾ ਹੈ ਉਹਨੂੰ ਜਿਹੜਾ ਫਤਿਹ ਕਰ ਲਿਆ ਗਿਆ ਤੇ ਕੇਜਰੀਵਾਲ ਦਾ ਨਵਾਂ ਸਰਕਾਰੀ ਨਿਵਾਸ ਜਿਹੜਾ ਉਹਨਾਂ ਨੂੰ ਸੌਂਪ ਦਿੱਤਾ ਗਿਆ, ਮੁਬਾਰਕਬਾਦ ਹੈ। ਹੋ ਸਕਦਾ ਕਿ ਕਿਤੇ ਨਾ ਕਿਤੇ ਇੱਕ ਸੂਬੇ ਦਾ ਖਹਿੜਾ ਛੁੱਟ ਸਕਦਾ, ਕਿਤੇ ਨਾ ਕਿਤੇ ਟਿਕ ਕੇ ਬਹਿ ਸਕਦੇ ਨੇ। ਬੇਘਰੇ ਸੀ ਪਹਿਲਾਂ ਜੀ। ਕੇਂਦਰ ਵੱਲੋਂ ਵੈਬ ਸੀਰੀਜ਼ ਜਿਹੜੀ ਹੈ ਲਾਰੈਂਸ ਆਫ ਪੰਜਾਬ ਦੇ ਉੱਤੇ ਰੋਕ ਲਾਤੀ ਹੈ ਤੇ ਵਿਦੇਸ਼ੀ ਮੰਚ ਦੇ ਉੱਤੇ ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਕਾਰ ਤਣਾਅ ਜਿਹੜਾ ਵੱਧ ਰਿਹਾ, ਜਦਕਿ ਜੰਗਬੰਦੀ ਤੇ ਮਿਜ਼ਾਈਲ ਸਿਸਟਮ ਜਿਹੜਾ ਈਰਾਨ ਨੇ ਜਦੋਂ ਦੀ ਘੇਰਾਬੰਦੀ ਹੋਈ ਹੈ ਉਸ ਤੋਂ ਅੱਜ ਪਹਿਲੀ ਵਾਰੀ ਐਸਾ ਹੋਇਆ ਕਿ ਉਨ੍ਹਾਂ ਨੇ ਆਪਣਾ ਤਹਿਰਾਨ ਦੇ ਆਲੇ ਦੁਆਲੇ ਸਾਰਾ ਕੁਝ ਚੌਕਸੀ ਵਧਾ ਦਿੱਤੀ ਹੈ, ਆਪਣਾ ਮਿਜ਼ਾਈਲ ਸਿਸਟਮ ਜਿਹੜਾ ਉਹਨੂੰ ਐਕਟੀਵੇਟ ਕਰ ਦਿੱਤਾ ਤੇ ਚਾਰੋਂ ਪਾਸੇ ਉਹ ਜਿਹੜੀ ਹੈ ਨਜ਼ਰ ਰੱਖ ਰਿਹਾ, ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਖ਼ਬਰਾਂ ਦੀ। ਰਾਘਵ ਚੱਡਾ ਸਾਹਿਬ ਤੇ ਸੰਦੀਪ ਪਾਠਕ ਆਪ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਹੋਇਆ। ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਦੇ ਵਿੱਚ ਅੱਜ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਰਾਘਵ ਚੱਡਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਤੇ ਜ਼ਿਕਰਯੋਗ ਇਹ ਵੀ ਹੈ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਅਸ਼ੋਕ ਮਿੱਤਲ ਦੇ ਘਰ ਅਤੇ ਦਫ਼ਤਰਾਂ ਦੇ ਉੱਤੇ ED ਨੇ ਜਿਹੜਾ ਸੀ ਕੁਝ ਦਿਨ ਪਹਿਲਾਂ ਜਿਹੜੀ ਸੀ ਛਾਪੇਮਾਰੀ ਕੀਤੀ ਸੀ। ਇਸ ਨੂੰ ਜਿਹੜਾ ਸੀ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੇ ਲਿਹਾਜ਼ ਦੇ ਨਾਲ ਬਹੁਤ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਰਾਘਵ ਚੱਡਾ ਹੁਣਾਂ ਤੇ ਸੰਦੀਪ ਪਾਠਕ ਪਾਰਟੀ ਦੀ ਰਣਨੀਤੀ ਬਣਾਉਣ ਦੇ ਵਿੱਚ ਮੁੱਖ ਜਿਹੜੀ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਦੇ ਇਸ ਕਦਮ ਦੇ ਨਾਲ ਜਿੱਥੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਉੱਥੇ ਹੀ ਭਾਜਪਾ ਪੰਜਾਬ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਹੁੰਦੀ ਦੇਖ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਭਾਜਪਾ ਦੇ ਉੱਤੇ ਨਿਸ਼ਾਨਾ ਸਿੱਧਦਿਆਂ ਦੋਸ਼ ਲਾ ਦਿੱਤਾ ਕਿ ED ਦੇ ਰਾਹੀਂ ਪਾਰਟੀ ਦੇ ਸੰਸਦ ਮੈਂਬਰਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਕੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਹੁਣਾਂ ਨੇ, ਜੋ ਪੱਤਰਕਾਰ ਵੀ ਸੀ ਪਹਿਲਾਂ ਤੇ ਅੱਜ ਉਨ੍ਹਾਂ ਕੋਲ ਮੀਡੀਆ ਸਾਰਾ ਉਨ੍ਹਾਂ ਦਾ ਹੈਂਡਲ ਕਰਦੇ ਆ, ਦਾਅਵਾ ਕੀਤਾ ਕਿ ਇਸ ਸਾਰੀ ਸਾਜ਼ ਦੇ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ। ਤੇ ਭਾਈ ਜਦੋਂ ਤੁਸੀਂ ਉਨ੍ਹਾਂ ਦੇ ਹੋਰ ਲੋਕਾਂ ਦੇ ਤੋੜ ਕੇ ਲਿਆਉਂਦੇ ਆ ਤਾਂ ਉਹ ਵੀ ਤਾਂ ਹੱਥ ਕਿਸੇ ਨਾ ਕਿਸੇ ਦਾ ਹੋਏਗਾ ਹੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਘਵ ਚੱਡਾ ਨੂੰ ਪੰਜਾਬ ਦੇ ਵਿੱਚ ਪਾਰਟੀ ਨੂੰ ਕਮਜ਼ੋਰ ਕਰਨ ਦੇ ਬਦਲੇ ਕੇਂਦਰ ਦੇ ਵਿੱਚ ਮੰਤਰੀ ਦਾ ਜਿਹੜਾ ਅਹੁਦਾ ਦੇਣ ਦਾ ਲਾਲਚ ਦਿੱਤਾ ਗਿਆ ਤੇ ਉਨ੍ਹਾਂ ਨੂੰ ਇਸ ਸਾਜ਼ ਦੇ ਵਿੱਚ ਇੱਕ ਹਥਿਆਰ ਦੇ ਵਜੋਂ ਕਹਿੰਦੇ ਵਰਤਿਆ ਗਿਆ। ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਆਪ ਨੇ 3 ਅਪ੍ਰੈਲ ਨੂੰ ਰਾਜ ਸਭਾ ਦੇ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਰਾਘਵ ਚੱਡਾ ਨੂੰ ਹਟਾ ਦਿੱਤਾ ਸੀ। ਕਿਸੇ ਸਮੇਂ ਕੇਜਰੀਵਾਲ ਦੇ ਬੇਹੱਦ ਭਰੋਸੇਮੰਦ ਰਹੇ ਰਾਘਵ ਚੱਡਾ ਨੇ ਪੰਜਾਬ ਤੇ ਦਿੱਲੀ ਦੇ ਵਿੱਚ ਪਾਰਟੀ ਦੇ ਲਈ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਮਾਰਚ 2024 ਦੇ ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਂ ਉਹ ਵਿਦੇਸ਼ ਦੇ ਵਿੱਚ ਸਨ ਤੇ ਰਿਹਾਈ ਤੋਂ ਕਾਫ਼ੀ ਸਮੇਂ ਬਾਅਦ ਹੀ ਉਨ੍ਹਾਂ ਨੂੰ ਮਿਲੇ ਤੇ ਹਾਲ ਹੀ ਦੇ ਵਿੱਚ ਜਦੋਂ ਅਦਾਲਤ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਬਰੀ ਕੀਤਾ ਤਾਂ ਵੀ ਚੱਡਾ ਹੁਣਾਂ ਨੇ ਚੁੱਪ ਧਾਰੀ ਰੱਖੀ ਤੇ ਜੰਤਰ ਮੰਤਰ ਦੀ ਰੈਲੀ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਸੀ। ਦੂਸਰੇ ਪਾਸੇ ਆਪ ਛੱਡਣ ਵਾਲੇ ਸੰਸਦ ਮੈਂਬਰ ਪੰਜਾਬ ਦੇ ਗਦਾਰ ਨੇ ਭਗਵੰਤ ਮਾਨ ਸਾਹਿਬ ਨੇ ਇਹ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਹੈ ਭਾਜਪਾ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਰਨ ਦੇ ਦੋਸ਼ ਲਾ ਦਿੱਤੇ ਹੈ। ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦੇ ਪਾਰਟੀ ਛੱਡਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ। ਮਾਨ ਹੁਣਾਂ ਕਿਹਾ ਕਿ ਜਦੋਂ ਵਿਰੋਧੀਆਂ ਨੂੰ ਉਨ੍ਹਾਂ ਦੇ ਖਿਲਾਫ਼ ਕੁਝ ਨਹੀਂ ਲੱਭਿਆ ਤਾਂ ਉਨ੍ਹਾਂ ਨੇ ਆਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਦੇ ਲੋਕ ਅਜੇ ਵੀ ਪਾਰਟੀ ਦੇ ਨਾਲ ਹਨ ਤੇ ਉਹ ਮਜ਼ਬੂਤੀ ਦੇ ਨਾਲ ਆਪ ਦੇ ਹੱਕ ਦੇ ਵਿੱਚ ਖੜੇ ਨੇ। ਭਾਈ ਉਹ ਵੀ ਕਿਤੇ ਨਾ ਕਿਤੇ ਕਾਣੇ ਹੋਣਗੇ ਤਾਂ ਹੀ ਅਗਲੇ ਗਏ ਆ, ਨਹੀਂ ਤਾਂ ਉਦਾਂ ਕਾਹਦੇ ਲਈ, ਜੇ ਕੁਝ ਲੱਭਦਾ ਇਹਨਾਂ ਤਾਂ ਜਾਂਦੇ ਕਿੱਦਾਂ ਫਿਰ। ਮੁੱਖ ਮੰਤਰੀ ਉਨ੍ਹਾਂ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਗਦਾਰ ਕਰਾਰ ਦੇ ਦਿੱਤਾ ਤੇ ਪਹਿਲਾਂ ਉਹ ਪਿਆਰੇ ਸੀਗੇ, ਬਹੁਤ ਬਹੁਤ ਨਜ਼ਦੀਕੀ ਸਨ। ਉਨ੍ਹਾਂ ਕਿਹਾ ਕਿ ਜੋ 6-7 ਲੋਕ ਪਾਰਟੀ ਛੱਡ ਕੇ ਗਏ ਨੇ ਉਨ੍ਹਾਂ ਦੇ ਨਾਲ ਪੰਜਾਬ ਖਤਮ ਨਹੀਂ ਹੁੰਦਾ, ਕਿਉਂਕਿ ਪਾਰਟੀ ਕਿਸੇ ਵੀ ਵਿਅਕਤੀ ਦੇ ਨਾਲ ਵੱਡੀ ਹੁੰਦੀ ਹੈ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਸਾਡਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਨ੍ਹਾਂ ਲੋਕਾਂ ਦੇ ਜਾਣ ਦੇ ਨਾਲ ਪਾਰਟੀ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ। ਅਸਰ ਤਾਂ ਪਵੇਗਾ ਜੀ, ਕੁਝ ਨਾ ਕੁਝ ਤਾਂ ਪਵੇਗਾ। ਜਿਹੜੇ ਇਹਨਾਂ ਲੋਕਾਂ ਦੇ ਨਾਲ ਜੁੜੇ ਹੋਏ ਨੇ, ਹੋਰ ਪਾਰਟੀਆਂ ਦੇ ਨਾਲ ਬੰਦੇ ਜੋੜੇ ਆ, ਤਾਂ ਉਹਨਾਂ ਦੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵੀ ਤਾਂ ਭੰਬੀਰੀ ਘੁੰਮਦੀ ਹੋਏਗੀ। ਕਿੱਧਰ ਜਾਈਏ ਹੁਣ ਅਸੀਂ? ਤੇ ਉਹਨਾਂ ਦੀ ਗੱਲ ਸੁਣਨ ਵਾਲਾ ਹੀ ਨਾ ਕੋਈ ਰਿਹਾ ਜਥੇਬੰਦੀ ਦੇ ਵਿੱਚ, ਤਾਂ ਫਿਰ ਉਹ ਆਪਣੀ ਗੱਲ ਕਿਹਨੂੰ ਸੁਣਾਉਣਗੇ, ਕੰਮ ਕਿਹਦੇ ਤੋਂ ਕਰਾਉਣਗੇ? ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ 7 MPs ਦਾ ਬਣੂਗਾ ਕੀ ਅਸਰ? ਬਚੇਗੀ ਕੁਰਸੀ ਜਾਂ ਫਿਰ ਕੀ ਹੋਏਗਾ? ਕਾਨੂੰਨੀ ਪੇਚ ਜਿਹੜਾ ਹੈ, ਕੁਰਸੀ ਦਾ ਸਵਾਲ ਹੈ। ਦਲ ਬਦਲੀ ਵਿਰੋਧੀ ਕਾਨੂੰਨ ਜਿਹੜਾ ਐਂਟੀ ਡਿਫੈਂਸ ਜਿਹੜਾ ਹੈਗਾ ਲਾ ਹੈਗਾ, ਤਹਿਤ ਜੇਕਰ ਕੋਈ ਇਕੱਲਾ MP ਪਾਰਟੀ ਛੱਡਦਾ ਹੈ ਤਾਂ ਉਸਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ। ਪਰ ਇੱਥੇ ਆਪ ਦੇ 10 ਦੇ ਵਿੱਚੋਂ 7 ਸਾਂਸਦ ਜੋ ਜਿਹੜੇ ਨੇ ਇਕਜੁੱਟ ਹੋ ਕੇ ਗਏ ਨੇ। ਕਾਨੂੰਨੀ ਮਾਹਰਾਂ ਦੇ ਅਨੁਸਾਰ ਇਹ ਧੜਾ ਰਾਜ ਸਭਾ ਸਕੱਤਰੇਤ ਨੂੰ ਜਿਹੜਾ ਰਲੇਵੇਂ ਦਾ ਪੱਤਰ ਸੌਂਪ ਚੁੱਕਿਆ। ਇਸ ਸਥਿਤੀ ਦੇ ਵਿੱਚ ਇਨ੍ਹਾਂ ਦੀ ਜਿਹੜੀ ਹੈ MP ਵਜੋਂ ਕੁਰਸੀ ਪੂਰੀ ਤਰ੍ਹਾਂ ਸੁਰੱਖਿਅਤ ਹੈ, ਕਿਉਂਕਿ ਇਨ੍ਹਾਂ ਹਾਲਾਤਾਂ ਜੇਕਰ ਕਿਸੇ ਪਾਰਟੀ ਦੇ 2/3 ਜਿਹੜੇ ਨੇ ਮੈਂਬਰ ਇਕੱਠੇ ਹੋ ਕੇ ਕਿਸੇ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੈ ਤਾਂ ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਰਲੇਵਾਂ ਜਿਹੜਾ ਹੈ ਮੰਨਿਆ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਵਿੱਚ ਕੁੱਲ 10 ਮੈਂਬਰ ਨੇ ਤੇ 10 ਦਾ 2/3 ਹਿੱਸਾ ਲਗਭਗ 6.66 ਬਣ ਜਾਂਦਾ ਹੈ, ਯਾਨੀ ਘੱਟੋ ਘੱਟ 7 ਮੈਂਬਰਾਂ ਦਾ ਸਾਥ ਹੋਣਾ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਮੈਂਬਰਾਂ ਦੀ ਗਿਣਤੀ ਪੂਰੀ 7 ਹੈ ਤੇ ਇਸ ਦੇ ਲਈ ਇਨ੍ਹਾਂ ਦੀ ਮੈਂਬਰਸ਼ਿਪ ਕੁਰਸੀ ਜਿਹੜੀ ਹੈ ਉਹ ਜਿਹੜੀ ਹੈ ਨਹੀਂ ਖੁੱਸੇਗੀ। ਉਹ ਸਦਨ ਦੇ ਵਿੱਚ ਭਾਜਪਾ ਦੇ ਮੈਂਬਰਾਂ ਵਜੋਂ ਜਾਣੇ ਜਾਣਗੇ ਤੇ ਆਪ ਅਤੇ ਭਾਜਪਾ ਦੀ ਪ੍ਰਤੀਕਿਰਿਆ ਦੇ ਉੱਤੇ ਕੀ ਹੈ? ਆਮ ਆਦਮੀ ਪਾਰਟੀ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦੇ ਦਿੱਤਾ। ਤੇ ਵੈਸੇ ਤਾਂ ਇਹ ਵੀ ਜਿਹੜੀ ਹੈ ਲੱਗਦਾ ਕਿ ਪਹਿਲੀ ਵਾਰੀ ਜਿਹੜਾ ਪੰਜਾਬ ਦੇ ਵਿੱਚ ਭਾਣਾ ਵਾਪਰਿਆ, ਇਤਿਹਾਸ ਰਚਿਆ, ਕਿ ਇਹ ਵੀ ਕਿ ਜਿੱਦਾਂ ਦਾਅਵਾ ਕਰਦੇ ਆ ਨਾ ਕਿ ਦੇਸ਼ ਦੇ ਵਿੱਚ ਪਹਿਲੀ ਵਾਰੀ ਐਸੀ ਘਟਨਾ ਵਾਪਰੀ ਹੈ। ਪੰਜਾਬ ਇਕਾਈ ਦੇ ਬੁਲਾਰੇ ਬਲਤੇਜ ਪੰਨੂ ਹੋਣਾਂ ਨੇ ਦੋਸ਼ ਲਾਇਆ ਕਿ ਭਾਜਪਾ ਨੇ ED ਅਤੇ CBI ਦਾ ਜਿਹੜਾ ਡਰ ਦਿਖਾ ਕੇ ਤੇ ਮੰਤਰੀ ਪਦ ਦਾ ਜਿਹੜਾ ਲਾਲਚ ਦੇ ਕੇ ਇਹ ਤੋੜ ਫੋੜ ਕੀਤੀ ਹੈ। ਦੂਜੇ ਪਾਸੇ ਭਾਜਪਾ ਨੇ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੇ ਵਿੱਚ ਵਿਸ਼ਵਾਸ ਦੱਸਿਆ। ਇਸ ਘਟਨਾ ਨੇ ਆਪ ਜਿਹੜੀ ਹੈ ਉਹਦੇ ਲਈ ਵੱਡੀ ਚੁਣੌਤੀ ਖੜੀ ਕਰਤੀ ਹੈ ਤੇ ਰਾਜ ਸਭਾ ਦੇ ਵਿੱਚ ਪਾਰਟੀ ਦੀ ਤਾਕਤ ਹੁਣ ਸਿਰਫ 3 ਮੈਂਬਰਾਂ ਤੱਕ ਸਿਮਟ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਦਿਲਚਸਪ ਹੋ ਜਾਏਗਾ ਕਿ ਇਹ ਬਾਗੀ ਧੜਾ ਜਿਹੜਾ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੇ ਉੱਤੇ ਵੀ ਦਾਅਵਾ ਠੋਕਦਾ ਹੈ ਜਾਂ ਫਿਰ ਨਹੀਂ। ਦੂਸਰੇ ਪਾਸੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਜਿਹੜਾ ਭਾਜਪਾ ਦੇ ਉੱਤੇ ਆਪ ਨੇ ਜਿਹੜਾ ਇਲਜ਼ਾਮ ਲਾਇਆ, ਐਕਸ ਦੇ ਉੱਤੇ ਜਿਹੜੇ ਨੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਹੁਣਾਂ ਨੇ ਲਿਖਿਆ ਕਿ ਭਾਜਪਾ ਨੇ ਇੱਕ ਵਾਰ ਫਿਰ ਪੰਜਾਬੀਆਂ ਦੇ ਨਾਲ ਧੋਖਾ ਕਰ ਦਿੱਤਾ। ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਉਹਨਾਂ ਨੇ ਇਸ ਨੂੰ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦੇ ਬਰਾਬਰ ਦੱਸ ਦਿੱਤਾ। ਤੇ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਲਾਰਸ ਆਫ ਪੰਜਾਬ ਕੇਂਦਰ ਵੱਲੋਂ ਜਿਹੜਾ G5 ਨੂੰ ਵੈਬ ਸੀਰੀਜ਼ ਰਿਲੀਜ਼ ਨਾ ਕਰਨ ਦੀ ਸਲਾਹ ਦਿੱਤੀ ਹੈ ਤੇ ਕੇਂਦਰ ਸਰਕਾਰ ਨੇ ਲਾਰਸ ਆਫ ਪੰਜਾਬ ਵੈਬ ਸੀਰੀਜ਼ ਦੇ ਉੱਤੇ ਰੋਕ ਲਗਾਤੀ ਹੈ। ਇਸ ਦੀ ਗੱਲ ਦੀ ਜਾਣਕਾਰੀ ਜਿਹੜੀ ਹੈ ਅੱਜ ਕੇਂਦਰੀ ਸੂਚਨਾ ਮੰਤਰਾਲੇ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸਾਂਝੀ ਕੀਤੀ ਹੈ। ਤੇ ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰਸ ਬਿਸ਼ਨੋਈ ਦੇ ਜੀਵਨ ਦੇ ਉੱਤੇ ਆਧਾਰਿਤ ਇਸ ਸੀਰੀਜ਼ ਦੀ ਰਿਲੀਜ਼ ਦੇ ਉੱਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੇ ਲਾਰਸ ਆਫ ਪੰਜਾਬ ਦੇ ਉੱਤੇ ਪਾਬੰਦੀ ਵਾਲਾ ਪੱਤਰ ਸਾਂਝਾ ਕੀਤਾ। ਉੱਥੇ ਬੀਤੇ ਦਿਨ ਪੰਜਾਬ ਪੁਲਿਸ ਨੇ ਵੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਵੈਬ ਸੀਰੀਜ਼ ਦੇ ਉੱਤੇ ਰੋਕ ਲਗਾਏ ਜਾਣ ਦੀ ਜਿਹੜੀ ਮੰਗ ਰੱਖੀ ਸੀ। ਸਾਈਬਰ ਕ੍ਰਾਈਮ ਦੇ ਸਪੈਸ਼ਲ DGP ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਇਸ ਵੈਬ ਸੀਰੀਜ਼ ਦੇ ਵਿੱਚ ਗੈਂਗਸਟਰ ਲਾਰਸ ਬਿਸ਼ਨੋਈ ਦੀ ਜ਼ਿੰਦਗੀ ਤੇ ਸਿੱਧੂ ਮੂਸੇਵਾਲੇ ਦੇ ਕਤਲ ਵਰਗੀਆਂ ਅਪਰਾਧਿਕ ਵਾਰਦਾਤਾਂ ਨੂੰ ਦਿਖਾਇਆ ਜਾਣਾ ਹੈ। ਇਸ ਸੀਰੀਜ਼ ਦੇ ਵਿੱਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਵੇਂ ਉਹ ਲਾਰਸ ਇੱਕ ਵਿਦਿਆਰਥੀ ਆਗੂ ਤੋਂ ਅਪਰਾਧ ਦੀ ਦੁਨੀਆ ਦੇ ਵਿੱਚ ਸਿਖਰ ਤੱਕ ਪਹੁੰਚਿਆ ਤੇ ਪੱਤਰ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਵੈਬ ਸੀਰੀਜ਼ ਨੂੰ ਲੈ ਕੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਵਿੱਚ ਤਿੱਖਾ ਪ੍ਰਤੀਕਰਮ ਹੈ ਤੇ ਵੈਬ ਸੀਰੀਜ਼ ਦੇ ਵਿੱਚ ਅਪਰਾਧ ਨੂੰ ਜਿਹੜਾ ਚੰਗਾ ਕਿਹਾ ਗਿਆ ਵਡਿਆਇਆ ਗਿਆ ਜਿਹਦਾ ਨੌਜਵਾਨਾਂ ਦੇ ਉੱਤੇ ਜਿਹੜਾ ਮਾੜਾ ਅਸਰ ਪਵੇਗਾ ਤੇ OTT ਪਲੇਟਫਾਰਮ ਜਿਹੜੇ ਨੇ G5 ਉੱਤੇ 27 April ਨੂੰ ਲਾਰਸ ਆਫ ਪੰਜਾਬ ਵੈਬ ਸੀਰੀਜ਼ ਜਿਹੜੀ ਰਿਲੀਜ਼ ਜਿਹੜੀ ਸੀ ਹੋਣ ਵਾਲੀ ਸੀ। ਸਮਾਣਾ ਟਾਵਰ ਮੋਰਚਾ ਜਿਹੜਾ 560 ਦਿਨਾਂ ਬਾਅਦ ਟਾਵਰ ਨੂੰ ਜਿਹੜਾ ਫਤਿਹ ਕਰ ਲਿਆ ਗਿਆ ਤੇ ਸੁਰੱਖਿਅਤ ਹੇਠਾਂ ਉਤਾਰੇ ਗਏ ਨੇ ਗੁਰਜੀਤ ਸਿੰਘ ਖਾਲਸਾ ਜੀ। ਪਟਿਆਲਾ ਪ੍ਰਸ਼ਾਸਨ ਨੇ ਭਾਰਤੀ ਫੌਜ ਦੇ ਸਹਿਯੋਗ ਦੇ ਨਾਲ ਅੱਜ ਸਵੇਰੇ ਇੱਕ ਵੱਡਾ ਆਪਰੇਸ਼ਨ ਰਾਹੀਂ ਕਿਸਾਨ ਗੁਰਜੀਤ ਸਿੰਘ ਖਾਲਸਾ 43 ਸਾਲਾਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਤੇ ਖਾਲਸਾ ਪਿਛਲੇ 560 ਦਿਨਾਂ ਤੋਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਥਿਤ 400 ਫੁੱਟ ਉੱਚੇ BSNL ਜਿਹੜਾ ਟਾਵਰ ਹੈ ਉਹਦੇ ਉੱਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਫੌਜ ਤੇ ਜ਼ਿਲ੍ਹਾ ਪੁਲਿਸ ਦੀਆਂ ਵਾਧੂ ਟੀਮਾਂ ਦੀ ਨਿਗਰਾਨੀ ਹੇਠ ਇਹ ਸਾਂਝਾ ਆਪਰੇਸ਼ਨ ਮਹਿਜ 30 ਮਿੰਟਾਂ ਦੇ ਵਿਚ ਨੇਪਰੇ ਚਾੜ ਦਿੱਤਾ ਗਿਆ। ਟਾਵਰ ਤੋਂ ਹੇਠਾਂ ਆਉਂਦਿਆਂ ਹੀ ਗੁਰਜੀਤ ਸਿੰਘ ਖਾਲਸਾ ਉਨ੍ਹਾਂ ਨੇ ਪੂਰੇ ਜੋਸ਼ ਦੇ ਵਿਚ ਕਹਿੰਦੇ ਕਿ ਮੈਂ ਚੜ੍ਹਦੀ ਕਲਾ ਦੇ ਵਿਚ ਹਾਂ ਦੇ ਸ਼ਬਦ ਕਹੇ ਨੇ ਤੇ ਉਨ੍ਹਾਂ ਇਸ ਨੇਕ ਕਾਰਜ ਦੇ ਲਈ ਸਮਰਥਨ ਦੇਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਹੈ ਤੇ ਸਫ਼ਰ ਸੌਖਾ ਨਹੀਂ ਸੀ ਕਹਿੰਦੇ ਪਰ ਮੇਰੇ ਗੁਰੂ ਤੇ ਜਿਹੜਾ ਅਟੁੱਟ ਭਰੋਸੇ ਨੇ ਹੀ ਇਹ ਜਿਹੜਾ ਸਭ ਕਹਿੰਦੇ ਸੰਭਵ ਬਣਾ ਦਿੱਤਾ। ਬਚਾਅ ਕਾਰਜ ਦੇ ਵਿਚ ਸ਼ਾਮਲ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਵਾ ਦੀ ਰਫ਼ਤਾਰ ਅਨੁਕੂਲ ਹੋਣ ਅਤੇ ਚੰਗੀ ਧੁੱਪ ਦੇ ਕਾਰਨ ਹਾਈ ਟੈਕ ਕਰੇਨ ਜਿਹੜੀ ਹੈ ਅਤੇ ਮਨੁੱਖੀ ਮਦਦ ਦੇ ਨਾਲ ਇਹ ਆਪਰੇਸ਼ਨ ਜਿਹੜਾ ਸੁਖਾਲਾ ਰਿਹਾ। ਕੇਜਰੀਵਾਲ ਸਾਹਿਬ ਜਿਹੜੇ ਨੇ ਉਨ੍ਹਾਂ ਨੂੰ ਕੇਂਦਰ ਦੇ ਵੱਲੋਂ ਅਲਾਟ ਕੀਤਾ ਗਿਆ ਬੰਗਲੌਰ ਤੇ ਹੁਣ ਸ਼ਿਫਟ ਉਹਦੇ ਵਿਚ ਹੋਣਗੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਲੋਧੀ ਜਿਹੜੇ ਨੇ ਐਸਟੇਟ ਦੇ ਜਿਹੜਾ ਬੰਗਲਾ ਨੰਬਰ 95 ਵਿਚ ਸ਼ਿਫਟ ਹੋ ਗਏ ਨੇ ਤੇ ਪਾਰਟੀ ਮੁਤਾਬਕ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਇਹ ਸਰਕਾਰੀ ਰਿਹਾਇਸ਼ ਅਲਾਟ ਕੀਤੀ ਹੈ। ਐਕਸ ਦੇ ਉਤੇ ਇਕ ਪੋਸਟ ਦੇ ਵਿਚ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵਜੋਂ ਉਨ੍ਹਾਂ ਦੇ ਅਹੁਦੇ ਨੂੰ ਦੇਖਦੇ ਹੋਏ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਨੇ ਹਾਲ ਹੀ ਦੇ ਵਿਚ ਉਨ੍ਹਾਂ ਨੂੰ ਇਹ ਬੰਗਲਾ ਜਿਹੜਾ ਅਲਾਟ ਕੀਤਾ ਸੀ। ਤੇ ਲੋ ਦੋਸਤੋ, ਇਹ ਸਾਂ ਜੀ ਆਪਣੀਆਂ ਕੇਂਦਰ ਦੀਆਂ ਤੇ ਪੰਜਾਬ ਦੀਆਂ ਖ਼ਬਰਾਂ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੰਟਰਨੈਸ਼ਨਲ ਖ਼ਬਰਾਂ ਦੀਆਂ, ਪਰ ਉਸ ਤੋਂ ਪਹਿਲਾਂ ਆਪਾਂ ਵਾਰਤਾਲਾਪ ਕਰਦੇ ਹਾਂ ਜੀ ਤੇ ਕੁਝ ਵਿਚਾਰ ਲੈਂਦੇ ਹਾਂ ਤੇ ਦਿੰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਰਵਿੰਦਰ ਚੋਟ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ ਤੇ ਇਸੇ ਤਰ੍ਹਾਂ ਹੀ ਨਾਲ ਹੋਰ ਸਾਰੇ ਸੱਜਣ ਉਨ੍ਹਾਂ ਦਾ ਵੀ ਜ਼ਿਕਰ ਕਰਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਤਾਰਾਂ ਜੋੜਦੇ ਹਾਂ ਜੀ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕੋਸ਼ਿਸ਼ ਰਹੇਗੀ ਜੇ ਆਪਣੇ ਚੋਟ ਸਾਹਿਬ ਸੁਣ ਰਹੇ ਨੇ ਪ੍ਰੋਗਰਾਮ, ਉਹ ਵੀ ਮਨੋਵਿਗਿਆਨਿਕ ਪੱਖ ਤੋਂ ਜਿਹੜਾ ਇਹ ਸਾਰੀ ਜੋ ਕਾਰਵਾਈ ਹੋ ਰਹੀ ਹੈ ਉਹਦੇ ਬਾਰੇ ਲੋਕਾਂ ਦੇ ਕੀ ਜਜ਼ਬਾਤ ਨੇ, ਖਿਆਲ ਨੇ ਜਾਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਣ, ਇਹਦੀ ਮੇਰੀ ਗੁਜ਼ਾਰਿਸ਼ ਹੋਵੇਗੀ ਜੀ। ਤੇ ਸੈਣੀ ਸਾਹਿਬ ਦੇ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਦਰੁਸਤੀ ਕਰਦੇ ਆ ਜਨਾਬ, ਕਹਿੰਦੇ ਕਿ ਇਹਦਾ ਝਾੜੂ ਚੋਣ ਨਿਸ਼ਾਨ ਜਿਹੜਾ ਹੈਗਾ ਆ ਉਹਦੇ ਦਾਅਵੇ ਵਾਲੀ ਕੋਈ ਸਵਾਲ ਨਹੀਂ ਪੈਦਾ ਹੁੰਦਾ
2: ਜੀ,
3: ਕਿਉਂਕਿ ਉਹ ਬੀਜੇਪੀ ਚ ਗਏ ਆ, ਨਾ ਕਿ ਉਹਨਾਂ ਨੇ ਕੋਈ ਵੱਖਰਾ ਗਰੁੱਪ ਬਣਾਇਆ ਆਪਣਾ।
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਜੇ ਉਹ ਆਪਣਾ ਵੱਖਰਾ ਗਰੁੱਪ ਬਣਾਉਂਦੇ ਤੇ ਫਿਰ ਜਾਂ ਕਿਸੇ ਹੋਰ ਪਾਰਟੀ ਥੱਲੇ, ਫਿਰ ਉਹ ਚੋਣ ਨਿਸ਼ਾਨ ਦਾ ਦਾਅਵੇ ਦੀ ਗੱਲ
2: ਚੱਲਦੀ ਸੀ ਜੀ,
3: ਇਹ ਕਿਉਂਕਿ ਹਾਂਜੀ ਕਿਉਂਕਿ ਇਹ ਜਿਹੜਾ ਹੈਗਾ ਆ ਉਹਨਾਂ ਨੂੰ 2/3 ਜਿਹੜੀ ਹੈਗੀ ਆ, ਦੇਖੋ ਰਾਘਵ ਚੱਢਾ ਆਪਣੀ ਰਾਜ ਸਭਾ ਦੀ ਜਿਹੜੀ ਆ ਸੀਟ ਮੈਂਬਰਸ਼ਿਪ ਬਚਾ ਗਿਆ ਜੀ, ਇਹ ਪਾਰਟੀ ਉਹਨੂੰ ਜਿਹੜੀ ਹੈਗੀ ਆ ਵੀ ਡਿਸਮਿਸ ਕਰਦੀ ਸੀ ਤੇ ਉਹ ਉੱਥੇ ਜਿਹੜਾ ਹੈਗਾ ਆ ਉਹਦੀ ਮੈਂਬਰਸ਼ਿਪ ਬਰਕਰਾਰ ਰਹਿੰਦੀ ਸੀ ਜੀ। ਪਾਰਟੀ ਡਿਸਮਿਸ ਕਰਦੀ ਨੀ ਹੁੰਦੀ, ਸਸਪੈਂਡ ਕਰ ਛੱਡਦੀ ਆ ਜੀ, ਉਹ ਨਾ ਬੰਦੇ ਨੂੰ ਉਧਰ ਜੋਗਾ ਰਹਿਣ ਦਿੰਦੇ ਨਾ ਉਧਰ ਜੋਗਾ ਰਹਿਣ ਦਿੰਦੇ ਜੀ, ਘਾਇਲ ਹੂੰ ਇਸੀ ਲਈ ਘਾਤਕ ਹੋ। ਹਾਂਜੀ ਉਹ ਘਾਇਲ ਤਾਂ ਸੀਗਾ, ਉਹ ਨਾਲ ਜਿਹੜਾ ਕਹਿ ਗਿਆ ਘਾਤਕ ਹੋ, ਉਹ ਤੇ ਉਹ ਇਹਨਾਂ ਨੇ ਗੌਰ ਹੀ ਨੀ ਕੀਤੀ ਵੀ ਉਹ ਘਾਤਕ ਕਿਉਂ ਕਹਿ ਕੇ ਗਿਆ, ਇਹਨਾਂ ਨੇ ਕਿਹਾ ਖਰੇ ਨਹੀਂ ਦੇ ਉਹਦਾ ਡਾਇਲੋਗ
2: ਘਾਤ ਲਾ ਗਿਆ।
3: ਹਾਂਜੀ ਉਹਨੇ ਘਾਤਕ ਉਹਨੇ ਆਪਣੀ ਜਿਹੜੀ ਹੈਗੀ ਆ ਆਪਣੀ ਸੀਟ ਵੀ ਬਚਾ ਲਈ ਤੇ ਆਹ ਬੰਦਿਆਂ ਨਾਲ ਵੀ ਕੱਲ ਨੂੰ ਏਦਾਂ ਹੀ ਹੋਣੀ ਸੀ, ਅਗਲਿਆਂ ਨੇ ਵੀ ਸੋਚਿਆ ਵੀ ਇਸ ਤੋਂ ਪਹਿਲਾਂ ਕਿ ਇਹ ਸਾਨੂੰ ਲਟਕਾਉਣ ਤੇ ਫਿਰ ਸਾਡੇ ਵਾਸਤੇ ਔਖਾ ਹੋ ਜੂ, ਹੁਣ ਇੱਕੋ ਵਾਰੀ ਪੂਰ ਜਿਹੜਾ ਆ ਉਧਰ ਨੂੰ ਚੱਲ ਜਾਈਏ, ਜਿਹੜੇ ਕਿਉਂਕਿ ਰਾਜ ਸਭਾ ਦੀ ਟਿਨੋਰ ਹੁੰਦੀ ਹੈ 6 ਸਾਲ ਸਰ
2: ਜੀ,
3: ਤੇ ਇਸ ਕਰਕੇ ਉਹ ਤਾਂ 28 ਤੱਕ ਜਿਹੜਾ ਹੈਗਾ ਆ ਉਹ ਬਰਕਰਾਰ ਰਹਿਣਗੇ, ਇਹ ਸਰਕਾਰ ਰਹੇ ਨਾ ਰਹੇ ਉਹ ਤਾਂ ਰਹਿਣਗੇ ਨਾ ਜੀ,
2: ਸਰਕਾਰ ਤਾਂ
3: ਉਹਨਾਂ ਦੀਆਂ ਸਹੂਲਤਾਂ ਵੀ ਰਹਿਣਗੀਆਂ ਤੇ ਉਹਨਾਂ ਦੀਆਂ ਹਾਂਜੀ ਉਹ ਉਹਨਾਂ ਦੀਆਂ ਸਹੂਲਤਾਂ ਵੀ ਰਹਿਣਗੀਆਂ ਜੀ, ਸਾਰਾ ਕੁਛ ਰਹੇਗਾ ਜੀ
2: ਜੀ। ਪਰ ਸੈਣੀ ਸਾਹਿਬ ਇਹ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ ਜੀ,
3: ਮਤਲਬ ਜਿਹੜਾ ਹੈਗਾ ਨਾ ਜੀ ਛਲਾਵੇ ਦੇ ਤੌਰ ਤੇ ਆਏ ਹੈਗੇ ਆ ਜੀ, ਉਹ ਪ੍ਰਿੰਸੀਪਲ ਜਿਹੜੇ ਇਹਨਾਂ ਨੇ ਦਿਖਾਏ ਆ ਉਹ ਪ੍ਰਿੰਸੀਪਲ ਇਹਨਾਂ ਨੇ ਅਡੋਪਟ ਨਹੀਂ ਕੀਤੇ, ਇਹ ਲੋਕਾਂ ਦੇ ਨਾਲ ਜਿਹੜਾ ਹੈਗਾ ਆ ਵੀ ਧੋਖਾ ਜਿਹਾ ਕਰਕੇ, ਕਿਉਂਕਿ ਪਹਿਲਾਂ ਤਾਂ ਗਾੜੀ ਨਹੀਂ ਲੂੰਗਾ, ਬਗਲਾ ਨਹੀਂ ਲੂੰਗਾ, ਸਿਕਿਉਰਿਟੀ ਨਹੀਂ ਲੂੰਗਾ, ਹਾਂਜੀ ਤੇ ਅਗਲੇ ਵੀ ਲੋਕੀ ਵੀ ਪੁੱਛਦੇ ਸੀ ਫੇਰ ਕੀ ਵੋਟ ਹੀ ਲਊਗਾ ਹੈਂਜੀ ਤੇ ਵੋਟ ਤਾਂ ਲੋਕਾਂ ਨੇ ਪਾਤੀ ਵੀ ਚੱਲ ਜੇ ਤੂੰ ਕੱਲੀ ਵੋਟ ਹੀ ਲੈਣੀ ਹੈ ਕਿ ਫੇਰ ਤਾਂ ਠੀਕ ਹੈ ਯਾਰ ਫੇਰ ਤਾਂ ਤੂੰ ਕੁਛ ਕਰੇਗਾ
2: ਜੀ
3: ਤੇ ਉਹ ਤੋਂ ਬਾਅਦ ਓਹਨੇ ਫੇਰ ਸਾਰਾ ਕੁਛ ਜਿਹੜਾ ਸ਼ੀਸ਼ ਮਹਿਲ ਕਿੱਦਾਂ ਦਾ ਬਣਾਇਆ
2: ਬਿਲਕੁਲ
3: ਹੈਂਜੀ ਫੇਰ ਇਹਨਾਂ ਨੂੰ ਨਾ ਸਾਰੇ ਈਗੋ ਪ੍ਰੋਬਲਮ ਬਹੁਤ ਛੇਤੀ ਹੋ ਜਾਂਦੀ ਹੈਗੀ ਆ ਮੈਂ ਨਾ ਮਤਲਬ ਜਿਹੜਾ ਆ ਔਜਲਾ ਸਾਹਿਬ ਨਾਲ ਵੀ ਕਈ ਵਾਰੀ ਗੱਲ ਕਰਦਾ ਮੈਂ ਕਿਹਾ ਔਜਲਾ ਸਾਹਿਬ ਇਹ ਨਾ ਵੀ ਦੇਖੋ ਜਦੋਂ ਬੰਦਾ ਕੁਰਸੀ ਤੇ ਬਹਿ ਜਾਂਦਾ ਆ ਉਸ ਵੇਲੇ ਉਹਨੂੰ ਕਦੀ ਵੀ ਯਾਦ ਹੀ ਨਹੀਂ ਰਹਿੰਦਾ ਇਸ ਚੀਜ਼ ਦਾ ਵੀ ਕਿਸੇ ਦਿਨ ਇੱਥੋਂ ਮੈਂ ਲੱਥ ਵੀ ਸਕਦਾ ਹੈਗਾ ਕਿਸੇ ਵੇਲੇ ਮੈਂ ਉੱਤਰ ਇੱਥੋਂ ਮੈਨੂੰ ਛੱਡਣਾ ਵੀ ਪੈ ਸਕਦਾ ਆ ਜੀ
2: ਬਿਲਕੁਲ ਹੈ ਜੀ
3: ਜਿਹੜਾ ਸ਼ੀਸ਼ ਮਹਿਲ ਉਹਨੇ ਸਰਕਾਰੀ ਬਣਾਇਆ ਸੀਗਾ ਤੇ ਉਹਦੇ ਦਿਮਾਗ ਦੇ ਵਿੱਚ 1% ਵੀ ਨਹੀਂ ਆਇਆ ਉਸ ਵੇਲੇ ਕੇਜਰੀਵਾਲ ਦੇ ਵੀ ਮੈਨੂੰ ਇਹ ਖਾਲੀ ਵੀ ਕਰਨਾ ਪੈ ਸਕਦਾ ਹੈ ਉਹ ਤਾਂ ਮਤਲਬ ਚੈਲੰਜ ਦਿੰਦਾ ਸੀ ਉੱਥੇ ਕਹਿੰਦਾ ਮੋਦੀ ਜੀ ਇਸ ਜਨਮ ਇਹ ਤੋਂ ਖਰਾਬ ਨਹੀਂ ਪਾਓਗੇ ਹੈਂਜੀ ਉਹ ਉਹ ਈਗੋ ਜਿਹੜੀ ਹੁੰਦੀ ਆ ਨਾ ਕਹਿੰਦੇ ਨਾ ਜੀ ਰੱਬ ਦੀ ਖੁਰਾਕ ਕੀ ਆ ਉਹ ਕਹਿੰਦੇ ਰੱਬ ਹੋਰ ਕੁਛ ਨੀ ਖਾਂਦਾ ਰੱਬ ਖਾਂਦਾ ਈਗੋ ਬੰਦੇ ਦਾ ਹੰਕਾਰ ਹੈਂਜੀ ਇਸ ਚੀਜ਼ ਦਾ ਬੰਦਾ ਮਾਣ ਕਰਦਾ ਰੱਬ ਉਹ ਖਾ ਜਾਂਦਾ
2: ਬਿਲਕੁਲ
3: ਇਹਨਾਂ ਨੂੰ ਇਸ ਚੀਜ਼ ਦਾ ਮਾਣ ਹੈਗਾ ਅਗਲਿਆਂ ਨੇ ਦਿੱਲੀ ਵਿਚ ਵਿਧਾਇਕ ਵੀ ਨੀ ਰਹਿਣ ਦਿੱਤਾ ਹੈਂਜੀ ਇਸ ਕਰਕੇ ਜਿਹੜਾ ਹੈਗਾ ਆ ਹੁਣ ਇਹ 7 ਬੰਦੇ ਚਲੇ ਗਏ ਆ ਜੀ 10 ਹੈਗੇ ਸੀਗੇ ਜੀ ਉਹਦੇ ਵਿੱਚ 7 ਚਲ ਗਏ ਆ ਜੀ
2: ਬਿਲਕੁਲ 3
3: ਬਾਕੀ ਹੁਣ ਦੇਖਦੇ ਹੈਗੇ ਆ ਜੀ ਬਾਕੀ ਉਹ ਕਦੋਂ ਤੱਕ ਮੀਤ ਹੇਰ ਕਦੋਂ ਤੱਕ ਜਿਹੜਾ ਹੈਗਾ ਜੇ ਪਾਰਲੀਮੈਂਟ ਮੈਂਬਰ ਦੇਖਦੇ ਹੈਗੇ ਆ ਤੇ ਮੀਤ ਹੇਰ ਪਾਰਦੇ ਆ ਉਹ ਚ ਹੈਗੇ ਆ ਜੀ ਤੇ ਕਾਂਗਰਸ ਸਾਹਿਬ ਹੈਗੇ ਆ ਉਹ ਵੀ ਕਾਂਗਰਸ ਸਾਹਿਬ ਦਾ ਵੀ ਜਿਹੜਾ ਹੈਗਾ ਆ ਸੁਣਦੇ ਤਾਂ ਇਹ ਸੀਗੇ ਕਾਂਗ ਸਾਹਿਬ ਵੀ ਆਪਣੇ ਸਟੈਂਡ ਤੇ ਪੱਕੇ ਹੈਗੇ ਆ ਜੀ ਉਹਨਾਂ ਨੇ ਪਹਿਲਾਂ ਜਿਹੜਾ ਹੈਗਾ ਲੈਂਡ ਪੂਲਿੰਗ ਦਾ ਵਿਰੋਧ ਜਿਹੜਾ ਕੀਤਾ ਸੀਗਾ ਉਹਨਾਂ ਨੇ ਉਥੋਂ ਆਪਣੀ ਵਾਲ ਤੋਂ ਹਟਾਇਆ ਨਹੀਂ ਸੀ ਟਵੀਟ ਉਹ ਮਤਲਬ ਕਹਿੰਦੇ ਸੀਗੇ ਵੀ ਇਹਨੂੰ ਚੱਕੋ ਇਸ ਚੀਜ਼ ਨੂੰ ਉਹਨਾਂ ਨੇ ਪਾਰਟੀ ਤੋਂ ਗੱਲ ਮੰਨੀ ਨੀ ਸੀ ਇਸ ਚੀਜ਼ ਦੇ ਉੱਤੇ ਕਿ ਜੋ ਮੈਂ ਕਹਿ ਰਿਹਾ ਆ ਬਿਲਕੁਲ ਠੀਕ ਕਹਿ ਰਿਹਾ ਵੀ ਇਹਦਾ ਸਾਨੂੰ ਭੁਗਤਾਨ ਕਰਨਾ ਪੈ ਸਕਦਾ
2: ਬਿਲਕੁਲ
3: ਫਿਰ ਮੈਨੂੰ
2: ਲੱਗਦਾ ਸੈਣੀ ਸਾਹਿਬ ਸਾਹਿਬ ਵੀ ਹੌਲੀ ਹੌਲੀ ਬੀਜੇਪੀ ਵੱਲ ਨੂੰ ਮੂੰਹ ਕਰਨਗੇ ਸੰਤ ਸਮਾਜ ਦੇ ਨਾਲ ਜੁੜੇ ਹੋਏ ਆ
3: ਨਹੀਂ ਸਰ ਉਹਨਾਂ ਨੇ ਪਹਿਲਾਂ ਵੀ ਡੇਢ ਨਹੀਂ ਨਹੀਂ ਨਹੀਂ ਉਹ ਨਹੀਂ ਸਰ ਜਾਣਗੇ ਜੀ ਉਹਨਾਂ ਨੇ ਮਤਲਬ ਹੀ ਨਹੀਂ ਨਾ ਤਾਂ ਉਹਨਾਂ ਨੇ ਰਾਜਨੀਤੀ ਇਹਨਾਂ ਚ ਬਹਿ ਕੇ ਕੀਤੀ ਤੇ ਨਾ ਉਧਰ ਕਰਨੀ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਉਹ ਤਾਂ ਇਹਨਾਂ ਨੇ ਇੱਕ ਫੇਸ ਸੇਵਿੰਗ ਦੇ ਤੌਰ ਤੇ ਲਿਆਂਦਾ ਸੀ ਜੀ ਉਹਨਾਂ ਨੂੰ ਤੇ ਉਹਨਾਂ ਨੂੰ ਜਦੋਂ ਲੈ ਹੈਗੇ ਆ ਜੀ ਤੇ ਉਹਦੇ ਕਰਕੇ ਜਿਹੜਾ ਆ ਬਈ ਉਹਨਾਂ ਨੇ ਕਿਹਾ ਸੀ ਮੈਂ ਆਪਣਾ ਜਿੱਦਾਂ ਐਨ ਜੀ ਓ ਵਾਲਾ ਕੰਮ ਕਰਦਾ ਹੈਗਾ ਆ ਉਹੀ ਮੈਂ ਕਰਨਾ ਆ ਜੀ ਨਾ ਮੈਨੂੰ ਤੁਹਾਡੀ ਰਾਜਨੀਤੀ ਨਾਲ ਕੋਈ ਮਤਲਬ ਆ ਹਾਂਜੀ ਤੇ
2: ਪਰ ਜੇ ਕੇਂਦਰ ਵੱਲੋਂ ਕੋਈ ਨਾ ਕੋਈ ਅਵਾਰਡ ਦਵਾ ਦਿੱਤਾ ਜਾਂਦਾ ਹੈ ਇਹ ਪਾਣੀ ਦਾ ਜਾਂ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਏਦਾਂ ਚੱਲਦਾ ਹੈ ਕੋਈ ਚੰਗਾ ਕਾਰਜ ਕਰਦੇ ਆ ਤਾਂ
3: ਦੇਖੋ ਭਾਰੇ ਸਾਹਿਬ ਰਾਜਨੀਤੀ ਦੇ ਵਿੱਚ ਪੋਸੀਬਿਲਿਟੀ ਜਿਹੜੀ ਹੈਗੀ ਉਹਨੂੰ ਤਾਂ ਰੂਲ ਆਊਟ ਕੀਤਾ ਹੀ ਨਹੀਂ ਜਾ ਸਕਦਾ ਸਰ ਤੋ ਇਸ ਕਰਕੇ ਉਹ ਚੀਜ਼ ਨਾਲ ਨਹੀਂ ਪਰ ਜੋ ਐਕਸਪੈਕਟੇਸ਼ਨ ਹੈਗੀਆਂ ਕਿਉਂਕਿ ਉਹ ਅੰਬੀਸ਼ੀਅਸ ਨਹੀਂ ਹੈਗੇ ਇਹਨਾਂ ਬੰਦਿਆਂ ਦਾ ਤਾਂ ਕੈਰੀਅਰ ਹੈਗਾ ਆ ਜੀ ਹੁਣ ਰਾਘਵ ਚੱਡੇ ਹੁਣੀ ਤਾਂ ਜਿਹੜਾ ਹੈਗਾ ਆ ਆਏ ਜਦੋਂ ਪੰਜਾਬ ਚ ਚਮਦੀਆਂ ਚਲਾ ਗਏ ਅੱਜ ਮਾਨ ਸਾਹਿਬ ਕਹਿੰਦੇ ਹੈਗੇ ਆ ਪੰਜਾਬ ਦੇ ਗੱਦਾਰ ਸਰ ਗੱਦਾਰ ਤਾਂ ਅਸੀਂ ਪੰਜਾਬ ਵਾਲੇ ਤਾਂ ਉਹਨਾਂ ਨੂੰ ਤਾਂ ਮੰਨਣ ਨਾ ਗੱਦਾਰ ਕਿ ਜੇ ਪੰਜਾਬੀਆਂ ਦੀ ਚੋਇਸ ਹੋਵੇ
2: ਬਿਲਕੁਲ
3: ਇਹ ਚੋਇਸ ਤੁਹਾਡੇ
2: 92
3: ਜਿਹੜੇ ਅਸੀਂ ਚੁਣ
2: ਬਿਲਕੁਲ
3: ਜੋ 92 ਜਿਹੜੇ ਚੁਣ ਕੇ ਭੇਜੇ ਸੀ ਨਾ ਜੀ ਇਹ ਉਹਨਾਂ ਦੀ ਚੋਇਸ ਸੀ
2: ਬਿਲਕੁਲ
3: ਇਹ ਉਹਨਾਂ ਦੇ ਜਿਹੜਾ ਹੈਗਾ ਆ
2: ਔਰ ਟਰਸਟ ਤਾਂ ਤੁਹਾਡਾ ਤੋੜ ਕੇ ਗਏ ਨੇ ਪਾਰਟੀ ਦਾ ਟਰਸਟ ਤੋੜ ਕੇ ਗਏ ਆ ਲੋਕਾਂ ਦਾ ਥੋੜੀ ਤੋੜ ਗਏ
3: ਲੋਕਾਂ ਨੂੰ ਤਾਂ ਪਹਿਲਾਂ ਹੀ ਵਿਸ਼ਵਾਸ ਨਹੀਂ ਸੀ ਜੀ ਲੋਕਾਂ ਨੇ ਤਾਂ ਇਹਨਾਂ ਦੇ ਇਸ ਫੈਸਲੇ ਦਾ ਇੰਨਾ ਵਿਰੋਧ ਉਸ ਵੇਲੇ ਕੀਤਾ ਸੀ ਕਿ ਲੋਕਾਂ ਨੇ ਸੰਗਰੂਰ ਦੀ ਜਿਹੜੀ 3-4 ਮਹੀਨੇ ਬਾਅਦ ਜਿਹੜੀ ਇਲੈਕਸ਼ਨ ਆਈ ਸੀ ਉਹਦੇ ਵਿੱਚ ਸੰਗਰੂਰ ਦੀ ਸੀਟ ਇਸੇ ਕਰਕੇ ਇਹਨਾਂ ਨੂੰ ਹਰਾ ਦਿੱਤੀ ਸੀ
2: ਬਿਲਕੁਲ ਹੈ ਜੀ
3: ਵੀ ਭਾਈ ਜੇ ਤੁਹਾਨੂੰ ਇੰਨੀ ਵੱਡੀ ਲੀਡ ਦੇ ਕੇ ਜਿੱਤ ਦੇ ਸਕਦੇ ਹੈਗੇ ਤੇ ਅਸੀਂ ਹਰਾ ਵੀ ਸਕਦੇ ਹੈਗੇ ਆ ਤੁਸੀਂ ਜਿਹੜਾ ਤੁਸੀਂ ਪੰਜਾਬ ਦਾ ਰੀਪ੍ਰਜੈਂਟੇਟਿਵ ਕੋਈ ਲਿਆ ਹੀ ਨੀ ਜਿਹੜਾ ਤੁਸੀਂ ਕੋਈ ਪੰਜਾਬੀ ਜਿਹੜਾ ਪੰਜਾਬੀ ਮੁੱਦਿਆਂ ਨੂੰ ਜਾਣਦਾ ਹੋਵੇ ਪੰਜਾਬੀ ਨਬਜ ਨੂੰ ਜਾਣਦਾ ਹੋਵੇ ਉਸ ਚੀਜ਼ ਓਦਾਂ ਦਾ ਕੋਈ ਬੰਦਾ ਤੁਸੀਂ ਨਾਲ ਲਿਆ ਹੀ ਨੀ
2: ਹੁਣ
3: ਉਸ ਚੀਜ਼ ਕਰਕੇ ਜਿਹੜਾ ਹੈਗਾ ਆ ਜੀ
2: ਪਰ ਸਿੰਘ ਸਾਹਿਬ ਜਿੱਦਾਂ ਇਹ ਕਹਿੰਦੇ ਨੇ ਕਿ ਮਾਨ ਸਾਹਿਬ ਕੋਈ ਫਰਕ ਨਹੀਂ ਪੈਂਦਾ ਪਾਰਟੀ ਉੱਪਰ ਪਰ ਦੂਸਰੇ ਪਾਸੇ ਜਿੱਦਾਂ ਬਹੁਤ ਸਾਰੇ ਬੰਦੇ ਜਿਹੜੇ ਹੁੰਦੇ ਨੇ ਚਾਹੇ ਉਹ MLA ਨੇ ਜਾਂ ਥੱਲੇ ਛੋਟੇ ਪੱਧਰ ਦੇ ਉੱਤੇ ਹੈ ਤਾਂ ਉਹ ਜਿਹੜੇ ਨਾਲ ਜੁੜੇ ਹੁੰਦੇ ਆ ਕਿਤੇ ਨਾ ਕਿਤੇ ਉਹ ਵੀ ਤਾਂ ਜੇ ਗੱਲ ਨਹੀਂ ਸੁਣੀ ਜਾਏਗੀ ਪਾਰਟੀ ਦੇ ਵਿੱਚ ਜਾਂ ਕਿੱਦਾਂ ਆ ਜਿਹਨਾਂ ਦੇ ਥਰੂ ਕਿਤੇ ਨਾ ਕਿਤੇ ਹੁੰਦਾ ਸਾਰਾ ਕੁਝ ਤਾਂ ਫਰਕ ਤਾਂ ਪਵੇਗਾ ਆਉਣ ਵਾਲੇ ਸਮੇਂ ਚ
3: ਜ਼ਰੂਰ ਪੈਂਦਾ ਆ ਜੀ ਹੁਣ ਜਿਹੜਾ ਹੈਗਾ ਤੁਸੀਂ ਉੱਪਰਲੇ ਸਿਰ ਕੱਢ ਲੀਡਰਾਂ ਦੇ ਵਿੱਚੋਂ ਕੇਜਰੀਵਾਲ ਸਿਸੋਦੀਆ ਤੇ ਸੰਜੇ ਸਿੰਘ ਤੇ ਮਾਨ ਸਾਹਿਬ ਇਹ ਚਾਰ ਆ ਨਾ ਜੀ
2: ਜੀ
3: ਤੇ ਬਸ ਤੁਸੀਂ ਦੇਖ ਲਿਓ
2: ਜੀ ਐਮਐਲਏ ਦੀ ਉਹਨਾਂ ਬਾਰੀ ਹੈ ਜੀ ਚੜ੍ਹਨ ਦੀ ਹੈ ਨਾ
3: ਬਿਲਕੁਲ ਜੀ ਬਿਲਕੁਲ, ਹੁਣ ਤਾਂ ਕੇਜਰੀਵਾਲ ਦੇ ਸੋਚਣ ਦਾ ਸਮਾਂ ਆਇਆ ਜੀ, ਵੀ ਲੋਕੀ ਕਹਿੰਦੇ ਹੁੰਦੇ ਆ ਵੀ ਸਾਰਿਆਂ ਨਾਲ ਨਾ ਬਿਗਾੜ, ਚਾਰ ਬੰਦੇ ਰੱਖ ਲਾ ਮੋਢਾ ਦੇਣ ਨੂੰ, ਬਸ ਇਦਾਂ ਦਾ ਹੀ ਕੰਮ ਆ ਜੀ ਇਹਨਾਂ ਦਾ ਵੀ, ਇਹ ਚਾਰ ਟਿਕੇ, ਇਹ ਚਾਰ ਟਿਕੇ ਰਹਿਣ। ਮੈਂ ਅੱਜ ਗੱਲ ਕਰਦਾ ਪਿਆ ਸੀ ਤੇ ਸ਼ੰਕਾ ਤਾਂ ਇਹ ਵੀ ਹੈ ਜੇ ਸਸੋਦੀਆ ਸਾਹਿਬ ਦਾ ਕੀ ਪਤਾ ਹੈਗਾ ਜੀ, ਕਿ ਸਾਰੇ ਜਨ ਜਾ ਰਹੇ ਹੈਗੇ ਆ ਜੀ, ਤੇ ਐਨੀਵੇ ਬਾਕੀ ਤਾਂ ਜਿਹੜਾ ਹੈਗਾ ਆ ਜੀ, ਉਹਨਾਂ ਉਹ ਪੰਜਾਬ ਦੇ ਗੱਦਾਰ ਨਹੀਂ ਹੈਗੇ ਜੀ, ਉਹ ਗੱਦਾਰ ਇਹਨਾਂ ਦੀ ਪਾਰਟੀ ਦੇ ਹੋਣਗੇ ਜੀ,
2: ਬਿਲਕੁਲ।
3: ਉਹਨਾਂ ਨੇ ਤਾਂ ਆਪਣੀ ਪਰਫਾਰਮੈਂਸ ਜਿਹੜੀ ਹੈਗੀ ਆ ਜੋ ਦੇਣੀ ਸੀ ਦੇ ਦਿੱਤੀ ਹੈਗੀ ਜੀ, ਪੰਜਾਬ ਨਾਲ ਤਾਂ ਧੱਕਾ ਹੋਇਆ ਜੀ, ਪੰਜਾਬ ਦਾ ਪੱਖ ਅਗਲੇ ਰੱਖਣ ਨਾ ਰੱਖਣ
2: ਹਾਂਜੀ,
3: ਇਹ ਉਹਨਾਂ ਦੀ ਮਰਜ਼ੀ ਆ, ਉਹ ਤਾਂ ਬੀਜੇਪੀ ਦੀ ਲਾਈਨ ਚੋ ਕਰਨਗੇ ਜੀ।
2: ਨਹੀਂ ਅਗਲੇ ਤਾਂ ਕਹਿੰਦੇ ਅਸੀਂ ਪੱਖ ਰੱਖਦੇ ਆ, ਲੋਕਾਂ ਦਾ ਪੱਖ ਰੱਖਦੇ ਆ, ਉਹ ਰਾਘਵ ਚੱਡਾ ਉਦੋਂ ਕਿਹਾ ਉਹਨੇ ਵੀ ਆਹ ਚੀਜ਼ਾਂ ਰੱਖ ਰਹੇ ਆ,
3: ਕੀਤਾ ਜੀ ਕੀਤੇ ਜੀ, ਉਹਨੇ ਗਿਗ ਵਰਕਰ ਉੱਤੇ ਜਿਹੜਾ ਹੈਗਾ ਪ੍ਰੋਗਰਾਮ ਕੀਤਾ, ਉਹਨੂੰ ਲੋਕਾਂ ਨੇ ਸਲਾਹਿਆ ਵੀ ਹੈ ਜੀ,
2: ਸਿਲੰਡਰ ਦੀ ਹੋ ਗਈ ਜਾਂ ਕੁਝ ਮੁੱਦਿਆਂ ਤੇ ਲੋਕਲ ਪੱਤਰ ਦੇ ਉੱਤੇ
3: ਕੁਝ ਇੱਕ ਚੀਜ਼ਾਂ
2: ਪ੍ਰੀਪੇਡ ਦੀ,
3: ਉਹਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ ਜੀ। ਬਾਕੀ ਜਿਹੜੇ ਹੈਗੇ ਤੁਸੀਂ ਪਾਰਟੀ ਦਾ ਜਿਹੜੀਆਂ ਏਜੰਡਾ ਦੇ ਕੇ ਕਿਸੇ ਨੂੰ ਤੋਰਦੇ ਆ, ਉਹ ਕਿੰਨੇ ਕੁ ਤੁਹਾਡੇ ਬੋਲੇ ਸੀਗੇ ਜੀ, ਇਹਦਾ ਮਤਲਬ ਇਹ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਾ ਹੈਗਾ ਵੀ ਹਾਂ ਜੀ ਅੰਦਰੋਂ ਅੰਦਰੀ ਤੁਹਾਡੇ ਨਾਲ ਸਾਰੇ ਬੰਦੇ ਜਿਹੜੇ ਹੈਗੇ ਆ ਭਾਈ ਦੁਖੀ ਆ ਤੁਹਾਡੇ ਕੋਲ,
2: ਬਿਲਕੁਲ ਜੀ।
3: ਸਰ ਡਿਕਟੇਟਰਸ਼ਿਪ ਜਿਹੜੀ ਹੈਗੀ ਆ ਇੰਨੀ ਜ਼ਿਆਦਾ ਠੀਕ ਨਹੀਂ ਹੁੰਦੀ
2: ਜੀ।
3: ਦੂਜੀ ਗੱਲ ਇਹ ਹੈਗੀ ਆ ਕਿ ਜੇ ਕਿਸੇ ਬੰਦੇ ਨੂੰ ਸਮਝਣਾ ਹੋਵੇ ਨਾ ਜੀ, ਤੇ ਉਹਦੇ ਦੇਖੋ ਵੀ ਉਹਦੇ ਮਿੱਤਰ ਕਿੰਨੇ ਪੁਰਾਣੇ ਹੈਗੇ ਜੀ, ਇਹਨਾਂ ਨੇ ਜਿਹੜੇ ਹੈਗੇ ਆ ਮਿੱਤਰਾਂ ਦੇ ਜਿਹੜਾ ਆ ਨਾ ਮਿੱਤਰਾਂ ਦੀ ਕਬਰ ਦੇ ਉੱਤੇ ਪੈਰ ਰੱਖ ਰੱਖ ਕੇ ਤੇ ਉੱਪਰ ਚੜੇ, ਉਹਨਾਂ ਨੂੰ
2: ਚਿੜੀ ਬਣਾ ਕੇ, ਬਿਲਕੁਲ
3: ਸਰ ਬਿਲਕੁਲ ਜੀ। ਜਿੱਥੇ ਦੇਖੋ ਜੀ ਜਿਹੜੇ ਬੰਦੇ ਫਾਊਂਡਰ ਸੀਗੇ ਜੀ ਹਾਂਜੀ, ਪ੍ਰਸ਼ਾਂਤ ਭੂਸ਼ਣ ਉਹਨਾਂ ਦੇ ਪਿਤਾ ਜੀ ਸ਼ਾਂਤੀ ਭੂਸ਼ਣ ਹਾਂਜੀ, ਉਹਨਾਂ ਨੇ ਕਰੋੜਾਂ ਰੁਪਇਆ ਡੋਨੇਟ ਕੀਤਾ ਸੀ ਜਿੱਦਣ ਇਹ ਪਾਰਟੀ ਬਣੀ ਸੀਗੀ ਜੀ, ਸਭ ਤੋਂ ਪਹਿਲੀ ਉਹਨਾਂ ਦੀ ਸੀਗੀ, ਬਾਕੀ ਪਾਰਟੀ ਜਿਹੜੀ ਸੀ 10,000 ਰੁਪਇਆ ਸੀਗਾ ਇਹਨਾਂ ਕੋਲ,
2: ਬਿਲਕੁਲ ਜੀ ਬਿਲਕੁਲ
3: ਡੋਨੇਸ਼ਨ, ਤੇ ਉਹਨਾਂ ਨੇ ਕਰੋੜਾਂ ਰੁਪਇਆ ਦਿੱਤਾ ਸੀਗਾ ਜੀ। ਫਿਰ ਬਾਕੀ ਜਿਹੜਾ ਹੈਗਾ ਆ ਹੌਲੀ ਹੌਲੀ ਇਹ ਪਾਰਟੀ ਜਿਹੜੀ ਆ ਉਹਦਾ ਵਿਸਤਾਰ ਹੋਇਆ ਜੀ, ਕਿੱਥੇ ਜਿਹੜੇ ਹੈਗੇ ਆ ਗਏ ਬੰਦੇ ਸਾਰੇ, ਉਹ ਸਾਰੇ ਬੰਦਿਆਂ ਨੂੰ ਫੁੱਡੇ ਲਾਈਨ ਲਾਂਦੇ ਗਏ ਇਹ ਜੀ, ਜਿਹਦੇ ਜਿਹਦਾ ਇਹਨਾਂ ਨੂੰ ਹੈਗਾ ਸੀਗਾ ਵੀ ਉਹ ਡੋਮੀਨੇਟ ਕਰ ਸਕਦਾ, ਉਹਨੂੰ ਇਹ ਖੁੱਡੇ ਲਾਉਂਦੇ ਗਏ ਜੀ। ਜੋਗਿੰਦਰ ਯਾਦਵ ਵਰਗੇ, ਜੋਗਿੰਦਰ ਯਾਦਵ ਵਰਗੇ ਸਿਆਣੇ ਬੰਦੇ ਉਹ ਸਾਰੇ ਜਿਹੜੇ ਹੈਗੇ ਆ ਚਲੇ ਗਏ ਜੀ,
2: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਹੈਗਾ ਇਹ, ਪਤਾ ਨੀ ਕਿਹੜੇ ਤਰੀਕੇ ਨਾਲ ਪਾਰਟੀ ਚੱਲਦੀ ਹੈਗੀ ਜੀ। ਤੁਸੀਂ ਇਹ ਦੇਖ ਲਿਓ ਇਹ ਜਦੋਂ ਥੋੜੇ ਇਲੈਕਸ਼ਨ ਦੇ ਵਿੱਚ, ਪੰਜਾਬ ਇਲੈਕਸ਼ਨ ਦੇ ਵਿੱਚ ਥੋੜਾ ਸਮਾਂ ਰਹਿ ਜਾਣਾ ਹੈਗਾ ਹੈ ਜੀ,
2: 2 ਮਹੀਨੇ,
3: ਬਹੁਤ ਸਾਰੇ ਵਿਧਾਇਕਾਂ ਦੇ ਵੀ ਹਾਂਜੀ ਵਿਧਾਇਕਾਂ ਦੇ ਵੀ ਜਾਣ ਦਾ ਜਿਹੜਾ ਹੈਗਾ ਖਦਸ਼ਾ ਬਣਿਆ ਆ,
2: ਬਿਲਕੁਲ,
3: ਜਾਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਸਾਨੂੰ ਪੈਨਸ਼ਨ ਲੱਗ ਜਾਣੀ ਆ, ਹੁਣ ਸਾਡਾ ਜਿਹੜਾ ਟਨਿਓਰ ਆ
2: ਜੀ,
3: ਕਿਉਂਕਿ ਬੜੇ ਕੈਲਕੂਲੇਟਿਵ ਹੁੰਦੇ ਆ ਜੀ ਸਾਰੇ,
2: ਬਿਲਕੁਲ ਹੈ ਜੀ,
3: ਰਾਜਨੀਤਿਕ ਲੋਕ ਬੜੇ ਕੈਲਕੂਲੇਟਿਵ ਹੁੰਦੇ ਆ, ਇਹ ਦੇਖਦੇ ਹੈਗੇ ਕਿ ਸਾਡਾ ਲੋਸ ਨਾ ਹੋ ਜਾਏ ਕਿਸੇ ਤਰੀਕੇ,
2: ਬਿਲਕੁਲ,
3: ਜਦੋਂ ਇਹਨਾਂ ਨੂੰ ਲੋਸ, ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਅਸੀਂ ਹੁਣ ਸੇਫ ਜ਼ੋਨ ਚ ਆ
2: ਜੀ,
3: ਉਦੋਂ ਇਹ ਅਸਲੀ ਰੰਗ ਦਿਖਾਉਂਦੇ ਆਪਣਾ, ਇਹ ਦੱਸਣਗੇ ਵੀ ਅਸੀਂ ਕਿਸ ਪਾਰਟੀ ਨਾਲ ਕਿੰਨੇ ਕੁ ਲਾਇਲ ਆ
2: ਜੀ।
3: ਮੇਰਾ ਖਿਆਲ ਕੋਈ ਫੋਨ ਆ ਰਿਹਾ ਸੀ ਭਾਰਤ ਸਾਹਿਬ, ਚੋਟ ਸਾਹਿਬ ਜੀ,
2: ਹਾਂਜੀ, ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਆ US ਤੋਂ, ਬੜੇ ਦਿਨਾਂ ਬਾਅਦ ਉਹਨਾਂ ਦੀ ਗੱਲ ਸੁਣਦੇ ਆ,
3: ਉਹਨਾਂ ਦੀ ਕਾਲ ਲੈ ਲਓ, ਪਹਿਲਾਂ ਕਾਲ ਲੈ ਲਓ ਉਹਨਾਂ ਦੀ, ਮੈਂ ਹੋਲਡ ਤੇ ਆ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ।
4: ਹਾਂਜੀ ਸਤਿ ਸ੍ਰੀ ਅਕਾਲ,
2: ਮੈਂ
4: ਮੌਸਮ ਖਰਾਬ ਹੋਇਆ ਪਿਆ, ਸੈਣੀ ਸਾਹਿਬ ਭਾਜੀ ਨੇ ਤੁਹਾਨੂੰ ਵੀ ਨੀ ਦੱਸਿਆ ਹੈਗਾ, ਕਿੱਥੇ ਤਾਂ ਕੇਜਰੀਵਾਲ ਵਿਪਾਸਨਾ ਕਰਦੇ ਕਰਦੇ ਵਿਚਾਰੇ ਅੰਤਰਯਾਮੀ ਹੁੰਦੇ ਸੀਗੇ, ਪਤਾ ਉਹਨਾਂ ਨੂੰ ਵੀ ਨੀ ਲੱਗਿਆ
2: ਜੀ, ਬਿਲਕੁਲ,
4: ਤੇ ਬਸ
2: ਜੀ।
4: ਤੇ ਮੈਂ ਤਾਂ ਸੈਨਿਕ ਭਾਜੀ ਮੈਂ ਪੁੱਛਣਾ ਸੀ, ਤੁਸੀਂ ਕਹਿੰਦੇ ਹੋ ਕਿ ਪਾਰਟੀ ਤੇ ਕੋਈ ਇਫੈਕਟ ਨਹੀਂ ਪਊਗਾ, ਇਹ ਭੇਜੇ ਤਾਂ ਹੀ ਇਹਨਾਂ ਦੇ ਹੋਏ ਸੀਗੇ,
2: ਬਿਲਕੁਲ ਜੀ,
4: ਇਹ ਫੇਰ ਕਿਵੇਂ ਆਪਦੀ

0: ਅਗਲੇ ਖਰੀਦ ਲੈਂਦੇ ਸੀਗੇ
1: ਬਿਲਕੁਲ
0: ਉਸ ਚੀਜ਼ ਨੂੰ ਜਿਹੜਾ ਪ੍ਰੋਟੈਕਟ ਕਰਨ ਵਾਸਤੇ ਲਾ ਆਫ ਡਿਫੈਕਸ਼ਨ ਜਿਹੜਾ ਆ ਉਹ ਲਾਗੂ ਹੁੰਦਾ ਆ ਜੀ ਉਹਦੇ ਵਿਚ ਕਰ ਦਿੱਤਾ ਅਸੀਂ ਇੱਕ ਪ੍ਰੋਵੀਜ਼ਨ ਆ ਕਿ ਜੇ 2/3 ਜਿਹੜੇ ਹੈਗੇ ਆ ਕਿਸੇ ਪਾਰਟੀ ਦੇ ਵਿਚੋਂ ਦੂਜੀ ਪਾਰਟੀ ਚ ਚਲ ਜਾਂਦੇ ਆ ਤੇ ਨਾ ਤਾਂ ਉਹਨਾਂ ਦੀ ਮੈਂਬਰਸ਼ਿਪ ਜਾਂਦੀ ਹੈਗੀ ਆ ਨਾ ਉਹਨਾਂ ਦੇ ਰਾਈਟਸ ਜਿਹੜੇ ਆ ਉਹ ਸਾਰੇ ਪ੍ਰੋਟੈਕਟ ਰਹਿੰਦੇ ਹੈਗੇ ਆ ਜੀ ਪਰ ਉਹ ਮੰਨੇ ਉਸ ਪਾਰਟੀ ਜਿਸ ਪਾਰਟੀ ਪਰ ਮੰਨੇ ਉਹ ਉਸ ਪਾਰਟੀ ਚ ਜਾਣਗੇ ਹਾਂਜੀ ਹਾਂਜੀ ਉਹ ਮੰਨੇ ਉਸ ਪਾਰਟੀ ਚ ਜਾਣਗੇ ਹੁਣ ਉਹ ਬੀਜੇਪੀ ਦੇ ਸਾਂਸਦ ਕਹਾਉਣਗੇ ਨਾ ਕਿ ਜਿਹੜਾ ਹੈਗਾ ਆ ਇਹਨਾਂ ਦੇ ਕਹਾਉਣਗੇ ਜੀ
1: ਬਿਲਕੁਲ
0: ਨੋ ਡਾਊਟ ਪੰਜਾਬ ਦੇ ਵਿਚ 92 ਚੋਣੇ ਵੀ ਤਾਂ ਵਿਧਾਇਕਾਂ ਨੇ ਹੁੰਦੇ ਨਾ ਜੀ ਇਹ ਰਾਜ ਸਭਾ ਵਾਲੇ ਤਾਂ ਤੇ ਇਸ ਕਰਕੇ ਜਿਹੜਾ ਹੈਗਾ ਆ ਪਰ ਪੰਜਾਬ ਦੇ ਵਿਚ 92-94 ਵਿਧਾਇਕਾਂ ਦੇ ਹੁੰਦੇ ਹੋਏ ਵੀ ਇਹਨਾਂ ਦੇ ਜਿਹੜੇ ਉੱਥੇ ਸਾਂਸਦ ਜਿਹੜੇ ਆ ਉਹ 3 ਹੀ ਰਹਿ ਗਏ ਹੈਗੇ ਆ ਜੀ ਸੋ ਇਸ ਕਰਕੇ ਇਹ ਲਾ ਆਫ ਡਿਫੈਕਸ਼ਨ ਜਿਹੜਾ ਉਹ ਲਾਗੂ ਨਹੀਂ ਹੁੰਦਾ ਜੀ ਇਹਨਾਂ ਤੇ ਫਿਰ ਇਸ ਕਰਕੇ ਬਚ ਜਾਂਦੇ ਆ ਜੀ ਇਹ
2: ਠੀਕ ਹੈ ਵੈਸੇ ਰਾਵ ਚੱਬਦਾ ਦੀਆਂ ਸਟੇਟਮੈਂਟ ਤਾਂ ਕਈ ਚਿਰ ਤੋਂ ਆ ਰਹੀਆਂ ਸੀਗੀਆਂ ਤੇ ਥੋੜਾ ਸਿਗਨਲ ਤਾਂ ਦੇ ਹੀ ਜਾਂਦਾ ਸੀ ਉਹ
1: ਬਿਲਕੁਲ
2: ਪਰ ਠੀਕ ਹੋਇਆ ਵੈਸੇ ਬਹੁਤ ਵਧੀਆ ਹੋਇਆ ਠੀਕ ਹੈ ਵੈਸੇ ਬੀਜੇਪੀ ਚ ਇੰਨੇ ਚਲੇ ਜਾਣੇ ਤਾਂ ਮਾੜੀ ਗੱਲ ਆ ਪਰ ਦੂਜੇ ਪਾਸੇ ਇਹਨਾਂ ਲਈ ਠੀਕ ਹੋਇਆ
1: ਜੀ
2: ਹੈਨਾ ਕਿਉਂਕਿ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗ ਚੱਲਿਆ ਇਹਨਾਂ ਨੇ ਇੱਕ ਜਿਹੜਾ ਸ਼ੀਸ਼ਾ ਉਹ ਨਹੀਂ ਦੇਖਦੇ ਸੀਗੇ
1: ਜੀ
2: ਉਹ ਇਹਨਾਂ ਨੇ ਬਹੁਤ ਕਲੀਅਰਲੀ ਜਿਆਦਾ ਇਕਦਮ ਹੀ ਦਿਖਾਤਾ ਇਹਨਾਂ
1: ਨੂੰ ਬਿਲਕੁਲ ਹੈ ਜੀ
2: ਤੇ ਦੇਖੋ ਹੁਣ ਭਗਵੰਤ ਮਾਨ ਦਾ ਇੱਧਰ ਯੂਰਪ ਦੇ ਤੋਂ ਉੱਤੇ ਗਏ ਸੀ ਆ ਗਏ ਵਾਪਸ
1: ਹਾਂਜੀ ਭੇਜਤੇ ਜੀ ਵਾਪਸ ਇੱਥੇ ਆਏ ਹੋਏ ਸੀ ਹਾਂਜੀ ਜਾਂਦਿਆਂ ਨੂੰ ਗਿਫਟ ਮਿਲ ਗਿਆ ਜੀ ਆਪਣਾ ਸੱਤਾਂ ਦਾ ਜੀ ਇਹਨਾਂ ਨੂੰ
2: ਹਾਂ ਮੇਰਾ ਖਿਆਲ ਵਿਦੇਸ਼ਾ ਜੀ ਉਹਨਾਂ ਨੂੰ ਮਿਲ ਕੇ ਆਏ ਨੇ ਫਿਰ ਉਧਰ
1: ਨਹੀਂ ਆਪਣੇ ਡੈਨਮਾਰਕ ਸੀਗੇ ਜੀ ਹਾਂਜੀ
2: ਅੱਛਾ ਡੈਨਮਾਰਕ ਸੀਗਾ ਠੀਕ ਹੈ ਠੀਕ
1: ਹੈ ਸੋਰੀ ਨੀਦਰਲੈਂਡ ਸੀਗੇ ਜੀ ਡੈਨਮਾਰਕ ਨੀਦਰਲੈਂਡ
2: ਠੀਕ ਹੈ ਜੀ ਹਾਂ
1: ਪਹਿਲਾਂ ਉਹਨੂੰ ਡੈਨਮਾਰਕ ਹੀ ਜਦ ਕਹਿੰਦੇ ਸੀਗੇ ਪਹਿਲਾਂ ਨੀਦਰਲੈਂਡ ਕਹਿੰਦੇ ਸੀ ਡੈਨਮਾਰਕ ਇਕੱਠੇ ਹੀ ਹੈਗੇ ਤਕਰੀਬਨ
2: ਦੇਖ ਲੋ ਤੁਸੀਂ ਹੈ ਕਿਸਮਤ ਦੀਆਂ ਗੱਲਾਂ ਨੇ ਕਹਿੰਦੇ ਰੱਬ ਜੇ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ ਹੈ
1: ਜੀ
2: ਤੇ ਲੋਕੀ ਸਾਰੀ ਉਮਰ ਕੰਮ ਕਰਦੇ ਰਹਿ ਜਾਂਦੇ ਆ ਉਹ ਸ਼ਹਿਰ ਤੋਂ ਬਾਹਰ ਵੀ ਨੀ ਨਿਕਲ ਕੇ ਦੇਖਦੇ
1: ਜੀ
2: ਇਹ ਤਾਂ ਹੁਣ ਕਿਸਮਤ ਦੀਆਂ ਗੱਲਾਂ ਨੇ ਚਲੋ
1: ਬਿਲਕੁਲ ਜੀ
2: ਹਾਂਜੀ ਤੇ ਚਲੋ ਠੀਕ ਆ ਭਾਜੀ ਸਨੀ ਭਾਜੀ ਸਤਿ ਸ੍ਰੀ ਅਕਾਲ ਪਾਤੇ ਸਾਹਿਬ ਸਤਿ ਸ੍ਰੀ ਅਕਾਲ
1: ਥੈਂਕ ਯੂ
0: ਸਤਿ ਸ੍ਰੀ ਅਕਾਲ
1: ਜੀ ਦੋਸਤੋ ਇਸ ਤਰ੍ਹਾਂ ਜੀ ਯੂ ਐਸ ਜੋਲ ਭੈਣ ਜੀ ਤੇ ਜੀ ਸੈਣੀ ਸਾਹਿਬ ਕੰਟੀਨਿਊ ਪਲੀਜ਼
0: ਹਾਂਜੀ ਸੋ ਸਰ ਇਹਨਾਂ ਦਾ ਤਾਂ ਜਿਹੜਾ ਹੈਗਾ ਐਪੀਸੋਡ ਇੱਥੇ ਤੱਕ ਹੀ ਰੱਖਦੇ ਹੈਗੇ ਆ ਹੁਣ ਆ ਜਾਈਏ ਜੀ ਗੁਰਜੀਤ ਸਿੰਘ ਖਾਲਸਾ ਤੇ
1: ਜੀ
0: ਗੁਰਜੀਤ ਸਿੰਘ ਖਾਲਸਾ ਜਿਹੜੇ ਹੈਗੇ ਆ ਜੀ ਉਹ ਟਾਵਰ ਤੋਂ ਉਤਰੇ ਆਏ ਹੈਗੇ ਆ ਜੀ ਤੇ ਮੋਰਚਾ ਉਹਨਾਂ ਨੇ ਜਿੱਤ ਲਿਆ ਆ ਜੀ ਤੇ ਉਹ ਕਹਿੰਦੇ ਵੀ ਦੇਖੋ 4-5 ਚੈਨਲਾਂ ਨੇ ਜਿਹੜਾ ਆ ਇਸ ਚੀਜ਼ ਨੂੰ ਕਵਰ ਕੀਤਾ ਸੀ ਬਾਕੀ ਤਾਂ ਜਿਹੜੇ ਆ ਉਹ ਇਸੇ ਚੀਜ਼ ਦੇ ਵਿਰੋਧ ਦੇ ਵਿਚ ਹੀ ਸੀਗੇ ਬਣ ਹੀ ਨੀ ਸਕਦਾ ਕਾਨੂੰਨ ਕਾਨੂੰਨ ਬਣ ਗਿਆ ਗਵਰਨਰ ਨੇ ਸਾਈਨ ਵੀ ਕਰ ਦਿੱਤੇ ਜੀ ਤੇ ਉਹ ਵੀ ਇਹ ਅਸੀਂ ਜਿਹੜਾ ਹੈਗਾ ਆ ਹੱਠ ਦੇ ਨਾਲ ਆਪਣਾ ਇਹ ਕਾਨੂੰਨ ਲੈ ਲਿਆ ਆ ਜੀ ਨੋ ਡਾਊਟ ਕਿ ਉਸ ਕਾਨੂੰਨ ਦੀ ਵੈਲਿਡਿਟੀ ਜਿਹੜੀ ਆ ਤੇ ਉਹ ਚੈਲੰਜ ਹੋ ਗਈ ਆ ਹਾਈ ਕੋਰਟ ਦੇ ਵਿਚ ਤੇ ਪਰ ਸਾਹਿਬ ਮੇਰੀ ਇੱਕ ਸ਼ੰਕਾ ਆ ਜੇ ਹਾਈ ਕੋਰਟ ਜਿਹੜੀ ਹੈਗੀ ਆ ਇਹਨੂੰ ਨਲਟੀ ਕਰ ਦਿੰਦੀ ਆ ਡਿਕਲੇਅਰ ਕਰ ਦਿੰਦੀ ਇਲੀਗਲ ਡਿਕਲੇਅਰ ਕਰ ਦਿੰਦੀ ਹੈਗੀ ਆ ਜੀ ਤੇ ਫੇਰ ਜਿਹੜੀ ਇਹ ਸਾਰਾ ਜਿਹੜਾ ਹੈਗਾ ਆ ਇਹ ਸਾਰੀ ਐਕਸਰਸਾਈਜ਼ ਦਾ ਕੀ ਫਾਇਦਾ ਹੋਊਗਾ
1: ਬਿਲਕੁਲ ਜੀ
0: ਸਵਾਲ ਤਾਂ ਇਹ ਹੈਗਾ ਨਾ ਜੀ ਭਈ ਕੋਈ ਕੰਮ ਜਦੋਂ ਕਰਨਾ ਹੈਗਾ ਆ ਉਹਦਾ ਹੋਮਵਰਕ ਪੂਰਾ ਕੀਤਾ ਹੋਵੇ ਬੈਟਰੀ ਤੇ ਭਈ ਹਾਂਜੀ ਭਈ ਦੇਖੋ ਲੋਕਾਂ ਨੂੰ ਟਾਵਰ ਤੇ ਚੜਨਾ ਹੀ ਕਿਉਂ ਪਵੇ ਜੀ ਸਰਕਾਰਾਂ ਸੰਜੀਦਾ ਹੋ ਕੇ ਪਹਿਲਾਂ ਹੀ ਹਾਂ ਜੀ ਪਬਲਿਕ ਦੀ ਕੀ ਡਿਮਾਂਡ ਆ ਜਾਂ ਸਮੇਂ ਦੀ ਕੀ ਲੋੜ ਆ ਬੇਅਦਬੀ ਦਾ ਜਿਹੜਾ ਹੈਗਾ ਆ ਉਹਦੇ ਵਾਸਤੇ ਸਟ੍ਰਿਕਟ ਲਾ ਸਮੇਂ ਦੀ ਲੋੜ ਆ ਨਾ ਕਿ ਲੋਕਾਂ ਦੀ ਡਿਮਾਂਡ ਦੇ ਉੱਤੇ ਤੁਸੀਂ ਬਣਾਉਣਾ ਆ ਸਮੇਂ ਦੀ ਲੋੜ ਅਨੁਸਾਰ ਬਣਾਓ ਉਸ ਚੀਜ਼ ਨੂੰ ਕਿੱਦਾਂ ਬਣਾਓ ਵੀ ਮਤਲਬ ਜਿਹੜਾ ਹੈਗਾ ਆ ਵੀ ਸੈਂਟਰ ਨੂੰ ਨਾਲ ਕੋਨਫੀਡੈਂਸ ਚ ਲੈ ਕੇ ਦੇਸ਼ ਦੇ ਵਿਚ ਐਟ ਲੀਸਟ ਲਾ ਆਫ ਦਾ ਲੈਂਡ ਜਿਹੜਾ ਹੈਗਾ ਆ ਉਹ ਐਟ ਲੀਸਟ ਦੇਸ਼ ਦੇ ਉੱਤੇ ਤਾਂ ਜਿਹੜਾ ਇੱਕੋ ਹੀ ਕਾਨੂੰਨ ਲਾਗੂ ਹੋਵੇ ਨਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੂਰੇ ਦੇਸ਼ ਦੇ ਵਿਚ ਸਾਰੀਆਂ ਸਟੇਟਾਂ ਚ ਗੁਰੂ ਘਰ ਹੈਗੇ ਆ ਜੀ ਕਿਤੇ ਵੀ ਹੋ ਸਕਦਾ ਹੈਗਾ ਜੀ ਕੋਈ ਇੰਸੀਡੈਂਟ ਜੀ ਸੋ ਇਸ ਕਰਕੇ ਤੁਸੀਂ ਜਿਹੜਾ ਜੇ ਤੁਸੀਂ ਸਰਵ ਧਰਮ ਦੀ ਗੱਲ ਕਰਦੇ ਹੈਗੇ ਆ ਤੇ ਤੁਸੀਂ ਸਰਵ ਧਰਮ ਦੇ ਹਿਸਾਬ ਦੇ ਨਾਲ ਓਦਾਂ ਦੇ ਪ੍ਰੋਵੀਜ਼ਨ ਬਣਾ ਲਓ। ਓਹਦੇ ਵਿੱਚ ਇੱਕ ਪ੍ਰੋਵਾਈਜ਼ੋ ਪਾ ਲਈਦਾ ਹੁੰਦਾ ਹੈਗਾ ਜੀ, ਓਹਦੇ ਵਿੱਚ ਇੱਕ ਕਲੋਜ਼

0: ਪਾਲੀ ਦੀ ਹੁੰਦੀ ਆ ਜੀ, ਪਤਾ ਨੀ ਇਹਨਾਂ ਦੇ ਜਿਹੜੇ ਹੈਗੇ ਆ ਕਿਉਂ ਸਰ, ਕੋਈ ਵੀ ਕੰਮ ਆ ਜੇ ਉਹਦੇ ਵਿੱਚ ਮਤਲਬ ਜਿਹੜਾ ਹੈਗਾ ਆ ਡਿਫੀਕਲਟੀ ਆਉਂਦੀ ਹੈ ਨਾ ਜੀ, ਤੇ ਉਹਦੇ ਵਿੱਚ ਹੋਮਵਰਕ ਜ਼ਿਆਦਾ ਕਰਨਾ ਪੈਂਦਾ ਸਾਨੂੰ, ਹੋਰ ਕੁਛ ਨੀ ਹੈਗਾ ਜੀ।
1: ਬਿਲਕੁਲ,
0: ਸਵਾਲ ਇਹ ਹੈਗਾ ਆ ਕਿ ਪੰਜਾਬ ਦੀ ਬਿਊਰੋਕਰੇਸੀ ਵੀ ਤੇ ਪੰਜਾਬ ਦੀ ਜਿਹੜੀ ਹੈਗੀ ਆ ਰੂਲਿੰਗ ਕਲਾਸ ਵੀ, ਇਹ ਮਿਹਨਤ ਕਰਨ ਤੋਂ ਇੰਨੇ ਕੁ ਭੱਜਦੇ ਆ ਨਾ ਜੀ, ਇਹ ਚਾਹੁੰਦੇ ਹੈਗੇ ਆ। ਮੈਂ ਦਾਅਵੇ ਨਾਲ ਕਹਿੰਦਾ ਹੈਗਾ ਜੀ ਕਿ ਉਦਣ ਆਪਣੇ ਜਿਹੜਾ ਹੈਗਾ ਆ ਇੱਥੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਮਾਨ ਸਾਹਿਬ ਨੇ ਜਿਹੜਾ ਲੈਕਚਰ ਦਿੱਤਾ ਸੀਗਾ ਵੀ ਉਹ ਜੇ ਕੋਈ ਮਾਨਸਿਕ ਰੋਗੀ ਵੀ ਹੁੰਦਾ ਆ ਜੀ ਉਹਦੇ ਘਰ ਦੇ ਰਿਸਪੋਨਸੀਬਲ ਹੋਣਗੇ ਜੀ, ਉਹ ਕਿੱਥੇ ਤੁਹਾਡੇ ਐਕਟ ਦੇ ਵਿੱਚ ਕਿੱਥੇ ਲਿਖਿਆ ਆ ਜੀ ਤੁਸੀਂ ਜੋ ਬੋਲਦੇ ਸੀ, ਇਟ ਮੀਨਸ ਤੁਸੀਂ ਵੀ ਬਿੱਲ ਨਹੀਂ ਪੜਿਆ ਆਇਆ ਸੀ ਉਸ ਵੇਲੇ ਜਦੋਂ ਤੁਸੀਂ ਬਿੱਲ ਇੰਟਰੋਡਿਊਸ ਕੀਤਾ।
1: ਬਿਲਕੁਲ
0: ਹਾਂਜੀ, ਜਿੰਨਾ ਕੁ ਤੁਹਾਨੂੰ ਮਤਲਬ ਫੀਡ ਕਰ ਦਿੰਦੇ ਹੈਗੇ ਓਨਾ ਕੁ ਤੁਸੀਂ ਦੱਸ ਦਿੰਦੇ ਹੈਗੇ ਆ, ਬਾਕੀ ਤੁਸੀਂ ਕੋਲੋਂ ਅਲੱਗ ਲਪੇਟ ਲਾ ਕੇ ਤੇ ਚੱਲ ਮੇਰੇ ਭਾਈ ਲੈਕਚਰ ਵਧੀਆ ਕਰ ਦਿਓ ਜੀ, ਲਾਲਾ ਲਾਲਾ ਕਰਾ ਦਿਓ।
1: ਨਾਲੇ ਸੈਂਸਰ ਵੀ ਦੇ ਵਿੱਚ ਇਹ ਵੀ ਸੀਗਾ ਨਾ, ਜੇ ਹੁਣ ਕੋਰਟ ਨੇ ਚਲੋ ਉਹ ਸੁਣਵਾਈ ਕਰਨੀ ਹੈ, ਜੇਕਰ ਉਹ ਅਗੇਂਸਟ ਆ ਜਾਂਦੀ ਹੈ ਤੇ ਫਿਰ ਖਾਲਸਾ ਸਾਹਿਬ ਨੂੰ ਹੋਰ ਦਿਨ ਬਹਿਣਾ ਪੈਣਾ ਸੀ, ਉਹ ਕਹਿੰਦਾ ਮਸੀਂ ਤਾਂ ਜਾਣ ਛੁੱਟੀ ਹੈ ਮੇਰੀ।
0: ਨਹੀਂ ਪਰ ਇਹ ਸਭ ਵਾਰ ਵਾਰ ਉਹ ਗੱਲ ਕਾਟਦੀ ਹਾਂਡੀ ਵਾਰ
1: ਵਾਰ
0: ਜੀ, ਕੀ ਲੋੜ ਹੈਗੀ ਆ ਜੀ ਕਿ ਉਹਦਾ ਫੇਕ ਕੀ ਫਾਇਦਾ ਹੋਊਗਾ ਜੀ, ਜਦ ਤੁਹਾਡਾ ਜਿਹੜਾ ਹੈਗਾ ਜਾਂ ਭਾਈ ਇੱਕ ਡਾਇਰੈਕਸ਼ਨ ਹੀ ਸਹੀ ਹੈ ਨੀ, ਤੁਸੀਂ ਉਸ ਡਾਇਰੈਕਸ਼ਨ ਨੂੰ ਭੱਜੀ ਚੱਲੋ ਤਾਂ ਜਿੰਨਾ ਮਰਜ਼ੀ ਜੀ।
1: ਜੀ
0: ਮੰਨ ਲਓ ਮੈਂ ਜਲੰਧਰ ਜਾਣਾ ਹੋਵੇ ਤੇ ਮੇਰਾ ਜਲੰਧਰ ਜਿਹੜਾ ਹੈਗਾ ਆ ਉਹ ਮੈਂ ਜਿਹੜੇ ਇੱਥੋਂ ਸਾਊਥ ਨੂੰ ਜਾਊਂਗਾ ਤੇ ਤਾਂ ਮੇਰਾ ਜਲੰਧਰ ਆਉਣਾ ਜੀ ਜਿੱਥੇ ਮੈਂ ਬੈਠਾ ਆ, ਜੇ ਮੈਂ ਨੌਰਥ ਨੂੰ ਈਸਟ ਨੂੰ ਵੈਸਟ ਨੂੰ ਭੱਜੀ ਜਾਊਂਗਾ ਜੀ ਤੇ ਮੇਰਾ ਮੈਂ ਆਪਣੀ ਮੰਜ਼ਿਲ ਤੇ ਤਾਂ ਨੀ ਨਾ
1: ਪਹੁੰਚੇਗਾ ਜੀ।
0: ਹਾਂਜੀ ਉਹ ਤਾਂ ਮੈਨੂੰ ਮਤਲਬ ਪੂਰੀ ਡਾਇਰੈਕਸ਼ਨ ਮਿਲੂਗੀ ਤਾਂ ਆ ਜੀ।
1: ਜੀ ਬਿਲਕੁਲ ਹੈ ਜੀ,
0: ਸੋ ਇਸ ਕਰਕੇ ਹੈਗਾ ਆ ਜੀ। ਚਲੋ ਐਨੀ ਹੋ ਵੀ ਜਿਸ ਚੀਜ਼ ਦਾ ਅੰਤ ਜਿਹੜਾ ਆ, ਕਿਉਂਕਿ ਉਸ ਸਮਾਣੇ ਦੇ ਕੁਛ ਆਪਣੇ ਲੋਕਲ ਜਿਹੜੇ ਹੈਗੇ ਆ ਦੋਸਤ ਉਹਨਾਂ ਨਾਲ ਆਪਾਂ ਜੁੜੇ ਹੈਗੇ ਆ, ਕਲੇਕਾ ਸਾਹਿਬ ਵੀ ਆਪਣਾ ਪ੍ਰੋਗਰਾਮ ਸੁਣਦੇ ਹੁੰਦੇ ਸਵੇਰ,
1: ਹਾਂਜੀ ਹਾਂਜੀ
0: ਹਾਂਜੀ, ਉਹ ਵੀ ਉੱਥੇ ਦੇ ਸਰਾਊਂਡਿੰਗ ਏਰੀਆ ਦੇ ਵਿੱਚ ਹੀ ਉਹਨਾਂ ਦਾ ਪਿੰਡ ਹੈਗਾ ਆ ਜਿੱਤਲ ਸਾਹਿਬ ਹੈਗੇ, ਉਹ ਲੋਕਲ ਹੈਗੇ ਆ ਜੀ। ਉਹਨਾਂ ਦੇ ਲੋਕਾਂ ਨੂੰ ਜਿੱਥੇ ਉਹਨਾਂ ਨੂੰ ਲੋਕਾਂ ਨੂੰ ਬਹੁਤ ਤੰਗੀ ਸੀ ਜੀ, ਟ੍ਰੈਫਿਕ ਦੀ ਤੰਗੀ ਸੀ, ਰੋਜੀ ਰੋਟੀ ਉੱਥੇ ਲੋਕਾਂ ਦੇ ਬਿਜ਼ਨਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਇਫੈਕਟ ਪਿਆ ਸੀ ਇਹਨਾਂ ਚੀਜ਼ਾਂ ਦਾ। ਭਾਰਾ ਸਾਹਿਬ ਲਗਾਤਾਰ ਭੀੜ ਜਿਸ ਇਲਾਕੇ ਦੇ ਵਿੱਚ ਹੋਵੇ ਉੱਥੇ ਜਿਹੜਾ ਹੈਗਾ ਆ ਬਿਜ਼ਨਸ ਨੂੰ ਵੀ ਫਰਕ ਪੈਂਦਾ, ਲੋਕਾਂ ਦੀ ਰੋਜ਼ ਦੀ ਦਿਨ ਚਰਿਆ ਨੂੰ ਵੀ ਫਰਕ ਪੈਂਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਪੈਂਦਾ ਜੀ।
0: ਕਿਸੇ ਨੇ ਕੰਮ ਤੇ ਜਾਣਾ ਹੈਗਾ ਜੀ, ਉਹਨੇ ਜੇ 15 ਮਿੰਟ ਚ ਆਪਣੇ ਕੰਮ ਤੇ ਪਹੁੰਚ ਜਾਣਾ ਹੁੰਦਾ ਤੇ ਉਹਨੂੰ 1.5 ਘੰਟਾ ਲੱਗਦਾ ਜੀ,
1: ਲੱਗ ਜਾਂਦਾ ਜੀ।
0: ਸੋ ਇਹ ਚੀਜ਼ਾਂ ਜਿਹੜੀਆਂ ਅਗਲੇ ਦੁਖੀ ਹੁੰਦੇ ਆ ਜੀ ਅੰਦਰੋਂ, ਪਰ ਕਹਿ ਸਕਦੇ ਨੀ ਹੁੰਦੇ ਜੀ।
1: ਜੀ ਬਿਲਕੁਲ,
0: ਸੋ ਇਸ ਕਰਕੇ ਹੁਣ ਸਮਾਣਾ ਕੋਈ ਜਿਹੜਾ ਹੈਗਾ ਜਾਂ ਹਿਸਟੋਰਿਕ ਪਲੇਸ ਤਾਂ ਹੈ ਨੀ ਸੀਗੀ ਜੀ ਜਿੱਥੇ ਉਹ ਬਹਿ ਗਏ ਜੀ, ਜਾਂ ਪਾਵੇ ਵਿਧਾਨ ਸਭਾ ਦੇ ਅੱਗੇ ਬੈਠੋ ਜਾਂ ਹੋਰ ਕਿਤੇ ਤੁਸੀਂ ਜੇ ਕੋਈ ਗੱਲ ਹੈਗੀ ਆ ਤੇ।
1: ਬਿਲਕੁਲ,
0: ਪਰ ਸਾਡੇ ਇੱਥੇ ਨਾ ਜੀ ਕੋਈ ਵੀ ਗੱਲ ਦਾ ਲੌਜਿਕ ਨੀ ਹੁੰਦਾ ਹੈਗਾ ਜੀ, ਵਿਦਾਊਟ ਲੌਜਿਕ ਜਿਹੜਾ ਹੈਗਾ ਆ
1: ਜੀ
0: ਖੁਸ਼ੀ ਮਨਾ ਰਹੇ ਹੈਗੇ ਆ ਅਸੀਂ। ਬਿਲਕੁਲ ਸਹੀ ਗੱਲ ਕਹੀ ਹੈਗੀ ਆ, ਤੁਸੀਂ ਦੱਸਿਆ ਹੈਗਾ ਕਿ ਬੰਦੇ ਦੀ ਬੋਡੀ ਦੀ ਹੀਟ ਤੋਂ ਵੀ ਜਿਹੜਾ ਹੈਗਾ ਆ ਅਗਲੇ ਲਾ ਲੈਂਦੇ ਹੈਗੇ ਆ, ਮੈਨੂੰ ਤਾਂ ਫੋਟੋ ਫੋਟੋ ਤੋਂ ਵੀ ਦੇਖ ਕੇ ਕਰ ਲੈਂਦੇ ਜੀ, ਤੇ ਏਦਾਂ ਕਰਕੇ ਕੱਲ ਨੂੰ ਕੋਈ ਡਰੋਨ ਡਰੂਨ ਆ ਕੇ ਐਵੇਂ ਮੇਰੀ ਫੋਟੋ ਉਹਨਾਂ ਨੂੰ ਦਿੱਤੀ ਹੋਵੇ ਡਰੋਨ ਨੂੰ, ਤੇ ਮੈਂ ਤਾਂ ਹੁਣ ਤੁਹਾਨੂੰ ਪੁੱਛ ਰਿਹਾ ਸੀਗਾ, ਮੈਂ ਤਾਂ ਕਮੈਂਟ ਵੀ ਕੀਤਾ ਭਾਰਾ ਸਾਹਿਬ ਹੁਣ ਫਰਿੱਜ ਚ ਵੜ ਜਾਈਏ, ਪਰ ਫਰਿੱਜ ਵੀ ਠੰਡੀ ਰਹਿ ਨਹੀਂ ਗਈ ਜੀ।
1: ਟਾਰਗੇਟ ਦੇ ਕੇ ਤਾਂ ਓਨਾ ਚਿਰ ਉਹਨੇ ਪਿੱਛਾ ਨੀ ਛੱਡਣਾ ਜਿੰਨਾ ਚਿਰ ਉਹ ਮਤਲਬ ਕਿ ਉਹਦਾ ਦਮ ਨੀ ਟੁੱਟ ਜਾਂਦਾ, ਨਹੀਂ ਤਾਂ ਉਹਨੇ ਪਿੱਛੇ ਪਈ ਰਹਿਣਾ ਓਨਾ ਚਿਰ ਜੀ, ਕਿਉਂਕਿ ਉਦੋਂ ਟਾਰਗੇਟ ਹੀ ਉਹ ਦਿੱਤਾ, ਫੋਕਸ ਉਹਦਾ ਮੇਨ ਉਹ ਹੀ ਹੈ ਜੀ, ਹੋਰ ਪਾਸੇ ਉਹ ਜਾ ਹੀ ਨਹੀਂ ਸਕਦੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਤੁਸੀਂ ਇਹ ਦੇਖੋ ਨਾ 6:20 ਤੇ ਸਾਡੇ ਲਾਈਟ ਚੱਲ ਗਈ ਸੀ ਜੀ, ਤੇ ਹੁਣ 10:30 ਹੋ ਗਏ ਆ ਜੀ, ਅਜੇ ਤੱਕ ਲਾਈਟ ਨਹੀਂ ਆਈ ਜੀ, ਸਾਡੇ ਤੋਂ ਵੈਸੇ ਹੀ ਬਲੈਕ ਆਊਟ ਰਹਿੰਦਾ ਰੋਜ਼, ਏਡੇ ਏਡੇ ਲੰਬੇ ਕੱਟ ਜੀ, ਗਰਮੀ ਦਾ ਦਿਨ ਹੈਗੇ ਆ ਜੀ।
1: ਬਿਲਕੁਲ,
0: ਲਓ ਭਾਰੀ ਸਾਹਿਬ ਤੁਹਾਡੇ ਕੋਲ ਸ਼ਿਕਾਇਤ ਕਰਨ ਦੀ ਦੇਰ ਸੀ ਤੇ ਬੱਤੀ ਆ ਗਈ ਆ ਜੀ,
1: ਕੀ ਬਾਤ ਆ ਜੀ, ਫਿਰ ਰੋਜ਼ ਰਪਟ ਲਿਖਾ ਲਿਆ ਕਰੋ ਜੀ ਤੇ ਇੰਨੇ ਟਾਈਮ ਤੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਆ ਵੀ ਤੁਹਾਡੀ ਵੀ ਸੁਣਵਾਈ ਬਹੁਤ ਦੂਰ ਤੱਕ ਆ, ਤੇ ਮਾਨ ਸਾਹਿਬ ਤੁਹਾਡਾ ਵੀ ਮੈਨੂੰ ਲੱਗਦਾ ਦੁਆਬਾ ਰੇਡੀਓ ਹੀ ਸੁਣਦੇ ਆ ਜੀ।
1: ਨਹੀਂ, ਰੱਬ ਹੀ ਬਚਾਵੇ ਜੀ ਇਹਨਾਂ ਤੋਂ, ਇਹ ਕਹਿੰਦਾ ਹੁੰਦਾ ਜੀ।
0: ਲਾਈਟ ਦੇ ਕੱਟਾਂ ਦਾ ਤਾਂ ਇਹ ਹੈਗਾ ਜੀ, ਤੁਸੀਂ ਅੱਜ ਜਸਟੀਫਾਈ ਕਰਦੇ ਸੀਗੇ, ਕਹਿੰਦੇ ਜੀ ਵੀ ਇੱਥੇ ਤਾਰਾਂ ਤੂਰਾਂ ਦਾ ਕੰਮ ਕਰਦੇ ਹੈਗੇ ਆ ਜੀ, ਉਹ ਕਹਿੰਦੇ ਵੀ ਬਿਜਲੀ ਦੀ ਕਮੀ ਕੋਈ ਨੀ ਗੀ।
1: ਨਹੀਂ ਮੈਂ ਖਬਰ ਪੜ੍ਹੀ ਸੀ, ਮੈਂ ਉਹ ਦੀ ਗੱਲ ਕਰਦਾ ਸੀ, ਮੈਂ ਜਸਟੀਫਾਈ ਨਹੀਂ ਕਰਦਾ ਪੀ ਉਹ ਖਬਰ ਮੈਂ ਪੜ੍ਹੀ ਸੀ ਏਦਾਂ ਕਿ ਕਹਿੰਦੇ ਭਈ ਤਾਰਾਂ ਦੀ
0: ਡਿਵੈਲਪਮੈਂਟ ਕਰ ਰਹੇ ਜੀ ਤੁਸੀਂ ਇਦਾਂ ਦੀਆਂ ਖਬਰਾਂ ਨਾ ਪੜਿਆ ਕਰੋ ਤੁਸੀਂ ਤਾਂ ਉਹੀ ਇੰਪ੍ਰੈਸ਼ਨ ਬਣਾ ਲੈਣਾ ਨਾ ਜੀ ਪਰ ਸਾਨੂੰ ਪਤਾ ਆ ਵੀ ਇੱਥੇ ਗਰਾਊਂਡ ਤੇ ਕੀ ਹੋ ਰਿਹਾ
1: ਜੀ ਨਹੀਂ ਉਹ ਤਾਂ ਸਹਿਮਤ ਆ ਤੁਹਾਡੇ ਨਾਲ ਗਿਆ ਤਾਂ ਮੈਂ ਵੀ ਇੱਥੋਂ ਹੀ ਆ ਜੀ
0: ਤੁਸੀਂ ਜਦੋਂ ਗਏ ਸੀ ਉਦੋਂ ਸਰਕਾਰਾਂ ਹੋਰ ਸੀ ਹੁਣ ਤਾਂ ਸੱਤ ਸੱਤ ਰਾਜ ਸਭਾ ਦੇ ਸਾਡੇ ਚੱਲ ਜਾਂਦੇ ਹੈਗੇ ਇੱਕ ਦਿਨ ਦੇ ਵਿੱਚ ਏਡਾ ਵੱਡਾ ਝਟਕਾ
1: ਜੀ
0: ਹਾਂਜੀ ਇੱਕ ਦਿਨ ਦੇ ਵਿੱਚ ਸੱਤ ਜਿਹੜੇ ਰਾਜ ਸਭਾ ਦੇ ਇੱਕ ਪਾਸੇ ਚਲ ਜਾਣ ਜੀ ਦਸਾਂ ਚੋਂ ਸੱਤ ਚਲ ਜਾਣ ਜੀ ਉਸ ਘਰ ਦਾ ਕੀ ਬਣੂਗਾ ਜੀ
1: ਬਣੂਗਾ ਜੀ
0: ਹੁਣ ਇੱਥੇ ਦੇਖਦੇ ਆ 92 ਦੇ ਵਿੱਚ 50 ਜਾਂਦੇ ਆ ਕਿੰਨੇ ਜਾਂਦੇ ਹੈਗੇ ਇਹ ਨੀ ਪਤਾ ਜੀ ਹੁਣ ਕੀ
1: ਜੀ ਬਿਲਕੁਲ ਸਾਈਂ ਸਾਹਿਬ ਚੋਟ ਸਾਹਿਬ ਨੂੰ ਤੁਸੀਂ ਯਾਦ ਕਰਦੇ ਸੀ ਲੋ ਆਪਣੇ ਨਾਲ ਜੁੜ ਚੁੱਕੇ ਨੇ ਉਹਨਾਂ ਦੀ ਗੱਲਬਾਤ ਨਾਲ ਸੁਣਦੇ ਆ
0: ਮੇਰਾ ਸਵਾਲ ਪਹਿਲਾਂ ਲੈ ਲਿਓ ਮੇਰਾ ਸਵਾਲ ਚੋਟ ਸਾਹਿਬ
1: ਤੁਸੀਂ ਨਾਲ ਹੀ ਰਹੋ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ
0: ਮੈਂ ਫਿਰ ਮੇਰਾ ਸਵਾਲ ਤਾਂ ਲੈ ਲਓ ਨਾ
1: ਹਾਂਜੀ ਸਵਾਲ
0: ਚੋਟ ਸਾਹਿਬ ਸੁਣ ਰਹੇ ਆ
1: ਜੀ
0: ਹਾਂਜੀ ਸਵਾਲ ਮੇਰਾ ਇਹ ਆ ਕਿ ਪਹਿਲਾਂ ਜਿਹੜਾ ਆ ਟਰੰਪ ਦੀ ਮਾਨਸਿਕਤਾ ਤੇ ਜਰੂਰ ਕੁਛ ਦੱਸਣ ਵੀ ਜਿੱਦਾਂ ਉਹਦੀਆਂ ਸਟੇਟਮੈਂਟਾਂ ਆਉਂਦੀਆਂ ਜਿੱਦਾਂ ਉਹ ਪਜਲ ਕੇ ਜਵਾਬ ਦਿੰਦਾ ਹੈਗਾ ਕੀ ਉਹ ਨੋਰਮਲ ਆ ਤੇ ਉਹਨਾਂ ਦੀ ਮਤਲਬ ਰੀਡਿੰਗ ਮੁਤਾਬਕ ਕੀ ਇਹ ਬੰਦਾ ਨੋਰਮਲ ਆ ਕਿ ਪਾਗਲ ਹੈਗਾ ਆ ਵੀ ਹਾਂ ਜੀ ਵੀ ਉਹ ਕਹਿੰਦੇ ਸਮਰਥਕ ਉਹ ਨਹੀਂ ਦੋਸ਼ ਗੁਸਾਈ ਹੈ ਜੀ ਤੇ ਇਸ ਕਰਕੇ ਕਿਉਂਕਿ ਉਸ ਪੋਸਟ ਤੇ ਬੈਠਾ ਆ ਤੇ ਉਹਨੂੰ ਸਿੱਧਾ ਪਾਗਲ ਨਹੀਂ ਲੋਕੀ ਕਹਿੰਦੇ ਪਰ ਮੱਧਮ ਮੱਧਮ ਆਵਾਜ਼ ਤਾਂ ਕਹਿ ਸਕਦੇ ਹੈਗੇ ਨਾ ਜੀ
1: ਬਿਲਕੁਲ
0: ਤੂੰ ਇਸ ਕਰਕੇ ਮੇਰਾ ਇਹ ਸਵਾਲ ਜ਼ਰੂਰ ਲੈ ਲੈਣਾ ਟਰੰਪ ਦੇ ਉੱਤੇ ਵਿਸ਼ਲੇਸ਼ਣ ਜ਼ਰੂਰ ਦੇ ਜਾਣ ਜੀ ਥੈਂਕ ਯੂ ਸਰ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਚੋਟ ਸਾਹਿਬ
1: ਸਤਿ ਸ੍ਰੀ ਅਕਾਲ ਚੋਟ ਸਾਹਿਬ ਸਵਾਗਤ ਹੈ ਜੀ
2: ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੇਨ
1: ਸਾਹਿਬ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ
1: ਜੀ ਆਮ ਜੀ
2: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
1: ਜੀ ਚੋਟ ਸਾਹਿਬ ਸਵਾਲ ਤੁਸੀਂ ਸੁਣ ਹੀ ਲਿਆ ਹੋਣਾ ਫਿਰ ਆਪਾਂ ਜੋ ਤੁਸੀਂ ਗੱਲ ਕਰਨੀ ਚਾਹੋਗੇ ਜ਼ਰੂਰ ਕਰਿਓ ਕਿ ਟਰੰਪ ਸਾਹਿਬ ਦੇ ਬਾਰੇ ਪੁੱਛ ਰਹੇ ਉਹਨਾਂ ਦੀ ਜੋ ਮਨੋਵਿਗਿਆਨੀ ਹਾਲਤ ਹੈ ਕਿ ਉਹ ਆਪ ਹੁਦਰੇ ਆਪਣੇ ਆਪ ਦੇ ਵਿੱਚ ਇਹ ਚੀਜ਼ਾਂ ਕਰ ਰਿਹਾ ਕਿ ਸੱਚੀ ਉਹ ਕਿਸੇ ਕਿਤੇ ਨਾ ਕਿਤੇ ਮਾਨਸਿਕ ਪੀੜਾ ਦੇ ਸ਼ਿਕਾਰ ਨੇ ਜਾਂ ਜੋ ਆਪਣੇ ਆਪ ਤੋਂ ਬਾਹਰ ਹੈ ਜਾਂ ਕੁਝ ਚੀਜ਼ਾਂ ਭੁੱਲ ਜਾਂਦੇ ਨੇ ਕਹਿ ਕੇ ਸਵੇਰ ਨੂੰ ਕੁਝ ਤੇ ਸ਼ਾਮ ਨੂੰ ਕੁਝ ਕਹਿ ਜਾਂਦੇ ਹੈ
2: ਪਰ ਸਾਹਿਬ ਇਹਦੇ ਬਾਰੇ ਮੈਂ ਇਹ ਗੱਲ ਕਰਨੀ ਚਾਹੁੰਦਾ ਵਾ ਬੜਾ ਸਵਾਲ ਵੀ ਬੜਾ ਉਹ ਖਾਸ ਹੈ
1: ਜੀ
2: ਸੈਣੀ ਸਾਹਿਬ ਦਾ ਤੇ ਐਕਚੁਅਲੀ ਉਹ ਬੰਦਾ ਨੋਰਮਲ ਨਹੀਂ ਹੈ
1: ਜੀ
2: ਨੋਰਮਲ ਕਹਿਣ ਦਾ ਮਤਲਬ ਜਿਹੜੀ ਸਰ ਜਦੋਂ ਮਾਨਸਿਕ ਕੋਈ ਵਿਕਾਰ ਸ਼ੁਰੂ ਹੁੰਦਾ ਨਾ
1: ਜੀ
2: ਨਰੋਸਿਸ ਤੋਂ ਹੁੰਦਾ
1: ਜੀ ਹਾਂਜੀ
2: ਨਰੋਸਿਸ ਤੋਂ ਅੱਗੇ ਅੱਗੇ ਉਹ ਫਿਰ ਸੀਰੀਅਸ ਮਾਨਸਿਕ ਰੋਗ ਵੱਲ ਵੱਧਦਾ
1: ਉਹ ਦੁਖੀ ਕਿਸੇ ਨੂੰ ਕਰਕੇ ਤੇ ਆਪ ਖੁਸ਼ ਹੁੰਦੇ ਨੇ ਜੀ ਬਿਲਕੁਲ ਹੈ ਜੀ
2: ਹਾਂਜੀ ਹਾਂਜੀ ਉਹਦੇ ਚ ਇਹੋ ਜਿਹੇ ਵਿਕਾਰ ਪੈਦਾ ਹੋ ਜਾਂਦੇ ਆ ਵੀ ਉਹ ਦੂਸਰਿਆਂ ਨੂੰ ਤੰਗ ਕਰਕੇ
1: ਜੀ
2: ਪੇਨ ਐਂਡ ਪਲੇਜ਼ਰ ਦਾ ਇੱਕ ਖੁਸ਼ੀ ਰੂਲ ਚੱਲਦਾ ਸਾਈਕੋਲੋਜੀ
1: ਬਿਲਕੁਲ ਹੈ ਜੀ
2: ਦੂਸਰਿਆਂ ਨੂੰ ਪੇਨ ਦੇ ਕੇ ਉਹਨੂੰ ਪਲੇਜ਼ਰ ਮਿਲਦਾ
1: ਪਲੇਜ਼ਰ ਕਰਦੇ ਬਿਲਕੁਲ ਹੈ ਜੀ
2: ਹਾਂਜੀ ਤੇ ਉਹ ਇਸ ਵੇਲੇ ਉਹਦਾ ਉਹਦੀ ਪੋਜੀਸ਼ਨ ਇੰਨੀ ਡਾਵਾਂਡੋਲ ਹੋਈ ਉਹ ਮਾਨਸਿਕ ਤੌਰ ਤੇ ਵੀ ਉਹ ਦੇਖੋ ਹੁਣ ਉਹਨੇ ਇੰਡੀਆ ਨੂੰ ਨਰਕ ਕਹਿ ਦਿੱਤਾ ਨਰਕ
1: ਕੌਣ ਬਿਲਕੁਲ ਹੈ ਜੀ
2: ਸਾਡੇ ਬੰਦੇ ਭਾਵੇਂ ਮੰਨਣ ਜਾਂ ਨਾ ਮੰਨਣ ਉਹ ਇੰਡੀਆ ਨੂੰ ਸਮਝਦਾ ਕੁਛ ਨਹੀਂ
1: ਕੁਛ ਨਹੀਂਗਾ ਜੀ ਬਿਲਕੁਲ ਹੈ ਜੀ
2: ਹਾਂ ਬਿਲਕੁਲ ਜ਼ੀਰੋ ਸਮਝਦਾ ਔਰ ਉਹ ਇੱਦਾਂ ਹੀ ਸਮਝਦਾ ਇਹਨੂੰ ਜਦੋਂ ਮਰਜ਼ੀ ਮੈਂ ਰੋਕਣਾ ਔਰ ਸਾਡੇ ਜਿਹੜੇ ਲੀਡਰ ਬੈਠੇ ਆ ਵੱਡੇ ਵੱਡੇ ਉਹ ਵੀ ਅੰਦਰੋਂ ਅੰਦਰ ਹੀ ਉਹ ਤੋਂ ਡਰਦੇ
1: ਬਿਲਕੁਲ ਹੈ ਜੀ
2: ਵੀ ਇਹਨੇ ਪਤਾ ਨਹੀਂ ਕਦੋਂ ਕੀ ਤੁਹਾਡੇ ਨਾਲ ਵੀ ਕੀ ਕਰ ਦੇਣਾ ਕਿਉਂਕਿ ਉਹਨੇ ਹੋਰ ਥਾਵਾਂ ਤੇ ਬਹੁਤ ਜਾਤੀ ਕੀਤੀ ਔਰ ਜਾਤੀ ਕਰ ਰਿਹਾ ਆ ਸਾਰੇ ਦੇਸ਼ਾਂ ਦੇ ਵਿੱਚ ਕਰ ਰਿਹਾ
1: ਜੀ
2: ਸਾਰੇ ਵਰਲਡ ਨੂੰ ਡਿਸਟਰਬ ਕਰਨ ਦਾ ਸਿਹਰਾ ਇਹਦਾ ਹੀ ਵੱਜਦਾ
1: ਬਿਲਕੁਲ ਹੈ ਜੀ
2: ਚਾਹੇ ਉਹ ਇਕਨੋਮਿਕਲ ਸਾਈਡ ਲੈ ਲਓ ਚਾਹੇ ਸਾਈਕੋਲੋਜੀਕਲ ਸਾਈਡ ਲੈ ਲਓ ਤੇ ਚਾਹੇ ਕੋਈ ਹੋਰ ਸਾਈਡ ਤੇ ਲੈ ਲਓ ਸਾਰਿਆਂ ਪਾਸਿਆਂ ਤੋਂ ਇਹਨੇ ਸਾਰੇ ਵਰਲਡ ਨੂੰ ਡਿਸਟਰਬ ਕਰ ਦਿੱਤਾ
1: ਬਿਲਕੁਲ ਹੈ ਜੀ
2: ਔਰ ਇਹਦੀ ਜਿਹੜੀ ਇਹ ਮਾਨਸਿਕ ਵਿਕਾਰ ਆ ਉਹ ਸਿਰਫ ਛੋਟੇ ਦੇਸ਼ਾਂ ਲਈ ਨਹੀਂ ਵੱਡਿਆਂ ਲਈ ਵੀ ਈਵਨ ਅਮਰੀਕਾ ਵੀ ਡਾਊਨ ਜਾ ਰਿਹਾ ਬਹੁਤ ਜ਼ਿਆਦਾ ਡਾਊਨ ਜਾ ਰਿਹਾ
1: ਬਿਲਕੁਲ ਹੈ ਜੀ
2: ਉਹਦਾ ਵੀ ਪਤਨ ਹੋਣ ਵਾਲਾ ਤੇ ਅੱਜ ਤੁਸੀਂ ਉਹ ਪੜ੍ਹਿਆ ਹੀ ਹੋਣਾ ਵੀ ਇਹਨਾਂ ਦਾ ਆਰਮੀ ਦਾ ਜਿਹੜਾ ਚੀਫ ਸੀਗਾ ਉਹ ਵੀ
1: ਉਹਨਾਂ ਨੇ ਅਸਤੀਫਾ ਦੇ ਦਿੱਤਾ ਕੱਲ ਛੱਡ ਗਿਆ ਪਰਸੋਂ ਦੇ ਦਿੱਤਾ ਸੀ
2: ਹਾਂਜੀ ਹਾਂਜੀ ਅਸਤੀਫਾ ਦੇ ਗਿਆ ਉਹ ਅਸਤੀਫਾ ਦੇਣ ਗਿਆ ਤੇ ਉਹਨੂੰ ਕਹਿੰਦੇ ਤੂੰ ਅਸਤੀਫਾ ਨਾ ਦੇ ਅਸਤੀਫਾ ਤੂੰ ਕਾਹਨੂੰ ਦੇਣਾ ਤੈਨੂੰ ਤਾਂ ਅਸੀਂ ਆਪ ਹੀ ਕੱਢ ਦੇਣਾ
1: ਬਿਲਕੁਲ ਹੈ ਜੀ
2: ਇਹੋ ਜੀ ਇਹਦੇ ਵਿੱਚ
1: ਪੈਦਾ
2: ਹੋ ਗਈ
1: ਇੱਦਾਂ
2: ਬੋਲੀ ਜਾਂਦਾ
1: ਬਿਲਕੁਲ ਹੈ ਜੀ
2: ਔਰ ਇਹ ਬਿਲਕੁਲ ਹੀ ਆਮ ਕਰਕੇ ਜਿਹੜਾ ਸਿਆਣਾ ਬੰਦਾ ਆ ਉਹ ਕੌਜ ਐਂਡ ਇਫੈਕਟ ਦੇ ਨਾਂ ਤੇ ਚੱਲਦਾ ਉਹ ਦੇਖਦਾ ਕਿ ਜੇ ਕੋਈ ਆਹ ਕਾਰਨ ਮੈਂ ਕਰਨਾ ਜੇ ਮੈਂ ਆਹ ਦਬ ਚ ਮੂੰਹ ਚੋਂ ਕੱਢਣਾ
1: ਜੀ
2: ਉਹਦਾ ਅੱਗੇ ਅਸਰ ਕੀ ਹੋਣਾ
1: ਬਿਲਕੁਲ
2: ਉਹਦਾ ਅੱਗੇ ਰਿਜ਼ਲਟ ਕੀ ਨਿਕਲਣਾ
1: ਜੀ
2: ਇਹ ਬਿਲਕੁਲ ਹੀ ਸੋਚ ਰਿਹਾ ਇਸ ਗੱਲ ਦਾ ਕਿ ਆਪਣੇ ਦੇਸ਼ ਨੂੰ ਵੀ ਤਬਾਹ ਕਰਨ ਤੇ ਤੁਲਿਆ ਆ ਔਰ ਸਾਰੇ ਲੋਕ ਉੱਥੇ ਦੇ ਇਹਦੇ ਖਿਲਾਫ਼ ਹੋਣ ਡਏ ਆ
1: ਜੀ।
2: ਰੋਜ਼ ਇਹਦੇ ਐਜੀਟੇਸ਼ਨਾਂ ਹੋਣ ਡਈਆਂ ਇਹਦੇ ਖਿਲਾਫ਼
1: ਜੀ,
2: ਸਾਰੇ ਦੁਨੀਆਂ ਚ ਹੋਰ ਦੇਸ਼ਾਂ ਚ ਤਾਂ ਹੋਣੀਆਂ ਦੇ ਆਪਣੇ ਦੇਸ਼ ਦੇ ਵਿੱਚ ਹੀ
1: ਹੋ ਰਹੀਆਂ ਨੇ ਜੀ ਬਿਲਕੁਲ।
2: ਪਰ ਜਦੋਂ ਹੋਮੇ ਇੱਕ ਹੱਦ ਟੱਪ ਜਾਏ
1: ਜੀ,
2: ਉਹ ਫਿਰ ਮੁੜ ਕੇ ਬੰਦੇ ਨੂੰ ਸੋਚਣ ਦਾ ਬਲੈਕ ਸਪੋਟ ਮਾਇੰਡ ਚ ਇਹ ਕ੍ਰੀਏਟ ਹੋ ਜਾਂਦਾ, ਉਹ ਉਧਰ ਨੂੰ ਸੋਚਣ ਦੇ ਕਾਬਿਲ ਹੀ ਨਹੀਂ ਰਹਿੰਦਾ।
1: ਬਿਲਕੁਲ ਹੈ ਜੀ।
2: ਹੁਣ ਹਾਂਜੀ
1: ਜੀ,
2: ਤੇ ਮੇਰਾ ਤਾਂ ਖਿਆਲ ਆ ਵੀ ਉਹਦੇ ਬਾਰੇ ਆਪਾਂ ਇੰਨੀ ਕੁ ਗੱਲ ਕਰ।
1: ਥੈਂਕ ਯੂ ਜੀ, ਇਹਦੇ ਬਾਰੇ ਤੁਸੀਂ ਆਨਸਰ ਕੀਤਾ ਜੀ, ਤੇ ਜੋ ਗੱਲ ਤੁਸੀਂ ਕਰਨਾ ਹੈ ਸੀ ਉਹ ਜ਼ਰੂਰ ਕਰੋ ਜੀ। ਹਾਂਜੀ ਨਾ,
2: ਹਾਂਜੀ ਹਾਂਜੀ, ਤੇ ਬਾਕੀ ਜੋ ਹੁਣ ਪੰਜਾਬ ਦੇ ਵਿੱਚ ਹੋਇਆ
1: ਜੀ,
2: ਉਹ ਸੈਣੀ ਸਾਹਿਬ ਬੜਾ ਵਧੀਆ ਅਨਾਲਿਸਿਸ ਕੀਤਾ ਸਾਰਾ ਹੀ
1: ਜੀ,
2: ਤੇ ਮੈਂ ਸਿਰਫ ਇਹੀ ਗੱਲ ਕਹੂੰਗਾ ਵੀ ਇਹ ਪੰਜਾਬ ਲਈ ਬਹੁਤ ਮਾੜਾ ਹੋਇਆ
1: ਜੀ,
2: ਪੰਜਾਬ ਦੇ ਲੋਕਾਂ ਲਈ ਬਹੁਤ ਮਾੜਾ ਹੋਇਆ। ਸਾਰਿਆਂ ਤੋਂ ਪਹਿਲਾਂ ਤਾਂ ਜੋ ਸਾਡੀ ਆਪ ਪਾਰਟੀ ਹੈ
1: ਜੀ,
2: ਉਹਨੇ ਇਹੋ ਜਿਹੇ ਬੰਦਿਆਂ ਨੂੰ ਨਹੀਂ ਸੀ ਲਿਆਉਣਾ ਚਾਹੀਦਾ ਅੱਗੇ, ਔਰ ਸਾਰੇ ਬੰਦੇ ਸਾਡੇ ਜਿੰਨੇ ਵੀ ਲੋਕ ਸੀ ਨਾ ਉਹ ਅੰਦਰੋਂ ਅੰਦਰ ਹੀ ਇਹਨਾਂ ਦੇ ਖਿਲਾਫ ਹੀ ਸੀਗੇ,
1: ਪੈਸੇ ਦੇ
2: ਬਾਹਰਲੇ ਬੰਦੇ ਲਿਆ ਕੇ ਰੱਖੇ ਆ, ਇਹ ਕਦੇ ਵੀ ਪੰਜਾਬ ਦੇ ਹਿੱਤ ਨਹੀਂ ਹੋ ਸਕਦੇ
1: ਜੀ।
2: ਮੈਂ ਤਾਂ ਇੱਥੋਂ ਤੱਕ ਵੀ ਕਹਿਣ ਨੂੰ ਤਿਆਰ ਆ ਵੀ ਜਿਹੜੇ ਹੁਣ ਵੀ ਹਜੇ ਹੋਰ ਬਾਹਰਲੇ ਬੰਦੇ ਪੰਜਾਬ ਦੇ ਵਿੱਚ ਘੁੰਮਣ ਡਏ ਆ
1: ਜੀ,
2: ਪੰਜਾਬ ਨੂੰ ਮਤਲਬ ਸਾਰੀ ਗੌਰਮੈਂਟ ਨੂੰ ਉਹ ਗਾਈਡ ਕਰ ਰਹੇ ਆ
1: ਜੀ,
2: ਉਹ ਵੀ ਠੀਕ ਨਹੀਂ ਹੈਗੇ, ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਇੰਨਾ ਦਖਲ ਨਹੀਂ ਦੇਣਾ ਚਾਹੀਦਾ।
1: ਬਿਲਕੁਲ ਹੈ ਜੀ,
2: ਜਿਹੜੇ ਪੰਜਾਬ ਦੇ ਲੋਕ ਆ, ਪੰਜਾਬ ਦੇ ਰਿਪ੍ਰੈਜੈਂਟੇਟਿਵ ਅਸੀਂ ਭੇਜੇ ਆ ਇੰਨੇ,
1: ਬਿਲਕੁਲ ਹੈ ਜੀ, ਐਮਐਲਏ,
2: ਉਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਕਰਨ ਦੇਣਾ ਚਾਹੀਦਾ।
1: ਬਿਲਕੁਲ ਹੈ ਜੀ,
2: ਤਾਂ ਕਿ ਉਹ ਲੋਕਾਂ ਦਾ ਸੋਚ ਸਕਣ, ਪੰਜਾਬ ਦਾ ਸੋਚ ਸਕਣ। ਪੰਜਾਬ ਤੇ ਤਾਂ ਆਫਤਾਂ ਬਹੁਤ ਹੈ
1: ਜੀ,
2: ਉਹਨਾਂ ਆਫਤਾਂ ਨੂੰ ਹੱਲ ਕਰਨਾ ਬਹੁਤ ਬੜੀ ਗੱਲ ਹੈ
1: ਜੀ,
2: ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬ ਬਚਿਆ ਰਹੇ।
1: ਬਿਲਕੁਲ,
2: ਜੇ ਉਹ ਹੁਣ ਇਹ ਏਦਾਂ ਹੀ ਜਿਹੜੇ ਬਾਹਰਲੇ ਬੰਦੇ ਆ ਉਹ ਆਪਣਾ ਹੀ ਸੋਚਦੇ ਆ
1: ਜੀ
2: ਸਾਰੇ ਪਾਸੇ, ਜੇ ਹੁਣ ਆਪ ਪਾਰਟੀ ਵੀ ਹੋਂਦ ਦੀ ਗੱਲ ਕਰੀਏ ਤਾਂ ਸਿਰਫ ਪੰਜਾਬ ਚ ਹੀ ਰਹਿ ਗਈ।
1: ਬਿਲਕੁਲ, ਪੰਜਾਬ ਚ ਰਹਿ ਗਈ,
2: ਔਰ ਜਿਹੜੀ ਪੰਜਾਬ ਹੀ ਉਹਨਾਂ ਲਈ ਉਹਨਾਂ ਦੀਆਂ ਹੁਣ ਜੜਾਂ ਬਣਾਇਆ
1: ਜੀ,
2: ਪਰ ਉਹ ਜੜਾਂ ਖੁਦ ਹੀ ਆਪ ਹੀ ਕੱਟੀ ਜਾਂਦਾ ਹੈ।
1: ਬਿਲਕੁਲ ਹੈ ਜੀ, ਕੁਹਾੜਾ ਮਾਰ ਲਿਆ ਜੀ ਇਹਨਾਂ ਨੇ ਪੈਰਾਂ
2: ਨੂੰ ਇਹਦਾ ਨੁਕਸਾਨ। ਹਾਂਜੀ, ਜੋ ਇਹ ਹੁਣ ਤੁਸੀਂ ਗੱਲ ਤਾਂ ਸਮਝ ਗਏ ਹੋਣੇ ਨਾ, ਜਿਹੜੇ ਹੋਰ ਵੀ ਬੰਦੇ ਮਤਲਬ ਇਹਦੇ ਚ ਦਖਲ ਦੇ ਰਹੇ ਆ ਨਾ, ਉਹਨਾਂ ਨੂੰ ਨਹੀਂ ਦੇਣੀ ਚਾਹੀਦੀ।
1: ਦਖਲ ਅੰਦਾਜ਼ੀ ਜ਼ਿਆਦਾ ਹੈ
2: ਪੰਜਾਬ ਨੂੰ ਇੰਡੀਪੈਂਡੈਂਟਲੀ, ਪੰਜਾਬੀਆਂ ਨੂੰ ਪੰਜਾਬੀਆਂ ਤੇ ਇੰਡੀਪੈਂਡੈਂਟਲੀ ਰਾਜ ਕਰਨ ਦੇਣਾ ਚਾਹੀਦਾ
1: ਜੀ। ਬਿਲਕੁਲ,
2: ਔਰ ਸਾਡੇ ਜਿਹੜੇ ਬੁੱਧੀਜੀਵੀ ਲੋਕ ਆ ਇੱਥੋਂ ਦੇ, ਮੇਰੇ ਗੱਲਾਂ ਬਾਤਾਂ ਲੋਕਾਂ ਨਾਲ ਹੁੰਦੀਆਂ ਰਹਿੰਦੀਆਂ, ਲੇਖਕਾਂ ਨਾਲ
1: ਜੀ,
2: ਪੱਤਰਕਾਰਾਂ ਨਾਲ
1: ਜੀ,
2: ਉਹ ਸਾਰੇ ਇਸ ਗੱਲੋਂ ਨਿਰਾਸ਼। ਹੁਣ ਅੱਜ ਹੀ ਇੱਕ ਮੈਨੂੰ ਇੱਕ ਇਸ਼ਤਿਹਾਰ ਜਿਹਾ ਦੇਖਣਾ ਪਿਆ ਇਹਦੇ ਵਿੱਚ, ਦੂਜੇ ਦੇ ਵਿੱਚ ਫੋਨ ਦੇ ਵਿੱਚ ਹੀ ਕਿਸੇ ਨੇ ਪਾਇਆ
1: ਜੀ,
2: ਉਹਦੇ ਤੇ ਲਿਖਿਆ ਆ ਜੀ ਵੀ ਅਸੀਂ ਹਿੰਦੂ ਰਾਜ ਪੰਜਾਬ ਦੇ ਵਿੱਚ ਕਾਇਮ ਕਰਨਾ ਔਰ ਹਿੰਦੂ ਮੁੱਖ ਮੰਤਰੀ ਸਾਨੂੰ ਚਾਹੀਦਾ
1: ਜੀ।
2: ਇਹ ਵੀ ਇੱਕ ਬਹੁਤ ਜਣੀ ਘਨੌਣੀ ਗੱਲ ਹੈ ਵੀ
1: ਸਾਡੇ ਪਾਲਾ ਪਾਇਆ
2: ਜਾ ਰਿਹਾ, ਜਦੋਂ ਕਿ ਇੱਥੇ ਕੋਈ ਪਾਲਾ ਨਹੀਂ ਹੈ
1: ਜੀ।
2: ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਮੁਸਲਮਾਨ ਤੇ ਹਿੰਦੂ ਤੇ ਸਿੱਖ ਦੇ ਵਿੱਚ ਵੀ ਉਦੋਂ ਵੀ ਪਾੜਾ ਹੈ ਨਹੀਂ ਸੀ,
1: ਜਿਹੜੇ
2: ਜਨਤਾ ਸੀ ਉਹ ਇੱਕ ਦੂਜੇ ਨੂੰ ਪਿਆਰ ਕਰਦੀ ਸੀ।
1: ਬਿਲਕੁਲ,
2: ਸਿਰਫ ਜਿਹੜੇ ਅੱਗੇ ਆਗੂ ਸੀ ਉਹਨਾਂ ਨੇ ਪੱਠਾ ਬਿਠਾਇਆ ਔਰ 10-12-15 ਲੱਖ ਬੰਦਿਆਂ ਦਾ ਘਾਣ ਕਰਵਾਇਆ।
1: ਬਿਲਕੁਲ,
2: ਤੇ ਜੋ ਇਸ ਤੋਂ ਸਵਾਏ ਪ੍ਰੋਪਰਟੀ ਦਾ ਹੋਇਆ ਹੋਰ ਬਹੁਤ ਕੁਛ ਕਰਾਇਆ।
1: ਬਿਲਕੁਲ,
2: ਤੇ ਇਹੋ ਜਿਹੀ ਹਾਲਤ ਕਿਤੇ ਮੁੜ ਕੇ ਨਾ ਦੇਖਣੀ ਪਵੇ ਸਾਨੂੰ, ਇਹ ਬਹੁਤ ਮਾੜੀ ਹੋਏਗੀ। ਇਹੋ ਜਿਹੇ ਆਵਾਜ਼ਾਂ ਉੱਠ ਰਹੀਆਂ ਵੀ ਅਸੀਂ ਜੀ ਹਿੰਦੂ ਸਾਨੂੰ ਮੁੱਖ ਮੰਤਰੀ ਚਾਹੀਦਾ, ਹਿੰਦੂ ਹੀ ਸਾਨੂੰ ਗੌਰਮੈਂਟ ਚਾਹੀਦੀ ਆ ਪੰਜਾਬ ਦੀ, ਇਹ ਬਹੁਤ ਮਾੜੀ ਗੱਲ ਹੋ ਰਹੀ ਹੈ।
1: ਬਿਲਕੁਲ,
2: ਇਹਨੂੰ ਰੋਕਣ ਦੀ ਲੋੜ ਹੈ, ਕਿਉਂਕਿ ਸਾਡੇ ਕਿਤੇ ਇੱਥੇ ਸਾਡੇ ਗੁਆਂਢੀ ਹੋ ਰਹੀ ਦਰੂਦ ਸਾਰੇ ਆਪੇ ਤੁਸੀਂ ਦੇਖਦੇ ਗਏ ਹੋ।
1: ਨਾਲੇ ਫਗਵਾੜੇ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜ਼ੋਰ ਹੈ ਜੀ, ਸ਼ਿਵ ਸੈਨਾ ਜਾਂ ਹੋਰ ਸਾਰੀਆਂ ਚੀਜ਼ਾਂ। ਦੇਖੋ ਪਹਿਲਾਂ ਪਾਕਿਸਤਾਨ ਨੂੰ ਬੱਸ ਜਾਂਦੀ ਸੀ ਤੇ ਇੱਥੇ ਘੇਰ ਲਈ ਜਾਂਦੀ ਸੀ।
2: ਹਾਂਜੀ ਹਾਂਜੀ,
1: ਬਹੁਤ ਉਹਦਾ ਵੀ ਨੁਕਸਾਨ ਵਗੈਰਾ ਹੁੰਦਾ ਰਿਹਾ ਜੀ,
2: ਉਹਦਾ ਵੀ ਨੁਕਸਾਨ ਹੋਇਆ
1: ਜੀ।
2: ਹੌਲੀ ਹੌਲੀ ਅਕਸਰ ਉਹ ਪਾੜਾ ਵੱਧਦਾ ਵੱਧਦਾ ਫਿਰ ਵੱਧ ਗਿਆ
1: ਜੀ।
2: ਤੇ ਹੁਣ ਇਹ ਸਾਰੇ ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ ਜੀ, ਤੇ ਛਪਿਆ ਸੀ ਸਾਡੇ
1: ਜੀ
2: ਸਤਨਾਮ ਸਿੰਘ ਮਾਣਕ ਜੀ ਦਾ ਲਿਖਿਆ ਆ
1: ਜੀ,
2: ਉਹਨੇ ਬਹੁਤ ਬੜਾ ਅਨਾਲਿਸਿਸ ਕੀਤਾ ਵੀ ਅਸੀਂ ਸਾਡਾ ਜਿਹੜਾ ਸਮਾਜ ਆ, ਸਾਡਾ ਜਿਹੜਾ ਦੇਸ਼ ਆ
1: ਜੀ,
2: ਉਹ ਬੜੇ ਖਤਰਨਾਕ ਰੁਝਾਨਾਂ ਵੱਲ ਜਾ ਰਿਹਾ ਹੈ
1: ਜੀ,
2: ਸਾਡੇ ਚ ਫਾੜਾ ਇੱਕ ਦੂਜੇ ਚ ਵਧਾਇਆ ਜਾ ਰਿਹਾ ਹੈ।
1: ਬਿਲਕੁਲ,
2: ਪਾੜੋ ਤੇ ਰਾਜ ਕਰੋ ਦੀ ਨੀਤੀ ਵੱਲ ਨੂੰ ਅਸੀਂ ਮੁੜ ਕੇ ਫੇਰ ਜਾ ਰਹੇ ਹਾਂ
1: ਜੀ,
2: ਜਿਹੜੇ ਅੰਗਰੇਜ਼ਾਂ ਨੇ ਸਾਡੇ ਤੇ ਇੰਨਾ 200 ਸਾਲ ਰਾਜ ਕਰਨ ਲਈ ਵਰਤੀ।
1: ਬਿਲਕੁਲ,
2: ਤੇ ਹੁਣ ਫੇਰ ਸਾਡੇ ਜਿਹੜੇ ਹੁਣ ਦੇ ਹਾਕਮ ਆ ਉਹੀ ਏਜੰਡਾ ਲੈ ਕੇ ਤੁਰੇ ਹੋ
1: ਜੀ,
2: ਇਹਨਾਂ ਨੂੰ ਪਾੜੋ। ਪਰ ਹੁਣ ਪੰਜਾਬ ਦੇ ਵਿੱਚ ਵੀ ਉਹ ਕਹਿੰਦੇ ਹਿੰਦੂ ਤੇ ਸਿੱਖ ਲੜ ਪੈਣ
1: ਜੀ,
2: ਅਸੀਂ ਜੀ ਸਿੱਖ ਮੁੱਖ ਮੰਤਰੀ ਨੀ ਚਾਹੀਦਾ, ਸਾਨੂੰ ਹਿੰਦੂ ਮੁੱਖ ਮੰਤਰੀ ਚਾਹੀਦਾ ਜਾਂ ਸਾਨੂੰ ਗੌਰਮੈਂਟ ਹਿੰਦੂਆਂ ਦੀ ਚਾਹੀਦੀ ਆ।
1: ਚੋਟ ਸਾਹਿਬ
2: ਇਹ ਗੱਲਾਂ
1: ਮਨੋਵਿਗਿਆਨੀ ਤੌਰ ਦੇ ਉੱਤੇ ਜਦੋਂ ਆਪਾਂ ਦੇਖਦੇ ਹਾਂ, ਸੋਚਦੇ ਹਾਂ, ਵਿਚਾਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਗੱਲਬਾਤ ਕਰ ਰਿਹਾ ਸੀ ਕਿ ਜਿਹੜਾ ਪੰਜਾਬ ਦਾ ਹਿੰਦੂ ਆ ਉਹ ਪਹਿਲਾਂ ਪੰਜਾਬੀ ਆ, ਆਪਣੇ ਆਪ ਨੂੰ ਹਿੰਦੂ ਨੀ ਮੰਨਦਾ ਜੀ। ਚਲੋ ਸਾਡੇ ਵੀ ਯਾਰ ਮਿੱਤਰ ਸੀਗੇ ਹੈਗੇ ਆ, ਤੇ ਤੁਸੀਂ ਕਿੱਦਾਂ ਦੇਖਦੇ ਹੋ ਜਿਹੜਾ, ਚਲੋ ਵੱਡੇ ਸ਼ਹਿਰ ਚ ਰਹਿੰਦੇ ਹੋ, ਉੱਥੇ ਜਿਹੜਾ ਆਪਣਾ ਜਿਹੜਾ ਭਾਈਚਾਰਾ ਹੈਗਾ ਸਾਰਾ ਇਹ ਆਪਣਾ, ਉਹ ਮਤਲਬ ਕਿ ਕਿੱਦਾਂ ਵਿਚਰਦਾ ਜੀ ਆਪਸ ਦੇ ਵਿੱਚ?
2: ਪਰ ਜੀ ਬਿਲਕੁਲ ਹੈ ਨੀ, ਇੱਥੇ ਅਸੀਂ ਸਿਰਫ ਪੰਜਾਬੀ ਹਾਂ,
1: ਬਿਲਕੁਲ
2: ਪੰਜਾਬੀ ਸਾਰੇ ਅਸੀਂ। ਹਾਂ ਜਾਤਾਂ ਚ ਤਾਂ ਭਾਵੇਂ ਵੰਡੇ ਹੋ
1: ਜੀ,
2: ਪਰ ਹਿੰਦੂ ਸਿੱਖ ਜਾਂ ਮੁਸਲਮਾਨ ਚ ਨਹੀਂ ਵੰਡ
1: ਹੋਏ, ਨਹੀਂ ਵੰਡ ਹੋਏ ਜੀ।
2: ਏਦਾਂ ਨੀ ਹੈ ਕੋਈ ਵੀ ਵੰਡ, ਏਦਾਂ ਦੀ ਕੋਈ ਵੰਡ ਨੀ ਹੈ ਇੱਥੇ
1: ਜੀ।
2: ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਹਾਂ ਸਾਰੇ,
1: ਬਿਲਕੁਲ
2: ਇਕੱਠੇ ਰਹਿੰਦੇ ਹਾਂ, ਰਲਦੇ ਮਿਲਦੇ ਹਾਂ, ਇੱਕ ਦੂਜੇ ਨੂੰ ਸਾਰਿਆਂ ਨੂੰ ਮਿਲਦੇ ਹਾਂ, ਇੱਕ ਦੂਜੇ ਦੇ ਤਿਉਹਾਰਾਂ ਦੇ ਵਿੱਚ ਜਾਂਦੇ ਹਾਂ, ਇੱਕ ਦੂਸਰੇ ਜੋ ਵੀ ਖੁਸ਼ੀ ਦੇ ਮੌਕੇ ਆ ਜਾਂ ਗਮੀ ਦੇ ਮੌਕੇ ਇੱਕ ਦੂਜੇ ਨਾਲ ਸਾਂਝੇ ਕਰਦੇ,
1: ਬਿਲਕੁਲ ਹੈ ਜੀ।
2: ਇੱਦਾਂ ਦੀ ਕੋਈ ਗੱਲ ਨਹੀਂ ਹੈ, ਸਿਰਫ ਪੋਲੀਟੀਕਲ ਬੰਦੇ ਹੀ ਆ ਜਿਹੜੇ
1: ਪਾੜਾ ਪਾ ਰਹੇ ਨੇ,
2: ਤੁਲ ਦੇਣ ਡੇ
1: ਜੀ।
2: ਉਹਨਾਂ ਦਾ ਤਾਂ ਮੋਟਿਵ ਇਹ ਆ ਵੀ ਕਿਸੇ ਵੀ ਤਰੀਕੇ ਨਾਲ ਆਪਾਂ ਰਾਜ ਕਾਇਮ ਕਰਨਾ, ਰਾਜ ਸੱਤਾ ਆਪਣੇ ਹੱਥਾਂ ਚ ਰੱਖਣੀ ਆ, ਜਨਤਾ ਜਿੱਧਰ ਮਰਜ਼ੀ ਪੱਠੇ ਚ ਪਾਵੇ ਕੂਚ ਪਾਵੇ,
1: ਬਿਲਕੁਲ ਹੈ ਜੀ।
2: ਤੇ ਜਨਤਾ ਨੂੰ ਤਾਂ ਪਾੜ ਕੇ ਅਸੀਂ ਵਰਤਣਾ,
1: ਬਿਲਕੁਲ
2: ਇਹ ਹੁਣ ਜਿਹੜਾ ਦੂਜਾ ਬਹੁਤੇ ਥਾਵਾਂ ਤੇ ਇਹੀ ਕੰਮ ਚੱਲਦਾ
1: ਜੀ।
2: ਤੇ ਬਾਕੀ ਜੋ ਅੱਗੇ ਇਲੈਕਸ਼ਨ ਆ ਰਹੀ ਆ,
1: ਹਾਂਜੀ,
2: ਬੰਗਾਲ ਹੋ ਕੇ ਵੋਟਾਂ ਪੈ ਰਹੀਆਂ, ਪੰਜ ਛੇ ਤਰੀਕ ਨੂੰ ਆ ਜਾਣੇ ਰਿਜ਼ਲਟ, ਹੋਰ ਸਟੇਟਾਂ ਜਿੱਥੇ ਪੈਣੀਆਂ ਵੋਟਾਂ
1: ਜੀ,
2: ਹਰ ਇੱਕ ਥਾਂ ਤੇ ਕੁਛ ਇਹੀ ਹੋ ਰਹੀ ਆ ਭਾਈ, ਹੁਕਣ ਕਰੁੱਕ ਰਾਜ ਕਾਇਮ ਕਰ
1: ਜੀ, ਬਿਲਕੁਲ।
2: ਕੋਈ ਵੀ ਪਾਰਟੀ ਆ ਉਹ ਕਹਿੰਦੀ ਵੀ ਮੇਰਾ ਰਾਜ ਆ ਜਾਏ
1: ਜੀ,
2: ਤੇ ਮੈਨੂੰ ਜਨਤਾ ਨਾਲ ਕੋਈ ਗੱਲ ਨਹੀਂ ਹੈ,
1: ਬਿਲਕੁਲ ਹੈ ਜੀ।
2: ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਸਾਡੀ ਆਮ ਜਨਤਾ ਲਈ ਬਹੁਤ ਘਾਤਕ ਹੈ
1: ਜੀ,
2: ਆਮ ਜਨਤਾ ਲਈ ਕੋਈ ਸੋਚਦਾ ਹੀ ਨਹੀਂ ਹੈ। ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜਦੋਂ ਇਹ ਪਾਵਰ ਚ ਆਉਂਦੇ ਚਾਹੇ ਕੋਈ ਪਾਰਟੀ ਹੈ
1: ਜੀ,
2: ਇਹ ਅੱਜ ਇਹ ਪਾਵਰ ਚ ਆਏ ਆ, ਦੂਸਰੇ ਦਿਨ ਇਹਨਾਂ ਨੇ ਅਗਲੇ 5 ਸਾਲਾਂ ਦੀ ਪਲਾਨ
1: ਲੋਕ ਭਲਾਈ
2: ਦੀ ਨੀ ਬਣਾਉਣੀ
1: ਜੀ,
2: ਇਹ ਬਣਾਉਣੀ ਆ ਵੀ ਅਸੀਂ ਅੱਗੇ
1: ਆਪਣੀ ਕੁਰਸੀ ਨੂੰ ਮਹਿਫੂਜ਼ ਕਰਨਾ ਸ਼ੁਰੂ ਕਰ ਦੇਣਾ ਜੀ,
2: ਕੁਰਸੀ ਨੂੰ ਮਹਿਫੂਜ਼ ਕਿੱਦਾਂ ਕਰਨਾ
1: ਜੀ,
2: ਉਹ ਚੀਜ਼ ਇੱਦਾਂ ਦੀ ਬਣ ਗਈ
1: ਜੀ।
2: ਹੁਣ ਦੇਖੋ ਤੁਸੀਂ ਇਹਨਾਂ ਨੇ ਕੀ ਕਰਨਾ, ਹਰ ਪਾਰਟੀ ਨੇ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਟੇਟ ਚ ਚਲੇ ਜਾਓ
1: ਜੀ,
2: 4 ਸਾਲ ਜਦੋਂ ਗੌਰਮੈਂਟ ਬਣ ਗਿਆ, 4-4.5 ਸਾਲ ਆਪਣਾ ਮਨ ਮਰਜ਼ੀਆਂ ਕਰਨੀਆਂ, ਜੋ ਮਰਜ਼ੀ ਕਰੀ,
1: ਬਿਲਕੁਲ,
2: ਉਹ 6 ਮਹੀਨੇ ਚ ਲੋਕਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਤੈਨੂੰ ਆਹ ਕਰਤਾ, ਤੇਰੇ ਲਈ ਆਹ ਦਿੱਤਾ, ਤੈਨੂੰ ਆਹ ਪੈਸੇ ਦੇ ਤੇ, ਤੈਨੂੰ ਉਹ ਕਰ ਦਿੱਤਾ
1: ਜੀ,
2: ਪਰ ਸਾਰੀਆਂ ਹੀ ਪਾਰਟੀਆਂ ਇਹ ਕੁਛ ਕਰ ਰਹੀਆਂ,
1: ਬਿਲਕੁਲ
2: ਸੈਰਟੀ ਕੋਈ ਹੈ ਹੀ ਨੀ ਸਾਡੇ। ਮੈਂ ਅੱਗੇ ਵੀ ਕਿਹਾ ਸੀ ਵੀ ਪੋਲੀਟੀਕਲ ਪਾਰਟੀਆਂ ਤੋਂ ਕਦੇ ਵੀ ਸਿੰਸੈਰਟੀ ਦੀ ਆਸ ਨਹੀਂ ਕੀਤੀ ਜਾ ਸਕਦੀ
1: ਜੀ,
2: ਕਿਉਂਕਿ ਇਹਨਾਂ ਦਾ ਮੋਟਿਵ ਹੈ ਸੱਤਾ ਤੇ ਆਉਣਾ,
1: ਬਿਲਕੁਲ ਹੈ,
2: ਕਿਸੇ ਵੀ ਤਰ੍ਹਾਂ
1: ਬਿਲਕੁਲ,
2: ਚਾਹੇ ਜਿਹੜੀ ਕੋਈ ਪਾਰਟੀ ਵੀ, ਮੈਂ ਕਹਿੰਦਾ ਕੋਈ 10-20-25% ਹੀ ਕੋਈ ਪਿਓਰ ਹੋਵੇ
1: ਜੀ,
2: 100% ਤਾਂ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ,
1: ਬਿਲਕੁਲ
2: 40-50% ਹੀ ਕੋਈ ਸਿਕਿਉਰਿਟੀ ਹੋਵੇ
1: ਜੀ,
2: ਨਹੀਂ ਲੱਭਦੀ ਏਦਾਂ ਦੀ ਗੱਲ ਸਾਡੇ, ਕਿਉਂਕਿ ਤੁਹਾਡੇ ਮੁਲਕਾਂ ਦਾ ਬਹੁਤ ਜ਼ਿਆਦਾ ਨਹੀਂ ਹੈ
1: ਜੀ
2: ਪਤਾ, ਉਹ ਤੁਹਾਨੂੰ ਜ਼ਿਆਦਾ ਪਤਾ ਹੈ ਵੀ ਇਹ ਇੰਨੇ ਕਿੰਨੇ ਕੁ ਪਰਸੈਂਟ ਪਿਓਰਿਟੀ ਤੁਹਾਡੇ ਹੈਗੀ
1: ਜੀ, ਬਿਲਕੁਲ ਹੈ ਜੀ,
2: ਸਾਡੇ ਤਾਂ ਬਹੁਤ ਪਤਾ
1: ਜੀ,
2: ਹਾਂਜੀ
1: ਜੀ ਜੀ। ਚੋਟ ਸਾਹਿਬ ਬੜਾ ਵਧੀਆ ਲੱਗਿਆ, ਬੜੇ ਦਿਨਾਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਹੈ, ਤੇ ਆਪਣੇ ਨਾਲ ਮੋਜਲਾ ਸਾਹਿਬ ਵੀ ਜੁੜ ਰਹੇ, ਉਹਨਾਂ ਦੀ ਵੀ ਗੱਲ ਸ਼ਾਇਦ ਕੋਈ ਸਵਾਲ ਹੋਵੇ ਰਾਜਨ ਸੈਣੀ ਜੀ ਨੂੰ ਜਾਂ ਤੁਹਾਨੂੰ, ਮੈਂ ਫਿਰ ਤੁਹਾਡੇ ਤੋਂ ਆਗਿਆ ਲਵਾਂਗਾ। ਹਾਂਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ, ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਔਜਲਾ ਸਾਹਿਬ ਅਜੇ ਜੀ ਵਿਅਸਤ, ਸਤਿ ਸ੍ਰੀ ਅਕਾਲ ਜੀ, ਲੱਗਿਆ ਜੀ ਜਨਾਬ,
3: ਮੈਂ ਤਾਂ ਜੀ ਤੁਹਾਡੀ ਗੱਲ ਸੁਣਦਾ, ਚੋਟ ਸਾਹਿਬ ਸੈਣੀ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਜੀ, ਸਤਿਕਾਰ ਸੋਗ,
1: ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰ,
3: ਜਦੋਂ ਨਾ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਜੀ, ਜਦੋਂ 2022 ਦੇ 2022 ਦੇ ਵਿੱਚ ਨਾ ਸਰਕਾਰ ਚੁਣੀ ਸੀ
1: ਜੀ,
3: ਜਦੋਂ ਮਾਨ ਸਾਹਿਬ ਨੇ ਪਹਿਲੀ ਮੀਟਿੰਗ ਮੋਹਾਲੀ ਸੱਦੀ ਸੀਗੀ
1: ਜੀ,
2: ਹਾਂਜੀ,
3: 2-4 MLA ਨੂੰ ਛੱਡ ਕੇ ਚੋਟ ਸਾਹਿਬ ਕਿਸੇ ਨੂੰ ਕਿਸੇ ਦਾ ਦੂਜੇ ਦਾ ਨਾਂ ਨਹੀਂ ਸੀ ਪਤਾ, ਮੈਨੂੰ ਲੱਗਦੀ ਹੈ,
1: ਬਿਲਕੁਲ ਹੈ ਜੀ,
2: ਹਾਂ ਬਿਲਕੁਲ,
3: ਕਿਸੇ ਨੂੰ ਇਹ ਨੀ ਪਤਾ ਹੋਣਾ, ਮੈਨੂੰ ਅੱਜ ਵੀ, ਮੈਂ ਇੰਨਾ ਤਾਂ ਨੀ ਦਾਅਵੇ ਨਾਲ ਕਹਿੰਦਾ ਜੀ, ਪਰ ਮੈਨੂੰ ਅੱਜ ਵੀ 90% ਵਿਧਾਨ ਸਭਾ ਹਲਕੇ ਪਤਾ ਜੀ, ਹਾਂ ਪਹਿਲਾਂ ਮੈਨੂੰ 117 ਹੀ ਪਤਾ ਹੁੰਦਾ ਸੀਗਾ ਜੀ,
1: ਜੀ
3: ਵੀ ਅਕਾਲੀ ਕੌਣ ਖੜਦਾ, ਕਾਂਗਰਸੀ ਕੌਣ ਖੜਦਾ, ਕੌਣ ਜਿੱਤਿਆ, ਪਰ ਮੈਨੂੰ ਅਜੇ ਵੀ 90 ਪਤਾ ਜੀ, ਜਿਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਨੀ ਪਤਾ ਹੋਣਾ ਬਹੁਤਿਆਂ ਦੀ
1: ਜੀ।
3: ਨਹੀਂ ਤਾਂ ਜੇ ਕਿਤੇ ਇਹ ਕਿਤੇ ਉਹ ਹੁੰਦੇ ਨਾ, ਮੈਂ ਹੁਣ ਤੁਹਾਡੀ ਗੱਲ ਸੋਚਦਾ ਜੀ, ਇਹਦਾ ਬਾਹਰ ਜਾਣੇ ਇਕੱਠੇ ਹੋ ਕੇ ਪਾਰਟੀ ਜੇ ਕਰਕੇ ਸਰਕਾਰ ਬਣਾ ਲੈਂਦੇ ਜੀ, ਵਿਚਾਰਿਆਂ ਦਾ ਇੱਥੇ ਤੱਕ ਪਹੁੰਚੇ ਹੈ ਨੀ,
1: ਪਹੁੰਚੇ ਨੇ
3: ਐਮ ਐਲ ਏ ਮੰਨਦੇ ਹੋ ਜੁੜ ਸਾਹਿਬ ਤੁਸੀਂ ਮੇਰੀ ਗੱਲ ਇਹ?
1: ਬਿਲਕੁਲ ਹੈ ਜੀ,
3: ਹੈਗੀ ਇਹਨਾਂ ਦੀ ਪਹੁੰਚ ਇੱਕ ਦੂਜੇ ਤੱਕ ਧੱਕੇ ਨੇ ਜੀ। ਬਸ ਦੇਖੋ ਇਹਨਾਂ ਨੇ ਕੀ ਕੀਤਾ, ਮੈਂ ਅੱਗੇ ਰਾਜੇ ਜੀ ਨੇ ਇੱਕ ਵਾਰੀ ਗੱਲ ਸੁਣਾਈ ਸੀ, 6 ਮਹੀਨੇ ਹੋ ਗਏ, ਸਾਲ ਹੋ ਗਏ ਹੁਣ, ਇਹਨਾਂ ਨੇ ਪਹਿਲਾਂ ਖੁੱਲੇ ਛੱਡ ਤੇ
1: ਜੀ। ਜੀ
2: ਅੱਛਾ ਜੀ,
3: ਹੈਗੇ ਸਿਕੰਦਰ ਵਰਗੇ ਭੁੱਖੇ ਸੀ ਸਾਰੇ
1: ਜੀ ਜੀ,
3: ਉਹ ਖਾਣ ਲੱਗ ਗਏ, ਇਹਨਾਂ ਨੇ ਖਵਾ ਕੇ ਕਾਣੇ ਕਰਤੇ ਉਹ
1: ਜੀ।
3: ਨਹੀਂ ਭੱਜਣ ਨੂੰ ਕਦੇ ਭੱਜ ਜਾਂਦੇ ਜੀ, ਇਹ ਸਿਰਫ ਕੱਲੇ ਪੰਜਾਬ ਵਾਲੀ ਜਿਹੜੀ ਈਡੀਆ ਪੰਜਾਬ ਵਾਲੀ ਜਿਹੜੀ ਵਿਜੀਲੈਂਸ ਆ ਉਹਦਾ ਦਬਕਾ ਇਹਨਾਂ ਦੇ ਉੱਪਰ ਕੱਲਾ
1: ਜੀ,
3: ਉਹਦਾ ਤਾਂ ਚੁੱਪ ਕਰੇ ਬੈਠੇ ਨੇ ਆਪਾਂ ਕਈ ਵਾਰੀ, ਕੋਈ ਡੰਗਰ ਜਾਂ ਕੁੱਤਾ ਜਾਂ ਕੋਈ ਵੀ ਲਾ ਲਓ ਜਾਨਵਰ, ਆਪਾਂ ਡੰਡੇ ਨਾਲ ਬਿਠਾਲ ਨੀ ਦਿੰਦੇ ਵੀ ਬਹਿ ਜਾ, ਉਹ ਬੈਠਾ ਰਹਿੰਦਾ ਵਿਚਾਰਾ, ਉਹਦਾ ਬੈਠਣ ਨੂੰ ਜੀ ਤਾਂ ਕਰਦਾ ਨੀ ਹੁੰਦਾ ਜੀ
1: ਜੀ,
3: ਫੇਰ ਵੀ ਕਦੇ ਲੱਤ ਬਾਹਰ ਨੂੰ ਕੱਢ ਲੂ, ਕਦੇ ਪੂਛ ਮਾਰੀ ਜਾਊ, ਕੁਛ ਨਾ ਕੁਛ ਤਾਂ ਕਰਦਾ, ਫੇਰ ਵੀ ਇਹਦਾ ਧੱਕਿਆ ਹੋਇਆ
1: ਜੀ।
3: ਇਹ ਤਾਂ ਮਤਲਬ ਤੁਸੀਂ ਦੇਖੋ ਵੀ ਇਹ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨੀ ਸੀ, ਮੈਂ ਅੱਜ ਵੀ ਕਹਿਣਾ ਹੈ, ਜੇ 92 ਚੁਣੇ ਜਾਂਦੇ ਚਾਹੇ 117 ਹੀ ਚੁਣੇ ਜਾਂਦੇ
1: ਜੀ,
3: ਪੰਜਾਬ ਦੇ ਲੋਕ ਉਹ ਪਾਰਟੀਆਂ ਨੇ ਇੰਨੇ ਸਤਾਏ ਹੋਏ ਸੀਗੇ ਜੀ।
1: ਬਿਲਕੁਲ ਜੀ,
2: ਸਹੀ ਗੱਲ, ਬਿਲਕੁਲ,
3: ਉਹ ਤਾਂ ਰਾਹ ਲੱਭ ਰਹੇ ਨੇ
1: ਜੀ,
2: ਉਹ ਫਾਇਦਾ ਇਹਨਾਂ ਨੂੰ ਹੋ ਗਿਆ,
3: ਉਹ ਫਾਇਦਾ ਇਹਨਾਂ ਨੂੰ ਹੋ ਗਿਆ। ਪਰ ਚੋੜ ਸਾਹਿਬ, ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਦੁਆਬਾ ਰੇਡੂ ਤੇ, ਵੀ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਲਈ ਹੋਰ ਮਾੜਾ, ਹੁਣ ਚੋਇਸ ਦੀ ਚੀਜ਼ ਇਹਨਾਂ ਨੇ ਲੱਭਣੀ ਨੀ ਜੀ, ਆਹ ਦੋ ਚ ਕਰਕੇ ਫੇਰ ਰਹਿ ਜਾਣਾ ਉਹਨਾਂ ਨੇ।
1: ਬਿਲਕੁਲ ਹੈ ਜੀ,
3: ਔਰ ਇਹ ਉਸ ਤੋਂ ਵੱਧ ਥੱਪੜ ਮਾਰ ਗਏ ਆਪਣੇ, ਦੇਖ ਲਿਆ ਸਵਾਦ, ਜਿਵੇਂ ਆਪਣੇ ਘਰੇ ਪੈਂਦੇ ਨੀ ਹੁੰਦੇ ਆ ਕੇ ਬਾਪੂ ਨੀ, ਨਾਲੇ ਬਾਹਰੋਂ ਕੋਈ ਕਰਕੇ ਹੋਇਆ ਕਹਿੰਦੇ ਹੋਰ ਹੋਰ ਸਾਰਾ ਇਦੂ ਕਹਾ ਕੀ ਕਰ ਸਕਦਾ ਤੂੰ, ਕਰ ਲੈ ਉਹ ਕਰ ਲੈ, ਉਹ ਕੰਮ ਹੋ ਗਿਆ ਕਿ ਨਹੀਂ?
2: ਬਿਲਕੁਲ ਬਿਲਕੁਲ
1: ਜੀ,
2: ਹਰ ਮੀਟਿੰਗ ਆਫੀਸਰ ਦੀ ਔਰ ਐਮ ਐਲ ਏ ਦੀ ਮੀਟਿੰਗ ਇਹ ਲੈਂਦਾ ਸੀ, ਜ਼ਿਲ੍ਹਿਆਂ ਚ ਜਾ ਕੇ ਇਹ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ, ਤੇ ਸਾਨੂੰ ਤਾਂ ਏਦਾਂ ਲੱਗਦਾ ਸੀ ਵੀ ਇਹ ਮੁੱਖ ਮੰਤਰੀ ਨੇ ਬਣ ਜਾਣਾ ਜਲਦੀ, ਭਗਵੰਤ ਮਾਨ ਨੂੰ ਪਾਸੇ ਕਰ ਦੇਣਾ ਇਹਨਾਂ ਨੇ।
1: ਬਿਲਕੁਲ ਹੈ ਜੀ,
3: ਗੁਰ ਵੇ ਪ੍ਰਤਾਪ ਕਹਿੰਦਾ ਨੀ ਵੀ ਲਾਲਜੀਤ ਭੁੱਲਰ, ਮੈਂ ਉਹਦੇ ਪੈਰੀ ਪੈਂਦਾ ਪੂਰਾ ਲੰਮਾ ਪੈ ਕੇ ਦੇਖਿਆ, ਗ੍ਰਾਹ ਵੀ ਗੱਡੇ ਤੇ ਪੈਂਦਾ ਦੇਖਿਆ ਮੁੱਖ ਮੰਤਰੀ ਤੋਂ ਪਹਿਲਾਂ
1: ਜੀ।
2: ਹਾਂ
3: ਤੁਸੀਂ ਇੱਕ ਦੇਖੋ ਜੀ, ਚਾਹੇ ਤੁਸੀਂ ਵੋਟ ਪਾਈ, ਅਸੀਂ ਤਾਂ ਨਹੀਂ ਪਾਈ, ਕਿਸੇ ਨੇ ਵੀ ਪਾਈ ਇੱਕ ਵੋਟ ਨਾਲ, ਕੋਈ ਐਮ ਐਲ ਏ ਬਣਿਆ ਕੀ ਉਸ ਵੋਟ, ਮੈਂ ਤਾਂ ਇਹ ਨੀ ਕਹਿੰਦਾ ਐਮ ਐਲ ਏ ਦੀ, ਮੈਂ ਕਹਿੰਦਾ ਵੋਟ ਵਾਲੀ ਦੀ ਕੀ ਬੁੱਕ ਤਰੱਕ ਰਹੇਗੀ
1: ਜੀ,
3: ਕਦੇ ਇਹੋ ਜਿਹੇ ਹਾਲਾਤ ਦੇਖੇ ਸੀ?
1: ਬਿਲਕੁਲ,
2: ਜੋ ਹਾਲਾਤ ਨਹੀਂ, ਬਿਲਕੁਲ ਅੱਗੇ ਨੀ ਜੋ ਹਾਲ ਹੋਣ,
3: ਕੋਈ ਬੰਦਾ ਕੁਛ ਬੋਲ ਹੀ ਨੀ ਰਿਹਾ ਜੀ, ਕੁਛ ਨੀ ਬੋਲ ਰਿਹਾ ਜੀ
1: ਜੀ।
2: ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
3: ਆ ਜਿਹੜੇ ਬਣ ਰਹੇ ਨੇ ਪਿੰਡਾਂ ਦੇ ਵਿੱਚ ਗਰਾਊਂਡ ਜੀ, 5 ਲੱਖ ਰੁਪਿਆ ਲੱਗਦਾ, 30 ਲੱਖ ਦੀ ਗਰਾਂਟ ਆਉਂਦੀ ਆ, 25 ਲੱਖ ਕਿੱਥੋਂ ਆਉਂਦਾ ਕਿੱਥੇ ਜਾਂਦਾ ਪਤਾ ਨੀ ਲੱਗ ਰਿਹਾ
1: ਜੀ,
3: ਨਾ ਸਰਪੰਚ ਨੂੰ ਪਤਾ ਉਸ ਕੰਮ ਦਾ, ਸਰਪੰਚ ਆਊਟ ਆ ਉਹਦੇ ਵਿੱਚੋਂ, ਕੋਈ ਵੀ ਮਤਲਬ ਨਾ ਬੀ ਡੀ ਪੀ ਓ ਨਾ ਪੰਚਾਇਤ ਸੈਕਟਰੀ, ਕੋਈ ਕਿਸੇ ਦਾ ਕੋਈ ਰੋਲ ਨੀ ਕਿਸੇ ਕੰਮ ਦੇ ਵਿੱਚ
1: ਜੀ,
3: ਉਹ ਸਿਰਫ ਆ ਕੇ ਟਰੈਕ ਬਣਾ ਦਿੰਦੇ ਨੇ ਤੇ ਗਰਾਊਂਡ ਪਿੰਡ ਵਾਲੇ ਲੋਕ ਬਣਾਉਂਦੇ ਨੇ ਤੇ ਲਾਈਟਾਂ ਲਾ ਦਿੰਦੇ ਨੇ ਤੇ ਬਾਥਰੂਮ ਬਣਾਉਂਦੇ ਨੇ, 4-5 ਲੱਖ ਰੁਪਏ ਦਾ ਕੰਮ ਹੈ ਜੀ, ਬਸ
2: ਬਸ ਬਸ, ਗਲੀਆਂ ਨਾਲੀਆਂ ਤੇ ਸੀਮਿਤ ਆ
1: ਜੀ।
3: ਬਿਲਕੁਲ ਜੀ, ਮੈਂ
2: ਆਜ਼ਾਦੀ ਉਹ ਗਲੀਆਂ ਨਾਲੀਆਂ ਹੀ ਬਣਾਈ ਗਾ,
3: ਕਾਹਨ ਸਿੰਘ ਪੰਨੂੰ ਦੀ ਮੈਂ ਇੱਕ ਸਪੀਚ ਸੁਣ ਰਿਹਾ ਸੀ ਕੱਲ, ਮੈਨੂੰ ਬੜੀ ਵਧੀਆ ਲੱਗੀ, ਉਹ ਕਹਿੰਦਾ ਜੀ ਦੇਖੋ 2015 ਤੋਂ ਬਾਅਦ 11 ਸਾਲ ਹੋ ਗਏ
1: ਜੀ,
3: ਪੰਜਾਬ ਦੇ ਮੁੱਦੇ 2 ਨੇ, ਬੇਅਦਬੀ ਤੇ ਬਿਕਰ ਮਜੀਠੀਆ
1: ਜੀ,
3: ਪੰਜਾਬ ਦਾ ਹੋਰ ਕੋਈ ਮੁੱਦਾ ਦਿਖਾਓ ਵੀ ਕੋਈ, ਮਤਲਬ ਪੰਜਾਬ ਲਈ ਗੱਲ ਹੋ ਰਹੀ ਹੈ, ਪੰਜਾਬ ਦੇ ਭਵਿੱਖ ਲਈ ਗੱਲ ਹੋ ਰਹੀ ਹੈ, ਦਿਖਾਓ ਹੋ ਰਹੀ ਹੈ ਕੋਈ?
1: ਨਾ ਜੀ,
2: ਦੇਖੋ ਜੀ
3: 2009 ਤੋਂ ਕਹਿੰਦਾ ਜਦੋਂ ਹਲਕਾ ਇੰਚਾਰਜ ਬਣਾਏ, ਕਹਿੰਦਾ ਹਲਕਾ ਇੰਚਾਰਜ ਨੇ ਇਹੋ ਜਿਹਾ ਪੰਜਾਬ ਦਾ ਬੇੜਾ ਗਰਕ ਕਰਿਆ ਕਿ ਉਹ ਹਰ ਇੱਕ ਕੰਮ ਹਲਕੇ ਦਾ ਉਦੋਂ ਬਿਨਾਂ ਹੋ ਹੀ ਨਹੀਂ ਸਕਦਾ, ਤੁਸੀਂ ਕੁਛ ਕਰ ਲਓ, ਚਾਹੇ ਸੋਸਾਇਟੀ ਦਾ ਮੈਂਬਰ ਖੜਾ ਕਰਨਾ, ਉਹ ਵੀ ਹਲਕਾ ਇੰਚਾਰਜ ਕਰਦਾ ਆ ਕੇ ਪਿੰਡ ਦੇ ਵਿੱਚ, ਪਿੰਡ ਦਾ ਕੋਈ ਰੋਲ ਹੀ ਨਹੀਂ ਰਿਹਾ
1: ਜੀ।
2: ਬਿਲਕੁਲ ਬਿਲਕੁਲ ਬਿਲਕੁਲ, ਇਹੀ ਗੱਲ ਬਿਲਕੁਲ ਸਹੀ ਆ ਜੀ,
3: ਮੈਨੂੰ ਬਹੁਤ ਵਧੀਆ ਉਹਦੀ ਗੱਲ, ਕਹਿੰਦਾ ਤੁਸੀਂ ਇੱਕ ਵੀ ਚੀਜ਼ ਦੱਸੋ ਵੀ, ਮਤਲਬ ਕਹਿੰਦਾ ਐਮ ਐਲ ਏ ਪਿੰਡ ਲੋਕਾਂ ਨੇ ਜਿਤਾਇਆ ਹੁੰਦਾ ਤੇ ਉਹ ਦੂਜੀ ਪਾਰਟੀ ਦਾ ਹੁੰਦਾ, ਤੇ ਹਲਕਾ ਇੰਚਾਰਜ ਦੀ ਵੱਧ ਜਾਂਦੀ ਹੈ, ਐਮ ਐਲ ਏ ਦੀ ਬੁੱਕ 84 ਨੂੰ ਵੀ ਥੱਲੇ ਆ
1: ਜੀ ਬਿਲਕੁਲ
2: ਬਿਲਕੁਲ
4: ਹਲਕਾ ਚ ਆਪਣੇ ਪੰਜਾਬ ਦਾ ਜਿਹੜਾ ਕਰਤਾ ਕਹਿੰਦਾ ਉਹਦਾ ਅਸੀਂ ਦੇਖ ਹੀ ਨੀ ਰਹੇ, ਉਹਦੇ ਬਿਨਾਂ ਪੁੱਛੇ ਕੋਈ ਕੰਮੇ ਨੀ ਹੋ ਰਿਹਾ
1: ਜੀ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹੋ ਹੀ ਨੀ ਸਕਦਾ ਜੀ, ਨਾ ਕਿਸੇ ਦਫਤਰ ਚ ਹੋ ਸਕਦਾ, ਨਾ ਕਿਸੇ ਕਿਤੇ ਕਿਸੇ ਦੇ ਵੀ ਕਿਤੇ ਵੀ ਚਲੇ ਜਾਓ ਤੁਸੀਂ, ਉਧਰੋਂ ਜਿਸ ਕਰਾਉਣੀ ਪਊਗੀ ਤਾਂ ਜਾ ਕੇ ਕਿਤੇ ਤੁਹਾਡਾ ਕੰਮ ਹੋ।
1: ਬਿਲਕੁਲ
2: ਬਿਲਕੁਲ, ਕੋਈ ਅਫਸਰਾਂ ਦੇ ਵੀ ਹੱਥ ਬੰਨੇ, ਅਫਸਰਾਂ ਦੇ ਵੀ ਹੱਥ ਬੰਨੇ ਆ
1: ਜੀ,
2: ਵੀ ਸਾਡ ਤੋਂ ਬਗੈਰ ਤੁਹਾਡੀ ਕਲਮ ਨੀ ਚੱਲੂਗੀ
1: ਜੀ।
4: ਬਿਲਕੁਲ ਜੀ,
2: ਹਾਂ
4: ਆ ਤਾਂ ਸਾਡੇ ਹਾਲਾਤ ਨਹੀਂ ਹੈ
1: ਜੀ,
4: ਤੇ ਅਸੀਂ ਸਾਰਿਆਂ ਨੂੰ ਵੱਧ ਕਹਿ ਰਹੇ ਹਾਂ ਪੰਜਾਬੀ ਖੁਸ਼ਹਾਲ ਨੇ, ਪੜ੍ਹੇ ਲਿਖੇ ਨੇ, ਅਸੀਂ ਬਾਹਰ ਸੈੱਟ ਹੋ ਗਏ, ਅਸੀਂ ਉਹ ਹੋ ਗਏ, ਸਾਡੀ ਮਾਸਕ ਦਾ ਕੀ ਹੈ ਜੀ, ਕਦੇ ਸੋਚ ਕੇ ਦੇਖੋ। ਮੈਂ ਚੋੜ ਸਾਹਿਬ ਗਰੀਬ ਭਾਰ ਸਾਹਿਬ ਮੈਂ ਕਹਿ ਦਿੰਦਾ ਹੁੰਦਾ ਵੀ ਕੀ ਕਰੀ ਨਾ, ਜਦੋਂ ਅਸੀਂ ਆਪਦਾ ਇਤਿਹਾਸ ਬਾਰੇ ਸੁਣਦੇ ਹਾਂ ਆਪਦੇ ਮੂੰਹ ਤੇ ਮੇਰਾ ਥੱਪੜ ਮਾਰਨ ਨੂੰ ਜੀ ਕਰਦਾ ਵੀ ਜਿਹਨਾਂ ਦੀ ਅਸੀਂ ਗੱਲਾਂ ਕਰਦੇ ਹਾਂ, ਜੱਸਾ ਸਿੰਘ ਰਾਮਗੜੀ ਜਾਂਦੇ ਕਿਸੇ ਦੀ ਹੈ ਜੀ
1: ਜੀ,
4: ਵੀ ਉਹ ਸਾਡੇ ਚ ਹੋਏ ਵੀ ਨੇ ਜੀ, ਮੈਨੂੰ ਤਾਂ ਸਵਾਲ ਲੱਗਦਾ
1: ਬਿਲਕੁਲ,
4: ਜਾਂ ਅਸੀਂ ਉਹਨਾਂ ਚੋਂ ਹੈਗੇ ਆ, ਕੋਈ ਲੱਗਦਾ ਕਣ ਕੋਈ ਸਾਡੇ ਚ ਕੋਈ ਹੋ ਜਾ
1: ਜੀ।
2: ਬਿਲਕੁਲ
4: ਲੱਗਦਾ ਜੀ ਤੁਹਾਨੂੰ?
1: ਬਿਲਕੁਲ
4: ਜੀ, ਉਹਨਾਂ ਨੇ ਧੀਆਂ ਛਡਾ ਕੇ ਘਰੇ ਛੱਡਤੀਆਂ ਸੀਗੀਆਂ
1: ਜੀ,
4: ਲੱਗਦਾ ਤੁਹਾਨੂੰ ਕੋਈ ਅਸੀਂ ਇਹੋ ਜਿਹੇ ਹੈਗੇ ਸਾਡੇ?
2: ਬਿਲਕੁਲ ਬਿਲਕੁਲ, ਅਸੀਂ ਆਪੇ ਆਪਣੀ ਕਦਰ ਨੀ ਕਰਦੇ ਤਾਂ ਦੂਸਰੇ ਕੀ ਕਰਨਗੇ
1: ਜੀ। ਬਿਲਕੁਲ
4: ਸਾਡੇ ਦੇ ਵਿੱਚ ਇੱਕ ਵੀ ਮੈਨੂੰ ਚੋੜ ਸਾਹਿਬ ਮੈਨੂੰ ਇੱਕ ਵੀ ਮੈਂ ਆਪਦੇ ਜੇ ਲੱਭਦਾ ਵੀ ਲੱਗਦਾ ਤੁਹਾਨੂੰ ਵੀ ਅਸੀਂ ਉਹ ਕੋਈ ਇੱਕ ਕਣ ਉਹ ਸਾਡੇ ਵਿੱਚ ਹੈਗਾ, ਅਸੀਂ ਨਿੱਜ ਲਈ ਕੁਛ ਵੀ ਕਰ ਸਕਦੇ ਹਾਂ, ਭਾਈ ਭਾਈ ਨੂੰ ਮਾਰ ਰਿਹਾ, ਘਰ ਵਾਲੀ ਘਰ ਵਾਲੇ ਨੂੰ ਮਾਰ ਰਹੀ ਹੈ, ਮਾਂ ਪੁੱਤ ਨੂੰ ਮਾਰ ਰਹੀ ਹੈ।
2: ਸਹੀ ਗੱਲ, ਬਿਲਕੁਲ
4: ਪਿੱਛੇ ਦੋ ਕਤਲ ਹੋਏ ਪੰਜਾਬ ਦੇ ਵਿੱਚ,
2: ਸਾਰਾ ਕੁਛ ਖਤਮ ਹੋ ਗਿਆ
4: ਤੇ ਅਰਪਿੰਦਰ ਦਾ ਜਿਹੜਾ ਮੁੰਗੇ ਫਰੀਦਕੋਟ ਕੋਲ ਹੋਇਆ ਸੀ, ਮੈਂ ਉਦੋਂ ਵੀ ਆਪਣੇ ਰੇਡੀਓ ਤੇ ਗੱਲ ਕਰੀ ਸੀ
1: ਜੀ,
4: ਵੀ ਤੁਸੀਂ ਦੇਖੋ ਵੀ ਅਸੀਂ ਕਿੱਥੇ ਆ ਕੇ ਖੜ ਗਏ, ਘਰ ਵਾਲੀ ਨੇ ਘਰ ਵਾਲਾ ਮਾਰਤਾ ਤੇ ਮਾਂ ਨੇ ਆਪਦਾ ਇੱਕ ਇਕੱਲਾ ਪੁੱਤ ਮਾਰਤਾ, ਉਹ ਕਹਿੰਦਾ ਸੀ ਮੈਂ ਆਪਦੀ ਵਾਈਫ ਲੈ ਕੇ ਆਉਣੀ
1: ਜੀ,
4: ਉਹਨੇ ਸੁੱਤੇ ਪਏ ਦੇ ਮਾਂ ਪਿਓ ਨੇ ਉਹਦੇ ਸਿਰ ਚਿੱਟਾ ਮਾਰ ਕੇ ਮੁੰਡਾ ਮਾਰਤਾ, ਵੀ ਮੈਨੂੰ ਉਹ ਚੰਗੀ ਨੀ ਲੱਗਦੀ, ਤੂੰ ਕੌਣ ਹੁਣ ਲਿਆਉਣ ਵਾਲਾ
1: ਜੀ।
4: ਦੋ ਚੀਜ਼ਾਂ ਸਾਰਿਆਂ ਨੂੰ ਵੱਡੇ ਵਿਸ਼ਵਾਸ ਤੇ ਖੜੀਆਂ ਨੇ ਜੀ, ਮਾਂ ਪਿਓ ਦਾ ਰਿਸ਼ਤਾ, ਪੁੱਤ ਦਾ ਤੇ ਘਰ ਵਾਲੀ ਤੇ ਘਰ ਵਾਲਾ। ਆਪਾਂ ਬਾਹਰੋਂ ਆਉਂਦੇ ਹਾਂ, ਵਾਈਫ ਪਾਣੀ ਪਾ ਕੇ ਗਲਾਸ ਚ ਦਿੰਦੀ ਆ ਤੇ ਆਪਾਂ ਨਿਸ਼ਾਂਕ ਪੀ ਲੈਂਦੇ ਹਾਂ, ਤੇ ਜੇ ਵਾਈਫ ਉਹਦੇ ਵਿੱਚ ਜ਼ਹਿਰ ਪਾ ਕੇ ਦਿੰਦੇ ਜੀ, ਕਿੱਥੇ ਯਕੀਨ ਕਰੇਗੇ ਜੀ?
1: ਜੀ ਬਿਲਕੁਲ,
4: ਜਿਹੜੇ ਇੱਕ ਦੂਜੇ ਨੂੰ ਸਮਰਪਿਤ ਹੁੰਦੇ,
2: ਮਾੜੀ
4: ਹਸਬੈਂਡ ਵਾਈਫ ਨਾਲ ਵੱਧ ਰਿਸ਼ਤਾ ਨੇੜੇ ਕੋਈ ਨੀ ਹੋ ਸਕਦਾ ਨਾ, ਤੇ ਮਾਂ ਦੇ ਪੁੱਤ ਨਾਲ ਵੱਧ ਕੋਈ ਰਿਸ਼ਤਾ ਨੇੜੇ ਨੀ ਹੋ ਸਕਦਾ,
1: ਨੇੜੇ ਨੀ ਗਾ
4: ਬਿਲਕੁਲ। ਮਾਂ ਨੇ ਪੁੱਤ ਮਾਰਤਾ ਕੱਲਾ ਤੇ ਵਾਈਫ ਨੇ ਘਰ ਵਾਲਾ ਮਾਰਤਾ
1: ਜੀ, ਬਿਲਕੁਲ
0: ਜੀ। ਬੋਇਲਾ ਸਾਹਿਬ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ, ਅਸੀਂ ਸਾਡਾ ਭਾਰੇ ਸਾਹਿਬ ਦਾ ਪਹਿਲਾ ਪ੍ਰੋਗਰਾਮ ਆ ਜਿਹਦੇ ਵਿੱਚ ਅਸੀਂ ਡਿਕਲੇਅਰ ਕਰ ਦਿੱਤਾ ਕਿ ਤੁਹਾਡਾ ਸਰਪੰਚ ਜਿਹੜਾ ਹੈਗਾ ਉਹ ਹਿੱਲ ਗਿਆ ਆ, ਸਾਡਾ ਪਹਿਲਾ ਚੈਨਲ ਹੋਊਗਾ ਜਿੱਥੇ ਸਾਈਕੈਟ੍ਰਿਕਸ ਦੀ ਮੌਜੂਦਗੀ ਦੇ ਵਿੱਚ ਗੁਣ ਤੇ ਲੱਛਣਾਂ ਦੇ ਆਧਾਰ ਤੇ ਇਹ ਫਾਈਂਡਿੰਗ ਦਿੱਤੀ ਗਈ ਆ ਵੀ ਇਹ ਬੰਦਾ ਪਾਗਲ ਆ। ਹਾਂਜੀ, ਸੋ ਇਸ ਕਰਕੇ ਤੁਸੀਂ ਹੁਣ ਅਮਰੀਕਾ ਦਾ ਸੋਚੋ,
4: ਇੰਨੀ ਨੂੰ ਬੋੜਾ ਧੋਈ
0: ਪਾਗਲ ਦੇ ਹੱਥ ਕਮਾਨ ਫੜਾਈ ਆ।
4: ਸ਼ੈਲੀ ਸਾਹਿਬ ਨੇ ਥੱਲੇ ਲਿਖਿਆ ਵੀ ਇੰਨੀ ਨੂੰ ਬੋੜਾ ਧੋਈ ਫਿਰਦਾ, ਲਿਖਿਆ ਨਾ ਮੈਂ ਪੜ੍ਹ ਲਿਆ। ਮੈਂ ਮੇਰਾ ਜਾਣੀ ਉਹ ਕਮੈਂਟ ਪੜ੍ਹ ਕੇ ਮੈਨੂੰ ਸ਼ੈਲੀ ਵੀਰਾ ਦੇਖ ਕੇ ਹਾਸਾ ਆਇਆ ਵੀ ਸ਼ੈਲੀ ਵੀਰੇ ਪਹਿਲਾਂ ਤੁਸੀਂ ਦੇਖੋ, ਤੁਹਾਡੇ ਵੀ ਤਾਂ ਇੰਨੀ ਨੂੰ ਬੋੜਾ ਖਿੱਚੀ ਹੋ ਫਿਰਦੇ ਹੋ, ਤੁਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ, ਤੁਸੀਂ ਕਿਹੜਾ ਬਖਸ਼ ਦੇ ਹੋ ਕਿਸੇ ਨੂੰ,
1: ਅਮਰੀਕਾ ਵਾਲੇ ਨਹੀਂ ਛੱਡਦੇ
4: ਗਏ ਲੱਗਦਾ ਜਿਹਦਾ ਜਿੱਥੇ ਟੁੱਲ ਲੱਗਦਾ ਚੱਕੀ ਫਿਰਦਾ ਅਗਲਾ ਕਹਿੰਦਾ ਆਉਣ ਦੋ
1: ਜੀ,
4: ਅੰਨੀ ਬੋਲੀ ਕੱਚੀ ਪਿੱਲੀ ਜੋ
1: ਅੱਛਾ ਪੀ ਜਾਓ ਜੀ।
0: ਇਸ ਕਰਕੇ ਮਹਾਰਾਜ ਤੁਸੀਂ ਆਪਣਾ ਜਿਹੜਾ ਅਮਰੀਕਾ ਸਾਂਭੋ,
4: ਮੈਂ ਕਿੰਨੀਆਂ ਵਧੀਆ ਗੱਲਾਂ ਕਰਦਾ ਤੁਹਾਨੂੰ ਐ ਲੱਗੂ, ਲੈ ਮੇਰਾ ਮਾੜਾ ਹੱਥ ਪਵਾ ਸਰਕਾਰ ਚ ਤੇ ਮੈਂ ਕਹੂੰਗਾ ਚੋੜ ਸਾਹਿਬ ਕੌਣ ਸੀ, ਮੈਨੂੰ ਨੀ ਯਾਦ ਹੋਣਾ
1: ਪਹਿਲਾਂ ਚੱਕ ਕੇ ਤੁਹਾਨੂੰ ਹੀ ਅੰਦਰ ਕਰੂੰ,
4: ਪਤਾ ਨਹੀਂ ਪਹਿਲੀ ਗੱਲ
1: ਦੁਆਬੇ ਵਾਲੇ ਬੜੇ ਬੋਲਦੇ ਆ ਚੱਕੋ ਇਹਨਾਂ ਨੂੰ। ਬਿਲਕੁਲ ਜੀ, ਓਕੇ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ, ਸ਼ੁਕਰੀਆ ਸਰ,
0: ਠੀਕ ਹੈ ਓਜਲਾ ਸਾਹਿਬ, ਹਾਂਜੀ ਵੀਰ ਜੀ, ਜੋੜ ਸਾਹਿਬ
2: ਜੀ ਬਿਲਕੁਲ ਸਤਿ ਸ਼੍ਰੀ ਅਕਾਲ, ਫਿਰ ਵੀ ਉਹਨਾਂ ਸਹਿਮਤੀ ਰੱਖਦੇ ਆ
1: ਜੀ, ਇਹ ਤਾਂ ਹੈ ਜੀ,
2: ਸਰਪੰਚ ਨਾ ਫਿਰ ਵੀ
1: ਇਹਨਾਂ ਨੂੰ ਆਪਣਾ ਡਰ ਹੈ, ਹੋਰ ਸਕੰਜਾ ਕੱਸੀ ਜਾਂਦਾ ਜੀ ਉਹ ਜੀ।
2: ਦੇਖੋ ਜੀ ਸਿੰਪਤੀ ਰੱਖਣੀ ਆ ਤਾਂ ਮੈਂਟਲ
1: ਬਿਲਕੁਲ ਜੀ, ਬਿਲਕੁਲ ਹੈ ਜੀ। ਅਸੀਂ ਗੱਲ ਕਰਦੇ ਸੀ ਪਹਿਲਾਂ, ਕਹਿੰਦੇ ਵੀ ਇੰਡੀਆ ਫਿਨਲੈਂਡ ਵਾਲਿਆਂ ਦੇ ਵਿੱਚ ਇਨਸਾਨੀਅਤ ਹੈ ਨੀ ਜੀ।
2: ਆਹੋ
4: ਇਨਸਾਨੀਅਤ ਨਾ ਹੋਣਾ ਵੀ ਮੈਂ ਕਹਿੰਦਾ ਵਧੀਆ, ਘੱਟੋ ਘੱਟ ਬੰਦੇ ਦਾ ਪਤਾ ਲੱਗ ਜਾਂਦਾ ਭਾਈ ਇਹ ਕਿਸੇ ਦਾ ਨੀ ਹੈਗਾ, ਸਾਡੇ ਤਾਂ ਲੁੱਟ ਕੇ ਪਤਾ ਲੱਗਦਾ ਵੀ ਇਹ ਕਿਸੇ ਦਾ ਨੀ।
1: ਬਿਲਕੁਲ, ਆਪਣੇ ਬਣਾ ਕੇ ਲੁੱਟਦੇ ਆ ਨਾ ਸਾਡੇ।
4: ਹਾਂਜੀ, ਜਦੋਂ ਹੁਣ ਮੈਨੂੰ ਪਤਾ ਵੀ ਚੋਟ ਸਾਹਿਬ ਭਾਈ ਪੈਸੇ ਮੰਗਦੇ ਫਿਰਦੇ ਆ, ਪਹਿਲਾਂ ਹੀ ਪਤਾ ਮੈਨੂੰ
1: ਜੀ,
4: ਤੇ ਫਿਰ ਮੈਂ ਕਹੂੰ ਤਾਂ ਮੈਂ ਕਸੂਰਵਾਰ ਹੈ।
1: ਬਿਲਕੁਲ ਹੈ ਜੀ,
4: ਇਹਨਾਂ ਦਾ ਆਲਰੇਡੀ ਕਿਰਦਾਰ ਪਤਾ ਵੀ ਇਹ ਤਾਂ ਭਾਈ ਇਹੋ ਜਿਹੇ ਨੇ
1: ਜੀ।
4: ਠੀਕ ਹੈ, ਮੈਂ ਤੁਹਾਨੂੰ ਮਾੜਾ ਨੀ ਕਹਿੰਦਾ, ਤੁਹਾਡਾ ਪਤਾ ਤਾਂ ਹੈ ਭਾਈ ਤੁਸੀਂ ਕਰਨ ਜੋ ਕਿਹਾ ਨੀ, ਪਰ
1: ਸਾਨੂੰ
4: ਬਚਾਅ ਖੁਦ ਕਰਨਾ ਚਾਹੀਦਾ।
2: ਸਹੀ ਗੱਲ,
4: ਹੁਣ ਜੀ ਦਾ ਪਤਾ ਹੀ ਨੀ ਸਾਡੇ, ਅਸੀਂ ਉਹ ਹਾਂ ਵੀ ਸਾਡਾ ਪਤਾ ਹੀ ਨੀ
1: ਜੀ।
4: ਨਾਲ ਗੱਡੀ ਚ ਬੈਠੇ ਜਾਂਦੇ ਆ, ਪਤਾ ਨੀ ਕੈਪਟਨ ਸਾਹਿਬ ਦੀ ਮੈਨੂੰ ਗੱਲ ਯਾਦ ਆਉਂਦੀ ਆ, ਕਹਿੰਦਾ ਅਸੀਂ ਇਕੱਠੇ ਗਏ ਮੈਂ ਤੇ ਬਾਦਲ ਸਾਹਿਬ ਇੰਦਰਾ ਗਾਂਧੀ ਨਾਲ ਗੱਲ ਕਰਨ, ਜਦੋਂ ਪੰਜਾਬ ਭਖ ਰਿਹਾ ਸੀ ਪੂਰਾ
1: ਜੀ,
4: ਕਹਿੰਦਾ ਬਾਦਲ ਸਾਹਿਬ ਇੱਕ ਮੀਲ ਪਹਿਲਾਂ ਗੱਡੀ ਚ ਉਤਰ ਗਏ
1: ਜੀ,
4: ਦਿੱਲੀ ਦਾ ਕਨਾਲ ਗਏ ਵੀ ਚਲੋ ਪੰਜਾਬ ਦਾ ਸਮਝੌਤਾ ਕਰਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਕੈਪਟਨ ਸਾਹਿਬ ਦੀ ਵਿਧਾਨ ਸਭਾ ਦੇ ਵਿੱਚ ਸਪੀਚ ਹੈ ਔਨ ਰਿਕਾਰਡ
1: ਜੀ,
4: ਕਹਿੰਦਾ ਇੱਕ ਮੀਲ ਪਹਿਲਾਂ ਉਤਰ ਗਿਆ, ਕਹਿੰਦਾ ਮੈਂ ਕੀ ਗੱਲ ਹੋ ਗਈ ਕਰਨ ਨਹੀਂ ਮੈਨੀ
1: ਜੀ।
2: ਮੁੱਖ ਮੰਤਰੀ ਬਣਨਾ ਸੀ,
4: ਬਿਲਕੁਲ ਬਿਲਕੁਲ ਬਿਲਕੁਲ ਜੀ
2: ਬਿਲਕੁਲ,
4: ਹਿੱਤ ਪਾਲੇ ਜੀ, ਉਹੀ ਮੈਂ ਕਹਿੰਦਾ ਵੀ ਅਸੀਂ ਤਾਂ ਹਿੱਤ ਪਾਲੇ, ਨਿੱਜ ਸਾਡੇ ਤੇ ਨਿੱਜ ਭਾਰੂ ਹੈ ਜੀ ਕੱਲਾ
1: ਜੀ,
2: ਨਿੱਜ ਨਿੱਜ ਬਿਲਕੁਲ ਬਿਲਕੁਲ,
4: ਸਾਡੇ ਕੋਲ ਇੱਕ ਪਰੂਫ ਆ ਜੀ, ਉਹਨੇ ਚੰਦਰ ਬਾਬੂ ਨਾਇਡੂ ਨੇ ਨਿੱਜ ਨੀ ਸੀ ਪਾਲਿਆ, ਤੇ ਹੈਦਰਾਬਾਦ ਕੰਪਿਊਟਰ ਸਿਟੀ ਆ ਉਹਦੇ ਆਪਣੇ ਨਾਲ ਵੱਧ ਐਮ ਪੀ ਸੀ, ਉਹਨੇ ਇੱਕ ਮੰਤਰੀ ਨੀ ਸੀ ਬਣਾਇਆ, ਉਹ ਵਾਜਪਾਈ ਨੂੰ ਕਹਿੰਦਾ ਮੈਨੂੰ ਆਹ ਕੁਝ ਚਾਹੀਦਾ ਮੇਰੀ ਸਟੇਟ ਨੂੰ
1: ਜੀ,
4: ਇਹ ਦੇ
1: ਬਿਲਕੁਲ,
4: ਅੱਜ ਅਸੀਂ ਗੋਡੇ ਟੇਕਦੇ ਉਹਨਾਂ ਮੂਹਰੇ ਵੀ ਸਾਨੂੰ ਦੋ,
2: ਪੁਰਾਣੇ ਆਪਣੇ ਐਮ ਪੀ ਹੁੰਦੇ ਸੀ ਵੀ ਜਿਹੜੇ ਪੌਣੇ ਚ ਰੋਟੀਆਂ ਬੰਨ ਕੇ ਉੱਥੇ ਨੂੰ ਜਾਂਦੇ ਸੀ ਬੱਸ ਦੇ ਵਿੱਚ ਦਿੱਲੀ, ਹੁਣ ਆਪਾਂ ਕੀ ਮੁਕਾਬਲਾ ਇਹਨਾਂ ਲੋਕਾਂ ਦਾ ਕਰ ਸਕਦੇ?
1: ਬਿਲਕੁਲ ਹੈ,
2: ਇਹਨਾਂ ਦਾ ਤਾਂ ਸੁਪਾਕੇ ਪਾਰਟ ਹੈ
1: ਜੀ,
2: ਇਹਨਾਂ ਦਾ ਤਾਂ ਨਿੱਜੀ ਆ ਸਾਰਾ ਕੁਛ, ਉਹ ਕਹਿੰਦੇ ਵੀ ਸਭ ਕੁਛ ਅਸੀਂ ਇਕੱਠਾ ਕਰ ਲਈਏ, ਜਿਹੜਾ ਜਿਹਦਾ ਵੀ ਦਾਅ ਲੱਗਦਾ ਉਹੀ ਇਕੱਠਾ।
1: ਬਿਲਕੁਲ ਹੈ ਜੀ,
2: ਮਗਰੋਂ ਇਹ ਵੀ ਪਤਾ ਆ ਵੀ ਇਹ ਤਾਂ ਰਿਜ਼ਲਟ ਮਾੜਾ ਨਿਕਲਣਾ, ਇਹਦਾ ਕੁਛ ਨੀ ਬਣਨਾ
1: ਜੀ,
2: ਪਰ ਫੇਰ ਵੀ ਹਟਦੇ ਨੀ ਲੋਕ,
1: ਹਟਦੇ ਨੀ ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਕਹਿੰਦੇ ਜੀ ਪੰਜ ਪੁਸ਼ਤਾਂ ਦਾ ਹੋ ਗਿਆ, ਜੇ ਛੇਵੀਂ ਪੁਸ਼ਤ ਫਿਰ ਭੁੱਖੀ ਮਰ ਜਾਣੀ
1: ਜੀ,
2: ਉਹਦੇ ਲਈ ਵੀ ਕਰੋ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਚੋਟ ਸਾਹਿਬ ਬੜਾ ਵਧੀਆ ਲੱਗਿਆ ਜੀ, ਤੁਸੀਂ ਜੁੜੇ ਨਾਲ ਗੱਲਾਂ ਬਾਤਾਂ ਕੀਤੀਆਂ, ਆਪਣੇ ਵਿਚਾਰ ਸਾਂਝੇ ਕੀਤੇ ਆ ਜੀ, ਤੇ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ।
2: ਹਾਂਜੀ, ਥੈਂਕ ਯੂ।
1: ਕੁਝ ਰਹਿ ਗਿਆ ਤਾਂ ਜ਼ਰੂਰ, ਜਾਂਦੇ ਜਾਂਦੇ ਕੋਈ ਸੁਨੇਹਾ ਹੋਵੇ ਤਾਂ ਜ਼ਰੂਰ।
2: ਬਸ ਸੁਨੇਹਾ ਤਾਂ ਇਹੀ ਆ, ਪੰਜਾਬ ਦੀ ਖੈਰ ਮੰਗੀ ਦੀ ਆ
1: ਜੀ,
2: ਪਰਮਾਤਮਾ ਕਰੇ ਪੰਜਾਬ ਜਿੱਦਾਂ ਪਹਿਲਾਂ ਬਸਦਾ ਸੀ ਉਦੇ ਬਸਦਾ ਰਹੇ, ਕੋਈ ਪਾੜਾ ਨਾ ਪਵੇ ਇੱਕ ਦੂਜੇ ਚ, ਸਾਰੇ ਹਿੰਦੂ ਸਿੱਖ ਮੁਸਲਿਮ ਸਾਰੇ ਇੱਕ ਹੋ ਕੇ ਜੀਉਣ।
1: ਬਿਲਕੁਲ,
2: ਤੇ ਸਾਡੇ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਸਾਰਿਆਂ ਨੂੰ ਉੱਪਰਲਾ ਸਾਡਾ ਪਰਮਾਤਮਾ ਉਹਨਾਂ ਨੂੰ ਸਮਤ ਦੇਵੇ ਵੀ ਇਹਨਾਂ ਨੂੰ ਪਾੜਨਾ ਨੀ ਹੈ ਇਹਨਾਂ ਨੂੰ।
1: ਥੈਂਕ ਯੂ ਜੀ ਚੋਟ ਸਾਹਿਬ, ਸਮਾਂ ਕੱਢਣ ਦੇ ਲਈ ਜੀ, ਨਾਲ ਜੁੜਨ ਲਈ, ਵਿਚਾਰਾਂ ਦੀ ਸਾਂਝ ਲਈ ਜੀ, ਸ਼ੁਕਰੀਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਮਨੋਵਿਗਿਆਨੀ ਸਰਦਾਰ ਰਵਿੰਦਰ ਸਿੰਘ ਚੋਟ ਸਾਹਿਬ ਜੁੜੇ ਸਨ, ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ ਜੀ, ਤੇ ਇਸੇ ਤਰ੍ਹਾਂ ਮੁਕੱਦਰ ਜੀ ਜੀ ਨੂੰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ।
5: ਹਾਂਜੀ, ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ੍ਰੀ ਅਕਾਲ ਜੀ ਜੀ ਨੂੰ ਜੀ।
5: ਇੱਕ ਤਾਂ ਨਾ ਮੈਂ ਜਿਹੜੀ ਬਾਈ ਜੀ ਗੱਲ ਕਰਦੇ ਪਏ ਸੀ ਨਾ, ਨਾਲ ਜੁੜੇ ਸੀ
1: ਹਾਂਜੀ,
5: ਚੋਟ ਸਾਹਿਬ
1: ਚੁੱਪ ਸਾਹਿਬ ਪਤਾ ਨੀ ਜੀ,
5: ਜਿਹੜੀ ਇਹ ਇਹ ਗੱਲ ਕਰਦੇ ਪਏ ਸੀ ਨਾ ਵੀ ਆਮ ਆਦਮੀ ਪਾਰਟੀ ਦਿੱਲੀ ਚੋ ਖਤਮ ਹੋ ਗਈ
1: ਜੀ,
5: ਇਹ ਸਾਨੂੰ ਬੜਾ ਵੱਡਾ ਭੁਲੇਖ ਹੈ ਬਾਈ ਜੀ, ਸਿਰਫ ਸਿਰਫ 2% ਵੋਟ ਦਾ ਫਰਕ ਹੈਗਾ ਜੀ ਬੀਜੇਪੀ ਨਾਲੋਂ, 38 ਲਾ ਲੋ 38% ਇਹ ਲਈ ਬੈਠੇ ਨੇ, 40% ਉਹ ਲਈ ਬੈਠੇ ਨੇ
1: ਜੀ।
5: ਇਹ ਇਹ ਇਹ ਨਾ ਬਾਈ ਜੀ ਜਿਹੜੀਆਂ ਇਹ ਪਾਰਟੀਆਂ ਕਾਬਜ਼ ਹੋ ਜਾਂਦੀਆਂ ਨੇ ਨਾ ਜੀ, ਇਹ ਇਹ ਆਪਾਂ ਨੂੰ ਲੱਗਦਾ ਵੀ ਹਾਰ ਗਈ ਤੇ ਖਤਮ ਹੋ ਗਈ
1: ਜੀ,
5: ਸਿਰਫ 2% ਵੋਟ ਤੋਂ ਹਾਰੀ ਹੋਈ ਹੈ ਜੀ ਝਾੜੂ ਵਾਲੀ ਪਾਰਟੀ
1: ਜੀ,
5: ਇਹ ਮੈਂ ਤਾਂ ਤਾਂ ਕਹਿਣਾ ਚਾਹੁੰਦਾ ਵਾ ਵੀ ਸਾਨੂੰ ਇਹ ਨਾ ਇਹ ਬਹੁਤ ਵੱਡਾ ਭੁਲੇਖਾ ਰਹਿੰਦਾ ਵੀ ਇਹ ਕਿਉਂਕਿ ਵੇਖੋ ਇਹ ਦਿੱਲੀ ਤੋਂ ਪੰਜਾਬ ਚ ਆਏ ਹੋ ਸਕਦਾ ਪੰਜਾਬ ਚੋਂ ਕੱਲ ਨੂੰ ਇਹਨਾਂ ਦੀ ਸਰਕਾਰ ਤੁਰ ਜੇ ਇਹ ਗੋਆ ਹੋਰ ਦੂਜੇ ਸਟੇਟਾਂ ਦੇ ਵਿੱਚ ਇਹ ਆਪਣੇ ਪੈਰ ਪਸਾਰਦੇ ਪਏ
1: ਨੇ
5: ਇਧਰੋਂ ਉਹਾਰਨਗੇ ਤੁਸੀਂ ਮੈਂ ਨੈਸ਼ਨਲ ਨੀ ਜਿਹੜੇ ਯੂਟਿਊਬ ਦੇ ਜਿਹੜੇ ਮੰਨ ਲਓ ਵੀ ਠੀਕ ਠਾਕ ਪੱਤਰਕਾਰੀ ਵਧੀਆ ਕਰਦੇ ਨੇ ਉਹਨਾਂ ਦੇ ਚੈਨਲਾਂ ਤੇ ਤੁਸੀਂ ਜਾ ਕੇ ਕਦੇ ਵੇਖਿਓ ਇਹਨਾਂ ਦੀ ਐਡ ਐ ਚੱਲਦੀ ਹੈ ਵੀ ਜਿਵੇਂ ਪੰਜਾਬ ਪੂਰਾ ਰੰਗਲਾ ਬਣਿਆ ਪਿਆ
1: ਬਿਲਕੁਲ ਬਿਲਕੁਲ ਉਹ ਤਾਂ ਹੈ
5: ਗੁਜਰਾਤ ਸਮਝ ਸਕਦੇ ਨਾ ਤੁਸੀਂ
1: ਗੁਜਰਾਤ ਦੇ ਵਿਚ ਜਿਦਣ ਪਿਛਲੀ ਵਾਰੀ ਆਪਣੇ ਮਾਨ ਸਾਹਿਬ ਤੇ ਕੇਜਰੀਵਾਲ ਹੁਣੀ ਇਕੱਠੇ ਗਏ ਨੇ ਤਾਂ ਗਿਰੀ ਸਾਹਿਬ ਆਪਣੇ ਜੁੜਦੇ ਹੁੰਦੇ ਆ ਉਹਨਾਂ ਨੂੰ ਮੈਂ ਪੁੱਛਿਆ ਇਸ ਕੀ ਸਥਿਤੀ ਆ ਜੀ ਕਹਿੰਦੇ ਇੱਥੇ ਤਾਂ ਕੋਈ ਪੁੱਛਦਾ ਬਣੀ ਇਹਨਾਂ ਨੂੰ ਜੀ
5: ਨਹੀਂ ਨਹੀਂ ਅਸਲ ਚ ਦਿੱਲੀ ਦੇ ਵਿਚ ਤਾਂ ਬਾਈ ਜੀ ਇਹਨਾਂ ਕੋਲ ਉੱਥੇ ਆਪਣਾ ਛੋਟੀ ਐਲ ਜੀ ਹੈ ਨੀ ਸੀ ਇਹਨਾਂ ਦੇ ਕੋਲ ਜੇ ਇਹਨਾਂ ਨੂੰ ਆ ਦੋ ਚਾਰ ਸਹੂਲਤਾਂ ਲਾਗੂ ਕਰਨ ਦਾ ਮੌਕਾ ਮਿਲ ਜਾਂਦਾ ਨਾ ਲੇਡੀਜ਼ ਨੂੰ ਪੈਸੇ ਦੇਣ ਦਾ ਹੋਰ ਦਾ ਇਹ ਸਰਕਾਰ ਬਣਾਉਂਦੀ
1: ਜੀ
5: ਇਹ ਆਪਾਂ ਨੂੰ ਇਹ ਹੋ ਜਾਂਦਾ ਵੀ ਹਾਂਜੀ ਉੱਥੋਂ ਹਾਰ ਗਈ ਤੇ ਪਾਰਟੀ ਖਤਮ ਦੂਜੀ ਗੱਲ ਇਹ ਹੈ ਮੇਰਾ ਕਹਿਣਾ ਇਹ ਹੈਗਾ ਵੀ ਜਿਹੜਾ ਅਸੀਂ ਕਹਿ ਰਹੇ ਹਾਂ ਨਾ ਵੀ ਇਹ ਮੰਨ ਲਓ ਆ ਹਲਕਾ ਇੰਚਾਰਜ
1: ਜੀ
5: ਜਿਹੜੇ ਲੋਕਾਂ ਦੇ ਚੁਣੇ ਐਮ ਐਲ ਏ ਨੇ ਲੋਕ ਜਿਹਨੂੰ ਵੋਟਾਂ ਪਾ ਕੇ ਚੁਣਦੇ ਨੇ
1: ਜੀ
5: ਇਹ ਹਲਕਾ ਇੰਚਾਰਜ ਸ਼ੁਰੂਆਤ ਕਿੰਨੇ ਕੀਤੀ ਜੀ ਅਕਾਲੀ ਦਲ ਨੇ ਇਹਨਾਂ ਨੇ ਕੀਤੀ ਨਾ
1: ਜੀ
5: ਇਹਨਾਂ ਨੂੰ ਅੱਜ ਇਹੀ ਅਕਾਲੀ ਦਲ ਮੈਂ ਖੁਦ 12 ਤੱਕ ਇਹਨਾਂ ਨੂੰ ਵੋਟ ਪਾਈ ਆ ਇਹਨਾਂ ਤੋਂ ਬਿਨਾਂ ਕਿਸੇ ਨੂੰ ਵੋਟ ਨੀ ਪਾਈ
1: ਜੀ
5: ਇਹ ਕਿੰਨਾ ਨੇ ਅੱਜ ਜਿਹੜੇ ਇਹ ਰੌਲਾ ਪਾਉਂਦੇ ਨੇ ਵੀ ਸਾਡੇ ਨਾਲ ਐ ਹੋਇਆ ਉਹ ਹੋਇਆ ਇਹਨਾਂ ਨੇ ਇਹ ਕਿਉਂ ਕੀਤੀ ਸ਼ੁਰੂਆਤ ਜਿਹੜੇ ਲੋਕਾਂ ਦੇ ਚੁਣੇ ਬੰਦੇ ਸੀ ਉਹ ਕਿਉਂ ਖੁੰਜੇ ਲਏ
1: ਜੀ
5: ਤੇ ਅੱਜ ਹੁਣ ਅਸੀਂ ਇਹ ਗੱਲ ਕਹਿੰਦੇ ਆ ਵੀ ਹੁਣ ਇਹ ਜਿਹੜੇ ਦੂਜੇ ਨੇ ਹੁਣ ਹੋਣ ਵਾਲੇ ਜਿਹੜੇ ਉਦੋਂ ਮਾਨ ਸਾਹਿਬ ਦੇ ਇਹਨਾਂ ਦੇ ਬਿਆਨ ਸੁਣ ਲਓ ਇਹਨਾਂ ਦੇ ਲੀਡਰਾਂ ਦੇ
1: ਜੀ
5: ਇਹ ਕੀ ਕਹਿੰਦੇ ਸੀ ਇਹ ਹਲਕਾ ਇੰਚਾਰਜ ਨੀ ਇਹ ਹਲਕੇ ਇੰਚਾਰਜ ਨੇ
1: ਜੀ
5: ਠੀਕ ਹੈ ਜਦੋਂ ਹੁਣ ਇਹਨਾਂ ਦੀ ਸਰਕਾਰ ਆ ਗਈ ਹੁਣ ਫਿਰ ਇਹਨਾਂ ਨੇ ਕੀ ਕੀਤਾ ਉਹੀ ਹਲਕਾ ਇੰਚਾਰਜ ਲਾਉਣੇ ਇਹਨਾਂ ਨੇ ਸ਼ੁਰੂ ਕਰਤੇ
1: ਉਹ ਕੇਡਰ ਨੂੰ ਬੰਨ ਕੇ ਰੱਖਣ ਦਾ ਜਾਂ ਜਿਹੜੇ ਹਰ ਕਿਸੇ ਨੂੰ ਹੁਣ ਐਮ ਐਲ ਏ ਨੀ ਬਣਾ ਸਕਦੇ ਕੁਝ ਨਾ ਕੁਝ ਤਾਂ ਉਹਨਾਂ ਨੂੰ ਮੈਂਬਰਸ਼ਿਪ ਦੇਣੀ ਪੈਣੀ ਹੈ ਨਾ
5: ਫਿਰ ਬਾਈ ਜੀ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਿਹੜੀ ਲੋਕਤੰਤਰ ਦੀ ਅਸੀਂ ਦੁਹਾਈ ਪਾਉਂਦੇ ਆ ਰੋਜ਼ ਜਿਹੜੀ ਵਿਰੋਧੀ ਧਿਰ ਤੇ ਤੁਰ ਜਾਂਦੀ ਹੈ ਪਾਰਟੀ ਉਹ ਰੋਜ਼ ਪਿੱਟਦੀ ਹੈ ਹਾਂਜੀ ਸਾਡੇ ਵੱਧ ਅਧਿਕਾਰ ਅਸੀਂ ਲੋਕਤੰਤਰਕ ਅਸੀਂ ਫਲਾਣੇ ਢਮਕਾਣੇ
1: ਜੀ
5: ਤੇ ਜਦੋਂ ਸੱਤਾ 'ਚ ਆਉਂਦੀ ਹੈ ਫਿਰ ਉਦੋਂ ਕਿੱਥੇ ਜਾਂਦੀ ਹੈ
1: ਅੱਜ ਨਾ ਦਿਹਾੜੇ ਦੇ ਉੱਤੇ ਮੈਂ ਤੁਹਾਡੀ ਗੱਲ ਨੂੰ ਅੱਗੇ ਤੋਰਦਾ ਅੱਜ ਦੇ ਦਿਹਾੜੇ ਦੇ ਉੱਤੇ ਨਾ ਕੌਮੀ ਪੰਚਾਇਤੀ ਰਾਜ ਦਿਵਸ ਹੈ ਕਿਸੇ ਵੀ ਮਤਲਬ ਕਿ ਪਾਰਟੀ ਨੇ ਇਹਦੇ ਉੱਤੇ ਕੋਈ ਪੋਸਟਰ ਪਾਇਆ ਹੋਵੇ ਤਾਂ ਮੇਰਾ ਨਾਮ ਵਟਾ ਦਿਓ
5: ਬਿਲਕੁਲ
1: ਇਹ ਪੰਚਾਇਤੀ ਅਧਿਕਾਰ ਕੀ ਹੈ ਜਦੋਂ ਮਾਨ ਸਾਹਿਬ ਸੀਗੇ ਜਾਂ ਹੋਰ ਸਾਰੇ ਸੀ ਗੱਲਾਂ ਤਾਂ ਕਰਦੇ ਸੀ ਉਦੋਂ ਪਰ ਹੁਣ ਜਿਹੜਾ ਕੀ ਗੱਲ ਇਹਦੇ ਬਾਰੇ ਹੁੰਦੀ ਹੈ ਪੰਚਾਇਤਾਂ ਦਾ ਇਹ ਪੰਚਾਇਤੀ ਰਾਜ ਜਿਹੜਾ ਹੈਗਾ ਉਹ ਕੌਮੀ ਪੰਚਾਇਤੀ ਰਾਜ ਕਹਿ ਲਓ ਜਾਂ ਜਿੱਦਾਂ ਵੀ ਹੈ ਇਹ ਜੋ ਇਹ ਸਾਡੇ ਯੂਰੋਪੀਅਨ ਮੁਲਕਾਂ ਦੇ ਵਿੱਚ ਸਿਸਟਮ ਹੈ ਨਾ ਜਾਂ ਅਮਰੀਕਾ ਦੇ ਵਿੱਚ ਜਿਹੜਾ ਕੌਂਸਲਾਂ ਨੇ ਜਾਂ ਪਿੰਡ ਨੇ ਉਹਨਾਂ ਦਾ ਆਪਣਾ ਬਜਟ ਤਿਆਰ ਹੁੰਦਾ ਹੈ ਉਹਨਾਂ ਨੂੰ ਕੇਂਦਰ ਦੇ ਵੱਲ ਜਾਂ ਸਰਕਾਰ ਦੇ ਵੱਲ ਦੇਖਣ ਦੀ ਜ਼ਰੂਰਤ ਨਹੀਂ ਹੈ ਉਹ ਆਪਣਾ ਬਜਟ ਤਿਆਰ ਕਰਦੇ ਨੇ ਇਨਕਮ ਸੋਰਸ ਕਰਦੇ ਨੇ ਜਾਂ ਇਨਪੁੱਟ ਆਊਟਪੁੱਟ ਆਉਂਦੀ ਹੈ ਉਹਦੇ ਨਾਲ ਹਰ ਸਾਲ ਬਜਟ ਤਿਆਰ ਹੁੰਦਾ ਤੇ ਉਹਦੇ ਵਿੱਚੋਂ ਖਰਚੇ ਸਾਰਾ ਕੁਝ ਚੱਲਦਾ ਸਿਸਟਮ ਉਹ ਤਾਂ ਆਪਣੇ ਆਪ ਦੇ ਉੱਤੇ ਨਿਰਭਰ ਨੇ ਜੀ ਇੰਡੀਪੈਂਡੈਂਟ ਨੇ ਉਹ ਕਿਉਂ ਨੀ ਕੀਤਾ ਜਾ ਰਿਹਾ
5: ਜਿਵੇਂ ਵਿਧਾਨ ਸਭਾ ਹੈ ਜੀ ਜਿਵੇਂ ਲੋਕ ਸਭਾ ਹੈ ਉਵੇਂ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ
1: ਬਿਲਕੁਲ
5: ਪੰਚਾਇਤੀ ਰਾਜ ਜਿਹੜਾ ਸਿਸਟਮ ਹੈ
1: ਜੀ
5: ਪਰ ਮੇਰਾ ਦਾ ਰੋਣਾ ਮੇਰਾ ਮੈਂ ਤਾਂ ਬਾਈ ਜੀ ਮੈਨੂੰ ਮੈਂ ਵਾਰ ਵਾਰ ਨਾ ਮੈਨੂੰ ਆ ਮੁੱਦੇ ਫਲਾਣਾ ਇਹ ਮੈਂ ਮੇਰਾ ਤਾਂ ਕਹਿਣਾ ਇਹ ਹੈ ਵੀ ਇਹਨੂੰ ਅਸੀਂ ਹੁਣ ਤੁਸੀਂ ਵੀ ਕਈ ਵਾਰੀ ਕਹਿ ਦਿੰਦੇ ਹੋ ਜਾਂ ਹੱਸ ਕੇ ਦੂਜੇ ਵੀ ਕਹਿ ਦਿੰਦੇ ਨੇ ਵੀ ਅਸੀਂ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਦੂਜਿਆਂ ਨੂੰ ਸਾਡਾ ਚੱਲਦਾ ਹੀ ਹੈ ਸਿਸਟਮ ਪਿਆ ਵੀ ਇਹਨੂੰ ਥੱਲੇ ਲਾਣਾ ਜੀ ਇਹਨੂੰ ਚੜਾਉਣਾ ਜੀ ਉਹ ਜਦੋਂ ਉਹ ਚੜ ਜਾਂਦਾ ਉਦੋਂ ਉਹ ਲੋਕਾਂ ਨੂੰ ਟਿੱਚ ਸਮਝਦਾ
1: ਜਦੋਂ
5: ਦੂਜਾ ਚੜ ਜਾਂਦਾ
1: ਅੱਜ
5: ਨਹੀਂ
1: ਅੱਜ ਉੱਪਰ ਚੜਾਉਣਾ ਨਾ ਥੱਲੇ ਲਾਉਣਾ
5: ਮੈਂ ਭਾਰਤ ਬਾਈ ਜੀ ਇਹੀ ਗੱਲ ਕਹਿਣ ਦਿਆਂ ਵਾ ਇਹੀ ਅੱਜ ਰਾਘਵ ਚੱਡੇ ਹਰੀ ਜਿਹੜੇ ਗਏ ਨੇ
1: ਜੀ
5: ਜਦੋਂ ਇਹ ਇੱਥੇ ਪਾਵਰ ਚ ਸੀ ਇਹ ਬੀਜੇਪੀ ਨੂੰ ਕੀ ਕਹਿੰਦੇ ਸੀ ਇਹ ਤਾਂ ਬਸ ਤਬਾਹ ਕਰਤਾ ਜੀ ਦੇਸ਼ ਨੂੰ ਇਹਨਾਂ ਨੇ ਡਿਕਟੇਟਰ ਨੇ ਜੀ ਫਲਾਣੇ ਨੇ ਢਮਕਾਣੇ ਨੇ
1: ਜੀ
5: ਅੱਜ ਸੁਣ ਲਓ ਇਹਨਾਂ ਦੇ ਬਿਆਨ
1: ਜੀ
5: ਅੱਜ ਸੁਣ ਲੋ ਭੈਣ, ਅੱਜ ਕਹਿੰਦੇ ਮੋਦੀ ਸਾਹਿਬ ਨੇ ਬਹੁਤ ਵੱਡੇ ਵੱਡੇ ਕਦਮ ਚੁੱਕੇ ਨੇ ਜੀ,
1: ਹਾਂਜੀ ਉਹ ਤਾਂ ਫੁਲਕਾ ਸਾਹਿਬ ਵੀ ਕਹਿੰਦੇ ਪਿਛਲੇ ਦਿਨਾਂ ਚ ਸਾਰਾ ਕੁਝ ਕਹਿ ਗਏ,
5: ਨਹੀਂ ਤੇ ਫੇਰ ਅਸੀਂ ਅਸੀਂ ਅਸੀਂ ਅਸੀਂ ਕੀ ਭਾਲਦੇ ਆ ਇਹ ਇਹ ਸਿਆਸਤ ਦੇ ਵਿੱਚੋਂ? ਮੇਰਾ ਤਾਂ ਸਿਰਫ ਇਸ ਸਿਆਸਤ ਦਾ ਮੁੱਦਾ ਹੈ, ਮੈਂ ਕਿਸੇ ਪਾਰਟੀ ਨੂੰ ਨੀ ਕਹਿੰਦਾ ਹੈਗਾ, ਤੁਸੀਂ ਜਿਹਨੂੰ ਮਰਜ਼ੀ ਚੁੱਕ ਕੇ ਦੇਖ ਲੋ
1: ਜੀ,
5: ਕਿਸੇ ਪਾਰਟੀ ਨੂੰ ਚੁੱਕ ਕੇ ਦੇਖ ਲੋ, ਇਹਨਾਂ ਦੇ ਬਿਆਨ ਸੱਤਾ ਚ ਜਾਂ ਜਦੋਂ ਜਿੱਥੇ ਇਹਨਾਂ ਨੂੰ ਬੈਨੀਫਿਟ ਹੁੰਦਾ। ਆ ਰਮਨੀਤ ਬਿੱਟੂ ਦੀ ਸਾਰੀ ਉਮਰ ਇਹ ਮੰਨ ਲੋ ਕਾਂਗਰਸ ਚ ਰਿਹਾ
1: ਜੀ,
5: ਗੋਗੇ ਗਾਉਂਦਾ ਰਿਹਾ
1: ਜੀ,
5: ਜਿੱਦੇ ਇਹ ਬੀਜੇਪੀ ਤੁਰ ਗਿਆ ਉਦੇ ਕਾਂਗਰਸ ਜਿਹੜੀ ਉਹ ਕਾਤਲ ਪਾਰਟੀ ਹੋ ਗਈ
1: ਬਿਲਕੁਲ।
5: ਤੇ ਢਾਈ ਲੱਖ ਤਿੰਨ ਲੱਖ ਵੋਟ ਪਈ ਹੈ ਜੀ ਉਹਨੂੰ, ਥੋੜੀ ਜਿਹੀ ਵੋਟਾਂ ਤੋਂ ਹਾਰਿਆ ਰਾਜਾ ਵੜਿੰਗ ਤੋਂ
1: ਜੀ।
5: ਤੇ ਫਿਰ ਕੌਣ ਲੋਕ ਨੇ ਜੀ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਕੌਣ ਨੇ ਉਹ ਲੋਕ
1: ਜੀ?
5: ਤੇ ਫਿਰ ਅਸੀਂ ਕੀ ਭਾਲਦੇ ਜੀ ਇਸ ਸਿਆਸਤ?
1: ਬਿਲਕੁਲ,
5: ਅਸੀਂ ਕਦੇ ਕਦੇ ਕਦੇ ਇਹਦੇ ਮਗਰ, ਕਦੇ ਉਹਦੇ ਮਗਰ, ਕਦੇ ਫਲਾਣੇ ਦੇ ਮਗਰ, ਕਦੇ ਧਮਕਾਣੇ ਦੇ ਮਗਰ, ਸਾਡੇ ਪੱਲੇ ਕੀ ਹੈ ਜੀ
1: ਜੀ?
5: ਤੇ ਸਾਨੂੰ ਦਿੰਦੇ ਕੀ ਨੇ ਜੀ ਇਹ?
1: ਬਿਲਕੁਲ, ਇਹ
5: ਜਿੱਦਣ ਸਾਡੀ ਸਭ ਤੋਂ ਵੱਡੀ ਮੇਰਾ ਗਿਲਾ ਅਕਾਲੀ ਦਲ ਨਾਲ ਇਹ ਹੈ ਵੀ ਸਭ ਤੋਂ ਵੱਧ ਇਹਨਾਂ ਨੇ ਮੰਨ ਲੋ ਫੈਡਰਲਿਜ਼ਮ ਦੇ ਸਭ ਤੋਂ ਵੱਧ ਇਹਨਾਂ ਨੇ ਉਹੀ ਗੱਲ ਲੜਾਈ ਲੜੀ। ਤੇ ਜਿੱਦਣ ਇਹਨਾਂ ਨੇ ਹਲਕਾ ਇੰਚਾਰਜ ਚਲਾਏ ਸੀ ਉਦਣ ਕੀ ਸੋਚ ਕੇ ਲਾਏ ਸੀ ਇਹਨਾਂ ਨੇ
1: ਜੀ?
5: ਵੀ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਹ ਜ਼ੀਰੋ ਕਰਨੇ ਨੇ, ਵੀ ਸਾਡੀ ਪਾਵਰ ਚਾਹੀਦੀ, ਵੀ ਸਾਡੇ ਜਿਹੜਾ ਚੁਣਿਆ ਹੋਇਆ ਬੰਦਾ ਉਹਨੂੰ ਹੀ ਕੱਲ ਨੂੰ ਟਿਕਟ ਦੇ ਦੇਣੀ ਹੈ, ਕਿਉਂਕਿ ਉਹ ਕੰਮ ਇਲਾਕੇ ਚ ਉਹ ਕਰਦਾ। ਐਮ ਐਲ ਏ ਦਾ ਉਹੀ ਗੱਲ, ਉੱਥੇ ਕੋਈ ਰਾਸ਼ਨ ਕਾਰਡ ਨੀ ਬਣਾ ਸਕਦਾ, ਕੋਈ ਆਧਾਰ ਕਾਰਡ ਨੀ ਬਣਾ ਸਕਦਾ,
1: ਉੱਪਰ ਆ ਜਾਂਦਾ ਸਾਰਾ ਕੁਝ, ਕੋਈ ਕਿੱਥੋਂ ਤੱਕ ਕੇ ਲਾ
5: ਦਿੰਦੇ। ਫਿਰ ਭਾਰਜਭਾਈ ਜੀ ਮੇਰਾ ਸਵਾਲ ਸਭ ਤੋਂ ਵੱਡਾ ਇਹੀ ਹੈ
1: ਜੀ,
5: ਫਿਰ ਹੁਣ ਮੈਂ ਉੱਥੇ ਹੀ ਗੱਲ ਮੇਰੀ ਮੁੱਕਣੀ ਅਖੀਰ ਤੇ ਆ ਕੇ
1: ਜੀ,
5: ਵੀ ਫਿਰ ਹੁਣ ਦੱਸੋ ਵੀ ਹੁਣ ਜਾਵੇ ਤੇ ਜਾਵੇ ਕਿੱਥੇ ਬੰਦਾ
1: ਜੀ?
5: ਮੈਨੂੰ ਤਾਂ ਇਹ ਦੱਸ, ਕੋਈ ਦੱਸਦੇ, ਕੋਈ ਦੱਸਦੇ ਇਹ ਸਿਆਸਤ ਦੇ ਵਿੱਚੋਂ ਵੀ ਫਲਾਣਾ ਬੰਦਾ ਆ ਠੀਕ ਹੈ ਜੀ, ਇਹਨੂੰ ਪਾ ਦੋ
1: ਜੀ ਜੀ।
5: ਹੈ ਇਹ ਸਭ ਪਾਵਰ ਜਿੰਨਾ ਚਿਰ ਆਉਂਦੀ ਨੀ ਕੁਰਸੀ ਹੱਥ ਚ, ਉਹਨਾਂ ਚਿਰ ਸਾਰਾ ਕੁਛ ਲੋਕਾਂ ਦੇ ਨੁਮਾਇੰਦੇ ਨੇ ਜੀ, ਇਹ ਸਾਰੇ ਸਭ ਤੋਂ ਵੱਧ ਫਿਕਰਮੰਦ ਇਹੀ ਹੁੰਦੇ ਨੇ ਜਿੰਨੇ ਵਿਰੋਧੀ ਦੇ ਰਾਲੇ ਨੇ, ਇਹਨਾਂ ਤੋਂ ਵੱਧ ਫਿਕਰ ਕਿਸੇ ਨੂੰ ਨੀ ਹੁੰਦਾ ਲੋਕਾਂ ਦਾ। ਕੱਲੀ ਖਾਲੀ ਥਾਂ ਤੇ ਜਾ ਕੇ ਛੋਟੇ ਛੋਟੇ ਮੁੱਦੇ ਜਾ ਕੇ ਚੁੱਕਣਗੇ ਇਹ,
1: ਭਾਈ
5: ਇਹਦੇ ਨਾਲ ਆਹ ਹੋ ਗਿਆ, ਉਹਦੇ ਨਾਲ ਆਹ ਹੋ ਗਿਆ, ਤੇ ਜਿੱਦੇ ਕੁਰਸੀ ਤੇ ਬਹਿ ਗਏ ਤੇ ਬਸ ਫਿਰ ਉਹ ਜਿਹੜੇ ਕੁਰਸੀ ਉਤਰੇ ਹੁੰਦੇ ਨੇ ਫਿਰ ਉਹਨਾਂ ਦੇ ਉਹ ਲੋਕਾਂ ਦੇ ਖੈਰ ਖਵਾ ਉਹ ਬਣ ਜਾਂਦੇ ਨੇ, ਹੁਣ ਸਾਡੀ ਵਾਰੀ ਹੈ ਜੀ, ਹੁਣ ਅਸੀਂ ਲੋਕਾਂ ਦੇ ਮੁੱਦੇ ਚੁੱਕਣੇ। ਇਸ ਕਰਕੇ ਭਾਰਜਭਾਈ ਜੀ ਇਹ ਸਿਆਸਤ ਜਿਹੜੀ ਅੱਜ ਸਾਡੇ ਦੇਸ਼ ਚ ਚੱਲਦੀ ਪਈ ਹੈ, ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾਲੋ, ਜਿਹਨੂੰ ਜੀ ਕਰਦਾ
1: ਜੀ,
5: ਇੱਥੇ ਕੱਖ ਨੀ ਪੱਲੇ ਪੈਣਾ ਬਾਈ ਜੀ। ਮੇਰਾ ਤਾਂ ਮੈਂ ਬੜੇ ਅਫਸੋਸ ਨਾਲ ਕਹਿਣਾ ਹਰ ਰੋਜ਼ ਇਹ ਤੁਹਾਡੇ ਕੋਲ ਜਦੋਂ ਵੀ ਆਉਣਾ ਮੈਂ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
5: ਠੀਕ ਹੈ ਭਾਜੀ ਜੀ।
1: ਦੋਸਤੋ ਇਸ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਚਰਨਜੀਤ ਸਿੰਘ ਸ਼ੈਲੀ ਬਾਈ ਜੀ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ ਤੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਵੱਲ ਨੂੰ ਵੱਧਦੇ ਆ ਤੇ ਨਾਵਲ ਦੀ ਵੀ ਗੱਲ ਕਰਨੀ ਅੱਜ। ਸਤਿ ਸ੍ਰੀ ਅਕਾਲ ਜੀ ਆਪਣੇ ਸ਼ੈਲੀ ਬਾਈ ਜੀ, ਸਵਾਗਤ ਹੈ ਜੀ।
6: ਜਿੰਨਾ ਚਿਰ ਤੁਸੀਂ ਆਪ ਸੁਚੇਤ ਹੋ ਨਾ, ਉਹਨੂੰ ਕੋਈ ਨੀ ਰਸਤਾ ਦਿਖਾ ਸਕਦਾ
1: ਜੀ।
6: ਮੁਕੱਦਰ ਵੀਰ ਮੇਰੀ
1: ਕਮੈਂਟ
6: ਮੇਰਾ ਹੈ ਤੇ ਬਾਕੀ ਰਹੀ ਜੀ ਗੱਲ, ਜਿੰਨਾ ਚਿਰ ਤੁਸੀਂ ਇੱਕ ਦੋ ਬੰਦੇ ਇਕੱਠੇ ਨੀ ਹੁੰਦੇ ਨਾ, ਤੁਹਾਡਾ ਕੋਈ ਕਿਤੇ ਸੁਣਵਾਈ ਕਿਉਂ ਕਿਸੇ ਦੀ ਜ਼ਿੰਮੇਵਾਰੀ ਨੀ ਇੱਥੇ
1: ਜੀ।
6: ਅਸੀਂ ਤਾਂ ਭਾਰੀ ਦੇਖੋ ਪਹਿਲਾਂ ਵੀ ਕਿਹਾ ਕਈ ਵਾਰ ਵੀ ਕਹਿੰਦੇ ਆ
1: ਜੀ,
6: ਜੁੜੇ ਹੋਏ ਆ, ਜਿਹੜਾ ਕੋਈ ਗਲਤ ਆ ਗਲਤ ਨੂੰ ਗਲਤ ਵੀ ਕਹਿੰਦੇ ਆ।
1: ਬਿਲਕੁਲ ਹੈ ਜੀ,
6: ਠੀਕ ਆ, ਜੋ ਵੀ ਗਲਤ ਕਰਦਾ ਉਹਨੂੰ ਗਲਤ ਕਹਾਂਗੇ
1: ਜਿਹੜੀ
6: ਹੈਗੀ ਆ, ਚਾਹੇ ਕਿਹਦੇ ਗਿੱਟੇ ਲੱਗੇ ਚਾਹੇ ਕਿਹਦੇ ਲੱਗੇ ਗੋਡੇ
1: ਜੀ,
6: ਜਿੰਨਾ ਕੁ ਕਿਸੇ ਸਾਡੇ ਕੋਲੋਂ ਕਿੰਨਾ ਕੁ ਇਹਦਾ ਭਰਾ ਹੋ ਸਕਦਾ ਓਨਾ ਕਰਾਂਗੇ
1: ਜੀ।
6: ਇੰਨੇ ਕੋਈ ਅਸੀਂ ਅਮੀਰ ਨੀ ਹੈਗੇ ਵੀ ਆਪਣੇ ਪੱਲਿਓਂ ਕੁਛ ਕਰ ਸਕਦੇ ਹੋਈਏ
1: ਜੀ।
6: ਹਾਂ ਕਿਸੇ ਨੂੰ ਕੋਈ ਰਸਤਾ ਦਿਖਾਉਣਾ ਹੁੰਦਾ, ਕੋਈ ਗੱਲ ਕਰਨੀ ਹੁੰਦੀ ਹੈ, ਸਾਥ ਹੁੰਦਾ ਕਿਸੇ ਦਾ
1: ਜੀ,
6: ਉਹ ਜਿੰਨਾ ਚਿਰ ਜਿਉਂਦੇ ਆ ਕਿਸੇ ਨੂੰ ਪਿੱਠ ਨੀ ਦਿਖਾਉਂਦੇ
1: ਜੀ,
6: ਨਾਲ ਖੜਾ ਜਿੰਨਾ ਕੁ ਹੋ ਸਕਦਾ
1: ਜੀ।
6: ਪਰ ਸਾਰੇ ਪਰ ਜੀ ਕੋਈ ਆ, ਸਾਰਿਆਂ ਦੀਆਂ ਗੱਲਾਂ ਕੋਈ ਸਾਰੀਆਂ ਸੱਚ ਨੀ ਹੋ ਸਕਦੀਆਂ, ਸਾਰੀਆਂ ਗੱਲਾਂ ਸਾਰਿਆਂ ਦੀ ਗਲਤ ਨੀ ਹੋ ਸਕਦੀਆਂ।
1: ਬਿਲਕੁਲ ਹੈ ਜੀ,
6: ਕੋਈ ਜਿੱਥੋਂ ਵੀ ਤੁਹਾਨੂੰ ਕਿਤੇ ਅਕਲ ਵਾਲੀ ਚੀਜ਼ ਮਿਲਦੀ ਹੈ ਉੱਥੋਂ ਆਪਦੀ ਚੁੱਪ ਕਰਕੇ ਲੈ ਲਓ,
1: ਰੱਖ ਲਓ,
6: ਜਿੰਨਾ ਕੰਮ ਬਣਦਾ ਤੇ ਆਪਦਾ, ਹਾਂ ਜਿੰਨਾ ਕੁ ਬਣਦਾ ਤੁਸੀਂ ਆਪਦਾ ਬਣਾਈ ਚਲੋ, ਬਾਹਲੇ ਹੱਥ ਪੈਰ ਮਾਰਨ ਦੀ ਲੋੜ ਨੀ ਹੈਗੀ
1: ਜੀ,
6: ਕਿਉਂਕਿ ਆਪਦੀ ਸਮਰੱਥਾ ਨਾਲ ਹੀ ਹੁੰਦਾ ਜੋ ਕੁਛ ਹੁੰਦਾ।
1: ਬਿਲਕੁਲ,
6: ਆਪਦੀ ਸਮਰੱਥਾ ਤੋਂ ਜ਼ਿਆਦਾ ਤੁਸੀਂ ਕੁਛ ਨੀ ਕਰ ਸਕਦੇ
1: ਜੀ,
6: ਫਿਰ ਤਾਂ ਗੱਲਾਂ ਹੀ ਨੇ ਜੀ, ਵਾਧੂ ਘਾਟੂ
1: ਜੀ।
6: ਹੋਰ ਬਾਕੀ ਸੁਣ ਰਹੇ ਸੀ ਸੈਣੀ ਸਾਹਿਬ ਨੇ ਵਧੀਆ ਗੱਲਾਂ ਸੁਣਾ ਕੇ ਤਬਸਰਾ ਕਰਕੇ ਜਿਹੜੇ ਮੈਂ ਸੁਣ ਰਿਹਾ ਸੀਗਾ
1: ਜੀ,
6: ਢੋਲ ਸਾਹਿਬ ਵੀ ਆਏ ਸੀਗੇ, ਔਜਲਾ ਸਾਹਿਬ ਵੀ ਸੁਣ ਰਿਹਾ
1: ਸੀ,
6: ਤਾਂ ਹੀ ਮੈਂ ਲਿਖਿਆ ਸੀ ਉੱਥੇ,
1: ਹਾਂਜੀ
6: ਐਨੀ ਨੂੰ ਬੁਲਾਕੜੀ ਸੀ ਫਿਰ
1: ਬਿਲਕੁਲ
6: ਉਹ ਮੇਰੇ ਇਹੀ ਗੱਲ ਆ ਜੀ, ਕੋਈ ਕਿਸੇ ਪਾਸੇ ਆ, ਕੋਈ ਕਿਸੇ ਪਾਸੇ ਆ, ਕੋਈ ਕਿਵੇਂ ਆ, ਹਨਾ ਵੀ ਸਾਰੇ। ਹਾਂ ਜੇ ਆਪਾਂ ਸਾਰੇ ਇਕੱਠੇ ਹੋਈਏ ਫਿਰ ਇਕੱਠੇ ਹੋ ਜਾਈਏ ਇੱਕ ਛੱਤ ਥੱਲੇ ਇਕੱਠੇ ਹੋ ਜਾਣਾ, ਫਿਰ ਇਹ ਕਿਉਂ ਇਹ ਗੱਲਾਂ ਹੋਣ। ਆ ਦੇਖੋ ਆਪਣੇ ਸਾਹਮਣੇ ਆ ਅੱਜ ਜਿਹੜੇ ਇਹਨਾਂ ਨੇ ਚੁਣ ਸੀਗੇ
1: ਜੀ,
6: ਚੁਣ ਕੇ ਉੱਥੇ ਭੇਜੇ ਆ ਰਾਜ ਸਭਾ ਚ
1: ਜੀ,
6: ਉਹ ਦੇਖੋ ਕਿਵੇਂ ਅੱਜ ਪਾਲਟੀ ਮਾਰ ਗਏ
1: ਜੀ।
6: ਹੁਣ ਕਿੰਨੇ, ਇੱਕ ਤਿਹਾਈ ਤੋਂ ਵੱਧ ਦੇਖੋ ਮੈਨੂੰ ਲੱਗਦਾ ਉਦੋਂ ਵੱਗ ਗਏ।
1: ਬਿਲਕੁਲ ਆ ਜੀ, ਸੱਤ ਵੱਗ ਗਏ ਜੀ,
6: ਨਾ ਕੋਈ ਕਾਨੂੰਨ
1: ਆ, ਪੰਜਾਬ ਦੇ ਨੇ ਇੱਕ ਦਿੱਲੀ
6: ਦਾ ਆਪਦੇ ਵਾਸਤੇ ਜੀ। ਹਾਂ, ਇਹ ਕਾਨੂੰਨ ਆਪਦੇ ਮੁਤਾਬਕ ਬਣਾਉਂਦੇ ਨੇ, ਇਹ ਲੋਕਾਂ ਦੇ ਮੁਤਾਬਕ ਨੀ ਕਾਨੂੰਨ ਬਣਾਉਣਾ। ਜੇ ਆਪਾਂ ਕਹੀਏ ਵੀ ਲੋਕਾਂ ਦੇ ਮੁਤਾਬਕ ਕਾਨੂੰਨ ਬਣਾਉਣਗੇ
1: ਜੀ,
6: ਜਿਹੜੇ ਇਹਨਾਂ ਨੂੰ ਢੁਕਦੇ ਨੇ ਉਹ ਕਾਨੂੰਨ ਬਣਾਉਂਦੇ ਨੇ ਜੀ।
1: ਬਿਲਕੁਲ ਆ ਜੀ, ਬਿਲਕੁਲ,
6: ਲੋਕਾਂ ਵਾਸਤੇ ਕਾਨੂੰਨ ਨੀ ਬਣਾਉਂਦੇ, ਇਹ ਆਪਾਂ ਨੂੰ ਗਲਤ ਫਹਿਮੀ ਆ ਜੀ
1: ਜੀ। ਬਿਲਕੁਲ
6: ਇਸੇ ਕਰਕੇ ਇੱਕ ਬਾਰ ਬਾਰ ਕਹਿੰਦੇ, ਇਹੀ ਗੱਲ ਆਪਾਂ ਬਾਰ ਬਾਰ ਕਹਿੰਦੇ ਆ
1: ਜੀ,
6: ਵੀ ਅਮੀਰਾਂ ਲਈ ਮੋਮ ਦਾ ਨੱਕ ਨੇ ਕਾਨੂੰਨ।
1: ਬਿਲਕੁਲ ਹੈ ਜੀ,
6: ਤੁਹਾਨੂੰ ਜੀ ਕਰਦੇ ਨੇ ਪੈਸੇ ਨਾਲ ਮੁੜ ਉੱਡ ਜਾਂਦੇ ਨੇ
1: ਜੀ,
6: ਆਪਾਂ ਫੇਰ ਉੱਥੇ ਖੜੇ ਰਹਿ ਜਾਂਦੇ ਨੇ। ਜਿਵੇਂ ਹੁਣ ਬੇਅਦਬੀ ਵਾਲੇ ਕਾਨੂੰਨ ਦੀ ਗੱਲ ਕਰਦੇ ਸੀ ਪਹਿਲਾਂ ਆਪਾਂ, ਵੀ ਇਹ ਵੀ ਆਉਣ ਵਾਲੇ ਚ ਛੋਟੇ ਲੋਕਾਂ ਨੂੰ, ਸਾਡੇ ਵਰਗੇ ਲੋਕਾਂ ਨੂੰ ਤੰਗ ਕਰਨਾ ਇਹ
1: ਤੰਗ ਕਰਨਾ। ਬਿਲਕੁਲ ਹੈ ਜੀ, ਬਿਲਕੁਲ,
6: ਅਮੀਰ ਨੇ ਫੇਰ ਛੁੱਟ ਜਾਣਾ। ਹਾਂ
1: ਜੀ,
6: ਅਮੀਰ ਨੇ ਫੇਰ ਛੁੱਟ ਜਾਣਾ ਜੀ
1: ਜੀ।
6: ਜੇ ਕੱਲ ਨੂੰ ਹੁਣ ਜਿਵੇਂ ਸੈਣੀ ਸਾਹਿਬ ਦੱਸ ਕੇ ਗਏ ਨੇ ਵੀ ਕੱਲ ਨੂੰ ਉੱਥੇ PIL ਪਈ ਆ ਇਹ,
1: ਬਿਲਕੁਲ,
6: ਜੇ ਭਲਾ ਕੋਰਟ ਨੇ ਉਹ ਡਿਸਮਿਸ ਕਰਤਾ, ਫਿਰ ਸਾਡੀ ਜਿੰਨੀ ਐਨਰਜੀ ਸੀ ਉਹ ਕਿੱਥੇ ਜਾਊ, ਵੇਸਟ ਹੋਊਗੀ ਨਾ।
1: ਬਿਲਕੁਲ ਹੈ ਜੀ, ਚੁਣੌਤੀ,
6: ਕਿੰਨਾ ਪੈਸਾ ਲੱਗਿਆ, ਕਿੰਨੇ ਲੋਕਾਂ ਦਾ ਟਾਈਮ ਲੱਗਿਆ
1: ਜੀ।
6: ਉਹ ਕਹਿੰਦੇ ਆ ਇਹ ਭਾਰਤ ਜੀ, ਬਾਰ ਬਾਰ ਸਾਡੀ ਨਾ ਜਿਹੜੀ ਐਨਰਜੀ ਆਪਾਂ ਇਕੱਠੀ ਹੁੰਦੀ ਆ ਉਹਨੂੰ ਬਾਰ ਬਾਰ ਇਹ ਸਰਕਾਰਾਂ ਇਸੇ ਤਰ੍ਹਾਂ ਤੋੜਦੀਆਂ ਨੇ
1: ਜੀ। ਬਿਲਕੁਲ,
6: ਜਿਵੇਂ ਹੁਣ ਪਹਿਲਾਂ ਇਹਨਾਂ ਨੇ ਚੁਕਾਏ ਨੀ ਗਏ, ਕਿਵੇਂ ਦੇਖੋ ਇਹ ਨਿਕਲੀ ਪਾਰਟੀ ਕਿੱਥੋਂ, ਆਪਾਂ ਸਾਰਿਆਂ ਨੂੰ ਪਤਾ ਜੀ ਕਿਹੜੇ
1: ਧਰਨੇ
6: ਨਿਕਲੀ ਆ, ਕਿੱਥੋਂ ਨਿਕਲੀ ਆ, ਪਿੱਛੇ RSS ਆ, ਇਹ ਵੀ ਟੀਮਾਂ ਨੇ ਜੀ, ਹਰ ਰੋਜ਼ ਟਮਾਣਾ ਸਾਹਿਬ ਵੀ ਰੌਲਾ ਪਾਉਣੇ, ਆਪਾਂ ਵੀ ਰੌਲਾ ਪਾਉਣਾ, ਤੁਸੀਂ ਵੀ ਰੌਲਾ ਪਾਉਣੇ, ਕਿੱਥੋਂ ਨਿਕਲੀ ਆ, ਕਿਵੇਂ ਜੰਮੀ ਆ, ਇਹ ਫਿਰ ਲੋਕਾਂ ਦਾ ਕੀ ਸਵਾਰਨਗੇ ਜੀ।
1: ਬਿਲਕੁਲ ਹੈ ਜੀ, ਬਿਲਕੁਲ,
6: ਕੀ ਸਵਾਰ ਸਕਦੇ, ਤਾਂ ਇਹ ਤਾਂ ਅਸੀਂ ਇੱਕ ਇਹੋ ਜਿਹੀ ਘਮੇਰੀ ਚ ਫਸੇ ਹੋਏ ਆ ਜੀ, ਜਿੱਥੋਂ ਨਿਕਲ ਨੀ ਹੁੰਦਾ।
1: ਬਿਲਕੁਲ ਹੈ ਜੀ,
6: ਜੇ ਕੋਈ ਇੱਕ ਅੱਧਾ ਨਿਕਲ ਕੇ ਘਮੇਰੀ ਚੋਂ ਪਰੇ ਵਾਜ ਜਾਂਦਾ,
1: ਇੱਕ ਕਹਾਵਤ ਨੀ ਸੀ ਪੁਰਾਣੇ ਸੁਣਦੇ ਆਉਂਦੇ, ਮੈਨੂੰ ਪੂਰੀ ਯਾਦ ਨੀ, ਉਹ ਸ਼ਿਕਾਰੀ ਆਉਂਦਾ ਹੈ ਤੇ ਉਹ ਪੰਛੀ ਕਹਿੰਦੇ ਆ ਕਿ ਉਹ ਦੱਸ ਦਿੰਦਾ, ਕੋਈ ਪੰਛੀ ਦੱਸ ਦਿੰਦਾ ਭਾਈ ਭਾਈ ਸ਼ਿਕਾਰੀ ਆਊਗਾ, ਦਾਣਾ ਪਾਊਗਾ, ਜਾਲ ਸਿੱਟੂਗਾ, ਫਸਿਓ ਨਾ। ਤੇ ਉਹ ਕੀ ਹੁੰਦਾ ਕਿ ਅਗਲੇ ਦਿਨ ਸ਼ਿਕਾਰੀ ਆ ਜਾਂਦਾ, ਉਹ ਰੱਟਾ ਲਾਇਆ ਹੁੰਦਾ ਉਹਨਾਂ ਨੇ, ਸ਼ਿਕਾਰੀ ਆਊਗਾ, ਦਾਣਾ ਸਿੱਟੂਗਾ, ਜਾਲ ਪਾਊਗਾ, ਫਸਿਓ ਨਾ। ਤੇ ਉਹ ਵਿਚਾਰੇ ਫਿਰ ਉਹ ਸਾਰੇ ਹੀ ਉਹਦੇ ਵਿੱਚੇ ਹੀ ਹੁੰਦੇ ਆ ਮੁੜ ਕੇ ਤੇ ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜਿਆ, ਸ਼ਾਇਦ ਗੱਲਬਾਤ ਕਰਨੀ ਚਾਹੁੰਦੇ ਹੁਣ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ,
7: ਸਤਿ
1: ਸ੍ਰੀ ਅਕਾਲ ਜੀ।
7: ਕਿੱਥੇ ਰਹਿਣਾ, ਕਿੱਥੇ ਰਹਿਣਾ ਭਰਾਵਾ, ਤੂੰ ਦਰਸ਼ਨ ਮਹਿੰਗੇ ਹੋਏ ਪਏ ਨੇ ਚਲੀ ਵੀਰੇ, ਮੈਂ ਤਾਂ ਗੁੱਸਾ ਨਾ ਕਰੀ, ਆਪਣੇ ਜਿਵੇਂ ਚੱਡੇ ਹੋਣੀ ਕਰ ਗਏ, ਕਿਸਾਨ ਜੱਥੀ ਆਉਂਦੇ ਤਾਂ ਐ ਨੇ ਕਿੰਨੀਆਂ ਬਣ ਗਈਆਂ
1: ਜੀ,
7: ਉਹ ਵੀ ਤਾਂ ਇੱਕ ਸਿਆਸੀ ਉਹ ਹੈ, ਫੇਰ ਉਹ ਵੀ ਪੰਜਾਬ ਦੇ, ਉਹ ਵੀ ਪੰਜਾਬ ਦੇ ਹੀ ਆਏ ਨੇ, ਉਹਨਾਂ ਨੂੰ ਵੱਧ ਕਿਹਨੂੰ ਫਿਕਰ ਆ ਪੰਜਾਬ ਦਾ, ਤੇ ਉਹ ਦੇਖ ਲੋ ਇੱਕ ਦੋ ਬਣਦੀਆਂ ਬਣਦੀਆਂ
6: ਨਹੀਂ ਤੁਸੀਂ,
7: ਹੁਣ ਤਾਂ ਨੌ ਦੀ ਬਣ ਗਈਆਂ ਰਾਜੇਵਾਲ।
6: ਹਾਂਜੀ, ਨਹੀਂ ਥੋਤੋਂ ਇੱਕ ਖਬਰ ਮਿਸ ਹੋ ਗਈ ਅੱਜ ਭਾਰਤ ਜੀ ਤੋਂ।
1: ਹਾਂਜੀ,
6: ਅੱਜ ਨਾ ਆਪਣੇ ਸੰਯੁਕਤ ਕਿਸਾਨ ਮੋਰਚੇ ਵਿੱਚ ਰਾਜੇਵਾਲ ਸਾਹਿਬ ਸੀਗੇ
1: ਜੀ,
6: ਆਪਣੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਗਏ ਸੀ ਅੱਜ।
1: ਅੱਛਾ ਜੀ,
6: ਕਾਫੀ ਜਥੇਬੰਦੀਆਂ ਸੀ ਮੈਨੂੰ ਲੱਗਦਾ
1: ਜੀ,
6: ਉਹ ਕਹਿੰਦੇ ਵੀ ਤੁਸੀਂ ਮੰਗ ਪੱਤਰ ਦੇਣ ਆਏ ਵੀ ਅੰਦਰ 15 ਬੰਦੇ ਆ ਜਾਓ
1: ਜੀ,
6: ਇਹ ਕਹਿੰਦੇ 32-35 ਤਾਂ ਅਸੀਂ ਜਥੇਬੰਦੀਆਂ ਵੀ, ਇੱਕ ਦੋ ਬੰਦੇ ਤਾਂ ਆਉਣਗੇ ਸਾਡੇ, ਇੰਨੇ ਬੰਦੇ ਅੰਦਰ ਆਉਣਗੇ
1: ਜੀ। ਅੱਛਾ ਜੀ,
6: ਉਹ ਮੈਨੂੰ ਲੱਗਦਾ ਸੜਕ ਦੇ ਖੜਾ ਕੀ ਮੰਗ ਪੱਤਰ ਫੜ ਕੇ ਲੈ ਜਾਏ ਜੀ, ਅੱਜ ਦੀ ਖਬਰ ਹੈ।
1: ਕੀ ਬਾਤ ਹੈ,
7: ਅਸੀਂ ਤਾਂ ਉਹ ਕਾਮ ਹੈ, ਉਹ ਇੰਦਰਾ ਗਾਂਧੀ ਪ੍ਰੋਟੋਕਾਲ ਸੀ, ਉਹ ਕਹਿੰਦੀ ਮੈਂ ਗੁਰਦੁਆਰੇ ਨੀ ਬਹਿ ਸਕਦੀ ਸੰਤਾਂ ਨਾਲ, ਚਲੋ ਪੰਜਾਬ ਭਵਨ ਚ ਆ ਜਾਓ, ਕਹਿੰਦੇ ਸੰਤ ਨੇ ਇਹ ਤਾਂ ਗੁਰਦੁਆਰੇ ਚ ਇਸੇ ਉਦਾਂ ਕਰਨਗੇ
1: ਜੀ,
7: ਪੰਜਾਬ ਭਗਦੀ ਅੱਗ ਚ ਹੋ ਰਿਹਾ ਸੀ, ਕਿਤੇ ਅਸੀਂ ਉਹਨੂੰ ਬਚਾਉਣ ਲਈ ਮਾੜੇ ਜੇ ਗੋਡੇ ਟੇਕ ਲੈਂਦੇ, ਤੇ ਅਸੀਂ ਤਾਂ ਜੀ ਸੰਤ ਹਾਂ, ਤੇ ਮੁੜ ਕੇ ਕਿੰਨੀ ਕੌਮ ਮਰੀ, ਅਸੀਂ ਨਾਰਾ ਕੀ ਦਿੱਤਾ ਸੀ, ਤੁਹਾਡੀ ਵੀ ਸਮਝ, ਮੇਰੇ ਯਾਦ ਆਇਆ ਕਿ ਸੰਤ ਝੁਕੇ ਨੀ ਜੀ,
1: ਜੀ
7: ਗੁਰੂ ਘਰ ਨੂੰ ਗ੍ਰੰਥ ਸਾਹਿਬ ਨੂੰ ਵੱਡਾ ਮੰਨਿਆ ਉਹਨਾਂ ਨੇ, ਤੇ ਇੰਦਰਾ ਗਾਂਧੀ ਮੂਰੇ ਨੀ ਝੁਕੇ, ਇੰਦਰਾ ਗਾਂਧੀ ਨੂੰ ਸੱਦਿਆ ਹੀ ਗੁਰਦੁਆਰੇ, ਉਹ ਨੀ ਆਈ ਡਰ
1: ਜੀ, ਫੜ ਲਓ। ਬਿਲਕੁਲ,
6: ਨਹੀਂ ਨਹੀਂ ਮੇਰਾ ਤਾਂ ਉਹਦੇ ਨਾਲ ਸਰ ਮੇਰਾ ਤਾਂ ਸਵਾਲ ਹੁਣ ਇਹੀ ਹੈ ਵੀ ਦੇਖੋ ਹੁਣ ਕੀ ਅਸੀਂ ਹੁਣ ਅਸੀਂ ਨੇ ਸਰਬ ਧਰਮ ਜਿਹੜੀ ਸਾਡੀ ਮੰਗ ਸੀ ਗੁਰੂ ਗ੍ਰੰਥ ਸਾਹਿਬ ਸਰਬ ਧਰਮ ਦੀ ਮੰਗ ਸੀ ਸਾਡੀ ਸਾਡੀ ਮੰਗ ਹੁਣ ਪੂਰੀ ਹੋ ਗਈ ਹੋ ਜੇ ਤੁਸੀਂ ਆਪਾਂ ਹੀ ਲਾ ਲਈਏ
1: ਬਿਲਕੁਲ
6: ਕੋਈ ਸੁਣਦਾ ਤੁਸੀਂ ਗੱਲ ਕਰਕੇ
1: ਕੁਝ ਨਹੀਂ ਪੂਰਾ ਹੋਇਆ ਜੀ
7: ਚਲੀ ਵੀਰੇ ਮੈਂ ਰਾਤੀ ਵੀ ਟੋਣਾ ਰੇਡ ਤੇ ਗੱਲ ਕਰੀ ਸੀ ਵੀ ਲਾ ਲਓ ਆਪਣੇ ਦਾਦੇ ਬਾਬਿਆਂ ਤੋਂ ਉਹ ਕਹਿੰਦੇ ਹੁੰਦੇ ਸੀ ਉਹ ਬੰਦਾ ਮਾਰ ਕੇ ਸੋਚਦੇ ਵੀ ਆਹ ਗਲਤੀ ਹੋ ਗਈ ਅੱਜ ਅਸੀਂ ਸੋਚਣ ਲੱਗ ਗਏ ਬੰਦਾ ਮਾਰਨ ਤੋਂ ਪਹਿਲਾਂ ਅੱਜ ਵੀ ਅਸੀਂ ਬੰਦਾ ਮਾਰ ਕੇ ਸੋਚਦੇ ਆ
1: ਜੀ
7: ਲੱਗ ਗਏ ਸੋਚਣ
1: ਉੱਥੇ ਹੀ ਖੜੇ ਆ
7: ਫਿਰ ਕਿੱਥੇ ਗਈਆਂ ਪੜ੍ਹਾਈਆਂ ਕਿੱਥੇ ਗਈ ਲਿਆ ਕੇ ਤੇ ਕਿੱਥੇ ਗਈ ਅਕਲ
1: ਜੀ
7: ਉੱਥੇ ਹੀ ਖੜੇ ਆ
6: ਨਹੀਂ ਸਰ ਨਹੀਂ ਉਹ ਫਿਰ ਹੁਣ ਅਦਲ ਸਾਹਿਬ ਮੈਂ ਕੋਈ ਹੋਰ ਗੱਲ ਕਹੂੰਗਾ ਉਹੀ ਜਾਂਦਾ ਫਿਰ ਤਾਂ ਅਸੀਂ ਜੁੱਤੀ ਦੇ ਯਾਰ ਹਾਂ
7: ਨਹੀਂ ਹੈਗੀ ਹੈ ਜੀ ਬਿਲਕੁਲ ਅਜੇ ਤੁਸੀਂ ਇਹ ਦੇਖੋ ਮੈਂ ਤਾਂ ਕਿੰਨੀ ਗਰੀ ਕਿਹਾ ਵੀ ਇੰਨੀ ਕੁੱਤੇ ਖਾਣੀ ਇੰਨੀ ਕੁੱਟ ਪੈਂਦੀ ਆ ਸਾਡੇ ਅਸੀਂ ਫੇਰ ਮਾਰ ਨੀ ਜੇ ਸਾਨੂੰ ਕਿਤੇ ਦੇਸ਼
1: ਜੀ
7: ਸਾਨੂੰ ਕਿਤੇ ਦੇਸ਼ ਦੇ ਮੈਂ ਤਾਂ ਕਹਿੰਦਾ ਗਲਤੀ ਕਰ ਗਏ ਅਫਗਾਨਿਸਤਾਨ ਨੂੰ ਤਾਂ ਭੁੱਲ ਜਾਣਾ ਸੀ ਹੁਣ ਜੋ ਝੱਲ ਅਸੀਂ ਗਲਾਸ ਨਹੀਂ ਸੀ ਅਫਗਾਨਿਸਤਾਨ ਤਾਂ ਕੁਛ ਵੀ ਨੀ ਸੀ
1: ਉਹਨੇ ਤਾਂ ਅਮਰੀਕਾ ਵਾਲੇ ਕਮਲੇ ਕਰ ਦਿੱਤੇ ਰਚਿਆ ਗਿਆ ਸੀ ਉਹ ਕਮਲਾ ਕਰਕੇ ਭੇਜਤਾ
7: ਅਸੀਂ ਮਤਲਬ ਸਾਡੇ ਨਾ ਇੱਕ ਨੇ ਸਮਝੌਤਾ ਕਰਕੇ ਆਉਣਾ ਸੀ ਦੂਏ ਨੇ ਚਿੱਠੀ ਦਿਆ ਕਰਨੀ ਜਾ ਕੇ ਨਾ ਜੀ ਨਾ ਇਹ ਸਾਨੂੰ ਮਨਜ਼ੂਰ ਨਹੀਂ ਕਿਵੇਂ ਹੋ ਗਿਆ
1: ਜੀ
7: ਅਸੀਂ ਤਾਂ ਮਤਲਬ ਪਤਾ ਨੀ ਮੈਂ ਤਾਂ ਹੀ ਤਾਂ ਕਹਿਣਾ ਵੀ ਜਿਨ੍ਹਾਂ ਦੀ ਅਸੀਂ ਕਹਾਣੀਆਂ ਸੁਣਾਉਂਦੇ ਹਾਂ ਬਾਰਾਂ ਸੁਣਦੇ ਹਾਂ ਮੈਨੂੰ ਤਾਂ ਕਈ ਵੀ ਸ਼ੱਕ ਪੈਂਦਾ ਵੀ ਅਸੀਂ ਉਹਨਾਂ ਨੂੰ ਹੈਗੇ ਸਾਡਾ ਡੀਐਨਏ ਚੇਂਜ ਕਰਕੇ ਪਿੱਛੇ ਮੋਰਚਾ ਲੱਗਿਆ ਜਿਹੜੇ ਜਿੱਥੇ ਕੁੱਟ ਕਟਾਪਾ ਜਿਹਾ ਹੋਇਆ ਟਰਾਲੀ ਜਿੱਥੋਂ ਇਹਨਾਂ ਦਾ ਹੁਣ ਚੋਣ ਨਿਸ਼ਾਨ ਚੇਂਜ ਹੋ ਜਾਣਾ ਟਰਾਲੀ ਬਣ ਜਾਂਦਾ ਇਹਨਾਂ ਦਾ ਚੋਣ ਨਿਸ਼ਾਨ
1: ਜੀ
7: ਝਾੜੂ ਦੋ ਉਹ ਕਹਿੰਦੇ ਵੀ ਇੱਕ ਉੱਥੇ ਜਥੇਬੰਦੀ ਸੀ ਨੋਨ ਪੋਲੀਟੀਕਲ
1: ਹਾਂਜੀ
7: ਕਦੇ ਇਹ ਸੁਣਿਆ ਭਾਈ ਵੀ ਨੋਨ ਪੋਲੀਟੀਕਲ ਦੇਖੋ ਪਹਿਲਾਂ ਤਾਂ ਉਹਨਾਂ ਨੇ ਨੌ ਕਿਹਾ ਰੱਖਿਆ ਪੰਜਾਬ ਨੂੰ ਬੁੱਧੂ ਬਣਾਉਣ ਨੂੰ ਨਾਨ ਪੋਲੀਟੀਕਲ
1: ਜੀ
7: ਤੇ ਅੱਜ ਕਿੱਥੇ ਨੇ ਉਹ ਇੱਥੇ ਮੈਂ ਆਪਣੇ ਭਾਰਤ ਵੀਰ ਦੇ ਚੈਨਲ ਤੇ ਘੇਰ ਲਿਆ ਸੀ ਉਹ ਭੋਜਨ
1: ਬਿਲਕੁਲ ਬਿਲਕੁਲ
7: ਮੈਨੂੰ ਉਹਨਾਂ ਨੂੰ ਜਵਾਬ ਨੀ ਆਇਆ ਮੈਂ ਕਿਹਾ ਜੀ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਆਮ ਮੇਨ ਲੀਡਰਾਂ ਦੀਆਂ ਕਿੰਨੇ ਟਰੈਕਟਰ ਟਰਾਲੀਆਂ ਖੜੀਆਂ ਨੇ ਇੱਥੇ
1: ਜੀ
7: ਪਹਿਲਾਂ ਮੈਨੂੰ ਉਹ ਗਿਣਕੇ ਦੱਸਿਓ
6: ਜੀ ਤੁਸੀਂ ਨਾਲੇ ਸੀ ਉਸ ਟਾਈਮ ਤੁਹਾਡੇ
1: ਜੀ
7: ਹਾਂ ਮੈਂ ਕਿਹਾ ਫੇਰ ਤੁਸੀਂ ਮੈਨੂੰ ਇਹ ਦੱਸੋ ਵੀ ਕਾਹਨੂੰ ਅਸੀਂ ਕਹਿੰਦਾ ਲੈਣ ਲਾਈ ਹੈ ਜੇ ਇੱਕ ਮਰ ਗਿਆ ਫਿਰ ਫਲਾਣਾ ਮੈਂ ਕਿਹਾ ਜੀ ਬਾਲਿਆਂ ਨੂੰ ਮਾਰਨ ਦੀ ਲੋੜ ਨੀ ਭੰਦੇਰ ਨੂੰ ਬਿਠਾ ਲਓ ਬੰਨ ਕੇ ਕਿਉਂ ਲਾਈਨ ਬਣਾਈ ਹੈ
1: ਜੀ
7: ਮੈਂ ਜੇ ਭੰਦੇਰ ਬਹਿ ਗਿਆ ਮਸਲਾ ਹੱਲ ਆ ਜੀ ਭੰਦੇਰ ਜੇ ਬਹਿ ਗਿਆ ਕਹਿੰਦੇ
6: ਇਸੇ ਕਰਕੇ ਨਾ ਥੋੜਾ ਦਿਮਾਗ ਰੱਬ ਨੇ ਦਿੱਤਾ ਖਰਾ ਤਾਂ ਹੀ ਕਹਿੰਦੇ ਸੁਣੋ ਸੁਣਦੀ ਕਰੋ ਆਪਦੀ ਮਰਜ਼ੀ ਸੁਣਨੀ ਸਾਰਿਆਂ ਦੀ ਪੈਂਦੀ ਪੈਂਦੀ ਆ
1: ਜੀ ਬਿਲਕੁਲ ਹਾਂ
7: ਪਰ ਦੇਖੋ ਸਾਨੂੰ ਇੱਥੇ ਬੈਠੇ ਨੂੰ ਦੇਖ ਰਿਹਾ ਸੀ ਜਿੱਦਣ ਤੋਂ ਬੈਠਾ ਮੈਂ ਉਦਣ ਦਾ ਪਿੱਟ ਰਿਹਾ ਸੀ ਭਾਰਜ ਗਵਾਹ
1: ਕੱਢ ਲਿਓ
7: ਵੀ ਸਾਰੇ ਮਸਲੇ ਆ ਭੰਦੇਰ ਨੂੰ ਲਿਆਓ ਮੂਹਰੇ ਬਸ
1: ਜੀ
7: ਜੇ ਭੰਦੇਰ ਨਾ ਭੱਜਿਆ ਵਿੱਚ ਵੱਡੇ ਤਾਂ ਕਹਿ ਦਿਓ
1: ਬਿਲਕੁਲ
6: ਜਿੰਨੀਆਂ ਡੁਗ ਡੁਗੀਆਂ ਅਲੱਗ ਹੋਣਗੀਆਂ ਆਪਣੀਆਂ ਓਨਾ ਹੀ ਕੇਂਦਰ ਸਰਕਾਰ ਨੂੰ ਫਾਇਦਾ
1: ਫਾਇਦਾ ਜੀ
6: ਅੱਛਾ ਆਪਾਂ ਇਕੱਠੇ ਹੋਣਾ ਨੀ ਆਪਾਂ ਇਕੱਠੇ ਹੋਣਾ ਨੀ ਮਸਲੇ ਨੇ ਕਿਸੇ ਨੇ ਹੱਲ ਨਹੀਂ ਹੋਣਾ
1: ਬਿਲਕੁਲ
6: ਐਨਰਜੀ ਆ ਖਰਾਬ ਕਰੀ ਜਾਓ ਰੌਲਾ ਪਾਈ ਚਲੋ ਜੋ ਮਰਜ਼ੀ ਕਰੀ ਚਲੋ
1: ਜੀ
6: ਕਿ ਅਸੀਂ ਆ ਹੁੰਦੇ ਹਾਂ ਅਸੀਂ ਬਲਾ ਹੁੰਦੇ ਹਾਂ ਅਸੀਂ ਜਾ ਹੁੰਦੇ ਹਾਂ
1: ਬਿਲਕੁਲ ਹੈ ਜੀ ਬਿਲਕੁਲ
6: ਨਹੀਂ ਉਹਨਾਂ ਚਿਰ ਇਹ ਠੀਕ ਨੀ ਆਉਂਦੀ ਜੀ ਜਿੰਨਾ ਚਿਰ ਸਾਰੇ ਇੱਕ ਮੰਚ ਤੇ ਇਕੱਠੇ ਨੀ ਆਉਂਦੇ ਸਾਡੀ ਕੰਮ ਤੋਂ ਕੀ ਗਲਤੀਆਂ ਹੋਈਆਂ ਨੇ ਕੀ ਸਾਤੋਂ ਗਲਤੀਆਂ ਹੋਈਆਂ ਨੇ
1: ਜੀ
6: ਜਿੰਨਾ ਚਿਰ ਅਸੀਂ ਐਨਾਲਿਸਿਸ ਨਹੀਂ ਕਰਦੇ ਨਾ
7: ਬਾਪੂ ਨੂੰ ਵੀ ਉਹਨਾਂ ਚਿਰ ਬਾਪੂ ਮੰਨਦੇ ਜਦੋਂ ਜ਼ਮੀਨ ਹੀ ਨੌਕਰ
1: ਬਿਲਕੁਲ
7: ਬਾਹਲੀ ਦੂਰ ਜਾਣ ਦੀ ਲੋੜ ਹੈ ਨੀ
6: ਸਾਨੂੰ
1: ਉਹ ਸਿਵਿਆ ਚ ਹੁੰਦਾ ਤੇ ਵੱਡੀਆਂ ਪੈ ਜਾਂਦੀਆਂ
7: ਨੀ ਉਹ ਜਿਉਂਦਾ ਕਰਾ ਦੇਵੇ ਤਾਂ ਬੰਜੀ ਬਾਹਰ ਅਸੀਂ ਹੋਰ ਕਿਹਨੂੰ ਕੀ ਮੰਨਣਾ ਜੀ ਅਸੀਂ
1: ਬਿਲਕੁਲ
7: ਕੈਨੇਡਾ ਤੇ ਅਮਰੀਕਾ ਦੋਵੇਂ ਨਾਲ ਦੇ ਬਰਾਬਰ ਦੇ ਮੁਲਕ ਨੇ
4: ਤੇ ਕੈਨੇਡਾ ਚ ਕਾਨੂੰਨ ਢਿੱਲੇ ਸੀ ਉਹਦਾ ਮੂੰਹ ਦੂਏ ਪਾਸੇ ਕਰਤਾ
1: ਜੀ,
4: ਫੜ ਕੇ ਕਰ ਤੱਕ ਰਹੀ ਅਸੀਂ
1: ਬਿਲਕੁਲ,
4: ਤੇ ਅਮੈਰੀਕਾ ਚ ਕਾਨੂੰਨ ਸਖ਼ਤ ਨੇ, ਚੱਲ ਇੱਥੇ ਅਸੀਂ ਕਿਤੇ ਘੱਟ ਖਿਸਾ ਲਈਏ ਜੇ ਕਿਤੇ ਹੱਥ ਪੈ ਜਾਵੇ,
1: ਬਿਲਕੁਲ ਹੈ ਜੀ,
4: ਇੱਥੇ ਕਾਨੂੰਨਾਂ ਕਰਕੇ ਬੰਨੇ ਬੈਠੇ ਆ। ਆਹ ਦੇਖ ਲੋ ਕੈਨੇਡਾ ਦਾ ਮੂੰਹ, ਮੈਂ ਅੱਜ ਇੱਕ ਗੱਲ ਦੱਸ ਕੇ ਹਟਿਆ ਕਿ ਉਹ ਕੁੜੀ ਮੰਗਣਾ ਕਰਾ ਕੇ ਗਈ ਸੀ ਵਿਆਹ ਕਰਾ ਕੇ, ਜਦੋਂ ਵਿਆਹ ਕਰਾ ਕੇ ਪਾਸਪੋਰਟ ਬਣਾ ਲਿਆ ਮੁੰਡੇ ਨੇ, ਜਦੋਂ ਵਿਆਹ ਕਰਾਉਣੇ ਉਹ ਕਹਿੰਦੀ ਗੋਤ ਲਾਉਣੇ ਲਾ ਲਿਆ ਨਾਲ, ਕਹੀ ਨਹੀਂ ਕਹਿੰਦੀ ਕਾਨੂੰਨ ਚੇਂਜ ਹੋ ਗਿਆ ਉੱਥੇ ਗੋਤ ਲੱਗਣ ਲੱਗ ਗਿਆ ਸੀਗਾ, ਕੀ ਗੱਲ ਹੋ ਗਈ, ਕਹਿੰਦੀ ਲੋਕ ਭੈਣਾਂ ਨੂੰ ਵਿਆਹ ਕੇ ਲੈਣ ਲੱਗ ਗਏ।
1: ਬਿਲਕੁਲ,
4: 90 ਤੱਕ ਉੱਥੇ ਗੋਤ ਨਹੀਂ ਸੀ ਲੱਗਦਾ।

0: ਤਾਂ ਉਹਦੇ ਵਿੱਚ ਮਾਰ ਕੇ ਤੇ ਉਤਰ ਕੇ ਚਾਰ ਚਪੇੜਾ ਮਾਰਦੇ, ਉਹਨੂੰ ਕਹਿੰਦਾ ਤੈਨੂੰ ਦੀਦਾ ਨੀ ਗੋਏ।
1: ਮੈਂ ਤੁਹਾਨੂੰ ਹਲੇ ਵੀ ਛੋਟੀ ਜਿਹੀ ਗੱਲ ਦੱਸਦਾ, ਜਿਹੜਾ ਮੁੰਡਾ ਮਾਰਿਆ ਸੀ ਸਾਡੇ ਪਿੰਡ ਸਰਪੰਚ ਖੜਨਾ ਸੀ ਜਿਹਨੇ,
0: ਪਿਛਲੇ ਦਿਨਾਂ ਦੀਆਂ ਗੱਲਾਂ ਨੇ।
1: ਹਾਂਜੀ, ਉਹ ਨਾ ਚਲੋ ਆਮ ਆਦਮੀ ਪਾਰਟੀ ਚੰਗਾ ਵਧੀਆ, ਉਹਨਾਂ ਦਾ ਮੰਤਰੀ ਨਾਲ ਸਿੱਧਾ ਹੀ ਵਧੀਆ ਗੱਲਬਾਤ ਹੈ। ਉਹ ਉੱਥੇ ਤਿੰਨ ਚਾਰ ਘਰ ਪਾਏ ਹੋਏ ਨੇ ਉਹਨਾਂ ਨੇ ਆਪਦੇ
0: ਜੀ।
1: ਚਲੋ ਉਹ ਜਿਹੜਾ ਰਾਹ ਜਾਂਦਾ ਉਹਦੇ ਘਰ ਨੂੰ ਉਹਨਾਂ ਨੇ ਮੰਤਰੀ ਨੂੰ ਕਹਿ ਕੇ ਵੀ ਪੱਕਾ ਕਰਦੇ, ਉਹਨੇ ਮਨਜ਼ੂਰ ਕਰਤਾ ਵੀ ਉਹ ਬਣਾਤਾ ਵੀ ਇਹ ਵੀ ਖਰੀ ਕਿੰਨੇ ਤੋਂ ਵੱਧ ਘਰ ਹੋਣ ਤਾਂ ਬਣ ਸਕਦਾ ਰਾਹ, ਚਲੋ ਜੋ ਵੀ ਹੋ ਸਕਦਾ ਕਰ ਲੈਂਦੇ ਨੇ ਪੰਜਾਬੀ ਆਪਾਂ। ਉਹ ਜਦੋਂ ਉਹਨੇ ਘਰ ਰਾਹ ਬਣਾਉਣਾ ਸੀ, ਉਹ ਰਾਹ ਆਪਣੀ ਜ਼ਮੀਨ ਦੇ ਕੋਲ ਦੀ ਲੰਘਦਾ
0: ਜੀ,
1: ਉਹ ਆਪਣੇ ਘਰੇ ਆਇਆ, ਉਹਦਾ ਮੈਨੂੰ ਫੋਨ ਆਇਆ, ਮੈਂ ਤਾਂ ਚੱਕਿਆ ਨਾ, ਉਹ ਘਰੇ ਚਲੇ ਗਿਆ, ਕਹਿੰਦਾ ਵੀ ਬੇਬੇ ਜੀ ਵੀ ਆਏ ਤੇ ਕਰਕੇ ਵੀ ਮਿਣਤੀ ਕਰਾਉਣੀ ਹੈ ਪਹਿਲਾਂ ਤੇ ਤੁਹਾਨੂੰ ਕੋਈ ਇਤਰਾਜ ਤਾਂ ਨੀ? ਉਹ ਕਹਿੰਦੀ ਭਾਈ ਮੈਂ ਮਤਲਬ ਮੁੰਡੇ ਨੂੰ ਆਪਦੇ ਨੂੰ ਫੋਨ ਕਰਕੇ ਤੈਨੂੰ ਦੱਸ ਦੇਣੀ ਆ। ਉਹਨੇ ਮੈਨੂੰ ਫੋਨ ਆਇਆ ਤੇ ਮੈਂ ਮੁੰਡੇ ਨੂੰ ਫੋਨ ਕਰ ਲਿਆ, ਕਹਿੰਦਾ ਚਾਚਾ ਜੀ ਕੋਈ ਇਤਰਾਜ? ਮੈਂ ਕੋਈ ਇਤਰਾਜ ਨੀ, ਉਹ ਤਾਂ ਕਰਾ ਲਾ, ਪਰ ਮੈਂ ਇੱਕ ਕੰਮ ਹੋਰ ਕਰਦੇ ਹੁਣ, ਕਰਾਉਣ ਤਾਂ ਲੱਗੇ ਆ ਤੂੰ। ਕਹਿੰਦਾ ਹਾਂਜੀ ਦੱਸੋ। ਮੈਂ ਕਿਹਾ ਯਾਰ ਵੀ ਉਹ ਜਿਹੜੀ ਤੁਹਾਡੇ ਨਾਲ ਸਾਡੀ ਬਟ ਲੱਗਦੀ ਹੈ ਉਹ ਵੀ ਮਿਣਦੇ ਹੋ, ਆਪਾਂ ਉੱਥੇ ਬੁਰਜੀ ਲਾ ਦਾਂਗੇ ਪੱਕੀ ਉਹ। ਕਹਿੰਦਾ ਕੋਈ ਨੀ ਚਾਚਾ ਜੀ, ਉਹ ਵੀ ਲਾ ਦਿੰਦੇ ਚੱਲ, ਕਹਿੰਦਾ ਤੁਹਾਨੂੰ ਨਾਲੇ ਭੁਲੇਖਾ ਵੀ ਭੁਲੇਖਾ ਰਹੂਗਾ, ਕਹਿੰਦਾ ਤੁਸੀਂ ਸਾਡੇ ਤਵਾ ਲਾਉਂਦੇ ਰਹੇ ਹੋ, ਸਾਡੀ ਬਟ ਤੁਸੀਂ ਵਾਹੀ ਹੋਣੀ ਹੈ ਨਾ
0: ਜੀ।
1: ਤੇ ਉਹ ਅੱਛਾ, ਜਿਨ੍ਹਾਂ ਨੇ ਜ਼ਮੀਨ ਚ ਘਪਲਾ ਕਰਿਆ ਹੋਇਆ ਸੀ ਉਹ ਆਪਣੇ ਘਰੇ ਗੇੜਾ ਮਾਰਨ ਲੱਗ ਗਏ, ਬੇਬੇ ਜੀ ਤੁਸੀਂ ਨਾ ਦਰਖਾਸਤ ਦੇ ਦੋ, ਇਹ ਮਿਣਤੀ ਨੀ ਹੋਊਗੀ ਜੀ। ਤੇ ਮੈਂ ਹਾਂ ਮੈਂ ਕੁਦਰਤੀ ਫੋਨ ਕਰਿਆ, ਆਪਣੇ ਘਰੇ ਆਏ ਗਏ, ਮੈਨੂੰ ਮੇਰੀ ਮਾਤਾ ਕਹਿੰਦੀ, ਕਹਿੰਦੀ ਪੁੱਤ ਵੀ ਇਹ ਕੱਲ ਵੀ ਦੋ ਗੇੜੇ ਮਾਰ ਗਏ ਤੇ ਅੱਜ ਫੇਰ ਬੈਠੇ ਨੇ ਇਹ। ਮੈਂ ਕੀ ਗੱਲ? ਕਹਿੰਦੀ ਇਹ ਕਹਿੰਦੇ ਵੀ ਦਰਖਾਸਤ ਦੇ ਦੋ, ਮਿਣਤੀ ਬੰਦ ਕਰਾ ਦੋ। ਮੈਂ ਬੀਬੀ ਆਪਾਂ ਨੂੰ ਕੀ ਪ੍ਰੋਬਲਮ ਹੈ, ਤੈਨੂੰ ਮਿਣਤੀ ਕਰਾ ਕੇ ਵਧੀਆ ਕਿ ਨਾ ਕਰਾ ਕੇ ਵਧੀਆ?
0: ਬਿਲਕੁਲ।
1: ਕਹਿੰਦੀ ਮਿਣਤੀ ਹੋਜੂ ਵਧੀਆ, ਨਾਲੇ ਬੁਰਜੇ ਦਾ
0: ਨਿਸ਼ਾਨੀ ਵੀ ਆ ਕਿੱਥੇ ਕਿੱਥੇ ਕਿਹੜੀ ਜਗ੍ਹਾ ਆ।
1: ਮੈਂ ਕਿਹਾ ਵੀ ਇਹਨਾਂ ਨੂੰ ਕੀ ਪ੍ਰੋਬਲਮ ਆ? ਕਹਿੰਦੀ ਮੈਨੂੰ ਪਤਾ ਨਹੀਂ। ਮੈਂ ਕਿਹਾ ਕੋਈ ਨੀ, ਮੈਂ ਪਤਾ ਕਰਦਾ ਇਹਨਾਂ ਨੂੰ ਪ੍ਰੋਬਲਮ ਕੀ ਆ। ਚਲੋ ਮੁੰਡਾ ਬੜਾ ਭਤੀਜਾ ਸੀ, ਮੈਂ ਉਹਨੂੰ ਕਾਲ ਮਾਰੀ, ਉਹ ਕਹਿੰਦਾ ਚਾਚਾ ਜੀ ਮੈਂ ਹੀ ਮਿਹਨਤੀ ਕਰਨੀ ਆ, ਕੰਨ ਬੋਆ ਕਹਿੰਦਾ ਮੈਂ ਹੀ ਪਰਿਵਾਰਿਕ ਤਿੰਨ ਆਉਣੇ ਨੇ, ਕਹਿੰਦਾ ਮੈਂ ਹੀ ਕਰਨੀ ਆ ਕੱਲ ਨੂੰ ਮਿਹਨਤੀ। ਮੈਂ ਉਹਨੂੰ ਕਿਹਾ ਵਾ ਕੁਝ, ਮੈਂ ਤੈਨੂੰ ਅੱਗੇ ਕੰਮ ਕਿਹਾ ਸੀ ਉਹ ਕਰ ਦੀਗਾ, ਤਾਂ ਮੇਰੇ ਯਾਦ ਮੈਂ ਕਰ ਦੇਣਾ ਮੈਂ ਨਾਲੇ, ਕਹਿੰਦਾ ਲਾ ਦੇਣੀ। ਮੈਂ ਕਿਹਾ ਵੀ ਉਹਨਾਂ ਨੂੰ ਕੀ ਪ੍ਰੋਬਲਮ ਹੈ? ਕਹਿੰਦਾ ਉਹਨਾਂ ਨੇ ਰਾਹ ਦੱਬਿਆ ਹੋਇਆ
0: ਜੀ,
1: ਉਹ ਨਿਕਲੂ
0: ਰਾਹ ਛੋਟਾ,
1: ਇਹ ਮਿਹਨਤੀ ਹੁੰਦੀ ਹੈ
0: ਜੀ।
1: ਉਹਨਾਂ ਨੇ ਕਹਿੰਦਾ ਰਾਹ ਦੇਖ, ਗਲਤੀ ਆਪਦੀ ਕਿਸੇ ਦੀ, ਕਹਿੰਦਾ ਨਾਲੇ ਉਹ ਪੱਕਾ ਹੋਊਗਾ, ਜ਼ਮੀਨ ਦੀ ਹੋਰ ਕੀਮਤ ਵਧੂਗੀ
0: ਰਾਈਟ।
2: ਲੜਦੇ
1: ਮਤਲਬ ਲੜਦੇ ਉਹੀ ਗੱਲ ਵੀ ਆਪਦੀ ਗਲਤੀ ਨੀ ਮੰਨੀ ਵੀ ਅਸੀਂ ਲੈ ਪਿਆ, ਉਹੀ ਕੰਮ ਹੋਇਆ ਉਹਨਾਂ ਦਾ।
0: ਬਿਲਕੁਲ
1: ਤੇ ਜਦੋਂ ਬੱਟ ਅੱਛਾ ਬੱਟ ਵੀ ਆਪਣੇ ਕੰਨੀ ਨਿਕਲੀ, ਉਹ ਉੱਥੇ ਖੜ ਗਏ, ਉਹ ਮੈਨੂੰ ਭਤੀਜਾ ਉੱਥੇ ਕਹਿੰਦਾ ਜਾਤਾ ਜੀ, ਕਹਿੰਦਾ ਉਹ ਕਹਿੰਦਾ ਆਏ ਹਾਏ ਮਰ ਗਏ, ਕਹਿੰਦਾ ਜੀ ਮੈਂ ਕਹਿੰਦਾ ਹੁਣ ਨੀ ਉਹਨੇ ਸਾਨੂੰ ਪਿੰਡ ਆ ਕੇ ਛੱਡਣਾ, ਕਹਿੰਦਾ ਉਹਦਾ ਪਹਿਲਾਂ ਹੀ ਕਹਿੰਦਾ ਸੀ ਬੱਟ ਇੱਧਰ ਨੂੰ ਹੋਣੀ ਹੋਵੇ।
0: ਕਿਆ ਬਾਤ ਹੈ ਜੀ,
1: ਮਤਲਬ ਕਿੰਨੀ ਕੀ ਗੱਲ ਮਿਹਨਤੀ ਹੋ ਗਈ, ਸਾਰਾ ਕੁਝ ਸੈੱਟ ਹੋ ਗਿਆ
0: ਜੀ।
2: ਆਦਲੋ ਸਾਹਿਬ ਆ ਲੜਾਈ ਦੇ ਮਾਰੇ ਨਾ ਦੁਬਾਰੇ ਕੀ ਆ ਗੱਡੇ ਨੇ ਆਪਦੀ ਜ਼ਮੀਨ ਤੇ ਕਿਤੇ ਡਿੱਠ ਗੇਟ ਛੱਡ ਕੇ ਗੱਡੇ ਨੇ
0: ਜੀ,
2: ਕਿਸੇ ਨਾਲ ਲੜਨਾ ਨੀ ਹੈਗਾ, ਜਿੱਥੇ ਹੈਗੇ ਨੇ ਨਿਸ਼ਾਨੀ ਲਾ ਲਓ, ਬੰਦਾ ਗਾਹਾਂ ਨਾ ਵਧੇ।
0: ਬਿਲਕੁਲ ਹੈ ਜੀ,
2: ਹਾਰ ਕੇ ਲਾਏ ਨੇ ਵੀ ਕੋਰਟ ਵਿਚ ਜਾਣਾ ਪਊਗਾ, ਹੋਰ ਕਰਨਾ ਪਊ, ਚੱਲ ਘਾਟੇ ਠੀਕ ਸਾਡੇ ਕੋਲ ਜੇ ਘਰ ਚਾਰ ਉਂਗਲਾਂ।
0: ਬਿਲਕੁਲ
1: ਬਿਲਕੁਲ,
0: ਸ਼ਾਸਤਰ ਬਣਦੇ ਨੇ
1: ਕਈ ਗੱਲਾਂ, ਅਸੀਂ ਮਾੜੀ ਜੀ ਆਪਦੀ ਸੌਰੀ ਕਰਨ ਨੂੰ, ਇੱਥੇ ਸੌਰੀ ਨੂੰ ਵੱਡੀ ਗੱਲ ਕਹਿੰਦੇ ਨੇ
0: ਜੀ
1: ਸਾਡੇ ਇੱਥੇ,
0: ਅਹਿਮੀਅਤ ਹੈ
1: ਵੀ ਸੌਰੀ ਕਹਿ ਦੋ, ਗੱਲ ਮੁਕਾਓ, ਗਾਹਾਂ ਨਾ ਵਧੇ
0: ਜੀ।
1: ਤੇ ਅਸੀਂ ਸੌਰੀ ਨਾ ਕਹਿਣ ਪਿੱਛੇ 20 ਸਾਲ ਕੋਰਟਾਂ ਚ ਲਾ ਦਿੰਦੇ ਆ
0: ਜੀ।
1: ਜਿਹੜੀ ਤੁਹਾਡੀ ਗੱਲ ਤੋਂ ਮੈਂ ਗੱਲ ਚਲਾਈ ਨਾ, ਹੁਣ ਦੇਖੋ ਬੀਬੀ ਤੋਂ ਦਬਾ ਦਿੰਦੇ, ਕੱਲੇ ਅਸੀਂ ਸੀ, ਗਾਹਾਂ ਉਹਨਾਂ ਦੀ ਜ਼ਮੀਨ ਆ, ਗਾਹਾਂ ਪੂਰਾ ਹੁੰਦਾ, ਉਹ ਮਾਤਾ ਤੋਂ ਦਬਾ ਦਿੰਦੇ ਅਸੀਂ ਤੇ ਉਹ ਰੁਕ ਜਾਣੀ ਸੀ, ਪੈ ਗਿਆ ਸੀ ਪੰਗਾ,
0: ਬਿਲਕੁਲ
1: ਵੱਧ ਗਈ ਸੀ ਗੱਲ,
2: ਖੜੀ ਰਹਿੰਦੀ ਨਾ, ਮੁੜ ਕੇ ਕਿਸੇ ਨੇ ਆਉਣਾ ਸੀ ਕਰਨ,
1: ਨਾ ਕਿਸੇ ਨੇ ਮੁੜ ਕੇ ਆਉਣਾ ਸੀ,
0: ਮੁੜ ਕੇ ਜਿਹੜਾ ਬਜਟ ਤਿਆਰ ਹੋਇਆ, ਜਿਹੜਾ ਬਜਟ ਤਿਆਰ ਹੋਇਆ ਉਹ ਰੇਟ ਫੇਰ ਵੱਧ ਜਾਣਾ ਦੋ ਸਾਲਾਂ ਨੂੰ, ਸਾਲ ਨੂੰ
1: ਸਾਡੀ ਉਹਨਾਂ ਦੀ ਜ਼ਮੀਨ ਅੱਛਾ ਤੀਏ ਬੰਦੇ ਦੀ ਜ਼ਮੀਨ ਹੈ ਨੀ, ਉਹਨਾਂ ਦਾ ਰਾਹ ਨਿਕਲਿਆ, ਉਹ ਆਪਦੇ ਆਪਦੇ ਪੈਸੇ ਨੂੰ ਰੋ ਰਹੇ, ਦੱਸੋ ਜੇ ਦੋ ਚਾਰ ਗਿੱਠਾਂ ਤੁਸੀਂ ਵਾਹੀ ਵੀ ਉਹਦੇ ਨਾਲ ਕਿੰਨੀ ਕੁ ਕਮਾਈ ਕਰ ਲੇਗੇ, ਕਿੰਨੀ ਕੁ ਤਰੱਕੀ ਕਰ ਲਈ।
0: ਬਿਲਕੁਲ ਹੈ ਜੀ,
1: ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਕਰਕੇ ਅਸੀਂ ਬਹੁਤ ਅਲਝੇ ਪਏ ਆ,
0: ਉਲਝੇ ਪਏ ਆ ਜੀ।
2: ਔਜਲਾ ਸਾਹਿਬ ਜਿਹਦੇ ਕੋਲ 40-40 ਕਿੱਲੇ ਨੇ, ਉਹ ਉਹ ਪਹੀਆਂ ਦੱਬੀ ਬੈਠੇ ਨੇ, ਤੁਸੀਂ ਕਿੱਥੇ ਫਿਰਦੇ ਹੋ ਜੀ, ਕਮਾਲ ਕਰਦੇ ਹੋ ਐਡਾ ਲੋਕਾਂ ਨਾਲ। ਮੈਂ ਕਹਿੰਦਾ ਅੱਗੇ ਹਿੱਲਿਆ ਪਿਆ ਯਾਰ, ਮੈਂ ਬੰਦੇ ਨੂੰ ਆਪ ਪੁੱਛਣਾ ਚਾਹੀਦਾ ਯਾਰ ਵੀ ਮੈਂ ਕੀ ਕਰਦਾ, ਜਿਹੜੇ ਜਿਹਨਾਂ ਕੋਲ ਜ਼ਮੀਨ ਨੀ ਉਹ ਰੋਟੀ ਨੀ ਖਾਂਦੇ ਜੀ।
0: ਬਿਲਕੁਲ ਹੈ ਜੀ,
2: ਹੋ ਸਕਦਾ ਆਪਣੇ ਨਾਲ ਵਧੀਆ ਖਾਂਦੇ ਹੋਣ ਯਾਰ
0: ਜੀ।
1: ਬਾਈ ਜੀ ਸਾਰਾ ਤੋਂ ਵੱਡੀ
2: ਮਾਦੇ ਨਹੀਂ ਹੈਗੇ, ਮਾਦੇ ਗਏ
1: ਇੱਧਰ ਸਾਰਿਆਂ ਨਾਲੋਂ ਵੱਡੀ ਮਿਸਾਲ ਹੈ ਕਿ ਜਿਹੜੇ ਆਪਣੇ

0: ਪ੍ਰਵਾਸੀ ਕੰਮ ਕਰਨ ਆਉਂਦੇ ਆ, ਨਾਲ ਕੀ ਲੈ ਕੇ ਆਉਂਦੇ ਆ, ਤੇ ਜਦੋਂ ਅਸੀਂ ਬਾਹਰ ਆਏ ਅਸੀਂ ਨਾਲ ਕੀ ਲੈ ਕੇ
1: ਆਏ ਸੀ,
0: ਕੀ ਉਹਨਾਂ ਨੇ ਤਰੱਕੀ ਨੀ ਕੀਤੀ ਆ ਕੇ?
1: ਬਿਲਕੁਲ,
0: ਸਾਡੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਅਸੀਂ ਵੇਚਤੀਆਂ, ਵੇਚਤਾ।
2: ਬਸ ਬਸ ਬਸ ਬਸ ਬਸ ਬਸ
0: ਆਹ ਦੋ ਗੱਲਾਂ ਲਾ ਲਓ ਜੀ, ਜਿਹੜੇ ਉਹ ਆਪਣੇ ਆਉਂਦੇ ਆ ਖਾਲੀ ਆਉਂਦੇ ਆ, ਟ੍ਰੇਨ ਦੇ ਪੈਸੇ ਕਿਰਾਇਆ ਵੀ ਦੂਆ ਜਿਹੜਾ ਲਾਣੇਦਾਰ ਬਣਿਆ ਹੁੰਦਾ, ਜਿਹੜਾ ਲੈ ਕੇ ਆਉਂਦਾ ਆਪਣੀ ਮੋਟਰ ਤੇ ਲਾਣੇਦਾਰ ਬਣਿਆ ਬੈਠਾ ਹੁੰਦਾ
1: ਜੀ, ਇੱਕ ਮੋਢੇ ਤੇ ਪਾਰਨਾ ਤੇ ਰੇੜੂਆ ਹੁੰਦਾ,
0: ਉਹ ਹਰੇਕ ਵਾਰੀ ਨਵੇਂ ਬੰਦੇ ਲੈ ਕੇ ਆਉਂਦਾ, ਵਿੱਚੋਂ ਆਪਦੇ ਚਾਰ ਪੈਸੇ ਬਣਾਉਂਦਾ ਜੀ, ਉਹਨਾਂ ਦਾ ਆਪਦਾ ਮਸਲਾ ਹੋਣਾ, ਆਪਾਂ ਉਸ ਪਿੱਛੇ ਨਹੀਂ ਜਾਂਦੇ ਕਿ ਉਹ ਆ ਕੇ ਖਾਲੀ ਹੱਥ ਆ ਕੇ ਕੀ ਕੁਛ ਕਰੀ ਜਾਂਦੇ ਨੇ, ਤੇ ਅਸੀਂ ਇੱਥੇ ਖਾਲੀ ਹੱਥ ਆਏ ਸੀ, ਖਾਲੀ ਹੱਥ ਕੀ ਕਰਜ਼ੇ ਸੀ
1: ਜੀ,
0: ਜਿਹੜੇ ਅਸੀਂ ਬਾਹਰ ਆਏ ਆ ਕਰਜ਼ੇ ਲੈ ਕੇ ਆਏ ਹੋਏ ਆ,
1: ਬਿਲਕੁਲ,
0: ਤੇ ਅਸੀਂ ਵੀ ਕਾਮਯਾਬ ਆ, ਤੇ ਸਾਡੇ ਅਸੀਂ ਇੱਥੇ ਬੈਠੇ ਆ ਨਾਲ ਕੋਲ ਕੀਲੇ ਨੇ, ਸਾਨੂੰ ਕੀਲੇ ਹੀ ਲੈ ਬੈਠਿਆ।
1: ਬਿਲਕੁਲ ਜੀ, ਵਿਦੇਸ਼ੀ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਅੱਗੇ ਲੈਣੇ ਆ। ਕੈਨੇਡਾ ਦੇ ਵਿਚ ਸਿੱਖਾਂ ਦੇ ਖਿਲਾਫ ਨਫ਼ਰਤੀ ਅਪਰਾਧਾਂ ਦੇ ਵਿਚ ਭਾਰੀ ਵਾਧਾ ਹੋ ਗਿਆ, 65% ਸਿੱਖ ਕੈਨੇਡੀਅਨਾਂ ਨੇ ਹੰਢਾਇਆ ਜੀ ਵਿਤਕਰਾ। ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਹੈ WSO ਦੀ 78 ਪੰਨਿਆਂ ਦੀ ਇੱਕ ਰਿਪੋਰਟ ਦੇ ਵਿਚ ਖੁਲਾਸਾ ਕੀਤਾ ਹੈ, 80% ਲੋਕਾਂ ਦੇ ਅਨੁਸਾਰ ਜਿਹੜਾ ਪਿਛਲੇ 5 ਸਾਲਾਂ ਦੇ ਵਿਚ ਨਫ਼ਰਤ ਵਧੀ ਹੈ। ਕੈਨੇਡਾ ਦੇ ਵਿਚ ਰਹਿ ਰਹੇ ਸਿੱਖ ਭਾਈਚਾਰੇ ਦੇ ਲਈ ਇਕ ਚਿੰਤਾਜਨਕ ਰਿਪੋਰਟ ਜਿਹੜੀ ਹੈ, ਜਿਸਦੇ ਅਨੁਸਾਰ ਲਗਭਗ 65% ਸਿੱਖ ਕੈਨੇਡੀਅਨਾਂ ਨੂੰ ਨਫ਼ਰਤ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ। ਵਰਲਡ ਸਿੱਖ ਆਰਗੇਨਾਈਜੇਸ਼ਨ WSO ਵੱਲੋਂ ਜਾਰੀ ਕੀਤੀ ਗਈ ਕੈਨੇਡਾ ਦੇ ਵਿਚ ਸਿੱਖ ਵਿਰੋਧੀ ਨਫ਼ਰਤ ਨੂੰ ਸਮਝਣਾ ਤੇ ਹੱਲ ਕਰਨਾ ਨਾਮਕ 78 ਪੰਨਿਆਂ ਦੀ ਇਕ ਰਿਪੋਰਟ ਜਿਹੜੀ ਹੈ, ਉਹਦੇ ਵਿਚ ਜਿਹੜਾ ਦੇਸ਼ ਦੇ ਵਿਚ ਵੱਧ ਰਹੇ ਨਸਲੀ ਵਿਤਕਰੇ ਦੀ ਪੋਲ ਖੋਲੀ ਹੈ। ਸਰਵੇਖਣ ਦੇ ਹੈਰਾਨੀਜਨਕ ਅੰਕੜੇ ਦੇ ਜਿਹੜੇ ਨੇ, ਜਨਵਰੀ ਅਤੇ ਮਾਰਚ 2025 ਦੇ ਦਰਮਿਆਨ 1600 ਤੋਂ ਵੱਧ ਸਿੱਖ ਕੈਨੇਡੀਅਨ ਜਿਹੜੇ ਨੇ ਉਨ੍ਹਾਂ ਦੇ ਉੱਤੇ ਕੀਤੇ ਗਏ ਇਸ ਸਰਵੇਖਣ ਦੇ ਵਿਚ ਸਾਹਮਣੇ ਆਇਆ ਕਿ 80% ਲੋਕਾਂ ਦਾ ਮੰਨਣਾ ਹੈ ਕਿ ਪਿਛਲੇ 5 ਸਾਲਾਂ ਦੇ ਵਿਚ ਸਿੱਖਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਹੋਇਆ। ਰਿਪੋਰਟ 65% ਲੋਕਾਂ ਨੇ ਮੰਨਿਆ ਕਿ ਜਨਤਕ ਥਾਵਾਂ ਦੇ ਉੱਤੇ ਜ਼ਬਾਨੀ ਤੌਰ ਦੇ ਉੱਤੇ ਤੰਗ ਪਰੇਸ਼ਾਨ ਤੇ ਕੀਤਾ ਗਿਆ। ਨਫ਼ਰਤ ਦੇ ਮੁੱਖ ਕਾਰਨ ਜਿਹੜੇ ਨੇ, ਕੈਨੇਡੀਅਨ ਰੇਸ ਰਿਲੇਸ਼ਨਸ ਜਿਹੜੀ ਹੈ ਫਾਊਂਡੇਸ਼ਨ ਦੇ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ਇਸ ਅਧਿਐਨ ਨੇ ਨਸਲਵਾਦ, ਵਿਦੇਸ਼ੀਆਂ ਪ੍ਰਤੀ ਡਰ ਅਤੇ ਭਾਰਤ ਦੇ ਨਾਲ ਜੁੜੀ ਗਲਤ ਜਾਣਕਾਰੀ ਜਿਹੜੀ ਹੈ ਉਹਨੂੰ ਸਿੱਖ ਵਿਰੋਧੀ ਭਾਵਨਾਵਾਂ ਦੇ ਮੁੱਖ ਕਾਰਕਾਂ ਦੇ ਵਜੋਂ ਪਛਾਣਿਆ। ਰਿਪੋਰਟ ਦੇ ਵਿਚ ਸਿੱਖ ਵਿਰੋਧੀ ਨਫ਼ਰਤ ਨੂੰ ਅਜਿਹੇ ਪੱਖਪਾਤ ਦੇ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਜੋ ਕਿਸੇ ਵੀ ਵਿਅਕਤੀ ਦੀ ਸਿੱਖ ਪਛਾਣ, ਦਿੱਖ, ਵਿਸ਼ਵਾਸਾਂ ਜਾਂ ਉਨ੍ਹਾਂ ਦੀ ਵਕਾਲਤ ਕਾਰਨ ਜਿਹੜਾ ਪੈਦਾ ਹੁੰਦਾ ਹੈ। ਸਰੀ ਵਿਖੇ ਵਿਸ਼ੇਸ਼ ਚਰਚਾ ਵਿਚ ਜਿਹੜੀ ਹੈ ਰਿਪੋਰਟ ਹੈ, ਇਹ ਚਰਚਾ ਦੇ ਵਿਚ ਹੈ ਤੇ ਅੱਜ ਸ਼ਾਮ 6 ਤੋਂ 8 ਵਜੇ ਤੱਕ ਸਰੀ ਜਿਹੜੀ ਹੈ SFU ਦੇ ਇੰਜੀਨੀਅਰਿੰਗ ਭਵਨ ਵਿਚ ਜਿਹੜਾ ਸੀ ਇਕ ਵਿਸ਼ੇਸ਼ ਜਿਹੜਾ ਪੈਨਲ ਚਰਚਾ ਦੇ ਵਿਚ ਵੀ ਜਿਹੜਾ ਉਹਦੇ ਵਿਚ ਰੱਖੀ ਗਈ ਹੈ। ਇਸ ਦੇ ਵਿਚ ਬਲਤੇਜ ਸਿੰਘ ਢਿੱਲੋਂ, ਡਾਕਟਰ ਸੋਨੀਆ ਕੌਰ ਔਜਲਾ ਭੁੱਲਰ ਅਤੇ ਗੁਰਬਖਸ਼ ਸਿੰਘ ਮੁਲਤਾਨੀ ਵਰਗੇ ਬੁਲਾਰੇ ਜਿਹੜੇ ਨੇ ਆਪਣੇ ਵਿਚਾਰ ਰੱਖ ਰਹੇ ਨੇ। WSO ਦਾ ਜਿਹੜਾ ਕਹਿਣਾ ਹੈ ਕਿ ਇਹ ਰਿਪੋਰਟ ਕੈਨੇਡਾ ਭਰ ਦੇ ਵਿਚ ਸਿੱਖਾਂ ਦੇ ਵਿਤਕਰੇ ਦੇ ਉੱਤੇ ਤਜਰਬਿਆਂ ਨੂੰ ਜਿਹੜਾ ਦਸਤਾਵੇਜ਼ੀ ਰੂਪ ਦੇ ਵਿਚ ਪੇਸ਼ ਕਰਨ ਦੀ ਪਹਿਲੀ ਵਿਆਪਕ ਕੋਸ਼ਿਸ਼ ਹੈ, ਜਿਸ ਦੇ ਵਿਚ ਸਰਵੇਖਣ ਦੇ ਅੰਕੜਿਆਂ ਦੇ ਨਾਲ ਨਾਲ ਕਮਿਊਨਿਟੀ ਟਾਊਨ ਹਾਲਾਂ ਤੋਂ ਪ੍ਰਾਪਤ ਜਾਣਕਾਰੀ ਨੂੰ ਵੀ ਸ਼ਾਮਲ ਜਿਹੜਾ ਕੀਤਾ ਗਿਆ ਹੈ। ਦੂਸਰੇ ਪਾਸੇ ਇਜ਼ਰਾਈਲ ਜੰਗ ਦੀ ਗੱਲ ਕਰ ਲਈ ਹੈ। ਇਜ਼ਰਾਈਲ ਲਬਨਾਨ ਜੰਗਬੰਦੀ ਦੇ ਵਿਚ 3 ਹਫ਼ਤਿਆਂ ਦਾ ਵਾਧਾ ਹੋ ਗਿਆ, ਤਣਾਅ ਦੇ ਦਰਮਿਆਨ ਇਕ ਵੱਡੀ ਰਾਹਤ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਜਿਹੜੇ ਨੇ ਟਰੰਪ ਨੇ ਵੀਰਵਾਰ ਨੂੰ ਕੱਲ ਬੀਤੇ ਚ ਐਲਾਨ ਕੀਤਾ ਕਿ ਵਾਈਟ ਹਾਊਸ ਦੇ ਵਿਚ ਹੋਈ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਲਿਬਨਾਨ ਅਤੇ ਇਜ਼ਰਾਈਲ ਦੇ ਦਰਮਿਆਨ ਜੰਗਬੰਦੀ ਨੂੰ ਅਗਲੇ 3 ਹਫ਼ਤਿਆਂ ਦੇ ਲਈ ਵਧਾ ਦਿੱਤਾ ਗਿਆ। ਓਵਲ ਆਫਿਸ ਜਿਹੜਾ ਉਹਦੇ ਵਿਚ ਹੋਈ ਇਸ ਮੀਟਿੰਗ ਦੇ ਵਿਚ ਅਮਰੀਕਾ ਦੀ ਵਿਚੋਲਗੀ ਹੇਠ ਦੋਵਾਂ ਦੇਸ਼ਾਂ ਦੇ ਜਿਹੜੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ, ਜਿਸਦਾ ਮੁੱਖ ਮਕਸਦ ਖਿੱਤੇ ਦੇ ਵਿਚ ਖੂਨ ਖਰਾਬੇ ਨੂੰ ਰੋਕਣਾ। ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਦੇ ਰਾਜਦੂਤ ਜਿਹੜੇ ਨੇ ਇਚਿਲ ਲਿਟਰ ਅਤੇ ਲਿਬਨਾਨ ਦੀ ਰਾਜਦੂਤ ਨਾਦਾ ਮੁਆਵਦ ਨਾਲ ਜਿਹੜੀ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਸਾਂਝ ਪਾਈ ਹੈ ਪਲੇਟਫਾਰਮ ਦੇ ਉੱਤੇ। ਉਨ੍ਹਾਂ ਲਿਖਿਆ ਕਿ ਮੀਟਿੰਗ ਬਹੁਤ ਸਾਰਥਕ ਰਹੀ ਹੈ ਤੇ ਸੰਯੁਕਤ ਰਾਜ ਅਮਰੀਕਾ ਹਿਜਬੁੱਲਾ ਤੋਂ ਆਪਣੀ ਰੱਖਿਆ ਕਰਨ ਦੇ ਲਈ ਲਿਬਨਾਨ ਦੀ ਪੂਰੀ ਜਿਹੜਾ ਮਦਦ ਕਰੇਗਾ। ਇਸੇ ਤਰ੍ਹਾਂ ਹੀ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਹੀ ਇਜ਼ਰਾਈਲੀ ਹਮਲਿਆਂ ਦੇ ਵਿਚ ਇਕ ਪੱਤਰਕਾਰ ਸਮੇਤ 5 ਲੋਕਾਂ ਦੀ ਮੌਤ ਹੋਈ। ਇਸ ਅਹਿਮ ਮੀਟਿੰਗ ਦੇ ਵਿਚ ਹਿਜਬੁੱਲਾ ਦਾ ਕੋਈ ਵੀ ਨੁਮਾਇੰਦਾ ਮੌਜੂਦ ਨਹੀਂ ਸੀ ਤੇ ਈਰਾਨ ਸਮਰਥਿਤ ਇਸ ਹਥਿਆਰਬੰਦ ਜਥੇਬੰਦੀ ਨੇ ਸਪਸ਼ਟ ਕੀਤਾ ਕਿ ਉਹ ਕਬਜ਼ਾਧਾਰੀ ਫੌਜਾਂ ਵਿਰੁੱਧ ਵਿਰੋਧ ਕਰਨ ਦਾ ਹੱਕ ਰੱਖਦੇ ਨੇ। ਇਸ ਦੇ ਬਾਵਜੂਦ ਅਮਰੀਕੀ ਪ੍ਰਸ਼ਾਸਨ ਇਸ ਜੰਗਬੰਦੀ ਨੂੰ ਸਥਾਈ ਸ਼ਾਂਤੀ ਦੇ ਵਿਚ ਬਦਲਣ ਦੀ ਕੋਸ਼ਿਸ਼ ਕਰ ਰਿਹੈ। ਟਰੰਪ ਨੇ ਅੱਗੇ ਕਿਹਾ ਕਿ ਉਹ ਨੇੜਲੇ ਭਵਿੱਖ ਦੇ ਵਿਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਲਿਬਨਾਨ ਦੇ ਰਾਸ਼ਟਰਪਤੀ ਯੋਸਫ ਔਨ ਦੀ ਜਿਹੜੀ ਹੈ ਮੇਜ਼ਬਾਨੀ ਕਰਨ ਦੇ ਲਈ ਵੀ ਉਤਸੁਕ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਕ ਇਹ ਜਿਹੜਾ ਇਹ ਤਿੰਨ ਹਫ਼ਤਿਆਂ ਦਾ ਵਾਧਾ ਖਿੱਤੇ ਦੇ ਵਿਚ ਵੱਧ ਰਹੇ ਤਣਾਅ ਨੂੰ ਘੱਟ ਕਰਨ ਦੇ ਲਈ ਇਕ ਮਹੱਤਵਪੂਰਨ ਕਦਮ ਹੈ, ਜਿੱਥੇ ਇਕ ਪਾਸੇ ਅਮਰੀਕਾ ਲਿਬਨਾਨੀ ਸਰਕਾਰ ਨੂੰ ਜਿਹੜਾ ਮਜ਼ਬੂਤ ਕਰਨ ਦੀ ਗੱਲ ਕਰ ਰਿਹਾ, ਉਥੇ ਦੂਜੇ ਪਾਸੇ ਹਿਜਬੁੱਲਾ ਦੀਆਂ ਗਤੀਵਿਧੀਆਂ ਦੇ ਉਤੇ ਨਜ਼ਰ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ। ਫਿਲਹਾਲ ਇਸ ਜੰਗਬੰਦੀ ਦੇ ਨਾਲ ਸਰਹੱਦੀ ਇਲਾਕਿਆਂ ਦੇ ਵਿਚ ਰਹਿਣ ਵਾਲੇ ਲੋਕਾਂ ਨੇ ਸੁੱਖ ਦਾ ਜਿਹੜਾ ਥੋੜਾ ਸਾਹ ਲਿਆ ਹੈ। ਹੋਰਮੁਜ਼ ਜਲ ਮਾਰਗ ਦੇ ਵਿਚ ਈਰਾਨ ਨੇ ਭਾਰਤ ਆ ਰਹੇ ਜਹਾਜ਼ਾਂ ਨੂੰ ਘੇਰਨ ਅਤੇ ਗੋਲੀਬਾਰੀ ਦੀ ਨਾਟਕੀ ਵੀਡੀਓ ਜਾਰੀ ਕੀਤੀ ਸੀ ਪਿਛਲੇ ਦਿਨਾਂ ਚ, ਉਹ ਸਪਸ਼ਟ ਹੋ ਗਿਆ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਜਿਹੜੀ ਹੈ IRGC ਨੇ ਇਕ ਹੈਰਾਨ ਕਰ ਦੇਣ ਵਾਲਾ ਜਿਹੜਾ ਨਾਟਕੀ ਵੀਡੀਓ ਜਾਰੀ ਕੀਤਾ ਸੀ। ਇਸ ਦੇ ਵਿਚ ਦੇਖਿਆ ਗਿਆ ਕਿ ਕਿਵੇਂ ਹਥਿਆਰਬੰਦ ਜਲ ਸੈਨਾ ਦੇ ਕਮਾਂਡੋਆਂ ਨੇ ਹੋਰਮੁਜ਼ ਜਲ ਮਾਰਗ ਦੇ ਵਿਚ ਭਾਰਤ ਦੇ ਵੱਲ ਆ ਰਹੇ ਏਪਾ ਮਿਨੋਡਾਸ ਅਤੇ MSC ਫਰਾਂਸਿਸਕਾ ਸਮੇਤ ਕਈ ਹੋਰ ਜਹਾਜ਼ਾਂ ਨੂੰ ਜਿਹੜਾ ਰੋਕ ਕੇ ਆਪਣੇ ਕਬਜ਼ੇ ਦੇ ਵਿਚ ਲਿਆ। ਵੀਡੀਓ ਚ ਨਜ਼ਰ ਆ ਰਿਹਾ ਕਿ ਹਥਿਆਰਬੰਦ ਜਵਾਨਾਂ ਦੇ ਜਹਾਜ਼ਾਂ ਉਤੇ ਚੜਨ ਤੋਂ ਪਹਿਲਾਂ ਈਰਾਨੀ ਤੇਜ਼ ਰਫ਼ਤਾਰ ਕਿਸ਼ਤੀਆਂ ਜਿਹੜੀਆਂ ਨੇ ਉਨ੍ਹਾਂ ਦੇ ਨੇੜੇ ਪਹੁੰਚਦੀਆਂ ਨੇ ਤੇ ਈਰਾਨੀ ਮੀਡੀਆ ਨੂਰ ਨਿਊਜ਼ ਜਿਹੜੀ ਉਹਨੇ ਅਨੁਸਾਰ ਫੌਜ ਨੇ ਏਪਾ ਮਿਨੋਡਾਸ ਜਹਾਜ਼ ਉਤੇ ਉਸ ਵੇਲੇ ਗੋਲੀਆਂ ਚਲਾਈਆਂ ਜਦੋਂ ਉਸਨੇ ਚੇਤਾਵਨੀ ਨੂੰ ਅਣਗੋਲਿਆ ਕਰ ਦਿੱਤਾ। ਇਸ ਤਰ੍ਹਾਂ ਯੂਫੋਰੀਆ ਅਤੇ MSC ਫਰਾਂਸਿਸਕਾ ਨਾਮ ਜਿਹੜਾ ਸੀ ਉਹਦੇ ਜਹਾਜ਼ ਨੂੰ ਵੀ ਜਿਹੜਾ ਰੁਕਣ ਤੋਂ ਪਹਿਲਾਂ ਨਿਸ਼ਾਨਾ ਬਣਾਇਆ। ਭਾਰਤ ਦੇ ਵੱਲ ਆ ਰਹੇ ਜਿਹੜਾ ਏਪਾ ਮਿਨੋਡਾਸ ਜਹਾਜ਼ ਦੇ ਮੁੱਖ ਕੰਟਰੋਲ ਸੈਂਟਰ ਜਿਹੜਾ ਬ੍ਰਿਜ ਨੂੰ ਉਸ ਵੇਲੇ ਨੁਕਸਾਨ ਪਹੁੰਚਾਇਆ ਸੀ ਜਦੋਂ ਈਰਾਨੀ ਫੌਜੀਆਂ ਨੇ ਆਪਣੇ ਤੇਜ਼ ਰਫ਼ਤਾਰ ਕਿਸ਼ਤੀਆਂ ਤੋਂ ਗੋਲੀਆਂ ਚਲਾਈਆਂ। ਚੰਗੀ ਗੱਲ ਇਹ ਰਹੀ ਹੈ ਕਿ ਜਹਾਜ਼ ਦੇ ਚਾਲਕ ਦਲ ਜਿਹੜਾ ਕਰੂ ਹੈ ਉਹਦੇ ਕਿਸੇ ਵੀ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਈਰਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਮਾਲ ਵਾਹਕ ਜਹਾਜ਼ਾਂ ਦੇ ਕੋਲ ਲੋੜੀਂਦੀ ਇਜਾਜ਼ਤ ਨਹੀਂ ਸੀ ਤੇ ਇਨ੍ਹਾਂ ਨੇ ਜਹਾਜ਼ ਦੇ ਰਸਤਾ ਜਿਹੜਾ ਦਿਖਾਉਣ ਵਾਲੇ ਸਿਸਟਮ ਹੈ ਨੈਵੀਗੇਸ਼ਨ ਨਾਲ ਛੇੜਛਾੜ ਕੀਤੀ, ਜਿਸਦੇ ਨਾਲ ਸਮੁੰਦਰੀ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਤੇ ਫੌਜ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸਮੁੰਦਰੀ ਰਸਤੇ ਦੇ ਨਿਯਮਾਂ ਨੂੰ ਤੋੜਨ ਵਾਲੀ ਕਿਸੇ ਵੀ ਕਾਰਵਾਈ ਨੂੰ ਲਾਲ ਲਕੀਰ ਪਾਰ ਕਰਨਾ ਮੰਨਿਆ ਜਾਏਗਾ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੂਸਰੇ ਪਾਸੇ ਇੰਡੀਆ ਅਮਰੀਕਾ ਦਾ ਜਿਹੜਾ ਵਿਚਾਲੇ ਵਪਾਰ ਸਮਝੌਤੇ ਬਾਰੇ ਵਾਰਤਾ ਜਿਹੜੀ ਹੈ ਮੁਕੰਮਲ ਹੋ ਗਈ ਹੈ। ਭਾਰਤ ਦੇ ਨਾਲ ਸਿੰਜਣਾ ਕਹਿੰਦੇ ਬਹੁਤ ਮੁਸ਼ਕਲ ਹੈ, ਗਿਰੀਅਰ ਉਨ੍ਹਾਂ ਨੇ ਬਿਆਨ ਦਿੱਤਾ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਿਸਨ ਗਿਰੀਅਰ ਨੇ ਕਿਹਾ ਕਿ ਭਾਰਤ ਦੇ ਨਾਲ ਸਿੰਜਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਇਹ ਟਿੱਪਣੀ ਉਦੋਂ ਕੀਤੀ ਹੈ ਜਦੋਂ ਭਾਰਤ ਤੋਂ ਆਏ ਵਫਦ ਨੇ ਅਮਰੀਕੀ ਅਧਿਕਾਰੀਆਂ ਦੇ ਨਾਲ ਦੁਵੱਲੇ ਵਪਾਰ ਸਮਝੌਤੇ ਬਾਰੇ ਗੱਲਬਾਤ ਮੁਕੰਮਲ ਕੀਤੀ ਹੈ। ਵਣਜ ਵਿਭਾਗ ਦੇ ਵਧੀਕ ਸਕੱਤਰ ਦਰਪਨ ਜੈਨ ਦੀ ਅਗਵਾਈ ਹੇਠ 12 ਮੈਂਬਰੀ ਵਫਦ ਨੇ ਦੱਖਣੀ ਅਤੇ ਮੱਧ ਏਸ਼ੀਆ ਦੇ ਲਈ ਸਹਾਇਕ ਜਿਹੜੀ ਹੈ ਅਮਰੀਕੀ ਵਪਾਰ ਨੁਮਾਇੰਦੇ ਬ੍ਰੈਡਨ ਲਿਚ ਦੀ ਜਿਹੜੀ ਅਗਵਾਈ ਵਾਲੀ ਟੀਮ ਦੇ ਨਾਲ ਵਪਾਰਕ ਸੌਦੇ ਬਾਰੀਕ ਨੁਕਤਿਆਂ ਦੇ ਬਾਰੇ ਚਰਚਾ ਕੀਤੀ ਹੈ। ਤਿੰਨ ਦਿਨਾਂ ਵਾਰਤਾ ਬੁੱਧਵਾਰ ਨੂੰ ਜਿਹੜੀ ਹੈ ਸਮਾਪਤ ਹੋਈ ਸੀ। ਗਰੀਅਰ ਨੇ ਜਿਹੜਾ ਅਮਰੀਕੀ ਕਾਂਗਰਸ ਦੀ ਵੇਜ਼ ਐਂਡ ਮੀਨਜ਼ ਕਮੇਟੀ ਨੂੰ ਦਸਿਆ ਕਿ ਭਾਰਤ ਦੇ ਨਾਲ ਨਜਿੱਠਣਾ ਮੁਸ਼ਕਲ ਹੈ ਤੇ ਉਹ ਲੰਮੇ ਸਮੇਂ ਤੋਂ ਆਪਣੇ ਖੇਤੀਬਾੜੀ ਬਾਜ਼ਾਰਾਂ ਦੀ ਰਾਖੀ ਕਰਦੇ ਆ ਰਹੇ ਨੇ। ਉਨ੍ਹਾਂ ਕਿਹਾ ਕਿ ਜਿਹੜਾ ਇਸ ਸੌਦੇ ਦੇ ਹਿੱਸੇ ਵਜੋਂ ਭਾਰਤ ਇਸ ਸੁਰੱਖਿਆ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ। ਉਂਝ ਕੁਝ ਅਜਿਹੇ ਨੁਕਤੇ ਨੇ ਜਿਨ੍ਹਾਂ ਦੇ ਉਤੇ ਆਪਸੀ ਸਹਿਮਤੀ ਬਣ ਸਕਦੀ ਹੈ। ਗਰੀਰ ਨੇ ਜਿਹੜਾ ਕਾਨੂੰਨ ਸਾਜ਼ਾਂ ਵੱਲੋਂ DDG ਜੋ ਕਿ ਪਸ਼ੂਆਂ ਦੇ ਲਈ ਉੱਚ ਪ੍ਰੋਟੀਨ ਵਾਲੀ ਖੁਰਾਕ ਦੇ ਵਜੋਂ ਵਰਤੇ ਜਾਂਦੇ ਨੇ ਸੋਇਆਬੀਨ ਅਤੇ ਇਥਾਨੋਲ ਦੀ ਜਿਹੜੀ ਬਰਾਮਦ ਹੈ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਤੇ ਉਨ੍ਹਾਂ ਕਿਹਾ ਕਿ ਅਜਿਹੀਆਂ ਖਾਸ ਵਸਤਾਂ ਦੇ ਬਾਰੇ ਵੀ ਭਾਰਤ ਦੇ ਨਾਲ ਚਰਚਾ ਜਿਹੜੀ ਹੈ ਹੋਈ ਹੈ। ਦੂਸਰੇ ਪਾਸੇ ਜੰਗਬੰਦੀ ਦੇ ਮਗਰੋਂ ਪਹਿਲੀ ਵਾਰ ਤਹਿਰਾਨ ਦੇ ਵਿਚ ਏਅਰ ਡਿਫੈਂਸ ਸਿਸਟਮ ਐਕਟਿਵ ਕੀਤਾ ਗਿਆ। ਹਮਲੇ ਦੇ ਖਦਸ਼ੇ ਵਿਚਾਲੇ ਹਾਈ ਅਲਰਟ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਦੇ ਵਿਚ ਵੀਰਵਾਰ ਨੂੰ ਕੱਲ ਬੀਤੇ ਚ ਸ਼ਾਮ ਨੂੰ ਏਅਰ ਡਿਫੈਂਸ ਸਿਸਟਮ ਨੂੰ ਸਰਗਰਮ ਕਰ ਦਿੱਤਾ ਗਿਆ। ਇਹ ਕਦਮ ਉਸ ਸਮੇਂ ਚੁੱਕਿਆ ਗਿਆ, ਦੱਸਿਆ ਜਾਂਦਾ ਹੈ, ਕੁਝ ਇਲਾਕਿਆਂ ਦੇ ਵਿਚ ਹਵਾਈ ਹਮਲੇ ਵਰਗੀਆਂ ਗਤੀਵਿਧੀਆਂ ਤੇ ਧਮਾਕਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ। ਇਹ ਜਾਣਕਾਰੀ ਈਰਾਨ ਦੀ ਸਰਕਾਰੀ ਮੀਡੀਆ ਨੇ ਦਿੱਤੀ ਹੈ ਤੇ ਇਹ ਘਟਨਾ ਉਸ ਸਮੇਂ ਦੇ ਦੱਸੀ ਜਾ ਰਹੀ ਹੈ ਜਦੋਂ ਹਾਲ ਹੀ ਦੇ ਵਿਚ ਸੰਘਰਸ਼ ਤੋਂ ਬਾਅਦ ਜੰਗਬੰਦੀ ਸੀਜ਼ ਫਾਇਰ ਲਾਗੂ ਹੋਈ ਸੀ। ਇਸ ਦੇ ਲਈ ਇਸ ਨੂੰ ਜਿਹੜਾ ਹਾਲ ਦੇ ਸਮੇਂ ਦੀ ਪਹਿਲੀ ਅਜਿਹੀ ਘਟਨਾ ਜਿਹੜੀ ਹੈ ਵੱਡੀ ਘਟਨਾ ਮੰਨਿਆ ਜਾ ਰਿਹਾ। ਈਰਾਨ ਦੀ ਜਿਹੜੀ ਹੈ ਸਰਕਾਰੀ ਸਮਾਚਾਰ ਏਜੰਸੀ ਹੈ ਇਰਨਾ ਉਨ੍ਹਾਂ ਦੱਸਿਆ ਕਿ ਪੱਛਮੀ ਤਹਿਰਾਨ ਦੇ ਵਿਚ ਏਅਰ ਡਿਫੈਂਸ ਤੋਂ ਫਾਇਰਿੰਗ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਸ ਤੋਂ ਬਾਅਦ ਇਲਾਕੇ ਦੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਸਰਗਰਮ ਕਰ ਦਿੱਤਾ ਗਿਆ। ਇਸ ਤਰ੍ਹਾਂ ਮਿਹਰ ਸਮਾਚਾਰ ਏਜੰਸੀ ਨੇ ਵੀ ਰਿਪੋਰਟ ਦਿੱਤੀ ਕਿ ਰਾਜਧਾਨੀ ਦੇ ਕਈ ਹਿੱਸਿਆਂ ਦੇ ਵਿਚ ਏਅਰ ਡਿਫੈਂਸ ਸਿਸਟਮ ਨੂੰ ਸਰਗਰਮ ਕੀਤਾ ਗਿਆ ਤਾਂ ਜੋ ਸੰਭਾਵੀ ਹਵਾਈ ਖਤਰਿਆਂ ਦਾ ਮੁਕਾਬਲਾ ਕੀਤਾ ਜਾ ਸਕੇ ਤੇ ਕਿਸੇ ਵੀ ਹੱਲੇ ਤੱਕ ਵਿਸ਼ੇਸ਼ ਟੀਚੇ ਜਾਂ ਹਮਲੇ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ। 1 ਮਈ ਲਾਗੇ ਆ ਰਹੀ ਹੈ, ਜਿਵੇਂ ਕਿ ਕਹਿੰਦਾ ਕਿ ਡੈਡ ਲਾਈਨ ਆ ਗਈ ਹੈ ਈਰਾਨ ਨੂੰ ਜਾਂ ਆਪਣਾ ਹੋਰ ਮੁਲਕਾਂ ਨੂੰ ਟਰੰਪ ਤੇ ਹੁਣ ਟਰੰਪ ਦੇ ਲਈ ਜਿਹੜੀ ਹੈ ਡੈਡ ਲਾਈਨ ਆ ਗਈ ਹੈ 1 ਮਈ ਦੀ। 1 ਮਈ ਦੀ ਡੈਡ ਲਾਈਨ ਨੇ ਵਧਾ ਦਿੱਤੀ ਹੈ ਟਰੰਪ ਦੀ ਟੈਨਸ਼ਨ, ਈਰਾਨ ਤੋਂ ਵਾਪਸ ਬੁਲਾਉਣੀ ਪਵੇਗੀ ਫੌਜ। ਅਮਰੀਕਾ ਤੇ ਈਰਾਨ ਵਿਚਾਲੇ ਜੰਗਬੰਦੀ ਹੋਣ ਦੇ ਬਾਵਜੂਦ ਤਣਾਅ ਬਰਕਰਾਰ ਹੈ। ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਈ 1 ਮਈ ਦੀ ਤਾਰੀਖ ਜਿਹੜੀ ਹੈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਜੇਕਰ ਟਰੰਪ ਨੂੰ ਅਮਰੀਕੀ ਸੰਸਦ ਕਾਂਗਰਸ ਤੋਂ ਜੰਗ ਜਾਰੀ ਰੱਖਣ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਈਰਾਨ ਤੋਂ ਆਪਣੀ ਫੌਜ ਵਾਪਸ ਬੁਲਾਉਣ ਦੇ ਲਈ ਜਿਹੜਾ ਮਜਬੂਰ ਹੋਣਾ ਪੈ ਸਕਦਾ ਹੈ। ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਦੇ ਅਨੁਸਾਰ 1973 ਦੇ ਪੁਰਾਣੇ ਕਾਨੂੰਨ ਵਾਰ ਪਾਵਰਜ਼ ਰੈਜੋਲਿਊਸ਼ਨ ਜਿਹੜਾ ਕਾਰਨ ਜਿਹੜਾ ਸੀ ਟਰੰਪ ਦੇ ਦਬਾਅ ਵੱਧ ਰਿਹਾ। ਇਸ ਦੇ ਕਾਰਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਸੰਸਦ ਦੀ ਇਜਾਜ਼ਤ ਤੋਂ ਬਿਨਾਂ ਆਪਣੀ ਫੌਜ ਨੂੰ ਸਿਰਫ 60 ਦਿਨਾਂ ਤੱਕ ਹੀ ਜੰਗ ਦੇ ਵਿਚ ਰੱਖ ਸਕਦਾ ਹੈ। ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ 28 ਫਰਵਰੀ ਨੂੰ ਈਰਾਨ ਦੇ ਉਤੇ ਹਮਲਾ ਕੀਤਾ ਸੀ, ਜਿਸ ਦੀ ਜਾਣਕਾਰੀ 2 ਮਾਰਚ ਨੂੰ ਸੰਸਦ ਨੂੰ ਦਿੱਤੀ ਗਈ ਸੀ। ਇਸ ਹਿਸਾਬ ਦੇ ਨਾਲ 60 ਦਿਨਾਂ ਦੀ ਇਹ ਸਮੇਂ ਸੀਮਾ ਜਿਹੜੀ ਹੈ 1 ਮਈ ਨੂੰ ਖਤਮ ਹੋ ਰਹੀ ਹੈ। ਟਰੰਪ ਦੇ ਕੋਲ 2 ਹੀ ਰਸਤੇ ਨੇ, ਜਾਂ ਤਾਂ ਉਹ ਸੰਸਦ ਤੋਂ ਇਸ ਯੁੱਧ ਨੂੰ ਜਾਰੀ ਰੱਖਣ ਲਈ ਜਿਹੜਾ ਮਨਜ਼ੂਰੀ ਲੈ ਲਵੇ ਜਾਂ ਫਿਰ ਆਪਣੀ ਸੈਨਾ ਪਿੱਛੇ ਹਟਾ ਲਵੇ। ਟਰੰਪ ਦੇ ਲਈ ਵੱਡੀ ਮੁਸ਼ਕਲ ਇਹ ਵੀ ਹੈ ਕਿ ਹੁਣ ਤੱਕ ਜਿਹੜਾ ਰਿਪਬਲਿਕਨ ਪਾਰਟੀ ਇਕਜੁੱਟ ਹੋ ਕੇ ਉਸਦੇ ਨਾਲ ਖੜੀ ਸੀ, ਪਰ ਹੁਣ ਕੁਝ ਸੰਸਦ ਮੈਂਬਰਾਂ ਦਾ ਰਵੱਈਆ ਜਿਹੜਾ ਬਦਲਣ ਲੱਗ ਪਿਆ। ਯੂਟਾ ਦੇ ਸੈਨੇਟਰ ਜਾਨ ਕਰਟਿਸ ਨੇ ਸਾਫ਼ ਕਹਿ ਦਿੱਤਾ ਕਿ 60 ਦਿਨਾਂ ਬਾਅਦ ਸੰਸਦ ਦੀ ਮਨਜ਼ੂਰੀ ਦੇ ਬਿਨਾਂ ਫੌਜੀ ਕਾਰਵਾਈ ਦਾ ਸਮਰਥਨ ਨਹੀਂ ਕਰਨਗੇ। ਹਾਊਸ ਫੋਰਨ ਅਫੇਅਰਜ਼ ਕਮੇਟੀ ਦੇ ਪ੍ਰਧਾਨ ਬ੍ਰਾਇਨ ਮਾਸਟ ਉਨ੍ਹਾਂ ਨੇ ਵੀ ਚੇਤਾਵਨੀ ਦਿੱਤੀ ਕਿ 1 ਮਈ ਦੇ ਬਾਅਦ ਉਹ ਵੋਟਿੰਗ ਦਾ ਸਮੀਕਰਨ ਬਦਲ ਸਕਦੇ ਹੈ। ਟਰੰਪ ਦੇ ਲਈ ਚਿੰਤਾ ਦੀ ਗੱਲ ਹੋ ਗਈ ਹੈ ਕਿਉਂਕਿ ਹੁਣ ਤੱਕ ਉਹ ਆਪਣੀ ਮਰਜ਼ੀ ਦੇ ਨਾਲ ਫੈਸਲੇ ਲੈ ਰਹੇ ਸਨ। ਜੇਕਰ ਜੰਗ ਨੂੰ ਅੱਗੇ ਵਧਾਉਣਾ ਹੈ ਤਾਂ ਟਰੰਪ ਨੂੰ ਸੰਸਦ ਤੋਂ ਅਪੀਲ ਕਰਨੀ ਪਵੇਗੀ, ਜੋ ਕਿ ਮੌਜੂਦਾ ਸਥਿਤੀ ਦੇ ਵਿਚ ਮੁਸ਼ਕਲ ਜਾਪ ਰਹੀ ਹੈ। ਜੇਕਰ ਮਨਜ਼ੂਰੀ ਨਹੀਂ ਮਿਲਦੀ ਤਾਂ ਜਿਹੜੀ ਹੈ ਫੌਜ ਨੂੰ ਵਾਪਸ ਬੁਲਾਉਣਾ ਪੈ ਸਕਦਾ ਹੈ, ਹਾਲਾਂਕਿ ਕਾਨੂੰਨ ਦੇ ਤਹਿਤ ਸੁਰੱਖਿਅਤ ਵਾਪਸੀ ਦੇ ਲਈ 30 ਦਿਨਾਂ ਦਾ ਵਾਧੂ ਸਮਾਂ ਮਿਲ ਸਕਦਾ ਹੈ, ਪਰ ਇਸ ਦੇ ਦੌਰਾਨ ਕੋਈ ਨਵਾਂ ਹਮਲਾ ਨਹੀਂ ਕੀਤਾ ਜਾ ਸਕੇਗਾ। ਹੁਣ ਪੂਰੀ ਦੁਨੀਆਂ ਦੀਆਂ ਨਜ਼ਰਾਂ 1 ਮਈ ਦੇ ਉੱਤੇ ਟਿਕੀਆਂ ਨੇ ਤੇ ਕੀ ਟਰੰਪ ਪ੍ਰਸ਼ਾਸਨ ਇਸ ਕਾਨੂੰਨੀ ਅੜਚਨ ਨੂੰ ਜਿਹੜਾ ਪਾਰ ਕਰ ਸਕਦਾ ਹੈ ਜਾਂ ਕਰ ਪਾਉਂਦਾ ਹੈ ਜਾਂ ਈਰਾਨ ਦੇ ਮੋਰਚੇ ਤੋਂ ਪਿੱਛੇ ਹਟਣਾ ਪਵੇਗਾ। ਦੂਸਰੇ ਪਾਸੇ ਇੱਕ ਝਮੇਲਾ ਖਤਮ ਨਹੀਂ ਹੋਇਆ, ਦੂਜਾ ਸ਼ੁਰੂ ਹੋ ਗਿਆ। ਮਲੱਕਾ ਜਿਹੜਾ ਸਟ੍ਰੇਟ ਹੈ ਉਹਦੇ ਉੱਤੇ ਵੀ ਹੋਵੇਗੀ ਹੌਰਮੁਜ਼ ਜਿਹੀ ਕਾਰਵਾਈ, ਵਿੱਤ ਮੰਤਰੀ ਸਦੇਵਾ ਨੇ ਦਿੱਤੀ ਹੈ ਸਫਾਈ। ਇੰਡੋਨੇਸ਼ੀਆ ਨੇ ਜਿਹੜਾ ਮਲੱਕਾ ਸਟ੍ਰੇਟ ਜਿਹੜੀ ਹੈ ਉਹਦੇ ਵਿੱਚੋਂ ਪਾਣੀਆਂ ਦਾ ਹੀ ਮੁੱਦਾ ਹੈ ਵੀ ਜਿੱਥੋਂ ਸ਼ਿਪਿੰਗ ਹੁੰਦੀ ਹੈ, ਜਿਵੇਂ ਕਿ ਹੌਰਮੁਜ਼ ਹੈ। ਇੰਡੋਨੇਸ਼ੀਆ ਨੇ ਮਲੱਕਾ ਸਟ੍ਰੇਟ ਜਿਹੜੀ ਹੈ ਰਾਹੀਂ ਗੁਜਰਨ ਵਾਲੇ ਜਹਾਜ਼ਾਂ ਤੋਂ ਟੋਲ ਵਸੂਲਣ ਦੀਆਂ ਜਿਹੜੀਆਂ ਚਰਚਾਵਾਂ ਦੇ ਉੱਤੇ ਵਿਰਾਮ ਲਗਾ ਦਿੱਤਾ। ਇੰਡੋਨੇਸ਼ੀਆ ਦੇ ਵਿੱਤ ਮੰਤਰੀ ਜਿਹੜੇ ਨੇ ਪੁਰਬਾਇਆ ਯੁੱਧੀ ਸਦੇਵਾ ਨੇ ਸਪਸ਼ਟ ਕੀਤਾ ਕਿ ਦੇਸ਼ ਦੀ ਅਜਿਹੀ ਕੋਈ ਵੀ ਯੋਜਨਾ ਨਹੀਂ ਹੈ ਉਹ ਸਮੁੰਦਰੀ ਕਾਨੂੰਨ ਦੇ ਸੰਯੁਕਤ ਰਾਸ਼ਟਰ ਸੰਧੀ ਜਿਹੜੀ ਹੈ ਉਹਦੀ ਪਾਲਣਾ ਕਰਨਾ ਜਾਰੀ ਰੱਖਣਗੇ। ਵਿੱਤ ਮੰਤਰੀ ਦੇ ਬਿਆਨ ਦੇ ਨਾਲ ਮਚੀ ਸੀ ਅਸਲ ਦੇ ਵਿਚ ਹਲਚਲ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਬੁੱਧਵਾਰ ਨੂੰ ਵਿੱਤ ਮੰਤਰੀ ਨੇ ਸੰਕੇਤ ਦਿੱਤਾ ਸੀ ਕਿ ਇੰਡੋਨੇਸ਼ੀਆ ਆਪਣੇ ਕੰਟਰੋਲ ਵਾਲੇ ਸਮੁੰਦਰੀ ਰਸਤੇ ਤੋਂ ਟੋਲ ਜਿਹੜਾ ਜਿਵੇਂ ਕਿ ਹੌਰਮੁਜ਼ ਚ ਈਰਾਨ ਨੇ ਟੋਲ ਲਾਇਆ, ਕਹਿੰਦਾ ਕਿ ਅਸੀਂ ਵੀ ਚੁੰਗੀ ਲਾਵਾਂਗੇ, ਲਗਾ ਕੇ ਚੰਗੀ ਕਮਾਈ ਕਰ ਸਕਦੇ ਹਾਂ। ਇਸ ਬਿਆਨ ਤੋਂ ਬਾਅਦ ਦੁਨੀਆਂ ਭਰ ਦੇ ਦੇਸ਼ਾਂ ਦੇ ਵਿਚ ਚਿੰਤਾ ਵੱਧ ਗਈ ਸੀ ਕਿਤੇ ਇੰਡੋਨੇਸ਼ੀਆ ਵੀ ਈਰਾਨ ਦੀ ਰਾਹ ਦੇ ਉੱਤੇ ਨਾ ਚੱਲ ਪਵੇ, ਜਿਸ ਨੇ ਹੌਰਮੁਜ਼ ਸਟ੍ਰੇਟ ਜਿਹੜੀ ਹੈ ਉਹਦੇ ਵਿਚ ਜਹਾਜ਼ਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੋਇਆ। ਹਾਲਾਂਕਿ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੰਦਿਆਂ ਕਹਿ ਦਿੱਤਾ ਕਿ ਮਲੱਕਾ ਸਟ੍ਰੇਟ ਤੋਂ ਗੁਜਰਨ ਵਾਲੇ ਜਹਾਜ਼ਾਂ ਤੋਂ ਕੋਈ ਟ੍ਰਾਂਜ਼ਿਟ ਫੀਸ ਨਹੀਂ ਵਸੂਲੀ ਜਾਏਗੀ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਵੀ ਇਸ ਸਬੰਧੀ ਸਪਸ਼ਟੀਕਰਨ ਜਾਰੀ ਕਰ ਚੁੱਕੇ ਹੈ। ਅਸਲ ਦੇ ਵਿਚ ਮਲੱਕਾ ਸਟ੍ਰੇਟ ਦੁਨੀਆਂ ਦਾ ਸਭ ਤੋਂ ਵੱਡਾ ਆਇਲ ਟ੍ਰਾਂਜ਼ਿਟ ਜਿਹੜਾ ਚੋਕ ਪੁਆਇੰਟ ਜਿਹੜਾ ਮੰਨਿਆ ਜਾਂਦਾ ਹੈ, ਜੋ ਪੂਰਬੀ ਏਸ਼ੀਆ ਨੂੰ ਮੱਧ ਪੂਰਬ ਅਤੇ ਯੂਰਪ ਦੇ ਨਾਲ ਜੋੜਨ ਵਾਲਾ ਸਭ ਤੋਂ ਛੋਟਾ ਸਮੁੰਦਰੀ ਰਸਤਾ ਹੈ। ਸਾਲ 2025 ਦੇ ਵਿਚ ਪਿਛਲੇ ਸਾਲ ਦੇ ਵਿਚ ਇਸ ਰਸਤੇ ਤੋਂ 1,02,500 ਤੋਂ ਜਿਹੜੇ ਨੇ ਵੱਧ ਜਹਾਜ਼ ਗੁਜ਼ਰੇ ਨੇ। ਇਸ ਸਮੇਂ ਮੱਧ ਪੂਰਬ ਦੇ ਵਿਚ ਈਰਾਨ ਵੱਲੋਂ ਹੋਰਮੁਸ ਸਟ੍ਰੇਟ ਨੂੰ ਜਿਹੜਾ ਲਗਭਗ ਬੰਦ ਕੀਤੇ ਜਾਣ ਕਾਰਨ ਗਲੋਬਲ ਤੇਲ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਊਰਜਾ ਦੀਆਂ ਕੀਮਤਾਂ ਅਸਮਾਨ ਨੂੰ ਜਿਹੜੀਆਂ ਛੂਹ ਰਹੀਆਂ ਨੇ। ਦੂਸਰੇ ਪਾਸੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀ ਦੀ ਤਿਆਰੀ ਕਰ ਲਈ ਹੈ ਸਾਡੇ ਗੁਆਂਢੀ ਮੁਲਕਾਂ ਨੇ। ਬੱਚਿਆਂ ਦੇ ਡਿਜੀਟਲ ਭਵਿੱਖ ਦੇ ਲਈ ਨਾਰਵੇ ਸਰਕਾਰ ਦਾ ਵੱਡਾ ਕਦਮ ਹੈ। ਨਾਰਵੇ ਸਰਕਾਰ ਨੇ ਅੱਜ ਇਕ ਇਤਿਹਾਸਕ ਫੈਸਲਾ ਲੈਂਦਿਆਂ ਹੋਇਆਂ ਐਲਾਨ ਕਰ ਦਿੱਤਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੇ ਉੱਤੇ ਮੁਕੰਮਲ ਪਾਬੰਦੀ ਲਗਾਉਣ ਦੇ ਲਈ ਨਵਾਂ ਕਾਨੂੰਨ ਪੇਸ਼ ਕਰੇਗੀ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਹੁਣ ਤਕਨੀਕੀ ਕੰਪਨੀਆਂ ਦੀ ਇਹ ਸਿੱਧੀ ਜਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਪਲੇਟਫਾਰਮਾਂ ਦੇ ਉੱਤੇ ਉਮਰ ਦੀ ਸਖ਼ਤੀ ਦੇ ਨਾਲ ਪੁਸ਼ਟੀ ਜਿਹੜੀ ਹੈ ਏਜ ਵੈਰੀਫਿਕੇਸ਼ਨ ਕਰਨ। ਨਾਰਵੇ ਦੇ ਪ੍ਰਧਾਨ ਮੰਤਰੀ ਜੌਨਸ ਗਹਿਰ ਸਟੋਰ ਨੇ ਇੱਕ ਜਿਹੜਾ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਇਹ ਕਾਨੂੰਨ ਇਸ ਦੇ ਲਈ ਲਿਆ ਰਹੇ ਹਾਂ ਕਿਉਂਕਿ ਅਸੀਂ ਅਜਿਹਾ ਬਚਪਨ ਚਾਹੁੰਦੇ ਹਾਂ ਜਿੱਥੇ ਬੱਚੇ ਸੱਚਮੁੱਚ ਬੱਚੇ ਬਣ ਕੇ ਰਹਿ ਸਕਣ। ਬੱਚਿਆਂ ਦੀ ਖੇਡ, ਦੋਸਤੀ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਅਲਗੋ ਰਿਧਮ ਜਿਹੜੀ ਹੈ ਤੇ ਸਕਰੀਨਾਂ ਦੇ ਦੁਆਰਾ ਹੜੱਪਣ ਨਹੀਂ ਦਿੱਤਾ ਜਾ ਸਕਦਾ। ਬੱਚਿਆਂ ਦੇ ਡਿਜੀਟਲ ਜੀਵਨ ਨੂੰ ਸੁਰੱਖਿਅਤ ਬਣਾਉਣ ਦੇ ਲਈ ਇਹ ਇੱਕ ਬੇਹੱਦ ਜ਼ਰੂਰੀ ਕਦਮ ਹੈ। ਲੇਬਰ ਪਾਰਟੀ ਜਿਹੜੀ ਨਾਰਵੇ ਦੀ ਹੈ ਅਗਵਾਈ ਵਾਲੀ ਇਸ ਘੱਟ ਗਿਣਤੀ ਸਰਕਾਰ ਨੇ ਸਪਸ਼ਟ ਕੀਤਾ ਕਿ ਇਸ ਸਬੰਧੀ ਬਿੱਲ 2026 ਦੇ ਅੰਤ ਤੱਕ ਸੰਸਦ ਦੇ ਵਿਚ ਪੇਸ਼ ਕਰ ਦਿੱਤਾ ਜਾਏਗਾ। ਇਸ ਕਦਮ ਨੂੰ ਦੁਨੀਆ ਭਰ ਦੇ ਵਿਚ ਬੱਚਿਆਂ ਦੇ ਮਾਨਸਿਕ ਸਿਹਤ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੇ ਲਈ ਚੁੱਕੇ ਗਏ ਸਭ ਤੋਂ ਸਖ਼ਤ ਕਦਮਾਂ ਦੇ ਵਿਚੋਂ ਇਕ ਮੰਨਿਆ ਜਾ ਰਿਹਾ। ਦੂਸਰੇ ਪਾਸੇ ਏਲੀਅਨਸ ਦੀ ਗੱਲ ਹੋ ਰਹੀ ਹੈ। ਚੀਨ ਦੇ ਜਿਹੜੇ ਨੇ ਉਹਦੇ ਉੱਤੇ ਕਹਿੰਦੇ ਅਟੈਕ ਕੀਤਾ ਹੈ ਤੇ 8 ਵਿਗਿਆਨੀਆਂ ਦੀ ਮੌਤ ਤੇ ਸਵਾਲ ਉੱਠੇ ਨੇ। ਚੀਨ ਦੇ ਵਿਚ ਪਿਛਲੇ 2 ਸਾਲਾਂ ਦੇ ਦੌਰਾਨ ਹਥਿਆਰਾਂ ਦੇ ਉੱਤੇ ਤੇ ਡਰੋਨ ਪ੍ਰੋਜੈਕਟਾਂ ਦੇ ਨਾਲ ਜੁੜੇ 8 ਪ੍ਰਮੁੱਖ ਜਿਹੜੇ ਵਿਗਿਆਨੀਆਂ ਦੀ ਸ਼ੱਕੀ ਹਾਲਾਤਾਂ ਚ ਮੌਤ ਹੋਣ ਦਾ ਜਿਹੜਾ ਖੁਲਾਸਾ ਹੋਇਆ। ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਨੇ ਵੀ ਆਪਣੇ 10 ਵਿਗਿਆਨੀਆਂ ਦੀ ਹੋਈ ਸ਼ੱਕੀ ਮੌਤ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਘਟਨਾਕ੍ਰਮ ਨੇ ਦੁਨੀਆ ਭਰ ਦੇ ਵਿਚ ਇਹ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਕਿ ਇਨ੍ਹਾਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਕੋਈ ਸਾਇਲੈਂਟ ਵਾਰ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਅਹਿਮ ਪ੍ਰੋਜੈਕਟਾਂ ਦੇ ਨਾਲ ਜੁੜੇ ਸਨ ਇਹ ਵਿਗਿਆਨੀ। ਰਿਪੋਰਟ ਦੇ ਅਨੁਸਾਰ 2023 ਤੋਂ 2025 ਦੇ ਦਰਮਿਆਨ ਮਾਰੇ ਗਏ ਵਿਗਿਆਨੀ ਚੀਨ ਦੀ ਹਾਈਪਰਸੋਨਿਕ ਮਿਜ਼ਾਈਲ ਡਰੋਨ ਤਕਨਾਲੋਜੀ ਅਤੇ ਸਪੇਸ ਮਨੀਟਰਿੰਗ ਵਰਗੇ ਬੇਹੱਦ ਗੁਪਤ ਤੇ ਅਹਿਮ ਪ੍ਰੋਜੈਕਟਾਂ ਦੇ ਉੱਤੇ ਕੰਮ ਕਰ ਰਹੇ ਸਨ। ਮਰਨ ਵਾਲਿਆਂ ਦੇ ਵਿਚ ਸਪੇਸ ਮਾਨੀਟਰਿੰਗ ਦੇ ਨਾਲ ਜੁੜੇ ਜਿਹੜੇ ਨੇ ਝਾਂਗ ਜੀਆ ਓਕਸਿਨ, ਉਨ੍ਹਾਂ ਦੀ ਮੌਤ 2024 ਦੇ ਵਿਚ ਸੜਕ ਹਾਦਸੇ ਦੌਰਾਨ ਹੋਈ। ਡਰੋਨ ਤਕਨਾਲੋਜੀ ਦੇ ਮਾਹਰ ਲਿਊਜ ਡੋਨਕਾਓ ਸ਼ਾਮਲ ਹਨ। ਇਸ ਤੋਂ ਇਲਾਵਾ ਹਾਈਪਰਸੋਨਿਕ ਪ੍ਰੋਜੈਕਟ ਦੇ ਨਾਲ ਜੁੜੇ ਫਾਂਗ ਡੇਂਗ ਦੀ ਮੌਤ ਅਫਰੀਕਾ ਦੌਰੇ ਦੇ ਦੌਰਾਨ ਹੁੰਦੀ ਹੈ, ਜਦੋਂ ਕਿ 49 ਸਾਲਾਂ ਲੀ ਮਿਨਚੋਂਗ ਦੀ ਮੌਤ ਅਚਾਨਕ ਹੋ ਗਈ ਤੇ ਕੁਝ ਵਿਗਿਆਨੀਆਂ ਦੀ ਮੌਤ ਦਾ ਕਾਰਨ ਅਣਪਛਾਤੀਆਂ ਬਿਮਾਰੀਆਂ ਦੱਸੀਆਂ ਜਾ ਰਹੀਆਂ। ਅਮਰੀਕਾ ਦੇ ਵਿਚ ਵੀ 10 ਵਿਗਿਆਨੀਆਂ ਦੀ ਮੌਤ ਹੋਈ। ਖੁਲਾਸੇ ਮੁਤਾਬਕ ਅਮਰੀਕਾ ਦੇ ਵਿਚ ਵੀ ਪਿਛਲੇ 3 ਸਾਲਾਂ ਦੇ ਦੌਰਾਨ 10 ਵਿਗਿਆਨੀ ਸ਼ੱਕੀ ਹਾਲਾਤਾਂ ਵਿਚ ਆਪਣੀ ਜਾਨ ਗੁਆ ਚੁੱਕੇ ਹੈ, ਜੋ ਕਿ ਪਰਮਾਣੂ ਪ੍ਰੋਜੈਕਟਾਂ ਦੇ ਨਾਲ ਜੁੜੇ ਹੋਏ ਸਨ। ਵਾਈਟ ਹਾਊਸ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਜਿਹੜੇ ਹੁਕਮ ਦਿੱਤੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਮੌਤਾਂ ਦੇ ਪਿੱਛੇ ਹਾਲੇ ਤੱਕ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ, ਨਾ ਹੀ ਚੀਨ ਜਾਂ ਅਮਰੀਕਾ ਦੇ ਵੱਲੋਂ ਇਸ ਦੇ ਬਾਰੇ ਕੋਈ ਸਪਸ਼ਟ ਜਿਹੜਾ ਬਿਆਨ ਜਾਰੀ ਕੀਤਾ ਗਿਆ। ਮਾਹਰਾਂ ਦੇ ਅਨੁਸਾਰ ਵਿਗਿਆਨੀਆਂ ਦੀ ਇਸ ਤਰ੍ਹਾਂ ਹੋ ਰਹੀ ਮੌਤ ਇਕ ਵੱਡੇ ਅੰਤਰਰਾਸ਼ਟਰੀ ਸਾਜ਼ਿਸ਼ ਦੇ ਵੱਲ ਇਸ਼ਾਰਾ ਕਹਿੰਦੇ ਕਰਦੀ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦੇ ਹਾਂ। ਫੀਫਾ ਵਰਲਡ ਕੱਪ ਹੋ ਰਿਹਾ ਤੇ 21 ਕਰੋੜ ਦੀ ਜਿਹੜੀ ਹੈ ਰੁਪਏ ਦੀ ਟਿਕਟ ਲਾਤੀ ਹੈ। ਫੀਫਾ ਵਿਸ਼ਵ ਕੱਪ ਫਾਈਨਲ ਦੀ ਕੀਮਤ ਨੇ ਜਿਹੜਾ ਇੰਟਰਨੈਟ ਦੇ ਉੱਤੇ ਤੜਸੱਲੀ ਮਚਾਤੀ ਹੈ। ਵਿਸ਼ਵ ਕੱਪ ਫਾਈਨਲ ਦੇ ਲਈ 4 ਟਿਕਟਾਂ ਫੀਫਾ ਦੀ ਰੀਸੇਲ ਸਾਈਟ ਦੇ ਉੱਤੇ ਲਗਭਗ 2.3 ਮਿਲੀਅਨ ਡਾਲਰ ਲਗਭਗ 21.67 ਕਰੋੜ ਰੁਪਏ ਪ੍ਰਤੀ ਟਿਕਟ ਦੀ ਕੀਮਤ ਦੇ ਉੱਤੇ ਵਿਕਰੀ ਦੇ ਲਈ ਉਪਲਬਧ ਨੇ। 19 ਜੁਲਾਈ ਨੂੰ ਈਸਟ ਰਦਰ ਫੋਰਡ ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿਚ ਹੋਣ ਵਾਲੇ ਮੈਚ ਦੇ ਲਈ ਸੀਟਾਂ ਜਿਨ੍ਹਾਂ ਦੀ ਕੀਮਤ ਜਿਹੜੀ ਹੈ 21.67 ਕਰੋੜ ਰੁਪਏ ਲਗਭਗ ਜਿਹੜੀ ਦੱਸੀ ਹੈ, ਬਲਾਕ 124 ਕਤਾਰ 45 ਤੇ ਜਿਹੜੀ ਲਾਈਨ ਹੈ 45 ਸੀਟਾਂ 33 ਤੇ 36 ਹੇਠਲੇ ਡੈਕ ਦੇ ਵਿਚ ਜਿਹੜਾ ਇਕ ਗੋਲ ਦੇ ਪਿੱਛੇ ਜਿਹੜਾ ਸਥਿਤ ਨੇ। ਫੀਫਾ ਆਪਣੇ ਰੀਸੇਲ ਐਕਸਚੇਂਜ ਮਾਰਕੀਟ ਦੇ ਵਿਚ ਮੰਗੀਆਂ ਗਈਆਂ ਕੀਮਤਾਂ ਨੂੰ ਨਿਯੰਤ੍ਰਿਤ ਜਿਹੜਾ ਨਹੀਂ ਕਰਦਾ, ਪਰ ਹਰੇਕ ਟਿਕਟ ਦੇ ਖਰੀਦਣ ਤੋਂ 15% ਖਰੀਦ ਫੀਸ ਅਤੇ ਵੇਚਣ ਵਾਲੇ ਤੋਂ 15% ਜਿਹੜਾ ਰੀਸੇਲ ਫੀਸ ਲੈਂਦਾ ਹੈ। ਹੇਠਲੇ ਡੈਕ ਦੇ ਵਿਚ ਜਿਹੜਾ ਬਲਾਕ 146 ਦੀ ਕਤਾਰ ਜਿਹੜੀ ਹੈ ਲਾਈਨ ਹੈ 32 ਦੇ ਵਿਚ ਸਥਿਤ ਇਕ ਆਸਾਨ ਜਿਹੜਾ ਪਹੁੰਚ ਵਾਲੀ ਸਟੈਂਡਰਡ ਜਿਹੜੀ ਸੀਟ ਦੇ ਵਜੋਂ ਜਿਹੜਾ ਸੂਚੀਬੰਦ ਆਇਲ ਸੀਟ ਹੈ 33 ਦੀ ਕੀਮਤ $2,07,000 ਲਗਭਗ 1.9 crore ਰੁਪਏ ਹੈ ਜਦੋਂ ਕਿ ਉਪਰਲੇ ਤੀਜੇ ਡੈਕ ਦੀ ਜਿਹੜੀ ਆਖਰੀ ਕਤਾਰ ਦੇ ਵਿਚ ਇਕ ਸ਼੍ਰੇਣੀ ਸੀਟ ਨੰਬਰ 2 ਜਿਹੜੀ ਹੈ ਬਲਾਕ 310 ਦੀ ਕਤਾਰ ਹੈ 26 ਵਿਚ ਜਿਹੜਾ ਸੀਟ 23 ਹੈ ਉਹਦੀ ਕੀਮਤ $1,38,000 ਜਿਹੜੀ ਹੈ ਤੇ 1.3 crore ਰੁਪਏ ਹੈ। ਕੁਝ ਫੁੱਟ ਦੂਰ ਸਥਿਤ ਸੀਟ ਹੈ 21 ਦੀ ਕੀਮਤ ਜਿਹੜੀ ਹੈ $23,000 ਲਗਭਗ $21.6 lakh ਰੁਪਏ ਬਣ ਜਾਂਦੀ ਹੈ। ਵੀਰਵਾਰ ਨੂੰ ਮਾਰਕੀਟ ਪਲੇਸ ਉਤੇ ਸੂਚੀਬੰਦ ਫਾਈਨਲ ਦੇ ਲਈ ਸਭ ਤੋਂ ਘੱਟ ਕੀਮਤ ਵਾਲੀਆਂ ਟਿਕਟਾਂ ਬਲਾਕ 323 ਕਤਾਰ 23 ਸੀਟਾਂ 13 ਤੇ 16 ਦੇ ਵਿਚ ਹੈ। ਗੋਲ ਦੇ ਪਿੱਛੇ ਉਪਰਲੇ ਡੈਕ ਦੇ ਸਿਖਰ ਤੋਂ 4 ਕਤਾਰਾਂ ਦੇ ਵਿਚ ਸਥਿਤ 4 ਸੀਟਾਂ ਲਈ ਤਕਰੀਬਨ $10.2 lakh ਰੁਪਏ ਜਿਹੜੇ ਨੇ ਉਹਦਾ ਦੱਸਿਆ ਹੈ। ਪ੍ਰਬੰਧਕ ਸਭਾ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਫੀਫਾ ਨੇ ਇਕ ਟਿਕਟ ਵਿਕਰੀ ਅਤੇ ਸਕੈਂਡਰੀ ਮਾਰਕੀਟ ਮਾਡਲ ਸਥਾਪਿਤ ਕੀਤਾ ਹੈ ਜੋ ਮੇਜ਼ਬਾਨ ਦੇਸ਼ਾਂ ਦੇ ਵਿਚ ਪ੍ਰਮੁੱਖ ਖੇਡਾਂ ਤੇ ਮਨੋਰੰਜਨ ਸਮਾਗਮਾਂ ਦੇ ਲਈ ਮਿਆਰੀ ਟਿਕਟ ਮਾਰਕੀਟ ਅਭਿਆਸਾਂ ਨੂੰ ਦਰਸਾਉਂਦੀ ਹੈ ਤੇ ਲਾਗੂ ਰੀਸੇਲ ਸਹੂਲਤ ਫੀਸ ਉੱਤਰੀ ਅਮਰੀਕੀ ਖੇਡਾਂ ਤੇ ਮਨੋਰੰਜਨ ਖੇਤਰਾਂ ਦੇ ਵਿਚ ਉਦਯੋਗ ਦੇ ਮਿਆਰਾਂ ਦੇ ਅਨੁਕੂਲ ਨੇ। ਇਸ ਨੇ ਅੱਗੇ ਦਸਿਆ ਕਿ ਫੀਫਾ ਦਾ ਜਿਹੜਾ ਪਰਿਵਰਤਨਸ਼ੀਲ ਕੀਮਤ ਟਿਕਟਿੰਗ ਦ੍ਰਿਸ਼ਟੀਕੋਣ ਵੱਖ ਵੱਖ ਖੇਡਾਂ ਤੇ ਮਨੋਰੰਜਨ ਖੇਤਰਾਂ ਦੇ ਵਿਚ ਉਦਯੋਗ ਦੇ ਰੋਜ਼ਾਨਾ ਦੇ ਅਨੁਕੂਲ ਹੈ ਤੇ ਜਿੱਥੇ ਕੀਮਤਾਂ ਨੂੰ ਵਿਕਰੀ ਅਤੇ ਹਾਜ਼ਰੀ ਨੂੰ ਅਨੁਕੂਲ ਬਣਾਉਣ ਅਤੇ ਸਮਾਗਮਾਂ ਦੇ ਲਈ ਨਿਰਪੱਖ ਬਾਜ਼ਾਰ ਮੁੱਲ ਨੂੰ ਯਕੀਨੀ ਬਣਾਉਣ ਦੇ ਲਈ ਐਡਜਸਟ ਕੀਤਾ ਜਾਂਦਾ ਹੈ। ਫੀਫਾ ਦਾ ਕਹਿਣਾ ਹੈ ਕਿ ਉਹ ਖੇਡ ਦੇ ਵਿਕਾਸ ਦੇ ਲਈ ਆਪਣੇ 211 ਮੈਂਬਰ ਦੇਸ਼ਾਂ ਦੇ ਵਿਚ ਵਿਸ਼ਵ ਕੱਪ ਦੇ ਮਾਲੀਏ ਦਾ ਮੁੜ ਨਿਵੇਸ਼ ਕਰਦਾ ਹੈ ਤੇ ਫੀਫਾ ਨੇ ਬੁੱਧਵਾਰ ਨੂੰ ਆਪਣੀ ਡਾਇਰੈਕਟ ਟਿਕਟ ਜਿਹੜੀ ਸਾਈਟ ਹੈ ਉਹਦੇ ਉੱਤੇ ਟਿਕਟਾਂ ਦੇ ਇਕ ਨਵੇਂ ਬੈਚ ਦੀ ਜਿਹੜੀ ਵਿਕਰੀ ਸ਼ੁਰੂ ਕੀਤੀ ਹੈ ਤੇ ਫਾਈਨਲ ਦੇ ਲਈ ਉਪਲਬਧ ਟਿਕਟਾਂ ਦੀ ਕੀਮਤ ਲਗਭਗ 10 lakh ਰੁਪਏ ਤੱਕ ਦੀ ਜਿਹੜੀ ਦੱਸੀ ਗਈ ਹੈ। ਲਓ ਜੀ ਦੇਖੋ ਜੀ ਫੀਫਾ ਵਰਲਡ ਕੱਪ ਕੈਨੇਡਾ ਜਾ ਕੇ ਤੇ ਉੱਥੇ ਜਾ ਕੇ ਹੋਣਾ ਜੀ ਆਪਣਾ ਕੈਨੇਡਾ ਦੇ ਵਿਚ ਤਿਆਰੀਆਂ ਹੋ ਚੁੱਕੀਆਂ ਨੇ ਤੇ ਲੋਕ ਹੋਟਲ ਟਿਕਟਾਂ ਜਿਹੜੀਆਂ ਬੁੱਕ ਕਰ ਰਹੇ ਆ ਤੇ ਫੀਸ ਭਰਨ ਦੇ ਲਈ ਤਿਆਰ ਨੇ। ਚਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜੋ ਸਿਆਸਤ ਸਾਰਾ ਕੁਝ ਚੱਲਿਆ ਤੇ ਨਾਵਲ ਆਪਣਾ ਫਿਰ ਰਹਿ ਗਿਆ। ਚਲੋ ਕੋਈ ਨੀ ਅਗਲੀ ਵਾਰੀ ਸਹੀ ਜੀ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਨੇ ਦੋਸਤੋ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਫਿਟਨੈਸ ਪੰਜਾਬ ਆਪਣੇ ਬਾਈ ਜੀ ਆਮ ਆਦਮੀ ਪਾਰਟੀ ਤੇ ਹੱਸੇ ਨੇ ਜਾਣੀਆਂ ਚਾਲ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਸਭ ਨੂੰ ਤੇ ਫਿਟਨੈਸ ਪੰਜਾਬ ਬਾਈ ਜੀ ਕਹਿੰਦੇ ਅੱਜ ਮੌਸਮ ਬਹੁਤ ਬੇਈਮਾਨ ਹੈ ਸੋਹਣਾ ਮੌਸਮ ਹੈ ਡੈਨਮਾਰਕ ਚ ਤੇ ਰਾਜਨ ਸੈਣੀ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿਚ ਸਭ ਨੂੰ ਜੀ ਤੇ ਛੈਲੀ ਬਾਈ ਜੀ ਨੇ ਕਿਹਾ ਭਾਰਤ ਜੀ ਤੇ ਦੁਆਬਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਭਾਰਤ ਜੀ ਸਾਡੇ ਤਾਂ ਕਹਿੰਦੇ ਪੀਸੀ ਕੱਟ ਚੱਲ ਰਿਹਾ ਜੀ ਲਾਈਟ ਦਾ 10:30 ਤੱਕ ਜੀ। ਛੈਲੀ ਵੀਰ ਜੀ ਸਤਿ ਸ਼੍ਰੀ ਅਕਾਲ ਆਜੋ ਲੰਘ ਆਓ ਜੀ ਤੇ ਬਿਲਕੁਲ ਸੈਣੀ ਸਾਹਿਬ ਇਹ ਤਾਂ ਕਲੋਲੀ ਹੋ ਗਈ ਕਹਿੰਦੇ ਜੀ ਸੈਣੀ ਸਾਹਿਬ ਨੇ ਕਿਹਾ ਕਿ ਲੰਘ ਆਓ ਜੀ। ਸੈਣੀ ਸਾਹਿਬ ਕਹਿੰਦੇ ਡਰਾਓ ਨਾ ਭਾਰਤ ਸਾਹਿਬ ਹੁਣ ਫਰਿੱਜ ਦੇ ਵਿਚ ਵੜ ਜਾਈਏ ਜੀ ਕਹਿੰਦੇ ਜੀ ਜਾਣੀਆਂ ਚਾਲ ਸਾਹਿਬ ਕਹਿੰਦੇ ਭਾਰਤ ਵੀਰ ਅਸੀਂ ਤਾਂ ਕਬੂਤਰ ਆ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਰਹੇ ਹਾਂ ਜੀ। ਰਵਿੰਦਰ ਚੋੜ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਫਗਵਾੜੇ ਤੋਂ ਆਪਣੇ ਨਾਲ ਵੀ ਜੁੜੇ ਅੱਜ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਦੋਸਤਾਂ ਨੂੰ ਤੇ ਹਰਵਿੰਦਰ ਜੋਲ ਭੈਣ ਜੀ ਨੇ ਜੋ ਇਸ ਤੋਂ ਸਤਿ ਸ਼੍ਰੀ ਅਕਾਲ ਭੇਜੀ ਗੱਲਬਾਤ ਵੀ ਕਰਕੇ ਗਏ ਨੇ ਸ਼ੁਰੂਆਤ ਚ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਕੋਈ ਫਰਕ ਨਹੀਂ ਪੈਣਾ ਨੈਸ਼ਨਲ ਪਾਰਟੀ ਹੈ ਇਹ ਪੰਜਾਬ ਦੇ ਹੈ ਜੀ ਨਹੀਂ ਸੀ ਜੀ। ਮਾਨ ਸਾਹਿਬ ਦਾ ਬਿਆਨ ਬੇਸ਼ਰਮਾ ਦੀ ਡੁੱਲ ਗਈ ਦਾਲ ਕਹਿੰਦੇ ਆ ਬਈ ਇਹ ਏਦਾਂ ਹੀ ਖਾਂਦੇ ਆ। ਔਜਲਾ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ 6-1 ਦਿੱਲੀ ਦਾ ਗਿਆ ਜੀ ਬਿਲਕੁਲ ਜੀ। ਔਜਲਾ ਸਾਹਿਬ ਨੇ ਲਿਖਿਆ ਬੀ ਐਮ ਡਬਲਯੂ ਦਾ ਇੱਕ ਪੁਰਜਾ ਨੀਦਰਲੈਂਡ ਬਣਾਉਣ ਬਣਦਾ ਜੀ ਕਹਿੰਦੇ ਜੀ ਉਹ ਲੈਣ ਗਏ ਸੀ ਕਿਆ ਬਾਤ ਹੈ ਜੀ। ਔਜਲਾ ਸਾਹਿਬ ਉੱਥੇ ਗੱਡੀਆਂ ਘੱਟ ਬਣਾਉਂਦੇ ਆ ਪਸ਼ੂ ਪਾਲਣ ਜ਼ਿਆਦਾ ਹੈ ਜੀ ਤੇ ਖੇਤੀਬਾੜੀ ਦਾ ਕੰਮ ਜ਼ਿਆਦਾ ਫੁੱਲ ਵਗੈਰਾ ਬਹੁਤ ਲਾਉਂਦੇ ਆ ਉੱਥੇ। ਸ਼ੈਲੀ ਬਾਈ ਜੀ ਕਹਿੰਦੇ ਕੀ ਹੁਣ ਸਰਬ ਧਰਮ ਕਾਨੂੰਨ ਦੀ ਮੰਗ ਪੂਰੀ ਹੋ ਗਈ ਹੈ ਕੌਣ ਪੁੱਛਦਾ ਅੰਨੀ ਨੂੰ ਬੋਲਾ ਕੜੀ ਸੀ ਫਿਰਦਾ। ਮੁਕੱਦਰ ਬਾਈ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਤੇ ਔਜਲਾ ਸਾਹਿਬ ਕਹਿੰਦੇ ਸਾਰਾ ਪੰਜਾਬ ਹੀ ਅੰਨੀ ਨੂੰ ਬੋਲਾ ਧੂਈ ਫਿਰਦਾ ਸ਼ੈਲੀ ਵੀਰੇ। ਸ਼ੈਲੀ ਜੀ ਕਹਿੰਦੇ ਸਾਡੇ ਅਜੇ ਵੀ ਕਹਿੰਦੇ ਬੱਤੀ ਨਹੀਂ ਆਈ ਜੀ ਤੇ ਹਰਵਿੰਦਰ ਜੋਲ ਭੈਣ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਆ ਗਏ ਜੀ ਬੱਤੀ ਜੀ ਤੇ ਜੋਲ ਭੈਣ ਜੀ ਕਹਿੰਦੇ ਸੈਣੀ ਭਾਜੀ ਨਾ ਇਹ ਪਾਗਲ ਨਹੀਂ ਹੈ ਜੀ, ਹੰਕਾਰਿਆ ਹੋਇਆ ਹੈ ਜੀ ਟਰੰਪ ਅੰਕਲ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੀ ਭਾਰਤ ਬਾਈ ਜੀ ਅਸੀਂ ਹੁਣ ਫੋਨ ਕਰ ਸਕਦੇ ਆ ਜੀ, ਤੇ ਜੀ ਫਿਰ ਰੁਕ ਕੇ ਕਰਦੇ ਆ ਕਹਿੰਦੇ। ਬਲਰਾਜ ਸਿੰਘ ਸੰਧੂ ਅੰਕਲ ਲਿਖੇ ਦੇ ਆ ਕਿ ਚੋਟ ਸਾਹਿਬ ਪੰਜਾਬ ਦਾ ਕੌਣ ਸੋਚਦਾ ਹੈ, ਇਹ ਸਭ ਪੰਜਾਬ ਨੂੰ ਸਿਆਸੀ ਜੋਕਾਂ ਲੱਗੀਆਂ ਨੇ, ਪੰਜਾਬ ਦਾ ਖੂਨ ਚੂਸ ਰਹੇ ਨੇ ਜੀ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਫਿਨਲੈਂਡ ਤੋਂ ਆਪਣੇ, ਕਹਿੰਦੇ ਭਾਰਤ ਭਾਜੀ ਫਿਨਲੈਂਡ ਆ ਕੇ ਗਏ ਨੇ ਜੀ ਇਹ, ਤੇ ਹਰਜੋਤ ਬੈਂਸ ਵੀ ਨਾਲ ਹੀ ਸੀ। ਬਿਲਕੁਲ ਹਾਂ ਜੀ, ਤਸਵੀਰਾਂ ਵੀ ਲੱਗੀਆਂ ਜੀ ਬਿਲਕੁਲ, ਤੇ ਆਪਣੇ ਤੁਰੰਤ ਤੁਰਕੂ ਯੂਨੀਵਰਸਿਟੀ ਦੇ ਬਾਹਰ ਖੜੇ ਨੇ ਜੀ, ਤੇ ਅੰਦਰ ਵੀ ਜਾ ਕੇ ਗਏ ਨੇ, ਚੱਕਰ ਚੁੱਕਰ ਲਾ ਕੇ ਆਏ ਆ। ਸਤਪਾਲ ਸਿੰਘ ਗੋਸਵਾਮੀ ਸਾਹਿਬ ਕਹਿੰਦੇ ਸਾਦਰ ਨਮਸਕਾਰ ਵੀਰ ਜੀ, ਗੁਜਰਾਤ ਦੀ ਧਰਤੀ ਤੋਂ ਨਿੱਘਾ ਸਵਾਗਤ ਹੈ ਜੀ ਗਿਰੀ ਸਾਹਿਬ। ਤੇ ਸ਼ੈਲੀ ਜੀ ਕਹਿੰਦੇ ਆ ਭਾਰਤ ਜੀ ਫੋਨ ਚੁੱਕੋ ਜਾਂ ਕਰੋ ਜੀ, ਤੇ ਕਰਦੇ ਆ ਜੀ ਮੈਂ ਲਿਖਿਆ ਸੀ। ਤੇ ਸ਼ੈਲੀ ਬਾਈ ਜੀ ਕਹਿੰਦੇ ਠੀਕ ਹੈ ਜੀ ਭਾਰਤ ਜੀ। ਤੇ ਔਜਲਾ ਸਾਹਿਬ ਕਹਿੰਦੇ ਕੋਈ ਨੀ ਸ਼ੈਲੀ ਵੀਰੇ, ਕਿਸਾਨ ਜਥੇਬੰਦੀਆਂ ਵੀ ਕਿੰਨੀਆਂ ਬਣ ਗਈਆਂ। ਤੇ ਸ਼ੈਲੀ ਜੀ ਕਹਿੰਦੇ ਆਖਰਲਾ ਸੁਨੇਹਾ ਉਹਨਾਂ ਦਾ, ਕਹਿੰਦੇ ਨੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਬੇਨਤੀ ਹੈ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਾਈ। ਸ਼ੁਕਰੀਆ ਸ਼ੈਲੀ ਜੀ ਇੰਨਾ ਧਿਆਨ ਰੱਖਣ ਦੇ ਲਈ ਜੀ, ਤੁਸੀਂ ਅਪੀਲ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤਾਂ ਨੂੰ ਨਾਲ ਜੋੜਿਆ ਕਰੋ ਦੋਸਤੋ, ਇਹੀ ਬੇਨਤੀ ਹੈ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਸਬਸਕ੍ਰਾਈਬ ਕਰੋ ਫ੍ਰੀ ਦੇ ਵਿੱਚ, ਤੇ ਪ੍ਰੋਗਰਾਮ ਦੀ ਘੰਟੀ ਵੱਜ ਜਾਂਦੀ ਹੈ ਜਦੋਂ ਪ੍ਰੋਗਰਾਮ ਲਾਈਵ ਹੁੰਦਾ ਹੈ, ਤੇ ਨੋਟੀਫਿਕੇਸ਼ਨ ਜਾਰੀ ਆ ਜਾਂਦਾ, ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਲਓ ਫਿਰ ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਕੱਲ ਨੂੰ ਨਹੀਂ ਮਿਲਣਾ ਆਪਾਂ, ਨਾ ਪਰਸੋਂ ਨੂੰ ਮਿਲਣਾ, ਸੈਟਰਡੇ ਸੰਡੇ ਮਹਿਫਲ ਮਿੱਤਰਾਂ ਦੀ ਚੱਲਦੀ ਹੈ ਜੀ, ਜਾਣੀ ਕਿ ਸ਼ੰਮੀ ਜੀ ਆਪਣੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ ਨੂੰ 8 ਵਜੇ। ਤੇ ਆਪਣਾ ਤੁਹਾਡਾ ਮੇਰਾ ਰਾਬਤਾ ਹੋਵੇਗਾ ਇਸੇ ਪ੍ਰੋਗਰਾਮ ਦੇ ਦੌਰਾਨ ਜ਼ਿੰਦਗੀ ਨਾਮਾ ਹਾਲੇ ਦੁਨੀਆਂ 'ਚ। ਸੋਮਵਾਰ ਨੂੰ ਫਿਰ ਤੋਂ ਮਿਲਦੇ ਹਾਂ, ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਜ਼ਰੂਰ ਛੱਡ ਕੇ ਚੱਲਾਂ ਤੁਹਾਡੇ ਲਈ, ਤੇ ਉਸ ਨੂੰ ਤੁਸੀਂ ਜ਼ਰੂਰ ਸੁਣੋ ਵੀ, ਇੰਜੋਏ ਵੀ ਕਰੋ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਲਓ ਫਿਰ ਆਪਾਂ ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ ਜੀ, ਸਤਿ ਸ਼੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ದ್ವಾಪ ರೇಡಿಯೋ ಪ್ರೋಗ್ರಾಮ್
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਅੱਜ 23 ਅਪ੍ਰੈਲ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਗੱਲਾਂ ਬਾਤਾਂ ਕਰਦੇ ਹਾਂ 2.25 ਘੰਟੇ, ਜਿੰਨਾ ਵੀ ਸਮਾਂ ਲਾਉਣ ਦੀ ਕੋਸ਼ਿਸ਼ ਰਹੇਗੀ। ਥੋੜਾ ਜਿਹਾ ਅੱਜ ਬਿਜ਼ੀ ਸ਼ੈਡਿਊਲ ਸੀ, ਤਾਂ ਵੀ ਚਲੋ ਗੱਡੀ ਆਪਾਂ ਲੀਹ ਦੇ ਉੱਤੇ ਪਾ ਲਈ ਹੈ, ਪਰ ਟੈਕਨੀਕਲ ਇਸ਼ੂ ਹੋਣ ਦੇ ਕਾਰਨ ਦੋਸਤੋ ਅੱਜ ਵੀਡੀਓ ਜਾਣੀ ਕਿ ਤਸਵੀਰ ਨਹੀਂ, ਅੱਜ ਬੈਨਰ ਲਾ ਕੇ ਆਪਾਂ ਗੱਲਬਾਤ ਚਲਾਵਾਂਗੇ। ਕੁਝ ਜਿਹੜੀ ਤੰਗੀ ਪਰੇਸ਼ਾਨੀ ਹੈ ਉਹਨੂੰ ਕੱਲ੍ਹ ਤੱਕ ਆਪਾਂ ਦੂਰ ਕਰ ਲਵਾਂਗੇ, ਅਤੇ ਇਸ ਕਰਕੇ ਲਾਈਵ ਪ੍ਰੋਗਰਾਮ ਚੱਲ ਪਿਆ ਅਤੇ ਵੀਡੀਓ ਜਿਹੜੀ ਹੈ ਤੁਹਾਨੂੰ ਸ਼ੋਅ ਨਹੀਂ ਕਰੇਗੀ, ਉਹਦੇ ਲਈ ਮਾਫ਼ੀ ਚਾਹਵਾਂਗੇ। ਤੇ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਦੇ ਦਿਹਾੜੇ ਦੀ ਵੀ ਗੱਲ ਕਰਦੇ ਹਾਂ ਨਾਲ ਦੀ ਨਾਲ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਤੇ 7:11 ਦਾ ਸਮਾਂ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਥੱਲੇ ਜਿਹੜਾ ਦਰੁਸਤ ਕਰਾ ਦਿਓ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਕਿਵੇਂ ਪਹੁੰਚ ਰਹੀ ਹੈ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਜਦੋਂ ਵੀ ਮਨ ਕਰਦਾ ਹੈ ਤੁਸੀਂ ਨਾਲ ਜੁੜ ਸਕਦੇ ਹੋ ਤੇ ਗੱਲਾਂ ਬਾਤਾਂ ਦੀ ਸਾਂਝ ਪਾ ਸਕਦੇ ਹੋ। ਕੁਝ ਸਮਾਂ ਜਿਹੜੀਆਂ ਨੇ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਗੱਲਾਂ ਬਾਤਾਂ ਫਿਰ ਅੱਗੇ ਚਲਾਵਾਂਗੇ। ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੋ ਚੁੱਕਿਆ, ਤਕਰੀਬਨ 12:11 ਦਾ ਸਮਾਂ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:11 ਹੋ ਗਏ ਨੇ। ਯੂਕੇ ਦੇ ਵਿੱਚ ਇਸ ਵਕਤ ਸ਼ਾਮ ਦੇ 5:11 ਨੇ ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਹੋ ਚੁੱਕਿਆ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਤੇ ਦੀਆਂ ਖਬਰਾਂ ਤੇ ਹੋਰ ਸਾਰੇ ਸਿਲਸਿਲੇ ਵੱਲ ਨੂੰ ਵੱਧਦੇ ਹਾਂ। 23 ਅਪ੍ਰੈਲ 2026 ਦਾ ਦਿਹਾੜਾ ਤੇ ਅੱਜ ਦਾ ਵਿਚਾਰ ਹੈ ਕਿ ਕਿਤਾਬਾਂ ਪੜ੍ਹਨ ਦੇ ਨਾਲ ਦਿਮਾਗ ਦੇ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ। ਇਹ ਸਾਨੂੰ ਤਰਕ ਕਰਨਾ ਸਿਖਾਉਂਦੀਆਂ ਜਿਹੜੀਆਂ ਨੇ ਕਿਤਾਬਾਂ ਨੇ। ਤੇ ਅੱਜ ਦੇ ਦਿਹਾੜੇ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਰ ਜਿਹੜੀਆਂ ਆਲੇ ਦੁਆਲੇ ਦੇ ਵਿੱਚ ਜੋ ਕੁਝ ਘਟਨਾਵਾਂ ਵਾਪਰੀਆਂ ਉਹਦਾ ਜ਼ਿਕਰ ਕਰਦੇ ਹਾਂ। ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਲਾਈਕ ਨੰਬਰ 1 ਰਾਜਨ ਸੈਣੀ ਸਾਹਿਬ ਭੇਜਦੇ ਨੇ ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਾ ਪਰਿਵਾਰ ਨੂੰ ਸਮੂਹਿਕ ਰੂਪ ਦੇ ਵਿੱਚ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਸਾਡੇ ਮਦਰ। ਤੇ ਇਸੇ ਤਰ੍ਹਾਂ ਹੀ ਦੁਆਬਾ ਰੇਡੀਓ ਦੀ ਟੀਮ ਜਿਹੜੀ ਹੈ ਉਹ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰ ਰਹੇ ਨੇ ਜੀ। ਜੀਆਂ ਨੂੰ ਜੀ ਸਾਰੇ ਦੋਸਤਾਂ ਦਾ ਜਿੰਨੇ ਵੀ ਤੁਸੀਂ ਸੁਣ ਰਹੇ ਹੋ। ਤੇ ਦੋਸਤੋ ਗੱਲ ਕਰਦੇ ਆ ਅੱਜ ਦੇ ਦਿਹਾੜੇ ਦੇ ਵਿੱਚ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਜੋ ਕੁਝ ਵਾਪਰਿਆ। 23 ਅਪ੍ਰੈਲ 1564 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਲੇਖਕ, ਨਾਟਕਕਾਰ ਤੇ ਅਦਾਕਾਰ ਵਿਲੀਅਮ ਸ਼ੇਕਸਪੀਅਰ ਜਿਹੜੇ ਸਨ ਉਹਨਾਂ ਦਾ ਅੱਜ ਜਨਮ ਹੋਇਆ ਸੀ, ਜਿਨ੍ਹਾਂ ਦੀਆਂ ਉਦਾਹਰਨਾਂ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਦੇ ਉੱਤੇ ਦਿੱਤੀਆਂ ਜਾਂਦੀਆਂ ਨੇ। ਉਹਨੂੰ ਦਿਲਾਂ ਦੇ ਵਿੱਚ ਚੇਤੇ ਰੱਖਿਆ ਜਾਂਦਾ ਹੈ ਤੇ ਉਹਦਾ ਸਥਾਨ ਇੰਗਲੈਂਡ ਦੇ ਵਿੱਚ ਲੋਕ ਦੇਖਣ ਜਾਂਦੇ ਨੇ। 1858 ਦੇ ਵਿੱਚ ਵਿਗਿਆਨੀ ਮੈਕਸ ਪਲੈਕ ਦਾ ਜਿਹੜਾ ਜਨਮ ਹੋਇਆ ਤੇ 1874 ਦੇ ਵਿੱਚ ਰੇਡੀਓ ਤੇ ਵਾਇਰਲੈਸ ਦੇ ਖੋਜੀ ਜੀ ਮਾਰਕੋਨੀ ਦਾ ਜਿਹੜਾ ਸੀ ਇਟਲੀ ਦੇ ਵਿੱਚ ਜਨਮ ਹੋਇਆ। ਤੇ ਸਾਨੂੰ ਇੱਕ ਦੂਸਰੇ ਦੇ ਨਾਲ ਰੇਡੀਓ ਦੇ ਨਾਲ ਜਿਹੜਾ ਜੋੜਿਆ ਤਰੰਗਾਂ ਦੇ ਨਾਲ। ਇਸੇ ਤਰ੍ਹਾਂ 1992 ਦੇ ਵਿੱਚ ਆਸਕਰ ਪੁਰਸਕਾਰ ਜੇਤੂ ਫਿਲਮਕਾਰ ਸੱਤਿਆਜੀਤ ਰੇ ਦਾ ਜਿਹੜਾ ਸੀ ਕਲਕੱਤੇ ਦੇ ਵਿੱਚ ਦੇਹਾਂਤ ਹੁੰਦਾ। 1995 ਦੇ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਤੇ 2005 ਦੇ ਵਿੱਚ ਇੰਟਰਨੈਸ਼ਨਲ ਜਾਂ ਇੰਟਰਨੈਟ ਦੇ ਉੱਤੇ ਯੂਟਿਊਬ ਰਾਹੀਂ ਵੀਡੀਓ ਚੜਾਉਣ ਦੀ ਜਿਹੜੀ ਸੀ, ਯਾਨੀ ਕਿ ਅਪਲੋਡ ਕਰਨ ਦੀ ਜਿਹੜੀ ਸ਼ੁਰੂਆਤ ਹੋ ਗਈ ਸੀ 2005 ਦੇ ਵਿੱਚ। ਤੇ ਅੱਜ ਤਕਰੀਬਨ 21 ਸਾਲ ਦਾ ਸਮਾਂ ਜਿਹੜਾ ਹੋ ਚੱਲਿਆ, ਸ਼ੁਰੂਆਤ ਹੋ ਗਈ। ਤੇ ਵਿਸ਼ਵ ਕਿਤਾਬ ਬੁੱਕ ਦਿਵਸ ਵੀ ਹੈ ਤੇ ਉਹਦੇ ਨਾਲ ਸੰਬੰਧਿਤ ਅੱਜ ਦੀਆਂ ਜਿਹੜੀਆਂ ਨੇ ਕਹਿ ਸਕਦੇ ਹਾਂ ਆਪਾਂ ਖਬਰਾਂ ਵੀ ਨੇ ਕੁਝ, ਜੋ ਕਿ ਪੜ੍ਹਾਈ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ, ਪਰ ਪੜ੍ਹਾਈ ਲਿਖਾਈ ਜਿਹੜੀ ਇੰਨੀ ਮਹਿੰਗੀ ਹੋ ਰਹੀ ਹੈ, ਕਿਤਾਬਾਂ ਦੀ ਵਿਕਰੀ ਵਪਾਰ ਹੋ ਰਿਹਾ, ਸਿੱਖਿਆ ਦੇ ਨਾਂ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਨੇ, ਉਹਦੇ ਬਾਰੇ ਇੱਕ ਜਿਹੜੀ ਖਬਰ ਹੈ ਬੜੀ ਇੰਪੋਰਟੈਂਟ ਇੰਟਰਸਟਿੰਗ ਹੈ ਤੇ ਉਹਦੀ ਵੀ ਗੱਲ ਕਰਾਂਗੇ ਅੱਗੇ ਜਾ ਕੇ। ਤੇ ਉਸ ਤੋਂ ਪਹਿਲਾਂ ਵਿਸ਼ਵ ਕਿਤਾਬ ਦਿਵਸ ਦੀ ਅੱਜ ਗੱਲ ਕਰਦੇ ਹਾਂ ਤੁਹਾਡੇ ਨਾਲ। ਕਹਿੰਦੇ ਕਿ ਦੁਨੀਆਂ ਦੇ ਸਭ ਤੋਂ ਪਹਿਲੀ ਛਪੀ ਜਿਹੜੀ ਹੋਈ ਕਿਤਾਬ ਹੈ ਡਾਇਮੰਡ ਸੂਤਰ। ਡਾਇਮੰਡ ਸੂਤਰ ਨੂੰ ਮੰਨਿਆ ਜਾਂਦਾ ਜੋ ਸਭ ਤੋਂ ਪਹਿਲੀ ਕਿਤਾਬ ਹੈ। ਇਹ ਕਿਤਾਬ ਜਿਹੜੀ ਸੀ ਚੀਨ ਦੇ ਵਿੱਚ ਛੁਪਾਈ ਤਕਨੀਕ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਸੀ 868 ਦੇ ਵਿੱਚ ਜਿਹੜੀ ਸੀ ਸਮੇਂ ਦੇ ਦੌਰਾਨ ਸਾਲਾਂ ਦੀ ਗੱਲ ਕਰੀਏ 868 ਈਸਵੀ ਦੇ ਵਿੱਚ ਛਪੀ ਸੀ ਤੇ ਦੱਸਿਆ ਜਾਂਦਾ ਕਿ ਇਹ ਕਿਤਾਬ 1900 ਦੇ ਵਿੱਚ ਸੰਨ 1900 ਦੇ ਮਗਾਓ ਗੁਫਾ ਦੇ ਅੰਦਰੋਂ ਜਿਹੜੀ ਸੀ ਮਿਲੀ ਸੀ ਇੰਨੇ ਸਮੇਂ ਬਾਅਦ। ਸਪੇਨ ਦੇ ਜਿਹੜੇ ਮਸ਼ਹੂਰ ਨਾਵਲਕਾਰ ਹੋਏ ਨੇ ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਟਸ ਸਾਵੇਦਰਾ ਦਾ ਜਿਹੜੇ ਸਨ ਉਹਨਾਂ ਦਾ ਜਨਮ 29 ਅਗਸਤ 1547 ਨੂੰ ਹੁੰਦਾ ਹੈ ਸਪੇਨ ਦੀ ਰਾਜਧਾਨੀ 'ਚ ਮੈਡਰਿਡ ਤੋਂ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਪਿੰਡ ਦੇ ਵਿੱਚ ਤੇ ਉਹ ਫੌਜ ਵਿੱਚ ਭਰਤੀ ਹੋ ਗਏ ਤੇ ਪਰ ਉਹਨਾਂ ਦਾ ਜਿਹੜਾ ਰੁਝਾਨ ਸੀ ਲਿਖਣ ਵੱਲ ਜ਼ਿਆਦਾ ਸੀ। ਉਹਨਾਂ ਨੇ 1585 ਦੇ ਵਿੱਚ ਲਾ ਗੈਲਾਟੀ ਨਾਵਲ ਲਿਖਿਆ ਜੋ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਪਸੰਦ ਕੀਤਾ। ਨੌਕਰੀ ਤੋਂ ਬਾਅਦ ਦੁਕਾਨਦਾਰੀ ਕਰਦਿਆਂ ਹੋਇਆ ਜ਼ਿੰਦਗੀ ਦੇ ਆਖਰੀ ਸਾਲਾਂ ਦੇ ਵਿੱਚ 9 ਨਾਵਲ ਤੇ ਕਈ ਜਿਹੜੀਆਂ ਕਿਤਾਬਾਂ ਲਿਖੀਆਂ। ਯੂਨੈਸਕੋ ਨੇ ਉਹਨਾਂ ਨੂੰ ਜਿਹੜਾ ਸੀ ਯੂਨੈਸਕੋ ਨੇ ਲੋਕਾਂ ਦੇ ਮਨਾਂ ਦੇ ਅੰਦਰ ਕਿਤਾਬ ਦੇ ਪ੍ਰਤੀ ਫਿਰ ਪ੍ਰੇਮ ਪੈਦਾ ਕਰਨ ਦੇ ਲਈ ਹਰ ਸਾਲ 1995 ਤੋਂ ਉਸਦੇ ਜਿਹੜੇ ਸ਼ਰਧਾਂਜਲੀ ਸਮਾਰੋਹ ਜਾਂ ਸ਼ਰਧਾਂਜਲੀ ਵਾਲੇ ਦਿਨ 23 ਅਪ੍ਰੈਲ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਬੁੱਕ ਦਿਵਸ ਜਿਹੜਾ ਮਨਾਉਣਾ ਸ਼ੁਰੂ ਕਰ ਦਿੱਤਾ, ਐਲਾਨ ਕਰ ਦਿੱਤਾ। ਵਿਸ਼ਵ ਬੁੱਕ ਦਿਵਸ ਜਿਹੜਾ ਸੀ ਵਰਲਡ ਬੁੱਕ ਡੇਜ਼ ਜਾਂ ਕਾਪੀਰਾਈਟ ਡੇ ਉੱਤੇ ਜਿਹੜਾ ਸੀ ਇੰਟਰਨੈਸ਼ਨਲ ਡੇ ਆਫ ਬੁੱਕ ਜਿਹੜਾ ਕਿਹਾ ਜਾਂਦਾ ਹੈ। ਇੰਗਲੈਂਡ ਤੇ ਆਇਰਲੈਂਡ ਦੇ ਵਿੱਚ ਮਾਰਚ ਮਹੀਨੇ ਦੇ ਪਹਿਲੇ ਵੀਰਵਾਰ ਵਿੱਚ ਇਹ ਦਿਨ ਜਿਹੜਾ ਮਨਾਇਆ ਜਾਂਦਾ ਹੈ। ਯੂਨੈਸਕੋ ਦੇ ਵੱਲੋਂ ਹਰ ਸਾਲ ਵਿਸ਼ਵ ਦੇ ਇੱਕ ਦੇਸ਼ ਦੇ ਸ਼ਹਿਰ ਨੂੰ ਯੂਨੈਸਕੋ ਸੰਸਾਰ ਕਿਤਾਬ ਰਾਜਧਾਨੀ ਦਾ ਦਰਜਾ ਦਿੱਤਾ ਜਾਂਦਾ ਹੈ। ਇਹ ਦਰਜਾ ਦਿੱਲੀ ਨੂੰ ਜਿਹੜਾ ਸੀ 2005 ਦੇ ਵਿੱਚ ਮਿਲਿਆ ਸੀ। ਵਿਲੀਅਮ ਸ਼ੇਕਸਪੀਅਰ ਜਿਸਦੀ ਮੌਤ 22 ਅਪ੍ਰੈਲ ਜਾਣੀ ਕੱਲ੍ਹ ਬੀਤੇ 'ਚ ਹੁੰਦੀ ਹੈ 1616 ਨੂੰ ਤੇ ਉਹਨਾਂ ਨੂੰ ਜਿਹੜਾ ਸੀ ਅੱਜ ਦੇ ਦਿਨ 23 ਅਪ੍ਰੈਲ 1616 ਨੂੰ ਦਬਾਇਆ ਗਿਆ ਸੀ, ਜਾਣੀ ਕਿ ਉਹਨਾਂ ਦਾ ਸੰਸਕਾਰ ਕੀਤਾ ਜਾਂ ਆਪਣੀ ਭਾਸ਼ਾ 'ਚ ਕਹਿ ਲਈਏ ਦਫਨਾਇਆ ਗਿਆ। ਤੇ ਇਸ ਵਾਸਤੇ ਇਹ ਜਿਹੜਾ ਸੀ ਦਿਨ ਉਸਨੂੰ ਜਿਹੜਾ ਸਮਰਪਿਤ ਕਰ ਦਿੱਤਾ, ਕਿਉਂਕਿ ਇਸੇ ਦਿਨ ਹੀ 23 ਅਪ੍ਰੈਲ 1564 ਨੂੰ ਉਹਨਾਂ ਦਾ ਜਨਮ ਹੁੰਦਾ ਹੈ ਤੇ 23 ਅਪ੍ਰੈਲ ਹੀ ਜਿਹੜਾ ਸੀ 1616 ਨੂੰ ਉਹਨਾਂ ਦਾ ਜਨਮ ਹੈ ਤੇ ਉਸ ਤੋਂ ਜਨਮ ਜਿਹੜਾ 1564 ਦਾ ਹੈ ਤੇ 1616 ਦੇ ਵਿੱਚ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿੰਦੇ ਹੈ। 23 ਅਪ੍ਰੈਲ 1923 ਨੂੰ ਹੀ ਰੂਸੀ ਅਮਰੀਕੀ ਨਾਵਲਕਾਰ ਵਲਾਦੀਮੀਰ ਨਾਬਕੋਵ ਤੇ ਕੋਲੰਬੀਆ ਦੇ ਮੈਨੂਅਲ ਮੇਜੀਆ ਵਲੇਜੋ ਦਾ ਜਿਹੜਾ ਜਨਮ ਹੋਇਆ। 23 ਅਪ੍ਰੈਲ 1616 ਨੂੰ ਪੀਰੂ ਜਿਹੜਾ ਮੁਲਕ ਹੈ ਉਹੀ ਜਿਹੜਾ ਪੀਰੂ ਹੀ ਦੇ ਪ੍ਰਸਿੱਧ ਲੇਖਕ ਗਾਰਸੀ ਲੋਸੋ ਡੀ ਵੇਗਾ ਤੇ 1981 ਦੇ ਵਿੱਚ ਸਪੇਨ ਦੇ ਪੱਤਰ ਪ੍ਰੇਰਕ ਯੋਸੈਫ ਪਲਾ ਤੇ 1996 ਦੇ ਵਿੱਚ ਆਸਟ੍ਰੇਲੀਆ ਦੇ ਨਾਵਲਕਾਰ ਪੀ ਐਲ ਟਟਰੇ ਵਰਸ ਦੇ ਜਿਹੜੇ ਸੀ ਦੇਹਾਂਤ ਹੁੰਦਾ ਹੈ ਤੇ ਚੰਗੀਆਂ ਕਿਤਾਬਾਂ ਤੋਂ ਵੱਧ ਚੰਗੀ ਖੁਸ਼ਬੂ ਹੋਰ ਵੀ ਕਿਤੇ ਨਹੀਂ ਕਹਿੰਦੇ ਮਿਲਦੀ ਹੈ। ਤੇ ਇਸੇ ਤਰ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ 1984 ਦੇ ਵਿੱਚ ਸੁਸਾਇਟੀ ਦੀ ਸਥਾਪਨਾ ਕੀਤੀ ਜੋ ਦੇਵ ਪੁਰਸ਼ ਹਾਰ ਗਏ ਕਿਤਾਬ ਜਿਹੜੀ ਹੈ ਬੜੀ ਇੰਟਰਸਟਿੰਗ ਹੈ ਪੜ੍ਹਨ ਵਾਲੀ ਹੈ। ਜੋ ਦੇਵ ਪੁਰਸ਼ ਹਾਰ ਗਏ ਤੇ ਦੇਵ ਦੂਤ ਤੇ ਰੂਹਾਂ ਕਿਤਾਬਾਂ ਰਾਹੀਂ ਕੀਤੀ ਤੇ ਹੁਣ ਤੱਕ ਸੈਂਕੜੇ ਕਿਤਾਬਾਂ ਪਾਠਕਾਂ ਦੇ ਹੱਥਾਂ ਦੇ ਵਿੱਚ ਪਹੁੰਚਾ ਚੁੱਕੇ ਹੈ ਜਿੱਥੇ ਵਹਿਮਾਂ ਭਰਮਾਂ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉੱਥੇ ਆਮ ਜਨਤਾ ਦਾ ਬੌਧਿਕ ਵਿਕਾਸ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਤੇ 2 ਮਾਸਿਕ ਤਰਕਸ਼ੀਲ ਮੈਗਜ਼ੀਨ ਤੇ ਪਿਛਲੇ ਲੰਮੇ ਸਮੇਂ ਤੋਂ ਕੱਢਿਆ ਜਿਹੜਾ ਵੀ ਜਾ ਰਿਹਾ। ਇਸੇ ਤਰ੍ਹਾਂ ਗੱਲ ਹੋਈ ਸੀ ਦੋਸਤੋ ਭੌਤਿਕ ਵਿਗਿਆਨ ਦੀ ਤੇ ਮੈਕਸ ਕਾਰਲ ਅਰਨਸਟ ਲੁਦਵਿਗ ਪਲੈਕ ਦਾ ਜਿਹੜਾ ਜਨਮ ਅੱਜ ਦੇ ਦਿਹਾੜੇ ਤੇ ਹੁੰਦਾ ਹੈ 23 ਅਪ੍ਰੈਲ 1858 ਨੂੰ ਜਰਮਨੀ ਦੇ ਕੀਲ ਸ਼ਹਿਰ ਦੇ ਵਿੱਚ ਹੋਇਆ ਤੇ ਉਹਨਾਂ ਨੇ ਲੋਕਾਂ ਨੂੰ ਕੀਲ ਕੇ ਰੱਖ ਲਿਆ। 1874 ਦੇ ਵਿੱਚ ਮਿਊਨਿਕ ਯੂਨੀਵਰਸਿਟੀ ਤੋਂ 10ਵੀਂ ਕੀਤੀ। ਪਲੈਕ ਜੋ ਸੰਗੀਤ ਦਾ ਸ਼ੌਕੀਨ ਸੀ ਪਰ ਉਹਨੇ ਹਿਸਾਬ ਦੇ ਉੱਤੇ ਜੇ ਭੌਤਿਕ ਵਿਗਿਆਨ ਦੀ ਜਿਹੜੀ ਪੜ੍ਹਾਈ ਨੂੰ ਜਿਹੜੀ ਪਹਿਲ ਦਿੱਤੀ ਸੀ। ਬਰਲਿਨ ਤੋਂ ਜਿਹੜਾ ਸੀ ਤਾਪ ਗਤੀ ਜਿਹੜੀ ਸੀ ਵਿਗਿਆਨ ਦੇ ਦੂਸਰੇ ਸਿਧਾਂਤ ਦੀ PhD ਕੀਤੀ ਤੇ ਮਿਊਨਿਕ ਦੇ ਵਿੱਚ ਫਿਜ਼ਿਕਸ ਦਾ ਜਿਹੜਾ ਸੀ ਲੈਕਚਰਾਰ ਲੱਗ ਗਿਆ। 1880 ਦੇ ਵਿੱਚ ਊਰਜਾ ਦੇ ਅਣੂਆਂ ਦੇ ਕੁਆਂਟਾਂ ਸਿਧਾਂਤ ਨੂੰ ਜਿਹੜਾ ਸੀ ਉਹਨੂੰ ਪੇਸ਼ ਕੀਤਾ। 1913 ਦੇ ਵਿੱਚ ਇਸ ਸਿਧਾਂਤ ਨੂੰ ਜਿਹੜਾ ਸੀ ਉਸ ਵੇਲੇ ਵਿਗਿਆਨੀਆਂ ਨੇ ਮੰਨਿਆ ਜਦ ਵਿਗਿਆਨੀ ਨੀਲਜ਼ ਬੋਹਰ ਨੇ ਆਈਡਰੋਜ਼ ਆਈਟਮ ਬੰਬ ਦੀ ਜਿਹੜੀ ਸੀ ਬਣਤਰ ਦੇ ਉੱਤੇ ਇਸ ਦੀਆਂ ਸਪੈਕਟਰਲ ਲਾਈਨਾਂ ਨੂੰ ਮੈਕਸ ਦੇ ਸਿਧਾਂਤ ਦੇ ਨਾਲ ਸਮਝਾਇਆ ਸੀ। 1918 ਦੇ ਵਿੱਚ ਊਰਜਾ ਦੇ ਅਣੂ ਸਿਧਾਂਤਾਂ ਤੇ ਨੋਬਲ ਇਨਾਮ ਮਿਲਿਆ ਉਹਨਾਂ ਨੂੰ ਤੇ ਨੋਬਲ ਇਨਾਮ ਦੇ ਨਾਲ ਨਵਾਜ਼ਿਆ ਗਿਆ। ਉਹਨਾਂ ਨੇ ਫਿਜ਼ਿਕਸ ਦੇ ਨਾਲ ਨਾਲ ਫਿਲਾਸਫੀ, ਮਿਊਜ਼ਿਕ ਤੇ ਧਾਰਮਿਕ ਉਲਝਣਾਂ ਨੂੰ ਵੀ ਹੱਲ ਕੀਤਾ ਤੇ ਇਹਨਾਂ ਵਿਸ਼ਿਆਂ ਦੇ ਉੱਤੇ ਲੇਖ ਲਿਖੇ ਤੇ ਉਹ ਹਮੇਸ਼ਾ ਨਿਰੋਈਆ, ਮਾਨਵ ਕਦਰਾਂ ਕੀਮਤਾਂ ਦਾ ਹਮਾਇਤੀ ਵੀ ਰਹੇ ਤੇ ਲੋਕਾਂ ਦੇ ਉੱਤੇ ਹੁੰਦੇ ਜ਼ੁਲਮਾਂ ਦੇ ਖਿਲਾਫ਼ ਆਵਾਜ਼ ਵੀ ਉਠਾਉਂਦੇ ਰਹੇ। ਇਸ ਦੀ ਪਰਿਵਾਰਕ ਜ਼ਿੰਦਗੀ ਬੜੀ ਮੁਸ਼ਕਲਾਂ ਵਾਲੀ ਸੀ ਤੇ ਇਸ ਦੀ ਪਤਨੀ ਜਿਹੜੀ ਸੀ 1909 ਦੇ ਵਿੱਚ ਤੇ ਛੋਟਾ ਜਿਹੜਾ ਪੁੱਤਰ ਸੀ ਪਹਿਲੀ ਵਿਸ਼ਵ ਜੰਗ ਦੇ ਦੋਵੇਂ ਬੇਟਿਆਂ ਦੀ ਬੱਚਿਆਂ ਦੇ ਜਨੇਪੇ ਸਮੇਂ ਮੌਤ ਹੋ ਜਾਂਦੀ ਹੈ। ਦੂਜੀ ਵਿਸ਼ਵ ਜੰਗ ਦੇ ਵਿੱਚ ਬੰਬਾਰੀ ਦੇ ਨਾਲ ਘਰ ਤਬਾਹ ਹੋ ਗਿਆ ਤੇ ਵੱਡੇ ਪੁੱਤਰ ਨੂੰ ਹਿਟਲਰ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 4/10/1947 ਨੂੰ ਮੈਕਸ ਪਲੈਕ ਦਾ ਜਿਹੜਾ ਸੀ ਸਦਾ ਦਲੇ ਦੁਨੀਆਂ ਨੂੰ ਅਲਵਿਦਾ ਜਿਹੜਾ ਕਹਿ ਜਾਂਦਾ ਹੈ। ਲਓ ਦੋਸਤੋ, ਇਹ ਸੀ ਕੁਝ ਸ਼ਖਸੀਆਂ ਦੀ ਤੇ ਅੱਜ ਦੀ ਦਿਨ ਦੀ ਖਾਸ ਗੱਲਬਾਤ ਤੇ ਗੱਲਾਂ ਬਾਤਾਂ ਅੱਗੇ ਕਰਦੇ ਹਾਂ। ਤੁਹਾਡੇ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਦੇਸ਼ ਦੇ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜੋ ਹਾਲਾਤ ਨੇ ਦੁਨੀਆਦਾਰੀ ਦੀ ਉਹਦੀ ਬਾਤ ਪਾਉਂਦੇ ਹਾਂ ਤੇ ਪੰਜਾਬ ਦੀਆਂ ਖਬਰਾਂ ਤੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। 23 ਅਪ੍ਰੈਲ 2026 ਦਾ ਦਿਹਾੜਾ ਅੱਜ ਤੇ ਇਸੇ ਤਰ੍ਹਾਂ ਹੀ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ, ਜੋ ਵੀ ਕਰਾਂਗੇ, ਅਮਰੀਕਾ ਇਰਾਨ ਇਜ਼ਰਾਈਲ ਤਣਾਅ ਜਿਹੜਾ ਤੇ ਜਿੱਥੇ ਜੰਗ ਹੁਣ ਸਿਰਫ ਤੇਲ ਤੇ ਗੈਸ ਤੱਕ ਸੀਮਤ ਨਹੀਂ ਰਹੀ ਹੈ, ਸਗੋਂ ਸਮੁੰਦਰੀ ਜਿਹੜਾ ਹੈ ਤਾਣਾ ਬਾਣਾ ਜਾਂ ਸਮੁੰਦਰ ਦੇ ਤਲ ਦੇ ਉੱਤੇ ਥੱਲੇ ਵੀ ਜਿੰਨੀਆਂ ਇੰਟਰਨੈਟ ਦੀਆਂ ਤਾਰਾਂ ਇੱਕ ਦੂਸਰੇ ਮੁਲਕਾਂ ਨੂੰ ਜੋੜਦੀਆਂ ਨੇ, ਦੇਸ਼ਾਂ ਵਿਦੇਸ਼ਾਂ ਤੱਕ ਟੈਕਨੀਕ ਜਿਹੜੀ ਹੈ, ਵੱਡੇ ਪੱਧਰ ਦੇ ਉੱਤੇ ਵਪਾਰ ਜਿਹੜਾ ਹੈ, ਡਿਜੀਟਲ ਜਿਹੜਾ ਦੁਨੀਆ ਹੋ ਗਈ ਹੈ, ਉਹਦੇ ਉੱਤੇ ਵੱਡਾ ਜਿਹੜਾ ਹੁਣ ਖਤਰਾ ਜਿਹੜਾ ਮੰਡਰਾ ਰਿਹਾ। ਜੇਕਰ ਇੰਟਰਨੈਟ ਕੇਬਲ ਨੂੰ ਜਿਹੜਾ ਦਬਾ ਲਿਆ ਜਾਂਦਾ ਜਾਂ ਕੱਟ ਦਿੱਤਾ ਜਾਂਦਾ ਤੇ ਅੱਧੀ ਦੁਨੀਆ, ਏਸ਼ੀਆ ਦਾ ਪੂਰਾ ਹਿੱਸਾ ਜਿਹੜਾ ਕਿਤੇ ਨਾ ਕਿਤੇ ਇਹਨਾਂ ਸੁਵਿਧਾਵਾਂ ਤੋਂ ਤੇ ਇਕਨੋਮਿਕ ਪੱਖ ਤੋਂ, ਬੈਂਕਿੰਗ ਸੈਕਟਰ, ਦਫ਼ਤਰਾਂ ਦਾ ਕੰਮਕਾਜ, ਆਨਲਾਈਨ ਸਿਸਟਮ, ਹੱਥਾਂ ਦੇ ਵਿੱਚ ਫੜੇ ਫੋਨ ਕਬਾੜ ਬਣ ਜਾਣਗੇ ਤੇ ਆਉਣ ਵਾਲਾ ਸਮਾਂ ਬੜਾ ਗੰਭੀਰ ਬਣਦਾ ਜਾ ਰਿਹਾ। ਤੇ ਦੂਸਰੇ ਪਾਸੇ ਟਰੰਪ ਧਮਕੀ ਦਿੰਦਾ ਆਉਂਦਾ ਹੈ ਤੇ ਅੱਜ ਤਾਂ ਕਮਾਲ ਦੀ ਗੱਲ ਕਰ ਦਿੱਤੀ, ਉਹਨੇ ਬਿਆਨ ਦਿੱਤਾ ਕਿ ਕਹਿੰਦਾ ਚੀਨ ਤੇ ਭਾਰਤ ਨਰਕ ਵਰਗੇ ਨੇ ਤੇ ਉਹ ਜਿਹੜਾ ਵਾਦ ਵਿਵਾਦ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ। ਅੰਦਰ ਖਾਤੇ ਅਮਰੀਕਾ ਦੇ ਵਿੱਚ ਸਿਆਸਤ ਜਿਹੜੀ ਭਖੀ ਹੋਈ ਹੈ ਤੇ ਮਿਡ ਟਰਮ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਉੱਤੇ ਵੱਡਾ ਦਬਦਬਾ ਬਣ ਰਿਹਾ ਤੇ ਟਰੰਪ ਆਪਣੇ ਹੱਥ ਪੈਰ ਜਿਹੜੇ ਨੇ ਉਹ ਇਰਾਨ ਦੀ ਜਾਂ ਅਰਬ ਦੇਸ਼ਾਂ ਦੀ ਖਾੜੀਆਂ ਦੇ ਵਿੱਚੋਂ ਕੱਢਣਾ ਚਾਹੁੰਦਾ ਹੈ ਮਿਡ ਚੋਣ ਤੋਂ ਪਹਿਲਾਂ ਤੇ ਦੇਖਦੇ ਆ। ਮੁੜ ਕੇ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਨੇ ਉਹ ਵੀ ਪੱਟਾਂ ਤੇ ਥਾਪੀਆਂ ਮਾਰ ਰਹੇ ਹੈ, ਕਹਿੰਦੇ ਐਤਕੀ ਤਾਂ ਤੁਹਾਨੂੰ ਪਰੇ ਕਰਕੇ ਹੀ ਹਟਾਂਗੇ। ਦੂਸਰੇ ਪਾਸੇ ਟਰੰਪ ਦੇ ਵਿਵਾਦਿਤ ਬਿਆਨ ਜਿਹੜੇ ਨੇ ਨਾਟੋ ਦੇਸ਼ਾਂ ਦੇ ਨਾਲ ਵੀ ਤਾਣਾ ਬਾਣਾ ਜਿਹੜਾ ਉਲਝ ਗਿਆ ਤੇ ਉਹਦੇ ਵਿੱਚ ਇੱਕ ਨਵੀਂ ਜਿਹੜੀ ਹੈ ਲਿਸਟ ਤਿਆਰ ਕਰ ਲਈ ਹੈ। ਕਹਿੰਦਾ ਕਿ ਭਾਈ ਸ਼ਰੀਫਾਂ ਦੀ ਲਿਸਟ ਇੱਕ ਵੱਖਰੀ ਕਰ ਲਈ ਹੈ ਤੇ ਸ਼ਰਾਰਤੀਆਂ ਦੀ ਲਿਸਟ ਜਿਹੜੀ ਆ ਵੱਖਰੀ ਕਰ ਲਈ ਹੈ। ਕਹਿੰਦਾ ਹੁਣ ਮੈਂ ਤੁਹਾਨੂੰ ਦੱਸਾਂਗਾ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਉਹਨਾਂ ਨੂੰ ਗੱਫੇ ਦੇਵਾਂਗੇ ਤੇ ਦੂਸਰਿਆਂ ਨੂੰ ਜਿਹੜੇ ਨੇ ਗੋਤੇ ਦੇਵਾਂਗੇ। ਦੂਸਰੇ ਪਾਸੇ ਜਿਹੜਾ ਜੋ ਹਾਲਾਤ ਨੇ ਪੰਜਾਬ ਦੀ ਸਿਆਸਤ ਜਿਹੜੀ ਹੈ ਉਹਦੇ ਵਿੱਚ ਵੀ ਹਲਚਲ ਹੈ। ਅਕਾਲੀ ਦਲ ਪੁਨਰ ਸੁਰਜੀਤ ਦਾ ਜਿਹੜਾ ਵਿਜ਼ਨ ਡਾਕੂਮੈਂਟ ਅੱਜ ਜਾਰੀ ਕੀਤਾ ਹੈ ਤੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੈ ਡਿਬਰੂਗੜ੍ਹ ਦੇ ਵਿੱਚ ਫਿਰ ਤੋਂ ਗ੍ਰਿਫਤਾਰੀ ਜਿਹੜੀ ਲੈ ਕੇ ਕਰਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਦੇ ਉੱਤੇ ਲੈ ਲਿਆ। ਦੂਸਰੇ ਪਾਸੇ ਜੱਗੀ ਜੋਲ ਹੁਣਾਂ ਦਾ ਮਾਮਲਾ ਬੜੇ ਸਮੇਂ ਬਾਅਦ ਫਿਰ ਤੋਂ ਉੱਠਣ ਲੱਗਿਆ। ਉੱਠਿਆ ਤਾਂ ਕਰਕੇ ਆ ਕਿ UN ਦੀ ਜਿਹੜੀ ਹੈ ਦਖਲ ਅੰਦਾਜ਼ੀ ਉਹਦੇ ਵਿੱਚ ਹੋਈ ਹੈ ਤੇ ਉਹਨਾਂ ਨੇ ਜਿਹੜੀ ਹੈ ਮਨੁੱਖਤਾ ਨੂੰ ਦੇਖਦੇ ਹੋਏ ਆਪਣੀ ਮਨ ਮਰਜ਼ੀ ਜਿਹੜੀ ਹੈ, ਚਾਹੇ ਕੇਂਦਰ ਸਰਕਾਰ ਹੈ ਜਾਂ ਇੰਡੀਆ ਦੀ ਹਕੂਮਤ ਹੈ, ਉਹਦੇ ਖਿਲਾਫ਼ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਭਾਈ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਛੱਡੋ। ਕਿਉਂਕਿ ਜੱਗੀ ਜੋਲ ਹੁਣਾਂ ਦਾ ਮਾਮਲਾ ਇੰਗਲੈਂਡ ਦੀ ਬ੍ਰਿਟੇਨ ਦੀ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਵੀ ਗੂੰਜਦਾ ਰਿਹਾ। ਨਾਲ ਹੀ 20 ਕਰੋੜ ਦਾ ਕ੍ਰਿਪਟੋ ਜਿਹੜਾ ਸਕੈਮ ਹੋ ਗਿਆ ਤੇ ਮਹਿੰਗੀਆਂ ਕਿਤਾਬਾਂ ਦਾ ਮਾਮਲਾ ਜਿਹੜਾ ਉਹਨੂੰ ਵੀ ਵਿਚਾਰਦੇ ਆ ਤੇ ਡੈਨਮਾਰਕ ਦੇ ਵਿੱਚ ਜਿਹੜਾ ਟ੍ਰੇਨ ਹਾਦਸਾ ਹੋਇਆ ਉਹਦੀ ਵੀ ਗੱਲ ਕਰਦੇ ਆ। ਲਓ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੱਗੀ ਜੋਲ ਹੁਣਾਂ ਦੀ। ਇਹ ਜਿਹੜੀ ਹੈ ਕਾਫੀ ਵਿਸਤਾਰ ਦੇ ਨਾਲ ਖਬਰ ਹੈ, ਮਾਫ਼ੀ ਚਾਹਾਂਗਾ, ਸ਼ੁਰੂਆਤ ਦੇ ਵਿੱਚ ਲੰਬੀ ਖਬਰ ਹੈ, ਫਿਰ ਆਪਾਂ ਹੌਲੀ ਹੌਲੀ ਅੱਗੇ ਚੱਲਦੇ ਹਾਂ। ਜੱਗੀ ਜੋਲ ਮਾਮਲਾ ਜਿਹੜਾ UN ਮਾਹਰਾਂ ਨੇ ਕੀਤੀ ਹੈ ਤੁਰੰਤ ਰਿਹਾਈ ਦੀ ਮੰਗ, ਕਿਹਾ ਕਿ ਭਾਰਤ ਦੇ ਵਿੱਚ ਮਨਮਾਨੀ ਹਿਰਾਸਤ ਦੇ ਵਿੱਚ ਇੱਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ ਝੱਲ ਰਹੇ ਨੇ ਜੋਲ। ਇਹ ਖਬਰ ਜਿਹੜੀ ਹੈ ਬੀਬੀਸੀ ਤੋਂ ਤੁਹਾਡੇ ਨਾਲ ਸਾਂਝ ਪਾ ਰਿਹਾ। ਸੰਯੁਕਤ ਰਾਸ਼ਟਰ ਯੂਐਨ ਦੇ ਮਾਹਰਾਂ ਨੇ ਭਾਰਤ ਸਰਕਾਰ ਦੇ ਕੋਲੋਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੋਲ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਤੀ ਹੈ। ਮਾਹਰਾਂ ਦੀ ਇਕ ਟੀਮ ਨੇ ਕਿਹਾ ਕਿ ਇਕ ਜਿਹੜਾ ਸਕੋਟਿਸ਼ ਐਕਟੀਵਿਸਟ ਜਿਸ ਨੇ ਭਾਰਤ ਦੇ ਵਿਚ ਮਨਮਾਨੀ ਹਿਰਾਸਤ ਦੇ ਵਿਚ 8 ਸਾਲ ਬਿਤਾਏ ਨੇ ਉਹ ਇਕ ਕਿਸਮ ਦਾ ਮਾਨਸਿਕ ਤਸ਼ੱਦਦ ਝੱਲ ਰਿਹਾ। ਸਕੋਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਉਨ੍ਹਾਂ ਨੂੰ ਜੱਗੀ ਜੋਲ 2017 ਦੇ ਵਿਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਦੇ ਵਿਚ ਬੰਦ ਨੇ। 39 ਸਾਲਾਂ ਦੇ ਜੋਲ ਨੇ ਪਿਛਲੇ ਸਾਲ ਇਕ ਮਾਮਲੇ ਦੇ ਵਿਚ ਮੋਗਾ ਦੀ ਇਕ ਅਦਾਲਤ ਨੇ ਬਰੀ ਕੀਤਾ ਸੀ ਉਨ੍ਹਾਂ ਨੂੰ ਤੇ ਜਿਸ ਦੇ ਵਿਚ ਉਨ੍ਹਾਂ ਦੇ ਉੱਤੇ ਇਕ ਅੱਤਵਾਦੀ ਸਮੂਹ ਨੂੰ ਆਰਥਿਕ ਮਦਦ ਦੇਣ ਦਾ ਇਲਜ਼ਾਮ ਸੀ। ਹਾਲਾਂਕਿ ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਉੱਤੇ ਸੰਘੀ ਇਲਜ਼ਾਮ ਅਜੇ ਵੀ ਜਿਹੜਾ ਲੱਗੇ ਹੋਏ ਨੇ। ਸੰਯੁਕਤ ਰਾਸ਼ਟਰ ਦੇ 10 ਮਹਾਰਾਂ ਨੇ ਹੁਣ ਇਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਬਾਕੀ ਬਚੇ ਜਿਹੜੇ ਨੇ ਇਲਜ਼ਾਮਾਂ ਨੂੰ ਵੀ ਹਟਾ ਲਵੇ ਤੇ ਜੋਹਲ ਨੂੰ ਜਿਹੜਾ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰ ਦਿੱਤਾ ਜਾਵੇ। ਦੂਸਰੇ ਪਾਸੇ ਮਹਾਰਾਂ ਨੇ ਕੀ ਕਿਹਾ ਇਹਦੇ ਬਾਰੇ, ਯੂਐਨ ਦੇ ਜਿਹੜੇ ਨੇ ਇਨ੍ਹਾਂ 10 ਮਹਾਰਾਂ ਦੇ ਵਿਚ ਮਨਮਾਨੀ ਹਿਰਾਸਤ ਜਿਹੜੀ ਹੈ ਸੰਬੰਧੀ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱਪ ਦੇ ਮੈਂਬਰ ਵੀ ਸ਼ਾਮਲ ਹੈ। ਇਨ੍ਹਾਂ ਸਾਰੇ ਮਾਹਰਾਂ ਨੇ ਕਿਹਾ ਕਿ ਜਗਤਾਰ ਸਿੰਘ ਜੋਲ ਨੂੰ ਲਗਾਤਾਰ ਹਿਰਾਸਤ ਦੇ ਵਿਚ ਰੱਖਣ ਦਾ ਕੋਈ ਵੀ ਜਾਇਜ਼ ਕਾਰਨ ਨਹੀਂ ਹੈ ਤੇ ਇਹ ਮਾਮਲਾ ਨਿਆਂ ਦੀ ਜਿਹੜੀ ਆ ਗੰਭੀਰ ਨਾਕਾਮੀ ਨੂੰ ਦਰਸਾਉਂਦਾ ਹੈ। ਇਕ ਬਿਆਨ ਦੇ ਵਿਚ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਬਿਲਕੁਲ ਸਪਸ਼ਟ ਹੈ ਤੇ ਤਸ਼ੱਦਦ ਦੇ ਵਿਚ ਉਹ ਗੰਭੀਰ ਮਾਨਸਿਕ ਪੀੜਾ ਵੀ ਜਿਹੜਾ ਸ਼ਾਮਲ ਹੁੰਦੀ ਹੈ ਜੋ ਮੁਕੱਦਮੇ ਦੀ ਉਡੀਕ ਦੇ ਦੌਰਾਨ ਲੰਮੇ ਸਮੇਂ ਤੱਕ ਬਣੀ ਰਹਿਣ ਵਾਲੀ ਅਨਿਸ਼ਚਿਤਤਾ ਦੇ ਕਾਰਨ ਹੁੰਦੀ ਹੈ। ਸਮਾਂ ਤੱਟਸਥ ਨਹੀਂ ਹੁੰਦਾ ਹੈ। ਦੂਸਰੇ ਪਾਸੇ ਨਤੀਜੇ ਲਈ ਜਿਹੜਾ ਲੰਮੇ ਇੰਤਜ਼ਾਰ ਨੇ ਪਹਿਲਾਂ ਹੀ ਜਿਹੜਾ ਅਸਹਿਣਯੋਗ ਚਿੰਤਾ ਤੇ ਤਣਾਅ ਪੈਦਾ ਕੀਤਾ ਹੈ ਤੇ ਇੱਕ ਅਜਿਹਾ ਨੁਕਸਾਨ ਹੈ ਜੋ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਜਿਹਦੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਮਨਾਹੀ ਹੈ। ਜੋਲ ਦੀ ਕੈਦ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਨੇ 2022 ਦੇ ਵਿਚ ਜਿਹੜਾ ਸੀ ਮਨਮਾਨੀ ਹਿਰਾਸਤ ਵਜੋਂ ਕਰਾਰ ਦਿੱਤਾ ਸੀ ਤੇ ਜਗਤਾਰ ਜੋਲ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ। ਭਾਰਤੀ ਅਧਿਕਾਰੀਆਂ ਨੇ ਪਹਿਲਾਂ ਤਸ਼ੱਦਦ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਤੇ ਵਾਰ ਵਾਰ ਇਹ ਦੁਹਰਾਇਆ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਇਸ ਮਾਮਲੇ ਬਾਰੇ ਭਾਰਤੀ ਅਧਿਕਾਰੀਆਂ ਦੇ ਨਾਲ ਨਵੀਂ ਗੱਲਬਾਤ ਕੀਤੀ ਹੈ ਤੇ ਕਿਹਾ ਕਿ ਉਹ ਘਟਨਾਕ੍ਰਮ ਦੇ ਉੱਤੇ ਨਜ਼ਰ ਰੱਖਣਗੇ। ਇਹ 10 ਮਾਹਰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰੈਪੋ ਜਿਹੜੇ ਨੇ ਰਿਟਿਊਰ ਹਨ ਤੇ ਸੁਤੰਤਰ ਮਨੁੱਖੀ ਅਧਿਕਾਰ ਮਾਹਰ ਹੁੰਦੇ ਨੇ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਇਸ ਦੇ ਵਿਚ 4 ਮੈਂਬਰ ਮਨਮਾਨੀ ਹਿਰਾਸਤ ਸੰਬੰਧੀ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱਪ ਦੇ ਵੀ ਨੇ। ਜੱਗੀ ਜੋਲ ਉਨ੍ਹਾਂ ਦੇ ਭਰਾ ਦਾ ਕੀ ਕਹਿਣਾ ਹੈ? ਜੋਲ ਉਨ੍ਹਾਂ ਦੇ ਭਰਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਜੋਲ ਨੇ ਇਸ ਹਫ਼ਤੇ ਇਕ ਜਿਹੜਾ ਵਾਰ ਫਿਰ ਬ੍ਰਿਟੇਨ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਜਿਹੜੀ ਰਿਹਾਈ ਹੈ ਯਕੀਨੀ ਬਣਾਉਣ ਦੇ ਲਈ ਕਾਰਵਾਈ ਜਿਹੜੀ ਕੀਤੀ ਜਾਵੇ। ਇਹ ਸੰਯੁਕਤ ਰਾਸ਼ਟਰ ਵੱਲੋਂ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਦਖਲ ਹੈ। ਕਾਨੂੰਨੀ ਮਾਹਰਾਂ ਲਈ ਜਿਹੜਾ ਇਹ ਕਿਸੇ ਦਿਨ ਦੀ ਰੋਸ਼ਨੀ ਵਾਂਗ ਸਾਫ਼ ਹੈ ਕਿ ਮੇਰੇ ਭਰਾ ਨੂੰ ਜੇਲ੍ਹ ਦੇ ਵਿਚ ਨਹੀਂ ਹੋਣਾ ਚਾਹੀਦਾ ਤੇ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ਨੂੰ 8 ਸਾਲ ਤੱਕ ਉਥੇ ਰੱਖਣਾ ਇਕ ਭਿਆਨਕ ਅਨਿਆਇ ਹੈ। ਗੁਰਪ੍ਰੀਤ ਸਿੰਘ ਜੋਲ ਨੇ ਜਿਹੜਾ ਸੀ ਦਸੰਬਰ ਦੇ ਵਿਚ ਵਿਦੇਸ਼ ਸਕੱਤਰ ਯੇਵਿਟ ਕੂਪਰ ਨੂੰ ਜਿਹੜਾ ਸੀ ਨਾਲ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਯੂਕੇ ਦੇ ਵਿਚ ਜੋਲ ਦੀ ਪੈਰਵੀ ਵਾਲੀਆਂ ਸੰਸਥਾਵਾਂ ਨੇ ਇਹਦੇ ਬਾਰੇ ਕੀ ਕਹਿੰਦੀਆਂ ਨੇ? ਯੂਕੇ ਦੇ ਵਿਚ ਜੋਲ ਦੇ ਮਾਮਲੇ ਦੀ ਪੈਰਵੀ ਦੋ ਕਾਨੂੰਨੀ ਚੈਰਿਟੀਆਂ ਜਿਹੜੀਆਂ ਨੇ ਰੈੱਡ ਰੈਸ ਤੇ ਰੀ ਪ੍ਰਾਈਵ ਜਿਹੜੇ ਨੇ ਕਰ ਰਹੀਆਂ ਨੇ ਜਿਨ੍ਹਾਂ ਨੇ ਯੂਕੇ ਸਰਕਾਰ ਤੋਂ ਵੀ ਇਸ ਮਾਮਲੇ ਦੇ ਵਿਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰੈੱਡ ਰੈਸ ਦੇ ਡਾਇਰੈਕਟਰ ਰੂਪਰਟ ਸਕਿਲਬੈਕ ਨੇ ਕਿਹਾ ਕਿ ਯੂਕੇ ਸਰਕਾਰ ਨੂੰ ਇਕ ਬ੍ਰਿਟਿਸ਼ ਨਾਗਰਿਕ ਦੇ ਨਾਲ ਹੋ ਰਹੇ ਇਸ ਅਨਿਆਂ ਨੂੰ ਖਤਮ ਕਰਨ ਦੇ ਲਈ ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਰੀ ਪ੍ਰਾਈਵ ਜਿਹੜੇ ਨੇ ਉਨ੍ਹਾਂ ਦੇ ਡਿਪਟੀ ਚੀਫ ਐਗਜੀਕਿਊਟਿਵ ਡੈਨ ਡੋਲਨ ਨੇ ਕਿਹਾ ਕਿ ਇਹ ਮਹੱਤਵਪੂਰਨ ਦਖਲ ਯੂਕੇ ਸਰਕਾਰ ਦੇ ਲਈ ਇਕ ਵੇਕ ਅਪ ਜਿਹੜਾ ਹੈ ਕਾਲ ਹੈ ਤੇ ਹੋਣਾ ਚਾਹੀਦੀ ਹੈ ਜੋ ਇਸ ਨੌਜਵਾਨ ਬ੍ਰਿਟਿਸ਼ ਵਿਅਕਤੀ ਦੀ ਮਦਦ ਜਿਹੜੀ ਹੈ ਕਰਨ ਦੇ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀ ਹੈ। ਯੂਕੇ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਹਰ ਵਾਜਿਬ ਮੌਕੇ ਦੇ ਉੱਤੇ ਜਗਤਾਰ ਸਿੰਘ ਦੀ ਲੰਮੇ ਸਮੇਂ ਤੋਂ ਚੱਲ ਰਹੀ ਹਿਰਾਸਤ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਉਠਾਉਂਦੇ ਰਹੇ ਹਾਂ ਤੇ ਅਸੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਦਾ ਕੋਈ ਹੱਲ ਲੱਭਣ ਦੇ ਲਈ ਤੇਜ਼ੀ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਇਸ ਵਿਚ ਜਿਹੜਾ ਜਗਤਾਰ ਸਿੰਘ ਦੁਆਰਾ ਲਗਾਏ ਗਏ ਤਸ਼ੱਦਦ ਦੇ ਇਲਜ਼ਾਮਾਂ ਦੀ ਪੂਰੀ ਜਾਂਚ ਵੀ ਜਿਹੜੀ ਸ਼ਾਮਲ ਦੱਸੀ ਗਈ ਹੈ। ਜੱਗੀ ਜੋਲ ਦਾ ਜਿਹੜਾ ਪੁਰਾਣਾ ਮਾਮਲਾ ਅਸਲ ਚ ਹੈ, ਸਕੋਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਦੇ ਵਿਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਵਿਆਹ ਕਰਾਉਣ ਆਇਆ। ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਦੇ ਵਿੱਚ ਬੰਦ ਹੈ। ਪਿਛਲੇ ਸਾਲ ਮੋਗਾ ਦੀ ਅਦਾਲਤ ਨੇ ਜਿਹੜਾ ਸੀ ਉਹਨਾਂ ਨੂੰ ਬਰੀ ਕੀਤਾ ਤੇ ਇਹ ਮਾਮਲਾ ਟਾਰਗੇਟ ਕਿਲਿੰਗ ਦੇ ਨਾਲ ਜੁੜਿਆ ਹੋਇਆ ਸੀ। ਇਸ ਮੌਕੇ ਦੀ ਪੈਰਵੀ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਉਨ੍ਹਾਂ ਨੇ ਦੱਸਿਆ ਕਿ ਜੌਹਲ ਉੱਤੇ ਬਾਕੀ ਜਿਹੜੇ 8 ਕੇਸ ਰਹਿੰਦੇ ਆ ਉਨ੍ਹਾਂ ਦੇ ਵਿੱਚੋਂ 1 ਕੇਸ ਦੇ ਵਿੱਚ ਜੌਹਲ ਨੂੰ ਜ਼ਮਾਨਤ ਮਿਲੀ ਹੋਈ ਹੈ। ਡਬਰਟਨ ਵਾਸੀ ਜਿਹੜੇ ਨੇ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਉਨ੍ਹਾਂ ਤੇ ਸੱਜੇ ਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਘੜਨ ਦਾ ਇਲਜ਼ਾਮ ਵੀ ਜਿਹੜਾ ਲਗਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ ਦੇ ਵਿੱਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਦੇ ਲਈ ਪੈਸਿਆਂ ਦੀ ਮਦਦ ਕੀਤੀ ਤੇ ਮੰਨਿਆ ਕਿ ਉਹ ਦਹਿਸ਼ਤਗਰਦੀ ਗਿਰੋਹ ਦੇ ਜਿਹੜੇ ਮੈਂਬਰ ਸਨ। ਉਨ੍ਹਾਂ ਨੇ ਉਨ੍ਹਾਂ ਦੇ ਕਾਨੂੰਨੀ ਪ੍ਰਤੀਨਿਧੀਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ 1980 ਦੇ ਦਹਾਕੇ ਚ ਪੰਜਾਬ ਖੇਤਰ ਦੇ ਵਿਚ ਸਿੱਖਾਂ ਦੇ ਵਿਰੁੱਧ ਅਪਰਾਧਾਂ ਤੇ ਅਤਿਆਚਾਰਾਂ ਨੂੰ ਦਸਤਾਵੇਜ਼ੀ ਰੂਪ ਦੇਣ ਦੇ ਵਿਚ ਉਨ੍ਹਾਂ ਦੀ ਜਿਹੜੀ ਸੀ ਸਰਗਰਮੀ ਸੀ ਤੇ ਉਹ ਇਕ ਜਿਹੜੇ ਨੇ ਅਨੁਚਿਤ ਕਾਨੂੰਨੀ ਪ੍ਰਕਿਰਿਆ ਦਾ ਸ਼ਿਕਾਰ ਹੋਏ ਨੇ। ਹਾਲਾਂਕਿ ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਜੌਹਲ ਦੇ ਨਾਲ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿਚ ਦੁਰਵਿਵਹਾਰ ਕੀਤਾ ਗਿਆ ਸੀਗਾ ਤੇ ਕਿਹਾ ਕਿ ਉਨ੍ਹਾਂ ਵਿਰੁੱਧ ਕੇਸ ਦੇ ਵਿਚ ਢੁਕਵੇਂ ਪ੍ਰਕਿਰਿਆ ਦੀ ਜਿਹੜੀ ਪਾਲਣਾ ਕੀਤੀ ਗਈ ਹੈ। ਜੌਹਲ ਦੇ ਮਾਮਲੇ ਦੀਆਂ ਸੁਣਵਾਈਆਂ ਦਿੱਲੀ ਦੀਆਂ ਅਦਾਲਤਾਂ ਦੇ ਵਿਚ ਕੀਤੀਆਂ ਜਾਵੇਗੀ ਤੇ ਜਾਂਚ ਭਾਰਤ ਸਰਕਾਰ ਦੀ ਅੱਤਵਾਦ ਵਿਰੋਧੀ ਸ਼ਾਖਾ ਜਿਹੜੀ ਹੈ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਜੇਲ੍ਹ ਦੇ ਵਿਚ ਤਸ਼ੱਦਦ ਦੇ ਇਲਜ਼ਾਮ ਜਿਹੜੇ ਲਾਏ ਨੇ ਉਨ੍ਹਾਂ ਸਾਲ 2021 ਦੇ ਵਿਚ ਜੇਲ੍ਹ ਤੋਂ ਇਕ ਵਰਚੁਅਲ ਮੀਟਿੰਗ ਦੇ ਦੌਰਾਨ BBC ਦੇ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਵਕੀਲ ਰਾਹੀਂ ਹਾਸਲ ਕੀਤੇ ਗਏ ਸਨ। ਇਨ੍ਹਾਂ ਜਵਾਬਾਂ ਦੇ ਵਿਚ ਜੌਹਲ ਨੇ ਕਿਹਾ ਸੀ ਕਿ ਉਸ ਨੂੰ ਇਕ ਕੋਰੇ ਇਕਰਾਰਨਾਮੇ ਦੇ ਉਤੇ ਦਸਖਤ ਕਰਨ ਦੇ ਲਈ ਜਿਹੜਾ ਸਰੀਰਕ ਤਸ਼ੱਦਦ ਦਿੱਤੇ ਗਏ ਤੇ ਇਕ ਵੀਡੀਓ ਰਿਕਾਰਡਿੰਗ ਕਰਨ ਦੇ ਲਈ ਦਬਾਅ ਪਾਇਆ ਗਿਆ ਜਿਸ ਨੂੰ ਭਾਰਤੀ ਟੈਲੀਵਿਜ਼ਨ ਦੇ ਉਤੇ ਪ੍ਰਸਾਰਿਤ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਕਿਹਾ ਸੀ ਕਿ ਉਨ੍ਹਾਂ ਨੇ ਅੰਤਾਂ ਦੇ ਜਿਹੜਾ ਨੇ ਤਸ਼ੱਦਦ ਦੇ ਡਰ ਤੇ ਵਿਚ ਜਿਹੜਾ ਸੀ ਮੇਰੇ ਤੋਂ ਕੁਝ ਖਾਲੀ ਕਾਗਜ਼ ਦੇ ਉਤੇ ਦਸਖਤ ਕਰਵਾਏ ਤੇ ਕੈਮਰੇ ਮੂਹਰੇ ਕੁਝ ਲਾਈਨਾਂ ਬੋਲਣ ਦੇ ਲਈ ਕਹਿ ਦਿੱਤਾ। ਜੌਹਲ ਦੀ ਕਾਨੂੰਨੀ ਟੀਮ ਨੇ ਨਵੰਬਰ 2017 ਦੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਥੋੜੀ ਦੇਰ ਬਾਅਦ ਇਕ ਹੱਥ ਲਿਖਤ ਪੱਤਰ ਦੇ ਵਿਚ ਜੋ ਕਿਹਾ ਸੀ ਉਸਦੀ ਇਕ ਕਾਪੀ ਵੀ ਸਾਂਝੀ ਕੀਤੀ ਸੀ। ਇਸ ਪੱਤਰ ਦੇ ਵਿਚ ਤਸ਼ੱਦਦ ਕਿਵੇਂ ਵਾਪਰਿਆ ਤੇ ਇਲਜ਼ਾਮਾਂ ਦਾ ਵੇਰਵਾ ਦਿੱਤਾ ਗਿਆ ਸੀ। ਪੱਤਰ ਦੇ ਮੁਤਾਬਕ ਮੇਰੇ ਕੰਨਾਂ ਦੀ ਪੇਪੜੀ ਨਿਪਲਾਂ ਤੇ ਅੰਦਰੂਨੀ ਹਿੱਸਿਆਂ ਦੇ ਉਤੇ ਕਰੋਕੋਡਾਇਲ ਕਲਿੱਪ ਲਗਾ ਕੇ ਬਿਜਲੀ ਦੇ ਝਟਕੇ ਦਿੱਤੇ ਗਏ। ਹਰ ਰੋਜ਼ ਕਈ ਝਟਕੇ ਦਿੱਤੇ ਜਾਂਦੇ ਸਨ। ਦੋ ਲੋਕ ਮੇਰੀਆਂ ਲੱਤਾਂ ਫੈਲਾਉਂਦੇ ਸਨ, ਦੂਜੇ ਚਪੇੜ ਮਾਰਦਾ ਤੇ ਮੈਨੂੰ ਪਿੱਛੋਂ ਮਾਰਦਾ ਤੇ ਬਿਜਲੀ ਦੇ ਝਟਕੇ ਬੈਠੇ ਹੋਏ ਅਧਿਕਾਰੀਆਂ ਦੇ ਦੁਆਰਾ ਦਿੱਤੇ ਜਾਂਦੇ। ਕਈ ਸਥਿਤੀਆਂ ਦੇ ਵਿਚ ਮੈਨੂੰ ਤੁਰਨ ਜੋਗਾ ਵੀ ਨਾ ਛੱਡਿਆ ਗਿਆ ਤੇ ਪੁੱਛਗਿੱਛ ਵਾਲੇ ਕਮਰੇ ਦੇ ਵਿਚ ਲੈ ਕੇ ਜਾਣਾ ਪਿਆ। ਹਾਲਾਂਕਿ BBC ਤਸ਼ੱਦਦ ਦੇ ਉਨ੍ਹਾਂ ਇਲਜ਼ਾਮਾਂ ਦੇ ਬਾਰੇ ਸੁਤੰਤਰ ਤੌਰ ਦੇ ਉਤੇ ਤਸਦੀਕ ਕਰਨ ਦੇ ਅਸਮਰਥ ਰਿਹਾ ਸੀ। ਭਾਰਤੀ ਅਧਿਕਾਰੀਆਂ ਨੇ ਇਸ ਤੋਂ ਸਾਫ਼ ਤੌਰ ਦੇ ਉਤੇ ਇਨਕਾਰ ਕਰ ਦਿੱਤਾ ਸੀ, ਕਿਹਾ ਸੀ ਕਿ ਜਿਸ ਤਰ੍ਹਾਂ ਦੇ ਦੁਰਵਿਹਾਰ ਦਾ ਜਾਂ ਤਸ਼ੱਦਦ ਦੇ ਇਲਜ਼ਾਮ ਲਗਾਏ ਗਏ ਨੇ ਉਨ੍ਹਾਂ ਦਾ ਕੋਈ ਵੀ ਸਬੂਤ ਨਹੀਂ ਹੈ। ਗ੍ਰਿਫ਼ਤਾਰੀ ਤੋਂ ਬਾਅਦ ਜੌਹਲ ਦੀ ਰਿਹਾਈ ਦੇ ਲਈ ਇਕ ਮੁਹਿੰਮ ਚਲਾਈ ਗਈ ਤੇ ਉਨ੍ਹਾਂ ਦਾ ਮਾਮਲਾ UK ਤੇ ਭਾਰਤੀ ਸਰਕਾਰਾਂ ਵਿਚਕਾਰ ਕੂਟਨੀਤਿਕ ਵਿਚਾਰ ਵਟਾਂਦਰੇ ਦਾ ਵਿਸ਼ਾ ਰਿਹਾ। ਮਈ 2022 ਦੇ ਵਿਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਦੇ ਇਕ ਪੈਨਲ ਨੇ ਜਿਹੜਾ ਦੇਖਿਆ ਸੀ ਕਿ ਉਨ੍ਹਾਂ ਦੀ ਨਜ਼ਰਬੰਦੀ ਮਨਮਾਨੀ ਸੀ ਤੇ ਕਾਨੂੰਨੀ ਆਧਾਰ ਦੀ ਘਾਟ ਸੀ ਤੇ ਉਨ੍ਹਾਂ ਦੇ ਸਿੱਖ ਧਰਮ ਤੋਂ ਪ੍ਰੇਰਿਤ ਸੀ। ਜੱਗੀ ਜੌਹਲ ਦਾ ਪਿਛੋਕੜ ਪਹਿਲਾਂ ਵੀ ਆਪਾਂ ਗੱਲਬਾਤ ਕਰ ਚੁੱਕੇ ਹਾਂ, ਚਲੋ

ਨੇ ਉਨ੍ਹਾਂ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਤੋਂ ਉਹ ਜੇਲ੍ਹ ਦੇ ਵਿੱਚ ਬੰਦ ਨੇ। ਸਕੋਟਲੈਂਡ ਵਾਸੀ ਉਨ੍ਹਾਂ ਦੇ ਭਰਾ ਗੁਰਪ੍ਰੀਤ ਦੱਸਦੇ ਨੇ ਕਿ ਜੌਲ ਇੱਕ ਸ਼ਾਂਤਮਈ ਕਾਰਕੁਨ ਸੀ ਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਜਿਹੜਾ ਭਾਰਤ ਦੇ ਵਿੱਚ ਸਿੱਖਾਂ ਦੇ ਖਿਲਾਫ ਹੋਏ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ। ਮੈਂ ਮੰਨਦਾ ਕਿ ਉਸ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਕਿਉਂਕਿ ਬੜਬੋਲਾ ਸੀ। ਮੈਂ ਮੰਨਦਾ ਕਿ ਉਹ ਮਾਸੂਮ ਹੈ ਤੇ ਜਦੋਂ ਇੱਕ ਵਾਰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਉਹ ਬੇਕਸੂਰ ਸਾਬਤ ਹੋ ਜਾਵੇਗਾ। ਪਰਿਵਾਰ ਨੂੰ ਡਰ ਹੈ ਕਿ ਝੂਠੇ ਇਲਜ਼ਾਮ ਝੂਠੇ ਦੋਸ਼ ਬਣ ਗਏ ਨੇ ਤੈਅ ਵੀ ਜਿਹੜੇ ਹੋ ਸਕਦੇ ਐ ਜਿਹਦੇ ਨਤੀਜੇ ਵਜੋਂ ਮੌਤ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਬੋਰਿਸ ਜੌਨਸਨ ਤੇ ਥੈਰੇਸਾ ਮੇ ਨੇ ਜਿਹੜਾ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਇਸ ਮਾਮਲੇ ਦੇ ਉੱਤੇ ਚਰਚਾ ਕੀਤੀ ਸੀ। ਗੁਰਪ੍ਰੀਤ ਜੌਲ ਨੇ ਕਿਹਾ ਸੀ ਕਿ ਲਗਭਗ 6 ਸਾਲ ਬੀਤ ਚੁੱਕੇ ਨੇ ਤੇ ਜਗਤਾਰ ਦੇ ਖਿਲਾਫ਼ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਇਹ ਸਿਰਫ ਉਸਦੇ ਉੱਤੇ ਲਗਾਏ ਗਏ ਇਲਜ਼ਾਮ ਨੇ ਤੇ ਜਦੋਂ ਤੱਕ ਉਹ ਦੋਸ਼ੀ ਸਾਬਿਤ ਨਹੀਂ ਹੁੰਦਾ ਉਸ ਨੂੰ ਬੇਕਸੂਰ ਮੰਨਿਆ ਜਾਵੇਗਾ। ਤੇ ਲੋ ਦੋਸਤੋ, ਇਹ ਸੀ ਜੀ ਵਿਸਤਾਰ ਦੇ ਨਾਲ ਖ਼ਬਰ। ਅਗਲੀਆਂ ਖ਼ਬਰਾਂ ਵੱਲ ਨੂੰ ਵੱਧਦਿਆਂ, ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਜ਼ਨ ਡਾਕੂਮੈਂਟ ਜਾਰੀ ਕੀਤਾ। ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਜ਼ਨ ਡਾਕੂਮੈਂਟਰੀ ਜਾਰੀ ਕਰ ਦਿੱਤੀ ਗਈ। ਇਹ ਵਿਜ਼ਨ ਡਾਕੂਮੈਂਟਰੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਇਕਬਾਲ ਸਿੰਘ ਝੂੰਦਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ ਤੇ ਹੋਰਨਾਂ ਆਗੂਆਂ ਦੇ ਵੱਲੋਂ ਜਾਰੀ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਲੋਂ ਵਿਜ਼ਨ ਡਾਕੂਮੈਂਟ ਦੇ ਵਿੱਚ ਪੰਥ, ਸਿਹਤ, ਸਿੱਖਿਆ, ਸੁਰੱਖਿਆ, ਕਿਸਾਨੀ, ਮੁਲਾਜ਼ਮਾਂ ਸਣੇ ਹਰੇਕ ਵਰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਾਰਟੀ ਦੇ ਵੱਲੋਂ ਨੌਜਵਾਨਾਂ ਤੇ ਔਰਤਾਂ ਨੂੰ ਵਿਸ਼ੇਸ਼ ਨੁਮਾਇੰਦਗੀ ਦਿੱਤੀ ਜਾਏਗੀ। ਇਸ ਦੇ ਦੌਰਾਨ ਨੌਜਵਾਨਾਂ ਨੂੰ 40% ਤੇ ਔਰਤਾਂ ਨੂੰ 35% ਨੁਮਾਇੰਦਗੀ ਦੇਣ ਬਾਰੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਨਾਲੋਂ ਕੋਈ ਵੀ ਚੋਣ ਨਹੀਂ ਲੜੀ ਜਾਵੇਗੀ ਤੇ ਉਹ ਸਿਰਫ ਪਾਰਟੀ ਦੇ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਦੇ ਵਿੱਚ ਹੋਈਆਂ ਸੋਧਾਂ ਕਰਕੇ ਕੇਂਦਰ ਸਰਕਾਰ ਨੇ ਸਾਰੀਆਂ ਤਾਕਤਾਂ ਆਪਣੇ ਹੱਥਾਂ ਦੇ ਵਿੱਚ ਲੈ ਲਈਆਂ। ਇਸ ਦੇ ਲਈ ਪੰਜਾਬ ਦੇ ਵਿੱਚ ਸਰਕਾਰ ਬਣਨ ਦੇ ਉੱਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਪੈਰਵੀ ਵੀ ਕੀਤੀ ਜਾਏਗੀ। ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਅੰਮ੍ਰਿਤਪਾਲ ਤੋਂ ਡਰਦੀ ਹੈ ਤੇ ਇਸ ਦੇ ਲਈ ਉਸ ਨੂੰ ਜਿਹੜਾ ਪੰਜਾਬ ਨਹੀਂ ਲਿਆਉਣਾ ਚਾਹੁੰਦੀ ਹੈ। ਦੂਸਰੇ ਪਾਸੇ ਅੰਮ੍ਰਿਤਪਾਲ ਉਨ੍ਹਾਂ ਦੀ ਖ਼ਬਰ ਨਾਲ ਜੋੜਦੇ ਹਾਂ। ਅਜਨਾਲਾ ਹਿੰਸਾ ਮਾਮਲਾ, NSA ਦੀ ਮਿਆਦ ਜਿਹੜੀ ਖਤਮ ਹੋ ਗਈ ਤੇ ਹੋਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਨੂੰ ਰਸਮੀ ਤੌਰ ਦੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਨੇ 2 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਉਹ ਨਜ਼ਰਬੰਦ ਜਿਹੜੇ ਰਹੇਗਾ। ਅੰਮ੍ਰਿਤਪਾਲ ਜਿਹੜੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੀਰਵਾਰ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਜਿਹੜੇ ਨੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਹਿੰਸਾ ਮਾਮਲੇ ਦੇ ਵਿੱਚ ਰਸਮੀ ਤੌਰ ਦੇ ਉੱਤੇ ਗ੍ਰਿਫ਼ਤਾਰ ਕੀਤਾ। ਇਹ ਕਾਰਵਾਈ ਅੰਮ੍ਰਿਤਪਾਲ ਦੇ ਵਿਰੁੱਧ ਲੱਗੇ ਕੌਮੀ ਸੁਰੱਖਿਆ ਐਕਟ NSA ਦੀ ਮਿਆਦ ਖਤਮ ਹੋਣ ਤੋਂ ਤੁਰੰਤ ਬਾਅਦ ਅਮਲ ਦੇ ਵਿੱਚ ਲਿਆਂਦੀ ਗਈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਜਨਾਲਾ ਦੀ ਸਬ ਡਿਵੀਜ਼ਨ ਦੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ, ਹਥਿਆਰਾਂ ਤੇ ਵਾਹਨਾਂ ਦੀ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ ਅਤੇ ਆਨੰਦਪੁਰ ਖਾਲਸਾ ਫੋਰਸ ਦੀ ਕਥਿਤ ਸਥਾਪਨਾ ਪਿੱਛੇ ਸਾਜ਼ਿਸ਼ ਦਾ ਪਤਾ ਲਗਾਉਣ ਦੇ ਲਈ 15 ਦਿਨਾਂ ਦੇ ਰਿਮਾਂਡ ਦੀ ਮੰਗ ਕਰ ਲਈ। ਹਾਲਾਂਕਿ ਬਚਾਅ ਪੱਖ ਦੇ ਵਕੀਲਾਂ ਹਰਪਾਲ ਸਿੰਘ ਖਾਰਾ ਤੇ ਰਿਤੂ ਰਾਜ ਸਿੰਘ ਦੀਆਂ ਜਿਹੜੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਿਰਫ 2 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਰਿਮਾਂਡ ਦੇ ਦੌਰਾਨ ਜਿਹੜਾ ਸੀ ਪੁਲਿਸ ਰਿਮਾਂਡ ਦੇ ਦੌਰਾਨ ਪੁਲਿਸ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰਹੇਗਾ ਤੇ ਪੁਲਿਸ ਉੱਥੇ ਹੀ ਉਸ ਤੋਂ ਜਿਹੜਾ ਪੁੱਛਗਿੱਛ ਕਰੇਗੀ। ਬਚਾਅ ਪੱਖ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਇਹ ਕੇਸ ਪਹਿਲਾਂ ਹੀ ਜਿਹੜਾ ਟ੍ਰਾਇਲ ਅਧੀਨ ਹੈ ਤੇ ਗਵਾਹੀਆਂ ਦੇ ਪੜਾਅ ਦੇ ਉੱਤੇ ਪਹੁੰਚ ਚੁੱਕਿਆ। ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਦੀ ਜਾਂਚ ਦੇ ਦੌਰਾਨ ਪੁਲਿਸ ਨੇ ਕਦੇ ਵੀ ਉਨ੍ਹਾਂ ਵਾਹਨਾਂ ਦਾ ਜ਼ਿਕਰ ਨਹੀਂ ਕੀਤਾ ਜਿਨ੍ਹਾਂ ਦੀ ਹੁਣ ਮੰਗ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ 23 ਅਪ੍ਰੈਲ 2023 ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਸ ਮਾਮਲੇ ਦੇ ਵਿੱਚ ਉਸਦੇ ਕਈ ਸਾਥੀ ਪਹਿਲਾਂ ਹੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕੀਤੇ ਜਾ ਚੁੱਕੇ ਹੈ, ਟ੍ਰਾਇਲ ਦਾ ਸਾਹਮਣਾ ਕਰ ਰਹੇ ਹਨ ਤੇ ਪੰਜਾਬ ਸਰਕਾਰ ਨੇ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਸੀ ਕਿ ਅੰਮ੍ਰਿਤਪਾਲ ਨੂੰ ਅੰਮ੍ਰਿਤਸਰ ਲਿਆਉਣ ਦੀ ਜਿਹੜੀ ਬਜਾਏ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਜਿਹੜਾ ਗ੍ਰਿਫ਼ਤਾਰ ਰੱਖਿਆ ਜਾਵੇ ਤੇ ਸਾਰੀ ਕਾਰਵਾਈ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੀਤੀ ਜਾਵੇ। ਹਾਈ ਕੋਰਟ ਨੇ ਹਾਲ ਹੀ ਦੇ ਵਿੱਚ ਸਰਕਾਰ ਦੀ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਜਿਸ ਤੋਂ ਬਾਅਦ ਅੱਜ ਇਹ ਅਦਾਲਤੀ ਕਾਰਵਾਈ ਨੇਪਰੇ ਚੜ੍ਹੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ਨੀਵਾਰ ਨੂੰ ਜਿਹੜੀ ਹੈ ਹੋਣੀ ਹੈ। 20 ਕਰੋੜ ਜਿਹੜੇ ਨੇ ਜਾਣੀ ਕਿ

0: 20 ਕਰੋੜ ਕ੍ਰਿਪਟੋ ਜਿਹੜੀ ਹੈ ਸਕੈਮ ਹੋਇਆ, 15 ਬੈਂਕਾਂ ਦੇ 76 ਫਰਜ਼ੀ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਈ ਗਈ ਸੀ ਰਾਸ਼ੀ। ਸਾਬਕਾ IG ਅਮਰ ਸਿੰਘ ਚਾਹਲ ਦੇ ਨਾਲ ਵੀ ਅਜਿਹੇ ਤਰੀਕੇ ਦੇ ਨਾਲ ਹੀ ਠੱਗੀ ਮਾਰੀ ਗਈ ਸੀ। ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਲੁਧਿਆਣਾ ਦੇ ਇੱਕ ਉਦਯੋਗਪਤੀ ਦੇ ਨਾਲ ਹੋਈ ਕਰੀਬ 20 ਕਰੋੜ ਰੁਪਏ ਦੀ ਵੱਡੀ ਕ੍ਰਿਪਟੋ ਕਰੰਸੀ ਠੱਗੀ ਦੀ ਜਾਂਚ ਸ਼ੁਰੂ ਕਰਤੀ ਹੈ। ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਠੱਗਾਂ ਨੇ ਬਿਲਕੁਲ ਉਹੀ ਤਰੀਕਾ ਅਪਣਾਇਆ, ਮੋਡਸ ਓਪਰੇਡੀ ਵਰਤਿਆ, ਜਿਸ ਦੇ ਰਾਹੀਂ ਪਿਛਲੇ ਸਾਲ ਦਸੰਬਰ ਦੇ ਵਿੱਚ ਸਾਬਕਾ IG ਅਮਰ ਸਿੰਘ ਚਾਹਲ ਤੋਂ 8.10 ਕਰੋੜ ਰੁਪਏ ਜਿਹੜੇ ਠੱਗੇ ਗਏ। ਇਸ ਠੱਗੀ ਦੇ ਵਿੱਚ ਇੱਕ ਵਪਾਰਕ ਪਲੇਟਫਾਰਮ ਦੀ ਨਕਲੀ ਵੈਬਸਾਈਟ ਤੇ ਇੱਕ ਫਰਜ਼ੀ ਡਿਜੀਟਲ ਡੈਸ਼ਬੋਰਡ ਤਿਆਰ ਕੀਤਾ ਗਿਆ ਸੀ ਜੋ ਰੋਜ਼ਾਨਾ ਦੇ ਵਪਾਰ ਤੇ ਫਰਜ਼ੀ ਭਾਰੀ ਮੁਨਾਫਾ ਜਿਹੜਾ ਦਿਖਾਉਂਦੀ ਸੀ। ਦੂਸਰੇ ਪਾਸੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਦੇ ਦਿੱਤਾ ਗਿਆ, ਦੇਸ਼ ਭਰ ਦੇ ਵਿੱਚ ਆਡਿਟ ਦੇ ਹੁਕਮ ਕਰ ਦਿੱਤੇ ਐ। NCERT ਦੀ ਥਾਂ ਨਿੱਜੀ ਪਬਲਿਸ਼ਰਾਂ ਦੀਆਂ ਜਿਹੜੀਆਂ ਮਹਿੰਗੀਆਂ ਪੁਸਤਕਾਂ ਨੇ ਪੜਾਉਣ ਦਾ ਮਾਮਲਾ ਆ ਗਿਆ ਤੇ ਅੱਜ ਜਿਹੜਾ ਬੁੱਕ ਡੇ ਵੀ ਹੈ ਤੇ ਪੁਸਤਕ ਦਾ ਡੇ ਵੀ ਹੈ ਤੇ ਉਹਦੇ ਉੱਤੇ ਜਿਹੜਾ ਏਦਾਂ ਦਾ ਫੈਸਲਾ ਆਉਣਾ, ਹਾਲਾਤ ਸਾਡੇ ਮੁਲਕ ਦੇ ਕੀ ਕਹਿੰਦੇ ਆ, ਇਹ ਖ਼ਬਰ ਕਰਕੇ ਆਪਾਂ ਰਾਜਨ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਉਹਨੇ ਦੇਸ਼ ਭਰ ਦੇ ਸਕੂਲਾਂ ਦੇ ਵਿੱਚ ਮਹਿੰਗੀਆਂ ਪੁਸਤਕਾਂ ਲਾਉਣ ਦਾ ਨੋਟਿਸ ਲਿਆ। ਕਮਿਸ਼ਨ ਨੇ ਪੁਸਤਕਾਂ ਦੀਆਂ ਜਿਹੜੀਆਂ ਸੂਚੀਆਂ ਦਾ 30 ਦਿਨਾਂ ਦੇ ਅੰਦਰ ਆਡਿਟ ਕਰਨ ਦਾ ਹੁਕਮ ਦੇ ਦਿੱਤਾ। ਕਮਿਸ਼ਨ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਸ ਸਬੰਧੀ ਰਿਪੋਰਟ ਮੰਗ ਲਈ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰਾਲੇ ਤੇ CBSE ਜਿਹੜੇ ਹੈ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਕਿ ਨਿੱਜੀ ਸਕੂਲਾਂ ਵੱਲੋਂ ਮਹਿੰਗੀਆਂ ਕਿਤਾਬਾਂ ਲਗਾਉਣ ਦੇ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ। ਕਮਿਸ਼ਨ ਨੇ ਇਸ ਦੇ ਦੌਰਾਨ ਕੇਂਦਰ ਨੂੰ 15 ਦਿਨਾਂ ਦੇ ਵਿੱਚ NCERT ਦੇ ਨਿਯਮਾਂ ਦੇ ਬਾਰੇ ਜਿਹੜਾ ਸਥਿਤੀ ਸਪਸ਼ਟ ਕਰਨ ਦੇ ਲਈ ਕਹਿ ਦਿੱਤਾ, ਕਿਉਂਕਿ ਵਰਦੀਆਂ ਵੀ ਵਿਕਦੀਆਂ ਨੇ, ਬੂਟ ਵੀ ਵਿਕਦੇ ਆ, ਜੁਰਾਬਾਂ ਵੀ ਵਿਕਦੀਆਂ ਨੇ ਉਹਨਾਂ ਦੀਆਂ ਕੰਪਨੀਆਂ ਦੀਆਂ, ਕਿਤਾਬਾਂ ਵੀ ਉਹਨਾਂ ਦੀਆਂ ਵਿਕਦੀਆਂ ਨੇ, ਹੋਰ ਕਿਤੇ ਬਾਹਰੋਂ ਮਿਲ ਨਹੀਂ ਸਕਦੀਆਂ ਤੇ ਉਹ ਸਾਰਾ ਕੁਝ ਆਪਣੀ ਮਨਮਰਜ਼ੀ ਦੇ ਨਾਲ, ਜਿੱਦਾਂ ਕਿ ਫਿਰ ਕੰਪਨੀ ਦੇ ਵਿੱਚ ਕੁਝ ਹੋਰ ਕਿਤੇ ਉਹ ਨਹੀਂ ਮਿਲਦਾ ਤਾਂ ਫਿਰ ਉਹ ਆਪਣੇ ਮੌਜੀ ਮਨ ਦੇ ਨਾਲ ਜਿੰਨਾ ਵੀ ਪ੍ਰਾਈਜ਼ ਲਾਉਣਾ ਚਾਹੁੰਦੇ ਆ ਲਾਉਂਦੇ ਆ ਜੀ। ਤੇ ਇਸ ਸਬੰਧੀ ਪੰਜਾਬ, ਚੰਡੀਗੜ੍ਹ ਤੋਂ ਇਲਾਵਾ ਹੋਰ ਸੂਬਿਆਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਦੇ ਮਾਪਿਆਂ ਨੇ ਕਮਿਸ਼ਨ ਨੂੰ ਜਿਹੜਾ ਸ਼ਿਕਾਇਤ ਕੀਤੀ ਸੀ ਕਿ ਕਈ ਪ੍ਰਾਈਵੇਟ ਸਕੂਲ NCERT ਦੀਆਂ ਜਿਹੜੀਆਂ ਸਸਤੀਆਂ ਕਿਤਾਬਾਂ ਦੀ ਥਾਂ ਨਿੱਜੀ ਪ੍ਰਕਾਸ਼ਕਾਂ ਦੀਆਂ ਮਹਿੰਗੀਆਂ ਕਿਤਾਬਾਂ ਲਗਾ ਰਹੇ ਨੇ। ਉਨ੍ਹਾਂ ਤਰਕ ਦਿੱਤਾ ਕਿ ਜਿੱਥੇ ਸਰਕਾਰੀ ਕਿਤਾਬਾਂ ਦੀ ਕੀਮਤ ਸੈਂਕੜਿਆਂ ਦੇ ਵਿੱਚ ਹੁੰਦੀ ਹੈ, ਉੱਥੇ ਪ੍ਰਾਈਵੇਟ ਕਿਤਾਬਾਂ ਦੇ ਸੈੱਟ ਜਿਹੜੇ ਨੇ ਹਜ਼ਾਰਾਂ ਰੁਪਏ ਦੇ ਵਿੱਚ ਵੇਚੇ ਜਾ ਰਹੇ ਨੇ। ਕਮਿਸ਼ਨ ਨੇ ਕਿਹਾ ਕਿ ਅਜਿਹੀ ਲੁੱਟ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਦੇ ਉੱਤੇ ਭਾਰੀ ਬੋਝ ਪਾਉਂਦੀ ਹੈ ਤੇ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਿੱਚ ਅਜਿਹਾ ਵਪਾਰੀਕਰਨ ਬੱਚਿਆਂ ਦੇ ਬਰਾਬਰ ਸਿੱਖਿਆ ਦੇ ਅਧਿਕਾਰ ਨੂੰ ਨੁਕਸਾਨ ਪਹੁੰਚਾ ਰਿਹਾ। ਮਨੁੱਖੀ ਅਧਿਕਾਰ ਕਮਿਸ਼ਨ ਨੇ ਸੰਕੇਤ ਦਿੱਤਾ ਕਿ ਮਹਿੰਗੀਆਂ ਕਿਤਾਬਾਂ ਲਗਾਉਣਾ ਸਿੱਖਿਆ ਦੇ ਅਧਿਕਾਰ RTE ਐਕਟ ਦੀ ਧਾਰਾ 29 ਦੀ ਉਲੰਘਣਾ ਹੈ। ਇਹ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਦੇ ਵੀ ਵਿਰੁੱਧ ਹੈ। ਕਈ ਮਾਪਿਆਂ ਨੇ ਇਸ ਧੱਕੇਸ਼ਾਹੀ ਦੇ ਵਿਰੁੱਧ ਪੁਲਿਸ ਦੇ ਕੋਲ ਪਹੁੰਚ ਕਰਨ ਦੀ ਜਿਹੜੀ ਵੀ ਗੱਲ ਕਹੀ ਹੈ। ਕਮਿਸ਼ਨ ਨੇ ਸਾਫ਼ ਕੀਤਾ ਕਿ ਸਿੱਖਿਆ ਸਸਤੀ ਤੇ ਸਭ ਦੀ ਪਹੁੰਚ ਦੇ ਵਿੱਚ ਹੋਣੀ ਚਾਹੀਦੀ ਹੈ। ਹੁਣ ਸਰਕਾਰਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਦੱਸਣਾ ਪਏਗਾ ਕਿ ਉਹ ਇਸ ਲੁੱਟ ਨੂੰ ਰੋਕਣ ਦੇ ਲਈ ਕੀ ਕਦਮ ਜਿਹੜੇ ਨੇ ਚੁੱਕ ਰਹੇ ਨੇ। ਲੋ ਦੋਸਤੋ, ਇਹ ਨੇ ਜੀ ਹਾਲਾਤ ਤੇ ਵਪਾਰੀਕਰਨ ਹੋ ਗਿਆ ਹਰ ਚੀਜ਼ ਦਾ ਤੇ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਅੱਜ ਦੀ ਨਾ ਭਾਰੀ ਸਾਹਿਬ ਪੰਜਾਬ ਦੀ ਤਾਂ ਬਰਨਿੰਗ ਨਿਊਜ਼ ਜਿਹੜੀ ਸੀ, ਸਾਡੇ ਤੁਹਾਨੂੰ ਪਤਾ ਪੰਜਾਬ ਦੇ ਵਿਚ ਵੀ ਨਾ ਕਲਾਸੀਫਿਕੇਸ਼ਨ ਆਫ ਦਾ ਲਿਸਨਰ ਆ ਜੀ।
0: ਅੱਛਾ ਜੀ।
1: ਵੀ ਸੁਣਨ ਵਾਲਿਆਂ ਦੀ ਨਾ ਜੀ ਵਿਭਿੰਨਤਾ ਆ, ਵੀ ਕੋਈ ਕੁਛ ਸੁਣਨਾ ਪਸੰਦ ਕਰਦਾ ਆ, ਕੋਈ ਕੁਛ ਖਬਰ ਸੁਣਨਾ ਪਸੰਦ ਕਰਦਾ ਜੀ।
0: ਹਾਂਜੀ ਬਿਲਕੁਲ ਜੀ।
1: ਤੇ ਉਹਦੇ ਵਿਚ ਇੱਕ ਵੱਡਾ ਸੈਕਸ਼ਨ ਜਿਹੜਾ ਹੈਗਾ ਆ ਜੋ ਮਾਝੇ ਨਾਲ ਰਿਲੇਟਡ ਹੈਗਾ ਆ, ਜਾਂ ਉਹ ਸਾਰੇ ਅੰਮ੍ਰਿਤਪਾਲ ਦੀ ਖਬਰ ਜਿਹੜੀ ਹੈਗੀ ਆ ਉਹਦੇ ਤੇ ਤਰਜੀਹ ਦਿੰਦੇ ਜੀ।
0: ਬਿਲਕੁਲ ਜੀ।
1: ਤੇ ਅਸੀਂ ਵੀ ਜਿਹੜਾ ਆ ਕਿਉਂਕਿ ਬਾਰਡਰ ਤੇ ਬੈਠੇ ਆ ਮਾਝੇ ਦੇ ਤੇ, ਤੇ ਇਸ ਕਰਕੇ ਆਪਾਂ ਉਸੇ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਆ ਜੀ।
0: ਜ਼ਰੂਰ ਜੀ।
1: ਪਰ ਸਾਹਿਬ ਉਹਦੇ ਵਿਚ ਨਾ ਜੀ 15 ਦਿਨ ਦਾ ਰਿਮਾਂਡ ਮੰਗਿਆ ਸੀ ਸਰਕਾਰ ਨੇ, ਪੁਲਿਸ ਰਿਮਾਂਡ ਜੀ।
0: ਬਿਲਕੁਲ ਜੀ।
1: ਤੇ ਇਹਨਾਂ ਨੇ ਫਿਰ ਜਿਹੜਾ ਆ ਜਿਹੜੀਆਂ ਦਲੀਲਾਂ ਦਿੱਤੀਆਂ ਉਹ ਬੜੀਆਂ ਵੀਕ, ਮਤਲਬ ਜਿਹੜੀਆਂ ਲੌਜਿਕ ਸੀਗਾ ਉਹਦਾ ਕੋਈ ਲੌਜਿਕ ਨਹੀਂ ਸੀ, ਕੋਈ ਸੈਲਫ ਕੰਟਰਾਡਿਕਟਰੀ ਜੇ ਮੈਂ ਕਾਨੂੰਨ ਦੀ ਭਾਸ਼ਾ ਦੇ ਵਿੱਚ ਕਵਾਂ ਵੀ ਇੱਕ ਪਾਸੇ ਤੁਹਾਡੀ ਸਟੇਟ ਲਿਖ ਕੇ ਦੇ ਰਹੀ ਹੈਗੀ ਕਿ ਇਹਨਾਂ ਨੂੰ ਪੰਜਾਬ ਚ ਨਾ ਆਉਣ ਦਿੱਤਾ ਜਾਵੇ ਜੀ, ਵੀ ਲਾ ਐਂਡ ਆਰਡਰ ਭੰਗ ਹੋ ਸਕਦਾ। ਦੂਜੇ ਪਾਸੇ ਤੁਸੀਂ ਉੱਥੇ ਜਿਹੜਾ ਹੈਗਾ ਆ ਕਹਿੰਦੇ ਆ ਜੀ ਅਸੀਂ ਆਹ ਜਿਹੜੇ ਵਹੀਕਲ ਜਿਹੜੇ ਆ ਉਹ ਅਜੇ ਨਾਲਾ ਕਾਂਡ ਦੇ ਵਿੱਚ ਜਿਹੜੇ ਆ ਉਹ ਕਿੱਥੋਂ ਆਏ ਸੀ ਉਹ ਟਰੇਸ ਕਰਨੇ ਆ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਆ ਉਹ ਕਿੱਥੋਂ ਲਿਆਂਦਾ ਸੀ ਜੀ, ਉਹ ਸਾਰੀਆਂ ਗੱਲਾਂ ਜਿਹੜੀਆਂ ਕਰਦੇ ਸੀਗੇ। ਉਹ ਕਹਿੰਦੇ ਵੀ ਭਾਈ ਤੁਸੀਂ ਜਿਹੜਾ ਆ ਇੱਕ ਪਾਸੇ ਤਾਂ ਤੁਸੀਂ ਲੈ ਕੇ ਜਾਣਾ ਨੀ ਹੈ, ਤੁਹਾਡੀ ਜਿਹੜੀ ਸਰਕਾਰ ਕਹਿੰਦੀ ਤੁਸੀਂ ਵਹੀਕਲ ਕਿੱਥੋਂ ਕੋਈ ਨਿਸ਼ਾਨਦੇਹੀ ਕਰਨੀ ਹੈਗੀ ਹੈ, ਜੇ ਨਿਸ਼ਾਨਦੇਹੀ ਕਰਨੀ ਹੈਗੀ ਹੈ ਤਾਂ ਤੁਹਾਨੂੰ ਲਿਜਾਣਾ ਪਏਗਾ, ਜੇ ਲਿਜਾਣਾ ਪਏਗਾ ਤਾਂ ਇੱਕ ਪਾਸੇ ਤੁਸੀਂ ਹਾਈਕੋਰਟ ਤੋਂ ਆਰਡਰ ਕਰਾ ਲਿਆ।
0: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਦੋ ਚਿੱਤੀ ਕਾਹਤੋਂ ਪਾਈ ਜਾ ਰਹੀ ਹੈ, ਜੇ ਸਿੱਧਾ ਹੈ ਵੀ ਹਾਂ ਵੀ ਥਾਣੇ ਦੇ ਉੱਤੇ ਹਮਲਾ ਕੀਤਾ ਜਾਂ ਥਾਣੇ ਵਿੱਚ ਬੈਠ ਕੇ ਉਹਨਾਂ ਨੇ ਗੱਲਬਾਤ ਜੋ ਵੀ ਕੀਤੀ ਹੈ ਰਿਕਾਰਡਡ ਹੋਈ ਹੈ, ਵੀਡੀਓਗ੍ਰਾਫੀਆਂ ਹੋਈਆਂ ਨੇ, ਸਾਰਾ ਕੁਝ ਫੇਸਬੁੱਕ ਸੋਸ਼ਲ ਮੀਡੀਆ ਦੇ ਉੱਤੇ ਪਿਆ ਹੋਏਗਾ, ਤਾਂ ਉਹ ਗੱਲ ਸਿੱਧੀ ਗੱਲ ਨਹੀਂ ਕਰਦੇ ਕਿ ਪੁਲਿਸ ਦੇ ਉੱਤੇ ਅਟੈਕ ਕੀਤਾ ਜਾਂ ਕੁਝ ਕੀਤਾ, ਇਦਾਂ ਦਾ ਕੇਸ ਜੇ ਬਣਾਉਣਾ ਹੀ ਸੀਗਾ ਤਾਂ ਇਹਦੇ ਵਿੱਚ ਰਿਕਵਰੀ ਦਾ ਕੇਸ ਕਾਹਤੋਂ ਪਾ ਰਹੇ ਨੇ ਜੀ।
1: ਪਰ ਇਹ ਸਭ ਪਤਾ ਕੀ ਹੈ ਜੀ, ਸਾਡੇ ਨਾ ਡਿਸਾਈਡ ਹੀ ਨਹੀਂ ਕਰ ਪਾਉਂਦੇ ਜੀ ਮੈਂ ਚੰਗਾ ਬੰਦਾ ਆ ਕਿ ਮਾੜਾ ਬੰਦਾ ਆ, ਤੁਸੀਂ ਇੱਕ ਸਕਿੰਟ ਦੇ ਵਿੱਚ ਡਿਸਾਈਡ ਕਰ ਲੋਗੇ ਜੀ ਹਾਂਜੀ। ਪਰ ਸਾਡੇ ਇੱਥੇ ਕੀ ਹੈਗਾ ਜੀ ਵੀ ਇਹ ਕਿਸ ਚੀਜ਼ ਕਿਸੇ ਚੀਜ਼ ਨੂੰ ਡਿਸਾਈਡ ਹੀ ਨਹੀਂ ਕਰ ਪਾਉਂਦੇ ਕਿ ਹਾਂ ਜੀ ਅਸੀਂ ਜਿਹੜਾ ਹੈਗਾ ਕਿਹੜੀ ਲਾਈਨ ਆਫ ਐਕਸ਼ਨ ਲੈਣੀ ਹੈ ਜੀ, ਇਹ ਦੁਬਿਧਾ ਚ ਰਹਿੰਦੇ ਆ ਜੀ। ਇਹਨਾਂ ਨੂੰ ਇਹ ਹੁੰਦਾ ਹੈ ਕਿ ਕੱਲ ਨੂੰ ਬੰਦਾ ਜੇ ਲਾਈਮ ਲਾਈਟ ਚ ਆ ਗਿਆ, ਹੋਰ ਪਾਵਰਫੁਲ ਹੋ ਗਿਆ ਜਾਂ ਹੋਰ ਸੱਤਾ ਵਿੱਚ ਆ ਗਿਆ ਜੀ, ਕਾਰਨ ਇਹ ਹੈਗਾ ਆ ਕਿ ਲੋਕਤੰਤਰ ਨੇ ਉਹਨੂੰ ਐਮ ਪੀ ਤਾਂ ਬਣਾ ਦਿੱਤਾ ਆ ਹਾਂਜੀ, ਉਹ ਤੋਂ ਪਹਿਲਾਂ ਹੀ ਜਿਹੜਾ ਹੈਗਾ ਆ ਵੀ ਲੋਕਾਂ ਦਾ ਜਿਹੜਾ ਆ ਪ੍ਰੈਸ਼ਰ ਹੁੰਦਾ ਉਹ ਚੀਜ਼ ਕੰਮ ਕਰਦਾ ਜੀ, ਉਹਦੇ ਕਰਕੇ ਜਿਹੜਾ ਆ ਵੀ ਜਿਹੜੀ ਲਾ ਇਨਫੋਰਸਿੰਗ ਜਿਹੜੀ ਮੋਡਿਊਲ ਆ ਜਿਹੜਾ ਉਹ ਵਰਕ ਹੀ ਨੀ ਕਰ ਪਾਉਂਦਾ ਜੀ ਸਹੀ ਤਰੀਕੇ ਨਾਲ
0: ਜੀ।
1: ਹੁਣ ਉਹਨਾਂ ਨੇ ਇਹੀ ਗੱਲ ਕਹੀ ਨਾ ਜੀ ਉੱਥੇ ਜਿਹੜਾ ਆ ਉਹ ਕਹਿੰਦੇ ਵੀ ਭਾਈ ਆ ਜਿਹੜੇ ਕੁਐਸਚਨ ਤੁਸੀਂ ਫੇਰ ਕਹਿੰਦੇ ਜੀ ਵੀ ਇਹਨਾਂ ਦੇ ਇਹ ਭੱਜ ਕੇ ਜਦੋਂ ਗਏ ਹੈਗੇ ਆ ਜੀ, ਇਹ ਫਰਾਰੀ ਦੌਰਾਨ ਕਿੱਥੇ ਕਿੱਥੇ ਰਹੇ ਆ ਜੀ
0: ਜੀ
1: ਹਾਂਜੀ, ਤੇ ਉਹਦੇ ਬਾਰੇ ਪਤਾ ਕਰਨਾ, ਉਹਦੇ ਬਾਰੇ ਅਗਲੇ ਕਹਿੰਦੇ ਵੀ ਭਾਈ ਉਹ ਪੱਪਲ ਪ੍ਰੀਤ ਜਿਹੜਾ ਨਾਲ ਸੀਗਾ ਉਦੋਂ ਦਾ ਕਸਟਡੀ ਕੀ ਆ ਤੁਹਾਡੇ ਕੋਲ, ਉਹ ਵੀ ਤਾਂ ਨਾਲ ਨਾਲ ਹੀ ਤੁਰਿਆ ਆਇਆ ਸੀ ਵੀ ਉਹ ਤੋਂ ਪੁੱਛ ਲੈਂਦੇ ਜਿੱਦਾਂ ਮਰਜ਼ੀ ਆ
0: ਜੀ। ਨਹੀਂ ਉਹ ਮਿਲਾ ਕੇ ਪੈੜਾਂ ਨੱਪ ਕੇ ਕੀ ਕਰਨਗੇ ਵੀ ਉਹ ਕਿੱਥੇ ਗਿਆ, ਨੇਪਾਲ ਗਿਆ ਜਾਂ ਕਿੱਥੇ ਗਿਆ, ਵਾਪਸ ਆ ਗਿਆ ਜਾਂ ਫਿਰ ਮੋਗੇ ਦੇ ਵਿੱਚ ਫੜਿਆ ਗਿਆ, ਫਿਰ ਮੱਥਾ ਵੀ ਟੇਕਦਾ ਉੱਥੇ ਆਪਣੇ ਇਤਿਹਾਸਕ ਗੁਰੂ ਘਰ ਆ ਸਾਰੀਆਂ ਚੀਜ਼ਾਂ, ਤੇ ਉਹਦੇ ਵਿੱਚ ਕਿਹਨੂੰ ਨੀ ਬੱਚੇ ਬੱਚੇ ਨੂੰ ਚੇਤਾ ਹੋਣਾ ਜੀ ਉਹ ਚੀਜ਼ਾਂ ਦਾ।
1: ਭਾਰੇ ਸਾਹਿਬ ਤੁਸੀਂ ਬਹੁਤ ਟਾਈਮ ਨਾਲ ਜਿਹੜਾ ਹੈਗਾ ਆ ਫਿਨਲੈਂਡ ਚਲ ਗਏ, ਅਦਰਵਾਈਜ਼ ਇੱਥੇ ਜਿਹੜਾ ਹੈਗਾ ਨਾ ਕੋਈ ਮਾੜਾ ਮੋਟਾ ਇੱਕ ਬ੍ਰੇਕ ਡਾਊਨ ਹੋ ਗਿਆ ਲਾ 20-22 ਸਾਲ ਤਾਂ ਜਿਹੜਾ ਹੈਗਾ ਆ ਅਸੀਂ ਇੱਥੇ ਪੁੱਛ ਪੜਤਾਲ ਜੀ ਲਗਾ ਦਿੰਨੇ ਆ, ਨਹੀਂ ਤਾਂ ਜੱਗੀ ਜੋਲ ਨੂੰ ਪੁੱਛ ਲਓ ਜੀ, ਹਜੇ ਤੱਕ ਗੱਲਬਾਤ ਵੀ ਨਹੀਂ ਕੀਤੀ।
0: ਸੈਣੀ ਸਾਹਿਬ ਮੈਂ ਹੱਸਦਾ ਤਾਂ ਆ ਕਿ ਕਈਆਂ ਦੇ ਉੱਤੇ ਇਲਜ਼ਾਮ ਲੱਗਦਾ ਕਿ ਇਹ ਅਕਾਲੀ ਆ, ਕੋਈ ਕਹਿ ਦਿੰਦਾ ਇਹ ਕਾਂਗਰਸੀ ਆ, ਕੋਈ ਕਹਿੰਦੇ ਕਾਮਰੇਡ ਆ, ਮੇਰੇ ਤੇ ਇਲਜ਼ਾਮ ਲੱਗ ਗਿਆ ਫਿਨਲੈਂਡ ਚਲੀ ਗਿਆ ਸੀ ਨਵੀਂ ਗਾਰਡ ਜੀ
1: ਆਪ ਫਿਨਲੈਂਡ ਚੱਲ ਗਏ ਤੁਸੀਂ ਤਾਂ ਇਸੇ ਕਰਕੇ। ਹੁਣ ਉਹ ਗੱਲ ਏਦਾਂ ਨਾ ਜੀ ਇੱਥੇ ਖੁਦਾ ਨਾ ਖਾਸਤਾ ਜਿਹੜਾ ਹੈਗਾ ਕੋਈ ਟ੍ਰੈਫਿਕ ਦਾ ਚਲਾਨ ਵੀ ਹੋ ਜਾਂਦਾ ਤੇ 22 ਸਾਲ ਤਾਂ ਉਹਨੂੰ ਭੁਗਤ ਦੇਣ ਲੱਗ ਜਾਂਦੇ ਜੀ, ਇਹਦੇ ਵਿੱਚ ਮੈਂ ਤਾਂ
0: ਲਾਇਸੈਂਸ ਬਣਾਉਣਾ ਆਵੇ ਤਾਂ ਮਹੀਨੇ 2-3 ਮਹੀਨੇ ਆਰਾਮ ਨਾਲ ਲੱਗ ਜਾਂਦੇ ਜੀ।
1: ਨਹੀਂ ਸਰ ਬਾਪ ਬੇਟੇ ਦਾ ਇਕੱਠੇ ਲਾਇਸੈਂਸ ਅਪਲਾਈ ਕਰਨਾ ਪੈਂਦਾ ਹੈਗਾ ਆ ਜੀ, ਜਦ ਤੱਕ ਉਹ ਬੇਟਾ ਬਾਪ ਬਣਦਾ ਹੈਗਾ ਨਾ ਜੀ ਤਦ ਤੱਕ ਲਾਇਸੈਂਸ ਮਿਲ ਜਾਂਦਾ
0: ਜੀ ਬਿਲਕੁਲ।
1: ਤੁਸੀਂ ਅੱਛਾ ਤੇ ਜੇ ਜਿਹੜਾ ਹੈਗਾ ਆ ਤੁਸੀਂ ਬਾਹਰ ਬੈਠੇ ਏਜੰਟ ਨਾਲ ਗੱਲ ਕਰੋ ਤੇ ਅਗਲੇ ਦਿਨ ਲੈ ਜਾਇਓ ਜੀ
0: ਹਾਂਜੀ।
1: ਸੋ ਇਸ ਕਰਕੇ ਇੱਥੇ ਕੰਮ ਪਤਾ ਹੁੰਦਾ ਨਾ ਜੀ ਵੀ ਪ੍ਰੋਸੈਸ ਕਿੱਦਾਂ ਚੱਲਦੀ ਹੈਗੀ ਆ ਜੀ
0: ਬਿਲਕੁਲ।
1: ਸੋ ਇਸ ਕਰਕੇ ਨਾ ਇੱਕ ਚੀਜ਼ ਹੁੰਦੀ ਆ ਜੀ ਜੇ ਉਹਨੂੰ ਕਹਿੰਦੇ ਹੈਗੇ ਆ ਜੀ ਟੂ ਗੈਟ ਦਾ ਕੋਨਫੀਡੈਂਸ ਆਫ ਦਾ ਕੋਰਟ ਵੀ ਹਾਂਜੀ ਵੀ ਕੋਰਟ ਦਾ ਵਿਸ਼ਵਾਸ ਜਿਹੜਾ ਆ ਵੀ ਉਹ ਹਾਸਲ ਕਰਨਾ, ਉਹ ਇਹਨਾਂ ਦੀਆਂ ਦਲੀਲਾਂ ਜਿਹੜੀਆਂ ਉਹ ਕੋਰਟ ਦਾ ਵਿਸ਼ਵਾਸ ਨਹੀਂ ਹਾਸਲ ਕਰ ਪਾਈਆਂ। ਨਹੀਂ ਤਾਂ ਜਰਨਲੀ ਜਿਹੜਾ ਹੈਗਾ ਨਾ ਚਾਚੇ ਪੁਲਿਸ ਰਿਮਾਂਡ ਜੇ 15 ਦਿਨ ਦਾ ਮੰਗੇ ਤੇ 10 ਦਿਨ ਦਾ 12 ਦਿਨ ਦਾ ਦੇ ਹੀ ਦਿੰਦੇ ਹੁੰਦੇ
0: 10 ਦਿਨ ਦਾ ਤਾਂ ਦੇ ਹੀ ਦਿੰਦੇ ਜੀ। ਗੱਲ ਤਾਂ ਉੱਥੇ ਮੁੱਕਦੀ ਆ ਕਿ ਹਾਂ ਹਰ ਚੀਜ਼ ਨੂੰ ਸਿਸਟਮ ਹੈ, ਚਾਹੇ ਜੇ ਚੰਗੀਆਂ ਫੈਸਲੇ ਵੀ ਲੈਣਾ ਚਾਹੁੰਦੇ ਆ, ਚਲੋ ਮੈਂ ਉਹਨਾਂ ਦੇ ਹੱਕ ਜਾਂ ਪੱਖ ਚ ਨਹੀਂ ਗੱਲ ਕਰਦਾ, ਕੋਈ ਵੀ ਕੇਸ ਆ ਕੋਈ ਵੀ ਚੀਜ਼ ਆ ਸਪਸ਼ਟ ਦੱਸ ਦਿਓ ਗੱਲ ਨਿਬੜੀ ਵੀ ਆਹ ਚੀਜ਼ ਆ ਜੀ ਤੁਸੀਂ ਡਿਸਾਈਡ ਕਰੋ, ਨਾਲੇ ਸਮਾਂ ਵੀ ਬਚੇਗਾ, ਅਗਲੇ ਆਪਣੇ ਜਿਹੜੇ ਹੋਰ ਕੇਸ ਹੈਗੇ ਆ ਕੋਰਟਾਂ ਦੇ ਉਹ ਵੀ ਜਿਹੜਾ ਉਹਨਾਂ ਦਾ ਵੀ ਸਮਾਂ ਬਚਦਾ ਤੇ ਆਮ ਜਨਤਾ ਦਾ ਵੀ ਸਮਾਂ ਬਚਦਾ, ਮੁੱਦੇ ਜਿਹੜੇ ਨੇ ਹੋਰ ਨਵੇਂ ਆ ਸਕਦੇ ਨੇ ਜੇ ਜਲਦੀ ਨਿਪਟ ਜਾਂਦੇ ਆ। ਤੇ ਗੱਲ ਤਾਂ ਹੈਗੀ ਹਰ ਚੀਜ਼ ਨੂੰ ਉਲਝਾ ਕੇ ਹੀ ਪੇਸ਼ ਕਰਨਾ ਤੇ ਸਿਸਟਮ ਨੂੰ ਵੀ ਉਲਝਾ ਦੇਣਾ ਵੀ ਇਹਦੇ ਵਿੱਚ ਡਿਸਾਈਡ ਕਰਨਾ ਔਖਾ ਹੋ ਜਾਵੇ।
1: ਕਵਿਤਾ ਸੀ ਨਾ, ਕਹਿੰਦੇ ਕੋਈ ਅੰਗਰੇਜ ਵਾਇਸ ਰਾਏ ਆਇਆ ਤੇ ਓਹਨੂੰ ਜੋ ਕਈ ਇੰਡੀਅਨ ਜਿਹੜਾ ਸੀਗਾ ਉੱਥੇ ਗਿਆ, ਜਾ ਕੇ ਕਹਿੰਦਾ ਹਜ਼ੂਰ ਕੀ ਖਿਦਮਤ ਮੈਂ ਅਦਾ ਫਰਮਾਤਾ ਹੂੰ, ਹਜ਼ੂਰ ਕਾ ਇਕਬਾਲ ਬੁਲੰਦ ਰਹੇ ਜੇ ਵੋ, ਬੋਲ ਕੇ ਹਟਿਆ।
0: ਹਾਂਜੀ,
1: ਤੇ ਓਹਨੇ ਆਪਣੇ ਟਰਾਂਸਲੇਟਰ ਨੂੰ ਕਹਿੰਦਾ ਵਟ ਹੀ ਸੈਡ, ਉਹ ਕਹਿੰਦਾ ਹੀ ਸੈਡ ਗੁਡ ਮਾਰਨਿੰਗ, ਕਹਿੰਦਾ ਉਹ ਕਹਿੰਦਾ ਜੀ ਏਡਾ ਲੰਬਾ ਇਹਨੇ ਕੀ ਬੋਲਿਆ ਹੁੰਦਾ, ਕਹਿੰਦਾ ਦੈਟਸ ਕਰਟਸੀ ਸਰ ਕਰ, ਹੈ ਇਹਨਾਂ ਦਾ ਜਿਹੜਾ ਹੈਗਾ ਆ ਅੰਦਾਜ਼ ਆ ਜਿੱਦਾਂ ਮਰਜ਼ੀ ਆ, ਉਹ ਤਾਂ ਉਹ ਕਹਿੰਦਾ ਇਹਨਾਂ ਦੀ ਗੱਲ ਦੇ ਵਿੱਚ ਜਿਹੜਾ ਹੈਗਾ ਆ ਮਤਲਬ ਬੜਾ ਘੱਟ ਹੁੰਦਾ ਆ ਤੇ ਫਾਰਮੈਲਿਟੀਆਂ ਬੜੀਆਂ ਜ਼ਿਆਦਾ ਹੁੰਦੀਆਂ ਜੀ।
0: ਜਿੱਦਾਂ ਸਾਈਕਲ ਨਹੀਂ ਚਲਾਉਂਦਾ, ਕਹਿੰਦਾ ਮੈਂ ਤਾਂ ਉਤਰਦਾ ਹੀ ਏਦਾਂ, ਕਹਿੰਦਾ ਕੁਛ ਨੀ ਹੋਇਆ ਕੁਛ ਨੀ ਹੋਇਆ।
1: ਬਿਲਕੁਲ ਠੀਕ ਕਹਿੰਦੇ ਤੁਸੀਂ ਜੀ, ਤੂੰ ਇਸ ਕਰਕੇ ਭਾਰਤ ਸਾਹਿਬ ਤੇ ਉਹ ਅਮ੍ਰਿਤਪਾਲ ਹੋਣਾ ਦਾ ਤਾਂ ਏਦਾਂ ਆ ਜੀ, ਫਿਰ ਪੁਲਿਸ ਰਿਮਾਂਡ ਜਿਹੜਾ ਹੈਗਾ ਆ ਉਹ ਜੇਲ੍ਹ ਤੋਂ ਬਾਹਰ ਪੁਲਿਸ ਕਸਟਡੀ ਦੇ ਵਿੱਚ ਹੀ ਹੋਣਾ ਸੀਗਾ, ਉੱਥੇ ਦੇ ਜਿਹੜੇ ਹੈਗੇ ਆ ਕੋਈ ਪੁਲਿਸ ਲਾਈਨ ਆ
0: ਜੀ,
1: ਉਹਨੂੰ ਕਿਤੇ ਹਾਇਰ ਕੀਤਾ ਹੋਊਗਾ ਜਾਂ ਉਹਦੇ ਉੱਥੇ ਬਣਾਇਆ ਹੋਊਗਾ ਜੀ, ਉੱਥੇ ਕੁਐਸਚਨਿੰਗ ਜਿਹੜੀ ਆ ਉਹ ਪੁਲਿਸ ਕਸਟਡੀ ਦੀ ਪੂਰੀ ਕਰਨਗੇ ਤੇ ਮੁੜ ਕੇ ਉਹਨਾਂ ਨੂੰ ਜਿੱਦੇ ਜੇਲ੍ਹ ਦੇ ਵਿੱਚ ਦੇ ਕੇ ਤੇ ਆ ਜਾਣਗੇ, ਤੇ ਇਹਨਾਂ ਦਾ ਕੰਮ ਇੱਦਾਂ ਹੀ ਆ ਅੱਗੇ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜੀ ਹੈਗੀ ਆ ਉਹ ਇੱਥੇ ਪੇਸ਼ੀ ਹੋਣੀ ਸ਼ੁਰੂ ਹੋ ਜਾਊਗੀ
0: ਜੀ,
1: ਇਹ ਤਰੀਕਾ ਜੀ। ਉਹ ਗੱਲ ਇੱਦਾਂ ਹੈਗੀ ਨਾ ਜੀ ਵੀ ਸਮਝ ਨੀ ਆਉਂਦੀ ਹੈਗੀ ਕਿ ਤੁਸੀਂ ਜਿਹੜਾ ਆ ਜਦੋਂ ਕਾਨੂੰਨ ਨੂੰ ਇੰਪਲੀਮੈਂਟ ਕਰਦੇ ਹੈਗੇ ਆ ਤੇ ਉਹ ਕਾਨੂੰਨ ਤੁਹਾਨੂੰ ਵੱਲੋਂ ਜਿਹੜਾ ਹੈਗਾ ਇਹ ਕਿ ਮੁਲਜ਼ਮ ਵੱਡਾ ਲੱਗਦਾ ਆ, ਕਾਨੂੰਨ ਲਾਚਾਰ ਕਿਉਂ ਲੱਗਦਾ ਮੈਨੂੰ ਇਹ ਨੀ ਸਮਝ ਆਉਂਦੀ ਜੀ ਸਰਕਾਰੀ ਪੱਖ ਤੋਂ
0: ਜੀ। ਬਿਲਕੁਲ,
1: ਤੁਸੀਂ ਹੁਣ ਦੇਖੋ ਨਾ ਸਰ ਜੱਗੀ ਜੋਲ ਹੋਣਾ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਦੇਖੋ ਜਦੋਂ ਤੁਹਾਨੂੰ ਪਤਾ ਆ ਕਿ ਵਿਦੇਸ਼ੀ ਜਿਹੜਾ ਆ ਮੀਡੀਆ ਵਿਦੇਸ਼ੀ ਜਿਹੜੇ ਹੈਗੇ ਆ ਵੀ ਹਿਊਮਨ ਰਾਈਟਸ ਦੇ ਜਿਹੜੇ ਆ ਐਕਟਿਵਿਸਟ ਉਹ ਇਸ ਚੀਜ਼ ਨੂੰ ਵਾਚ ਕਰ ਰਹੇ ਹੈਗੇ ਆ, ਤੁਸੀਂ ਕਿਉਂ ਨੀ ਜਿਹੜਾ ਹੈਗਾ ਆ ਟ੍ਰਾਇਲ ਜਿਹੜਾ ਮੈਂ ਨੀ ਇਸ ਚੀਜ਼ ਨੂੰ ਮੈਂ ਮਤਲਬ ਰੂਲ ਆਊਟ ਕਰਦਾ ਹੀ ਨੀ ਹੈਗਾ ਕਿ ਕੋਈ ਇਨਵੋਲਵਮੈਂਟ ਨਹੀਂ ਹੋਊਗੀ, ਮੈਂ ਕਹਿੰਦਾ ਹੋਊਗੀ ਹਾਂਜੀ, ਪਰ ਯੂ ਟ੍ਰਾਈ ਹਿਮ, ਤੁਸੀਂ ਮਤਲਬ ਜਿਹੜਾ ਹੈਗਾ ਉਨਾ ਚਿਰ ਤੱਕ ਚੁੱਪ ਕਰਕੇ ਬੈਠੇ ਹੈਗੇ, ਇਨਵੈਸਟੀਗੇਸ਼ਨਾਂ ਪਤਾ ਨੀ ਕਿਹੜੀਆਂ ਚੱਲਦੀਆਂ ਰਹਿੰਦੀਆਂ ਜੀ, ਸਾਲੋ ਸਾਲ ਜਿਹੜੀਆਂ ਚੱਲਦੀਆਂ ਮੁੱਕਦੀਆਂ ਨੀ।
0: ਸੈਣੀ ਸਾਹਿਬ 8 ਸਾਲ ਥੋੜੇ ਹੁੰਦੇ ਆ ਅਗਲੇ ਦੀ ਜ਼ਿੰਦਗੀ, ਦੇਖੋ ਅਗਲੇ ਨੇ ਬੁੱਢਾ ਹੋ ਜਾਂਦਾ ਜੀ, ਜਦ ਨੂੰ ਤਾਂ ਅਗਲੇ ਅੰਦਰ ਦੇਖੋ ਹਾਲਾਤ ਕੀ ਬਣਾਦੇ।
1: ਪਰ ਇਹ ਸਭ ਗੱਲ ਏਦਾਂ ਹੈਗੀ ਆ ਨਾ, ਉਹਦਾ ਇੰਪ੍ਰੈਸ਼ਨ ਜਿਹੜਾ ਆ ਦੂਜੇ ਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦਾ ਮਾੜਾ ਪੈਂਦਾ ਆ
0: ਜੀ, ਜੁਡੀਸ਼ਰੀ ਦਾ ਬਿਲਕੁਲ ਆ ਜੀ
1: ਹਾਂਜੀ। ਅਗਲੇ ਕਹਿੰਦੇ ਹੈਗੇ ਆ ਉੱਥੇ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਜੀ। ਸੋ ਇਹੋ ਜਿਹੇ ਸੈਂਸਿਟਿਵ ਮਾਮਲਿਆਂ ਦੇ ਵਿੱਚ ਜਿੱਥੇ ਦੂਜੇ ਦੇਸ਼ਾਂ ਦੀ ਇਨਵੋਲਵਮੈਂਟ ਹੋਵੇ, ਜਿੱਥੇ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੂੰ ਕਹਿੰਦੇ ਹੋਣ, ਉੱਥੇ ਸਰ ਇਹੋ ਜਿਹਾ ਕੰਮ ਜਿਹੜਾ ਉਹ ਅਗਲਾ ਬੰਦਾ ਜਿਹੜਾ ਆ ਇੱਥੋਂ ਜਿਹੜਾ ਹੈਗਾ ਛੇਤੀ ਤੋਂ ਛੇਤੀ ਅਗਲੇ ਬੰਦੇ ਨੂੰ ਤੋਰੋ, ਆਲਰੇਡੀ ਅੰਡਰਗਰਾਊਂਡ ਕਰੋ ਸਰ ਜਿਹੜਾ ਆ ਅਟੈਂਪਟ ਟੂ ਮਰਡਰ ਦੀ ਜੋ ਵੀ ਪਨਿਸ਼ਮੈਂਟ ਜਿਹੜੀ ਹੈਗੀ ਆ 7 ਸਾਲ ਤੋਂ ਲੈ ਕੇ 10 ਸਾਲ ਤੱਕ ਹੁੰਦੀ ਹੈਗੀ ਆ, ਤੁਸੀਂ ਅਟੈਂਪਟ ਟੂ ਮਰਡਰ ਦਾ ਚਾਰਜ ਵੀ ਲਾਉਂਦੇ ਹੈਗੇ ਆ ਜਾਂ 308 ਜਿਹੜੀ ਹੁੰਦੀ ਸੀ ਜਾਂ 307 ਉਹਦੇ ਵਿੱਚ 5-7 ਸਾਲ ਦੀ ਪਨਿਸ਼ਮੈਂਟ ਕਰਕੇ ਤੇ ਬੰਦੇ ਨੂੰ ਘਰ ਨੂੰ ਤੋੜ ਦਿੰਦੇ, ਤੁਸੀਂ ਜਿਹੜਾ ਹੈਗਾ ਅਜੇ ਤੱਕ ਟ੍ਰਾਇਲ ਹੀ ਨੀ ਸ਼ੁਰੂ ਕੀਤਾ
0: ਜੀ, 8 ਸਾਲ ਹੋ ਗਏ।
1: What will happen if that person will found not guilty?
0: ਬਿਲਕੁਲ ਹੈ ਜੀ
1: ਸਰ, ਜੇ ਉਹ ਬੇਕਸੂਰ ਹੋਇਆ ਤੇ ਇਹ 8 ਸਾਲ ਕਿੱਥੇ ਜਾਣਗੇ
0: ਜੀ।
1: ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਜਿਹੜੇ ਤੁਹਾਡੇ ਕੋਲ ਐਵੀਡੈਂਸ ਹੈਗਾ ਆ ਵਿਦਆਊਟ ਪ੍ਰੋਡਿਊਸਿੰਗ ਟੂ ਦਾ ਜੱਜ, ਤੁਸੀਂ ਜਿਹੜਾ ਹੈਗਾ ਆ ਉਹਨੂੰ ਕੰਕਰੀਟ ਐਵੀਡੈਂਸ ਸਮਝਦੇ ਹੋ, ਫਿਰ ਤਾਂ ਪੁਲਿਸ ਹੀ ਜਿਹੜੀ ਹੈਗੀ ਆਪਣੇ ਕੋਲ ਐਵੀਡੈਂਸ ਇਕੱਠਾ ਹੋਇਆ ਕਰੇ ਤੇ ਪੁਲਿਸ ਹੀ ਸਜ਼ਾ ਦੇ ਦਿਆ ਕਰੇ, ਫਿਰ ਟ੍ਰਾਇਲ ਦਾ ਮਤਲਬ ਕੀ ਰਹਿ ਗਿਆ ਸਰ।
0: ਨਾਲੇ ਸਾਈ ਸਾਹਿਬ ਜੇ ਇਹ ਚੀਜ਼ ਦੇ ਉੱਤੇ ਵੀ ਕੋਈ ਲਾਅ ਆਉਣਾ ਚਾਹੀਦਾ, ਮਤਲਬ ਕਿ ਜੇ ਲਾਅ ਹੋਰ ਬਥੇਰੇ ਕੁਝ ਕਰੀ ਜਾਂਦੇ ਆ, ਚਲੋ ਜੇ ਪੁਲਿਸ ਇੰਡੀਪੈਂਡੈਂਟ ਵੀ ਹੋ ਜਾਂਦੀ ਹੈ, ਮੈਂ ਪੁਲਿਸ ਤੇ ਸਵਾਲ ਨਹੀਂ ਚੁੱਕਦਾ, ਜੇ ਉਹਨੂੰ ਇੰਡੀਪੈਂਡੈਂਟ ਕਰ ਵੀ ਦਿੱਤਾ ਜਾਵੇ, ਪਰ ਕਿਤੇ ਨਾ ਕਿਤੇ ਸਿਆਸੀ ਜਿਹੜਾ ਹਰ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ, ਪਰ ਜੇ ਉਹਦੇ ਵਿੱਚ ਇੱਕ ਕਾਨੂੰਨ ਲਿਆਂਦਾ ਜਾਵੇ ਕਿ ਜਿੰਨਾ ਚਿਰ ਤੁਹਾਡੇ ਕੋਲ ਪੂਰੇ ਪਰੂਫ ਨਹੀਂ ਗੇ ਉਨਾ ਚਿਰ ਤੁਸੀਂ ਅਰੈਸਟ ਨਹੀਂ ਕਰ ਸਕਦੇ ਉਸ ਵਿਅਕਤੀ ਨੂੰ।
1: ਭਾਰੇ ਸਾਹਿਬ ਪਰੂਫ ਤਾਂ ਹੋਣਗੇ ਸਰ, ਉਹ ਜਿਹੜਾ ਹੈਗਾ ਨਾ ਤੁਸੀਂ ਦੇਖੋ ਉਹਨਾਂ ਦੇ ਵੀ ਬਿਆਨ ਸੁਣੋ ਨਾ ਵੀ ਉਹ ਪਾਰਟਲੀ ਉਹ ਐਡਮਿਟ ਕਰਦੇ ਆ
0: ਪਾਰਟੀਵਿਸਟ
1: ਹਾਂਜੀ ਉਹ ਐਡਮਿਟ ਕਰਦੇ ਆ ਜੀ। ਸਵਾਲ ਤਾਂ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਜਰੂਰੀ ਇਸ ਬੰਦੇ ਨੂੰ ਇੱਧਰ ਰੱਖ ਕੇ ਤੇ ਸਾਰਿਆਂ ਦੀਆਂ ਨਜ਼ਰਾਂ ਡਾਈਵਰਟ ਕਰਾਣੀਆਂ, ਲੈਟ ਹਿਮ ਗੋ ਹਾਂਜੀ, ਤੁਸੀਂ ਬੈਨ ਲਾ ਦਿਓ ਕਿ ਭਾਈ ਤੂੰ ਉਸ ਤੋਂ ਬਾਅਦ ਜਿਹੜਾ ਹੈਗਾ ਆ ਵੀ ਇੱਥੇ ਨੀ ਆਏਗਾ, ਇੱਕ ਬੌਂਡ ਭਰਾ ਲਓ। ਦੇਖੋ ਜਿਹੜਾ ਹੈਗਾ ਆ ਆਖਰ ਤੋਂ ਉਸ ਬੰਦੇ ਦੀ ਪੈਰਵੀ ਕਰ ਰਿਹਾ ਨਾ, ਜਦੋਂ ਇੰਗਲੈਂਡ ਜਿਹੜਾ ਹੈਗਾ ਸੀ ਤੇ ਉਹ ਸਰ ਮੈਂ ਕਹਿੰਦਾ ਦੀ ਬੈਸਟ ਹੋਣਾ ਸੀ ਕਿ ਇੰਗਲੈਂਡ ਜਿਹੜਾ ਹੈਗਾ ਆ ਉਹ ਉਹ ਉੱਥੇ ਦੇ ਜਿਹੜੇ ਆ ਆਪਣੇ ਤੁਸੀਂ ਉਹਨਾਂ ਦਾ ਕੋਈ ਕਿਸੇ ਨਾ ਕਿਸੇ ਰਿਪ੍ਰੈਜੈਂਟੇਟਿਵ ਕੋਲੋਂ ਬੌਂਡ ਭਰਾਓ ਕਿ ਭਾਈ ਉੱਥੇ ਜਾ ਕੇ ਤੁਹਾਡੀ ਸੋਇਲ ਨੂੰ ਜਿਹੜਾ ਹੈਗਾ ਆ ਸਾਡੇ ਦੇਸ਼ ਦੇ ਅਗੇਂਸਟ ਜਿਹੜਾ ਆ ਐਕਟੀਵਿਟੀ ਦੇ ਵਿੱਚ ਸਾਡੇ ਉਹ ਨਹੀਂ ਯੂਜ਼ ਕਰੇਗਾ ਜੀ। ਹਾਂਜੀ ਉਹਨਾਂ ਦਾ ਕਿਸੇ ਨਾ ਉਹ ਇਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਸਾਰੇ ਤੋਂ ਵਧੀਆ ਨਾ ਕੋਈ ਹੋ ਸਕਦਾ ਕੰਮ ਨਾ ਵਾਸਤਾ ਚੁੱਪ ਕਰਕੇ ਤੁਸੀਂ ਅੰਡਰਟੇਕਿੰਗ ਉਹਨਾਂ ਦੇ ਨਾ ਕਿਸੇ ਨਾ ਕਿਸੇ ਰਾਜਨੀਤਿਕ ਦੀ ਲੈ ਲਈ ਜਾਂ ਡਿਪਲੋਮੈਟ ਦੀ ਲੈ ਲਈ ਤੇ ਉਹਨੂੰ ਜਿਹੜਾ ਜਾਣ ਦਿਓ ਜੀ ਸਗੋਂ ਤੁਹਾਡਾ ਮਾਣ ਵੀ ਵੱਧਦਾ ਹੈਗਾ ਕਿ ਜੇ ਅਗਲਿਆਂ ਨੇ ਤੁਹਾਨੂੰ ਅਪਰੋਚ ਕੀਤਾ ਕੱਲ ਨੂੰ ਤੁਸੀਂ ਕਿਸੇ ਨੂੰ ਲੈ ਕੇ ਆਉਣਾ ਹੋਵੇ ਹਾਂਜੀ ਤੇ ਤੁਸੀਂ ਵੀ ਇਸ ਐਗਜ਼ਾਮਪਲ ਸੈੱਟ ਕਰ ਸਕਦੇ ਹੈਗੇ ਆ ਜੀ ਕਿ ਭਾਈ ਅਸੀਂ ਤੁਹਾਡੇ ਕਹਿਣ ਤੇ ਬੰਦਾ ਦੇ ਤਾ ਤੁਸੀਂ ਸਾਨੂੰ ਦੇ ਦਿਓ ਜੀ
0: ਬਿਲਕੁਲ ਹੈ ਜੀ
1: ਕਿਉਂਕਿ ਸਾਡਾ ਵੀ ਉੱਥੇ ਕੋਈ ਫਾਲਸਲੀ ਇੰਪਲੀਕੇਟ ਵੀ ਹੋ ਸਕਦਾ ਹੈਗਾ ਕੋਈ
0: ਹੀਰੇ ਵਾਲਾ ਮੋਦੀ ਹੈਗਾ ਉੱਥੇ ਬੈਠਾ
1: ਹਾਂਜੀ ਉਹ ਵੀ ਹੈਗਾ ਸਰ ਤੇ ਉਹ ਦੂਜਾ ਇੱਕ ਹੈਗਾ ਆ ਇਥੋਂ ਜਿਹੜਾ ਆ IPL ਵਾਲਾ ਗਿਆ ਆ ਸਿਰਾ ਜੀ ਭੱਜ ਕੇ
0: ਕ੍ਰਿਕਟ ਵਾਲਾ ਹਾਂਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਸੋ ਉਹ ਜਿਹੜੀ ਫਿਸ਼ਰਾ ਫੈਕਟਰੀ ਵੀ ਹੈਗੀ ਸਰ
0: ਹਾਂਜੀ ਹਾਂਜੀ
1: ਹਾਂਜੀ ਲੀਕਰ ਕਿੰਗ ਉਹਨੂੰ ਕਹਿੰਦੇ ਹੁੰਦੇ ਸੀਗੇ ਜੀ ਆਈ ਸਕਿਪ ਮਾਈ ਹਾਂਜੀ ਉਹ ਨਾ ਸਕਿਪ ਕਰ ਗਿਆ ਜੀ ਤੇ ਐਨੀਵੇ ਹੁਣ ਮੇਰੀ ਕੰਸੈਂਟ੍ਰੇਸ਼ਨ ਉੱਥੇ ਜਦ ਤੱਕ ਉਹਦਾ ਨਾਂ ਨਹੀਂ ਨਿਕਲਣਾ ਜੀ ਦਿਮਾਗ ਚੋਂ
0: ਜੀ
1: ਕਿੰਗ ਫਿਸ਼ਰ ਵਾਲਾ ਜੀ
0: ਕਿੰਗ ਫਿਸ਼ਰ ਉਹਦੀ ਸੀ
1: ਹਾਂਜੀ ਹਾਂਜੀ ਤੇ ਸੋ ਇਸ ਕਰਕੇ ਸਰ ਬਈ ਇਹ ਤਾਂ ਜੱਗੀ ਚੌਲ ਵਾਲਾ ਤਾਂ ਸਰ ਇਹਨਾਂ ਨੂੰ ਨਾ ਛੇਤੀ ਤੋਂ ਛੇਤੀ ਸੋਰਟ ਆਊਟ ਕਰ ਲੈਣਾ ਚਾਹੀਦਾ ਇਹ ਤਾਂ ਇੰਟਰਨੈਸ਼ਨਲ ਰਿਪਿਊਟ ਜਿਹੜੀ ਹੈਗੀ ਆ ਉਹ ਖਰਾਬ ਹੁੰਦੀ ਹੈਗੀ ਆ ਜੀ ਤੇ ਬਾਕੀ ਕੰਮ ਤਾਂ ਏਜੰਸੀਆਂ ਦਾ ਹੈਗਾ ਜੀ ਹੁਣ ਆ ਜੀ ਇਹ ਸਾਡੇ ਪੰਜਾਬ ਦੀਆਂ ਜੀ ਅੰਦਰਲੀਆਂ ਖਬਰਾਂ ਤੇ ਪੰਜਾਬ ਦੀਆਂ ਅੰਦਰਲੀਆਂ ਖਬਰਾਂ ਕਹਿੰਦੇ ਹੈਗੇ ਆ ਗਿਆਨੀ ਜੀ ਪਤਾ ਨੀ ਕੀ ਕਹਿੰਦੇ ਵੀ ਸਰਕਾਰ ਜਿਹੜੀ ਹੈਗੀ ਅੰਮ੍ਰਿਤਪਾਲ ਤੋਂ ਡਰਦੀ ਹੈਗੀ ਆ ਜੀ
0: ਬਿਲਕੁਲ ਹੈ ਜੀ
1: ਗਿਆਨੀ ਹਰਪ੍ਰੀਤ ਸਿੰਘ ਹਾਂਜੀ ਸਰਕਾਰ ਤਾਂ ਮਹਾਰਾਜ ਤੁਹਾਡੇ ਤੋਂ ਵੀ ਡਰਦੀ ਹੈਗੀ ਆ ਜੀ ਕਿਉਂਕਿ ਤੁਹਾਡੀ ਵੀ ਦਿੱਲੀ ਦਾ ਸਾਂਝ ਆ ਹਾਂਜੀ ਹੁਣ ਸਵਾਲ ਇਹ ਹੈਗਾ ਜੀ ਇਹ ਨਾ ਇੱਕ ਉਹ ਜਿੱਦਾਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈਗਾ ਜੀ ਇਹਨਾਂ ਨੂੰ ਆਪਣੇ ਆਪ ਨੂੰ ਤਾਂ ਕੋਈ ਮਤਲਬ ਜਿਹੜੀ ਇੰਨੀ ਕੋਈ ਰੈਕੋਗਨਾਈਜੇਸ਼ਨ ਮਿਲੀ ਨੀ ਸੋ ਇਹਨਾਂ ਨੇ ਹੁਣ ਇਹ ਅੰਮ੍ਰਿਤਪਾਲ ਦਾ ਆਸਰਾ ਲੱਭਦੇ ਪਏ ਹੈਗੇ ਜੀ ਤੇ ਉਧਰੋਂ ਸਰ ਅੱਜ ਨਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਇੰਟਰਵਿਊ ਦਿੱਤੀ ਜੀ ਉਹਨੇ ਪੰਜਾਬ ਬਾਰੇ ਆਪਣਾ ਵਿਜ਼ਨ ਇਹ ਕਿਹਾ ਵੀ ਜਿਹੜੀ ਅਗਲਾ ਇਲੈਕਸ਼ਨ ਹੋਊਗਾ ਉਹਦੇ ਵਿੱਚ ਤੁਸੀਂ ਸਾਡਾ ਜਿਹੜਾ ਆ ਭਾਜਪਾ ਦਾ ਅਲੱਗ ਜਿਹਾ ਹੀ ਸਰੂਪ ਦੇਖੋਗੇ ਪੰਜਾਬ ਚ
0: ਜੀ
1: ਉਹ ਐਂਕਰ ਨੇ ਸਵਾਲ ਵੀ ਪੁੱਛਿਆ ਜਿਹੜਾ ਹੈਗਾ ਆ ਜੀ ਇਸ ਚੀਜ਼ ਦਾ ਵੀ ਕੋਈ ਅਲਾਇੰਸ
0: ਜੀ
1: ਉਹ ਕਹਿੰਦੇ ਅਲਾਇੰਸ ਅਸੀਂ ਉਸ ਬੰਦੇ ਨਾਲ ਉਹਨਾਂ ਨਾਲ ਪਾਰਟੀਆਂ ਨਾਲ ਕਰਾਂਗੇ ਜਿਹਨਾਂ ਨਾਲ ਜਿਹੜੇ ਸਾਡੀ ਸੋਚ ਨਾਲ ਸਹਿਮਤ ਹੋਣਗੇ
0: ਜੀ
1: ਹੁਣ ਦੇਖੋ ਇੱਕ ਇਹੋ ਜਿਹੇ ਬੰਦੇ ਦਾ ਜਿਹੜਾ ਉਸ ਵੇਲੇ ਹੁਣ ਭਾਜਪਾ ਦਾ ਪ੍ਰਧਾਨ ਤਾਂ ਬਟ ਨੈਚੁਰਲ RSS ਦੀ ਕੰਸੈਂਟ ਨਾਲ ਹੀ ਬਣਦਾ ਆ ਨਾ ਸਾਰਾ ਕੁਛ ਜਿਹੜਾ ਉਹਨਾਂ ਦੀ ਆਈਡੀਓਲੋਜੀ ਨੂੰ ਟੋ ਕਰਦਾ ਜੀ
0: ਜੀ
1: ਮਤਲਬ ਇਹ ਹੈਗਾ ਜੇ ਉਹਨਾਂ ਨੇ ਇਹਨਾਂ ਨਾਲ ਵੀ ਅਲਾਇੰਸ ਕਰਨਾ ਹੋਇਆ ਤੇ ਉਹ ਆਪਦੀਆਂ ਸ਼ਰਤਾਂ ਮੁਤਾਬਕ ਕਰਨਗੇ ਜੀ ਉਹ ਦੇਖ ਕੇ ਪਾਣੀ ਮਾਪਣਗੇ ਕਿ ਪੰਜਾਬ ਦਾ ਜਿਹੜਾ ਹੈਗਾ ਆ ਮਾਹੌਲ ਕਿੱਦਾਂ ਦਾ ਹੈਗਾ ਕਿਹੜੀ ਪਾਰਟੀ ਜਿਹੜੀ ਆ ਉਹ ਕਿੰਨੇ ਕਿੱਥੇ ਖੜੀ ਲੋਕਾਂ ਦਾ ਜਿਹੜਾ ਆ ਕਿਧਰਲੇ ਪਾਸੇ ਨੂੰ ਝੁਕਾਇਆ ਸੁਖਬੀਰ ਬਾਦਲ ਹੋਣਾ ਦੀਆਂ ਰੈਲੀਆਂ ਉਹਨਾਂ ਨੇ ਦੇਖ ਲਈਆਂ ਆ ਜੀ ਤੇ ਹੁਣ ਇਹਨਾਂ ਦਾ ਵੀ ਜ਼ੋਰ ਦੇਖਣਗੇ ਜੀ ਫੇਰ ਉੱਥੋਂ ਤੋੜ ਕੇ ਚੱਕਣਗੇ ਸੌਦਾ ਉਹ
0: ਪਰ ਇੱਕ ਗੱਲ ਸੈਣੀ ਸਾਹਿਬ ਇਹਦੇ ਨਾਲ ਇੱਕ ਦੂਸਰੇ ਨੂੰ ਸਟਰੋਂਗ ਵੀ ਤਾਂ ਕਰ ਰਹੇ ਨੇ ਨਾ ਜੇ ਉਹ ਇੰਡੀਪੈਂਡੈਂਟ ਇੱਕ ਦੂਸਰੇ ਦੇ ਉਹਦੇ ਨਾਲ ਜਿਹੜੇ ਲੋਕ ਇਸ ਪੱਖ ਦੇ ਵਿੱਚ ਨੇ ਉਹ ਵੀ ਕਿਤੇ ਨਾ ਕਿਤੇ ਨਾਲ ਜੁੜਦੇ ਆ
1: ਭਾਜਪਾ ਸਾਹਿਬ ਭਾਰੀ ਸਾਹਿਬ ਉਹ ਪਤਾ ਕੀ ਕਰਦੇ ਆ ਚੱਕਰ ਇਹ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਉੱਥੇ ਬੈਠਿਆਂ ਨੂੰ ਪੰਜਾਬ ਦੇ ਹਿੰਦੂ ਦੀ ਸਾਈਕੀ ਨੀ ਪਤਾ ਇੱਥੇ ਉਹ ਮਿਸ ਕਰਦੇ ਆ ਜੋ ਅਸੀਂ ਅਬਜ਼ਰਵ ਕਰਦੇ ਆ ਨਾ ਇੱਥੇ ਬੈਠੇ
0: ਬਿਲਕੁਲ
1: ਉਹਨਾਂ ਨੂੰ ਪੰਜਾਬ ਦਾ ਹਿੰਦੂ ਕਦੀ ਵੀ ਇੰਨਾ ਰਿਜਿਟ ਰਿਹਾ ਹੀ ਨੀ ਸਰ
0: ਨਾਲੇ ਉਹ ਪਹਿਲਾਂ ਪੰਜਾਬੀ ਮੰਨਦਾ ਨਾ ਆਪਣੇ ਆਪ ਨੂੰ ਮਤਲਬ ਕਿ ਉਹ
1: ਬਿਲਕੁਲ ਬਿਲਕੁਲ ਬਿਲਕੁਲ ਪੰਜਾਬ ਦਾ ਹਿੰਦੂ ਹਮੇਸ਼ਾ ਸੈਕੂਲਰ ਸੋਚਦਾ ਰਿਹਾ ਹੈਗਾ ਜੀ ਤੇ ਉਸੇ ਕਰਕੇ ਉਹ ਕਾਂਗਰਸ ਨੂੰ ਵੀ ਵੋਟ ਪਾਉਂਦਾ ਆ ਜੀ ਬੀਜੇਪੀ ਸਾਹਮਣੇ ਖੜੀ ਵੀ ਹੋਵੇ ਤਾਂ ਵੀ ਉਹ ਕਾਂਗਰਸ ਨੂੰ ਵੋਟ ਪਾ ਜਾਂਦਾ ਜੀ
0: ਬਿਲਕੁਲ ਹੈ ਜੀ
1: ਚਾਹੇ ਕਿ ਬੀਜੇਪੀ ਇਹ ਦਾਵਾ ਕਰਦੀ ਆ ਕਿ ਉਹਨਾਂ ਦੀ ਜਮਾਤ ਹਿੰਦੂ ਜਮਾਤ ਦੀ ਜਿਹੜੀ ਆ ਉਹ ਤਰਜਮਾਇਨ ਨਹੀਂ ਕਰਦੀ ਹੈਗੀ ਆ ਜੀ, ਉਹਨਾਂ ਨੂੰ ਰੀਪ੍ਰਜੈਂਟ ਕਰਦੀ ਆ, ਬਟ ਪੰਜਾਬ ਦਾ ਹਿੰਦੂ ਇਸੇ ਤਰੀਕੇ ਨਾਲ ਪੰਜਾਬ ਦਾ ਸਿੱਖ ਆ ਜੀ, ਇਹ ਵੀ ਡਿਫਰੈਂਟ ਤਰੀਕੇ ਨਾਲ ਬਿਹੇਵ ਕਰਦਾ ਜੀ।
0: ਬਿਲਕੁਲ,
1: ਇਹ ਵੀ ਕਈ ਜਗ੍ਹਾ ਦੇ ਉੱਤੇ ਧਰਮ ਇਹਦੇ ਲਈ ਸੁਪਰੀਮ ਹੈਗਾ ਆ, ਬਟ ਨਾ ਐਟ ਦਾ ਸੇਮ ਟਾਈਮ ਥੋੜਾ ਜਿਹਾ ਇਹ ਦੇਸ਼ ਦੇ ਵੱਲੋਂ ਜਾਂ ਉਧਰਲੇ ਪਾਸੇ ਸੈਕੂਲਰ ਕਰੈਕਟਰ ਦਾ ਵੀ ਨਾਲ ਮਤਲਬ ਹਾਮੀ ਆ ਜੀ, ਇਸੇ ਕਰਕੇ ਉਹ ਅਕਾਲੀ ਦਲ ਨੂੰ ਵੀ ਵੋਟ ਪਾ ਜਾਂਦਾ ਆ, ਤੇ ਜਦੋਂ ਅਕਾਲੀ ਦਲ ਜਿਹੜਾ ਹੈਗਾ ਬੀਜੇਪੀ ਨਾਲ ਅਲਾਇੰਸ ਦੇ ਵਿੱਚ ਆ, ਤੇ ਉਹਨਾਂ ਦੀ ਵੋਟ ਜਿਹੜੀ ਆ ਇੱਕ ਦੂਜੇ ਨੂੰ ਕਨਵਰਟ ਵੀ ਹੋ ਜਾਂਦੀ ਹੈਗੀ ਆ।
0: ਬਿਲਕੁਲ,
1: ਨਹੀਂ ਤਾਂ ਵੋਟ ਸਰ ਜਿੱਥੇ ਬ੍ਰਿਜਡ ਸੋਚ ਹੋਵੇ ਨਾ ਜੀ, ਉੱਥੇ ਵੋਟ ਕਨਵਰਟ ਨਹੀਂ ਹੋ ਸਕਦੀ।
0: ਬਿਲਕੁਲ ਹੈ ਜੀ,
1: ਵੋਟ ਕਨਵਰਟ ਹੀ ਤਾਂ ਹੁੰਦੀ ਹੈਗੀ ਕਿ ਉਹਨਾਂ ਦਾ ਵੋਟਰ ਜਿਹੜਾ ਜੀ ਸੈਕੂਲਰ ਨੇਚਰ ਦਾ ਹੈਗਾ ਆ ਜੀ।
0: ਜੀ ਬਿਲਕੁਲ ਹੈ ਜੀ,
1: ਤੇ ਉਹਨਾਂ ਦਾ ਮਤਲਬ
0: ਜਲੰਧਰ ਹੈ, ਲੁਧਿਆਣਾ ਹੈ, ਫਗਵਾੜਾ ਹੈ, ਜਾਂ ਜਿੱਥੇ ਬਿਜ਼ਨਸ ਕਲਾਸ ਹੈਗੀ ਆ ਨਾ, ਮਤਲਬ ਕਿ ਭਾਈਚਾਰਾ ਆ, ਉਹ ਜਰੂਰ ਇਸ ਚੀਜ਼ ਨੂੰ ਮਤਲਬ ਕਿ ਕੇਂਦਰ ਦੇ ਉੱਤੇ ਪੋਲੀਟਿਕਸ ਨੂੰ ਧਿਆਨ ਦੇ ਵਿੱਚ ਰੱਖ ਕੇ ਜਰੂਰ ਚੱਲਦਾ ਆ। ਪਰ ਜਿਹੜਾ ਪਿੰਡ ਦਾ ਜ਼ਰਾ ਹੈਗਾ ਲਾਗਡਾ ਕਹਿ ਲੋ ਕਿ ਨਜ਼ਦੀਕੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਫਿਰ ਕੇਂਦਰ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਜ਼ਿਆਦਾ ਲਗਾਵ ਆ ਉਸ ਚੀਜ਼ ਦੇ ਵਿੱਚ, ਪਰ ਬਿਜ਼ਨਸਮੈਨ ਜਿਹੜਾ ਬਿਜ਼ਨਸਮੈਨ ਆ ਉਹ ਆਪਣੇ ਮਾਇੰਡ ਦੇ ਨਾਲ ਉਹ ਚੀਜ਼ ਨੂੰ ਦੇਖਦਾ, ਉਹਨਾਂ ਦਾ ਝੁਕਾਅ ਉਧਰ ਜ਼ਿਆਦਾ ਹੈ ਜੀ ਕੇਂਦਰ ਵੱਲ ਨੂੰ ਥੋੜਾ।
1: ਭਰੇ ਸਾਹਿਬ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਮੈਂ ਇੱਕ ਵਾਰੀ ਜਲੰਧਰ ਗਿਆ ਸੀ ਥੋੜੇ ਦਿਨ ਪਹਿਲਾਂ ਹੀ, ਤੇ ਮੈਂ ਆ ਕੇ ਤੁਹਾਨੂੰ ਦੱਸਿਆ ਸੀ ਵੀ ਉੱਥੇ ਜਿਹੜਾ ਹੈਗਾ ਮੇਰੀ ਇੱਕ ਬਿਜ਼ਨਸਮੈਨ ਨਾਲ ਜਿਹੜੀ ਹੈਗੀ ਆ ਵੀ ਉਹ ਮੀਟਿੰਗ ਹੋਈ, ਤੇ ਉਹ ਪਹਿਲਾਂ ਤਾਂ ਹੈਜ਼ੀਟੇਟ ਕਰਦਾ ਸੀ ਬੰਦਾ, ਉਹ ਬਹੁਤ ਵੱਡੀ ਜਿਹੜੀ ਹੈਗੀ ਆ ਦੁਕਾਨ ਤੇ ਮਾਲਕ
0: ਦੀ,
1: ਬਟ ਐਟ ਦਾ ਸੇਮ ਟਾਈਮ ਉਸ ਬੰਦੇ ਨੇ ਕਿਉਂਕਿ ਉਹ ਹਿੰਦੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਤੇ ਮੈਨੂੰ ਪਤਾ ਸੀ ਵੀ ਅੱਜ ਇਹ ਕੀ ਸੋਚਦੇ ਆ, ਮੈਂ ਉਹਨਾਂ ਨੂੰ ਪੁੱਛਿਆ ਫਿਰ ਬੀਜੇਪ੾ੀ ਦਾ ਕੀ ਫਿਊਚਰ ਆ, ਉਹ ਕਹਿੰਦੇ ਜੀ ਜੇ ਤਾਂ ਅਲਾਇੰਸ ਕਰ ਲੈਣਗੇ ਤੇ ਫਿਰ ਤਾਂ ਅਸੀਂ ਵੋਟ ਪਾ ਦਿਆਂਗੇ, ਨਹੀਂ ਤਾਂ ਫਿਰ ਅਸੀਂ ਆਪਣੀ ਵੋਟ ਜਾਇਆ ਥੋੜਾ ਕਰਾਂਗੇ, ਫਿਰ ਅਸੀਂ ਕਾਂਗਰਸ ਨੂੰ ਵੀ ਵੋਟ ਪਾ ਸਕਦੇ ਹਾਂ।
0: ਬਿਲਕੁਲ
1: ਹਾਂਜੀ, ਸੋ ਉਹ ਪੰਜਾਬ ਦਾ ਜਿਹੜਾ ਵਪਾਰੀ ਆ ਨਾ ਜੀ ਉਹ ਵਿਨੇਬਿਲਟੀ ਦੇਖਦਾ ਆ ਬਈ ਵਿਨੇ, ਜੇ ਮੈਂ ਪਹਿਲਾਂ ਕਾਸਟ ਦੇ ਆਧਾਰ ਤੇ ਜਾਂ ਮਤਲਬ ਉਸ ਚੀਜ਼ ਦੇ ਉੱਤੇ ਆਪਣੇ ਰਿਲੀਜਨ ਦੇ ਆਧਾਰ ਤੇ ਵੀ ਕਿਸੇ ਪਾਰਟੀ ਨੂੰ ਜੇ ਚੂਜ਼ ਕਰਦਾ ਉਹ ਵਿਨੇਬਿਲਟੀ ਵੀ ਉਹਦੀ ਕਿੰਨੇ
0: ਸਾਨੂੰ ਬੈਨੀਫਿਟ ਕੀ ਦਿੰਦੀ ਆ। ਬਿਲਕੁਲ ਹੈ ਜੀ,
1: ਆਹੋ ਤੇ ਦੂਜੀ ਗੱਲ ਹੈ ਕਿ ਇਹ ਨਾ ਹੋਵੇ ਵੀ ਮੈਂ ਹਾਰੇ ਘੋੜੇ ਦੇ ਉੱਤੇ ਕੋਈ ਨੀ ਚੜਦਾ ਜੀ, ਅਗਲੇ ਕਹਿੰਦੇ ਹੈਗੇ ਵੀ ਹਾਂ ਸਕੋਪ ਹੈਗਾ ਇਹਦਾ ਜਿੱਤਣ ਦਾ, ਫੇਰ ਉਹ ਹੈਗਾ ਜੀ ਜਦੋਂ ਅਲਾਇੰਸ ਹੋ ਜਾਂਦਾ ਇਹਨਾਂ ਦਾ ਜਿੱਤਣ ਦਾ ਸਕੋਪ ਹੋ ਜਾਂਦਾ ਹੈਗਾ ਆ ਤੇ ਵੋਟ ਇਹਨਾਂ ਦੀ ਵਜਬ ਵੀ ਪੈ ਜਾਂਦੀ ਹੈ ਜੀ।
0: ਬਿਲਕੁਲ ਹੈ ਜੀ,
1: ਔਰ ਇਹ ਸਚਾਈ ਵੀ ਆ ਸਰ, ਇਹ ਸਚਾਈ ਵੀ ਆ ਜੋ ਮੌਕੇ ਦੇ ਮਾਹੌਲ ਦੇ ਹਿਸਾਬ ਨਾਲ
0: ਗਰਾਉਂਡ ਦੀ ਸਥਿਤੀ ਇਹੀ ਹੈ। ਬਿਲਕੁਲ ਹੈ ਜੀ,
1: ਉਹ ਜੀ ਇਹ ਤਾਂ ਹੈਗਾ ਸੀ ਪੰਜਾਬ ਦਾ ਮਾਹੌਲ
0: ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਕਿੰਗ ਫਿਸ਼ਰ ਆਪਣਾ ਜਿਹੜਾ ਉਹ ਆਪਣੇ ਔਜਲਾ ਸਾਹਿਬ ਨੇ ਵੀ ਲਿਖਿਆ ਮਾਲੀਆ ਸੀਗਾ ਜੀ ਤੇ ਆਪਣੇ ਵਿਜੇ ਮਾਲੀਆ ਲਿਖਿਆ ਜੀ। ਹਾਂਜੀ ਬਿਲਕੁਲ
1: ਵਿਜੇ ਮਾਲੀਆ ਜੀ, ਹਾਂਜੀ
0: ਹਾਂਜੀ ਜੀ,
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ ਗ੍ਰੇਟ।
0: ਤੇ ਦੂਸਰਾ ਨੀਰਵ ਮੋਦੀ ਜੀ ਸ਼ੈਲੀ ਜੀ ਲਿਖਦੇ ਆ,
1: ਇਸ ਕਰਕੇ ਸਰ ਇਹ ਬੰਦੇ ਸਾਰੇ ਹੁਣ ਇੱਥੇ ਜਿਹੜੇ ਫਰਾਰ, ਵੈਸੇ ਏਦਾਂ ਦੀ ਟ੍ਰੀਟੀ ਹੋ ਜਾਂਦੀਆਂ ਹੁੰਦੀਆਂ, ਐਕਸਟ੍ਰਾਡੀਸ਼ਨ ਟ੍ਰੀਟੀਆਂ ਹੁੰਦੀਆਂ ਰਹੀਆਂ ਹੈਗੀਆਂ ਜੀ ਅੱਗੇ, ਨਹੀਂ ਵੀ ਐਕਸਟ੍ਰਾਡੀਸ਼ਨ ਟ੍ਰੀਟੀ ਹੈਗੀ ਆ ਵੀ ਜੇ ਕੋਈ ਦੇਸ਼ ਦੇ ਲੋਕ ਕਿਸੇ ਦੂਜੇ ਦੇਸ਼ ਦੇ ਲੋਕ ਕੰਸਰਨ ਸ਼ੋ ਕਰਦੇ ਆ ਤੁਹਾਡੇ ਕੋਲ ਇੱਕ ਬੰਦਾ ਜਿਹੜਾ ਹੈਗਾ ਆ ਕਸਟਡੀ ਚ ਆ, ਤੁਸੀਂ ਜਿਹੜਾ ਆ ਉਸ ਬੰਦੇ ਦਾ ਪ੍ਰਾਇਓਰਟੀ ਤੇ ਉੱਤੇ ਨਿਗਾਹ ਮਾਰੋ ਵੀ ਤੁਸੀਂ ਵੀ ਭਾਈ ਉਹਨੂੰ ਰੱਖ ਕੇ ਇੱਥੇ ਕਰਨਾ ਕੀ ਆ,
0: ਬਿਲਕੁਲ
1: ਉਹ ਤੁਹਾਡਾ ਉਧਰ ਜਾ ਕੇ ਜਿਆਦਾ ਨੁਕਸਾਨ ਕਰਦਾ ਹੈਗਾ ਤੇ ਉਹਨਾਂ ਦੇ ਡਿਪਲੋਮੈਟ ਕੋਲ ਅੰਡਰਟੇਕਿੰਗ ਲੈ ਲਓ, ਉੱਥੋਂ ਐਫੀਡੈਵਿਟ ਲੈ ਲਓ ਜੀ ਤੇ ਨਾਲ ਅਗਲੇ ਦੇ ਹੱਥ ਚ ਬੰਦਾ ਫੜਾ ਕੇ ਭੇਜੋ ਜੀ ਤੇ ਜਹਾਜ਼ ਤਾਂ ਸਪੈਸ਼ਲ ਛੱਡ ਕੇ ਆਓ ਜੀ, ਭਾਈ ਤੁਹਾਡੇ ਓਨਰ ਕੀਤਾ ਜੀ ਤੁਹਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿਆ ਲੋ ਜੀ।
0: ਜੇ ਦੂਸਰੇ ਮੁਲਕ ਦੀ ਸਰਕਾਰ ਜ਼ਿੰਮੇਵਾਰੀ ਲੈਂਦੀ ਆ ਉਹ ਤੋਂ ਵੱਡੀ ਗਾਰੰਟੀ ਕੀ ਹੋ ਸਕਦੀ ਹੈ। ਬਿਲਕੁਲ ਹੈ ਜੀ,
1: ਬਿਲਕੁਲ ਭਾਰੇ ਸਾਹਿਬ, ਏਦਾਂ ਨਾਲੇ ਉਸ ਚੀਜ਼ ਦੇ ਨਾਲ ਇਹ ਆ ਕਿ ਉਸ ਸਰਕਾਰ ਦਾ ਵੀ ਚੈੱਕ ਆਊਟ ਰਹਿੰਦਾ ਹੈਗਾ ਆ ਬੰਦੇ ਦੇ ਉੱਤੇ ਵੀ ਭਾਈ, ਨਾਲੇ ਇੰਨੀ ਗੱਲ ਹੀ ਤੁਸੀਂ ਕਰਨੀ ਆ ਕਿ ਹਾਂ ਜੀ ਭਾਈ ਤੁਹਾਡੀ ਸੋਇਲ ਜਿਹੜੀ ਹੈਗੀ ਆ ਉਹ ਇਹ ਸਾਡੇ ਦੇਸ਼ ਦੀਆਂ ਵਾਸਤੇ ਮਤਲਬ ਉੱਥੇ ਕੋਈ ਇਲ ਵਿਲ ਰੱਖ ਕੇ ਉੱਥੇ ਇਹੋ ਜਿਹੀ ਕੋਈ ਐਕਟੀਵਿਟੀ ਨਾ ਕੀਤੀ ਜਾਵੇ ਸਾਡੇ।
0: ਬਿਲਕੁਲ
1: ਹਾਂਜੀ, ਏਦਾਂ ਦਾ ਕੰਮ ਤਾਂ ਤੁਸੀਂ ਉੱਥੇ ਬੰਦੇ ਜਿਹੜਾ ਰਹਿੰਦਾ ਹੈਗਾ ਓਦਾਂ ਵੀ ਨੀ ਕਰਵਾ ਸਕਦੇ ਜੀ, ਅਗਲੇ ਕਹਿੰਦੇ ਹੈਗੇ ਤੇ ਲੈਠੇ ਮੰਗੋ।
0: ਬਿਲਕੁਲ ਹੈ ਜੀ,
1: ਹੋਣਾ ਚਾਹੀਦਾ ਜੀ ਏਜੰਸੀ ਜਿਹੜੀਆਂ ਹੈਗੀਆਂ, ਪਤਾ ਨੀ ਭਰੇ ਸਾਹਿਬ ਏਦਾਂ ਦੀ ਸੋਚ ਕਿਉਂ ਨੀ ਹੈਗਾ, ਜਿਹੜੇ ਅਸੀਂ ਨਾ ਲਕੀਰ ਦੇ ਫਕੀਰ ਆ ਜੀ।
0: ਜੀ ਬਿਲਕੁਲ ਜੀ,
1: ਹੋਇਆ ਕੀ ਇੱਕ ਸਰ ਜਗਿੰਦਰ ਸਿੰਘ ਜਿਹੜੇ ਹੈਗੇ ਸੀ CBI ਦੇ ਜਿਹੜੇ ਆ ਉਹ ਡਾਇਰੈਕਟਰ ਰਹੇ ਜੀ, ਉਹਨਾਂ ਨੇ ਇੱਕ ਵਾਰੀ ਕੋਈ ਇੰਸੀਡੈਂਟ ਸ਼ੇਅਰ ਕੀਤਾ, ਉਹ ਕਹਿੰਦਾ ਵੀ ਮਤਲਬ ਵੀ ਸਰ ਇੱਕ ਟੀਮ ਬਣਾਈ, ਇੱਥੇ ਫਰੋਡ ਹੋ ਗਿਆ ਸੀਗਾ ਕੋਈ, ਉਹਦੇ ਵਿੱਚ ਜਿਹੜਾ ਆ ਉਸ ਵੇਲੇ ਕੋਈ 10 ਕਰੋੜ ਦਾ ਫਰੋਡ ਹੋਇਆ ਸੀ
0: ਜੀ,
1: ਉਹਦੇ ਵਾਸਤੇ ਇੱਕ ਟੀਮ ਬਣਾਈ ਸੀ ਜੀ ਵੀ ਬੰਦੇ ਨੂੰ ਜਿਹੜਾ ਆ ਇੰਗਲੈਂਡ ਤੋਂ ਲੈ ਕੇ ਆਉਣਾ ਜਾਂ ਇੱਦਾਂ ਕਰਕੇ
0: ਜੀ।
1: ਉਹ ਬੰਦੇ ਨੇ ਆਫਰ ਦਿੱਤੀ ਕਿ ਉਹਦਾ ਬਿਜ਼ਨਸ ਐਸਟੈਬਲਿਸ਼ ਹੋ ਗਿਆ ਸੀ, ਸਾਰਾ ਕੁਛ ਹੋ ਗਿਆ ਸੀ, ਉਹਨੇ ਇੱਕ ਵਾਰੀ ਕਿਹਾ ਕਿ ਮੈਂ ਮਤਲਬ ਜਿਹੜਾ ਆ ਵੀ ਪੈਸੇ ਜਮਾ ਕਰਾ ਦਿੰਦਾ
0: ਜੀ,
1: ਮੈਂ ਇੰਡੀਆ ਆਉਣਾ ਚਾਹੁੰਦਾ ਆ ਵੀ ਮੈਂ ਜਿੱਥੇ ਜਿਹੜੀਆਂ ਪਿੰਡ ਦੇ ਵਿੱਚ ਮੈਨੂੰ ਮਿਸ ਕਰਦਾ, ਮੈਂ ਇਸ ਵੇਲੇ ਮੇਰੇ ਕੋਲ ਸਭ ਕੁਛ ਹੈਗਾ ਆ
0: ਜੀ,
1: ਵੀ ਉਹ ਜਿਹੜਾ ਹੈਗਾ ਵੀ ਫਰੋਡ ਤਾਂ ਮੇਰਾ ਐਲੀਗੇਸ਼ਨ ਜਿਹੜਾ ਲੱਗਿਆ ਮੇਰੇ ਤੇ ਉਹ ਮੇਰੀ ਕੋਈ ਮਜਬੂਰੀ ਬਣ ਗਈ ਸੀ ਜਾਂ ਇੱਦਾਂ ਕਰਕੇ ਵੀ ਮੇਰੇ ਤੇ ਗਲਤ ਵੀ ਲੱਗਿਆ ਹੋ ਸਕਦਾ
0: ਜੀ,
1: ਵੀ ਮੈਨੂੰ ਇਹ ਜਿਵੇਂ ਪਤਾ ਆ ਕਿ ਜੇ ਮੈਂ ਉੱਥੇ ਜਾਣਾ ਇੰਡੀਆ ਤੇ ਮੈਨੂੰ ਇਹਨਾਂ ਨੇ ਅਰੈਸਟ ਕਰ ਲੈਣਾ ਹੈਗਾ ਤੇ ਮੇਰਾ ਆਉਣਾ ਔਖਾ ਹੋ ਜਾਣਾ, ਫਿਰ ਮੈਂ ਜੋ ਕੁਛ ਅੰਪਾਇਰ ਖੜਾ ਕੀਤਾ ਆ ਸਾਰਾ ਹੀ ਵਾਪਸ ਚਲ ਜਾਣਾ
0: ਜੀ,
1: ਤੇ ਲੈਟ ਮੈਂ ਮਤਲਬ ਜੇ 10 ਕਰੋੜ ਦਾ ਫਰੋਡ ਕੀਤਾ ਤੇ ਮੈਂ 100 ਕਰੋੜ ਰੁਪਇਆ ਜਿਹੜਾ ਹੈਗਾ ਆ ਜਮਾ ਕਰਾਉਣ ਨੂੰ ਤਿਆਰ ਆ
0: ਜੀ।
1: ਹਾਂਜੀ, ਉਹ ਕਹਿੰਦਾ ਕਿ ਮਤਲਬ ਉਹ ਹੋਇਆ ਕੀ ਸੀ, ਡੈਲੀਗੇਸ਼ਨ ਭੇਜ ਭੂਜ ਕੇ ਤੇ 14 ਕਰੋੜ ਰੁਪਇਆ ਜਿਹੜਾ ਸਾਡਾ ਲੱਗ ਚੁੱਕਾ ਸੀਗਾ ਉਹਦੀ ਉਹਨੂੰ ਮਤਲਬ ਲਿਆਉਣ ਦੇ ਵਿੱਚ ਜਾਂ ਇੱਦਾਂ ਕਰਕੇ ਉੱਥੇ ਅਪੀਲਾਂ ਕਰਦਿਆਂ ਦੀਆਂ। ਹਾਂਜੀ, ਤੇ ਉਸ ਵੇਲੇ ਤੇ ਕਹਿੰਦੇ ਮੈਂ ਮਤਲਬ ਪ੍ਰਧਾਨ ਮੰਤਰੀ ਨੂੰ ਜਾ ਕੇ ਅਪੀਲ ਕੀਤੀ, ਮੈਂ ਕਿਹਾ ਜੀ ਵੀ ਤੁਸੀਂ ਜਿਹੜਾ ਹੈਗਾ ਆ ਵੀ ਛੱਡ ਕਿਉਂ ਨੀ ਦਿੰਦੇ ਅਗਲੇ ਬੰਦੇ ਨੇ, ਜਦ ਅਗਲਾ ਬੰਦਾ ਇੰਨਾ ਪੈਸੇ ਮਰ ਦਿੰਦਾ ਵੀ ਆਇਆ
0: ਤੇ
1: ਆਪਾਂ ਨੂੰ ਤਾਂ ਪੈਸਿਆਂ ਦਾ ਮਤਲਬ ਇਹ ਨਾ ਵੀ ਉਹ ਫਰੋਡ ਕਰਕੇ ਗਿਆ ਹੈਗਾ। ਹਾਂਜੀ, ਬੋਨ ਭਰਦਾ ਉਹ ਪੈਸੇ ਦਿੰਦਾ ਆ, ਚੁੱਪ ਕਰਕੇ ਪੈਸੇ ਲਈਏ ਆਪਣੇ ਆਰਾਮ ਨਾਲ ਬੰਦੇ ਨੂੰ ਛੱਡੀਏ, ਉਹਦੀ ਵੀ ਇੱਛਾ ਪੂਰੀ ਹੋ ਜੂਗੀ,
0: ਅਮਰੀਕਾ ਕਰਦਾ ਹੀ ਇੱਦਾਂ ਜੀ, ਤਾਂ ਆਪਣਾ ਬੋਨ ਭਰੋ ਜ਼ਮਾਨਤ ਲੈ ਲਓ, ਅਗਲੇ ਉਹ ਕੜਾ ਜਿਹਾ ਪਾ ਦਿੰਦੇ ਆ ਪੈਰਾਂ ਦੇ ਵਿੱਚ, ਜਿੱਥੇ ਮਰਜ਼ੀ ਘੁੰਮੀ ਜਾਓ ਅਗਲੇ ਕਹਿੰਦੇ ਜੀ।
1: ਸਰ ਉਹ ਗੱਲ ਤੁਹਾਡੀ ਠੀਕ ਹੈਗੀ ਆ, ਪਰ ਅਗਲਾ ਕਹਿੰਦਾ ਸੀ ਵੀ ਕੋਈ ਲਾ ਦੀ ਇੰਪਲੀਕੇਸ਼ਨ ਹੀ ਨਾ ਹੋਵੇ, ਮੈਂ ਮਤਲਬ ਵਾਪਸ ਜਾਣਾ ਆ, ਮੈਂ ਆਪਣੇ ਪਿੰਡ ਘੁੰਮਣਾ ਆ, ਪਿੰਡ ਘੁੰਮ ਕੇ ਵਾਪਸ ਜਾਣਾ ਚਾਹੁੰਦਾ ਹੈਗਾ ਆ, ਪਰ ਮੇਰੀ ਆਹ ਜਿਹੜਾ ਹੈਗਾ ਤੁਹਾਡਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ
0: ਜੀ।
1: ਪ੍ਰਧਾਨ ਮੰਤਰੀ, ਮੈਂ ਚਲੋ ਨਾਂ ਨੀ ਲਊਂਗਾ ਪ੍ਰਧਾਨ ਮੰਤਰੀ ਦਾ ਉਸ ਵੇਲੇ, ਕਿਉਂਕਿ ਨਾ ਤਾਂ ਮੇਰੇ ਕੋਈ ਰੈਕਰਡ ਆ, ਮੈਂ ਤਾਂ ਜਿਹੜੀ ਇੱਕ ਹੀਅਰ ਸੇ ਗੱਲ ਹੈਗੀ ਆ ਤਾਂ ਜੀ ਉਹ ਕਿਸੇ ਚੈਨਲ ਤੇ ਸੁਣੀ, ਉਹ ਸਾਂਝੀ ਕਰ ਰਿਹਾ ਜਾਂ ਮੈਂ ਇੱਕ ਮੈਗਜ਼ੀਨ ਚ ਪੜ੍ਹੀ ਸੀ
0: ਜੀ।
1: ਉਹ ਕਹਿੰਦਾ ਵੀ ਮੈਂ ਮਤਲਬ ਜਿਹੜਾ ਆ ਵੀ ਉਹ ਆਪਣੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਜਿਹਨਾਂ ਤੋਂ ਬਹੁਤ ਉਮੀਦ ਸੀ ਵੀ ਉਹ ਲਕੀਰ ਤੋਂ ਹਟ ਕੇ ਕੁਛ ਕਰ ਸਕਦੇ ਆ, ਉਹਨਾਂ ਨੂੰ ਮੈਂ ਕਿਹਾ ਹਾਂਜੀ, ਉਹ ਕਹਿੰਦੇ ਵੀ ਨਾ ਬਈ ਨਾ, ਆਪਾਂ ਇਸ ਚੱਕਰ ਚ ਨਹੀਂ ਪੈਣਾ, ਕੱਲ ਨੂੰ ਮੁੜ ਕੇ ਸਾਡੀ ਪਾਰਟੀ ਤੇ ਐਲੀਗੇਸ਼ਨ ਲੱਗ ਜਾਣਗੇ ਵੀ ਹਾਂ ਜੀ ਇਹਨਾਂ ਨੇ ਖਰੇ ਕੀ ਲੈ ਲਿਆ ਉਹਦੇ ਵਿੱਚੋਂ
0: ਜੀ।
1: ਸੋ ਇਸ ਕਰਕੇ ਕਈ ਵਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਸ ਚੀਜ਼ ਤੋਂ ਵੀ ਤੂੰ ਕੁਛ ਇੱਕ ਫੈਸਲੇ ਜਿਹੜੇ ਹੈਗੇ ਨਾ ਇਨ ਦਾ ਇੰਟਰਸਟ ਆਫ ਜਸਟਿਸ ਲੈਣੇ ਚਾਹੀਦੇ ਆ। ਇਹ ਐਵੇਂ ਲਕੀਰ ਤੇ ਫਕੀਰ ਹੋ ਕੇ ਤੁਹਾਨੂੰ ਪਤਾ ਆ ਇਸ ਚੀਜ਼ ਦੇ ਉੱਤੇ ਇਲਜ਼ਾਮ ਲੱਗਦੇ ਵੀ ਸਾਡਾ ਕਾਨੂੰਨ ਢਿੱਲਾ ਬੜਾ ਆ ਜੀ,
0: ਇਹ ਚ
1: ਕੋਈ ਸ਼ੱਕ ਨੀ ਹੈਗਾ, ਸਾਡੇ ਜਿਹੜਾ ਕੋਈ ਪ੍ਰੋਸੈਸ ਦੇ ਵਿੱਚੋਂ ਦੀ ਗੁਜ਼ਰਦਾ ਏ ਉਹੀ ਜਾਣਦਾ ਹੈਗਾ ਕਿ ਸਾਡੀ ਪ੍ਰੋਸੈਸ ਜਿਹੜੀ ਆ ਕਿੰਨੀ ਟਫ ਤੇ ਕਿੰਨੀ ਕਰਪਟ ਆ।
0: ਬਿਲਕੁਲ ਹੈ ਜੀ,
1: ਮੈਂ ਮਤਲਬ ਟਫ ਐਂਡ ਕਰਪਟ ਦੋਨੇ ਬੋਲਦਾ ਜੀ
0: ਜੀ ਬਿਲਕੁਲ।
1: ਔਰ ਤੁਸੀਂ ਜਿਹੜਾ ਹੈਗਾ ਤੁਸੀਂ ਹਰ ਇੱਕ ਮੋੜ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਆ ਕੋਈ ਨਾ ਕੋਈ ਬੈਠਾ ਆ ਥਾਲੀ ਲੈ ਕੇ ਆਪਣੀ
0: ਜੀ
1: ਪੇ ਦੇ ਵਿੱਚ ਪਾ ਤੇ ਅੱਗੇ ਜਾ
0: ਹਾਂਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਫ਼ਰ ਬਹੁਤ ਲੰਬਾ ਆ ਤੇ ਇੱਦਾਂ ਦੇ ਕੋਈ ਡਿਸੀਜਨ ਲੈ ਕੇ ਤੇ ਇਹਨਾਂ ਨੂੰ ਕਰਨਾ ਚਾਹੀਦਾ ਉਹਦਾ ਫੈਸਲਾ ਜੀ।
0: ਬਿਲਕੁਲ ਹੈ ਜੀ
1: ਜੀ ਭਰਾਜ ਸਾਹਿਬ, ਹੋਰ ਕੋਈ ਖਬਰ ਹੈ ਤੇ ਮੈਨੂੰ ਦੱਸ
0: ਸੈਣੀ ਸਾਹਿਬ। ਚਲੋ ਕੱਲ ਨੂੰ ਆਪਾਂ ਜਰੂਰ ਕਰਾਂਗੇ, ਇੱਕ ਚੰਡੀਗੜ੍ਹ ਦੀ ਜੱਜ ਦੀ ਖਬਰ ਹੈ ਉਹ ਪਰ ਮੇਰੇ ਕੋਲ ਸਾਹਮਣੇ ਨਹੀਂ ਆ ਰਹੀ, ਮੈਂ ਕੋਸ਼ਿਸ਼ ਕਰ ਰਿਹਾ ਸੀ ਲੱਭਣ ਦੀ,
1: ਉਹ ਭਰਾਜ ਸਾਹਿਬ ਨਿਕਲੀ ਨੀ ਮੇਰੇ ਕੋਲੋਂ ਵੀ, ਖਬਰ ਨਿਕਲੀ ਨੀ ਹੈਗੀ ਉਹ ਕੋਈ ਮਤਲਬ ਏਦਾਂ ਸੀ ਉਹਨਾਂ ਨੇ ਆਪਣਾ ਮੋਬਾਈਲ ਚੋਰੀ ਹੋਣ ਦਾ ਕੋਈ ਐਲੀਗੇਟ ਦੱਸਿਆ ਸੀ, ਕੰਪਲੇਂਟ ਫਾਲਸ ਕੀਤੀ ਸੀ
0: ਜੀ,
1: ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਝੂਠੀ ਹੈਗੀ ਹੈ ਜੀ, ਉਹਦੇ ਕਰਕੇ ਸਸਪੈਂਸ਼ਨ ਕੀਤੀ ਹੈਗੀ ਹੈ ਜੀ।
0: ਬਿਲਕੁਲ ਜੀ, ਤੇ ਸੈਣੀ ਸਾਹਿਬ ਬੰਗਾਲ ਦੀਆਂ ਜਿਹੜੀਆਂ ਚੋਣਾਂ ਹੋ ਗਈਆਂ ਜੀ ਬੜੇ ਵੱਡੇ ਪੱਧਰ ਦੇ ਉੱਤੇ, ਉਹਦੇ ਵਿੱਚ ਬਹੁਮਤ ਵੋਟਿੰਗ ਹੋਈ ਹੈ, ਤਕਰੀਬਨ ਬੰਗਾਲ ਦੇ ਵਿੱਚ 99% ਤੇ ਤਾਮਿਲਨਾਡੂ ਦੇ ਵਿੱਚ 82% ਵੋਟਿੰਗ ਹੋ ਗਈ ਹੈ ਜੀ।
1: ਪਰ ਇਹ ਸਭ ਉੱਥੇ ਦੀ ਨਾ ਕੋਈ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਹੈਗੀ, ਉਹਦਾ ਕਾਰਨ ਇਹ ਹੈਗਾ ਆ ਜੀ ਕਿ ਇਸੇ ਮਮਤਾ ਬੈਨਰਜੀ ਨੇ ਜਦੋਂ ਮਤਲਬ ਆ ਕੇ ਕਮਾਂਡ ਸੰਭਾਲੀ ਸੀ ਉਦੋਂ ਵੀ ਇੱਦਾਂ ਦੇ ਹਾਲਾਤ ਬਣੇ ਸੀ, ਉਹਨੇ ਉਦੋਂ ਵੀ ਕੋਈ ਇਮੈਜਿਨ ਨਹੀਂ ਸੀ ਕਰਦਾ ਵੀ ਕਮਿਊਨਿਸਟਾਂ ਦਾ ਰੂਲ ਜਿਹੜਾ ਹੈਗਾ ਆ ਉਹ ਇੱਦਾਂ ਹੀ ਧੋਤਾ ਜਾਊਗਾ
0: ਜੀ।
1: ਹਾਂਜੀ, ਉਹਨਾਂ ਦਾ ਇੰਨਾ ਕਮਿਊਨਿਸਟਾਂ ਦਾ ਗੜ ਸੀਗਾ ਜੀ, ਉਹ ਕਮਿਊਨਿਸਟ ਅੱਜ ਲੱਭਦੇ ਹੀ ਨਹੀਂ ਪਏ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜੇ ਤੁਸੀਂ ਸਮੈਲ ਕਰ ਰਹੇ ਆ ਵੀ ਉੱਥੇ ਕੋਈ ਚੇਂਜ ਹੋ ਸਕਦੀ ਹੈਗੀ ਆ, ਬਟ ਐਟ ਦਾ ਸੇਮ ਟਾਈਮ ਸਰ ਵੀ ਮਮਤਾ ਬੈਨਰਜੀ ਦੀ ਜਿਹੜੀ ਆ ਇਹਦੇ ਬਿਗ ਫੋਰਸ ਟੂ ਬੀ ਰੈਕਨ ਵਿਦ, ਉਹ ਮਤਲਬ ਜਿਹੜਾ ਹੈਗਾ ਛੇਤੀ ਕਿਤੇ ਏਦਾਂ ਵੀ ਫੋਰਸ ਨਹੀਂ ਹੈ
0: ਜੀ।
1: ਬਾਕੀ ਦੇਖੋ ਲੈਟਸ ਸੀ ਇਨ ਵਿਚ ਵੇ ਦਾ ਵਿੰਡ ਬਲੋਜ
0: ਹੈਗੀ,
1: ਸੋ ਇਸ ਕਰਕੇ ਹੈਗੀ ਹਵਾ ਦਾ ਰੁੱਖ ਦੇਖਦੇ ਹੈਗੇ ਆ ਜੀ
0: ਜੀ।
1: ਹਾਂ ਇਹ ਜਰੂਰ ਹੈਗਾ ਜੀ ਵੀ ਇੱਥੇ ਇੰਨੀ ਟਿੱਪਣੀ ਜਰੂਰ ਕੀਤੀ ਜਾ ਸਕਦੀ ਆ ਕਿ ਬੰਪਰ ਵੋਟਿੰਗ ਜਿਹੜੀ ਹੁੰਦੀ ਆ ਜੀ, ਇਹ ਕਈ ਵਾਰੀ ਜਿਹੜੀ ਆ ਚੇਂਜ ਦਾ ਪ੍ਰਤੀਕ ਹੁੰਦੀ ਆ, ਇਹ ਸਿਆਣੇ ਕਹਿੰਦੇ ਆ ਜੀ ਇਹ ਗੱਲ।
0: ਬਿਲਕੁਲ ਸਰ, ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਵੈਸੇ ਇੱਕ ਤੁਹਾਡੇ ਮਹਿਕਮੇ ਦੇ ਨਾਲ ਜਿਹੜੀ ਆ ਪੋਜ਼ਿਟਿਵ ਖਬਰ ਵੀ ਆ ਬੜੀ, ਉਹਦੇ ਨਾਲ ਵੀ ਸਾਂਝ ਪਾਉਂਦੇ ਆ। ਨਿਆਂਪਾਲਿਕਾ ਦਾ ਜਿਹੜਾ ਮਾਨ ਵਧਾਇਆ ਜਸਟਿਸ ਲੀਸਾ ਗਿੱਲ, ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਪਹਿਲੇ ਮਹਿਲਾ ਚੀਫ ਜਸਟਿਸ ਲੱਗ ਗਏ ਆ ਜੀ। ਚੰਡੀਗੜ੍ਹ ਤੋਂ ਨਿਕਲੀ ਇੱਕ ਹੋਣਹਾਰ ਵਕੀਲ ਸੀ ਤੇ ਹੁਣ ਦੱਖਣ ਦੇ ਉੱਚ ਅਦਾਲਤੀ ਸਰਵਉੱਚ ਅਹੁਦੇ ਦੇ ਉੱਤੇ ਬੈਠੇ ਨੇ ਜੀ। ਮੁਬਾਰਕਬਾਦ ਹੈ ਜੀ।
1: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਥੈਂਕ ਯੂ ਜੀ, ਥੈਂਕ ਯੂ। ਵੈਸੇ ਤਾਂ ਸਾਡੇ ਉਹਨਾਂ ਨੇ ਕਹਿ ਤਾ ਹੈਗਾ ਆ ਕਿ 33% ਜਿਹੜਾ ਹੈਗਾ ਆ ਸਾਡੇ ਬਾਰ ਕੌਂਸਲ ਤੇ ਇਲੈਕਸ਼ਨ ਦੇ ਆ
0: ਜੀ,
1: ਉਹਨਾਂ ਨੇ ਕਿਹਾ ਵੀ 33% ਸੀਟਾਂ ਮਹਿਲਾਵਾਂ ਲਈ ਰਾਖ ਹੋਈਆਂ ਹੋਣੀਆਂ ਜੀ
0: ਜੀ।
1: ਤੇ ਸਾਡੇ ਨਾ ਸਾਡੀਆਂ ਛੋਟੀਆਂ ਬਾਰਾਂ ਜੀ, ਅਸੀਂ ਤਾਂ ਦੋ ਹੀ ਸਾਡੇ ਤਿੰਨ ਮਤਲਬ ਹੈਗੇ, ਇੱਕ ਪ੍ਰੈਜੀਡੈਂਟ, ਇੱਕ ਵਾਈਸ ਪ੍ਰੈਜੀਡੈਂਟ ਤੇ ਇੱਕ ਸੈਕਟਰੀ
0: ਜੀ।
1: ਤੇ ਪਿਛਲੇ 10 ਸਾਲ ਤੋਂ ਨਾ ਇਲੈਕਸ਼ਨ ਕਮਿਸ਼ਨਰ ਦੀ ਪੋਸਟ ਤੇ ਮੈਂ ਹੀ ਆ ਜੀ ਇੱਥੇ ਇਲੈਕਸ਼ਨ ਕਰਾਉਣਾ। ਹੁਣ ਮੈਨੂੰ ਇਹ ਹੈਗਾ ਆ ਕਿ ਇੱਥੇ 33% ਰੀਪ੍ਰੈਜੈਂਟੇਸ਼ਨ ਦੇਣੀ ਦਾ ਮਤਲਬ ਇਹ ਕੀ ਹੈਗਾ ਵੀ ਤਿੰਨਾਂ ਪੋਸਟਾਂ ਦੇ ਵਿੱਚੋਂ ਇੱਕ ਪੋਸਟ ਕਿਸੇ ਲੇਡੀ ਨੂੰ ਦੇਣੀ ਪਊਗੀ ਜੀ, ਤਦੀ ਤਾਂ ਕਹਿੰਦੇ ਅਸੀਂ ਜਿਹੜਾ ਹੈਗਾ ਆ ਸਟ੍ਰਿਕਟ ਐਕਸ਼ਨ ਲੈ ਲੈਣਾ ਜੀ। ਤੇ ਸਾਡੇ ਕਈ ਵਾਰੀ ਹੁੰਦਾ ਜੀ ਵਾਈਸ ਪ੍ਰੈਜੀਡੈਂਟ ਜਿਹੜਾ ਹੁੰਦਾ ਨਾ ਜੀ, ਉਹਦੇ ਤੇ ਜਨੈਨੀ ਮਿਟੀ ਹੋ ਜਾਂਦੀ ਹੈ ਤੇ ਉਹਨੂੰ ਜਨੈਨੀ ਮਸਲੀ ਚੁਣ ਲਓ ਜੀ, ਤੇ ਪ੍ਰੈਜੀਡੈਂਟ ਤੇ ਸੈਕਟਰੀ ਦਾ ਇਲੈਕਸ਼ਨ ਹੋ ਜਾਂਦਾ ਹੈ ਜੀ। ਤੇ ਸਮ ਟਾਈਮਸ ਹੁੰਦਾ ਕੀ ਆ ਵੀ ਸੈਕਟਰੀ ਵੀ ਜਿਹੜਾ ਹੈਗਾ ਆ ਉਹ ਵੀ ਮਤਲਬ ਉਹਦਾ ਵੀ ਇਲੈਕਸ਼ਨ ਰਹਿ ਜਾਂਦਾ ਤੇ ਨਾਲ ਜਿਹੜਾ ਕੱਲਾ ਪ੍ਰਧਾਨ ਰਹਿ ਜਾਂਦਾ ਜੀ, ਤੇ ਉਸ ਹਾਲਤ ਵਿੱਚ ਉਹਦਾ 33% ਕਿੱਦਾਂ ਕਰੀਏ, ਚੱਕਰ ਤਾਂ ਇਹ ਆ
0: ਜੀ, ਇਹ ਪੈ ਜਾਂਦਾ ਜੀ। ਵੈਸੇ ਸੈਣੀ ਸਾਹਿਬ, ਕਿੰਨੀ ਕੁ ਜਿਹੜੀ ਹੈ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ, ਚਲੋ ਤੁਸੀਂ ਰੋਜ਼ ਵਿਚਰਦੇ ਹੋ ਕਚਹਿਰੀਆਂ ਦੇ ਵਿੱਚ ਜਾਂ ਸਾਰਾ ਕੁਝ, ਜਿਹੜੇ ਹੈ ਵਕੀਲ ਨੇ ਜ਼ਿਆਦਾਤਰ ਜਾਂ ਉਹ ਔਰਤਾਂ ਨੇ ਜਾਂ ਮਰਦ ਨੇ ਜੀ, ਕਿੱਦਾਂ ਦਾ ਉੱਥੇ ਪਰਸੈਂਟੇਜ ਚੱਲਦੀ ਹੈ ਇਸ ਸਮੇਂ ਦੇ ਵਿੱਚ?
1: ਪਰ ਹੁਣ ਤਾਂ ਪ੍ਰੋਫੈਸ਼ਨ ਦੇ ਵਿੱਚ ਲੜਕੀਆਂ ਬਹੁਤ ਆ ਰਹੀਆਂ ਹੈਗੀਆਂ, ਪਹਿਲਾਂ ਜਿਹੜਾ ਹੈਗਾ ਪ੍ਰੋਫੈਸ਼ਨ ਦੇ ਵਿੱਚ ਲੜਕੇ ਜਿਆਦਾ ਹੈਗੇ ਸੀਗੇ, ਬੰਦੇ ਜਿਆਦਾ ਸੀ ਜੀ। ਹਾਂਜੀ, ਬੰਦੇ ਜਿਆਦਾ ਸੀ, ਪਰ ਐਟ ਦਾ ਸੇਮ ਟਾਈਮ ਜੁਡੀਸ਼ਰੀ ਦੇ ਵਿੱਚ ਜਿਹੜਾ ਹੈਗਾ ਆ ਲੜਕੀਆਂ ਜਿਆਦਾ ਹੋ ਗਈਆਂ ਆ ਹੁਣ ਜੀ, 75% ਤੱਕ ਪਹੁੰਚ ਗਈਆਂ ਜੀ ਲੜਕੀਆਂ, 25% ਹੀ ਆ ਲੜਕੇ ਜੀ। ਹਰ ਇੱਕ ਸਟੇਸ਼ਨ ਦੇ ਉੱਤੇ ਜਿਹੜਾ ਹੈਗਾ ਸਾਡੇ ਜਿਹੜਾ ਹੈਗਾ ਤੁਸੀਂ ਦੇਖੋ ਸਾਡੇ ਮਕੇਰੀਆਂ ਆ ਉੱਥੇ ਜੈਂਟਸ ਕੋਈ ਵੀ ਨਹੀਂ, ਲੇਡੀਜ਼ ਦੀ ਆ ਜੀ। ਸਾਡੇ ਇੱਥੇ ਜਿਹੜੇ ਹੈਗੇ ਆ ਇੱਕ ਜੈਂਟਸ ਆ ਜੀ, 4-5 ਲੇਡੀਜ਼ ਦੀ ਆ ਜੀ। ਇੱਦਾਂ ਹੀ ਅੱਗੇ ਚੱਲੀ ਜਾਂਦਾ ਰੋਜ਼, ਤੁਸੀਂ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਦੇਖ ਲਓ ਜੀ, ਸਾਰੇ ਸਟੇਸ਼ਨਾਂ ਦੇ ਉੱਤੇ ਜੈਂਟਸ ਦਾ ਇੱਕ ਅੱਧਾ ਜੀ।
0: ਬਿਲਕੁਲ ਹੈ ਜੀ,
1: ਮੁੰਡੇ ਤਾਂ ਸਾਰੇ ਭੇਜ ਦਿੱਤੇ ਜੀ ਕੈਨੇਡਾ ਅਮਰੀਕਾ, ਤੇ ਹੁਣ ਮੁੰਡੇ ਇੱਥੇ ਕਿੱਥੇ ਲੱਭ ਲੈਣੇ ਹੈਗੇ ਜੀ ਜੱਜ ਲਾਉਣੇ।
0: ਬਿਲਕੁਲ ਹੈ ਜੀ, ਮੁੰਡਾ ਮੇਰਾ ਜੱਜ ਲੱਗਿਆ, ਇੱਕ ਗੀਤ ਵੀ ਸੀ ਨਾ ਏਦਾਂ ਕਰਕੇ।
1: ਭਾਰਤ ਸਾਹਿਬ ਤੁਹਾਨੂੰ ਪਤਾ ਹੋਊਗਾ, ਤੁਸੀਂ ਸਾਜ ਵਜਾ ਪਤਾ, ਫਿਨਲੈਂਡ ਰਹਿੰਦੇ ਹੋ ਤੇ ਤੁਸੀਂ ਮਤਲਬ ਗਾਉਂਦੇ ਹੈਗੇ, ਸਾਡੇ ਤਾਂ ਇੱਥੇ ਰੋਂਦੇ ਹੀ ਹੈਗੇ ਵੀ ਕੰਬਾਈਨ ਆ ਗਈ ਕਿ ਕੰਬਾਈਨ ਖੜ ਗਈ ਜੀ, ਕੰਬਾਈਨ ਖਰਾਬ ਹੋ ਗਈ ਜੀ, ਹੁਣ ਕਣਕ ਲੈ ਆਉਂਦੀ ਹੈ ਤੇ ਹੁਣ ਕਣਕ ਲੈ ਕੇ ਜਾਣੀ ਹੈ ਮੰਡੀ, ਬਸ ਇਹ ਕੁਛ ਹੀ ਹੈ ਜੀ। ਗੀਤ ਸੰਗੀਤ ਤਾਂ ਫਿਨਲੈਂਡ ਜੀ ਹੈ ਜੀ,
0: ਸਰੋਂ ਦਾ ਤਾਂ ਸੈਣੀ ਸਾਹਿਬ 6500 ਚੱਲਦਾ ਜੀ, ਪੀਲੀ ਦਾ ਚੱਲਦਾ 7500 ਜੀ, ਦੇਖ ਲੋ। ਮੈਂ ਓਨੀ ਨਿਗਾਹ ਇੱਥੇ ਨੀ ਰੱਖਦਾ ਜਿੰਨੀ ਪੰਜਾਬ ਦੇ ਵਿੱਚ ਮੇਰੀ ਨਿਗਾਹ ਹੁੰਦੀ।
1: ਚੰਗੀ ਗੱਲ ਹੈ ਸਰ, ਚੰਗੀ ਗੱਲ ਹੈ, ਬੰਦਾ ਧਰਤੀ ਨਾਲ ਜੁੜਿਆ ਰਹਿਣਾ ਚਾਹੀਦਾ ਹੈਗਾ ਆ। ਤੇ ਦਾਸ ਨੇ ਤਾਂ 12,000 ਰੁਪਇਆ ਖਰਚਾ ਕਰਕੇ ਇਹਨਾਂ ਦੇ ਇਹ ਕੁਆਂਟਲ ਕੱਢੀ ਆ, ਮੈਂ ਨੀ ਇਸ ਭਾਅ ਦੇਣੀ ਜੀ।
0: ਸੈਣੀ ਸਾਹਿਬ ਹਾਲਾਤ ਹੀ ਇਹ ਆ ਨਾ, ਦੇਖੋ ਚਲੋ ਮੈਂ ਗੱਲ ਕਰਦਾ ਸੀ ਬ੍ਰਦਰ ਦੇ ਨਾਲ, ਮੈਂ ਕਿਹਾ ਜਦੋਂ ਮੈਂ ਉੱਥੇ ਹੁੰਦਾ ਸੀ ਤਾਂ ਸਰੋਂ ਦਾ ਪ੍ਰਾਈਜ਼ ਮਤਲਬ ਕਿ 7500, 8500, 9000 ਤੱਕ ਵੀ ਜਿਹੜਾ ਮੈਂ ਆਪਣੇ ਹੱਥੀ ਪੈਸੇ ਦਿੱਤੇ ਆ ਜਦੋਂ ਖਰੀਦਦੇ ਹੁੰਦੇ ਸੀ ਸਰੋਂ, ਤਾਂ ਉਹ ਕਹਿੰਦੇ ਮਤਲਬ ਕਿ ਜਿਹੜਾ ਅਸੀਂ ਤੇਲ ਵੇਚਦੇ ਹਾਂ, ਜਿਹੜਾ ਆਪ ਕੱਢ ਕੇ ਵੇਚਦੇ ਹਾਂ, ਉਹਨਾਂ ਦਾ ਉਹਦਾ ਪ੍ਰਾਈਜ਼ 200 ਤੋਂ ਮਤਲਬ ਕਿ ਕਿਲੋ ਹੈਗਾ ਜੀ, 210-200 ਚੱਲਦਾ ਆ। ਤੇ ਜਿਹੜਾ ਹੁਣ ਜਿਹੜਾ ਆਈ ਜਾਂਦਾ ਹੈ ਮਤਲਬ ਕਿ ਬਣਿਆ ਬਣਾਇਆ ਤੇਲ ਮਿਲੀ ਜਾਂਦਾ, ਤੇ ਉਹ ਜਿਹੜਾ ਹੈਗਾ ਕਹਿ ਲਓ ਕਿ ਤਕਰੀਬਨ ਉਹ 180 ਰੁਪਏ ਨੂੰ ਕਿਲੋ ਜਾਂ ਇੱਦਾਂ ਵਿਕੀ ਜਾਂਦਾ ਹੈ ਜੀ। ਤਾਂ ਫਿਰ ਉਹ ਜਿਹੜਾ ਸ਼ੁੱਧ ਚੀਜ਼ ਹੈ ਜਿਹੜੀ, ਉਹ ਫਿਰ ਲੋਕ ਇਹ ਵੀ ਦੇਖਦੇ ਆ ਨਾ ਵੀ ਭਾਈ ਉਹ ਤਾਂ ਇੰਨੇ ਨੂੰ ਦੇਈ ਜਾਂਦਾ।
1: ਪਰ ਇਹ ਸਭ ਇੱਦਾਂ ਗੱਲ ਆ ਵੀ ਜਦੋਂ ਵੀ ਕਿਸੇ ਫੀਲਡ ਵਿੱਚ ਮਲਟੀ ਨੈਸ਼ਨਲ ਕੰਪਨੀਜ਼ ਆ ਜਾਂਦੀਆਂ ਨਾ ਜੀ, ਉਹ ਉਹਦੇ ਵਿੱਚ ਫਿਰ ਪ੍ਰਾਈਜ਼ ਜਿਹੜਾ ਹੈਗਾ ਆ ਵੀ ਰਾ ਮਟੀਰੀਅਲ ਦਾ ਪ੍ਰਾਈਜ਼ ਤਾਂ ਡਾਊਨ ਆ ਹੀ ਜਾਂਦਾ ਨਾ ਜੀ,
0: ਕਿਉਂਕਿ ਉਹਨਾਂ ਨੇ ਇਕੱਠਾ ਮਾਲ ਖਰੀਦ ਲੈਣਾ, ਸਟਾਕ ਲੈ ਲੈਣਾ, ਸਾਰਾ ਕੁਝ ਉਹਨਾਂ ਨੂੰ ਫਿਰ ਉਹ ਸਸਤਾ ਉਸ ਹਿਸਾਬ ਦੇ ਨਾਲ।
1: ਦੂਜੀ ਦੂਜਾ ਸਰ ਕਿਸਾਨ ਨੇ ਤਾਂ ਵੇਚਣੀ ਹੈਗੀ ਆ, ਉਹਦੀ ਮਜਬੂਰੀ ਆ,
0: ਮਜਬੂਰੀ ਬਣ ਜਾਂਦੀ,
1: ਠੀਕ ਨੀ, ਕਿੰਨੀ ਕ ਰੱਖ ਲਊਗਾ ਘਰ ਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਅਗਲੇ ਆਪਣੀ ਮਜਬੂਰੀ ਦਾ ਫਾਇਦਾ ਲੈਂਦੇ ਹੈਗੇ ਜੀ, ਤੇ ਵੱਡੀਆਂ ਕੰਪਨੀਆਂ ਕੋਲ ਸਟੋਰੇਜ ਦੀ ਵੀ ਪ੍ਰਬੰਧ ਹੁੰਦੇ ਆ
0: ਜੀ, ਬਿਲਕੁਲ।
1: ਤੋ ਇਹ ਜਿਹੜੀ ਤੁਸੀਂ ਦੇਖ ਲਿਓ ਦੋ ਮਹੀਨੇ ਜਦੋਂ ਕਿਸਾਨ ਦੇ ਘਰੋਂ ਨਿਕਲ ਜਾਣੀ ਆ, ਰੇਟ ਤਾਂ ਇਹਦਾ ਉਦੋਂ ਵੱਧ
0: ਜਾਣਾ, ਬਿਲਕੁਲ ਵੱਧ ਜਾਣਾ, ਬਿਲਕੁਲ
1: ਹਾਂਜੀ
0: ਜੀ। ਪ੍ਰੋਗਰਾਮ ਜਿਹੜਾ ਬੀਤ ਚੁੱਕਿਆ ਤੇ ਹਾਂਜੀ ਮੁਕੱਦਰ ਬਾਈ ਜੀ ਕਹਿੰਦੇ ਆ ਮਾਪੇ ਕਹਿੰਦੇ ਜੱਜ ਲੱਗਣਾ ਮੁੰਡਾ ਹਵਾ ਲੱਤ ਗਿਆ ਕਈ ਵਾਰੀ, ਹਵਾ ਲਾਤ ਗਿਆ ਕਈ ਵਾਰੀ। ਤੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ ਬੰਗਾਲ ਦੇ ਵਿਚ, ਇਸ ਵਾਰ ਬੀਜੇਪੀ ਨੇ ਕਹਿੰਦੇ ਮਮਤਾ ਬੈਨਰਜੀ ਦੀਆਂ ਵੋਟਾਂ ਬਹੁਤ ਕਟਵਾਈਆਂ ਤੇ ਅੱਜ ਜਿਹੜਾ ਨੇ ਕਨਾ ਚ ਕਈ ਜਗ੍ਹਾ ਦੰਗੇ ਵੀ ਹੋਏ ਆ ਕਹਿੰਦੇ ਜੀ, ਤੇ ਬੀਜੇਪੀ ਲੱਗਦਾ ਕਿ ਇਸ ਵਾਰ ਮੱਲ ਮਾਰ ਜੋ ਬੰਗਾਲ ਦੇ ਵਿਚ, ਉਹ ਵੀ ਜਿਹੜਾ ਧੋਖੇ ਦੇ ਨਾਲ। ਦੇਖਦੇ ਆ ਜੀ ਆ ਜਾਣੇ ਨੇ ਰਿਜ਼ਲਟ ਹੋਰ ਇਕ ਦੋ ਦਿਨ ਦਾ ਵਿਚ, ਤੇ ਦੇਖਦੇ ਆ ਕਦੋਂ ਰਿਜ਼ਲਟ ਆਉਂਦੇ ਆ, ਅਨਾਊਂਸ ਹੁੰਦੇ ਆ। ਤੇ ਇਸ ਤਰ੍ਹਾਂ ਦੀਆਂ ਖਬਰਾਂ ਨੇ, ਬਾਕੀ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਆ। ਟਰੰਪ ਦੀ ਵੀ ਜਿਹੜੀ ਆ ਖਬਰ ਲੈ ਲਈਏ, ਤੇ ਟਰੰਪ ਸਾਹਿਬ ਨੇ ਭੜਦੂ ਪਾਇਆ ਪੂਰੀ ਦੁਨੀਆਂ ਦੇ ਵਿੱਚ, ਤੇ ਉਹਦੇ ਵੱਲ ਨੂੰ ਵੱਧਦੇ ਆ। ਲਓ ਦੋਸਤੋ ਤੇ ਅਗਲੀ ਗੱਲਬਾਤ ਆਪਾਂ ਕਰਦੇ ਆ ਵਿਦੇਸ਼ੀ ਖਬਰਾਂ ਦੀ। ਡੈਨਮਾਰਕ ਦੇ ਵਿੱਚ ਮੰਦਭਾਗਾ ਜਿਹੜਾ ਕੱਲ ਬੀਤੇ ਦੇ ਵਿੱਚ ਹਾਦਸਾ ਹੋਇਆ, ਦੋ ਰੇਲ ਗੱਡੀਆਂ ਦੀ ਟੱਕਰ ਹੋਈ ਹੈ ਤੇ ਚਾਰ ਗੰਭੀਰ ਜ਼ਖਮੀ ਹੋਏ, 12 ਹੋਰ ਜ਼ਖਮੀ ਨੇ। ਡੈਨਮਾਰਕ ਦੇ ਵਿਚ ਸਵੇਰੇ ਜਿਹੜਾ ਦੋ ਰੇਲ ਗੱਡੀਆਂ ਦੀ ਟੱਕਰ ਹੋਈ ਹੈ ਉਹਦੇ ਕਾਰਨ ਚਾਰ ਜਣੇ ਗੰਭੀਰ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਹਾਦਸੇ ਦੇ ਵਿਚ 12 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਹਾਦਸਾ ਰਾਜਧਾਨੀ ਕੋਪਨਹੈਗਨ ਤੋਂ ਲਗਭਗ 40 ਕਿਲੋਮੀਟਰ ਜਿਹੜਾ ਦੂਰ ਉੱਤਰ ਦੇ ਵਿਚ ਸਵੇਰੇ 6:30 ਵਜੇ ਵਾਪਰਿਆ। ਤੇ ਇਸੇ ਤਰ੍ਹਾਂ ਹੀ US ਇਰਾਨ ਇਜ਼ਰਾਈਲ ਵਾਰ, ਅਮਰੀਕਾ ਦਾ ਨਾਕਾਬੰਦੀ ਤੋਂ ਇਰਾਨ ਖਫਾ ਹੋ ਗਿਆ ਤੇ ਹੋਰਮੁਜ਼ ਜਲ ਮਾਰਗ ਦੇ ਉੱਤੇ ਕੰਟਰੋਲ ਵਧਾ ਦਿੱਤਾ ਹੈ, ਤੇ ਦੂਸਰੇ ਪਾਸੇ ਚੀਨ ਨੂੰ ਤੇ ਭਾਰਤ ਨੂੰ ਬੜੇ ਕਹਿ ਸਕਦੇ ਹਾਂ ਕਿ ਕੜਵੇ ਸਖ਼ਤ ਸ਼ਬਦਾਂ ਦੇ ਨਾਲ ਜਿਹੜਾ ਵੀਡੀਓ ਇੱਕ ਇੰਟਰਵਿਊ ਦੇ ਵਿੱਚ ਆਪਣੇ ਟਰੰਪ ਸਾਹਿਬ ਨੇ ਰੇਡੀਓ ਦੇ ਉੱਤੇ ਗੱਲਬਾਤ ਕਰ ਰਹੇ ਸਨ, ਤੇ ਉੱਥੇ ਉਨ੍ਹਾਂ ਨੇ ਕਹਿ ਦਿੱਤਾ ਭਾਈ ਚੀਨ ਤੇ ਭਾਰਤ ਜਿਹੜਾ ਨਰਕ ਵਰਗੇ ਹੈ, ਤੇ ਵਾਦ ਵਿਵਾਦ ਇਹ ਵੀ ਵੱਧ ਰਿਹਾ ਅੱਗੇ। ਤੇ ਇਸੇ ਤਰ੍ਹਾਂ ਹੀ ਟਰੰਪ ਦੇ ਵੱਲੋਂ ਇਰਾਨ ਤੇ ਹਮਲੇ ਅਣਮਿੱਥੇ ਸਮੇਂ ਦੇ ਲਈ ਟਾਲਣ ਦੇ ਐਲਾਨ ਤੋਂ ਬਾਅਦ ਇਰਾਨ ਨੇ ਹੋਰਮੁਜ਼ ਜਲ ਮਾਰਗ ਦੇ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ, ਤੇ ਉਹਨੇ ਜਿਹੜੇ ਨੇ 3 ਸ਼ਿਪ ਜਿਹੜੇ ਨੇ ਉਹ ਅਰੈਸਟ ਕੀਤੇ ਹੈ ਤੇ ਆਪਣੇ ਕਬਜ਼ੇ ਦੇ ਵਿਚ ਲਏ ਆ, ਜੋ ਕਿ ਜੋ ਦੱਸੇ ਜਾ ਰਿਹਾ ਕਿ ਅਸਲ ਦੇ ਵਿਚ ਉਹਨਾਂ ਦਾ ਵਾਹ ਵਾਸਤਾ ਜਿਹੜਾ ਹੈ ਉਹ ਇਜ਼ਰਾਈਲ ਦੇ ਨਾਲ ਹੈ। ਇਰਾਨੀ ਫੌਜ ਨੇ ਇਸ ਰਣਨੀਤਿਕ ਸਮੁੰਦਰੀ ਰਸਤੇ ਦੇ ਵਿਚੋਂ 2 ਜਹਾਜ਼ਾਂ ਨੂੰ ਆਪਣੇ ਕਬਜ਼ੇ ਦੇ ਵਿਚ ਲਿਆ, ਤੇ ਦੂਜੇ ਪਾਸੇ ਸ਼ਾਂਤੀ ਵਾਰਤਾ ਦੁਆਰਾ ਸ਼ੁਰੂ ਹੋਣ ਦੇ ਕੋਈ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਨੇ। 2 ਹਫ਼ਤੇ ਜਾਂ ਟਰੰਪ ਕਹਿ ਰਿਹਾ ਕਿ 36 ਤੋਂ 48 ਘੰਟਿਆਂ ਦੇ ਵਿਚ ਵਿਚ ਆ ਜਿਹੜਾ ਆਪਣਾ ਫਰਾਈਡੇ ਆ ਰਿਹਾ ਜਾਂ ਸੈਟਰਡੇ ਤੱਕ ਕਹਿੰਦੇ ਨੇ ਅਸੀਂ ਵਾਰਤਾਲਾਪ ਕਰਨੀ ਹੈ, ਗੱਲ ਹੋ ਸਕਦੀ ਹੈ, ਉਹ ਦਾਅਵੇ ਤੇ ਦਾਅਵਾ ਕਰ ਰਿਹਾ ਆਪਣਾ। ਪਰ ਦੂਜੇ ਪਾਸੇ ਇਰਾਨ ਜਿਹੜਾ ਕੋਈ ਹੱਥ ਪੈਰ ਜਾਂ ਉਂਗਲ ਨਹੀਂ ਫੜਾ ਰਿਹਾ, ਕਹਿੰਦੇ ਆ ਜਾਓ ਫਿਰ ਦੇਖ ਲੈਂਦੇ ਹਾਂ। 2 ਹਫ਼ਤੇ ਪੁਰਾਣੀ ਜੰਗ ਬੰਦੀ ਦੀ ਸਥਿਤੀ ਅਜੇ ਵੀ ਜਿਹੜੀ ਆ ਸਪਸ਼ਟ ਬਣੀ ਹੋਈ ਹੈ, ਕਿਉਂਕਿ ਇਰਾਨ ਨੇ ਅਮਰੀਕਾ ਦੇ ਵੱਲੋਂ ਜਾਰੀ ਸਮੁੰਦਰੀ ਨਾਕਾਬੰਦੀ ਨੂੰ ਜੰਗ ਵਰਗੀ ਕਾਰਵਾਈ ਕਰਾਰ ਦਿੱਤਾ ਹੈ। ਇਰਾਨੀ ਸੰਸਦ ਦੇ ਸਪੀਕਰ ਅਤੇ ਮੁੱਖ ਵਾਰਤਾਕਾਰ ਮੁਹੰਮਦ ਬਾਕਰ ਗਾਲੀਬਾਫ ਜਿਹੜੇ ਨੇ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਜਦੋਂ ਤੱਕ ਅਮਰੀਕਾ ਆਪਣੀ ਜਲ ਸੈਨਾ ਦੀ ਨਾਕਾਬੰਦੀ ਖਤਮ ਨਹੀਂ ਕਰਦਾ ਉਦੋਂ ਤੱਕ ਪੂਰਨ ਜਿਹੜੀ ਆ ਜੰਗਬੰਦੀ ਦਾ ਕੋਈ ਵੀ ਮਤਲਬ ਨਹੀਂ ਹੈ। ਉਨ੍ਹਾਂ ਜੋ ਹਾਲਾਤ ਨੇ ਨਾ ਜੰਗ ਦੇ ਅਸਲ ਦੇ ਵਿਚ, ਚਲੋ ਰੈਲੇਟਿਵ ਵੀ ਰਹਿੰਦੇ ਆ ਜਾਂ ਹੋਰ ਜਾਣਕਾਰ ਵੀ ਹੈ, ਕਹਿ ਲਓ ਦੋਸਤ ਮਿੱਤਰ ਵੀ ਰਹਿੰਦੇ ਆ UAE ਦੇ ਵਿਚ, ਦੁਬਈ ਦੇ ਵਿਚ, ਤਾਂ ਉੱਥੇ ਹਾਲਾਤ ਇਹ ਨੇ ਕਿ ਉੱਥੇ ਸਮਾਨ ਜਿਹੜਾ ਖਤਮ ਹੋਣਾ ਸ਼ੁਰੂ ਹੋ ਗਿਆ, ਦਾਲਾਂ ਨਾਲ ਰੋਟੀ ਦੇ ਨਾਲ ਲੋਕ ਕੰਮ ਚਰਾ ਰਹੇ ਨੇ, ਤੇ ਉੱਥੇ ਜਿਹੜਾ ਸਮਾਨ ਨਹੀਂ ਪਹੁੰਚ ਰਿਹਾ ਪੋਰਟਾਂ ਦੇ ਉੱਤੇ, ਕਿਉਂਕਿ ਜਿਹੜੇ ਸ਼ਿਪਿੰਗ ਲਾਈਨ ਹੈ ਉਹ ਸਾਰੀ ਉਹ ਬੰਦ ਕੀਤੀ ਹੋਈ ਹੈ, ਤੇ ਹਰਜ਼ਾਨਾ ਉਹਨਾਂ ਨੂੰ ਭੁਗਤਣਾ ਪੈ ਰਿਹਾ, ਪਰ ਉਹ ਆਵਾਜ਼ ਨਹੀਂ ਕੱਢ ਰਹੇ, ਚੂੰ ਚਾਹ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਹੋਰਮਜ਼ ਦੀ ਖਾੜੀ ਨੂੰ ਖੋਲਣਾ ਤਦ ਹੀ ਸੰਭਵ ਹੈ ਜੇਕਰ ਅਮਰੀਕਾ ਆਪਣੀਆਂ ਪਾਬੰਦੀਆਂ ਹਟਾਵੇ। ਕਾਲੀਬਾਫ ਜਿਹੜੇ ਨੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਅਮਰੀਕਾ ਨੇ ਫੌਜੀ ਹਮਲਿਆਂ ਰਾਹੀਂ ਆਪਣੇ ਟੀਚੇ ਹਾਸਲ ਨਹੀਂ ਕੀਤੇ ਤੇ ਹੁਣ ਉਹ ਧੱਕੇਸ਼ਾਹੀ ਰਾਹੀਂ ਜਿਹੜਾ ਵੀ ਅਜਿਹਾ ਨਹੀਂ ਕਰ ਸਕੇਗਾ। ਇਸ ਦੇ ਦੌਰਾਨ ਦੁਨੀਆ ਭਰ ਦੇ ਵਿਚ ਤੇਲ ਦੀਆਂ ਕੀਮਤਾਂ $100 ਪ੍ਰਤੀ ਜਿਹੜਾ ਬੈਰਲ ਤੋਂ ਉਪਰ ਪਹੁੰਚ ਚੁੱਕੀਆਂ ਨੇ। ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੇ ਲਾਈਬੇਰੀਆ ਅਤੇ ਪਨਾਮਾ ਦੇ ਝੰਡੇ ਵਾਲੇ ਦੋ ਜਹਾਜ਼ਾਂ ਨੂੰ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦੇ ਵਿਚ ਫੜ ਕੇ ਇਰਾਨੀ ਤੱਟ ਦੇ ਉੱਤੇ ਪਹੁੰਚਾ ਦਿੱਤਾ। ਵਾਈਟ ਹਾਊਸ ਨੇ ਇਸ ਦੇ ਵਿਚ ਜਿਹੜਾ ਇਸ ਨੂੰ ਸਮੁੰਦਰੀ ਡਾਕੂਆਂ ਵਰਗੀ ਕਾਰਵਾਈ ਦੱਸਿਆ। ਇਸ ਟਕਰਾਅ ਦਾ ਅਸਰ ਲੈਬਨਾਨ ਦੇ ਉੱਤੇ ਵੀ ਪੈ ਰਿਹਾ, ਜਿੱਥੇ ਇਰਾਨ ਪੱਖੀ ਹਿਜ਼ਬੁੱਲਾ ਇਜ਼ਰਾਈਲ ਵਿਰੁੱਧ ਜਿਹੜਾ ਜੰਗ ਦੇ ਵਿਚ ਸ਼ਾਮਲ ਹੈ। ਬੁੱਧਵਾਰ ਨੂੰ ਲਿਬਨਾਨ ਦੇ ਵਿਚ ਹੋਏ ਇਜ਼ਰਾਈਲੀ ਹਵਾਈ ਹਮਲੇ ਦੇ ਵਿਚ ਪੱਤਰਕਾਰ ਅਮਲ ਖਲੀਲ ਜੜੇ ਸਨ ਸਮੇਤ 5 ਲੋਕ ਮਾਰੇ ਗਏ। ਦੱਖਣੀ ਲਿਬਨਾਨ ਦੇ ਵਿਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੀ ਰਿਪੋਰਟਿੰਗ ਕਰ ਰਹੇ ਲਿਬਨਾਨੀ ਪੱਤਰਕਾਰ ਅਮਲ ਖਲੀਲ ਦੀ ਇਕ ਇਜ਼ਰਾਈਲੀ ਹਵਾਈ ਹਮਲੇ ਦੇ ਵਿਚ ਮੌਤ ਹੋਈ। ਅਮਲ ਖਲੀਲ ਅਲ ਅਖਬਾਰ ਦੇ ਲਈ ਕੰਮ ਕਰਦੀ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਕ ਹਮਲੇ ਤੋਂ ਬਚਣ ਦੇ ਲਈ ਦੱਖਣੀ ਪਿੰਡ ਅਲ ਤਿਰੀ ਦੇ ਇਕ ਘਰ ਦੇ ਵਿਚ ਪਨਾਹ ਲੈਣ ਦੇ ਲਈ ਜਿਹੜੀ ਬੈਠੀ ਸੀ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਉਸਦੀ ਦੇਹ ਜਿਹੜੀ ਹੈ ਉਹਨੂੰ ਮਲਬੇ ਦੇ ਵਿਚੋਂ ਬਾਹਰ ਕੱਢਿਆ ਗਿਆ। ਲਿਬਨਾਨ ਦੇ ਸੂਚਨਾ ਮੰਤਰੀ ਨੇ ਇਸ ਘਟਨਾ ਨੂੰ ਜਿਹੜਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਾਰ ਦੇ ਦਿੱਤਾ। ਅਮਲ ਜਿਹੜੇ ਨੇ ਖਲੀਲ ਆਪਣੇ ਸਾਥੀਆਂ ਦੇ ਨਾਲ ਸਫ਼ਰ ਕਰ ਰਹੀ ਸੀ ਜਦੋਂ ਪਹਿਲੇ ਹਮਲੇ ਤੋਂ ਬਚਣ ਦੇ ਲਈ ਉਹ ਇਕ ਘਰ ਦੇ ਵਿਚ ਰੁਕੀ, ਪਰ ਦੂਜੇ ਇਜ਼ਰਾਈਲੀ ਹਮਲੇ ਨੇ ਉਸੇ ਹੀ ਘਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਅਤੇ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਇਜ਼ਰਾਈਲੀ ਫੌਜ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਕਾਰਨ ਬਚਾਅ ਟੀਮਾਂ ਨੂੰ ਕਈ ਘੰਟਿਆਂ ਤੱਕ ਘਟਨਾ ਸਥਾਨ ਤੱਕ ਪਹੁੰਚਣ ਤੋਂ ਰੋਕਿਆ ਗਿਆ। ਇਹ ਸੰਘਰਸ਼ ਉਸ ਸਮੇਂ ਹੋਰ ਤੇਜ਼ ਹੋਇਆ ਜਦੋਂ ਅਮਰੀਕਾ ਇਜ਼ਰਾਈਲ ਦੀ ਇਰਾਨ ਦੇ ਨਾਲ ਜੰਗ ਦਾ ਜਿਹੜਾ ਪਰਛਾਵਾਂ ਹੋਰ ਖੇਤਰਾਂ ਦੇ ਉੱਤੇ ਪੈ ਰਿਹਾ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਜਿਹੜੀ ਹੈ CPJ ਨੇ ਚੇਤਾਵਨੀ ਦਿੱਤੀ ਹੈ ਕਿ ਬਚਾਅ ਕਾਰਜਾਂ ਦੇ ਵਿਚ ਰੁਕਾਵਟ ਪਾਉਣਾ ਯੁੱਧ ਅਪਰਾਧ ਦੇ ਬਰਾਬਰ ਹੋ ਸਕਦਾ ਹੈ। ਦੂਸਰੇ ਪਾਸੇ ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ ਫੇਲਰ ਨੇ ਜਿਹੜਾ ਟਰੰਪ ਪ੍ਰਸ਼ਾਸਨ ਛੱਡ ਦਿੱਤਾ, ਅਸਤੀਫਾ ਦੇਣ ਦੇ ਕਾਰਨ ਜਿਹੜਾ ਉਨ੍ਹਾਂ ਨੇ ਖੁਲਾਸਾ ਕੀਤਾ। ਅਮਰੀਕੀ ਜਲ ਸੈਨਾ ਦੇ ਸਕੱਤਰ ਜੌਨ ਸੀ ਫੇਲਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪੈਟਾਗਨ ਦੇ ਮੁੱਖ ਬੁਲਾਰੇ ਸੀਨ ਪਾਰਨੇਲ ਨੇ ਜਿਹੜਾ ਫੇਲਰ ਦਾ ਜਿਹੜਾ ਧੰਨਵਾਦ ਕਰਦਿਆਂ ਦੱਸਿਆ ਕਿ ਹੁਣ ਹੰਗ ਕਾਓ ਜਲ ਸੈਨਾ ਦੇ ਕਾਰਜਕਾਲੀ ਸਕੱਤਰ ਜਿਹੜੇ ਵਜੋਂ ਅਹੁਦਾ ਸੰਭਾਲਣਗੇ। ਤੇ ਅਸਤੀਫਾ ਅਜਿਹੇ ਨਾਜ਼ੁਕ ਸਮੇਂ ਦੇ ਉੱਤੇ ਆਇਆ ਜਦੋਂ ਪੱਛਮੀ ਏਸ਼ੀਆ ਦੇ ਵਿਚ ਟਕਰਾਅ ਜਾਰੀ ਹੈ ਅਤੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚੁਣੌਤੀਆਂ ਵਧੀਆਂ ਹੋਈਆਂ ਨੇ। ਹਾਲੇ ਫੌਰੀ ਤੌਰ ਦੇ ਉੱਤੇ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਆਪਣਾ ਅਸਤੀਫਾ ਕਿਉਂ ਦਿੱਤਾ। ਦੂਜੇ ਪਾਸੇ ਅਮਰੀਕੀ ਜਲ ਸੈਨਾ ਜੰਗਬੰਦੀ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਦੇ ਲਈ ਇਰਾਨ ਦੀਆਂ ਬੰਦਰਗਾਹਾਂ ਦੇ ਉੱਤੇ ਲਗਾਤਾਰ ਨਜ਼ਰ ਰੱਖ ਰਹੀ ਹੈ। CNN ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਫੌਜਾਂ ਨੇ ਹੁਣ ਤੱਕ 29 ਜਿਹੜੇ ਸਮੁੰਦਰੀ ਜਹਾਜ਼ਾਂ ਨੂੰ ਵਾਪਸ ਮੋੜ ਦਿੱਤਾ। ਕਈ ਅਜਿਹੇ ਜਿਹੜੇ ਨੇ ਜਹਾਜ਼ਾਂ ਨੂੰ ਰੋਕਿਆ ਜੋ ਪਾਬੰਦੀਆਂ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਹੋਰਮੁਜ਼ ਦੇ ਇਲਾਕੇ ਦੇ ਵਿਚ ਤਣਾਅ ਅਜੇ ਵੀ ਬਰਕਰਾਰ ਹੈ ਜਿਸਦੇ ਕਾਰਨ ਖੇਤਰੀ ਸੁਰੱਖਿਆ ਅਤੇ ਪੁਲਿਸ ਕਾਰਵਾਈਆਂ ਵਰਗੀ ਚੌਕਸੀ ਜਿਹੜੀ ਹੈ ਵਧਾ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਇਰਾਨ ਦੇ ਖਿਲਾਫ਼ ਜੰਗ ਦੀ ਯੋਜਨਾ ਨੂੰ ਅਮਰੀਕਾ ਦੇ 3 ਰਾਸ਼ਟਰਪਤੀਆਂ ਨੇ ਰੱਦ ਕੀਤਾ ਸੀ, ਕੇਰੀ ਦਾ ਇਹ ਕਹਿਣਾ ਹੈ। ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਿਹੜੇ ਨੇ ਜੌਨ ਕੇਰੀ ਨੇ ਇਕ ਹੈਰਾਨੀਜਨਕ ਦਾਅਵਾ ਕਰ ਦਿੱਤਾ। ਜੋ ਸਿਆਸਤ ਅਮਰੀਕਾ ਦੇ ਵਿਚ ਚੱਲ ਰਹੀ ਹੈ ਤੋੜਨ ਲੱਗੇ ਸੀਗੇ ਇਰਾਨ ਦੀ ਲੀਡਰਸ਼ਿਪ ਨੂੰ ਤੇ ਟੁੱਟ ਰਹੀ ਹੈ ਅਮਰੀਕਾ ਦੀ ਲੀਡਰਸ਼ਿਪ ਆਪਸ ਦੇ ਵਿਚ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਦੇ ਵਿਰੁੱਧ ਜੰਗ ਦੀ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਸੀ। ਕੇਰੀ ਦੇ ਮੁਤਾਬਕ ਇਸ ਯੋਜਨਾ ਨੂੰ ਅਮਰੀਕਾ ਦੇ 3 ਸਾਬਕਾ ਰਾਸ਼ਟਰਪਤੀਆਂ ਨੇ ਰੱਦ ਕਰ ਦਿੱਤਾ ਸੀ, ਪਰ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਨੂੰ ਹਰੀ ਝੰਡੀ ਦਿੱਤੀ। ਇਕ TV ਸ਼ੋਅ ਦੇ ਦੌਰਾਨ ਕੇਰੀ ਨੇ ਦਸਿਆ ਕਿ ਨੇਤਨਯਾਹੂ ਨੇ ਇਹ ਯੋਜਨਾ ਬਰਾਕ ਓਬਾਮਾ, ਜਾਰਜ ਡਬਲਯੂ ਬੁਸ਼ ਤੇ ਜੋਏ ਬਾਈਡਨ ਜਿਹੜੇ ਨੇ ਉਨ੍ਹਾਂ ਦੇ ਸਾਹਮਣੇ ਵੀ ਰੱਖੀ ਸੀ, ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਨਹੀਂ ਸੀ ਕੀਤਾ। ਜੌਨ ਕੇਰੀ ਨੇ ਇਹ ਵੀ ਦੋਸ਼ ਲਾਇਆ ਕਿ ਇਸ ਸੰਭਾਵੀ ਜੰਗ ਦੇ ਅਸਲ ਉਦੇਸ਼ਾਂ ਦੇ ਬਾਰੇ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਸਰ ਜੰਗਾਂ ਦੇ ਅਸਲੀ ਕਾਰਨਾਂ ਨੂੰ ਲੁਕੋਇਆ ਜਾਂਦਾ ਹੈ। ਕੇਰੀ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨਾ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਇਰਾਨ ਦੇ ਨਾਲ ਜਿਹੜਾ ਜੁੜੇ ਇਸ ਮਸਲੇ ਦੇ ਉੱਤੇ ਪਾਰਦਰਸ਼ਤਾ ਦੀ ਜ਼ਰੂਰਤ ਲੋੜ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਹੈ ਜੋ ਖੇਤਰ ਦੇ ਵਿਚ ਕਿਸੇ ਵੱਡੀ ਅਣਸੁਖਾਵੀ ਘਟਨਾ ਨੂੰ ਟਾਲਿਆ ਜਾ ਸਕੇ। ਚੀਨ ਤੇ ਭਾਰਤ ਨਰਕ ਵਰਗੀਆਂ ਥਾਵਾਂ ਨੇ ਟਰੰਪ ਨੇ ਭੜਕਾਊ ਐਂਟੀ ਇੰਡੀਆ ਪੋਸਟ ਕੀਤੀ ਹੈ ਸ਼ੇਅਰ। ਟਰੰਪ ਨੇ ਇਕ ਵਾਰ ਫਿਰ ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਤੇ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਹੈ ਉਹਨੂੰ ਲੈ ਕੇ ਵੱਡਾ ਵਿਵਾਦ ਖੜਾ ਕਰ ਦਿੱਤਾ। ਟਰੰਪ ਨੇ ਮਸ਼ਹੂਰ ਰੇਡੀਓ ਹੋਸਟ ਜਿਹੜੇ ਨੇ ਮਾਈਕਲ ਸੇਵੇਜ਼ ਦੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸਦੇ ਵਿਚ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਲਈ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਵੀਡੀਓ ਦੇ ਵਿਚ ਮਾਈਕਲ ਸੇਵੇਜ਼ ਨੇ ਜਿਹੜਾ ਦਾਅਵਾ ਕੀਤਾ ਕਿ ਮੌਜੂਦਾ ਕਾਨੂੰਨ ਦਾ ਫਾਇਦਾ ਉਠਾਉਂਦੇ ਹੋਏ ਪ੍ਰਵਾਸੀ ਆਪਣੇ ਗਰਭ ਅਵਸਥਾ ਦੇ ਆਖਰੀ ਮਹੀਨੇ ਦੇ ਵਿਚ ਅਮਰੀਕਾ ਆਉਂਦੇ ਹੈ। ਉਨ੍ਹਾਂ ਕਿਹਾ ਕਿ ਇੱਥੇ ਪੈਦਾ ਹੋਇਆ ਜਿਹੜਾ ਬੱਚਾ ਤੁਰੰਤ ਅਮਰੀਕਨ ਨਾਗਰਿਕ ਬਣ ਜਾਂਦਾ ਹੈ। ਫਿਰ ਉਹ ਆਪਣੇ ਪੂਰੇ ਪਰਿਵਾਰ ਨੂੰ ਚੀਨ, ਭਾਰਤ ਜਾਂ ਫਿਰ ਦੁਨੀਆਂ ਦੇ ਕਿਸੇ ਹੋਰ ਹੈਲ ਹੋਲ ਜਿਹੜਾ ਨਰਕ ਵਰਗੀ ਜਗ੍ਹਾ ਉਹਦੇ ਤੋਂ ਇੱਥੇ ਜਿਹੜਾ ਲੈ ਆਉਂਦੇ ਨੇ ਤੇ ਫਿਰ ਉਹ ਸਵਰਗ ਦੇ ਵਿੱਚ ਜਾਣ ਕੇ ਆ ਜਾਂਦਾ। ਕਹਿਣ ਦਾ ਮਤਲਬ ਹੈ ਸਵੇਜ ਨੇ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਬੈਂਚ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਕਾਨੂੰਨੀ ਨਹੀਂ ਸਗੋਂ ਜਨਤਕ ਰਾਏ ਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸਿਰਫ਼ ਪੈਸੇ ਕਮਾਉਣ ਦਾ ਜ਼ਰੀਆ ਰਹਿ ਗਿਆ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਵੀਡੀਓ ਨੂੰ ਰੀਪੋਸਟ ਕਰਕੇ ਸੇਵੇਜ ਦੇ ਜਿਹੜੇ ਨੇ ਵਿਚਾਰਾਂ ਦਾ ਸਮਰਥਨ ਕਰ ਦਿੱਤਾ। ਸੇਵੇਜ ਨੇ ਭਾਰਤੀ ਅਤੇ ਚੀਨੀ ਪ੍ਰਵਾਸੀਆਂ ਦੇ ਉੱਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਹ ਪੁਰਾਣੇ ਯੂਰਪੀਅਨ ਪ੍ਰਵਾਸੀ ਜਿਹੜੇ ਨੇ ਪ੍ਰਵਾਸੀਆਂ ਆਇਰਿਸ਼, ਇਟਾਲੀਅਨ, ਪੋਲਿਸ਼ ਵਾਂਗ ਅਮਰੀਕੀ ਸਮਾਜ ਦੇ ਵਿੱਚ ਘੁਲਦੇ ਮਿਲਦੇ ਨਹੀਂ ਨੇ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਪ੍ਰਵਾਸੀਆਂ ਦੇ ਕਾਰਨ ਅਮਰੀਕਾ ਦੇ ਵਿੱਚ ਅੰਗਰੇਜ਼ੀ ਭਾਸ਼ਾ ਤੇ ਰਾਸ਼ਟਰੀ ਜਿਹੜੀ ਹੈ ਪਛਾਣ ਵੀ ਖਤਮ ਹੋ ਰਹੀ ਹੈ। ਟਰੰਪ ਦੇ ਇਸ ਕਦਮ ਦੀ ਦੁਨੀਆਂ ਭਰ ਦੇ ਵਿੱਚ ਆਲੋਚਨਾ ਹੋਈ। ਖਾਸ ਕਰਕੇ ਭਾਰਤੀ ਅਮਰੀਕਨ ਭਾਈਚਾਰੇ ਨੇ ਹੈਲ ਹੋਲ ਸ਼ਬਦ ਦੀ ਵਰਤੋਂ ਦੇ ਉੱਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ। ਮਾਹਰਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਨੇੜੇ ਅਜਿਹੀ ਬਿਆਨਬਾਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ ਤੇ ਭਾਰਤ ਦੇ ਉੱਤੇ ਤੇ ਚੀਨ ਵਰਗੇ ਦੇਸ਼ਾਂ ਦੇ ਲੋਕਾਂ ਦੇ ਲਈ ਕਾਫ਼ੀ ਅਪਮਾਨਜਨਕ ਹੈ। ਹਿਲੇਰੀ ਕਲਿੰਟਨ ਥਾਪੀਆਂ ਮਾਰਦੀ ਹੈ, ਕਹਿੰਦੀ ਐਤਕੀ ਹਰੋਣਾ ਹੀ ਹਰੋਣਾ, ਦੇਖਦੇ ਹਾਂ ਕੀ ਬਣਦਾ, ਟਫ ਫਾਈਟ ਹੋਏਗੀ। ਦੂਸਰੇ ਪਾਸੇ ਇਰਾਨ ਦੀ ਧਮਕੀ ਆ ਗਈ। ਸਮੁੰਦਰ ਹੇਠਲੀਆਂ ਇੰਟਰਨੈਟ ਕੇਬਲਾਂ ਜਿਹੜੀਆਂ ਨੇ ਉਹਦੇ ਉੱਤੇ ਖਤਰਾ ਮੰਡਰਾ ਰਿਹਾ। ਸਮੁੰਦਰ ਦੇ ਹੇਠਾਂ ਵਿਛੀਆਂ ਇੰਟਰਨੈਟ ਕੇਬਲਾਂ ਜਿਹੜੀਆਂ ਨੇ ਉਹਦੇ ਤੱਕ ਪਹੁੰਚ ਗਿਆ ਇਰਾਨੀ ਰੈਵੋਲੂਸ਼ਨਰੀ ਗਾਰਡ ਕੋਰਪਸ ਨਾਲ ਜੁੜੀ ਨਿਊਜ਼ ਏਜੰਸੀ ਤਸਨੀਮ ਦੀ ਜਿਹੜੀ ਹਾਲਿਆ ਰਿਪੋਰਟ ਦੇ ਵਿੱਚ ਫਾਰਸ ਦੀ ਖਾੜੀ ਦੇ ਹੇਠਾਂ ਵਿਛੀਆਂ ਇੰਟਰਨੈਟ ਕੇਬਲਾਂ ਜਿਹੜੀਆਂ ਨੇ ਤੇ ਮਹੱਤਵਪੂਰਨ ਕਲਾਊਡ ਬੁਨਿਆਦੀ ਢਾਂਚੇ ਦੀ ਜਿਹੜੀ ਵਿਸਤ੍ਰਿਤ ਮੈਪਿੰਗ ਕੀਤੀ ਗਈ ਹੈ ਤੇ ਮਾਹਰਾਂ ਦੇ ਅਨੁਸਾਰ ਮਾਹਰ ਇਸ ਨੂੰ ਖਾੜੀ ਦੇਸ਼ਾਂ ਦੇ ਲਈ ਇੱਕ ਗੰਭੀਰ ਚੇਤਾਵਨੀ ਮੰਨ ਰਹੇ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਮਝੌਤੇ ਨਹੀਂ ਹੁੰਦੇ ਤਾਂ ਕਿਤੇ ਨਾ ਕਿਤੇ ਫਿਰ ਇੰਟਰਨੈਟ ਦਾ ਜਿਹੜਾ ਦਬਾਅ ਵੀ ਵਧੇਗਾ ਤੇ ਇਰਾਨ ਜਿਹੜਾ ਫਿਰ ਅਗਲਾ ਸਟੈਪ ਇਹ ਚੀਜ਼ ਦੇ ਵਿੱਚ ਲੈ ਸਕਦਾ ਜਿਹੜਾ ਹੁਣ ਤਾਂ ਹੋਰਮੁਜ਼ ਬੰਦ ਕੀਤਾ ਤੇ ਫਿਰ ਇੰਟਰਨੈਟ ਵੀ ਅਗਲਾ ਕੱਟੇਗਾ। ਨਿਊਜ਼ ਏਜੰਸੀ ਤਸਨੀਮ ਦੀ ਜਿਹੜੀ ਹੈ ਰਿਪੋਰਟ ਦੇ ਵਿੱਚ ਹੋਰਮੁਜ਼ ਸਟ੍ਰੇਟ ਜਿਹੜੀ ਹੈ ਉਹਨੂੰ ਨਾ ਸਿਰਫ਼ ਤੇਲ ਅਤੇ ਗੈਸ ਦੇ ਲਈ ਸਗੋਂ UAE, ਕਤਰ, ਬਹਿਰੀਨ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਨੂੰ ਜੋੜਨ ਵਾਲੀਆਂ ਸੰਚਾਰ ਪ੍ਰਣਾਲੀਆਂ ਦੇ ਲਈ ਵੀ ਇੱਕ ਕ੍ਰਿਟੀਕਲ ਜਿਹੜਾ ਚੋਕ ਪੁਆਇੰਟ ਜਿਹੜਾ ਨਾਜ਼ੁਕ ਰਸਤਾ ਜਿਹੜਾ ਦੱਸਿਆ ਜਾਂਦਾ ਹੈ। ਜੰਗ ਦੀ ਸਥਿਤੀ ਦੇ ਵਿੱਚ ਹੁਣ ਇਰਾਨ ਇਨ੍ਹਾਂ ਇੰਟਰਨੈਟ ਲੈਂਡਿੰਗ ਸਟੇਸ਼ਨਾਂ ਅਤੇ ਡਾਟਾ ਹੱਬ ਨੂੰ ਦਬਾਅ ਬਣਾਉਣ ਵਾਲੇ ਬਿੰਦੂਆਂ ਦੇ ਵਜੋਂ ਵੀ ਵਰਤ ਸਕਦਾ ਹੈ। ਇੱਕ ਰਿਪੋਰਟ ਟਰੰਪ ਦੇ ਬਾਰੇ ਆਈ ਹੈ, ਹੈਰਾਨੀਜਨਕ ਖੁਲਾਸੇ ਨੇ, ਟਰੰਪ ਦੀ ਸੂਚੀ ਦਾ ਖੁਲਾਸਾ ਹੋਇਆ। ਨਾਟੋ ਦੇਸ਼ ਹੁਣ ਮੁਸੀਬਤ ਦੇ ਵਿੱਚ ਨੇ ਦੱਸਿਆ। ਅਮਰੀਕਾ ਜਾਣੀ ਕਿ ਉਹਨੇ ਕਰ ਦਿੱਤਾ ਕਿ ਕਹਿੰਦਾ ਜਿਹਨਾਂ ਨੇ ਮੈਨੂੰ ਸਾਥ ਦਿੱਤਾ ਉਹਨਾਂ ਨੂੰ ਗੱਫੇ ਤੇ ਦੂਜਿਆਂ ਨੂੰ ਧੱਕੇ ਤੇ ਵੰਡ ਪਾ ਦਿੱਤੀ ਹੈ ਟਰੰਪ ਨੇ ਸ਼ਰੀਫਾਂ ਤੇ ਸ਼ਰਾਰਤੀਆਂ ਦੀ। ਅਮਰੀਕਾ ਉਹਨਾਂ ਦੇਸ਼ਾਂ ਨੂੰ ਸਜ਼ਾ ਦੇਣ ਦੀ ਯੋਜਨਾ ਬਣਾ ਰਿਹਾ ਜਿਨ੍ਹਾਂ ਨੇ ਇਰਾਨ ਦੇ ਵਿਰੁੱਧ ਜੰਗ ਦੇ ਵਿੱਚ ਸਾਥ ਨਹੀਂ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਨਾਟੋ ਦੇਸ਼ਾਂ ਦੀ ਇੱਕ ਜਿਹੜੀ ਹੈ ਗੈਰ ਅਧਿਕਾਰਤ ਸੂਚੀ ਤਿਆਰ ਕੀਤੀ ਹੈ ਜਿਸਦੇ ਵਿੱਚ ਸਹਿਯੋਗੀਆਂ ਨੂੰ ਸ਼ਰੀਫ਼ ਅਤੇ ਸ਼ਰਾਰਤੀ, ਨੋਟੀ ਐਂਡ ਨਾਈਸ ਵਿੱਚ ਜਿਹੜਾ ਵੰਡਿਆ ਗਿਆ। ਇਹ ਜਾਣਕਾਰੀ ਅਮਰੀਕੀ ਨਿਊਜ਼ ਵੈਬਸਾਈਟ ਪੋਲੀਟਿਕੋ ਨੇ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਉਹਨਾਂ ਸ਼ਰਾਰਤੀ ਸਹਿਯੋਗੀਆਂ ਨੂੰ ਸਜ਼ਾ ਦੇਣ ਦੇ ਤਰੀਕਿਆਂ ਦੇ ਉੱਤੇ ਵਿਚਾਰ ਕਰ ਰਿਹਾ ਜਿਨ੍ਹਾਂ ਨੇ ਇਰਾਨ ਵਿਰੁੱਧ ਜੰਗ ਦੇ ਵਿੱਚ ਅਮਰੀਕਾ ਦਾ ਸਮਰਥਨ ਨਹੀਂ ਕੀਤਾ। ਕਈ ਯੂਰਪੀਅਨ ਡਿਪਲੋਮੈਟਾਂ ਅਤੇ ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਪੋਲੀਟਿਕੋ ਨੂੰ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ। ਇਹ ਸੂਚੀ ਦੇ ਵਿੱਚ ਨਾਟੋ ਦੇਸ਼ਾਂ ਨੂੰ ਗੱਠਜੋੜ ਦੇ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਆਧਾਰ ਦੇ ਉੱਤੇ ਵੱਖ ਵੱਖ ਪੱਧਰਾਂ ਦੇ ਵਿੱਚ ਵੰਡਿਆ ਗਿਆ। ਇਹ ਯੋਜਨਾ ਨਾਟੋ ਦੇ ਜਿਹੜੇ ਨੇ ਸਕੱਤਰ ਜਨਰਲ ਮਾਰਕ ਰੂਟੇ ਦੀ ਵਾਸ਼ਿੰਗਟਨ ਫੇਰੀ ਤੋਂ ਪਹਿਲਾਂ ਤਿਆਰ ਕੀਤੀ ਗਈ ਸੀ। ਜੋ ਸੂਤਰ ਦੱਸਦੇ ਨੇ ਇਸ ਯੋਜਨਾ ਦੇ ਵਿੱਚ ਸਾਂਝੀ ਸੁਰੱਖਿਆ ਦੇ ਲਈ ਹਰੇਕ ਮੈਂਬਰ ਦੇ ਯੋਗਦਾਨ ਦੀ ਵਿਸਤ੍ਰਿਤ ਜਿਹੜੀ ਸਮੀਖਿਆ ਸ਼ਾਮਲ ਹੈ ਜਿਸ ਦੇ ਆਧਾਰ ਦੇ ਉੱਤੇ ਦੇਸ਼ ਨੂੰ ਵਫ਼ਾਦਾਰੀ ਦਾ ਪੱਧਰ ਜਿਹੜਾ ਲੋਇਲਟੀ ਲੈਵਲ ਜਿਹੜਾ ਦਿੱਤਾ ਜਾਂਦਾ ਹੈ। ਇਹ ਇਸ ਗੱਲ ਦਾ ਵੀ ਤਾਜ਼ਾ ਸੰਕੇਤ ਹੈ ਕਿ ਟਰੰਪ ਉਨ੍ਹਾਂ ਸਹਿਯੋਗੀਆਂ ਦੇ ਵਿਰੁੱਧ ਆਪਣੀਆਂ ਧਮਕੀਆਂ ਨੂੰ ਲਾਗੂ ਕਰਨ ਦਾ ਇਰਾਦਾ ਰੱਖਦੇ ਨੇ ਜੋ ਅਮਰੀਕਾ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਨਹੀਂ ਕਰਦੇ ਹੈ। ਇਸ ਦੇ ਨਾਲ ਹੀ ਇਹ ਪਹਿਲਾਂ ਤੋਂ ਹੀ ਤਣਾਅਪੂਰਨ ਨਾਟੋ ਸਹਿਯੋਗ ਦੇ ਦਬਾਅ ਜਿਹੜਾ ਵਧਾਉਂਦਾ ਹੈ ਜੋ ਕਿ ਗ੍ਰੀਨਲੈਂਡ ਦੇ ਉੱਤੇ ਤੇ ਕਬਜ਼ਾ ਕਰਨ ਬਾਰੇ ਟਰੰਪ ਦੀਆਂ ਗੱਲਾਂ ਤੇ ਪੂਰੇ ਗੱਠਜੋੜ ਨੂੰ ਛੱਡਣ ਦੀਆਂ ਚੇਤਾਵਨੀਆਂ ਦੇ ਕਾਰਨ ਪਹਿਲਾਂ ਹੀ ਪ੍ਰਭਾਵਿਤ ਹੈ। ਸ਼ਰੀਫ਼ ਦੇਸ਼ਾਂ ਦੇ ਲਈ ਵਿਸ਼ੇਸ਼ ਸਹੂਲਤਾਂ ਨੇ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦਸੰਬਰ ਦੇ ਵਿੱਚ ਹੀ ਇਸ ਵਿਚਾਰ ਵੱਲ ਇਸ਼ਾਰਾ ਕਰ ਦਿੱਤਾ ਸੀ। ਉਨ੍ਹਾਂ ਦੇ ਅਨੁਸਾਰ ਆਦਰਸ਼ ਸਹਿਯੋਗੀ ਜਿਵੇਂ ਕਿ ਇਜ਼ਰਾਈਲ, ਦੱਖਣੀ ਕੋਰੀਆ, ਪੋਲੈਂਡ, ਬਾਲਟਿਕ ਦੇਸ਼ ਅਤੇ ਹੋਰ ਜਿਹੜੇ ਤੇਜ਼ੀ ਦੇ ਨਾਲ ਜਰਮਨੀ ਵੀ ਵਿਸ਼ੇਸ਼ ਸਹੂਲਤਾਂ ਪ੍ਰਾਪਤ ਕਰਨਗੇ, ਜਦੋਂ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਦੇਸ਼ਾਂ ਨੂੰ ਨਤੀਜਾ ਕਹਿੰਦਾ ਭੁਗਤਣੇ ਪੈਣਗੇ। ਹਾਲਾਂਕਿ ਅਜੇ ਤੱਕ ਸਹੀ ਕਾਰਵਾਈਆਂ ਦੇ ਬਾਰੇ ਨਹੀਂ ਦੱਸਿਆ ਗਿਆ, ਪਰ ਵਿਕਲਪਾਂ ਦੇ ਵਿੱਚ ਫੌਜਾਂ ਦੀ ਬਦਲੀ, ਸਾਂਝੇ ਫੌਜੀ ਅਭਿਆਸਾਂ ਦੇ ਵਿੱਚ ਕਮੀ ਤੇ ਸ਼ਰਾਰਤੀ ਸਹਿਯੋਗੀਆਂ ਨੂੰ ਹਥਿਆਰਾਂ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾਉਣਾ ਸ਼ਾਮਲ ਹੈ, ਜਦੋਂ ਕਿ ਸ਼ਰੀਫ ਜਿਹੜੇ ਮੁਲਕ ਨੇ ਦੇਸ਼ਾਂ ਨੂੰ ਲਾਭ ਦਿੱਤੇ ਜਾਣਗੇ ਜੋ ਚੁੱਪ ਚਪੀਤੇ ਗੱਲ ਮੰਨ ਲੈਂਦੇ ਨੇ। ਵਾਈਟ ਹਾਊਸ ਦੀ ਨਾਰਾਜ਼ਗੀ ਉਦੋਂ ਸਿਖਰ ਦੇ ਉੱਤੇ ਪਹੁੰਚੀ ਹੈ ਜਦੋਂ ਅਮਰੀਕਾ ਨੇ ਆਪਣੇ ਐਪਿਕ ਫਿਊਰੀ ਆਪਰੇਸ਼ਨ ਯਾਨੀ ਕਿ ਈਰਾਨ ਦੇ ਵਿਰੁੱਧ ਜੰਗ ਸ਼ੁਰੂ ਕੀਤੀ। ਮਾੜੇ ਸਹਿਯੋਗੀਆਂ ਦੀ ਸੂਚੀ ਦੀ ਗੱਲ ਕਰੀਏ ਤਾਂ ਇਹ ਸ਼ਾਇਦ ਸਪੇਨ, ਬ੍ਰਿਟੇਨ, ਫਰਾਂਸ ਸ਼ਾਮਲ ਨੇ, ਜਿਨ੍ਹਾਂ ਨੇ ਈਰਾਨ ਜੰਗ ਦੇ ਨਾਲ ਸੰਬੰਧਿਤ ਵਾਈਟ ਹਾਊਸ ਦੀਆਂ ਬੇਨਤੀਆਂ ਨੂੰ ਜਾਂ ਤਾਂ ਇਨਕਾਰ ਕਰ ਦਿੱਤਾ ਜਾਂ ਦੇਰੀ ਕੀਤੀ ਹੈ। ਸਪੇਨ ਪਹਿਲਾਂ ਹੀ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਰੜਕ ਰਿਹਾ, ਕਿਉਂਕਿ ਉਸਨੇ ਟਰੰਪ ਦੀ ਰੱਖਿਆ ਖਰਚਿਆਂ ਨੂੰ GDP ਦੇ 5% ਤੱਕ ਵਧਾਉਣ ਦੀ ਮੰਗ ਦਾ ਵਿਰੋਧ ਕਰ ਦਿੱਤਾ ਸੀ। ਪਹਿਲਾਂ 2% ਸੀ ਜਾਂ 2.5% ਸੀ, ਤੇ ਉਹ ਕਹਿੰਦਾ ਭਾਰ ਮੈਂ ਕਾਹਤੋਂ ਸਾਰਾ ਖਰਚਾ ਚੱਕਾਂ ਤੇ 5% ਕਰ ਦਿੱਤਾ ਤੇ ਸਾਡੇ ਵਾਲੇ ਵੀ ਜਿਹੜੇ ਛੜੱਪਾ ਮਾਰ ਕੇ ਕਹਿੰਦੇ ਚੱਕ ਲਿਓ ਕੰਮ। ਤੇ ਹਾਲਾਤ ਮੁਲਕਾਂ ਦੇ ਇਹ ਨੇ ਤੇ ਸਿੱਧਾ ਸਿੱਧਾ ਭਾਰ ਜਿਹੜਾ ਇਹ ਇਸ ਸੰਸਥਾ ਦੇ ਵਿੱਚ ਜੁੜਨ ਦਾ, ਜੋ ਤੁਹਾਡੇ ਮੁਲਕ ਦਾ GDP ਹੈ ਉਹਦੇ ਵਿੱਚੋਂ 5% ਸਿੱਧਾ GDP ਉਹ ਤੁਹਾਡਾ ਜਿਹੜਾ ਨਾਟੋ ਜਿਹੜਾ ਗੱਠਜੋੜ ਹੈ ਉਹਨੂੰ ਜਾਂਦਾ। ਦੂਜੇ ਪਾਸੇ ਪੋਲੈਂਡ ਅਤੇ ਰੋਮਾਨੀਆ ਨੂੰ ਇਸ ਸਥਿਤੀ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਅਮਰੀਕਾ ਦੀਆਂ ਖਰਚਿਆਂ ਦੀਆਂ ਜਿਹੜੀਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਪੂਰਾ ਕਰਦਾ ਹੈ ਤੇ 10,000 ਅਮਰੀਕੀ ਸੈਨਾ ਦੇ ਰੱਖ ਰਖਾਅ ਦਾ ਜਿਹੜਾ ਲਗਭਗ ਸਾਰਾ ਖਰਚਾ ਚੁੱਕਦਾ ਹੈ ਪੋਲੈਂਡ। ਦੂਸਰੇ ਪਾਸੇ ਰੋਮਾਨੀਆ ਨੇ ਪੱਛਮੀ ਏਸ਼ੀਆ ਦੇ ਵਿੱਚ ਹਵਾਈ ਜੰਗ ਦੇ ਲਈ ਮਿਖਾਇਲ ਕੋਂਗਲਨੀ ਸੇਨੂ ਏਅਰਬੇਸ ਤੱਕ ਅਮਰੀਕਾ ਨੂੰ ਪਹੁੰਚ ਦਿੱਤੀ ਹੈ। ਬੁਲਗਾਰੀਆ, ਇਹ ਉਹਨਾਂ ਮੁਲਕਾਂ 'ਚ ਆਉਂਦੇ ਨੇ ਸਾਰੇ ਜਿਹੜੇ ਮਤਲਬ ਕਿ ਅਜੇ ਆਪਣੇ ਮੁਲਕ ਦੇ ਲਈ ਘੋਲਾਂ ਕਰ ਰਹੇ ਹੈ ਜਾਂ ਜਿੱਥੇ ਅਮਰੀਕਾ ਦੇ ਜਿਹੜੇ ਬੇਸ ਬਣੇ ਹੋਏ ਨੇ ਉਹ ਮੁਲਕ ਨੇ ਤੇ ਉਹ ਗੁਰਬਤ ਦੇ ਨਾਲ ਵੀ ਘੁਲ ਰਹੇ ਹੈ, ਚਾਹੇ ਯੂਰਪੀਅਨ ਮੁਲਕ ਨੇ। ਉਨ੍ਹਾਂ ਨੇ ਗੁਪਤ ਰੂਪ ਦੇ ਵਿੱਚ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਹੈ। ਐਸਟੋਨੀਆ ਅਤੇ ਹੋਰ ਬਾਲਟਿਕ ਦੇਸ਼ ਰੱਖਿਆ ਖਰਚਿਆਂ ਦੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਨੇ। ਹਾਲਾਂਕਿ ਸਹਿਯੋਗੀਆਂ ਨੂੰ ਸਜ਼ਾ ਦੇਣ ਦੇ ਵਿਚਾਰ ਦੀ ਅਮਰੀਕਾ ਦੇ ਵਿੱਚ ਵੀ ਆਲੋਚਨਾ ਹੋ ਰਹੀ ਹੈ। ਰਿਪਬਲਿਕਨ ਸੈਨੇਟਰ ਰੋਜ਼ਰ ਵਿਕਰ ਦੇ ਅਨੁਸਾਰ ਸਹਿਯੋਗੀ ਸੰਬੰਧਾਂ ਨੂੰ ਘੱਟ ਸਮਝਣਾ ਫਾਇਦੇਮੰਦ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਗੱਠਜੋੜਾਂ ਦਾ ਅਮਰੀਕਾ ਦੇ ਲਈ ਬਹੁਤ ਮਹੱਤਵਪੂਰਨ ਰਣਨੀਤਿਕ ਅਤੇ ਰਾਜਨੀਤਿਕ ਮਹੱਤਵ ਵੀ ਹੈ। ਜੀ ਦੋਸਤੋ, ਇਹ ਸਾਂਝੀ ਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਅੱਜ ਵੈਸੇ ਮੇਰਾ ਇੱਕ ਮਨ ਕਰਦਾ ਕਿ ਕਹਾਣੀ ਵੀ ਸੁਣਾ ਦਈਏ, ਜਾਂਦੇ ਜਾਂਦੇ ਸੁਣਾਵਾਂਗੇ। ਤੇ ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਬਾਤਾਂ ਕਰਦੇ ਹਾਂ ਬਾਕਮਾਲ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਮੈਂ ਗੱਲ ਕਰਨੀ ਚਾਹੁੰਦਾ ਸੀ ਟੁੱਟੀ ਡੰਡੀ ਵਾਲਾ ਕੱਪ ਸਾਂਝੀ ਕਰ ਦਈਏ ਕਿ ਕੱਲ ਨੂੰ ਕਰ ਦਈਏ, ਤੇ ਕੱਲ ਨੂੰ ਕੈਮਰਾ ਵੀ ਚੱਲ ਪਊਗਾ ਤੇ ਭੰਡਾਲ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਗੱਲ ਹੁੰਦੀ ਹੈ, ਇਹਨੂੰ ਆਪਾਂ ਕੱਲ ਦੇ ਲਈ ਰੱਖ ਲੈਂਦੇ ਹਾਂ। ਤੇ ਅੰਬੀਆਂ ਦੇ ਬੂਟਿਆਂ ਦੀ ਗੱਲ ਕਰ ਦਈਏ ਕਿਉਂਕਿ ਬੂੜ ਵੀ ਪੈ ਚੁੱਕੇ ਆ, ਗਰਮੀਆਂ ਵੀ ਆ ਗਈਆਂ ਨੇ। ਲੋ ਫਿਰ ਉਹੀ ਗੱਲ ਸੁਣਾਉਂਦੇ ਹਾਂ, ਥੋੜ੍ਹੀ ਜਿਹੀ ਵਿਰਸੇ ਵਿਰਾਸਤ ਦੀ ਗੱਲ ਪਾਉਂਦੇ ਹਾਂ ਅੱਜ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਯੋਗਦਾਨ ਪਾਉਣ ਦੇ ਲਈ। ਤੇ ਲਓ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ ਅੰਬੀਆਂ ਦੀ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਗੱਲ ਹੈਗੀ ਦੋਸਤੋ ਇਹ ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ, ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ ਤੇ ਇਹ ਗੱਲਬਾਤ ਲਿਖਦੇ ਨੇ ਆਪਣੇ ਟ੍ਰਿਬਿਊਨ ਨਿਊਜ਼ ਸਰਵਿਸ ਤੋਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ, ਜਸਵੰਤ ਸਿੰਘ ਗੰਡਮ ਲਿਖਦੇ ਨੇ ਗੱਲਬਾਤ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਤੇ ਦੁਆਬਾ ਰੇੜੀ ਦਾ ਮੰਚ। ਸਾਲ 1959 ਦੀ ਪੰਜਾਬੀ ਫਿਲਮ ਭੰਗੜਾ ਵਿੱਚ ਸ਼ਮਸ਼ਾਦ ਬੇਗਮ ਦਾ ਗਾਇਆ ਇੱਕ ਗੀਤ ਹੈ, ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ, ਰੁਤਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨਹੀਂ। ਅੱਜ ਕੱਲ੍ਹ ਲੰਬੀਆਂ ਦੇ ਬੂਟਿਆਂ ਨੂੰ ਬੂਰ ਪੈ ਗਿਆ ਤੇ ਸਾਨੂੰ ਇਹ ਗੀਤ ਸ਼ਿੱਦਤ ਦੇ ਨਾਲ ਜਿਹੜਾ ਫਿਰ ਯਾਦ ਆ ਜਾਂਦਾ ਹੈ। ਬੂਰ ਪੈਣਾ ਹੀ ਅੰਬ ਦੇ ਫਲ ਲੱਗਣ ਦਾ ਸੁਨੇਹਾ ਮਿਲਦਾ ਹੈ ਹੁੰਦਾ ਹੈ। ਇਹ ਬਹਾਰ ਦੀ ਆਮਦ ਦਾ ਸੰਦੇਸ਼ ਵੀ ਹੈ ਤੇ ਬਲਕਿ ਅੰਬ ਬਾਹਰ ਦੀ ਰੁੱਤ ਦੇ ਮਗਰ ਮਗਰ ਹੀ ਆ ਜਾਂਦੇ ਹੈ ਤੇ ਆਪਣੇ ਬਹਾਰ ਦੀ ਰੁੱਤ ਦੇ ਮਗਰ ਮਗਰ ਤੇ ਅੰਬ ਦੇ ਮਗਰ ਮਗਰ ਕੋਇਲ ਆ ਜਾਂਦੀ ਹੈ। ਇਹਨਾਂ ਤਿੰਨਾਂ ਨੂੰ ਤੱਕ ਕੇ ਪ੍ਰੇਮ ਪੁਰੱਚੇ ਦਿਲ ਦੇ ਵਿੱਚ ਪੀਆ ਮਿਲਣ ਦੀ ਜਿਹੜੀ ਤੜਫ ਹੈ ਹੋਰ ਪ੍ਰਬਲ ਹੋਣ ਲੱਗਦੀ ਹੈ। ਬਹਾਰ ਤੇ ਅੰਬ ਰੋਮਾਂਚਕਾਰੀ ਭਾਵ ਪੈਦਾ ਕਰਦੇ ਹੈ ਪਰ ਕੋਇਲ ਦਾ ਜਿਹੜਾ ਪ੍ਰਵਾਸ ਹੈ

ਕਿਉਂ ਤੁਹਾਡਾ ਵੀ ਤੇ ਹੋਰ ਸਭ ਦਾ ਵੀ ਮਨ ਭਾਉਂਦਾ ਫਲ ਹੋਏਗਾ। ਮੇਰੀ ਉਮਰ ਦੇ ਪੇਂਡੂਆਂ ਦਾ ਬਚਪਨ ਜਿਹੜਾ ਗਰਮੀਆਂ ਨੂੰ ਕੱਚੀਆਂ ਅੰਬੀਆਂ ਤੇ ਲੂਣ ਮਸਾਲਾ ਭੁੱਕ ਕੇ ਚਟਖਾਰੇ ਲੈ ਕੇ ਖਾਣ ਤੇ ਟਪਕੇ ਅੰਬਾਂ ਨੂੰ ਹੱਥ ਮੂੰਹ ਲਬੇੜ ਕੇ ਸਵਾਦ ਦੇ ਨਾਲ ਹੁਲਾਰੇ ਲੈ ਕੇ ਚੂਪਣ ਦੇ ਵਿੱਚ ਗੁਜ਼ਰਿਆ। ਮਲਾਂਜੀ ਬਣਾ ਲੈਂਦੇ ਸੀ ਜੀ, ਜਿਹੜੇ ਕੱਚੇ ਅੰਬ ਆਉਂਦੇ ਹੁੰਦੇ ਸੀ ਉਹਨਾਂ ਨੂੰ ਥੋੜਾ ਜਿਹਾ ਕਰਕੇ, ਜਾਂ ਉਹ ਚਿੱਟੇ ਰੰਗ ਦੀ ਬਣਦੀ ਹੁੰਦੀ ਸੀ ਤੇ ਦੂਸਰੀ ਜਿਹੜੀ ਸੀ ਆਪਣੇ ਚੂਪਣ ਵਾਲੇ ਜਦੋਂ ਅੰਬ ਆ ਜਾਂਦੇ ਸੀ ਉਹ 'ਚ ਲੂਣ ਮਸਾਲਾ ਭੁੱਕ ਕੇ ਮਿਰਚਾਂ ਤੇ ਉਹ ਖੱਟ ਮਿੱਠਾ ਜਿਹਾ ਹੋ ਜਾਂਦਾ ਸੀ ਬੜਾ ਸਵਾਦਲਾ, ਤੇ ਉਹਦੇ ਨਾਲ ਰੋਟੀ ਖਾ ਲਈ ਦੀ ਸੀ ਗਰਮੀਆਂ ਨੂੰ। ਹੋ ਸਕਦਾ ਕਿ ਛੋਟੇ ਸ਼ਹਿਰਾਂ ਕਸਬਿਆਂ ਵਾਲਿਆਂ ਨੇ ਵੀ ਇਸ ਵਰਗੀ ਹੁਲਾਰੇ ਲਏ ਹੋਣਗੇ। ਉਣੀ ਦਿਨੀ ਜਾਣੀ 30-35 ਸਾਲ ਪਹਿਲਾਂ ਦੀ ਗੱਲ ਹੈ, ਖੂਹਾਂ ਖੇਤਾਂ ਤੋੜਾਂ ਘਰਾਂ ਦੇ ਵਿਹੜਿਆਂ ਦੇ ਵਿੱਚ ਅੰਬਾਂ ਦੇ ਬੂਟੇ ਲੱਗੇ ਹੋਣ ਆਮ ਗੱਲ ਸੀ। ਦੁਆਬਾ ਤਾਂ ਅੰਬਾਂ ਦਾ ਘਰ ਹੁੰਦਾ ਸੀ, ਇਸ ਦੇ ਲਈ ਹੀ ਤਾਂ ਮਸ਼ਹੂਰ ਲੋਕ ਬੋਲੀ ਹੈ, ਨੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਪੰਜਾਬੀ ਕਵੀ ਵਰਿੰਦਰ ਨਿਮਾਣਾ ਨੇ ਅੰਬਾਂ ਦੇ ਦੇਸ ਦੁਆਬਾ ਦੀ ਇਸ ਤਰ੍ਹਾਂ ਜਿਹੜੀ ਮਹਿਮਾ ਕੀਤੀ ਹੈ। ਜਦੋਂ ਅੰਬ ਸੰਧੂਰੀ ਪੱਕ ਜਾਣ ਦੇਸ ਦੁਆਬੇ ਦੇ, ਜਦੋਂ ਅੰਬ ਸੰਧੂਰੀ ਪੱਕ ਜਾਣ ਦੇਸ ਦੁਆਬੇ ਦੇ, ਰੱਬ ਆਪ ਬਹਿਸ਼ਤੋਂ ਉੱਤਰ ਕੇ ਆਇਆ ਲੱਗਦਾ ਏ। ਖੈਰ ਉਸ ਵੇਲੇ ਦੇ ਬਚਪਨ ਦਾ ਇੱਕ ਹੋਰ ਆਮ ਵਰਤਾਰਾ ਸੀ, ਬੱਚੇ ਅੰਬੀਆਂ ਜਿਹੜੀਆਂ ਸੀ ਤੂੜੀ ਦੇ ਕੁੱਪਾਂ ਮੁਸਲਾਂ ਜਾਂ ਤੂੜੀ ਦੇ ਵਿੱਚ ਤੁੰਨ ਕੇ ਰੱਖ ਦਿੰਦੇ, ਲੁਕੋ ਕੇ ਕਹਿ ਲਓ ਜਾਂ ਪਕਾਉਣ ਦੇ ਲਈ। ਇਹ ਅੰਬਾਂ ਦੀ ਪੈਲ ਜਿਹੜੀ ਪਾਉਣ ਦਾ ਇੱਕ ਕਿਸਮ ਦਾ ਦੇਸੀ ਜਿਹੜਾ ਢੰਗ ਸੀ। ਅੱਜ ਕੱਲ੍ਹ ਤਾਂ ਲੂਣ ਮਸਾਲੇ ਲਾ ਕੇ ਹੋਰ ਬਥੇਰਾ ਕੁਝ ਪਕਾਈ ਜਾਂਦੇ ਆ, ਪਰ ਉਹ ਢੰਗ ਜਿਹੜਾ ਪਹਿਲਾਂ ਇੱਦਾਂ ਸੀ, ਪਰਾਲੀ ਵਗੈਰਾ ਦੇ ਵਿੱਚ ਜਾਂ ਤੂੜੀ ਦੇ ਕੁੱਪ ਦੇ ਵਿੱਚ ਇੱਦਾਂ ਰੱਖ ਦਿੰਦੇ ਸੀ। ਹਰ ਰੋਜ਼ ਦੇਖਦੇ ਰਹਿੰਦੇ ਸੀ ਕਿ ਅੰਬ ਪੱਕਿਆ ਕਿ ਨਹੀਂ, ਨਾਲ ਇਸ ਬਹਾਨੇ ਪਹਿਰਾ ਵੀ ਜਿਹੜਾ ਦਿੱਤਾ ਜਾਂਦਾ ਸੀ ਕਿ ਕਿੱਧਰੇ ਕੋਈ ਦੂਸਰਾ ਹੀ ਦਾਅ ਨਾ ਲਾ ਗਿਆ ਹੋਵੇ ਭਾਈ। ਜਦ ਕੁਝ ਦਿਨਾਂ ਬਾਅਦ ਅੰਬ ਪੱਕ ਜਾਂਦਾ ਸੀ ਤਾਂ ਬੜੇ ਮਜ਼ੇ ਲੈ ਕੇ ਚੂਪੀਦਾ ਸੀ। ਹਾਂ, ਇਸ ਤਰ੍ਹਾਂ ਕੱਚੇ ਅੰਬ ਨੂੰ ਦੇਸੀ ਪੈਲ ਦੇ ਨਾਲ ਪਕਾਉਣ ਉਪਰੰਤ ਜਿਹੜਾ ਚੂਪਣ ਤੋਂ ਪਹਿਲਾਂ ਉਸਦਾ ਚੰਗੀ ਤਰ੍ਹਾਂ ਡੋਕ ਕੱਢਦੇ ਸੀ, ਉਹ ਜਿਹੜਾ ਉੱਪਰ ਜਿੱਥੇ ਡੰਡੀ ਦੇ ਨਾਲ ਜੁੜਿਆ ਹੁੰਦਾ ਨਾ, ਦੁਆਬੇ ਵਾਲੇ ਉਹਨੂੰ ਡੋਕ ਕਹਿੰਦੇ ਆ, ਤੇ ਉਹ ਥੋੜਾ ਜਿਹਾ ਪਹਿਲਾਂ ਉਹਨੂੰ ਘੁੱਟ ਲੈਣਾ, ਨਰਮ ਕਰ ਲੈਣਾ ਸਾਰੇ ਪਾਸਿਆਂ ਤੋਂ, ਤੇ ਉਸ ਤੋਂ ਬਾਅਦ ਉਹਦੀ ਜਿੱਥੇ ਡੰਡੀ ਜੁੜੀ ਹੁੰਦੀ ਹੈ ਜਿੱਦਾਂ ਆਪਣੀ ਧੁੰਨੀ ਆ, ਉਹ ਜਿੱਥੋਂ ਸਾਰੀ ਖੁਰਾਕ ਲੈਂਦਾ ਹੈ, ਤੇ ਉਹ ਜਿਹੜਾ ਉਹ ਤੋੜ ਕੇ ਉੱਪਰੋਂ ਲਾ ਕੇ ਥੋੜਾ ਜਿਹਾ ਛਿੱਲ ਲੈਣਾ, ਤੇ ਫਿਰ ਹੌਲੀ ਜੇ ਦੱਬ ਕੇ ਜਿਹੜਾ ਪਹਿਲਾਂ ਉਹਨੂੰ ਚੂਸਣ ਤੋਂ ਪਹਿਲਾਂ ਉਹਨੂੰ ਪਹਿਲਾਂ ਡੋਕ ਕੱਢ ਦੇਣਾ, ਤੇ ਉਹਨੂੰ ਜਿਹੜਾ ਸੀ ਡੋਕ ਕੱਢਣਾ ਕਹਿੰਦੇ ਆ ਦੁਆਬੇ ਵਾਲੇ, ਸ਼ਾਇਦ ਮਾਲਵੇ ਮਾਝੇ ਵਾਲੇ ਉਹਨੂੰ ਕੁਝ ਹੋਰ ਕਹਿੰਦੇ ਹੋਣਗੇ। ਇਸ ਤੇਜ਼ਾਬ ਉਹ ਕਿਉਂਕਿ ਤੇਜ਼ਾਬੀ ਹੁੰਦਾ ਸੀ, ਉਹ ਕਾਫੀ ਜਿਹੜਾ ਫਿਰ ਮੂੰਹ ਦਾ ਟੇਸਟ ਹੀ ਸਵਾਦ ਜਿਹੜਾ ਖਰਾਬ ਕਰ ਦਿੰਦਾ ਸੀ, ਜੇ ਉਹ ਕੜੱਤਨ ਜਿਹੀ ਲੱਗ ਜਾਂਦੀ ਸੀ ਜਿੱਦਾਂ ਉਹ ਕੈਮੀਕਲ ਜਿਹਾ ਹੁੰਦਾ ਜੋ ਇੱਦਾਂ ਕਾਫੀ ਕੜਵਾ ਹੁੰਦਾ ਸੀ, ਤੇ ਉਹ ਫਿਰ ਅੰਬ ਚੁੱਪਣ ਦਾ ਮਜ਼ਾ ਹੀ ਨਹੀਂ ਆਉਂਦਾ ਹੁੰਦਾ ਸੀ, ਚਾਹੇ 2-4 ਅੰਬ ਚੁੱਪੀ ਜਾਓ ਫਿਰ ਉਹ ਸਵਾਦ ਹੀ ਨਹੀਂ ਤੁਹਾਨੂੰ ਅੰਬ ਦਾ ਆਉਣਾ, ਜਿਹੜਾ ਉਹ ਜੇ ਇੱਕ ਵਾਰੀ ਪਹਿਲਾਂ ਡੋਕ ਮੂੰਹ ਨੂੰ ਲੱਗ ਗਿਆ। ਉਹ ਜਿੱਦਾਂ ਖੀਰਾ ਨਹੀਂ ਆਪਾਂ ਕੱਟਦੇ ਹੁੰਦੇ ਹਾਂ ਜਾਂ ਉਹਨੂੰ ਉਹਦੀ ਝੱਗ ਕੱਢਦੇ ਆ ਜਾਂ ਕਰਦੇ ਆ, ਉਹ ਮਤਲਬ ਕਿ ਇੱਦਾਂ ਹੀ ਅੰਬ ਦੀ ਜਿਹੜੀ ਆ ਉਹਨੂੰ ਨਿਚੋੜ ਲੈਂਦੇ ਆ, ਪਹਿਲਾਂ ਮਾੜਾ ਜਿਹਾ ਡੋਕ ਕੱਢ ਲੈਂਦੇ ਆ। ਤੇਜ਼ਾਬੀ ਜੇ ਮਾਦੇ ਦੇ ਨਾਲ ਮੂੰਹ ਦਾ ਜਿਹੜਾ ਮੂੰਹ ਨਾ ਛਿੱਲਿਆ ਜਾਵੇ, ਤੇ ਉਹਨੂੰ ਛਿੱਲਦੇ ਵੀ ਹੱਥ ਦੇ ਨਾਲ ਹੁੰਦੇ ਸੀ, ਮੂੰਹ ਦੇ ਵਿੱਚ ਪਾ ਕੇ ਨਹੀਂ ਛਿੱਲਣਾ ਕਿਉਂਕਿ ਫਿਰ ਉਹ ਟੇਸਟ ਸਾਰਾ ਮੂੰਹ ਦੇ ਵਿੱਚ ਆ ਜਾਂਦਾ ਸੀ। ਛਿੱਲਿਆ ਜਾਵੇ ਤਾਂ ਚਮੜੀ ਉੱਪਰ ਚਟਾਕ ਨਾ ਪੈ ਜਾਣ, ਆਪਣੀ ਮਿਹਨਤ ਦੇ ਨਾਲ ਪਕਾਏ ਇਹਨਾਂ ਅੰਬਾਂ ਨੂੰ ਮਾਨਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਸੀ। ਬਚਪਨ ਦੇ ਵਿੱਚ ਇਲਤੀ ਬੱਚੇ ਇੱਕ ਗੱਲ ਹੋਰ ਕਰਦੇ ਸਨ, ਇਲਤ ਸੀ ਦੂਸਰੇ ਦੇ ਅੰਬਾਂ ਤੋਂ ਚੋਰੀ ਅੰਬ ਤੋੜਨੇ, ਤੇ ਡੰਡਾ ਲੈ ਕੇ ਮਗਰ ਭੱਜਦੇ ਬਾਗ ਦੇ ਰਾਖੇ ਨੂੰ ਜਿਹੜਾ ਢਾਹ ਨਾ ਦੇਣਾ। ਨਿਆਣੇ ਜਿਹੜੇ ਸੀ ਹੁੰਦੇ ਅੰਬ ਚੂਪਣ ਦਾ ਅਸਲੀ ਸਵਾਦ ਅੰਬ ਦੀ ਗਿਟਕ ਜਿਹੜੀ ਸੀ ਗੁੱਠਲੀ ਚੂਸ ਕੇ ਆਉਂਦਾ ਸੀ, ਲੜ ਵੀ ਪੈਂਦੇ ਸੀ ਵੀ ਮੈਂ ਗਿਟਕ ਖਾਣੀ ਹੈ ਭਾਈ ਚੂਪਣੀ ਹੈ। ਕਈ ਵਾਰ ਤਾਂ ਗਿਟਕ ਕਿਸ ਨੂੰ ਮਿਲ ਗਈ, ਕਿਸ ਨੂੰ ਮਿਲੇਗੀ, ਇਸ ਗੱਲ ਦੇ ਉੱਪਰ ਹੀ ਝਗੜਾ ਹੋ ਜਾਂਦਾ। ਗੁੱਠਲੀ ਅੰਬ ਦਾ ਦਿਲ ਹੈ, ਜਿੰਨਾ ਚਿਰ ਇਸ ਦੇ ਵਿੱਚ ਦੰਦ ਗੱਡ ਗੱਡ ਕੇ ਚੁਰੂਣ ਚੁਰੂਣ ਕੇ ਜਾਣੀ ਆਪਣਾ ਮੂੰਹ ਸਿਰ ਅਤੇ ਆਪਣੇ ਕੱਪੜੇ ਨਾ ਲਿਬੜਨ ਤਾਂ ਫਿਰ ਕੀ ਅੰਬਾਂ ਦਾ ਚੂਪਣਾ ਹੋਇਆ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਤਾਂ ਇਹ ਪਤਾ ਵੀ ਨਹੀਂ ਹੋਣਾ ਕਿ ਗੁੱਠਲੀ ਜਿਹੜੀ ਗਿਟਕ ਹੈ ਸਾਡੇ ਬਚਪਨ ਵੇਲੇ ਸੰਗੀਤ ਦਾ ਦੇਸੀ ਜੁਗਾੜ ਵੀ ਹੁੰਦਾ ਸੀ। ਉਹਦੇ ਉਹ ਕੱਟ ਕੇ ਥੋੜਾ ਜਿਹਾ ਨਾ ਉਹਨੂੰ ਤੇ ਉਹਦੇ ਵਿੱਚ ਫੂਕ ਮਾਰਦੇ ਸੀ ਤੇ ਉਹਦੇ ਵਿੱਚੋਂ ਆਵਾਜ਼ ਨਿਕਲਦੀ ਸੀ ਬਾਜੇ ਦੀ ਤਰ੍ਹਾਂ। ਉਹਨੀ ਦਿਨੀ ਟਪਕਾ ਅੰਬ ਬਹੁਤ ਚੂਪੀਦਾ ਸੀ, ਗਿਟਕਾਂ ਢੇਰ ਸਾਰੀਆਂ ਰੂੜੀ ਉੱਪਰ ਸੁੱਟ ਦਿੰਦੀਆਂ ਦੇਈਦੀਆਂ ਸੀ। ਬਰਸਾਤ ਦੇ ਵਿੱਚ ਇਹਨਾਂ ਗਿਟਕਾਂ ਦੇ ਵਿੱਚੋਂ ਅਨੇਕਾਂ ਅੰਬਾਂ ਦੇ ਬੂਟੇ ਜਿਹੜੇ ਸੀ ਆਪ ਮੁਹਾਰੇ ਪੈਦਾ ਹੋ ਜਾਂਦੇ।
ਅਸੀਂ ਪੌਦਾ

ਕੇ ਉਸ ਹੇਠੋਂ ਜਿਹੜਾ ਸੀ ਗਿਟਕ ਕੱਢ ਲਈਦੀ ਸੀ ਤੇ ਗਿਟਕ ਦਾ ਉੱਪਰਲਾ ਖੋਲ ਲਾ ਕੇ ਬਾਕੀ ਗਿਟਕ ਨੂੰ ਇੱਟ ਜਾਂ ਪੱਥਰ ਉੱਪਰ ਜਿਹੜਾ ਰਗੜ ਕੇ ਪੀਪਣੀ ਬਣਾ ਲਈਦੀ ਸੀ ਉਹਦੀ, ਜੋ ਬਹੁਤ ਸੁੰਦਰ ਵੱਜਦੀ ਹੁੰਦੀ ਸੀ। ਇਸ ਦੇ ਲਈ ਇੱਕ ਲੋਕ ਬੋਲੀ ਉਹਦੇ ਉੱਤੇ ਬਣੀ ਹੈ, ਮਿੱਤਰਾ ਅੰਬ ਦੀ ਗਿਟਕ ਲਿਆ ਦੇਵੇ ਰੱਜ ਕੇ ਵਜਾਉਂਗੀ ਪੀਪਣੀ। ਕਈ ਤਾਂ ਅੰਬ ਦਾ ਅਚਾਰ ਪਾਉਣ ਵੇਲੇ ਉਹਦੀ ਗਿਟਕ ਜਿਹੜੀ ਹੈ ਗੁੱਠਲੀ ਨਾਲ ਹੀ ਰੱਖਦੇ ਸਨ, ਜਿਹੜੀ ਵਿੱਚੇ ਕੱਟ ਲਈਦੀ ਸੀ ਜਦੋਂ ਕੱਚੇ ਅੰਬ ਹੁੰਦੇ ਸੀ, ਉਹ ਤਾਂ ਨਜ਼ਾਰਾ ਹੀ ਜਦੋਂ ਚੌਲ ਵਗੈਰਾ ਕੜੀ ਚੌਲ ਹੋ ਗਏ ਜਾਂ ਦਾਲ ਚੌਲ ਹੋ ਗਏ ਉਹਦੇ ਨਾਲ ਬਹੁਤ ਨਜ਼ਾਰਾ ਆਉਂਦਾ ਖਾਣ ਦਾ। ਭਾਵ ਜਾਣੀ ਕਿ ਕੱਚੇ ਅੰਬ ਨੂੰ ਦੋ ਜਾਂ ਚਾਰ ਭਾਗਾਂ ਦੇ ਵਿੱਚ ਕੱਟ ਲੈਣਾ, ਕੱਟਣ ਦੇ ਵੇਲੇ ਨਾਲ ਹੀ ਗੁੱਠਲੀ ਕੱਟ ਲੈਂਦੇ ਤੇ ਅਚਾਰ ਜਿਹੜਾ ਸੀ ਪੈ ਜਾਣਾ। ਉਪਰੰਤ ਇਹ ਜਿਹੜਾ ਸੀ ਮਸਾਲੇਦਾਰ ਗੁੱਠਲੀ ਬੜੀ ਮਜ਼ੇਦਾਰ ਲੱਗਦੀ ਸੀ, ਉਹ ਜਿਹੜੀ ਉਹਦੇ ਵਿੱਚ ਕੱਚੀ ਹੁੰਦੀ ਸੀ ਨਾ, ਗਿਰੀ ਜਿਹੀ ਹੁੰਦੀ ਸੀ ਵਿੱਚ ਉਹਦੇ, ਤਾਂ ਉਹ ਵੀ ਮਤਲਬ ਕਿ ਅਚਾਰ ਹੀ ਬਣ ਜਾਂਦੀ ਸੀ ਤੇ ਉਹ ਵੀ ਖਾਣ ਦਾ ਮਜ਼ਾ ਬਹੁਤ ਆਉਂਦਾ ਹੁੰਦਾ ਸੀ। ਸਾਰਾ ਅੰਬ ਹੀ ਮਤਲਬ ਕਿ ਸਿੱਟਦੇ ਨਹੀਂ ਹੁੰਦੇ ਸੀ ਕੋਈ ਵੀ ਪਾਰਟ ਉਹਦਾ, ਤੇ ਉਹ ਸਾਰਾ ਹੀ ਖਾਣ ਯੋਗ ਹੋ ਜਾਂਦਾ ਸੀ ਜਦੋਂ ਅਚਾਰ ਪਾ ਲੈਂਦੇ ਸੀ। ਪਰ ਕਈ ਗੁੱਠਲੀਆਂ ਤੋਂ ਬਿਨਾਂ ਅਚਾਰ ਪਾਉਂਦੇ ਨੇ। ਅੰਬ ਫਲਾਂ ਦਾ ਰਾਜਾ, ਸਾਡਾ ਰਾਸ਼ਟਰੀ ਫਲ ਵੀ ਹੈ। ਇਸ ਨੂੰ ਤਪਸ਼ੀ ਖੇਤਰਾਂ ਦਾ ਸੇਬ ਤੇ ਦੇਵਤਿਆਂ ਦਾ ਫਲ ਵੀ ਕਿਹਾ ਜਾਂਦਾ ਹੈ। ਇਹ ਆਪਣੀ ਸੁਗੰਧ, ਸਵਾਦ, ਲੱਜ਼ਤ ਦੇ ਨਾਲ ਇੱਕ ਵਿਲੱਖਣ ਫਲ ਹੈ। ਸਾਨੂੰ ਅੰਬਾਂ ਦੇ ਬੂਟੇ ਉੱਪਰ ਪੱਕੇ ਹੋਏ ਅੰਬ ਦੇਖ ਕੇ ਇੱਕ ਰੋਮਾਂਚਕਾਰੀ ਅਹਿਸਾਸ ਹੁੰਦਾ ਹੈ, ਇੱਕ ਅਨੂਠੇ ਵਿਸਮਾਦ ਦਾ ਸੁਖੰਦ ਅਨੁਭਵ। ਇਸ ਵਾਰ ਦੇਸੀ ਅੰਬਾਂ ਨੂੰ ਬਹੁਤ ਬੂਰ ਜਿਹੜਾ ਪੋਰ ਪਿਆ ਹੈ। ਕਿਹਾ ਜਾਂਦਾ ਹੈ ਕਿ ਅੰਬ ਉੱਤਰ ਪੂਰਬੀ ਭਾਰਤ ਬਰਮਾ ਦੇ ਇਲਾਕੇ ਦੇ ਵਿੱਚ ਪੈਦਾ ਹੋਇਆ ਤੇ ਫਿਰ ਪੂਰੇ ਵਿਸ਼ਵ ਦੇ ਵਿੱਚ ਫੈਲ ਗਿਆ। ਸ਼ਬਦ ਵਿਗਿਆਨ ਦੇ ਅਨੁਸਾਰ ਅੰਗਰੇਜ਼ਾਂ ਦਾ ਸ਼ਬਦ ਹੈ ਮੈਂਗੋ, ਦਰਾਵੜੀਅਨ ਮਲਿਆਲਮ ਮੂਲ ਦੇ ਮੰਨਾ ਕਹਿੰਦੇ ਨੇ ਇਹਨੂੰ, ਅੰਬ ਨੂੰ ਮੰਨਾ, ਉਹ ਤੋਂ ਜਿਹੜਾ ਉਤਪੰਨ ਹੋਇਆ, ਜਿਸ ਨੂੰ ਪੁਰਤਗਾਲੀਆਂ ਨੇ, ਕਿਉਂਕਿ ਪੁਰਤਗਾਲੀਏ ਜਿਹੜੇ ਸਨ, ਸਪੈਨਿਸ਼ ਜਿਹੜੇ ਸਨ, ਉਹਨਾਂ ਨੇ ਬਹੁਤ ਲੰਮਾ ਸਮਾਂ ਆਪਣਾ ਗੋਆ ਦੇ ਉੱਤੇ ਰਾਜ ਕੀਤਾ ਹੈ। ਇੱਥੇ ਤੱਕ ਕਿ ਭਾਰਤ ਜਿਹੜਾ ਸੀ ਆਜ਼ਾਦ ਹੋ ਗਿਆ ਸੀ, ਪਰ ਗੋਆ ਬਹੁਤ ਬਾਅਦ ਦੇ ਵਿੱਚ ਜਿਹੜਾ ਆਜ਼ਾਦ ਹੋਇਆ, ਉਹ ਲੰਮੇ ਸਮੇਂ ਤੱਕ ਜਿਹੜਾ ਆਜ਼ਾਦੀ ਦੀ ਲੜਾਈ ਉੱਥੇ ਲੜਦੇ ਰਹੇ। ਤੇ ਪੁਰਤਗਾਲੀਆਂ ਨੇ ਜੋ 1498 ਦੇ ਵਿੱਚ ਕੇਰਲਾ ਵਿੱਚ ਮਸਾਲਿਆਂ ਦਾ ਵਪਾਰ ਕਰਨ ਆਏ ਸਨ, ਪਹਿਲਾਂ ਜਿਹੜਾ ਸੀ ਮੰਗਾ ਤੇ ਫਿਰ ਉਸ ਤੋਂ ਬਾਅਦ 16ਵੀਂ ਸਦੀ ਦੇ ਪਿਛਲੇ ਪਹਿਰ ਦੇ ਵਿੱਚ ਮੈਂਗੋ ਬਣ ਗਿਆ। ਅੰਬ ਜਿਹੜਾ ਸੀ ਇੰਗਲਿਸ਼ ਦੇ ਵਿੱਚ ਉਹਨੂੰ ਮੰਗਾ ਪਹਿਲਾਂ ਕਹਿੰਦੇ ਸੀ, ਫਿਰ ਹੌਲੀ ਹੌਲੀ ਮੈਂਗੋ ਬਣ ਗਿਆ, ਉਹਦੇ ਰੂਪ ਦੇ ਵਿੱਚ ਉਹਨੂੰ ਅਪਣਾ ਲਿਆ। ਤਮਿਲ ਦੇ ਵਿੱਚ ਇਸ ਨੂੰ ਮੰਗ ਕੇ ਜਾਂ ਮੰਗੇ, ਸੰਸਕ੍ਰਿਤ ਦੇ ਵਿੱਚ ਇਸ ਨੂੰ ਅਮਰਾ ਤੇ ਹਿੰਦੀ ਬੰਗਾਲੀ ਦੇ ਵਿੱਚ ਆਮ ਕਿਹਾ ਜਾਂਦਾ ਹੈ। ਅਮਰ ਫਲ ਜਿਹੜਾ ਇਸਦਾ ਪੁਰਾਣਾ ਨਾਮ ਹੈ। ਵੈਦਿਕ ਸਾਹਿਤ ਦੇ ਵਿੱਚ ਇਸ ਨੂੰ ਰਸਾਲਾ ਤੇ ਸ਼ਾਹਕਾਰ ਕਿਹਾ ਜਾਂਦਾ ਹੈ, ਸ਼ਾਹਕਾਰਾ। ਅੰਬ ਦਾ ਵਿਗਿਆਨਕ ਨਾਮ ਜਿਹੜਾ ਹੈ ਮੈਂਗੀਫਰਾ ਇੰਡੀਕਾ, ਇਹ ਜਿਹੜਾ ਹੈ ਐਨਾਕਾਰਡੀਸੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਭਾਰਤੀ ਅੰਬ ਦਾ ਆਗਮਨ ਜਿਹੜਾ ਹੈ 5000 ਸਾਲ ਪੁਰਾਣਾ ਜਿਹੜਾ ਮੰਨਿਆ ਜਾਂਦਾ ਹੈ, ਮਤਲਬ ਕਿ ਅੰਬ ਜਿਹੜਾ ਭਾਰਤੀ ਅੰਬ ਹੈ ਉਹ 5000 ਸਾਲ ਪਹਿਲਾਂ ਦੀ ਪੈਦਾਇਸ਼ ਹੈ, ਯਾਨੀ ਕਿ ਖੋਤੇ ਦੇ ਲਾਗੇ ਛਾਗੇ ਦਾ ਹੀ ਹੈ। ਖੋਤਾ ਚੇਤੇ ਆ ਗਿਆ ਫਿਰ ਜੀ। ਤੇ ਪਰ ਕਈ ਸਰੋਤਾਂ ਦੇ ਵਿੱਚ ਫਾਸਿਲ ਪ੍ਰਮਾਣਾਂ ਨੂੰ ਆਧਾਰ ਮੰਨ ਕੇ ਭਾਰਤ ਹੁਣ ਦੇ ਬੰਗਲਾਦੇਸ਼ ਤੇ ਮਿਆਂਮਾਰ ਦੇ ਵਿੱਚ ਅੰਬ ਦੀ ਹੋਂਦ ਦੇ ਹਵਾਲੇ 25 ਤੋਂ 30 ਮਿਲੀਅਨ ਸਾਲ ਪਹਿਲਾਂ ਦੇ ਦੱਸੇ ਜਾਂਦੇ ਆ, ਯਾਨੀ ਕਿ 25 ਤੋਂ 30 ਮਿਲੀਅਨ ਸਾਲ ਦਾ ਪਹਿਲਾਂ ਦਾ ਇਹ ਫਰੂਟ ਹੈ, ਫਲ ਹੈ। ਵੈਦਿਕ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕਰੀਏ ਤਾਂ ਪੁਰਾਣਾਂ ਦੇ ਵਿੱਚ ਵੀ ਹਵਾਲੇ ਮਿਲਦੇ ਆ। ਮਹਾਤਮਾ ਬੁੱਧ ਦੇ ਦੁਆਰਾ ਵੀ ਇੱਕ ਅੰਬ ਜਾਂ ਅੰਬਾਂ ਦੇ ਉਪਵਨ ਦੇ ਵਿੱਚ ਭਗਤੀ ਕਰਨ ਦੀ ਗੱਲ ਕਹੀ ਜਾਂਦੀ ਹੈ, ਯਾਨੀ ਕਿ ਉਹਨਾਂ ਨੇ ਅੰਬ ਦੇ ਥੱਲੇ ਬੈਠ ਕੇ ਭਗਤੀ ਕੀਤੀ। ਇਸ ਕਰਕੇ ਹੀ ਬੋਧ ਭਿਕਸ਼ੂਆਂ ਨੇ ਅੰਬਾਂ ਦੇ ਪੌਦਿਆਂ ਦਾ ਪਸਾਰਾ ਕੀਤਾ। ਕਰਮਵਾਰ ਯੂਨਾਨੀ, ਚੀਨੀ ਯਾਤਰੀ ਜਿਹੜੇ ਸਨ, ਇਤਿਹਾਸਕਾਰ ਮੈਗਥਨ ਨੀਜ਼ ਤੇ ਹਿਊਨ ਸਾਗ, ਉਹਨਾਂ ਨੇ ਵੀ ਅੰਬਾਂ ਦਾ ਜ਼ਿਕਰ ਕੀਤਾ ਤੇ ਮੋਰੀਆ ਵੰਸ਼ ਦੇ ਰਾਜਿਆਂ ਦੇ ਵੱਲੋਂ ਆਪਣੀ ਖੁਸ਼ਹਾਲੀ ਦੇ ਪ੍ਰਗਟਾਵਾ ਲਈ ਜਿਹੜਾ ਸੜਕਾਂ ਦੇ ਦੋਵੇਂ ਪਾਸੇ ਹੀ ਇਹਨਾਂ ਦੇ ਲਗਵਾਏ ਜਾਣ ਦੇ ਬਾਰੇ ਲਿਖਿਆ ਗਿਆ। ਇਸ ਤੋਂ ਗੱਲ ਤੋਂ ਮੈਨੂੰ ਚੇਤੇ ਆ ਗਿਆ, ਮਾਲਪੁਰ ਹੋ ਗਿਆ, ਬੰਗਾ ਹੋ ਗਿਆ, ਹੁਸ਼ਿਆਰਪੁਰ ਹੋ ਗਿਆ, ਕੋਈ ਵੀ ਫਗਵਾੜੇ ਤੋਂ ਲੈ ਲਓ ਇੱਧਰ ਨੂੰ ਸੜਕ ਜਾਂਦੀ ਸੀ, ਹੁਸ਼ਿਆਰਪੁਰ ਨੂੰ ਜਾਂਦੀ ਹੈ ਜਲੰਧਰ ਤੋਂ,
ਜਲੰਧਰ ਤੋਂ ਫਗਵਾੜੇ ਤੋਂ ਆਪਣੀ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਤੇ ਹੋਰ ਜਿਹੜੇ ਪਠਾਨਕੋਟ ਵਾਲਾ ਏਰੀਆ ਹੋ ਗਿਆ ਜਾਂ ਅੰਮ੍ਰਿਤਸਰ ਵੀ ਜਿਹੜਾ ਬਿਆਸ ਦਾ ਏਰੀਆ ਬਿਆਸ ਚੋ ਜਿਹੜਾ ਆ ਜਾਂਦਾ ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾਂ ਅੰਬਾਂ ਦੇ ਬੂਟੇ ਹੁੰਦੇ ਸੀ ਪਤਾ ਨਹੀਂ ਹੁਣ ਹੈਗੇ ਹੋਗੇ ਕਿ ਨਹੀਂ ਤਾਂ ਹਾਈਵੇ ਬਣਾ ਦਿੱਤੇ ਗਏ ਉਹ ਸਾਰਾ ਪੁੱਟ ਪਟਾ ਦਿੱਤੇ ਹੋਣੇ ਆ ਪਹਿਲਾਂ ਇਹ ਸਾਰੀ ਜਿਹੜੀਆਂ ਅੱਜ ਵੀ ਹੁਸ਼ਿਆਰਪੁਰ ਵਾਲੀ ਸੜਕ ਜਿਹੜੀ ਹੈ ਉਹਦੇ ਉੱਤੇ ਅੰਬ ਮਿਲ ਜਾਂਦੇ ਆ ਤੇ ਵੈਸੇ ਵੀ ਉਹ ਛਾਂ ਜਿਹੜੀ ਹੈ ਬਣੀ ਹੈ ਰੁੱਖਾਂ ਦੀ ਆਲੇ ਦੁਆਲੇ ਐਨ ਪੂਰਾ ਮਤਲਬ ਕਿ ਸੁਰੰਗ ਹੀ ਬਣੀ ਹੋਈ ਹੈ ਉਹ ਸਾਰਾ ਸਿਸਟਮ ਜਦੋਂ ਦੇਖਦੇ ਹਾਂ ਖੁਸ਼ਹਾਲੀ ਦੇ ਪ੍ਰਗਟਾ ਲਈ ਜਿਹੜਾ ਸੜਕਾਂ ਦੇ ਦੋਵੇਂ ਪਾਸੇ ਇਹਨਾਂ ਦੇ ਲਗਵਾਏ ਜਾਣ ਬਾਰੇ ਲਿਖਿਆ ਗਿਆ ਮੁਗਲਾਂ ਨੇ ਵੀ ਬੜੇ ਬਾਗ ਲਗਵਾਏ ਅਕਬਰ ਨੇ ਤਾਂ ਦਰਭੰਗਾ ਦੇ ਨੇੜੇ ਲੱਖਾਂ ਬਾਗ ਲਗਵਾਇਆ ਜਿਸ ਦੇ ਵਿੱਚ ਅੰਬਾਂ ਦੇ 1,00,000 ਪੌਦੇ ਲਗਵਾਏ ਸੀ ਮਰਾਠਾ ਪੇਸ਼ਵਾ ਰਘੂਨਾਥ ਪੇਸ਼ਵਾ ਉਹਨਾਂ ਨੇ ਮਰਾਠਿਆਂ ਦੀ ਸ਼੍ਰੇਸ਼ਠਤਾ ਦਰਸਾਉਣ ਦੇ ਲਈ 1,00,00,000 ਅੰਬ ਭਿਜਵਾਏ ਸੀ ਲੋਕ ਜਾਣ ਅਨੁਸਾਰ ਕੌਮਾਂਤਰੀ ਪੱਧਰ ਦੇ ਉੱਤੇ ਮਸ਼ਹੂਰ ਅਲਫੋਸੋ ਇਨ੍ਹਾਂ ਅੰਬਾਂ ਦੇ ਵਿੱਚੋਂ ਹੀ ਵਿਕਸਿਤ ਹੋਇਆ ਦੱਸਿਆ ਜਾਂਦਾ ਹੈ ਵੱਖ ਵੱਖ ਸਰੋਤਾਂ ਦੇ ਅਨੁਸਾਰ ਬਾਗਾਂ ਦੇ ਵਿੱਚ ਲਗਾਏ ਗਏ ਅੰਬਾਂ ਦੀਆਂ 1500 ਕਿਸਮਾਂ ਨੇ ਵੱਖਰੀਆਂ ਵੱਖਰੀਆਂ ਹੁਸ਼ਿਆਰਪੁਰ ਜਾ ਕੇ ਦੇਖੋ ਉੱਥੇ ਬਹੁਤ ਤਰ੍ਹਾਂ ਦੇ ਅੰਬ ਨੇ ਵੱਖਰੇ ਵੱਖਰੇ ਆਪਣੇ ਸਰਾਂ ਬਾਈ ਹੁਣੀ ਪਿਛਲੇ ਵਾਰੀ ਗਏ ਸੀ ਉੱਥੇ ਇੱਕ ਫਾਰਮਰ ਹੈਗੇ ਆ ਬਾਈ ਜੀ ਖੇਤੀ ਕਰਦੇ ਆ ਬਹੁਤ ਉੱਥੇ ਉਹ ਨੌਲੇਜ ਰੱਖਦੇ ਆ ਵੱਖਰੀਆਂ ਵੱਖਰੀਆਂ ਕਿਸਮਾਂ ਤੁਹਾਨੂੰ ਮਿਲ ਜਾਣਗੀਆਂ ਹੁਸ਼ਿਆਰਪੁਰ ਦੇ ਵਿੱਚ ਵੱਖ ਵੱਖ ਸਰੋਤਾਂ ਅਨੁਸਾਰ ਬਾਗਾਂ ਵਿੱਚ ਜਿਹੜਾ ਹੈ ਲਗਾਏ ਗਏ ਅੰਬਾਂ ਦੀਆਂ 1500 ਕਿਸਮਾਂ ਨੇ ਦੀ ਜਾਣਕਾਰੀ ਮਿਲ ਜਾਂਦੀ ਹੈ ਇਨ੍ਹਾਂ ਤੋਂ ਇਲਾਵਾ ਕਈ ਜੰਗਲੀ ਤੇ ਦਾਬ ਦੇ ਨਾਲ ਲੱਗਣ ਵਾਲੀਆਂ ਕਿਸਮਾਂ ਵੀ ਨੇ ਅੰਬ ਸਾਡੇ ਸੱਭਿਆਚਾਰ ਲੋਕਧਾਰਾ ਤੇ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ ਇਸ ਦੀ ਧਾਰਮਿਕ ਅਧਿਆਤਮਕ ਤੇ ਸਿਹਤ ਸੰਬੰਧੀ ਬੜੀ ਮਹਾਨਤਾ ਤੇ ਮਹੱਤਤਾ ਹੈ ਕਿਹਾ ਜਾਂਦਾ ਹੈ ਕਿ ਵਾਰਸ਼ਿਕਾ ਲਕਸ਼ਮੀ ਗੋਵਰਧਨ ਤੇ ਜਨਨ ਸ਼ਕਤੀ ਦਾ ਦੇਵਤਾ ਆਮ ਵਿੱਚ ਨਿਵਾਸ ਕਰਦੇ ਨੇ ਸ਼ਗਨਾਂ ਵੇਲੇ ਅੰਬ ਦੇ ਪੱਤੇ ਘਰ ਦੇ ਪ੍ਰਵੇਸ਼ ਦੇ ਦੁਆਰ ਦੇ ਉੱਤੇ ਉੱਪਰ ਬੰਨੇ ਜਾਂਦੇ ਆ ਜਦੋਂ ਵਿਆਹ ਸ਼ਾਦੀ ਹੁੰਦੀ ਆ ਖੁਸ਼ੀਆਂ ਹੁੰਦੀਆਂ ਨੇ ਉਦੋਂ ਅੰਬ ਦੇ ਪੱਤੇ ਬੰਨੇ ਜਾਂਦੇ ਆ ਵਰਖਾ ਦੇ ਦੇਵਤਾ ਜਿਹੜਾ ਵਰੁਣ ਦੀ ਪੂਜਾ ਵੇਲੇ ਇਸ ਦੀ ਵਰਤੋਂ ਹੁੰਦੀ ਹੈ ਹੋਮਾ ਕੁੰਡਮ ਸੰਸਕ੍ਰਿਤ ਸ਼ਬਦ ਜਿਸ ਦਾ ਅਰਥ ਪਵਿੱਤਰ ਅਗਨੀ ਦੇ ਵਿੱਚ ਅੰਬਾਂ ਦੇ ਪੱਤਿਆਂ ਦੇ ਰਾਹੀਂ ਘੇ ਜਿਹੜਾ ਯਾਨੀ ਕਿ ਘਿਓ ਪਾਇਆ ਜਾਂਦਾ ਉਹਦੇ ਉੱਤੇ ਰਸਮ ਅਦਾ ਕੀਤੀ ਜਾਂਦੀ ਹੈ ਤੇ ਤਰਸਵਤੀ ਪੂਜਾ ਵੇਲੇ ਵੀ ਪੱਤੇ ਵਰਤੇ ਜਾਂਦੇ ਆ ਅੰਬ ਸਿਹਤ ਵਰਧਕ ਵੀ ਹੈ ਇਹ ਵਿਟਾਮਿਨ ਏ ਸੀ ਅਤੇ ਡੀ ਦਾ ਬਹੁਤ ਹੀ ਵਧੀਆ ਸਰੋਤ ਹੈ ਅੰਬਾਂ ਦੇ ਪੱਤੇ ਸੜਨ ਦੇ ਨਾਲ ਹੋਏ ਜ਼ਖਮਾਂ ਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਝੁਲਸਣ ਦੇ ਕਾਰਨ ਹੋਏ ਜ਼ਖਮਾਂ ਤੇ ਡਾਇਬਿਟੀਜ਼ ਜਿਹੜੀ ਹੈ ਸ਼ੂਗਰ ਦੀ ਬਿਮਾਰੀ ਦੇ ਇਲਾਜ ਦੇ ਲਈ ਵਰਤੇ ਜਾਂਦੇ ਆ ਇਹ ਹਾਜ਼ਮੇਦਾਰ ਕਬਜੂ ਕੁਸ਼ਾ ਤੇ ਤਾਕਤ ਦੇਣ ਵਾਲਾ ਹੁੰਦਾ ਇਸ ਦੇ ਵਿੱਚ ਫਾਈਬਰ ਅਤੇ ਐਂਟੀ ਆਕਸੀਡੈਂਟ ਹੁੰਦੇ ਨੇ ਇਹ ਅੱਖਾਂ ਤੇ ਰੋਗ ਨਿਰੋਧਕ ਸ਼ਕਤੀ ਦੇ ਲਈ ਵੀ ਲਾਭਦਾਇਕ ਹੈ ਅੰਬ ਦਾ ਅਕਸ ਚਿੱਤਰਕਾਲਾ ਕੋਮਲ ਕਲਾਵਾਂ ਦੇ ਵਿੱਚ ਆਧਾਰੀ ਗੁਣ ਵਜੋਂ ਜਿਹੜਾ ਸ਼ਾਮਲ ਕੀਤਾ ਜਾਂਦਾ ਇਸ ਨੂੰ ਬੁਣਾਈ ਕਢਾਈ ਮਹਿੰਦੀ ਰੰਗੋਲੀ ਦੇ ਡਿਜ਼ਾਈਨਾਂ ਦੇ ਵਿੱਚ ਵਰਤਿਆ ਜਾਂਦਾ ਜਿੱਥੇ ਅਲਫੋਸੋ ਸਫੈਦਾ ਜਿਹੜੀਆਂ ਕਿਸਮਾਂ ਨੇ ਅੰਬਾਂ ਦੀਆਂ ਕੁਝ ਦੱਸਦੇ ਹਾਂ ਅਲਫੋਸੋ ਸਫੈਦਾ ਸਿੰਧੂਰੀ ਦੁਸਹਿਰੀ ਮਾਲਦਾ ਫਾਜ਼ਲੀ ਲੰਗੜਾ ਹਫੂਜ਼ ਕੇਸਰ ਚੌਸਾ ਸਹਾਰਨਪੁਰੀ ਲਖਨਵੀ ਤੋਤਾਪਰੀ ਸਮੇਤ ਹੋਰ ਅਨੇਕਾਂ ਅੰਬ ਜਿਹੜੇ ਨੇ ਚੂਪਣ ਦੇ ਲਈ ਵਰਤੇ ਜਾਂਦੇ ਆ ਉੱਥੇ ਹੀ ਰਾਮਕੇਲਾ ਅਚਾਰ ਪਾਏ ਜਾਣ ਦੇ ਲਈ ਚਹੇਤਾ ਹੈ ਡੈਜ਼ਰਟਸ ਮਿਲਕਸ਼ੇਕ ਜਿਹੜੀਆਂ ਮਤਲਬ ਕਿ ਡਿਜ਼ਰਟ ਬਣਾਉਂਦੇ ਆ ਉਹ ਮਿਲਕਸ਼ੇਕ ਸ਼ਰਬਤ ਕੁਲਫੀ ਆਈਸਕ੍ਰੀਮ ਆਦਿ ਦੇ ਵਿੱਚ ਪੱਕੇ ਅੰਬ ਵਰਤੇ ਜਾਣ ਤੋਂ ਇਲਾਵਾ ਕੱਚੇ ਅੰਬਾਂ ਦਾ ਅਚਾਰ ਅੰਬ ਪਾਪੜ ਅੰਬ ਚੂਰਨ ਜਿਹੜਾ ਹੈ ਅੰਬਚੂਰ ਸ਼ਾਸ਼ੀਆ ਮੁਰੱਬਾ ਖੱਟਮਿੱਠੀ ਚਟਨੀ ਆਦਿ ਜਿਹੜੀ ਬਣਾਏ ਜਾਂਦੇ ਨੇ ਫਾਰਸੀ ਸ਼ਹਿਰ ਜਿਹੜਾ ਫਾਰਸੀ ਸ਼ਾਇਰ ਨੇ ਇੱਕ ਉਹ ਲਿਖਦੇ ਆ ਕਿ ਅਮੀਰ ਖੁਸਰੋ ਸਾਹਿਬ ਲਿਖਦੇ ਨੇ ਫਾਰਸੀ ਦੇ ਸ਼ਾਇਰ ਨੇ ਇਸ ਨੂੰ ਨਗਜ਼ਾ ਤਾਰੀਨ ਮੇਵਾ ਹਿੰਦੁਸਤਾਨ ਭਾਰਤ ਦਾ ਸਭ ਤੋਂ ਖੂਬਸੂਰਤ ਫਲ ਜਿਹੜਾ ਸੱਦਦਾ ਸੀ ਉਹ ਅੰਬ ਨੂੰ ਇੱਕ ਅਜਿਹਾ ਮਹਿਬੂਬ ਕਹਿੰਦਾ ਸੀ ਜੋ ਉਸਦੇ ਸ਼ਹਿਰ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਹੈ ਜਿਸ ਦੇ ਉੱਪਰ ਉਹ ਆਪਣਾ ਸਾਰਾ ਪੈਸਾ ਲੁਟਾ ਦਿੰਦਾ ਤੇ ਜੋ ਉਸਦੇ ਮੂੰਹ ਨੂੰ ਜਿਹੜਾ ਬੋਸਿਆ ਚੁੰਮਣਾ ਅਤੇ ਅੰਮ੍ਰਿਤ ਰਸ ਦੇ ਨਾਲ ਭਰ ਦਿੰਦਾ ਹੈ
ਮੁਗਲ ਸ਼ਹਿਨਸ਼ਾਹ ਇਸ ਨੂੰ ਦੈਵੀ ਫਲ ਕਹਿੰਦੇ ਸਨ ਤੇ ਦੂਸਰੇ ਮੁਲਕਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ ਨੂੰ ਅੰਬਾਂ ਦੇ ਤੋਹਫੇ ਦੇ ਕੇ ਅੰਬ ਨੂੰ ਕੂਟਨੀਤੀ ਦੇ ਸਾਧਨ ਵਜੋਂ ਵਰਤਦੇ ਸਨ। ਸੌਗਾਤ ਦੇ ਤੌਰ ਦੇ ਉੱਤੇ ਅੰਬਾਂ ਦੇ ਤੋਹਫੇ ਅੱਜ ਕੱਲ੍ਹ ਵੀ ਦਿੱਤੇ ਜਾਂਦੇ ਨੇ। ਜਦੋਂ ਸ਼ਗਨ ਭੇਜਿਆ ਜਾਂਦਾ ਹੈ ਉਦੋਂ ਟੋਕਰੀ ਬਣਾ ਕੇ ਲੈ ਜਾਂਦੇ ਆ, ਵੱਖਰੇ ਵੱਖਰੇ ਫਲ ਹੁੰਦੇ ਆ ਉਹਦੇ ਚ। ਹੁਣ ਤਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅੰਬਾਂ ਦੇ ਫੈਸਟੀਵਲ ਲੱਗਣ ਲੱਗ ਪਏ। ਦਿੱਲੀ ਦੇ ਵਿੱਚ ਤਾਂ ਅੰਬਾਂ ਨੂੰ ਸਮਰਪਿਤ ਉਰਦੂ ਸ਼ਾਇਰੀ ਦਾ ਮੁਸ਼ਾਇਰਾ ਵੀ ਕਰਵਾਇਆ ਜਾਂਦਾ ਸੀ ਜਿਸਦਾ ਨਾਮ ਸੀ ਆਮ ਔਰ ਕਲਾਮ ਹੁੰਦਾ ਸੀ। ਇਸ ਦੇ ਵਿੱਚ ਸਿਰਫ ਅੰਬਾਂ ਦੇ ਨਾਲ ਸੰਬੰਧਿਤ ਨਜ਼ਮਾਂ ਗਜ਼ਲਾਂ ਪੜ੍ਹੀਆਂ ਜਾਂਦੀਆਂ। ਅੰਬ ਵੱਖ ਵੱਖ ਆਕਾਰ ਅਤੇ ਸ਼ਕਲਾਂ ਦੇ ਹੁੰਦੇ ਨੇ ਤੇ ਕਈ ਅੰਡਾਕਾਰ, ਕਈ ਗੋਲ ਦਿਲ ਦੀ ਸ਼ਕਲ ਦੇ, ਕਈ ਪਤਲੇ ਤੇ ਕਈ ਵੱਡੇ ਆਕਾਰੀ। ਛੋਟੇ ਤੋਂ ਛੋਟਾ ਅੰਬ ਅਲੂਚੇ ਜਿੱਡਾ ਤੇ ਵੱਡੇ ਤੋਂ ਵੱਡਾ ਅੰਬ 2-2.5 ਕਿਲੋ ਦਾ ਹੋ ਸਕਦਾ ਹੈ। ਅੰਬ ਦਾ ਸਦਾ ਬਹਾਰ ਪੌਦਾ 50 ਤੋਂ 60 ਫੁੱਟ ਲੰਮਾ ਹੁੰਦਾ ਹੈ ਤੇ ਇਸ ਦੇ ਫੁੱਲ ਜਿਹੜੇ ਨੇ ਬਹੁਤ ਹੀ ਛੋਟੇ ਤੇ ਗੁਲਾਬੀ ਭਾ ਮਾਰਵੇਂ ਗੁੰਝਲ ਗੁੱਛੇਦਾਰ ਹੁੰਦੇ ਹੈ। ਭਾਵੇਂ ਅੰਬ ਗਿਟਕ ਤੋਂ ਵੀ ਉੱਗ ਪੈਂਦੇ ਨੇ ਪਰ ਇਸ ਨੂੰ ਲਗਾਉਣ ਦੀਆਂ ਪ੍ਰਚਲਿਤ ਵਿਧੀਆਂ ਕਲਮ, ਦਾਬ ਜਾਂ ਚੱਕਲੀ ਕੱਢ ਹੀ ਹਨ। ਅੰਬ ਆਪਣੇ ਖੁਸ਼ਬੂਦਾਰ ਸਵਾਦ, ਮਿਠਾਸ ਤੇ ਖੁਮਾਰੀਜਨਕ ਨਸ਼ੀਲੇ ਰੰਗਾਂ ਦੇ ਕਾਰਨ ਘਰ ਘਰ ਦਾ ਜਿਹੜਾ ਲਾਡਲਾ ਫਲ ਹੈ। ਅੰਬ ਦੇ ਬਾਰੇ ਕਈ ਅਖਾਣ ਨੇ, ਮੁਹਾਵਰੇ ਨੇ, ਲੋਕ ਬੋਲੀਆਂ ਨੇ, ਪ੍ਰਚਲਿਤ ਨੇ। ਰਵਿੰਦਰ ਨਾਥ ਟੈਗੋਰ ਜਿਹੜੇ ਨੇ ਉਹਨਾਂ ਨੇ ਅੰਬ ਦੇ ਬਾਰੇ ਕਈ ਕਵਿਤਾਵਾਂ ਲਿਖੀਆਂ ਪਰ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਦੀ ਕਵਿਤਾ ਹੈ ਅੰਬੀ ਦਾ ਬੂਟਾ, ਕੋਈ ਜਵਾਬ ਨਹੀਂ ਉਹਦਾ। ਇਸ ਲੰਮੀ ਕਵਿਤਾ ਦੇ ਵਿੱਚ ਸਿਰਫ ਸੰਕੇਤ ਮਾਤਰਾ ਜਿਹੜੀਆਂ ਸਤਰਾਂ ਤੁਹਾਡੇ ਨਾਲ ਆਖਰ ਦੇ ਵਿੱਚ ਸਾਂਝੀਆਂ ਕਰਕੇ ਫਿਰ ਸਮਾਪਤੀ ਕਰਦੇ ਹਾਂ। ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨਹੀਂ ਕਿ ਉਸਦਾ ਕਹਿਣਾ ਨਹੀਂ ਵਿਹੜੇ ਦਾ ਗਹਿਣਾ ਨਹੀਂ। ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨਹੀਂ ਕਿ ਉਸਦਾ ਕਹਿਣਾ ਨਹੀਂ ਵਿਹੜੇ ਦਾ ਗਹਿਣਾ ਨਹੀਂ ਪਰ ਮਾਹੀ ਬਾਜੋ ਨਹੀਂ ਪਰ ਮਾਹੀ ਬਾਜੋ ਨਹੀਂ ਪਰ ਦੇਸੀ ਬਾਜੋ ਨਹੀਂ ਇਹ ਮੈਨੂੰ ਵੱਢਦਾ ਏ ਤੇ ਖੱਟਾ ਲੱਗਦਾ ਏ। ਕੋਇਲ ਦੀਆਂ ਕੂਕਾਂ ਨਹੀਂ ਮਾਰਨ ਬੰਦੂਕਾਂ ਨਹੀਂ। ਭਾਈ ਗੁਰਦਾਸ ਜੀ ਦੀ ਬਾਣੀ ਹੈ ਉਹਦੇ ਵਿੱਚ ਵੀ ਅੰਬ ਦਾ ਜ਼ਿਕਰ ਆਉਂਦਾ ਹੈ। ਕੋਕਲ ਅੰਬ ਸੁਹਾਵੀ ਬੋਲ ਕਿਉਂ ਦੁੱਖ ਅੰਕ ਸਹਿਜੇ ਅੰਬਾਂ ਸਦਰ ਨਾ ਲਾਏ ਆਣ ਅੰਬਾਕੜੀਆਂ ਜੇ ਖਾਏ। ਮਾਫ਼ੀ ਚਾਹਾਂਗਾ ਜੇ ਮੈਂ ਗਲਤ ਉਚਾਰਨ ਕਰ ਗਿਆ ਹੋਵਾਂ। ਮੌਲੇ ਅੰਬ ਬਸੰਤ ਰੁੱਤ ਅੰਬਾਲਾ ਸ਼ਹਿਰ ਦਾ ਨਾਮ ਵੀ ਇੱਥੇ ਪਹਿਲੀਆਂ ਵੇਲਿਆਂ ਦੇ ਵੇਲੇ ਅੰਬਾਂ ਦੇ ਬਾਗ ਹੋਣ ਕਰਕੇ ਪਿਆ ਅੰਬਾਲਾ। ਮੁਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਹੈ। ਅੰਬ ਦੇ ਬੂਟੇ ਉੱਪਰ ਪੱਕੇ ਅੰਬ ਦੇਖਣ ਦਾ ਆਪਣਾ ਹੀ ਰੋਮਾਂਸ ਹੈ। ਸਾਨੂੰ ਇਹ ਦ੍ਰਿਸ਼ ਬੜਾ ਵਿਸਮਾਦ ਕਰ ਦਿੰਦਾ ਹੈ ਤੇ ਮੁਗਲਾਂ ਨੂੰ ਅੰਬਾਂ ਦੇ ਨਾਲ ਇੰਨਾ ਮੋਹ ਸੀ ਕਿ ਕਹਿੰਦੇ ਨੇ ਕਿ ਸ਼ਾਹਜਹਾਂ ਦੇ ਵੱਲੋਂ ਦੱਖਣ ਦੇ ਵਿੱਚ ਲਗਾਏ ਗਏ ਅੰਬਾਂ ਦੇ ਫਲ ਉਸਦਾ ਪੁੱਤਰ ਔਰੰਗਜ਼ੇਬ ਜੋ ਉਸ ਵੇਲੇ ਦੱਖਣ ਦਾ ਵਜ਼ੀਰ ਸੀ ਜਦ ਆਪ ਹੀ ਡਕਾਰ ਗਿਆ ਤਾਂ ਅੱਗ ਬਗੂਲਾ ਹੋਏ ਸ਼ਹਿਨਸ਼ਾਹ ਨੇ ਉਸਨੂੰ ਘਰ ਨਜ਼ਰਬੰਦੀ ਦੀ ਸਜ਼ਾ ਦੇ ਦਿੱਤੀ ਸੀ ਅੰਬ ਦੇ ਖਾਤਰ। ਇਹ ਵੀ ਕਿਹਾ ਜਾਂਦਾ ਕਿ ਬਾਬਰ ਮੇਵਾੜ ਦੇ ਰਾਣਾ ਸਾਗਾ ਨਾਲ ਲੜਨ ਤੋਂ ਜਿਹੜਾ ਸੀ ਕਤਰਾਉਂਦਾ ਸੀ ਪਰ ਉਸਦੇ ਹਮਾਇਤੀ ਦੌਲਤ ਖਾਂ ਲੋਧੀ ਨੇ ਉਸਦਾ ਅੰਬਾਂ ਦੀ ਜਿਹੜੀ ਸੀ ਮਹਿਮਾਈ ਮਹਿਕ ਅਤੇ ਮਿਕਾਨਾ ਤਿਸੀ ਸਵਾਦ ਦੇ ਨਾਲ ਤੁਰਫ ਜਿਹੜਾ ਸੀ ਕਰਵਾਇਆ ਤੇ ਉਹ ਜ਼ਰਾ ਹੀ ਟਿਕਾ ਦੇ ਵਿੱਚ ਆਇਆ। ਮਿਰਜ਼ਾ ਗਾਲਬ ਅੰਬਾਂ ਦਾ ਇੰਨਾ ਸ਼ੌਕੀਨ ਸੀ ਕਿ ਜੋ ਅੰਬ ਪਸੰਦ ਨਹੀਂ ਸਨ ਕਰਦੇ ਉਹ ਉਹਨਾਂ ਨੂੰ ਪਸੰਦ ਨਹੀਂ ਸੀ ਕਰਦਾ ਹੁੰਦਾ। ਜਿਨ੍ਹਾਂ ਨੂੰ ਅੰਬ ਪਸੰਦ ਨਹੀਂ ਫਲ ਤੇ ਉਹਨਾਂ ਨੂੰ ਨਹੀਂ ਪਸੰਦ ਕਰਦਾ ਹੁੰਦਾ ਸੀ। ਉਹ ਆਪਣੀ ਜਿਹੜੀ ਸੀ ਨਜ਼ਮ ਦਰ ਸਿਫਤ ਏ ਅੰਬਾ ਦੇ ਵਿੱਚ ਇਸ ਫਲ ਨੂੰ ਸੁਰਗੀ ਸ਼ਹਿਦ ਦੇ ਬੰਦ ਮਰਤਬਾਨ ਦੱਸਦਾ ਹੈ। ਉਹਦਾ ਇੱਕੋ ਹੀ ਇੱਕ ਜਿਹੜਾ ਫੰਡਾ ਸੀ ਆਮ ਮਿੱਠੇ ਹੋ ਔਰ ਬਹੁਤ ਹੋ ਆਮ ਜਾਣੀ ਕਿ ਅੰਬ ਆਮ ਮਿੱਠੇ ਮੀਠੇ ਹੋ ਔਰ ਬਹੁਤ ਹੋ। ਉਸਦੇ ਬਾਰੇ ਇੱਕ ਦੰਦ ਕਥਾ ਜਿਹੜੀ ਮਸ਼ਹੂਰ ਹੈ ਕਿ ਇੱਕ ਗਧੇ ਦੇ ਵੱਲੋਂ ਅੰਬਾਂ ਦੀ ਢੇਰੀ ਇੱਕ ਗਧੇ ਵੱਲੋਂ ਅੰਬਾਂ ਦੀ ਢੇਰੀ ਸੁੰਘ ਕੇ ਛੱਡ ਜਾਣ ਦੇ ਉੱਤੇ ਕਿਸੇ ਨੇ ਉਸਨੂੰ ਟਿੱਚਰ ਦੇ ਵਜੋਂ ਕਿਹਾ ਸੀ ਕਿ ਮਿਰਜ਼ਾ ਦੇਖੋ ਗਧੇ ਵੀ ਅੰਬ ਨਹੀਂ ਖਾਂਦੇ। ਹਾਜ਼ਰ ਜਵਾਬ ਗਾਲਿਬ ਹੋਣਾ ਨੇ ਤੁਰੰਤ ਮੋੜਵਾਂ ਜਵਾਬ ਦਿੱਤਾ, ਤੋੜ ਕੱਸਿਆ, ਹਾਂ ਜਨਾਬ ਗਧੇ ਵਾਕਿਆ ਹੀ ਅੰਬ ਨਹੀਂ ਖਾਂਦੇ
ਜਾਣੀ ਕਿ ਤੁਸੀਂ ਨਹੀਂ ਖਾਂਦੇ ਤਾਂ ਫਿਰ ਤੁਸੀਂ ਵੀ ਗਧੇ ਦੇ ਬਰਾਬਰ ਹੀ ਹੋ। ਉਰਦੂ ਸ਼ਾਇਰ ਅਕਬਰ ਇਲਾਹਾਬਾਦੀ ਦੀ ਜ਼ਰਾ ਅੰਬਾਂ ਦੇ ਬਾਰੇ ਆਸ਼ਕੀ ਦੇਖੋ ਲਿਖਦਾ ਹੈ ਆਖਰ ਦੇ ਵਿੱਚ, ਨਾਮਾ ਨਾ ਕੋਈ ਯਾਰ ਕੋ ਪੈਗਾਮ ਭੇਜੀਏ, ਨਾਮਾ ਨਾ ਕੋਈ ਯਾਰ ਕੋ ਪੈਗਾਮ ਭੇਜੀਏ, ਇਸ ਫਸਲ ਮੇਂ ਕੁਛ ਭੇਜੀਏ ਤੋ ਬਸ ਆਮ ਭੇਜੀਏ, ਐਸੇ ਜ਼ਰੂਰ ਹੋ ਕਿ ਉਨਕੋ ਰੱਖ ਕੇ ਖਾ ਸਕੂ ਪੁਖਤਾ, ਜਾਣੀ ਕਿ ਪੱਕੇ ਪੁਖਤਾ, ਅਗਰ ਹੋ 20 ਤੋਂ 10 ਆਮ ਕੱਚੇ ਭੇਜੀਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਵਾਹ ਕਮਾ ਦੋਸਤੋ। ਇਹ ਸੀ ਜੀ ਸਾਡਾ ਵਿਰਸਾ ਵਿਰਾਸਤ ਜਿਹਨੂੰ ਅਸੀਂ ਅਨਗੋਲਿਆ ਕੀਤਾ ਆਲੇ ਦੁਆਲੇ ਦੇ ਵਿੱਚ, ਅੰਬਾਂ ਦੀਆਂ ਖਾਸੀਅਤ ਤੇ ਅੰਬਾਂ ਦੀਆਂ ਉੱਤੇ ਸਾਡਾ ਲੋਕ ਬੋਲੀਆਂ, ਲੋਕ ਗੀਤ, ਵਿਰਸਾ ਵਿਰਾਸਤ, ਵੱਡੇ ਵੱਡੇ ਸ਼ਾਇਰ ਜਿਨ੍ਹਾਂ ਨੇ ਅੰਬਾਂ ਦੇ ਉੱਤੇ ਇੰਨਾ ਕੁਝ ਲਿਖਿਆ। ਅੰਬੀਆਂ ਦੇ ਬੂਟਿਆਂ ਤੇ ਲੱਗ ਗਿਆ ਬੂਰਨੀ ਤੇ ਰੁਤਬੇ ਪਿਆਰਾਂ ਵਾਲੀ ਮਾਹੀ ਮੇਰਾ ਦੂਰ ਨਹੀਂ। ਲਓ ਦੋਸਤੋ, ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇ ਗੱਲਬਾਤ ਤੁਹਾਨੂੰ, ਤੇ ਇਸ ਦੇ ਨਾਲ ਹੀ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ ਤੇ ਗੱਲਬਾਤ ਤੁਹਾਡੇ ਸੁਨੇਹੇ ਲੈ ਕੇ ਅੱਜ ਸਮਾਪਤੀ ਕਰਦੇ ਹਾਂ ਤੇ ਕਹਾਣੀ ਤੁਹਾਨੂੰ ਕਿਸੇ ਹੋਰ ਦਿਨ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਆਖਰ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਤੁਹਾਡੀ ਉਡੀਕ ਦੇ ਵਿੱਚ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਉਡੀਕ ਦੇ ਵਿੱਚ ਹਾਜ਼ਰ ਹਾਂ ਜੀ। ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਮੈਂ ਸਾਂਝੇ ਕਰਕੇ ਤੇ ਆਗਿਆ ਲਵਾਂਗਾ। ਜੇਕਰ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। +358 44 900 76 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਜਾਂਦੇ ਜਾਂਦੇ ਕੋਸ਼ਿਸ਼ ਕਰਾਂਗਾ ਕਿ ਇੱਕ ਬੂਟਾ ਅੰਬੀ ਦਾ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨ ਦੀ ਕੋਸ਼ਿਸ਼ ਰਹੇਗੀ ਤੇ ਤਦ ਤੱਕ ਮੈਂ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਬਾਤ ਜ਼ਰੂਰ ਪਾਉਣ ਦੀ ਮੈਂ ਕੋਸ਼ਿਸ਼ ਕਰਦਾ ਆਪਣੇ ਤੇ ਸਭ ਤੋਂ ਪਹਿਲਾਂ ਸੁਨੇਹਾ ਦੋਸਤੋ ਆਇਆ ਆਸਾ ਸਿੰਘ ਮਸਤਾਨਾ, ਉਹਨਾਂ ਦਾ ਗੀਤ ਹੈ, ਉਹਨਾਂ ਦਾ ਸੁਨੇਹਾ ਨਹੀਂ ਆਇਆ। ਰਾਜਨ ਸੈਣੀ ਸਾਹਿਬ ਦਾ ਸੁਨੇਹਾ ਲਾਈਕ ਨੰਬਰ 1 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਆਪਣੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸਭ ਦੋਸਤਾਂ ਨੂੰ। ਸੈਣੀ ਸਾਹਿਬ ਕਹਿੰਦੇ ਵੈਲਕਮ ਸ਼ੰਮੀ ਵੀਰ ਜੀ ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ। ਔਜਲਾ ਸਾਹਿਬ US ਤੋਂ, ਸ਼ੈਲੀ ਬਾਈ ਜੀ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ ਜੀ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਗੀ ਤੋਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨੇ ਜੀ। ਔਜਲਾ ਸਾਹਿਬ ਕਹਿੰਦੇ ਮਾਲੀਆ, ਹਾਂਜੀ ਵਿਜੇ ਮਾਲੀਆ ਦੀ ਗੱਲ ਹੋਈ ਸੀ ਜੀ ਸੈਣੀ ਸਾਹਿਬ ਦੇ ਨਾਲ, ਉਹ ਗੱਲ ਕਰਦੇ ਸੀ, ਮੈਨੂੰ ਨਾਮ ਨਹੀਂ ਚੇਤੇ ਸੀ ਨਾ ਉਹਨਾਂ ਨੂੰ ਤੇ ਗੱਲਬਾਤ ਹੋਈ ਹੈ ਤੇ ਤੁਸੀਂ ਸਹਿਯੋਗ ਦਿੱਤਾ, ਨਾਮ ਚੇਤੇ ਕਰਾਇਆ, ਬਹੁਤ ਬਹੁਤ ਸ਼ੁਕਰੀਆ ਸਭ ਦੋਸਤਾਂ ਦਾ। ਔਜਲਾ ਸਾਹਿਬ ਦਾ, ਦਵਿੰਦਰ ਭਾਰਤ ਜੀ ਦਾ ਯੂਏ ਤੋਂ ਤੇ ਸ਼ੈਲੀ ਬਾਈ ਜੀ ਦਾ ਵੀ ਸ਼ੁਕਰੀਆ, ਧੰਨਵਾਦ ਸਾਰੇ ਦੋਸਤਾਂ ਦਾ। ਤੇ ਸ਼ੈਲੀ ਜੀ ਕਹਿੰਦੇ ਨੀਰਵ ਮੋਦੀ ਵੀ ਹੈਗਾ ਜੀ ਇੱਕ, ਹਾਂਜੀ ਹੀਰਿਆਂ ਵਾਲਾ ਵਪਾਰੀ। ਤੇ ਰਾਜਨ ਰਾਜੀਵ ਕੁਮਾਰ ਜੀ ਬਾਈ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ। ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ। ਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਜੀ ਨੇ ਸੁਨੇਹਾ ਭੇਜਿਆ ਸੀ ਬੰਗਾਲ ਦੇ ਬਾਬਤ। ਬੰਗਾਲ ਦੇ ਵਿੱਚ ਇਸ ਵਾਰ BJP ਨੇ ਮਮਤਾ ਬੈਨਰਜੀ ਦੀਆਂ ਵੋਟਾਂ ਬਹੁਤ ਕਟਵਾਈਆਂ ਤੇ ਅੱਜ ਕੰਨਾਂ ਦੇ ਵਿੱਚ ਜਿਹੜਾ ਕਈ ਜਗ੍ਹਾ ਦੇ ਉੱਤੇ ਦੰਗੇ ਵੀ ਹੋਏ ਹੈ ਤੇ BJP ਲੱਗਦਾ ਕਿ ਇਸ ਵਾਰ ਮੱਲ ਮਾਰਜੂ ਬੰਗਾਲ ਦੇ ਵਿੱਚ, ਉਹ ਵੀ ਧੋਖੇ ਦੇ ਨਾਲ, ਕਿਉਂਕਿ ਉੱਥੇ ਵੋਟਿੰਗ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੋਈ ਹੈ ਜੀ। ਤੇ ਜੋ ਹਾਲਾਤ ਨੇ ਉੱਥੇ ਦੇ ਨਜ਼ਰ ਆ ਰਹੇ ਨੇ ਤੇ ਹੋ ਸਕਦਾ ਕਿ ਬਦਲ ਜਾਵੇ ਸਾਰਾ ਕੁਝ। ਦੂਸਰੇ ਪਾਸੇ ਟਰੰਪ ਦੇ ਵਿਵਾਦਿਤ ਬੋਲਾਂ ਤੇ ਅਮਰੀਕੀ ਦੂਤਾਵਾਸ ਦਾ ਡੈਮੇਜ ਕੰਟਰੋਲ ਜਿਹੜਾ ਕੀਤਾ ਜਾ ਰਿਹਾ, ਜਿਹੜੀ ਮੈਂ ਪਹਿਲਾਂ ਗੱਲਬਾਤ ਕਰਕੇ ਹਟਿਆ ਕਿ ਚੀਨ ਤੇ ਭਾਰਤ ਜਿਹੜੇ ਨੇ ਨਰਕ ਵਰਗੇ ਨੇ, ਅਮਰੀਕਾ ਦੇ ਟਰੰਪ ਸਾਹਿਬ ਨੇ ਗੱਲਬਾਤ ਕਰ ਦਿੱਤੀ ਇਹ ਇੱਕ ਜਿਹੜਾ ਸੀ ਇੰਟਰਵਿਊ ਦੇ ਦੌਰਾਨ। ਤੇ ਆਪਣੇ ਆਪ ਦੇ ਵਿੱਚ ਉਹ ਅਹਿਮੀਅਤ ਰੱਖਦੀ ਗੱਲ ਹੈ ਤੇ ਲੋਕਾਂ ਦੀ ਵੀ ਇੱਜ਼ਤ ਹੈ, ਮਾਣ ਹੈ, ਸਾਰਾ ਕੁਝ ਹੈ। ਤੇ ਇਸੇ ਤਰ੍ਹਾਂ ਸੁਨੇਹਿਆਂ ਦੇ ਵੱਲ ਨੂੰ ਚੱਲੀਏ। ਮੁਕੱਦਰ ਬਾਈ ਜੀ ਕਹਿੰਦੇ ਮਾਪੇ ਕਹਿੰਦੇ ਜੱਜ ਲੱਗਣਾ, ਮੁੰਡਾ ਹਵਾ ਹਵਾ ਲਾਤ ਗਿਆ ਕਈ ਵਾਰੀ।
ਆਪਣੇ ਅਰਮਨ ਜੀ ਲਿਖਦੇ ਆ ਆਪਣੇ ਨਵਾਂ ਸ਼ਹਿਰ ਤੋਂ, ਕਿਤਾਬ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ, ਤੁਹਾਨੂੰ ਵੀ ਮੁਬਾਰਕਬਾਦ ਹੈ ਜੀ, ਪਹਿਲਾਂ ਜ਼ਿਕਰ ਵੀ ਕਰਕੇ ਹਟਿਆ ਮੈਂ। ਤੇ ਰਾਜਨ ਸਾਇੰਸ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਸਤਿ ਸ਼੍ਰੀ ਅਕਾਲ, ਬਰਾੜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਦੇ ਰਹੇ ਨੇ ਆਖਰ ਦੇ ਵਿਚ, ਭਾਰਤ ਜੀ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਬਹੁਤ ਬਹੁਤ ਸ਼ੁਕਰੀਆ ਅੰਕਲ ਜੀ, ਧੰਨਵਾਦ ਹੈ ਜੀ, ਤੇ ਪਿਆਰ ਮੁਹੱਬਤ ਲਈ, ਆਸ਼ੀਰਵਾਦ ਦੇ ਲਈ, ਹੱਲਾਸ਼ੇਰੀ ਦੇ ਲਈ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਹੈ। ਐਪ ਦੇ ਉੱਤੇ, ਵੈਬਸਾਈਟ, ਯੂਟਿਊਬ, ਫੇਸਬੁੱਕ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਥੋੜਾ ਜਿਹਾ ਟੈਕਨੀਕਲ ਇਸ਼ੂ ਸੀ ਦੋਸਤੋ ਕੈਮਰੇ ਦੇ ਨਾਲ, ਤੇ ਇਸ ਕਰਕੇ ਤੁਹਾਡੇ ਤੱਕ ਵੀਡੀਓ ਨਹੀਂ ਪਹੁੰਚ ਸਕੀ, ਤੇ ਅੱਜ ਪੋਸਟਰ ਦੇ ਨਾਲ ਹੀ ਆਪਾਂ ਕੰਮ ਸਾਰਿਆ, ਤੇ ਕੱਲ ਨੂੰ ਆਪਾਂ ਨਾਵਲ ਦੀ ਸਮਾਪਤੀ ਕਰਾਂਗੇ ਜੰਗਲਨਾਮਾ ਦੀ। ਤੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ, ਹੋਰ ਸਾਰਾ ਸਿਲਸਿਲਾ ਚੱਲੇਗਾ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਕੱਲ ਨੂੰ ਮਿਲਦੇ ਹਾਂ ਸਹੀ ਐਗਜੈਕਟਲੀ ਸਮੇਂ ਦੇ ਉੱਤੇ 9:30 ਈਵਨਿੰਗ ਟਾਈਮ ਨੂੰ ਭਾਰਤੀ ਸਮੇਂ ਦੇ ਅਨੁਸਾਰ, ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00, ਯੂਕੇ ਦੇ ਵਿੱਚ ਸ਼ਾਮ ਦੇ 5:00, ਫਿਨਲੈਂਡ ਚ ਸ਼ਾਮ ਦੇ 7:00, ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਨੂੰ 6:00 ਜੀ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ, ਇੰਨਾ ਕੁ ਕਬੂਲ ਕਰਿਓ ਦੋਸਤੋ, ਵੱਧ ਘੱਟ ਬੋਲ ਗਏ, ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਦੇਣਾ। ਸਾਰਿਆਂ ਨੂੰ ਇਸ ਦੇ ਨਾਲ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ। ਜਾਂਦੇ ਜਾਂਦੇ ਮੈਂ ਇੱਕ ਗੀਤ ਤੁਹਾਡੇ ਲਈ ਛੱਡ ਕੇ ਚੱਲਿਆ, ਅੰਬੀਆਂ ਦੀ ਗੱਲ ਕੀਤੀ ਹੈ ਤੇ ਫਿਰ ਅੰਬੀਆਂ ਦੀ ਬਾਤ ਪਾਉਂਦੇ ਹਾਂ। ਇੱਕ ਬੂਟਾ ਅੰਬੀ ਦਾ, ਆਸਾ ਸਿੰਘ ਮਸਤਾਨਾ ਹੁਣਾਂ ਦੀ ਕਲਮ, ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਗੀਤ ਸੁਣ ਸਕੋਗੇ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਸੁਣ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ ਕਿਉਂਕਿ ਕੁਝ ਪਾਲਿਸੀਆਂ ਨੇ ਯੂਟਿਊਬ ਦੀਆਂ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ, ਇਸ ਦੇ ਨਾਲ ਫਿਰ ਆਪਾਂ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਦਾ ਜੀ, ਸੁਣਨ ਦੇ ਲਈ ਪ੍ਰੋਗਰਾਮ ਤੇ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਕੱਲ ਨੂੰ ਮਿਲਦੇ ਹਾਂ ਫਿਰ ਨਵੀਆਂ ਗੱਲਾਂ ਦੇ ਨਾਲ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਸ਼ਮੀ ਜੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ ਸਹੀ।
1: ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ। ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ, ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਬੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮਿਨਾਰ ਕੁਝ ਬਣਨਗੀ।
1: ਬਿਲਕੁਲ।
0: ਤੋ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ ਜੀ
1: ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ ਮੇਰੇ ਭਰਾ ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ
0: ਦੋ
1: ਮਿਹਨਤ,
0: ਐਡ ਹੋ ਗਏ ਚਲੋ
1: ਦੋ
0: ਕੋਈ ਗੱਲ
1: ਹੋ
0: ਨਹੀਂ।
1: ਰਹੇ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ
0: ਹਾਂਜੀ
1: ਜਾਂਦਾ 12ਵੀਂ 10ਵੀਂ ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ।
0: ਹਾਂਜੀ ਹਾਂਜੀ
1: ਉਸ ਤੋਂ ਬਾਅਦ ਤਾਂ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
0: ਫਿਰ
1: ਪੈਣੀ।
0: ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੋਂ
1: ਆ
0: ਚਲੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀਗੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ
0: ਪਲੱਸ
1: ਸੀ।
0: ਪੁਆਇੰਟਸ,
1: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਠੀਕ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਔਰ
1: ਦੋਨੋਂ
0: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ।
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ,
0: ਹਾਂਜੀ
1: ਰਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ,
1: ਵੇਲੇ ਮਤਲਬ
0: ਹਾਂਜੀ ਜੀ,
1: ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੇ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸੇ ਨੂੰ
0: ਜੁੜਾ
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ
0: ਜੀ
1: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ।
0: ਬਿਲਕੁਲ
1: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੋਂ
0: ਡੀਸੀ ਹੀ ਬਣ
1: ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
0: ਹਾਂ ਦੈਟਸ
1: ਡੀਸੀ ਆਪੇ ਬਣ
0: ਗ੍ਰੇਟ।
1: ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਹਾਂਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ ਲਾਈਨ 'ਚ
0: ਹਾਂਜੀ
1: ਚਲੇ
0: ਹਾਂਜੀ
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ
0: ਵਾਕਈ
1: ਲੱਗ
0: ਹਾਂਜੀ
1: ਗਿਆ
0: ਹਾਂਜੀ
1: ਸੀਗਾ।
0: ਬਿਲਕੁਲ ਜੀ
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ। ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੌਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ,
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ਼ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
0: ਬਿਲਕੁਲ,
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ਼ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ,
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ।
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਕਿ ਹੈ ਨਹੀਂ ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ, ਅਤੇ ਉਹ ਕੀਤਾ ਉਹਦੇ ਲਈ, ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ।
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਯੇ ਅਚੀਵ ਕਰਨਾ ਹੈ,
0: ਜੀ ਜੀ,
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇਣਾ,
0: ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਿਆ ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਹੁਣ
0: ਹਾਂਜੀ
1: ਤਾਂ
0: ਹਾਂਜੀ,
1: ਦਿੱਲੀ ਇੱਕ ਹੱਬ
0: ਉਹ
1: ਬਣ
0: ਤੇ
1: ਗਿਆ ਹੈ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ ਹੈ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ,
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਹਾਂ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਤਾ,
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰਕੇ ਤੁਸੀਂ ਪਲਾਨ ਵੀ ਤੇ ਆ ਜਾਓ। ਤੇ
0: ਜੀ ਜੀ
1: ਮੇਰਾ
0: ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ,
0: ਹਾਂਜੀ
1: 1% ਹੀ ਤੁਹਾਡਾ ਸਕਸੈਸ ਚਾਂਸਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ,
1: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ,
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੀ ਜ਼ਿੰਦਗੀ ਦਾ ਇੱਕ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ,
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ,
1: ਬਿਲਕੁਲ,
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ, ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ।

0: ಮಹಾಪವರ್ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ. ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ. ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ. ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ. ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ. ਸੋ ਚਾਹਲ ਸਾਹਿਬ, ਸਵਾਗਤ ਹੈ ਜੀ. ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ.
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ. ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ. ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ. ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ. ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ. ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ. ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ. ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ. ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ, ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ. ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ. ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ. ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ.
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ. ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ. ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਅੰਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲ੍ਹਦੇ ਨੇ
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਅਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NAS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਲੀਡਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ।
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਕੋਲ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ
1: ਜੀ ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ।
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ।
1: ਕਿਆ
2: ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ। ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਤੇ ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਫਟ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: पावर रेडियो।
1: जी दोस्तों, सारे दोस्तों का दुआबा रेडियो का मंच उत्ते निका स्वागत है। लैके हाजिर हां तुहाडी कचहरी च हर रोज की तरह प्रोग्राम जिंदगी नामा हाले दुनिया। आप सब नूं आदाब सलाम नमस्ते ते प्यार भरी निकी सत श्री अकाल। दोस्तों अज 22 अप्रैल ते 2026 का दिहाड़ा बुधवार वाला दिन है। बुध कम शुद्ध करांगे ते अज दा विशा भी जिहड़ा साडे जीन जीउण दे नाल जिंदगी दे नाल जुड़िया इस कायनात दे आले दुआले जिहड़ा गल्लां बातां आपां करदे आं, दीन दुनिया की गल करदे आं, जिस धरती दे उत्ते आपां जम्मे आं पले आं उडारियां मारदे आं, ते उस धरती की अज गल करांगे जिहड़ा अज दा दिहाड़ा भी है विशेष तौर दे उत्ते। ते धरती दिवस जिहड़ा मनाया जा रहा दुनिया भर दे विच उहदा जिक्र करन दी कोशिश रहेगी। ते साडे नाल साडे सहयोगी समरजीत सिंह शमी जी नाल जुड़नगे कुछ ही पलां दे विच। ते लाइना तुहाडे लई खुल्लियां रहणगियां +358 44 976 19 बट स्टूडियो दा नंबर है। ते इना विषय दे उत्ते गल्लबात करन दे लई तुहाडा वी जिहड़ा निघा स्वागत रहेगा। धरती दे बारे असीं किन्ने कु सुचेत आ, धरती दे लई असीं किन्ना क अपना काज जिहड़ा अपना फर्ज जिहड़ा निभा रहे आ, होर बहुत सारे सवाल ने आले दुआले दे विच जो कुछ भी साडे आले दुआले च वापर रहा, चाहे वह पानी की बर्बादी है, चाहे वह प्रदूषण है, चाहे पिछले समय दे विच दिल्ली दे विच भी वड्डा मुद्दा बनिया रहा, दुनियादारी दे विच सब तो पोल्यूटेड जिहड़े मुल्कां दे विचों किते ना किते ना आउंदा है। ते वह सारे मुद्दयां नूं विचारन की गल करांगे, धरती प्रति अपने जिहड़े फर्ज ने उहनां नूं जिहड़ा हुलारा देण की कोशिश रहेगी। लाइना तुहाडे लई खुल्लियां रहणगियां +358 44 976 19 बट स्टूडियो दा नंबर है। प्रोग्रामां नूं सपोर्ट कीता है जगदेव संधूबाई जी, हरविंदर जौल भैन जी, सिकंदर सिंह ओजला, महेश जी, पान सिंह गरेवाल जी, सुरेंद्र कौर माल जी, मान सिंह सैणी साहब का बहुत बहुत शुक्रिया ते धन्नवाद है। ते तुसीं भी दोस्तों जेकर चाहुंदे हो तां सबसक्राइब कर सकदे हो, अपना यूट्यूब नूं भी जाके सबसक्रिप्शन लै सकदे हो। सबसक्राइब करना तो उहदा कोई पैसा धेला नहीं लगता, सबसक्रिप्शन का जरूर है। उहदे विच तुसीं अपनी जिहड़ी है मैंबरशिप लै सकदे हो, सिल्वर गोल्डन जां डायमंड जिहड़ी भी तुहाडे मन नूं भाउंदी है। ते गल्लां बातां करदे आं, अगे वधदे आं, बहुत सारियां देश दे दीआं खबरां ने उहनां दे वल नूं भी झात मारांगे, पर पहलां आपां बात जिहड़ी है शमी जी दे नाल पावांगे। ते मसले बहुत खड़े होए ने, बेअदबी बिल जिहड़ा हाईकोर्ट दे विच चैलेंज हो चुक्या है, राजुआणा साहब ते केंद्र दा विवाद जिहड़ा चल रहा उहदे विच जिहड़ा कोर्ट ने कह दिता कि केंद्र नूं कि अपना हलफनामा जिहड़ा दायर करन। दूसरे पासे पाणियां दा विवाद जिहड़ा हरियाणा ते पंजाब दा चलदा है, वाधू पानी जां घट पानी जां पानी दा जो भी निकास है उन्हां नूं देण दा मसला उहदे विचों वी कोर्ट दा जिहड़ा फैसला आ गया उसे तरह बरकरार रहेगा जिदां पहला जिहड़ा सारा हिसाब किताब चलदा सी। अगे जाके डिटेल तुहाडे नाल जरूर सांझी करांगे। ते पंजाब सरकार नूं इहदे विच किते ना किते झटका जरूर लग्गिया है। ट्रंप साहब जिहड़े ने आखिरकार सीज़ फायर जिहड़ा वधाउणा पिया उहनां नूं, ते सीज़ फायर जिहड़ा उहदे विच होर जिहड़ी है मुल्लत कह लो जां दावा तय कर रहे ने, वैसे इल्जाम ही ला रहे ने, जिमें कि ईरान ने होरमुज का जिहड़ा रास्ता है उहनूं बंद किया होया ते पूरियां पाबंदियां लाईयां होईयां ने। दूसरे पासे ट्रंप साहब कल किते ना किते दावा फिर कर गए कि भाई मैं उहनूं बंद किया है चंगी तरह ताकि उहनां नूं ईरान वालियां नूं आर्थिक तौर दे उत्ते तोड़िया जा सके, ताकि उहनां नूं टाक टेबल दे उत्ते लिया के बिठाया जा सके। इस तरह दे मुद्दे ने विचारांगे ते आउण वाले समें दे विच की कुछ वापरदा उहदी गल भी करांगे। ते 8 जड़ियां ने औरतां ने खासकर जदों जिहड़ा प्रदर्शन हो रहे सन ईरान दे विच, ट्रंप साहब ने कहा कि उहनां नूं भाई जिहड़ा छड्डो, ते इह वी गल तोर रही है ते बाकी देखदे आं पाकिस्तान वाले मनाउण दे विच कामयाब हुंदे आ जां फिर। इक पासे कल ट्रंप साहब जिहड़े सन उड़ीक कर रहे सन कि ईरान आके टेबल दे उत्ते इस्लामाबाद दे विच बैठेगा, पर ईरानी लोकां दे नाल जिहड़ा सी तहरान दे विच वड्डे पद्धर दे उत्ते उहनां ने अपना शक्ति प्रदर्शन कीता है ते बहुत वड्डियां मिजाइलां होर सारा सिलसिला उहदा जिहड़ा दिखावा कीता है। कहिंदे भाई असीं तैयार बार तैयार आ, जो तुसीं चाहुंदे हो कर लो ते असीं जो चाहवांगे फिर असीं करांगे। इस तरह दीआं चेतावनियां भी आ रहीआं ने इक दूसरे दे मोहरे हिक ठान के जिहड़ा खड़े ने दोवें जाणे, देखदे आ किस भा जिहड़ी निबड़दी है। ते लो दोस्तों अगे वधदे आ अज दे विचार दे नाल शुरुआत करदे आ, ते उम्मीद करदे आ तुहाडे तक आवाज़ ते अंदाज़ वधिया तरीके दे नाल पहुंच रहा होवेगा, बाकी तुसीं दुरुस्त जरूर करा दिओ। ते विषय दी भी आपां शुरुआत करदे आ कुछ ही पलां दे विच। 22 अप्रैल जदों गल करदे आ अज दे दिहाड़े दी, ते ਜਦੋਂ ਕੋਈ ਕ੍ਰਾਂਤੀ ਆਉਂਦੀ ਹੈ ਤਾਂ ਕਾਮੇ ਵਰਗ ਦਾ ਜਿਹੜਾ ਹੋਰ ਕੁਝ ਨਹੀਂ ਜਾਂਦਾ, ਪਰ ਉਹਨਾਂ ਦੇ ਪੈਰਾਂ ਦੇ ਵਿੱਚ ਪਈਆਂ ਬੇੜੀਆਂ ਤੇ ਜੰਜੀਰਾਂ ਜ਼ਰੂਰ ਜਿਹੜੀਆਂ ਟੁੱਟ ਜਾਂਦੀਆਂ ਨੇ। ਵੀ ਆਈ ਲੈਨਨ ਹੁਣਾਂ ਨੇ ਇਹ ਲਾਈਨਾਂ ਜਿਹੜੀਆਂ ਲਿਖੀਆਂ ਨੇ। ਦੁਨੀਆਦਾਰੀ ਦੇ ਵਿੱਚ ਝਾਤ ਮਾਰੀਏ ਤੇ ਅੱਜ ਦੇ ਦਿਹਾੜੇ ਦੇ ਉੱਤੇ 22 ਅਪ੍ਰੈਲ ਜਿਹੜਾ 1870 ਦੇ ਵਿੱਚ ਰੂਸੀ ਕ੍ਰਾਂਤੀਕਾਰੀ ਆਗੂ ਵਲਾਦੀਮੀਰ ਇਲੀਅਚ ਜਿਹੜੇ ਸਨ ਓਲੀਨੋਵ ਲੈਨਨ ਦਾ ਜਨਮ ਹੁੰਦਾ ਹੈ। 1915 ਦੇ ਵਿੱਚ ਜਰਮਨੀ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜ਼ਹਿਰੀਲੀ ਗੈਸ ਵਰਤ ਲਈ ਸੀ ਤੇ 1921 ਦੇ ਵਿੱਚ ਸੁਭਾਸ਼ ਚੰਦਰ ਬੋਸ ਉਹਨਾਂ ਨੇ ਇੰਡੀਅਨ ਸਿਵਲ ਸਰਵਿਸਿਜ ਤੋਂ ਅਸਤੀਫਾ ਦੇ ਦਿੱਤਾ ਸੀ। 1952 ਦੇ ਵਿੱਚ ਗਿਆਨ ਸਿੰਘ ਰਾੜੇ ਵਾਲੇ ਜਿਹੜੇ ਸਨ ਪੈਪਸੂ ਦੇ ਮੁੱਖ ਮੰਤਰੀ ਬਣ ਗਏ, ਕਿਉਂਕਿ ਪੈਪਸੂ ਜਿਹੜਾ ਫਿਰ ਇਕੱਠਾ ਕੀਤਾ ਸਾਰਾ ਕੁਝ। ਪੈਪਸੂ ਰੋਡ ਵਿੱਚ ਅੱਜ ਦੇ ਦਿਹਾੜੇ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ। 1966 ਦੇ ਵਿੱਚ ਸੋਵੀਅਤ ਰੂਸ ਨੇ ਪਰਮਾਣੂ ਪ੍ਰੀਖਣ ਜਿਹੜਾ ਕਰ ਲਿਆ ਤੇ 2003 ਦੇ ਵਿੱਚ ਨਾਟਕਕਾਰ ਬਲਵੰਤ ਗਾਰਗੀ ਸਾਹਿਬ ਦਾ ਦੇਹਾਂਤ ਹੁੰਦਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਧਰਤੀ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ। ਵਿਸ਼ਵ ਧਰਤੀ ਦਿਵਸ ਦੀ ਥੋੜੀ ਜਿਹੀ ਬਾਤ ਪਾਉਂਦੇ ਹਾਂ। 22 ਅਪ੍ਰੈਲ ਦਾ ਅੱਜ ਦਾ ਦਿਹਾੜਾ ਸੰਸਾਰ ਭਰ ਦੇ ਵਿੱਚ ਧਰਤ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਸਾਲ 2026 ਦਾ ਜਿਹੜਾ ਥੀਮ ਹੈ ਅਵਰ ਪਾਵਰ ਅਵਰ ਪਲੈਨਟ, ਸਾਡੀ ਧਰਤੀ ਸਾਡੇ ਲਈ ਸਾਡੀ ਪਾਵਰ ਹੈ, ਧਰਤੀ ਦੀ ਸਾਂਭ ਸੰਭਾਲ ਕਰਨਾ, ਇਹਨੂੰ ਪ੍ਰਦੂਸ਼ਣ ਜਿਹੜਾ ਮੁਕਤ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸਾਲ 2040 ਤੱਕ 60% ਪਲਾਸਟਿਕ ਨੂੰ ਘਟਾਉਣ ਦਾ ਜਿਹੜਾ ਟੀਚਾ ਰੱਖਿਆ ਹੋਇਆ। ਪਲਾਸਟਿਕ ਦਾ ਸਿਹਤ ਦੇ ਉੱਤੇ ਬਹੁਤ ਮਾੜਾ ਜਿਹੜਾ ਅਸਰ ਪੈ ਰਿਹਾ। ਪਹਿਲੀ ਵਾਰ 1970 ਦੇ ਵਿੱਚ ਇਹ ਦਿਨ ਮਨਾਇਆ ਗਿਆ ਤੇ ਹੁਣ ਲਗਭਗ 195 ਦੇਸ਼ ਇਹ ਦਿਵਸ ਜਿਹੜਾ ਮਨਾ ਰਹੇ ਨੇ। ਇਸ ਦਿਨ ਸਾਰੇ ਮੁਲਕਾਂ ਦੇ ਵਿੱਚ ਹਰ ਪੱਧਰ ਦੇ ਉੱਤੇ ਕੁਝ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਕਿ ਵਾਤਾਵਰਨ ਅਤੇ ਧਰਤੀ ਦੀ ਸੰਭਾਲ ਪ੍ਰਤੀ ਨਾਗਰਿਕਾਂ ਦੀ ਜਿਹੜੀ ਹੈ ਚੇਤਨਾ ਵੱਧ ਸਕੇ ਤੇ ਉਹ ਜਿਹੜੇ ਨੇ ਧਰਤੀ ਦੀ ਸੰਭਾਲ ਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜੇ ਨੇ ਪਾ ਸਕਣ। ਅਸਲ ਦੇ ਵਿੱਚ ਧਰਤੀ ਤੇ ਇਸ ਦੀ ਸੰਭਾਲ ਇੰਨਾ ਵੱਡਾ ਮੁੱਦਾ ਹੈ ਕਿ ਇਸ ਕੰਮ ਦੇ ਲਈ ਪੂਰੀ ਮਨੁੱਖਤਾ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਸਾਲ ਇਸ ਦਿਵਸ ਦੀ ਜਿਹੜੀ ਹੈ 55ਵੀਂ ਵਰੇਗੰਢ ਮਨਾਉਣ ਜਾ ਰਹੇ ਹੈ। ਥੋੜਾ ਇਤਿਹਾਸਕ ਪਿਛੋਕੜ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਦਿਵਸ ਦੀ ਸ਼ੁਰੂਆਤ ਅਮਰੀਕਾ ਦੇ ਵਿੱਚ ਹੁੰਦੀ ਹੈ ਜਦੋਂ ਵਾਤਾਵਰਣੀ ਵਿਗਾੜਾਂ ਤੋਂ ਚਿੰਤਤ ਹੋਏ, ਚਾਹੇ ਉਹ ਗ੍ਰੀਨ ਗੈਸ ਹਾਊਸ ਗਏ ਜਿੱਥੇ ਪੈਦਾਵਾਰ ਕੀਤੀ ਜਾਂਦੀ ਸੀ ਸਾਰਾ ਕੁਝ, ਭੋਜਨ, ਹੋਰ ਸਾਰੀਆਂ ਚੀਜ਼ਾਂ, ਤੇ ਅੱਜ ਹਾਲਾਤ ਜਿਹੜੇ ਨੇ ਹੋਰ ਮੁਲਕਾਂ ਵੱਲ ਨੂੰ ਮੂੰਹ ਮੋੜ ਦਿੱਤਾ ਗਿਆ। ਅਮਰੀਕੀਆਂ ਨੇ ਇਕੱਠੇ ਹੋ ਕੇ 55 ਸਾਲ ਪਹਿਲਾਂ ਬਹੁਤ ਵੱਡੇ ਜਲੂਸ ਜਲਸੇ ਕੱਢੇ ਸੀ ਤੇ ਰੈਲੀਆਂ ਕੀਤੀਆਂ, ਸਰਕਾਰ ਤੇ ਦਬਾਅ ਪਾਇਆ ਕਿ ਉਨ੍ਹਾਂ ਦਾ ਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਹੜਾ ਭਵਿੱਖ ਹੈ ਸੁਰੱਖਿਅਤ ਕਰਨ ਦੇ ਲਈ ਧਰਤੀ ਅਤੇ ਇਸ ਦੇ ਵਾਤਾਵਰਣ ਦੀ ਜਿਹੜੀ ਸੰਭਾਲ ਕੀਤੀ ਜਾਵੇ। ਉਹ ਲੋਕ ਜੋ ਉਦੋਂ ਦੀ ਅਮਰੀਕੀ ਵਸੋਂ ਦਾ ਕਰੀਬ 10ਵਾਂ ਹਿੱਸਾ ਸਨ, ਧਰਤੀ ਅਤੇ ਵਾਤਾਵਰਣ ਦੀ ਸੰਭਾਲ ਦੇ ਲਈ ਠੋਸ ਉਪਰਾਲਿਆਂ ਦੀ ਮੰਗ ਕਰ ਰਹੇ ਸਨ ਤੇ ਇੰਨੇ ਵੱਡੇ ਜਨ ਸਮੂਹ ਜਿਹੜਾ ਦੁਆਰਾ ਚੱਕੀ ਗਈ ਜਿਹੜੀ ਸੀ ਮੰਗ ਨੇ ਅਮਰੀਕਾ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਤੀਜਾ ਇਹ ਨਿਕਲਿਆ ਕਿ ਛੇਤੀ ਹੀ ਧਰਤੀ ਤੇ ਇਸ ਦੇ ਵਾਤਾਵਰਣ ਦੀ ਸੰਭਾਲ ਦੇ ਲਈ ਕਾਨੂੰਨ ਜਿਹੜੇ ਬਣਾਏ ਜਾਣ ਲੱਗ ਪਏ। ਕਾਨੂੰਨਾਂ ਤੋਂ ਬਿਨਾਂ ਅਮਰੀਕਾ ਸਰਕਾਰ ਨੇ ਇੱਕ ਵਾਤਾਵਰਣ ਸੁਰੱਖਿਆ ਏਜੰਸੀ ਜਿਹੜੀ ਹੈ EPA ਦੀ ਸਥਾਪਨਾ ਕਰ ਦਿੱਤੀ ਤਾਂ ਜੋ ਵਾਤਾਵਰਣੀ ਵਿਗਾੜਾਂ ਦੇ ਕਾਰਨ ਧੁੰਦਲਾ ਹੁੰਦਾ ਦਿਸ ਰਿਹਾ ਲੋਕਾਂ ਦਾ ਭਵਿੱਖ ਕੁਝ ਸੰਭਾਲਿਆ ਜਿਹੜਾ ਜਾ ਸਕੇ। ਛੇਤੀ ਬਾਕੀ ਦੇ ਦੇਸ਼ਾਂ ਨੇ ਜਨਤਕ ਦਬਾਅ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੇ ਉੱਤੇ ਦਬਾਅ ਪਿਆ, ਧਰਤੀ ਦੀ ਸੰਭਾਲ ਦੇ ਲਈ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਗਏ। ਭਾਰਤ ਦੇ ਵਿੱਚ 1972 ਦੇ ਵਿੱਚ ਵਾਤਾਵਰਣ ਦੇ ਸੰਬੰਧੀ ਨੀਤੀ ਨਿਰਧਾਰਤ ਤੇ ਯੋਜਨਾਬੰਦੀ ਦੇ ਲਈ ਇੱਕ ਰਾਸ਼ਟਰੀ ਪ੍ਰੀਸ਼ਦ ਸਥਾਪਿਤ ਕਰ ਦਿੱਤਾ ਗਿਆ। ਇਹ ਪ੍ਰੀਸ਼ਦ ਬਾਅਦ ਦੇ ਵਿੱਚ 1985 ਦੇ ਦੌਰਾਨ ਵਾਤਾਵਰਣ ਤੇ ਜੰਗਲਾਤ ਮੰਤਰਾਲਾ ਬਣੀ ਤੇ ਅੱਜ ਕੱਲ ਮਈ 2014 ਤੋਂ ਇਹ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਜਿਹੜਾ ਬਦਲਾਅ ਮੰਤਰਾਲਾ ਹੈ। ਭਾਰਤ ਨੇ ਸੰਨ 1972 ਦੇ ਵਿੱਚ ਜੰਗਲੀ ਜੀਵਨ ਸੁਰੱਖਿਆ ਕਾਨੂੰਨ ਤੇ 1974 ਦੇ ਵਿੱਚ ਪਾਣੀ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਕਾਨੂੰਨ ਪਾਸ ਕਰ ਦਿੱਤਾ। 2016 ਦੇ ਵਿੱਚ ਇਸੇ ਵਿਸ਼ਵ ਧਰਤ ਦਿਵਸ ਦੇ ਮੌਕੇ ਪੈਰਿਸ ਸਮਝੌਤੇ ਉੱਤੇ ਦੁਨੀਆਂ ਦੇ 195 ਮੁਲਕਾਂ ਨੇ ਜਿਹੜਾ ਦਸਤਖਤ ਕੀਤੇ ਤੇ ਇਸ ਸਮਝੌਤੇ ਦਾ ਉਦੇਸ਼ ਹੈ ਜਲਵਾਯੂ ਦੇ ਵਿੱਚ ਤੇਜ਼ੀ ਦੇ ਨਾਲ ਆ ਰਹੇ ਬਦਲਾਅ ਨੂੰ ਠੱਲਣ ਵਾਸਤੇ ਬਣਦੇ ਉਪਾਅ ਕਰਨਾ। ਅਸਲ ਦੇ ਵਿੱਚ ਪੂਰਾ ਜਿਹੜਾ ਬ੍ਰਹਿਮੰਡ ਹੈ ਉਹਦੇ ਵਿੱਚ ਕੇਵਲ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਜਿਹੜਾ ਸੰਭਵ ਹੋਇਆ। ਸੂਰਜ ਮੰਡਲ ਦੇ ਬਾਕੀ 7 ਗ੍ਰਹਿਾਂ ਦੇ ਉੱਤੇ ਜੀਵਨ ਦੇ ਪਨਪਨ ਦੇ ਲਈ ਲੋੜੀਂਦੀਆਂ ਹਾਲਾਤਾਂ ਦੇ ਉਹ ਜਿਹੜੇ ਨਜ਼ਰ ਨਹੀਂ ਆਉਂਦੇ ਹੈ। ਸਾਡੀ ਲਾਪਰਵਾਹੀ ਅਤੇ ਲਾਲਚ ਦਾ ਆਲਮ ਇਹ ਹੋ ਗਿਆ ਕਿ ਅਸੀਂ ਅੱਜ ਇਸ ਧਰਤੀ ਜਿਸ ਨੂੰ ਭਾਰਤੀ ਸਭਿਅਤਾ ਦੇ ਵਿੱਚ ਮਾਂ ਕਿਹਾ ਗਿਆ ਉਹਦੇ ਜਿਹੜਾ ਹਰ ਕੋਨੇ ਅਤੇ ਹਰ ਅੰਸ਼ ਨੂੰ ਪਲੀਤ ਕਰ ਰਹੇ ਹਾਂ। ਤੇਜ਼ੀ ਦੇ ਨਾਲ ਹੋ ਰਹੇ ਵਿਸ਼ਵ ਜਿਹੜਾ ਵਿਨਾਸ਼ਕਾਰੀ ਵਿਕਾਸ, ਆਪੋ ਧਾਪੀ ਵਾਲੀ ਜ਼ਿੰਦਗੀ, ਸ਼ਹਿਰੀਕਰਨ ਤੇ ਉਦਯੋਗੀਕਰਨ ने धरती मां दा सीना जड़ा छलनी करके रख दिता। तेजी दे नाल वध रही आबादी ने बदलदी जड़ी है बल्दी दे उते घे दा जड़ा काम कीता है ते अज धरती दा हर अंश जड़ा चाहे वह हवा होवे पानी होवे जंगली रकबा होवे जां मिट्टी होवे प्रदूषित होया पिया दिसदा है। शहरी हवा साह लैण दे लायक नहीं रही, पीण वाला पानी योग नहीं है ते महानगरां दी हालत तो बयान करन दी सीमा भी पार कर चुकी है। विभिन्न तरह के प्रदूषणों के कारण सैकड़े लोग तड़प तड़प के मर रहे हैं, बच्चे समय तो पहला ही बुढ़े हो रहे हैं, औरतां बांझ हो रही ने, साह दिल ते चमड़ी दी बीमारियां रोजाना जिंदगी का अंग इस तरह बन गई कि नवी पीढ़ी नूं तां अहसास ही नहीं हुंदा कि यह सब कुछ गलत हो रहा है। पवन गुरु पाणी पिता माता धरत महत वाले सिद्धांत दे पहरेदार अखवाण वाले पंजाब दी जड़ी हालत भी कोई वधिया नहीं दिखती। हवा फिल्टरां अते पाणी साफ करन वालियां मशीनां तो बिना पंज पाणियां दी इस धरती पंज आब पंजाब ते रोज़ बोतलां दे विच विकदा बंद पाणी इस गल दी गवाही भरदा है कि असीं धरती माता दे कुदरती सोमे पलीत कर दिते है। किसानां दे खून अते मावां दे दुध दे विच कीटनाशक खतरनाक हद तक समा जिहड़ा चुकियां ने। त्रासदी इह वी है कि इस सब दा जिम्मेवार इस धरत दा सब तो बुद्धिमान समझिया जाण वाला प्राणी जाने की मनुख है। मौजूदा कोरोना महामारी दे कारण जेकर तालाबंदी ना हुई हुंदी तां अज शायद कोई ही विश्व इहदे उत्ते विश्वास कर सकदा कि कदे इत्थों दा पौण पाणी इन्ना साफ हुंदा सी कि जलंधर खड़ के 200 किलोमीटर दूर पहाड़ी नंगी अख दे नाल दिस जाया करदी सी। मैं तां आप देखदा रहा जी बचपन च। कुदरत इन्नी आजाद हुंदी सी कि हाथी आम घूमदे ते मोर घरां दे लागे जिहड़ा पैलां पाउंदे मिल जांदे। चिड़ियां दी चरचहाट जिहड़ी है सदा साडे कन्नां दे विच गूंजदी हुंदी ते दरिया इन्ने शीतल ते निर्मल वगदे हुंदे कि कोई भी किते भी इन्हां दा पाणी बिना पुछ जिहड़ा पुण छाण कीत्यां पी लैंदा सी ते असीं सचमुच ही अपणियां आउण वालियां पीढ़ियां नूं ਜਿਉਂਦੇ ਰਹਿਣ ਜੋਗਰੀ ਧਰਤੀ ਦੇ ਕੇ ਕਿ ਇਸ ਸੰਸਾਰ ਤੋਂ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਚੌਕਸ ਹੋ ਕੇ ਕੁਝ ਉਪਾਅ ਕਰਨੇ ਪੈਣੇ ਹੋਣਗੇ ਤੇ ਉਪਾਵਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਗੇ ਜਾ ਕੇ ਸ਼ਮੀ ਜੀ ਦੇ ਨਾਲ। ਜਿਨ੍ਹਾਂ ਬਿਜਲੀ ਯੰਤਰਾਂ ਦੀ ਵਰਤੋਂ ਨਹੀਂ ਹੋ ਰਹੀ ਹੈ ਉਨ੍ਹਾਂ ਨੂੰ ਬੰਦ ਕਰਨਾ ਹੋਵੇ, ਇਸ ਤਰ੍ਹਾਂ ਦਾ ਮੁੱਦਾ ਹੋ ਸਕਦਾ। ਪਲਾਸਟਿਕ ਬੈਗ ਨੂੰ ਨਾ ਕਹੋ, ਮਤਲਬ ਕਿ ਉਹਨੂੰ ਖਰੀਦਣ ਦੀ ਗੁਜ਼ਾਰਿਸ਼ ਨਾ ਕਰੋ। ਘਰਾਂ ਦੇ ਵਿੱਚ ਪਹਿਲਾਂ ਝੋਲੇ ਹੁੰਦੇ ਸੀ, ਕੱਪੜੇ ਦੇ ਬਣੇ ਹੁੰਦੇ ਸੀ, ਉਹ ਲੈ ਜਾ ਕੇ ਸਕਦੇ ਹੋ, ਆਪਣਾ ਯੋਗਦਾਨ ਪਾ ਸਕਦੇ ਹੋ। ਨੇੜਲੀ ਜਗ੍ਹਾ ਦੇ ਉੱਤੇ ਜਾਣ ਦੇ ਲਈ ਪੈਦਲ ਜਾਂ ਸਾਈਕਲ ਦਾ ਪ੍ਰਯੋਗ ਕਰਨਾ। ਕਾਗਜ਼ ਦੀ ਘੱਟ ਵਰਤੋਂ ਕਰੋ, ਜਿੱਥੇ ਵੀ ਸੰਭਵ ਹੋਵੇ ਡਿਜੀਟਲ ਤਕਨਾਲੋਜੀ ਨੂੰ ਵਰਤੋਂ ਕਰਨੀ। ਪਾਣੀ ਦੀ ਵਰਤ ਜਿਹੜੀ ਬਚਤ ਕਰਨੀ, ਜਨਤਕ ਸਥਾਨ ਦੇ ਵਿੱਚ ਕੂੜਾ ਨਾ ਸੁੱਟਣਾ, CFL LED ਬਲਬ ਨੂੰ ਜਿਹੜਾ ਤਰਜੀਹ ਦੇਣੀ, ਗੈਸ ਡੀਜ਼ਲ ਪੈਟਰੋਲ ਦੀ ਖਪਤ ਨੂੰ ਬਚਾਉਣ ਦੇ ਲਈ ਕਾਰ ਦੇ ਟਾਇਰਾਂ ਦੇ ਵਿੱਚ ਹਵਾ ਸਹੀ ਢੰਗ ਦੇ ਨਾਲ ਸਹੀ ਮਾਤਰਾ ਦੇ ਵਿੱਚ ਭਰਨੀ। ਇਹ ਥੋੜੇ ਥੋੜੇ ਛੋਟੇ ਛੋਟੇ ਨੁਸਖੇ ਜਿਹੜੇ ਨੇ ਕਿਤੇ ਨਾ ਕਿਤੇ ਕਾਰਗਰ ਹੋ ਸਕਦੇ ਆ, ਸਾਡੇ ਜੀਵਨ ਦੇ ਵਿੱਚ ਜਿਹੜਾ ਯੋਗਦਾਨ ਪਾ ਸਕਦੇ ਆ। ਤੇ ਲੋ ਦੋਸਤੋ, ਇਸ ਸਾਰੀ ਗੱਲਬਾਤ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਅੱਜ। ਸਮਰਜੀਤ ਸਿੰਘ ਸ਼ਮੀ ਜੀ ਆਪਣੇ ਨਾਲ ਜੁੜ ਚੁੱਕੇ ਨੇ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਸਟੂਡੀਓ ਦਾ ਨੰਬਰ ਹੈ। 10-15 ਮਿੰਟ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸ਼ਮੀ ਜੀ ਦੇ ਵਿਚਾਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਫਿਰ ਆਪਾਂ ਨਾਲ ਦੀ ਨਾਲ ਤੁਹਾਡੀਆਂ ਫੋਨ ਕਾਲ ਵੀ ਲੈਂਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜੀ?
0: ਬਹੁਤ ਹੀ ਵਧੀਆ ਜੀ, ਤੇ ਅੱਜ ਬਹੁਤ ਹੀ ਕਮਾਲ ਦਾ ਦਿਨ ਜਿਹੜਾ ਹੈ ਪੂਰੀ ਧਰਤੀ ਵਾਸੀਆਂ ਵੱਲੋਂ ਮਨਾਇਆ ਜਾ ਰਿਹਾ, ਕਿਉਂਕਿ ਅਸੀਂ ਵੀ ਧਰਤੀ ਵਾਸੀ ਹੋਈ ਹਾਂ, ਅਸੀਂ ਵੀ ਮਨਾਈ ਜਾ ਰਹੇ ਹਾਂ। ਤੋ ਅਰਥ ਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਜੀ।
1: ਤੇ
0: ਇਹ ਬਿਲਕੁਲ ਜੀ, ਤੇ ਉਂਝ ਇਹ ਕਹਿ ਲੋ ਵੀ ਜਾਗਰੂਕ ਹੋਣ ਲਈ, ਜਾਗਦੇ ਰਹਿਣ ਲਈ, ਇੱਕ ਤਰ੍ਹਾਂ ਦੀ ਆਪਣੇ ਆਪ ਨੂੰ ਹੀ ਇੱਕ ਜਿਵੇਂ ਆਪਾਂ ਅਲਾਰਮ ਲਗਾਉਂਦੇ ਹਾਂ ਸਵੇਰੇ ਜਾਗਣ ਲਈ, ਉਵੇਂ ਹੀ ਇਹ ਦਿਨ ਨੂੰ ਆਪਾਂ ਵੇਖਦੇ ਹਾਂ। ਬਹੁਤ ਹੀ ਇੰਪੋਰਟੈਂਟ ਦਿਨ ਹੈ ਜਿਵੇਂ ਤੁਸੀਂ ਦੱਸ ਰਹੇ ਸੀਗੇ
1: ਜੀ।
0: ਇਹ ਜੰਗਾਂ ਯੁੱਧਾਂ ਦੇ ਵਿੱਚੋਂ ਉਹਦੀ ਆਊਟਕਮ ਹੀ ਹੈ ਇਹ ਕਿ ਤੰਗ ਆ ਜਾਂਦੇ ਆ ਇਨਸਾਨ ਕਿ ਭਾਈ ਆ ਠੀਕ ਨਹੀਂ ਹੈਗਾ
1: ਜੀ,
0: ਅਮਨ ਸ਼ਾਂਤੀ ਚੈਨ ਜਿਹੜੀ ਆ ਹੋਣੀ ਚਾਹੀਦੀ ਆ, ਧਰਤੀ ਗੁਲੋ ਗੁਲਜ਼ਾਰ ਚਾਹੀਦੀ ਹੈ ਔਰ ਲੋਕ ਖੁਸ਼ਹਾਲ ਚਾਹੀਦੇ ਆ,
1: ਬਿਲਕੁਲ
0: ਅਮਨ ਸ਼ਾਂਤੀ ਜ਼ਰੂਰੀ ਹੈ। 1970 ਦੇ ਦੌਰ ਦੇ ਵਿਚ ਗੇਲੋਰਡ ਨੇਲਸਨ ਹੋ ਰਹੀ ਸੀਗੇ, ਉਹਨਾਂ ਦਾ ਬੜਾ ਰੋਲ ਰਿਹਾ ਇਹਦੇ ਵਿਚ। ਐਂਟੀ ਵਾਰ ਪ੍ਰੋਟੈਸਟ ਜਿਹੜੇ ਹੈ ਨਾ, ਖਾਸ ਕਰਕੇ ਜਿਹੜੇ ਵੀਅਤਨਾਮ ਦੀ ਯੁੱਧ ਹੁੰਦੇ ਸੀਗੇ, ਉਹਨਾਂ ਹਾਂਜੀ ਉਹਨਾਂ ਦੇ ਉੱਥੋਂ ਹੀ ਸ਼ੁਰੂ ਹੋਇਆ ਕੰਮ
1: ਜੀ
0: ਤੇ ਮਨਾਉਣਾ ਸ਼ੁਰੂ ਹੈ ਕਿ ਠੀਕ ਹੈ ਜੀ ਆਪਾਂ ਘੱਟੋ ਘੱਟ ਦੇਖੋ ਇੱਕ ਪ੍ਰੋਟੈਸਟ ਸੀਗਾ ਇਹ ਸਿੰਪਲ
1: ਜੀ
0: ਵੱਡੇ ਲੋਕ ਨਿਕਲੇ ਜਿਵੇਂ ਅੱਜ ਵੀ ਚੱਲ ਰਹੇ ਨੇ ਆਪਾਂ ਦੇਖਦੇ ਹਾਂ ਤੁਸੀਂ ਦੱਸ ਵੀ ਰਹੇ ਸੀਗੇ ਕਿ ਕਿਵੇਂ ਵੱਖ ਵੱਖ ਖਿੱਤਿਆਂ ਦੇ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਨੇ ਜਿਹੜੇ ਕਿ ਐਂਟੀ ਵਾਰ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਯੁੱਧ ਨਹੀਂ ਹੋਣੇ ਚਾਹੀਦੇ ਖਤਮ ਕਰੋ ਇਹਨਾਂ ਨੂੰ ਬੰਦੇ ਉਹ ਤਾਂ ਬੰਦਿਆਂ ਵਾਂਗੂ ਇਨਸਾਨ ਹੋ ਤਾਂ ਇਨਸਾਨਾਂ ਵਾਂਗੂ ਰਹਿਣਾ ਸਿੱਖੋ
1: ਬਿਲਕੁਲ
0: ਇਹ ਵੀ ਇਹ ਜਿਹੜਾ ਇੱਕ ਪ੍ਰੋਟੈਸਟ ਸੀਗਾ ਸਿੰਪਲ ਜੋ ਕਿ ਇੰਨਾ ਪਾਵਰਫੁਲ ਹੋਇਆ ਕਿ ਗਲੋਬਲ ਮੂਵਮੈਂਟ ਬਣ ਗਈ
1: ਜੀ
0: ਹੁਣ ਤੁਸੀਂ ਵੇਖੋ 190 ਤੋਂ ਵੱਧ ਦੇਸ਼ ਜਿਹੜੇ ਹੈ ਇਹ ਨੂੰ ਮਨਾਉਂਦੇ ਆ ਅਮਰੀਕਾ ਤੋਂ ਸ਼ੁਰੂ ਹੋਇਆ ਕੰਮ ਤੇ ਇਹ ਫੈਲ ਗਈ ਖੁਸ਼ਬੂ ਦੀ ਤਰ੍ਹਾਂ ਫੈਲ ਗਿਆ ਇਹ ਸੁਨੇਹਾ ਕਿ ਧਰਤੀ ਦਿਵਸ ਜਿਹੜਾ ਮਨਾਇਆ ਜਾਣਾ ਚਾਹੀਦਾ ਇਹ ਇੰਨੇ ਸਾਲਾਂ ਬਾਅਦ ਵੀ ਇਹ ਸਾਰਥਕ ਆ ਇਹਦੀ ਲੋੜ ਆ ਇਸੇ ਕਰਕੇ ਜਿਉਂ ਜਿਉਂ ਸਮਾਂ ਬੀਤ ਰਿਹਾ ਇਹਦੀ ਹੋਰ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਆ
1: ਬਿਲਕੁਲ ਹੈ ਜੀ
0: ਤੇ ਇਹਨੂੰ ਇਹਦੇ ਨਾਲ ਜਿਹੜੇ ਸ਼ਾਂਤੀ ਅਮਨ ਉਹ ਵਾਲੇ ਤਾਂ ਮਸਲੇ ਹੈਗੇ ਆ ਉਹ ਤਾਂ ਸਰੋਕਾਰ ਜੁੜੇ ਹੋਏ ਆ ਨਾਲ ਨਾਲ ਕਲਾਈਮੇਟ ਚੇਂਜ ਤੇ ਇਨਵਾਇਰਮੈਂਟ ਦਾ ਵੀ ਇਹਦੇ ਨਾਲ ਜਿਹੜਾ ਰਿਸਪੋਂਸੀਬਲ ਹੋਣ ਬਾਰੇ ਸੰਦੇਸ਼ ਉਹ ਵੀ ਜੁੜ ਗਿਆ ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਗੱਲ ਹੁੰਦੀ ਹੈ ਕਿ ਭਾਈ ਇੱਧਰ ਵੀ ਧਿਆਨ ਦਿਓ ਧਰਤੀ ਸਾਡੀ ਸਾਰਿਆਂ ਦੀ ਆ ਅਸੀਂ ਵੀ ਧਰਤੀ ਸਾਡੀ ਹੈ ਤੇ ਅਸੀਂ ਧਰਤੀ ਦੇ ਹਾਂ ਇਹ ਇੱਕ ਕਨੈਕਸ਼ਨ ਜੋੜਨਾ ਪਊਗਾ ਧਰਤੀ ਸਾਡੀ ਹੈ ਇੱਥੇ ਜੇ ਰੁਕ ਗਏ ਤਾਂ ਫੇਰ ਕਹਿ ਲੋ ਵੀ ਬਰਬਾਦੀ ਵਾਲਾ ਪ੍ਰੋਜੈਕਟ ਹੀ ਹੋਣਾ
1: ਬਿਲਕੁਲ
0: ਅਸੀਂ ਵੀ ਧਰਤੀ ਦੇ ਹਾਂ ਤੋ ਉਹਦੇ ਲਈ ਸਾਡੀ ਵੀ ਕੋਈ ਜਿੰਮੇਵਾਰੀ ਆ ਉਹਨੂੰ ਪਹਿਚਾਨਣਾ ਜ਼ਰੂਰੀ ਹੈ
1: ਜ਼ਰੂਰੀ ਹੈ
0: ਜੀ ਬਸ
1: ਜੀ ਸ਼ਮੀ ਜੀ ਜਿਵੇਂ ਤੁਸੀਂ ਚਲੋ ਅਮਰੀਕਾ ਦੀ ਗੱਲ ਕੀਤੀ ਹੈ ਮੈਂ ਉੱਥੋਂ ਸ਼ੁਰੂ ਕਰਦਾ ਜਦੋਂ ਰੇਡੀਓ ਦੀ ਦੁਨੀਆਂ ਦੇ ਵਿੱਚ ਪੈਰ ਧਰਿਆ ਜਾਂ ਇੱਕ ਕਾਲਰ ਦੇ ਤੌਰ ਦੇ ਉੱਤੇ ਮੈਂ ਸ਼ੁਰੂਆਤ ਕੀਤੀ ਸੀ ਤਾਂ ਮੈਂ ਵਾਤਾਵਰਣ ਦੇ ਸੰਬੰਧ ਦੇ ਵਿੱਚ ਹੀ ਆਪਣੀ ਪਹਿਲੀ ਸਪੀਚ ਜਿਹੜੀ ਸੀ ਉਹ ਟਵਾਣਾ ਸਾਹਿਬ ਦੇ ਨਾਲ ਕੀਤੀ ਸੀ ਉਦੋਂ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ ਕੋਈ 16 ਕੁ ਸਾਲ ਜਾਂ 17 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਇੱਕ ਮੂਵੀ ਆਈ ਸੀਗੀ ਅਮਰੀਕਾ ਦੇ ਉੱਤੇ ਆਧਾਰਿਤ ਬਣੀ ਆ ਜਾਂ ਪੂਰੀ ਦੁਨੀਆਂ ਦੇ ਉੱਤੇ ਬਣੀ ਹੋਈ ਉਹ ਮੂਵੀ ਹੈ ਉਹਨੂੰ ਬਕਾਇਦਾ ਮੈਂ ਡਾਕੂਮੈਂਟ ਵੀ ਕੀਤਾ ਸੀਗਾ ਆਪਣੀ ਬੋਲੀ ਦੇ ਪੰਜਾਬੀ ਦੇ ਵਿੱਚ ਤਾਂ ਉਹ ਹੈਗੀ ਹੈ ਮੂਵੀ ਅੱਜ ਵੀ ਨੈਟਫਲਿਕਸ ਦੇ ਉੱਤੇ ਪਈ ਹੈ ਕੋ ਕੌਨਸਪਰੈਸੀ ਕਿ ਅਸੀਂ ਜਿਹੜਾ ਜੋ ਕੁਝ ਉਗਾ ਰਹੇ ਹਾਂ ਜੋ ਕੁਝ ਅਸੀਂ ਖਾ ਰਹੇ ਹਾਂ ਚਾਹੇ ਉਹ ਜੀਵ ਦਾ ਸਵਾਦ ਹੋਵੇ ਚਾਹੇ ਉਹ ਗ੍ਰੀਨ ਹਾਊਸ ਹੋਣ ਉਹਦੀ ਸ਼ੁਰੂਆਤ ਜਦੋਂ ਤੁਸੀਂ ਅਮਰੀਕਾ ਦੀ ਗੱਲ ਕੀਤੀ ਹੈ ਮਨ ਚ ਉਦੋਂ ਗੱਲ ਆਈ ਕਿ ਫੋਰਡ ਫਾਊਂਡੇਸ਼ਨ ਜਾਂ ਹੋਰ ਸਾਰੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਇਸ ਦੀ ਦੁਹਾਈ ਇਹਦੇ ਉੱਤੇ ਵਰਕਆਊਟ ਕੀਤਾ ਸੀ ਚਾਹੇ ਅੱਜ ਗੱਲ ਹੋ ਰਹੀ ਹੈ ਕਿ ਪਾਮ ਦੇ ਜਿਹੜੇ ਟ੍ਰੀ ਨੇ ਜਿਹੜਾ ਸਭ ਤੋਂ ਭੈੜਾ ਜਿਹੜਾ ਕਹਿ ਸਕਦੇ ਹਾਂ ਖਾਣ ਦੇ ਲਈ ਤੇਲ ਜਿਹੜਾ ਮੰਨਿਆ ਜਾਂਦਾ ਉਹ ਸਾਡੇ ਫੂਡ ਦੇ ਵਿੱਚ ਜਿਹੜਾ ਅਵੇਲੇਬਲ ਹੈ ਜਦੋਂ ਆਪਾਂ ਪੜ੍ਹਦੇ ਹਾਂ ਹਰ ਚੀਜ਼ ਜਿਹੜੀ ਹੈ ਪਾਮ ਆਇਲ ਦੇ ਨਾਲ ਬਣ ਰਹੀ ਹੈ ਤੇ ਉਹ ਜਿਹੜੀ ਖੇਤੀਬਾੜੀ ਸੀ ਲੱਖਾਂ ਹੀ ਹੈਕਟੇਅਰ ਕਹਿ ਸਕਦੇ ਹਾਂ ਕਰੋੜਾਂ ਹੀ ਮਤਲਬ ਕਿ ਜੰਗਲਾਂ ਨੂੰ ਤਬਾਹ ਕਰਕੇ ਤੇ ਉੱਥੇ ਰੇਨ ਫੋਰੈਸਟ ਜਿਹੜੀਆਂ ਸਨ ਉਹਨਾਂ ਨੂੰ ਖਪਾ ਕੇ ਤੇ ਉੱਥੇ ਜਿਹੜਾ ਇਹ ਵਪਾਰ ਸ਼ੁਰੂ ਕਰਨ ਦੇ ਲਈ ਮਤਲਬ ਕਿ ਉੱਥੇ ਕੀਤਾ ਗਿਆ ਗ੍ਰੀਨ ਹਾਊਸ ਗੈਸਾਂ ਦੀ ਗੱਲ ਆ ਜਾਂਦੀ ਹੈ ਉਹਦੇ ਵਿੱਚ ਫਿਰ ਜਿਹੜਾ ਸਾਡਾ ਜੀਵ ਦਾ ਸਵਾਦ ਹੈ ਖਾਣ ਦੇ ਲਈ ਜਿਹੜਾ ਫਾਰਮਿੰਗ ਦੇ ਵਿੱਚ ਮੀਟ ਤਿਆਰ ਕਰਦੇ ਹਾਂ ਉਹਦਾ ਜਿਹੜਾ ਜਿੰਨਾ ਵੀ ਪ੍ਰਦੂਸ਼ਣ ਹੈ ਹੋਰ ਸਾਰੀਆਂ ਚੀਜ਼ਾਂ ਨੇ ਉਹ ਜੇ ਦੇਖਿਆ ਜਾਵੇ ਨਾ ਜੀ ਤੇ ਜਿੰਨਾ ਹਰਾ ਚਾਰਾ ਉਹਨਾਂ ਦੇ ਲਈ ਪੈਦਾ ਕਰਨਾ ਪੈਂਦਾ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਫਿਰ CO2 ਗੈਸਾਂ ਨਿਕਲਦੀਆਂ ਨੇ ਉਹਨਾਂ ਪ੍ਰਦੂਸ਼ਣ ਇੱਕ ਪਲੇਨ ਇੱਕ ਟ੍ਰੇਨ ਇੱਕ ਸਮੁੰਦਰੀ ਜਹਾਜ਼ ਜਾਂ ਇੱਕ ਕਾਰ ਨਹੀਂ ਉਹਨਾਂ ਕ੍ਰੀਏਟ ਕਰਦੀ ਜਿੰਨੀ ਇੱਕ ਮਤਲਬ ਕਿ ਕੌ ਜਿਹੜੀ ਹੈ CO2 ਗੈਸ ਛੱਡਦੀ ਹੈ ਜਾਂ ਫਿਰ ਇੱਕ ਆਪਣਾ ਜਿਹੜਾ ਕਹਿ ਲੈਂਦੇ ਹਾਂ ਜਾਨਵਰ ਦੂਸਰਾ ਕਹਿੰਦੇ ਆਪਣੇ ਰਾਜਸਥਾਨ ਦਾ ਜਿਹੜਾ ਆਪਣਾ ਰੇਗਿਸਤਾਨ ਦਾ ਜਹਾਜ਼ ਮੰਨਿਆ ਜਾਂਦਾ ਊਠ ਦੀ ਗੱਲ ਕਰ ਲਓ ਇਹ ਦੋ ਜਿਹੜੇ ਨੇ ਬਹੁਤ ਚੀਜ਼ਾਂ ਪਰ ਕੌ ਕੌਨਸਪਰੈਸੀ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਮੂੰਹ ਦੇ ਸਵਾਦ ਦੇ ਲਈ ਅਸੀਂ ਚੀਜ਼ਾਂ ਨੂੰ ਮੀਟ ਤਿਆਰ ਕਰਦੇ ਹਾਂ ਅੱਜ ਇਹੀ ਚੀਜ਼ ਜਿਹੜੀ ਹੈ ਦੁਨੀਆਦਾਰੀ ਦੇ ਉੱਤੇ ਚੱਲ ਰਹੀ ਹੈ ਕਿ ਜਿਹੜੇ ਆ ਮੀਟ ਪ੍ਰੋਡਕਟ ਨੇ ਉਹਨਾਂ ਦੀ ਬਹੁਤਾਤ ਨੂੰ ਘਟਾਇਆ ਜਾਵੇ ਉਹਦੇ ਵਿੱਚ ਦੇਖ ਲਓ ਜਿੰਨੇ ਵੀ ਆਪਣੇ ਫੂਡ ਹੈਗੇ ਨੇ ਉਹਨਾਂ ਨੂੰ ਐਕਸਟਰਾ ਮਤਲਬ ਕਿ ਪ੍ਰਿਪੇਅਰ ਕਰਕੇ ਉਹਦੇ ਵਿੱਚ 40% ਮੀਟ ਹੈ ਤੇ 60% ਉਹਦੇ ਵਿੱਚ ਵੈਜੀਟੇਬਲ ਮਿਕਸ ਕਰਕੇ ਤਾਂ ਉਹਨਾਂ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਸਾਨੂੰ ਖਿਲਾਇਆ ਜਾ ਰਿਹਾ ਕਿ ਤਾਂ ਕਿ ਮੀਟ ਦੀ ਪੈਦਾਵਾਰ ਸਾਨੂੰ ਘੱਟ ਕਰਨੀ ਪਵੇ ਤੇ ਉਹ ਪੋਲੂਸ਼ਨ ਜਿਹੜਾ ਉਹ ਘਟਾਇਆ ਜਾ ਸਕੇ ਤੇ ਇਸੇ ਤਰ੍ਹਾਂ ਹੀ ਜਿਹੜਾ ਸਮੁੰਦਰਾਂ ਦੀ ਜਦੋਂ ਗੱਲ ਆਉਂਦੀ ਹੈ ਜਿੱਦਾਂ ਕਿ ਕਹਿ ਲਓ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੇ ਜੋ ਕੁਝ ਆਪਾਂ ਗੱਡੀਆਂ ਦਾ ਜਿਹੜੀਆਂ ਨੇ ਸਹੂਲਤਾਂ ਮਾਰ ਰਹੇ ਹਾਂ ਹੋਰ ਸਾਰੀਆਂ ਚੀਜ਼ਾਂ ਨੇ ਯੂਰਪੀਅਨ ਮੁਲਕਾਂ ਦੇ ਵਿੱਚ ਵੱਡੇ ਪੱਧਰ

0: ਸ਼ਾਰਕ ਹੋ ਗਈਆਂ ਜਾਂ ਐਸੇ ਜਿਹੜੇ ਨੇ ਜੀਵ ਜੰਤੂ ਜਿਹੜੇ ਆਪਾਂ ਨੂੰ ਜ਼ਰੂਰਤ ਨਹੀਂ ਹੈ, ਪਰ ਜਦੋਂ ਫਿਸ਼ਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਉਹਨੂੰ ਕੈਚ ਕਰ ਲਿਆ ਜਾਂਦਾ ਟਨਾਂ ਦੇ ਟਨ। ਜਦੋਂ ਇੱਕ ਵਾਰੀ ਜਾਲ ਸਿੱਟਿਆ ਜਾਂਦਾ ਤਾਂ ਮੱਛੀ ਕੱਢ ਲਈ ਜਾਂਦੀ ਸਮੁੰਦਰਾਂ ਦੇ ਵਿੱਚੋਂ। ਉਹ ਵੀ ਕਿਤੇ ਨਾ ਕਿਤੇ ਪ੍ਰਦੂਸ਼ਣ ਦਾ ਕਾਰਨ ਬਣਦਾ, ਪਰ ਉਹ ਬਹੁਤ ਵੱਡੀਆਂ ਚੀਜ਼ਾਂ ਅਣਗੋਲੀਆਂ ਹੋ ਜਾਂਦੀਆਂ ਨੇ। ਪਰ ਜਿੱਦਾਂ ਕਿਸਾਨਾਂ ਦੀ ਗੱਲ ਆ ਜਾਂਦੀ ਹੈ, ਸਿਰਫ ਛੋਟੀਆਂ ਚੀਜ਼ਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਂਦਾ ਜਾਂ ਦਿਖਾਇਆ ਜਾਂਦਾ, ਪਰ ਵੱਡੇ ਪੱਧਰ ਦੇ ਉੱਤੇ ਜੰਗਾਂ ਚੱਲ ਰਹੀਆਂ ਨੇ। ਮੰਤਰੀਆਂ ਦੇ ਆਪਾਂ ਕਹਿ ਸਕਦੇ ਹਾਂ ਜਿਹੜੇ ਪ੍ਰਾਈਮ ਮਿਨਿਸਟਰ ਨੇ, ਬਹੁਤ ਵੱਡੀਆਂ G20 ਹੋਰ ਸਾਰੀਆਂ ਕਾਨਫਰੰਸਾਂ ਹੁੰਦੀਆਂ ਨੇ, ਤੇ ਇੱਕ ਵਿਅਕਤੀ ਨੂੰ ਲਿਜਾਣ ਦੇ ਲਈ ਇੰਨਾ ਕਰੂ ਇਕੱਠਾ ਕਰਕੇ 20 ਜਾਣਿਆਂ ਦਾ 50 ਜਾਣਿਆਂ ਦਾ, ਤੇ ਉਹਨੂੰ ਮਤਲਬ ਕਿ ਦੂਸਰੇ ਮੁਲਕ ਚ ਲਿਜਾਇਆ ਜਾਂਦਾ ਜਿੱਥੇ ਤਕਰੀਬਨ 200 ਮੁਲਕਾਂ ਦੇ ਲੋਕ ਜਿਹੜੇ ਇਕੱਠੇ ਹੁੰਦੇ ਆ, PME ਕਹਿ ਲਓ, ਕਿ ਉਹ ਪ੍ਰਦੂਸ਼ਣ ਨਹੀਂ ਫੈਲਾਉਂਦੇ। ਆਸਮਾਨ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ 1 ਲੱਖ ਤੋਂ ਉੱਪਰ ਫਲਾਈਟਾਂ ਹਰ ਰੋਜ਼ ਹਰ ਟਾਈਮ ਹਰ ਪਲ ਦੇ ਵਿੱਚ ਉੱਡ ਰਹੀਆਂ ਨੇ, ਕਿ ਉਹ ਪ੍ਰਦੂਸ਼ਣ ਨਹੀਂ ਫੈਲਾਉਂਦੀਆਂ? ਹੋਰ ਬਹੁਤ ਸਾਰੇ ਵੱਡੇ ਸਵਾਲ ਨੇ, ਆਪਾਂ ਹੌਲੀ ਹੌਲੀ ਖੋਲਦੇ ਹਾਂ, ਤੁਸੀਂ ਜ਼ਰੂਰ ਵਿਚਾਰ ਦਿਓ ਇਹਦੇ ਉੱਤੇ।
1: ਅਹਿਮਦ ਫਰਾਜ ਸਾਹਿਬ ਨੇ ਨਾ ਇੱਕ ਸ਼ੇਰ ਕਿਹਾ ਸੀ ਕਿ ਮੈਂ ਚੁੱਪ ਰਹਾ ਤੋ ਸਾਰਾ ਜਹਾਂ ਥਾ ਮੇਰੀ ਤਰਫ
0: ਜੀ,
1: ਹੱਕ ਬਾਤ ਕੀ ਤੋ ਕੋਈ ਕਹਾਂ ਥਾ ਮੇਰੀ ਤਰਫ।
0: ਕਿਆ ਬਾਤ ਹੈ ਜੀ, ਵਾਹ ਜੀ,
1: ਫਿਰ ਤਾਂ ਸਾਰੇ ਭੱਜ ਗਏ ਜਦੋਂ ਚੁੱਪ ਰਹਾਂਗੇ, ਕਿਉਂਕਿ ਜ਼ਿਆਦਾਤਰ ਜਿਹੜੀ ਪਾਲਿਸੀ ਆ, ਇੱਕ ਟੂਥਪੇਸਟ ਦੀ ਐਡ ਹੁੰਦੀ ਹੁੰਦੀ ਸੀ ਤੇ ਉਹ ਕਹਿੰਦੇ ਵੀ ਕੀਟਾਣੂਆਂ ਦਾ ਦੁਸ਼ਮਣ ਹੈ ਇਹ, ਉਹ ਫਿਰ ਵੀ 3-4 ਵਿੱਚ ਰੱਖ ਲੈਂਦੇ ਸੀ ਮਾੜੇ ਜਿਹੇ ਕੀਟਾਣੂ, ਕਹਿੰਦੇ ਸਾਰੇ ਨੀ ਮਾਰਦਾ, ਉਹ ਤਾਂ ਹੈਗਾ ਇਹ ਚੱਕ ਦਿੰਦਾ ਸਾਰਿਆਂ ਨੂੰ।
0: ਬਿਲਕੁਲ,
1: ਤੋ ਬਹੁਤ ਜ਼ਿਆਦਾਤਰ ਜਿਹੜੀ ਹਿਊਮਨ ਸਾਈਕੋਲੋਜੀ ਆ ਉਹ ਚੁੱਪ ਰਹਿ ਕੇ ਦੜ ਵੱਟ ਜਮਾਨਾ ਘੱਟ ਉਹ ਵਾਲੀ ਪਾਲਿਸੀ ਦੇ ਉੱਤੇ ਚੱਲਦੀ, ਚੱਲ ਕੋਈ ਨੀ ਕਹਿੰਦੇ ਤੈਨੂੰ ਕੀ, ਬਾਕੀ ਵੀ ਤਾਂ ਰਹੀ ਜਾਂਦੇ ਆ ਉਹ ਸਾਰੀ। ਏਦਾਂ ਆਪਾਂ ਇੱਕ ਦੂਜੇ ਵੱਲ ਦੇਖ ਕੇ, ਇੱਕ ਨੇ ਕਹੀ ਦੂਜੇ ਨੇ ਮਾਨੀ ਵਾਲਾ ਕੰਮ ਕਰਕੇ
0: ਜੀ,
1: ਉਹ ਆਪਾਂ ਨੂੰ ਕਹਿੰਦੇ ਆ ਲੈਟ ਇਟ ਬੀ ਸੋ, ਕੋਈ ਗੱਲ ਨੀ ਹੋਣ ਦੋ ਜੇ ਹੈਗਾ ਏਦਾਂ, ਕੋਈ ਗੱਲ ਨੀ, ਸਾਨੂੰ ਕੀ
0: ਜੀ,
1: ਜੋ ਬਾਕੀਆਂ ਨੇ ਉਹ ਸਾਡੇ ਨਾਲ ਵੀ ਹੋਜੂ, ਅਸੀਂ ਲੈਣਾ ਦੇਣਾ ਕੀ ਆ। ਉਹ ਇੱਕ ਕਹਿ ਲੋ ਵੀ ਐਸਕੇਪਿਜ਼ਮ ਜਿਹੜਾ ਦੇਖਣ ਨੂੰ ਮਿਲ ਜਾਂਦਾ ਹੈ
0: ਜੀ,
1: ਜਦਕਿ ਤੁਸੀਂ ਜਿਵੇਂ ਜਿਹੜੀਆਂ ਵਾਤਾਵਰਨ ਨਾਲ ਸੰਬੰਧਿਤ ਜਿੰਨੀਆਂ ਵੀ ਇਫੈਕਟ ਜਿਹੜੇ ਆ ਸਾਂਝੇ ਕੀਤੇ ਆ, ਬੜੇ ਕਮਾਲ ਦੇ ਆ, ਕਿਉਂਕਿ ਆਮ ਤੌਰ ਤੇ ਆਪਾਂ ਕਹਿੰਦੇ ਚਲੋ ਇਹ ਇੱਕ ਜਹਾਜ਼ ਦੇ ਉੱਤੇ ਬੰਦੇ ਗਏ ਆ ਤੇ ਉਹ ਮੱਛੀ ਫੜ ਕੇ ਲੈ ਆਏ ਆ, ਪਰ ਉਹ ਕੱਲੀ ਮੱਛੀ ਨੀ, ਹੋਰ ਬੜੇ ਜੀਵ ਜੰਤੂ ਨਾਲ ਫਰੀ ਦੇ ਵਿੱਚ ਚੁੱਕ ਲਿਆ ਆ,
0: ਉਹ ਵੀ ਤਬਾਹ ਹੋ ਰਹੇ ਆ, ਸਿੱਟੀ ਜਾਂਦੇ ਆ ਉਹਦੇ ਵਿੱਚ, ਸਿੱਟੀ ਜਾਂਦੇ ਆ ਜੀ,
1: ਉਹ ਕਰੀ ਜਾਂਦੇ ਜੀ, ਬਿਲਕੁਲ ਉਹ ਬਰਬਾਦ ਹੋ ਰਿਹਾ
0: ਜੀ।
1: ਤੇ ਤੁਸੀਂ ਦੇਖ ਲੋ ਕੋਈ ਆਇਲ ਟੈਂਕਰ ਹੈ ਉਹ ਸਮੁੰਦਰ ਦੇ ਰਾਹੀਂ ਜਾ ਰਿਹਾ, ਅਗਰ ਉਹ ਲੀਕ ਹੋ ਗਿਆ ਤਾਂ ਉਹ ਇੰਨਾ ਪੋਲਿਊਟ ਕਰਦਾ ਉਸ ਇਲਾਕੇ ਨੂੰ, ਜੇ ਉਹਦੇ ਵਿੱਚ ਰਹਿਣ ਵਾਲੇ ਤਾਂ ਉਹਨਾਂ ਲਈ ਤਾਂ ਪਰਲੋ ਆ ਜਾਂਦੀ ਹੈ, ਜਿੰਨੇ ਵੀ ਉਹਦੇ ਵਿੱਚ ਸਾਡੇ ਧਰਤੀ ਵਾਸੀ ਆ ਰਹਿੰਦੇ ਆ ਜਲ ਦੇ ਜੀਵ, ਉਹ ਇਹ ਤਾਂ ਬਿਲਕੁਲ ਉਵੇਂ ਹੀ ਆ ਜਿਵੇਂ ਸਾਡੇ ਅਸੀਂ ਜਿੱਥੇ ਰਹਿ ਰਹੇ ਹਾਂ ਉਸ ਸ਼ਹਿਰ ਦੇ ਉੱਤੇ ਕੋਈ ਉਹੋ ਜਿਹਾ ਖਤਰਨਾਕ ਜ਼ਹਿਰੀਲੀ ਗੈਸ ਦਾ ਕੋਈ ਗੁਬਾਰਾ ਫੁੱਟ ਜਾਏ, ਕੁਛ ਹੋ ਜਾਏ, ਤਾਂ ਉਹ ਜੋ ਸਾਡੇ ਉੱਤੇ ਬੀਤਦੀ ਆ ਉਹੀ ਉਹਨਾਂ ਉੱਤੇ ਬੀਤਦੀ ਆ, ਜੋ ਪਾਣੀ ਦੇ ਵਿੱਚ ਹੀ ਰਹਿੰਦੇ ਉਹ ਕਿਤੇ ਜਾ ਵੀ ਨੀ ਸਕਦੇ, ਉਹਨਾਂ ਦਾ ਕੋਈ ਇਨਕਲਾਬ ਜਿੰਦਾਬਾਦ ਕੁਛ ਨੀ ਹੁੰਦਾ, ਤੇ ਉਹ ਵਿਚਾਰੇ ਚੁੱਪ ਕਰਕੇ ਬਰਦਾਸ਼ਤ ਕਰਦੇ ਆ। ਲੁਧਿਆਣੇ ਦੀ ਜਿਹੜੀ ਇੰਡਸਟਰੀ ਆ ਉਹ ਇੰਨਾ ਪੋਲੂਟ ਕਰ ਰਹੀ ਆ ਕਿ ਉਹਨਾਂ ਨੇ ਬੋਰ ਵਿੱਚ ਹੇੜਾਂ ਕਰ ਰੱਖੇ ਧਰਤੀ ਤੇ, ਕਿੰਨੇ ਖ਼ਬਰਾਂ ਆਪਾਂ ਪੜ੍ਹੀਆਂ ਇਹੋ ਜਿਹੀਆਂ, ਔਰ ਰੰਗਾਈ ਵਾਲੇ ਕਾਰਖਾਨੇ ਸਿੱਧਾ ਹੀ ਵਿੱਚ ਸਿੱਟੀ ਜਾਂਦੇ ਆ, ਉਹ ਜੋ ਕੁਛ ਉਹ ਕਰ ਰਹੇ ਨੇ, ਖਲਾਰਾ ਪਾ ਰਹੇ ਨੇ, ਉਹ ਦਰਿਆ ਦਾ ਅਨਪ੍ਰੋਸੈਸ ਜ਼ਹਿਰੀਲਾ ਪਾਣੀ ਸਿੱਧਾ ਸਤਲੁਜ ਜਾਂਦਾ ਹੈ, ਔਰ ਉਹਦੀ ਤੁਸੀਂ ਵੇਖੋ ਦਰਿਆ ਦੇ ਵਿੱਚ ਜਿਹੜੀ ਡੋਲਫਿਨ ਆ ਉਹ ਸਤਲੁਜ ਦੇ ਵਿੱਚ ਹੀ ਆ ਮਿਲਦੀ, ਤੋ ਉਹ ਪਿੱਛੇ ਜੇ ਤੁਸੀਂ ਲਾ ਲੋ ਵੀ ਕਿੰਨੀਆਂ ਉਹਨਾਂ ਦੀ ਜਿਹੜੀ ਆ ਤਬਾਹੀ ਹੋਈ ਆ, ਮੱਛੀਆਂ ਜਿਹੜੀਆਂ ਕੰਢਿਆਂ ਚੋਂ ਤੜਫ ਤੜਫ ਕੇ, ਪਾਣੀ ਉਹਨਾਂ ਨੂੰ ਰਾਸ ਨੀ ਆਇਆ, ਪਾਣੀ ਚ ਉਹਨਾਂ ਦਾ ਇੰਨਾ ਦਮ ਘੁੱਟਿਆ ਕਿ ਉਹ ਪਾਣੀ ਚੋਂ ਬਾਹਰ ਆ ਕੇ ਉਹਨਾਂ ਨੇ ਜਿਹੜੇ ਪ੍ਰਾਣ ਤਿਆਗੇ ਆ, ਤੋ ਇਹ ਤਾਂ ਅਸੀਂ ਜਿਉਣਾ ਦੁਪਰ ਕੀਤਾ ਪਿਆ। ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਕਿ ਮਨੁੱਖ ਜਿਹੜੀ ਆ ਬਹੁਤ ਸਰਵ ਸ੍ਰੇਸ਼ਟ ਕੋਈ ਇਹੋ ਜਿਹੀ ਪ੍ਰਜਾਤੀ ਆ ਗਈ ਆ, ਤੇ ਉਹ ਜਿਹੀ ਵੀ ਕੋਈ ਗੱਲ ਨੀ, ਇਹ ਆਪ ਹੀ ਆਪਣੇ ਆਪ ਨੂੰ ਸਮਝਾਉਣ ਵਾਲੀ ਗੱਲ ਆ
0: ਜੀ।
1: ਇਹ ਭਰ ਸਾਹਿਬ ਇਹਦੇ ਨਾਲ ਹੀ ਨਾ ਜੁੜੀ ਹੋਈ ਇੱਕ ਹੋਰ ਚਰਚਾ ਜਿਹੜੀ ਆ ਉਹ ਵੀ ਚੱਲਦੀ ਆ, ਉਹਦੇ ਵਿੱਚ ਬੜੀ ਅਜੀਬ ਜਿਹੀ ਚਰਚਾ ਹੈ। ਤੁਸੀਂ ਦੇਖੋ ਆਇਲ ਰਿਫਾਈਨਰੀ ਜਿਹੜੀ ਹੈ ਉਹ ਤਬਾਹ ਹੋ ਰਹੀਆਂ ਨੇ, ਚਾਹੇ ਜੰਗ ਲਾ ਕੇ ਤਬਾਹ ਕਰ ਰਹੇ ਹੈ, ਇਹ ਮਤਲਬ ਟਾਰਗੇਟ ਹੁੰਦਾ ਕਿ ਜਿਹੜੀ ਆਇਲ ਹੈ ਇਹਨੂੰ ਚੱਕਤਾ ਜਾਏ।
0: ਬਿਲਕੁਲ,
1: ਹੁਣ ਜਿਹੜੇ ਜਿਹੜੇ ਜਿੱਥੇ ਜਿੱਥੇ ਆਪਾਂ ਦੇਖੀਏ ਧਰਤੀ ਦੇ ਉਹ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਇੱਕ ਤਰ੍ਹਾਂ ਦਾ, ਉਹਨੂੰ ਕਹਿ ਲੋ ਵੀ ਜ਼ਬਰਦਸਤੀ, ਹੁਣ ਜਿਹੜਾ ਗੱਡੀ ਆ, ਕਾਰ ਆ, ਕੋਈ ਪੈਟਰੋਲ ਆ, ਉਹ ਪੈਟਰੋਲ ਵਾਲਾ ਜਾਂ ਡੀਜ਼ਲ ਵਾਲੀ ਕੋਈ ਗੱਡੀ ਚਲਾ ਰਿਹਾ ਹੈ, ਔਰ

0: ਜੇਬ ਦੇ ਵਿਚ ਕੈਸ਼ ਵੀ ਹੈਗਾ
1: ਜੀ,
0: ਉਹ ਓਦੋ ਕੁਛ ਹੱਦ ਤੱਕ ਉਹ ਬੰਦਾ ਆਜ਼ਾਦ ਹੈ
1: ਜੀ,
0: ਮੱਧ ਵਰਗ ਵਾਲਾ। ਲੇਕਿਨ ਜਦੋਂ ਓਹਦੇ ਕੋਲ ਦੋਨੋ ਚੀਜ਼ਾਂ ਨਹੀਂ ਹੈਗੀਆਂ, ਪੈਟਰੋਲ ਵੀ ਨਹੀਂ ਹੈਗਾ, ਓਹਦੇ ਡੀਜ਼ਲ ਜਿਹੜਾ ਫਿਊਲ ਆ ਉਹ ਚੇਂਜ ਹੀ ਹੋ ਗਿਆ, ਉਹ ਇਲੈਕਟ੍ਰੀਸਿਟੀ ਤੇ ਡਿਪੈਂਡ ਹੋ ਗਿਆ, ਓਹਨੂੰ ਗ੍ਰਿਡ ਨਾਲ ਜੁੜਿਆ ਜਾਊ, ਓਹਦਾ ਇੱਕ ਜਿਹੜਾ ਆਈ ਡੀ ਸੋਸ਼ਲ ਜਿਹੜੀ ਆਈ ਡੀ ਆ ਓਹਦੇ ਨਾਲ ਜੁੜੂ, ਤੇ ਜੇ ਉਹ ਬੰਦਾ ਸਰਕਾਰ ਨਾਲ ਪੰਗੇ ਕਰੂ, ਓਹਦੀ ਚੁੱਪ ਕਰਕੇ ਆਈ ਡੀ ਕਲੋਜ਼ ਕਰੋ, ਜਿੱਥੇ ਵੀ ਓਹਦੀ ਗੱਡੀ ਜਾ ਰਹੀ ਹੈ ਬੰਦ ਹੋ ਜਾਏਗੀ,
1: ਬੰਦ ਹੋ ਜਾਏ,
0: ਗੱਲ ਮੁੱਕੀ ਕਹਾਣੀ ਬਾਹਰ। ਉਹ ਕਹਿੰਦਾ ਓਹਨੂੰ ਉੱਥੇ ਡਿਜੀਟਲੀ ਅਰੈਸਟ ਹੋ ਜਾਂਦਾ ਬੰਦਾ ਹੋਏਗਾ, ਇੱਕ ਤਰ੍ਹਾਂ ਦਾ ਗਲੋਬਲ ਰੀਸੈਟ ਟਾਈਪ ਕਰਨ ਦਾ ਪ੍ਰੋਸੈਸ ਹੋ ਸਕਦਾ। ਐਸੀ ਹੀ ਚਰਚਾ ਚੱਲਦੀ ਹੈ
1: ਜੀ।
0: ਹੁਣ ਇਹ ਕਿੰਨੀ ਸੱਚ ਆ ਕਿੰਨੀ ਨਹੀਂ ਆ, ਜੇ ਆਪਾਂ ਨਜ਼ਰ ਮਾਰਦੇ ਆ ਜੋ ਆਨ ਸਟੇਜ ਹੋ ਰਿਹਾ ਆਪਾਂ ਦੇਖਦੇ ਆ, ਉਹਦੇ ਵਿੱਚ ਤੇ ਆਪਾਂ ਨੂੰ ਲੱਗ ਰਿਹਾ ਦਿਖ ਰਿਹਾ ਕਿ ਉਹ ਫਲਾਨੇ ਦੇਸ਼ ਦੇ ਵਿੱਚ ਇੱਕ ਨੇ ਦੂਜੇ ਤੇ ਹਮਲਾ ਕੀਤਾ, ਤੇ ਉੱਥੇ ਜਿਹੜੀਆਂ ਇੰਡਸਟਰੀ ਸੀਗੀ ਰਿਗਿੰਗ ਦੀ, ਔਰ ਜਿਹੜੇ ਤੇਲ ਉਦਯੋਗ ਆ ਰਿਫਾਇਨਰੀ ਜਿਹੜੇ ਆ ਉਹ ਤਬਾਹ ਹੋ ਗਈਆਂ ਨੇ, ਔਰ ਕਿਤੇ ਹਮਲੇ ਹੋ ਰਹੇ ਆ ਜਿੱਥੇ ਕਿਸੇ ਦਾ ਜਿਹੜਾ ਭੋਜਨ ਦਾ ਅਨਾਜ ਦਾ ਜਿਹੜਾ ਸਟੋਰੇਜ ਸੀਗਾ ਉਹ ਤਬਾਹ ਹੋ ਗਏ ਆ। ਤੋ ਇਹ ਅਗਰ ਇਹੀ ਕੁਛ ਤਬਾਹੀ ਹੋਈ ਜਾਣਾ ਤੇ ਪਿੱਛੇ ਬਚਣਾ ਕੀ ਆ?
1: ਔਰ
0: ਅਨਾਜ
1: ਜਿਹੜਾ ਨਾ ਆਪਣੇ ਛੰਮੀ ਜੀ, ਅਨਾਜ ਖਾਣ ਦੇ ਲਈ ਨੀ ਅੱਜ ਤਿਆਰ ਕੀਤਾ ਜਾਂਦਾ, ਅਨਾਜ ਸਿਰਫ ਓਹਦੇ ਉੱਤੋਂ ਐਥਾਨੋਲ ਹੋ ਗਿਆ, ਹੋਰ ਸਾਰੇ ਜਿਹੜੇ ਨੇ ਓਇਲ ਹੈਗੇ ਜਾਂ ਐਨਰਜੀ ਲਈ ਜਿਹੜਾ ਓਹਨੂੰ ਪ੍ਰੋਡਿਊਸ ਕੀਤਾ ਜਾਂਦਾ। ਤੇ ਦੂਸਰੇ ਪਾਸੇ ਇਹ ਵੀ ਹੈ ਕਿ ਚਲੋ ਸਾਡੇ ਵਰਗੇ ਮੁਲਕ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਤਾਂ ਤਕਰੀਬਨ ਅੱਜ ਤੋਂ ਚਲੋ 8-10 ਸਾਲ ਪਹਿਲਾਂ ਦਾ ਅਸੀਂ ਤਾਂ ਰੋਲਾ ਪਾਉਂਦੇ ਆ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦੀ ਜ਼ਰੂਰਤ ਨਹੀਂ ਪੈਣੀ। ਚਲੋ ਪੰਜਾਬ ਦੇ ਵਿੱਚ ਹੁਣ ਥੋੜਾ ਬਹੁਤਾ ਇਸ ਦੀ ਗੱਲ ਹੋਣ ਲੱਗੀ ਹੈ, ਜਾਂ ਪਹਿਲਾਂ ਗੱਲ ਕਰਦੇ ਸੀ ਕਿ ਜਿਹੜੀ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਵੱਡੇ ਪੱਧਰ ਦੇ ਉੱਤੇ, ਜਿਹੜੀ ਸੀਡ ਕਲਾਉਡਿੰਗ ਕਰਾ ਕੇ ਜਿਹੜਾ ਮੀਂਹ ਬਰਸਾਏ ਜਾ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਪਰ ਉਦੋਂ ਲੋਕ ਵਿਸ਼ਵਾਸ ਨਹੀਂ ਕਰਦੇ ਸੀ, ਹੱਸਦੇ ਹੋਣਗੇ ਕਿ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਇਹ। ਤੇ ਅੱਜ ਕਿਤੇ ਨਾ ਕਿਤੇ ਉਹ ਗੱਲ ਜਾਂ ਚਰਚਾ ਦਾ ਵਿਸ਼ਾ ਬਣਨ ਲੱਗੀ ਹੈ। ਸਾਡੇ ਕਹਿ ਲਓ ਸਵੀਡਨ ਜਿਹੜੀਆਂ ਨੋਰਡਿਕ ਕੰਟਰੀਆਂ ਨੇ, ਖਾਸ ਕਰ ਫਿਨਲੈਂਡ ਦੀ ਗੱਲ ਕਰਾਂ ਤਾਂ ਇੱਥੇ ਦੁਨੀਆਂ ਦਾ ਸਿਰਫ ਤੇ ਸਿਰਫ ਇੱਕ ਮੁਲਕ ਹੈ ਜਿਹੜੀ ਵੱਡੇ ਪੱਧਰ ਦੇ ਉੱਤੇ ਐਨਰਜੀ ਜਿਹੜੀ ਹੈ, ਇਲੈਕਟ੍ਰੀਸਿਟੀ ਕਹਿ ਲਓ ਜਾਂ ਪਰਮਾਣੂ ਐਨਰਜੀ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ, ਜਿੰਨੀ ਉਹਦੀ ਵੇਸਟੇਜ ਹੈ ਉਹ ਸਿਰਫ ਤੇ ਸਿਰਫ ਇੱਕ ਮੁਲਕ ਹੈ ਜਿਹੜਾ ਉਹਨੂੰ ਮਤਲਬ ਕਿ ਖਪਾਉਂਦਾ ਹੈ, ਉਹਨੂੰ ਮਤਲਬ ਕਿ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੋਰ ਕਿਸੇ ਤੋਂ ਕੋਈ ਉਹਦਾ ਆਈਡੀਆ ਨਹੀਂ ਗਾ ਵੀ ਕਿੱਦਾਂ ਇਹਨੂੰ ਕਰਨਾ ਹੈ। ਇਹਨਾਂ ਨੇ ਅੱਜ ਤੋਂ 25-30 ਸਾਲ ਪਹਿਲਾਂ ਇਹ ਚੀਜ਼ ਦੀ ਕਾਢ ਕੱਢ ਲਈ ਸੀ, ਤੇ ਉਹ ਕੀ ਹੈ ਪਹਿਲਾਂ ਜਿਹੜੇ ਵੱਡੇ ਵੱਡੇ ਪੱਥਰ ਨੇ ਜਿਹੜੇ ਪਰਬਤ ਨੇ ਉਹਨਾਂ ਦੇ ਵਿੱਚ ਜਾ ਕੇ ਸੁਰੰਗਾਂ ਕੱਢਦੇ ਆ, ਡੀਪ ਜਾਂਦੇ ਆ, ਤੇ ਉਹ ਤੋਂ ਬਾਅਦ ਉਹਦੇ ਵਿੱਚ ਪਤਾ ਨੀ ਕਿੰਨੇ ਮੀਟਰ ਡਾਊਨ ਹੈ ਉਹ ਜਿਹੜਾ ਇੱਕ ਪੂਰਾ ਆਪਣਾ ਕੋਪਰ ਦਾ ਇੱਕ ਖੋਲ ਬਣਾਉਂਦੇ ਆ, ਕੈਪਸੂਲ ਬਣਾਉਂਦੇ ਆ, ਉਹਦੇ ਵਿੱਚ ਉਹ ਕੈਮੀਕਲ ਜਿਹੜਾ ਹੈਗਾ ਉਹ ਪਾਉਂਦੇ ਆ, ਉਸ ਤੋਂ ਬਾਅਦ ਉਹਨੂੰ ਡਰਿਲ ਕਰਦੇ ਆ, ਤੇ ਡਰਿਲ ਕਰਕੇ ਤੇ ਉਹ ਗਰਾਊਂਡ ਦੇ ਵਿੱਚ ਪਤਾ ਨੀ ਕਿੰਨੇ ਕੁ ਮੀਟਰ ਡਾਊਨ ਕਰਕੇ ਉਹਦੇ ਉੱਤੇ 6 ਮੀਟਰ ਦਾ ਕੌਂਕਰੀਟ ਭਰ ਦਿੰਦੇ ਆ, ਪੂਰਾ ਉਹਨੂੰ ਬੰਦ ਕਰ ਦਿੰਦੇ ਜਿਹੜੀ ਉਹਦੀ ਸੁਰੰਗ ਕੱਢੀ ਹੁੰਦੀ ਹੈ, ਤੇ ਉੱਤੋਂ ਸੁਰੰਗ ਨੂੰ ਵੀ ਬੰਦ ਕਰੀ ਜਾਂਦੇ ਆ, ਨਾਲ ਨਾਲ ਉਹਨੂੰ ਡੰਪ ਕਰੀ ਜਾਂਦੇ ਆ ਜੀ। ਤੇ ਉਹ ਚੀਜ਼ ਅੱਜ ਦੁਨੀਆਂ ਦੇ ਵਿੱਚ ਮਤਲਬ ਕਿ ਇੰਨੀ ਕੁ ਫੇਮਸ ਹੋ ਰਹੀ ਹੈ ਕਿ ਜਿੰਨੇ ਵੀ ਮੁਲਕ ਨੇ ਮਤਲਬ ਕਿ ਜਿਹੜੇ ਪਰਮਾਣੂ ਐਨਰਜੀ ਕ੍ਰੀਏਟ ਕਰਦੇ ਉਹਨਾਂ ਦੇ ਵਿੱਚ ਇੰਡੀਆ ਦਾ ਵੀ ਅਜੇ ਨਾਂ ਨਹੀਂ ਆਉਂਦਾ, ਪਰ ਵੱਡੇ ਪੱਧਰ ਦੇ ਉੱਤੇ ਜਦੋਂ ਡਾਟਾ ਦੇਖਦੇ ਆ ਇੰਡੀਆ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਐਨਰਜੀਆਂ ਨੂੰ ਜਿਹੜਾ ਉਹਦਾ ਇਸਤੇਮਾਲ ਕੀਤਾ ਜਾਏਗਾ, ਸਾਰੀਆਂ ਚੀਜ਼ਾਂ ਚੱਲਣਗੀਆਂ। ਤੇ ਇਸੇ ਤਰ੍ਹਾਂ ਹੀ ਜਿਹੜਾ ਖਾਣ ਦੀ ਤੁਸੀਂ ਗੱਲ ਕੀਤੀ ਹੈ, ਖੇਤੀ ਦੀ ਗੱਲ ਕੀਤੀ ਹੈ ਨਾ, ਖੇਤੀ ਅੱਜ ਕੱਲ ਜਿਹੜੇ ਆਪਾਂ ਸੁੰਡੀਆਂ ਸਾਡੇ ਕਈ ਵਾਰੀ ਹੈ ਨਾ ਜਿਹੜਾ ਮੱਕੀ ਦਾ ਆਟਾ ਆਪਣੇ ਰਹਿ ਜਾਂਦਾ ਹੁੰਦਾ ਸੀ, ਤੇ ਸਲਾਬ ਜਦੋਂ ਬਰਸਾਤਾਂ ਆ ਜਾਂਦੀਆਂ ਸੀ ਤੇ ਉਹਦੇ ਵਿੱਚ ਕੀੜੇ ਪੈ ਜਾਂਦੇ ਸੀ ਆਟੇ ਦੇ ਵਿੱਚ, ਤੇ ਉਹ ਸੁੰਡੀਆਂ ਜਿਹੜੀਆਂ ਵੱਡੀਆਂ ਵੱਡੀਆਂ ਅੱਜ ਉਹ ਵੱਡੇ ਪੱਧਰ ਦੇ ਉੱਤੇ ਬਾਇਓ ਫੂਡ ਜਿਹੜਾ ਤਿਆਰ ਕੀਤਾ ਜਾਂਦਾ, ਤੇ ਉਹ ਮਤਲਬ ਕਿ ਬਹੁਤ ਸਾਰੇ ਐਸੇ ਫੂਡ ਜਿਹੜੇ ਨੇ ਤਿਆਰ ਕੀਤੇ ਫੂਡ ਨੇ ਉਹਨਾਂ ਦੇ ਵਿੱਚ ਵੀ ਪਾਇਆ ਹੁੰਦਾ, ਪਰ ਅਸੀਂ ਪੜ੍ਹਦੇ ਨਹੀਂ ਗੇ ਕਿ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੋਵੇ। ਇਸੇ ਤਰ੍ਹਾਂ ਉਹ ਸੁੰਡੀਆਂ ਨੂੰ ਤਿਆਰ ਕਰਕੇ ਸਾਡਾ ਭੋਜਨ ਤਿਆਰ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦੀ ਜ਼ਰੂਰਤ ਹੀ ਨਹੀਂ ਪੈਣੀ, ਅਗਲੇ ਕਹਿੰਦੇ ਲੋੜ ਹੀ ਨਹੀਂ ਖੇਤੀ ਕਰਨ ਦੀ, ਤੁਹਾਡਾ ਫੂਡ ਹੀ ਅਸੀਂ ਤਿਆਰ ਕਰ ਦੇਣਾ। ਇੱਦਾਂ ਅੱਜ ਦੇ ਦਿਨ ਦੇ ਵਿੱਚ ਜਦੋਂ ਦੇਖਦੇ ਹਾਂ ਮਿਲਕ ਦੀਆਂ ਜਿਹੜੀਆਂ ਨੇ ਟੈਬਲੇਟਸ ਆ ਗਈਆਂ ਨੇ ਜਿਹੜੀਆਂ ਆਪਾਂ ਗੋਲੀ ਖਾ ਕੇ ਗੁਜ਼ਾਰਾ ਕਰ ਸਕਦੇ ਹਾਂ, ਦੁੱਧ ਪੀਣ ਦੀ ਜ਼ਰੂਰਤ ਨਹੀਂ, ਇਸੇ ਤਰ੍ਹਾਂ ਖਾਣਾ ਖਾਣ ਦੀ ਜ਼ਰੂਰਤ ਨਹੀਂ ਪੈਣੀ, ਸਿਰਫ ਇੱਕ ਗੋਲੀ ਖਾਓ ਤੇ ਸਾਰਾ ਕੁਝ ਉਹਦੇ ਵਿੱਚ ਵਿਟਾਮਿਨ ਪ੍ਰੋਟੀਨ ਫਾਈਬਰ ਜੋ ਵੀ ਤੁਹਾਨੂੰ ਚਾਹੀਦਾ ਹੈ, ਗਰੀਸ ਚੰਗੀ ਚਾਹੀਦੀ ਹੈ, ਉਹ ਸਾਰਾ ਕੁਝ ਉਹਦੇ ਵਿੱਚ ਅਵੇਲੇਬਲ ਹੋਏਗਾ। ਕੋਈ ਪਲੇਟ ਧੋਣ ਦੀ ਲੋੜ ਨਹੀਂ, ਕੋਈ ਡਿਸ਼ ਵਾਸ਼ਰ ਦੀ ਜ਼ਰੂਰਤ ਨਹੀਂ, ਸਿਰਫ ਗੋਲੀ ਖਾਓ ਤੇ ਹੌਸਲੇ ਦੇ ਨਾਲ ਸੌਂ ਜਾਓ ਜੀ।
0: ਇਹ ਪਰ ਸਾਹਿਬ ਮੈਨੂੰ ਗੱਲ ਸਹੀ ਲੱਗ ਰਹੀ ਹੈ ਕਿਉਂਕਿ ਅਜੇ ਪਿਛਲੇ ਹਫ਼ਤੇ ਕੋਈ ਮਿੱਤਰ ਪਿਆਰੇ ਉਹ ਇੱਧਰ ਆਏ ਸਨ, USA ਰਹਿੰਦੇ ਨੇ, ਇੱਥੇ ਆਏ ਹੋਏ ਨੇ, ਤੇ ਉਹ ਕਹਿੰਦੇ ਕਿ ਭਾਈ ਸਾਹਿਬ ਰੋਟੀ ਪਾਣੀ ਦਾ ਜੁਗਾੜ ਮੈਨੂੰ ਕਰਨਾ ਪੈਣਾ ਥੋੜਾ ਜਿਹਾ, ਪਰ ਮੈਂ ਭੁੱਲ ਗਿਆ ਉੱਥੇ ਮੈਨੂੰ ਕੋਈ ਟੀਕਾ ਦੱਸਿਆ ਉਹਨਾਂ ਨੇ ਕੀ ਕੀਤਾ, ਉਹ ਮੈਂ ਲਵਾ ਕੇ ਆ ਜਾਂਦਾ। ਮੇਰਾ ਇੱਕ ਹਫ਼ਤਾ ਮੈਨੂੰ ਰੋਟੀ ਦੀ ਲੋੜ ਹੀ ਨਹੀਂ, ਪਾਨਾ ਭਾਂਡਿਆਂ ਦੀ ਲੋੜ ਪੈਣੀ ਸੀ
1: ਬਿਲਕੁਲ,
0: ਇੱਕ ਹਫ਼ਤੇ ਦਾ ਮੇਰਾ ਉਹ ਕਹਿੰਦੇ ਮੈਂ ਭੁੱਲ ਗਿਆ ਉੱਥੇ ਇਹੋ ਜਿਹਾ ਕੰਮ ਕਰਨਾ ਸੀ, ਮੈਡੀਸਿਨ ਸੀ ਉਹ ਲੈ ਕੇ ਆਉਣੀ ਸੀ
1: ਬਿਲਕੁਲ।
0: ਉਹ ਮੈਂ ਬੜਾ ਹੈਰਾਨ ਹੋਇਆ ਕਿ ਐ ਕਿਵੇਂ ਹੋ ਸਕਦਾ ਬਈ, ਕਿੰਨੀ ਕੁ ਗੋਲੀ ਖਾ ਲੋਂਗੇ, ਕਿੰਨਾ ਕਿਹੜਾ ਕਿ ਟੀਕਾ ਲਵਾ ਲਿਆ ਉਹਦੇ ਕਿ 7 ਦਿਨ ਭੁੱਖ ਨੀ ਲੱਗਣੀ। ਇਹ ਤਾਂ ਫਿਰ ਮਾਰੂ ਤਲ ਦੇ ਜਹਾਜ਼ ਨੂੰ ਵੀ ਪਿੱਛੇ ਛੱਡਤਾ ਸੀ, ਉਹਨੂੰ ਵੀ ਵਿਚਾਰੇ ਨੂੰ ਛੇਤੀ ਲੱਗ ਜਾਂਦੀ ਹੈ ਪਿਆਸ ਦੋ ਚਾਰ ਦਿਨਾਂ ਚ। ਇਹਦੇ ਬ੍ਰਹਮੰਡ ਦਾ ਜਹਾਜ਼ ਬਣ ਗਿਆ ਬੰਦਾ ਜੇ ਇੰਨਾ ਸੈਲਫ ਸਫੀਸ਼ੀਐਂਟ ਹੋ ਗਿਆ, ਆਪਣੇ ਆਪ ਤੇ ਨਿਰਭਰ ਹੋ ਗਿਆ। ਤੋ ਇਹ ਇਹ ਕਿਉਂਕਿ ਅਜੇ ਤੱਕ ਪ੍ਰਚਲਿਤ ਨਹੀਂ ਹੈ
1: ਜੀ,
0: ਤੇ ਆਮ ਲੋਕਾਂ ਤੱਕ ਤੇ ਪਹੁੰਚਿਆ ਹੀ ਨਹੀਂ ਅਜੇ ਤੱਕ ਇਹ ਸੌਦਾ ਇਹੋ ਜਿਹਾ, ਜਦੋਂ ਪਹੁੰਚੇਗਾ ਉਹ ਤੁਸੀਂ ਸਹੀ ਗੱਲ ਕਹਿ ਰਹੇ ਹੋ ਕਿ ਫੇਰ ਭਾਈ ਨਾ ਖੇਤੀਬਾੜੀ ਦੀ ਲੋੜ ਪੈਣੀ ਹੈ ਨਾ ਕੋਈ ਹੋਰ ਇਹੋ ਜਿਹੀ ਲੋੜ ਪੈਣੀ ਹੈ, ਤੇ ਸਿਰਫ ਇੰਡਸਟਰੀ ਦੇ ਵਿੱਚੋਂ ਜਿਹੜਾ ਨਿਕਲ ਕੇ ਆਇਆ ਹੋਇਆ ਉਹ ਜਿਹੜਾ ਪ੍ਰੋਡਕਟ ਹੈ ਉਹ ਸਫੀਸ਼ੀਐਂਟ ਰਹੇਗਾ ਕਿ ਚਲੋ ਜੀ ਆ ਚੱਕ ਲੋ ਸਰੀਰ ਜਿਹੜਾ ਉਹਦੀਆਂ ਲੋੜਾਂ ਇਹਦੇ ਨਾਲ ਪੂਰੀਆਂ ਹੋ ਰਹੀਆਂ ਨੇ ਜੋ ਸਾਨੂੰ ਕਾਹਦ ਖੁਰਾਕ ਚਾਹੀਦਾ ਹੈ। ਬਿਲਕੁਲ ਜੀ ਜੀ ਜੀ। ਤੇ ਜੇ ਅਸੀਂ ਚਲੋ ਭਾਰਤ ਸਾਹਿਬ ਇਹਦੀ ਧਰਤੀ ਦੀ ਜਦੋਂ ਗੱਲ ਕਰਦੇ ਆ ਜਿਹਦਾ ਆਪਾਂ ਦਿਨ ਮਨਾਉਂਦੇ ਆ, ਇੱਕ earthday.org ਇੱਕ ਵੈਬਸਾਈਟ ਆ ਜਿਹੜੀ ਕਿ ਜਿਹਦੇ ਉੱਤੇ ਪੂਰੀ ਦੁਨੀਆਂ ਚ ਅੱਜ ਕੀ ਕੁਛ ਲੋਕਾਂ ਨੇ ਕੀਤਾ ਔਰ ਕਿੱਥੇ ਕਿੱਥੇ ਕੋਈ ਜਿਹੜੀ ਸਫਾਈ ਮੁਹਿੰਮ ਚਲਾਈ ਗਈ ਆ, ਕਿੱਥੇ ਕੋਈ ਸੈਮੀਨਾਰ ਹੋ ਰਹੇ ਨੇ, ਕਿੱਥੇ ਕੋਈ ਵੱਡੇ ਪ੍ਰੋਟੈਸਟ ਹੋ ਰਹੇ ਆ ਜਾਂ ਪ੍ਰਦਰਸ਼ਨ ਹੋ ਰਹੇ ਨੇ, ਬਹੁਤ ਉਹਦੇ ਆਪਾਂ ਜਦੋਂ ਦੇਖਦੇ ਆ ਤਾਂ ਵੱਡੇ ਪੱਧਰ ਦੇ ਉੱਤੇ ਡਾਟਾ ਉਹਨਾਂ ਨੇ ਆਪਣਾ ਸ਼ੋਅ ਕੀਤਾ। ਬਹੁਤ ਦੁਨੀਆਂ ਭਰ ਦੇ ਵਿੱਚ ਉਹਨਾਂ ਦੇ ਜਿਹੜੇ ਚੈਪਟਰ ਹੈਗੇ ਕਿ ਇੰਡੀਆ ਚ ਵੀ ਹੈਗਾ ਤੇ ਹੋਰ ਵੀ ਦੇਸ਼ਾਂ ਚ ਨੇ। ਤੋ ਇਹ ਇੱਕ ਕਹਿ ਲੋ ਵੀ ਕੋਲੈਕਟਿਵ ਸਾਂਝਾ ਜਿਹਾ ਇੱਕ ਐਫਰਟ ਕੀਤਾ ਜਦੋਂ ਜਾਂਦਾ ਹੈ ਨਾ ਤਾਂ ਇੱਕ ਖੁਸ਼ੀ ਹੁੰਦੀ ਹੈ ਕਿ ਠੀਕ ਆ ਲੋਕ ਕੱਲੇ ਇੱਕ ਖਿੱਤੇ ਚ ਨਹੀਂ ਬਲਕਿ ਪੂਰੀ ਦੁਨੀਆਂ ਤੇ ਪੂਰੀ ਧਰਤੀ ਦੇ ਉੱਤੇ ਜਿਹੜੇ ਆ ਉਹ ਜਾਗਰੂਕ ਹੋ ਰਹੇ ਨੇ।
1: ਬਿਲਕੁਲ,
0: ਉਹ ਥੋੜੇ ਹੋ ਰਹੇ ਨੇ ਵੱਧ ਹੋ ਰਹੇ ਨੇ ਲੇਕਿਨ ਹੋ ਰਹੇ ਨੇ, ਅਸਰ ਹਰ ਜਗ੍ਹਾ ਹੋ ਰਿਹਾ ਔਰ ਇਹ ਇੰਪੈਕਟ ਹੈ ਜਿਹੜੀ ਟੈਕਨੋਲੋਜੀ ਤੁਸੀਂ ਦੱਸ ਰਹੇ ਹੋ ਕਿ ਧਰਤੀ ਦੇ ਵਿੱਚ ਉਹ ਸਾਰਾ ਜਿਹੜਾ ਪ੍ਰੋਸੈਸ ਕੀਤਾ ਜਾਊਗਾ ਫੇਰ ਉਹ ਗੱਲ ਬਣੇਗੀ। ਇਹ ਹੌਲੀ ਹੌਲੀ ਜਿਹੜਾ ਹੈ ਨਾ ਇਹ ਡਿਵੈਲਪਮੈਂਟ ਜਿਹੜੀ ਉਹਦਾ ਅਸਰ ਹੋਊਗਾ ਕਿਉਂਕਿ ਉਹ ਕਹਿੰਦੇ ਆ ਚੀਨ ਵਾਲਿਆਂ ਦੀ ਕਹਾਵਤ ਸੀ ਕਿ ਜੇ ਬੀਜਿੰਗ ਦੇ ਵਿੱਚ ਕੋਈ ਚਿੜੀ ਮਰਦੀ ਹੈ ਉਹਦਾ ਅਸਰ ਅੰਟਾਰਕਟਿਕਾ ਚ ਹੁੰਦਾ ਜਾ ਕੇ ਉੱਥੇ ਦੇਖਿਆ ਜਾ ਸਕਦਾ ਆਸਟ੍ਰੇਲੀਆ ਤੱਕ। ਉਹ ਇੰਪੈਕਟ ਹੈ ਇੱਕ ਕਾਰਡ ਹਾਊਸ ਦੀ ਤਰ੍ਹਾਂ ਹੀ ਆ, ਜੇ ਕੋਈ ਇੱਕ ਜਿਹੜੀ ਆ ਜੀਵ ਜੰਤੂ ਜਾਂ ਕਿਸੇ ਦਾ ਉਹਦਾ ਅਸਰ ਹਰੇਕ ਦੇ ਉੱਤੇ ਪਏਗਾ, ਜਿਵੇਂ ਜੰਗਲਾਂ ਦੀ ਕਟਾਈ ਕਿਤੇ ਭਾਵੇਂ ਕਿਤੇ ਵੀ ਹੋ ਰਹੀ ਹੋਏ, ਯੁੱਧ ਕਿਤੇ ਵੀ ਚੱਲ ਰਹੇ ਹੋਣ, ਜਦੋਂ ਵੀ ਉੱਥੇ ਕੋਈ ਐਕਟੀਵਿਟੀ ਇਹੋ ਜਿਹੀ ਹੋਏਗੀ ਧਰਤੀ ਪੂਰੀ ਉੱਤੇ ਉਹਦਾ ਅਸਰ ਹੁੰਦਾ ਹੈ। ਜਿਹੜਾ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕੀ ਜੀ ਉਹ ਤਾਂ ਫਲਾਣੇ ਉੱਧਰ ਲੜੀ ਜਾਂਦੇ ਲੜੀ ਜਾਣ ਦੋ ਇੱਧਰ ਤਾਂ ਆਪਾਂ ਠੀਕ ਬੈਠੇ,
1: ਬਿਲਕੁਲ
0: ਐਸੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਹਵਾ ਹਵਾ ਦੀ ਤਾਂ ਕੋਈ ਸਰਹੱਦ ਨਹੀਂ, ਹਵਾ ਦੀ ਤਾਂ ਕੋਈ ਉਹਨੂੰ ਤਾਂ ਬੀਜਾ ਪਾਸਪੋਰਟ ਲਾਉਣ ਦੀ ਲੋੜ ਨਹੀਂ।
1: ਸ਼ਮੀ ਜੀ ਬੋਲੀਆਂ ਵੀ ਹੁੰਦੀਆਂ ਸੀ ਨਾ ਜਾਂ ਇੱਕ ਗੀਤ ਆਇਆ ਸੀ ਧਮਕ ਜਲੰਧਰ ਪੈਂਦੀ ਕੁਝ ਏਦਾਂ ਕਰਕੇ ਸੀ, ਜਾਂ ਉਹ ਇੱਕ ਬੋਲੀ ਹੁੰਦੀ ਸੀ ਮੈਂ ਨੱਚਾਂ ਪਟਿਆਲੇ ਧਮਕ ਜਲੰਧਰ ਪੈਂਦੀ, ਤਾਂ ਫਿਰ ਉਹ ਧਮਕਾਂ ਤਾਂ ਫਿਰ ਦੁਨੀਆਂ ਭਰ ਦੇ ਵਿੱਚ ਆਲੇ ਦੁਆਲੇ ਤਾਂ ਪੈਣੀਆਂ ਹੀ ਆ।
0: ਉਹ ਪੈਣਗੀਆਂ ਜੀ ਬਿਲਕੁਲ ਬਿਲਕੁਲ
1: ਜੀ।
0: ਤੋ ਜਿੰਦ ਉਹ ਕਹਿੰਦੇ ਜਦੋਂ ਅੱਗ ਲੱਗਦੀ ਹੈ ਤਾਂ ਇਹ ਨੀ ਕਿ ਬਾਕੀ ਹੈਗੇ ਆ ਉਹ ਮਚਣਗੇ, ਆਪਣਾ ਘਰ ਵੀ ਇਹਦੇ ਵਿੱਚ ਹੀ ਆ।
1: ਕੱਲ ਦੇਖੋ ਮੈਂ ਇੱਕ ਖਬਰ ਕੀਤੀ ਸੀਗੀ ਕੱਲ ਤਾਂ ਬੜਾ ਹੈਰਾਨ ਹੋਇਆ ਕਿ ਜਿਹੜਾ ਸ਼ਿਵਾਲਕ ਦੀਆਂ ਪਹਾੜੀਆਂ ਨੇ ਦੇਖੋ ਉਹਦੇ ਵਿੱਚ ਪਹਿਲਾਂ ਹੀ ਉਹਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ, ਨਾ ਤਾਂ ਉੱਥੇ ਡੰਪਿੰਗ ਹੋ ਸਕਦੀ ਹੈ, ਬਹੁਤ ਸਾਰੀਆਂ ਚੀਜ਼ਾਂ ਦਾ ਉੱਥੇ ਗੁਰੇਜ਼ ਹੈ, ਇੱਕ ਏਰੀਆ ਮਹਿਫੂਜ਼ ਕਰ ਦਿੱਤਾ ਗਿਆ ਉਹ। ਪਰ ਉੱਥੇ ਕੱਲ ਦੀ ਖਬਰ ਸੀ ਕਿ ਮਤਲਬ ਕਿ ਜੋ ਲੋਕ ਕਹਿ ਰਹੇ ਨੇ ਉਹ ਲੋਕ ਤਾਂ ਬਹੁਤ ਵੱਡੇ ਪੱਧਰ ਤੇ ਕਹਿ ਰਹੇ ਨੇ, ਉਦਾਂ ਜੋ ਸ਼ੁਰੂਆਤ ਹੋਈ ਹੈ ਗੱਲ ਦੀ ਕਿ 250 ਦਰਖਤ ਵੱਢਿਆ ਗਿਆ, ਪਰ ਜੋ ਲੋਕਾਂ ਦਾ ਕਹਿਣਾ ਜਾਂ ਅੱਖੀ ਡਿੱਠੇ ਜਿਹੜੇ ਸਬੂਤ ਨੇ ਲੋਕ ਤਾਂ ਉਹ ਕਹਿੰਦੇ ਆ 5000 ਤੋਂ ਵੱਧ ਦਰਖਤ ਜਿਹੜੇ ਨੇ ਉਹ ਕੱਟ ਲਏ ਗਏ ਹੈ। ਦੇਖੋ ਆਪਾਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਸੀ ਤਾਂ ਜਿਹੜੀ ਦਰਖਤ ਨੇ ਉਹ ਮਿੱਟੀ ਨੂੰ ਪਕੜ ਕੇ ਮਤਲਬ ਕਿ ਫੜ ਕੇ ਰੱਖਦੇ ਆ ਤੇ ਮਤਲਬ ਕਿ ਰਿਸਦੀ ਨਹੀਂ ਹੈ ਧਰਤੀ ਜਾਂ ਮਿੱਟੀ ਖੁਰਦੀ ਨਹੀਂ ਹੈ ਜਦੋਂ ਹੜ੍ਹ ਆਉਂਦੇ ਆ ਜਾਂ ਕੁਝ ਵੀ ਹੈ, ਪਰ ਜੋ ਸਾਡੇ ਜਿੱਥੋਂ ਸਾਡਾ ਪਹਾੜੀ ਇਲਾਕਾ ਸ਼ੁਰੂ ਹੁੰਦਾ ਜਿੱਥੋਂ ਐਡੇ ਐਡੇ ਵੱਡੇ ਪਹਾੜਾਂ ਨੂੰ ਰਾਸਤੇ ਨਿਕਲਦੇ ਆ, ਜੇ ਉਹਨਾਂ ਦੀਆਂ ਜੜਾਂ ਦੇ ਵਿੱਚ ਅਸੀਂ ਤੇਲ ਪਾਉਣ ਲੱਗ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੀ ਬਣੇਗਾ, ਕਦੇ ਸੋਚਿਆ?
0: ਉਹ ਗੱਲ ਤੇ ਇਹੋ ਹੀ ਨਾ ਜੀ ਕਿ ਜੋ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਸਿਰਫ ਤੇ ਸਿਰਫ ਆਰਥਿਕ ਜਿਹੜਾ ਲਾਭ ਹੈ ਉਹ ਮਾਇਲੇਜ ਲੈ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਪੈਸੇ ਇਕੱਠੇ ਕਰ ਲਈਏ ਫਿਰ ਭਾਵੇਂ ਆਪਾਂ ਜੇ ਧਰਤੀ ਬਰਬਾਦ ਵੀ ਹੋਗੀ ਤਾਂ ਮੰਗਲ ਗ੍ਰਹਿ ਤੇ ਜਾ ਵੜਾਂਗੇ, ਉੱਥੇ ਪਲਾਟ ਲੈ ਲਾਂਗੇ ਜਾਂ ਹੋਰ ਕਿਤੇ ਨਿਕਲਾਂਗੇ ਉੱਥੇ ਲੈ ਆਵਾਂਗੇ, ਕਲੋਨੀ ਕੱਟ ਲਾਂਗੇ ਚੰਦਰਮਾ ਤੇ। ਉਹ ਤੁਸੀਂ ਦੇਖੋ ਜਿਹੜੇ ਦਰਖਤ ਆ, ਜਿਹੜਾ ਇੱਕ ਦਰਖਤ ਹੈ ਨਾ ਜੀ, ਇੱਕ ਰੁੱਖ ਹੈ, ਉਹ ਸਾਲ ਦੇ ਵਿੱਚ ਲਗਭਗ 22 ਕਿਲੋ ਕਾਰਬਨ ਡਾਇਆਕਸਾਈਡ ਨੂੰ ਕਰਦਾ ਹੈ
1: ਜੀ,
0: ਅਬਜ਼ੋਰਬ ਕਰਦਾ। ਤੇ ਇਹ ਤਾਂ ਜਿਹੜੇ ਹਜ਼ਾਰਾਂ ਦਰਖਤ ਜਦੋਂ ਵੱਡੇ ਜਾਣਗੇ ਉਹ ਤਾਂ ਲੋਕ ਆਪਣੀ ਧਰਤੀ ਨੂੰ ਬੰਜਰ ਬਣਾ ਰਹੇ ਨੇ
1: ਜੀ।
0: ਉੱਥੇ ਤਾਂ ਉਹ ਅੱਜ ਵੀ ਐਨੀ ਤੇ ਕੱਲ ਵੀ ਐਨੀ, ਉਹ ਤੇ ਉਹ ਹਾਲਾਤ ਹੈ ਉਹਨਾਂ ਦਾ
1: ਜੀ।
0: ਤੋ ਇਹ ਜਿਹੜਾ ਵਰਤਾਰਾ ਹੈ ਪੂਰੀ ਦੁਨੀਆਂ ਦੇ ਵਿੱਚ ਹੋ ਰਿਹਾ ਹੈ
1: ਜੀ।
0: ਹਰ ਸਾਲ ਲਗਭਗ 10 ਮਿਲੀਅਨ ਹੈਕਟੇਅਰ ਜਿਹੜਾ ਜੰਗਲ ਹੈ ਹਰ ਸਾਲ ਖਤਮ ਹੋ ਰਿਹਾ, ਖਤਮ ਹੋ ਰਿਹਾ ਜੀ। ਤੇ 1 ਮਿਲੀਅਨ ਤਾਂ ਇਹੋ ਜਿਹੀਆਂ ਕਹਿ ਲੋ ਵੀ ਪ੍ਰਜਾਤੀਆਂ ਨੇ ਜੀਵ ਜੰਤੂਆਂ ਦੀਆਂ ਜਾਂ ਰੁੱਖਾਂ ਦੀਆਂ, ਉਹ ਐਕਸਟਿੰਕਟ ਹੀ ਹੋ ਜਾਣੀ ਨੀ ਮੁੜ ਕੇ
1: ਲੱਭਣੀ ਨੀ ਜੀ,
0: ਨਾ ਕਿਸੇ ਉਹਨਾਂ ਮੈਂ ਕਹਿੰਦਾ ਪਹਾੜਿਆ ਨੀ ਲੱਭਣੇ, ਕਿੱਧਰ ਲੱਭਣੇ ਲਾਲ ਗੁਆਚੇ
1: ਜੀ
0: ਕੰਮ। ਤੇ ਜਦੋਂ ਅਸੀਂ ਧਰਤੀ ਨੂੰ ਐ ਕਰਕੇ ਸਾਰਾ ਆਪਣੇ ਆਪ ਲਈ ਹੀ ਸੰਕਟ ਖੜਾ ਕਰ ਰਹੇ ਹਾਂ, ਬਾਕੀ ਜੀਵ ਜੰਤੂਆਂ ਲਈ ਤਾਂ ਹੈਗੇ ਹੈਗੇ ਖਤਰਾ, ਇਹ ਖਤਰੇ ਦੀ ਘੰਟੀ ਹੈ, ਜਾਗਣ ਦੀ ਬਹੁਤ
1: ਜ਼ਰੂਰਤ ਹੈ। ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਕਹਿੰਦੇ ਸੈਣੀ ਸਾਹਿਬ ਸੁਣਿਓ ਕਹਿੰਦੇ ਸੁਣਦੇ ਹੋ ਜੀ, ਭਾਰਤ ਵੀਰ ਹੁਣ ਆਪਾਂ ਨੂੰ ਸੁੰਡੀਆਂ ਖਵਾਉਣ ਦੀ ਤਿਆਰੀ ਕਰੀ ਬੈਠਾ ਹੈ ਜੀ, ਕਹਿੰਦੇ ਬੈਠਾ ਨੀ ਜੀ ਖਾ ਹੀ ਰਹੇ ਹੋ ਤੁਸੀਂ। ਬਹੁਤ ਸਾਰੇ ਸ਼ਮੀ ਜੀ ਚਿਪਸ ਜਿਹੜੇ ਹੈਗੇ ਨਾ ਆਪਣੇ ਬਹੁਤ ਸਵਾਦ ਦੇ ਨਾਲ ਆਪਾਂ ਖਾਂਦੇ ਆ, ਚਲੋ ਇਹਨਾਂ ਮੁਲਕਾਂ ਦੇ ਵਿੱਚ ਮੈਨੂੰ ਪਤਾ ਪਰ ਇੰਡੀਆ ਦੇ ਵਿੱਚ ਜ਼ਰੂਰ ਜਿਹੜੀ ਵੀ ਚੀਜ਼ ਤੁਸੀਂ ਖਰੀਦਦੇ ਹੋ ਨਾ ਉਹਨੂੰ ਜ਼ਰੂਰ ਇੱਕ ਵਾਰੀ ਪੜਿਆ ਕਰੋ ਉਹਦੇ ਉੱਤੇ ਹੈ ਕੀ ਲਿਖਿਆ ਕੀ ਹੈ। ਬਹੁਤ ਸਾਰੇ ਲੋਕ ਇਹ ਦਾਅਵਾ ਕਰਦੇ ਨੇ ਕਿ ਅਸੀਂ ਮਤਲਬ ਕਿ ਭਾਈ ਚਲੋ ਆਪਾਂ ਉਹ ਚੀਜ਼ ਦੇ ਵਿੱਚ ਨਹੀਂ ਪੈਣਾ, ਬਸ ਇੱਕ ਐਗਜ਼ਾਮਪਲ ਦੇਣੀ ਹੈ ਕਿ ਮੈਂ ਗਾਂ ਦਾ ਮੀਟ ਜਾਂ ਮੱਝ ਦਾ ਮੀਟ ਜਾਂ ਕਿੱਦਾਂ ਵੀ ਹੈ ਬੀਫ ਨਹੀਂ ਖਾਂਦੇ ਜੀ, ਪਰ ਜੋ ਵੀ ਦੁਨੀਆਂ ਦੇ ਵਿੱਚ ਚੀਜ਼ ਬਣ ਰਹੀ ਹੈ ਕਦੇ ਅਸੀਂ ਉਹਨੂੰ ਵਿਚਾਰਿਆ ਨਹੀਂ ਹੈ। ਬੱਚਿਆਂ ਦੀਆਂ ਟੋਫੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜੈਲੇਟੀਨ ਪੈਂਦੀ ਹੈ, ਬਹੁਤ ਸਾਰੇ ਕੇਕ ਐਸੇ ਨੇ ਉਹਨਾਂ ਦੇ ਵਿੱਚ ਜੈਲੇਟੀਨ ਦੀ ਜਿਹੜੀ ਹੈ ਵਰਤੋਂ ਹੁੰਦੀ ਹੈ, ਬਹੁਤ ਸਾਰੇ ਪ੍ਰੋਡਕਟ ਨੇ। ਇਸੇ ਤਰ੍ਹਾਂ ਟੂਥਪੇਸਟ ਹੈ ਉਹਦੇ ਵਿੱਚ ਹੱਡੀਆਂ ਦੀ ਵਰਤੋਂ ਹੁੰਦੀ ਹੈ, ਸਨਮਾਈਕਾ ਬਣਦਾ ਜੀ ਆਪਣਾ ਫਰਨੀਚਰ ਦੀ ਗੱਲ ਕਰ ਲਈਏ ਉਹਦੇ ਵਿੱਚ ਹੱਡੀਆਂ ਦੀ ਵਰਤੋਂ ਪਈ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ। ਤਾਂ ਉਹ ਚੀਜ਼ਾਂ ਨੂੰ ਜਦੋਂ ਖਾਣ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਐਸੇ ਫੂਡ ਆ ਚੁੱਕੇ ਨੇ ਜਿਹੜੇ ਪ੍ਰੋਸੈਸ ਫੂਡ ਕਹਿ ਲਓ ਜਾਂ ਐਕਸਟਰਾ ਪ੍ਰੋਸੈਸਡ ਫੂਡ ਹੋ ਗਏ ਨੇ, ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਥੇ ਚਲੋ ਮੈਂ ਗੱਲ ਕਰਨ ਲੱਗਿਆ ਸ਼ਾਇਦ ਮੇਰੇ ਲਈ ਹਾਨੀਕਾਰਕ ਵੀ ਹੋ ਸਕਦੀ ਹੈ, ਜਿਹੜਾ ਅਸੀਂ ਫੂਡ ਤਿਆਰ ਕਰਦੇ ਹਾਂ ਤੁਸੀਂ ਕਦੇ ਸੁਣਿਆ ਕਿ ਜਿਹੜਾ ਕੀਮਾ ਬਣਾਇਆ ਜਾਂਦਾ ਹੈ ਬੀਫ ਕੀਮਾ, ਇੱਥੇ ਕਈ ਵਾਰੀ ਅਸੀਂ ਹੈਰਾਨ ਹੋ ਗਏ ਆਪ ਪੜ੍ਹ ਕੇ ਵੀ ਕਿ ਉਹਦੇ ਵਿੱਚ ਜਿਹੜਾ ਆਪਣਾ ਬਾਂਸ ਹੁੰਦਾ ਹੈ, ਕਿਉਂਕਿ ਆਪਣੇ ਚਾਈਨਾ ਦੇ ਵਿੱਚ ਜਪਾਨੀ ਲੋਕ ਜਿਹੜੇ ਨੇ ਉਹ ਬਾਂਸ ਜਿਹੜਾ ਕੱਚਾ ਉਹਨੂੰ ਬਹੁਤ ਖਾਂਦੇ ਆ ਜੀ, ਪਕਾ ਕੇ ਮਤਲਬ ਕਿ ਉਬਾਲ ਕੇ,
0: ਠੀਕ ਹੈ ਜੀ।
1: ਤੇ ਉਹ ਭਾਜੀ ਉਹਦਾ ਹਨਾ ਮਤਲਬ ਕਿ ਕੀਮਾ ਬਣਾ ਕੇ ਤੇ ਉਹਦੇ ਵਿੱਚ ਮਤਲਬ ਕਿ ਪ੍ਰੋਸੈਸਡ ਫੂਡ ਦੇ ਵਿੱਚ ਪਾਇਆ ਜਾਂਦਾ, ਅਗਲੇ ਬਕਾਇਦਾ ਲਿਖਦੇ ਵੀ ਆ ਉੱਤੇ ਮਤਲਬ ਕਿ ਇਹਦੇ ਵਿੱਚ ਕਿੰਨੇ ਪਰਸੈਂਟ ਅਸਲ ਮੀਟ ਹੈ ਤੇ ਉਹਦੇ ਵਿੱਚ ਹੋਰ ਕੀ ਚੀਜ਼ ਪਾਈ ਹੋਈ ਹੈ। ਇਸੇ ਤਰ੍ਹਾਂ ਇੱਕ ਡਾਕੂਮੈਂਟਰੀ ਆਈ ਸੀ ਇੰਗਲੈਂਡ ਦੀ ਰਬਿਸ਼ ਫੂਡ ਦੇ ਉੱਤੇ ਆ, ਯੂਟਿਊਬ ਦੇ ਉੱਤੇ ਅੱਜ ਵੀ ਤੁਸੀਂ ਲੱਭ ਸਕਦੇ ਹੋ, ਉਸ ਬੰਦੇ ਨੇ ਉਹ ਡਾਕਟਰ ਆ ਆਪ ਉਹਨੇ ਸਾਰਾ ਕੁਝ ਆਪਣੇ ਉੱਤੇ ਪ੍ਰੋਸੈਸ ਕੀਤਾ, ਐਕਸਪੈਰੀਮੈਂਟ ਕੀਤਾ 30 ਦਿਨ ਦੇ ਵਿੱਚ। ਉਹ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਜਾਂਦਾ ਬ੍ਰਾਜ਼ੀਲ ਵਰਗੇ ਮੁਲਕਾਂ ਦੇ ਵਿੱਚ, ਤੇ ਉੱਥੇ ਬੱਚੇ ਮੰਗ ਕਰਦੇ ਨੇ ਕਿ ਸਾਨੂੰ ਬਿਸਕੁਟ ਆਹ ਹੀ ਚਾਹੀਦੇ ਆ, ਹੋਰ ਕੋਈ ਨਹੀਂ ਚਾਹੀਦਾ ਕਿਸੇ ਕੰਪਨੀ ਦਾ, ਕਿਉਂਕਿ ਉਹਦੇ ਵਿੱਚ ਇੱਦਾਂ ਦੇ ਸਾਲਟ ਪਾਏ ਹੋਏ ਨੇ ਤੁਹਾਡੇ ਮੂੰਹ ਦੇ ਵਿੱਚ ਟੇਸਟ ਦੇ ਲਈ ਕਿ ਤੁਹਾਨੂੰ ਤੁਹਾਡਾ ਜਿਹੜਾ ਬ੍ਰੇਨ ਕਲੋਕ ਆ ਨਾ ਉਹ ਆਪਣੇ ਆਪ ਉਹ ਮੰਗ ਕਰਨ ਲੱਗ ਜਾਂਦਾ, ਤੁਹਾਨੂੰ ਕੰਟਰੋਲ ਕਰਨ ਲੱਗ ਜਾਂਦਾ। ਇਸੇ ਤਰ੍ਹਾਂ ਹੀ ਉਹ ਉਸੇ ਟਾਈਮ ਦੇ ਉੱਤੇ ਉਹ ਚੀਜ਼ ਦੀ ਮੰਗ
0: ਕਰੇ,
1: ਹਾਂਜੀ। ਤੇ ਉਹਨੇ ਆਪਣੇ ਉੱਤੇ ਕੀ ਕੀਤਾ, ਉਹਨੇ ਸਾਰੇ ਪਹਿਲਾਂ ਆਪਣੇ ਟੈਸਟ ਕਰਵਾਏ, ਉਸ ਤੋਂ ਬਾਅਦ ਉਹਨੇ 15 ਤੋਂ 30 ਦਿਨ ਜਿਹੜਾ ਸੀ ਘਰ ਦਾ ਖਾਣਾ ਨਹੀਂ ਖਾਧਾ, ਸਿਰਫ ਤੇ ਸਿਰਫ ਮਾਰਕੀਟ ਦਾ ਜਿਹੜਾ ਖਾਣਾ ਹੈ ਤਿਆਰ ਜਿਹੜਾ ਪ੍ਰੋਸੈਸ ਹੋ ਗਿਆ ਜਾਂ ਜਿੰਨੇ ਵੀ ਤਿਆਰ ਖਾਣੇ ਆਉਂਦੇ ਆ, ਪੀਜ਼ਾ ਹੋ ਗਿਆ, ਬਰਗਰ ਹੋ ਗਏ, ਬਿਸਕਟ ਹੋ ਗਏ, ਜੋ ਕੁਝ ਵੀ ਮਤਲਬ ਕਿ ਜਿਹੜਾ ਕਹਿ ਲੋ ਕਿ ਰਬਿਸ਼ ਫੂਡ ਕਹਿ ਲੋ, ਉਹ ਮਤਲਬ ਕਿ ਉਹਨੇ 30 ਦਿਨ ਖਾਧਾ। ਉਸ ਤੋਂ ਬਾਅਦ ਆਪਣੇ ਉਹਨੇ ਬ੍ਰੇਨ ਦਾ ਸਕੈਨ ਕਰਾਇਆ, CD ਸਕੈਨ ਕਰਾਇਆ, ਉਹਦਾ ਬ੍ਰੇਨ 2 ਤੋਂ 3 ਸੈਂਟੀਮੀਟਰ ਵੱਡਾ ਹੋ ਚੁੱਕਿਆ ਸੀ। ਓਹਨੂੰ ਹਰ ਰੋਜ ਮਤਲਬ ਕਿ ਓਹਦੀ ਬੋਡੀ ਫੈਟ ਜਿਹੜੀ ਸੀ ਵੱਧ ਚੁੱਕੀ ਸੀ, ਭਾਰ ਓਹਦਾ ਘੱਟੋ ਘੱਟ 15 ਤੋਂ 18 ਕਿਲੋ ਜਿਹੜਾ ਮਹੀਨੇ ਦੇ ਵਿਚ ਵੱਧ ਚੁੱਕਿਆ ਸੀ। ਉਸ ਦੇ ਨਾਲ ਹੀ ਜਿਹੜਾ ਓਹਦਾ ਬ੍ਰੇਨ ਸੀਗਾ ਹੋਰ ਚੀਜ਼ ਖਾਣ ਨੂੰ ਤਿਆਰ ਹੀ ਨਹੀਂ ਸੀਗਾ। ਹਰ ਰੋਜ ਹਰ ਟਾਈਮ ਦੇ ਉੱਤੇ ਉਹ ਕਹਿੰਦਾ ਸੀ ਮੈਨੂੰ ਆਹ ਪੀਜ਼ਾ ਚਾਹੀਦਾ, ਮਤਲਬ ਕਿ ਉਹ ਆਪਣੇ ਆਪ ਤੋਂ ਹੀ ਬਾਹਰ ਹੋ ਜਾਂਦਾ ਸੀ ਬੰਦਾ। ਤੇ ਏਦਾਂ ਦੇ ਹਾਲਾਤ ਨੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ। ਫਿਰ ਉਹਨੇ ਕੰਪਨੀਆਂ ਦੇ ਵਿੱਚ ਜਾ ਕੇ ਬਕਾਇਦਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਬਈ ਮਤਲਬ ਕਿ ਤੁਹਾਨੂੰ ਪਤਾ ਇਹਦੇ ਵਿੱਚ ਤੁਸੀਂ ਕੀ ਪਾਉਂਦੇ ਹੋ? ਕਹਿੰਦੇ ਹਾਂ ਸਾਨੂੰ ਪਤਾ, ਪਰ ਅਸੀਂ ਉਹਦੇ ਉੱਤੇ ਲਿਖ ਨਹੀਂ ਸਕਦੇ ਜਾਂ ਅਸੀਂ ਨਸ਼ਰ ਨਹੀਂ ਕਰ ਸਕਦੇ, ਪਰ ਅਸੀਂ ਬਿਜ਼ਨਸ ਤਾਂ ਕਿਤੇ ਨਾ ਕਿਤੇ ਕਰਨਾ ਹਨਾ।
0: ਕਿ ਪੈਸਾ ਮੁੱਖ ਹੈ, ਬਾਕੀ ਪੱਲੇ ਸਾਡੇ ਕੱਖ ਨਾ ਰਿਹਾ ਉਹ ਕੰਮ ਹੋ ਜਾਂਦਾ ਕਿ ਉਹ ਭਾਵੇਂ ਰਹੇ ਨਾ ਰਹੇ। ਬਸ ਇਹ ਇਸ ਦੌਰ ਦੇ ਵਿੱਚ ਹੀ ਜਿਹੜੀ ਹੈ ਨਾ ਆਪਾਂ ਆਪਣੇ ਆਪ ਨੂੰ ਵੀ ਗਵਾ ਲੈਂਦੇ ਹਾਂ। ਤੇ ਬਸ ਉਹ ਸਾਡੇ ਜਿਹੜੇ ਬੱਚੇ ਆ ਜਾਂ ਹੋਰ ਜਿੰਨੀ ਵੀ ਜਨਤਾ ਜਿਹੜੀ ਆਮ ਜਨਤਾ ਮਾਸੂਮ ਜਨਤਾ ਹੈ ਉਹ ਕੰਜ਼ੂਮਰ ਜਿਹਨੂੰ ਉਹ ਕੰਜ਼ੂਮਰ ਨਾ ਰੱਖਿਆ ਉਹਨਾਂ ਦਾ ਕਿ ਕੰਜ਼ੂਮ ਕਰ ਹੀ ਲੈਣਾ ਜੋ ਵੀ ਅਸੀਂ ਬਣਾਉਣਾ, ਉਹ ਕੰਜ਼ੂਮਰ ਬਣ ਗਿਆ। ਉਹ ਵੀ ਉਸੇ ਫੈਕਟਰੀਆਂ ਦਾ ਹੀ ਇੱਕ ਹਿੱਸਾ ਹੈ, ਫੈਕਟਰੀ ਨੇ ਪ੍ਰੋਡਿਊਸ ਕਰਨਾ ਤੇ ਉਹਨੇ ਕੰਜ਼ੂਮ ਕਰ ਲੈਣਾ, ਗੱਲ ਖਤਮ। ਤੇ ਉਹ ਸਰਕਲ ਦੇ ਵਿੱਚ ਜੋ ਉੱਪਰ ਬੈਠਾ ਹੈ ਮਾਲਕ, ਉਹਦੀ ਜੇਬ ਆਪਣੇ ਆਪ ਹੀ ਭਰੀ ਜਾ ਰਹੀ ਹੈ।
1: ਬਿਲਕੁਲ ਹੈ ਜੀ,
0: ਬਣਾਏਗਾ ਤਾਂ ਵੀ ਭਰੇਗੀ, ਕੋਈ ਖਾਏਗਾ ਉਹਨੂੰ ਯੂਜ਼ ਕਰੇਗਾ ਉਹ ਵੀ ਉਹਦੀ ਹੀ ਜੇਬ ਭਰ ਰਿਹਾ ਹੋਏਗਾ।
1: ਕਿਉਂਕਿ ਉਹਦੇ ਨਾਲ ਛੰਮੀ ਜੀ ਇੱਕ ਹੋਰ ਚੀਜ਼ ਜੁੜੀ ਹੋਈ ਹੈ, ਜਿਹੜਾ ਮੈਡੀਕਲ ਸਿਸਟਮ ਹੈ ਨਾ ਉਹ ਵੀ ਨਾਲ ਜੁੜਿਆ ਹੋਇਆ ਹੈ। ਕਿ ਜਿਹੜੀ ਉਹ ਚਲੋ ਹੈਰਾਨ ਹੋਈਦਾ ਕਈ ਵਾਰੀ ਦੇਖਾਂ, ਕਈ ਵਾਰੀ ਆਪਣੇ ਉੱਤੇ ਹੀ ਪ੍ਰੈਕਟੀਕਲ ਹੋ ਜਾਂਦੇ ਆ, ਪਰਿਵਾਰਾਂ ਦੇ ਵਿੱਚ ਹੀ ਹੋ ਜਾਂਦੇ ਆ, ਕਿ ਜੇ ਤੁਹਾਨੂੰ ਡਾਕਟਰ ਬੜੀ ਮਿਲ ਰਿਹਾ ਸਪੈਸ਼ਲਿਸਟ, ਤੇ ਦੂਸਰਾ ਹੋਸਪਿਟਲ ਕੀ ਕਰਦਾ ਹੈ ਕਿ ਉਹ ਤੁਹਾਨੂੰ ਮੈਡੀਸਿਨ ਦੇਈ ਜਾਂਦਾ 5 ਦਿਨ ਦੀ, ਤੁਸੀਂ ਲਓ ਜੀ ਤੁਹਾਡੀ ਇਨਫੈਕਸ਼ਨ ਘੱਟ ਹੋਊਗੀ ਤਾਂ ਤੁਹਾਡਾ ਓਪਰੇਟ ਕਰਾਂਗੇ। ਅਗਲੇ 5 ਦਿਨ ਬਾਅਦ ਉਹ ਫਿਰ ਜਾਂਦੇ ਆ ਤੇ ਉਹ ਕਹਿੰਦਾ ਜੀ 5 ਦਿਨ ਹੋਰ ਖਾਓ। ਅਸਲ ਤਾਂ ਕਾਰਨ ਉਹਦੇ ਵਿੱਚ ਹੈਗਾ ਕਿ ਜਿਹੜੀ ਅਪੋਇੰਟਮੈਂਟ ਉਹਨੇ ਦੇਣੀ ਆ ਜਾਂ ਮਤਲਬ ਕਿ ਉਹਨਾਂ ਚਿਰ ਦੇ ਨਹੀਂ ਸਕਦਾ ਜਿੰਨਾ ਚਿਰ ਉਹ ਸਪੈਸ਼ਲਿਸਟ ਸਾਨੂੰ ਮਿਲਦਾ ਨਹੀਂ ਗਾ, ਕੋਈ ਆ ਕੇ ਜਿਹੜਾ ਓਪਰੇਟ ਕਰੇਗਾ।
0: ਜੀ ਜੀ ਜੀ,
1: ਤੇ ਉਹਨੂੰ ਅੱਗੇ ਲੰਮਾ ਪਾਉਣ ਦੇ ਲਈ ਉਹ ਮੈਡੀਸਨ ਦਾ ਵਪਾਰ ਕਰੀ ਜਾਂਦੇ ਆ ਜੀ, ਉਹਦੇ ਸਿਹਤ ਦੇ ਨਾਲ ਖਿਲਵਾੜ ਕਰੀ ਜਾਂਦੇ ਆ।
0: ਹਾਂਜੀ, ਉਹ ਬਿਲਕੁਲ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਜਾਂਦਾ ਬੰਦਾ
1: ਜੀ।
0: ਇਹ ਕੋ ਚੱਕ ਲੋ ਮਤਲਬ ਘੜੇ ਤੋਂ ਕੋਲਾ ਇਹਨੂੰ ਲਾਈ ਰੱਖੋ ਕੰਮ, ਹੁਣ
1: ਕੰਮ
0: ਉਹਦਾ ਆ ਹੀ ਗਿਆ, ਏਟੀਐਮ ਬਣ ਗਿਆ ਇੱਕ ਤਰ੍ਹਾਂ ਦਾ,
1: ਏਟੀਐਮ ਬਣ ਗਿਆ। ਬਿਲਕੁਲ ਹੈ ਜੀ। ਤੇ ਸ਼ਮੀ ਜੀ,
0: ਹਾਂਜੀ
1: ਜੀ, ਨਹੀਂ ਕਰੋ ਕੰਪਲੀਟ ਕਰੋ, ਫਿਰ ਆਪਾਂ ਕਾਲਰ ਦੀ ਗੱਲ ਸੁਣਦੇ ਹਾਂ। ਇੱਕ ਆਪਣੇ ਕਾਲਰ ਜੁੜੇ ਆ ਕੈਨੇਡਾ ਤੋਂ।
0: ਜੀ ਜੀ ਜੀ ਜੀ ਜੀ, ਬਿਲਕੁਲ ਬਿਲਕੁਲ ਜੀ, ਹਾਂਜੀ ਬਿਲਕੁਲ। ਇਹ ਜਿਹੜੀ ਹੈ ਨਾ ਆਪਣੇ ਜਦੋਂ ਆਪਾਂ ਜੰਗਲੀ ਜੀਵਨ ਦੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਵੀ 1970 ਤੋਂ ਲੈ ਕੇ ਜਦੋਂ ਦਾ ਇਹ ਅਰਥ ਡੇ ਮਨਾਉਣਾ ਸ਼ੁਰੂ ਕੀਤਾ, ਉਦੋਂ ਤੋਂ ਲੈ ਕੇ ਹੁਣ ਤੱਕ 70% ਘੱਟ ਗਿਆ,
1: ਘੱਟ ਗਿਆ
0: ਵਾਈਲਡ ਲਾਈਫ ਪਾਪੂਲੇਸ਼ਨ, ਜਦ ਕਿ ਵਧਣਾ ਚਾਹੀਦਾ ਸੀ ਜਦੋਂ ਤੋਂ ਮਨਾਉਣ ਲੱਗੇ ਆ ਧਰਤੀ ਤੇ, ਬਸ ਉਹ ਤਾਂ ਘੱਟ ਗਿਆ। ਫਿਰ ਐਲੀਫੈਂਟ ਹੋ ਗਏ, ਟਾਈਗਰ ਹੋ ਗਏ, ਹੋਰ ਬੜੀਆਂ ਜਿਹੜੀਆਂ ਪ੍ਰਜਾਤੀਆਂ ਉਹ ਹਿਊਮਨ ਐਕਟੀਵਿਟੀ ਕਰਕੇ ਖਤਰੇ ਚ ਹੈ। ਔਰ ਇੱਕ ਤੁਸੀਂ ਦੇਖੋ ਬੜੀ ਬਰੀਕ ਜਿਹੀ ਤੰਦ ਤਣ ਹੈ ਸਾਡੇ ਜਿਹੜੀ ਫੂਡ ਚੇਨ ਆ ਉਹਦੇ ਵਿੱਚ, ਉਹ ਹੈ ਮਧੂਮੱਖੀਆਂ,
1: ਬੀਜ,
0: ਇਹ ਪੋਲੀਨੇਟਰਸ ਨੇ, ਇਹ ਡਿਕਲਾਈਨ ਇਹ ਬਹੁਤ ਘੱਟ ਗਏ,
1: ਘੱਟ ਗਏ।
0: ਇਹਦੇ ਨਾਲ ਗਲੋਬਲ ਫੂਡ ਪ੍ਰੋਡਕਸ਼ਨ ਦੇ ਉੱਤੇ ਬੜਾ ਹੀ ਜਿਹੜਾ ਪ੍ਰਭਾਵ ਪੈਂਦਾ, ਉਹ ਜਿਹੜੇ ਆ ਪ੍ਰਭਾਵਿਤ ਹੋਏਗੀ, ਖਤਰੇ ਚ ਹੈ।
1: ਪੋਲਣ ਨੀ ਹੋ ਰਹੀ ਨਾ, ਜਿੰਨਾ ਚਿਰ ਪੋਲਣ ਨੀ ਹੋਏਗੀ, ਹੁਣ ਦੇਖੋ ਹਾਈਬ੍ਰਿਡ ਜਿਹੜੇ ਬੂਟੇ ਲਾ ਲਏ ਅਸੀਂ, ਬੀਆਂ ਤੋਂ ਰਹਿਤ ਜਿਹੜੇ ਨੇ ਫਰੂਟ ਹੋ ਰਿਹਾ ਜੀ, ਉਹ ਚਾਹੇ ਆਪਣੇ ਟਮਾਟਰ ਨੇ, ਚਾਹੇ ਖੀਰੇ ਨੇ, ਚਾਹੇ ਆਪਣੇ ਕਹਿ ਲੋ ਕੇਲਾ ਵੀ ਸੀਗਾ ਉਹਦੇ ਵਿੱਚ ਵੀ ਕਦੇ ਬੀ ਹੁੰਦੇ ਸੀ, ਇਸੇ ਤਰ੍ਹਾਂ ਹੀ ਕਹਿ ਲੋ ਜਿੰਨਾ ਵੀ ਇੱਥੇ ਸਾਡੇ ਫਰੂਟ ਆ, ਸੇਬ ਹੋ ਗਏ, ਸੰਤਰੇ ਹੋ ਗਏ, ਕਿੰਨੂ ਹੋ ਗਏ, ਉਹ ਬੀ ਤੋਂ ਬਗੈਰ ਆ ਰਹੇ ਨੇ ਜੀ।
0: ਜੀ ਜੀ ਜੀ ਜੀ ਜੀ, ਬਿਲਕੁਲ ਜੀ, ਇਹੋ ਹੀ ਹੈ ਨਾ, ਆਪਾਂ ਹਰ ਚੀਜ਼ ਦਾ ਉਦਯੋਗੀਕਰਨ ਕਰ ਲਿਆ
1: ਜੀ,
0: ਤੇ
1: ਮੈਨੂੰ ਲੱਗਦਾ ਕਿਤੇ ਚਿਕਨ ਵੀ ਤਾਂ ਬੋਨਲੈਸ ਨਾ ਹੋਵੇ, ਸਿੱਧਾ ਹੀ ਆਵੇ ਜੀ ਬੋਨਲੈਸ,
0: ਕੜਾਹੀ ਸਮੇਤ ਹੀ ਆਵੇ।
1: ਹਾਲਾਤ ਤਾਂ ਇਹ ਹੀ ਦੇ ਜੀ ਜੀ ਹਾਂਜੀ। ਦਾਦੂ ਸਾਹਿਬ ਜੀ ਨੂੰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਕੈਨੇਡਾ ਵਾਲਿਓ, ਤੁਹਾਡੇ ਵੀ ਪ੍ਰਦੂਸ਼ਣ ਬਹੁਤ ਹੈ ਚਾਹੇ ਡਿਵੈਲਪ ਕੰਟਰੀਆਂ ਨੇ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ, ਸੰਮੀ ਜੀ ਤੇ ਸਾਰੇ ਸੁਣਨ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ
0: ਜੀ, ਸਤਿ ਸ੍ਰੀ ਅਕਾਲ ਜੀ।
2: ਧਰਤੀ ਦਿਨ ਅਰਥ ਡੇ ਆਪਾਂ ਮਨਾ ਰਹੇ ਆ
1: ਜੀ,
2: ਤੇ ਆਪਣੀ ਤਾਂ ਗੱਲ ਉਹ ਹੋਈ ਪਈ ਆ, ਆਪਾਂ ਤਾਂ ਜਿਵੇਂ ਆਪਣੇ ਸਾਰੇ ਧਰਮ ਗ੍ਰੰਥੀ ਇਕੱਲੇ ਇੱਕ ਦੀ ਗੱਲ ਨੀ, ਸਾਰੀ ਧਰਤੀ ਨੂੰ ਮਾਂ ਕਹਿਣੇ ਆਪਾਂ
1: ਜੀ,
2: ਤੇ
0: ਜੀ
2: ਸਾਡੀ ਤਾਂ ਉਹ ਗੱਲ ਆ, ਬਾਬਾ ਕਹਿੰਦਾ ਗੱਲੀ ਹੋ ਸੁਹਾਗਣ ਭੈਣੇ ਕੰਤ ਨਾ ਕਾਹੂ ਮੈਂ ਮਿਲਿਆ
1: ਜੀ।
2: ਤੇ ਇਸ ਕਰਕੇ ਜੀ ਇਹ ਤਾਂ ਹਰੇਕ ਦੀ ਆਪ ਦੀ ਜਿੰਮੇਵਾਰੀ ਬਣਦੀ ਆ
1: ਜੀ।
2: ਜੇ ਹੁਣ ਆਪਾਂ ਸੋਚੀਏ ਜੀ, ਜਿਵੇਂ ਸੰਮੀ ਜੀ ਨੇ ਗੱਲ ਕਰੀ ਆ ਵੀ ਇੱਕ ਦਰਖਤ ਇੰਨੇ ਕਿਲੋ ਕਾਰਬਨ ਡਾਈਆਕਸਾਈਡ ਉਹ ਕਰਦਾ
1: ਜੀ।
2: ਹੁਣ ਦੇਖੋ ਜੀ ਆਪਾਂ ਕਿੰਨੀ ਆਕਸੀਜਨ ਕੰਜ਼ੂਮ ਕਰਦੇ ਆ,
1: ਬਿਲਕੁਲ ਜੀ,
2: ਆਪਾਂ ਉਹਦਾ ਕੋਈ ਪੈਸਾ ਨੀ
1: ਨਹੀਂ ਦਿੰਦੇ ਜੀ,
2: ਉਹ ਆਪਾਂ ਨੂੰ ਫ੍ਰੀ ਆਫ ਕੋਸਟ ਮਿਲਦੀ ਆ
1: ਜੀ।
2: ਤੇ ਕੁਦਰਤ ਬੰਨਿਓ ਨੇਚਰ ਬੰਨਿਓ ਆਪਾਂ ਨੂੰ ਇੱਕ ਗਿਫਟ ਆ,
1: ਬਖਸ਼ੀ ਹੋਈ ਆ,
2: ਅਣਮੁੱਲਾ ਗਿਫਟ ਆ ਜੀ, ਜਿਹਦਾ ਕੋਈ ਮੁੱਲ ਨੀ ਹੈ
1: ਜੀ।
2: ਤੇ ਆਪਾਂ ਕੀ ਆ ਜੀ, ਆਪਾਂ ਉਹਦੇ ਵੀ ਇੱਕ ਕਹਿ ਲੋ ਸ਼ੁਕਰੀਆ ਕਹਿ ਲੋ, ਧੰਨਵਾਦੀ ਨੀ ਹੈਗੇ
1: ਜੀ।
2: ਤੇ ਆਪਾਂ ਉਸੇ ਚੀਜ਼ ਨੂੰ ਦੇਖੀਏ ਜੀ, ਜਿੰਨੀਆਂ ਵੀ ਆਪਾਂ ਜਿਹੜੀ ਆਪਾਂ ਪਦਾਰਥਵਾਦੀ ਹੋ ਗਿਆ ਖੈਰ ਮਨੁੱਖ ਸਾਰੇ
1: ਜੀ,
2: ਤੇ ਆਪਾਂ ਉਹਨੂੰ ਪਦਾਰਥਵਾਦੀ ਨੂੰ ਛੱਡ ਕੇ ਵੀ ਦੇਖੀਏ ਨਾ, ਜਿਹੜੀਆਂ ਆਪਾਂ ਆਪਦੀ ਮਿਹਨਤ ਨਾਲ ਜਾਂ ਵਰਕ ਨਾਲ ਆਪਾਂ ਚੀਜ਼ਾਂ ਨੂੰ ਇਕੱਠਾ ਕੀਤਾ, ਉਹਦੇ ਤੋਂ ਬਿਨਾਂ ਜੋ ਕੁਦਰਤ ਸਾਨੂੰ ਦੇ ਰਹੀ ਆ
1: ਜੀ,
2: ਸਾਡੇ ਬਿਨਾਂ ਮੰਗੇ ਤੋਂ ਸਾਨੂੰ ਦੇ ਰਹੀ ਆ
1: ਜੀ,
0: ਬਿਲਕੁਲ ਜੀ ਬਿਲਕੁਲ,
2: ਉਹਦੀ ਉਹ ਆਪਾਂ ਮੰਗਦੇ ਨੀ ਹੈ ਉਸ ਤੋਂ, ਕੁਦਰਤ ਤੋਂ ਆਪਾਂ ਨੂੰ ਮੰਗਣਾ ਨੀ ਪੈਂਦਾ, ਉਹ ਆਪਾਂ ਨੂੰ ਆਪਦੇ ਆਪ ਹੀ ਜਿਵੇਂ ਮਾਂ ਕਿਹਾ ਆਪਾਂ ਤੇ ਮਾਂ ਨੂੰ ਪਤਾ ਲੱਗ ਜਾਂਦਾ
1: ਜੀ।
2: ਹੁਣ ਤੁਸੀਂ ਦੇਖੋ ਜਿਵੇਂ ਗੱਲ ਕਰਦੇ ਹੁੰਦੇ ਆ ਵੀ ਇੱਕ ਤੁਸੀਂ ਬਾਹਰ ਰੈਸਟੋਰੈਂਟ ਚ ਜਾਂ ਕਿਤੇ ਬਾਹਰ ਖਾਣਾ ਖਾਂਦੇ ਹੋ
1: ਜੀ,
2: ਤਾਂ ਉਹ ਜਦੋਂ ਖਾਣਾ ਬਣਾਉਂਦਾ, ਉਹਦਾ ਖਾਣਾ ਬਣਾਉਣ ਦਾ ਜਿਹੜਾ ਮਕਸਦ ਹੁੰਦਾ, ਉਹਦਾ ਮਕਸਦ ਹੁੰਦਾ ਵੀ ਉਹਨੇ ਪੈਸਾ ਕਮਾਉਣਾ ਉਹ ਖਾਣੇ
1: ਜੀ।
2: ਪਰ ਜਦੋਂ ਤੁਹਾਡੀ ਮਾਂ ਤੁਹਾਨੂੰ ਖਾਣਾ ਦਿੰਦੀ ਆ
1: ਜੀ,
2: ਤਾਂ ਤੁਸੀਂ ਜਦੋਂ ਇੱਕ ਰੋਟੀ ਰੈਸਟੋਰੈਂਟ ਚ ਮੰਗੋਗੇ ਤਾਂ ਉਹਦੀ ਜਿਹੜੀ ਮਾਨਸਿਕਤਾ ਉਹ ਸੋਚੂਗਾ, ਦੇਖੋ ਜੀ ਇੱਕ ਰੋਟੀ ਹੋਰ ਮੰਗ ਲਈ ਮੈਨੂੰ ਹੋਰ ਪੈਸੇ ਮਿਲ ਗਏ
1: ਜੀ।
2: ਤੇ ਜਦੋਂ ਤੁਸੀਂ ਮਾਂ ਤੋਂ ਇੱਕ ਰੋਟੀ ਹੋਰ ਮੰਗੋਗੇ ਤਾਂ ਉਹਦੀ ਮਾਂ ਦੀ ਦੇਖੋ ਕਿੰਨੀ ਖੁਸ਼ ਹੋਊਗੀ, ਕਿੰਨੀ ਉਸ ਚੀਜ਼ ਨਾਲ ਤੁਹਾਨੂੰ ਰੋਟੀ ਦੇਊਗੀ ਉਹ,
1: ਬਿਲਕੁਲ ਹੈ ਜੀ,
2: ਹੈ ਉਹ ਵੀ ਰੋਟੀ ਹੈ ਉਹ ਵੀ ਰੋਟੀ
1: ਜੀ।
2: ਪਰ ਉਹ ਰੋਟੀ ਜਿਹੜਾ ਤੁਹਾਨੂੰ ਦੇਣ ਦਾ, ਤੁਹਾਡੀ ਪਲੇਟ ਚੋਂ ਰੋਟੀ ਜਦੋਂ ਆਉਂਦੀ ਆ, ਉਹ ਮਾਂ ਦੇ ਹੱਥਾਂ ਦੇ ਨਾਲ ਜਦੋਂ ਉਹ ਆਈ ਹੈ ਤੇ ਉਹ ਰੈਸਟੋਰੈਂਟ ਵਾਲੇ ਉਹ ਦੋਨਾਂ ਦਾ ਬਿਲਕੁਲ ਟੋਟਲੀ ਡਿਫਰੈਂਟ ਹੈਗਾ
1: ਜੀ।
2: ਤੇ ਅਸੀਂ ਤਾਂ ਮੈਂ ਕਹਿੰਦਾ ਜੀ ਇੰਨੇ ਕੁ ਨਾ ਸ਼ੁਕਰੇ ਆ, ਤੇ ਵੀ ਸ਼ੁਕਰ ਕਰਨਾ ਚਾਹੀਦਾ, ਚਲੋ ਮੈਂ ਆਪਦੀ ਆਪਦੇ ਮੂੰਹੋਂ ਬੜਿਆਈ ਨੀ ਕਰਦਾ, ਤੇ ਜਿੰਨਾ ਕੁ ਹੁੰਦਾ ਮੈਂ ਤਕਰੀਬਨ ਆਏ ਸਾਲ ਪਿਛਲੇ 6-7 ਸਾਲਾਂ ਤੋਂ 2000-2500 ਜਿੰਨੇ ਵੀ ਮੈਥੋਂ ਹੁੰਦੇ ਆ ਮੈਂ ਦਰਖਤ
1: ਜੀ
2: ਮਤਲਬ ਉਹ ਕਰਦਾ ਹੈਗਾ, ਤੇ ਓਦਾਂ ਵੀ ਮੈਂ ਕੁਦਰਤ ਨੂੰ ਬਹੁਤ ਜ਼ਿਆਦਾ ਉਹ ਕਰਦਾ। ਮੈਂ ਸਾਰਿਆਂ ਨੂੰ ਬੇਨਤੀ ਹੈ ਇਹ ਵੀ ਆਪਦੇ ਆਪਦੇ ਤੌਰ ਤੇ ਜੋ ਚੀਜ਼ਾਂ ਸਾਨੂੰ ਕੁਦਰਤ ਬਣੀਓ ਨੇਚਰ ਬਣੀਓ ਮਿਲੀਆਂ ਹੈਗੀਆਂ ਅਣਮੁੱਲੀਆਂ
1: ਜੀ,
2: ਤੇ ਉਹਨਾਂ ਦਾ ਕਦਰ ਕਰਨੀ ਚਾਹੀਦੀ ਆ
1: ਬਿਲਕੁਲ,
2: ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹਨੂੰ ਆਪਾਂ ਉਹਦੇ ਬਦਲੇ ਚ ਆਪਾਂ ਕੁਦਰਤ ਨੂੰ ਕੁਛ ਦੇ ਸਕੀਏ।
1: ਦੇਖੋ ਆਪਣੇ ਚਲੋ ਤੁਸੀਂ ਵੀ ਉਸ ਏਰੀਏ ਦੇ ਵਿਚ ਨੌਰਥ ਪੋਲ ਕਹਿ ਲੋ ਉਹਦੇ ਵਿਚ ਆਉਂਦੇ ਹੋ
2: ਉੱਥੇ,
1: ਤੇ ਇਹਨਾਂ ਮੁਲਕਾਂ ਚ ਦੇਖੋ ਬਲੂ ਬੇਰੀ ਹੋ ਗਈ, ਬਲੈਕ ਬੇਰੀ ਹੋ ਗਈ, ਕਲਾਉਡ ਬੇਰੀ ਹੋ ਗਈ। ਕਲਾਉਡ ਬੇਰੀ ਤਾਂ ਮੈਂ ਕਹਿੰਦਾ ਕਿ ਆਪਣੇ ਘੱਟੋ ਘੱਟ $15 ਦੇ ਲਾਗੇ ਛਾਗੇ ਹੋਏਗੀ ਕਿਲੋ, ਤੇ ਉਹ ਕੁਦਰਤ ਜਿਹੜੀ ਆ ਫ੍ਰੀ ਦੇ ਰਹੀ ਆ ਸਾਨੂੰ, ਦੇਖੋ ਸਾਰਾ ਕੁਛ ਜਿੰਨੇ ਵਿਟਾਮਿਨ ਨੇ ਪੌਸ਼ਟਿਕ ਚੀਜ਼ਾਂ ਨੇ।
2: ਬਿਲਕੁਲ ਜੀ ਬਿਲਕੁਲ, ਤੇ ਪਰ ਇਹ ਆਪਣੀ ਤਾਂ ਫਿਤਰਤ ਆ ਨਾ ਜੀ, ਆਪਾਂ ਤਾਂ ਬਸ ਕੱਲਾ ਉਹ ਆਪਾਂ ਤਾਂ ਉਹ ਜਿਵੇਂ ਕਥਾਵਾਚਕ ਪ੍ਰਵਚਨ ਕਰਨ ਵਾਲੇ ਕਥਾ ਚ ਕਥਾ ਕਰੀ ਜਾਂਦਾ ਸੀ, ਕਹਿੰਦਾ ਵੀ ਬੈਂਗਣ ਨੀ ਖਾਣੇ ਚਾਹੀਦੇ ਬੈਂਗਣ ਮਾੜੇ ਆ, ਉਹ ਘਰੇ ਆਲਰੇਡੀ ਆਪਦੀ ਘਰ ਵਾਲੀ ਨੂੰ ਬੈਂਗਣ ਲਿਆ ਕੇ ਦੇ ਕੇ ਆਇਆ ਸੀ ਵੀ ਸਬਜ਼ੀ ਬਣਾਈ, ਉਹ ਘਰ ਵਾਲੀ ਉੱਥੇ ਸੁਣੀ ਜਾਂਦੀ ਸੀ, ਉਹ ਜਦੋਂ ਸੁਣ ਕੇ ਘਰੇ ਗਈ ਉਹਦੇ ਜਾਂਦੇ ਉਹਨੇ ਬੈਂਗਣ ਨਾਲੀ ਚ ਭਗਾ ਤੇ ਸਿੱਟ ਤੇ ਬਾਹਰ, ਉਹ ਘਰੇ ਗਿਆ ਕਹਿੰਦਾ ਵੀ ਬੈਂਗਣ ਸਬਜ਼ੀ ਬਣਾਈ, ਕਹਿੰਦੇ ਜੀ ਤੁਸੀਂ ਨਾਲੇ ਕਥਾ ਚ ਕਹਿੰਦੇ ਸੀ ਮਾੜੇ, ਕਹਿੰਦਾ ਉਹ ਲੋਕਾਂ ਵਾਸਤੇ ਮਾੜੇ ਆ ਆਪਣੇ ਵਾਸਤੇ ਨੀ ਮਾੜੇ, ਕਹਿੰਦਾ
1: ਇਹ ਤਾਂ ਪ੍ਰਵਚਨ ਕਰਦੇ ਹੁੰਦੇ ਕਹਿੰਦੇ।
2: ਹਾਂਜੀ ਉਹ ਜਦੋਂ ਆਪਾਂ ਇਹੋ ਜਿਹੇ ਪ੍ਰਵਚਨਾਂ ਨੂੰ ਤੇ ਉਹ ਆਪਾਂ ਹਮੇਸ਼ਾ ਹੀ ਕਹਿ ਲੋ ਵੀ ਗੱਲਾਂ ਦਾ ਕੜਾਈ ਬਣਾਉਣੇ ਆ
1: ਜੀ,
2: ਤੇ ਉਹ ਪ੍ਰੈਕਟੀਕਲਿਟੀਜ਼ ਨੂੰ ਕਹਿਣੇ ਆਪਾਂ ਉਹਦੇ ਵਿੱਚ ਜੇ ਆਪਾਂ ਥੋੜਾ ਜਿਹਾ ਵੀ
1: ਯੋਗਦਾਨ ਪਾ ਸਕੀਏ,
2: ਕਹਿ ਲੋ ਵੀ ਜਿੰਨਾ ਕੁ ਵੀ ਹਾਂ ਯੋਗਦਾਨ ਪਾ ਸਕੀਏ, ਤਾਂ ਉਹ ਤੁਹਾਨੂੰ ਵੀ ਖੁਸ਼ੀ ਮਿਲੂਗੀ
1: ਬਿਲਕੁਲ,
2: ਤੇ ਵਾਤਾਵਰਨ ਨੂੰ ਨੇਚਰ ਨੂੰ ਵੀ ਖੁਸ਼ੀ ਮਿਲੂਗੀ
1: ਜੀ।
2: ਤੇ ਇਹੀ ਗੱਲਬਾਤ ਆ ਜੀ, ਬਹੁਤ ਸੋਹਣਾ ਤੁਹਾਡਾ ਵਿਸ਼ਾ ਹੈਗਾ,
1: ਥੈਂਕ ਯੂ ਜੀ,
2: ਤੇ ਧਰਤੀ ਤੇ ਧਰਤੀ ਨੂੰ ਸਲੂਟ ਆ,
1: ਸ਼ੁਕਰੀਆ,
2: ਆਪਾਂ ਨੂੰ ਸਮੋਈ ਬੈਠੀ ਆ ਇਹੋ ਜਿਹਾ ਨੂੰ, ਤੇ ਹਮੇਸ਼ਾ ਹੀ ਜਿਉਂਦੀ ਵਸਤੀ ਰਹੇ, ਸਾਰੇ ਜਿਉਂਦੇ ਵਸਤੇ ਰਹਿਣ ਧਰਤੀ ਤੇ, ਵਧੀਆ ਰਹੇ ਧਰਤੀ
1: ਜੀ।
2: ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ ਜੀ, ਗੁਰਮੇਲ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਵਿਚਾਰਾਂ ਲਈ ਜੀ। ਦੋਸਤੋ ਇਸ ਤਰ੍ਹਾਂ ਜੀ ਗੁਰਮੇਲ ਦਾਦੂ ਜੀ ਕੈਨੇਡਾ ਤੋਂ, ਤੇ ਸ਼ਮੀ ਜੀ ਅਗਲੀ ਲਾਈਨ ਦੇ ਉੱਤੇ ਡੈਨਮਾਰਕ ਤੋਂ ਆਪਣੇ ਨਾਲ ਜੁੜੇ ਨੇ, ਆਪਣੇ ਫੁੱਲਾਂ ਦੇ ਵਿਹੜਿਆਂ ਦੇ ਵਿੱਚੋਂ ਬਹਾਦਰ ਸਿੰਘ ਜੀ ਬਾਈ ਜੀ ਮੁੱਲੋਵਾਲ ਵਾਲੇ, ਤੇ ਉਹਨਾਂ ਦੀ ਗੱਲ ਸੁਣਦੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ। ਹਾਂਜੀ ਹਾਂਜੀ, ਤੁਹਾਡੀ ਕਾਲ ਆ ਰਹੀ ਸੀ ਇਧਰਲੇ ਪਾਸੇ ਤਾਂ ਕਰਕੇ ਮੈਂ ਇਧਰੋਂ ਦੂਸਰੇ ਨੰਬਰ ਤੋਂ ਲਾਈ ਆ ਜੀ।
3: ਚਲੋ ਉੱਥੇ ਇਹ ਸਿਸਟਮ ਨਹੀਂ ਬਣ ਸਕਦਾ ਏਦਾਂ ਵਧੀਆ, ਪਰ ਇੱਕ ਸੌਖਾ ਸਿਸਟਮ ਉੱਥੇ ਬਣ ਸਕਦਾ ਆ। ਜਿੱਦਾਂ ਨਾ ਆਪਾਂ ਇੱਥੇ ਕਈ ਵਾਰ ਲੈਣ ਜਾਂਦੇ ਆ, ਕੋਈ ਬਜਰੀ ਆ, ਕੋਈ ਰੇਤਾ ਆ, ਕੋਈ ਦੂਜੀ ਬਜਰੀ ਆ, ਕੋਈ ਮੋਟੀ ਬਜਰੀ, ਕੋਈ ਛੋਟੀ ਬਜਰੀ, ਏਦਾਂ ਕੰਧ ਬਣਾ ਕੇ ਪਾੜ ਕੇ ਬਣਾਇਆ ਵਿੱਚ ਵਾਲੇ ਪਾਟ ਬਣਾਇਆ। ਅੱਛਾ, ਪਿੰਡ ਵਾਲੇ ਇੰਨਾ ਤਾਂ ਕਰ ਸਕਦੇ ਨਾ ਸਰਪੰਚ, ਭੀ ਪਿੰਡ ਪੂਰੇ ਨੂੰ ਕਹਿ ਦੇਣ ਭੀ ਦੋ ਦੋ ਡਰਾਮ ਸਾਡੇ ਕੋਲ ਲੈ ਜਾਓ ਆ ਕੇ, ਜਿਹੜੇ ਹੁੰਦੇ ਬਿਸਕੁਟਾਂ ਵਾਲੇ ਡਰਾਮ ਦੁਕਾਨਾਂ ਵਾਲਿਆਂ ਨੂੰ ਵੀ, ਤੇ ਉਹ ਉਹਦੇ ਵਿੱਚ ਕੂੜਾ ਪਾਈ ਜਾਓ, ਜਦੋਂ ਤੁਹਾਡਾ ਭਰ ਗਿਆ ਆਹ ਖਾਨਾ ਬਣਿਆ ਇਹਦੇ ਵਿੱਚ ਮਿੱਟੀ ਵਾਲੇ ਛੋੜ ਜਾਓ, ਜਿਹੜੇ ਦੁਕਾਨਾਂ ਸਬਜ਼ੀ ਵਾਲੀਆਂ ਉਹਦੇ ਚ ਸਬਜ਼ੀ, ਕਿਉਂਕਿ ਸਾਨੂੰ ਪਤਾ ਸਾਡੇ ਪਿੰਡ ਵੀ ਬੁੱਲੋਵਾਲ ਕੋਈ ਉਧਰ ਜਾ ਕੇ ਟੋਕਰਾ ਭਰ ਸੁੱਟ ਜਾਵਾਂ ਸਬਜ਼ੀ ਦਾ, ਗਲੀਆਂ ਦਾ ਉਧਰ ਕੋਈ ਉਧਰ ਕੋਈ,
1: ਬਿਲਕੁਲ
3: ਸਬਜ਼ੀ ਦਾ ਸਭ
1: ਸਭ ਤੋਂ ਬੈਸਟ ਆ ਜੀ, ਐਨਰਜੀ ਬਣ ਸਕਦੀ ਆ ਜੀ, ਬਾਇਓ ਐਨਰਜੀ ਬਣਦੀ ਉੱਤੋਂ ਜੀ।
3: ਮੈਂ ਉਹੀ ਲੱਗਾ ਕਿ ਸਬਜ਼ੀ ਦਾ ਸਭ ਤੋਂ ਵੱਡਾ ਢੇਰ ਆ ਸਾਡੇ ਖੇਤਾਂ ਵਾਸਤੇ, ਸ਼ੌਕ ਦੀ ਚੀਜ਼ ਆ। ਅੱਛਾ, ਜੇ ਉਹ ਖੇਤਾਂ ਜਿਹੜੇ ਸਬਜ਼ੀ ਵਾਲੇ ਸਾਰੇ ਉਹ ਇੱਕ ਵਾਰ ਪਏ ਵੀ ਭਾਜੀ ਤੁਹਾਡੀ ਮਿਹਰਬਾਨੀ, ਤੁਸੀਂ ਆਹ ਤੁਹਾਡਾ ਖਾਨਾ ਬਣਿਆ, ਤੁਸੀਂ ਇੱਥੇ ਛੋੜ ਜਾਓ ਸਬਜ਼ੀ,
1: ਬਿਲਕੁਲ।
3: ਅੱਛਾ, ਉਹ ਤੋਂ ਅਗਲਾ ਜੇ ਕਿਸੇ ਕੋਲ ਗੋਹਾ ਸਿੱਟਣ ਵਾਸਤੇ ਜਗ੍ਹਾ ਹੈ ਨੀ, ਉਹ ਗੋਹੇ ਵਾਸਤੇ ਵੀ ਇੱਕ ਪਾਟ ਬਣਾ ਤਾ ਜਾਵੇ,
1: ਕਿਉਂਕਿ
3: ਸਰਪੰਚਾਂ ਜਿਹੜੀ ਪੰਚਾਇਤਾਂ ਹੁੰਦੀਆਂ ਉਹਦੇ ਕੋਲ ਜਗ੍ਹਾ ਹੁੰਦੀ ਆ,
1: ਬਿਲਕੁਲ ਹੈ ਜੀ।
3: ਇੱਕ ਦੀ ਜਗ੍ਹਾ ਤੇ ਦੋ ਜਗ੍ਹਾ ਬਣ ਸਕਦੀ ਆ ਪਿੰਡ ਦੇ, ਇੱਕ ਪਾਸੇ ਤੇ ਦੂਜੇ ਪਾਸੇ,
1: ਬਿਲਕੁਲ ਹੈ ਜੀ।
3: ਜਿਹੜਾ ਪਤਾ ਉਹ ਚ ਨਹੀਂ ਸਕਦਾ ਬਾਕੀ ਦੇ ਨਾਲ ਰਲ ਕੇ ਉਹਨੂੰ ਜੁਰਮਾਨਾ ਕੀਤਾ ਜਾਵੇ, ਦੁਕਾਨਾਂ ਵਾਲਿਆਂ ਨੂੰ ਉੱਥੇ ਕੱਲੇ ਕੱਲੇ ਦੇ ਮੂਹਰੇ ਪੇਪਰ ਚਿਪਕਾ ਦੇਵੇ, ਪੰਜ ਸੌ ਛੇ ਹਜ਼ਾਰ ਪੇਪਰ ਛਪਾਉਣਾ ਪਊਗਾ,
1: ਉਹ ਬਿਲਕੁਲ
3: ਪੈਸੇ ਹੋਣਗੇ ਛਪਾ ਸਕਦੇ
1: ਜੀ।
3: ਤੇ ਘਰਾਂ ਵਿੱਚ ਉਹ ਜਿਹਨਾਂ ਨੇ ਕੋਈ ਮੱਝ ਹੈਗੀ ਆ ਪਰ ਕੂੜਾ ਕੂਟ ਸੁੱਟਣ ਜਗ੍ਹਾ ਹੈ ਨੀ, ਸੁੱਟਣ ਨੂੰ ਉਹ ਉੱਥੇ ਜਾ ਕੇ ਸੁੱਟ ਸਕਦਾ, ਉਹ ਤਾਂ ਖੁਦ ਵੇਚ ਸਕਦੇ ਆ ਉਹ ਢੇਰ,
1: ਬਿਲਕੁਲ
3: ਪੰਚਾਇਤ,
1: ਬਿਲਕੁਲ ਹੈ ਜੀ।
3: ਕਿੰਨਾ ਕੁ ਔਖਾ ਕੰਮ ਹੁਣ ਸਾਡੇ ਪਿੰਡ, ਮੈਂ ਖੁਦ ਜਾਣਾ ਦੇਖਦਾ ਉਹ ਜਾਂਦੇ ਆ, ਇੱਕ ਨਾਲ ਨਾ ਸਾਡੇ ਪਿੰਡ ਦੇ ਨਾਲ ਇੱਕ ਹੋਰ ਪਿੰਡ ਆ, ਅੱਗੇ ਥੋੜਾ ਪੋਲ ਪੈਂਦਾ, ਜਾਂਦੇ ਆ ਪੋਲ ਦੇ ਉੱਪਰ ਜਾ ਕੇ ਝਾੜ ਟੋਕਰਾ ਥੱਲੇ
1: ਜੀ, ਬਿਲਕੁਲ ਹੈ ਜੀ।
3: ਉਹ ਦੂਜੇ ਪਾਸੇ ਗਏ ਉੱਥੇ ਪਲਾਸਟਿਕ ਭਰੀ ਪਈ ਆ, ਦੂਜੇ ਪਾਸੇ ਗਏ ਉੱਥੇ ਪਰੇ ਹੋਰ ਲਿਫਾਫੇ ਪਰੇ ਚੀਜ਼, ਉਹ ਸਾਰਾ ਪਿੰਡ ਸਾਫ਼ ਹੋ ਸਕਦਾ ਆ ਜੇ ਸਿਰਫ ਇੱਕ ਬੰਦਾ ਪੰਚਾਇਤ ਦਾ ਖੜਾ ਹੋ ਜਾਵੇ, ਬਾਕੀ ਨਾਰਾਜ਼ ਜਾਂ ਪਿੰਡ ਵਾਲੇ।
1: ਹੁਣ ਦੇਖੋ ਆਪਣੇ ਬਹਾਦਰ ਜੀ, ਹੁਣ ਦੇਖੋ ਆਪਣੇ ਫਸਲਾਂ ਦੀ ਬਿਜਾਈ ਸ਼ੁਰੂ ਹੋਈ ਹੈ, ਤੇ ਉਹ ਤੋਂ ਪਹਿਲਾਂ ਇਹਨਾਂ ਨੇ ਵੱਡੇ ਵੱਡੇ ਟੈਂਕਰ ਟਰੈਕਟਰਾਂ ਦੇ ਪਿੱਛੇ ਪਾ ਕੇ ਤਾਂ ਉਹ ਜਿਹੜਾ ਗੋਬਰ ਦਾ ਹੀ ਛਿੜਕਾ ਕਰਦੇ ਆ ਜੀ ਸਾਰਾ। ਹਾਂਜੀ ਬਿਲਕੁਲ, ਹਾਂਜੀ ਹਾਂਜੀ ਬਿਲਕੁਲ ਹੈ ਜੀ, ਬਿਲਕੁਲ
3: ਬੜੇ ਬੜੇ ਟੈਂਕਰ ਮਗਰ ਜੋੜੇ ਉਹ ਸਪਰੇ ਕਰਦੇ ਆ ਬੜੀ ਦੂਰ ਤੱਕ ਜਾਂਦੇ।
1: ਹਾਂਜੀ ਹਾਂਜੀ ਬਿਲਕੁਲ, ਹਫਤਾ ਦੋ ਹਫਤੇ ਤੰਗ ਕਰਦੀ ਹੈ, ਪਰ ਉਹ ਇੱਕ ਕਿਤੇ ਨਾ ਕਿਤੇ ਵਾਤਾਵਰਨ ਦੇ ਪ੍ਰਤੀ ਤਾਂ ਉਹ ਠੀਕ ਆ ਨਾ, ਜਿਹੜੀਆਂ ਖਾਦਾਂ ਜਾਂ ਹੋਰ ਚਲੋ ਵੀ ਉਹ ਵੀ ਯੂਜ਼ ਕਰਦੇ ਆ, ਖਾਦਾਂ ਵੀ ਕਰਦੇ ਆ, ਪਰ ਉਹ ਇਸ ਵੱਡੇ ਪੱਧਰ ਦੇ ਉੱਤੇ ਨਹੀਂ ਜਿੰਨੀ ਜ਼ਰੂਰਤ ਆ ਉਸ ਹਿਸਾਬ ਨਾਲ।
3: ਦੇਖੋ ਉਹਨਾਂ ਦੇ ਟੱਬਰ ਜਿੱਥੇ ਰਹਿੰਦੇ ਆ ਉੱਥੇ ਹੀ,
1: ਹਾਂਜੀ ਬਿਲਕੁਲ,
3: ਜਿੱਥੋਂ ਅਸੀਂ ਆਏ ਆ ਜਿੱਥੋਂ ਅਸੀਂ ਆ ਉੱਥੇ ਸਾਰੇ ਹੀ ਪਾਸੇ ਗਾਉਂਦੇ ਆ,
1: ਬਿਲਕੁਲ
3: ਖੇਤਾਂ ਵਿੱਚ ਖੇਤਾਂ ਵੀ ਕਰ ਰਹੇ ਆ ਉਹ, ਇਸ ਕਰਕੇ ਹੋਣ ਨੂੰ ਕੁਛ ਨੀ, ਹੋ ਨੀ ਸਕਦਾ ਉੱਥੇ ਹੋਰ ਸਿਸਟਮ ਆ, ਉੱਥੇ ਕੋਈ ਹੋਰ ਸਿਸਟਮ ਆ ਬਣ ਸਕਦਾ, ਪਰ ਨੀਤੀ ਹੈ ਨੀ ਕਿਸੇ ਦੀ, ਚੋਰ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ,
3: ਮੈਨੂੰ ਤਾਂ ਕਈ ਵਾਰੀ ਹਾਸਾ ਹੀ ਆ ਜਾਂਦਾ ਜਦੋਂ ਆਪਾਂ ਗੱਲ ਕਰਦੇ ਆ, ਜਿੱਦਾਂ ਹੁਣ ਅੱਜ ਪਹਿਲਾਂ ਤੁਸੀਂ ਕਰਦੇ ਵੀ ਫਲਾਣਾ ਕਾਨੂੰਨ ਪਾਸ ਕਰਤਾ, ਉਹ ਯਾਰ ਕਾਨੂੰਨ ਪਾਸ ਕਰਨ ਵਾਲੇ ਪੰਜਵੀਂ ਪਾਸ ਆ ਪਿਆ,
1: ਬਿਲਕੁਲ ਹੈ ਜੀ,
3: ਉਹਨਾਂ ਨੇ ਕਾਨੂੰਨ ਕਰਾਉਣ, ਇਹ ਤਾਂ ਸਿਰਫ ਕਿਤਾਬਾਂ ਚ ਪਾਸ ਹੋਏ ਆ, ਫਲਾਣਾ ਕਾਨੂੰਨ ਪਾਸ ਹੋ ਗਿਆ, ਆ ਜਾਵੇ ਨਵਾਂ ਕਾਨੂੰਨ ਮੰਤਰੀ ਮੰਤਰੀ ਬਣਾ ਕੇ ਸੱਤਵੀਂ ਪਾਸ ਆ,
1: ਬਿਲਕੁਲ ਕੁਦਰਤ ਦਾ ਤਾਂ ਇੱਕੋ ਹੀ ਕਾਨੂੰਨ ਹੈ ਸਭ ਦੇ ਲਈ ਜਿੰਨੇ ਮਰਜ਼ੀ ਆ ਜੀ,
3: ਇਸ ਕਰਕੇ ਉੱਥੇ ਸਾਰਾ ਕੁਝ ਹੋ ਸਕਦਾ ਪਰ ਕਰਨਾ ਕਿਸੇ ਨੇ ਵੀ ਨਹੀਂ,
1: ਬਿਲਕੁਲ ਹੈ ਜੀ, ਜ਼ਿੰਮੇਵਾਰੀ ਨਹੀਂ ਨਾ ਕੋਈ ਬਣਨਾ ਨਹੀਂ ਚਾਹੁੰਦਾ ਜ਼ਿੰਮੇਵਾਰ।
3: ਮੈਨੂੰ ਸਿਰਫ 28 ਸਾਲ ਹੋ ਗਏ ਆ, ਪਾਸਵਰਡ ਵੀ ਲਾ ਲਿਆ ਪਰ ਦਿਮਾਗ ਚ ਉਹ ਜਾਂਦਾ ਹੀ ਨਹੀਂ,
1: ਬਿਲਕੁਲ ਸੁਪਨਾ ਤਾਂ ਉੱਥੇ ਦਾ ਹੀ ਆਉਂਦਾ, ਬਿਲਕੁਲ ਬਿਲਕੁਲ ਹੈ ਜੀ ਜੀ। थैंक यू जी, बहुत बहुत शुक्रिया बहादुर जी, शुक्रिया, थैंक यू, सत श्रीकाल जी। जी शमी जी की कहोगे जी बहादुर जी की गल ते, कुछ कहना चाहोगे?
0: क्या बता, जेडी ए गल उन्होंने कही ना बहादुर जी ने, बहुत ही बहादुरी वाली गल आ
1: जी,
0: जे हर बंदा इस गल दे उत्ते अमल करे,
1: अमल करे जी।
0: एक अज कोई कह रहा सी ओदी जैकी चैन दी कोटेशन पा के कि ओ कहिंदा है कि भाई मेनू किसी ने कहा
1: जी
0: कि जे तू रेस्टोरेंट जाके कला भोजन कर सकता है भाई ते तो वड्डा बहादुर कोई नहीं।
1: बिलकुल है जी,
0: क्योंकि हिम्मत चाहिदी है, कुछ भी कर सकता है बंदा, जेड़ा अपने इकले तौर दे उते कोई फैसले करन जोगा है बंदा हैगा
1: जी,
0: ओ कुछ ना ओ ओदे लई कुछ भी असंभव नहीं हैगा
1: जी।
0: अपने आप ते भरोसा सब तो वड्डी चीज है, जिवे बहादुर जी गल कर रहे सीगे कि भाई जे ए शुरुआत तो बंदे को अपने आप तो करनी पैनी है, कानून कन्ने बना के जिन्ने मर्जी कंधे टंग लो जे मनने ही नहीं।
1: बिलकुल है,
0: जिन्ने मर्जी कानून बना लो ਉਹ ਮੰਨਣੇ ਸਰਕਾਰ ਨੇ ਮਨਾ ਲੈਣੇ ਚਲੋ ਠੀਕ ਆ, ਲੇਕਿਨ ਆਪ ਬੰਦੇ ਨੂੰ ਅੰਦਰੋਂ ਆਪ ਹੀ ਆਵਾਜ਼ ਆਏ ਨਾ, ਉਹ ਕਹਿੰਦੇ ਤੁਸੀਂ ਘੋੜੇ ਨੂੰ ਨਾ ਕੁੱਟ ਕੁੱਟ ਕੇ ਦਰਿਆ ਤੱਕ ਤਾਂ ਲੈ ਜਾਓਗੇ
1: ਜੀ,
0: ਪਰ ਓਨੀ ਦੇਰ ਤੱਕ ਉਹ ਪਾਣੀ ਨਹੀਂ ਪੀਏਗਾ ਜਿੰਨੀ ਦੇਰ ਤੱਕ ਉਹ ਆਪ ਨਾ ਚਾਹੇਗੀ ਮੈਂ ਪਾਣੀ ਪੀਣਾ, ਉਹਨੂੰ ਕੁੱਟ ਕੇ ਪਾਣੀ ਨਹੀਂ ਪਿਲਾਇਆ ਜਾ ਸਕਦਾ। ਉਹ ਤੇ ਅੰਦਰੋਂ ਆਵਾਜ਼ ਆਏ ਨਾ, ਲੋਕ ਆਪਣੀ ਜਿੰਮੇਵਾਰੀ ਅਸੀਂ ਸਾਰੇ ਆਪਾਂ ਸਮਝੀਏ
1: ਜੀ,
0: ਤਾਂ ਇੱਕ ਮਸਲਾ ਹੀ ਨਹੀਂ ਕੋਈ।
1: ਉਹ ਜਿੱਦਾਂ ਪਿਛਲੇ ਦਿਨਾਂ ਚ ਗੱਲ ਨਹੀਂ ਕੀਤੀ ਸੀ ਖੋਤੇ ਵਾਲੀ, ਮਤਲਬ ਕਿ ਉਹਨੂੰ ਧੂੰਦੇ ਐ ਖਿੱਚਦੇ ਐ, ਉਹ ਕਹਿੰਦਾ ਭਰਾਵਾ ਮੈਨੂੰ ਅੱਗੇ ਖਤਰਾ ਹੈ, ਤੇ ਅਸੀਂ ਉਹਨੂੰ ਖਿੱਚੀ ਜਾਂਦੇ ਆ ਧੂਈ ਜਾਂਦੇ ਆ ਡੰਡੇ ਮਾਰਦੇ ਆ, ਚੱਲ ਭਾਈ ਤੂੰ ਤੁਰਦਾ ਕਿਉਂ ਨੀ। ਉਹ ਆਪਣੇ ਆਪ ਦੇ ਵਿਚ ਜਿੰਨਾ ਚਿਰ ਸ਼ੋਰ ਨੀ ਹੋ ਜਾਂਦਾ ਕਿ ਮੈਨੂੰ ਸੇਫਟੀ ਹੈ, ਹੁਣ ਮੈਨੂੰ ਕੋਈ ਡਰ ਨੀ ਗਾ, ਜਾਂ ਉਹ ਨੀ ਚੱਲਦਾ ਭਾਈ ਉਹਨਾਂ ਚਿਰ।
0: ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ ਭਾਰਤ ਸਾਹਿਬ
1: ਜੀ।
0: ਤੋ ਇਹ ਕੁੱਲ ਮਿਲਾ ਕੇ ਸੈਲਫ ਅਵੇਅਰਨੈਸ ਹੀ ਇਹਦੀ ਇੱਕ ਕੀ ਹੈ, ਚਾਬੀ ਹੈ
1: ਸਾਡੇ ਫਰਜ਼ ਨੇ,
0: ਆਪਣੇ ਫਰਜ਼ ਹੈ ਜੀ ਬਿਲਕੁਲ। ਆਪਾਂ ਇੱਕ ਉਂਗਲੀ ਦੂਜੇ ਵੱਲ ਕਰਾਂਗੇ, ਤਿੰਨ ਸਾਡੇ ਵੱਲ ਹੀ
1: ਹੁਣ। ਇੱਥੇ ਭਾਜੀ ਦੇਖੋ, ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ, ਬਾਗ ਬਗੀਚੇ ਸਜਾਉਣੇ ਸਾਫ਼ ਕਰਨੇ ਸ਼ੁਰੂ ਹੋ ਗਏ। ਹੁਣ ਮੇਰੇ ਵਰਗਾ ਆਲਸੀ ਕਵੇ ਕਿ ਭਾਈ ਯਾਰ ਮੈਂ ਨੀ ਕਰਦਾ ਕੁਰਦਾ, ਆਂਢ ਗੁਆਂਢ ਦੇ ਵਿਚ ਫੁੱਲ ਖਿੜ ਰਹੇ ਨੇ, ਹਰਿਆਵਲ ਹੋ ਰਹੀ ਹੈ ਤੇ ਉਹ ਘਾਹ ਕੱਟ ਰਹੇ ਨੇ, ਤੇ ਮੈਂ ਮਤਲਬ ਕਿ ਸੁਸਤੀ ਪਾ ਕੇ ਬੈਠਾ, ਮੇਰੇ ਫੁੱਟ ਫੁੱਟ ਘਾਹ ਹੋਇਆ ਹੋਵੇ, ਤੇ ਅਗਲਿਆਂ ਨੇ ਮਿੰਟ ਲਾਉਣਾ ਕੰਪਲੇਟ ਕਰਨ ਨੂੰ ਭਈ ਭਾਈ ਆ ਗੁਆਂਢੀ ਸਾਡਾ ਘਾਹ ਨੀ ਕੱਢਦਾ, ਦੇਖ ਰੇਖ ਨੀ ਕਰ ਰਿਹਾ, ਤੇ ਜੇ ਹੁਣ ਉਹ ਕਹਿਣਗੇ ਭਈ ਸਾਨੂੰ ਕੀ ਹੈ।
0: ਹਾਂ ਨਹੀਂ ਬਿਲਕੁਲ ਜੀ ਬਿਲਕੁਲ, ਇਹ ਤਾਂ ਕਹਿ ਲੋ ਵੀ ਇੱਕ ਕੰਟੇਜੀਅਸ ਟਾਈਪ ਗੱਲ ਹੋਣੀ ਚਾਹੀਦੀ ਹੈ, ਇੱਕ ਨੂੰ ਦੇਖ ਕੇ ਦੂਜਾ ਆਪਣੇ ਆਪ ਹੀ ਉਤਸ਼ਾਹਿਤ ਚਾਹੇ ਤੇ ਉਹ ਕਵੇ ਕਿ ਹਾਂ ਵੱਧ ਚੜ ਕੇ
1: ਇੱਥੇ ਭਾਜੀ
0: ਮੈਂ ਆਪਣਾ ਯੋਗਦਾਨ।
1: ਕਈ ਵਾਰੀ ਹੱਸੀ ਦਾ ਹੈ ਜਦੋਂ ਨਾ ਗਰਮੀਆਂ ਦਾ ਸਮਾਂ ਆ ਗਿਆ, ਇੱਕ ਚਾਹੇ ਮੈਂ ਹੀ ਸ਼ੁਰੂ ਕਰ ਲਿਆ ਘਾਹ ਕੱਟਣਾ ਹਨਾ, ਤੇ ਹੋਰ ਦਸਾਂ ਮਿੰਟਾਂ ਤਾਈ, ਪੰਜਾਂ ਮਿੰਟਾਂ ਤਾਈ, ਪੰਦਰਾਂ ਮਿੰਟਾਂ ਤਾਈ, ਤੁਹਾਨੂੰ ਦੋ ਤਿੰਨ ਮਸ਼ੀਨਾਂ ਦੀ ਆਵਾਜ਼ ਮਤਲਬ ਕਿ ਸੁਣਨੀ ਸ਼ੁਰੂ ਹੋ ਜਾਣੀ ਹੈ ਕਿ ਭਾਈ ਉਹ ਸ਼ੁਰੂ ਉਹਨੇ ਘਾਹ ਕੱਟਣਾ ਸ਼ੁਰੂ ਕਰ ਦਿੱਤਾ, ਹੁਣ ਮੈਂ ਵੀ ਕੱਟਣਾ ਨਾਲ ਦੇ ਨੇ। ਦੇਖੋ ਦੇਖੀ ਮਤਲਬ ਕਿ ਇਹ ਪੋਜ਼ਿਟਿਵ ਚੀਜ਼ ਕਹਿ ਸਕਦੇ ਆ, ਪਰ ਅਸੀਂ ਨੈਗੇਟਿਵ ਚੀਜ਼ ਨੂੰ ਵੱਧ ਦੇਖੋ ਦੇਖੀ ਕਰਦੇ ਆ।
0: ਹਾਂਜੀ ਬਿਲਕੁਲ, ਇਹ ਤਾਂ ਕੋਈ ਸ਼ੱਕ ਨਹੀਂ ਬਿਲਕੁਲ ਜੀ।
1: ਤੇ ਛੰਮੀ ਜੀ ਆਪਣੇ ਨਾਲ, ਹਾਂਜੀ ਹਾਂਜੀ
0: ਹਾਂਜੀ ਹਾਂਜੀ,
1: ਨਹੀਂ ਨਹੀਂ ਕਰੋ ਗੱਲ ਫਿਰ ਆਪਾਂ ਦੋ ਤਿੰਨ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਕਰੋ ਗੱਲ ਪਹਿਲਾਂ ਕੰਪਲੀਟ ਕਰ ਲਓ।
0: ਹਾਂ ਬਿਲਕੁਲ, ਉਹੀ ਜਿਹੜੀ ਆਪਾਂ ਪੋਲੂਸ਼ਨ ਦੀ ਵੀ ਗੱਲ ਕਰੀ ਜਾਂਦੇ ਸੀ ਵਿੱਚ ਕਿ 8 ਮਿਲੀਅਨ ਟਨ ਜਿਹੜਾ ਪਲਾਸਟਿਕ ਹੈ ਉਹ ਸਮੁੰਦਰ ਵਿੱਚ ਹਰ ਸਾਲ ਚਲੇ ਜਾਂਦਾ ਹੈ
1: ਜੀ,
0: ਤੇ ਜੇ ਕਹਿੰਦੇ ਕਿਤੇ 2050 ਤੱਕ ਜੇ ਕੋਈ ਤੱਕੜੀ ਇਹੋ ਜਿਹੀ ਮਿਲੇ ਕਿ ਉਹ ਮੱਛੀਆਂ ਤੋਲੀਆਂ ਜਾਣ ਜੋ ਸਮੁੰਦਰ ਦੇ ਵਿੱਚ ਨੇ, ਤੇ ਇੱਕ ਪਾਸੇ ਪਲਾਸਟਿਕ ਤੋਲਿਆ ਜਾਏ, ਉਹ ਪਲਾਸਟਿਕ ਵੱਧ ਨਿਕਲੂ।
1: ਬਿਲਕੁਲ ਹੈ ਜੀ,
0: ਇਹ ਹਾਲਾਤ ਅਸੀਂ ਬਣਾਤੇ ਆ, ਔਰ ਪਿਛਲੇ ਕੁਝ ਸਮਿਆਂ ਦੇ ਵਿੱਚ ਹੀ ਅਸੀਂ 1.1 ਡਿਗਰੀ ਜ਼ਿਆਦਾ ਟੈਂਪਰੇਚਰ ਜਿਹੜਾ ਐਵਰੇਜ ਸਾਡਾ ਵੱਧ ਚੁੱਕਾ ਹੈ।
1: ਬਿਲਕੁਲ ਹੈ ਜੀ ਜੀ
0: ਜੀ।
1: ਤੇ ਜੇ ਭਾਜੀ ਉਹ ਜਿੱਦਾਂ ਪਹਿਲਾਂ ਕੀਤੀ ਸੀ ਨਾ ਇੱਕ ਕੌਨਸਪਰੈਸੀ ਦੀ ਗੱਲ, ਚਲੋ ਇੱਕ ਛੋਟਾ ਜਿਹਾ ਨੁਕਤਾ ਉਹਦੇ ਵਿੱਚ ਸਾਂਝ ਪਾ ਕੇ ਫਿਰ ਆਪਾਂ ਰਾਜਨ ਸੈਣੀ ਜੀ ਦੀ ਮੁਕੱਦਰ ਜੀ ਦੀ ਗੱਲ ਸੁਣਦੇ ਆ। ਔਜਲਾ ਸਾਹਿਬ ਵੀ ਕਾਲ ਕਰ ਰਹੇ ਸੀ, ਉਹਨਾਂ ਨੂੰ ਮੈਂ ਇਧਰੋਂ ਲਾ ਲਾਂਗਾ ਜੀ, ਹੋਲਡ ਕਰਨਾ ਬਸ, ਗੱਲ ਸੁਣ ਲਈਏ ਦੋਸਤਾਂ ਦੀ, ਬੀਜੀ ਨੇ ਲਾਈਨਾਂ ਸਾਰੀਆਂ। ਉਹ ਜਦੋਂ ਹਰਿਆਵਲ ਜਿਹੜਾ ਹਰਾ ਚਾਰਾ ਤਿਆਰ ਕੀਤਾ ਜਾਂਦਾ ਨਾ, ਜਿਹੜਾ ਮੀਟ ਤਿਆਰ ਕਰਦੇ ਆ ਖਾਣ ਦੇ ਲਈ ਸਵਾਦ ਦੇ ਲਈ, ਤਾਂ ਭਾਜੀ ਉਹ ਜੇ ਦੇਖਿਆ ਜਾਵੇ ਨਾ ਉਹਦਾ, ਮੈਨੂੰ ਉਹਦਾ ਐਗਜੈਕਟਲੀ ਡਾਟਾ ਨਹੀਂ ਚੇਤਾ, ਮੈਂ ਉਦਾਂ ਹੀ ਜੋ ਮੇਰੇ ਦਿਮਾਗ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਐਡੇ ਵੱਡੇ ਪੱਧਰ ਦੇ ਉੱਤੇ ਹਰਾ ਚਾਰਾ ਤਿਆਰ ਕੀਤਾ ਜਾਂਦਾ, ਉਹਨਾਂ ਨੂੰ ਮਾਸ ਨੂੰ ਤਿਆਰ ਕਰਨ ਦੇ ਲਈ ਖਿਲਾਉਣ ਦੇ ਲਈ ਤੇ ਪਾਣੀ ਦੀ ਇੰਨੀ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਪੈਂਦੀ ਹੈ, ਤਾਂ ਦੂਸਰੇ ਪਾਸੇ ਜਿਹੜੀ ਉਹ ਵੇਸਟੇਜ ਕੱਢਦੇ ਆ ਗੋਹੇ ਦੇ ਰੂਪ ਦੇ ਵਿੱਚ, ਜੇ ਉਹਨਾਂ ਦਾ ਇਕੱਠਾ ਪੂਰਾ ਕਰ ਲਿਆ ਜਾਵੇ ਨਾ ਤਾਂ ਦਿੱਲੀ ਹੋ ਗਿਆ, ਛੋਟੇ ਯੂਰਪ ਦੇ ਕੁਝ ਮੁਲਕ ਹੋ ਗਏ, ਉਹਨਾਂ ਦੇ ਵਿਚ ਵੀ ਓਨੀ ਜਗ੍ਹਾ ਨੀ ਗੀ ਜਿੰਨੀ ਮਤਲਬ ਕਿ ਉਹ ਆਪਣੀ ਵੇਸਟੇਜ ਪਰ ਰਿਡਿਊਸ ਕਰ ਰਿਹਾ ਜੀ। ਜੀ
0: ਜੀ ਜੀ ਜੀ
4: ਵਾਪਸ
1: ਹੋਣੀ ਨੀ ਚਾਹੀਦੀ ਵੈਸੇ। ਹਾਂਜੀ ਦੇਖੋ ਹੁਣ ਦੇਖੋ ਤਾਂ ਮਨੋਵਿਗਿਆਨੀ ਸਵਾਲ ਬਣਾ ਤਾ ਤੁਸੀਂ ਜੀ।
4: ਹਾਂਜੀ ਉਹ ਏਦਾਂ ਹੋਇਆ ਨਾ ਜੀ, ਏਦਾਂ ਦਾ ਧੋਖਾ ਮੇਰੇ ਨਾਲ ਇੱਕ ਵਾਰੀ ਹੋਇਆ ਸੀ, ਮੈਂ ਸ਼ਮੀ ਜੀ ਨੂੰ ਇਹ ਲਾਂਭਾ ਦਿੱਤਾ ਤੇ ਉਹਨਾਂ ਨੇ ਫਿਰ ਬਾਅਦ ਚ ਕਿਹਾ ਹੁਣ ਦੇਖਿਓ, ਮੈਂ ਕਿਹਾ ਹਾਂਜੀ ਹੁਣ ਠੀਕ ਆ ਜੀ, ਤੇ ਕਹਿੰਦੇ ਬਸ ਕੀਤਾ ਤਾਂ ਮੈਂ ਕੁਛ ਨਹੀਂ ਗਾ, ਇਹ ਤੁਹਾਡੇ ਮਾਨ ਦਾ ਭਰਮ ਹੀ ਸੀਗਾ ਜਿਹੜਾ ਅਸੀਂ ਦੂਰ ਕਰਤਾ।
1: ਮੈਂ ਜਰੂਰ ਕੀਤਾ ਜੀ, ਮੈਂ ਇੱਥੋਂ ਨੀ ਮੁੱਕਰਦਾ ਜੀ।
4: ਦੇਖੋ ਜੀ ਅਰਥ ਡੇ ਹਾਂਜੀ, ਵੈਸੇ ਤਾਂ ਮੈਂ ਇਸ ਚੀਜ਼ ਦੇ ਉੱਤੇ ਹੈਗਾ ਸੀ, ਅੱਜ ਵੀ ਸੋਚ ਰਿਹਾ ਸੀ ਵੀ ਅਰਥ ਡੇ ਇੱਕ ਦਿਨ ਹੀ ਕਿਉਂ ਮਨਾਇਆ ਜਾਂਦਾ ਜੀ।
1: ਜੀ
4: ਧਰਤੀ ਨੂੰ ਮਾਤਾ ਦਾ ਦਰਜਾ ਹੈਗਾ ਆ, ਤੇ ਏਦਾਂ ਦਾ ਤਾਂ ਕੋਈ ਦਿਨ ਨੀ ਜਿੱਦਣ ਅਸੀਂ ਧਰਤੀ ਤੋਂ ਹਟ ਧਰਤੀ ਦੇ ਨਾਲ ਜੁੜੇ ਨਾ ਹੋਈਏ ਜਾਂ ਧਰਤੀ ਤੋਂ ਹਟ ਕੇ ਜੀਵਨ ਜੀ ਰਹੀਏ ਹੋਈਏ।
1: ਜੀ ਵੈਸੇ ਤਾਂ ਸੈਣੀ ਸਾਹਿਬ ਤੁਹਾਡੀ ਗੱਲ ਚ ਥੋੜੀ ਜਿਹੀ ਹੋਰ ਵਾਧਾ ਕਰਦਾ, ਫਿਰ ਅੱਗੇ ਗੱਲ ਸੁਣਦੇ ਆ। ਵੈਸੇ ਤਾਂ ਫਾਦਰ ਵੀ ਧਰਤੀ ਹੈਗੀ ਆ ਜੀ, ਧਰਤੀ ਨੂੰ ਅਮਰੀਕਾ ਫਾਦਰਲੈਂਡ ਹੋ ਗਿਆ, ਮਦਰਲੈਂਡ ਜਿਹੜੇ ਨੇ ਉਹਨਾਂ ਦੇ ਵਿਚ ਵੀ ਬਹੁਤ ਵੱਡਾ ਚੱਕਰ ਹੈ ਜੀ।
4: ਦੇਖੋ ਜੀ ਤੁਹਾਡਾ ਤਾਂ ਉੱਥੇ ਤਾਂ ਕੰਮ ਹੀ ਹੈ ਕਲੇਸ਼ ਪਾ ਕੇ ਰੱਖਣਾ, ਸਾਡਾ ਇੱਥੇ ਧਰਤੀ ਨੂੰ ਮਾਤਾ ਹੀ ਗਿਣਦੇ ਹੈਗੇ ਆ।
1: ਨਹੀਂ ਰਾਜ ਤਾਂ ਪਿਤਾ ਹੀ ਕਰਦਾ ਜੀ ਫਿਰ ਧਰਤੀਆਂ ਤੇ।
4: ਧਰਤੀ ਤਾਂ ਤੁਸੀਂ ਜਿਹੜੇ ਹੈਗੇ ਆ ਉਹ ਕਹਿੰਦੇ ਭਾਰਤ ਸਾਹਿਬ ਨੇ ਜਿਹੜਾ ਹੈਗਾ ਆ ਉੱਥੇ ਜਿਹੜੇ ਮੁਲਕ ਚ ਰਹਿੰਦੇ ਆ ਉੱਥੇ ਇਹਨਾਂ ਨੇ ਨਕਲੀ ਕਣਕ ਬਣਾ ਲਈ ਆ, ਨਕਲੀ ਚੌਲ ਬਣਾ ਲਏ ਆ, ਫਿਰ ਉਹਨਾਂ ਨੂੰ ਜਿਹੜਾ ਆ ਉਹਦੀਆਂ ਗੋਲੀਆਂ ਬਣਾ ਲਈਆਂ ਹੈਗੀਆਂ ਛੋਟੀਆਂ ਛੋਟੀਆਂ ਗੋਲੀਆਂ ਜਿਹਦੇ ਵਿੱਚ ਪ੍ਰੋਟੀਨ ਵੀ ਹੋਊਗੀ ਸਭ ਕੁਛ, ਗੋਲੀ ਖਾ ਕੇ ਤੁਹਾਨੂੰ ਏਦਾਂ ਲੱਗੂ ਵੀ ਰਾਜੀ ਆਉਂਦਾ।
1: ਬਿਲਕੁਲ,
4: ਤੇ ਮੈਂ ਬੜਾ ਸੋਚਿਆ ਵਿਚਾਰਿਆ ਮੈਂ ਕਿਹਾ ਇਹ ਤਾਂ ਬੜੇ ਕੰਮ ਦੀ ਚੀਜ਼ ਬਣਾ ਲਈ ਆ, ਗਾਂ ਵਾਸਤੇ ਧਰਨੇ ਲਾਉਣ ਵਾਸਤੇ ਸਾਡੇ ਕਿਸਾਨਾਂ ਦੇ ਕੰਮ ਆਇਆ ਕਰ ਵੀ, ਹੋਰ ਅਸੀਂ ਕਰਨਾ ਤਾਂ ਕੀ ਆ ਜੀ।
1: ਬਿਲਕੁਲ
4: ਜੀ, ਉਹ ਧਰਨੇ ਤੇ ਗੋਲੀਆਂ ਭੇਜ ਦਿਓ, ਉੱਥੇ ਬਹੁਤੇ ਲੰਕ ਲਾਉਣ ਦੀ ਲੋੜ ਨੀ, ਆਰਾਮ ਨਾਲ ਇੱਕ ਇੱਕ ਡੱਬੀ ਦੇ ਦਿੱਤੀ ਸਾਰਿਆਂ ਨੂੰ ਵੀ, ਭਾਈ ਆਪਣੀਆਂ ਜਿੰਨੇ ਦਿਨ ਦਾ ਧਰਨਾ ਹੈ ਓਨੇ ਦਿਨ ਦੀਆਂ ਗੋਲੀਆਂ
1: ਬਹਿ
4: ਜਾ ਕਰੋ ਧਰਨੇ ਤੇ।
1: ਬਿਲਕੁਲ
0: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ ਨੀ।
4: ਬਾਕੀ ਗੱਗ ਸਾਹਿਬ ਦੀ ਗੱਲ ਸੀ, ਕਹਿੰਦੇ ਸੀ ਵੀ ਇੱਥੇ ਕਹਿੰਦੇ ਆਕਸੀਜਨ ਫ੍ਰੀ ਹੈਗੀ, ਆਪਾਂ ਮਤਲਬ ਉਹਦਾ ਮੁੱਲ ਨੀ ਦਿੰਦੇ ਹੈਗੇ
1: ਜੀ,
4: ਮੁੱਲ ਚਾਹੀਏ ਵੀ ਤੇ ਅਸੀਂ ਦੇ ਨੀ ਸਕਦੇ ਕਿਉਂਕਿ ਸਾਡੇ ਕੋਲ ਪੈਸੇ ਨੀ ਹੁੰਦੇ ਜੀ, ਅਸੀਂ ਤਾਂ ਬਹੁਤ ਚਾਹੁੰਦੇ ਹੈਗੇ ਵੀ ਧਰਤੀ ਦਾ ਮੁੱਲ ਦਈਏ ਹੈਂਜੀ ਆਕਸੀਜਨ ਦਾ
1: ਜੀ, ਨੇ ਉਹ ਹਸਪਤਾਲਾਂ 'ਚ ਜਾ ਕੇ ਦਿੰਦੇ ਆ ਜੀ ਫਿਰ ਭੁਗਤਾਨ ਕਰਦੇ ਆ।
4: ਭਾਰਤ ਸਾਹਿਬ ਦੇਖੋ ਜੋ ਬੰਦਾ ਬੋਲਦਾ ਹੁੰਦਾ ਉਹਦੀ ਸਾਇਕੀ ਦਾ ਪਤਾ ਲੱਗ ਜਾਂਦਾ ਉਸ ਤੋਂ ਹੀ
1: ਜੀ,
4: ਤੁਸੀਂ ਹਰ ਗੱਲ ਜਿਹੜੀ ਹੈਗੀ ਆ ਘੁਮਾ ਕੇ ਡਾਕਟਰਾਂ ਤੇ ਹਸਪਤਾਲਾਂ ਤੇ ਲਿਜਾਣੇ ਹੈਗੇ ਆ, ਉਹਦਾ ਵੀ ਮੈਂ ਕਾਰਨ ਦੱਸ ਦਿੰਦਾ, ਉਧਰੋਂ ਸ਼ਮੀ ਜੀ ਹੈਗੇ ਆ ਉਹ ਗੱਲ ਉੱਤੇ ਮੱਛੀ ਲਿਆਉਣ ਦੇ ਵਿੱਚ, ਉਹ ਮੈਂ ਅੱਗੇ ਲਿਖਿਆ ਪਤਾ ਨੀ ਕੀ ਗੱਲ, ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਮੀ ਜੀ ਫਿਸ਼ ਨੂੰ ਬਹੁਤ ਮਿਸ ਕਰਦੇ ਹੈਗੇ ਆ।
1: ਅੱਛਾ ਔਜਲਾ ਸਾਹਿਬ ਨੇ ਤਾਂ ਹੀ ਲਿਖਿਆ ਕਿ ਜਿਹੜੀ ਆਪਣੀ ਜਿਹੜੀ ਤਲਵਾੜੇ ਵਾਲੀ ਮੱਛੀ ਆ ਡੈਮ ਦੀ ਉਹਦੇ ਵਰਗਾ ਸਵਾਦ ਕਿਤੇ ਨੀ ਦੁਨੀਆਂ ਚ,
4: ਬਸ ਉੱਥੋਂ ਹੀ ਆਏ ਇਹ ਚੱਲ ਕੇ, ਹੋਰ ਕਿੱਥੋਂ ਆਏ ਹੈਗੇ ਜਿਹੜਾ ਬਾਰ ਬਾਰ ਮੱਛੀ ਤੇ ਬੋਲਦੇ
1: ਜੀ।
4: ਹਾਂਜੀ ਤੇ ਮੈਂ ਸਰੋਤਿਆਂ ਦੀ ਜਾਣਕਾਰੀ ਲਈ ਮਤਲਬ ਦੱਸਦਿਆਂ, ਤੇ ਮੈਂ ਆਪ ਦਿਲੋਂ ਦੁਆ ਵੀ ਕਰਦਾ ਵੀ ਭਾਰੇ ਸਾਹਿਬ ਦੇ ਮਦਰ ਦੀ ਹੋਣੀ ਆ ਕੱਲ ਨੂੰ ਸਰਜਰੀ। ਭਾਰੇ ਸਾਹਿਬ ਹੁਣ ਇਸ ਵੇਲੇ ਜੋ ਮਰਜ਼ੀ ਬੋਲੀ ਜਾਂਦੇ ਘੁੰਮ ਘੁਮਾ ਕੇ ਹਸਪਤਾਲ ਤੇ ਡਾਕਟਰ ਤਾਂ ਜ਼ਰੂਰ ਵਿੱਚ ਹੋਣਗੇ ਜੀ।
1: ਨਹੀਂ ਹੁਣ ਨਿੱਜੀ ਤਜਰਬੇ ਦੱਸਾਂਗੇ ਜੀ ਆਪਾਂ। ਹਾਂਜੀ
4: ਨਹੀਂ ਨਹੀਂ ਸਾਈਕੋਲੋਜੀ ਦਾ ਇਹ ਅਸੂਲ ਹੈਗਾ ਹੈ ਜੀ ਕਿ ਜੋ ਬੰਦੇ ਦੇ ਅੰਦਰ ਚੱਲਦਾ ਹੁੰਦਾ ਉਹ ਬਾਹਰ ਪ੍ਰਗਟ
1: ਹੁੰਦਾ ਹੀ ਹੁੰਦਾ ਜੀ। ਬਿਲਕੁਲ ਜੀ,
4: ਹਾਂਜੀ ਉਹ ਗੱਲ ਘੁੰਮ ਘੁਮਾ ਕੇ ਦਿਮਾਗ ਉਧਰ ਨੂੰ ਹੀ ਚੱਲ ਜਾਂਦਾ ਹੈਗਾ ਆ, ਤੇ ਉਹੀ ਜਿਹੜੀ ਵਰਡਿੰਗ ਜਿਹੜੀ ਹੈਗੀ ਆ ਉਹਦੇ ਨਾਲ ਰਿਲੇਟਡ ਵਰਡਿੰਗ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਂਦੀ
1: ਜੀ।
4: ਇੱਕ ਵਾਰੀ ਨਾ ਜੀ ਇੱਕ ਆਰਮੀ ਵਾਲਿਆਂ ਨੇ ਮਤਲਬ ਜਿਹੜਾ ਹੈਗਾ ਉਹਨਾਂ ਦੇ ਉਹ ਇੱਕ ਪਿਕਚਰ ਡਰਾ ਕਰਦੇ ਸੀ
1: ਜੀ,
4: ਤੇ ਉਹ ਪਿਕਚਰ ਦੇ ਉੱਤੇ ਕਹਿੰਦੇ ਵੀ ਤੁਸੀਂ 10 ਲਾਈਨਾਂ ਲਿਖੋ
1: ਜੀ।
4: ਹਾਂਜੀ ਉਹਨੇ ਇੱਕ ਪਿਕਚਰ ਡਰਾ ਕੀਤੀ ਸੀ ਵੀ ਉੱਥੇ ਇੱਕ ਮਤਲਬ ਜਿਹੜਾ ਹੈਗਾ ਆ ਇੱਕ ਕੋਈ ਐਕਸੀਡੈਂਟ ਜਿਹਾ ਹੋਇਆ ਆ, ਇੱਕ ਬੱਚਾ ਆ, ਉਹ ਇੱਕ ਲੇਡੀ ਲੰਮੀ ਪਈ ਆ ਤੇ ਨਾਲ ਇੱਕ ਬੱਚਾ ਆ ਜੀ
1: ਜੀ,
4: ਤੇ ਉਹ ਜਿਹੜਾ ਹੈਗਾ ਆ ਸਾਰਿਆਂ ਨੇ ਆਪਣੀ ਆਪਣੀ ਸਟੋਰੀ ਲਿਖੀ ਗਈ
1: ਜੀ,
4: ਉਹ ਇੰਸਟ੍ਰਕਟਰ ਜਿਹੜਾ ਹੈਗਾ ਓਹਨੇ ਜਿਹੜਾ ਕਹਿੰਦਾ ਵੀ ਰੋਲ ਨੰਬਰ ਫਲਾਨਾ ਖੜਾ ਹੋਵੇ
1: ਜੀ,
4: ਉਹ ਫੜਾ ਹੋ ਗਿਆ ਜੀ, ਉਹ ਕਹਿੰਦਾ ਯੂ ਹੈਵ ਨੋ ਮਦਰ
1: ਜੀ,
4: ਕਹਿੰਦਾ ਸਰ ਆਈ ਹੈਵ ਏ ਸਟੈਪ ਮਦਰ,
1: ਅੱਛਾ ਜੀ,
4: ਉਹ ਕਹਿੰਦਾ ਦੈਟਸ ਵਾਈ ਯੂ ਹੈਵ ਕਿਲਡ ਯੂਰ ਓਨ ਮਦਰ,
1: ਅੱਛਾ ਜੀ,
4: ਉਹ ਮਤਲਬ ਜਿਹੜਾ ਹੈਗਾ ਕਿ ਉਹਨਾਂ ਨੇ ਜਿਹੜੇ 10 ਲਾਈਨਾਂ ਲਿਖਾਈਆਂ ਜਾਂ 20 ਲਾਈਨਾਂ ਲਿਖਾਈਆਂ ਨਾ ਜੀ, ਉਹ ਉਥੋਂ ਹੀ ਉਹਦੀ ਸਾਈਕੋਲੋਜੀ ਡਰਾ ਕਰ ਗਏ ਕਿ ਹਾਂ ਜੀ ਵੀ ਇਸ ਬੰਦੇ ਦੇ ਅੰਦਰ ਕੀ ਚੱਲਦਾ, ਇਸ ਬੰਦੇ ਦੇ ਭਾਵ ਕੀ ਆ ਤੇ ਇਸ ਬੰਦੇ ਦੀ ਲਾਈਫ ਕੀ,
1: ਬਿਲਕੁਲ ਹੈ ਜੀ ਬਿਲਕੁਲ ਦੁਰਸਤ।
4: ਸੋ ਉਹ ਇਸ ਕਰਕੇ ਜਿਹੜਾ ਹੈਗਾ, ਮੈਂ ਜਦੋਂ ਸ਼ਮੀ ਜੀ ਵਾਰ ਵਾਰ ਮੱਛੀ ਵੱਲ ਨੂੰ, ਮੇਰੇ ਖਿਆਲ 3 ਵਾਰੀ ਤਾਂ ਇਹ ਗਏ ਮੱਛੀ ਵੱਲ ਨੂੰ, ਮੈਂ ਕਿਹਾ ਭਾਈ ਅੱਜ ਬੁੱਧਵਾਰ ਦਾ ਦਿਨ ਆ ਤੇ ਇਹ ਆਏ ਆ ਡੈਮ ਤੋਂ, ਤੇ ਡੈਮ ਤੇ ਵੀ ਇਹ ਮੱਛੀਆਂ ਦੇਖਦੇ ਆਏ ਹੈਗੇ ਆ, ਤੇ ਇੱਥੇ ਵੀ ਆ ਕੇ ਮੱਛੀ ਮੱਛੀ ਦੱਸੀ ਜਾਂਦੇ
1: ਆ ਜੀ ਜੀ,
4: ਸਾਡੇ ਜਿਹੜੇ ਰਿਲੀਜੀਅਸ ਗ੍ਰੰਥ ਹੈਗੇ ਅਸੀਂ ਕਹਿੰਦੇ ਆ ਜੀ ਪ੍ਰਥਮ ਭਗਵਤ ਭਗਵਤੀ ਸਿਮਰਕੇ ਕਰਦੇ ਹੈਗੇ ਆ, ਹਿੰਦੂ ਕਹਿੰਦੇ ਪ੍ਰਥਮ ਭਗਵਤੀ ਸਿਮਰਕੇ, ਦੋਨਾਂ ਦਾ ਅਰਥ ਜਿਹੜਾ ਆ ਧਰਤੀ ਮਾਤਾ ਹੀ ਆ ਜੀ, ਇਸ ਧਰਤੀ ਦੇ ਉੱਤੇ ਜਿਹੜਾ ਹੈਗਾ ਆ ਇਹ ਨਹੀਂ ਸਾਨੂੰ ਜੀਵਨ ਦਿੱਤਾ ਆ, ਇਹ ਜਿਹੜੀ ਹੈਗੀ ਆ ਆਪਣੀ ਗੋਦ ਵਿੱਚ ਸਮਾ ਜਾਂਦਾ ਬੰਦਾ ਆ, ਠੀਕ ਹੈ ਨੀ ਜੀ, ਜੀਵ ਜੰਤੂ ਕੋਈ ਮਰਦਾ ਅਸੀਂ ਚੁੱਪ ਕਰਕੇ ਟੋਆ ਕੱਢਦੇ ਹੈਗੇ ਆ ਦੱਬ ਦਿੰਦੇ ਆ ਜੀ, ਉਹ ਉਹਨੂੰ ਆਪਣੀ ਦੇਖੋ ਉਹ ਉਸ ਚੀਜ਼ ਦੇ ਉੱਤੇ ਉਹ ਜਦ ਤੱਕ ਉਹ ਬਾਹਰ ਪਿਆ ਰਹਿੰਦਾ ਤਦ ਤੱਕ ਜਿਹੜਾ ਹੈਗਾ ਸਮੈਲਿੰਗ ਕਰਦਾ ਰਹਿੰਦਾ ਹੈਗਾ ਆ, ਜਦੋਂ ਅਸੀਂ ਉਹਨੂੰ ਧਰਤੀ ਦੇ ਵਿੱਚ ਜਿਹੜੇ ਹੈਗੇ ਮਿੱਟੀ ਵਿੱਚ ਦੱਬ ਦਿੰਦੇ ਹੈਗੇ ਆ ਉਹ ਸਮੈਲ ਆਉਣੀ ਬੰਦ ਹੋ ਜਾਂਦੀ ਹੈ ਜੀ,
1: ਬਿਲਕੁਲ
4: ਤੇ ਉਹ ਇਸ ਕਰਕੇ ਧਰਤੀ ਹਰ ਇੱਕ ਚੀਜ਼ ਨੂੰ ਜਜ਼ਬ ਕਰ ਲੈਂਦੀ, ਸਾਡਾ ਚੰਗਾ ਮਾੜਾ ਸਾਰਾ ਜਜ਼ਬ ਕਰਦੀ ਹੈਗੀ ਆ ਜੀ, ਤੇ ਵੈਸੇ ਵੀ ਜਿਸ ਧਰਤੀ ਦੇ ਉੱਤੇ ਦੇਖੋ ਤੁਸੀਂ ਵੀ ਭਾਰਤ ਸਾਹਿਬ ਇੱਥੇ ਤੁਹਾਡੀ ਜਨਮ ਭੂਮੀ ਇਹ ਆ, ਕਰਮ ਭੂਮੀ ਉੱਥੇ ਆ, ਹਾਂਜੀ, ਇਹਨਾਂ ਇਸ ਧਰਤੀ ਦਾ ਬੰਦਾ ਰਿਣੀ ਹੁੰਦਾ ਹੀ ਹੁੰਦਾ ਹੈਗਾ,
1: ਬਿਲਕੁਲ,
4: ਹਰ ਇੱਕ ਬੰਦੇ ਦਾ ਹਰ ਇੱਕ ਜਗ੍ਹਾ ਜਨਮ ਨਹੀਂ ਹੁੰਦਾ ਤੇ ਹਰ ਇੱਕ ਜਗ੍ਹਾ ਹਰ ਇੱਕ ਜਿਹੜੀ ਹੈਗੀ ਆ ਉਹ ਕਰਮ ਭੂਮੀ ਨਹੀਂ ਬਣਦੀ,
1: ਬਿਲਕੁਲ,
4: ਤੇ ਇਸ ਕਰਕੇ ਤੇ ਆਪਣੇ ਇਹ ਜਜ਼ਬਾਤ ਜਿਹੜੇ ਆ ਧਰਤੀ ਨੂੰ ਸਮਰਪਿਤ ਕਰਦੇ ਹੋਏ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦਾ ਆ ਜੀ, ਬਾਕੀ ਪ੍ਰੋਗਰਾਮ ਬਹੁਤ ਵਧੀਆ, ਕੰਟੀਨਿਊ ਪਲੀਜ਼ ਜੀ,
1: ਭਗਤ
4: ਰਵੀਰ ਜੀ ਨੂੰ ਲੈ ਲਓ, ਥੈਂਕ ਯੂ ਸਰ,
1: ਗ੍ਰੇਟਫੁਲ
4: ਸਰ, ਸ਼ੁਕਰੀਆ
1: ਤੁਹਾਡਾ, ਸਤਿ ਸ੍ਰੀ ਅਕਾਲ ਜੀ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ, ਭਾਜੀ ਕੁਝ ਕਹਿਣਾ ਚਾਹੋਗੇ ਕਿ ਮੁਕੱਦਰ ਜੀ ਨੂੰ ਲੈ ਲਈਏ ਨਾਲ?
0: ਬਿਲਕੁਲ ਜੀ, ਮੈਂ ਤੇ ਉਹ ਮੱਛੀ ਵਿੱਚ ਹੀ ਫਸ ਗਏ ਜਿਹੜੀ ਕਹਿ ਕੇ ਗਏ,
1: ਵੈਸੇ ਜਾਲ ਤਾਂ ਮੈਂ ਸਿੱਟਿਆ ਸੀ ਅਮਰੀਕਾ ਦੇ ਸਮੁੰਦਰ ਦੇ ਵਿੱਚ,
0: ਫੇਰ ਮੱਛੀ, ਮੁਕੱਦਰ ਜੀ ਵੀ ਨਹਿਰ ਤੇ ਖੜੇ ਆ ਉੱਥੇ ਵੀ ਮੱਛੀ ਦੀ ਗੱਲ ਹੀ ਹੋਣੀ ਮੈਨੂੰ ਲੱਗਦਾ,
1: ਉੱਥੇ ਉੜਨਾ ਸਾਪਣਾ ਹੋਵੇ ਕਿਤੇ ਦੇਖਿਓ। ਸਤਿ ਸ੍ਰੀ ਅਕਾਲ,
5: ਮੈਨੀਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ, ਕੰਟੈਕਟ ਅਸ ਔਨ office.bestwood@gmail.com ਔਰ ਕਾਲ Vic Parage 604-377-1092, British Columbia, Westwood Kitchen Cabinets, LTD. Chicago's Pizza with a twist, in your town, 8300 Sierra College Boulevard, Roseville, California. Wet and non-wet pizzas, home delivery, available with one phone call, 1-916-791-0102. Open every day. Chicago's Pizza with a twist.
6: ਕਵਿਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
7: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਲਾ, ਜੋ ਹਵਾ ਦੇ ਬੁੱਲੇ, ਜੋ ਪਾਣੀ ਦੀਆਂ ਛੱਲਾਂ, ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ
8: ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ। ਨੰਬਰ ਹੈ 8360824918 9 8 6 0 8 2 4 9 1 8 9 1। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ। ਤੁਹਾਡੇ ਆਪਣੇ ਦੁਆਬਾ ਰੇਡੀਓ ਤੇ
9: ਜ਼ਿੰਦਗੀ ਨਾਮਾ ਹਾਲ ਏ ਦੁਨੀਆ। You are listening now our own Doapa Radio. Welcome all. Live on Finland time Monday to Friday 11 PM. Indian time Tuesday to Saturday 2:30 AM. Repeat by Indian time daytime 12 o'clock. Studio number +358 44 976 1962. Join us by WhatsApp call and message and call us on Skype. Doapa Radio PTI. Please like us and follow us on Facebook and download Doapa Radio iOS and Android app. Zindagi Nama Hal e Duniya.

0: ਕਰਦਾ ਜੀ, ਸਵਾਗਤ ਹੈ ਬਾਈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ। ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਆਵਾਜ਼ ਦੀ ਦੁਨੀਆਂ ਦੇ ਦੋਸਤੋ। ਅੱਜ ਹੈ ਸਕੂਨ, ਕਿਉਂਕਿ ਆਪਾਂ ਬਹੁਤ ਹੀ ਇਤਮਿਨਾਨ ਦੇ ਨਾਲ ਕਿ ਲੋਕ ਘਰ ਪਹੁੰਚ ਗਏ ਆ ਤੇ ਸਟੂਡੀਓ ਦੇ ਵਿੱਚ ਪਹੁੰਚ ਗਏ। ਇਸ ਵੇਲੇ ਗੱਲਬਾਤ ਸ਼ੁਰੂ ਹੋ ਗਈ ਹੈ। ਤੋ ਹਾਲਾਂਕਿ ਪਹਿਲਾਂ ਮੈਂ ਸੋਚ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਭਾਈ ਮਨੁੱਖ ਨੇ ਤਰੱਕੀ ਕਰ ਲਈ, ਪਰ ਬਾਅਦ ਚ ਪਤਾ ਲੱਗਿਆ ਵੀ ਇੰਨੀ ਵੀ ਨਹੀਂ ਕੀਤੀ ਕਿ ਸਾਨੂੰ ਹਰ ਥਾਂ ਤੇ ਜਾ ਕੇ ਇੱਕ ਬਹੁਤ ਹੀ ਸਟੇਬਲ ਇੰਟਰਨੈਟ ਹੀ ਮਿਲ ਜਾਏ। ਪਹਿਲਾਂ ਅਸੀਂ ਇੱਕ ਵਾਰੀ ਡਲਹੌਜ਼ੀ ਦੇ ਵਿੱਚ ਇੱਦਾਂ ਖੱਡਲ ਖੁਆਰ ਹੋਏ ਸੀ, ਕੱਲ ਅਸੀਂ ਨੰਗਲ ਡੈਮ ਦੇ ਵਿੱਚ ਇੱਦਾਂ ਹੋ ਗਏ। ਪਰ ਹੋ ਸਕਦਾ ਹੈ ਕਿ ਸਾਡੀ ਜਿਹੜੀ ਜਗ੍ਹਾ ਉਹ ਗਲਤ ਹੋਏ, ਜਾਂ ਅਸੀਂ, ਕਿਉਂਕਿ ਅਸੀਂ ਤਾਂ ਆਪਣੀ ਗਲਤੀ ਮੰਨਾਂਗੇ, ਜਗ੍ਹਾ ਦੀ ਗਲਤੀ ਨਹੀਂ ਮੰਨ ਸਕਦੇ। ਫਿਰ ਵੀ ਜੋ ਬੀਤ ਗਿਆ ਸੋ ਬੀਤ ਗਿਆ, ਉਹਦੇ ਲਈ ਅਸੀਂ
2: ਸਤਿ ਸ੍ਰੀ ਅਕਾਲ ਭਾਰਜ ਬਾਈ ਜੀ
1: ਦੋ ਸਾਰੇ ਦੋਸਤਾਂ ਤੋਂ ਖਿਮਾ ਚਾਹੁੰਦੇ ਹਾਂ, ਬੜੀ ਸੁਹਿਰਤਾ ਨਾਲ ਖਿਮਾ ਚਾਹੁੰਦੇ ਹਾਂ। ਪਰ ਕੋਸ਼ਿਸ਼ ਅਸੀਂ ਕੀਤੀ, ਜੋ ਬਾਈ ਚਾਂਸ ਕੋਸ਼ਿਸ਼ ਹੀ ਰਹੀ, ਕਾਮਯਾਬ ਨਹੀਂ ਹੋਈ। ਬਾਈ ਹੱਸਣ ਵਾਲਾ ਬੰਦਾ ਵੀ ਭੱਜ ਗਿਆ ਸਾਡਾ, ਆ ਗਿਆ। ਹੁਣ ਸਕੂਨ ਸੋਚ ਕੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਮੈਨੂੰ ਨਾ ਉਹ ਯਾਦ ਆ ਗਈ, ਕੱਲ੍ਹ ਗੱਲ ਬਹੁਤ ਜ਼ਿਆਦਾ ਯਾਦ ਆਈ ਕਿ ਇਹਦਾ ਵਿਰੋਧੀ ਅਰਥ ਲਿਖੋ, ਜਿਵੇਂ ਵੈਰੀ ਉਹਦਾ ਵਿਰੋਧੀ ਦੁਸ਼ਮਣ, ਸ਼ਾਂਤੀ ਇਹਦਾ ਮਤਲਬ ਅਸ਼ਾਂਤੀ, ਮਤਲਬ ਕੁੱਤਾ ਕੁੱਤੀ, ਬਿੱਲਾ ਬਿੱਲੀ, ਐਂ ਕਰ ਕਰਾ ਕੇ ਚਲੋ ਵਿਰੋਧੀ ਸ਼ਬਦ ਹੋ ਗਏ, ਅਪੋਜਿਟ ਹੋ ਗਏ। ਅਤੇ ਅਸੀਂ ਰੱਖਿਆ ਸੀ ਸਕੂਨ, ਜੋ ਬੰਦਾ ਰੱਖੇ ਉਹਦਾ ਉਲਟ ਹੁੰਦਾ ਹੈ, ਮੈਂ ਤਾਂ ਐਂ ਸੋਚਿਆ। ਅਤੇ ਸਕੂਨ ਦਾ ਗੱਲ ਕਰਦੇ ਕਰਾਉਂਦੇ ਬੇਚੈਨੀ ਹੀ ਇੰਨੀ ਵੱਧ ਗਈ ਕਿ ਮਤਲਬ ਮੋਟਰਸਾਈਕਲ ਦੀ ਚੈਨ ਹੀ ਉਤਰ ਗਈ, ਕਹਿ ਲਓ ਕਈ ਮਿੰਟ ਐਂਡ ਹੋ ਗਿਆ। ਪਰ ਅਸੀਂ ਹੁਣ ਭੈੜੀਆਂ ਗੱਲਾਂ ਨੂੰ ਕਿਉਂ ਯਾਦ ਕਰੀਏ? ਅੱਜ ਬਹੁਤ ਇੰਟਰਨੈਸ਼ਨਲ ਮਦਰਸ ਡੇ ਹੈ, ਦੁਨੀਆ ਦੇ ਵਿੱਚ ਮਾਵਾਂ ਤੋਂ ਵੱਡਾ ਕਿਹੜਾ ਕੋਈ ਰਿਸ਼ਤਾ ਨਹੀਂ, ਔਰ ਮਾਂ ਪਿਓ ਜਿਹੜੇ ਹੈ ਉਹ ਬਲੈਸਿੰਗ ਹੈ।
2: ਸ਼ਮੀ ਬਾਈ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
1: ਉਸ ਕੁਦਰਤ ਵੱਲੋਂ ਜੋ ਸਾਡੇ ਸਿਰ ਤੇ ਹੱਥ ਰੱਖਿਆ ਗਿਆ ਧੂਪ ਦੇ ਵਿੱਚ ਹੈ, ਔਰ ਮਾਵਾਂ ਦਾ ਦਿਵਸ ਹੈ, ਤੇ ਸਾਰਿਆਂ ਨੂੰ ਭਾਈ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਭਾਈ ਮਾਵਾਂ ਦਾ ਆਸ਼ੀਰਵਾਦ ਜਿਹੜਾ ਹੈ ਉਹ ਸਿਰ ਤੇ ਬਣਿਆ ਰਹੇ, ਇਹੀ ਅਸੀਂ ਅਰਦਾਸ ਕਰਦੇ ਹਾਂ। ਤੇ ਅੱਜ ਉਹਨਾਂ ਨੂੰ ਡੈਡੀਕੇਟਡ ਕਰਕੇ ਵੀ ਰਚਨਾਵਾਂ ਲੱਭ ਲੱਭ ਕੇ ਕੋਸ਼ਿਸ਼ ਕਰਾਂਗੇ ਕਿ ਉਹ ਵੀ ਸ਼ੇਅਰ ਕਰੀਏ। ਬਹੁਤ ਜ਼ਿਆਦਾ ਸ਼ਾਇਰਾਂ ਨੇ ਤਾਂ ਬਹੁਤ ਜ਼ਿਆਦਾ ਮਾਂ ਵਿਸ਼ੇ ਦੇ ਉੱਤੇ ਜਿਹੜਾ ਲਿਖਿਆ, ਔਰ ਇਤਨਾ ਖੂਬਸੂਰਤ ਲਿਖਿਆ ਕਿ ਕਿਆ ਬਾਤਾਂ, ਦਿਲ ਹੋ ਜਾਂਦਾ। ਔਰ ਸ਼ਾਇਰੀ ਦੀ ਜਿਹੜੀ ਮੁੱਖ ਤੌਰ ਤੇ ਗੱਲਬਾਤ ਵੀ ਇਹੀ ਹੈ ਕਿ ਉਹ ਐਂ ਲੱਗਦਾ ਹੁੰਦਾ ਕਿ ਸਾਡੇ ਦਿਲ ਦੀ ਗੱਲ ਹੀ ਹੈ। ਤੇ ਹੋ ਸਕਦਾ ਕਿ ਮੇਰੇ ਕੋਲ ਜਿਹੜੇ ਸਿਰ ਤੇ ਪੱਖਾ ਚੱਲ ਰਿਹਾ ਇਹਦੀ ਆਵਾਜ਼ ਮਾੜੀ ਮੋਟੀ ਹੈ, ਚੱਲ ਲਾਂਗੇ ਬਈ, ਚੱਲ ਲਾਂਗੇ, ਕੋਈ ਗੱਲ ਨਹੀਂ ਮੇਰੇ ਪੱਖੇ। ਪਰ ਹੁਣ ਮੈਂ ਹੋਰ ਗਰਮੀ ਚ ਨਹੀਂ ਬਹਿ ਸਕਦਾ ਕਿਉਂਕਿ ਐਕਸਟ੍ਰੀਮ ਦੇ ਵਿੱਚ ਕੱਲ ਦੇ ਜਿਹੜੇ ਮਾਹੌਲ ਦੇ ਵਿੱਚ ਰਹੇ, ਔਰ ਰਿਕਾਰਡਿੰਗ ਕਰਕੇ ਹੀ ਰਹੇ, ਮੌਸਮ ਦਾ ਜਿਹੜਾ ਸੀਗਾ ਹੀ ਸੀਗਾ। ਦੋਸਤੋ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਇਹ ਵੀ ਸਾਂਝ ਪਾਉਂਦੇ ਹੋਏ, ਕਿਉਂਕਿ ਕੱਲ ਜਿਹੜਾ ਨੰਗਲ ਡੈਮ ਦਾ ਜਿਹੜਾ ਸਾਡਾ ਦੌਰਾ ਕਹਿ ਲਓ, ਵਿਜਿਟ ਕਹਿ ਲਓ, ਉਹਦੀ ਵਜ੍ਹਾ ਬੜੀ ਖੂਬਸੂਰਤ ਸੀ। ਅਸੀਂ ਚਾਹੁੰਦੇ ਸਾਂ ਕਿ ਆਪਣੀ ਟੀਮ ਦੇ ਸਾਰੇ ਮੈਂਬਰ ਕਿ ਭਾਈ ਇੱਕ ਨਵਾਂ ਨਵੇਲਾ, ਇੱਕ ਹੋਰ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਜਾਏ, ਉਹਦਾ ਮੁੱਢ ਬੱਝਿਆ ਜਾਏ। ਤੋ ਹੁਣ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾਮ ਤੇ ਉਸ ਝੀਲ ਹੈ ਜਿਹੜੀ ਨੰਗਲ ਡੈਮ ਦੇ ਨੇੜੇ ਆ, ਔਰ ਗੋਬਿੰਦ ਸਾਗਰ ਝੀਲ ਤੋਂ ਬੜੀ ਖੂਬਸੂਰਤ ਧਰਤੀ ਹੈ। ਤੋ ਲੱਗਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਵਾਂ, ਇਸ ਦਾ ਨਾਮ ਰੱਖਿਆ ਜਾਊਗਾ ਜ਼ਿੰਦਗੀ ਜਿੰਦਾਬਾਦ, ਤੇ ਇਹਦਾ ਆਗਾਜ਼ ਇਸੇ ਖੂਬਸੂਰਤ ਜਗ੍ਹਾ ਤੋਂ ਕੀਤਾ ਜਾਊ। ਤੋ ਉੱਥੇ ਜਾ ਕੇ ਅਸੀਂ ਇਸ ਜ਼ਿੰਦਗੀ ਜਿੰਦਾਬਾਦ ਪ੍ਰੋਗਰਾਮ ਦੇ ਵਿੱਚ ਜ਼ਿੰਦਗੀ ਜਿਉਣ ਦੇ ਜਿਹੜੇ ਆ ਨੁਕਤੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਹ ਜਿੰਦਾਬਾਦ ਹੋ ਸਕਦੀ ਆ, ਜਿਹੜੇ ਜਿੰਨੇ ਵੀ ਸਾਡੀ ਜ਼ਿੰਦਗੀ ਚੈਲੰਜ ਹੋਣਗੇ ਉਹਨਾਂ ਨੂੰ ਕਿਵੇਂ ਆਪਾਂ ਸਾਹਮਣਾ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਵੱਖ ਵੱਖ ਸ਼ਖਸੀਅਤਾਂ ਦੇ ਨਾਲ ਉਹਨਾਂ ਦੀ ਲਾਈਫ ਦੇ ਤਜਰਬੇ ਜਿਹੜੇ ਉਹ ਸਾਂਝੇ ਕਰਾਂਗੇ। ਕੱਲ ਬਹੁਤ ਹੀ ਮੈਨੂੰ ਵਧੀਆ ਲੱਗਿਆ ਕਿਉਂਕਿ ਨੰਗਲ ਦੀ ਧਰਤੀ ਜਿਹੜੀ ਆ ਉਹ ਸਾਹਿਤਕਾਰਾਂ ਦੀ ਧਰਤੀ ਹੈ, ਬਹੁਤ ਕਮਾਲ ਹੈ। ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਕਰਮ ਭੂਮੀ ਹੈ, ਨਾਟਕ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ, ਫੁਲਵੰਤ ਸਿੰਘ ਹੋਰੀ ਉੱਥੋਂ ਨਾਟਕ ਖੇਡਦੇ ਰਹੇ ਆ, ਉਹਨਾਂ ਦੀ ਟੀਮ ਦੇ ਵਿੱਚੋਂ ਹੀ ਬਹੁਤ ਹੀ ਸਿਰਕੱਢ ਨਾਟਕਕਾਰ ਨੇ, ਔਰ ਲਲਿਤ ਚੌਧਰੀ ਜੀ, ਉਹਨਾਂ ਨਾਲ ਅਸੀਂ ਗੱਲਬਾਤ ਰਿਕਾਰਡ ਕੀਤੀ। ਪੱਤਰਕਾਰੀ ਔਰ ਸਾਹਿਤ ਦੇ ਵਿੱਚ ਬਾਕਮਾਲ ਨਾਮ ਜਿਨ੍ਹਾਂ ਨੇ ਆਪਣਾ ਕਮਾਇਆ ਹੈ, ਗੁਰਪ੍ਰੀਤ ਗਰੇਵਾਲ ਜੀ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਰਿਕਾਰਡ ਹੋਈ ਦੋਸਤਾਂ ਲਈ, ਤੋ ਇਸੇ ਤਰ੍ਹਾਂ ਹੀ ਬਾਲ ਸਾਹਿਤ ਦੇ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ, ਕੈਲਾਸ਼ ਠਾਕੁਰ ਜੀ, ਕੈਲਾਸ਼ ਰਾਣੀ ਜੀ, ਉਹਨਾਂ ਦੀ ਜਿਹੜੀ ਗੱਲਬਾਤ ਉਹ ਵੀ ਰਿਕਾਰਡ ਹੋਈ। ਥੀਮ ਇੱਕੋ ਹੀ ਸੀ ਸਾਰਿਆਂ ਦਾ, ਕਿਉਂਕਿ ਪ੍ਰੋਗਰਾਮ ਅਸੀਂ ਸ਼ੁਰੂ ਬਹੁਤ ਜਲਦ ਕਰ ਰਹੇ ਹਾਂ, ਉਹਦੀ ਟਾਈਮਿੰਗ, ਉਹਦਾ ਡੇ, ਉਹ ਵੀ ਅਨਾਊਂਸ ਕੀਤਾ ਜਾਊਗਾ ਬਹੁਤ ਜਲਦੀ। ਪਰ ਬੈਕਗਰਾਊਂਡ ਦੇ ਵਿੱਚ ਪਹਿਲਾਂ ਤੇ ਡੰਡ ਬੈਠਕਾਂ ਕੱਢਣੀਆਂ ਪੈਂਦੀਆਂ ਨੇ, ਪੈਰੀ ਜਿਹੜਾ ਮਟੀਰੀਅਲ ਜਦੋਂ ਕੰਟੈਂਟ ਇਕੱਠਾ ਹੋਏਗਾ ਫਿਰ ਅਸੀਂ ਉਹਨੂੰ ਅਨਾਊਂਸ ਕਰਾਂਗੇ। ਪਰ ਇਸੇ ਹਫ਼ਤੇ ਤੋਂ ਸ਼ੁਰੂ ਕਰਾਂਗੇ, ਇਸੇ ਵੀਕ ਦੇ ਵਿੱਚ, ਕੱਲ ਕਿਉਂਕਿ ਨਵਾਂ ਹਫ਼ਤਾ ਸ਼ੁਰੂ ਹੋ ਰਿਹਾ ਸੋਮਵਾਰ ਤੋਂ ਇਹ ਜ਼ਿੰਦਗੀ ਜਿੰਦਾਬਾਦ ਨਾਮ ਦਾ ਇੱਕ ਪ੍ਰੋਗਰਾਮ ਨਵਾਂ, ਜਿਹੜਾ ਬਹੁਤ ਲੰਬਾ ਚੌੜਾ ਪ੍ਰੋਗਰਾਮ ਨਹੀਂ ਹੋਏਗਾ, ਰਿਕਾਰਡਡ ਹੋਊਗਾ। ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਿਲਾਂਗੇ ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਦੇ ਕੋਲੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲ ਸਕਦਾ। ਮੈਨੂੰ ਤਾਂ ਕਾਫੀ ਜਿਹੜੇ ਹੈ ਵਧੀਆ ਲੱਗਿਆ ਔਰ ਖੂਬਸੂਰਤ ਰਿਹਾ ਬਹੁਤ ਸਮਾਂ, ਤੋ ਇਹ ਸ਼ੇਅਰ ਵੀ ਕਰਾਂਗੇ। ਤੋ ਇੱਕ BTS ਸ਼ਬਦ ਮੈਨੂੰ ਬਹੁਤ ਵਧੀਆ ਲੱਗਿਆ, ਬਿਹਾਈਂਡ ਦਾ ਸੀਨਸ, ਕਿਉਂਕਿ ਜਦੋਂ ਅਸੀਂ ਬਣਾ ਲੈਂਦੇ ਹਾਂ ਸਾਰੀ ਰਿਕਾਰਡਿੰਗ ਵੀ ਹੋ ਗਈ, ਬਾਅਦ ਚ ਪਤਾ ਲੱਗਿਆ ਵੀ ਇਹ ਚਾਹ ਵੀ ਉੱਡ ਗਿਆ, ਚਾਹ ਵੀ ਉੱਡ ਗਿਆ, ਦੋ ਵਾਰ ਤਾਂ ਰਿਕਾਰਡਿੰਗ ਹੀ ਸਾਡੀ ਉੱਡ ਗਈ, ਬਾਅਦ ਵਿੱਚ ਤਾਂ ਆਪ ਹੀ ਉੱਡਣ ਲੱਗੇ ਸੀ। ਤੋ ਉਧਰੋਂ ਲਾਈਵ ਪ੍ਰੋਗਰਾਮ ਦਾ ਵੀ ਸਮਾਂ ਹੋ ਗਿਆ ਤੇ ਉਹਨਾਂ ਦੋਸਤਾਂ ਨੂੰ ਮੈਂ ਗੁਜ਼ਾਰਿਸ਼ ਕੀਤੀ ਕਿ ਭਾਈ ਸਾਹਿਬ ਇੱਥੇ ਨੰਗਲ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਕੋਈ ਇੰਟਰਨੈਟ ਵਾਲੀ ਜਗ੍ਹਾ ਹੈ ਮੈਨੂੰ ਉਹ ਦੱਸੋ, ਘੱਟੋ ਘੱਟ 2 ਘੰਟੇ ਲਈ ਤਾਂ ਮੈਨੂੰ ਉਹ ਇੰਟਰਨੈਟ ਚਾਹੀਦਾ ਹੀ ਹੈ, ਮੈਂ ਫੋਨ 'ਤੇ ਭਰੋਸਾ ਨਹੀਂ ਕਰ ਸਕਦਾ, ਇਹਦੇ ਇੰਟਰਨੈਟ 'ਤੇ ਭਰੋਸਾ ਨਹੀਂ ਹੈਗਾ। ਉਹਨਾਂ ਨੇ ਬਕਾਇਦਾ ਵਧੀਆ ਇੱਕ ਜਗ੍ਹਾ ਲੱਭੀ, ਉਹਨਾਂ ਨੂੰ ਪਹਿਲਾਂ ਕਨਫਰਮ ਕੀਤਾ ਕਿ ਬਹੁਤ ਸਟੇਬਲ ਇੰਟਰਨੈਟ ਹੋਣਾ ਚਾਹੀਦਾ, ਅਤੇ ਬਾਅਦ 'ਚ ਆਪਾਂ ਦੇਖ ਲਿਆ ਵੀ ਕਿੰਨਾ ਕੁ ਸਟੇਬਲ ਸੀਗਾ, ਐਂਡ ਹੀ ਹੋ ਗਿਆ। ਇਹ 'ਚ ਹੁਣ ਕਿਸੇ ਦਾ ਕੋਈ ਕਸੂਰ ਨਹੀਂ ਹੋ ਸਕਦਾ, ਉੱਧਰ ਹੀ ਭੈੜਾ ਹੋਵੇ ਜਾਂ ਕੁਛ ਹੋਵੇ, ਦਿਨ ਦੀ ਗੱਲ ਹੁੰਦੀ ਹੈ। ਬਟ ਇਹ ਇੱਕ ਪ੍ਰੋਗਰਾਮ ਜਿਹੜਾ ਇਹਦਾ ਆਗਾਜ਼ ਹੋਇਆ ਦੋਸਤੋ ਆਪ ਸਭ ਦੇ ਸਾਥ ਦੇ ਸਦਕਾ ਹੀ, ਇਹ ਜਿਹੜਾ ਕਦਮ ਕਦਮ ਕਰਕੇ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਦੀ ਨਾਲ ਹੀ ਇੱਕ ਹੋਰ ਅਨਾਊਂਸਮੈਂਟ ਵੀ ਅਸੀਂ ਕਰ ਰਹੇ ਹਾਂ, ਇਹ ਵੀ ਜਿਹੜਾ ਪਿਛਲੇ ਕੁਝ ਜਿਹੜੇ ਹਫ਼ਤਿਆਂ ਦੇ ਜਿਹੜੀ ਕਸ਼ਮਕਸ਼ ਨਹੀਂ ਮਤਲਬ ਡਿਸਕਸ਼ਨ ਦੇ ਵਿੱਚੋਂ ਨਿਕਲੀ ਹੋਈ ਗੱਲ ਆ ਕਿ ਅਸੀਂ ਇੱਕ ਪੰਜਾਬ ਦੇ ਅਤੇ ਪੰਜਾਬ ਤੋਂ ਬਾਹਰ ਵੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਦੀ ਟੀਮ ਦੇ ਨਾਲ ਜਿਹੜੇ ਸਾਡੇ ਸਾਥੀ ਜੁੜੇ ਹੋਏ ਨੇ ਉਹਨਾਂ ਨਾਲ ਜਾ ਕੇ ਮੁਲਾਕਾਤ ਕਰੀਏ। ਉੱਥੇ ਇਸ ਦਾ ਨਾਮ ਰੱਖਿਆ ਜਾਊਗਾ ਰੇਡੀਓ ਮਿਲਣੀ, ਦੁਆਬਾ ਰੇਡੀਓ ਦੇ ਬੈਨਰ ਹੇਠ ਹੀ ਰੇਡੀਓ ਮਿਲਣੀ। ਮਹੀਨੇ 'ਚ ਇੱਕ ਵਾਰ ਕਰਾਂਗੇ ਕਿਉਂਕਿ ਹਰ ਹਫ਼ਤੇ ਬੜਾ ਔਖਾ ਹੋ ਜਾਊਗਾ, ਤੋ ਪਰ ਇੱਕ ਹਫ਼ਤੇ 'ਚ ਇੱਕ ਵਾਰੀ ਤਾਂ ਹੋ ਹੀ ਸਕਦੀ ਹੈ। ਇਹ ਵੀ ਇੱਕ ਨਵੀਂ ਅਨਾਊਂਸਮੈਂਟ ਅੱਜ ਹੋ ਰਹੀ ਹੈ ਮਦਰਸ ਡੇ ਆਸ਼ੀਰਵਾਦ ਲੈਂਦੇ ਹੋਏ ਉਹਨਾਂ ਤੋਂ। ਸੋ ਦੋਸਤੋ ਬਹੁਤ ਬਹੁਤ ਸਵਾਗਤ ਹੈ, ਸਕੂਨ ਮਿਲਿਆ ਮੈਨੂੰ ਇਹ ਸਾਰੀ ਜਾਣਕਾਰੀ ਸਾਂਝੀ ਕਰਦੇ ਹੋਏ, ਕਿਉਂਕਿ ਇਸ ਤੋਂ ਪਹਿਲਾਂ ਕਿ ਨੈੱਟ ਉੱਡ ਜੇ ਸਭ ਕੁਝ ਉੱਡ ਜੇ, ਪਰ ਇਹ ਗੱਲਾਂ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਸਨ। ਤੋ ਬਹੁਤ ਬਹੁਤ ਸ਼ੁਕਰੀਆ, ਔਰ ਆਪ ਸਭ ਦਾ ਪ੍ਰੋਗਰਾਮ ਦੇ ਨਾਲ ਜੁੜਨ ਲਈ, ਪ੍ਰੋਗਰਾਮ ਨੂੰ ਸਪੋਰਟ ਕਰਨ ਲਈ। ਜ਼ਿੰਦਗੀ ਜਿੰਦਾਬਾਦ ਅਤੇ ਮੁਹੱਬਤ ਜ਼ਿੰਦਾਬਾਦ ਕਹਿੰਦੇ ਹੋਏ ਕਰਦੇ ਹਾਂ ਆਗਾਜ਼, ਅਤੇ ਸਕੂਨ ਦਾ ਸਾਹ ਲੈਂਦੇ ਹੋਏ, ਵਾਹ ਵਾਟ ਆ ਬਿਊਟੀ, ਆ ਪਹੁੰਚੇ ਦਰਬਾਰ। ਉਹ ਸੁਨੇਹਿਆਂ ਦੇ ਵਿੱਚ ਇੰਨਾ ਵਧੀਆ ਮਾਹੌਲ ਬਣਿਆ ਹੋਇਆ ਹੈ, ਅਤੇ ਬਹੁਤ ਬਹੁਤ ਸ਼ੁਕਰੀਆ ਦੋਸਤਾਂ ਦਾ। ਇਹ ਪ੍ਰੋਗਰਾਮ ਦੁਆਬਾ ਰੇਡੀਓ .com ਦੇ ਨਾਲ ਨਾਲ

0: ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਾਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।
1: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮੁਬਾਰਕ ਦੇਣਾ ਜੀ।
0: ਸ਼ਮੀ ਜੀ, ਅੱਜ ਤੁਹਾਨੂੰ ਸਕੂਨ ਵਾਲਾ ਗਾਣਾ ਵੀ ਸੁਣਾਊਂਗਾ, ਪਰ ਉਸ ਤੋਂ ਪਹਿਲੇ ਸਰਬਜੀਤ ਕੌਰ ਜੱਸ ਜੀ ਦੀ ਇੱਕ ਕਵਿਤਾ ਪੰਜਾਬੀ ਮਾਂ ਦਾ ਵੈਣ
1: ਜੀ
0: ਤੁਹਾਡੇ ਨਾਲ ਸਾਂਝਾ ਕਰਾਂਗਾ।
1: ਵਾਹ ਵਾਹ ਜੀ ਵਾਹ, ਇਰਸ਼ਾਦ ਜੀ।
0: ਕਮਲਿਆ ਪੁੱਤਾ, ਸਾਡੀ ਕੁੱਲੀ ਚ ਤਾਂ ਯੁਗਾਂਤਰਾਂ ਤੋਂ ਉੱਥੇ ਤਵੇ ਵਰਗਾ ਕਾਲਾ ਹਨੇਰਾ। ਕਮਲਿਆ ਪੁੱਤਾ, ਸਾਡੀ ਕੁੱਲੀ ਚ ਤਾਂ ਯੁਗਾ ਯੁਗਾਂਤਰਾਂ ਤੋਂ ਉੱਥੇ ਤਵੇ ਵਰਗਾ ਕਾਲਾ ਹਨੇਰਾ। ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਆ ਵੇ ਮੇਰੇ ਚੋਰ ਪੁੱਤਾ। ਕਮਲਿਆ ਪੁੱਤਾ, ਛਾਣਿਆ ਪਰਾਤ ਚਿੱਟੀ ਚਿੱਟੀ ਹੋ ਗਈ, ਛਾਨਣੀ ਫੇਰ ਖਾਲੀ ਜੀ ਖਾਲੀ। ਮੈਂ ਤੇਰੇ ਛਾਨਣੀ ਹੋਏ ਸਰੀਰ ਚੋ ਚਿੱਟਾ ਕਿੰਝ ਛਾਣਾ ਵੇ ਮੇਰੇ ਆ ਗੋਰੇ ਪੁੱਤਾ। ਕਮਲਿਆ ਪੁੱਤਾ, ਤੂੰ ਟੀਕੇ ਤੋਂ ਡਰਦਿਆਂ ਐਡੀ ਚੀਕ ਮਾਰੀ ਸੀ ਬਾਲ ਉਮਰੇ, ਹਸਪਤਾਲ ਦੀ ਕੰਧ ਪਾਟ ਗਈ। ਇੰਨੇ ਹੰਝੂ ਕੇਰੇ ਮੈਨੂੰ ਦੋ ਵਾਰ ਚੁੰਨੀ ਨਚੋੜਨੀ ਪਈ ਸੀ, ਤੇ ਹੁਣ ਤੂੰ ਹੱਸ ਕੇ ਗੱਡ ਲੈਣਾ ਜੁੱਸੇ ਦੀ ਕੰਧ ਚ ਟੀਕੇ ਦੀ ਮੇਖ। ਤੇਰੀ ਕੁੰਦਨ ਦੇਹ ਦੀ ਕੰਧ ਪਾਟਦੀ ਏ, ਖੂਨ ਨਾਲ ਮੇਰੀ ਚੁੰਨੀ ਭਿੱਜਦੀ ਏ, ਪਰ ਤੂੰ ਚੀਕ ਨਹੀਂ ਮਾਰਦਾ ਵੇ ਮੇਰੇ ਬਹਾਦਰ ਪੁੱਤਾ। ਕਮਲਿਆ ਪੁੱਤਾ, ਚਿੱਟ ਕੱਪੜੀਏ ਦੇ ਬੋਝੇ ਚੋ ਚਿੱਟੀ ਮੌਤ ਕਿਰੀ ਸੀ, ਤੇ ਤੂੰ ਮਿਸ਼ਰੀ ਸਮਝ ਕੇ ਖਾ ਗਿਆ ਵੇ ਮੇਰੇ ਆ ਸਿਧਰਿਆ ਪੁੱਤਾ। ਕਮਲਿਆ ਪੁੱਤਾ, ਤੂੰ ਸਿਵਿਆਂ ਵਾਲੇ ਰਾਹ ਤੋਂ ਡਰਦਾ ਸਕੂਲ ਨਹੀਂ ਜਾਂਦਾ ਸੈਂ, ਹੁਣ ਤੈਨੂੰ ਸੇਵਿਆਂ ਵਾਲੇ ਰਾਹ ਤੇ ਬੇਖੌਫ ਤੁਰਨ ਦੀ ਕਿਹੜੇ ਮਾਸਟਰਾਂ ਨੇ ਪੱਟੀ ਪੜਾ ਦਿੱਤੀ ਵੇ ਮੇਰੇ ਪੜਾਕੂ ਆ ਪੁੱਤਾ। ਕਮਲਿਆ ਪੁੱਤਾ, ਜਦ ਤੂੰ ਜੰਮਿਆ ਸੈ ਤਾਂ ਮੈਂ ਮਿੱਠੀ ਗੁਰਤੀ ਨਾਲ ਕਢਾਈ ਸੀ ਤੇਰੀ ਸਾਹੇ ਚਿੱਠੀ, ਤੂੰ ਕੜੱਤਣ ਨਾਲ ਲਾਵਾਂ ਕਦੋਂ ਲੈ ਲਈਆਂ ਵੇ ਮੇਰੇ ਆਸ਼ਿਕ ਪੁੱਤਾ।
1: ਕਮਲਿਆ
0: ਪੁੱਤਾ, ਜਦੋਂ ਤੇਰੇ ਪਾਲਤੂ ਮੋਤੀ ਨੂੰ ਕਿਸੇ ਨੇ ਕੁਝ ਦੇ ਦਿੱਤਾ ਸੀ, ਤੂੰ ਇੰਜ ਰੋਇਆ ਸੀ ਜਿਵੇਂ ਗੁਆਚੇ ਕੋਹੇ ਨੂਰ ਨੂੰ ਵਪਾਰੀ ਰੋਂਦਾ ਏ, ਤੇ ਤੂੰ ਮੌਤ ਦੇ ਸੌਦਾਗਰਾਂ ਹੱਥ ਮੋਤੀ ਤੋਂ ਵੀ ਸਸਤਾ ਵਿਕ ਜਿਉ ਵੇ ਮੇਰੇ ਆ ਹੀਰਿਆ ਪੁੱਤਾ। ਕਮਲਿਆ ਪੁੱਤਾ, ਸਾਰੇ ਦਾ ਸਾਰਾ ਚਿੱਟਾ ਖਾ ਗਿਉ, ਹੁਣ ਮੈਂ ਤੇਰੇ ਤੇ ਖੱਫਣ ਕਿਹੜੇ ਰੰਗ ਦਾ ਪਾਵਾਂ ਵੇ ਮੇਰੇ ਆ ਰਾਂਗਲਿਆ ਪੁੱਤਾ ਦੱਸ, ਹੁਣ ਮੈਂ ਤੇਰੇ ਤੇ ਖੱਫਣ ਕਿਹੜੇ ਰੰਗ ਦਾ ਪਾਵਾਂ। ਧੰਨਵਾਦ ਸ਼ਮੀ ਜੀ।
1: ਜੀ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਹਿਬ, ਕਿਆ ਹੀ ਬਾਤ ਹੈ।
0: ਤੇ ਸ਼ਮੀ ਜੀ, ਸਿੰਘ ਜੀਤ
1: ਜੀ
0: ਜੀ ਦੀ ਲਿਖਿਆ ਹੋਇਆ ਇਹ ਗਾਣਾ ਜੀ, ਗੁਰੀ ਜੀ ਨੇ ਸੰਗੀਤ ਦਿੱਤਾ ਤੇ ਰਾਜਵੀਰ ਜਵੰਦਾ ਜੀ ਨੇ ਗਾਇਆ ਸੀਗਾ ਇਹ ਗਾਣਾ। ਮੈਂ ਕੋਸ਼ਿਸ਼ ਕਰਦਾ ਲੈ ਲੂ ਦਾ, ਤਾਂ ਹੁਣ ਪਤਾ ਨੀ ਕੀ ਬਣਦੀ ਹੈ ਕੀ ਨਹੀਂ।
1: ਲਾਲਾ ਲਾਲਾ ਹੋਈ
0: ਪਈ, ਗਾਣਾ ਵਧੀਆ,
1: ਆਉਣ ਦਿਓ ਜੀ ਲਹਿਰ ਬਹਿਰ।
0: ਉਹ ਮੇਰੀ ਰੂਹ ਦੇ ਪਰਾਉਣਿਆ ਵੇ ਕੁੱਲ ਦੁਨੀਆਂ ਤੋਂ ਸੋਹਣਿਆ, ਮੇਰੀ ਰੂਹ ਦੇ ਪਰਾਉਣਿਆ ਵੇ ਕੁੱਲ ਦੁਨੀਆਂ ਤੋਂ ਸੋਹਣਿਆ, ਹਾਏ ਜਿਹਨੂੰ ਕਹਿੰਦੇ ਅੰਗਰੇਜ਼ੀ ਵਿੱਚ ਮੂਨ, ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ, ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ, ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ। ਹਰ ਮਰਜ ਦੀ ਹਰ ਦਰਦ ਦੀ ਤੇਰਾ ਹਾਸਾ ਏ ਦਵਾ, ਮੇਰੀ ਜ਼ਿੰਦਗੀ ਨੂੰ ਵੇ ਤੂੰ ਲੱਗੇ ਆਏ ਕੋਈ ਬਣ ਕੇ ਦੁਆ, ਅਸੀਂ ਪਹਿਲਾਂ ਸੀ ਬੇਰੰਗ ਸਾਨੂੰ ਤੂੰ ਚਾੜੇ ਰੰਗ ਜਾਨੀ।

ਤੇ ਤੇਰਾ ਨਾਂ ਸਕੂਨ ਰੱਖ ਦੇਵਾਂ, ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ, ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ, ਮੈਂ ਤੇਰੀ ਹਾਂ ਕਹਿ ਕੇ ਤੇਰਾ ਨਾਂ ਲੈ ਕੇ ਦਿਲ ਤੇਰਾ ਦੇ ਕੋਲ ਰੁਕ ਤਾਂ ਸਹੀ, ਹਾਲ ਪੁੱਛ ਤਾਂ ਸਹੀ, ਹੱਥ ਫੜ ਕੇ ਮੇਰਾ ਕੋਈ ਪਸੰਦ ਨਾ ਪਸੰਦ ਮੇਰੀ ਤੇਰੇ ਤੋਣੀ ਉੱਤੇ, ਵੇ ਤੂੰ ਉਹ ਫੁੱਲ ਜਿਹੜਾ ਖਿੜਦਾ ਏ ਹਰ ਰੁੱਤੇ, ਮੈਂ ਪਰੇ ਤੇਰੇ ਲਈ ਜਹਾਨ ਦੇ ਕਾਨੂੰਨ ਰੱਖ ਦੇਵਾਂ, ਮੇਰਾ ਦਿਲ ਕਰ

0: ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ। ਮੈਂ ਆਮ ਜਿਹੀ ਕੁੜੀ ਖਾਸ ਹੋਈ ਸੀ, ਮੈਂ ਆਮ ਜਿਹੀ ਕੁੜੀ ਖਾਸ ਹੋਈ, ਮਿਹਰਬਾਨੀਆਂ ਤੇਰੀ ਵੇਨਾ ਸੰਗ ਲੱਗੇ ਨਾ ਕੋਈ ਡਰ ਮੈਨੂੰ, ਦੀਵਾਨੀਆਂ ਤੇਰੀ ਤੇਰੇ ਨਾਲ ਮੁਲਾਕਾਤਾਂ ਰੱਬ ਵੱਲੋਂ ਲਿਖ ਹੋਈਆਂ, ਇੰਨੀ ਕਿੱਥੋਂ ਇੰਨੀ ਕਿੱਥੇ ਸੀ ਕੇ ਮਿਲ ਕਰ ਸਿੰਘ ਜੀਤ ਚਣ ਕੋਈਆ। ਆਹ ਗੱਲਾਂ ਗੱਲ ਲੱਗ ਕਰ ਪਾਸੇ ਫੋਨ ਰੱਖ ਦੇਵਾਂ, ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾਂ, ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾਂ, ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾਂ। ਧੰਨਵਾਦ ਸ਼ਮੀ ਜੀ,
1: ਬਹੁਤ ਹੀ ਖੂਬ, ਬਹੁਤ ਹੀ ਖੂਬ ਜੀ, ਕਿਆ ਬਤਾ ਕਿਆ ਬਤਾ ਸੰਚਾਰ, ਬਾਕੀ ਸਹੀ ਗੱਲ ਹੈ ਜੀ। ਤਾਂ ਸਕੂਨ ਵਿਸ਼ੇ ਨੂੰ ਸਾਰਥਕ ਕਰ ਦਿੱਤਾ ਤੁਸੀਂ, ਕਿਉਂਕਿ ਕਿਸੇ ਦਾ ਨਾਮ ਰੱਖ ਕੇ ਹੀ ਸਕੂਨ ਨਾਮ ਰੱਖ ਕੇ ਅਗਰ ਸਕੂਨ ਮਿਲ ਜਾਏ ਤਾਂ ਕਿਆ ਬਤਾ ਕਿਆ ਬਤਾ, ਇਹ ਬਹੁਤ
0: ਮੁਹੱਬਤ ਜਿੰਦਾਬਾਦ ਚੰਮੀ ਜੀ, ਜ਼ਿੰਦਗੀ ਜਿੰਦਾਬਾਦ, ਤੁਹਾਡਾ ਬਹੁਤ ਧੰਨਵਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ
1: ਜੀ, ਬਹੁਤ ਬਹੁਤ ਸ਼ੁਕਰੀਆ ਸਣੀ ਸਾਹਿਬ, ਜਿੰਦਾਬਾਦ ਯਾਰੀਆਂ ਜੀ, ਕਿਆ ਬਾਤ ਆ, ਰੱਬ ਰੱਖਾ ਬਾਬੇ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਬਲਵੀਰ ਸਿੰਘ ਸੈਣੀ ਹੋਰਾਂ ਨੇ ਦੇਖੋ ਕਿੰਨਾ ਵਧੀਆ ਸੋਲੂਸ਼ਨ ਦਿੱਤਾ ਕਿ ਦਿਲ ਕਰੇ ਕਿ ਮੈਂ ਨਾਮ ਹੀ ਸਕੂਨ ਰੱਖ ਦੇਵਾਂ, ਵਾਹ ਕਿਆ ਬਾਤ ਕਿਆ ਬਾਤ, ਵਾਟ ਆ ਬਿਊਟੀ। ਬਹੁਤ ਸਵਾਗਤ ਹੈ ਦੋਸਤੋ ਚਰਨਜੀਤ ਸਿੰਘ ਸ਼ੈਲੀ ਜੀ ਸੁਨੇਹੇ ਭੇਜ ਰਹੇ ਨੇ, ਉਹਨਾਂ ਦਾ ਬਹੁਤ
2: ਸੈਣੀ
1: ਬਹੁਤ ਸ਼ੁਕਰੀਆ, ਮੁਹੱਬਤ ਜਿੰਦਾਬਾਦ ਹੈ ਬਾਬੇ, ਕਿਆ ਬਾਤ ਬਲਵੀਰ ਸਿੰਘ ਸੈਣੀ ਜੀ ਤੇ ਨਾਲ ਦੀ ਨਾਲ ਗੁਰਲਾਲ ਸਿੰਘ ਕੰਗ ਸਾਹਿਬ ਤੇ ਦੋਸਤੋ ਇਸੇ ਤਰ੍ਹਾਂ ਹੀ ਲਾਲੀ ਟੋੜਾ ਸਾਹਿਬ ਪ੍ਰੋਗਰਾਮ ਸੁਣ ਰਹੇ ਨੇ ਤੇ ਲਲਿਤ ਜੀ ਵੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਜਿੰਦਾਬਾਦ ਜਾਰੀਆਂ। ਮੁਕੱਦਰ ਸਿੰਘ ਔਲਖ ਜੀ ਸ਼ੁਕਰੀਆ ਜੀ ਬਹੁਤ ਬਹੁਤ, ਤੇ ਮਨਦੀਪ ਜੱਸੀ ਸਾਹਿਬ ਕਿਆ ਬਾਤ ਜੀ, ਜਿੰਦਾਬਾਦ ਜਾਰੀਆਂ। ਸੁਖਨਾਥ ਸਿੰਘ ਜਾਣੀਆਂ ਚਾਹਲ ਜੀ ਅਤੇ ਭੁਪਿੰਦਰ ਸਿੰਘ ਭਾਰਤ ਸਾਹਿਬ, ਮਾਤਾ ਜੀ ਚਰਨਜੀਤ ਕੌਰ ਜੀ, ਓ ਮਦਰਸ ਡੇ ਦੇ ਉੱਤੇ ਮਾਤਾ ਜੀ ਦਾ ਮੈਸੇਜ, ਵਾਹ ਜੀ ਆਇਆਂ ਨੂੰ ਜੀ, ਗੁਰਲਾਲ ਸਿੰਘ ਕੰਗ ਸਾਹਿਬ ਬਹੁਤ ਬਹੁਤ ਸ਼ੁਕਰੀਆ। ਦੋਸਤੋ ਆਪਣੇ ਨਾਲ ਮਹਿਫਲ ਦੇ ਵਿੱਚ ਸ਼ਾਮਲ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਨੂੰ, ਕੌਲ ਖੁਸ਼ ਆਮਦੀਦ।
3: ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ ਸਣੀ ਸਾਹਿਬ।
3: ਸ਼ਮੀ ਵੀਰ ਜੀ ਮੈਂ ਤਾਂ ਕੱਲ 8 ਵਜੇ ਦਾ ਇੱਦਾਂ ਹੀ ਬੈਠਾ ਆ ਤੇ 8 ਵਜੇ ਜੋ ਦੇਖਿਆ ਸੀ ਨਾ ਜੀ, ਉਹੀ ਮੰਜ਼ਰ ਬਿਆਨ ਕਰ ਰਿਹਾ। ਪ੍ਰੋਗਰਾਮ ਸਕੂਨ ਸੀਗਾ, ਪ੍ਰੋਗਰਾਮ ਦਾ ਟਾਈਟਲ ਸੀ ਸਕੂਨ, ਤੇ ਜਦੋਂ ਮੈਂ ਪ੍ਰੋਗਰਾਮ ਚਲਾਇਆ ਤੇ ਜਦੋਂ ਮੈਂ ਦੇਖਿਆ ਵੀ ਤੁਹਾਡੀ ਫੋਟੋ ਨੀ ਆ ਰਹੀ ਤੇ ਫਿਰ ਮੇਰੇ ਮਨ ਚ ਜੋ ਜੋ ਵਿਚਾਰ ਆਏ ਮੈਂ ਉਹ ਲਿਖ ਦਿੱਤੇ ਆ। ਹਾਂਜੀ ਤੁਸੀਂ ਵੀ ਸਮਝਦਾਰ ਆ ਵੀ ਕੀ ਆ ਸਕਦੇ ਆ ਜੀ,
1: ਮੰਨ ਲਓ ਮੂਲ ਧਨ 100।
3: ਬਿਲਕੁਲ ਜੀ
1: ਜੀ,
3: ਕਹਿੰਦਾ ਚਾਹੁੰਦੇ ਹੋ ਜੇ ਸਕੂਨ,
1: ਵਾਹ
3: ਚਾਹੁੰਦੇ ਹੋ ਜੇਕਰ ਸਕੂਨ ਤਾਂ ਇੱਕੋ ਇੱਕ ਦਵਾਈ ਹੈ, ਚਾਹੁੰਦੇ ਹੋ ਜੇਕਰ ਸਕੂਨ ਤਾਂ ਇੱਕੋ ਇੱਕ ਦਵਾਈ ਹੈ, ਦੋ ਘੁੱਟ ਲਾ ਲਿਆ ਕਰੋ ਸੋਹਣਿਓ। ਇੱਥੇ ਸ਼ਮੀ ਜੀ ਨੇ ਵੀ ਤਾਂ ਲਾਈ ਹੋਈ ਹੈ, ਦੇਖੋ ਮੈਂ ਸੌਂ ਖਾ ਕੇ ਕਹਿੰਦਾ ਮੈਨੂੰ ਫੋਟੋ ਨੀ ਸੀ ਦਿਸੀ, ਮੈਂ ਕਿਹਾ ਲੈ ਵੀ ਅੱਜ ਕੰਮ ਹੋ ਗਿਆ।
2: ਹਾਂਜੀ ਵਾਪਸ ਵਾਲੀ ਵਾਰਡ,
3: ਕਲਪਨਾ ਦੀ ਉਡਾਨ ਮਾਰੇ ਵਿਚਾਰ ਬੜੇ ਸ਼ੁੱਧ ਰੱਖੀ ਦੇ ਨਾ ਦੋਸਤਾਂ ਪ੍ਰਤੀ।
1: ਬਿਲਕੁਲ ਜੀ,
3: ਦੇਖੋ ਮੇਰੀ ਕਵਿਤਾ ਸੁਣ ਕੇ ਮਨ ਹੀ ਮਨ ਮੁਸਕਰਾ ਰਹੇ ਨੇ, ਸੋਚਦੇ ਇਸ ਨੂੰ ਕਿਥੋਂ ਪਤਾ ਲੱਗਾ ਉਹ ਭਾਈ ਸੈਡ ਸੌਂਗ ਤੇ ਹੀ ਭੰਗੜਾ ਪਾ ਰਹੇ ਨੇ।
1: ਵਾਹ ਜੀ ਵਾਹ,
3: ਇਹ ਟੋਪੀ ਵਾਲੀਆਂ ਮੋਟੀਆਂ ਮੋਟੀਆਂ ਅੱਖਾਂ ਤੇ ਅੱਖਾਂ ਵਿੱਚ ਲਾਲੀ ਛਾਈ ਹੋਈ ਏ, ਦੋ ਘੁੱਟ ਲਾ ਲਿਆ ਕਰ ਸੋਹਣਿਆ, ਇੱਥੇ ਸ਼ਮੀ ਜੀ ਨੇ ਵੀ ਤਾਂ ਲਾਈ ਹੋਈ ਏ।
1: ਕਿਆ ਬਾਤ ਆ,
3: ਹਾਂਜੀ ਹੁਣ ਕੱਲ ਦਾ ਹੀ ਧਿਆਨ ਕਰਕੇ ਜੀ,
1: ਜੀ
3: ਅੱਜ ਦਿਨ ਬੜਾ ਖਾਸ ਆਇਆ ਹੈ ਜਦੋਂ ਬਲਵੀਰ ਸਿੰਘ ਸੈਣੀ ਜੀ ਨੇ ਆਪਣਾ ਜਨਮ ਦਿਨ ਮਨਾਇਆ ਹੈ।
1: ਕਿਆ ਬਾਤ,
3: ਇੱਕ ਖੁਸ਼ੀ ਦਾ ਦਿਹਾੜਾ, ਉਤੋਂ ਕੱਲ ਐਤਵਾਰ ਦੀ ਵੀ ਛੁੱਟੀ ਆਈ ਹੋਈ ਏ, ਦੋ ਘੁੱਟ ਲਾ ਲਿਆ ਕਰ ਸੋਹਣਿਆ, ਇੱਥੇ ਸ਼ਮੀ ਜੀ ਦੇ ਤਾਂ ਲਾਈ ਹੋਈ ਏ।
1: ਬਹੁਤ ਹੀ ਖੂਬ, ਬਹੁਤ ਹੀ ਖੂਬ ਜੀ।
3: ਸਰ ਮੇਰਾ ਗੈਸ ਵੈਸੇ ਗਲਤ ਨੀ ਹੋ ਸਕਦਾ, ਤੁਸੀਂ ਵੀ ਐਤਵਾਰ ਵਾਲਾ ਵਿਚਾਰ ਕੀਤਾ ਤਾਂ ਹੋਣਾ ਆ ਜੀ।
1: ਕਿੱਥੇ ਸਮਝ ਨੀ ਮਿਲਿਆ, ਮੈਂ ਕਹਾਣੀ ਹੁਣੇ ਸੁਣਾ ਕੇ ਹਟਿਆ, ਬਹੁਤ ਜਬਰਦਸਤ। ਇਹ ਕਾਸ਼ ਏਦਾਂ ਹੀ ਹੁੰਦਾ ਜਿੱਦਾਂ ਤੁਸੀਂ ਕਿਹਾ ਜੀ।
3: ਵੈਸੇ ਸਕੂਨ ਹਾਸਲ ਕਰਨ ਲਈ ਮੈਂ ਵੀ ਉਸਤਾਦ ਸਿਕੰਦਰ ਨੂੰ ਬੁਲਾਇਆ ਹੈ, ਫੋਟੋ ਸਾਹਮਣੇ ਰੱਖ ਕੇ ਵਿਚਾਰਾਂ ਦੀ ਸਾਂਝ ਨੂੰ ਹੀ ਜ਼ਰੀਆ ਬਣਾਇਆ ਹੈ।
1: ਬਣਾਇਆ ਹੈ, ਵਾਹ ਵਾਹ ਵਾਹ।
3: ਦਿਨ ਰਾਤ ਦੇ ਫਰਕ ਨੇ, ਸਾਡੇ ਵਿਚ ਦੂਰੀ ਪਾਈ ਹੋਈ ਹੈ, ਦੋ ਘੁੱਟ ਲਾ ਲਿਆ ਕਰ ਸੋਹਣਿਆ, ਇੱਥੇ ਸਤੌਜ ਵਾਲੇ ਨੇ ਵੀ ਤਾਂ ਲਾਈ ਹੋਈ ਏ, ਇੱਥੇ ਸ਼ਮੀ ਜੀ ਨੇ ਵੀ ਤਾਂ ਲਾਈ ਹੋਈ ਏ। ਸਕੂਨ ਹੀ ਆ ਜੀ ਬਸ, ਹੋਰ ਕੁਛ ਨੀ ਜੀ, ਚੋਚਲਾ ਹੀ ਆ ਜੀ ਬਸ। ਹਾਂਜੀ ਬਾਕੀ ਸੈਣੀ ਸਾਹਿਬ ਨੂੰ ਜਨਮ ਦਿਨ ਉਹਨਾਂ ਦਾ ਮੁਬਾਰਕ ਜੀ। ਉਹ ਕੱਲ ਮਨਾ ਕੇ ਤਾਂ ਗਏ ਪਰ ਬਹੁਤ ਰੁਕ ਰੁਕ ਕੇ ਮਨਾ ਕੇ ਗਏ ਜੀ,
1: ਮੋਮਬੱਤੀ ਤੇ ਹਵਾ ਬਹੁਤ ਚੱਲ ਰਹੀ ਸੀ।
3: ਹਾਂਜੀ ਬਿਲਕੁਲ ਬਿਲਕੁਲ।
1: ਓਹੋ
3: ਥੈਂਕ ਯੂ ਜੀ, ਸ਼ੁਕਰੀਆ ਜੀ, ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ, ਬੰਦੇ ਆ ਜਾਣ ਜੀ ਅੱਗੇ ਸਾਡੀ ਜੱਸੀ ਹੋਣੀ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ,
1: ਸ਼ੁਕਰੀਆ ਜੀ, ਜਿੰਦਾਬਾਦ ਜਾਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਕਿਆ ਬਤਾ, ਕਿਆ ਬਤਾ, ਕਿਆ ਬਤਾ। ਉਹ ਕਹਿੰਦੇ ਕਵੀਆਂ ਦੀ ਉਡਾਨ ਨੂੰ ਕੋਈ ਨੀ ਸਕਦਾ ਰੋਕ, ਉਧਰ ਗੁੱਡੀ ਉੱਡਦੀ ਜਿੱਧਰ ਲੱਗਦੀ ਚੂਕ। ਓਏ ਹੋਏ ਹੋਏ ਹੋਏ, ਕਿਆ ਬਾਤਾਂ, ਕਿਆ ਬਾਤਾਂ। ਸੈਣੀ ਸਾਹਿਬ ਨੇ ਮਤਲਬ ਕੜਿੱਲ ਕੱਢਤੇ ਪੂਰੇ ਜੀ, ਵਾਕਈ ਜਿਹੜੀ ਉਹਨਾਂ ਦੀ ਕਲਪਨਾ ਸੀ ਮੈਨੂੰ ਲੱਗਦਾ ਜੀ ਸੱਚ ਹੋ ਜਾਂਦੀ ਨਾ, ਕਿੰਨਾ ਅੱਛਾ ਹੁੰਦਾ। ਅਸੀਂ ਤਾਂ ਮਤਲਬ ਆਸੂ ਹੀ ਨਿਕਲ ਆਏ ਭਾਈ, ਬਾ ਕਮਾਲ। ਪਟਿਆਲੇ ਚੱਲਦੇ ਨੀ ਆਪਾਂ, ਪਟਿਆਲੇ ਆਪਣੇ ਲਾਲੀ ਟੋੜਾ ਸਾਹਿਬ ਜੁੜ ਚੁੱਕੇ ਨੇ ਮਹਿਫਲ ਦੇ ਵਿੱਚ, ਸਵਾਗਤ ਕਰਦੇ ਜੀ ਟੋੜਾ ਸਾਹਿਬ ਜੀ ਆਇਆਂ ਨੂੰ, ਖੁਸ਼ ਆਮਦੀਦ।
4: ਹਾਂਜੀ ਸ਼ਮੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ
4: ਸ਼ਮੀ, ਵਕੀਲ ਸਾਹਿਬ ਦਾ ਦੇਖੋ ਕਮਾਲ ਏ, ਦੇਖੋ ਹੈ। ਮੈਨੂੰ ਇਹ ਸਮਝ, ਤਾਰੀਫ ਕਰਕੇ, ਇਹ ਤਾਰੀਫ ਕਰਕੇ ਕਹਿੰਦੇ ਕੀ ਕਰਕੇ ਕਹਿੰਦੇ, ਦੱਸੋ। ਆਪ ਲਾਉਂਦੇ ਨੀ ਹੈਗੇ, ਪੈਗ ਲਾਉਂਦੇ ਨੀ ਹੈਗੇ, ਦੂਜੇ ਨੂੰ ਦੂਜੇ ਦੇ ਖਿਲਾਰੇ ਪਾਉਂਦੇ ਨੇ।
1: ਮੈਂ ਨਿਆਣੀ ਕੀ ਜਾਣਾ,
4: ਦੇਖੋ ਅਗਲੀ ਸਰਕਾਰ ਚ ਮੈਨੂੰ ਲੱਗਦਾ ਐਡਵੋਕੇਟ ਜਨਰਲ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਬਣਾਉਣਾ ਪੈਣਾ ਆਪਾਂ ਨੂੰ, ਜਿਹੜੇ ਸਾਹਮਣੇ ਲੱਛਣ ਨੇ ਨਾ ਵੀ ਆਉਣ ਵਾਲੀ ਸਰਕਾਰ ਦੇ ਵਿੱਚ ਦੇਖੋ, ਠੀਕ ਹੈ ਕਿ ਨਹੀਂ। ਜਿੰਨੇ ਇਹਨਾਂ ਨੂੰ ਜਾਣਕਾਰੀ ਹੈ ਨਾ, ਉਹਨਾਂ ਕਿਸੇ ਜਾਣਕਾਰੀ ਹੈ ਨੀ ਮੇਰੇ ਹਿਸਾਬ ਨਾਲ, ਦੇਖੋ
1: ਜੀ। ਨਹੀਂ ਕੋਈ ਬਾਕੀ
4: ਪਿਆਰ ਵੀ ਕਰਕੇ ਖਲਾਰਾ ਵੀ ਪਾ ਕੇ ਪੈਗ ਵੀ ਕਹਿੰਦੇ ਵੀ ਹਾਂ ਤੁਸੀਂ ਲਾ ਲਓ, ਲਾਇਆ ਹੋਇਆ ਅਸੀਂ ਦੱਸੋ, ਆਪ ਲਾਉਂਦੇ ਨੀ ਹੈਗੇ, ਦੂਜੇ ਨੂੰ ਗਾਣਾ ਪਾ ਕੇ। ਸੱਚੀ ਅਸਲ ਵਕੀਲ ਦੇਖੋ ਜੀ,
1: ਇਹ ਭੜਕਾਊ ਬਿਆਨ ਦੇਤਾ ਜੀ,
4: ਇਹਨੂੰ ਕਹਿੰਦੇ ਨੇ ਵੀ ਚਣਕਿਆ। ਹਾਂ ਚਣਕਿਆ ਵਾਲਾ, ਮੈਂ ਤਾਂ ਕਹੂੰਗਾ ਵੀ ਇਹਨਾਂ ਨੂੰ ਸਾਡੇ ਹੈ ਤਾਂ ਚਲੋ ਭਰਾ ਨੇ, ਮਜ਼ਾਕ ਕਰਨ ਦਾ ਸਾਡਾ ਵੀ ਹੱਕ ਬਣਦਾ, ਜਿੰਨੇ ਉੱਪਰ ਨੇ ਉਨੇ ਥੱਲੇ ਨੇ।
1: ਬਾਕੀ ਸਹੀ ਗੱਲ ਹੈ ਜੀ, ਕੋਈ ਸ਼ੱਕ ਨੀ।
4: ਕਿੰਨਾ ਵਧੀਆ ਤਰੀਕੇ ਨਾਲ ਮਤਲਬ ਕਿ ਐਕਸਪਲੇਨ ਕਰਕੇ ਗਏ ਨੇ, ਬਾਕੀ ਜਿਹੜਾ ਤਜਰਬਾ ਬਹੁਤ ਆ। ਵਕੀਲ ਦੇਖੋ, ਵਕੀਲ ਤਾਂ ਵਕੀਲ ਨੇ ਦੇਖੋ ਜੀ,
1: ਬਿਲਕੁਲ ਜੀ, ਇਹਦਾ ਕਾਰਨ ਵੀ ਕਹਿੰਦੇ ਵੀ
4: ਹਾਂ ਕੀਲ ਲੈਂਦੇ ਨੇ ਤੇ ਵਕੀਲ ਉਹਨੂੰ ਥੋੜੀ ਕਿਹਾ ਵੀ ਬੇ ਬੇ ਕਾਨੂੰਨ ਮੈਂ ਬੇ ਕੀਲ ਨੀ ਕਹਿਣ ਲੱਗਾ ਸੀ, ਵੀ ਕੀਲ ਲੈਂਦੇ ਨੇ ਬਾਣੀ ਪਾ ਲੈਂਦੇ ਨੇ ਵੀ ਬਾਣੀ ਵਕਲੀਰ ਕਰਦੇ ਇਹਦਾ। ਦੇਖੋ ਪਤਾ ਕੀ ਗੱਲ ਆ, ਜਿੰਨਾ ਵਧੀਆ ਐਕਸਪਲੇਨ ਕਰਕੇ ਇਹਨੇ, ਵਾਕਈ ਸੱਚੀ ਗੱਲ ਆ। ਉਤੋਂ ਪਤਾ ਕੀ, ਦੇਖੋ ਸੈਣੀ ਸੈਣੀ ਬ੍ਰਦਰ ਨਾ, ਬਾਕੀ ਸੱਚੀ ਗੱਲ ਜੀ, ਦੇਖੋ ਇਹਨਾਂ ਚ ਹੈ ਕੁਆਲਿਟੀ ਕੁਛ ਵੀ ਹੈ। ਦੇਖੋ
1: ਬਿਲਕੁਲ,
4: ਮੈਂ ਕਦੇ ਵੀ ਨਾ ਕਦੇ ਕਾਸਟ ਕਮਿਊਨਿਟੀ ਦੇ ਉੱਤੇ ਜਾਂ ਕੋਈ ਹੁੰਦਾ ਜਿਵੇਂ ਗਿੱਲ ਕਰੇ ਵਾਲੇ ਹੁੰਦੇ ਨੇ ਸਾਡੇ ਵਾਲੇ ਆ ਵੀ ਹੁੰਦੇ ਨੇ ਹਨਾ, ਵੀ ਕੋਈ ਕੁਛ ਹੁੰਦਾ ਕੋਈ ਕੁਛ ਹੁੰਦਾ, ਉਹਨਾਂ ਦੀ ਨਾ ਕੁਆਲਿਟੀ, ਉਹਨਾਂ ਦੀ ਕੁਆਲਿਟੀ ਮਾਣੀ ਜਾਂਦੀ ਹੁੰਦੀ ਹੈ ਕਿੱਤਿਆਂ ਦੇ ਉੱਤੇ ਹਨਾ।
1: ਠੀਕ ਹੈ ਜੀ,
4: ਤੇ ਇਹਨਾਂ ਦੀ ਕੁਆਲਿਟੀ ਬਣੀ ਤੇ ਮਿਹਨਤ ਤੇ ਯਾਰ ਕੁਆਲਿਟੀ ਦੇ ਉੱਤੇ, ਬਾਕੀ ਸੱਚੀ ਗੱਲ ਆ, ਬਾਕੀ ਵਕੀਲ ਸਾਹਿਬ ਨੇ ਸਿਰਾ ਲਾ ਤਾ ਕਹਾਣੀ ਲਾ ਤੀ ਤੇ ਚਲੋ ਜਿਵੇਂ ਸਚਿਨ ਤੇਂਦੁਲਕਰ ਨਾ ਨਿੱਕੇ ਕੱਦ ਵਾਲਿਆਂ ਇਹ ਕੱਦ ਨੀ ਮੰਨਿਆ ਜਾਂਦਾ ਹੁੰਦਾ, ਬੰਦੇ ਦੀ ਕੁਆਲਿਟੀ ਮੰਨੀ ਜਾਂਦੀ। ਯਾਰ ਸਚਿਨ ਤੇਂਦੁਲਕਰ ਨਾ ਛੋਟੇ ਕੱਦ ਵਾਲਾ ਸੀ, ਕਿੱਡਾ ਤਾਕਣੀ ਹੈ ਨਾ, ਵੀ ਉਹ ਕਰਕੇ ਗਿਆ ਵੀ ਇਹਨਾਂ ਦੀ ਕੁਆਲਿਟੀ ਵਰਕ ਦੇਖੋ ਜੀ ਹੈ ਆ,
1: ਕਿਆ ਬਤਾ
4: ਇਹਨਾਂ ਦੀ ਕੁਆਲਿਟੀ ਪੂਰੀ ਹੈਗੀ ਆ। ਔਰ ਵੈਲ ਐਜੂਕੇਟਡ ਤਾਂ ਹੈਗੀ ਹੈਗੇ ਨੇ, ਜਿਹੜੇ ਵੀ ਹੈਗੇ ਨੇ ਵਕਾਲਤ ਦੇ ਵਿੱਚ ਵੀ ਸਰੀ ਗੱਲਬਾਤ ਆ, ਬਾਕੀ ਦੂਜੇ ਪੱਖੋਂ ਵੀ ਹੈਗੇ ਨੇ, ਟਿੱਕਾ ਟੁੱਕਾ ਲਾ ਕੇ ਰੱਖਦੇ ਨੇ, ਬਾਕੀ ਹੋਰ ਜੋ ਤੁਸੀਂ ਵਿਦਿਆ ਹੋ ਗਈ ਇਧਰ ਉਤਰੋਂ ਵਾਲਾ ਹੋ ਗਿਆ, ਸਾਰੇ ਕੁੜੀ ਗਿਆ ਨੀ ਸਾਰੇ ਪਾਸੋਂ ਨੇ, ਦੇਖੋ ਜੀ ਸਿੱਧੀ ਗੱਲ ਦੱਸਾਂ ਮੈਂ ਰਾਵਣ ਦੇ ਵੀ ਰੱਖੇ ਹੁੰਦੇ, ਇਹ ਸਾਰੇ ਪਾਸੋਂ ਵੀ ਗੁਣੀ ਗਿਆਨੀ ਨੇ, ਇਹਨਾਂ ਨੂੰ ਪ੍ਰਮਾਤਮਾ ਨੇ ਵਾਕਈ ਬਖਸ਼ਿਸ਼ ਕਰੀ ਹੋਈ ਆ, ਇਹ ਚ ਕੋਈ ਦੋ ਰਾਏ ਨੀ।
1: ਉਹਨਾਂ ਨੇ ਹੁਣ ਸੁਨੇਹਾ ਭੇਜਿਆ, ਕਹਿੰਦੇ ਸ਼ਮੀ ਜੀ ਲਾਲੀ ਟੋੜਾ ਜੀ ਨੂੰ ਦੱਸ ਦਿਓ ਕਿ ਜੇਕਰ ਕੋਈ ਪਿਲਾਵੇ ਫਿਰ ਮੈਂ ਨਾ ਨਹੀਂ ਕਰਦਾ।
4: ਕੋਈ ਨੀ ਕੋਈ ਨੀ, ਫਿਰ ਮੈਂ ਆ ਰਿਹਾ, ਉਹਨਾਂ ਨੂੰ ਮੈਂ ਦੱਸ ਦੋ ਵੀ ਮੈਂ ਆ ਰਿਹਾ, ਫਿਰ ਕੋਈ ਗੱਲ
1: ਆ ਰਿਹਾ ਹੂੰ ਮੈਂ ਜੱਜ ਸਾਹਿਬ ਆ ਰਿਹਾ ਹੂੰ ਸਾਰੇ ਸਬੂਤ ਸਾਥ ਲੇਕਰ।
4: ਇਹ ਸਾਡੇ ਦੇ ਵਿੱਚ ਇਹ ਵੀ ਕੁਆਲਿਟੀ ਹੈ ਨਾ, ਕਹਿੰਦਾ ਵੀ ਜੇ ਨਹੀਂ ਪੀਣੀ ਤਾਂ ਭਾਈ ਸਿਰ ਚ ਪਵਾ ਲਾ, ਆਪਾਂ ਆ ਵੀ ਕਹਿੰਦੇ ਠੀਕ ਹੈ ਕਿ ਨਹੀਂ, ਜੇ ਬੰਦਾ ਨਹੀਂ ਨਾ ਸਾਡੇ ਚਲਾਉਂਦਾ ਹੈਗਾ ਮੈਂ ਸਰਚ ਪਾ ਲਾ ਭਾਈ, ਨਹੀਂ ਹੁਣ ਤਾਂ ਨਾ ਲਾ ਕੋਈ ਗੱਲ ਨਹੀਂ ਮੈਂ ਸਰਚ ਪਾ ਲਾ।
1: ਨਹੀਂ ਉਹ ਉਧਰ ਉਹ ਮਤਲਬ ਕੋਈ ਚੱਕਰ ਨਹੀਂ, ਉਧਰ ਗ੍ਰੀਨ ਫਲੈਗ ਹੀ ਹੈ।
4: ਹਾਂਜੀ ਹਾਂ, ਨਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ, ਚਲੋ ਠੀਕ ਹੈ ਹੱਸਦੇ, ਬਾਕੀ ਚਲੋ ਦੂਜੀ ਗੱਲ ਮਾਂ ਦਿਵਸ ਤੇ ਦੂਜੀ ਗੱਲ ਆ ਗਈ ਜੀ, ਮਾਂ ਦਿਵਸ ਦੇ ਉੱਤੇ ਮੈਂ ਗੱਲ ਕਰੂੰਗਾ, ਚਲੋ ਠੀਕ ਹੈ ਚਲੋ ਮਜ਼ਾਕ ਕਰ ਲਿਆ ਬਹੁਤ ਹੋ ਗਿਆ। ਤੇ ਮਾਂ ਦਿਵਸ ਦੀ ਗੱਲ ਕਰਦੇ ਸੀ ਮੈਂ, ਅੱਜ ਨਾ ਮੇਰੀ ਸਿਸਟਰ ਦਾ ਫੋਨ ਆਇਆ, ਮੈਨੂੰ ਕਹਿੰਦੀ ਉਹਨੇ ਫੋਟੋ ਜੀ ਪਾ ਕੇ ਗੱਲ ਕਹੀ, ਚਲੋ ਮੇਰੀਆਂ ਸਿਸਟਰਾਂ ਨੇ ਕੈਨੇਡਾ ਅਮਰੀਕਾ ਦੇ ਨੇ ਤੇ ਉਹ ਗੱਲ ਕਰੇ ਮਾਂ ਦਿਵਸ ਦੀ ਆ ਜੀ, ਵਾਰਡ ਜੇ ਤੁਸੀਂ ਕੱਢ ਕੇ ਮੇਰੇ ਵਾਲ ਜਾਂਦੀਆਂ, ਮਹਾਂ ਯਾਰ ਮੇਰੇ ਕੋਲ ਤਾਂ ਮਾਂ ਆਲਰੇਡੀ ਹੈਗੀ ਹਨਾ,
1: ਠੀਕ ਹੈ ਜੀ,
4: ਉਹ ਬੈਠੀਆਂ ਬਾਹਰ ਹਨਾ, ਤੁਸੀਂ ਬੈਠੇ ਹੋ ਬਾਹਰ ਹਨਾ, ਮੇਰੀ ਆਪਣੀ ਤਾਏ ਦੇ ਬੇਟੀ ਦਾ ਫੋਨ ਆਇਆ ਤੇ ਹੋਰ ਜਾਣਾ ਦਾ ਫੋਨ ਆਇਆ, ਭਰਾ ਦਾ ਫੋਨ ਆਇਆ ਜੀ, ਮੰਮੀ ਹੈ ਜੀ, ਮੰਮੀ ਤਾਂ ਆਲਰੇਡੀ ਰੋਜ਼ ਮਾਂ ਦਿਵਸ ਵਾਸਤੇ ਰੋਜ਼ ਮਨਾਉਂਦੇ ਆ,
1: ਰੋਜ਼
4: ਛਿੱਤਰ ਖਾਈਦੇ ਨੇ, ਰੋਜ਼ ਛਿੱਤਰ ਖਾਈਦੇ ਨੇ, ਮਾਤਾ ਤੋਂ ਹੋਣਾ ਵੀ ਘੂਟਦੀ ਵੀ ਹੈ ਕਿ ਸਾਰਾ ਮੈਂ ਸਾਨੂੰ ਰੋਜ਼ ਆਸ਼ੀਰਵਾਦ ਮਿਲਦਾ, ਸਾਡੇ ਵਾਸਤੇ ਕੋਈ ਮਾਂ ਦਿਵਸ ਵਾਲਾ ਸਿਸਟਮ ਕੋਈ ਹੈ ਉਹ ਨੀ, ਠੀਕ ਹੈ
1: ਬਿਲਕੁਲ ਜੀ, ਸਾਰੇ ਦਿਨ ਉਹਨਾਂ ਦੇ
4: ਅਸੀਂ ਘੂਰਦੇ ਹਾਂ ਨਾ ਮਾੜਾ ਮੋਟਾ, ਇੱਕ ਤੋਂ ਅਸੀਂ ਗੱਲਾਂ ਕਰਦੇ ਮਾਤਾ ਤੂੰ ਆਏ ਨਾ ਕਰ, ਹਾਲਾਂਕਿ ਅਸੀਂ ਤਾਂ ਕਹਿੰਦੇ ਮਾਤਾ ਤੂੰ ਆਏ ਕਰ ਲਾ, ਬਹਿ ਜਾ ਟਿਕ ਜਾ ਹਨਾ, ਤੂੰ ਆਹ ਨੀ ਕਰਦੀ ਫਲਾਣਾ ਕਰਦਾ, ਤੂੰ ਬਹਿ ਜਾ ਆਹ ਖਾ ਲਾ ਫਲਾਣਾ ਖਾ ਲਾ ਹਨਾ,
1: ਬਿਲਕੁਲ,
4: ਤੇ ਉਲਟਾ ਹਨਾ ਵੀ ਸਾਨੂੰ ਵੀ ਖੜਾ ਕੇ ਪਕਾਉਂਦੀ ਆ ਹਨਾ ਵੀ ਇੰਨਾ ਵੀ ਇੰਨੀ ਉਮਰ ਦੇ ਹੋ ਗਏ, ਵੀ ਮੈਂ ਕਿਹਾ ਸਾਡੇ ਬਾਤ ਦਿਵਸ ਤਾਂ ਕੀ, ਸਾਡੇ ਬਾਤ ਰੋਜ਼ ਦਿਵਸੇ ਦਿਵਸੇ ਆ।
1: ਵਾਹ ਕਿਆ ਬਾਤ, ਕਿਆ ਬਾਤ, ਬਹੁਤ ਹੀ ਖੂਬਸੂਰਤ,
4: ਮੈਨੂੰ ਬਣਾਉਣ ਦੀ ਕੋਈ ਲੋੜ ਪਈ ਆ, ਠੀਕ ਹੈ ਕਿ ਨਹੀਂ,
1: ਸਹੀ ਗੱਲ,
4: ਮੇਰੀ ਵਾਈਫ ਕਹਿਣ ਲੱਗੀ ਤੁਸੀਂ ਮੰਮੀ ਨੂੰ ਮਾਂ ਦਿਵਸ ਨੀ ਕਿਹਾ, ਮਾਂ ਦੀ ਤਾਂ ਰੋਜ਼ ਛਿੱਤਰ ਮਾਰਦੀ ਹੈ, ਕਹਿੰਦੀ ਉਹ ਦਵਾਈ ਲੈ ਕੇ ਆ, ਮੇਰੀ ਲੈ ਕੇ ਆ ਫਲਾਣੀ ਲੈ ਕੇ ਆ, ਤੂੰ ਆਹ ਨੀ ਕਰਿਆ ਹੈਗਾ, ਅੱਜ ਆਹ ਸਬਜ਼ੀ ਲੈ ਕੇ ਆ, ਤੁਹਾਨੂੰ ਆਹ ਕੰਮ ਗਿਆ ਸੀ, ਮਾਂ ਮਾਂ ਤਾਂ ਰੋਜ਼ ਦਿਵਸ ਮਨਾਉਂਦੀ ਹੈ ਮੇਰੇ, ਮਾਂ
1: ਬੈਂਕ
4: ਦਿਵਸ ਮਨਾਉਣ ਉਹ ਜਿਹਨਾਂ ਕੋਲ ਹੈ ਨੀ, ਜਿਹਨਾਂ ਕੋਲ ਦੂਰ ਬੈਠੀਆਂ ਨੇ ਹਨਾ, ਠੀਕ ਹੈ ਕਿ
1: ਨਹੀਂ,
4: ਉਹ ਹੁੰਦੇ ਨੇ ਮਾਂ ਦਿਵਸ,
1: ਉਹ ਯਾਦ ਕਰ ਲੈਂਦੇ
4: ਮਾਂ ਦੀ ਪੱਕੀਆਂ, ਹਾਂ ਮਾਂ ਦੀਆਂ ਪੱਕੀਆਂ ਖਾਂਦੇ ਆ, ਮੈਂ ਕਿਹਾ ਮੈਂ ਰੋਜ਼ ਸ਼ੁਕਰ ਕਰਦਾ ਸੱਚੇ ਪਾਤਸ਼ਾਹ ਮੇਰੀ ਮਾਤਾ ਨੂੰ ਤੰਦਰੁਸਤੀ ਬਖਸ਼ੇ ਨਾ, ਮੈਂ ਆਪਣੀ ਮਾਂ ਦੀਆਂ ਪੱਕੀਆਂ ਹਾਲ ਤੱਕ ਖਾ ਰਿਹਾ, 50 ਸਾਲ ਦੀ ਮੇਰੀ ਉਮਰ ਵਾਲੀ ਹੋ ਗਈ, ਤੇ ਮੇਰੀ ਉਮਰ 50 ਸਾਲ ਹੋਣ ਵਾਲੀ ਹੋ ਗਈ, 48 ਸਾਲ ਦਾ ਮੈਂ ਹੋ ਗਿਆ, ਮੇਰੀ ਮਾਂ 75 ਸਾਲ ਦੀ, ਹੁਣ ਵੀ ਮੈਨੂੰ ਖਾਣਾ ਖੜਾ ਕੇ ਐ ਖੁਸ਼ ਹੁੰਦੀ ਆ ਵੀ ਭਾਈ ਮੇਰੀ ਤੂੰ ਤੇਰੀ ਘਰ ਵਾਲੀ ਦਾ ਨੀ ਮੈਂ ਖੁਦ ਖੜਾ ਕੇ ਦਿੰਦੀ, ਮੈਂ ਤੈਨੂੰ ਹੋਰ ਇਹ ਤੋਂ ਵੱਧ ਕੀ ਚਾਹੀਦਾ, ਮੇਰੀ ਇੰਨੀ ਮਾਂ ਕਾਇਮ ਆ, ਦੇਖੋ ਜੀ ਮੈਂ ਕਿਹਾ ਵੀ ਕਿੱਡੀ ਬੜੀ ਖੁਸ਼ੀ ਦੀ ਗੱਲ ਆ, ਦੇਖੋ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਉਮਰ ਲਾ
1: ਲਿਆ, ਬਿਲਕੁਲ,
4: ਤੇ ਹੋਰ ਕੀ ਚਾਹੀਦਾ ਬਾਈ ਜੀ, ਹੋਰ ਦੇਖੋ ਸ਼ਮੀ ਜੀ
1: ਜੀ,
4: ਮੈਂ ਕਹਿੰਦਾ ਵੀ ਮਾਂ ਦਾ ਆਪਾਂ ਦੇਣ ਦੇ ਨੀ ਸਕਦੇ, ਮੈਂ ਨਾ ਹੁਣ ਵੀ ਅੱਧਾ ਪੌਣਾ ਘੰਟਾ ਪਹਿਲਾਂ ਅਸੀਂ ਗੱਲ ਕਰਦੇ ਸੀ, ਮੈਂ ਕਿਹਾ ਦੇਖੋ ਪਤਾ ਕੀ ਗੱਲ ਆ, ਜਿਹੜੀਆਂ ਮਾਵਾਂ ਨੂੰ ਜਾਂ ਭੈਣਾਂ ਧੀਆਂ ਨੂੰ ਜਾਂ ਮਤਲਬ ਸੀਰੀਅਸ ਮੈਟਰ ਹਨਾ, ਮੈਂ ਇਹ ਚੀਜ਼ ਦਾ ਸਟੱਡੀ ਕੀਤੀ ਸੀ, ਤੇ ਉਹ ਨਾ ਜਿਹੜੀ ਮਹਾਂਵਾਰੀ ਕਰਕੇ ਮੰਦਰਾਂ ਚ ਉਹਨਾਂ ਨੂੰ ਜਾਇਆ ਨੀ ਜਾਂਦਾ ਹੈਗਾ, ਜਿਹੜੇ RSS ਦੇ ਸਰਿਆ ਮੈਂ ਕਹੂੰਗਾ ਇਹ ਗੱਲ, ਠੀਕ ਆ ਮੈਂ, ਚਲੋ ਠੀਕ ਆ, ਮੈਂ ਇੱਥੇ ਮੰਚ ਤੇ ਕਹਿਣਾ ਚਾਹੁੰਦਾ ਨੀ ਸੀ, ਬਟ ਮੈਨੂੰ ਗੁੱਸਾ ਇਹ ਚੀਜ਼ ਦਾ ਹਨਾ, ਮੈਂ ਰੇਡੀਓ ਤੇ ਵੀ ਗੱਲ ਕਰਨੀ ਆ, ਮੇਰੇ ਕੋਲ ਹੈਗਾ ਇਹ ਚੀਜ਼ ਦਾ ਟੋਪਿਕ,
1: ਅੱਛਾ ਜੀ,
4: ਵੀ ਜਿਹੜੀ ਚੀਜ਼ ਦੇ ਵਿੱਚ ਨਾ ਮਤਲਬ ਕਿ ਵੀ ਲੋਕ ਨਫ਼ਰਤ ਕਰਦੇ ਨੇ ਵੀ ਮਹੀਨਾਵਾਰੀ ਆਉਂਦੀ ਆ ਜੀ, ਇਹਨੂੰ ਮੈਸੇਜ ਆਉਂਦੇ ਨੇ ਵੀ ਉਹ ਕਰਕੇ ਬੰਦਾ ਪੈਦਾ ਹੁੰਦਾ ਹਨਾ, ਉਹੀ ਬੰਦਾ ਉਹ ਚੀਜ਼ ਤੋਂ ਨਫ਼ਰਤ ਕਰਦਾ, ਉਹੀ ਬੰਦੇ ਨੇ ਕਾਨੂੰਨ ਬਣਾਤਾ ਜੀ ਉਹ ਮੰਦਰਾਂ ਚ ਨੀ ਜਾ ਸਕਦੇ, ਮੈਨੂੰ ਦੱਸੋ ਜੀ ਕਿਸੇ ਦਾ ਇਹ ਕਿੱਥੋਂ ਦਾ ਇਨਸਾਫ਼ ਆ, ਦੇਖੋ
1: ਬਿਲਕੁਲ, ਕੁਛ ਚੀਜ਼ਾਂ ਜਿਹੜੀਆਂ ਵਿਚਾਰਨ ਯੋਗ ਹੈ ਜੀ, ਬਿਲਕੁਲ
4: ਉਲਟ ਤੁਹਾਨੂੰ ਇੱਕ ਹੋਰ ਦੱਸਾਂ, ਸਟੱਡੀ ਕੀਤੀ ਹੋਈ ਹੈ ਬਾਹਰਲੇ ਡਾਕਟਰਾਂ ਨੇ ਵੀ ਉਹ ਮੈਂਸ ਜਿਹੜਾ ਬਲੱਡ ਨਿਕਲਦਾ ਔਰਤ ਦਾ, ਸਾਡੀਆਂ ਧੀਆਂ ਭੈਣਾਂ ਜੋ ਵੀ ਸਾਡੀਆਂ ਮਾਵਾਂ ਦਾ, ਅਸੀਂ ਵੀ ਉਹਦੇ ਵਿੱਚੋਂ ਮਤਲਬ ਪੈਦਾ ਹੋਏ ਹੋਏ ਆ, ਵੀ ਉਹਦੇ ਸਰਚ ਕਰੀ ਗਈ ਆ, ਉਹ ਬਲੱਡ ਬਹੁਤ ਜ਼ਿਆਦਾ ਮਤਲਬ ਇੰਨਾ ਮਤਲਬ ਇਫੈਕਟ ਕਰਦਾ ਵੀ ਜੇ ਕਦੇ ਸੱਟ ਸੁੱਟ ਲੱਗ ਜਾਂਦੀ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਇਨਫੈਕਸ਼ਨ ਹੋ ਜਾਂਦੀ ਹੈ, ਵੀ ਉਹਦੇ ਤੇ ਬਹੁਤ ਕਾਰਗਰ ਆ ਜੀ ਉਸ ਚੀਜ਼ ਦੇ ਵਿੱਚ। ਉਹ ਮੈਂ ਰਿਪੋਰਟ ਬਾਅਦ ਚ ਪੇਸ਼ ਕਰੂੰਗਾ, ਕੋਈ ਚੱਕਰ ਵਾਲੀ ਗੱਲ ਨੀ ਹੈਗੀ, ਉਹ ਤਾਂ ਮੈਂ ਚਲੋ ਲੰਬਾ ਲੌਂਗ ਵਿਸ਼ਾ ਉਹ ਚੀਜ਼ ਦਾ। ਕਹਿਣ ਦਾ ਮਤਲਬ ਆ ਵੀ ਮਾਵਾਂ ਦਾ ਆਪਾਂ ਮਤਲਬ ਕਿ ਵੀ ਦੇਣ ਨੀ ਦੇ ਸਕਦੇ ਸ਼ੰਮੀ ਜੀ, ਇਹਦੇ ਵਿੱਚ ਬਹੁਤ ਹੀ ਵੱਡਾ, ਜਿਵੇਂ ਆਪਾਂ ਕਹਿੰਦਾ ਸੱਤ ਜਨਮ ਵੀ ਆਪਾਂ ਲੈ ਲਈਏ ਨਾ, ਤਾਂ ਵੀ ਆਪਾਂ ਇਸ ਚੀਜ਼ ਦਾ ਦੇਣ ਨੀ ਦੇ ਸਕਦੇ।
1: ਵਾਹ, ਕੋਈ ਸ਼ੱਕ ਨੀ ਜੀ।
4: ਤੇ ਉਹ ਤੋਂ ਬਾਅਦ ਇਹਦੇ ਵਿੱਚੋਂ ਵੀ ਸਕੂਨ ਨਿਕਲਦਾ, ਦੇਖੋ ਮੈਨੂੰ ਦੱਸੋ
1: ਸਕੂਨ
4: ਦਾ ਆਪਣਾ ਜਿਹੜਾ, ਹਾਂ ਸਕੂਨ ਉਦੋਂ ਹੁੰਦਾ, ਦੇਖੋ ਦੇਖੋ ਸੁਣੋ ਮੇਰੀ ਗੱਲ, ਸਕੂਨ ਕਿੱਥੇ ਹੁੰਦਾ ਹੁੰਦਾ ਜੇ ਤੁਸੀਂ ਸੈਟਿਸਫੈਕਸ਼ਨ ਹੁੰਦੀ ਹੈ, ਸੈਟਿਸਫੈਕਸ਼ਨ ਦਾ ਦੂਜਾ ਨਾਂ ਹੀ ਸਕੂਨ ਆ ਹੁਣ, ਠੀਕ ਹੈ ਕਹਿੰਦੇ
1: ਜੀ,
4: ਜਿਹਨੂੰ ਸੈਟਿਸਫੈਕਸ਼ਨ ਕਹਿੰਦੇ ਆ, ਜਿਹਨੂੰ ਕਹਿੰਦੇ ਹੁੰਦੇ ਨਾ ਵੀ ਚਾਹੇ ਗਰੀਬੀ ਹੋਵੇ ਜਾਂ ਕੁਛ ਵੀ ਹੋਵੇ, ਮਤਲਬ ਕਿ ਪੈਸਾ ਘੱਟ ਹੋਵੇ, ਜਿਹਦਾ ਪਰਿਵਾਰ ਸੁਖੀ ਆ, ਉੱਥੇ ਸਕੂਨ ਆ, ਦੇਖੋ ਸਿੱਧੀ ਗੱਲ।
1: ਕਿਆ ਬਾਤ, ਕਿਆ ਬਾਤ,
4: ਵੱਡੇ ਵੱਡੇ ਪੈਸੇ ਵਾਲਿਆਂ ਦੇ ਉਹਦਾ ਕਹਿਣਾ ਵੀ ਸਾਂਭਣ ਵਾਸਤੇ ਵੀ ਉਹਨਾਂ ਦਾ ਸਕੂਨ ਰੁਲ ਜਾਂਦਾ ਵੀ ਮੇਰਾ ਪੈਸਾ ਕਿੱਥੇ ਐਡਜਸਟ ਹੋਵੇ, ਈਡੀ ਦੀਆਂ ਰੇਟਾਂ ਪੈਂਦੀਆਂ ਨੇ, ਹੁਣ ਦੇਖ ਰਿਹਾ ਜੋ ਅੱਜ ਕੱਲ ਹੁੰਦਾ ਜਿਵੇਂ ਵੀ ਹੈਗੀ ਗੱਲਬਾਤ,
1: ਇਹ ਸਾਰਾ ਊੜਾ ਵਾਲਾ ਈਡੀ ਦੇ ਵਿੱਚ ਉਲਝ ਗਿਆ ਜੀ ਕੰਮ, ਬਿਲਕੁਲ ਜੀ।
4: ਹਾਂ ਜੀ ਹਾਂ, ਬਸ ਬਸ ਬਸ ਬਸ ਊੜਾ ਵਾਲਾ ਈਡੀ, ਈਡੀ ਵਾਲਾ ਬਸ ਸਮਝ ਸਿਆਣੇ ਮੇਰੇ ਤੋਂ, ਕਹਿਣ ਦਾ ਮਤਲਬ ਆ ਵੀ ਉਹ ਸਾਂਭਣ ਵਾਸਤੇ ਵੀ ਮਤਲਬ ਕਿ ਵੀ ਉਹ ਚੀਜ਼ਾਂ ਦੇ ਵਿੱਚ ਹੀ ਬੰਦਾ ਜਿਹੜਾ ਜਿਹਦੇ ਜ਼ਿਆਦਾ ਪੈਸੇ ਵਾਲਾ ਉਹ ਇਹ ਚੀਜ਼ ਸੰਭਾਲਣ ਵਾਸਤੇ ਵੀ ਰੁੜ ਗਿਆ ਹੋਇਆ ਵੀ ਮੈਂ ਕਿਵੇਂ ਸੰਭਾਲਾਂ ਇਹ ਚੀਜ਼ ਨੂੰ,
1: ਉਹਨੂੰ ਵੱਖਰੀ ਵਿਵਸਥਾ ਪਈ ਹੈ, ਬਿਲਕੁਲ
4: ਵੱਖਰੀ ਵਿਵਸਥਾ ਪਈ ਹੋਈ ਆ। ਵੀ ਮੈਂ ਤਾਂ ਇਹ ਕਹੂੰਗਾ ਵੀ ਤੁਹਾਡੇ ਰੇਡੀਓ ਦੇ ਮਾਧਿਅਮ ਨਾਲ ਵੀ ਪਰਮਾਤਮਾ ਤੁਹਾਨੂੰ ਇੰਨਾ ਕੁ ਬਸ ਕਰੇ ਵੀ ਖਾਣ ਪੀਣ ਵਾਲਾ ਸਿਸਟਮ ਜਿਹੜਾ ਮਾੜਾ ਮੋਟਾ ਚੱਲੀ ਜਾਵੇ,
1: ਚੱਲੀ ਜਾਏ,
4: ਦੁੱਖ ਤਕਲੀਫ ਆਵੇ ਤੇ ਉਹਦੇ ਨੂੰ ਤੁਹਾਡਾ ਯੋਗਾ ਵੀ ਜਿੰਨਾ ਵੀ ਹੈਗਾ ਸਿਸਟਮ ਜਾਂ ਮਤਲਬ ਕਿ ਪੈਸਾ ਹੈਗਾ ਤੁਹਾਡੀ ਆਮਦਨੀ ਜਿਹੜੀ ਹਿਸਾਬ ਦੀ ਜਿਹੜੀ ਉਹ ਤੁਹਾਡਾ ਆਲਾ ਦੁਆਲਾ ਸੰਭਾਲੀ ਜਾਵੇ, ਦੈਟਸ ਇਟ,
1: ਜਾਨੀ ਸ਼ੁਕਰਾਨੇ ਵਾਲੀ ਸਥਿਤੀ ਬਣੀ ਰਹੇ ਜੀ, ਬਿਲਕੁਲ
4: ਬਾਜੀ ਬਾ। ਹਾਂ ਸ਼ੁਕਰਾਨਾ, ਸ਼ੁਕਰਾਨਾ ਸਕੂਨ ਉਹੀ ਆ ਗੱਲ,
1: ਉਹੀ ਗੱਲ ਆ ਜੀ, ਬਿਲਕੁਲ
4: ਉਹੀ ਆ ਗਿਆ,
1: ਉਹ ਸ਼ੁਕਰ ਦਾ ਇਹ ਗਾਣਾ ਲਾ ਲਿਆ ਜਾਵੇ,
4: ਸ਼ੁਕਰਾਨਾ ਸਕੂਨ, ਹਾਂ ਸਕੂਨ, ਹਾਂ ਜੀ ਹਾਂ, ਉਹੀ ਤਿੰਨੇ ਚੀਜ਼ਾਂ ਦੇਖੋ ਜੀ ਉਹੀ ਉਹਦੇ ਵਿੱਚ ਆ ਗਈਆਂ,
1: ਸਭ ਕੁਝ
4: ਉਹ ਪੈਲਿੰਗ ਉਹਦਾ ਗਾਣਾ ਵੀ ਆਪਾਂ ਉਹ ਸਭ ਕੁਛ ਉੱਥੇ ਆ ਜਾਂਦਾ, ਬਸ ਸਿੱਧੀ ਗੱਲ ਤਾਂ ਮੈਂ ਤੁਹਾਨੂੰ ਇਹੀ ਸੁਨੇਹਾ ਦਊਂਗਾ ਵੀ ਇਹ ਸੱਚੇ ਪਾਤਸ਼ਾਹ ਨੂੰ ਇਹ ਕਿਰਪਾ ਕਰੋ ਵੀ ਬਾਈ ਇੰਨਾ ਕੁ ਜਾਵੇ ਬਸ, ਇਹ ਤੋਂ ਵੱਧ ਕੁਛ ਨਹੀਂ ਜਾਏ
5: ਪਾਸੇ ਪਾਤੀ, ਉਹ ਇੱਧਰ ਇਹਦੇ ਵਿੱਚ ਆਉਣੀ ਆ ਜੀ, ਮੈਨੂੰ
4: ਹੈਗਾ ਬਰਾਬਰ ਹੀ ਲੱਗਣੀ ਸਾਰਿਆਂ ਨੂੰ, ਜਿੰਨੀ ਕੁ ਚਾਰ ਕੁਮੰਟਲ ਲੱਕੜੀ ਅਮੀਰ ਬੰਦੇ ਲੱਗਣੀ ਉਹੀ ਗਰੀਬ ਨੂੰ ਲੱਗਣੀ ਆ,
1: ਉਹ ਕੋਈ ਪਤਾ ਨਹੀਂ ਹੁੰਦਾ ਕਿ ਲੱਕੜੀ ਲੱਗਣੀ ਕਿ ਪਾਥੀਆਂ ਲੱਗਣੀਆਂ ਜੀ ਜਾਂ ਫਿਰ
4: ਹਾਂ ਚਲੋ ਪਾਥੀਆਂ, ਚਲੋ ਉਹ ਵੀ ਹੋ ਗਿਆ ਲੱਗਣੀ, ਪਾਥੀ ਕਿਹੜਾ ਹੁਣ ਸੋਨੇ ਦੀ ਲੱਗੂਗੀ ਫਿਰ, ਉਹਦਾ ਕੰਮ ਵੀ ਚੰਦਨ ਦੀ ਲੱਕੜੀ ਹੈ,
1: ਪਾਥੀ ਮਹਿੰਗੀ ਪੈਣੀ ਹੈ ਬਈ,
4: ਮੈਂ ਤਾਂ ਕਰੋਨਾ ਚ
5: ਕੋਸ਼ਿਸ਼, ਮੈਂ ਇਧਰੋਂ ਕਈ ਵਾਰੀ ਪੰਗੇ
4: ਲਾ ਦੇਖੇ ਨੇ, ਮੈਂ ਤਾਂ ਬਹੁਤ ਸਿੱਖ ਗਿਆ ਇਸ ਚੀਜ਼ ਦੇ ਵਿੱਚ, ਬਹੁਤ ਪਹਿਲਾਂ ਸਿੱਖ ਗਿਆ ਸੀ ਇਸ ਚੀਜ਼ ਦੇ ਵਿੱਚ, ਮੈਂ ਕਿਹਾ ਵੀ ਇੱਥੇ ਕੁਛ ਨੀ ਹੈਗਾ, ਜਿਹੜੇ ਬੰਦੇ ਨੂੰ ਨਾ ਆਪਣੀ ਮੌਤ ਦਾ ਜਾਂ ਪਤਾ ਲੱਗ ਗਿਆ ਵੀ ਹਾਂ ਤੁਸੀਂ ਯਾਰ ਰਾਖ ਦੀ ਢੇਰੀ ਹੋ, ਉਹ ਬੰਦਾ ਕਦੇ ਅਖੜ ਨੀ ਕਰੂਗਾ, ਸਿੱਧੀ ਗੱਲ ਆ, ਜਿਹੜੇ ਬੰਦੇ ਨੂੰ ਇੰਨੀ ਕਾਕਲ ਸਭ ਚ ਬੂਝ ਆ ਗਈ ਦੇਖੋ ਜੀ ਉਹੀ ਸਭ ਸਕੂਨ ਉਹਨੂੰ ਸਾਰੇ ਪਾਸੇ ਸਕੂਨ ਨਜ਼ਰ ਆਉਂਦਾ।
1: ਵਾਹ ਜੀ ਵਾਹ, ਵਾਹ ਜੀ ਵਾਹ, ਐਂਡ ਕਰਤਾ ਜੀ ਤੁਸੀਂ,
4: ਸੋ ਜ਼ਿੰਦਗੀ ਜਿੰਦਾਬਾਦ ਜੀ, ਸਕੂਨ ਜਿੰਦਾਬਾਦ, ਮੈਂ ਤਾਂ
1: ਜਿੰਦਾਬਾਦ ਜੀ, ਜਿੰਦਾਬਾਦ, ਤੇ
4: ਥੈਂਕ ਯੂ, ਥੈਂਕ ਯੂ ਜੀ, ਧੰਨਵਾਦ,
1: ਬਹੁਤ ਬਹੁਤ ਸ਼ੁਕਰੀਆ ਜੀ ਟੋੜਾ ਸਾਹਿਬ। ਲਾਲੀ ਟੋੜਾ ਸਾਹਿਬ ਬੜੀਆਂ ਤਕਨੀਕੀ ਗੱਲਾਂ ਵੀ ਕਰਕੇ ਗਏ, ਔਰ ਤਨ ਮਨ ਦੀਆਂ ਗੱਲਾਂ ਹੋ ਗਈਆਂ, ਰੂਹ ਦੀਆਂ ਗੱਲਾਂ ਵੀ ਹੋ ਗਈਆਂ, ਅਤੇ ਉਹ ਗੱਲ ਬਿਲਕੁਲ ਸਹਿਮਤ ਆ ਆਪਾਂ ਕਿ ਜਿਹੜਾ ਪੇਰੈਂਟਸ ਦਾ ਉਹਦਾ ਕੋਈ ਦੇਣ ਨਹੀਂ ਦਿੱਤਾ ਜਾ ਸਕਦਾ। ਇੱਕ ਘਟਨਾ ਚਲੋ ਉਹਦੇ ਵਿੱਚ ਉਹਨਾਂ ਨੇ ਸਾਂਝੀ ਕੀਤੀ ਸੀ, ਗੁਰਪ੍ਰੀਤ ਗਰੇਵਾਲ ਜੀ ਨੇ, ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਤੁਹਾਡੀ ਸਭ ਤੋਂ ਪਹਿਲਾਂ ਤੁਸੀਂ ਕੀ ਲਿਖਿਆ, ਉਹ ਕਹਿੰਦੇ ਜੀ ਮੈਂ ਇੱਕ ਕਹਾਣੀ ਛਾਪੀ ਸੀ ਕਾਲਜ ਦੇ ਮੈਗਜ਼ੀਨ ਛਪੀ, ਉਹਦਾ ਨਾਂ ਰੱਖਿਆ ਸੀ ਔਰੰਗਜ਼ੇਬ, ਕਿਉਂਕਿ ਮੇਰੀ ਜਿਹੜੇ ਪਿਤਾ ਜੀ ਆ ਉਹ ਬੜੇ ਸਖ਼ਤ ਸੁਭਾਅ ਦੇ ਸੀਗੇ, ਸਾਨੂੰ ਐਂ ਲੱਗਦਾ ਸੀ ਬੜਾ ਜ਼ੁਲਮ ਕਰਦੇ ਆ, ਪਰ ਉਹ ਕਹਾਣੀ ਦਾ ਮੈਨੂੰ ਅੱਜ ਵੀ ਪਛਤਾਵਾ, ਕਿਉਂਕਿ ਜਦੋਂ ਮੈਂ ਬਾਅਦ 'ਚ ਸੋਚਿਆ ਬਹੁਤ ਛੇਤੀ ਮੈਨੂੰ ਪਤਾ ਲੱਗ ਗਿਆ ਸੀ ਵੀ ਇਹ ਗਲਤ ਹੋ ਗਿਆ, ਮੇਰਾ ਸੋਚਣ ਦਾ ਨਜ਼ਰੀਆ ਠੀਕ ਨਹੀਂ। ਉਹ ਉਹਨਾਂ ਨੇ ਮੈਨੂੰ ਜਦੋਂ ਨਾ ਤੁਰਨਾ ਆਉਂਦਾ ਸੀ ਨਾ ਲੈਣਾ ਦੇਣਾ, ਗੋਦੀ ਚੁੱਕ ਕੇ ਖੜਾਇਆ ਔਰ ਨਾਲ ਕੁਛ ਨਹੀਂ ਲੈ ਗਏ, ਸਾਰੀ ਜਾਇਦਾਦ ਵੀ ਦੇਖ ਗਏ ਇੱਥੇ, ਸਾਡਾ ਇੱਕ ਪੈਰ ਲਾ ਕੇ ਗਏ ਧਰਤੀ 'ਤੇ, ਤੋ ਉਹ ਉਹਨਾਂ ਨੂੰ ਇਹੋ ਜਿਹੀ ਗੱਲ ਕਹਿਣੀ ਅਤੇ ਇਹੋ ਜਿਹੀ ਕਹਾਣੀ ਕਹਿਣੀ ਅਤੇ ਉਹ ਸਹੀ ਨਹੀਂ ਸੀ, ਬਹੁਤ ਖੂਬਸੂਰਤ ਗੱਲ ਸੀ। ਉਹ ਕਹਿੰਦੇ ਵੀ ਮੈਂ ਸਿੱਖਿਆ ਵੀ ਐਂ ਨਹੀਂ ਲਿਖਣਾ, ਤੋ ਕਿਵੇਂ ਲਿਖਣਾ, ਉਦੋਂ ਬਾਅਦ ਫਿਰ ਲਗਾਤਾਰਤਾ ਜਿਹੜੀ ਉਹ ਬਣੀ ਰਹੀ। ਉਹ ਜਿਹੜੀ ਕ੍ਰੀਏਟੀਵਿਟੀ ਆ, ਪੋਜ਼ੀਟਿਵਿਟੀ ਆ, ਉਹਨਾਂ ਨੇ ਆਪਣੀਆਂ ਲਿਖਤਾਂ 'ਚ ਕਾਇਮ ਰੱਖੀ ਹੋਈ ਆ। ਜਦੋਂ ਅਸੀਂ ਉਹਨਾਂ ਨੂੰ ਪੜ੍ਹਾਂਗੇ, ਸੁਣਾਂਗੇ ਜਾਂ ਉਹਨਾਂ ਦੀ ਗੱਲ ਵੀ ਸੁਣਾਂਗੇ ਤਾਂ ਇਹ ਲੱਗੂ ਬਹੁਤ ਹੀ ਐਨਰਜੈਟਿਕ ਅਤੇ ਕਹਿ ਲਓ ਵੀ ਭਰਪੂਰ ਰੂਹ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਕਿਆ ਬਾਤ, ਐਸੀਆਂ ਰੂਹਾਂ ਲਈ ਭਾਈ ਜ਼ਿੰਦਾਬਾਦ ਯਾਰੀਆਂ। ਤੋ ਦੋਸਤੋ, ਵਿਸ਼ਵ ਮਾਂ ਦਿਵਸ ਅਤੇ ਨਾਲ ਦੀ ਨਾਲ ਸਕੂਨ ਵਿਸ਼ੇ ਦੇ ਉੱਤੇ ਗੱਲਬਾਤ, ਘੱਟ ਟੈਨਸ਼ਨ, ਵੱਧ ਸਕੂਨ, ਪੀਸ ਆਫ ਮਾਇੰਡ ਵਗੈਰਾ ਵਗੈਰਾ ਲੈ ਕੇ ਆਪਾਂ ਚੱਲੇ ਹੋਏ ਹਾਂ। ਜੇ ਗੱਡੀ ਚੱਲੀ ਖੂਹ ਕਰਕੇ, ਇਹ ਉਹਨਾਂ ਦੀ ਕਿਤਾਬ ਦਾ ਨਾਂ ਹੈ ਵੈਸੇ। ਅਤੇ ਉਹ ਆਪਣੇ ਨਾਲ ਦੋਸਤੋ ਮਹਿਫਲ ਦੇ ਵਿੱਚ ਜੁੜ ਚੁੱਕੇ ਨੇ ਮਨਦੀਪ ਜੱਸੀ ਸਾਹਿਬ, ਸਵਾਗਤ ਕਰਦੇ ਹਾਂ ਬਹੁਤ ਬਹੁਤ ਜੀ। ਆਇਆਂ ਨੂੰ ਜੱਸੀ ਜੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
6: ਸਤਿ ਸ਼੍ਰੀ ਅਕਾਲ ਸ਼ਮੀ ਜੀ, ਸਾਰੇ ਵੀਰਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
6: ਸ਼ਮੀ ਜੀ, ਕੱਲ
5: ਤਾਂ ਪਰ
6: ਜਿਵੇਂ ਕਹਿੰਦੇ ਹੁੰਦੇ ਨਾ ਵੀ ਥੋੜਾ ਜਿਹਾ ਮਜ਼ਾਕ ਜਿਹਾ ਹੀ ਹੋ ਗਿਆ ਜੀ।
1: ਬੜਾ ਜੀ ਬੜਾ, ਉਹ ਸਕੂਨ ਕਰਦੇ ਕਰਦੇ ਉਹ ਉਲਟ ਹੋ ਗਿਆ ਕੰਮ ਸਾਰਾ, ਆਪੋਜਿਟ ਵਰਡ ਹੀ ਆ ਗਏ ਜੀ।
6: ਇੱਕ ਗੱਲ ਇਹ ਦੇਖੋ ਜੀ, ਹੈ ਨਾ ਵੀ ਆਪਣੇ ਨਾਲ ਵੱਡੇ ਸੈਣੀ ਸਾਹਿਬ ਨਾ ਕਿੰਨੀ ਸ਼ਿੱਦਤ ਨਾਲ ਜੁੜੇ ਹੋਏ ਆ, ਦੇਖ ਲੋ ਉਹਨਾਂ ਦਾ ਜਨਮ ਦਿਨ ਜ਼ਰੂਰ ਮਨਾਇਆ ਗਿਆ ਜੀ। ਸਾਰੇ ਭੈਣਾਂ, ਦੂਜਾ ਭੈਣਾਂ ਨੇ, ਸਾਰਿਆਂ ਨੇ ਵਿਸ਼ ਕੀਤਾ ਜੀ, ਹੈ ਨਾ। ਚਲੋ ਉਹਨਾਂ ਨੇ ਆਪਣੀ ਰਚਨਾ ਵੀ ਸੁਣਾਈ ਜੀ, ਹੈ ਨਾ।
1: ਇਹ ਬਹੁਤ ਪ੍ਰਾਪਤੀ, ਉਸ ਪ੍ਰੋਗਰਾਮ ਦਾ ਇਹੀ ਹਾਸਲ ਰਿਹਾ ਜੀ, ਇਹ ਵੱਡੀ ਗੱਲ ਸੀ।
6: ਉਹ ਚਲੋ ਇੱਕ ਪੋਜ਼ਿਟਿਵ ਪੱਖ ਤਾਂ ਇਹ ਰਿਹਾ ਜੀ ਪੱਕਾ
1: ਜੀ,
6: ਬਲਵੀਰ ਸੈਣੀ ਸਾਹਿਬ ਨੂੰ ਫਿਰ ਮੁਬਾਰਕ ਜੀ।
1: ਬਿਲਕੁਲ ਜੀ, ਬਹੁਤ ਮੁਬਾਰਕ ਜੀ।
6: ਉਹਨਾਂ ਦੀ ਤੰਦਰੁਸਤੀ ਸਾਰੇ ਕਾਮਨਾਵਾਂ ਕਰਦੇ ਹਾਂ ਜੀ, ਹੈ ਨਾ, ਤੇ ਆਪਣੇ ਨਾਲ ਜੁੜਦੇ ਰਹਿਣ ਜੀ, ਤੇ
1: ਜੀ
6: ਵਧੀਆ ਸਾਂਝ ਪਾਉਂਦੇ ਰਹਿਣ ਜੀ, ਹੈ ਨਾ। ਤੇ ਸਰ ਹਾਂਜੀ, ਤੇ ਆਪਣਾ ਸ਼ਮੀ ਜੀ ਆਵਾਜ਼ ਸਹੀ ਆ ਰਹੀ ਹੈ ਜੀ ਮੇਰੀ?
1: ਡੋਬੇ ਸੋਕੇ ਜੇ ਹੋ ਰਿਹਾ ਵਿੱਚ, ਵਿੱਚ ਸਟੇਬਲ ਹੋਈ ਸੀ, ਵਿੱਚ ਨੂੰ ਹੋ ਗਿਆ ਸੀ, ਚੁੱਬੀ ਜੀ ਵੱਜ ਗਈ ਸੀ ਵਿੱਚ, ਪਰ ਹੋ ਸਕਦਾ ਠੀਕ ਹੀ ਚੱਲੇ ਅੱਗੇ।
6: ਇੱਕ ਮਿੰਟ ਮਾੜਾ ਜਿਹਾ, ਇੱਕ ਸਕਿੰਟ ਹੀ ਦਿਓ ਜੀ ਬਸ
1: ਜੀ। ਜੀ ਦੋਸਤੋ, ਇਹੀ ਇਹ ਜਿਹੜਾ ਇੰਟਰਨੈਟ ਦਾ ਜਿਹੜਾ ਸਿਸਟਮ ਹੈ ਨਾ, ਇਹੋ ਹੀ ਆ ਕਿ ਕਈ ਵਾਰੀ ਗੜਬੜ ਹੋ ਜਾਂਦੀ ਆ, ਤੇ ਉਹ 5G ਕਰਕੇ ਆਪਾਂ 5G ਲਾਇਆ ਹੁੰਦਾ, ਅੱਗੋਂ ਪੁੱਛਣ ਲੱਗ ਪੈਂਦੇ 4G ਭਾਈ ਜੀ, 4G ਨਹੀਂ 4G ਤੇ 5G, ਆ ਜੀ ਜ਼ਰੂਰ ਲਾਇਆ ਹੈ ਪਿੱਛੇ ਜਨਰੇਸ਼ਨ, ਤੋਂ 5ਵੀਂ ਜਨਰੇਸ਼ਨ ਦਾ ਨੈੱਟ ਹੈ ਜੀ। ਜੀ
6: ਹੁਣ ਸਹੀ ਹੈ ਸ਼ਮੀ ਜੀ?
1: ਆਹ ਗੱਲਬਾਤ ਤਾਂ ਠੀਕ ਹੋ ਰਹੀ ਹੈ ਜੀ। ਜੀ ਬਿਲਕੁਲ ਜੀ
6: ਜੀ, ਤੇ ਇੱਕ ਜਿਹੜਾ ਹੁੰਦਾ ਨਾ ਜੀ ਵਰਲਡ ਮਦਰ ਡੇ, ਹੈ ਨਾ ਜੀ।
1: ਹਾਂਜੀ ਜੀ,
6: ਉਹਦੇ ਤੇ ਜਿਹੜੀਆਂ ਦੁਨੀਆਂ ਦੀਆਂ ਮਾਵਾਂ ਸਾਰੀਆਂ, ਹੈ ਨਾ, ਤੇ ਉਹਨਾਂ ਦੇ ਕਰਕੇ ਆਪਾਂ ਸਰ, ਹੈ ਨਾ।
1: ਬਿਲਕੁਲ ਜੀ ਬਿਲਕੁਲ,
6: ਤੇ ਸਰ ਕਹਿੰਦਾ ਜਿੱਥੇ ਮੁਹੱਬਤਾਂ ਵੱਸਦੀਆਂ, ਜਿੱਥੇ ਮੁਹੱਬਤਾਂ ਵੱਸਦੀਆਂ ਥਾਵਾਂ ਸਲਾਮਤ ਰਹਿਣ
1: ਜੀ,
6: ਸੱਜਣਾ ਦੇ ਪਿੰਡ ਨੂੰ ਜਾਂਦੀਆਂ ਰਾਹਾਂ ਸਲਾਮਤ ਰਹਿਣ,
1: ਸਲਾਮਤ ਰਹਿਣ,
6: ਗਰਮੀ ਤੋਂ ਜੋ ਬਚਾਉਂਦੀਆਂ ਛਾਵਾਂ ਸਲਾਮਤ ਰਹਿਣ, ਦੇਬੀ ਨਿਆਣਿਆਂ ਦੀਆਂ
1: ਜੀ।
6: ਲਾਸਟ ਵਾਲੀ ਗੱਲ ਪਹੁੰਚੀ ਨੀ ਤੁਹਾਡੇ ਕੋਲੇ, ਇਹ ਨੀ ਪਹੁੰਚੀ ਜੀ, ਇਹ ਨੀ ਪਹੁੰਚੀ। ਜੀ ਸਰ
1: ਜੀ,
6: ਕਹਿੰਦਾ ਗਰਮੀ ਤੋਂ ਜੋ ਬਚਾਉਂਦੀਆਂ ਛਾਵਾਂ ਸਲਾਮਤ ਰਹਿਣ, ਗਰਮੀ ਤੋਂ ਜੋ ਬਚਾਉਂਦੀਆਂ ਛਾਵਾਂ ਸਲਾਮਤ ਰਹਿਣ, ਦੇਬੀ ਨਿਆਣਿਆਂ ਦੀਆਂ ਮਾਵਾਂ ਸਲਾਮਤ ਰਹਿਣ।
1: ਬਿਲਕੁਲ ਜੀ ਬਿਲਕੁਲ,
6: ਤੇ ਸਰ ਮੈਨੂੰ ਲੱਗਦਾ ਮੇਰੇ ਵਾਲਾ ਵੀ ਡੋਬੇ ਸੋਕੇ ਚ ਲੱਗਦਾ ਏ ਤੁਹਾਨੂੰ।
1: ਨਹੀਂ ਬਹੁਤ ਵਧੀਆ ਜੀ, ਨਹੀਂ ਆਹ ਤਾਂ ਠੀਕ ਆ ਗਈ ਜੀ ਗੱਲ, ਬਿਲਕੁਲ ਜੀ।
6: ਓਕੇ ਸਰ, ਓਕੇ
1: ਜੀ।
6: ਤੇ ਸਰ ਮਾਂ ਦੀ ਇੱਕ ਹੋਰ ਰਚਨਾ ਹੈਗੀ ਆ
1: ਜੀ,
6: ਕਹਿੰਦਾ ਜੀ ਮਾਂ ਦੇ ਸਿਰ ਤੋਂ ਵਾਰ
7: ਸਾਰੀ ਦੁਨੀਆਂ

0: ਫੜਦੇ ਟੁੱਪੇ ਫੜਦੇ ਧੁੱਪੇ ਬੋਟ ਜਾਂ ਸਿਰ ਤੇ ਛਾਂ ਨਹੀਂ ਰਹਿੰਦੀ ਦੁਨੀਆਂ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ ਦੁਨੀਆਂ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ ਦੁਨੀਆਂ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ ਦੁਨੀ ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ ਲਾ ਨਹੀਂ ਸਕਦਾ ਬਦਕਿਸਮਤ ਥਾਂ ਕਦਰ ਇਹ ਵੀ ਜਿਸ ਥਾਂ ਨਹੀਂ ਪੈਂਦੀ ਦੁਨੀਆ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ
1: ਕਿਆ ਬਾਤ
0: ਦੁਨੀਆ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ ਕਮੀ ਸਦਾ ਉਸ ਸ਼ੈ ਦੀ ਰੜਕੇ ਜੀਵਨ ਵਿੱਚ ਜੋ ਥੁੜ ਜਾਂਦੀ ਏ ਮਾਂ ਦੀ ਕੀਮਤ ਸਮਝ ਹੈ ਪੈਂਦੀ ਮਾਂ ਦੀ ਕੀਮਤ ਸਮਝ ਹੈ ਪੈਂਦੀ ਦੁਨੀਆਂ ਤੋਂ ਜਦ ਤੁਰ ਜਾਂਦੀ ਏ ਬੋਲ ਯਤੀਮ ਹੋ ਜਾਂਦੇ ਬੋਲ ਯਤੀਮ ਹੋ ਜਾਂਦੇ ਜਦ ਜ਼ੁਬਾਨੀ ਰਹਿੰਦੀ ਦੁਨੀਆਂ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ ਬੇਬੀ ਸਦਾ ਦੁਆਵਾਂ ਮੰਗਦੀ ਬੇਬੀ ਸਦਾ ਦੁਆਵਾਂ ਮੰਗਦੀ ਸਿਰ ਬਲਾਵਾਂ ਲੈਣੇ ਵਾਲੀ ਬੱਚਿਆਂ ਖਾਤਰ ਵਿਕ ਸਕਦੀ ਏ ਹੱਸ ਕੇ ਤੰਗੀਆਂ ਸਹਿਣੇ ਵਾਲੀ ਬੱਚਿਆਂ ਖਾਤਰ ਵਿਕ ਸਕਦੀ ਏ ਹੱਸ ਕੇ ਤੰਗੀਆਂ ਸਹਿਣੇ ਵਾਲੀ ਪੁੱਤ ਦੀ ਆਈ ਮਰਨਾ ਪਵੇ ਪਛਾਣੀ ਰਹਿੰਦੀ ਦੁਨੀਆਂ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ ਮਾਂ ਦੇ ਸਿਰ ਤੋਂ ਵਾਰੀ ਦੁਨੀਆਂ ਮਾਂ ਬੱਚਿਆਂ ਲਈ ਸਾਰੀ ਦੁਨੀਆਂ ਸੜਦੇ ਧੁੱਪੇ ਬੋਟ ਜਾਂ ਸਿਰ ਤੇ ਛਾਂ ਨਹੀਂ ਰਹਿੰਦੀ ਦੁਨੀਆਂ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ ਦੁਨੀਆਂ ਸੁੰਨੀ ਹੋ ਜਾਵੇ ਜਦ ਮਾਂ ਨਹੀਂ ਰਹਿੰਦੀ
1: ਕਿਆ ਬਾਤਾਂ ਜੀ ਵਾਹ ਵਾਹ ਜੀ ਵਾਹ ਵਾਹ ਕਮਾਲ ਹੈ ਜੀ ਔਰ ਬਹੁਤ ਹੀ ਭਾਵੁਕ ਕਰ ਦੇਣ ਵਾਲੇ ਬੋਲ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਖੂਬ ਜੀ ਦੱਸੀ ਜੀ
0: ਜੀ ਸਰ ਇੱਕ ਛੋਟੀ ਜਿਹੀ ਰਚਨਾ ਹੋਰ ਹੈਗੀ ਸੁਣਾ ਕੇ ਫਿਰ
1: ਜੀ
0: ਅੱਜ ਜਿਹੜਾ ਹੈਗਾ ਡਬਲ ਹੈਗਾ ਕੰਮ ਜੀ ਉਹ ਆਪਾਂ ਚਲਾਉਣਾ
1: ਜੀ ਜੀ ਜੀ
0: ਤੇ ਅਸੀਂ ਨਾ ਸ਼ਮੀ ਜੀ ਗੱਲ ਪਤਾ ਕੀ ਆ ਅਸੀਂ ਚਾਹੇ ਜਿਵੇਂ ਕਹਿੰਦੇ ਹੋ ਨਾ ਵੀ ਤੁਹਾਨੂੰ ਉਲਾਂਭੇ ਵੀ ਦਿੰਦੇ ਰਹੀਏ ਨਹੋਰੇ ਵੀ ਮਾਰਦੇ ਰਹੀਏ ਸਾਰਾ ਕੁਛ ਕਰਦੇ ਰਹੀਏ ਪਰ ਸਾਨੂੰ ਫਿਕਰ ਥੋੜਾ ਰਹਿੰਦਾ ਵੀ ਕਿਤੇ ਕੋਈ ਏਦਾਂ ਨਾ ਹੋਏ ਵੀ ਕੰਮ ਹੋ ਜੇ ਹਨਾ ਜੀ
1: ਜੀ ਬਿਲਕੁਲ ਜੀ ਸ਼ੁਕਰੀਆ ਬਾਬਿਓ ਬਹੁਤ ਬਹੁਤ ਸ਼ੁਕਰੀਆ ਮੁਹੱਬਤ ਜ਼ਿੰਦਾਬਾਦ
0: ਜ਼ਿੰਦਗੀ ਜ਼ਿੰਦਾਬਾਦ ਹਾਂਜੀ ਸਰ
1: ਜੀ
0: ਤੇ ਸਰ ਹੈਗਾ ਕਹਿੰਦਾ ਹਰ ਇੱਕ ਬੰਦਾ
1: ਜੀ
0: ਹਰ ਇੱਕ ਬੰਦਾ ਚਾਹੁੰਦਾ ਉਹਦਾ ਦੁਨੀਆਂ ਦੇ ਵਿੱਚ ਨਾ ਰਹੇ ਨਾਮ ਜੀ
1: ਵਾਹ
0: ਹਰ ਇੱਕ ਬੰਦਾ ਚਾਹੁੰਦਾ ਉਹਦਾ ਦੁਨੀਆਂ ਦੇ ਵਿੱਚ ਨਾ ਰਹੇ ਕਰੇ ਦੁਨੀਆਂ ਯਾਦ ਜਦ ਉਹ ਦੁਨੀਆਂ ਵਿੱਚ ਵੀ ਨਾ ਰਹੇ ਨਾ ਰਹੇ ਸ਼ਾਇਰ ਸਾਇਰ ਦਾਨੀ ਭਗਤ ਜਾਂ ਫਿਰ ਹੋਵੇ ਵੱਡਾ ਸੂਰਮਾ। ਸਾਇਰ ਦਾਨੀ ਭਗਤ ਜਾਂ ਫਿਰ ਹੋਵੇ ਵੱਡਾ ਸੂਰਮਾ। ਵਤਨ ਲਈ ਜੇ ਮਰ ਮਿਟੇ ਕੋਈ ਮਰ ਕੇ ਜਿਉਂਦਾ ਤਾਂ ਰਹੇ ਤਾਂ ਰਹੇ।
1: ਕਿਆ ਬਤਾ,
0: ਰੱਬ ਕਰੇ ਹਰ ਘਰ ਵਿੱਚ, ਰੱਬ ਕਰੇ ਹਰ ਘਰ ਚ ਗੂੰਜਣ ਤੋਤਲੇ ਬੱਚਿਆਂ ਦੇ ਬੋਲ। ਰੱਬ ਕਰੇ ਹਰ ਘਰ ਚ ਗੂੰਜਣ ਤੋਤਲੇ ਬੱਚਿਆਂ ਦੇ ਬੋਲ। ਰੱਬ ਕਰੇ ਹਰ ਬੱਚੇ ਦੇ ਸਿਰ ਮਾਪਿਆਂ ਦੀ ਛਾਂ ਰਹੇ ਛਾਂ ਰਹੇ। ਉਮਰ ਮੱਲੋ ਮੱਲੀ ਬੁੱਢਾ ਕਰ ਦੇਵੇ ਇਨਸਾਨ ਨੂੰ। ਉਮਰ ਮੱਲੋ ਮੱਲੀ ਬੁੱਢਾ ਕਰ ਦੇਵੇ ਇਨਸਾਨ ਨੂੰ। ਵਰਨਾ ਹਰ ਕੋਈ ਚਾਹੁੰਦਾ ਏ ਕਿ ਸਾਰੀ ਉਮਰ ਜਵਾਂ ਰਹੇ ਜਵਾਂ ਰਹੇ। ਜੀ ਸ਼ਮੀ ਜੀ ਅੱਗੇ ਸੁਣ
1: ਜੀ।
0: ਹੱਟ ਆਖਰ ਭਰ ਗਏ ਤੇ ਪੀੜ ਹੋਣੋਂ ਹਟ ਗਈ। ਹੱਟ ਆਖਰ ਭਰ ਗਏ ਤੇ ਪੀੜ ਹੋਣੋਂ ਹਟ ਗਈ। ਪਰ ਤੇਰੇ ਜ਼ਖਮਾਂ ਦੇ ਕਿੰਨੀ ਦੇਰ ਤੱਕ ਨਿਸ਼ਾਨ ਰਹੇ ਨਿਸ਼ਾਨ ਰਹੇ। ਸ਼ਮੀ ਜਿਵੇਂ ਤੁਸੀਂ ਕੱਲ ਨੀ ਸੀ ਆਏ ਸਾਡਾ ਨਹੋਰਾ
1: ਜੀ ਬਿਲਕੁਲ ਜੀ।
0: ਹੁਣ ਤੇਰਾ ਆਉਣਾ ਹੈ ਬਣਦਾ ਜੇ ਅੱਜ ਵੀ ਨਾ ਆਉਂਦੇ ਸ਼ਮੀ ਜੀ ਅਸੀਂ ਉਹ ਧਰਨਾ ਲਾਂਗੇ ਉੱਥੇ ਜਾ ਕੇ। ਸਾਡੇ ਕੋਲ ਸ਼ੈਲੀ ਬਾਈ ਜੀ ਹੈਗੇ ਆ
1: ਕੋਈ ਸ਼ੱਕ ਨਹੀਂ ਜੀ।
0: ਹਾਂਜੀ ਹਾਂਜੀ ਸਰ। ਤੇ ਕਹਿੰਦਾ ਹੁਣ ਤੇਰਾ ਆਉਣਾ ਹੈ ਬਣਦਾ ਪਰ ਤੇਰੇ ਕੋਲੇ ਵੇਲ ਨਹੀਂ। ਐਤਵਾਰ ਨੂੰ ਆਉਣਾ ਸੀ ਬਣਦਾ, ਚਲੋ ਅੱਜ ਤਾਂ ਵੇਲ ਹੈਗੀ ਹੁਣ। ਹਾਂਜੀ ਕਹਿੰਦਾ ਹੁਣ ਤੇਰਾ ਆਉਣਾ ਹੈ ਬਣਦਾ ਪਰ ਤੇਰੇ ਕੋਲੇ ਵੇਲ ਨਹੀਂ। ਜਦ ਤੂੰ ਆਉਣਾ ਖਬਰੇ ਖੁਦ ਦੀਵਾਨਾ ਤੇਰਾ ਨਾ ਰਹੇ ਨਾ ਰਹੇ।
1: ਵਾਹ ਕਿਆ ਬਤਾ।
0: ਕਹਿੰਦਾ ਗੀਤਾਂ ਲਈ ਸਨਮਾਨ ਕੋਈ ਵੱਡੀ ਗੱਲ ਸਰ
1: ਜੀ।
0: ਗੀਤਾਂ ਲਈ ਸਨਮਾਨ ਕੋਈ ਚਾਹੁੰਦਾ ਨਹੀਂ ਸਰਕਾਰ ਤੋਂ। ਗੀਤਾਂ ਲਈ ਸਨਮਾਨ ਕੋਈ ਚਾਹੁੰਦਾ ਨਹੀਂ ਸਰਕਾਰ ਤੋਂ। ਬੇਬੀ ਤਾਂ ਬਸ ਚਾਹੁੰਦਾ ਦੁਆਬਾ ਰੇੜੀਓ ਦੇ ਦਿਲਾਂ ਵਿੱਚ ਥਾ ਰਹੇ।
1: ਵਾਹ ਵਾਹ ਜੀ ਵਾਹ, ਕਿਆ ਬਤਾ।
0: ਬਹੁਤ ਵਧੀਆ ਲੱਗਿਆ ਸਰ, ਤੁਸੀਂ ਵਧੀਆ ਟਾਈਮ ਸਿਰ ਆਏ। ਸਾਨੂੰ ਤਾਂ ਫਿਕਰ ਲੱਗਿਆ ਸੀ, ਉਹ ਗਾਣਾ ਨੀ ਜੀ ਕਹਿੰਦਾ ਜੀ ਮਿੱਤਰਾਂ ਨੂੰ ਹਰ ਵੇਲੇ ਤੇਰੇ ਲੱਕ ਦਾ ਫਿਕਰ ਜਿਹਾ ਰਹਿੰਦਾ।
1: ਬਿਲਕੁਲ ਬਿਲਕੁਲ ਜੀ। ਉਹ ਦੇਖੋ ਦੋਨੋਂ ਥਾਵਾਂ ਦੇ ਉੱਤੇ ਡੈਮ ਹੀ ਹੈ, ਇੱਥੇ ਵੀ ਇੱਥੇ ਪੌਂਗ ਡੈਮ ਆ ਜਿਹੜਾ ਬਿਆਸ ਡੈਮ ਕਹਿੰਦੇ ਆ, ਉੱਧਰ ਤਾਂ ਦੋ ਡੈਮ ਇਕੱਠੇ ਹੋ ਜਾਂਦੇ ਆ, ਇੱਕ ਭਾਖੜਾ ਡੈਮ ਦੇ ਇੱਕ ਉੱਪਰ ਜਿਹੜਾ ਨੰਗਲ ਡੈਮ ਥਹਿੜਾ ਨੰਗਲ ਡੈਮ, ਅਤੇ ਡੈਮੋ ਡੈਮ ਹੀ ਹੋਇਆ ਪਿਆ ਸੀ ਕੰਮ। ਅਤੇ ਉਹ ਪਰ ਕਹਿ ਲਓ ਵੀ ਮਿੱਤਰਾਂ ਤੋਂ ਬਿਨਾਂ ਅਧੂਰਾ ਦਿਨ ਰਹਿੰਦਾ ਏ, ਤੋ ਇਸ ਕਰਕੇ ਪੂਰੀ ਫੁੱਲ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਦੇ ਵੀ ਮਿਸ ਨਾ ਕੀਤਾ ਜਾਏ ਔਰ ਦੋਸਤਾਂ ਦੇ ਨਾਲ ਜਿਹੜੀ ਸਾਂਝ ਹੈ ਉਹ ਬਣੀ ਰਹੇ, ਬਰਕਰਾਰ ਬਣੀ ਰਹੇ। क्या पता दिल गार्डन गार्डन हो गया जी।
0: जी जनाब शुक्रिया सर।
1: शुक्रिया जस्सी जी बहुत बहुत शुक्रिया बाबे मोहब्बत जिंदाबाद जिंदगी जिंदाबाद बहुत बहुत
0: शुक्रिया।
1: सत श्रीकाल जी। क्या बता क्या बता जस्सी जी वाकई सही गल है जी मोहब्बत जड़ी है यही हासिल है और यही हासिल जदों होए ता जिंदाबाद जिंदगी हो जाती है। बहुत बहुत शुक्रिया बाकमाल रचनावां दे नाल साझ तुसी पाई ते रजिंदर भाजी जीरा तो उन्होंने स्नेह भेजे बहुत बहुत शुक्रिया। जगजीत सिंह जी ते गुलाल सिंह कंग जी ते होर सारे दोस्तों का काका ओजला जी मोहब्बत भेज रहे ने इकबाल मागर जी प्रोग्राम सुन रहे ने विश भी कर रहे ने उन्हों का भी बहुत बहुत शुक्रिया। शैली भाजी कहते भाई कल वाली जी कसर है वह कड़नी पैनी है भी घटा हो लाना पू भाजी कुछ तो मजबूरियां रही होंगी यू ही कोई बेवफा नहीं होता समा जरा भाई रहना तो उही है उही कह लो भी अठ तो दस अठ तो दस उदो जरा चलता जरा हल्ट गिड़ता समय का वह खूह दिया टिंडा चो उन्ना समा ही निकलता है ज्यादा फिर इम्बैलेंस हो जाता है जरा सैटअप है तो पर फिर भी कोशिश की जाएगी जरूर। तो अपने नाल दोस्तों मक्खन शर्मा जी रूहां दे हामी साडे जुड़ चुके ने स्वागत करते हैं शर्मा जी जी आया नू खुश आमदीद।
2: सत श्री अकाल शमी जी।
1: जी आया नू सर
2: सारे श्रोता ने बहुत वधिया रौनक लानी है जी
1: कोई शक नहीं जी बिलकुल
2: कल तो शक रह गया भाई
1: नहीं कल तो रही शक जी वह गड्डी जिहड़ी आ रेल गड्डी भी वह शक शक करदी कोलों लंघ गई
2: भाई कल जी कहने सुकून शुरू होया ते नेटवर्क सारा कुछ भजा के ले गया
1: ओ सुकून शुरू है ते मतलब चैन उठ गया जी एंड ही हो गया जी कल मदर डे भी रख लिया ओडे बचा हो गया साडा बिलकुल जी बिलकुल
2: अज फिर बहुत वधिया विषय है ना जी
1: जी
2: देखो कि महान चीज है माता जी है ना जी
1: कोई शक नहीं जी बिलकुल
2: मैं ना जी इसे ते गीत लाना फिर आप भरावा बाद गल कर
1: जी क्या बता स्वागत है जी

ਤੀਰਸ ਤੇ ਉਹਨਾਂ ਦੇ ਜਿਨ੍ਹਾਂ ਨੇ ਜਿਉਂਦੀ ਮਾਂ ਵਿਸਾਰੀ। ਇੱਕ ਮਾਂ ਨੇ ਮਿਲਣਾ ਨਹੀਂ, ਤੈਨੂੰ ਮਿਲ ਜਾਊ ਦੁਨੀਆ ਸਾਰੀ। ਇੱਕ ਮਾਂ ਨੇ ਮਿਲਣਾ ਨਹੀਂ, ਤੈਨੂੰ ਮਿਲ ਜਾਊ ਦੁਨੀਆ ਸਾਰੀ। ਤੂੰ

ਫੜਾਇਆ ਹਰ ਕਦਰ ਬਜ਼ੁਰਗਾਂ ਦੀ ਕਾਨੂੰ ਬੇਕਦਰੀ ਹੈ ਤਾਰੀ ਇੱਕ ਮਾਂ ਨੇ ਮਿਲਣਾ ਨਹੀਂ ਤੈਨੂੰ ਮਿਲ ਜਾਊ ਦੁਨੀਆ ਸਾਰੀ ਇੱਕ ਮਾਂ ਨੇ ਮਿਲਣਾ ਨਹੀਂ ਤੈਨੂੰ ਮਿਲ ਜਾਊ ਦੁਨੀਆ ਸਾਰੀ ਤੇਰੀ ਉਂਗਲਾਂ ਫੜ ਫੜ ਕੇ ਬਾਪੂ ਨੇ ਸੀ ਤੁਰਨ ਸਿਖਾਇਆ ਤੇਰੀ ਉਂਗਲਾਂ ਫੜ ਫੜ ਕੇ ਬਾਪੂ ਨੇ ਸੀ ਤੁਰਨ ਸਿਖਾਇਆ ਮਾਂ ਗਿੱਲੇ ਪੈਂਦੀ ਸੀ ਇਹਨੂੰ ਸੁੱਕੇ ਤਾਈ ਸਵਾਇਆ ਮਾਂ ਗਿੱਲੇ ਪੈਂਦੀ ਸੀ ਇਹਨੂੰ ਸੁੱਕੇ ਤਾਈ ਸਵਾਇਆ ਉਹ ਮਿਹਨਤ ਮਾਪਿਆਂ ਦੀ

ਕਰਦਾ ਮੱਖਣ ਸ਼ਰਮ ਸੱਚ ਕਹਿੰਦਾ ਪਾਂਦਾ ਰਿਸ਼ਤਾਂ ਮਿਸ਼ਰੀ ਵਰਗਾ ਮੱਖਣ ਸ਼ਰਮ ਸੱਚ ਲਿਖਦਾ ਪਾਂਦਾ ਰਿਸ਼ਤਾਂ ਮਿਸ਼ਰੀ ਵਰਗਾ ਦਿਲ ਟੁਕੜੇ ਹੋ ਜਾਂਦਾ ਜਦੋਂ ਕਿਤੇ ਤੁਰ ਜਾਏ ਜਾਨੋ ਪਿਆਰੀ ਇੱਕ

0: जाने तैनो मिल जाऊ दुनिया सारी। शुक्रिया शमी जी, शांति जी गीत गाना
1: पाया, क्या बताया शर्मा जी, वाकई सही गल है जी। एक एक बोल कह लो भी शहत विच जिवे गुड़ुच हुंदा है ते मैका बनदा बोल, क्या बात क्या बात जी क्या बात। अश अश कर उठी है रूह, ते बहुत बहुत शुक्रिया एनी खूबसूरत रचना दे नाल सांझ पाउण वास्ते, क्या ही बात।
0: शुक्रिया
1: जी, शुक्रिया, बहुत बहुत शुक्रिया जी, मोहब्बत जिंदाबाद ते जिंदगी जिंदाबाद जी,
0: जिंदगी जिंदाबाद जी,
1: रब रखा जी। जी दोस्तो, मक्खन शर्मा जी हरण दे, क्या बात क्या बात क्या बात, व्हाट अ ब्यूटी रचना। भाई सिकंदर सिंह औजला साहब मोहब्बत भेज रहे ने, हौसला वधा रहे ने, उन्होंने फुल भी भेजे ने गुलाब दे, ते बाकमाल जिहड़ी है हौसला अफजाई उन्होंने वालों आ रही है, बहुत बहुत शुक्रिया औजला साहब। ते ललित चौधरी साहब नंगल डैम तो कल उन्होंने मुलाकात भी हुई है, बहुत खूबसूरत, ते बहुत जल्दी वह जिहड़ी आ गलबात भी आपां सांझी करांगे प्रोग्राम जदों आगाज हो जाएगा। तो जी आयनू जी बहुत बहुत शुक्रिया। तो रजिंदर जी जीरा तो मुहब्बत भेज रहे, कहते जी बहुत ही कमाल धमाल हुई पई है। एक ना जल्दी जल्दी फास्ट फारवर्ड करके कमल जी तो नीलो होर आदि मेरे को एक सी बहुत मतलब बोलना तो मैं आप ही है क्योंकि नीलो साहब वंग तो बोल नहीं सकते, बा कमाल लिखते, उन्होंने एक रचना छोटी जी रचना मतलब साइज छोटी उदा तो वड्डी
2: इहनू की करिए
1: रचना, उहदा नाम है टाइटल मां। कमरे दे विच खेड रही सी साडी बच्ची प्यारी, खड़का होया नाले उच्ची चीक सी उसने मारी, मम्मी भी कंब गई नाले दिल घबराया मेरा, मम्मी आए भज्जे अंदर देखिया चार चुफेरा, रोंदी नू सी आके उसने झटपट उन्हें चुकिया, खेलदी खेलदी कोलों उस तों फुलदान सी टुटिया, कहंदे पुत्री रो ना तेरा पापा होर लियाऊ, फुलदान दा की है ए तां शहरों भी मिल जाऊ, तेनूं जे कुछ हो जांदा तां केड़ा धीर धरौंदा, किस बाजारों पापा तेरा साडी धी लियाउंदा, साडी धी लियाउंदा। नीला साहब क्या बाता, जिंदाबाद है जी, बहुत खूब। तो दोस्तो कॉल्स दा सिलसिला जारी है, ते आपां जिहड़ा अज सुकून अते मां दिवस दे उत्ते कर रहे गल्लां बातां, तो इस सिलसिले दे विच तारा साडियां जुड़ रही ने, मैनूं लगदा अज जुड़ के टुट भी रही ने, पता नहीं क्यों पर जुड़ भी रही ने टुट भी रही ने। हो ये सब क्या हो रहा है भगवान, नहीं चलो देखते हैं। हाँ भाई मुकद्दर सिंह औलख साहब होर साडा राबता जिहड़ा हो रहा है, तो भारत साहब की कॉल मिस हो गई है जीरा साहब की, तो वह कोशिश करते हैं असी राबता करिए, इधरों राबता करिए। तो दोस्तों स्वागत करते हैं जी भाई मुकद्दर सिंह औलख जी इस वेले साडे नाल महफिल शामिल ने। औलख साहब जी आया नु जी, सत श्री अकाल
3: शमी भाई जी,
1: जी सत श्री अकाल जी,
3: सारे प्यारे सज्जना नु सत श्री अकाल।
1: वाह जी वाह जी, आया जनाब
3: दूर दूर दरा दुराडे वसदियां नु है जी, जिस तक तुसी साडा आवाज पहुंचा सकदे हो
1: जी, क्या बात है,
3: मोहब्बत जिंदाबाद ते जिंदगी
1: जिंदाबाद।
3: एक तां ना गल आए जी, वेखो हसन हसन लगे ना खलारे बहुत पै जांदे ने, ते ओ हो जांदा औखा।
1: ठीक है जी,
3: मैं तां ना जदों तुसीं आए प्रोग्राम शुरू कीता, वेखो मैं तुहानूं पहलां वी कहा सी वी मैं तुहाडा पड़ा पिछले बुधवार नेड़े लियाउण दी कोशिश कीती, तुसीं थोड़ा जिहा होर दूर लै गए उहनूं पिछां। कारण सियासत दी गल भावे ना करो पर तुसी लीडर पूरे मुख मंत्री बनदे तुसी काबिल हैगे हो, मेनू ए पता है, कोई शक नहीं, क्योंकि जदों जदों लीडरां तों गलती हो जांदी है ना
1: जी,
3: ओ फिर ओ ਆਉਂਦੇ ਹੀ ਰੈਲੀ ਚ ਐਲਾਨ ਕਰਨ ਲੱਗ ਜਾਂਦੇ ਨੇ ਵੀ ਅਸੀਂ ਐ ਕਰਾਂਗੇ ਜੀ, ਅਸੀਂ ਉਹ ਕਰਾਂਗੇ ਜੀ, ਅਸੀਂ ਚਲਾਣ ਆਉਂਦੇ ਧਰਤੀ ਸੂਈ ਹੈ, ਅਸੀਂ ਆਹ ਪ੍ਰੋਗਰਾਮ ਚਲਾਉਣਾ ਜੀ, ਅਸੀਂ ਐ ਕਰਨਾ। ਮੈਂ ਕਿਹਾ ਵੀ ਲਓ, ਮੈਂ ਕਿਹਾ ਚੱਲ ਵਿਆਹ, ਮੈਂ ਵੀ ਆਹ ਲੱਗੇ ਜੇ ਸ਼ਮੀ ਬਾਈ ਖੁਸ਼ ਕਰਨ ਸਾਰਿਆਂ,
1: ਇਹ ਬਹੁਤ ਕਮਾਲ ਦਾ ਨਜ਼ਰੀਆ ਜਿਹੜਾ ਤੁਸੀਂ ਲੱਭਿਆ, ਕਿਆ ਬਤਾ।
3: ਮੈਂ ਤਾਂ ਉਹਦੀ ਹਿਸਾਬ ਲਾ ਲਿਆ ਸੀ ਜੋ ਤੁਸੀਂ ਕਰਦੇ ਪਏ ਸੀ। ਮੈਂ ਕਿਹਾ ਮੈਂ ਕਿਆ ਕਮਾਲ ਦੇ ਲੀਡਰ
1: ਜੀ।
3: ਮੈਂ ਤਾਂ ਸੁਣ ਕੇ ਮੈਂ ਬਾਗੋ ਬਾਗ ਹੋਈ ਜਾਂਦਾ ਸੀ। ਮੈਂ ਲਾਇਆ ਵੀ ਸ਼ਮੀ ਬਾਈ ਜੇ ਲੱਗੇ ਤੇ ਖੁਸ਼ ਕਰਨ ਸਾਰਿਆਂ ਨੂੰ ਹੁਣ ਪੂਰਾ।
1: ਔਲਖ ਸਾਹਿਬ ਇੱਕ ਗੱਲ ਪੱਕੀ ਆ ਵੀ ਇਹ ਦੋਨੋਂ ਐਲਾਨ ਜਿਹੜੇ ਨਾ ਇਹ ਪੱਕੇ ਠੱਕੇ ਐਲਾਨ ਨੇ, ਕਿਉਂਕਿ ਇਹਨਾਂ ਦਾ ਕੰਮ ਹੀ ਸ਼ੁਰੂ ਹੋ ਗਿਆ। ਜਿਹੜੀ ਮਿਲਣੀ ਆ, ਰੇਡੀਓ ਮਿਲਣੀ ਵਾਲਾ ਪ੍ਰੋਜੈਕਟ ਹੈ, ਇਹ ਮੈਂ ਬਹੁਤ ਆਪ ਬਹੁਤ ਐਕਸਾਈਟਡ ਹਾਂ, ਪੂਰੀ ਟੀਮ ਬੜੀ ਐਕਸਾਈਟਡ ਆ, ਕਿਉਂਕਿ ਇਹਦੇ ਨਾਲ ਅਸੀਂ ਸੱਚੀ ਮੁੱਚੀ ਮਿਲਾਂਗੇ ਸ਼ਹਿਰ ਸ਼ਹਿਰ ਜਾ ਕੇ ਤੇ ਵੱਖਰੇ ਵੱਖਰੇ ਇਲਾਕਿਆਂ 'ਚ ਜਾ ਕੇ। ਇੱਕ ਮਹੀਨੇ 'ਚ ਇੱਕ ਵਾਰੀ ਤਾਂ ਇੱਦਾਂ ਦੀ ਮਿਲਣੀ ਜ਼ਰੂਰ ਕਰਾਂਗੇ, ਉਹਦੇ ਵਿੱਚ ਸੱਜਣਾ ਮਿੱਤਰਾਂ ਨਾਲ ਗੱਲਬਾਤ ਸਾਂਝੀ ਹੋਊ ਅਤੇ ਉਹਨਾਂ ਦੇ ਨਾਲ ਜਿਹੜੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਊ, ਸ਼ਾਇਰੀ ਸੁਣਾਂਗੇ ਤੇ ਗੱਲਾਂ ਬਾਤਾਂ ਰਿਕਾਰਡ ਕਰਾਂਗੇ, ਤੇ ਬਹੁਤ ਵਧੀਆ ਲੱਗੂਗਾ।
3: ਨਹੀਂ ਨਹੀਂ ਚੰਗੀ ਗੱਲ ਹੈ, ਅਸੀਂ ਤਾਂ ਆਪ ਤਾਂ ਦੁਆਵਾਂ ਤੁਹਾਨੂੰ ਦੇਣੀਆਂ ਹੀ ਨੇ, ਅਸੀਂ ਤਾਂ ਆਪਣੇ ਸੱਜਣਾਂ ਵੱਲੋਂ ਵੀ ਦੁਆਵਾਂ ਦਿੰਦੇ ਆ ਤੁਹਾਨੂੰ
1: ਜੀ। ਸ਼ੁਕਰੀਆ।
3: ਤੇ ਜਿਹੜੇ ਤੁਹਾਡੇ ਨਾਲ ਜੁੜੇ ਨੇ ਤੇ ਉਹ ਚੱਕਰ ਇਹ ਹੈ ਨਾ ਵੀ ਤੁਸੀਂ ਉਹੀ ਗੱਲ ਜੋ ਤੁਸੀਂ ਹਰ ਵਾਰੀ ਨਾ ਮੇਰਾ ਹਰ ਵਾਰੀ ਜੋ ਤੁਸੀਂ ਗਾਣ ਬੁਲਾਉਂਦੇ ਹੋ ਫਤਿਹ
1: ਜੀ,
3: ਤੇ ਉਹ ਫਿਰ ਕਹਿੰਦੇ ਵੀ ਫੇਰ ਮਿਲਾਂਗੇ, ਤੇ ਉਹ ਮੈਨੂੰ ਜਦੋਂ ਤੁਸੀਂ ਫੇਰ ਮਿਲਾਂਗੇ ਕਹਿੰਦੇ ਮੈਨੂੰ ਹੰਸਰਾਜ ਦਾ ਗਾਣਾ ਚੇਤਾ ਆ ਜਾਂਦਾ ਵੀ ਫੇਰ ਮਿਲਣ ਦਾ ਵਾਅਦਾ ਕਰਕੇ ਕਿਹੜੇ ਰਾਹੇ ਪੈ ਗਈ ਚੋਰ ਨੂੰ। ਮੈਂ ਤਾਂ ਫਿਰ ਅਗਲੇ ਸ਼ਨੀਵਾਰ ਉਹੀ ਫਿਰ ਮੈਨੂੰ ਯਾਦ ਆਉਂਦਾ ਵੀ ਫੇਰ ਮਿਲਣ ਦਾ ਵਾਅਦਾ ਕੀਤਾ ਸੀ, ਲੱਭੇ ਹੈ ਨੀ ਸ਼ਮੀ ਬਾਈ ਜੀ।
1: ਦੇਖੋ ਅੱਜ ਔਲਖ ਸਾਹਿਬ ਸਕੂਨ ਤੇ ਮਦਰਸ ਡੇ, ਦੋ ਸ਼ਬਦਾਂ ਦੇ ਉੱਤੇ ਦੋ ਵੱਖ ਵੱਖ ਪਰਤਾਂ ਨੇ, ਹਾਲਾਂਕਿ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਹੀ ਨੇ, ਮਦਰਸ ਡੇ ਹੈਗਾ ਤੇ ਉਹ ਸਕੂਨ ਵੀ ਹੈਗਾ ਹੀ ਆ, ਤੋ ਇਹ ਦੋਵਾਂ ਦੇ ਉੱਤੇ ਹੋ ਰਹੀ ਹੈ ਚਰਚਾ, ਤੇ ਤੁਸੀਂ ਇਹਨਾਂ ਦੇ ਉੱਤੇ ਕਿਹੜੇ ਜਿਹੜੇ ਨਿਸ਼ਾਨੇ ਦੇ ਤੀਰ ਅੱਜ ਲਾਉਣ ਵਾਲੇ ਹੋ ਨਿਸ਼ਾਨਾ?
3: ਨਹੀਂ ਨਹੀਂ ਮੈਂ ਉਹਦੇ ਤੇ ਚਰਚਾ ਜ਼ਰੂਰ ਕਰਨੀ ਹੈ, ਤੁਸੀਂ ਹੁਣ ਨਾ ਮੈਨੂੰ 2 ਕੁ ਮਿੰਟ, ਮੈਂ ਜ਼ਿਆਦਾ ਨਹੀਂ ਲੈਣੇ, ਬਸ 5-4 ਮਿੰਟਾਂ 'ਚ ਖਤਮ ਕਰ ਦੂੰ ਸਾਰੀ ਕਹਾਣੀ। ਤੇ ਹਾਂ ਜ਼ਿਆਦਾ ਨਹੀਂ ਆਪਾਂ ਲੈਣੇ, ਪਰ ਮੈਂ ਨਾ ਮਦਰਸ ਡੇ ਤਾਂ ਉਹ ਵੀ ਹੈਗਾ ਵਿੱਚ ਹੀ, ਚਲੋ ਤਾਂ ਉਹਦੇ ਵਾਸਤੇ ਸਾਰਿਆਂ ਨੂੰ ਵਧਾਈਆਂ ਦੁਆਵਾਂ। ਉਹ ਮੈਨੂੰ ਤਾਂ ਨਾ ਚਲੋ ਮਦਰਸ ਡੇ ਵਾਲੇ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਵੀ ਮੈਨੂੰ ਤਾਂ ਨਾ ਜਦੋਂ ਲਾਲੀ ਬਾਈ ਵਾਂਗੂ ਜਦੋਂ ਮਦਰ ਡੇ ਯਾਦ ਆਉਂਦਾ ਮੈਨੂੰ ਤਾਂ ਐਤਵਾਰ ਯਾਦ ਆਉਂਦਾ। ਮੇਰੇ ਵਾਲ ਹੁੰਦੇ ਸੀ ਕੰਘਰਾਲੇ
1: ਜੀ,
3: ਤੇ ਸਿਰ ਧੋਣ ਲੱਗਿਆ ਦੁਪਹਿਰ ਤੱਕ 3-4 ਵਜੇ ਤੱਕ ਭੱਜੇ ਫਿਰੀਦਾ ਸੀ ਵੀ ਖੇੜਾ ਛੁੱਟ ਜੇ ਛੁੱਟ ਜੇ ਛੁੱਟ ਜੇ। ਫਿਰ ਮਾਤਾ ਦੇ ਹੱਥ ਚ ਹੁੰਦਾ ਸੀ ਜੂੜਾ, ਤੇ ਫਿਰ ਉਹੀ ਗੱਲ ਜੀ, ਫਿਰ ਮਦਰਸ ਡੇ ਉਦੇ ਮਨਾਇਆ ਜਾਂਦਾ ਸੀ, ਉਹੀ ਗੱਲ ਪੂਰਾ
1: ਮੋਗਰੀ ਨਾਲ
3: ਪੂਰਾ। ਹਾਂ ਪੂਰਾ ਪੂਰਾ। ਫਿਰ ਇੱਕ ਦਿਨ ਬਾਪੂ ਅੱਕਿਆ ਕਹਿੰਦਾ ਵੀ ਇਹ ਤੁਹਾਡਾ ਤਾਂ ਮਦਰ ਡੇ, ਉਹੀ ਗੱਲ ਵੀ ਲੋਕਾਂ ਦਾ ਤਾਂ ਸਾਲ ਪਿੱਛੋਂ ਆਉਂਦਾ, ਤੁਹਾਡਾ ਹਰ ਐਤਵਾਰ ਆ ਜਾਂਦਾ ਵੀ ਆ ਲੈ ਰੁਪਈਏ ਤੇ ਐ ਕਰ ਇਹਦਾ ਜਾ ਕੇ ਕਰਾਇਆ ਕੰਮ ਤੇ ਬੋਧਿਆਂ ਦੇ ਕੰਘੀ ਵਾਹਿਆ ਕਰ ਤੇ ਆਪਣੇ ਨਜ਼ਾਰੇ ਲਿਆ ਕਰ। ਉਹੀ ਗੱਲ ਹੈ ਵੀ ਇੱਥੇ ਕੁੱਤ ਕਲੇਸ਼ ਹਰ ਐਤਵਾਰ ਪੈਂਦਾ। ਮੈਨੂੰ ਤਾਂ ਲਾਲੀ ਬਾਈ ਵਾਂਗੂ ਇਹ ਵੀ ਮਦਰਸ ਡੇ ਦਾ ਪਿਆਰ ਹੀ ਹੈ। ਵੇਖੋ ਮਾਤਾ ਹੀ ਹੈ ਜਿਹੜਾ ਜੂੜਾ ਜਿਹੜਾ ਫੜ ਕੇ ਲੈ ਆਉਂਦੀ ਹੈ, ਨਹੀਂ ਜੇ ਦੂਜਾ ਕਹਿੰਦਾ ਵੀ ਕਾਹਨੂੰ, ਉਹੀ ਗੱਲ ਜਾਣ ਤੇ ਕੀ ਲੈਣਾ ਇਹਦੇ ਤੋਂ।
1: ਬਿਲਕੁਲ ਕੂੜਾ ਤੇ ਜੂੜਾ ਉਹ ਠੀਕ ਹੀ ਚਾਹੀਦਾ ਜੀ, ਬਿਲਕੁਲ।
3: ਹਾਂ ਇਹਦੇ ਚ ਵੀ ਮਾਤਾ ਦਾ ਪਿਆਰ ਹੀ ਹੈ ਤੇ ਮੈਨੂੰ ਤਾਂ ਉਹੀ ਧਿਆਨ ਜੋ ਲਾਲੀ ਬਾਈ ਸੁਣਾਉਣ ਦਿਆ ਸੀ ਤੇ ਮੇਰੇ ਵਾਲ ਸੀ ਕੰਘਰਾਲੇ, ਮੈਨੂੰ ਤਾਂ ਉਹੀ ਯਾਦ ਆਉਂਦਾ ਪਿਆ ਸੀ ਸੀਨ ਕੀ ਹੁੰਦਾ ਸੀ ਉਹ
1: ਜੀ।
3: ਇਹ ਤਾਂ ਮੇਰਾ ਸੁਨੇਹਾ ਹੈਗਾ ਆਪਣਾ ਮਦਰਸ ਡੇ ਦੇ। ਦੂਜਾ ਮੇਰੀ ਨਾ ਮੈਂ ਇੱਕ ਕਬੂਤਰ ਡੇ ਦੀ ਵੀ ਗੱਲ ਕਰਨੀ ਹੈ ਮੈਂ ਛੋਟੀ ਜਿਹੀ, ਪਿਛਲੇ ਦਿਨ ਆਪਣੀ ਇਹ ਵੀ ਮਨਾਉਣਾ ਆਪਾਂ ਅੱਗੇ ਉਹਨਾਂ ਟਾਈਮ ਚ ਮਨਾਵਾਂਗੇ
1: ਜੀ ਕਬੂਤਰ।
3: ਉਹਦਾ ਕਾਰਨ ਇਹ ਹੈ ਵੀ ਉਹ ਅਸਲ ਚ ਨਾ ਮੈਂ ਤਾਂ ਲਾਲੀ ਬਾਈ ਆਪਣਾ ਸ਼ਮੀ ਬਾਈ ਜੀ ਮੈਂ ਤਾਂ ਗੱਲ ਨਾ ਅਸਲ ਚ ਕੀਤੀ ਸੀ ਉਹ, ਚਲੋ ਗੱਲ ਮੈਨੇ ਪਿਆਰ ਕੀਆ ਫਿਲਮ ਤੋਂ ਛੇੜ ਲਈ ਤੇ ਉਹ ਗੱਲ ਕਰਦਿਆਂ ਕਰਦਿਆਂ ਮੇਰੇ ਗੱਲ ਧਿਆਨ ਚ ਆ ਗਈ ਵੀ ਵੇਖੋ ਵੀ ਸ਼ਮੀ ਬਾਈ ਜੀ ਵੀ ਤਾਂ ਹੁਣ ਸਾਡੇ ਸੁਨੇਹੇ ਕਿਤੇ ਦੀ ਕਿਤੇ ਲੈ ਕੇ ਪਹੁੰਚਦੇ ਨੇ, ਕੋਈ ਔਜਲਾ ਬਾਈ ਜੀ ਅਮਰੀਕਾ ਬੈਠੇ ਨੇ, ਆਪਣਾ ਸੈਣੀ ਬਾਈ ਜੀ ਕਿਤੇ ਬੈਠੇ ਨੇ, ਕੋਈ ਕਿਤੇ ਬੈਠਾ ਸੱਜਣ ਹੈ
1: ਜੀ।
3: ਹੋ ਸਕਦਾ ਕੋਈ ਗੁਮਨਾਮ ਵੀ ਸੁਣਦਾ ਹੋਵੇ, ਮੰਨ ਲਓ ਵੀ ਜਿਹਦੇ ਕੋਲ ਵੀ ਨਾ ਉਹ ਨਾ ਲੈਂਦਾ ਹੋਵੇ ਨਾ ਉਹ ਆਉਂਦਾ ਹੋਵੇ ਜਾਂ ਨਾ ਕੋਈ ਵੀ ਕਾਰਨ ਹੋ ਸਕਦਾ,
1: ਬਿਲਕੁਲ।
3: ਤੇ ਉਹ ਵੇਖੋ ਵੀ ਉਹ ਕਬੂਤਰ ਮੈਨੂੰ ਤਾਂ ਇਹ ਆਇਆ ਵੀ ਮੈਂ ਕਿਹਾ ਵੀ ਯਾਰ ਉਹਨਾਂ ਮੈਨੂੰ ਕੁਦਰਤੀ ਉਦੋਂ ਹੀ ਧਿਆਨ ਆ ਗਿਆ ਮੈਂ ਕਿਹਾ ਵੀ ਯਾਰ ਵੇਖੋ ਵੀ ਆਹ ਸੰਦੇਸ਼ਾ ਵੇਖੋ ਕਿੱਥੇ ਕਿੱਥੇ ਤੱਕ ਪਹੁੰਚਦਾ
1: ਪਹੁੰਚ ਰਿਹਾ ਜੀ
3: ਤੇ ਉਹ ਮੈਂ ਗੱਲ ਕੀਤੀ ਵੀ ਮੈਂ ਕਿਹਾ ਵੀ ਤੁਸੀਂ ਤਾਂ ਸਾਡੇ ਕਬੂਤਰ ਹੋ ਮੈਂ ਹੀ ਕਿਹਾ ਸੀ
1: ਜੀ
3: ਤੇ ਮੈਂ ਭਾਰਜਵਾਈ ਜੀ ਨਾਲ ਹੀ ਉਹੀ ਗੱਲ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਸਾਨੂੰ ਡਾਕੀਏ ਬਣਾ ਛੱਡਿਆ ਕਹਿੰਦੇ ਮੈਂ ਮੁੜ ਕੇ ਫਿਰ ਉਹ ਕਾਵਾਂ ਦੀ ਗੱਲ ਲੈ ਆਏ ਕਹਿੰਦੇ ਵੀ ਸਾਡੇ ਕੋਲ ਤਾਂ ਕਾਂ ਵੀ ਹੈਗੇ ਨੇ ਪਹਾੜੀ
1: ਕਾਂ ਦੀ
3: ਉਹ ਜਦੋਂ ਮੈਂ ਪਹਿਲਾਂ ਉਦੋਂ ਸੁਣਦਾ ਚਲੋ ਮੈਂ ਜਿੰਨੀ ਕੁ ਗੱਲ ਕੀਤੀ ਜਦੋਂ ਮੈਂ ਰਿਪੀਟ ਸੁਣਿਆ ਨਾ ਪ੍ਰੋਗਰਾਮ ਉਹ ਮੈਂ ਨਾ ਅਸਲ ਚ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਆਪਣਾ ਸੱਜਣ ਹੀ ਹੈ ਮੈਂ ਨਾ ਉਹ ਅਸਲ ਚ ਸੁਣਦਾ ਨੀ ਹੈਗਾ ਸਿਆਸੀ ਖਬਰਾਂ ਜਾਂ ਨਹੀਂ ਸੁਣਦਾ ਹੈਗਾ
1: ਠੀਕ ਹੈ ਜੀ
3: ਉਹ ਤੁਹਾਡਾ ਲਾਸਟ ਵਾਲਾ ਸ਼ਨੀ ਐਤਵਾਰ ਵਾਲਾ ਪ੍ਰੋਗਰਾਮ ਜ਼ਰੂਰ ਸੁਣਦਾ ਉਹ ਸੀ ਅਸਲ ਚ ਮੈਂ ਹਾਂ ਅਮਨ ਉਦੋਂ ਬਾਅਦ ਮੈਂ ਉਹਨੂੰ ਪੁੱਛਿਆ ਉਹ ਸੀ ਬੰਗਾਲ ਇਲੈਕਸ਼ਨਾਂ ਚ ਬਿਜੀ ਸੀ ਉੱਥੇ ਡਿਊਟੀ ਲੱਗੀ ਹੋਈ ਸੀ ਉਹਦੀ
1: ਬੱਲੇ ਬੱਲੇ ਬੱਲੇ ਬੱਲੇ
3: ਉਹ ਮੈਂ ਨਾ ਉਦੇ ਉਹਨੂੰ ਪ੍ਰੋਗਰਾਮ ਤੁਹਾਡੇ ਵਾਲਾ ਉਹ ਜਿਹੜਾ ਬੁੱਧਵਾਰ ਵਾਲਾ ਮੈਂ ਭੇਜਿਆ
1: ਜੀ
3: ਤੇ ਉਹ ਭੇਜ ਕੇ ਜਦੋਂ ਸੁਣਿਆ ਨਾ ਕੁਦਰਤੀ ਆ

0: ਕੱਢ ਲਈ
1: ਪਰ ਹਾਂ ਘੜੇ ਚੋਂ ਪਰਚੀ ਕੱਢ ਲਈ ਪਰ ਉਹਦਾ ਕਾਰਨ ਹੋਰ ਸੀ ਉਹਨੇ ਇੱਕ ਹੋਰ ਸੰਦੇਸ਼ਾ ਵੀ ਤੁਹਾਡੇ ਵਾਸਤੇ ਇੱਕ ਤਾਂ ਦੁਆਵਾਂ ਦੇਖੋ ਤੁਸੀਂ ਕੋਈ ਬੰਗਾਲ ਬੈਠਾ ਕੋਈ ਕਿਤੇ ਬੈਠਾ ਕਿੱਥੋਂ ਕਿੱਥੋਂ ਤੱਕ ਤੁਹਾਡੀਆਂ ਆਵਾਜ਼ਾਂ ਜਾਂਦੀਆਂ ਨੇ
0: ਹੈ
1: ਤੇ ਤੁਹਾਡੇ ਵਾਸਤੇ ਦੁਆਵਾਂ ਵੀ ਤੇ ਇੱਕ ਤੁਹਾਡੇ ਵਾਸਤੇ ਅਲਾਂਬਾ ਵੀ ਜਿਹੜਾ ਮਿਸ ਵਾਲਾ ਹੈ ਉਹ ਵੀ
0: ਹਾਂਜੀ
1: ਤੇ ਦੂਜਾ ਅਲਾਂਬਾ ਵੀ ਉੱਥੇ ਦਿੱਤਾ ਜਾਂਦਾ ਜਿੱਥੇ ਪਿਆਰ ਹੁੰਦਾ
0: ਬਿਲਕੁਲ ਬਿਲਕੁਲ ਜੀ ਬਿਲਕੁਲ
1: ਤੀਜੀ ਗੱਲ ਉਹਨੇ ਇਹ ਕਹੀ ਕਹਿੰਦਾ ਵੀ ਯਾਰ ਕਹਿੰਦਾ ਵੀ ਜਿਹੜੀ ਆ ਮੈਂ ਸੁਣਿਆ ਸੀ ਪ੍ਰੋਗਰਾਮ ਉਹਦੇ ਕਹਿੰਦਾ ਵੀ ਆ ਜਿਹੜਾ ਕਹਿੰਦੇ ਵੀ ਪਹਾੜੀ ਕਾਂ ਉਹ ਕਹਿੰਦਾ ਵੀ ਕਹਿੰਦਾ ਯਾਰ ਇੱਥੇ ਸਾਡੇ ਹੀ ਬਹੁਤ ਹੈਗੇ ਨੇ ਘੋਗੜ ਕਾਂ ਪਹਾੜੀ ਕਾਂ ਇਹ ਕਤਲ ਕਰਨ ਵਾਲੇ ਤੇ ਇੱਥੇ ਦੁਨੀਆ ਫਿਰਦੀ ਪਈ ਆ ਤੁਹਾਡੇ ਭਾਰਜ ਬਾਈ ਤੁਹਾਡੇ ਮੰਗਾਉਣ ਦੀ ਲੋੜ ਨੀ ਹੈਗੀ ਇੱਥੇ
0: ਅੱਛਾ ਇੱਧਰ ਹੈਗੇ ਆ
1: ਇੱਥੇ ਤਾਂ ਬਹੁਤ ਵਾਧੂ ਦਾ ਹੱਥ ਹੋ ਗਿਆ ਕਮਾਲ ਉਹ ਥੋੜੇ ਨੇ ਕਿਤੇ ਇੱਥੇ ਹੈ ਇਸ ਕਰਕੇ ਉਹ ਮੈਨੂੰ ਨਾ ਥੋੜਾ ਜਾ ਭਾਰਜ ਬਾਈ ਦੇ ਐਕਸਪ੍ਰੈਸ਼ਨ ਤੋਂ ਥੋੜਾ ਜਾ ਲੱਗਿਆ ਮੈਂ ਕਹਿੰਦੀ ਭਾਈ ਭਾਰਜ ਬਾਈ ਨੂੰ ਫੀਲ ਨਾ ਹੋਇਆ ਹੋਵੇ ਤੇ ਮੈਂ ਤਾਂ ਸਿਰਫ ਤਸ਼ਬੀਹ ਦਿੱਤੀ ਸੀ ਉਹਦੇ ਚ ਜੇ ਕਈ ਵਾਰੀ ਕੋਈ ਲੱਗਿਆ ਹੋਵੇ ਤਾਂ ਮਾਫ਼ੀ ਚਾਹੁੰਦਾ ਮੈਂ ਤਾਂ ਸਿਰਫ ਉਹ ਗੱਲਾਂ ਗੱਲਾਂ ਚੋਂ ਗੱਲ ਚੱਲਦੀ ਤੇ ਗੱਲ ਹੋ ਗਈ ਅੱਗੇ ਵੈਸੇ ਤਾਂ ਭਾਰਜ ਬਾਈ ਨੂੰ ਮੈਂ ਰਾਤ ਵੀ ਜਦੋਂ ਤੁਸੀਂ ਆ ਜਦੋਂ ਪ੍ਰੋਗਰਾਮ ਨਹੀਂ ਨਾ ਚੱਲਿਆ ਮੈਂ ਉਦੋਂ ਕਮੈਂਟ ਵੀ ਕੀਤਾ ਸੀ ਮੈਂ ਭਾਰਜ ਬਾਈ ਤੁਸੀਂ ਕਿਹਾ ਤਾਂ ਹੈਗਾ ਸੀ ਪਰ ਮੈਂ ਵੀ ਆ ਵੇਖ ਲਓ ਅੱਜ ਕਬੂਤਰ ਕਤਲ ਕਰਾ ਦੇ ਤੁਸੀਂ
0: ਕਬੂਤਰ ਵਾਲਾ ਤੁਸੀਂ ਤਾਂ ਪਾਇਆ ਠੀਕ ਹੈ ਜੀ ਲਓ ਜੀ ਮੈਂ ਕਹਿੰਦਾ ਜੀ ਮੈਨੂੰ ਲੱਗਦਾ ਕਿ ਕਬੂਤਰਾਂ ਨੂੰ ਉਡਾਉਣਾ ਪੈਣਾ ਹੈ ਪਟਾਕਾ ਚਲਾਈਏ ਮੇਰੇ ਕੋਲ ਹੈਗਾ ਵੈਸੇ ਪਰ ਮੈਨੂੰ ਲੱਗਦਾ ਲੱਗਿਆ ਹੁਣ ਉਹ ਡੱਟ ਗਿਆ ਚਲੋ ਕਬੂਤਰ ਉੱਡ ਗਏ ਨੇ
1: ਪਰ ਇੱਕ ਗੱਲ ਮੈਂ ਨਾ ਹੁਣ ਲਾਸਟ ਗੱਲ ਕਰਕੇ ਆਪਣਾ ਸ਼ਮੀ ਬਾਈ ਜੀ ਮੈਂ ਗੱਲ ਖਤਮ ਕਰਕੇ ਤੇ ਮੈਂ ਤੁਹਾਨੂੰ ਸੁਣਾ ਕੇ ਖਤਮ ਕਰਦਾ ਵਾ
0: ਜੀ
1: ਜਦੋਂ ਤੁਸੀਂ ਨਹੀਂ ਨਾ ਜੁੜਦੇ ਜਿਵੇਂ ਆਪਣਾ ਜੱਸੀ ਬਾਈ ਕਹਿ ਕੇ ਗਿਆ ਸਾਨੂੰ ਫਿਕਰ ਵੀ ਹੁੰਦਾ
0: ਹਾਂਜੀ ਬਿਲਕੁਲ
1: ਪਰ ਆ ਜਿਹੜੇ ਜਦੋਂ ਤੁਸੀਂ ਆ ਬਟਨ ਦੱਬਦੇ ਹੋ ਨਾ ਆ ਕੱਚ ਦੀ ਆਵਾਜ਼ ਜੀ ਟੁੱਟਣ ਵਾਲਾ
0: ਹਾਂਜੀ ਜੀ
1: ਆਉਂਦਾ ਨਾ ਇਹ ਹਿਸਾਬ ਲਾ ਲੋ ਵੀ ਸਾਰਿਆਂ ਦਾ ਇਹੀ ਹਾਲ ਹੁੰਦਾ ਜਦੋਂ ਤੁਸੀਂ ਨਹੀਂ ਜੁੜਦੇ ਇਹ ਆਵਾਜ਼ ਫੀਲ ਕਰ ਲਿਆ ਕਰੋ ਤੁਸੀਂ ਜਦੋਂ
0: ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਕੋਈ ਸ਼ੱਕ ਨੀ
1: ਤੇ ਲਓ ਫਿਰ ਮੈਂ ਨਾ ਆ ਹੁਣ ਮੈਂ ਟਾਈਮ ਜਿਆਦਾ ਲੈ ਹੋ ਸਕਦਾ ਜਿੰਨਾ ਕੁ ਵੀ ਲਿਆ ਹੋਵੇ ਆਪਣਾ ਜੱਸੀ ਬਾਈ ਵਾਂਗੂ ਵੀ ਤੁਸੀਂ ਘੱਟ ਆ ਵਾਧਾ ਹੁਣ ਤੁਸੀਂ ਐ ਕਰੋ ਵੀ ਅੱਧਾ ਪੌਣਾ ਘੰਟਾ ਹੋਰ ਚੱਲ ਪਿਓ ਕੋਈ ਗੱਲ ਨੀ ਸਵੇਰੇ ਲੇਟ ਹੋ
0: ਜਾਏ
1: ਮੈਂ ਹੁਣ ਕਰਦਾ ਆਪਣੀ ਗੱਲਬਾਤ ਪੂਰੀ ਸਾਡੇ ਮਿੱਠੇ ਜੇ ਤੁਹਾਨੂੰ ਨਿਹੋਰੇ ਵੀ ਸੀ ਤੁਹਾਡੇ ਵਾਸਤੇ ਪਿਆਰ
0: ਧੰਨਵਾਦ ਸਾਹਿਬ ਵਸੂਲ ਪਾਏ ਗਏ ਜੀ ਸਾਰੇ
1: ਬਿਲਕੁਲ ਲੋ ਮੈਂ ਜੱਸੀ ਬਾਈ ਦੀ ਦੇਵੀ ਦਾ ਆਸ਼ਕ ਹੈ ਤੇ ਅਸੀਂ ਵੀ ਦੇਵੀ ਦੀ ਆਸ਼ਕ ਹਾਂ
0: ਸਾਰੇ ਜੀ ਸਾਰੇ ਕਿਆ ਬਾਤਾਂ ਜੀ ਸਾਰੇ
1: ਸਾਰੇ ਤੇ ਮੈਂ ਦੇਵੀ ਬਾਈ ਦੀਆਂ ਚਾਰ ਕੁ ਲਾਈਨਾਂ ਤੋਂ ਸ਼ੁਰੂਆਤ ਕਰਦਾ ਫਿਰ ਮੈਂ ਆਵਾਂਗਾ ਹੋਰ ਪਾਸੇ ਨੂੰ
0: ਇਰਸ਼ਾਦ ਜੀ ਇਰਸ਼ਾਦ
1: ਦੇਵੀ ਕਹਿੰਦਾ ਅਰਥ ਪਿਆਰ ਦੇ ਉਹਦੇ ਉੱਤੇ ਆ ਕੇ ਮੁੱਕ ਜਾਂਦੇ
0: ਕਿਆ ਬਾਤਾਂ
1: ਐਬ ਮੇਰੇ ਉਸ ਦੀ ਇੱਕ ਮਾਫ਼ੀ ਥੱਲੇ
0: ਲੁੱਕ ਜਾਂਦੇ
1: ਅਰਥ ਪਿਆਰ ਦੇ ਉਹਦੇ ਉੱਤੇ ਆ ਕੇ ਮੁੱਕ ਜਾਂਦੇ
0: ਵਾਹ
1: ਐਬ ਮੇਰੇ ਉਸ ਦੀ ਇੱਕ ਮਾਫ਼ੀ ਥੱਲੇ ਲੁੱਕ ਜਾਂਦੇ ਜ਼ਿੰਦਗੀ ਵਰਗੀ ਜਿਉਣ ਦਾ ਵੱਲ ਸਿਖਾਉਂਦੀ ਰਹਿੰਦੀ ਹੈ ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਹੈ
0: ਵਾਹ
1: ਬੇਬੀ ਦੀਆਂ ਲਾਈਨਾਂ ਲਓ ਫਿਰ ਹੁਣ ਦੂਜੀਆਂ ਲਾਈਨਾਂ ਤੇ ਆਉਂਦੇ ਆ ਟਾਈਮ ਟਿਕ ਟਿਕ ਟਿਕ ਚੱਲੀ ਜਾਂਦੀ ਹੈ ਘੜੀ
0: ਹੋਰ ਜੀ ਹੋਰ ਹਨੇਰੀ ਪੂਰੀ ਆਈ ਪਈ ਹੈ ਜੀ
1: ਪੂਰੀ ਆਵਾਜ਼ ਦਰੁਸਤ ਹੈ ਜੱਸੀ ਬਾਈ ਵਾਂਗੂ ਡੋਬੇ ਸੋਕਿਆਂ ਚ ਨਹੀਂ ਹੈਗੀ
0: ਨਾ ਜਮਾ ਹੀ ਮਤਲਬ ਇੱਕ ਸਾਰ ਚੱਲ ਰਹੀ ਹੈ ਆਵਾਜ਼ ਬਹੁਤ ਹੀ ਸ਼ਾਨਦਾਰ ਹੈ ਜੀ
1: ਚਲੋ ਠੀਕ ਹੈ ਬਾਬਿਓ ਅੱਜ ਤੁਹਾਨੂੰ ਹੁਣ ਗਾਣਾ ਸੁਣਾਉਣਾ ਹੈ ਆਪਣਾ ਗੁਰਵਿੰਦਰ ਬਰਾੜ ਦਾ ਦੋ ਸ਼ੋਰਟ ਲਿਸਟ ਵੀ ਦੋ ਇਹਦੇ ਚੋਂ ਸੀ ਇੱਕ ਸੀ ਹੋਰ ਉਹਨਾਂ ਦੋਵਾਂ ਚੋਂ ਫਿਰ ਇਹਦੇ ਚੋਂ ਫਿਰ ਮੈਂ ਇਹੀ ਚੁਣ ਲਿਆ ਮੈਂ ਵੀ ਆਹ ਹੀ ਠੀਕ ਹੈ
0: ਇਰਸ਼ਾਦ ਜੀ
1: ਤੇ ਸੁਣਾ ਕੇ ਤੁਹਾਨੂੰ ਫਿਰ ਇਜਾਜ਼ਤ ਲੈਂਦੇ ਹਾਂ ਜੀ
0: ਜੀ

0: ਜੀ
1: ਬੱਚਿਆਂ ਜਿਉਂ ਪੋਲੀ ਸੀ ਦਿਲ ਦੀ, ਰੱਬ ਮਿਲਦਾ ਸੀ ਜਦ ਸੀ ਮਿਲਦੀ। ਬੱਚਿਆਂ ਜਿਉਂ ਪੋਲੀ ਸੀ ਦਿਲ ਦੀ, ਰੱਬ ਮਿਲਦਾ ਸੀ ਜਦ ਸੀ ਮਿਲਦੀ। ਉਸ ਨੂੰ ਪਾਉਣ ਤੋਂ ਮਗਰੋਂ ਸੀ ਸਭ, ਮੁੱਕ ਗਈਆਂ ਫਰਿਆਦਾਂ। ਕਮਲਾ ਕਰ ਛੱਡਿਆ ਉਸ ਕਮਲੀ ਦੀਆਂ ਯਾਦਾਂ, ਕਮਲਾ ਕਰ ਛੱਡਿਆ ਹਏ, ਕਮਲਾ ਕਰ ਛੱਡਿਆ।
0: ਬਹੁਤ ਖੂਬ।

0: ਛੱਡਿਆ ਉਸ ਕੰਮ ਯਾਦਾਂ ਕਮਲਾ ਕਰਿਆ ਏ ਕਮਲਾ ਕਰ ਛੱਡਿਆ
1: ਵਾਹ।
0: ਜਾਂ ਤਾਂ ਜ਼ਿੰਦਗੀ ਵਿੱਚ ਨਾ ਆਉਂਦੀ ਦੂਰ ਤੱਕ ਸਾਥ ਨਿਭਾਉਂਦੀ ਜਾਂ ਤਾਂ ਜ਼ਿੰਦਗੀ ਵਿੱਚ ਨਾ ਆਉਂਦੀ ਜਾਂ ਫਿਰ ਤੁਰ ਤੱਕ

0: ਹੁਣ ਤੇ ਹੰਝੂਆਂ ਸੰਗ ਗੁਰਵਿੰਦਰਾ, ਹੁਣ ਤੇ ਹੰਝੂਆਂ ਸੰਗ ਗੁਰਵਿੰਦਰਾ, ਨੇ ਬਸ ਯਾਰ ਲਿਹਾ ਜਾ, ਕਮਲਾ ਕਰ ਛੱਡਿਆ ਉਸ ਕਮਲੇ ਦੀਆਂ ਯਾਦਾਂ, ਕਮਲਾ ਕਰ ਛੱਡਿਆ ਹਏ, ਕਮਲਾ ਕਰ ਛੱਡਿਆ ਜੀ ਬਾਬੇ ਓ
1: ਕਿਆ ਬਤਾ ਕਿਆ ਬਤਾ ਕਿਆ ਬਤਾ, ਬਹੁਤ ਹੀ ਖੂਬ ਬਹੁਤ ਹੀ ਖੂਬ।
0: ਤੇ ਹੁਣ ਮੇਰੀ ਇੱਕੋ ਹੀ ਬੇਨਤੀ ਹੈ ਵੀ ਭਾਰਜ ਬਾਈ ਨੂੰ ਕਿਹੋ ਵੀ ਸਾਡੇ ਕਬੂਤਰਾਂ ਨੂੰ ਕਤਲ ਨਾ ਕਰੋ, ਇਹ ਪਹਿਲਾਂ ਹੀ ਕਤਲ ਹੋਏ ਹੋਏ ਨੇ। ਤੇ
1: ਜੀ
0: ਉਹ ਕਹਿੰਦਾ ਵੀ ਸਾਡਾ ਉਹ ਕਹਿਣਾ ਹੁੰਦਾ ਨਾ, ਸਾਡਾ ਉਜੜ ਗਿਆ ਦਾ ਦੱਸ ਕੀ ਹੋਰ ਉਜਾੜੇਗੀ, ਹੈ ਇਸ ਕਰਕੇ ਲਵ ਯੂ ਦੂਰ ਦੁਰਾਡੇ ਜਿੰਨੇ ਵੀ ਸੱਜਣ ਬੈਠੇ ਨੇ, ਤੇ ਉਹਨਾਂ ਵਾਸਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਹੈ ਜੀ।
1: ਕਿਆ ਪਤਾ
0: ਹੋਰ ਵੀ ਸੱਜਣ ਕੋਈ ਰਹਿੰਦਾ ਹੋਊਗਾ ਜੀ। ਸਤਿ ਸ੍ਰੀ ਅਕਾਲ ਬਾਬਿਓ, ਮਾਫੀ ਚਾਹੁੰਦਾ ਟਾਈਮ ਜ਼ਿਆਦਾ ਲੈ ਗਿਆ ਜੀ।
1: ਸ਼ੁਕਰੀਆ ਜੀ, ਸ਼ੁਕਰੀਆ ਬਾਬਿਓ, ਬਹੁਤ ਬਹੁਤ ਸ਼ੁਕਰੀਆ, ਔਰ ਜ਼ਿੰਦਾਬਾਦ ਯਾਰੀਆਂ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ। ਕਿਆ ਪਤਾ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਦੋਸਤੋ, ਬਾ ਕਮਾਲ ਬਾ ਕਮਾਲ ਬਾ ਕਮਾਲ ਜਿਹੜੀ ਸਾਂਝ ਹੈ ਮੁਕੱਦਰ ਸਿੰਘ ਔਲਖ ਸਾਹਿਬ ਦੀ ਹਮੇਸ਼ਾ ਦੀ ਤਰ੍ਹਾਂ। ਔਰ ਦੇਖੋ ਅੱਜ ਕਿਉਂਕਿ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ, ਉਹ ਬਹੁਤ ਸਾਰੀ ਗੱਲਾਂ ਬਾਤਾਂ ਦੇ ਵਿੱਚੋਂ ਗੱਲਾਂ ਬਾਤਾਂ ਹੋਰ ਵੀ ਹੋ ਰਹੀਆਂ ਨੇ, ਗੱਲਾਂ ਬਾਤਾਂ ਹੀ ਹੋ ਰਹੀਆਂ ਨੇ ਅਸਲ 'ਚ ਕੁੱਲ ਮਿਲਾ ਕੇ। ਅਤੇ ਮਾਂ ਦਿਵਸ ਦੇ ਉੱਤੇ ਜਦੋਂ ਆਪਾਂ ਸਾਂਝ ਪਾਉਂਦੇ ਹਾਂ, ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਸਾਵੇ ਪੱਤਰ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਸੋਹਣੀ ਕਿਤਾਬ ਉਹਦੀ ਰਚਨਾ ਹੈ, ਬਹੁਤ ਛੋਟੀ ਜਿਹੀ ਰਚਨਾ ਹੈ, ਨਹੀਂ ਸਾਈਜ਼ ਛੋਟਾ ਹੈ ਰਚਨਾ ਦਾ, ਪਰ ਰਚਨਾ ਬਹੁਤ ਵੱਡੀ ਹੈ ਹਮੇਸ਼ਾ ਦੀ ਤਰ੍ਹਾਂ। ਉਸਦਾ ਟਾਈਟਲ ਹੈ ਮਾਂ। ਮਾਂ ਵਰਗਾ ਘਣ ਛਾਵਾਂ ਬੂਟਾ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ। ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐਪਰ ਫੁੱਲਾਂ ਦੇ ਮੁਰਝਾਇਆ, ਇਹ ਬੂਟਾ ਸੁੱਕ ਜਾਏ, ਇਹ ਬੂਟਾ ਸੁੱਕ ਜਾਏ। ਹੈਟਸ ਆਫ, ਹੈਟਸ ਆਫ ਜੀ, ਕਿਆ ਬਤਾ। ਲਓ ਜੀ, ਭਾਰਤ ਸਾਹਿਬ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ, ਤੇ ਚੱਲਦੇ ਹਾਂ ਫਿਨਲੈਂਡ, ਕਿਉਂਕਿ ਇੱਧਰ ਅੱਜ ਗਰਮੀ ਬਹੁਤ ਵਧੀ ਹੋਈ ਹੈ ਤੇ ਆਪਾਂ ਠੰਡੇ ਮੁਲਕ ਦੇ ਵਿੱਚ ਚੱਲਦੇ ਹਾਂ, ਲੈਂਦੇ ਠੰਡੀਆਂ ਹਵਾਵਾਂ। ਭਾਰਤ ਸਾਹਿਬ ਜੀ ਆਇਆਂ ਨੂੰ ਜੀ ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਜੀ ਤੇ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਆਵਾਜ਼ ਆਉਂਦੀ ਜੇ?
1: ਆਉਂਦੀ ਹੈ ਜੀ, ਆਉਂਦੀ ਆ। ਆਹ ਮਿੱਤਰਾਂ ਦੀ ਆਵਾਜ਼ ਗੋਰੀ ਏ, ਕਿਆ ਬਤਾ।
2: ਤੇ ਪਹਿਲਾਂ ਤਾਂ ਮਦਰ ਡੇ ਦੀਆਂ ਸਭ ਨੂੰ ਮੁਬਾਰਕਾਂ ਜੀ, ਮਦਰਾਂ ਨੂੰ,
1: ਭੈਣਾਂ
2: ਨੂੰ। ਦੂਜਾ ਸਕੂਨ ਦੀ ਗੱਲ ਕਰਦੇ ਹਾਂ, ਪਰ ਕਬੂਤਰਾਂ ਵਾਲੀ ਗੱਲ ਹੁੰਦੀ ਸੀ, ਪਰ ਖੁਫੀਆ ਰਿਪੋਰਟ ਆਈ ਲੰਡਨੋਂ
1: ਜੀ।
2: ਇਹ ਭਾਈ ਮੈਂ ਨਾ ਸੋਚੀ ਜਾਂਦਾ ਕੱਲ ਪਰਸੋਂ ਦਾ, ਪਤਾ ਨੀ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ, ਮਗਰ ਕਿਉਂਕਿ ਬਠਿੰਡੇ ਵਾਲੇ ਹਰ ਗਏ ਨੂੰ ਬਾਈ ਕਹੀ ਜਾਂਦੇ ਆ ਜੀ, ਅੱਗੇ ਨੀ ਬੋਲਦੇ।
3: ਜੋਹਰਾ ਬਾਈ, ਹਮਾਰੇ ਗਜਰੇ ਔਰ ਤੁਹਾਰੇ ਕਜਰੇ ਕਾ ਜਵਾਬ ਨਹੀਂ ਹੈ, ਕਿਉਂ ਨਾ ਦੇਖ ਦੋ ਠੁਮਕਾ ਲਗਾਈ ਕੇ ਦਿਖਾਈ ਦੋ। ਜੋਹਰਾ ਬਾਈ,
2: ਬਿਲਕੁਲ
1: ਬਾਈ ਬਾਈ ਕਹਿੰਦੀ ਦੁਨੀਆ ਜੀ,
2: ਬਿਲਕੁਲ ਜੀ। ਚਲੋ ਮਾਮਾ ਤੋਂ ਸ਼ੁਰੂ ਕਰਦੇ ਆ ਭਾਜੀ। ਬਿਲਕੁਲ
1: ਇਰਸ਼ਾਦ ਜੀ, ਇਰਸ਼ਾਦ।
2: ਹਰਭਜਨ ਮਾਨ ਸਾਹਿਬ ਦਾ ਗੀਤ ਹੈ ਤੇ ਪਾਰਸ ਜੀ ਦੀ ਲਿਖਤ ਹੈ। ਉਹ ਲਿਖਦੇ ਨੇ ਕਿ ਮਾਂ ਦੀ ਪੈੜ ਚ ਲਿਖਿਆ ਹੁੰਦਾ ਸੁਰਗਾਂ ਦਾ ਸਰਨਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ
1: ਛਾਵਾਂ,
2: ਭੁੱਲ ਭੁਲੇਖੇ ਬੱਚੇ ਦੇ ਜੇ ਪੈਰ ਚ ਖੇਡਾ ਵੱਜੇ, ਮੂੰਹ ਦੀ ਬੁਰਕੀ ਛੱਡ ਵਿਚਾਲਿਓ ਉਹਦੇ ਵੱਲ ਨੂੰ ਭੱਜੇ
1: ਭੱਜੇ।
2: ਪਹਿਲਾ ਲਫ਼ਜ਼ ਜ਼ੁਬਾਨੋਂ ਨਿਕਲੇ ਹਾਏ ਹਾਏ ਮੈਂ ਮਰ ਜਾਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਂ। ਬੱਚੇ ਦੀ ਆਈ ਮਰ ਜਾਣਾ ਮਾਂ ਲਈ ਗੱਲ ਮਾਮੂਲੀ, ਪਾਲਣ ਪੋਸਣ ਦੀ ਨਾ ਕਮੜੀ ਕਿਸੇ ਵਸੂਲੀ। ਜਲ ਜੀਵਾਂ ਤੋਂ ਕਦੇ ਕਿਰਾਇਆ ਮੰਗਿਆ ਨਾ ਦਰਿਆਵਾਂ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ
1: ਛਾਵਾਂ।
2: ਨਾ ਪਤਾ ਧਰਤੀ ਤੋਂ ਜੰਮਿਆ ਨਾ ਚੰਦਨ ਦੇ ਰੁੱਖਾਂ, ਸੱਦੇ ਪੀਰ ਪੈਗੰਬਰ ਉਪਜੇ ਮਾਂ ਦੀ ਪਾਵਨ ਕੁੱਖੋਂ।
0: ਹੁਣੇ ਮੈਨੂੰ ਮੈਂ ਆਪਣੇ ਆਪ ਨੂੰ ਸੁਣਾਈ ਜਾਣਾ ਸਾਰਾ ਕੁਛ,
2: ਜਿਉਂ ਦੀ ਨਿਉ ਨਿਉ ਸੀਸ ਝੁਕਾਵਾਂ ਹੁੰਦੀਆਂ ਨੇ ਮਮਤਾ ਮਾਂ ਦੀ ਮੂਰਤ ਮਮਤਾ ਦੀ ਮੂਰਤ ਮਾਵਾਂ ਠੰਡੀਆਂ
1: ਸ਼ਾਮਾਂ ਬਾਕਮਾਲ
2: ਤੇ ਇਹ ਦੇਰ ਨੀ ਦਿੱਤਾ ਜਾ ਸਕਦਾ ਭਾਜੀ ਚਾਹੇ ਉਹ
1: ਬਾਕਮਾਲ
2: ਧਰਤੀ ਦੇ ਉੱਤੇ ਆਪਾਂ ਪ੍ਰਾਣੀ ਆ ਸਾਡੀਆਂ ਫੀਲਿੰਗਾਂ ਉਹ ਹੀ ਆ ਜੀ ਚਾਹੇ ਮਨੁੱਖ ਹੈ
1: ਜੀ
2: ਜੋ ਮਰਜ਼ੀ ਲਾ ਲਓ ਕਹਿੰਦਾ ਕੁਦਰਤ ਨੇ ਜੋ ਸਿਰਜਿਆ ਆ
1: ਤੁਸੀਂ ਦੇਖੋ ਮੰਮੀ ਜਿਹੜੀਆਂ ਮਰਜ਼ੀ ਨੇ ਨਾ ਜਿਹੜੇ ਭਾਵੇਂ ਇਨਸਾਨਾਂ ਦੇ ਵਿੱਚ ਲੈ ਲਓ ਭਾਵੇਂ ਬਾਕੀ ਜਿਹੜੇ ਜੀਆ ਜਨਤਾ ਉਹਨਾਂ ਵਿੱਚ ਲੈ ਲਓ ਸੁਭਾਅ ਸਾ ਰਹਿੰਦਾ ਮਤਲਬ ਇੱਕੋ ਜਿਹਾ ਹੀ ਹੈ ਉਹਨਾਂ ਚ ਮਮਤਾ ਜਿਹੜੀ ਸਾਰਿਆਂ ਦੇ ਵਿੱਚ ਬਰਾਬਰ ਹੀ ਹੈ ਬਹੁਤ
2: ਬਰਾਬਰ ਹੀ ਹੈ
1: ਤੁਸੀਂ ਖੇਤ ਚ ਪਈ ਟਟੀਰੀ ਨੂੰ ਦੇਖੋ ਕਿਵੇਂ ਉਹ ਆਪਣੇ ਬੱਚਿਆਂ ਲਈ ਟਰੈਕਟਰ ਮੂਰੇ ਵੀ ਖੜੀ ਰਹਿੰਦੀ ਹੈ ਜੀ
2: ਭਾਜੀ ਕੁਦਰਤ ਨੇ ਹੁਣ ਦੇਖੋ ਸੂਰਜ ਜਾਂ ਪਲੈਨਟ ਜਿਹੜਾ ਉਹ ਵੀ ਹੈਗਾ ਆ
1: ਹੈਗਾ
2: ਉਹ ਜਿੱਥੇ ਵੀ ਜਾਂਦਾ ਇੱਕੋ ਜਿਹੀ ਰੋਸ਼ਨੀ ਸਮੇਂ ਸਮੇਂ ਦੇ ਉੱਤੇ ਜਾਂਦੀ ਹੈ ਜੀ
1: ਜੀ
2: ਉਹਨੇ ਵਿਤਕਰਾ ਥੋੜੀ ਕੀਤਾ ਇਸ ਚੀਜ਼ ਦੇ ਵਿੱਚ ਵਿਤਕਰਾ ਤਾਂ ਜਿੱਦਾਂ ਲਾਲੀ ਭਾਈ ਜੀ ਕਹਿ ਕੇ ਗਏ ਨੇ ਉਹ ਅਸੀਂ ਆਪਣੇ ਲਾਲਚਾਂ ਦੇ ਖਾਤਰ
1: ਉੱਥੇ ਥੋੜਾ ਜਿਹਾ
2: ਦੂਸਰੇ ਨੂੰ ਨੀਵਾਂ ਦਿਖਾਉਣ ਦੇ ਖਾਤਰ ਉਹ ਕਰ ਲਿਆ ਜੀ
1: ਜੀ ਜੀ ਜੀ
2: ਕੁਦਰਤ ਨੇ ਨੀ ਮਤਲਬ ਕਿ ਕਿਸੇ ਦੇ ਨਾਲ ਵਿਤਕਰਾ ਕੀਤਾ
1: ਨਹੀਂ ਜੀ ਉਧਰ ਕੋਈ ਕਮੀ ਨੀ ਉਧਰੋਂ ਜੀ
2: ਬਿਲਕੁਲ ਤੇ ਦੂਸਰੀ ਗੱਲ ਸਕੂਨ ਦੀ ਹੁੰਦੀ ਸੀ ਚਲੋ ਮੈਂ ਇਹਦੇ ਤੇ ਐਕਸਪਲੇਨੇਸ਼ਨ ਨਹੀਂ ਮੰਗਦਾ ਜਾਂ ਨਾ ਦਿੰਦੇ ਆ
1: ਜੇ
2: ਸਮਾਂ ਲਾਗੇ ਹੋ ਚੱਲਿਆ
1: ਜੀ
2: ਤੇ ਸਕੂਨ ਦੀ ਗੱਲ ਕਰਦਾ ਮੈਂ
1: ਜੀ
2: ਕਹਿੰਦਾ ਕਿ ਸਕੂਨ ਕਿਉਂ ਨਹੀਂ ਆਉਂਦਾ ਮਨ ਦੇ ਅੰਦਰ ਦਾ
1: ਵਾਹ ਜੀ
2: ਸਕੂਨ ਕਿਉਂ ਨਹੀਂ ਆਉਂਦਾ ਮਨ ਦੇ ਮੰਦਰ ਦਾ ਦਰਵਾਜ਼ਾ ਖੋਲ ਕੇ ਦੇਖ ਮਨ ਦੇ ਮੰਦਰ ਦਾ
1: ਮੰਦਰ ਦਾ ਬਹੁਤ ਖੂਬ ਬਹੁਤ ਖੂਬ ਜੀ
2: ਆਲੇ ਦੁਆਲੇ ਝਾਕੇ ਮਨ ਨੂੰ ਝਾਤੇ ਨਾ ਆਲੇ ਦੁਆਲੇ ਝਾਕੇ ਮਨ ਨੂੰ ਝਾਤੇ ਨਾ ਦੁਨੀਆਂ ਅੰਦਰ ਕੁਝ ਵੀ ਚੰਗਾ ਜਾਪੇ ਨਾ
1: ਬਹੁਤ ਖੂਬ ਬਹੁਤ ਖੂਬ
2: ਕਾਹਨੂੰ ਬੈਠਾ ਭਾਰਤ ਜੁਗਤਾ ਪਿਆ ਲੜਾਉਣਾ ਏ ਆਹਨੂੰ ਬੈਠਾ ਜੁਗਤਾ ਪਿਆ ਲੜਾਉਣਾ ਏ ਕੁਦਰਤ ਦੀ ਦਿੱਤੀ ਜਾਨ ਨੂੰ ਤੜਫਾਉਣਾ ਏ
1: ਤੜਫਾਉਣਾ ਏ ਕਿਆ ਬਾਤ ਆ
2: ਜਿੰਨਾ ਤੈਨੂੰ ਮਿਲਦਾ ਉਸਦਾ ਸ਼ੁਕਰ ਗੁਜ਼ਾਰ ਮਨ ਅੰਦਰ ਚਾ ਫਿਰ ਖਿਲੂ ਬਹਾਰ
1: ਜੀ
2: ਫਿਕਰ ਬੜੇ ਹੀ ਤੈਨੂੰ ਜ਼ਾਲਮਾਂ ਲੱਗੇ ਨੇ ਫਿਕਰ ਬੜੇ ਹੀ ਤੈਨੂੰ ਜ਼ਾਲਮਾਂ ਲੱਗੇ ਨੇ ਚੰਗੀਆਂ ਗੱਲਾਂ ਲਈ ਦਰਵਾਜ਼ੇ ਬੰਦ ਕਰ ਛੱਡੇ ਨੇ
1: ਕਿਆ ਬਾਤ ਕਿਆ ਬਾਤ
2: ਕੁਦਰਤ ਦੇ ਵਿੱਚ ਬੈਠ ਮਾਰ ਇੱਕ ਝਾਤ ਜਿਹੀ ਜਾਪੇ ਪਾਉਂਦੇ ਜਨੋਰ ਪਰਿੰਦੇ ਇੱਕ ਬਾਤ ਜਿਹੀ
1: ਵਾਹ ਵਾਹ
2: ਫਿਕਰਾਂ ਦੇ ਬੋਝ ਚ ਅੰਦਰ ਰੂਹ ਕਮਲਾਈ ਹੈ ਫਿਕਰਾਂ ਦੇ ਬੋਝ ਚ ਅੰਦਰ ਰੂਹ ਕਮਲਾਈ ਹੈ ਹੱਸਦੀ ਸੋਹਣੀ ਜ਼ਿੰਦਗੀ ਅੰਦਰੋਂ ਰੁਲਾਈ ਹੈ
1: ਕਿਆ ਬਾਤ ਕਿਆ ਬਾਤ
2: ਮਿੱਟੀ ਵਾਲੇ ਰਾਹਾਂ ਤੋਂ ਬੰਦਾ ਦੂਰ ਗਿਆ
1: ਜੀ
2: ਮਿੱਟੀ ਵਾਲੇ ਰਾਹਾਂ ਤੋਂ ਬੰਦਾ ਦੂਰ ਗਿਆ ਕੁਦਰਤ ਦੀ ਗੋਦੀ ਛੱਡ ਪੱਥਰਾਂ ਵਿੱਚ ਉਹ ਚੂਰ ਗਿਆ
1: ਕਿਆ ਬਾਤਾਂ
2: ਕਰਦਾ ਨਾ ਤੂੰ ਕਲੋਲਾ ਮਿੱਤਰਾ ਯਾਰਾਂ ਨਾਲ ਬਾਗਾਂ ਵਿੱਚ ਖਿੜੇ ਫੁੱਲਾਂ ਦੀਆਂ ਡਾਰਾਂ ਨਾਲ
1: ਜੀ
2: ਕਿਤਾਬ ਵੀ ਪਈ ਸ਼ੈਲਫ ਤੇ ਹਾਕਾ ਮਾਰ ਰਹੀ ਫੜ ਹੱਥਾਂ ਵਿੱਚ ਪਾ ਮੇਰੇ ਪੰਨੇ ਤੋਂ ਕੋਈ ਬਾਤ ਜੇ
1: ਕਿਆ ਬਤਾ ਬਾ ਕਮਾਲ ਹੈ ਜੀ
2: ਆਉਂਦਾ ਜਾਂਦਾ ਸੋਰੀ ਆਖਰੀ ਹੈ ਜੀ ਆਉਂਦਾ ਜਾਂਦਾ ਰਾਹੀ ਤੂੰ ਤੱਕਦਾ ਨਾ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਕੋਈ ਹੱਸਦਾ ਨਾ ਭਾਰਤ ਬੈਠਾ ਰਹਿ ਜਾਏਗਾ ਤੂੰ ਕੱਲਾ ਓਏ ਸਕੂਨ ਦੀ ਭਾਲ ਲਈ ਕਰ ਚਾਰ ਗੱਲਾਂ ਓਏ
1: ਕਰ ਚਾਰ ਗੱਲਾਂ
2: ਥੈਂਕ ਯੂ ਜੰਮੀ ਜੀ, ਹੋਰ ਦੋਸਤਾਂ ਦੀਆਂ ਗੱਲਾਂ ਸੁਣਦੇ ਆ, ਸਮਾਂ ਦੇਣ ਲਈ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ,
1: ਤੇ ਜ਼ਿੰਦਗੀ ਜ਼ਿੰਦਾਬਾਦ, ਤੇ ਬਾਕਮਾਲ ਸਾਜ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਜ਼ਿੰਦਾਬਾਦ,
2: ਸ਼ੁਕਰੀਆ, ਸਤਿ ਸ਼੍ਰੀ ਅਕਾਲ।
1: ਭਾਰਤ ਸਾਹਿਬ ਹੋਰਾਂ ਨੇ ਕਿਆ ਬਾਤਾਂ, ਕਿਆ ਬਾਤਾਂ। ਮਨਦੀਪ ਜੱਸੀ ਜੀ ਕਹਿੰਦੇ ਭਾਰਤ ਸਾਹਿਬ ਇਹਨਾਂ ਲਿਖਤਾਂ ਨੂੰ ਝਰੀਟਾਂ ਨਾ ਆਖਿਆ ਕਰੋ, ਬਹੁਤ ਹੀ ਸੋਹਣੇ ਫਿਕਰੇ ਨੇ ਭਾਜੀ। ਇਹਨਾਂ ਫਿਕਰਿਆਂ ਦਾ ਹੀ ਫਿਕਰ ਹੈ ਕਿਉਂਕਿ ਝਰੀਟਾਂ ਅਸੀਂ ਇਸ ਕਰਕੇ ਕਹਿੰਦੇ ਹਾਂ, ਮੈਨੂੰ ਲੱਗਦਾ ਭਾਰਤ ਸਾਹਿਬ, ਮੈਨੂੰ ਲੱਗਦਾ ਐਂ ਸੋਚਦੇ ਹੋਏ ਆ ਵੀ ਕਿਤੇ ਨਜ਼ਰ ਨਾ ਲੱਗ ਜਾਏ, ਨਜ਼ਰ ਨਾ ਲੱਗ ਜਾਏ ਕਿਸੇ ਕੀ ਰਾਹੋਂ ਮੇਂ। ਓਹੋ ਇਹ ਮਤਲਬ ਨੀਵ ਸਾਂਭ ਸਾਂਭ ਰੱਖਦੀ ਫਿਰ ਬੱਬਾ ਪੈਰ ਨੱਚਦੀ ਫਿਰ। ਗਾਣਾ ਤਾਂ ਹੋਰ ਸੀ, ਚਲੋ ਹੋਰ ਆ ਗਿਆ, ਪਰ ਕੋਈ ਤਾਂ ਕਾਰਨ ਹੋਊ। ਧਰਮ ਸਿੰਘ ਜੀ ਲਿਖਦੇ ਨੇ, ਕਹਿੰਦੇ ਮੈਂ ਭਾਈ ਮੋਹਾਲੀ ਤੋਂ ਸਾਂਝ ਪਾ ਰਹੇ ਨੇ, ਸੁਣ ਰਹੇ ਨੇ, ਔਰ ਸ਼ੁਕਰੀਆ ਬਹੁਤ ਬਹੁਤ ਜੀ ਆਇਆਂ ਨੂੰ ਜੀ। ਅਤੇ ਦੋਸਤੋ ਚੱਲਦੇ ਹਾਂ ਜੀ ਆਪਾਂ ਹੁਣ, ਬਈ ਚਰਨਜੀਤ ਸਿੰਘ ਸ਼ੈਲੀ ਜੀ ਸਾਡੇ ਨਾਲ ਨੇ ਅਤੇ ਉਹਨਾਂ ਦੇ ਨਾਲ ਪਾਉਂਦੇ ਹਾਂ ਸਾਂਝ ਜੀ। ਆਇਆਂ ਨੂੰ ਸ਼ੈਲੀ ਜੀ, ਸਤਿ ਸ਼੍ਰੀ ਅਕਾਲ, ਖੁਸ਼ ਈਦ।
4: ਸ਼ੰਮੀ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ,
1: ਸਤਿ ਸ਼੍ਰੀ ਅਕਾਲ ਜੀ।
4: ਸਭ ਤੋਂ ਪਹਿਲਾਂ ਬੇਨਤੀ ਇੱਕ ਕਰਦੀ ਹੈ ਜੀ, ਜਦੋਂ ਲਾਲੀ ਬਾਈ ਆਏ ਨੇ ਮੈਨੂੰ ਆ ਗਿਆ ਫੋਨ, ਮੈਂ ਪ੍ਰੋਗਰਾਮ ਨਹੀਂ ਸੁਣ ਸਕਿਆ।
1: ਓਹੋ,
4: ਪਰ ਕੱਲ ਵਾਲੇ ਗਰਾਰੀ ਅੜੀ ਪਈ ਦੀ ਜੀ।
1: ਅੱਛਾ ਜੀ,
4: ਆ ਭਾਰਜ ਬਾਈ ਨੂੰ ਸੁਣਿਆ ਇੱਕ ਨਾ, ਮੇਰੀ ਬੇਨਤੀ ਨੂੰ ਪੰਜਾਬੀ ਚ ਲਿਖ ਕੇ ਪਾ ਦਿਆ ਕਰੋ ਇਹਦਾ ਨਾਂ ਮਾੜਾ ਮੋਟਾ ਜੀ। ਮੈਂ ਕਦੇ ਇਹਨੂੰ ਸ਼ਕੀਨ ਪੜ੍ਹ ਲੈਂਦਾ, ਕਦੇ ਮੈਂ ਸੌਕਣ ਪੜ੍ਹ ਲੈਂਦਾ ਇਹਨੂੰ, ਮੇਰੇ ਤਾਂ ਨਾ
1: ਫਿਲਮ ਆਈ ਸੀ ਦੇਖਿਆ, ਉਹ ਬਹੁਤ ਪੁਰਾਣੀ ਗੱਲ ਆ, ਉਹਦਾ ਨਾਂ ਸੀਗਾ ਗੰਵਾਰ, ਤੇ ਉਹਦੇ ਚ ਨਾ ਉਹਦਾ ਪੋਸਟਰ ਦੇ ਉੱਤੇ ਮੈਂ ਲਿਖਿਆ ਅੰਗਰੇਜ਼ੀ,
5: ਜਾਂ ਫਿਰ ਮੈਂ ਤੁਹਾਨੂੰ ਦੂਸਰੀ ਕਾਲ
1: ਦੇ, ਮੈਂ ਅੰਗਰੇਜ਼ੀ ਫਿਲਮ ਬਣ ਗਈ, ਬੰਦੇ ਤਾਂ ਹਿੰਦੀ ਨੇ। ਕਹਿੰਦਾ ਕਿਉਂ, ਮੈਂ ਕਿਹਾ ਉੱਤੇ ਦੇਖ ਗੰਨ ਵਾਰ ਲਿਖਿਆ ਹੋਇਆ, ਕਹਿੰਦਾ ਗੰਨ ਵਾਰ ਨੀ ਵੀਰੇ ਗੰਨ, ਕਹਿੰਦਾ ਪੰਜਾਬੀ ਹਿੰਦੀ ਵੀ ਪੜ੍ਹ ਲਾ ਥੱਲੇ, ਉਹ ਤੇ ਗੰਨ ਵਾਰ ਹੀ ਪੜ੍ਹੀ ਜਾਈਏ। ਇੱਧਰ ਹੁਣ ਸੌਂਕਣ ਹੋਈ ਪਈ ਹੈ ਸਕੂਨ ਦੀ,
4: ਮੈਂ ਕਿਹਾ ਇੱਥੇ ਕੀ ਸੁਣਾਂਗੇ,
1: ਸੌਂਕਣ ਸੌਂਕਣ ਦਾ ਮੁਕਾਬਲਾ।
4: ਮੈਂ ਵੀ ਪਤਾ ਨੀ ਅੱਜ ਕਿਹੋ ਜਿਹਾ ਪ੍ਰੋਗਰਾਮ, ਇੰਨੀ ਐਕਸਾਈਟਡ ਸੀਗੇ ਮੁੜ ਕੇ ਪ੍ਰੋਗਰਾਮ ਨੀ ਚੱਲਿਆ। ਸ਼ੈਣੀ ਸਾਹਿਬ ਜੀ ਨੂੰ ਕਹਿਣ ਲੱਗੇ ਸੀ ਜਨਮ ਦਿਨ ਦੀਆਂ ਮੁਬਾਰਕਾਂ, ਉਹ ਨੀ ਗਈਆਂ।
1: ਪੱਕਾ ਹੀ ਸੌਂਕਣ ਵਾਲਾ ਕੰਮ ਹੋ ਗਿਆ ਜੀ।
4: ਕਈ ਵਾਰ ਸਾਡੇ ਨਾਲ ਹੁੰਦੀ ਹੁੰਦੀ ਆ, ਕਈ ਵਾਰ ਅੰਗਰੇਜ਼ੀ ਦੇ ਫਿਕਰੇ ਆਏ ਜੇ ਹੁੰਦੇ ਨੇ, ਤਾਹੀ ਤਾਂ ਵਕੀਲ ਸਾਹਿਬ ਨੂੰ ਕਿਹਾ ਕਾਲੇ ਕੋਟ ਨੂੰ ਵੀ ਸਾਨੂੰ ਪੰਜਾਬੀ ਚ ਸਮਝਾ ਦਿਆ ਕਰੋ ਖਬਰਾਂ ਦਾ ਭਾਈ ਸੁਣ ਲਿਓ।
1: ਉਹ ਐ ਇੱਕ ਬੰਦਾ ਪੀਰਾਂ ਦੇ ਦਰਬਾਰ ਚ ਜਾ ਵੜਿਆ, ਕਹਿੰਦਾ ਇੱਥੇ ਕਹਿੰਦਾ, ਕਹਿੰਦਾ ਮੈਂ ਡਾਟਾ ਪਵਾਉਣਾ ਆ, ਉਹ ਕਹਿੰਦਾ ਇੱਥੇ ਕਿਹੜਾ ਡਾਟਾ ਮਿਲਣਾ, ਕਿਆ ਤੁਸੀਂ ਗੇਟ ਤੇ ਲਿਖਿਆ ਡਾਟਾ ਹੀ ਡਾਟਾ, ਉਹ ਕਹਿੰਦਾ ਭਰਾਵਾ ਦਾਤਾ ਹੀ ਦਾਤਾ ਲਿਖਿਆ।
4: ਉਹ ਵੀ ਮੇਰੇ ਵਰਗਾ,
1: ਫੋਨ ਚ ਕੀ ਪਾ ਦਈਏ ਹੁਣ, ਉਹ ਹੀ ਅੰਦਰ ਆ ਹੀ ਗਿਆ, ਤੇਲ ਪਾ ਕੇ ਜਾ ਹੁਣ ਬਾਈ,
4: ਹੋਰ
1: ਕਹਿੰਦਾ ਇੰਨਾ ਤੇਲ ਤੁਸੀਂ ਕਰਨਾ ਕੀ ਆ,
4: ਤੂੰ ਪਾ ਜਾ ਕੇ ਝੋਟਾਂ ਚ ਤੇਲ।
1: ਡੋਲੂ ਭਰ ਭਰ ਰੱਖੇ ਪਏ ਅੰਦਰ ਤੇਲ ਦੇ, ਜੋਤ ਕਿੰਨੀ ਜਗਾਉਣੀ
4: ਉਹਨੇ ਹਿਸਾਬ ਨਾਲ ਪਾਉਣੇ ਪਲੀ ਨਾਲ।
1: ਓਹ ਐਂਡ ਹੋ ਗਿਆ ਜੀ,
4: ਹੋ ਜਾਂਦਾ ਕਦੇ ਬਾਬੇ
1: ਸੰਕੂਨ। ਸਾਡਾ ਅਗਲਾ ਸ਼ੋ ਆ ਰਿਹਾ ਜੀ ਸੰਕੂਨ
4: ਓਕੇ ਥੈਂਕ ਯੂ ਜੇ ਲਿਖ ਬੜਾ ਬਾਈ ਬਾਈ ਕਹਿੰਦਾ ਟਾਟਾ ਤਾਂ ਪੰਜਾਬੀ ਜੀ ਆ
1: ਉਹ ਕਹਿੰਦਾ ਹਰ ਟਰੱਕ ਦੇ ਅੱਗੇ ਲਿਖਿਆ ਟਾਟਾ ਆਉਂਦਾ ਵੀ ਤੇ ਜਾਂਦਾ ਵੀ ਟਾਟਾ ਹੀ ਕਰਕੇ ਜਾਂਦਾ ਵਾਹ ਜੀ ਵਾਹ ਮੈਂ ਹੋ ਗਿਆ
4: ਠੀਕ ਹੈ ਸ਼ਮੀ ਧੰਨਵਾਦ ਸਾਰਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ ਕਿਆ
4: ਜਿੰਦਾਬਾਦ ਜੀ ਸਾਮਰਾਜ ਵਾਹ ਮੁਰਦਾਬਾਦ
1: ਭੁੱਲ ਗਏ ਸੀ ਇਹ ਬੱਕਰੀ ਸਾਮਰਾਜ ਸਾਡੀ ਸੁਣਦਾ ਨੀ
4: ਹੁਣ ਤਾਂ ਇੱਥੇ ਨੀ ਦਾਸਤਾ ਵੀ ਕਹਿਣ ਲੱਗਿਆ ਕੋਈ ਗੱਲ ਨੀ ਵੋਟ ਅਗਲੀ ਸਾਲ ਪਾ ਲਿਓ ਨਹੀਂ ਇੱਕ ਤਾਂ ਬੰਗਾਲ ਦੇ ਵਿੱਚ ਉਹ ਮੁੱਖ ਮੰਤਰੀ ਲਾਤਾ ਰਿਸ਼ਵਤ ਕੌਰ ਇੱਥੇ ਰਿਸ਼ਵਤ ਕੌਰਾਂ ਦੇ ਬਰਾਬਰ ਪ੍ਰਦਰਸ਼ਨ ਚੱਲਦੇ ਨੇ ਕਿੱਧਰ ਨੂੰ ਖਿੱਚੀ ਜਾਂਦੇ ਨੇ
1: ਇਹ ਤਾਂ ਦੁਨੀਆ ਹੀ ਬੱਕਰੀ ਜੀ ਇਹ ਤਾਂ ਨਿਊ ਚੱਲੇਗੀ
4: ਨਿਊ ਚੱਲੇਗੀ ਬੀਜੇਪੀ ਦੀ ਸਰਕਾਰ ਹੈ ਚਲਾ ਲੈਣਗੇ ਇਹ ਵੀ ਛੱਜੂ ਦੀ ਭੈਣ ਦਾ ਟੋਪਾ ਲੈ ਕੇ ਖੜਨਗੇ ਸਤਿ ਸ੍ਰੀ ਅਕਾਲ ਜੀ
1: ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਕਿਆ ਪਤਾ ਵੈਸੇ ਇਸ ਐਂਗਲ ਤੋਂ ਸੋਚਿਆ ਨੀ ਸੀਗਾ ਵੀ ਜਿਹੜਾ ਸਕੂਨ ਅੰਗਰੇਜ਼ੀ ਚ ਲਿਖ ਰੱਖਿਆ ਸੀ ਇਹ ਸੰਕੂਨ ਵੀ ਹੋ ਸਕਦਾ ਮਤਲਬ ਸੌਂਕਣ ਵੀ ਹੋ ਸਕਦੀ ਕੁਛ ਵੀ ਹੋ ਸਕਦਾ ਬਸ ਕੁਛ ਵੀ ਹੋ ਸਕਦਾ ਕਿਉਂਕਿ ਇਹ ਕਿਹੜਾ ਪੰਜਾਬੀ ਚ ਲਿਖਿਆ ਫਿਰ ਨਾਲ ਵੱਡੀ ਗੱਲ ਹੈ ਪੰਜਾਬੀ ਚ ਲਿਖਿਆ ਕਿਉਂ ਨੀ ਹੈ ਗੱਲ ਸਕੂਨ ਦੀ ਹੈ ਸਕੂਨ ਤਾਂ ਉੱਡਣਾ ਸੀ ਜਦੋਂ ਹੈ ਅੰਗਰੇਜ਼ੀ ਚ ਜੀ ਅੰਗਰੇਜ਼ੀ ਸ਼ਾਮ ਨੂੰ ਉੱਡ ਜਾਂਦੀ ਜੀ ਜੀ ਆਪਣੇ ਨਾਲ ਦੋਸਤੋ ਜੀਰਾ ਤੋਂ ਬਾਈ ਰਜਿੰਦਰ ਜੀ ਰਜਿੰਦਰ ਕੁਮਾਰ ਜੀ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
5: ਸੰਮੀ ਜੀ ਸਾਰੇ ਵੀਰਾਂ ਨੂੰ
1: ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ
5: ਹੋਰ ਪੁੱਛਣਾ ਭਾਜੀ ਕੀ ਹਾਲ ਚਾਲ ਨੇ ਸ਼ਨੀਵਾਰ ਆ ਗਿਆ ਜਾਂ ਐਤਵਾਰ
1: ਐ ਲਾ ਲੋ ਵੀ ਬਾਹਰ ਜ਼ਰੂਰ ਹੈ ਕੋਈ ਨਾ ਕੋਈ ਹੈ ਜ਼ਰੂਰ ਹੈ ਬਾਹਰ ਹੈ
5: ਇਹ ਪ੍ਰੋਗਰਾਮ ਆਪਣਾ ਮੈਂ ਤਾਂ ਕਹਿ ਰਿਹਾ ਨਾ
1: ਨੀ ਮੈਂ ਮਾਰੇ ਜਾਵਾਂ
5: ਭਾਜੀ ਗੱਲ ਪਤਾ ਕੀ ਆ
1: ਜੀ
5: ਗੱਲ ਇਹ ਆ ਬਈ ਮੇਰੇ ਹਿਸਾਬ ਨਾਲ ਨਾ ਇੱਕ ਨਾ ਤੁਸੀਂ ਪ੍ਰੋਗਰਾਮ ਉੱਤੋਂ ਲਿਖਿਆ ਸਕੂਨ ਤੇ ਨਾਲ ਤੁਸੀਂ ਪਾ ਦਿੱਤਾ 8 PM ਨਾਲ ਭੁਲੇਖਾ ਜਿਹਾ ਪੈ ਗਿਆ ਕੱਲ ਕੰਮ ਆਪਣਾ ਤਾਂ ਬੰਦ ਹੋ ਗਿਆ
1: ਉਹ ਡਿਜ਼ਾਇਨ ਵੀ ਬੜਾ ਮਿਲਦਾ ਜੁਲਦਾ
5: ਬ੍ਰਾਈਟ ਪਾ ਦਿੰਦੇ ਨਾਲ ਹੁਣ ਅਸੀਂ 8 PM ਕਈ ਵਾਰੀ ਨਹੀਂ ਮਿਲਦੀ ਹੁਣ ਕੀ ਕਰੀਏ ਦੱਸੋ ਅਸੀਂ
1: ਜੀ
5: ਤੇ ਬਾਕੀ ਇਹ ਵੀ ਚਲੋ ਕੋਈ ਗੱਲ ਨੀ ਅੱਜ ਆਪਣੇ ਨਾਲ ਮਾਂ ਦੇ ਦਿਵਸ ਨਾਂ ਰਲ ਗਿਆ ਅੱਜ ਬਾਕੀ ਸਾਰੇ ਸੱਜਣਾਂ ਨੇ ਆਪਦੀਆਂ ਪੂਰੀਆਂ ਕੱਢੀ ਲਈਆਂ ਮੈਨੂੰ ਲੱਗਦਾ
1: ਨਹੀਂ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨੀ ਇਹ
5: ਪਹਿਲਾਂ ਆਪਾਂ ਮਾਂ ਜੀ ਵਾਲੀ ਹੋ ਜਾਈਏ ਨਾ ਜੀ
1: ਮਾਤਾ ਜੀ ਬਿਲਕੁਲ ਸਹੀ ਗੱਲ ਹੈ ਜੀ ਕੋਈ ਸ਼ੱਕ ਨੀ
5: ਸਾਰੀ ਉਮਰ ਇਹ ਚੀਜ਼ਾਂ ਭੁੱਲ ਨੀ ਸਕਦੀਆਂ
1: ਜੀ
5: ਨਾ ਅੱਖਰ ਹੈਗਾ ਜਿਹੜਾ ਮਾਂ ਦੀ ਆ ਕਹਿੰਦਾ ਮਾਂ ਜੀ ਆਪਾਂ ਉਹਨਾਂ ਨੂੰ ਆਪਾਂ ਬਰਾਬਰੀ ਤੇ ਰੱਖ ਸਕੀਏ ਕਿਸੇ ਵੀ ਤਰ੍ਹਾਂ ਦਾ ਬਸ ਮੈਂ ਤਾਂ ਇਹ ਗੱਲ ਕਹੂੰਗਾ
1: ਜੀ
5: ਲੋ ਜੀ ਤੁਹਾਨੂੰ ਨਾ ਸਾਡੇ ਇੱਕ ਜੀਰਾ ਦੇ ਬਹੁਤ ਪਹਿਲਾਂ ਸਾਡੇ ਕੋਲ ਰਹੇ ਨੇ ਸਾਡੇ ਅਮਰੀਕ ਸਿੰਘ ਤਲਵੰਡੀ ਵੀਰ ਜੀ
1: ਜੀ
5: ਤੇ ਬਹੁਤ ਵਧੀਆ ਕਵਿਤਾ ਕਹਾਣੀਆਂ ਵੀ ਲਿਖਦੇ ਨੇ ਬਹੁਤ ਨਾਂ ਉਹਨਾਂ ਦਾ ਜੀ ਖਾਸ ਕਰਕੇ ਅੱਜ ਆਪਣੀ ਸਹਿ ਸਭਾ ਪੰਜਾਬੀ ਜਿਹੜਾ ਹੈਗਾ ਵਾ ਭਾਈਚਾਰਾ,
1: ਕਿਆ ਬਾਤ ਆ।
5: ਹਾਂਜੀ, ਅੱਜ ਕੱਲ ਮੁੱਲਾਪੁਰ ਦਾਖਾ ਰਹਿੰਦੇ ਨੇ ਜੀ
1: ਜੀ,
5: ਤੇ ਟੀਵੀ ਤੇ ਵੀ ਬੜੀ ਵਾਰੀ ਆਏ ਨੇ। ਅੱਜ ਵੀ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਆਪਣੇ, ਵੈਸੇ ਪਾਈ ਹੈ ਇੱਥੇ
1: ਜੀ।
5: ਖੋ ਨਾ ਰੱਬਾ ਮਾਂ ਕਿਸੇ ਤੋਂ, ਖੋ ਨਾ ਰੱਬਾ ਮਾਂ ਕਿਸੇ ਤੋਂ, ਮਾਂ ਮਮਤਾ ਬੜੀ ਹੀ ਪਿਆਰੀ ਹੈ। ਖੋ ਨਾ ਰੱਬਾ ਮਾਂ ਕਿਸੇ ਤੋਂ, ਮਾਂ ਦੀ ਮਮਤਾ ਬੜੀ ਹੀ ਪਿਆਰੀ। ਮਾਂ ਤਾਂ ਸੰਘਣੀ ਛਾਂ ਹੁੰਦੀ ਹੈ ਜਿਸ ਦੀ ਛਾਂ ਨਿਆਰੀ, ਇਸ ਦੀ ਛਾਵੇਂ ਬਹਿ ਕੇ ਲੋਕੋ ਭੁੱਲ ਜਾਂਦੀ ਹੈ ਦੁਨੀਆ ਸਾਰੀ।
1: ਵਾਹ।
5: ਖੋ ਨਾ ਰੱਬਾ ਮਾਂ ਕਿਸੇ ਤੋਂ, ਮਾਂ ਦੀ ਮਮਤਾ ਬੜੀ ਹੀ ਪਿਆਰੀ
1: ਜੀ।
5: ਮਾਂ ਦੀ ਗੋਦ ਸਵਰਗ ਦਾ ਹਾਸਾ, ਮਾਂ ਦੀ ਝੋਲੀ ਜਗ ਦਾ ਹਾਸਾ। ਮਾਂ ਦੀ ਮਿੱਠੀ ਲੋਰੀਆਂ ਵਿੱਚ ਲੋਹੜੇ ਦਾ ਵਾ ਹੁੰਦਾ ਪਰਵਾਸਾ। ਅੱਗੇ ਕੋਈ ਬਿਮਾਰੀ ਹਰ ਕਿਸੇ ਦੁਨੀਆ ਭਾਰੀ। ਖੋ ਨਾ ਰੱਬਾ ਮਾਂ ਕਿਸੇ ਤੋਂ, ਮਾਂ ਦੀ ਮਮਤਾ ਬੜੀ ਹੀ ਪਿਆਰੀ। ਬੱਚਾ ਜਦ ਵੀ ਹੋਵੇ ਉਦਾਸ, ਮਾਂ ਦੇ ਉਦੋਂ ਫਿਰ ਉੱਡਣ ਹਵਾਸ। ਫੜ ਕਲੇਜਾ ਰੱਬ ਪਈ ਪਿਆਵੇ, ਫੜ ਕਲੇਜਾ ਰੱਬ ਪਈ ਧਿਆਵੇ। ਜਿੰਨਾ ਚਿਰ ਨਾ ਇਤਿਹਾਸ, ਬੱਚਾ ਹੱਸੇ ਤਾਂ ਮਾਂ ਹੱਸੇ, ਨਹੀਂ ਤਾਂ ਰੋਂਦੀ ਰਹਿੰਦੀ ਦੁਖਿਆਰੀ। ਖੋ ਨਾ ਰੱਬਾ ਮਾਂ ਕਿਸੇ ਤੋਂ, ਮਾਂ ਦੀ ਨਾ ਮਮਤਾ ਬੜੀ ਪਿਆਰੀ।
1: ਬਹੁਤ ਬਿਲਕੁਲ।
5: ਬੱਚਾ ਜਦ ਦੇਰ ਨਾ ਆਵੇ, ਮਾਂ ਉਹਨਾਂ ਚਿਰ ਕੁਝ ਨਾ ਖਾਵੇ। ਖੜ ਦਲੀ ਜਾਂ ਉੱਪਰ ਵਿਚਾਰੀ, ਠੰਡੇ ਭਰ ਦੀਏ ਹੌਕੇ ਆਵੇ। ਪੁੰਨਿਆ ਮੱਸਿਆ ਵਿੱਚ ਬਦਲੇ, ਕਰਕੇ ਪਹਿਲਾ ਬਾਲ ਤਿਆਰੀ। ਖੋ ਨਾ ਰੱਬਾ ਮਾਂ ਕਿਸੇ ਤੋਂ, ਮਾਂ ਦੀ ਮਮਤਾ ਬੜੀ ਏ ਪਿਆਰੀ
1: ਪਿਆਰੀ।
5: ਛੋਟੇ ਬੱਚੇ ਜਦ ਵੀ ਨੇ ਲੜਦੇ, ਇੱਕ ਦੂਜੇ ਨੂੰ ਅੱਖਾਂ ਨੇ ਕੱਢਦੇ। ਰੱਬ ਕਰੇ ਮਾਂ ਤੇਰੀ ਮਰ ਜਾਵੇ, ਆਪ ਮੁਹਾਰੇ ਉਹ ਮੂੰਹ ਕੱਢ ਦੇ। ਛੋਟੇ ਬਚੜੇ ਵੀ ਸਭ ਜਾਣਨ, ਮਾਂ ਨੂੰ ਵੱਜੇਗੀ ਸੱਟ ਕਰਾਰੀ। ਕੌਣ ਰੱਬਾ ਮਾਂ ਕਿਸੇ ਤੋਂ, ਮਾਂ ਦੀ ਮਮਤਾ ਬੜੀ ਪਿਆਰੀ।
1: ਬਹੁਤ ਖੂਬ, ਬਹੁਤ ਖੂਬ।
5: ਕੋਈ ਕਿਸੇ ਦੇ ਆਖੇ ਮੂਰਖ, ਕੋਈ ਕਿਸੇ ਦੇ ਆਖੇ ਮੂਰਖ, ਮਾਂ ਦਾ ਦਿਲ ਸੀ ਕੱਢ ਲਿਆ। ਭੱਜਾ ਆਉਂਦਾ ਜਦ ਸੀ ਡਿੱਗਿਆ, ਅੱਗੋ ਮਾਂ ਦਿਲ ਫਰਮਾਇਆ। ਮੇਰੇ ਲਾਲ ਸੱਟ ਤਾਂ ਨੀ ਵੱਜੀ, ਕੈਸੀ ਆਈ ਆਵਾਜ਼ ਨਿਆਰੀ। ਖੋ ਰੱਬਾ ਮਾਂ ਕਿਸੇ, ਮਾਂ ਦੀ ਮਮਤਾ ਬੜੀ ਪਿਆਰੀ।
1: ਬਾਕਮਾਲ।
5: ਅਮਰੀਕ ਤਲਵੰਡੀ ਹੈ ਕਹਿਣਾ, ਮਾਂ ਦੇ ਬਿਨ ਕਾਹਦਾ ਜੀਣਾ। ਤਾਈਆਂ ਚੀਆਂ ਭਾਵੇਂ ਹੋਵਣ, ਬੱਚਾ ਤਾਂ ਸਮਝੇ ਹੀਨਾ ਹੀਨਾ। ਰਿਸ਼ਤੇ ਹੋਰ ਅਨੇਕਾਂ ਹੁੰਦੇ ਨੇ, ਮਾਂ ਜਿਹੀ ਨਹੀਂ ਕੋਈ ਰਿਸ਼ਤੇਦਾਰੀ। ਖੋ ਨਾ ਰੱਬਾ ਮਾਂ ਕਿਸੇ ਤੋਂ, ਮਾਂ ਦੀ ਮਮਤਾ ਬੜੀ ਹੀ ਪਿਆਰੀ। ਇਹ ਹੈ ਜੀ ਸਾਡੇ ਅਜੀਜ਼ ਅਮਰੀਕ ਸਿੰਘ ਤਲਵੰਡੀ ਜੀ ਦੀ ਲੇਖੀ ਕਵਿਤਾ, ਜੋ ਆਪਣੇ ਅਜੀਤ ਅਖਬਾਰ ਦੇ ਵਿੱਚ ਵੀ ਆਈ ਹੈ ਜੀ, ਤੇ ਮੈਂ ਉਹ ਤੁਹਾਡੇ ਕੋਲ ਪੇਸ਼ ਕਰਕੇ ਆ ਗਿਆ।
1: ਬਾ ਕਮਾਲ ਜੀ, ਬਾ ਕਮਾਲ, ਬਹੁਤ ਖੂਬਸੂਰਤ ਸਾਂਝ ਹੈ ਜੀ, ਔਰ ਤਲਵੰਡੀ ਸਾਹਿਬ ਦੀ ਕਲਮ ਕਿਆ ਹੀ ਬਾਤਾਂ, ਬਹੁਤ ਹੀ ਖੂਬ ਹੈ ਜੀ। ਵਾਹ ਜੀ ਵਾਹ।
5: ਹੁਣ ਮੈਂ ਤੁਹਾਨੂੰ ਗਾਣੇ ਅੱਜ ਦੂਜੇ ਦਾ ਆਪਣਾ ਚੱਲਣੇ ਨੀ ਫਿਰ, ਅੱਜ ਮੈਂ ਕਹਿੰਦਾ ਅੱਜ ਫਿਰ ਅਗਲੇ ਸ਼ਨੀ ਪੰਜਾਬੀ ਆਪਣੇ ਮਾਂ ਤੇ ਚੱਲਦੇ ਆਪਾਂ ਜੀ, ਮਾਂ ਦੇ ਉੱਪਰ।
1: ਬਹੁਤ ਹੀ ਖੂਬ, ਬਹੁਤ ਹੀ ਖੂਬ ਜੀ ਜੀ।

ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤੇ ਰੱਬ ਦਾ ਰੂਪ ਹੈ ਦੂਜਾ, ਮਾਂ ਦੀ ਪੂਜਾ।

0: ਇਹ ਸੀ ਜੀ ਸਾਡੇ ਕੁਲਦੀਪ ਸਿੰਘ ਮਾਨਕ ਜੀ ਦਾ
1: ਵਾਹ ਜੀ
0: ਗਾਣਾ, ਜਿਹੜਾ ਅੱਜ ਵੀ ਸਾਡੇ ਮੂੰਹ ਤੇ ਫਿਰਦਾ ਜੀ ਸਾਰੀ ਉਮਰ ਰਹਿਣ ਦੀ।
1: ਅਮਰ ਗੀਤ ਦੀ ਕੈਟਾਗਰੀ
0: ਅਮਰ ਗੀਤ ਹਾਂਜੀ ਹਾਂਜੀ
1: ਬਹੁਤ ਹੀ ਬਹੁਤ
0: ਹੀ। ਮੈਂ ਕਿਹਾ ਚਲੋ ਹੁਣ ਇੱਕ ਨਾ ਨਿੱਕਾ ਜਿਹਾ ਜਾਂਦੇ ਜਾਂਦੇ ਬਾਦਲੋ ਸੇ ਸਲਾਮ ਲੇਤਾ ਹੂੰ, ਬਾਦਲੋ ਸੇ
1: ਵਾਹ
0: ਬਾਦਲ ਸਲਾਮ ਲੇਤਾ ਹੂੰ, ਵਕਤ ਕੇ ਹਾਥ ਥਾਮ ਲੇਤਾ ਹੂੰ, ਬਾਦਲੋ ਸੇ ਸਲਾਮ ਲੇਤਾ ਹੂੰ, ਵਕਤ ਕੇ ਹਾਥ ਥਾਮ ਲੇਤਾ ਹੂੰ, ਮੌਤ ਮਰ ਜਾਤੀ ਹੈ ਪਲ ਭਰ ਕੇ ਲੀਏ, ਮੌਤ ਮਰ ਜਾਤੀ ਹੈ ਪਲ ਭਰ ਕੇ ਲੀਏ, ਜਬ ਮੈਂ ਹਾਥੋਂ ਮੈਂ ਜਾਮ ਲੇਤਾ ਹੂੰ।
1: ਛਲਕਾ ਯੇ ਜਾ
0: ਸਜੇ ਦੂਜੇ ਕਹਿੰਦੇ ਆਪਣੀ ਮਸਤੀ ਕੀ ਸ਼ਾਮ ਮਤ ਦੇਣਾ, ਆਪਣੀ ਮਸਤੀ ਕੀ ਸ਼ਾਮ ਮਤ ਦੇਣਾ, ਦੋਸਤੋ ਕੋ ਯੇ ਕਾਮ ਮਤ ਦੇਣਾ, ਆਪਣੀ ਮਸਤੀ ਕੀ ਸ਼ਾਮ ਮਤ ਦੇਣਾ, ਦੋਸਤੋ ਕੋ ਯੇ ਕਾਮ ਮਤ ਦੇਣਾ, ਜਿਸ ਕੋ ਪੀਨੇ ਕੀ ਤਮੀਜ ਨਾ ਹੋ ਉਸਕੇ ਹਾਥੋਂ ਮੈਂ ਜਾਮ ਮਤ ਦੇਣਾ
1: ਮਤ ਦੇਣਾ।
0: ਮੈਂ ਕਿਹਾ ਸੱਜਣਾ ਦਾ ਜਾਂਦੇ ਜਾਂਦੇ ਕਰਦੀ ਇੱਕ ਧੰਨਵਾਦ ਜੀ ਬਹੁਤ ਬਹੁਤ
1: ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਦੇਣ
0: ਲਈ ਸ਼ੁਕਰੀਆ ਜੀ ਮੁਹੱਬਤ ਜਿੰਦਾਬਾਦ
1: ਤੇ ਜ਼ਿੰਦਗੀ ਜਿੰਦਾਬਾਦ ਜੀ ਬਹੁਤ ਬਹੁਤ ਬਹੁਤ ਜੀ ਸ਼ੁਕਰੀਆ ਜੀ
0: ਸ਼ੁਕਰੀਆ ਜੀ
1: ਬਾਦਲੋਂ ਸੇ ਪੈਗਾਮ ਲੇਤਾ ਹੂੰ ਜੱਜ ਸਾਹਿਬ ਬਹੁਤ ਹੀ ਖੂਬ ਬਹੁਤ ਹੀ ਖੂਬ। ਦੋਸਤੋ ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਇੰਟਰਨੈਸ਼ਨਲ ਮਦਰਸ ਡੇ ਯਾਨੀ ਕਿ ਮਾਤਾ ਦਿਵਸ ਤੇ ਨਾਲ ਦੀ ਨਾਲ ਹੀ ਸਕੂਨ ਸ਼ੈਲੀ ਬਾਈ ਦੇ ਕਹਿਣ ਵਾਲੇ ਸੌਂਕਣ ਤੋ ਇਹ ਸੌਂਕਣ ਵਾਲਾ ਪ੍ਰੋਜੈਕਟ ਵੀ ਚੱਲਿਆ ਦੇ ਨਾਲ ਨਾਲ ਉਹ ਹੁਣ ਆਪਾਂ ਬੁੱਝ ਗਏ ਵੀ ਕੱਲ੍ਹ ਚੱਲਿਆ ਕਿਉਂ ਨਹੀਂ ਪ੍ਰੋਗਰਾਮ ਵੀ ਉਹ ਨੌ ਦੇ ਵਿੱਚ ਹੀ ਪੰਗਾ ਸੀ ਸਾਰਾ ਤੋ ਆਹੀ ਗੱਲ ਹੈ। ਬਾਕੀ ਜਦੋਂ ਮਾਂ ਹੁੰਦੀ ਮਾਂ ਗੀਤ ਚੱਲਿਆ ਉਹਦੇ ਵਿੱਚ ਦੇਖੋ ਕਬੂਤਰ ਦੀ ਗੱਲ ਵੀ ਪਹਿਲਾਂ ਹੋਈ ਫਿਰ ਕਾਂ ਦੀ ਫਿਰ ਦੁਬਾਰਾ ਗੱਲ ਹੋਈ ਖੋਲਦੇ ਟੁੱਕ ਕਾਂ ਦੁਨੀਆ ਵਾਲੇ ਹੋਇਆ ਉੱਥੇ ਵੀ ਕਾਂ ਆ ਗਏ ਸੀ ਵਿੱਚ ਤੋ ਇਹ ਜਿਹੜੀ ਹਰੇਕ ਜੀਵ ਜੰਤੂ ਦੇ ਜਿਹੜੇ ਆ ਉਹਨੂੰ ਰੂਪ ਰੰਗ ਨੂੰ ਦੇਖ ਕੇ ਉਹਦੀਆਂ ਐਕਟੀਵਿਟੀ ਨੂੰ ਦੇਖ ਕੇ ਓਬਜ਼ਰਵ ਕਰਕੇ ਇਨਸਾਨਾਂ ਨੇ ਸਿੱਟਾ ਕੱਢਿਆ ਵੀ ਅਗਰ ਕੋਈ ਐਂ ਕਰ ਰਿਹਾ ਤਾਂ ਉਹਨੂੰ ਆਪਾਂ ਕਹਾਂਗੇ ਵੀ ਬਾਹਲੀ ਤੇਜ਼ ਅੱਖ ਆ ਅਤੇ ਉਹਨੂੰ ਕਹਾਂਗੇ ਦੀ ਕੌਂ ਅੱਖ ਆ ਅਤੇ ਇੱਕ ਕਹਿੰਦੇ ਸੀ ਵੀ ਜਿਹੜੇ ਕੌਂ ਹੁੰਦਾ ਜਾਣੀ ਕਾਂ ਹੁੰਦਾ ਇਹਦੀ ਇੱਕੋ ਅੱਖ ਹੁੰਦੀ ਆ ਇੰਨੀ ਤੇਜ਼ੀ ਨਾਲ ਐਂ ਘੁੰਮਾਉਂਦਾ ਰਹਿੰਦਾ ਇਹਦੇ ਵਿੱਚ ਭਰਾ ਦੂਜਾ ਕਹਿੰਦਾ ਯਾਰ ਜਾਣਦੇ ਯਾਰ ਉਹਨੇ ਦੋ ਅੱਖਾਂ ਲਾ ਰੱਖੀਆਂ ਅਤੇ ਤੁਸੀਂ ਇੱਕ ਕਹੀ ਜਾਂਦੇ ਹੋ ਔਰ ਘੁੰਮਾਉਂਦੇ ਇਸ ਸਟਾਈਲ ਨਾਲ ਐਂ ਲੱਗਦਾ ਵੀ ਇੱਕੋ ਹੀ ਹੈ ਉਹ ਇੱਧਰ ਆਉਂਦੀ ਹੈ ਫਿਰ ਇੱਧਰ ਜਾਂਦੀ ਹੈ ਓਹੋ ਬੜਾ ਟੈਕਨੀਕਲ ਕੰਮ ਕਰਦਾ ਬਈ ਕਾਂ ਚਲੋ ਇਹ ਹੁਣ ਕੌਂ ਬਣਾਵੇ ਜੋ ਨਹੀਂ ਨਹੀਂ ਨਹੀਂ ਗੌਂ ਬਣਾਵੇ ਜੋ ਉਹਨੂੰ ਆਪਾਂ ਉੱਧਰ ਰਹਿਣ ਦਿੰਦੇ ਹਾਂ ਅਤੇ ਕਬੂਤਰ ਜਿਹੜੇ ਹੈ ਇਹ ਤੁਹਾਨੂੰ ਪਤਾ ਹੀ ਹੈ ਇਹ ਵੱਡੇ ਪੁਰਾਣੇ ਬੰਦੇ ਜਿਹੜੇ ਰੱਖਦੇ ਰਹੇ ਆ ਔਰ ਕਬੂਤਰ ਜਿਹੜੇ ਹੈ ਚੀਨੇ ਕਬੂਤਰ ਫਲਾਣਾ ਕਬੂਤਰ ਚੁੱਕੇ ਜੱਟ ਦੇ ਕਬੂਤਰ ਚੀਨੇ ਨਦੀਓਂ ਪਾਰ ਚੁੱਕਦੇ ਦਾਣੇ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣੇ ਆਹ ਕਿਆ ਬਾਤਾਂ ਸਿੱਧਾ ਕਬੂਤਰ ਤੋਂ ਰੱਬ ਨਾਲ ਲਿਪ ਜੁੜ ਜਾਂਦੀ ਹੈ ਦੇਖੋ ਇਹ ਸਾਡੇ ਲੋਕ ਗੀਤਾਂ ਦੀ ਖੂਬਸੂਰਤੀ ਹੈ ਉਹਦੇ ਵਿੱਚ ਕੁਝ ਵੀ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਗੱਡੀ ਦੀਆਂ ਦੋ ਲਾਈਨਾਂ ਜਦੋਂ ਤੇਰੀ ਯਾਦ ਆਵੇ ਇਕੱਲਾ ਬਹਿ ਕੇ ਰੋ ਲੈਣਾ ਇਹ 'ਚ ਗੱਡੀ ਦਾ ਕੀ ਲੈਣਾ ਦੇਣਾ ਵੀਰੇ ਪਰ ਫਿਰ ਵੀ ਗੱਡੀ ਦੀਆਂ ਦੋ ਲਾਈਨਾਂ ਨੇ ਹੀ ਜਿਹੜਾ ਇੱਕ ਵਜ਼ਨ ਦਿੱਤਾ ਭਾਰ ਦਿੱਤਾ ਅਤੇ ਇੱਕ ਸੇਧ ਦਿੱਤੀ ਅਤੇ ਰਾਈਮ ਬਣ ਗਈ ਅਤੇ ਅਗਲੀ ਸਿਰਫ ਇਹਨੂੰ ਸਿਰਫ ਰਾਈਮ ਬਣਾਉਣ ਵਾਸਤੇ ਰੱਖਿਆ ਇੱਕ ਗੱਡੀ ਦੀਆਂ ਦੋ ਲਾਈਨਾਂ ਨੂੰ ਅਸਲੀ ਗੱਲ ਤਾਂ ਉਹ ਆ ਜਿਹੜੀ ਦੂਜੀ ਲਾਈਨ 'ਚ ਕਹੀ ਜਾ ਰਹੀ ਹੈ ਆਹ ਟੱਪੇ ਜਿਹੜੇ ਆ ਉਹਨਾਂ ਦੇ ਵਿੱਚ ਐਂ ਟੱਪ ਜਾਂਦੇ ਬੰਦੇ ਗੱਲ ਕਹਿ ਕਹਿ ਕੇ ਕੋਠੇ 'ਤੇ ਖਲੋ ਮਾਈਆ ਆਹ ਮਤਲਬ ਆਹ ਜਿਹੜੇ ਇਹੋ ਜਿਹੇ ਬਣੇ ਨੇ ਆਪਣੇ ਸਿਰੇ ਲੋਕ ਗੀਤ ਨੇ ਬਹੁਤ ਕਮਾਲ ਨੇ ਔਰ ਇਹ ਸਾਡੇ ਕਿਉਂਕਿ ਦਿਲ ਤੋਂ ਦਿਲ ਤੱਕ ਨਿਕਲੇ ਹੋਏ ਜਜ਼ਬਾਤ ਹੈ ਉਹਨਾਂ ਦੀ ਤਰਜਮਾਨੀ ਕਰਦੇ ਸ਼ਬਦ ਸਾਰੇ ਸੋ ਅੱਜ ਸਕੂਨ ਅਤੇ ਮਾਂ ਦਿਵਸ ਦੇ ਪਿਛਲੀ ਵਾਰ ਵੀ ਜਦੋਂ ਆਪਾਂ ਮਾਂ ਦਿਵਸ ਦੀ ਗੱਲਬਾਤ ਕਰ ਰਹੇ ਸਾਂ ਤੋ ਉਦੋਂ ਵੀ ਸ਼ਿਵ ਕੇ ਕੁਮਾਰ ਜਿਹੜੇ ਅੰਗਰੇਜ਼ੀ ਦੇ ਕਵੀ ਹੈ ਇੱਕ ਬੜੇ ਕਮਾਲ ਦੇ ਉਹਨਾਂ ਨੇ ਇਸ ਨਾਮ ਦੀ ਕਵਿਤਾ ਲਿਖੀ ਹੋਈ ਹੈ ਮਦਰਸ ਡੇ ਤਾਂ ਉਹਦੇ ਵਿੱਚ ਜਿਵੇਂ ਅੱਜ ਵੀ ਦੋਸਤਾਂ ਨੇ ਸਾਂਝ ਪਾਈ ਨਾ ਕਿ ਭਾਈ ਮਾਵਾਂ ਦਾ ਦਿਨ ਤੇ ਸਾਡਾ ਰੋਜ਼ ਹੀ ਹੁੰਦਾ ਹੈ ਸਾਡੀ ਸਵੇਰ ਉਹਨਾਂ ਨੂੰ ਪ੍ਰਣਾਮ ਕਰਕੇ ਹੁੰਦੀ ਹੈ ਸ਼ਾਮ ਉਹਨਾਂ ਨੂੰ ਪ੍ਰਣਾਮ ਕਰਕੇ ਹੁੰਦੀ ਹੈ ਤੋ ਉਹਨਾਂ ਕੋਲ ਆਸ਼ੀਰਵਾਦ ਲੈ ਕੇ ਹੀ ਚੱਲਦਾ ਕਹਿੰਦੇ ਮਾਂ ਕੋਲੋਂ ਲੈ ਕੇ ਸਵਰਗ ਉਧਾਰੇ ਰੱਬ ਨੇ ਸਵਰਗ ਬਣਾਏ ਉਹ ਉਹੋ ਜਿਹੀ ਤਾਂ ਜਿਹੜਾ ਲੈਵਲ ਆ ਜਿਹੜਾ ਅਸੀਂ ਸੋਚਦੇ ਹਾਂ ਤੋ ਮਦਰਸ ਡੇ ਮਤਲਬ ਕੋਈ ਇੱਕ ਦਿਨ ਸਪੈਸ਼ਲ ਨਹੀਂ ਹੋ ਸਕਦਾ ਕਦੇ ਵੀ, ਜੇ ਭਾਰਤੀ ਆਪਾਂ ਦੇਖਦੇ ਹਾਂ ਸੱਭਿਆਚਾਰ ਦੇਖਦੇ ਹਾਂ ਪਿੱਠ ਭੂਮੀ 'ਚ ਦੇਖਦੇ ਹਾਂ ਤਾਂ ਇਹਦੇ ਵਿੱਚ ਇਹ ਨਜ਼ਰ ਆਉਂਦਾ ਕਿ ਇੱਥੇ ਤਾਂ ਹਰ ਰੋਜ਼ ਹੀ ਇੱਕ ਮਦਰਸ ਡੇ ਹੈ। ਬਿਲਕੁਲ ਜੀ, ਮਾਵਾਂ ਠੰਡੀਆਂ ਛਾਵਾਂ ਅਤੇ ਛਾਵਾਂ ਕੌਣ ਕਰੇ, ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹਨਾਂ ਦਾ ਇੱਕ ਕਿਤੇ ਨਾ ਕਿਤੇ ਜਾ ਕੇ ਜਿਹੜਾ ਸੁਰ ਜੁੜਦਾ, ਤਾਲ ਜੁੜਦੀ ਹੈ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ, ਇਹੀ ਹੈ ਕਿ ਮਾਂ ਤੁਝੇ ਸਲਾਮ ਜੇ ਆਪਾਂ ਕਹੀਏ ਅਤੇ ਉੱਥੋਂ ਜਿਹੜਾ ਆਸ਼ੀਰਵਾਦ ਜਿਹੜਾ ਆਉਂਦਾ ਰਹੇ। ਮਨਦੀਪ ਕੌਰ ਜੀ ਲਿਖ ਰਹੇ ਨੇ ਕਿ ਬਹੁਤ ਹੀ ਵਧੀਆ ਪ੍ਰੋਗਰਾਮ, ਵੰਡਰਫੁੱਲ ਪ੍ਰੋਗਰਾਮ ਜੀ, ਬਹੁਤ ਬਹੁਤ ਸ਼ੁਕਰੀਆ। ਜੱਸੀ ਜੀ ਕਹਿੰਦੇ ਜੀ ਜੀਰਾ ਸਾਹਿਬ ਦਾ ਪੈੱਟ ਡਾਇਲੋਗ ਹੈ ਜੀ, ਕਹਿੰਦੇ ਹੀਰੋ ਸਾਡੇ ਆਏ, ਕਹਿੰਦੇ ਜੀ ਕਹਿਣ ਦਾ ਮਤਲਬ ਕਹਿੰਦੇ ਉਹਨਾਂ ਦਾ ਪੈੱਟ ਡਾਇਲੋਗ ਹੈ। ਹਾਂਜੀ ਬਿਲਕੁਲ ਜੀ, ਕੋਈ ਸ਼ੱਕ ਨਹੀਂ, ਇਹ ਬਹੁਤ ਜ਼ਰੂਰ ਹੈ, ਬਹੁਤ ਜ਼ਰੂਰੀ ਹੁੰਦਾ, ਇਹਦੇ ਨਾਲ ਜਾਨ ਪੈ ਜਾਂਦੀ ਹੈ, ਮਤਲਬ ਕਲਰਫੁੱਲ ਜਿਹਾ ਹੋ ਜਾਂਦਾ ਕੰਮ ਜਦੋਂ ਆਪਾਂ ਕੋਈ ਪੈੱਟ ਸਾਡਾ ਡਾਇਲੋਗ ਆਉਂਦਾ ਕਹਿੰਦਾ। ਜਿਵੇਂ ਅਮਰੀਕ ਤਲਵੰਡੀ ਹੋਰਾਂ ਦੀ ਜੀਰਾ ਸਾਹਿਬ ਨੇ ਜਿਹੜੀ ਸਾਂਝੀ ਕੀਤੀ ਸੀ ਕਵਿਤਾ, ਉਹਦੇ ਅਖੀਰ ਦੇ ਵਿੱਚ ਜਿਹੜਾ ਉਹ ਜਿਹੜਾ ਦਿਲ ਦੇ ਵਿੱਚ ਆਵਾਜ਼ ਆਈ, ਡਿੱਗਿਆ ਸੀ ਦਿਲ ਜਿਹੜਾ ਲਈ ਜਾਂਦਾ ਸੀ, ਮਾਂ ਦਾ ਦਿਲ ਲਈ ਜਾਂਦਾ ਸੀ, ਇਹ ਫਿਰੋਜ਼ਦੀਨ ਸ਼ਰਫ ਸਾਹਿਬ ਹੋਰਾਂ ਦੀ ਇਸੇ ਨਾਮ ਦੀ ਕਵਿਤਾ ਹੈ। ਉਹਦੇ ਵਿੱਚ ਉਹਨਾਂ ਨੇ ਇੱਕ ਕਹਾਣੀ ਨੂੰ, ਘਟਨਾ ਨੂੰ ਸਾਂਝਾ ਕੀਤਾ ਕਿ ਕਿਵੇਂ ਉਹ ਮੰਗਿਆ ਗਿਆ ਦਿਲ ਅਤੇ ਉਹਨਾਂ ਨੇ ਮਿੰਟ ਲਾਇਆ ਕਿ ਠੀਕ ਹੈ ਮੇਰਾ ਪੁੱਤ ਜੀ ਇਸ ਗੱਲ 'ਚ ਰਾਜੀ ਆ, ਲੈ ਜਾ ਭਾਈ ਜੇ ਦਿਲ ਹੀ ਲੈ ਜਾ। ਉਹ ਚੀਰ ਕੇ ਲੈ ਗਿਆ, ਉਹ ਜਦੋਂ ਲਿਜਾ ਰਿਹਾ ਤਾਂ ਰਾਜ ਠੋਕਰ ਵੱਜੀ, ਡਿੱਗ ਗਿਆ ਅਤੇ ਮਾਂ ਦੇ ਦਿਲ 'ਚੋਂ ਆਵਾਜ਼ ਆਈ, ਦੇਖੀ ਪੁੱਤ ਤੈਨੂੰ ਸੱਟ ਤਾਂ ਨਹੀਂ ਲੱਗੀ। ਤੋ ਇਹ ਵੱਡੀ ਚੀਜ਼ ਹੈ, ਵੱਡੀ ਗੱਲ ਹੈ, ਇਹ ਉਹਨਾਂ ਦੀ ਜਿਹੜੀ ਕਵਿਤਾ ਹੈ, ਉਹਨਾਂ ਦੀ ਜਿਹੜੀ ਰਚਨਾ ਹੈ ਅਤੇ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਸੁਨੇਹਾ ਅਤੇ ਪੂਰਾ ਥੀਮ ਜਿਹੜਾ ਉਹਨੂੰ ਸਾਂਝਾ ਕਰ ਦਿੱਤੀ ਹੈ। ਸੋ ਦੋਸਤੋ, ਸਮਾਂ ਕਿਉਂਕਿ ਬਹੁਤ ਸਪੀਡ ਅਤੇ ਤੇਜ਼ੀ ਨਾਲ ਵੱਧਦਾ ਹੈ ਅਤੇ ਜੋ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਲਗਾਤਾਰਤਾ ਜਿਹੜੀ ਆ ਉਹ ਸਾਡੀ ਬਿਲਕੁਲ ਬਣੀ ਰਹੇ, ਕਾਇਮ ਰਹੇ ਅਤੇ ਸੰਵਾਦ ਜਿਹੜਾ ਹੁੰਦਾ ਰਹੇ, ਗੱਲਾਂ ਬਾਤਾਂ ਚੱਲਦੀਆਂ ਰਹਿਣ। ਤੋ ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜ਼ਰੂਰ ਸਾਰੇ ਹੀ ਦੋਸਤਾਂ ਦਾ, ਜਿਹਨਾਂ ਹੋ ਸਕਦਾ ਮੇਰੇ ਕੋਲ ਪੜ੍ਹਨੇ ਮਿਸ ਵੀ ਹੋ ਗਏ ਹੋਣ ਵਿੱਚੋਂ, ਪਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਿਲ ਦੀਆਂ ਗਹਿਰਾਈਆਂ ਤੋਂ। ਮੁਹੱਬਤ ਜ਼ਿੰਦਾਬਾਦ ਹੈ ਅਤੇ ਜ਼ਿੰਦਗੀ ਜ਼ਿੰਦਾਬਾਦ ਹੈ। ਇਸੇ ਤਰ੍ਹਾਂ ਹੀ ਬਾਈ ਸਿਕੰਦਰ ਸਿੰਘ ਔਜਲਾ ਜੀ, ਆਪਣੇ ਸੁਰਿੰਦਰ ਕੌਰ ਮਾਹਿਲ ਜੀ, ਭਾਨ ਸਿੰਘ ਗਰੇਵਾਲ ਜੀ, ਮਹੇਸ਼ ਸਵਾਨ ਜੀ, ਜਗਦੇਵ ਸਿੰਘ ਸੰਧੂ ਜੀ, ਬਲਵੀਰ ਸਿੰਘ ਸੈਣੀ ਜੀ, ਲਾਲੀ ਟੋੜਾ ਸਾਹਿਬ ਅਤੇ ਹੋਰ ਸਾਰੇ ਦੋਸਤਾਂ ਮਿੱਤਰਾਂ ਸੱਜਣਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਜੋ ਦੁਆਬਾ ਰੇਡੀਓ ਨੂੰ ਸਪੋਰਟ ਵੀ ਕਰ ਰਹੇ ਨੇ ਅਤੇ ਬਹੁਤ ਮੁਹੱਬਤ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਸੇ ਤਰ੍ਹਾਂ ਹੀ ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਇੱਥੇ ਆਪਾਂ ਲੈਂਦੇ ਹਾਂ ਇਜਾਜ਼ਤ, ਇੱਕ ਨਵੇਂ ਪ੍ਰੋਗਰਾਮ 'ਚ ਜਿਹੜਾ ਫਿਰ ਹਾਜ਼ਰ ਹੋਵਾਂਗੇ ਨਵੇਂ ਸਮੇਂ ਦੇ ਉੱਤੇ। ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਦੋਸਤੋ।

0: ਠੀਕ ਹੈ ਜੀ।
1: ਤੇ ਦੋਸਤੋ ਲੋ ਜੀ, ਮੁਕੱਦਰ ਜੀ ਦੀ ਗੱਲ ਵੀ ਸੁਣਦੇ ਆ ਆਪਾਂ ਨਾਲ ਦੀ ਨਾਲ, ਤੇ ਕਿਉਂਕਿ ਦੋ ਲਾਈਨਾਂ ਆਪਣੀਆਂ ਹੁੰਦੀਆਂ ਨੇ। ਤੇ ਸ਼ੰਮੀ ਜੀ ਕਰੋ ਤੁਸੀਂ ਗੱਲਬਾਤ ਕੋਈ, ਜਦ ਤੱਕ ਮੈਂ ਮੁਕੱਦਰ ਜੀ ਨੂੰ ਜੋੜਦਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ। ਤੋ ਆਹੀ ਜਿਹੜੀ ਹੁਣ ਤੱਕ ਦੀ ਜਿਹੜੀ ਚਰਚਾ ਹੈ ਨਾ ਭਾਰਤ ਸਾਹਿਬ
1: ਜੀ,
2: ਉਹ ਤਾਂ ਇਹ ਕਿ ਭਾਈ ਆਪਾਂ ਹੁਣ ਜਾਗ ਜੀ, ਅੱਜ ਵੀ ਡੁੱਲੇ ਪੇਰਾਂ ਦਾ ਕੁਝ ਨੀ ਵਿਗੜਿਆ
1: ਜੀ,
2: ਤੇ ਆਪ ਤੋਂ ਕਹਾਣੀ ਸ਼ੁਰੂ ਹੋਣੀ ਹੈ
1: ਜੀ।
2: ਜੇ ਅਸੀਂ ਛੋਟੀ ਛੋਟੀਆਂ ਗੱਲਾਂ ਨੂੰ ਜਿਹੜਾ ਉਹ ਅਮਲ ਦੇ ਵਿਚ ਲੈ ਆਈਏ
1: ਜੀ,
2: ਜਿਹੜਾ ਸਾਡੇ ਘਰ ਦਾ ਵੇਸਟ ਹੈ ਉਹਨੂੰ, ਜਿਹੜੇ ਕਚੜਾ ਉਹਨੂੰ ਸੈਗਰੀਗੇਟ ਕਰ ਲਈਏ, ਵੱਖਰਾ ਗਿੱਲਾ ਕੂੜਾ ਜੀ, ਸੁੱਕਾ ਕੂੜਾ ਜੀ, ਇਹ ਬਾਇਓ ਜਿਹੜਾ ਦੂਸਰਾ ਮੈਡੀਕਲ ਵਾਲਾ ਕੁਛ ਹੈਗਾ, ਉਹਨੂੰ ਵੱਖਰਾ ਵੱਖਰਾ ਕਰਕੇ ਵੀ ਅੱਗੇ ਵੀ ਉਹਦਾ ਪ੍ਰਬੰਧ ਐਂਡ ਟੂ ਐਂਡ ਹੋਵੇ, ਇਹ ਨਾ ਹੋਵੇ ਕਿ ਟੱਬਰ ਨੇ ਤਾਂ ਕਰ ਲਿਆ ਇਕੱਠਾ, ਵੱਖਰਾ ਵੱਖਰਾ ਕਰਕੇ ਰੱਖ ਦਿੱਤਾ ਬਾਹਰ, ਤੇ ਅੱਗੇ ਕੋਈ ਸਿਸਟਮ ਹੀ ਨਾ ਹੋਵੇ ਕਿ ਇਹਨੂੰ ਅੱਗੇ ਐਂਡ ਤੱਕ ਡੰਪਿੰਗ ਕਿੱਦਾਂ ਹੋਏਗੀ।
1: ਭਾਜੀ ਉਹਦੇ ਵਿਚ ਇੱਥੇ ਜਦੋਂ ਧਿਆਨ ਮਾਰਦੇ ਆ ਨਾ, ਇੱਥੇ ਜਿੰਨਾ ਵੀ ਕੂੜਾ ਇਕੱਠਾ ਕਰਦੇ ਆ, ਚਲੋ ਲੋਹਾ ਵਗੈਰਾ ਹੋਰ ਜਿਹੜਾ ਇਲੈਕਟ੍ਰੋਨਿਕ ਹੈ ਜਾਂ ਫਰਨੀਚਰ, ਉਹ ਵੱਖਰਾ ਕਰ ਲੈਂਦੇ ਆ, ਜਿੰਨਾ ਘਰ ਦਾ ਕੂੜਾ ਕਰਕਟ ਹੈ ਜਾਂ ਰੋਜ਼ਾਨਾ ਦੀ ਵੇਸਟੇਜ ਹੈ ਉਹਨੂੰ ਇੱਕ ਜਗ੍ਹਾ ਡੰਪ ਕਰ ਦਿੱਤਾ ਜਾਂਦਾ, ਉਹ ਮਤਲਬ ਕਿ ਟਰੱਕ ਆ ਜਾਂਦੇ ਆ ਲੈ ਜਾਂਦੇ ਆ, ਉਹ ਕੀ ਕਰਦੇ ਆ, ਜਿੰਨੀ ਵੀ ਖਾਦ ਹੈ ਬੂਟਿਆਂ ਦੇ ਲਈ, ਸਮਰ ਦੇ ਵਿਚ ਲੋਕਾਂ ਨੇ ਬੈਗਾਂ ਦੇ ਬੈਗ ਲੈ ਕੇ ਆਉਣੇ ਨੇ, ਜਿਹੜੀ ਮਿੱਟੀ ਕਹਿ ਲੋ ਆਪਣੀ, ਤੇ ਉਹ ਸਾਰੀ ਖਾਦ ਉਹਨਾਂ ਤੋਂ ਹੀ ਤਿਆਰ ਕਰਦੇ ਨੇ ਜੀ। ਜਿੱਦਾਂ ਆਪਣੇ ਕਹਿ ਲੋ ਰੂੜੀ ਨੀ ਤਿਆਰ ਹੁੰਦੀ ਸੀ ਜੀ ਪਹਿਲਾਂ,
2: ਹਾਂਜੀ ਹਾਂਜੀ,
1: ਤੇ ਉਹ ਚੀਜ਼ ਇੱਥੇ ਉਹ ਕਰਦੇ ਆ ਜੀ ਸਾਰੀ, ਤੇ ਉਹ ਲੋਕ ਫਿਰ ਘਰਾਂ ਨੂੰ ਮਤਲਬ ਕਿ ਖਰੀਦ ਕੇ ਲਿਆਉਂਦੇ ਆ। ਪਹਿਲਾਂ ਤਾਂ ਇੱਥੋਂ ਚੁਕਾਉਣ ਦੇ ਪੈਸੇ ਦਿੰਦੇ ਆ ਹਰ ਮਹੀਨੇ ਜੀ, ਘੱਟੋ ਘੱਟ ਜੇ ਦੋ ਵਾਰੀ ਉਹ ਆਉਂਦੇ ਆ ਤੇ ਉਹਨਾਂ ਨੂੰ 30-35 ਯੂਰੋ ਜਿਹੜੇ ਨੇ ਦੋ ਗੇੜਿਆਂ ਦੇ ਦੇਣੇ ਪੈਂਦੇ ਆ ਮਹੀਨੇ ਦੇ
2: ਜੀ।
1: ਤੇ ਫਿਰ ਜਦੋਂ ਤੁਸੀਂ ਬੂਟੇ ਲਾਉਣੇ ਆ ਘਰੇ ਤੇ ਲੈ ਕੇ ਆਉਣੀ ਆ ਮਿੱਟੀ ਉਹ, ਤੇ ਉਥੋਂ ਫਿਰ ਤੁਸੀਂ 10 ਯੂਰੋ ਦੇ ਤਕਰੀਬਨ 15 ਯੂਰੋ ਦੇ 4-5 ਬੈਗ ਆ ਜਾਂਦੇ ਆ ਜੀ, ਉਹ ਤਕਰੀਬਨ 20-20 ਕਿਲੋ ਦੇ ਹੁੰਦੇ ਆ ਤਕਰੀਬਨ ਜੀ, ਤੇ ਉਹ ਯੂਜ਼ ਕਰ ਲਏ ਜਾਂਦੇ ਆ ਜੀ, ਉਹਨੂੰ ਮਤਲਬ ਕਿ ਰੀਸਾਈਕਲਿੰਗ ਦੇ ਵਿਚ ਲੈ ਲਿਆ ਜਾਂਦਾ ਜੀ।
2: ਬਿਲਕੁਲ ਬਿਲਕੁਲ, ਦੇਖੋ ਇਹੀ ਤੇ ਮੈਨੇਜਮੈਂਟ ਜੇ ਪ੍ਰੋਪਰ ਹੋਏਗੀ ਨਾ ਫੇਰ ਹੀ, ਹੁਣ ਜੇ ਇਹ ਅੱਗੇ ਜਿਹੜਾ ਲੜੀ ਨਾ ਤੁਰੇ ਤਾਂ ਫਿਰ ਜਿੱਥੇ ਸ਼ੁਰੂ ਕਰੇ ਉੱਥੇ ਬੰਦੇ ਨੂੰ ਉਹਦੇ ਸ਼ੁਰੂਆਤ ਕਰਨ ਦਾ ਵੀ ਕੋਈ ਫਾਇਦਾ ਨੀ
1: ਜੀ,
2: ਕਿ ਉਹ ਅਗਲਾ ਕਹੇਗਾ ਕਿ ਮੈਂ ਤੇ ਹੁਣ ਇੱਥੇ ਸੈਗਰੀਗੇਟ ਕਰ ਲਿਆ, ਵੱਖਰਾ ਵੱਖਰਾ ਕਰਤਾ ਸਾਰਾ ਕੁਛ, ਤੇ ਅੱਗੇ ਹੁਣ ਉਹਨੂੰ ਚੁੱਕ ਚੁੱਕਈਆ ਜਿਹੜਾ ਹੋ ਰਿਹਾ, ਜਿਵੇਂ ਤੁਸੀਂ ਕਿਹਾ ਪ੍ਰੋਪਰ ਡੰਪਿੰਗ ਅਗਰ ਨਹੀਂ ਹੋ ਰਹੀ ਹੈ ਉਹ ਤਾਂ ਇੱਕ ਜੋ ਮੌਕੇ ਦਾ ਨਿਜ਼ਾਮ ਹੈ ਉਹਨਾਂ ਨੇ ਇੱਕ ਪ੍ਰਬੰਧ ਜਿਹੜਾ ਉਹ ਸਥਾਪਿਤ ਕਰਨਾ ਹੈ, ਉਹ ਬਹੁਤ ਜ਼ਰੂਰੀ ਹੈ, ਅਤੇ ਦਾਅਵੇ ਵੀ ਹੁੰਦੇ ਹੈ।
1: ਸਵੀਡਨ ਦੇਖੋ, ਗਵਾਂਢੀ ਮੁਲਕ ਆ ਸਵੀਡਨ, ਦੁਨੀਆਂ ਭਰ ਦੇ ਵਿੱਚ ਉਹ ਮਤਲਬ ਕਿ ਪਲਾਸਟਿਕ ਜਾਂ ਕੂੜਾ ਖਰੀਦਦਾ ਜੀ, ਸ਼ਿਪਾਂ ਦੇ ਸ਼ਿਪ ਆਉਂਦੇ ਆ ਸਾਡੇ ਵਰਗੇ, ਤੇਲ ਖਰੀਦਦੇ ਆ, ਉਹ ਕੂੜਾ ਖਰੀਦਦੇ ਆ ਜੀ, ਤੇ ਉਹ ਤੋਂ ਉਹ ਜਿਹੜੀ ਆ ਇਲੈਕਟ੍ਰਿਸਿਟੀ ਜਾਂ ਐਨਰਜੀ ਤਿਆਰ ਕਰ ਰਹੇ ਨੇ ਜੀ।
2: ਵਾਹ ਕਿਆ ਬਾਤਾਂ
1: ਜੀ,
2: ਸਾਡੇ ਤੋਂ ਉਹੀ ਗੈਸ ਨਾਲ ਭੇਜ ਹੋਈ ਜਾਂਦੇ ਕਹਿੰਦੇ ਲਾਈਟ ਹੈਗੇ ਪਲਾਂਟ
1: ਜੀ,
2: ਇੱਥੋਂ ਤੱਕ ਕਿ ਮੈਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਸਾਹਿਬ ਵਾਲਾ ਜਿਹੜਾ ਰੋਡ ਆ
1: ਜੀ,
2: ਉਹਦੇ ਕੰਢੇ ਦੇ ਉੱਤੇ ਵੀ ਬੜੇ ਜਿਹੜੇ ਆ ਦੇਖੇ ਢੇਰ ਲੱਗੇ ਸੀ, ਉਹ ਜਿਹੇ ਪਹਾੜ ਬਣ ਗਏ ਆ
1: ਜੀ,
2: ਤੇ ਮੈਦਾਨੀ ਇਲਾਕੇ ਦੇ ਵਿੱਚ ਕਚੜੇ ਦੇ ਡੰਪਿੰਗ ਦੇ ਜਦੋਂ ਪਹਾੜ ਬਣਨਗੇ
1: ਜੀ
2: ਤਾਂ ਉਹਨਾਂ ਨੂੰ ਟਿਕਾਣੇ ਤਾਂ ਲਾਇਆ ਜਾਣਾ ਚਾਹੀਦਾ ਹੈ, ਜੇ ਬਿਜਲੀ ਜਿਵੇਂ ਤੁਸੀਂ ਕਿਹਾ ਭਾਈ, ਜੇ ਬਿਜਲੀ ਬਣਦੀ ਹੈ ਉਹੀ ਬਣਾ ਲਓ, ਕੁਛ ਤੇ ਬਣਾਓ।
1: ਉਹ ਸ਼ਮੀ ਜੀ ਉਹਦੇ ਵਿੱਚ ਦੇਖੋ, ਉਹਦੇ ਵਿੱਚ ਜਿਹੜੇ ਪਹਾੜ ਬਣ ਰਹੇ ਨੇ ਉਹਨਾਂ ਦੇ ਵਿੱਚ ਅੱਗਾਂ ਲੱਗਦੀਆਂ ਰਹਿੰਦੀਆਂ, ਇੱਥੇ ਕਈ ਵਾਰੀ ਆਪਣੀ ਜਿੱਦਾਂ ਜਿੰਨਾ ਵੀ ਮੇਰਾ ਸਮਰ ਦੇ ਵਿੱਚ ਘਾਹ ਹੁੰਦਾ ਮੈਂ ਉਹਨੂੰ ਇੱਕ ਜਗ੍ਹਾ ਇਕੱਠਾ ਕਰ ਲਾਂ, ਪਿਛਲੇ ਸਾਲ ਦਾ ਜਿਹੜਾ ਪਿਆ ਆ ਉਹ ਮਿੱਟੀ ਬਣ ਗਿਆ ਜੀ ਸਿਆਲ ਦੇ ਵਿੱਚ ਜੀ, ਤੇ ਉਹਨੂੰ ਮੈਂ ਖਾਦ ਦੇ ਤੌਰ ਦੇ ਉੱਤੇ ਯੂਜ਼ ਕਰ ਲੈਣਾ, ਤੇ ਜਿਹੜਾ ਐਤਕੀ ਕੱਟਣਾ ਹੈ ਪੱਤੇ ਹੋ ਗਏ ਘਾਹ ਹੋ ਗਿਆ ਉਹਦੇ ਵਿੱਚ, ਘਾਹ ਇੱਦਾਂ ਦੀ ਸ਼ੈ ਜੀ ਉਹ ਮੈਲਟ ਬੜੀ ਜਲਦੀ ਹੁੰਦਾ, ਤੇ ਦੂਸਰੀਆਂ ਚੀਜ਼ਾਂ ਨੂੰ ਵੀ ਨਾਲ ਗਾਲ ਲੈਂਦਾ ਜੀ ਜਲਦੀ, ਤੇ 2-3 ਚੀਜ਼ਾਂ ਇਕੱਠੀਆਂ ਕਰ ਦੇ ਦੀਆਂ ਉਹ ਮੈਲਟ ਹੋ ਜਾਂਦਾ, ਕੁਝ ਪਾਉਣ ਦੀ ਜ਼ਰੂਰਤ ਨਹੀਂ, ਕੁਝ ਕਰਨ ਦੀ ਜ਼ਰੂਰਤ ਨਹੀਂ, ਤੇ ਉਹ ਦੇਖੋ ਉਹਦੀ ਖਾਦ ਬਣੀ ਜਾਂਦੀ ਹੈ
2: ਜੀ ਜੀ ਜੀ ਜੀ ਵੇਖ ਲੋ ਇਹੀ ਤੇ ਗੱਲ ਹੈ, ਇਹਦੇ ਨਾਲ ਹੀ ਜੇ ਇੰਨਾ ਕਿ ਆਪਾਂ ਕਰ ਲਈਏ ਤਾਂ ਵੀ ਬੜੀ ਵੱਡੀ ਗੱਲ ਹੈ ਕਿ ਉਹ ਆਪਾਂ ਯੋਗਦਾਨ ਹੀ ਪਾ ਰਹੇ
1: ਹੋਵਾਂਗੇ
2: ਧਰਤੀ ਨੂੰ ਹੋਰ ਸੋਹਣਾ
1: ਜੀ। ਤੇ ਦੋ ਕੁ ਕਾਲਾਂ ਨੇ ਦੋਸਤੋ, ਸ਼ਮੀ ਜੀ ਲੈ ਲਈਏ ਨਾਲ ਆਪਾਂ, ਤੇ ਮੁਕੱਦਰ ਜੀ ਸਵਾਗਤ ਹੈ ਜੀ ਨੂੰ ਜੀ, ਅਗਲੀ ਕਾਲ ਦੇ ਉੱਤੇ ਆਪਣੇ ਨਾਲ ਔਜਲਾ ਸਾਹਿਬ ਵੀ ਨੇ, ਉਹਨਾਂ ਦੀ ਵੀ ਗੱਲ ਸੁਣਦੇ ਆ। ਮੁਕੱਦਰ ਜੀ ਸਵਾਗਤ ਹੈ ਜੀ।
3: ਹਾਂਜੀ ਹਾਂਜੀ ਭਾਜਪਾ ਜੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
3: ਆਪਣਾ ਸ਼ਮੀ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਾਰੇ ਪਿਆਰੇ ਸੱਜਣਾਂ ਨੂੰ ਵੀ ਸਤਿ ਸ੍ਰੀ ਅਕਾਲ, ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਜੀ ਆਨੂ ਜੀ
2: ਜ਼ਿੰਦਾਬਾਦ ਜੀ।
3: ਪਹਿਲਾਂ ਤਾਂ ਨਾ ਜੋ ਤੁਸੀਂ ਧਰਤੀ ਟਾਈਟਲ ਪਾਇਆ ਉਹਦੇ ਬਾਰੇ,
1: ਹਾਂਜੀ
3: ਤੇ ਉਹ ਮੈਨੂੰ ਨਾ ਸਨੀ ਦਿਓਲ ਦੀ ਫਿਲਮ ਸੀ ਜੀਤ
1: ਜੀ
3: ਓਹਦਾ ਇੱਕ ਗਾਣਾ ਸੀ ਛੋਟਾ ਜਿਹਾ ਇੱਕ ਮੁੱਖੜਾ ਮੈਨੂੰ ਯਾਦ ਆ ਗਿਆ ਓਹਦੇ ਚ
2: ਜੀ।
3: ਉਸ ਤੋਂ ਬਾਅਦ ਮੈਂ ਫਿਰ ਤੁਹਾਡੇ ਵਾਲੀ ਗੱਲ ਤੇ ਆਉਣਾ ਵਾਤਾਵਰਨ ਵਾਲੀ ਤੇ
1: ਜੀ।
3: ਉਹ ਕਹਿੰਦਾ ਉਹਦੇ ਚ ਉਹ ਕਹਿੰਦਾ ਕਿਉਂਕਿ ਐ ਨਾ ਤੁਸੀਂ ਵੇਖੋ ਹੁਣ ਤੁਸੀਂ ਜੁੜੇ ਹੋ ਆਪਣਾ ਵਾਤਾਵਰਨ ਸੀ ਤੇ ਗੱਲਾਂ ਬਾਰੇ, ਪਰ ਸਾਡੇ ਨਾਲ ਸ਼ਮੀ ਬਾਈ ਜੀ ਮਹਿਫਲ ਵਾਲੇ ਵੀ ਜੁੜੇ ਨੇ ਨਾ,
1: ਬਿਲਕੁਲ
3: ਉਹਨਾਂ ਦਾ ਵੀ ਖਿਆਲ ਰੱਖਣਾ ਪੈਣਾ
1: ਜੀ।
3: ਹਾਂਜੀ ਇਸ ਕਰਕੇ ਮੈਂ ਮਾੜਾ ਜਿਹਾ ਉਹ ਕਹਿੰਦੇ
0: ਤੂੰ ਧਰਤੀ ਪੇ ਚਾਹੇ ਜਹਾਂ ਵੀ ਰਹੇਗੀ

0: ਜੀ ਵਾਸਤੇ ਸਪੈਸ਼ਲ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਖੂਬ ਜੀ।
2: ਕਿਆ ਬਾਤਾਂ, ਕਿਆ ਬਾਤਾਂ! ਇਹ ਨਾ ਔਲਖ ਸਾਹਿਬ, ਇਹ ਨਾ ਸੋਚਣ ਵਾਲੀ ਗੱਲ ਹੈ, ਇੰਨਾ ਜਬਰਦਸਤ ਗੀਤ ਹੈ ਔਰ ਬੜਾ ਹਿੱਟ ਵੀ ਆ। ਉਹ ਇੱਕ ਤਾਂ ਬਾਈ ਕਹਿ ਰਿਹਾ ਵੀ ਜਿੱਥੇ ਵੀ ਰਹੇਗੀ ਭਾਈ ਮੈਂ ਮਤਲਬ ਸਮੈਲ ਤੋਂ ਪਛਾਣ ਲੂ, ਦੂਜਾ ਇਹ ਵੀ ਕਹਿ ਰਿਹਾ ਵੀ ਜਬ ਤੋਂ ਤੇਰੇ ਨਾਲ ਪਿਆਰ ਹੋ ਗਿਆ ਜੀਣਾ ਹੀ ਦੁਸ਼ਵਾਰ ਹੋ ਗਿਆ, ਮਤਲਬ ਬੜਾ ਹੀ ਪੋਲੂਟਡ ਜਿਹਾ ਕੰਮ ਹੋ ਗਿਆ। ਤੇ
0: ਬਿਲਕੁਲ ਪਿਆਰ ਪਿਆਰ ਚੀਜ਼ ਨਹੀਂ ਨਹੀਂ ਇਹ ਅਸਲੀਅਤ ਹੈ ਜਮੀ ਬਾਈ ਜੀ, ਪਿਆਰ ਚੀਜ਼ ਇਹੋ ਜਿਹਾ ਤੇ ਦੁਸ਼ਵਾਰੀ ਵਾਲੀ ਆ ਉਹੀ ਗੱਲ
1: ਜੀ,
2: ਦੁਸ਼ਵਾਰੀ ਵਾਲੀ ਹੈ ਜੀ, ਬਿਲਕੁਲ
0: ਦੁਸ਼ਵਾਰੀ
2: ਇਹ ਚ ਕੋਈ ਸ਼ੱਕ ਨਹੀਂ
1: ਜੀ
0: ਬਿਲਕੁਲ। ਮੈਂ ਨਾ ਥੋੜੀਆਂ ਜਿਹੀਆਂ ਲਾਈਨਾਂ ਨੇ ਆ ਤੁਹਾਡੀ ਆਹ ਇਸੇ ਟੋਪਿਕ ਤੇ ਧਰਤੀ ਵਾਲੇ ਤੇ, ਉਹ ਤਾਂ ਚਲੋ ਮੈਂ ਵੈਸੇ ਥੋੜਾ ਜਿਹਾ ਸ਼ੁਰੂਆਤੀ ਲਾਈਟ ਮਾਹੌਲ ਕਰਨ ਵਾਸਤੇ ਮੈਂ ਤੁਹਾਨੂੰ ਸੁਣਾ ਤਾ, ਮੈਨੂੰ ਯਾਦ ਆ ਗਿਆ ਧਰਤੀ ਟੋਪਿਕ ਤੇ
2: ਜੀ ਜੀ ਜੀ
0: ਨਾ ਇਸੇ ਵਾਤਾਵਰਨ ਦੇ ਟੋਪਿਕ ਦੇ ਨੇ, ਦੋ ਤਿੰਨ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਫਿਰ ਉਸ ਤੋਂ ਬਾਅਦ
1: ਜੀ
0: ਮੈਂ ਜਿਆਦਾ ਨੀ ਗੱਲ ਕਰਦਾ, ਬਾਕੀ ਔਜਲਾ ਬਾਈ ਜੀ ਵੀ ਜੁੜੇ ਹੋਏ ਨੇ
1: ਜੀ
2: ਜੀ ਜੀ ਜੀ
0: ਸੁਣਿਓ ਜਰਾ ਫਿਰ ਵੀ ਜਿਹੜਾ ਜਿਹੜਾ ਅਸੀਂ ਅਸੀਂ ਕਿਉਂਕਿ ਮੈਂ ਮੇਰਾ ਅਕਸਰ ਹੀ ਇਹ ਮੰਨ ਲਓ ਆਪਣੇ ਆਪ ਤੇ ਵੀ ਲਾ ਲਓ
1: ਜੀ
2: ਜੀ
1: ਆਵਾਜ਼ ਘੱਟ ਹੋ ਰਹੀ ਹੈ ਜੀ ਮੁਕੱਦਰ ਜੀ,
0: ਥੋੜਾ ਪੂਰਤੀ ਵਾਸਤੇ ਫਿਰ ਅਸੀਂ ਉਹ ਜਿਹੜੇ ਖਰ
1: ਜੀ
0: ਜੀ ਜੀ ਹੁਣ ਹੁਣ ਠੀਕ ਹੈ
1: ਹਾਂਜੀ ਹਾਂਜੀ ਜੀ ਕੰਟੀਨਿਊ
0: ਹਾਂਜੀ, ਕਿਉਂਕਿ ਅਸੀਂ ਲੋੜਾਂ ਜਿਹੜੀਆਂ ਵਧਾਣੀਆਂ ਲੋੜਾਂ ਦੇ ਹਿਸਾਬ ਨਾਲ ਫਿਰ ਅਸੀਂ ਉਹ ਖਰਚੇ ਜੇ ਪੂਰੇ ਕਰਨ ਵਾਸਤੇ ਉਹਦੇ ਵਾਸਤੇ ਪੁੱਠੇ ਸਿੱਧੇ ਕੰਮ ਕਰਨੇ ਆ
1: ਜੀ,
0: ਮੈਨੂੰ ਨੀ ਲੱਗਦਾ ਵੀ ਬੰਦੇ ਨੂੰ ਜ਼ਿੰਦਗੀ ਇੱਕ ਵਧੀਆ ਜਿਉਣ ਵਾਸਤੇ ਇੰਨੀਆਂ ਲੋੜਾਂ ਦੀ ਲੋੜ ਹੈਗੀ ਆ ਜਿੰਨੀਆਂ ਅਸੀਂ, ਉਹ ਇਹ ਸ਼ੋਅ ਆਫ ਹੈਗਾ ਵੀ ਜੇ ਦੂਜੇ ਨੇ ਐ ਤਾਂ ਵੀ ਮੈਨੂੰ ਵੀ ਐ ਚਾਹੀਦਾ, ਉਹਦੇ ਚੱਕਰ ਚ ਅਸੀਂ ਸਾਰਾ ਜਿਹੜਾ ਸਿਸਟਮ ਹੈਗਾ ਨਾ ਇਹ ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਇਹ ਸਾਰਾ ਅਸਤ ਵਿਅਸਤ ਕੀਤਾ ਹੋਇਆ ਹਿੰਦੀ ਦੇ ਸ਼ਬਦ ਨੇ ਅਸਤ ਵਿਅਸਤ
1: ਜੀ,
2: ਹਾਂਜੀ ਹਾਂਜੀ
0: ਮੈਂ ਸੁਣਾਉਣਾ ਦੋ ਕੁ ਲੈਣਾ
1: ਜਰੂਰ ਜੀ,
0: ਕਹਿੰਦਾ ਜੀ ਚਿੱਟੀ ਮੂਲੇ ਲਾਲ ਟਮਾਟਰ ਹਰੇ ਰੰਗ ਦੇ ਖੀਰੇ, ਇਸ ਧਰਤੀ ਚੋਂ ਤੇਲ ਨਿਕਲਦਾ ਸੋਨਾ ਚਾਂਦੀ ਹੀਰੇ, ਚਿੱਟੀ ਮੂਲੀ ਲਾਲ ਟਮਾਟਰ ਹਰੇ ਰੰਗ ਦੇ ਖੀਰੇ, ਇਸ ਧਰਤੀ ਚੋਂ ਤੇਲ ਨਿਕਲਦਾ ਸੋਨਾ ਚਾਂਦੀ ਹੀਰੇ, ਤਿੰਨ ਤਿੰਨ ਫਸਲਾਂ ਕੱਢ ਕੇ ਬੰਦਿਆਂ ਪੂਰੇ ਕਰਦੇ ਖਰਚੇ, ਤਿੰਨ ਤਿੰਨ ਫਸਲਾਂ

0: ਹਵਾ ਤੇ ਪਾਣੀ ਬੰਦਿਆਂ ਤਿੰਨੋ ਗੰਦੇ ਕਰਤੇ। ਅੱਗੇ ਜਿਹੜੀ ਅਸੀਂ ਗੁਰਬਾਣੀ ਦਾ ਰੱਟਾ ਰੋਜ਼ ਮਾਰਦੇ ਹਾਂ, ਸਵੇਰੇ ਉੱਠ ਕੇ ਸ਼ਾਮੀ ਪੂਰਾ ਐਨ ਧਰ ਕੇ ਮਾਰ ਕੇ ਰੱਟਾ ਮੰਤਰ ਵਾਂਗੂ, ਵੀ ਹੁਣ ਸਾਡਾ ਜੀਵਨ ਸਫਲ ਹੈ
1: ਜੀ।
0: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸੁਬਾ ਸ਼ਾਮ ਨਿਤ ਪੜਦਾ ਉੱਠ ਕੇ ਫਿਰ ਕਿਉਂ ਨੀ ਆਉਂਦੀ ਮਤ। ਜੇ ਦੇ ਤੋਂ ਸਬਕ ਨੀ ਕਰਨਾ ਫਿਰ ਕਿਉਂ ਨਿਤ ਉੱਠਦਾ ਤੜਕੇ, ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ।
1: ਬਹੁਤ ਕੁ
0: ਮੈਂ ਮਾੜਾ ਜਾ ਥੋੜਾ ਜਾ ਅੱਗੇ ਪਿੱਛੇ ਹੋ ਗਿਆ ਸੀ, ਮੈਂ ਦੁਬਾਰਾ
1: ਜੀ।
0: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸੁਬਾ ਸ਼ਾਮ ਨਿਤ ਪੜਦਾ ਉੱਠ ਕੇ ਫਿਰ ਨੀ ਆਉਂਦੀ ਮਤ। ਜੇ ਦੇ ਤੇ ਅਸਰ ਨੀ ਕਰਨਾ ਕਿਉਂ ਉੱਠ ਪੜਦਾ ਤੜਕੇ, ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ। ਹੁਣ ਆ ਸਾਡੇ ਤੇ ਵੀ ਹੈਗਾ ਜੀ, ਅਸੀਂ ਖੁਦ ਕਿਸਾਨ ਆ। ਪੰਜ ਪੰਜ ਬੋਰੀਆਂ ਰੇਹਦੀਆਂ ਚੱਕ ਕੇ ਇੱਕ ਏਕੜ ਵਿੱਚ ਪਾਵੇ, ਕੀੜੇ ਮਾਰ ਦਵਾਈਆਂ ਛਿੜਕੇ ਆਪੇ ਜਾਵੀ ਖਾ। ਪੰਜ ਪੰਜ ਬੋਰੀਆਂ ਰੇਹਦੀਆਂ ਚੱਕ ਕੇ ਇੱਕ ਏਕੜ ਵਿੱਚ ਪਾਵੇ, ਕੀੜੇ ਮਾਰ ਦਵਾਈਆਂ ਛਿੜਕੇ ਆਪੇ ਜਾਈ ਜਾਵੇ ਖਾਵੇ। ਮੈਂ ਥੋੜਾ ਜਿਹਾ ਸ਼ਬਦਾਂ ਦੇ ਇਧਰ ਹੋਣ ਦੇ ਵੀ, ਕੀੜੇ ਮਾਰ ਦਵਾਈਆਂ ਛਿੜਕੇ ਤੇ ਆਪੇ ਖਾਈ ਜਾਂਦਾ ਬੰਦਾ।
1: ਬਿਲਕੁਲ
2: ਬਿਲਕੁਲ ਜੀ।
0: ਹੱਦੋਂ ਵੱਧ ਪੰਜਾਬ ਚ ਕੈਂਸਰ, ਹੱਦੋਂ ਵੱਧ ਪੰਜਾਬ ਚ ਕੈਂਸਰ, ਵੇਖ ਕਿਤਾਬਾਂ ਪੜ ਕੇ ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੋ ਗੰਦੇ ਕਰਤੇ। ਅੱਗੇ ਕਹਿੰਦਾ ਜੀ, ਪਿੰਡਾਂ ਸ਼ਹਿਰਾਂ ਦਾ ਗੰਦ ਚੱਕ ਕੇ ਪਾਣੀ ਵਿੱਚ ਮਲਾਤਾ, ਆਪਣੇ ਹੱਥੀ ਮੌਤ ਵਿਆਹੀ ਕੀ ਕਰੂਗਾ ਦਾਤਾ।
1: ਬਹੁਤ ਕੁ
0: ਪਿੰਡਾਂ ਸ਼ਹਿਰਾਂ ਦਾ ਗੰਦ ਚੱਕ ਕੇ ਪਾਣੀ ਵਿੱਚ ਮਾਤਾ,

0: ਦੀ ਹਵਾ ਤੇ ਪਾਣੀ ਬੰਦਿਆ ਤੈਨੂੰ ਗੰਦੇ ਕਰਤੇ। ਆ ਲਾਸਟ ਹੈ ਜੀ।
1: ਜੀ
0: ਚੱਪਾ ਚੱਪਾ ਇਸ ਧਰਤੀ ਮਾਂ ਦਾ ਕਰ ਦਿੱਤਾ ਜ਼ਹਿਰੀਲਾ, ਓਲਖ ਸਿਆ ਹੁਣ ਨਹੀਂ ਲੱਭਣਾ ਉਹ ਪਾਣੀ ਜੋ ਸੀ ਨੀਲਾ। ਚੱਪਾ ਚੱਪਾ ਇਸ ਧਰਤੀ ਮਾਂ ਦਾ ਕਰ ਦਿੱਤਾ ਜ਼ਹਿਰੀਲਾ, ਓਲਖ ਸਿਆ ਹੁਣ ਨਹੀਂ ਲੱਭਣਾ ਉਹ ਪਾਣੀ ਸੀ ਜੋ ਨੀਲਾ। ਹਵਾ ਨੂੰ ਜੋ ਸੀ ਸਾਫ ਕਰ ਦੇ ਉਹ ਦਰਖਤ ਵੀ ਹੱਥੀ ਵੱਢ ਤੇ।
1: ਵਾਹ ਜੀ।
0: ਪਾਣੀ ਹਵਾ ਤੇ ਧਰਤੀ ਬੰਦਿਆ ਤਿੰਨੋ ਗੰਦੇ ਕਰਤੇ।
1: ਵਾਹ ਕਮਾਲ
0: ਜੀ,
1: ਕਿਆ ਬਾਤ ਹੈ ਜੀ। ਹਰ ਵਾਰ ਦੀ ਤਰ੍ਹਾਂ ਬਾ ਕਮਾਲ ਗੀਤ ਹੈ ਆਪਣਾ ਗਿੱਲ ਹਰਦੀਪ ਬਾਈ ਜੀ ਦਾ, ਤੇ
2: ਬਹੁਤ
1: ਬਿਲਕੁਲ ਬਿਲਕੁਲ ਹੈ, ਬਹੁਤ ਖੂਬ ਤੁਸੀਂ ਗਾਇਆ ਤੇ
2: ਫੀਲ ਵੀ ਸਾਨੂੰ ਪੂਰਾ ਟੋਕਦਾ ਜੀ।
1: ਬਿਲਕੁਲ ਟੋਕਦਾ ਜੀ, ਅੱਜ ਦੇ ਵਿਸ਼ੇ ਤੇ ਟੋਕਦਾ ਜੀ।
0: ਗੱਲ ਉਹੀ ਹੈ ਨਾ ਬਾਈ ਜੀ, ਅਸੀਂ ਆਪਣੇ ਆਪ ਨੂੰ ਆਪਣੇ ਸਮਝ ਨਾ, ਚਲੋ ਹੁੰਦਾ ਵੀ ਆਪਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਵੀ ਸਮਾਜ ਹੌਲੀ ਹੌਲੀ ਤਰੱਕੀ ਕਰਦਾ ਕਰੀ ਜਾਂਦਾ, ਪਰ ਹੁਣ ਨਾ ਮੈਨੂੰ ਐ ਲੱਗਦਾ ਵੀ ਹੁਣ ਨਾ ਇਸ ਤੋਂ ਬਾਅਦ ਅਸੀਂ ਤਰੱਕੀ ਵੱਲ ਨੀ, ਅਸੀਂ ਵਿਨਾਸ਼ ਵੱਲ ਵੱਧਦੇ ਪਏ ਆ ਹੁਣ ਇਸ ਤੋਂ ਬਾਅਦ। ਮੈਨੂੰ ਇਹ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਕਿਉਂਕਿ ਤਰੱਕੀ ਠੀਕ ਸੀ ਇੱਕ ਹੱਦ ਤੱਕ, ਹੁਣ ਅਸੀਂ ਹਰ ਪਾਸੇ ਜਦੋਂ ਜਿਹੜੀ ਕੁਦਰਤੀ ਚੀਜ਼ਾਂ ਨੇ ਜਿਹੜੀ ਸਾਡੀ ਗੁਰਬਾਣੀ ਚ ਲਿਖੀਆਂ ਨੇ, ਅਸੀਂ ਰੋਜ਼ ਉਹਨਾਂ ਨੂੰ ਹੀ ਉਹੀ ਗੱਲ ਹੈ ਵੀ ਜਦੋਂ ਗੰਦੇ ਕਰਦੇ ਆ ਇਹ ਵਾਤਾਵਰਨ ਜਿਹੜਾ ਹੁਣ ਆਪਾਂ ਕਹਿ ਦਿੰਦੇ ਆ ਵੀ ਆਹ ਗੜੇ ਪੈ ਗਏ ਜੀ, ਆ ਮੀਂਹ ਪੈ ਗਿਆ ਜੀ, ਆ ਜਿਹੜਾ ਕਲਾਈਮੇਟ ਚੇਂਜ ਹੈਗਾ ਜੋ ਵੀ ਹੋ ਰਿਹਾ, ਇਹਦੇ ਵਾਸਤੇ ਇਹ ਰੱਬ ਫਿਰ ਉਹ ਇੱਕੋ ਹੀ ਗੱਲ ਹੁੰਦੀ ਹੈ, ਉਹ ਰੱਬਾ ਤੂੰ ਐ ਕਰਤਾ ਹੈ, ਰੱਬਾ ਬਚਾ ਲੈ
1: ਜੀ,
0: ਸਾਡੀ ਜ਼ਿੰਮੇਵਾਰੀ ਕੀ ਹੈ ਜੀ, ਅਸੀਂ ਕੀ ਕਰਦੇ ਪਏ।
1: ਬਿਲਕੁਲ
2: ਬਿਲਕੁਲ
1: ਬਿਲਕੁਲ ਹੈ ਜੀ,
0: ਜੇ ਸਹੀ ਹੋ ਗਿਆ ਉਹ ਮੈਂ ਕਰ ਲਿਆ, ਜੇ ਗਲਤ ਹੋ ਗਿਆ ਤਾਂ ਰੱਬ
1: ਨੇ ਕਰ ਦਿੱਤਾ। ਬਿਲਕੁਲ ਹੈ ਜੀ,
0: ਉਹ ਰੱਬ ਨੇ ਕਰ
1: ਦਿੱਤਾ, ਦਰੁਸਤ ਹੈ ਜੀ।
0: ਇਸ ਕਰਕੇ ਬਾਈ ਜੀ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਤੁਹਾਡਾ, ਸਾਨੂੰ ਆਪਣੇ

0: ਮੈਂ ਫੋਨ ਪਰੇ ਪਿਆ ਸੀ, ਮੈਂ ਮੁਕੱਦਰ ਵੀਰ ਦੀਆਂ ਗੱਲਾਂ ਬੜਾ ਧਿਆਨ ਨਾਲ, ਗੀਤ ਬੜਾ ਵਧੀਆ
1: ਜੀ।
0: ਦੋ ਗੇ ਰੌਲਖ ਕਹਿਣ ਨਾ ਮੁਕੱਦਰ ਵੀਰ, ਇੱਕ ਵਾਰੀ ਗੀਤ ਕਰਦਾ ਵੀ ਨਾ ਲੈ ਦੇ ਕਰ।
1: ਬਿਲਕੁਲ ਜੀ ਬਿਲਕੁਲ,
0: ਉਹਦੇ ਵਿਚਾਰੇ ਦੇ ਪੱਲੇ ਦਾ ਹੀ ਕੁਛ ਹੈ।
1: ਬਿਲਕੁਲ, ਨਾਲੇ ਉਹਨਾਂ ਨੇ ਗਾਏ ਬਹੁਤ ਸਾਫ ਸੁਥਰੇ ਗੀਤ ਹੈ, ਫੇਵਰਟ ਹੈ ਮੇਰਾ ਜੀ ਗਿੱਲ ਹਰਦੀਪ ਬਾਈ।
0: ਨਹੀਂ ਗੀਤ ਬਹੁਤ ਵਧੀਆ ਜੀ।
1: ਬਿਲਕੁਲ ਹੈ,
0: ਮੈਂ ਨਹੀਂ ਕਹਿੰਦਾ, ਗਾਇਆ ਹੀ ਬਹੁਤ ਸੋਹਣਾ
1: ਜੀ
0: ਮੁਕੱਦਰ ਵੀਰ ਨੇ।
1: ਬਿਲਕੁਲ ਹੈ ਜੀ,
0: ਆਪਾਂ ਵੀ ਲਿਖਦੇ ਆ ਵਿਚਾਰੇ ਦੇ, ਖੂਨ ਵੱਧ ਜਾਂਦਾ ਗੀਤ ਕਰਦਾ ਵੀ ਸੁਣ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਦੇਖੋ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਪਹਿਲਾਂ ਜਦੋਂ ਦਾਦੂ ਜੀ ਆਏ ਸੀਗੇ,
1: ਹਾਂਜੀ,
0: ਅਸੀਂ ਆਪਦਾ ਘਰ ਆ ਜਿਹੜਾ ਜਦ ਬਣਾ ਰਹੇ ਆ, ਉਹ ਚ ਪਾਰਕ ਵੀ ਬਣਾਉਣੇ ਆ, ਬੂਟੇ ਵੀ ਲਾਉਣੇ ਆ, ਬੜਾ ਸਾਫ਼ ਰੱਖਦੇ ਆ
1: ਜੀ,
0: ਤੇ ਘਰ ਵਾਲਾ ਕੂੜਾ ਅਸੀਂ ਕਿੱਥੇ ਰੱਖਦੇ ਆ ਜੀ, ਕਮਲੇ ਦੇ ਨਾਲ ਬਾਹਰਲੇ ਪਾਸੇ।
1: ਬਿਲਕੁਲ
0: ਜੀ, ਜਿੰਨੀ ਸਫਾਈ ਅਸੀਂ ਉੱਥੇ ਰੱਖਦੇ ਆ, ਇੰਨੀ ਥੋੜੀ ਜੀ ਗਾਹਾਂ ਡਿੰਗ ਡਿੰਗ ਵਧਾਉਂਦੇ ਰਹੀਏ, ਆਪੇ ਸਾਰਾ ਕੁਝ ਸਾਫ਼ ਹੋ ਜੂਗਾ ਜੀ।
1: ਦੁਕਾਨਾਂ ਦੇ ਉੱਤੇ ਦੇਖ ਲੋ, ਇਹੀ ਹਾਲਾਤ ਹੁੰਦੇ ਨੇ ਰੋਜ਼ ਸਵੇਰ ਤੋਂ ਰੋਟੀ
0: ਸਾਰੇ ਪਾਸੇ। ਘਰ ਚ ਦੇਖੋ ਬੂਟੇ ਵੀ ਲਾਉਣੇ ਆ, ਘਾਹ ਵੀ ਲਾਉਣੇ ਆ, ਹੋਰ ਵੀ ਫਲਦਾਰ ਬੂਟੇ ਵੀ ਲਾਉਣੇ ਆ ਅਸੀਂ।
1: ਬਿਲਕੁਲ ਹੈ ਜੀ,
0: ਕੀ ਉਹ ਜੇ ਦਸ ਬਿਸਵੇ ਚ ਆ, ਬਿਘੇ ਚ ਆ, ਘਰ ਜਿੰਨੇ ਚ ਵੀ ਹੈ, ਵਾੜਾ ਚਾਹੇ ਇੱਕ ਬਿਸਵੇ ਚ ਆ, ਇੱਕ ਮਰਲੇ ਚ ਆ
1: ਜੀ,
0: ਉਨਾ ਸਾਫ਼ ਰੱਖਦੇ ਜੇ ਹੌਲੀ ਹੌਲੀ ਗਾਹਾਂ ਕਰਦੇ ਰਹੀਏ ਆਪਦਾ ਆਪਦਾ ਹਿੱਸਾ
1: ਜੀ,
0: ਉਹ ਅਸੀਂ ਕਰਦੇ ਨੀ
1: ਨਹੀਂ ਕਰਦੇ। ਬਿਲਕੁਲ,
0: ਮੈਂ ਕਹਿੰਦਾ ਸਾਰੇ ਨੂੰ ਵੱਧ ਅਸੀਂ ਪਲੀਤ ਕਰ ਲਈ, ਅਸੀਂ ਖੁਦ
1: ਜ਼ਿੰਮੇਵਾਰ ਹੈ। ਬਿਲਕੁਲ ਹੈ ਜੀ,
0: ਕਹਿਣਾ ਭਾਈ ਸਿਸਟਮ ਹੁੰਦੇ ਨੇ
1: ਜੀ,
0: ਜਿੰਨਾ ਸਮਾਂ ਇੱਥੇ ਨਾਲੀਆਂ ਚ ਡੱਕੇ ਮਾਰਦੇ ਜੇ, ਨਾਲੀਆਂ ਸਾਫ਼ ਕਰ ਲਈਏ
1: ਜੀ
0: ਬੈਠੇ।
1: ਬਿਲਕੁਲ ਹੈ ਜੀ,
0: ਹਰ ਹਰ ਦੇਖ ਲੋ ਪਿੰਡਾਂ ਚ ਤਾਸ਼, ਸਾਡੇ ਪਿੰਡ ਦੋ ਕੁ ਹਫ਼ਤੇ ਪਹਿਲਾਂ ਪੁਰਾਣੀ ਕੋਈ ਬਰੂਟੀ ਸੀ ਉਹ ਨੀਵੀਂ ਹੋ ਗਈ, ਉਹ ਕੈਨੇਡਾ ਤੋਂ ਗਏ ਹੋਏ ਨੇ ਆਪਣੇ ਘਰੋਂ ਜੀ ਨੇ, ਉਹਨੇ ਚੱਕ ਕੇ ਸ਼ੈੱਡ ਲਾ ਕੇ ਪੱਖਾ ਲਾਦਾ ਤੇ ਨਾਲ ਖੇਡਣ ਨੂੰ ਬਣਾ ਦਿੱਤਾ ਸਾਰਾ ਕੁਝ, ਲਾਈਟ ਲਾਤੀ। ਮੈਂ ਉੱਥੇ ਹੁਣ ਕਹਿੰਦੇ ਇੰਨਾ ਇਕੱਠ ਹੋਣ ਲੱਗ ਗਿਆ, ਮੈਂ ਕਿਹਾ ਵੀ ਉਹਦੇ ਜਿਹੜਾ ਆਲੇ ਦੁਆਲੇ ਗੰਦ ਆ ਉਹ ਉਹਨਾਂ ਨੂੰ ਭੋਰਾ ਨੀ ਦਿਖਦਾ।
1: ਬਿਲਕੁਲ,
0: ਉਹ ਕਿਹਨੇ ਸਾਫ਼ ਕਰਨਾ ਜੀ, ਉਹਨੇ ਬੈਠਣ ਨੂੰ
1: ਜੀ।
0: ਹਾਂਜੀ ਸ਼ਮੀ ਜੀ,
2: ਮੈਂ ਅੱਖਾਂ ਚ ਤੇ ਆਈਆਂ ਜੀ, ਬਿਲਕੁਲ ਇੰਨਾ ਹੀ, ਮੰਨ ਲਓ ਲਾਈਟਾਂ ਨਾਲ ਹੀ
0: ਬਸ ਜੀ,
2: ਕਚੜਾ ਦੇਖੋ ਬੰਦ ਹੋ ਗਿਆ।
0: ਬਹੁਤ ਕੰਪਲੀਕੇਟਡ ਜਗ੍ਹਾ ਤੇ ਆ ਜੀ, ਟੋਬਾ ਨਾਲ, ਟੋਬਾ ਇੰਨਾ ਗੰਦਾ, ਕਿਉਂਕਿ ਟੋਬੇ ਤਾਂ ਸਾਰੇ ਹੀ ਗੰਦੇ ਨੇ ਅੱਜ ਕੱਲ
1: ਜੀ। ਬਿਲਕੁਲ,
0: ਮਤਲਬ ਅਸੀਂ ਉਹ ਉਹਨੇ ਉਹਦਾ ਬਣਾਤਾ ਉਹਨਾਂ ਬੈਠਣ ਨੂੰ।
1: ਹਰਿਆਣੇ ਦੇ ਲਾਗੇ ਛਾਗੇ ਨਾ ਰਾਜਪੁਰੇ ਦੇ ਦੋ ਤਿੰਨ ਏਦਾਂ ਦੇ ਜਗ੍ਹਾ ਦੇਖੀਆਂ ਜਿੱਥੇ ਗੰਡੋਇਆਂ ਦੀ ਖਾਦ ਬਣਾ ਕੇ ਵੇਚੀ ਜਾਂਦੀ, ਵੱਡੇ ਵੱਡੇ ਢੇਰ ਲੱਗੇ। ਮੈਂ ਕਿਹਾ ਕਿ ਆਈਟਮ ਆ ਉੱਥੇ ਲਿਖਿਆ ਬਕਾਇਦਾ ਗੰਡੋਇਆਂ ਦੀ ਖਾਦ, ਤੇ ਮੈਂ ਸੋਚਾਂ ਕਿ ਸਾਡੇ ਵਾਲੀ ਧੰਨ ਹੈ ਕਿ ਉਹ ਚਲੋ ਬੂਟੇ ਬਾਟਿਆਂ ਦਾ ਸ਼ੌਕੀਨ ਸ਼ੌਕ ਰੱਖਦੀ ਹੈ, ਤੇ ਉਹ ਜਿੰਨੀ ਸਾਡੇ ਘਰ ਦੇ ਵਿੱਚ ਕੋਈ ਫਰੂਟ ਹੈ ਜਾਂ ਸਬਜ਼ੀ ਜਿਹੜੀ ਆ, ਆਲੂ ਹੋ ਗਏ, ਗਾਜਰਾਂ ਹੋ ਗਈਆਂ, ਉਹਨਾਂ ਦੀਆਂ ਛਿੱਲਾਂ ਨੇ, ਤੇ ਉਹਦੇ ਵਿੱਚ ਪੇਪਰ ਕੱਟ ਕੇ ਜਿਹੜੀ ਘਰ ਦੇ ਵਿੱਚ ਅਖਬਾਰਾਂ ਨੇ ਥੋੜੀਆਂ ਬਹੁਤੀਆਂ, ਉਹਨਾਂ ਦਾ ਪੇਪਰ ਜਿਹੜਾ ਪ੍ਰਿੰਟ ਨਾ ਹੋਵੇ ਪੇਪਰ, ਕਿਉਂਕਿ ਕੈਮੀਕਲ ਆ ਜਾਂਦਾ ਉਹ, ਤੇ ਸਾਫ਼ ਸੁਥਰਾ ਪੇਪਰ ਜਿਹੜਾ ਉਹਨੂੰ ਕੱਟ ਕੇ ਥੋੜੀਆਂ ਜਿਹੀਆਂ ਲੀਰਾਂ ਜਿਹੀਆਂ ਬਣਾ ਕੇ, ਤਾਂ ਉਹ ਸਾਰਾ ਕੁਝ ਮਿਕਸ ਕਰ ਦੇਣਾ ਜੀ, ਤੇ ਉਹ ਦੋ ਤਿੰਨ ਹਫ਼ਤਿਆਂ ਦੇ ਵਿੱਚ ਉਹਦੇ ਵਿੱਚ ਗੰਡੋਏ ਪੈਦਾ ਹੋ ਜਾਂਦੇ ਨੇ ਜੀ ਆਪੇ, ਤੇ ਉਹ ਗੰਡੋਇਆਂ ਦੀ ਖਾਦ ਬਣੀ ਜਾਂਦੀ ਆ। ਉਹ ਇੰਨੀ ਪਾਵਰਫੁਲ ਖਾਦ ਹੈ, ਮਤਲਬ ਕਿ ਕਿਤੇ ਉਹ ਲੈ ਕੇ ਆਉਣ ਦੀ ਜ਼ਰੂਰਤ ਨਹੀਂ, ਉਹ ਘਰ ਦੀ ਵੇਸਟ ਦੇ ਵਿੱਚ ਹੀ ਹੋ ਜਾਂਦੀ ਤੁਹਾਡੇ ਬੂਟਿਆਂ ਦੇ ਲਈ, ਘਰ ਦੇ ਲਈ, ਗੁਜ਼ਾਰੇ ਲਈ।
0: ਬਿਲਕੁਲ, ਉਹੀ ਗੱਲ ਕਰਦੇ ਆ, ਤੁਸੀਂ ਦੇਖੋ ਵੀ ਸਾਡੀ ਸੌੜੀ ਸੋਚ ਦਾ ਦਾਇਰਾ ਕਿੱਡਾ ਵੱਡਾ ਹੈ।
1: ਬਿਲਕੁਲ ਹੈ ਜੀ,
0: ਸਾਡੇ ਦੇੜੀਆਂ ਤੱਕ ਹੈ ਜੀ ਬਸ
1: ਜੀ,
0: ਆਕਸੀਜਨ ਪਾਣੀ ਗੰਦਾ
1: ਜੀ।
0: ਮਤਲਬ ਮੈਂ ਟੋਬੇ ਦੇ ਨਾਲ ਘਰ ਆ, ਕੁਦਰਤੀ ਮੈਂ ਪਤਾ ਨੀ, ਮੈਂ ਹੱਥ ਧੋਣੇ ਪੈ ਗਏ ਮੈਨੂੰ, ਕੋਈ ਪਤਾ ਨੀ ਕੀ ਹੋਇਆ
1: ਜੀ
0: ਸਾਡੇ, ਮੈਂ ਕਿਹਾ ਹੱਥ ਧੋਲਾਂਗੇ, ਜਦੋਂ ਮੈਂ ਹੱਥ ਧੋ ਰਿਹਾ ਸੀ ਤੇ ਮੇਰੇ ਪਾਣੀ ਮਹਿਸੂਸ ਕਰ ਰਿਹਾ ਸੀ ਕਿ ਸਹੀ ਪਾਣੀ ਨੀ ਹੈਗਾ,
1: ਸਹੀ ਪਾਣੀ ਨੀ ਹੈਗਾ। ਬਿਲਕੁਲ,
0: ਤੇ ਉਹ ਉਹਨੂੰ ਵਰਤਦੇ ਨੇ ਜਾਂ ਉਹਦੀ ਹੋਣੀ ਜਾਂ ਨਹੀਂ ਪੀਂਦੇ ਹੋਣੇ ਜੀ
1: ਜੀ, ਪੀਐਚ ਲੈਵਲ ਵੱਧ ਜਾਂਦਾ ਜੀ ਉਹਦਾ,
0: ਨਹੀਂ ਪੀਂਦੇ ਹੋਣੇ, ਘੱਟੋ ਘੱਟ ਨਹਾਉਂਦੇ ਧੋਦੇ ਤਾਂ ਹੋਣਗੇ ਨਾ, ਭਾਂਡੇ ਦਾ ਧੋਦੇ ਹੀ ਨੇ
1: ਜੀ। ਬਿਲਕੁਲ ਹੈ ਜੀ,
0: ਦੱਸੋ ਜੋ
1: ਅੰਦਰ ਜਾਣਾ
0: ਇਹਨੇ ਸੁਧਾਰ ਕਰਨਾ ਜੀ।
1: ਬਿਲਕੁਲ ਹੈ ਜੀ,
0: ਆਹ ਮੁਕੱਦਰ ਵੀ ਇੰਨੇ ਇੰਨੇ ਪਾ ਕੇ ਰਹੋ ਤੇ ਉਹ ਖਾਂਦਾ ਕੌਣ ਆ ਜੀ, ਉਹ
1: ਜੀ
0: ਅਸੀਂ ਉਹ ਖਾਂਦੇ ਹਾਂ।
1: ਬਿਲਕੁਲ ਹੈ ਜੀ,
0: ਜੇ ਬਾਹਰ ਵੀ ਸਿੱਟ ਕੇ ਆਉਣੇ ਆ ਪਰ ਘਰ ਨੂੰ ਵੀ ਤਾਂ ਖਾਂਦੇ ਹੀ ਆ ਅਸੀਂ।
1: ਤੁਸੀਂ ਦੇਖੋ ਗੱਡੀਆਂ ਕਿੰਨੀਆਂ ਧੋਤੀਆਂ ਜਾਂਦੀਆਂ ਨੇ, ਵਾਸ਼ ਕੀਤੀਆਂ ਜਾਂਦੀਆਂ ਨੇ, ਉਹਨਾਂ ਦਾ ਸ਼ੈਂਪੂ ਜਿੰਨਾ ਸਾਰਾ ਰੁੜ ਕੇ ਕਿੱਥੇ ਜਾਂਦਾ, ਜ਼ਮੀਨ ਚ ਹੀ ਜਾਂਦਾ।
0: ਕਿਉਂ ਲੱਗਦੇ ਨੇ ਧੋਣ ਆ ਜਾਂ ਸਰਕਾਰੀ ਟੂਟੀ ਆ ਜਾਂਦੀ ਹੈ
1: ਜੀ,
0: ਇੰਨਾ ਮਿਸਯੂਜ ਕੀਤਾ ਜਿਹੜਾ ਟੈਂਕੀਆਂ ਨੂੰ ਲੋਕਾਂ ਨੇ, ਜਿੰਨਾ ਇਹਨੂੰ ਮਿਸਯੂਜ ਕੀਤਾ, ਸਾਡੀ ਸਹੂਲਤ ਲਈ ਬਣੀ ਸੀ।
1: ਬਿਲਕੁਲ,
0: ਔਰ ਉਹ ਜਿਹੜੀ ਇੱਕ ਵਾਰੀ ਟੈਪ ਲੱਗ ਗਈ ਜਿਹਦੇ ਟੁੱਟ ਗਈ ਲਿਆ।

0: ਮੁੜ ਕੇ ਉਹ ਨੀ ਲਵਾਈ
1: ਜੀ ਜੀ
0: ਆਨ ਆਫ ਕਰਨਾ
1: ਬਿਲਕੁਲ ਹੈ ਜੀ ਬਿਲਕੁਲ ਹੈ
0: ਲੱਤ ਜੀ ਮਾਰ ਕੇ ਨਾਲੀ ਗੰਦੀ ਨੂੰ ਧੱਕ ਦਿੰਦੇ ਨੇ ਉਹਨੂੰ
1: ਉਹ ਤੁਸੀਂ ਉਹ ਗੱਲ ਨਹੀਂ ਸੁਣਾਈ ਅੱਜ ਮਤਲਬ ਕਿ ਉਹ ਜਿਹੜਾ ਟੋਬੇ ਦੇ ਪਰਲੇ ਪਾਸੇ ਫੋਨ ਕਰਕੇ ਕਹਿੰਦੇ ਵੀ ਮੋਟਰ ਬੰਦ ਕਰ ਦਿਓ
0: ਆ ਮੋਟਰ ਲਵਾ ਟੋਬਾ ਭਰ ਗਿਆ ਜੀ ਰੌਲਾ ਪੈ ਗਿਆ ਮੋਟਰ ਲਵਾਤੀ ਹੈ ਨਾ
1: ਅੱਛਾ ਜੀ
0: ਚਲੋ ਇੰਨਾ ਵਧੀਆ ਸਿਸਟਮ ਹੈ ਕਿ ਉਹ ਕਈ ਪਾਣੀ ਲਾ ਲੈਂਦੇ ਨੇ
1: ਜੀ
0: ਮੋਟਰ ਨੂੰ ਮੋਟਰ ਤੋਂ ਖੇਤਾਂ ਨੂੰ ਹੈਨਾ
1: ਜੀ
0: ਉਹ ਸਰਪੰਚ ਨੂੰ ਕਹਿ ਕੇ ਲਵਾਤੀ ਉਹ ਉਹਨੂੰ ਫੋਨ ਕਰਦੇ ਨੇ ਕੋਲ ਬੈਠੇ ਹੁੰਦੇ ਨੇ ਕਦੇ ਮੈਂ ਦਿਖਾਊਂਗਾ ਜਿੱਥੋਂ ਸ਼ਮੀ ਜੀ ਉਹਨੇ ਸਾਡਾ ਘਰ ਪੁੱਛਿਆ ਸੀ ਉਹ ਬੰਦੇ
1: ਜੀ
0: ਸਰਪੰਚ ਨੂੰ ਫੋਨ ਕਰਨਗੇ ਪਿੰਡ ਦੇ ਦੂਏ ਪਾਸੇ ਕਿਲੋਮੀਟਰ ਉਹਦਾ ਘਰ ਮੋਟਰ ਬੰਦ ਕਰ ਗਿਆ
1: ਉਹਦਾ
0: ਮੈਨੂੰ ਆਇਆ ਫੋਨ ਉਹ ਕਹਿੰਦਾ ਵੀਰ ਜੀ ਦੱਸੋ ਆ ਤੁਹਾਡੇ ਪਾਸੇ ਵਾਲੇ ਇਹੋ ਜਿਹੇ ਨੇ ਫਿਰ ਬਿੱਲ ਆ ਗਿਆ ਕੁਦਰਤੀ ਚਲੋ ਹੱਥ ਪੈਂਦਾ ਸੀ ਬਿਜਲੀ ਬੰਦ ਗਿਆ ਬਿੱਲ ਮਾਫ਼ ਕਰਾਇਆ ਜੀ ਫਿਰ ਬਿੱਲ ਮਾਫ਼ ਕਰਾਇਆ ਹੁਣ ਹਾਰ ਕੇ ਸੋਲਰ ਲਾਤਾ ਜੀ ਹੁਣ ਸੋਲਰ ਪਿੱਛੇ ਲੜਾਈ ਹੁੰਦੀ ਹੈ
1: ਜੀ
0: ਇਹ ਸੋਲਰ ਵਾਲਾ ਚਾਬੀ ਨੀ ਦਿੰਦਾ ਜੀ ਸਾਨੂੰ ਜਦੋਂ ਅਸੀਂ ਚਲਾਉਣੀ ਹੁੰਦੀ ਹੈ ਹਾਲ ਸਾਡੇ ਆਹ ਨਹੀਂ ਜੀ
1: ਹੁਣ ਆਟੋਮੈਟਿਕ ਲਵਾ ਦਿਓ ਉੱਥੇ ਟਾਈਮਿੰਗ ਦੇ ਉੱਤੇ ਆਪੇ ਚੱਲ ਪਿਆ ਆਪੇ ਬੰਦ ਹੋ ਗਿਆ
0: ਕੁਛ ਨੀ ਕਰੇ ਨੀ ਸਕਦੇ ਜੀ ਦੇਖੋ
1: ਜੀ
0: ਜਦੋਂ ਮੋਟਰ ਬੰਦ ਕਰਨ ਨੂੰ ਅਸੀਂ ਸਰਪੰਚ ਨੂੰ ਕਾਲ ਕਰਦੇ ਆ
1: ਜੀ
0: ਫਿਰ ਹੋਰ ਅਸੀਂ ਕੀ ਕਰ ਸਕਦੇ ਹਾਂ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਉਹ ਫਿਰ ਇੱਕ ਦਿਨ ਬੈਠਾ ਵਿਚਾਰਾ ਕਹਿੰਦਾ ਕਹਿੰਦਾ ਬੂਟੇ ਲਾ ਦੇ ਉਹਨੇ ਪਿੰਡਾਂ ਦੇ ਸਾਈਡ ਦੇ ਉੱਪਰ ਹਨਾ
1: ਜੀ
0: ਤੇ ਉਹਨੂੰ ਕਹਿੰਦੇ ਬੂਟੇ ਸੁੱਕਣ ਲੱਗ ਗਏ ਉਹ ਕਹਿੰਦਾ ਹੁਣ ਪਾਣੀ ਤਾਂ ਪਾ ਦਿਆ ਕਰੋ ਦਰਾਂ ਮੂਹਰੇ ਉਹ
1: ਜੀ
0: ਇੰਨਾ ਕੁ ਤਾਂ ਕੰਮ ਤੁਸੀਂ ਕਰ ਲੋ
1: ਜੀ
0: ਉਹ ਵੀ ਯਾਨੀ ਉਹਦੇ ਤੇ ਲਾਏ ਹੋਏ ਨੇ
1: ਉਹ ਕਹਿੰਦੇ ਜਿਹੜਾ ਬੋਲੇ ਤੋਂ
0: ਮੁੰਡਾ ਗਿਆ ਉਹਨੇ ਮਤਲਬ ਸੜਕ ਆਉਂਦੀ ਜਿਹੜੀ ਗੇਟ ਤੋਂ ਪਿੰਡ ਨੂੰ ਉਹਨੇ ਦੋਵੇਂ ਪਾਸੇ ਬੂਟੇ ਲਾ ਤੇ ਆਲੇ ਦੁਆਲੇ ਉਹਨੇ ਅੰਗਲੈਰਨ ਜੇ ਲਾ ਤੇ ਜਿਹੜੇ ਉਹਨੂੰ ਸੇਫਟੀ ਲਈ ਹੁੰਦੇ ਆ ਨਾ
1: ਜੀ
0: ਬੂਟਿਆਂ ਦੇ ਪਾਣੀ ਪਾਏ ਗਿਆ ਮੁੜ ਕੇ ਉਹ ਚਲਿਆ ਗਿਆ ਆਸਟ੍ਰੇਲੀਆ ਨੂੰ ਵਿਚਾਰਾ ਪੁੱਛਿਆ ਕਰੇ ਅੱਧੇ ਬੂਟੇ ਸੁੱਕ ਗਏ ਕਿ ਮੈਨੂੰ ਕਹਿੰਦਾ ਫੋਨ ਕਰਕੇ ਕਹਿੰਦਾ ਕਹਿੰਦਾ ਚਾਚਾ ਜੀ ਅੱਧੇ ਬੂਟੇ ਸੁੱਕ ਗਏ ਕਹਿੰਦੇ ਪਾਣੀ ਨੀ ਪਾਇਆ ਉਹਦੇ
1: ਬਿਲਕੁਲ ਹੈ ਜੀ ਜਿਹੜਾ ਬੋਲੇ ਉਹੀ ਕਿੱਡਾ ਖੋਲੇ ਉਹੀ ਕੰਮ ਹੈ ਜੀ
0: ਬਿਲਕੁਲ ਜੀ ਉੱਥੇ ਵੀ ਸੁਧਾਰ ਹੋ ਸਕਦਾ ਜੀ
1: ਬਿਲਕੁਲ ਹੈ ਜੀ
0: ਦੇਣਾ ਅਸੀਂ ਗੌਰਮੈਂਟ ਨੂੰ ਪੰਜ ਪੈਸੇ ਨੀ ਤੇ ਭਾਲਦੇ ਅਸੀਂ ਸਾਰਾ ਕੁਝ ਬੈਠੇ ਉੱਥੇ ਆ
1: ਤੁਸੀਂ
0: ਜਿਹੜੇ ਮਰਜ਼ੀ ਪਿੰਡ ਚ ਦੇਖ ਲੋ ਸਾਡੇ ਤਿੰਨ ਢਾਣੀਆਂ ਲੱਗੀਆਂ ਹੋਈਆਂ ਨੇ ਮਤਲਬ 10 ਘਰਾਂ ਦੇ ਵਿੱਚ 15 ਦੇ ਘਰ ਵਿੱਚ ਤਾਂਸ਼ ਕੁੱਟਣ ਵਾਲੇ ਦੀਆਂ
1: ਜੀ
0: ਜੇ ਉਹਨਾਂ ਨੂੰ ਕਹੋ ਵੀ ਅੱਧਾ ਘੰਟਾ ਆ ਕੰਮ ਕਰ ਲਿਆ ਕਰੋ ਕੋਈ ਪਾਣੀ ਪਾਤਾ ਕੋਈ ਘਾਹ ਕੱਟ ਲਿਆ ਪਿੰਡ ਨੂੰ ਇਹ ਸੂੜਾ ਲੱਗਦਾ ਪਿੰਡ ਆਉਂਦਾ ਕੋਈ ਕਰੂ ਕੋਈ ਨੀ ਕਰਕੇ ਰਾਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਇਹਦਾ ਕਿਸੇ ਨੇ ਕਿਸੇ ਦਾ ਕੀ ਕਰਨਾ ਅਸੀਂ ਤਾਂ ਸਾਰੇ ਘਰ ਦਾ ਕੂੜਾ ਚੱਕ ਕੇ ਤਾਂ ਉਹ ਕੀ ਕਹਿੰਦੇ ਥਮਲੇ ਦੇ ਨਾਲ ਲਾਦੇ ਅਸੀਂ ਇਹਨੂੰ
1: ਬਿਲਕੁਲ
0: ਉਹ ਇੰਨੀ ਵਧੀਆ ਵੀਹੀ ਬਣਾਈ ਹੋਈ ਹੈ ਕੁਦਰਤੀ ਮੈਂ ਤੇ ਉਹ ਪਾਣੀ ਬੰਦ ਹੋ ਗਿਆ ਉਹਦੇ ਉੱਪਰ ਦੀਆਂ ਟਾਈਲਾਂ ਚਿੱਟੀਆਂ ਸੀ ਉਹਦੇ ਉੱਪਰ ਦੀ ਘੁੰਮ ਕੇ ਨਾਲੀ ਚ ਦੁਬਾਰਾ ਪੈਂਦਾ ਸੀ ਡੱਕਾ ਮਾਰ ਲੱਗਿਆ ਕਹਿੰਦਾ ਕੋਈ ਨੀ ਆਉਣ ਵਾਲਾ ਘੰਟੇ ਤੱਕ ਜਮਾਦਾਰ ਚਾਚੀ ਤੁਸੀਂ ਕਾਹਨੂੰ ਹੱਥ ਲਪੇਟਦੇ ਉਹ ਘੰਟੇ ਨੂੰ ਆਊ ਬਖਾ ਜਿਹੜਾ ਵੀਹੀ ਹੈ ਇਹਦੇ ਉੱਪਰ ਦੀ ਤੁਸੀਂ ਲੰਘਣਾ
1: ਬਿਲਕੁਲ ਹੈ ਜੀ
0: ਮੈਂ ਉਹ ਡੱਕਾ ਮਾਰਿਆ ਪਾਣੀ ਚੱਲ ਪਿਆ ਆਹ ਤਾਂ ਹਾਲ ਨੇ ਸਾਡੇ
1: ਬਿਲਕੁਲ ਹੈ ਜੀ ਬਿਲਕੁਲ
0: ਸੋਲਰ ਲਾਈਟ ਲੱਗ ਗਈ ਜੇ ਬਲਬ ਖਰਾਬ ਹੋ ਜਾਵੇ ਤੁਹਾਡੇ ਘਰਾਂ ਨੂੰ ਤੁਹਾਡੀ ਬੀਹੀ ਨੂੰ ਚਾਨਣਾ ਹੀ ਆਉਂਦਾ ਤੁਸੀਂ ਚਾਰ ਜਣੇ ਜਾ ਕੇ ਉਹ ਵੀ ਪੰਚਾਇਤ ਤੋਂ ਮੰਗਦੇ ਆ
1: ਜੀ
0: ਉੱਥੇ ਨੀ ਸੁਧਾਰ ਹੋ
2: ਸਕਦਾ ਜੀ
1: ਸੋਚ
0: ਮੈਂ ਸਾਡੀ ਸੋਚ ਦਾ ਦਾਇਰਾ ਹੀ ਇੰਨਾ ਇੰਨਾ ਕਾ ਜੀ ਤੁਸੀਂ ਦੇਖ ਲਓ ਸਾਡੇ ਵਿਹੜੇ ਤੱਕ ਆ ਜੀ ਉਹ ਚਾਹੇ ਕਿਸੇ ਦਾ ਇੱਕ ਮਰਲੇ ਦਾ ਚਾਹੇ ਬਿੱਗੇ ਦਾ ਜੀ
1: ਜੀ
0: ਉਹ ਦੇਖੋ ਕਿੰਨਾ ਸਵਾਰ ਕੇ ਰੱਖਦੇ ਆ ਪਾਰਕ ਲਾਇਆ ਹੁੰਦਾ ਕੁਰਸੀਆਂ ਡਾਹੀਆਂ ਹੁੰਦੀਆਂ ਨੇ
1: ਇੱਥੇ ਔਜਲਾ ਸਾਹਿਬ
0: ਕਿਸੇ ਦਾ ਵੀ ਲਾਏ ਹੁੰਦੇ ਨੇ
1: ਗਲਤੀ ਦੇ ਨਾਲ ਟਿਸ਼ੂ ਪੇਪਰ ਵੀ ਡਿੱਗ ਜਾਵੇ ਜਾਂ ਕੋਈ ਸਲਿੱਪ ਡਿੱਗ ਜਾਵੇ ਉਹ ਜੇ ਨਹੀਂ ਹੈਗਾ ਲਾਗੇ ਤਾਂ ਉਹਨਾਂ ਨੇ ਚੱਕ ਕੇ ਡਸਟਬਿਨ ਦੇ ਵਿੱਚ ਪਾ ਦੇਣੀ ਆ ਜਾਂ ਚੱਕ ਕੇ ਸਾਈਡ ਦੇ ਉੱਤੇ ਰੱਖ ਦੇਣੀ ਆ ਕਿਤੇ ਹਨਾ
0: ਮੈਂ ਕਿਹਾ ਜੀ ਹੱਥ ਜੋ ਕਿਉਂਕਿ ਮੇਰੇ ਕਾਰ ਦੇ ਵਿੱਚੋਂ ਬਾਹਰ ਆਏ ਮਾਰਦੀ ਮੈਨੂੰ ਵੀ ਜਿਵੇਂ ਮੈਂ ਕਤਲ ਵਾਲਾ
1: ਬਿਲਕੁਲ
0: ਨਾਈਫ ਜੇਬ ਚ ਰੱਖਿਆ ਹੁੰਦਾ ਹੱਥ ਕਰੀ ਜੇ ਨਾ ਮੈਥੋਂ ਖੋ ਕੇ ਬਾਹਰ ਮਾਰਦੇ
1: ਕਹਿਣਗੇ ਅੱਗੇ ਉਦੋਂ ਇੱਥੋਂ ਹੀ ਗਿਆ
0: ਸ਼ਮੀ ਜੀ ਮੁੰਡਾ ਸੀ ਰਵਿੰਦਰ ਜੋਸ਼ਨ ਜੁੜਦਾ ਹੁੰਦਾ ਜੀ ਟਵਾਣਾ ਰੇਡੀਓ ਤੇ
1: ਜੀ
0: ਉਹ ਅਮੈਰੀਕਾ ਆ ਗਿਆ ਜੀ
2: ਜੀ ਜੀ
0: ਮੈਂ ਉਹਨੂੰ 6 ਮਹੀਨੇ ਹੋ ਗਏ ਉਹਨਾਂ ਨਾਲ ਵੈਸੀ ਗੱਲ ਕਰਦੇ ਮੈਂ ਛੋਟੇ ਭਾਈ ਮੈਨੂੰ ਗੱਲ ਦੱਸ ਕਹਿੰਦਾ ਹਾਂ ਮੈਂ ਕਦੇ ਹੁਣ ਤੂੰ ਨੈਪਕਣੇ ਤੇ ਸਿੱਟਿਆ ਕਹਿੰਦਾ ਨਹੀਂ ਵੀਰ ਜੀ ਕਹਿੰਦਾ ਹੁਣ ਤਾਂ ਮੈਂ ਬਾਹਰ ਪਿਆ ਚੱਕ ਕੇ ਡਸਟਬਿਨ ਚ ਪਾ ਦਿੰਦਾ
1: ਬਿਲਕੁਲ
0: ਮੈਂ ਕਿਹਾ ਤੈਨੂੰ ਕਿਸੇ ਨੇ ਸਿਖਾਇਆ ਹੈ ਕਹਿੰਦਾ ਨਹੀਂ ਮੈਂ ਤੇਰੀ ਕਿਸੇ ਨੇ ਕਲਾਸ ਲਾਈ ਇਸ ਪਿੱਛੇ ਕਹਿੰਦਾ ਨਹੀਂ ਮੈਂ ਕਿਉਂ ਕਹਿੰਦਾ ਆਪ ਨੂੰ ਨੀ ਚੰਗਾ ਲੱਗਦਾ
1: ਸ਼ਰਮ ਆਉਂਦੀ ਹੈ ਭਈ ਮੈਂ ਕੀ ਕਰਦਾ ਚੰਗਾ ਨੀ ਲੱਗਦਾ
0: ਨਹੀਂ ਕਿਸੇ ਦਾ ਵੀ ਕਹਿੰਦਾ ਮਤਲਬ ਗਿਰਿਆ ਪਿਆ ਹੋਵੇ ਪੰਪ ਤੇ ਕੰਮ
1: ਬਿਲਕੁਲ ਬਿਲਕੁਲ
0: ਕੋਈ ਸਿੱਟ ਜਾਂਦਾ ਸਿੱਟ ਵੀ ਆ ਮੇਰੇ ਵੀ ਸਿੱਟ ਜਾਂਦੇ ਨੇ ਪਾਰਕ ਲਾਟ ਹੈਗੇ ਤਾਂ ਗੰਦੇ ਲੋਕ ਤਾਂ ਇੱਥੇ ਬਥੇਰੇ
1: ਹੈਗੇ ਨੇ ਬਿਲਕੁਲ ਪਰ ਸਵੇਰ ਨੂੰ
0: ਸਿੱਟ ਜਾਂਦੇ ਨੇ ਪਰ ਮੈਂ ਨਾ ਪਰ ਮੈਂ ਭਾਰਜਵੀਰ ਮੇਰਾ ਪਾਰਕਿੰਗ ਲਾਟ ਸਾਰਾ ਬਹੁਤ ਕਲੀਨ ਰੱਖਦਾ
1: ਜੀ
0: ਮੈਂ ਨਾ ਫਿਰ ਕੈਮਰੇ ਚ ਦੇਖਦਾ
1: ਬਿਲਕੁਲ
0: ਦੂਜੇ ਦਿਨ ਫਿਰ ਮੈਂ ਲਾ ਦਿੰਦਾ ਇੱਥੇ ਜਦੋਂ ਆ ਕੇ ਨਾ ਗੱਡੀ ਲਾਊ ਬਾਰ ਮੈਂ ਵੱਡੇ ਟੀਵੀ ਤੇ ਲਾ ਦਿੰਦਾ ਮੈਂ ਕਹਿੰਦਾ ਰਾਤ ਤੂੰ ਆ ਕਰਕੇ ਗਿਆ ਮੈਂ ਬਹੁਤ ਫਿਰ ਛਿੱਟ ਦਿੰਦਾ ਗਾਹਾਂ ਨੂੰ ਘੱਟੋ ਘੱਟ ਅਕਲ ਤਾਂ ਆਉਂਦੀ ਉਹਨਾਂ
1: ਨੂੰ ਯਾਦ ਤਾਂ ਆਊਗਾ ਸਿੱਟਣ ਲੱਗੇ ਤੇ ਮੈਨੂੰ ਕਹਿ ਰਿਹਾ ਸੀ
0: ਤੇਰਾ ਸਟੋਰ ਕਲੀਨੈਸ ਸਟੋਰ ਪਾਰਕਿੰਗ ਲਾਟ ਕਲੀਨੈਸ ਐਨ ਸਾਰਾ ਅਪ ਟੂ ਡੇਟ ਤੇਰਾ ਤੇ ਗੰਦ ਤੁਸੀਂ ਪਾਉਂਦੇ ਹੋ ਫਿਰ ਇਹਦੇ ਵਿੱਚ ਮੈਂ ਤਾਂ ਜਿੰਨੇ ਕੁ ਫਰਜ਼ ਨਿਭਾ ਰਿਹਾ ਨਾ ਆਪਦਾ ਐਂ ਦੇਖੋ ਨਾ ਉਹਨਾਂ ਮੈਂ ਆਹ ਦੇਖੂ ਆਹ ਐਂ ਕਰਕੇ ਗਿਆ ਇਹ ਸਿੱਟਿਆ
1: ਸ਼ਰਮ ਆਊਗੀ ਅੱਗੇ ਤੋਂ ਸਿੱਟਣ ਲੱਗੇ ਸੋਚੂਗਾ ਫਿਰ ਮੈਨਾਂ ਆਹ ਗੱਲ ਹੋਈ ਸੀ
0: ਇਹ ਸਾਨੂੰ ਆਪ ਤੋਂ ਪਹਿਲਾਂ ਸ਼ੁਰੂ ਕਰੀਏ ਕਿਸੇ ਦਾ ਕੋਈ ਕਸੂਰ ਨਹੀਂ ਸਿਸਟਮ ਦਾ ਕੋਈ ਕਸੂਰ ਨਹੀਂ ਸਿਸਟਮ ਵੀ ਆਪੇ ਸੁਧਰ
1: ਆਪੇ ਸੁਧਰ ਜਾਣਾ ਜੀ
0: ਹਜ਼ਾਰ ਰੁਪਏ ਵਿੱਚ ਤਾਂ ਗਿੱਧਾ ਪਾਉਣ ਲੱਗ ਗਏ ਕੀ ਲਾਉਂਦਾ ਹਜ਼ਾਰ ਦਾ
1: ਬਿਲਕੁਲ
0: ਇੱਥੇ ਸਾਡੀ ਸੋਚ ਖੜੀ ਹੈ
1: ਜੀ
0: ਸੋਚ ਦਾ ਦਾਇਰਾ ਵਧਾਈਏ
1: ਬਿਲਕੁਲ
0: ਤੇ ਪਹਿਲਾਂ ਆਪ ਤੋਂ ਸ਼ੁਰੂ ਕਰੀਏ ਜੀ ਆਪਦਾ ਵੱਟ ਬੰਨਾ ਸਵਾਰ ਕੇ ਰੱਖੀਏ ਆਪਦੇ ਘਰ ਦਾ ਆਲਾ ਦੁਆਲਾ ਸਵਾਰ ਕੇ ਰੱਖੀਏ ਫਿਰ ਦੂਜੇ ਨੂੰ ਵੀ ਕਹਾਂਗੇ ਭਾਈ ਸਾਡੇ ਗੰਨੀ ਨੂੰ ਗੰਦ ਨਾ ਧੱਕ ਦੂ
1: ਮੱਲੋ ਮੱਲੀ ਉਹਨੂੰ ਵੀ ਸ਼ਰਮ ਆਊਗੀ ਕਿ ਮੈਂ ਵੀ ਸ਼ਰਮ ਆ ਕੇ ਰੱਖਾਂ
0: ਆਈ ਹੈ ਜੀ ਮੈਂ ਕਹਿੰਦਾ ਆਈ ਹੈ ਮੈਂ ਗੋਹਾ ਇਹਦੇ ਉੱਪਰ ਜਾਂਦਾ ਸੀ ਉਹ
1: ਜੀ
0: ਮੈਂ ਮੁੰਡੇ ਨੂੰ ਫੋਨ ਕਰਕੇ ਮੈਂ ਫਿਰ ਗਲਤੀ ਹੋ ਗਈ ਮੈਂ ਸਾਰੇ ਪਿੰਡ ਨੂੰ ਸੁਣਨੀ ਵੀ ਹੀ ਹੈ ਅੱਡ ਅੱਡ ਅੱਡ ਘਰ ਆ ਸੱਤ ਘਰ ਨੇ ਸਾਰੇ
1: ਜੀ
0: ਮੈਂ ਕਿਹਾ ਗਲਤੀ ਹੋ ਗਈ ਯਾਰ ਜੇ ਮੁਕਤ ਜੀ ਬਣ ਗਈ ਮੈਂ ਕਿਹਾ
1: ਬਿਲਕੁਲ
0: ਫ੍ਰੀ ਚ ਕੁਛ ਲੱਗਿਆ
1: ਜੀ
0: ਕਹਿੰਦਾ ਨਹੀਂ ਮੈਂ ਫਿਰ ਫੇਰੇ ਫਿੱਟ ਲਾਣ ਤੇ ਦੇਣ ਲੱਗੇ ਮੈਨੂੰ ਤੁਸੀਂ ਮਤਲਬ ਪੜਾਤੀ ਬਣਾ ਕੇ ਦਿੱਤੀ
1: ਅੱਗੇ ਦੇਖਭਾਲ ਕਰਨਾ ਤਾਂ ਸਾਡਾ ਹੀ ਫਰਜ਼ ਬਣਦਾ ਉਹਨਾਂ ਚੀਜ਼ਾਂ
0: ਬਿਲਕੁਲ ਜੀ
1: ਬਿਲਕੁਲ
0: ਮੈਂ ਸਾਨੂੰ ਕਹਿੰਦੇ ਬੂਟੇ ਲਾਲ ਵਾਲੇ ਦਾ ਯਾਰ ਚਾਰ ਇਹਦੇ ਵਧੀਆ ਲੱਗੂ ਤੁਹਾਨੂੰ ਇਸ ਕਰਕੇ ਸ਼ੁਰੂਆਤ ਸਾਨੂੰ ਆਪ ਤੋਂ ਕਰਨੀ ਪਊਗੀ
1: ਜਿੰਨੇ
0: ਚਿਰ ਅਸੀਂ ਆਪ ਤੋਂ ਨੀ ਕਰਾਂਗੇ ਤੇ ਹਾਲਾਤ ਇਹੀ ਰਹਿਣਗੇ ਅਸੀਂ ਉਹ ਆਕਸੀਜਨ ਖਾਣੀ ਅਸੀਂ ਉਹ ਖਾਣਾ ਅਸੀਂ ਉਹ ਪੀਣਾ ਅਸੀਂ ਉਹ ਸਾਹ ਲੈਣਾ
1: ਬਿਲਕੁਲ ਹੈ ਜੀ
0: ਬਹੁਤ ਵਧੀਆ ਬੇਸ਼ਾ ਜੀ
1: ਥੈਂਕ ਯੂ ਜੀ ਔਜਲਾ ਸਾਹਿਬ
0: ਧੰਨਵਾਦ ਥੈਂਕ ਯੂ
1: ਵਿਚਾਰਾਂ ਲਈ ਜੀ ਸ਼ੁਕਰੀਆ ਜੀ
2: ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਭਾਜੀ
1: ਜੀ ਥੈਂਕ ਯੂ ਜੀ ਸ਼ਮੀ ਜੀ ਅੱਗੇ ਵੱਲ ਨੂੰ ਵੱਧਦੇ ਆ ਫਿਰ ਆਖਰੀ ਤੁਹਾਡੇ ਜਿਹੜੇ ਬਿਆਨ ਨੇ ਉਹ ਕੀ ਕਹਿੰਦੇ
2: ਸੀ ਮੇਰੇ ਮੇਰੇ ਵੱਲ ਸਮਾਂ ਬਹੁਤ ਹੋ ਗਿਆ
1: ਹਾਂਜੀ
2: ਭਨ ਸਾਹਿਬ ਬਿਲਕੁਲ ਔਜਲਾ ਸਾਹਿਬ ਜਿਵੇਂ ਜਿਹੜੇ ਇਹਦਾ ਕੰਸਰਨ ਉਹਨਾਂ ਜ਼ਾਹਰ ਕੀਤਾ
1: ਜੀ
2: ਇਹੀ ਤਾਂ ਜਿਹੜਾ ਮੁੱਖ ਮੰਤਵ ਵੀ ਇਹੀ ਆ ਕਿ ਅੱਜ ਜਿਹੜਾ ਵਿਸ਼ੇਸ਼ ਕੋਈ ਦਿਨ ਆਪਾਂ ਰੱਖਿਆ ਧਰਤੀ ਦਿਵਸ ਅੱਜ ਆਪਾਂ ਕਰ ਰਹੇ ਹਾਂ ਉਹਦੀ ਚਰਚਾ ਕਰ ਰਹੇ ਹਾਂ ਉਹ ਦਿਨ ਨੂੰ ਆਪਾਂ ਆਪਣੇ ਧਿਆਨ ਦਾ ਕੇਂਦਰ ਬਣਾ ਕੇ ਉਹਦੇ ਬਾਰੇ ਗੱਲਾਂ ਬਾਤਾਂ ਕਰੀਏ ਤੇ ਚਰਚਾ ਕਰੀਏ ਅੱਜ ਦੀ ਚਰਚਾ ਦੇ ਵਿੱਚ ਸਾਰੇ ਦੋਸਤਾਂ ਨੇ ਬਾ ਕਮਾਲ ਜਿਹੜੀ ਹੈ ਉਹ ਆਪਣੀ ਇਨਪੁਟ ਦਿੱਤੀ ਆ
1: ਬਿਲਕੁਲ
2: ਔਰ ਆਪਣੇ ਆਪਣੇ ਤਜਰਬਿਆਂ ਦੇ ਮੁਤਾਬਕ ਉਹਨਾਂ ਨੇ ਜਿਹੜੀ ਗੱਲਬਾਤ ਸਾਂਝੀ ਕੀਤੀ ਆ ਉਹਨਾਂ ਦਾ ਸ਼ੁਕਰੀਆ ਵੀ ਅਸੀਂ ਕਰਦੇ ਆ ਦਾ ਕਿ ਉਹਨਾਂ ਨੇ ਅੱਜ ਦੇ ਜਿਹੜੇ ਟੌਪਿਕ ਨੂੰ ਹੋਰ ਵੀ ਰੌਚਕ ਬਣਾਇਆ ਤੇ ਬੜਾ ਯਥਾਰਥਵਾਦੀ ਜਿਹਾ ਹੋ ਗਿਆ ਸਾਡਾ ਬੜਾ ਵਧੀਆ ਹੋ ਗਿਆ ਪ੍ਰੋਜੈਕਟ
1: ਬਿਲਕੁਲ
2: ਤੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਨਾਲ ਜੁੜਿਆ ਦੋਸਤਾਂ ਦੇ ਤੇ ਸਾਂਝ ਪਈ ਤੇ ਭਰ ਸਾਹਿਬ ਸ਼ੁਕਰੀਆ ਜੀ
1: ਜਰੂਰ ਕਰਦੇ ਆ ਜੀ ਆਪਾਂ ਸੈਲੀਬ੍ਰੇਟ ਜਾਂਦੇ ਜਾਂਦੇ ਖੁਸ਼ੀ ਦੀ ਗੱਲ ਹੈ ਇਕਬਾਲ ਮਾਂਗੜ ਜੀ ਦਾ ਅੱਜ ਦਿਨ ਹੈ ਜੀ ਉਹਨਾਂ ਦੀ ਮੈਰਿਜ ਯੂਨੀਵਰਸਿਟੀ ਦੀ ਬਹੁਤ ਬਹੁਤ ਮੁਬਾਰਕਬਾਦ ਸਾਰੇ ਦੁਆਬਾ ਰੇਡੀਓ
2: ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਪੂਰੀ ਦੁਆਬਾ ਰੇਡੀਓ ਦੀ ਟੀਮ ਵੱਲੋਂ ਜੀ ਗ੍ਰੇਟ ਗ੍ਰੈਂਡ ਪਾਰਟੀ ਬਣ ਗਈ ਆ
1: ਜੀ
2: ਤੇ ਬਹੁਤ ਬਹੁਤ ਮੁਬਾਰਕ ਪੂਰੇ ਪਰਿਵਾਰ ਨੂੰ ਤੇ ਮਾਂਗੜ ਜੀ ਨੂੰ ਵੀ ਤੇ ਸੁਰਿੰਦਰ ਕੌਰ ਮਾਹਲ ਜੀ ਨੂੰ ਵੀ ਔਰ ਕਿਉਂਕਿ ਦੁਆਬਾ ਰੇਡੀਓ ਆਪਾਂ ਪਰਿਵਾਰ ਹੀ ਸਾਰਾ ਸਮਝਦੇ ਹਾਂ ਕਿ ਸਾਰੇ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਤੇ ਭਾਈ ਬਹੁਤ ਬਹੁਤ ਮੁਬਾਰਕਾਂ ਜੀ
1: ਬਿਲਕੁਲ ਥੈਂਕ ਯੂ ਜੀ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਜੁੜਦੇ ਆ ਜੀ ਕੋਈ ਨਵੇਂ ਵਿਸ਼ੇ ਦੇ ਨਾਲ ਅਗਲੇ ਹਫਤੇ ਪਰ ਉਸ ਤੋਂ ਪਹਿਲਾਂ ਸੈਟਰਡੇ ਸੰਡੇ ਨੂੰ ਜ਼ਰੂਰ ਮਹਿਫਲ ਦਾ ਵੀ ਆਨੰਦ ਮਾਣਾਂਗੇ ਤੇ
2: ਜੀ ਜ਼ਰੂਰ
1: ਇਸ ਦੇ ਨਾਲ ਹੀ ਤੁਹਾਡੇ ਤੋਂ ਮੈਂ ਲਵਾਂਗਾ ਅੱਗੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਨਾਲ ਜੁੜਨ ਲਈ ਤੇ ਵਿਚਾਰਾਂ ਦੀ ਸੋਹਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਤੇ ਮੱਛੀ ਦਾ ਪਤਾ ਕਰਿਓ ਜ਼ਰੂਰ ਜਾ ਕੇ
2: ਜ਼ਰੂਰ ਜੀ ਜ਼ਰੂਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ ਬਹੁਤ ਬਹੁਤ ਸ਼ੁਕਰੀਆ
1: ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਜੀ ਸਮਾਜੀਤ ਸਿੰਘ ਸ਼ਮੀ ਜੀ ਸਾਡੇ ਨਾਲ ਸਾਡੇ ਸਹਿਯੋਗੀ ਤੇ ਲੋ ਗੱਲਾਂ ਬਾਤਾਂ ਆਪਾਂ ਅੱਗੇ ਕਰਦੇ ਆਂ ਤੇ ਇਸ ਵਿਸ਼ੇ ਨੂੰ ਆਪਾਂ ਇੱਥੇ ਸਮੇਟਦੇ ਆਂ ਤੇ ਮੇਰਾ ਵੀ ਫੇਵਰਟ ਵਿਸ਼ਾ ਜੀ ਚਲੋ ਕੁਦਰਤ ਦੀ ਬੁੱਕਲ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਜ਼ਰੂਰ ਬੈਠਣ ਦਾ ਉਹਦੀ ਬੁੱਕਲ ਦੇ ਵਿੱਚ ਆਨੰਦ ਮਾਣਨ ਦਾ ਜਿਹੜਾ ਸੁਭਾਗ ਜਿਹੜਾ ਮਿਲਦਾ ਹੈ ਤੇ ਫੁੱਲ ਬੂਟਿਆਂ ਦੇ ਨਾਲ ਗੱਲਾਂ ਬਗੀਚੇ ਦੇ ਵਿੱਚ ਉਹਨੂੰ ਸੁਵਾਰਨਾ ਤੇ ਹੋਰ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਜ਼ਿੰਦਗੀ ਦਾ ਵੱਖਰਾ ਆਨੰਦ ਹੈ ਜਦੋਂ ਬੰਦਾ ਕਿਤੇ ਨਾ ਕਿਤੇ ਢੱਲਾ ਮੱਠਾ ਹੁੰਦਾ ਜਾਂ ਨੈਗੇਟਿਵਿਟੀ ਦੇ ਵਿੱਚ ਹੁੰਦਾ ਹੈ ਤੇ ਕਦੇ ਘਾਹ ਦੇ ਉੱਤੇ ਨੰਗੇ ਪੈਰੀ ਤੁਰ ਕੇ ਤੇ ਕਦੇ ਉਸ ਬਗੀਚੇ ਦਾ ਆਪਣੇ ਦਾ ਗੇੜਾ ਲਾ ਕੇ ਦੇਖਿਓ ਤੇ ਉਹਨਾਂ ਨੂੰ ਖਿਲਦਿਆਂ ਨੂੰ ਦੇਖਿਓ ਸ਼ੁਰੂ ਤੋਂ ਜਵਾਨ ਹੁੰਦਿਆਂ ਨੂੰ ਦੇਖਿਓ ਫੁੱਲਾਂ ਬੂਟਿਆਂ ਨੂੰ ਤੇ ਉਹਨਾਂ ਦੇ ਵਿੱਚ ਰੁਚੀ ਬਹੁਤ ਬਣ ਜਾਂਦੀ ਹੈ ਤੇ ਚੰਗਾ ਲੱਗਦਾ ਕਿ ਜਦੋਂ ਉਹ ਪੂਰੇ ਜਵਾਨ ਹੋ ਜਾਂਦੇ ਆ ਤੇ ਅੰਤ ਤੱਕ ਜਦੋਂ ਪੱਤਝੜ ਹੁੰਦੀ ਹੈ ਉਹਨਾਂ ਦਾ ਆਨੰਦ ਹੀ ਵੱਖਰਾ ਹੈ ਜੀ ਤੇ ਲਓ ਦੋਸਤੋ ਤੇ ਜਾਂਦੇ ਜਾਂਦੇ ਤੁਹਾਡੇ ਨਾਲ ਦੇਸ਼ ਵਿਦੇਸ਼ ਦੀਆਂ ਕੁਝ ਖਬਰਾਂ ਨੇ ਉਹਨਾਂ ਦੀ ਝਾਤ ਮਾਰ ਕੇ ਫਿਰ ਆਪਾਂ ਅੱਗੇ ਲਵਾਂਗੇ। ਤੇ ਅੱਜ ਦਾ ਜਿਹੜਾ ਵਿਸ਼ਾ ਸੀ ਆਪਣਾ ਧਰਤੀ ਅਰਥ ਡੇ 2026, ਇਹ ਧਰਤੀ ਦੇ ਬਾਰੇ ਗੱਲਬਾਤ ਆਪਾਂ ਕੀਤੀ ਅੱਜ ਤੇ ਸ਼ੰਮੀ ਜੀ ਦੇ ਨਾਲ, ਤੁਹਾਡੇ ਨਾਲ, ਸਭ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਜਾਂਦੇ ਜਾਂਦੇ ਆਖਰ ਦੇ ਵਿੱਚ ਮੈਂ ਤੁਹਾਡੇ ਕਮੈਂਟ ਜ਼ਰੂਰ ਲੈ ਲਾਂਗਾ। ਤੇ ਸਾਰੇ ਸਰੋਤਾ ਪਰਿਵਾਰ ਵੱਲੋਂ ਤੇ ਟੀਮ ਦੇ ਵੱਲੋਂ ਮੁਬਾਰਕਬਾਦ ਭੇਜੀਏ ਸਭ ਨੇ ਜੀ, ਇਕਬਾਲ ਮਾਂਗੜ ਜੀ ਨੂੰ, ਤੇ ਉਹਨਾਂ ਨੂੰ ਹੱਸਦੇ ਵੱਜਦੇ ਰਹਿਣ, ਜੋੜੀਆਂ ਬਣੀਆਂ ਰਹਿਣ ਜੀ। ਤੇ ਗੱਲਬਾਤ ਕਰਦੇ ਹਾਂ ਅਗਲੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਕੁਝ ਉਹਨਾਂ ਦੇ ਬਲ ਤੋਂ ਝਾਤ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਟੂਡੀਓ ਦਾ ਨੰਬਰ +358 44 9 6 9 68 ਹੈ ਤੇ ਲਾਈਨਾਂ ਦੋਸਤੋ ਹੁਣ ਮੈਂ 15-20 ਮਿੰਟ ਕਾਲ ਨਹੀਂ ਲਵਾਂਗਾ। ਆਖਰ ਦੇ ਵਿੱਚ ਤੁਸੀਂ ਕਾਲ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਜਾਂਦੇ ਜਾਂਦੇ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਥੋੜਾ ਜਿਹਾ ਮੈਂ ਸੈਟਿੰਗ ਕਰ ਲਵਾਂ ਜੀ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਖਬਰਾਂ ਮੈਂ ਬਾਅਦ ਦੇ ਵਿੱਚ ਚਾਹੇ ਬੱਕਰੀਆਂ ਕਰਕੇ ਵੀ ਪਾ ਦਾਂਗਾ ਤੁਹਾਡੇ ਲਈ, ਜਿਹੜੇ ਦੋਸਤ ਖਬਰਾਂ ਦੇ ਸ਼ੌਕੀਨ ਨੇ। ਲੋ ਦੋਸਤੋ, ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਤੇ 22 ਅਪ੍ਰੈਲ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੀ ਬਾਤ ਪਾਉਂਦੇ ਹਾਂ। ਬੇਅਦਬੀ ਬਿੱਲ ਜਿਹੜਾ ਹੈ ਹਾਈਕੋਰਟ ਦੇ ਵਿੱਚ ਚੈਲੰਜ ਹੋ ਗਿਆ ਤੇ ਰਾਜੋਆਣਾ ਦਾ ਜਿਹੜਾ ਮਸਲਾ ਹੈ ਉਹ ਵੀ ਜਿਹੜਾ ਕੇਂਦਰ ਦਾ ਵਿੱਚ ਜਿਹੜਾ ਜੋ ਵੀ ਬਹਿਸ ਚੱਲ ਰਹੀ ਹੈ, ਕੇਂਦਰ ਨੂੰ ਜਿਹੜਾ ਕਹਿ ਦਿੱਤਾ ਗਿਆ ਕੋਰਟ ਨੇ ਕਿ ਹਲਫ਼ਨਾਮਾ ਜਿਹੜਾ ਉਹ ਅਦਾਰ ਕਰਨ ਤੇ ਸਪਸ਼ਟ ਕਰਨ ਸਥਿਤੀਆਂ ਨੂੰ। ਦੂਸਰੇ ਪਾਸੇ ਜਿਹੜਾ ਆਪਣਾ ਹਰਿਆਣਾ ਤੇ ਪੰਜਾਬ ਦਾ ਪਾਣੀਆਂ ਦਾ ਮੁੱਦਾ ਹੈ ਉਹ ਵੀ ਕਿਤੇ ਨਾ ਕਿਤੇ ਗੰਭੀਰ ਬਣਿਆ ਹੋਇਆ, ਜਿਸ ਦੇ ਵਿੱਚ ਕੋਰਟ ਨੇ ਅੱਜ ਫੈਸਲਾ ਲਿਆ। ਉਹਦੇ ਵਿੱਚ ਅੱਗੇ ਜਾ ਕੇ ਤੁਹਾਡੇ ਨਾਲ ਵਿਸਤਾਰ ਦੇ ਨਾਲ ਖਬਰ ਕਰਦੇ ਹਾਂ। ਪਾਣੀ ਵਿਵਾਦ ਜਿਹੜਾ ਪੰਜਾਬ ਦੀ ਸੁਣੀ ਨਹੀਂ ਗਹਾਰ ਗਈ ਹੈ ਤੇ ਜਿਹੜਾ ਹਰਿਆਣੇ ਦੇ ਹੱਕ ਦੇ ਵਿੱਚ ਫੈਸਲਾ ਉਸੇ ਤਰ੍ਹਾਂ ਬਰਕਰਾਰ ਹੋ ਗਿਆ ਤੇ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਜਿਹੜੀ ਹੈ ਵਿਰੋਧੀ ਧਿਰਾਂ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀ ਹੈ ਭੱਖ ਜਾਣੀ ਹੈ। ਤੇ ਹੋਰ ਬਹੁਤ ਸਾਰੇ ਮੁੱਦੇ ਨੇ, ਪੰਜਾਬ ਦੇ ਕਰਜ਼ੇ ਦਾ ਮੁੱਦਾ ਚੱਲ ਰਿਹਾ ਤੇ ਰਾਜਵਾਣਾ ਸਾਹਿਬ ਦੀ ਗੱਲ ਕਰਾਂਗੇ, ਹੋਰ ਸਾਰੇ ਮੁੱਦਿਆਂ ਨੂੰ ਵਿਚਾਰਦੇ ਹਾਂ ਤੇ ਇੰਟਰਨੈਸ਼ਨਲ ਖਬਰਾਂ ਦੇ ਬਾਅਦ ਝਾਤ ਮਾਰ ਕੇ ਫਿਰ ਆਗਿਆ ਲੈਂਦੇ ਹਾਂ। ਪੰਜਾਬ ਦੇ ਵਿੱਚ ਜਿਹੜਾ ਅਗਲੇ 5 ਦਿਨ ਲੱਗਣਗੇ ਲੰਮੇ ਕੱਟ ਤੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਜਿਹੜੀ ਹੈ 10,000 ਮੈਗਾਵਾਟ ਤੋਂ ਉੱਪਰ ਟੱਪ ਗਈ ਹੈ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਗਲੇ 4 ਤੋਂ 5 ਦਿਨਾਂ ਦੇ ਦੌਰਾਨ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਏਗਾ ਤੇ ਇੱਕ ਪਾਸੇ ਜਿੱਥੇ ਸੂਬੇ 'ਚ ਪਾਰਾ ਲਗਾਤਾਰ ਚੜ ਰਿਹਾ ਹੈ, 40 ਡਿਗਰੀ ਸੈਲਸੀਅਸ ਦੇ ਉੱਤੇ ਪਹੁੰਚ ਰਿਹਾ ਹੈ, ਉੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਸਿਸਟਮ ਦੇ ਨਵੀਨੀਕਰਨ ਅਤੇ ਮਜ਼ਬੂਤੀ ਲਈ 26 ਅਪ੍ਰੈਲ ਤੱਕ ਲੰਬੇ ਕੱਟਾਂ ਦਾ ਜਿਹੜਾ ਐਲਾਨ ਕਰ ਦਿੱਤਾ ਹੈ। ਦੂਸਰੇ ਪਾਸੇ ਸੁਪਰੀਮ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ ਦੇ ਉੱਤੇ ਕੇਂਦਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਲਈ ਕਹਿ ਦਿੱਤਾ। ਸੁਪਰੀਮ ਕੋਰਟ ਨੇ ਬੁੱਧਵਾਰ ਅੱਜ ਕੇਂਦਰ ਨੂੰ 1995 ਦੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਜਿਹੜਾ ਕਾਂਡ ਦੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਦੇ ਉੱਤੇ 2 ਹਫ਼ਤਿਆਂ ਦੇ ਅੰਦਰ ਅੰਦਰ ਆਪਣਾ ਹਲਫ਼ਨਾਮਾ ਦਾਇਰ ਕਰਨ ਦੇ ਲਈ ਕਿਹਾ। ਰਾਜੋਆਣਾ ਨੇ ਆਪਣੀ ਰਹਿਮ ਦੀ ਅਪੀਲ ਦੇ ਉੱਤੇ ਫੈਸਲਾ ਲੈਣ ਦੇ ਵਿੱਚ ਹੋ ਰਹੀ ਦੇਰੀ ਕਾਰਨ ਆਪਣੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਮੰਗ ਕੀਤੀ ਹੈ। ਰਾਜੋਆਣਾ 29 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਜਿਸਦੇ ਵਿੱਚ ਉਹ 15 ਸਾਲਾਂ ਤੋਂ ਵੱਧ ਸਮੇਂ ਤੋਂ ਫਾਂਸੀ ਦੀ ਸਜ਼ਾ ਦਾ ਜਿਹੜਾ ਸਾਹਮਣਾ ਕਰ ਰਿਹਾ। ਜਸਟਿਸ ਵਿਕਰਮਨਾਥ, ਸੰਦੀਪ ਮਹਿਤਾ ਤੇ ਵਿਜੇ ਬਿਸ਼ਨੋਈ ਦੇ ਬੈਂਚ ਨੇ ਕੇਂਦਰ ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਪੁੱਛਿਆ ਕਿ ਤੁਸੀਂ ਹੁਣ ਤੱਕ ਆਪਣਾ ਜਵਾਬ ਜਿਹੜਾ ਹਲਫ਼ਨਾਮਾ ਦਾਇਰ ਕਿਉਂ ਨਹੀਂ ਕੀਤਾ। ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਸਾਹਮਣੇ ਸੀਲਬੰਦ ਲਿਫਾਫੇ ਦੇ ਵਿੱਚ ਕੁਝ ਦਸਤਾਵੇਜ਼ ਰੱਖਣਾ ਚਾਹੁੰਦੇ ਨੇ। ਬੈਂਚ ਨੇ ਕਿਹਾ ਕਿ ਤੁਸੀਂ ਆਪਣਾ ਜਵਾਬੀ ਹਲਫ਼ਨਾਮਾ ਦਾਇਰ ਕਰੋ, ਨਹੀਂ ਤਾਂ ਉਸਦੇ ਰਾਜੋਆਣਾ ਦੇ ਜਾਣੀ ਕਿ ਦੋਸ਼ਾਂ ਦਾ ਕੋਈ ਖੰਡਨ ਨਹੀਂ ਹੋਵੇਗਾ। ਅਦਾਲਤ ਨੇ ਅੱਗੇ ਕਿਹਾ ਕਿ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਹਲਫ਼ਨਾਮੇ ਦੇ ਵਿੱਚ ਰੱਖੋ। ਰਾਜੋਆਣਾ ਦੇ ਵੱਲੋਂ ਪੇਸ਼ ਹੋਏ ਜਿਹੜੇ ਨੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਵੱਲੋਂ ਮਾਰਚ 2012 ਦੇ ਵਿੱਚ ਪਟੀਸ਼ਨ ਦੀ ਤਰਫੋਂ ਦਾਇਰ ਕੀਤੀ ਗਈ ਜਿਹੜੀ ਸੀ ਰਹਿਮ ਦੀ ਅਪੀਲ ਅਜੇ ਵੀ ਲਟਕ ਰਹੀ ਹੈ। ਉਨਾਂ ਕਿਹਾ ਕਿ ਸੁਪਰੀਮ ਕੋਰਟ ਨੇ 2023 ਦੇ ਵਿੱਚ ਕਿਹਾ ਸੀ ਕਿ ਅਧਿਕਾਰੀਆਂ ਨੂੰ ਰਹਿਮ ਦੀ ਅਪੀਲ ਦੇ ਉੱਤੇ ਫੈਸਲਾ ਲੈਣਾ ਚਾਹੀਦਾ ਹੈ। ਰੋਹਤਗੀ ਉਨਾਂ ਨੇ ਸੁਪਰੀਮ ਕੋਰਟ ਦੇ ਪਿਛਲੇ ਸਾਲ ਜਿਹੜਾ ਸੀ 24 ਸਤੰਬਰ ਦੇ ਹੁਕਮ ਦਾ ਹਵਾਲਾ ਦਿੱਤਾ, ਜਿਸਦੇ ਵਿੱਚ ਕਿਹਾ ਗਿਆ ਸੀ ਕਿ ਜਵਾਬਦੇਹ ਧਿਰਾਂ ਦੇ ਵੱਲੋਂ ਮਾਮਲੇ ਦੇ ਵਿੱਚ ਮੁਲਤਵੀ ਕਰਨ ਦੀ ਕਿਸੇ ਵੀ ਹੋਰ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ। ਬੈਂਚ ਨੇ ਕੇਂਦਰ ਦੇ ਜਿਹੜੇ ਨੇ ਵਕੀਲ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਤੇ ਸਪਸ਼ਟ ਕੀਤਾ ਹੈ ਕਿ ਹੋਰ ਸਮਾਂ ਨਹੀਂ ਦਿੱਤਾ ਜਾਏਗਾ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕੇਂਦਰ ਨੂੰ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਦੇ ਉੱਤੇ ਫੈਸਲਾ ਲੈਣ ਦੇ ਲਈ ਕਿਹਾ ਸੀ ਤੇ ਕੇਂਦਰ ਨੇ ਉਦੋਂ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੱਤਾ ਸੀ ਤੇ ਰਹਿਮ ਦੀ ਅਪੀਲ ਵਿਚਾਰ ਅਧੀਨ ਹੈ। ਸਤੰਬਰ 2024 ਦੇ ਵਿਚ ਸਿਖਰਲੀ ਅਦਾਲਤ ਨੇ ਰਾਜੋਆਣਾ ਦੀ ਪਟੀਸ਼ਨ ਦੇ ਉੱਤੇ ਕੇਂਦਰ ਪੰਜਾਬ ਸਰਕਾਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਅਤੇ 16 ਹੋਰ 31 ਅਗਸਤ 1995 ਨੂੰ ਚੰਡੀਗੜ੍ਹ ਦੇ ਵਿਚ ਸਿਵਲ ਸਕੱਤਰਤ ਦੇ ਪ੍ਰਵੇਸ਼ ਦੁਆਰ ਦੇ ਉੱਤੇ ਹੋਏ ਧਮਾਕੇ ਦੇ ਵਿਚ ਮਾਰੇ ਗਏ ਸਨ ਤੇ ਇਕ ਵਿਸ਼ੇਸ਼ ਅਦਾਲਤ ਨੇ ਜੁਲਾਈ 2007 ਚ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਤੇ ਰਾਜੋਆਣਾ ਉਨ੍ਹਾਂ ਦੀ ਪਟੀਸ਼ਨ ਦੇ ਵਿਚ ਉਸਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਇਸੇ ਤਰ੍ਹਾਂ ਵਿਰੋਧੀ ਧਿਰਾਂ ਨੇ 1300 ਕਰੋੜ ਦਾ ਹੋਰ ਕਰਜ਼ਾ ਚੁੱਕਣ ਦੇ ਉੱਤੇ ਸਰਕਾਰ ਘੇਰ ਲਈ ਹੈ। 20 ਦਿਨਾਂ ਦੇ ਵਿਚ 2800 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੇ ਦੋਸ਼ ਨੇ। ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਵੀ ਟੱਪ ਗਿਆ। ਪੰਜਾਬ ਸਰਕਾਰ ਵੱਲੋਂ ਹਾਲ ਹੀ ਦੇ ਵਿਚ ਚੁੱਕੇ 1300 ਕਰੋੜ ਰੁਪਏ ਦੇ ਨਵੇਂ ਕਰਜ਼ੇ ਕਾਰਨ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ 20 ਦਿਨਾਂ ਦੇ ਵਿਚ 2800 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕਿਆ। ਇਸ ਦੇ ਨਾਲ ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਵੀ ਜਿਹੜਾ ਟੱਪ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਿਰ ਚੜਿਆ ਕਰਜ਼ਾ ਉਤਾਰਨ ਦੇ ਵਾਅਦੇ ਕਰਨ ਵਾਲਿਆਂ ਦੇ ਰਾਜ ਦੇ ਵਿਚ ਕਰਜ਼ਾ 4 ਲੱਖ ਕਰੋੜ ਤੋਂ ਪਾਰ ਹੋ ਗਿਆ। ਜਿਸ ਰਫ਼ਤਾਰ ਦੇ ਨਾਲ ਕਰਜ਼ਾ ਵੱਧ ਰਿਹਾ ਇਹ ਜਲਦੀ ਹੀ 5 ਲੱਖ ਕਰੋੜ ਦੇ ਨਜ਼ਦੀਕ ਪਹੁੰਚ ਜਾਏਗਾ। ਮੁਲਾਜ਼ਮਾਂ ਨੂੰ DA ਦਾ ਜਿਹੜਾ ਭੁਗਤਾਨ ਕਰਨ ਸਮੇਂ ਸੂਬਾ ਸਰਕਾਰ ਕੋਲ ਪੈਸੇ ਨਹੀਂ ਪਰ ਸਿਆਸੀ ਰੈਲੀਆਂ ਦੇ ਉੱਤੇ ਵਿਦੇਸ਼ੀ ਦੌਰਿਆਂ ਸਮੇਂ ਖਜ਼ਾਨਾ ਜਿਹੜਾ ਭਰਿਆ ਪਿਆ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਫੰਡਾਂ ਦੀ ਦੁਰਵਰਤੋਂ ਦੇ ਉੱਤੇ ਤੇ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਕਿਹਾ ਕਿ ਪੰਜਾਬ ਦੇ ਵਿੱਤੀ ਹਾਲਾਤ ਜਿਹੜੇ ਨੇ ਚਿੰਤਾਜਨਕ ਹੋ ਗਏ ਨੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 1 ਪੈਸਾ ਕਰਜ਼ਾ ਨਾ ਲੈਣ ਦੇ ਦਾਅਵੇ ਕੀਤੇ ਜਾਂਦੇ ਸਨ ਪਰ ਮੌਜੂਦਾ ਸਮੇਂ ਰੋਜ਼ਾਨਾ ਕਰੋੜਾਂ ਰੁਪਏ ਦੇ ਕਰਜ਼ੇ ਲਏ ਜਾ ਰਹੇ ਨੇ। ਇਸ ਦੇ ਨਾਲ ਪੰਜਾਬੀਆਂ ਦੇ ਸਿਰ ਕਰਜ਼ੇ ਦਾ ਬੋਝ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਪੰਜਾਬ ਦੇ ਲੋਕ ਅਗਲੀ ਵਿਧਾਨ ਸਭਾ ਚੋਣਾਂ ਚ ਆਪ ਨੂੰ ਮੋੜਵਾ ਜਵਾਬ ਦੇਣਗੇ। ਰੋਜ਼ਾਨਾ 140 ਕਰੋੜ ਦਾ ਜਿਹੜਾ ਕਰਜ਼ਾ ਚੁੱਕ ਰਹੀ ਹੈ ਸਰਕਾਰ ਭਾਜਪਾ ਨੇ ਦਾਅਵਾ ਕੀਤਾ। ਭਾਜਪਾ ਜਿਹੜੀ ਹੈ ਪੰਜਾਬ ਦੀ ਉਹਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਦਿਨਾਂ ਦੇ ਵਿਚ 2800 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ। ਇਸ ਤਰ੍ਹਾਂ ਸੂਬਾ ਸਰਕਾਰ ਹਰ ਰੋਜ਼ 140 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ ਤੇ ਸੂਬਾ ਸਰਕਾਰ ਵੱਲੋਂ ਇਹ ਪੈਸਾ ਪੰਜਾਬ ਦੇ ਵਿਕਾਸ ਦੇ ਲਈ ਨਹੀਂ ਬਲਕਿ ਸਿਰਫ਼ ਘੁੰਮਣ ਫਿਰਨ ਜਹਾਜ਼ਾਂ ਦਾ ਖਰਚਾ ਸਿਕਿਉਰਿਟੀ ਦਾ ਖਰਚਾ 5 ਤਾਰਾ ਹੋਟਲਾਂ ਦੇ ਬਿੱਲ ਕੋਠੀਆਂ ਦਾ ਰੱਖ ਰਖਾਅ ਫਲੈਕਸ ਹੋਲਡਿੰਗ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਲਈ ਖਰਚ ਕੀਤਾ ਜਾ ਰਿਹਾ ਤੇ ਪੰਜਾਬ ਦਾ ਕਰਜ਼ਾ ਲਗਭਗ 5 ਲੱਖ ਕਰੋੜ ਹੋਣ ਵਾਲਾ ਜਿਹੜਾ ਹੋ ਚੁੱਕਿਆ ਹੈ। ਦੂਸਰੇ ਪਾਸੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਉਹਨੂੰ ਹਾਈਕੋਰਟ ਦੇ ਵਿਚ ਅੱਜ ਚੁਣੌਤੀ ਦੇ ਦਿੱਤੀ ਗਈ ਹੈ। ਉਮਰ ਕੈਦ ਦੀ ਸਜ਼ਾ ਵਾਲੇ ਨਵੇਂ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਰੱਖ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਮਾਮਲਿਆਂ ਦੇ ਵਿਚ ਉਮਰ ਕੈਦ ਵਰਗੀਆਂ ਸਖ਼ਤ ਸਜ਼ਾਵਾਂ ਦੇਣ ਦੇ ਲਈ ਲਿਆਂਦੇ ਗਏ ਨਵੇਂ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿਚ ਚੁਣੌਤੀ ਦਿੱਤੀ ਗਈ ਹੈ। ਜਲੰਧਰ ਦੇ ਰਹਿਣ ਵਾਲੇ 43 ਸਾਲਾਂ ਸਿਮਰਨਜੀਤ ਸਿੰਘ ਵੱਲੋਂ ਦਾਇਰ ਕੀਤੀ ਇਸ ਪਟੀਸ਼ਨ ਦੇ ਵਿਚ ਇਸ ਐਕਟ ਨੂੰ ਸੰਵਿਧਾਨਕ ਤੌਰ ਦੇ ਉਤੇ ਗਲਤ ਦਸਦਿਆਂ ਹੋਇਆਂ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਹਾਲਾਂਕਿ ਅਦਾਲਤ ਨੇ ਅਜੇ ਇਸ ਮਾਮਲੇ ਦੀ ਸੁਣਵਾਈ ਕਰਨੀ ਹੈ। ਰਾਸ਼ਟਰਪਤੀ ਦੀ ਸਹਿਮਤੀ ਦਾ ਮੁੱਦਾ ਪਟੀਸ਼ਨਕਰਤਾ ਨੇ ਦਲੀਲ ਦਿੱਤੀ ਹੈ ਕਿ ਇਸ ਐਕਟ ਦੇ ਰਾਹੀਂ ਅਜਿਹੀਆਂ ਅਪਰਾਧਿਕ ਸਜ਼ਾਵਾਂ ਤੈਅ ਕੀਤੀਆਂ ਗਈਆਂ ਨੇ ਜੋ ਸਮਵਰਤੀ ਸੂਚੀ ਜਿਹੜੀ ਹੈ ਕੌਂਕਰੈਂਟ ਲਿਸਟ ਜਿਹੜੀ ਹੈ ਉਹਦੇ ਅਧੀਨ ਆਉਂਦੀਆਂ ਨੇ। ਸੰਵਿਧਾਨ ਦੀ ਧਾਰਾ 254(2) ਦੇ ਅਨੁਸਾਰ ਜੇਕਰ ਕੋਈ ਸੂਬਾ ਕੇਂਦਰੀ ਕਾਨੂੰਨ ਭਾਰਤੀ ਨਿਆਂ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਤਾਂ ਉਸਦੇ ਲਈ ਰਾਸ਼ਟਰਪਤੀ ਦੀ ਸਹਿਮਤੀ ਲਾਜ਼ਮੀ ਹੈ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਇਸ ਐਕਟ ਨੂੰ ਸਿਰਫ਼ ਰਾਜਪਾਲ ਦੀ ਪ੍ਰਵਾਨਗੀ 17 ਅਪ੍ਰੈਲ 2026 ਤੋਂ ਬਾਅਦ ਹੀ ਨੋਟੀਫਾਈ ਕਰ ਦਿੱਤਾ ਗਿਆ ਜੋ ਕਿ ਕਾਨੂੰਨੀ ਤੌਰ ਦੇ ਉੱਤੇ ਨੁਕਸਾਨਦਾਰ ਹੈ। ਧਾਰਾ 14 ਤੇ ਧਰਮ ਨਿਰਪੱਖਤਾ ਦੀ ਉਲੰਘਣਾ ਪਟੀਸ਼ਨ ਦੇ ਵਿਚ ਬਰਾਬਰ ਦੇ ਅਧਿਕਾਰ ਧਾਰਾ 14 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਲਈ ਸਖ਼ਤ ਸਜ਼ਾ ਦਾ ਜਿਹੜਾ ਪ੍ਰਬੰਧ ਕਰਦਾ ਹੈ ਤੇ ਹੋਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਇਸ ਤੋਂ ਬਾਹਰ ਰੱਖਦਾ ਹੈ। ਪਟੀਸ਼ਨਕਰਤਾ ਅਨੁਸਾਰ ਇਹ ਧਰਮ ਨਿਰਪੱਖਤਾ ਦੇ ਸਿਧਾਂਤ ਦੇ ਖਿਲਾਫ਼ ਹੈ ਤੇ ਕਾਨੂੰਨ ਦੀ ਨਜ਼ਰ ਦੇ ਵਿਚ ਸਾਰਿਆਂ ਨੂੰ ਬਰਾਬਰ ਸਮਝਣ ਦੇ ਟੈਸਟ ਦੇ ਵਿਚ ਫੇਲ ਸਾਬਤ ਹੁੰਦਾ ਹੈ। ਸਜ਼ਾ ਤੇ ਬੋਲਣ ਦੀ ਆਜ਼ਾਦੀ ਦੇ ਉੱਤੇ ਸਵਾਲ ਐਕਟ ਦੀ ਧਾਰਾ 5(3) ਜਿਹੜੀ ਹੈ ਤਹਿਤ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ। ਪਟੀਸ਼ਨਕਰਤਾ ਨੇ ਇਸ ਨੂੰ ਮਨਮਾਨੀ ਜਿਹੜਾ ਕਰਾਰ ਦਿੰਦਿਆਂ ਕਿਹਾ ਕਿ ਇਸ ਗੁਨਾਹ ਨੂੰ ਜਿਹੜਾ ਕਤਲ ਦੇ ਬਰਾਬਰ ਦੀ ਸਜ਼ਾ ਦੇਣਾ ਜਾਇਜ਼ ਨਹੀਂ ਹੈ। ਇਸ ਤੋਂ ਇਲਾਵਾ ਬੇਅਦਬੀ ਦੀ ਪਰਿਭਾਸ਼ਾ ਦੇ ਵਿਚ ਸ਼ਬਦਾਂ, ਸੰਕੇਤਾਂ ਜਾਂ ਇਲੈਕਟ੍ਰਾਨਿਕ ਸਾਧਨਾਂ ਨੂੰ ਸ਼ਾਮਲ ਕਰਨ ਦੇ ਉਤੇ ਵੀ ਇਤਰਾਜ਼ ਜਤਾਇਆ ਗਿਆ। ਪਟੀਸ਼ਨ ਦੇ ਅਨੁਸਾਰ ਜਿਹੜਾ ਇਹ ਪਰਿਭਾਸ਼ਾ ਇੰਨੀ ਅਸਪਸ਼ਟ ਹੈ ਕਿ ਇਹ ਸੰਵਿਧਾਨ ਦੀ ਧਾਰਾ 19 ਦੇ ਤਹਿਤ ਮਿਲੀ ਬੋਲਣ 19 ਦੇ ਤਹਿਤ ਮਿਲੀ ਜਿਹੜੀ ਹੈ ਬੋਲਣ ਦੀ ਆਜ਼ਾਦੀ ਦੇ ਉਤੇ ਮਾੜਾ ਅਸਰ ਪਾ ਸਕਦੀ ਹੈ। ਦੂਸਰੇ ਪਾਸੇ BBMP ਪਾਣੀ ਵਿਵਾਦ ਦੇ ਵਿਚ ਪੰਜਾਬ ਨੂੰ ਵੱਡਾ ਝਟਕਾ ਲੱਗਿਆ। ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਤੀ ਹੈ ਤੇ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਬਰਕਰਾਰ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਜਿਹੜਾ ਉਹਨੂੰ ਜੁੜੇ ਜਲ ਵਿਵਾਦ ਮਾਮਲੇ ਦੇ ਵਿਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ। ਇਹ ਪਟੀਸ਼ਨ ਪਿਛਲੇ ਸਾਲ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤੇ ਜਾਣ ਦੇ BBMP ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਦਾਇਰ ਕੀਤੀ ਗਈ ਸੀ। ਪੰਜਾਬ ਸਰਕਾਰ ਦਾ ਮੁੱਖ ਦੋਸ਼ ਸੀ ਕਿ BBMP ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲਾ ਲਿਆ। ਸੂਬੇ ਵੱਲੋਂ ਕਿਹਾ ਗਿਆ ਕਿ ਉਸਦੀ ਸਹਿਮਤੀ ਤੋਂ ਬਿਨਾਂ ਹਰਿਆਣਾ ਨੂੰ ਵਾਧੂ ਪਾਣੀ ਦੇਣਾ ਨਾ ਸਿਰਫ਼ ਸਥਾਪਿਤ ਸਮਝੌਤਿਆਂ ਦੇ ਖਿਲਾਫ਼ ਹੈ ਸਗੋਂ ਉਸਦੇ ਇਤਰਾਜ਼ਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਐ। ਪੰਜਾਬ ਨੇ ਅਦਾਲਤ ਨੂੰ ਦਸਿਆ ਕਿ ਤਕਨੀਕੀ ਕਮੇਟੀ ਦੀ ਮੀਟਿੰਗ ਦੇ ਵਿਚ ਦੁਵੱਲੀ ਸਹਿਮਤੀ ਦੀ ਸ਼ਰਤ ਸ਼ਾਮਲ ਸੀ ਜਿਸ ਨੂੰ ਬਾਅਦ ਦੇ ਵਿਚ ਹਟਾ ਦਿੱਤਾ ਗਿਆ ਤੇ ਇਕ ਪਾਸੜ ਫੈਸਲਾ ਲਾਗੂ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਪੰਜਾਬ ਪੁਨਰ ਗਠਨ ਐਕਟ 1966 ਦੀ ਧਾਰਾ 79 ਦੇ ਤਹਿਤ ਬੋਰਡ ਦੇ ਕਾਰਜ ਕੇਵਲ ਪ੍ਰਸ਼ਾਸਨ, ਰੱਖ ਰਖਾਅ ਤੇ ਸੰਚਾਲਨ ਤੱਕ ਸੀਮਤ ਨੇ। ਇਸ ਤੋਂ ਇਲਾਵਾ ਪਾਣੀ ਦੇ ਉਤੇ ਬਿਜਲੀ ਦੀ ਸਪਲਾਈ ਵੀ ਪੁਰਾਣੇ ਸਮਝੌਤਿਆਂ ਦੇ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਦਲੀਲ ਜਿਹੜੀ ਹੈ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ ਦੱਸਿਆ। ਅਜਿਹੀ ਸਥਿਤੀ ਦੇ ਵਿਚ ਸਹਿਮਤੀ ਤੋਂ ਬਿਨਾਂ ਵਾਧੂ ਪਾਣੀ ਛੱਡਣਾ ਨਾ ਸਿਰਫ਼ ਨਿਯਮਾਂ ਦੇ ਖਿਲਾਫ਼ ਹੈ ਸਗੋਂ ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਵੀ ਹੈ। ਪੰਜਾਬ ਨੇ ਵਿਸ਼ੇਸ਼ ਤੌਰ ਦੇ ਉਤੇ 23 ਅਪ੍ਰੈਲ 2025 ਦੀ ਤਕਨੀਕੀ ਕਮੇਟੀ ਦੀ ਮੀਟਿੰਗ ਚ 30 ਅਪ੍ਰੈਲ 2025 ਦੀ ਬੋਰਡ ਮੀਟਿੰਗ ਦੇ ਫੈਸਲਿਆਂ ਨੂੰ ਚੁਣੌਤੀ ਦਿੱਤੀ। ਨਾਲ ਹੀ ਬੋਰਡ ਨੇ ਹਰਿਆਣਾ ਨੂੰ ਸਿੱਧੇ ਪਾਣੀ ਦੀ ਮੰਗ ਜਿਹੜਾ ਭੇਜਣ ਦੀ ਇਜਾਜ਼ਤ ਦੇ ਕੇ ਸਥਾਪਿਤ ਪ੍ਰਕਿਰਿਆ ਦੀ ਉਲੰਘਣਾ ਕੀਤੀ। ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਕੇਵਲ ਗਲਤ ਫੈਸਲੇ ਦਾ ਨਹੀਂ ਸਗੋਂ ਪੂਰੀ ਤਰ੍ਹਾਂ ਜਿਹੜਾ ਅਧਿਕਾਰ ਖੇਤਰ ਤੋਂ ਬਾਹਰ ਦਾ ਹੈ। ਇਸ ਦੇ ਲਈ ਬਦਲਵੇਂ ਉਪਾਅ ਜਿਹੜੇ ਨੇ ਕਿ ਜਿਵੇਂ ਕਿ ਕੇਂਦਰ ਸਰਕਾਰ ਕੋਲ ਜਾਣਾ ਲਾਗੂ ਨਹੀਂ ਹੁੰਦਾ ਤੇ ਹਾਈ ਕੋਰਟ ਨੂੰ ਦਖਲ ਦੇਣਾ ਚਾਹੀਦਾ ਹੈ। ਅਦਾਲਤ ਨੇ ਅਸਵੀਕਾਰ ਕੀਤੀ ਹੈ ਦਲੀਲ ਇਹ। ਹਾਲਾਂਕਿ ਹਾਈ ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਸਵੀਕਾਰ ਜਿਹੜਾ ਨਹੀਂ ਕੀਤਾ। ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਇਸ ਮੁੱਦੇ ਦੇ ਉਤੇ ਪਹਿਲਾਂ ਹੀ ਵਿਸਤਾਰ ਪੂਰਵਕ ਸੁਣਵਾਈ ਕਰਕੇ ਫੈਸਲਾ ਦਿੱਤਾ ਜਾ ਚੁੱਕਿਆ। ਉਸ ਫੈਸਲੇ ਦੇ ਵਿਚ ਇਹ ਕਿਹਾ ਗਿਆ ਸੀ ਕਿ ਜੇਕਰ ਕਿਸੇ ਰਾਜ ਨੂੰ BBMP ਦੇ ਫੈਸਲੇ ਦੇ ਉਤੇ ਇਤਰਾਜ਼ ਹੈਗਾ ਤਾਂ ਉਹ ਨਿਯਮਾਂ ਦੇ ਤਹਿਤ ਕੇਂਦਰ ਸਰਕਾਰ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਕੋਰਟ ਨੇ ਦੁਹਰਾਇਆ ਕਿ ਜਲ ਵੰਡ ਵਰਗੇ ਜਿਹੜੇ ਨੇ ਤਕਨੀਕੀ ਤੇ ਨੀਤੀਗਤ ਮਾਮਲਿਆਂ ਦੇ ਵਿਚ ਸਿੱਧੀ ਨਿਆਇਕ ਦਖਲਅੰਦਾਜ਼ੀ ਸੀਮਤ ਹੁੰਦੀ ਹੈ ਤੇ ਇਸ ਦੇ ਲਈ ਕਾਨੂੰਨੀ ਵਿਵਸਥਾ ਪਹਿਲਾਂ ਹੀ ਮੌਜੂਦ ਹੈ। ਇਤਰਾਜ਼ ਦੇ ਉਤੇ ਕੇਂਦਰ ਨੂੰ ਬੇਨਤੀ ਕਰੋ, ਕਹਿੰਦੇ ਤੁਸੀਂ ਜਾ ਕੇ। ਸੁਣਵਾਈ ਦੇ ਦੌਰਾਨ ਇਹ ਵੀ ਸਾਹਮਣੇ ਆ ਗਿਆ ਕਿ ਜਿਸ ਮਿਆਦ 20 ਜੂਨ 2025 ਦੇ ਲਈ ਪਾਣੀ ਛੱਡਿਆ ਗਿਆ ਸੀ ਉਹ ਹੁਕਮ ਖਤਮ ਹੋ ਚੁੱਕਿਆ। ਹਾਈ ਕੋਰਟ ਨੇ ਆਪਣੇ ਹੁਕਮ ਦੇ ਵਿਚ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਹੁਣ ਵੀ BBMP ਦੇ ਫੈਸਲੇ ਦੇ ਉਤੇ ਇਤਰਾਜ਼ ਹੈ ਤਾਂ ਉਹ ਨਿਯਮ 7 ਦੇ ਤਹਿਤ ਕੇਂਦਰ ਸਰਕਾਰ ਦੇ ਕੋਲ ਬੇਨਤੀ ਜਿਹੜੀ ਹੈ ਦੇ ਸਕਦੀ ਹੈ ਜਿੱਥੇ ਅਜਿਹੇ ਵਿਵਾਦਾਂ ਦੇ ਹੱਲ ਦੀ ਸਪਸ਼ਟ ਜਿਹੜੀ ਵਿਵਸਥਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਵੱਲੋਂ ਬੋਰਡ ਦੇ ਕੰਮਕਾਜ ਦੇ ਵਿਚ ਦਖਲਅੰਦਾਜ਼ੀ ਕਰਨ ਦੇ ਖਿਲਾਫ਼ ਅਪਮਾਨਜਨਕ ਪਟੀਸ਼ਨ ਦਾ ਵੀ ਇਹ ਕਹਿ ਕੇ ਨਿਪਟਾਰਾ ਕਰ ਦਿੱਤਾ ਕਿ ਹੁਣ ਇਸ ਦਾ ਕੋਈ ਮਕਸਦ ਨਹੀਂ ਬਣਦਾ ਹੈ। ਦੂਸਰੇ ਪਾਸੇ ਨਵੀਂ ਚਾਰ ਦੀਵਾਰੀ ਹੋ ਰਹੀ ਹੈ ਤੇ ਸਕੂਲ ਅਧਿਆਪਕਾਂ ਦੇ ਉਤੇ ਜਿਹੜਾ ਭਾਰ ਪੈ ਰਿਹਾ। ਫੰਡ ਵਾਪਸ ਲੈਣ ਦੇ ਕਾਰਨ ਕੰਧਾਂ ਦੀ ਉਸਾਰੀ ਦੇ ਪੈਸੇ ਜਿਹੜੇ ਨੇ ਅਧਿਆਪਕ ਪੱਲਿਓਂ ਦੇਣ ਦੇ ਲਈ ਮਜਬੂਰ ਨੇ। ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਰਿਪੋਰਟ ਲੱਗੀ ਹੈ। ਪੰਜਾਬ ਦੇ ਵਿਚ ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ ਹੁਣ ਸਕੂਲ ਅਧਿਆਪਕਾਂ ਦੇ ਉਤੇ ਭਾਰੀ ਪੈਣ ਲੱਗ ਪਈ। ਸਕੂਲ ਮੁਖੀਆਂ ਦੇ ਵੱਲੋਂ ਸਕੂਲਾਂ ਦੀ ਮੁਰੰਮਤ ਅਤੇ ਚਾਰ ਦੀਵਾਰੀ ਦੀ ਉਸਾਰੀ ਸ਼ੁਰੂ ਕਰਵਾ ਲਈ ਪਰ ਹੁਣ ਇਹ ਜਿਹੜੇ ਫੰਡ ਹੈ ਸਰਕਾਰ ਨੇ ਵਾਪਸ ਲੈ ਲਏ। ਜ਼ਿਲ੍ਹਾ ਬਠਿੰਡਾ ਦੇ ਪਿੰਡ ਮੁਲਤਾਨੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਦੀ ਮੁਰੰਮਤ ਦੇ ਲਈ 3.10 ਲੱਖ ਯਾਨੀ ਕਿ 3,10,000 ਰੁਪਏ ਦੀ ਗ੍ਰਾਂਟ ਜਾਰੀ ਹੋਈ ਪਰ ਸਰਕਾਰ ਨੇ ਸਿਰਫ 20% ਅਦਾਇਗੀ ਹੀ ਕੀਤੀ। ਸਕੂਲ ਮੁਖੀ ਜਿਹੜੇ ਨੇ ਜਸਵਿੰਦਰ ਸਿੰਘ ਆਖਦੇ ਨੇ ਕਿ ਕੰਧ ਦਾ ਕੰਮ 95% ਮੁਕੰਮਲ ਹੋ ਚੁੱਕਿਆ ਪਰ ਸਰਕਾਰ ਨੇ 20% ਪੈਸੇ ਹੀ ਭੇਜੇ। ਜਸਵਿੰਦਰ ਸਿੰਘ ਆਖਦੇ ਹੈ ਕਿ ਹੁਣ ਫਰਮਾਂ ਵਾਲੇ ਜਿਹੜੇ ਨੇ ਉਨ੍ਹਾਂ ਤੋਂ ਪੈਸੇ ਮੰਗ ਰਹੇ ਨੇ ਤੇ ਉਹ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚ ਚੱਕਰ ਮਾਰ ਕੇ ਵੀ ਜਿਹੜਾ ਪਰੇਸ਼ਾਨ ਹੋ ਗਏ ਪਰੰਤੂ ਜਿਹੜੇ ਨੇ ਬਾਂਹ ਫੜਨ ਨੂੰ ਜਿਹੜਾ ਕੋਈ ਤਿਆਰ ਨਹੀਂ। ਸਰਕਾਰੀ ਪ੍ਰਾਇਮਰੀ ਸਕੂਲ ਦਿਓਣ ਬਠਿੰਡਾ ਦੇ 7 ਲੱਖ ਰੁਪਏ ਤੇ ਇਸੇ ਤਰ੍ਹਾਂ ਹੋਰ ਸਕੂਲ ਜਿਹੜੇ ਨੇ ਮੁਲਤਾਨੀ ਬਠਿੰਡਾ ਦੇ 3.5 ਲੱਖ ਰੁਪਏ ਤੇ ਜਨਤਾ ਨਗਰ ਬਠਿੰਡਾ ਜਿਹੜਾ ਸਕੂਲ ਹੈ ਉਹਦੇ 60,000 ਰੁਪਏ ਖਰਚ ਹੋ ਚੁੱਕੇ ਹੈ। ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੇ ਪੱਲਿਓਂ ਖਰਚੇ ਵੀ ਕੀਤੇ ਹੈ। ਫਰੀਦਕੋਟ ਦੇ ਪਿੰਡ ਘਨੀਏ ਵਾਲਾ ਦੇ ਜਿਹੜੇ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰ ਦੀਵਾਰੀ ਵਿਚਾਲੇ ਲਟਕ ਚੁੱਕੀ ਹੈ। 5,93,000 ਰੁਪਏ ਦੀ ਗ੍ਰਾਂਟ ਦੇ ਵਿਚੋਂ ਇਸ ਸਕੂਲ ਨੂੰ 3.10 ਲੱਖ ਰੁਪਏ ਹੀ ਮਿਲੇ। ਡੈਮੋਕਰੇਟਿਕ ਟੀਚਰ ਫਰੰਟ ਜਿਹੜਾ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਦੀ ਅਣਗਹਿਲੀ ਕਾਰਨ 31 ਮਾਰਚ ਤੋਂ ਪਹਿਲਾਂ ਹੀ ਸਰਕਾਰ ਨੇ ਗ੍ਰਾਂਟ ਵਾਪਸ ਲੈ ਲਈ ਤੇ ਮਾਰਚ ਮਹੀਨੇ ਦੇ ਸ਼ੁਰੂ ਦੇ ਵਿਚ ਈਡੀਐਸ 43 ਤੇ 83 ਦੇ ਤਹਿਤ ਸਕੂਲਾਂ ਦੀ ਮੁਰੰਮਤ ਤੇ ਨਵੀਂ ਚਾਰ ਦੀਵਾਰੀ ਦੇ ਲਈ ਫੰਡ ਆਏ ਸਨ, ਜਿਨ੍ਹਾਂ ਦੇ ਬਿੱਲ ਸਕੂਲਾਂ ਦੇ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚ ਜਮ੍ਹਾਂ ਕਰਾਏ ਗਏ ਪਰ ਇਹ ਬਿੱਲ ਪਾਸ ਨਹੀਂ ਹੋ ਸਕੇ ਨੇ। ਦੂਸਰੇ ਪਾਸੇ ਵੈਸਟ ਬੰਗਾਲ ਇਲੈਕਸ਼ਨ ਗੁਜਰਾਤ ਤੋਂ ਬੰਗਾਲ ਦੇ ਵੋਟਰਾਂ ਨੂੰ ਲਿਆਉਣ ਦੇ ਲਈ ਬੀਜੇਪੀ ਕਰ ਰਹੀ ਹੈ ਰੇਲਵੇ ਦੀ ਦੁਰਵਰਤੋਂ ਕਰ ਰਹੀ ਹੈ, ਟੀਐਮਸੀ ਨੇ ਇਲਜ਼ਾਮ ਲਾਏ ਨੇ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਕੁਝ ਘੰਟੇ ਪਹਿਲਾਂ ਤ੍ਰਿਣਮੂਲ ਕਾਂਗਰਸ ਟੀਐਮਸੀ ਨੇ ਬੁੱਧਵਾਰ ਨੂੰ ਅੱਜ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਚਿੱਠੀ ਲਿਖੀ। ਇਸ ਦੇ ਵਿਚ ਦੋਸ਼ ਲਗਾਇਆ ਕਿ ਭਾਜਪਾ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਵੋਟਰਾਂ ਨੂੰ ਲਿਆਉਣ ਦੇ ਲਈ ਸੂਰਤ ਤੋਂ ਪੱਛਮੀ ਬੰਗਾਲ ਤੱਕ ਮੁਫ਼ਤ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰ ਰਹੀ ਹੈ। ਪਾਰਟੀ ਆਗੂ ਜਿਹੜੇ ਨੇ ਡਰੇਕ ਓ ਬਰਾਇਨ ਨੇ ਇਕ ਪੱਤਰ ਦੇ ਵਿਚ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਪਤਾ ਲੱਗਿਆ ਕਿ ਭਾਜਪਾ ਤੇ ਇਸ ਦੀ ਗੁਜਰਾਤ ਇਕਾਈ ਨੇ ਪੱਛਮੀ ਬੰਗਾਲ ਦੇ ਰਜਿਸਟਰਡ ਪ੍ਰਵਾਸੀ ਮਜ਼ਦੂਰਾਂ ਨੂੰ ਸੂਬੇ ਦੇ ਵਿਚ ਲਿਆਉਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਤੇ ਮੁਫ਼ਤ ਯਾਤਰਾ ਖਾਣਾ ਤੇ ਨਾਸ਼ਤਾ ਮੁਹੱਈਆ ਵੀ ਕਰਵਾ ਦਿੱਤਾ। ਇਸ ਤਰ੍ਹਾਂ ਦਾ ਚੱਲ ਰਿਹਾ ਜੀ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤੇ US ਇਰਾਨ ਇਜ਼ਰਾਈਲ ਵਾਰ ਜਿਹੜੀ ਹੈ ਪਾਕਿਸਤਾਨ ਦੀ ਅਪੀਲ ਦੇ ਉਤੇ ਅਮਰੀਕਾ ਨੇ ਇਰਾਨ ਦੇ ਨਾਲ ਜੰਗਬੰਦੀ ਅਣਮਿੱਥੇ ਸਮੇਂ ਦੇ ਲਈ ਵਧਾ ਦਿੱਤੀ ਹੈ। ਸ਼ਹਿਬਾਜ਼ ਸ਼ਰੀਫ ਨੇ ਜਿਤਾਈ ਹੈ ਅਮਨ ਸਮਝੌਤੇ ਦੀ ਉਮੀਦ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਚੋਲਗੀ ਕਰ ਰਹੇ ਪਾਕਿਸਤਾਨ ਦੀ ਅਪੀਲ ਨੂੰ ਮੰਨਦੇ ਹੋਏ ਇਰਾਨ ਦੇ ਨਾਲ ਜੰਗਬੰਦੀ ਦੀ ਮਿਆਦ ਨੂੰ ਅਣਮਿੱਥੇ ਸਮੇਂ ਦੇ ਲਈ ਵਧਾ ਦਿੱਤਾ। ਟਰੰਪ ਨੇ ਕਿਹਾ ਕਿ ਇਸ ਫੈਸਲੇ ਦਾ ਮਕਸਦ ਇਰਾਨ ਦੀ ਵੰਡੀ ਹੋਈ ਜਿਹੜੀ ਲੀਡਰਸ਼ਿਪ ਹੈ ਉਹਨੂੰ ਕੁਝ ਹੋਰ ਸਮਾਂ ਦੇਣਾ ਤਾਂ ਜੋ ਪਿਛਲੇ 7 ਹਫ਼ਤਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਇਕ ਸਾਂਝਾ ਤੇ ਇਕਜੁੱਟ ਸ਼ਾਂਤੀ ਪ੍ਰਸਤਾਵ ਤਿਆਰ ਕਰ ਸਕਣ। ਇਹ ਨਾਟਕੀ ਐਲਾਨ 8 ਅਪ੍ਰੈਲ ਨੂੰ ਸ਼ੁਰੂ ਹੋਇਆ, 2 ਹਫ਼ਤਿਆਂ ਦੀ ਜੰਗਬੰਦੀ ਦੇ ਖਤਮ ਹੋਣ ਤੋਂ ਮਹਿਜ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ। ਇਸ ਫੈਸਲੇ ਦੇ ਮੱਦੇਨਜ਼ਰ ਉਪ ਰਾਸ਼ਟਰਪਤੀ JD Vance ਦੀ ਅਗਵਾਈ ਹੇਠਲੇ ਅਮਰੀਕੀ ਵਫਦ ਦੀ ਇਸਲਾਮਾਬਾਦ ਫੇਰੀ ਹੁਣ ਰੁਕ ਚੁੱਕੀ ਹੈ, ਜਿੱਥੇ ਉਨ੍ਹਾਂ ਨੇ ਇਰਾਨੀ ਨੁਮਾਇੰਦਿਆਂ ਦੇ ਨਾਲ ਸ਼ਾਂਤੀ ਵਾਰਤਾ ਕਰਨੀ ਸੀ। ਜਿੱਥੇ ਅੜੀ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਨੇ ਤਕਾਲੀ ਸਪਸ਼ਟ ਕਰ ਦਿੱਤਾ ਸੀ ਇਰਾਨ ਵਾਲਿਆਂ ਨੇ, ਭਾਈ ਅਸੀਂ ਨਹੀਂ ਆਉਂਦੇ, ਜਿੰਨਾ ਚਿਰ ਤੁਸੀਂ ਫਾਇਦਾ ਨਹੀਂ ਹੈ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਨ ਦਾ, ਜਿੰਨਾ ਚਿਰ ਤੁਸੀਂ ਸਾਡੀ ਘੇਰਾਬੰਦੀ ਨਹੀਂ ਛੱਡਦੇ। ਤੇ ਉਹ ਕਹਿੰਦੇ ਭਾਈ ਅਸੀਂ ਉਹ ਇੱਧਰ ਉਡੀਕਦੇ ਰਹੇ ਟਰੰਪ ਸਾਹਿਬ ਤੇ ਇਰਾਨ ਵਾਲੇ ਤਹਿਰਾਨ ਦੇ ਵਿਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ ਲੋਕਾਂ ਦੇ ਨਾਲ, ਆਵਾਮ ਦੇ ਨਾਲ ਜੁੜ ਕੇ, ਤੇ ਸਾਰੇ ਲੋਕ ਇਕਜੁੱਟ ਜਿਹੜੇ ਉੱਥੇ ਨਜ਼ਰ ਆ ਰਹੇ ਨੇ ਤੇ ਕਹਿੰਦੇ ਭਾਈ ਤਿਆਰ ਆ, ਜੋ ਕਰਨਾ ਕਰ ਲਓ, ਜੋ ਸਾਡੇ ਕੋਲ ਹੋਏਗਾ ਅਸੀਂ ਕਰਾਂਗੇ। ਟਰੰਪ ਨੇ ਸਪਸ਼ਟ ਕੀਤਾ ਕਿ ਅਮਰੀਕਾ ਇਰਾਨ ਦੇ ਉੱਤੇ ਹਮਲਾ ਕਰਨ ਤੋਂ ਸਿਰਫ ਉਦੋਂ ਤੱਕ ਗੁਰੇਜ਼ ਕਰੇਗਾ ਜਦੋਂ ਤੱਕ ਉਸਦੀ ਲੀਡਰਸ਼ਿਪ ਗੱਲਬਾਤ ਲਈ ਇਕ ਸਾਂਝਾ ਪ੍ਰਸਤਾਵ ਪੇਸ਼ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਰਾਨ ਦੀਆਂ ਬੰਦਰਗਾਹਾਂ ਦੀ ਆਰਥਿਕ ਘੇਰਾਬੰਦੀ ਬਰਕਰਾਰ ਰਹੇਗੀ। ਵੈਸ ਅਤੇ ਅਮਰੀਕੀ ਵਿਦੇਸ਼ ਜਿਹੜੇ ਨੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ ਮੰਗਲਵਾਰ ਨੂੰ ਪਾਕਿਸਤਾਨ ਦੇ ਦੌਰੇ ਉਤੇ ਜਾਣ ਵਾਲੇ ਸਨ, ਪਰ ਵਾਈਟ ਹਾਊਸ ਨੇ ਕਿਹਾ ਕਿ ਵਫਦ ਦੀ ਪਾਕਿਸਤਾਨ ਯਾਤਰਾ ਅੱਜ ਮੰਗਲਵਾਰ ਨਹੀਂ ਹੋ ਰਹੀ ਹੈ। ਟਰੰਪ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਇਰਾਨ ਦੀ ਸਰਕਾਰ ਬੁਰੀ ਤਰ੍ਹਾਂ ਖਿੰਡੀ ਹੋਈ ਹੈ, ਪਰ ਅਸਲ ਦੇ ਵਿਚ ਅਮਰੀਕਾ ਦੇ ਵਿਚ ਖਿੰਡੀ ਪਈ ਹੈ। ਜਿਸਦੀ ਪਹਿਲਾਂ ਹੀ ਉਮੀਦ ਸੀ ਤੇ ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਦੀ ਬੇਨਤੀ ਤੇ ਸਾਨੂੰ ਇਰਾਨ ਤੇ ਹੋਣ ਵਾਲਾ ਹਮਲਾ ਉਦੋਂ ਤੱਕ ਰੋਕਣ ਦੇ ਲਈ ਕਿਹਾ ਗਿਆ ਜਦੋਂ ਤੱਕ ਉਨ੍ਹਾਂ ਦੇ ਆਗੂ ਅਤੇ ਪ੍ਰਤੀਨਿਧੀ ਕੋਈ ਸਾਂਝਾ ਪ੍ਰਸਤਾਵ ਕਹਿੰਦੇ ਪੇਸ਼ ਨਹੀਂ ਕਰ ਦਿੰਦੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੇ ਲਈ ਫੌਜ ਨੂੰ ਘੇਰਾਬੰਦੀ ਜਾਰੀ ਰੱਖਣ ਤੇ ਹੋਰ ਸਾਰੇ ਮਾਮਲਿਆਂ ਦੇ ਵਿਚ ਤਿਆਰ ਤੇ ਸਮਰਥ ਰਹਿਣ ਦੇ ਨਿਰਦੇਸ਼ ਦਿੱਤੇ ਨੇ। ਜੰਗਬੰਦੀ ਨੂੰ ਉਦੋਂ ਤੱਕ ਵਧਾਵੇਗਾ ਜਦੋਂ ਤੱਕ ਇਰਾਨ ਦੇ ਵੱਲੋਂ ਪ੍ਰਸਤਾਵ ਪੇਸ਼ ਨਹੀਂ ਕਰ ਦਿੱਤਾ ਜਾਂਦਾ ਤੇ ਅੰਤਮ ਨਤੀਜੇ ਦੇ ਉੱਤੇ ਨਹੀਂ ਪਹੁੰਚਿਆ ਜਾਂਦਾ। ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਇਰਾਨ ਦੇ ਨਾਲ ਜੰਗਬੰਦੀ ਵਧਾਉਣ ਦੇ ਲਈ ਟਰੰਪ ਦਾ ਧੰਨਵਾਦ ਕਰ ਦਿੱਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਦੋਵੇਂ ਪੱਖ ਇਸ ਜੰਗ ਨੂੰ ਖਤਮ ਕਰਨ ਦੇ ਲਈ ਇਕ ਵੱਡਾ ਤੇ ਮੁਕੰਮਲ ਸ਼ਾਂਤੀ ਸਮਝੌਤਾ ਜਿਹੜਾ ਕਰਨ ਦੇ ਲਈ ਵਿਚ ਕਾਮਯਾਬ ਹੋਣਗੇ। ਟਰੰਪ ਨੇ ਕਿਹਾ ਕਿ 8 ਇਰਾਨੀ ਔਰਤਾਂ ਦੀ ਰਿਹਾਈ ਦੀ ਕੀਤੀ ਅਪੀਲ ਤੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਲਿਆ ਸੀ ਜਿਨ੍ਹਾਂ ਨੇ ਹਿੱਸਾ। ਟਰੰਪ ਨੇ ਜਨਵਰੀ 2026 ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਹਿੱਸਾ ਲੈਣ ਦੇ ਲਈ ਇਰਾਨ ਦੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀਆਂ 8 ਔਰਤਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਉਨ੍ਹਾਂ ਦੀ ਰਿਹਾਈ ਸ਼ਾਂਤੀ ਵਾਰਤਾ ਦੇ ਲਈ ਇਕ ਸ਼ਾਨਦਾਰ ਸ਼ੁਰੂਆਤ ਹੋਏਗੀ। ਟਰੰਪ ਦੀ ਸ਼ਰਤਾਂ ਦੇ ਉਤੇ ਸ਼ਰਤਾਂ ਰੱਖੀ ਜਾਂਦਾ ਹੈ। ਟਰੰਪ ਦੀ ਇਹ ਅਪੀਲ ਇਰਾਨ ਦੇ ਨਾਲ 1 ਪਾਸੜ ਜੰਗਬੰਦੀ ਨੂੰ ਵਧਾਉਣ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਆਈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਕਿਹਾ ਕਿ ਮੈਂ ਇਨ੍ਹਾਂ ਔਰਤਾਂ ਦੀ ਰਿਹਾਈ ਦੀ ਬਹੁਤ ਪ੍ਰਸ਼ੰਸਾ ਕਰਾਂਗਾ, ਕਿਰਪਾ ਕਰਕੇ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਓ, ਇਹ ਸਾਡੀ ਗੱਲਬਾਤ ਦੇ ਲਈ ਇਕ ਵਧੀਆ ਸ਼ੁਰੂਆਤ ਹੋਏਗੀ। ਟਰੰਪ ਨੇ ਮੌਤ ਦੀ ਸਜ਼ਾ ਸੁਣਾਈ ਗਈਆਂ ਜਿਹੜੀਆਂ 8 ਔਰਤਾਂ ਦੀਆਂ ਫੋਟੋਆਂ ਦਾ ਜਿਹੜਾ ਸਕਰੀਨਸ਼ਾਟ ਵੀ ਸਾਂਝਾ ਕੀਤਾ, ਹਾਲਾਂਕਿ ਉਨ੍ਹਾਂ ਦੇ ਨਾਮ ਅਤੇ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ। ਅਜਿਹੀਆਂ ਰਿਪੋਰਟਾਂ ਨੇ ਕਿ ਇਨ੍ਹਾਂ ਔਰਤਾਂ ਨੂੰ ਜਨਵਰੀ 2026 ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਹਿੱਸਾ ਲੈਣ ਦੇ ਵਿਚ ਜਾਂ ਚੱਲ ਰਹੇ ਸੰਘਰਸ਼ ਦੇ ਦੌਰਾਨ ਦੁਸ਼ਮਣ ਦੀ ਮਦਦ ਕਰਨ ਦੇ ਸ਼ੱਕ ਦੇ ਵਿਚ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਰਾਨੀ ਅਧਿਕਾਰੀਆਂ ਨੇ ਇਨ੍ਹਾਂ 8 ਔਰਤਾਂ ਲਈ ਵਿਸ਼ੇਸ਼ ਫਾਂਸੀ ਦੀਆਂ ਯੋਜਨਾਵਾਂ ਦੀ ਅਧਿਕਾਰਤ ਤੌਰ ਦੇ ਉਤੇ ਪੁਸ਼ਟੀ ਨਹੀਂ ਕੀਤੀ ਹੈ। ਇਕ ਸੰਬੰਧਿਤ ਘਟਨਾਕ੍ਰਮ ਦੇ ਵਿਚ ਇਰਾਨੀ ਨਿਆਂਪਾਲਿਕਾ ਦੇ ਅਧਿਕਾਰਤ ਮੀਡੀਆ ਆਊਟਲੈਟ ਮਿਜ਼ਾਨ ਨਿਊਜ਼ ਨੇ ਬੁੱਧਵਾਰ ਨੂੰ ਦਸਿਆ ਕਿ ਇਰਾਨ ਦੀ ਸਿਵਲ ਸੁਰੱਖਿਆ ਅਥਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੂੰ ਇਜ਼ਰਾਇਲ ਦੀ ਖੁਫੀਆ ਏਜੰਸੀ ਮੌਸਾਦ ਦੇ ਲਈ ਜਾਸੂਸੀ ਕਰਨ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਾਂਸੀ ਦੇ ਦਿੱਤੀ ਗਈ ਹੈ। ਮਿਜ਼ਾਨ ਦੇ ਅਨੁਸਾਰ ਮਹਿੰਦੀ ਫਰੀਦ ਨੂੰ ਫਾਂਸੀ ਇਰਾਨ ਦੀ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਉਸਦੀ ਸਜ਼ਾ ਨੂੰ ਬਰਕਰਾਰ ਰੱਖਣ ਤੋਂ ਬਾਅਦ ਦਿੱਤੀ ਗਈ ਸੀ। ਅਧਿਕਾਰੀ ਨੇ ਇਜ਼ਰਾਇਲੀ ਖੁਫੀਆ ਵਿਭਾਗ ਨੂੰ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ ਦਾ ਇਕਬਾਲ ਕੀਤਾ ਸੀ। ਇਸ ਤਰ੍ਹਾਂ ਮੁਹੰਮਦ ਮਾਸੂਮ ਸ਼ਾਹੀ 38 ਸਾਲਾਂ ਤੇ ਹਾਮਿਦ ਵਲੀਦੀ 45 ਸਾਲਾਂ ਨੂੰ ਸੋਮਵਾਰ ਸਵੇਰੇ ਤਹਿਰਾਨ ਦੇ ਬਾਹਰ ਇਕ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਤੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ 19 ਮਾਰਚ ਤੋਂ ਬਾਅਦ ਘੱਟੋ ਘੱਟ 15 ਰਾਜਨੀਤਿਕ ਕੈਦੀਆਂ ਨੂੰ ਫਾਂਸੀ ਦਿੱਤੀ ਗਈ ਹੈ। ਸੀਜ਼ਫਾਇਰ ਵਧਾਉਣਾ ਟਰੰਪ ਦੀ ਮਜਬੂਰੀ ਜਾਂ ਮਾਸਟਰ ਸਟ੍ਰੋਕ ਰਿਪੋਰਟ ਦਾ ਦਾਅਵਾ ਹੈ, ਅੱਧਾ ਰਹਿ ਗਿਆ ਜਿਹੜਾ ਅਮਰੀਕਾ ਦਾ ਮਿਜ਼ਾਇਲ ਭੰਡਾਰ। ਇਰਾਨ ਦੇ ਨਾਲ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਦੇ ਹਥਿਆਰਾਂ ਦੇ ਜਿਹੜੇ ਨੇ ਭੰਡਾਰਾਂ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਆਈ ਹੈ। ਰੱਖਿਆ ਮਾਹਰਾਂ ਦਾ ਅਤੇ ਪੈਟਾਗਨ ਦੇ ਅੰਦਰੂਨੀ ਮੁਲਾਂਕਣ ਦੇ ਅਨੁਸਾਰ ਪਿਛਲੇ 7 ਹਫ਼ਤਿਆਂ ਦੀ ਲੜਾਈ ਦੇ ਵਿਚ ਅਮਰੀਕਾ ਨੇ ਆਪਣੀਆਂ ਅਹਿਮ ਮਿਜ਼ਾਇਲਾਂ ਦਾ ਇਕ ਵੱਡਾ ਜਿਹੜਾ ਹਿੱਸਾ ਵਰਤ ਲਿਆ, ਜਿਸਦੇ ਨਾਲ ਭਵਿੱਖ ਦੇ ਵਿਚ ਕਿਸੇ ਵੱਡੀ ਜੰਗ ਨੂੰ ਸੰਭਾਲਣ ਦੀ ਉਸਦੀ ਜਿਹੜੀ ਸਮਰੱਥਾ ਦੇ ਉਤੇ ਸਵਾਲ ਖੜੇ ਹੋ ਰਹੇ ਨੇ। ਅਮਰੀਕਾ ਨੇ ਜੰਗ ਦੇ ਦੌਰਾਨ ਆਪਣੇ ਹਥਿਆਰਾਂ ਦਾ ਤੇਜ਼ੀ ਦੇ ਨਾਲ ਇਸਤੇਮਾਲ ਕੀਤਾ। ਏਅਰ ਡਿਫੈਂਸ ਮਿਜ਼ਾਇਲਾਂ ਪੈਟਰੀਅਟ ਏਅਰ ਡਿਫੈਂਸ ਮਿਜ਼ਾਇਲਾਂ ਦਾ ਲਗਭਗ 50% ਹਿੱਸਾ ਵਰਤਿਆ ਜਾ ਚੁੱਕਿਆ। ਜਿਹੜੇ ਨੇ ਥਾਰਡ ਇੰਟਰਸੈਪਟਰ ਨੇ ਅੱਧੇ ਦੇ ਕਰੀਬ ਥਾਰਡ ਜਿਹੜੇ ਨੇ ਇੰਟਰਸੈਪਟਰ ਖਤਮ ਹੋ ਚੁੱਕੇ ਆ। ਟੋਮ ਹਾਕ ਤੇ ਹੋਰ ਮਿਜ਼ਾਇਲਾਂ ਜਿਹੜੀਆਂ ਨੇ ਇਨ੍ਹਾਂ ਦਾ ਜਿਹੜਾ 30% ਤੇ ਲੰਬੀ ਦੂਰੀ ਦੀਆਂ ਜੈਸਮ ਮਿਜ਼ਾਇਲ ਦਾ ਜਿਹੜਾ 20% ਤੋਂ ਵੱਧ ਸਟਾਕ ਜਿਹੜਾ ਵਰਤਿਆ ਜਾ ਚੁੱਕਿਆ। ਚੀਨ ਵਰਗੇ ਦੇਸ਼ਾਂ ਦੇ ਨਾਲ ਟਕਰਾਅ ਦਾ ਖਤਰਾ ਵੱਧ ਰਿਹਾ। ਰਿਪੋਰਟ ਦੇ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਚੀਨ ਵਰਗੇ ਕਿਸੇ ਵੱਡੇ ਵਿਰੋਧੀ ਦੇ ਨਾਲ ਜੰਗ ਲੱਗਦੀ ਹੈ ਤਾਂ ਅਮਰੀਕਾ ਦੇ ਕੋਲ ਲੜੀਂਦੇ ਜਿਹੜੇ ਨੇ ਹਥਿਆਰ ਨਹੀਂ ਬਚਣਗੇ। ਸਾਬਕਾ ਮਰੀਨ ਅਧਿਕਾਰੀ ਮਾਰਕ ਕੈਸੀਅਨ ਦੇ ਅਨੁਸਾਰ ਇਨ੍ਹਾਂ ਭੰਡਾਰਾਂ ਨੂੰ ਦੁਬਾਰਾ ਭਰਨ ਦੇ ਵਿਚ 1 ਤੋਂ 4 ਸਾਲ ਦਾ ਸਮਾਂ ਲੱਗ ਸਕਦਾ ਹੈ, ਜੋ ਕਿ ਪੱਛਮੀ ਪ੍ਰਸ਼ਾਂਤ ਖੇਤਰ ਦੇ ਵਿਚ ਅਮਰੀਕਾ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦਾ ਹੈ। ਟਰੰਪ ਦੇ ਦਾਅਵੇ ਬਨਾਮ ਅਸਲੀਅਤ ਕੀ ਹੈ? ਟਰੰਪ ਹਾਲ ਹੀ ਦੇ ਵਿਚ ਹਥਿਆਰਾਂ ਦੀ ਕਮੀ ਦੇ ਦਾਅਵਿਆਂ ਨੂੰ ਨਕਾਰਦੇ ਰਹੇ ਨੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਕੋਲ ਲੋੜੀਂਦੇ ਹਥਿਆਰ ਨੇ ਤੇ ਹਾਲਾਂਕਿ ਰਿਪੋਰਟ ਦੇ ਮੁਤਾਬਕ ਸੀਜ਼ਫਾਇਰ ਦੀ ਮਜਬੂਰੀ ਜਿਹੜੀ ਹੈ ਹਥਿਆਰਾਂ ਦੇ ਘਟਦੇ ਭੰਡਾਰ ਦੇ ਕਾਰਨ ਇਰਾਨ ਦੇ ਨਾਲ ਜੰਗਬੰਦੀ ਵਧਾਉਣਾ ਟਰੰਪ ਦੇ ਲਈ ਇਕ ਰਣਨੀਤਿਕ ਮਜਬੂਰੀ ਵੀ ਹੋ ਸਕਦੀ ਹੈ। ਉਤਪਾਦਨ ਦੇ ਵਿਚ ਦੇਰੀ ਹੋ ਰਹੀ ਹੈ, ਨਵੇਂ ਆਰਡਰਾਂ ਅਤੇ ਉਦਯੋਗਿਕ ਸਮੱਸਿਆਵਾਂ ਦੇ ਕਾਰਨ ਨਵੀਆਂ ਮਿਜ਼ਾਇਲਾਂ ਤਿਆਰ ਕਰਨ ਦੇ ਵਿਚ 4 ਤੋਂ 5 ਸਾਲ ਲੱਗਣਗੇ। ਪੈਟਾਗਨ ਦਾ ਪੱਖ ਆਇਆ ਕਿ ਦੂਜੇ ਪਾਸੇ ਪੈਟਾਗਨ ਦੇ ਬੁਲਾਰੇ ਸ਼ਾਨ ਪਾਰਨਲ ਨੇ ਕਿਹਾ ਕਿ ਅਮਰੀਕੀ ਫੌਜ ਦੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕਾਫੀ ਜਿਹੜਾ ਸਰੋਤ ਨੇ ਤੇ ਉਹ ਰਾਸ਼ਟਰਪਤੀ ਦੇ ਨਿਰਦੇਸ਼ਾਂ ਦੇ ਕਿਸੇ ਵੀ ਸਮੇਂ ਕਾਰਨ ਜਿਹੜਾ ਸਮੇਂ ਕਾਰਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹਨ। ਦੂਸਰੇ ਪਾਸੇ ਜਰਮਨ ਦੀ ਜਿਹੜੀ ਹੈ ਹੋਰਮੁਜ਼ ਜਲਡਮਰੂ ਦੇ ਵਿਚ 3 ਜਹਾਜ਼ ਤੈਨਾਤ ਕਰਨ ਦੀ ਯੋਜਨਾ ਬਣੀ ਹੈ। ਜਰਮਨੀ ਜਿਹੜਾ ਹੋਰਮੁਜ਼ ਜਲਡਮਰੂ ਦੇ ਵਿਚ ਜਹਾਜ਼ਾਂ ਦੀ ਰੱਖਿਆ ਦੇ ਲਈ ਇਕ ਅੰਤਰਰਾਸ਼ਟਰੀ ਮਿਸ਼ਨ ਦੇ ਵਿਚ ਹਿੱਸਾ ਲੈਣ ਦੇ ਲਈ 3 ਜਹਾਜ਼ ਤੈਨਾਤ ਕਰਨ ਦੀ ਯੋਜਨਾ ਬਣਾ ਰਿਹਾ। ਡੇਰ ਸਪਿੰਗਲ ਮੈਗਜ਼ੀਨ ਨੇ ਜਰਮਨ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਕੀਤੀ ਹੈ। ਮੈਗਜ਼ੀਨ ਨੇ ਦਸਿਆ ਕਿ ਜਰਮਨ ਚਾਂਸਲਰ ਫਰੈਡਰਿਕ ਮਰਜ਼ ਦੀ ਪ੍ਰਧਾਨਗੀ ਵਾਲੀ ਜਿਹੜੀ ਕੌਂਸਲ ਨੇ ਪੱਛਮੀ ਏਸ਼ੀਆ ਦੀ ਸਥਿਤੀ ਸਮੇਤ ਕਈ ਮਹੱਤਵਪੂਰਨ ਰਾਜਨੀਤਿਕ ਤੇ ਆਰਥਿਕ ਮੁੱਦਿਆਂ ਦੇ ਉਤੇ ਚਰਚਾ ਕੀਤੀ ਹੈ। ਰਿਪੋਰਟ ਚ ਕਿਹਾ ਗਿਆ ਕਿ ਕੌਂਸਲ ਮਿਸ਼ਨ ਦੇ ਵਿਚ ਹਿੱਸਾ ਲੈਣ ਦੇ ਲਈ 2 ਮਾਈਨ ਸਵੀਪਰਾਂ ਯਾਨੀ ਕਿ ਬਰੂਦੀ ਸੁਰੰਗ ਹਟਾਉਣ ਵਾਲੇ ਜਹਾਜ਼ ਜਿਹੜੇ ਨੇ ਇਕ ਸਪਲਾਈ ਜਹਾਜ਼ ਦੀ ਤੈਨਾਤੀ ਨੂੰ ਅਧਿਕਾਰਤ ਕਰ ਸਕਦੀ ਹੈ ਤੇ ਇਸ ਤੋਂ ਇਲਾਵਾ ਜਰਮਨੀ ਨੇ ਐਸਪਾਈਡਸ ਮਿਸ਼ਨ ਦੇ ਹਿੱਸੇ ਵਜੋਂ ਜਿਬੂਤੀ ਦੇ ਵਿਚ ਮੌਜੂਦਾ ਸਮੇਂ ਦੇ ਵਿਚ ਤੈਨਾਤ ਇਕ ਛੋਟੇ ਜਾਸੂਸੀ ਜਹਾਜ਼ ਨੂੰ ਤੈਨਾਤ ਕਰਨ ਦਾ ਪ੍ਰਸਤਾਵ ਰਖਿਆ। ਟਰੰਪ ਨੇ 1 ਅਪ੍ਰੈਲ ਨੂੰ ਕਿਹਾ ਸੀ ਕਿ ਉਹ ਅਮਰੀਕਾ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਤੋਂ ਬਾਹਰ ਕੱਢਣ ਦੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ ਜਦੋਂ ਸਹਿਯੋਗੀਆਂ ਨੇ ਇਰਾਨ ਦੇ ਵਿਰੁੱਧ ਅਮਰੀਕਾ ਇਜ਼ਰਾਇਲ ਯੁੱਧ ਦੇ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਉਨਾਂ ਕਿਹਾ ਕਿ ਯੂਰਪੀਅਨ ਦੇਸ਼ਾਂ ਵੱਲੋਂ ਹੋਰਮਜ਼ਲਡ ਮਾਰੂ ਵਿਚ ਜੰਗੀ ਜਹਾਜ਼ ਭੇਜਣ ਦੇ ਉਨ੍ਹਾਂ ਦੇ ਸੱਦੇ ਨੂੰ ਰੱਦ ਕਰਨ ਤੋਂ ਬਾਅਦ ਜਿਹੜਾ ਹੁਣ ਯੂਰਪ ਨੂੰ ਇਕ ਭਰੋਸੇਯੋਗ ਰੱਖਿਆ ਭਾਈਵਾਲ ਦੇ ਵਜੋਂ ਨਹੀਂ ਦੇਖਦੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ ਜੋ ਜੰਗ ਦੇ ਮਾਹੌਲ ਨੇ ਤੇ ਆਸਟ੍ਰੇਲੀਆ ਦੇ ਵਿਚ ਮਹਿੰਗਾਈ ਦੀ ਮਾਰ ਵਧੀ ਹੈ। ਗੁਜ਼ਾਰੇ ਦੇ ਲਈ ਦੂਜੀ ਨੌਕਰੀ ਕਰਨ ਦੇ ਲਈ ਮਜਬੂਰ ਹੋ ਗਏ ਨੇ ਲੋਕ। ਆਸਟ੍ਰੇਲੀਆ ਦੇ ਵਿਚ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਾਫ਼ੀ ਪ੍ਰਭਾਵਿਤ ਕਰ ਛੱਡਿਆ। ਤਾਜ਼ਾ ਅੰਕੜਿਆਂ ਦੇ ਮੁਤਾਬਕ ਮਹਿੰਗਾਈ ਦਰ ਲਗਭਗ 4-5% ਦੇ ਆਸ ਪਾਸ ਰਹੀ ਹੈ, ਜਦੋਂ ਕਿ ਬੇਰੋਜ਼ਗਾਰੀ ਦਰ ਕਰੀਬ 4% ਹੈ। ਮਹਿੰਗਾਈ ਦੇ ਕਾਰਨ ਲੋਕ ਪੂਰਾ ਸਮਾਂ 40 ਘੰਟੇ ਹਫ਼ਤਾ ਭਰ ਕੰਮ ਕਰਨ ਦੇ ਬਾਵਜੂਦ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ ਨੇ। ਰਿਪੋਰਟ ਦੱਸਦੀ ਹੈ ਕਿ ਕਰੀਬ 6-7% ਜਿਹੜੇ ਨੇ ਆਸਟ੍ਰੇਲੀਆਈ ਵਰਕਰ ਦੂਜੀ ਨੌਕਰੀ ਕਰ ਰਹੇ ਹੈ, ਦੋ ਨੌਕਰੀਆਂ ਉਸਦੀ ਭਾਲ ਦੇ ਵਿਚ ਜਿੱਥੇ ਤਨਖਾਹ ਜ਼ਿਆਦਾ ਹੋਵੇ। ਘਰਾਂ ਦੇ ਕਿਰਾਏ ਦੇ ਵਿਚ 10% ਤੱਕ ਵਾਧਾ ਹੋਇਆ। ਬਿਜਲੀ ਦੇ ਖਾਣ ਪੀਣ ਦੇ ਖਰਚਿਆਂ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਤੇ ਵਿਆਜ ਦਰਾਂ ਦੇ ਉੱਤੇ ਚੜਾਅ ਨੂੰ ਘਰੇਲੂ ਬਜਟ ਨੂੰ ਕਾਫ਼ੀ ਹਿਲਾ ਦਿੱਤਾ ਹੈ, ਜਿਹੜੀਆਂ ਕਿਸ਼ਤਾਂ ਦਿੱਤੀਆਂ ਜਾਂਦੀਆਂ। ਸਿਡਨੀ ਦੇ ਰਹਿਣ ਵਾਲੇ ਇਕ ਵਰਕਰ ਹੈਰੀ ਦਾ ਕਹਿਣਾ ਕਿ ਮੈਂ ਪੂਰਾ ਸਮਾਂ ਨੌਕਰੀ ਕਰਦਾ ਪਰ ਮਹਿੰਗਾਈ ਇਸ ਕਦਰ ਵੱਧ ਗਈ ਹੈ ਕਿ ਘਰ ਦੇ ਸਾਰੇ ਖਰਚੇ ਪੂਰਾ ਕਰਨਾ ਮੁਸ਼ਕਲ ਹੋ ਗਿਆ। ਇਸ ਦੇ ਲਈ ਮੈਨੂੰ ਹਫ਼ਤੇ ਦੇ ਅਖੀਰ ਦੇ ਵਿਚ ਦੂਜੀ ਨੌਕਰੀ ਵੀ ਕਰਨੀ ਪੈਂਦੀ ਹੈ। ਉਹ ਦੱਸਦਾ ਕਿ ਵੱਧ ਰਹੀ ਕੀਮਤਾਂ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਨੇ ਉਸ ਨੂੰ ਵਾਧੂ ਆਮਦਨ ਲੱਭਣ ਦੇ ਲਈ ਮਜਬੂਰ ਕਰ ਛੱਡਿਆ। ਇਹ ਹਾਲਾਤ ਦਰਸਾਉਂਦੇ ਨੇ ਕਿ ਯੂਨੀਵਰਸਿਟੀ ਸਿਡਨੀ ਦੇ ਸਰਵੇਖਣ ਨੇ ਦਸਿਆ ਕਿ ਆਸਟ੍ਰੇਲੀਆ ਦੇ ਵਿਚ ਜੀਵਨ ਦਾ ਰਹਿਣ ਸਹਿਣ ਦਾ ਖਰਚਾ ਜਿਹੜਾ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਦੂਜੀ ਨੌਕਰੀ ਹੁਣ ਕਈ ਜਿਹੜੇ ਲੋਕਾਂ ਦੇ ਲਈ ਚੋਣ ਨਹੀਂ ਹੈ ਸਗੋਂ ਮਜਬੂਰੀ ਬਣ ਚੁੱਕੀ ਹੈ। ਕ੍ਰੈਡਿਟ ਵਾਰ ਸ਼ਹਿਬਾਜ਼ ਨੇ ਜਿਹੜਾ ਮੁਨੀਰ ਵਾਸਤੇ ਨੋਬਲ ਦੀ ਮੰਗ ਦੇ ਲਈ ਮਤਾ ਪੇਸ਼ ਕਰ ਦਿੱਤਾ। ਵਿਧਾਇਕਾ ਫਰਾਹ ਖਾਨ ਨੇ ਮਤਾ ਖੈਬਰ ਪਖਤੂਨਖਵਾ ਅਸੈਂਬਲੀ ਸਕੱਤਰੇਤ ਨੂੰ ਭੇਜ ਦਿੱਤਾ ਕਿ ਭਾਈ ਪੀਸ ਦਾ ਜਿਹੜਾ ਨੋਬਲ ਪ੍ਰਾਈਜ਼ ਹੈ ਇਹਨਾਂ ਨੂੰ ਮੁਨੀਰ ਹੁਣਾਂ ਨੂੰ ਦਵਾਇਆ ਜਾਵੇ। ਪਾਕਿਸਤਾਨੀ ਸੂਬੇ ਖੈਬਰ ਪਖਤੂਨਖਵਾ ਦੀ ਅਸੈਂਬਲੀ ਦੇ ਵਿਚ ਅੱਜ ਮਤਾ ਪੇਸ਼ ਕੀਤਾ ਗਿਆ, ਜਿਸ ਦੇ ਵਿਚ ਮੁਲਕ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਕੂਟਨੀਤੀ ਦੇ ਰਾਹੀਂ ਖੇਤਰੀ ਤਣਾਅ ਘਟਾਉਣ ਦੇ ਵਿਚ ਭੂਮਿਕਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਨੋਬਲ ਅਮਨ ਇਨਾਮ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਪਾਕਿਸਤਾਨ ਤੇ ਬਗੈਂਬੋ ਕੀ ਕਹੇਗਾ ਜੀ, ਬਗੈਂਬੋ ਨਾਰਾਜ਼ ਹੋਊਗਾ, ਫਿਰ ਖੁਸ਼ ਨਹੀਂ ਹੋਣਾ ਉਹਨੇ। ਉਹ ਤਾਂ ਪਹਿਲਾਂ ਹੀ ਲਿਟਦਾ ਫਿਰਦਾ ਕਿ ਮੈਨੂੰ ਦਿਓ ਭਾਈ ਨੋਬਲ ਪ੍ਰਾਈਜ਼ ਪੀਸ ਦਾ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ PMLN ਦੀ ਜਿਹੜੀ ਹੈ ਵਿਧਾਇਕਾ ਫਰਾਹ ਖਾਨ ਨੇ ਮਤਾ ਵਿਧਾਨ ਸਭਾ ਸਕੱਤਰੇਤ ਨੂੰ ਦਿੱਤਾ। ਇਸ ਦੇ ਵਿਚ ਆਲਮੀ ਤੇ ਖੇਤਰੀ ਪੱਧਰ ਦੇ ਉਤੇ ਵਧਦੇ ਭੂ ਸਿਆਸੀ ਤਣਾਅ ਦੇ ਸਮੇਂ ਪਾਕਿਸਤਾਨ ਦੀ ਜਿੰਮੇਵਾਰ ਨਾਲ ਸਬਰ ਵਾਲੀ ਅਤੇ ਸਰਗਰਮ ਸਫਾਰਤੀ ਹਿੱਸੇਦਾਰੀ ਨੂੰ ਸਲਾਹਿਆ ਗਿਆ। ਮਤੇ ਮੁਤਾਬਕ ਖੇਤਰੀ ਤੇ ਆਲਮੀ ਤੇ ਕੌਮਾਂਤਰੀ ਪੱਧਰਾਂ ਦੇ ਉਤੇ ਸ਼ਾਂਤੀ ਨੂੰ ਹੁਲਾਰਾ ਦੇਣ ਅਤੇ ਉਸ ਨੂੰ ਬਰਕਰਾਰ ਰੱਖਣ ਦੇ ਵਿਚ ਪਾਕਿਸਤਾਨ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਗਿਆ। ਇਸ ਦੇ ਵਿਚ ਸ਼ਹਿਬਾਜ਼ ਸ਼ਰੀਫ ਅਤੇ ਆਸਿਮ ਮੁਨੀਰ ਦੀ ਅਗਵਾਈ ਦੀ ਜਿਹੜੀ ਸ਼ਲਾਘਾ ਕੀਤੀ ਹੈ ਤੇ ਪ੍ਰਸਤਾਵ ਵਿਚ ਕਿਹਾ ਗਿਆ ਕਿ ਸ਼ਹਿਬਾਜ਼ ਸ਼ਰੀਫ ਅਤੇ ਆਸਿਮ ਮੁਨੀਰ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦ ਜਿਹੜਾ ਕੀਤਾ ਜਾਵੇ। ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਪ੍ਰੇਤ ਦੀਆਂ ਸਾਰੀਆਂ ਹੀ ਖ਼ਬਰਾਂ ਤੇ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਨੇ, ਤੇ ਇੱਥੇ ਹੀ ਆਪਾਂ ਫਿਰ ਖ਼ਬਰਾਂ ਨੂੰ ਸਮੇਟਦੇ ਹਾਂ ਤੇ ਨਾਲ ਦੀ ਨਾਲ ਇੱਥੇ ਹੀ ਸਿਆਸੀ ਗੱਲਾਂ ਬਾਤਾਂ ਦੀ ਵੀ ਸਮਾਪਤੀ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਹੈ। ਇਹ ਸਨ ਦੋਸਤੋ ਅੱਜ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਆਪਣੀਆਂ ਖ਼ਬਰਾਂ। ਬੇਦਬੀ ਬਿੱਲ, ਹਾਈਕੋਰਟ ਚੈਲੰਜ ਤੇ ਰਾਜੋਆਣਾ ਕੇਂਦਰ ਦੇ ਵੱਲੋਂ ਹਲਫ਼ਨਾਮਾ, ਪਾਣੀ ਵਿਵਾਦ ਪੰਜਾਬ ਦੀ ਸੁਣੀ ਨਾ ਗੁਹਾਰ ਗਈ ਹੈ ਤੇ ਟਰੰਪ ਸਿੱਖਣ ਲੱਗ ਪਏ ਨੇ ਇਰਾਨ ਤੋਂ ਜੰਗੀ ਰਾਜਨੀਤੀ। ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਨ੍ਹਾਂ ਦੀ ਬਾਤ ਪਾਉਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਦੋਸਤੋ। ਤੇ ਲਾਈਨਾਂ ਖੁੱਲੀਆਂ ਨੇ, ਜੇ 2-4 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। +358 44 976 1962 ਬਾਰ ਸਟੂਡੀਓ ਦਾ ਨੰਬਰ ਹੈ। ਹਰਜੀਤ ਸਰਾਂ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਰੱਬ ਵਰਗੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਨਦੀਪ ਜੱਸੀ ਜੀ ਕਹਿੰਦੇ ਦੋਵੇਂ ਵੀਰਾਂ ਤੇ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਜੀ, ਜੀਆਂ ਨੂੰ ਜੀ, ਜਨਾਬ ਜੀਓ। ਨਵਦੀਪ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ, ਤੇ ਵੈਲਕਮ ਕਹਿੰਦੇ ਨੇ ਟੀਮ ਆਪਣੀ ਦੁਆਬਾ ਰੇਡੀਓ ਦੀ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਇਕਬਾਲ ਮੰਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ। ਸਤਨਾਮ ਸਿੰਘ ਜਾਨੀਆ ਚਾਲ ਜੀ ਜੀਆਂ ਨੂੰ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ। ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ। ਚੰਦਰ ਸ਼ੇਖਰ ਜੀ ਬਾਈ ਜੀ ਆਪਣੇ ਲਿਖਦੇ ਨੇ ਸਤਿ ਸ੍ਰੀ ਅਕਾਲ ਸਭ ਨੂੰ ਜੀ, ਗ੍ਰੇਟ ਜੋਬ ਸਰ ਜੀ, ਕਿਆ ਬਾਤਾਂ ਨੇ ਸਰ ਜੀ, ਤੇ ਸਰ ਜੀ ਤੇ ਤਾਂ ਐਂਡ ਹੋ ਗਿਆ ਕਹਿੰਦੇ ਜੀ। ਤੇ ਇਸੇ ਤਰ੍ਹਾਂ ਫਿਟਨੈਸ ਪੰਜਾਬ ਆਪਣੇ ਬਹਾਦਰ ਸਿੰਘ ਬਾਈ ਜੀ ਲਿਖਦੇ ਆ ਡੈਨਮਾਰਕ ਤੋਂ ਸਤਿ ਸ੍ਰੀ ਅਕਾਲ ਜੀ। ਸੁਰਜੀਤ ਭਾਰੇ ਸਾਡੇ ਮਦਦ ਸਤਿ ਸ੍ਰੀ ਅਕਾਲ ਲਿਖਦੇ ਨੇ। ਚੰਦਰ ਸ਼ੇਖਰ ਜੀ ਕਹਿੰਦੇ ਧਰਤੀ ਤੇ ਇੰਨੇ ਬੋਝ ਵੱਧ ਗਏ ਕਿ ਬਹੁਤ ਹੀ ਜ਼ੁਲਮ ਹੋ ਰਹੇ ਨੇ ਕਹਿੰਦੇ ਜੀ। ਧਰਤੀ ਦਿਵਸ ਕਹਿੰਦੇ ਨੇ ਮਨਾਉਣਾ ਚਾਹੀਦਾ ਹੈ ਜੀ। ਇਸੇ ਤਰ੍ਹਾਂ ਆ ਸਾਡੀ ਧਰਤੀ ਮਾਂ ਕਹਿੰਦੇ ਹੈ ਜੀ, ਜਿੱਥੇ ਅਸੀਂ ਰਹਿੰਦੇ ਹਾਂ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਯੂਐਸ ਤੋਂ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਜੀ, ਰਾਜਨ ਜੀ ਇੰਨਾ ਲੇਟ ਕਹਿੰਦੇ ਜੀ, ਤੇ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਜੀ, ਵੀਰ ਜੀ ਮੈਂ ਸਫ਼ਰ ਦੇ ਵਿਚ ਸੀ ਔਜਲਾ ਸਾਹਿਬ, ਹੁਣੇ ਪਹੁੰਚਿਆ ਜੀ ਕਹਿੰਦੇ ਘਰੇ। ਜੱਸੀ ਮਹਿਤਾਬ ਜੀ ਲਿਖਦੇ ਨੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ, ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਚੱਲ ਰਿਹਾ ਜੀ ਕਹਿੰਦੇ। ਤੁਹਾਡੀ ਘਾਟ ਹੁੰਦੀ ਹੈ ਜੀ ਮਹਿਸੂਸ ਕਈ ਵਾਰੀ, ਤੇ ਜ਼ਰੂਰ ਕਾਲ ਕਰਿਆ ਕਰੋ, ਵਿਚਾਰ ਦਿਆ ਕਰੋ ਸਾਰੇ ਦੋਸਤੋ। ਔਜਲਾ ਸਾਹਿਬ ਕਹਿੰਦੇ ਸਫ਼ਰ ਤੇ ਸੀ ਜਾਂ ਸਫ਼ਰ ਦੇ ਵਿਚ ਰਾਜਨ ਜੀ, ਤੇ ਔਜਲਾ ਸਾਹਿਬ ਕਹਿੰਦੇ ਨੇ ਜੱਸੀ ਜੀ ਸਤਿ ਸ੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਨੇ ਅਸੀਂ ਧਰਤੀ ਦਿਵਸ ਮਨਾਇਆ ਬਹੁਤ ਧੂਮਧਾਮ ਦੇ ਨਾਲ, ਪਹਿਲਾਂ ਤਾਂ ਮਨ ਨਹੀਂ ਸੀਗਾ ਮਨਾਉਣ ਦਾ, ਫਿਰ ਦੋਸਤਾਂ ਨੂੰ ਫੋਨ ਕੀਤਾ ਤੇ ਉਹ ਆਏ ਸਟਿੰਗਾਂ ਲੈ ਕੇ ਤੇ ਠੰਡੇ ਲੈ ਕੇ, ਕੁਰਕਰੇ ਲੈ ਕੇ ਤੇ ਚਿਪਸ ਵਗੈਰਾ ਵਗੈਰਾ, ਫਿਰ ਸਾਰਾ ਕੁਝ ਖਾ ਪੀ ਕੇ ਸਾਰੀ ਪਲਾਸਟਿਕ ਧਰਤੀ ਦੇ ਉੱਤੇ ਕਹਿੰਦੇ ਸੁੱਟ ਦਿੱਤੀ। ਸੈਣੀ ਸਾਹਿਬ ਕਹਿੰਦੇ ਮੈਂ ਮਹਿਸੂਸ ਕਰਦਾ ਹਾਂ ਜੀ ਕਿ ਬੁੱਧਵਾਰ ਸ਼ੰਮੀ ਜੀ ਫਿਸ਼ ਦੇ ਬਾਰੇ ਜ਼ਰੂਰ ਕਹਿੰਦੇ ਗੱਲ ਕਰਦੇ ਨੇ ਜੀ, ਭਲਾ ਕਿਉਂ ਜੀ। ਤੇ ਜਾਣੀਆਂ ਚਾਲ ਜੀ ਕਹਿੰਦੇ ਨੇ ਸੁੱਟ ਕੇ ਆਪਣੇ ਆਪ ਘਰਾਂ ਨੂੰ ਚੱਲ ਪਏ ਜੀ। ਜਾਣੀਆਂ ਚਾਲ ਜੀ ਕਹਿੰਦੇ ਵਕੀਲ ਸਾਹਿਬ ਭਲੀ ਭਾਂਤ ਜਾਣਦੇ ਨੇ ਜੀ ਸਾਰਾ ਕੁਝ, ਤੇ ਹੱਸ ਰਹੇ ਨੇ। ਰਾਜਨ ਜੀ ਕਹਿੰਦੇ ਨੇ ਜਾਣੀਆਂ ਚਾਲ ਸਾਹਿਬ ਹਮਕੋ ਕੁਝ ਨਹੀਂ ਪਤਾ, ਸਾਂਬੇ ਨੂੰ ਪਤਾ ਹੋ ਜੀ, ਹਾ ਹਾ ਹਾ। ਔਜਲਾ ਸਾਹਿਬ ਕਹਿੰਦੇ ਨੇ ਇਕਬਾਲ ਮਾਂਗੜ ਜੀ ਵਿਆਹ ਦੀ ਵਰੇਗੰਢ ਮੁਬਾਰਕ ਹੋਵੇ ਜੀ ਰੇਡੀਓ ਪਰਿਵਾਰ ਵੱਲੋਂ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਤੁਹਾਡਾ ਜੀ। ਤੇ ਜੱਸੀ ਮਹਿਤਾਬ ਜੀ ਲਿਖਦੇ ਨੇ ਮੇਰੇ ਵੱਲੋਂ ਵੀ ਇਕਬਾਲ ਜੀ ਨੂੰ ਮੁਬਾਰਕਬਾਦ ਹੈ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਕਹਿੰਦੇ ਨੇ ਆਪਕੋ ਸਭ ਮਾਲੂਮ ਹੈ, ਉਠਾਓ ਫੋਨ ਔਰ ਬਤਾ ਦੋ ਸਭੀ ਕੋ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਸੁਣਦੇ ਹੋ, ਪਰ ਰਜਵੀਰ ਹੁਣ ਆਪਾਂ ਨੂੰ ਸੁੰਡੀਆਂ ਖਵਾਉਣ ਦੀ ਤਿਆਰੀ ਕਰੀ ਬੈਠਾ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਡੈਮ ਦੀ ਮੱਸੀ ਵਰਗੀ ਮੱਛੀ ਬਹੁਤ ਸਵਾਦਲੀ ਹੁੰਦੀ ਹੈ। ਬਹੁਤ ਸਵਾਦ ਹੈ ਜੀ, ਬਿਲਕੁਲ ਹੈ ਜੀ, ਨੈਚੁਰਲ ਹੈ ਨਾ ਜੀ, ਉਹਦਾ ਫਰਕ ਪੈਂਦਾ ਜਿੱਥੇ ਆਪ ਉਹਨੂੰ ਤਿਆਰ ਕਰਨਾ ਹੈ ਫਾਰਮਾਂ ਦੇ ਵਿੱਚ, ਤੇ ਕਿਤੇ ਜਿਹੜੀ ਖੁੱਲੇ ਪਾਣੀਆਂ ਦੇ ਵਿੱਚ ਮੱਛੀ ਹੈ ਉਹਦਾ ਤਾਂ ਆਨੰਦ ਹੀ ਵੱਖਰਾ ਹੈ। ਇਸੇ ਤਰ੍ਹਾਂ ਫਿਟਨੈਸ ਪੰਜਾਬ ਬਾਈ ਜੀ ਲਿਖਦੇ ਨੇ ਜੜਾਂ ਦੇ ਵਿੱਚ ਤੇਲ ਹੀ ਨਹੀਂ, ਇੱਥੇ ਚੂੜੀਆਂ ਚੁੰਨੀਆਂ ਵੀ ਚੜਾਉਂਦੇ ਨੇ ਦਰਖਤਾਂ ਨੂੰ ਕਹਿੰਦੇ ਜੀ। ਬਿਲਕੁਲ ਹੈ ਜੀ, ਧਾਗੇ ਤਵੀਤ ਵੀ ਹੁੰਦੇ ਆ, ਤੇ ਪਿੱਛੇ ਜਿਹੇ ਦਰਖਤ ਦੀਆਂ ਜੜਾਂ ਦੀ ਕਹਿੰਦੇ ਲੱਤਾਂ ਘੁੱਟ ਰਹੇ ਸੀ ਭਾਰਤ ਵਾਸੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੱਸ ਰਹੇ ਨੇ ਨਾਲ ਫਿਟਨੈਸ ਪੰਜਾਬ ਬਾਈ ਜੀ ਆਪਣੇ ਬਹਾਦਰ ਸਿੰਘ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਜਾਣੀਆਂ ਚਾਲ ਸਾਹਿਬ ਸਤਿ ਸ੍ਰੀ ਅਕਾਲ, ਭਾਰਤ ਸਾਹਿਬ ਹੁਣ ਏਲੀਅਨ ਬਣ ਗਏ ਹਨ ਜੀ ਕਹਿੰਦੇ, ਇਹ ਦੂਜੀ ਦੁਨੀਆਂ ਦੇ ਖਾਣਿਆਂ ਦੇ ਬਾਰੇ ਦੱਸ ਰਹੇ ਨੇ। ਨਹੀਂ ਨਹੀਂ ਸੈਣੀ ਸਾਹਿਬ, ਇੱਥੇ ਦੇ ਖਾਣਿਆਂ ਦੀ ਗੱਲ ਦੱਸਦੇ ਹਾਂ, ਹਜੇ ਬਲੀਵ ਨਹੀਂ ਕਰਨਾ ਕਿਸੇ ਨੇ। ਆ ਜਿਹੜਾ ਕਲਾਈਮੇਟ ਚੇਂਜ ਜਾਂ ਫੂਡ ਦਾ ਪ੍ਰੋਸੈਸਿੰਗ, ਫੂਡ ਦਾ ਹੋਰ ਸਾਰਾ ਚੀਜ਼ਾਂ ਜਾਂ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਜੀਓ ਜਾਂ GM ਹੋਰ ਸਾਰੀਆਂ ਜਿਹੜੇ ਨੇ DNA ਚੇਂਜ ਕਰ ਦਿੱਤਾ ਗਿਆ, ਉਹਨਾਂ ਚੀਜ਼ਾਂ ਦਾ ਰੋਲਾ ਪਿਛਲੇ 8-10 ਸਾਲਾਂ ਤੋਂ ਪਾ ਰਹੇ ਹਾਂ, ਤੇ ਪਰ ਉਹ ਅਜੇ ਨਹੀਂ ਉਸਨੂੰ ਗੌਰ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਥੋੜੀ ਬਹੁਤੀ ਗੱਲ ਜ਼ਰੂਰ ਚੱਲਣ ਲੱਗੀ ਹੈ, ਖਾਸ ਕਰ ਪੰਜਾਬ ਦੇ ਵਿੱਚ ਹੁਣ। ਤੇ ਨਹੀਂ ਤਾਂ ਸਾਨੂੰ ਤਾਂ ਰੋਲਾ ਪਾਉਂਦਿਆਂ ਨੂੰ 8-10 ਸਾਲ ਹੋ ਗਏ ਇਹਨਾਂ ਚੀਜ਼ਾਂ ਦੇ। ਚੰਨੀ ਇਸੇ ਤਰ੍ਹਾਂ ਖਾਣੇ ਦੇ ਵਿੱਚ ਵੀ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ, ਹੋਰ ਰੁਕ ਜਾਓ 8-10 ਸਾਲ, ਸਾਰਾ ਕੁਝ ਸਾਹਮਣੇ ਆ ਜਾਣਾ ਜੀ। ਚਰਨਜੀਤ ਸਿੰਘ ਸ਼ੈਲੀ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੁਹਾਡੇ ਵਿਚਾਰ ਬਹੁਤ ਸੋਹਣੇ ਨੇ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕਹਿੰਦੇ। ਸ਼ੁਕਰੀਆ ਆਪਣੇ ਚਰਨਜੀਤ ਕੌਰ ਜੀ, ਆਪਣੇ ਬੀਜੀ ਲਿਖਦੇ ਨੇ ਤਲਵਾੜੇ ਤੋਂ, ਆਸ਼ੀਰਵਾਦ ਲਈ ਸ਼ੁਕਰੀਆ ਬੀਜੀ। ਜੱਸੀ ਮਹਿਤਾਬ ਜੀ ਕਹਿੰਦੇ ਹੁਣ ਭਾਰਤ ਦੇ ਵਿੱਚ ਵੀ ਬਾਂਸ ਦਾ ਜਿਹੜਾ ਮੁਰੱਬਾ ਖਾਂਦੇ ਨੇ ਲੋਕ ਜੀ, ਬਿਲਕੁਲ ਜੀ, ਇਹ ਚੀਜ਼ਾਂ ਆ ਚੁੱਕੀਆਂ ਨੇ ਜੀ, ਸਾਰਾ ਕੁਝ ਆ ਚੁੱਕਿਆ, ਹੌਲੀ ਹੌਲੀ ਦੇਖਿਓ ਪੂਰਾ ਜਲਵਾ ਦਿਖੇਗਾ ਸੈਣੀ ਸਾਹਿਬ। ਰਾਜਨ ਸੈਣੀ ਸਾਹਿਬ ਕਹਿੰਦੇ ਕੰਗਰੈਚੁਲੇਸ਼ਨ ਇਕਬਾਲ ਜੀ, ਗੋਡ ਬਲੈਸ ਦੀ ਲਵਲੀ ਕਪਲ ਜੀ ਕਹਿੰਦੇ। ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਕਿਹਾ ਥੈਂਕ ਯੂ ਔਜਲਾ ਜੀ ਤੇ ਸਾਰੇ ਹੀ ਪਰਿਵਾਰ ਦਾ ਜੀ। ਤੇ ਅਮਨ ਨਵਾਂਸ਼ਹਿਰ ਜੀ ਲਿਖਦੇ ਨੇ ਜ਼ਿੰਦਗੀ ਦੇ ਰਾਹਾਂ ਉੱਤੇ ਹਰ ਮੁਸ਼ਕਲਾਂ ਦਾ ਹੱਲ ਹੋਵੇ, ਇਸ ਖੂਬਸੂਰਤ ਜੋੜੀ ਦੇ ਹਿੱਸੇ ਵਿੱਚ ਹਰ ਵੇਲੇ ਖੁਸ਼ੀਆਂ ਦਾ ਪਲ ਹੋਵੇ, ਵਿਆਹ ਦੀ ਵਰੇਗੰਢ ਮੁਬਾਰਕ ਜੀ ਇਕਬਾਲ ਮੈਡਮ ਜੀ। ਔਜਲਾ ਸਾਹਿਬ ਲਿਖਦੇ ਨੇ ਪ੍ਰੋਗਰਾਮ ਜਦੋਂ ਵੀ ਜਿਹੜੇ ਮਰਜ਼ੀ ਸਮੇਂ ਰੱਖੋ, ਪਰ ਕਹਿੰਦੇ ਨੇ ਗਲਾਸੀ ਯਾਦ ਦਵਾ ਹੀ ਜਾਂਦੀ ਹੈ ਜੀ। ਇਕਬਾਲ ਮੰਗਰ ਜੀ ਕਹਿੰਦੇ ਥੈਂਕ ਯੂ ਜੀ ਰਾਜਨ ਸੈਣੀ ਜੀ ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਮੁਕੱਦਰ ਵੀਰ ਜੀ ਸੱਚ ਹੈ ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇੱਕ ਵਾਰ ਕਿੱਥੇ ਚਲ ਗਿਆ ਸੁਨੇਹਾ ਉੱਪਰ ਥੱਲੇ ਹੋ ਗਿਆ ਔਜਲਾ ਸਾਹਿਬ ਲਿਖਦੇ ਨੇ ਕਿ ਇੱਕ ਵਾਰ ਗੀਤਕਾਰ ਦਾ ਨਾਮ ਵੀ ਲਿਆ ਕਰੋ ਮੁਕੱਦਰ ਵੀਰ ਉਸਦੇ ਹਿੱਸੇ ਨਾ ਹੀ ਕਹਿੰਦੇ ਆਇਆ ਹੈ ਜੀ ਉਹਦਾ ਨਾਮ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਮਾਫ਼ੀ ਚਾਹੁੰਦਾ ਮੈਂ ਹੁਣੇ ਬੜੀ ਕਾਹਲੀ ਦੇ ਵਿਚ ਲਿਖਿਆ ਸੀ ਮੈਂ ਤੇ ਖੁਦ ਸਮਝਦਾ ਗੀਤਕਾਰ ਦੇ ਹਿੱਸਾ ਜਿਹੜਾ ਕਿੰਨਾ ਕੁ ਆਉਂਦਾ ਹੈ ਬਾਈ ਜੀ ਕ੍ਰੈਡਿਟ ਲੈਣ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਮੈਂ ਆਪ ਲਿਖਦਾ ਹੀ ਨਹੀਂ ਬਾਬਿਓ ਅੱਗੇ ਤੋਂ ਧਿਆਨ ਰੱਖਾਂਗੇ ਜੀ ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਮੇਰਾ ਮਕਸਦ ਸਿਰਫ ਮੈਸੇਜ ਦੇਣਾ ਸੀ ਸ਼ੁਕਰੀਆ ਜੀ ਧੰਨਵਾਦ ਬਹੁਤ ਵਧੀਆ ਸੀਗਾ ਤੁਸੀਂ ਮੈਸੇਜ ਵੀ ਦਿੱਤਾ ਔਜਲਾ ਸਾਹਿਬ ਕਹਿੰਦੇ ਲਵ ਜੋ ਮੁਕੱਦਰ ਵੀਰ ਮੇਰੇ ਜਜ਼ਬਾਤ ਸੀ ਜੋ ਆਪਣਿਆਂ ਦੇ ਨਾਲ ਹੀ ਕਰ ਸਕਦੇ ਆ ਮੁਕੱਦਰ ਜੀ ਕਹਿੰਦੇ ਬਿਲਕੁਲ ਔਜਲਾ ਬਾਈ ਜੀ ਅਸੀਂ ਤੇ ਸਿਰਫ ਜਜ਼ਬਾਤਾਂ ਦੇ ਉੱਤੇ ਪਿਆਰ ਕਰਕੇ ਜੁੜੇ ਹੋਏ ਆ ਕੋਈ ਗੱਲ ਹੀ ਨਹੀਂ ਬਾਈ ਜੀ ਤੁਹਾਡਾ ਕਿਹਾ ਸਿਰ ਮੱਥੇ ਆ ਜੀ ਮੁਕੱਦਰ ਜੀ ਕਹਿੰਦੇ ਇਹ ਪਿਆਰ ਤੇ ਸਤਿਕਾਰ ਹੀ ਹੈ ਜਿਹੜਾ ਸਾਨੂੰ ਜੋੜੀ ਰੱਖਦਾ ਔਜਲਾ ਬਾਈ ਜੀ ਇਹੀ ਕਹਿੰਦੇ ਸਾਡੇ ਰਿਸ਼ਤੇ ਨੇ ਜਿਹੜੇ ਸਾਡੇ ਅਸਲ ਬਣਾਏ ਹੋਏ ਨੇ ਰਿਸ਼ਤਿਆਂ ਤੋਂ ਵੱਧ ਨਿਭਦੇ ਪਏ ਨੇ ਔਜਲਾ ਬਾਈ ਜੀ ਗੁੱਡ ਨਾਈਟ ਆਲ ਟੂ ਗੁੱਡ ਨਾਈਟ ਆਲ ਆਫ ਯੂ ਕਹਿੰਦੇ ਨੇ ਆਪਣੇ ਮੁਕੱਦਰ ਜੀ ਤੇ ਰਾਜਕੁਮਾਰ ਜੀ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਜੀ ਤੇ ਨਵਦੀਪ ਜੀ ਨੇ ਆਖਰ ਦੇ ਵਿਚ ਗੁੱਡ ਨਾਈਟ ਜੀ ਜ਼ਿੰਦਗੀ ਜ਼ਿੰਦਾਬਾਦ ਕਹਿ ਦਿੱਤਾ ਹੈ ਤੇ ਇਸ ਦੇ ਨਾਲ ਹੀ ਦੋਸਤੋ ਮੈਨੂੰ ਦਿਓ ਆ ਗਿਆ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਸੁਨੇਹਾ ਰਹਿ ਗਿਆ ਹੋਵੇ ਵਿਚਾਰ ਰਹਿ ਗਿਆ ਹੋਵੇ ਤਾਂ ਮੈਨੂੰ ਦਿਓ ਮਾਫ਼ੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਕੋਸ਼ਿਸ਼ ਪੂਰੀ ਰਹੇਗੀ ਕੱਲ ਨੂੰ ਮੇਰੀ ਇੱਕ ਨਿੱਜੀ ਕੰਮ ਵੀ ਹੈਗਾ ਜੀ ਮੈਂ ਜੇ ਉਸ ਤੋਂ ਵਿਹਲਾ ਹੋ ਗਿਆ ਜਲਦੀ ਤੇ ਜ਼ਰੂਰ ਆਪਾਂ ਪ੍ਰੋਗਰਾਮ ਕਰਾਂਗੇ ਤੇ ਬਾਕੀ ਅਪਡੇਟ ਤੁਹਾਨੂੰ ਜ਼ਰੂਰ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ ਜੀ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਵੀ ਤੇ ਮੈਨੂੰ ਦਿਓ ਆ ਗਿਆ ਰੱਬ ਰਾਖਾ ਜੀ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ 21 ਅਪ੍ਰੈਲ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ, ਜਿਸ ਦੇ ਵਿਚ ਆਪਾਂ ਦਿਸ਼ਤੇ ਦੀਆਂ ਖ਼ਬਰਾਂ ਤੇ ਖੁੱਲੀਆਂ ਗੱਲਾਂ ਬਾਤਾਂ ਨਾਲ ਨਾਲ ਕੁਝ ਸਾਮਰਾਜੀ ਢਾਂਚਾ ਤੇ ਕਾਰਪੋਰੇਟ ਢਾਂਚੇ ਦੀ ਵੀ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵੱਲ ਨੂੰ ਵੀ ਬਾਤ ਪਾਵਾਂਗੇ ਤੇ ਰਾਜੇ ਮਹਾਰਾਜਿਆਂ ਦੀਆਂ ਵੀ ਗੱਲਾਂ ਤੁਹਾਨੂੰ ਕੁਝ ਨਾ ਕੁਝ ਸੁਣਾਉਣ ਦੀ ਕੋਸ਼ਿਸ਼ ਰਹੇਗੀ ਅੱਜ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਜਿਹੜੀਆਂ ਨੇ 7:12 ਦਾ ਸ਼ਾਮ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:12 ਹੋ ਗਏ ਆ। ਕੈਲੀਫੋਰਨੀਆ ਦੇ ਵਿਚ ਸਵੇਰ ਦੇ 9:12, ਯੂਕੇ ਦੇ ਵਿਚ ਸ਼ਾਮ ਦੇ 5:12 ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਘੜੀਆਂ ਦੇ ਉੱਤੇ 12 ਦਾ ਸਮਾਂ ਹੈ ਜੀ। ਤੇ ਭਾਰਤ ਦੇ ਵਿਚ ਤਕਰੀਬਨ ਹੋ ਗਏ ਨੇ ਆਪਣੇ 9:42:43 ਦਾ ਸਮਾਂ ਜਿਹੜਾ ਹੋ ਚੱਲਿਆ। ਤੇ ਲੋ ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਥੱਲੇ ਜ਼ਰੂਰ ਦਰੁਸਤ ਕਰਾ ਦਿਓ ਕਿੱਦਾਂ ਤੁਹਾਡੇ ਤੱਕ ਜਿਹੜੀ ਆਵਾਜ਼ ਤੇ ਨਾਲ ਤਸਵੀਰ ਪਹੁੰਚ ਰਹੀ ਹੈ ਤਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਕਰ ਸਕੀਏ। ਅੱਜ ਦੇ ਬਹੁਤ ਸਾਰੇ ਮੁੱਦੇ ਨੇ ਤੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਅਮਰੀਕਾ ਤੇ ਇਰਾਨ ਦਾ ਟਕਰਾਅ, ਹੋਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਕੈਨੇਡਾ ਦਾ ਅਮਰੀਕਾ ਦੇ ਨਾਲ ਟਕਰਾਅ ਜਿਹੜਾ ਚੱਲ ਰਿਹਾ ਤੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਕੇਂਦਰ ਦੇ ਵਿਚ ਕੁਝ ਨਾ ਕੁਝ ਵਾਦ ਵਿਵਾਦ ਚੱਲ ਰਹੇ ਨੇ, ਉਨ੍ਹਾਂ ਦੀ ਗੱਲ ਵੀ ਬਾਤ ਪਾਵਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਜ਼ਿੰਦਗੀ ਕੁਝ ਕਰ ਗੁਜ਼ਰਨ ਅਤੇ ਸਮੇਂ ਦੀ ਹਿੱਕ ਦੇ ਉੱਤੇ ਪੈੜਾਂ ਪਾਉਣ ਦਾ ਨਾਂ ਹੈ। ਸੋ ਸਵਾਲ ਇਹ ਵੀ ਬਣ ਜਾਂਦਾ ਹੈ ਕਿ ਸਵਾਲ ਇਹ ਨਹੀਂ ਹੈ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ, ਸਵਾਲ ਇਹ ਹੈ ਕਿ ਅਸੀਂ ਸਮਾਜ ਤੇ ਇਨਸਾਨੀਅਤ ਦੀ ਜਿਹੜੀ ਬਿਹਤਰੀ ਦੇ ਲਈ ਕੀ ਕਰਦੇ ਹਾਂ। ਅੱਜ ਦੇ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ, ਅਸਲੀ ਸਾਡੇ ਜਿਹੜੇ ਨੇ ਪੰਜਾਬ ਦੇ ਅਸਲ ਨਾਇਕ ਕੌਣ ਸਨ ਤੇ ਖਲਨਾਇਕ ਜਿਹੜੇ ਨੇ ਨਾਇਕ ਬਣਾ ਕੇ ਪੇਸ਼ ਕੀਤੇ ਜਾ ਰਹੇ ਹੈ ਤੇ ਉਹਨਾਂ ਦੀ ਬਾਤ ਵੀ ਪਾਵਾਂਗੇ। ਪਰ ਅੱਜ ਦੇ ਵਿਚਾਰ ਦੇ ਵਿੱਚੋਂ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ, ਦੁਨੀਆਂ ਦੇ ਵੱਖਰੇ ਵੱਖਰੇ ਖਿੱਤਿਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂ। 21 ਤਰੀਕ ਅੱਜ ਜਿਹੜਾ ਚੌਥਾ ਮਹੀਨਾ ਅਪ੍ਰੈਲ ਦਾ ਤੇ 1526 ਦਾ ਸਮਾਂ, ਮੁਗਲ ਜ਼ਹੀਰੂਦੀਨ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਜਿਹੜਾ ਸੀ ਹਰਾ ਕੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਸੀ। 1852 ਦੇ ਵਿੱਚ ਲੇਖਕ ਤੇ ਕਵੀ ਗਿਆਨੀ ਦਿੱਤ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1913 ਦੇ ਵਿੱਚ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਬਾਅਦ ਦੇ ਵਿੱਚ ਗਦਰ ਪਾਰਟੀ ਬਣੀ, ਜਿਸਦੀ ਸ਼ੁਰੂਆਤ ਹੁੰਦੀ ਹੈ ਅਮਰੀਕਾ ਕੈਨੇਡਾ ਦੇ ਵਿੱਚੋਂ। ਉਹਨਾਂ ਦੀ ਅਮਰੀਕਾ ਦੇ ਵਿੱਚ ਜਿਹੜੀ ਸਥਾਪਨਾ ਕੀਤੀ ਗਈ ਸੀ, ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਅਸਲ ਜਿਹੜੇ ਨੇ ਹੀਰੋ ਨੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਰਹੇਗੀ। 1999 ਦੇ ਵਿੱਚ ਚੀਨ ਦੇ ਤਿਆਨਾ ਮੈਨ ਚੌਂਕ ਜਿਹੜਾ ਸੀ ਉਹਦੇ ਵਿੱਚ 1,00,000 ਵਿਦਿਆਰਥੀ ਇਕੱਠੇ ਹੋਏ ਸੀ। 2000 ਸੁਪਰੀਮ ਕੋਰਟ ਦੇ ਹੁਕਮ ਦਿੱਤਾ ਸੰਨ ਦੇ ਵਿੱਚ ਕਿ ਆਸ਼ਰਿਤ ਵਿਧਵਾ ਦਾ ਜਿਹੜਾ ਆਪਣੇ ਮਾਂ ਬਾਪ ਦੀ ਜਾਇਦਾਦ ਦੇ ਉੱਤੇ ਅਧਿਕਾਰ ਹੈ। ਕੌਮੀ ਸਿਵਲ ਸੇਵਾਵਾਂ ਦਿਵਸ ਅੱਜ ਦੇ ਦਿਹਾੜੇ ਦੇ ਉੱਤੇ ਮਨਾਇਆ ਜਾਂਦਾ। 2006 ਤੋਂ ਇਹਦੀ ਸ਼ੁਰੂਆਤ ਹੋਈ ਸੀ ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਸਾਡੇ ਅਸਲੀ ਯੋਧਿਆਂ ਦੇ ਨਾਮ। ਗਦਰ ਪਾਰਟੀ ਜਿਹੜੀ ਹੈ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਪਿੱਛੋਂ ਇੱਥੋਂ ਕੱਚੇ ਮਾਲ ਦੀ ਬਰਾਮਦ ਤੇ ਕਾਰਖਾਨਿਆਂ ਦੇ ਵਿੱਚ ਪੱਕੇ ਮਾਲ ਦੀ ਦਰਾਮਦ ਵਧਦੀ ਚਲੀ ਗਈ। ਸਿੱਟੇ ਵਜੋਂ ਭਾਰਤ ਵਿਚਲੀ ਜਿਹੜੀ ਸੀ ਘਰੇਲੂ ਦਸਤਕਾਰੀ ਤਬਾਹ ਹੁੰਦੀ ਗਈ ਤੇ ਖੇਤੀਬਾੜੀ ਖੇਤਰ ਦੇ ਵਿੱਚ ਅੰਗਰੇਜ਼ ਹਾਕਮਾਂ ਵੱਲੋਂ ਨਵਾਂ ਜ਼ਮੀਨੀ ਬੰਦੋਬਸਤ ਕਾਇਮ ਕੀਤਾ ਜਾਣ ਲੱਗ ਪਿਆ। ਗਰੀਬੀ ਤੇ ਮੰਦਵਾੜੇ ਕਾਰਨ 1872 ਤੇ 73 ਦਾ ਸਮਾਂ, ਉਹਦੇ ਮੁਕਾਬਲੇ 1902 ਤੇ 3 ਦੇ ਵਿੱਚ ਮੁਝਾਰਿਆਂ ਦੀ ਗਿਣਤੀ 5 ਗੁਣਾ ਵੱਧ ਚੁੱਕੀ ਸੀ। 8 ਤੋਂ 12 ਏਕੜ ਦੀ ਜਿਹੜੀ ਥਾਂ 3 ਤੋਂ 5

0: ਨਾਲ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ 21 ਅਪ੍ਰੈਲ 2026 ਦਾ ਦਿਹਾੜਾ ਤੇ ਸ਼ੁਰੂਆਤ ਕਰਦੇ ਆਪਾਂ ਖਬਰਾਂ ਅੱਜ ਦੀਆਂ ਕੀ ਕਹਿੰਦੀਆਂ ਨੇ। ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ, ਪੰਜਾਬ ਦੇ ਅਸਲ ਨਾਇਕ ਤੇ ਖਲਨਾਇਕ ਕੌਣ ਨੇ? ਰੱਬ ਨਾਲ ਹੀ ਚਲਾਕੀ ਕਰ ਗਈ ਲੋਕ ਜਿਹੜੇ ਨੇ, ਰੱਬ ਨੂੰ ਖੁਸ਼ ਕਰਦੇ ਕਰਦੇ ਚਾਂਦੀ ਹੀ ਜਿਹੜੀ ਨਕਲੀ ਨਿਕਲੀ ਹੈ, ਬੱਲੇ ਉਹ ਚਲਾਕ ਸੱਜਣਾ। ਦੂਸਰੇ ਪਾਸੇ US ਇਰਾਨ ਵਾਰਤਾ ਕਦੇ ਹਾਂ ਤੇ ਕਦੇ ਨਾ ਹੈ। ਇਰਾਨ ਨੇ ਕੱਲ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਭਾਈ ਇਸਲਾਮਾਬਾਦ ਦੇ ਵਿੱਚ ਨਹੀਂ ਆਵਾਂਗੇ, ਤੇ ਉਹੀ ਸਭ ਕੁਝ ਹੋਇਆ। ਕਿਤੇ ਨਾ ਕਿਤੇ ਟਰੰਪ ਦੇ ਉੱਤੇ ਦਬਾਅ ਵੱਧ ਰਿਹਾ, ਅੰਦਰ ਖਾਤੇ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ। ਅਮਰੀਕਾ ਦੇ ਵਿੱਚ ਜਿਹੜੇ ਪੁਰਾਣੇ ਰਿਟਾਇਰ ਜਿਹੜੇ ਫੌਜੀ ਨੇ, ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਇਹ ਵਾਰ ਜਿਹੜੀ ਬੰਦ ਕੀਤੀ ਜਾਵੇ, ਠੀਕ ਨਹੀਂ ਹੋ ਰਿਹਾ ਸਾਰਾ ਕੁਝ। ਤੇ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੈ ਅਮਰੀਕਾ ਦੇ ਵਿੱਚ ਵੀ ਭਖੀ ਹੋਈ ਹੈ, ਜਿਹੜੀ ਸਾਨੂੰ ਨਜ਼ਰ ਨਹੀਂ ਆ ਰਹੀ, ਪਰ ਅੰਦਰ ਖਾਤੇ ਸਾਰਾ ਕੁਝ ਹੈ। ਪੱਤਰਕਾਰਾਂ ਦੇ ਨਾਲ ਲੰਚ ਬ੍ਰੇਕ ਜਾਂ ਲੰਚ ਦਾ ਜਿਹੜਾ ਚੱਲਦਾ ਸਿਲਸਿਲਾ, ਉਹਨਾਂ ਨੂੰ ਸੰਬੋਧਨ ਕਰਨ ਦਾ ਜਿਹੜਾ ਸਿਲਸਿਲਾ ਹੈਗਾ, ਉਹਦੇ ਤੋਂ ਦੂਰੀ ਬਣਾਈ ਜਾ ਰਹੀ ਹੈ। ਤੇ ਪੱਤਰਕਾਰ ਨੇ ਪੁੱਛ ਲਿਆ ਕਿ ਜਿਹੜੀ ਐਤਵਾਰ ਨੂੰ ਇੰਡੀਆ ਦਾ ਜਿਹੜਾ ਸੀ ਜਹਾਜ਼, ਉਹਦੇ ਉੱਤੇ ਗੋਲੀ ਚਲਾਈ ਗਈ, ਤਾਂ ਉਹ ਕਹਿੰਦਾ ਗੈਟ ਆਊਟ ਕਰ ਦਿੱਤਾ ਉਹਨੂੰ ਬਾਹਰ। ਇਸੇ ਤਰ੍ਹਾਂ ਹੀ ਇਰਾਨ ਯੂਨਾਈਟਿਡ ਸਟੇਟ ਜਿਹੜੀ ਹੈ ਤੇ ਇਜ਼ਰਾਈਲ ਵਿਚਕਾਰ ਵੱਧਦਾ ਜਿਹੜਾ ਤਣਾਅ ਹੈ, ਜਿੱਥੇ ਜੰਗਬੰਦੀ ਖਤਮ ਹੋਣ ਤੋਂ ਪਹਿਲਾਂ ਹੀ ਗੱਲਬਾਤ ਦੀ ਕੋਸ਼ਿਸ਼ ਦੇ ਉੱਤੇ ਜਿਹੜਾ ਅਨਿਸ਼ਚਿਤਤਾ ਜਿਹੜੀ ਬਰਕਰਾਰ ਹੈ, ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਸੰਭਾਵਿਤ ਮੀਟਿੰਗ ਤੇ ਵਿਸ਼ਵ ਰਾਜਨੀਤੀ ਦੇ ਨਵੇਂ ਮੋੜਾਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਜੋ ਨਵੀਆਂ ਅਪਡੇਟ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਗੈਂਗਸਟਰਵਾਦ ਤੇ ਬਣ ਰਹੀਆਂ ਨੇ ਵੈਬ ਸੀਰੀਜ਼। ਰਾਜਾ ਵੜਿੰਗੂਣਾ ਵੱਲੋਂ ਲਾਰਸ ਬਿਸ਼ਨੋਈ ਆਧਾਰਿਤ ਸੀਰੀਜ਼ ਦੇ ਉੱਤੇ ਪਾਬੰਦੀ ਦੀ ਮੰਗ ਕੀਤੀ ਹੈ, ਤੇ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਵੀ ਸਮਰਥਨ ਕਰ ਰਹੀਆਂ ਨੇ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਉੱਤੇ ਨਵੇਂ ਵਿਕਾਸ ਦੀ ਗੱਲ ਹੋ ਰਹੀ ਹੈ। ਵਿਕਾਸ ਤੋਂ ਭਾਵ ਹੈ ਭਾਈ ਕਿ ਨਵੇਂ ਕੇਸ ਉਹਦੇ ਉੱਤੇ ਹੁਣ ਚਲਾਏ ਜਾਣਗੇ, ਤੇ ਪੰਜਾਬ ਤੋਂ ਜਿਹੜੀ ਹੈ ਪੁਲਿਸ ਹੈ ਉਹ ਡਿਬਰੂਗੜ੍ਹ ਜਿਹੜੀ ਹੈ ਪਹੁੰਚ ਰਹੀ ਹੈ, ਤੇ ਉੱਥੇ ਅਰੈਸਟ ਕਰੇਗੀ, ਗ੍ਰਿਫਤਾਰੀ ਕਰੇਗੀ, ਤੇ ਉਹਨੂੰ ਉੱਥੇ ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ ਜਿਹੜਾ ਵਾਤਾਵਰਨੀ ਮੁੱਦੇ ਉੱਠ ਰਹੇ ਨੇ ਪੰਜਾਬ ਦੇ ਵਿੱਚ, ਸਰਕਾਰ ਕਟਹਿਰੇ ਦੇ ਵਿੱਚ ਹੈ। ਰੋਪੜ ਦੇ ਵਿੱਚ ਜਿਹੜੇ ਨੇ 5000 ਦੇ ਕਰੀਬ ਦਰਖਤ ਜਿਹੜੇ ਨੇ ਗੈਰ ਕਾਨੂੰਨੀ ਕੱਟੇ ਗਏ ਹੈ, NGT ਦੀ ਸਖ਼ਤੀ ਹੋਈ ਹੈ, ਤੇ ਰੋਪੜ ਦੇ ਵਿੱਚ ਦਰਖਤਾਂ ਦੀ ਕਟਾਈ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਰਾਜਨੀਤੀ ਦੇ ਵਿੱਚ ਧਾਰਮਿਕ ਮੁੱਦਿਆਂ ਤੋਂ ਲੈ ਕੇ ਨਰਿੰਦਰ ਮੋਦੀ ਸਾਹਿਬ ਖਿਲਾਫ਼ ਵਿਸ਼ੇਸ਼ ਅਧਿਕਾਰ ਮਤਾ ਤੱਕ ਜਿਹੜਾ ਲੈ ਕੇ ਆਉਂਦਾ ਹੈ ਵਿਰੋਧੀ ਧਿਰਾਂ ਨੇ, ਤੇ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਤੇ ਸਿਰਫ਼ ਇੱਕ ਸਿਆਸਤ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਪਲੇਟਫਾਰਮ ਨੂੰ ਸਿਆਸਤ ਕੀਤੀ ਜਾ ਰਹੀ ਹੈ। ਤੇ ਇਸੇ ਤਰ੍ਹਾਂ ਦੁਨੀਆ ਭਰ ਤੋਂ ਤਾਜ਼ਾ ਅਪਡੇਟ ਦੀ ਕੋਸ਼ਿਸ਼ ਕਰਦੇ ਹਾਂ, ਤੇ ਲਓ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੇ ਸਾਡੇ ਮੁੱਖ ਮੰਤਰੀ ਸਾਹਿਬ ਨੀਦਰਲੈਂਡ ਆਏ ਹੋਏ ਨੇ, ਤੇ ਸਾਡੇ ਆਪਣੇ ਸੂਤਰਾਂ ਦੇ ਅਨੁਸਾਰ ਅੱਜ ਫਿਨਲੈਂਡ ਦੇ ਵਿੱਚ ਨੇ, ਤੇ ਮੁਲਾਕਾਤਾਂ ਹੋ ਰਹੀਆਂ ਨੇ ਵਿਸ਼ੇਸ਼ ਤੌਰ ਦੇ ਉੱਤੇ। ਤੇ ਇਸੇ ਤਰ੍ਹਾਂ ਮਾਨ ਸਾਹਿਬ ਕਹਿੰਦੇ ਟਿਕਾਊ ਖੇਤੀਬਾੜੀ, ਫੁੱਲ ਦੀ ਖੇਤੀ ਤੇ ਉੱਚ ਕੁਸ਼ਲਤਾ ਵਾਲੀਆਂ ਖੇਤੀ ਪ੍ਰਣਾਲੀਆਂ ਦਾ ਅਧਿਐਨ ਕੀਤਾ ਹੈ ਨੀਦਰਲੈਂਡ ਦੇ ਵਿੱਚ, ਕਿਉਂਕਿ ਉੱਥੇ ਬਹੁਤ ਵੱਡੇ ਜਿਹੜੇ ਫੁੱਲਾਂ ਦੇ ਬਾਗ ਹੋਰ ਸਾਰਾ ਸਿਲਸਿਲਾ ਹੈ, ਤੇ ਖੇਤੀਬਾੜੀ ਦਾ ਪ੍ਰਬੰਧ ਡੈਨਮਾਰਕ, ਨੀਦਰਲੈਂਡ, ਜਿਹੜਾ ਹਾਲੈਂਡ ਹੋ ਗਿਆ, ਇਹ ਕਾਫ਼ੀ ਜਿਹੜਾ ਮੰਨੇ ਪਰਮੰਨੇ ਜਾਂਦੇ ਆ, ਤੇ ਡੇਅਰੀ ਪ੍ਰੋਡਕਟ ਦੇ ਵਿੱਚ ਵੀ। ਤੇ ਇਸੇ ਤਰ੍ਹਾਂ ਅੱਜ ਮਹਿਫਲ ਜਿਹੜੀ ਹੈ ਫਿਨਲੈਂਡ ਦੇ ਵਿੱਚ ਲੱਗੀ ਹੋਈ ਹੈ। ਦੂਸਰੇ ਪਾਸੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਚੜ੍ਹੀ ਨਕਲੀ ਚਾਂਦੀ, ਸਿਰਫ 30 ਕਰੋੜ ਦੇ ਨਕਲ ਜਿਹੜੇ ਨਿਕਲੇ ਨੇ, 550 ਕਰੋੜ ਦੇ ਗਹਿਣੇ ਸੀਗੇ ਤੇ ਉਹ ਸਿਰਫ 30 ਕਰੋੜ ਦੇ ਨਿਕਲੇ ਆ, ਉਦੋਂ ਖ਼ਬਰ ਨੂੰ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਤੇ ਚਿੰਤਾਜਨਕ ਖ਼ਬਰ ਹੈ। ਮਾਤਾ ਦੇ ਚੜਾਵੇ ਦੇ ਲਈ ਵਰਤੀ ਜਾਣ ਵਾਲੀ ਚਾਂਦੀ ਦੇ ਵਿੱਚ ਇੱਕ ਵੱਡੇ ਫਰਜ਼ੀਵਾੜੇ ਦਾ ਖੁਲਾਸਾ ਹੋਇਆ, ਜਿਸ ਦੇ ਵਿੱਚ ਭਗਤਾਂ ਦੀ ਆਸਥਾ ਦੇ ਨਾਲ ਖਿਲਵਾੜ ਕਰਦਿਆਂ ਉਨ੍ਹਾਂ ਨੂੰ ਚਾਂਦੀ ਦੇ ਨਾਂ ਦੇ ਉੱਤੇ ਜ਼ਹਿਰ ਵੇਚਿਆ ਜਾ ਰਿਹਾ। 550 ਕਰੋੜ ਦੀ ਉਮੀਦ, ਨਿਕਲੀ ਸਿਰਫ 30 ਕਰੋੜ ਦੀ ਚਾਂਦੀ। ਰਿਪੋਰਟ ਦੱਸਦੀ ਹੈ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਜਿਹੜਾ, ਉਹਨੇ ਚੜਾਵੇ ਦੇ ਵਿੱਚ ਇਕੱਠੀ ਹੋਈ ਲਗਭਗ 20 ਟਨ ਚਾਂਦੀ ਨੂੰ ਪਿਘਲਾਉਣ ਅਤੇ ਸੁਰੱਖਿਅਤ ਰੱਖਣ ਦੇ ਲਈ ਸਰਕਾਰੀ ਟਕਸਾਲ ਜਿਹੜੀ ਹੈ ਮਿੰਟ ਨੂੰ ਭੇਜਿਆ ਗਿਆ ਸੀ, ਤੇ ਬੋਰਡ ਨੂੰ ਉਮੀਦ ਸੀ ਕਿ ਇਸ ਦੀ ਕੀਮਤ ਲਗਭਗ 500 ਤੋਂ 550 ਕਰੋੜ ਰੁਪਏ ਹੋਏਗੀ, ਪਰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਅਸਲੀ ਚਾਂਦੀ ਦੀ ਕੀਮਤ ਸਿਰਫ 30 ਕਰੋੜ ਰੁਪਏ ਦੇ ਕਰੀਬ ਹੈ, ਕਿਉਂਕਿ ਇਹ ਵੀ ਬੋਰਡ ਬਣਿਆ ਹੋਇਆ। ਤੇ ਦੇਖੋ, ਲੋਕ ਇਨ੍ਹਾਂ ਚੀਜ਼ਾਂ ਨੂੰ ਦਾਨ ਕਰਦੇ ਆ ਕਿ ਸਾਡੇ ਪਾਪ ਧੁੱਲ ਜਾਣ, ਸਾਡਾ ਕੰਮ ਸਿੱਧੇ ਹੋ ਜਾਣ, ਪਰ ਉਹੀ ਚੀਜ਼ ਨੂੰ ਜਿਹੜਾ ਗੌਰਮੈਂਟਾਂ ਜਿਹੜੀਆਂ ਨੇ ਉਹੀ ਕਮਾਈ ਜਿਹੜੀ ਆ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਅਤੇ ਉਹ ਫਿਰ ਆਪਣੇ ਜਿਹੜੀ ਹੈ ਦੇਸ਼ ਦੇ ਵਿੱਚ ਲੈ ਜਾਂਦੇ ਨੇ ਉਹਨੂੰ ਅਤੇ ਜਾਂ ਫਿਰ ਬਾਹਰਲੇ ਮੁਲਕਾਂ 'ਤੇ ਭੇਜ ਦਿੱਤੀ ਜਾਂਦੀ ਹੈ। ਸਿਕਿਓਰ ਮਨੀ ਮੰਨ ਲਓ, ਚਾਹੇ ਉਹ ਗੋਲਡ ਹੈ ਚਾਹੇ ਚਾਂਦੀ ਹੈ, ਅਤੇ ਪਿਛਲੇ ਸਮੇਂ ਦੇ ਵਿੱਚ ਤਾਂ ਚਾਂਦੀ ਦਾ ਪ੍ਰਾਈਸ ਵੀ ਕਾਫੀ ਵੱਧ ਗਿਆ ਸੀ। ਚਾਂਦੀ ਦੇ ਨਾਂ ਦੇ ਉੱਤੇ ਜਿਹੜਾ ਸੀ ਕੈਂਡਮੀਅਮ ਦੀ ਖਤਰਨਾਕ ਖੇਡ ਸੀ। ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਸ਼ਰਧਾਲੂਆਂ ਵੱਲੋਂ ਖਰੀਦੀ ਗਈ ਚਾਂਦੀ ਦੇ ਵਿੱਚ ਸਿਰਫ 5-6% ਹੀ ਅਸਲੀ ਚਾਂਦੀ ਸੀ, ਬਾਕੀ ਹਿੱਸਾ ਜਿਹੜਾ ਸੀ ਕੈਂਡਮੀਅਮ ਅਤੇ ਲੋਹੇ ਦਾ ਜਿਹੜਾ ਮਿਸ਼ਰਣ ਹੈ ਉਹ ਪਾਇਆ ਗਿਆ। ਪਰ ਕਿਤੇ ਨਾ ਕਿਤੇ ਜਿੱਥੋਂ ਖਰੀਦੀ ਹੋਏਗੀ ਫਿਰ ਉਹ ਸੁਨਿਆਰੇ ਨੇ ਜਾਂ ਜਿਹੜੇ ਵੀ ਕੰਮ ਕਰਦੇ ਨੇ ਇਹ, ਉਹਨਾਂ ਨੇ ਵੀ ਤਾਂ ਹੇਰਾਫੇਰੀ ਇਹਦੇ ਵਿੱਚ ਕੀਤੀ ਹੋਏਗੀ, ਉਹ ਕਿਹੜਾ ਘਰ ਬਣਾਉਂਦੇ ਹੋਣਗੇ। ਇੱਥੇ ਜਿਹੜਾ ਕੈਂਡੀਅਮ ਇੱਕ ਬਹੁਤ ਹੀ ਜ਼ਹਿਰੀਲੀ ਧਾਤ ਹੈ ਜੋ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਭਾਰਤੀ ਮਾਨਕ ਬਿਊਰੋ ਜਿਹੜਾ BIS ਦੇ ਨਿਯਮਾਂ ਦੇ ਅਨੁਸਾਰ ਆਮ ਵਰਤੋਂ ਦੀਆਂ ਵਸਤੂਆਂ ਦੇ ਵਿੱਚ ਕੈਂਡਮੀਅਮ ਦੀ ਜਿਹੜੀ ਵਰਤੋਂ ਦੇ ਉੱਤੇ ਪਾਬੰਦੀ ਹੈ। 700 ਕਿਲੋ ਦੇ ਵਿੱਚੋਂ ਸਿਰਫ 3 ਕਿਲੋ ਨਿਕਲੀ ਹੈ ਅਸਲੀ ਚਾਂਦੀ, ਸੋਰੀ 70 ਕਿਲੋ ਚੋਂ 70 ਕਿਲੋ ਚੋਂ ਸਿਰਫ 3 ਕਿਲੋ ਚਾਂਦੀ ਨਿਕਲੀ ਹੈ ਅਸਲ। ਸਰਕਾਰੀ ਟਕਸਾਲ ਜਿਹੜੀ ਹੈ ਉਹਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ 70 ਕਿਲੋ ਚਾਂਦੀ ਦੇ ਇੱਕ ਬੈਚ ਦੀ ਜਿਹੜੀ ਜਾਂਚ ਕੀਤੀ ਗਈ ਜਿਸਦੇ ਵਿੱਚੋਂ ਸਿਰਫ 3 ਕਿਲੋ ਹੀ ਅਸਲੀ ਚਾਂਦੀ ਨਿਕਲੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਕੈਂਡਮੀਅਮ ਨੂੰ ਜਿਹੜਾ ਪਿਘਲਾਉਣ ਵੇਲੇ ਨਿਕਲਣ ਵਾਲਾ ਧੂੰਆਂ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ। ਸਥਾਨਕ ਦੁਕਾਨਦਾਰਾਂ ਦੇ ਉੱਤੇ ਸ਼ੱਕ ਦੀ ਜਿਹੜੀ ਸੂਈ ਘੁੰਮ ਰਹੀ ਹੈ। ਖਦਸ਼ਾ ਜਤਾਇਆ ਜਾ ਰਿਹਾ ਕਿ ਵੈਸ਼ਨੋ ਦੇਵੀ ਜਿਹੜੀ ਹੈ ਕਾਰੀਡੋਰ ਤੇ ਕਟੜਾ ਦੇ ਆਲੇ ਦੁਆਲੇ ਦੇ ਸਥਾਨਕ ਜਿਹੜੇ ਜਵੈਲਰਸ ਹੈ ਜਿਹੜਾ ਸੋਨਾ ਵੇਚਦੇ ਆ ਜਾਂ ਚਾਂਦੀ ਵੇਚਦੇ ਆ, ਜੁਐਲਰੀ ਦਾ ਕੰਮ ਕਰਦੇ ਆ, ਉਹਨਾਂ ਦੁਕਾਨਦਾਰ ਜਿਹੜੇ ਨੇ ਸ਼ਰਧਾਲੂਆਂ ਨੂੰ ਇਹ ਨਕਲੀ ਅਤੇ ਜ਼ਹਿਰੀਲੀ ਚਾਂਦੀ ਵੇਚ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਤ੍ਰਿਪਤੀ ਜਾਂ ਸਿੱਧੀ ਵਿਧਾਨਿਕ ਵਰਗੇ ਹੋਰ ਵੱਡੇ ਮੰਦਰਾਂ ਦੇ ਵਿੱਚ ਅਜਿਹੀ ਮਿਲਾਵਟ ਦੇ ਮਸਲੇ ਸਾਹਮਣੇ ਨਹੀਂ ਆਏ ਨੇ। ਹਾਲਾਤ ਦੇਖੋ ਕਿੱਥੇ ਹੈ, ਰੱਬ ਨੂੰ ਹੀ ਧੋਖਾ ਦੇਣ ਲੱਗਿਆ ਜਿਹਦੇ ਵਿੱਚ ਮਾਨਤਾ ਹੈ ਲੋਕ ਉੱਥੇ, ਤੇ ਬਾਹਰ ਜਿਹੜੇ ਬੈਠੇ ਲੋਕ ਨੇ ਉਹ ਨਜ਼ਾਰੇ ਲੈਂਦੇ ਆ। ਦੂਸਰੇ ਪਾਸੇ MLA ਪਠਾਨ ਮਾਜਰਾ ਕੇਸ ਜਿਹੜਾ ਹੈ, ਆਪ ਵਿਧਾਇਕ ਪਠਾਨ ਮਾਜਰਾ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਪੁਲਿਸ ਨੇ ਖਣਨ ਮਾਮਲੇ ਦੇ ਵਿੱਚ ਗ੍ਰਿਫਤਾਰੀ ਪਾਤੀ ਹੈ। ਅਦਾਲਤ ਨੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਜਬਰ ਜਨਾਹ ਮਾਮਲੇ ਦੇ ਵਿੱਚ ਜ਼ਮਾਨਤ ਅਰਜ਼ੀ ਸੋਮਵਾਰ ਨੂੰ ਰੱਦ ਕਰ ਦਿੱਤੀ। ਵਿਧਾਇਕ ਨੂੰ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਜਿਹੜੀ ਅਦਾਲਤ ਚ ਪੇਸ਼ ਕੀਤਾ ਗਿਆ। ਹੁਣ ਉਹ ਜ਼ਮਾਨਤ ਦੇ ਲਈ ਹਾਈਕੋਰਟ ਦੇ ਰੁੱਖ ਕਰ ਸਕਦੇ ਨੇ ਤੇ ਵਿਧਾਇਕ ਖਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਦੇ ਵਿੱਚ ਜਬਰ ਜਨਾਹ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਹੋਵੇਗੀ। ਇਸ ਦੇ ਦੌਰਾਨ ਪੁਲਿਸ ਨੇ ਥਾਣਾ ਜ਼ੁਲਕਾ ਦੇ ਵਿੱਚ ਪਿਛਲੇ ਸਾਲ 5 ਸਤੰਬਰ ਨੂੰ ਖਣਨ ਕਾਨੂੰਨ ਤਹਿਤ ਦਰਜ ਕੇਸ ਦੇ ਵਿੱਚ ਵੀ ਵਿਧਾਇਕ ਹਰਮੀਤ ਪਠਾਨ ਮਾਜਰਾ ਦੀ ਗ੍ਰਿਫਤਾਰੀ ਪਾ ਲਈ ਹੈ ਤੇ SPD ਗੁਰਬੰਸ ਬੈਂਸ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਗ੍ਰਿਫਤਾਰੀ ਪਾਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੇ ਵਿੱਚ ਰਿਮਾਂਡ ਬਾਅਦ ਦੇ ਵਿੱਚ ਲਿਆ ਜਾਏਗਾ। ਜੇਲ੍ਹ ਤਬਦੀਲੀ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੂੰ ਨੋਟਿਸ ਗਿਆ। ਵਿਧਾਇਕ ਹਰਮੀਤ ਪਠਾਨ ਮਾਜਰਾ ਦੇ ਵਕੀਲਾਂ BS ਭੁੱਲਰ ਤੇ SS ਸੱਗੂ ਨੇ ਅਦਾਲਤ ਨੂੰ ਦੱਸਿਆ ਕਿ ਵਿਧਾਇਕ ਖਿਲਾਫ਼ ਪਟਿਆਲਾ ਦੇ ਵਿੱਚ 2 ਕੇਸ ਦਰਜ ਨੇ ਪਰ ਉਨ੍ਹਾਂ ਨੂੰ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਹੋਇਐ। ਇਸ ਮਗਰੋਂ ਅਦਾਲਤ ਨੇ ਵਿਧਾਇਕ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ। ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਐਂਟਰੀ ਪਾਉਣ ਮਗਰੋਂ ਉਨ੍ਹਾਂ ਨੂੰ ਮੁੜ ਬਠਿੰਡਾ ਜੇਲ੍ਹ 'ਚ ਭੇਜ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਵਿਧਾਇਕ ਦੀ ਜੇਲ੍ਹ ਤਬਦੀਲੀ ਦੀ ਪੁਸ਼ਟੀ ਕੀਤੀ ਹੈ ਤੇ ਵਕੀਲ SS ਸੱਗੂ ਨੇ ਦੱਸਿਆ ਕਿ ਅਦਾਲਤ ਨੇ ਜੇਲ੍ਹ ਤਬਦੀਲੀ ਦਾ ਨੋਟਿਸ ਲੈਂਦਿਆਂ ਜੇਲ੍ਹ ਪ੍ਰਸ਼ਾਸਨ ਤੋਂ 22 ਅਪ੍ਰੈਲ ਜਾਣੀ ਕੱਲ੍ਹ ਤੱਕ ਜਵਾਬ ਮੰਗਿਆ। ਉਧਰ ਜੇਲ੍ਹ ਸੁਪਰੀਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਬੀਤੀ ਸ਼ਾਮ ਤੱਕ ਅਜਿਹਾ ਕੋਈ ਨੋਟਿਸ ਨਾ ਮਿਲਣ ਦੀ ਗੱਲ ਜਿਹੜੀ ਆਖੀ ਹੈ। ਦੂਸਰੇ ਪਾਸੇ ਰੋਪੜ ਦੇ ਵਿੱਚ ਖੈਰ ਦੇ ਹਜ਼ਾਰਾਂ ਰੁੱਖਾਂ ਦੀ ਕਟਾਈ ਮਾਮਲੇ ਦੇ ਵਿੱਚ NGT ਸਖ਼ਤ ਹੋਈ ਹੈ। ਪੰਜਾਬ ਸਰਕਾਰ ਨੂੰ ਨੋਟਿਸ ਚਲਿਆ ਗਿਆ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਹੇਠ ਟਿੰਬਰ ਮਾਫੀਆ ਦੀ ਵੱਡੀ ਕਾਰਵਾਈ ਹੋਈ ਹੈ। 5,000 ਰੁੱਖ ਜਿਹੜੇ ਵੱਢੇ ਜਾਣ ਦਾ ਖਦਸ਼ਾ ਜਤਾਇਆ ਗਿਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ NGT ਨੇ ਰੋਪੜ ਜ਼ਿਲ੍ਹੇ ਦੇ ਸੁਰੱਖਿਅਤ ਜੰਗਲਾਂ ਦੇ ਵਿੱਚ ਕੀਮਤੀ ਖੈਰ ਦੇ ਜਿਹੜੇ ਰੁੱਖਾਂ ਦੀ ਵੱਡੇ ਪੱਧਰ ਦੇ ਉੱਤੇ ਹੋਈ ਗੈਰ ਕਾਨੂੰਨੀ ਕਟਾਈ ਦਾ ਗੰਭੀਰ ਨੋਟਿਸ ਲਿਆ। ਦੋਸ਼ ਨੇ ਕਿ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਟਿੰਬਰ ਮਾਫੀਆ ਨੇ ਹਜ਼ਾਰਾਂ ਦੀ ਗਿਣਤੀ ਜਿਹੜੀ ਹੈ ਵਿੱਚ ਰੁੱਖਾਂ ਦੇ ਉੱਤੇ ਕੁਹਾੜਾ ਚੁਲਾਇਆ। ਟ੍ਰਿਬਿਊਨਲ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਸੁਣਵਾਈ 5 ਅਗਸਤ 2026 ਦੇ ਲਈ ਤੈਅ ਕਰਤੀ ਹੈ। ਸਮਾਜਿਕ ਕਾਰਕੁਨ ਤੇ ਵਿਸਲ ਬਲੋਰ ਜਿਹੜੇ ਨੇ ਪ੍ਰਦੀਪ ਸ਼ਰਮਾ ਵੱਲੋਂ ਦਾਇਰ ਪਟੀਸ਼ਨ ਦੇ ਵਿੱਚ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਭਗਵਾਲੀ ਭੰਗਾਲਾ ਦੇ ਜੰਗਲ ਜਿਹੜੇ ਨੇ ਖੇਤਰਾਂ ਦੇ ਵਿੱਚ ਇਹ ਗੈਰ ਕਾਨੂੰਨੀ ਖੇਡ ਖੇਡੀ ਗਈ ਹੈ। ਹਾਲਾਂਕਿ ਸ਼ੁਰੂਆਤੀ ਜਾਂਚ ਦੇ ਵਿੱਚ ਵਿਭਾਗ ਨੇ ਸਿਰਫ 150 ਰੁੱਖਾਂ ਦੀ ਕਟਾਈ ਦੀ ਗੱਲ ਕਹੀ ਸੀ, ਪਰ ਸਥਾਨਕ ਸੂਤਰ ਦੱਸਦੇ ਨੇ ਕਿ ਗਿਣਤੀ 2000 ਤੋਂ 5000 ਦੇ ਵਿਚਕਾਰ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 24 ਦਸੰਬਰ 2025 ਨੂੰ ਸੂਬੇ ਦੇ ਵਿੱਚ ਰੁੱਖਾਂ ਦੀ ਕਟਾਈ ਦੇ ਉੱਤੇ ਮੁਕੰਮਲ ਪਾਬੰਦੀ ਲਗਾਈ ਸੀ, ਜਿਸਦੀ ਇਸ ਮਾਮਲੇ ਦੇ ਵਿੱਚ ਸ਼ਰੇਆਮ ਉਲੰਘਣਾ ਹੋਈ ਹੈ। ਪਟੀਸ਼ਨਰ ਨੇ ਦੋਸ਼ ਲਾਇਆ ਕਿ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਹੋਈ ਇਸ ਕਟਾਈ ਦੇ ਨਾਲ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਿਆ ਤੇ ਰੁੱਖਾਂ ਦੇ ਖਤਮ ਹੋਣ ਦੇ ਨਾਲ ਜੰਗਲੀ ਜੀਵਾਂ ਦੇ ਰਹਿਣ ਬਸੇਰੇ ਉਜੜ ਗਏ ਨੇ ਤੇ ਜ਼ਮੀਨ ਖੁਰਨ ਦਾ ਜਿਹੜਾ ਖਤਰਾ ਵੱਧ ਚੁੱਕਿਆ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਜੰਗਲਾਤ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਸੁਤੰਤਰ ਕਮੇਟੀ ਬਣਾ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏ। ਵਿਜੀਲੈਂਸ ਦੀ ਜਿਹੜੀ ਜਾਂਚ ਦੇ ਉੱਤੇ ਉੱਠੇ ਸਵਾਲ, 3 ਮਹੀਨੇ ਪਹਿਲਾਂ ਦਾ ਟ੍ਰਿਬਿਊਨ ਜਿਹੜਾ ਹੈ ਵੱਲੋਂ ਇਸ ਘੁਟਾਲੇ ਦਾ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਖੁਦ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕੀਤੀ ਸੀ, ਪਰ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਿਆਸੀ ਦਬਾਅ ਦੇ ਕਾਰਨ ਇਹ ਜਾਂਚ ਹੁਣ ਤੱਕ ਕਿਸੇ ਤਰਕ ਸੰਗਤ ਨਤੀਜੇ ਦੇ ਉੱਤੇ ਨਹੀਂ ਪਹੁੰਚ ਸਕੀ ਹੈ ਤੇ ਵਾਤਾਵਰਨ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਿਵਾਲਿਕ ਖੇਤਰ ਦੇ ਵਿੱਚ ਰੁੱਖਾਂ ਦੀ ਕਟਾਈ ਨਾ ਰੁਕੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਗੰਭੀਰ ਜਲ ਸੰਕਟ ਤੇ ਵਾਤਾਵਰਨ ਤਬਦੀਲੀਆਂ ਦੇ ਮਾਰੂ ਪ੍ਰਭਾਵਾਂ ਦਾ ਜਿਹੜਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਲਾਰਸ ਆਫ ਪੰਜਾਬ ਰਾਜਨ ਰਾਜਾ ਬੜਿੰਗ ਹੁਣਾਂ ਨੇ ਲਾਰਸ ਬਿਸ਼ਨੋਈ ਦੇ ਉੱਤੇ ਆਧਾਰਿਤ ਸੀਰੀਜ਼ ਦੇ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੈਂਗਸਟਰ ਲਾਰਸ ਬਿਸ਼ਨੋਈ ਦੇ ਉੱਤੇ ਆਧਾਰਿਤ ਦੱਸੀ ਜਾ ਰਹੀ ਟੀਵੀ ਸੀਰੀਜ਼ ਲਾਰਸ ਆਫ ਪੰਜਾਬ ਤੇ ਸਖ਼ਤ ਇਤਰਾਜ਼ ਜਤਾਇਆ। ਵੜਿੰਗ ਦੀਆਂ ਮੁੱਖ ਜਿਹੜੀਆਂ ਚਿੰਤਾਵਾਂ ਇਸ ਗੱਲ ਦੇ ਦੁਆਲੇ ਨੇ ਕਿ ਅਜਿਹਾ ਸ਼ੋਅ ਜਨਤਕ ਧਾਰਨਾ ਖਾਸ ਕਰਕੇ ਨੌਜਵਾਨਾਂ ਦੀ ਸੋਚ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੈ। ਉਨ੍ਹਾਂ ਦਾ ਤਰਕ ਹੈ ਕਿ ਬਿਸ਼ਨੋਈ ਵਰਗੇ ਵਿਅਕਤੀ ਨੂੰ ਦਿਖਾਉਣਾ ਅਪਰਾਧਿਕ ਸਭਿਆਚਾਰ ਦੀ ਨਿੰਦਾ ਕਰਨ ਦੀ ਬਜਾਏ ਉਸਦੀ ਵਡਿਆਈ ਜਿਹੜੀ ਹੈ ਕਰਨ ਦਾ ਜੋਖਮ ਪੈਦਾ ਕਰਦਾ ਹੈ। ਉਨ੍ਹਾਂ ਨੇ ਇਸ ਦੇ ਟਾਈਟਲ ਜਿਹੜਾ ਸਰਲੇਖ ਹੈ ਉਹਨੂੰ ਵੀ ਇਤਰਾਜ਼ਯੋਗ ਦਸਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਪਛਾਣ ਨੂੰ ਜਿਹੜਾ ਜੋ ਅਕਸਰ ਅਧਿਆਤਮਕ ਵਿਰਾਸਤ ਦੇ ਨਾਲ ਜੁੜੀ ਹੁੰਦੀ ਹੈ ਉਹਨੂੰ ਇਕ ਹਿੰਸਕ ਅਪਰਾਧਿਕ ਸ਼ਖਸੀਅਤ ਦੇ ਨਾਲ ਜੋੜਦੈ। ਰਾਜਾ ਵੜਿੰਗ ਉਨ੍ਹਾਂ ਨੇ ਬਿਸ਼ਨੋਈ ਦੀ ਗੰਭੀਰ ਅਪਰਾਧਾਂ ਦੇ ਵਿਚ ਕਥਿਤ ਸ਼ਮੂਲੀਅਤ ਦਾ ਹਵਾਲਾ ਦਿੱਤੈ, ਜਿਹਦੇ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਵੀ ਸ਼ਾਮਲ ਹੈ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਮਨੋਰੰਜਨ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦੈ। ਰਾਜਾ ਵੜਿੰਗ ਨੇ ਇਸ ਸੀਰੀਜ਼ ਦੇ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਰੱਖੀ ਹੈ ਤੇ ਉਨ੍ਹਾਂ ਨੇ ਦਖਲ ਨਾ ਦੇਣ ਦੇ ਲਈ ਸੂਬਾ ਅਤੇ ਕੇਂਦਰ ਸਰਕਾਰ ਤੋਂ ਜਵਾਬਦੇਹੀ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਇਕ ਜਨਹਿੱਤ ਪਟੀਸ਼ਨ ਜਿਹੜੀ ਹੈ PIL ਦਾਇਰ ਕਰਨ ਦਾ ਸੋਚ ਰਹੇ ਨੇ। ਉਨ੍ਹਾਂ ਨੇ ਬਿਸ਼ਨੋਈ ਦੇ ਪੰਜਾਬ ਦੇ ਨਾਲ ਜੁੜੇ ਹੋਣ ਦੇ ਉਤੇ ਵੀ ਸਵਾਲ ਚੁੱਕੇ ਹੈ। ਉਨ੍ਹਾਂ ਨੋਟ ਕੀਤਾ ਕਿ ਇਹ ਗੈਂਗਸਟਰ ਮੂਲ ਰੂਪ ਦੇ ਵਿਚ ਰਾਜਸਥਾਨ ਦਾ ਰਹਿਣ ਵਾਲਾ ਤੇ ਇਸ ਵੇਲੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿਚ ਬੰਦ ਹੈ ਤੇ ਭਾਈ ਪੰਜਾਬ ਹੀ ਕਾਹਤੋਂ ਉਹਨੂੰ ਮਤਲਬ ਕਿ ਨਾਲ ਟਾਈਟਲ ਲਾਇਆ ਗਿਆ। ਰਾਜਸਥਾਨ ਲਾਇਆ ਜਾ ਸਕਦਾ ਸੀ ਤੇ ਗੁਜਰਾਤ ਲਾਇਆ ਜਾ ਸਕਦਾ ਸੀ। ਵੜਿੰਗ ਨੇ ਚੇਤਾਵਨੀ ਦਿੱਤੀ ਇਹ ਕਲਾ ਜਾਂ ਮਨੋਰੰਜਨ ਦਾ ਕੰਮ ਨਹੀਂ ਹੈ, ਸਗੋਂ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆਂ ਵੱਲ ਉਕਸਾਉਣ ਅਤੇ ਉਤਸ਼ਾਹਿਤ ਕਰਨ ਵਾਲਾ ਇਕ ਅਪਰਾਧਿਕ ਕਾਰਨਾਮਾ ਹੈ। PCC ਪ੍ਰਧਾਨ ਨੇ ਜਿਹੜਾ ਕਿਹਾ ਕਿ ਉਹ ਇਸ ਟੈਲੀਵਿਜ਼ਨ ਸੀਰੀਜ਼ ਦੇ ਪ੍ਰਸਾਰਣ ਦੇ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ ਕਿਉਂਕਿ ਇਸ ਵਿਚ ਨੌਜਵਾਨਾਂ ਦੇ ਉਤੇ ਬੁਰਾ ਅਤੇ ਖਤਰਨਾਕ ਪ੍ਰਭਾਵ ਪਾਉਣ ਦੀ ਜਿਹੜੀ ਸਮਰੱਥਾ ਜਿਹੜੀ ਹੈਗੀ ਹੈ। ਲੋ ਦੋਸਤੋ, ਇਸ ਤਰ੍ਹਾਂ ਹੀ ਗੱਲਾਂ ਬਾਤਾਂ ਕਰਦਿਆਂ ਇਕ ਜਿਹੜੀ ਖ਼ਬਰ ਬੜੀ ਇੰਟਰਸਟਿੰਗ ਹੈ, ਵੈਸੇ ਇਹ ਵੀ ਕਰ ਲਈਏ ਨਾਲ ਹੀ, ਕਿ ਜਨਮ ਜਾਂ ਵੰਸ਼ ਦੇ ਉਤੇ ਆਧਾਰਿਤ ਤੇ ਭਗਵਾਨ ਨੂੰ ਛੂਹਣ ਤੋਂ ਰੋਕਣਾ ਸੰਵਿਧਾਨਕ ਹੈ। ਸਬਰੀਮਾਲਾ ਮਾਮਲੇ ਦੇ ਵਿਚ ਸੁਪਰੀਮ ਕੋਰਟ ਨੇ ਸਵਾਲ ਵੱਡੇ ਖੜੇ ਕਰ ਦਿੱਤੇ ਹੈ। ਧਰਮ ਦੇ ਮੁੱਦੇ ਐਡੇ ਵੱਡੇ ਹੋ ਰਹੇ ਨੇ ਕਿ ਸੁਪਰੀਮ ਕੋਰਟਾਂ ਨੂੰ ਜਿਹੜਾ ਹੈ, ਇਹ ਮੇਰੇ ਆਪਣੇ ਵਿਚਾਰ ਨੇ, ਕਿ ਵਿਵਾਦਾਂ ਦੇ ਵਿਚ ਫੈਸਲੇ ਲੈਣੇ ਪੈ ਰਹੇ ਨੇ, ਉਦੋਂ ਇਨ੍ਹਾਂ ਚੀਜ਼ਾਂ ਤੋਂ ਉਪਰ ਉੱਠ ਕੇ ਜਿਹੜਾ ਲੋਕਾਂ ਨੂੰ ਸੋਚਣ ਦੀ ਵੀ ਜ਼ਰੂਰਤ ਹੈ ਵੈਸੇ ਤਾਂ, ਕਿਉਂਕਿ ਜੱਜਾਂ ਤੋਂ ਹੋਰ ਬਹੁਤ ਸਾਰਾ ਕਰਨ ਨੂੰ ਕੰਮ ਹੈ। ਦੇਸ਼ ਦੀ ਜਿਹੜੀ ਤਰੱਕੀ ਦੇ ਲਈ ਨੌਜਵਾਨਾਂ ਦੇ ਮੁੱਦੇ ਨੇ ਜਾਂ ਜਿਹੜੀ ਹੈ ਕਹਿ ਲਓ ਕੰਮਾਂ ਕਾਰਾਂ ਦਾ ਧੰਦਿਆਂ ਦਾ ਜੋ ਵੀ ਹੈਗਾ ਹਾਲਾਤ ਨੇ, ਉਹ ਸਾਰੀਆਂ ਚੀਜ਼ਾਂ ਕਰਨ ਯੋਗ ਹੈਗੀਆਂ ਨੇ। ਕ੍ਰਾਈਮ ਨੂੰ ਜਿਹੜਾ ਕੰਟਰੋਲ ਕਰਨ ਦੀ ਉਹਨਾਂ ਤੋਂ ਸ਼ਮਤਾ ਹੈ ਉਹਦੇ ਤੋਂ ਲਿਆ ਜਾ ਸਕਦਾ, ਸਾਰਾ ਕੁਝ ਫੈਸਲੇ ਲਏ ਜਾ ਸਕਦੇ ਹੈ, ਪਰ ਇਹ ਹੋਰ ਹੀ ਪਾਸੇ ਨੂੰ ਜਿਹੜੀ ਹੈ ਗੱਡੀ ਰੇੜੀ ਜਾ ਰਹੀ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਸਬਰੀਮਾਲਾ ਅਯੱਪਾ ਮੰਦਰ ਦੇ ਮੁੱਖ ਪੁਜਾਰੀ ਨੂੰ ਜਿਹੜਾ ਪੁੱਛਿਆ ਕਿ ਸੰਵਿਧਾਨ ਉਸ ਸ਼ਰਧਾਲੂ ਦੀ ਸਹਾਇਤਾ ਦੇ ਲਈ ਦਖਲ ਨਹੀਂ ਦੇਵੇਗਾ ਜਿਸਨੂੰ ਦੇਵਤਾ ਨੂੰ ਛੂਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸੁਪਰੀਮ ਕੋਰਟ ਦਾ ਇਹ ਨਿਰੀਖਣ ਮੁੱਖ ਪੁਜਾਰੀ ਦੇ ਇਸ ਬਿਆਨ ਤੋਂ ਬਾਅਦ ਆਇਆ ਕਿ ਜਦੋਂ ਕੋਈ ਸ਼ਰਧਾਲੂ ਪੂਜਾ ਦੇ ਲਈ ਮੰਦਰ ਜਾਂਦਾ ਤਾਂ ਉਹ ਦੇਵਤੇ ਦੇ ਅੰਦਰੂਨੀ ਗੁਣਾਂ ਦੇ ਉਲਟ ਕੰਮ ਨਹੀਂ ਕਰ ਸਕਦਾ। 9 ਜੱਜਾਂ ਦਾ ਸੰਵਿਧਾਨਕ ਬੈਂਚ ਇਸ ਸਮੇਂ ਧਾਰਮਿਕ ਸਥਾਨਾਂ ਦੇ ਉੱਤੇ ਔਰਤਾਂ ਦੇ ਨਾਲ ਵਿਤਕਰੇ ਸੰਬੰਧੀ ਪਟੀਸ਼ਨਾਂ ਦੇ ਇੱਕ ਸਮੂਹ ਦੀ ਸੁਣਵਾਈ ਕਰ ਰਿਹਾ। ਇੱਕ ਮਾਮਲਾ ਜਿਸ ਦੇ ਵਿੱਚ ਕੇਰਲ ਦੇ ਸਬਰੀਮਾਲਾ ਮੰਦਰ ਦਾ ਮਾਮਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਬੈਂਚ ਵੱਖ ਵੱਖ ਧਰਮਾਂ ਦੇ ਵਿੱਚ ਪ੍ਰਚਲਿਤ ਧਾਰਮਿਕ ਆਜ਼ਾਦੀ ਦੇ ਦਾਇਰੇ ਤੇ ਹੱਦ ਦੀ ਜਾਂਚ ਕਰ ਰਿਹਾ। ਬੈਂਚ ਦੇ ਵਿੱਚ ਚੀਫ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਬੀ ਵੀ ਨਾਗਰਥਨਾ ਤੇ ਐਮ ਐਲ ਸੁਦਰੇਸ਼ ਅਹਿਸਾਨੂ ਦੀਨ ਜਿਹੜੇ ਨੇ ਤੇ ਅਮਾਨ ਉੱਲਾ, ਅਰਵਿੰਦ ਕੁਮਾਰ, ਆਕਸਟੀਨ ਜਾਰਜ ਮਸੀਹ, ਪ੍ਰਸੰਨਾ ਬੀ ਵਰਾਲੇ ਆਰ ਤੇ ਮਹਾਦੇਵਨ ਤੇ ਜੋਇਆ ਮਾਲੀਆ ਬਾਗਚੀ ਜਿਹੜੇ ਸ਼ਾਮਲ ਨੇ। ਮੰਦਰ ਦੀਆਂ ਰਸਮਾਂ ਦੀ ਜਿਹੜੀ ਪ੍ਰਕਿਰਤੀ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ, ਮੁੱਖ ਪੁਜਾਰੀ ਇਹ ਕਹਿੰਦਾ ਹੈ। ਮੁੱਖ ਪੁਜਾਰੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵੀ ਗਿਰੀ ਹੁਣਾਂ ਨੇ ਦਲੀਲ ਦਿੱਤੀ ਕਿ ਬੰਦਰ ਦੇ ਅੰਦਰ ਜਿਹੜਾ ਮਨਾਈਆਂ ਜਾਣ ਵਾਲੀਆਂ ਰਸਮਾਂ ਤੇ ਰਿਵਾਜਾਂ ਦੀ ਪ੍ਰਕਿਰਤੀ ਉਸ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ ਤੇ ਇਸ ਦੇ ਲਈ ਇਸ ਨੂੰ ਇੱਕ ਧਾਰਮਿਕ ਅਭਿਆਸ ਦੇ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਅਜਿਹੀ ਪ੍ਰਥਾ ਦੀ ਨਿਰੰਤਰਤਾ ਇੱਕ ਜ਼ਰੂਰੀ ਧਾਰਮਿਕ ਅਭਿਆਸ ਹੋਣ ਕਰਕੇ ਪੂਜਾ ਦੇ ਮੌਲਿਕ ਅਧਿਕਾਰ ਦੇ ਦਾਇਰੇ ਦੇ ਵਿੱਚ ਆਉਂਦੀ ਹੈ। ਇਹ ਅਧਿਕਾਰ ਉਨ੍ਹਾਂ ਨੇ ਕਿਹਾ ਕਿ ਹਰ ਉਸ ਮੈਂਬਰ ਤੱਕ ਫੈਲਦਾ ਹੈ ਜੋ ਉਸ ਖਾਸ ਧਰਮ ਜਾਂ ਸੰਪਰਦਾ ਦੇ ਵਿੱਚ ਵਿਸ਼ਵਾਸ ਦਾ ਦਾਅਵਾ ਕਰਦਾ ਹੈ। ਗਿਰੀ ਹੁਣਾਂ ਕਿਹਾ ਕਿ ਜਦੋਂ ਕੋਈ ਸ਼ਰਧਾਲੂ ਪੂਜਾ ਦੇ ਲਈ ਮੰਦਰ ਜਾਂਦਾ ਹੈ ਤਾਂ ਉਹ ਦੇਵਤੇ ਦੇ ਗੁਣਾਂ ਦੇ ਉਲਟ ਕੰਮ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਦਾ ਉਦੇਸ਼ ਉਸ ਦੇਵਤੇ ਦੀ ਪੂਜਾ ਕਰਨਾ ਹੈ। ਭਗਤ ਪੂਰੀ ਤਰ੍ਹਾਂ ਦੇਵਤੇ ਦੇ ਅੰਦਰ ਮੌਜੂਦ ਬ੍ਰਹਮ ਆਤਮਾ ਪ੍ਰਤੀ ਸਮਰਪਿਤ ਹੁੰਦਾ ਹੈ ਤੇ ਉਹ ਦੇਵਤੇ ਦੇ ਬੁਨਿਆਦੀ ਗੁਣਾਂ ਨੂੰ ਸਵੀਕਾਰ ਕਰਨ ਦੇ ਲਈ ਪਾਬੰਦ ਨੇ। ਕੀ ਸੰਵਿਧਾਨ ਮੇਰੀ ਮਦਦ ਦੇ ਲਈ ਨਹੀਂ ਆਵੇਗਾ? ਜਸਟਿਸ ਅਮਾਨ ਉੱਲਾ ਹੁਣਾਂ ਕਿਹਾ। ਇੱਕ ਸਵਾਲ ਪੁੱਛਦੇ ਹੋਏ ਜਸਟਿਸ ਅਮਾਨ ਉੱਲਾ ਹੁਣਾਂ ਨੇ ਟਿੱਪਣੀ ਕੀਤੀ, ਜਦੋਂ ਮੈਂ ਕਿਸੇ ਮੰਦਰ ਦੇ ਵਿੱਚ ਜਾਂਦਾ ਤਾਂ ਮੇਰਾ ਮੂਲ ਵਿਸ਼ਵਾਸ ਇਹ ਹੁੰਦਾ ਹੈ ਕਿ ਉਹ ਪਰਮਾਤਮਾ ਹੈ, ਉਹ ਮੇਰਾ ਸਿਰਜਣਹਾਰ ਹੈ ਤੇ ਉਹੀ ਹੈ ਜਿਹਨੇ ਮੈਨੂੰ ਬਣਾਇਆ। ਕੀ ਇਹ ਸੱਚ ਨਹੀਂ ਹੈ? ਉਹਨਾਂ ਸਵਾਲ ਕੀਤਾ। ਮੈਂ ਉਸ ਪਵਿੱਤਰ ਸਥਾਨ ਦੇ ਵਿੱਚ ਪੂਰਨ 100% ਵਿਸ਼ਵਾਸ ਦੇ ਨਾਲ ਪ੍ਰਵੇਸ਼ ਕਰਦਾ, ਮੈਂ ਪੂਰੀ ਤਰ੍ਹਾਂ ਸਮਰਪਿਤ ਹਾਂ, ਮੇਰੇ ਦਿਲ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਅਪਵਿੱਤਰਤਾ ਨਹੀਂ ਹੈ, ਤੇ ਫਿਰ ਵੀ ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਜਨਮ, ਮੇਰੇ ਵੰਸ਼ ਜਾਂ ਕਿਸੇ ਖਾਸ ਹਾਲਾਤ ਦੇ ਕਾਰਨ ਮੈਨੂੰ ਦੇਵਤੇ ਨੂੰ ਛੂਹਣ ਤੋਂ ਹਮੇਸ਼ਾ ਦੇ ਲਈ ਮਨਾ ਕੀਤਾ ਗਿਆ ਹੈ, ਤਾਂ ਹੁਣ ਕੀ ਸੰਵਿਧਾਨ ਮੇਰੀ ਮਦਦ ਦੇ ਲਈ ਅੱਗੇ ਨਹੀਂ ਆਵੇਗਾ? ਉਹਨਾਂ ਇਹ ਪੁੱਛਿਆ। ਸਿਰਜਣਹਾਰ ਅਤੇ ਉਸਦੀ ਰਚਨਾ ਦੇ ਵਿੱਚ ਕੋਈ ਅੰਤਰ ਨਹੀਂ ਹੋ ਸਕਦਾ, ਜਸਟਿਸ ਅਮਾਨ ਉੱਲਾ ਕਿਹਾ। ਇਹ ਨਿਰੀਖਣ ਕਰਦੇ ਹੋਏ ਜਸਟਿਸ ਅਮਾਨ ਉੱਲਾ ਉਹਨਾਂ ਨੇ ਟਿੱਪਣੀ ਕੀਤੀ ਕਿ ਸਿਰਜਣਹਾਰ ਅਤੇ ਉਸਦੀ ਰਚਨਾ ਦੇ ਵਿੱਚ ਕੋਈ ਅੰਤਰ ਨਹੀਂ ਹੋ ਸਕਦਾ। ਗਿਰੀ ਉਹਨਾਂ ਨੇ ਜਵਾਬ ਦਿੱਤਾ ਕਿ ਜੇਕਰ ਕਿਸੇ ਵਿਅਕਤੀ ਦੇ ਪੁਜਾਰੀ ਬਣਨ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਤਾਂ ਇਸਦਾ ਉਪਾਅ ਜਾਂ ਤਾਂ ਧਾਰਾ 25(2)(b) ਦੇ ਤਹਿਤ ਜਿਹੜਾ ਕਾਨੂੰਨ ਬਣਾਉਣ ਦੇ ਵਿੱਚ ਜਾਂ ਰਾਜ ਦੇ ਵਿੱਚ ਖੁਦ ਇਸ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਹੈ। ਪਰ ਜਿਹੜੀ ਇਹ ਟਿੱਪਣੀ ਕੀਤੀ ਹੈ ਫਿਰ ਮੁਸਲਮਾਨਾਂ ਨਾਲ ਨਾ ਜੋੜ ਦੇਣਾ ਨਾ, ਇਹ ਤਾਂ ਭਾਈ ਮੁਸਲਮਾਨ ਜਿਹੜੇ ਨੇ ਜੱਜ ਨੇ ਉਹ ਕਹਿ ਰਹੇ ਨੇ, ਫਿਰ ਉਧਰ ਨੂੰ ਮਸਲਾ ਜਿਹੜਾ ਰੇੜ ਦੇਣਾ। ਦੂਸਰੇ ਪਾਸੇ ਜੇਕਰ ਇਹ ਪੁਜਾਰੀ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਜਿਸ ਨੂੰ ਸ਼ਾਸਤਰਾਂ ਗ੍ਰੰਥਾਂ ਦੇ ਵਿੱਚ ਪੂਜਾ ਕਰਨ ਤੇ ਦੇਵਤੇ ਦੀ ਪੂਜਾ ਕਰਨ ਬਾਰੇ ਹਦਾਇਤ ਦਿੱਤੀ ਗਈ ਹੈ, ਤੇ ਜੇਕਰ ਕਿਸੇ ਵਿਅਕਤੀ ਨੂੰ ਪੁਜਾਰੀ ਬਣਨ ਤੋਂ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਸੇਵਾ ਕਰਨ ਤੋਂ, ਜਿਵੇਂ ਕਿ ਅਸੀਂ ਇਹਨਾਂ ਨੂੰ ਜਿਹੜਾ ਕਹਿੰਦੇ ਹਾਂ ਸਿਰਫ ਜਨਮ ਦੇ ਆਧਾਰ ਦੇ ਉੱਤੇ, ਤਾਂ ਹੀ ਜਿਹੜਾ ਸਮੱਸਿਆਵਾਂ ਦਾ ਹੱਲ ਜਾਂ ਤਾਂ ਧਾਰਾ 25(2)(b) ਦੇ ਤਹਿਤ ਬਣਾਏ ਗਏ ਕਾਨੂੰਨ ਦੇ ਦੁਆਰਾ ਜਾਂ ਖੁਦ ਰਾਜ ਦੇ ਦੁਆਰਾ ਮਾਮਲੇ ਨੂੰ ਹੱਲ ਕਰਕੇ ਲੱਭਿਆ ਜਾਣਾ ਚਾਹੀਦਾ। ਇੱਕ ਨੈਸ਼ਟਿਕ ਬ੍ਰਹਮਚਾਰੀ ਨੂੰ ਦੇਵਤੇ ਦਾ ਇੱਕ ਜ਼ਰੂਰੀ ਗੁਣ ਮੰਨਿਆ ਜਾ ਸਕਦਾ, ਮੁੱਖ ਪੁਜਾਰੀ ਨੇ ਕਿਹਾ। ਸੀਨੀਅਰ ਵਕੀਲ ਇਹੀ ਦਾਅਵਾ ਕਰਦੇ ਕਿ ਭਾਈ ਅਸੀਂ ਸਾਰਿਆਂ ਨਾਲੋਂ ਉੱਪਰਲੀ ਜਾਤੀ ਹਾਂ, ਅਸੀਂ ਹੀ ਕਰ ਸਕਦੇ ਹਾਂ ਸਾਰਾ ਕੁਝ। ਸੀਨੀਅਰ ਵਕੀਲ ਨੇ ਦਲੀਲ ਦਿੱਤੀ ਕਿ ਇੱਕ ਨੈਸ਼ਟਿਕ ਬ੍ਰਹਮਚਾਰੀ ਜਿਹੜਾ ਜੀਵਨ ਭਰ ਬ੍ਰਹਮਚਾਰੀ ਨੂੰ ਦੇਵਤੇ ਦਾ ਇੱਕ ਜ਼ਰੂਰੀ ਗੁਣ ਮੰਨਿਆ ਜਾ ਸਕਦਾ ਤੇ ਇਹ ਇੱਕ ਜਿਹੜਾ ਸਬਰੀਮਾਲਾ ਦੇ ਵਿੱਚ ਮਨਾਏ ਜਾਣ ਵਾਲੇ ਰਸਮਾਂ ਤੇ ਰਸਮਾਂ ਇਸੇ ਸੰਕਲਪ ਦੇ ਅਨੁਕੂਲ ਨੇ। ਗਿਰੀ ਹੁਣਾਂ ਕਿਹਾ ਕਿ ਸੰਵਿਧਾਨ ਦੇ ਅਨੁਛੇਦ 25 ਦੇ ਤਹਿਤ ਮੈਨੂੰ ਆਪਣੇ ਧਰਮ ਦਾ ਪਾਲਣ ਕਰਨ ਦਾ ਅਧਿਕਾਰ ਹੈ। ਇਹ ਅਧਿਕਾਰ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਦੇਵਤੇ ਦੇ ਗੁਣ ਅਜਿਹੇ ਹੋਣ ਕਿ ਇਹ ਮੇਰੇ ਲਈ ਤੀਰਥ ਸਥਾਨ ਦੇ ਉੱਤੇ ਜਾਣਾ ਅਸੰਭਵ ਬਣਾ ਦਿੰਦਾ ਹੈ। ਉਦਾਹਰਣ ਦੇ ਵਜੋਂ ਉਹਨਾਂ ਆਖਰ ਚ ਕਿਹਾ ਕਿ ਜੇਕਰ ਮੈਂ ਇੱਕ ਔਰਤ ਹਾਂ ਤਾਂ ਇਸ ਪਾਬੰਦੀ ਨੂੰ ਧਰਮ ਦੇ ਅੰਦਰੂਨੀ ਗੁਣਾਂ ਦੇ ਅਨੁਸਾਰ ਸਮਝਿਆ ਜਾਣਾ ਚਾਹੀਦਾ ਹੈ। ਜਿੱਥੇ ਤੱਕ ਸਬਰੀਮਾਲਾ ਦਾ ਸੰਬੰਧ ਹੈ ਉੱਥੇ ਦੇਵਤੇ ਨੂੰ ਦਿੱਤਾ ਗਿਆ ਖਾਸ ਗੁਣ ਇਹ ਹੈ ਕਿ ਦੇਵਤਾ ਜੀਵਨ ਭਰ ਬ੍ਰਹਮਚਾਰੀ ਹੈ ਤੇ ਉਹ ਦਲੀਲ ਦਿੱਤੀ ਕਿ ਪਟੀਸ਼ਨ ਕਰਤਾਵਾਂ ਕੋਲ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕੋਈ ਠੋਸ ਸਬੂਤ ਜਾਂ ਸਮੱਗਰੀ ਨਹੀਂ ਹੈ ਕਿ ਨੈਸ਼ਟਿਕ ਜਿਹੜਾ ਬ੍ਰਹਮਚਾਰੀ ਦੀ ਧਾਰਨਾ ਜਿਸ ਦੀ ਪਟੀਸ਼ਨ ਕਰਤਾਵਾਂ ਨੇ ਹਵਾਲਾ ਦਿੱਤਾ ਹੈ ਜਾਂ ਤਾਂ ਬੇਬੁਨਿਆਦ ਹੈ ਗਲਤ ਧਾਰਨਾ ਦੇ ਉੱਤੇ ਆਧਾਰਿਤ ਹੈ ਜਾਂ ਧਰਮ ਦਾ ਜ਼ਰੂਰੀ ਹਿੱਸਾ ਨਹੀਂ ਹੈ। ਜੀ ਦੋਸਤੋ, ਇਹ ਜੀ ਅਪਡੇਟ ਜਿਹੜੀ ਆਈ ਹੈ ਧਰਮ ਦੇ ਮਾਮਲੇ ਦੇ ਵਿੱਚ, ਤੇ ਭਾਈ ਮੂਰਤੀ ਨੂੰ ਜਿਹੜਾ ਰੱਬ ਦੀ ਮੂਰਤੀ ਨੂੰ ਹੱਥ ਲਾ ਸਕਦਾ ਹੈ ਕਿ ਉਹਦੇ ਉੱਤੇ ਵੀ ਜਿਹੜਾ ਵੰਸ਼ ਦੇਖੇ ਜਾਣਗੇ, ਜਾਤ ਪਾਤ ਦੇਖੀ ਜਾਣਗੇ ਤੇ ਅਧਿਕਾਰ ਦੇਖੇ ਜਾਣਗੇ ਕਿ ਕਿਹਨੂੰ ਭਾਈ ਅਧਿਕਾਰ ਹੈ, ਤੇ ਉਹੀ ਫਿਰ ਜਿਹੜਾ ਇਸਦਾ ਯੂ ਉਹਨੂੰ ਜਿਹੜਾ ਉੱਥੇ ਜਾ ਕੇ ਨਤਮਸਤਕ ਤਾਂ ਹੁੰਦੇ ਹੈ ਪਰ ਹੱਥ ਨਹੀਂ ਲਾ ਸਕਦੇ। ਇਹ ਪਾਬੰਦੀਆਂ ਜਿਹੜੀਆਂ ਨੇ ਲਾਗੂ ਨੇ। ਤੇ ਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਮਹਾਰਾਜ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਤੁਹਾਡੀ ਆਖਰੀ ਖਬਰ ਤੋਂ ਪਹਿਲਾਂ ਸ਼ੁਰੂ ਕਰੀਏ ਜੀ ਕਿ ਇੱਕ ਚੀਜ਼ ਜਿਹੜੀ ਹੈਗੀ ਭਾਈ ਸਾਹਿਬ, ਈਡੀਅਮ ਬੋਲਿਆ ਜਾਂਦਾ ਹੈਗਾ ਆ ਕਿ ਕਹਿੰਦੇ ਨਿਸ਼ੇਧ ਹੀ ਆਮੰਤ੍ਰਣ ਹੈ
0: ਜੀ।
1: ਜੇ ਕਿਸੇ ਕੰਮ ਦੀ ਮਨਾਹੀ ਕਰੋ ਨਾ, ਉਹ ਇੱਕ ਇਨਵੀਟੇਸ਼ਨ ਹੋ ਜਾਂਦਾ ਆ ਬੰਦੇ ਦੀ, ਇੱਕ ਫਿਤਰਤ ਆ ਇਹਦੀ, ਕਿਰਿਆਸਤੀ ਵੱਧ ਜਾਂਦੀ ਵੀ ਇਹ ਕੰਮ ਕਰਕੇ ਦੇਖਾਂ ਹੀ ਦੇਖਾਂ।
0: ਬਿਲਕੁਲ ਹੈ ਜੀ।
1: ਇਹ ਜਿਹੜੀ ਗੱਲ ਤੇ ਸੁਪਰੀਮ ਕੋਰਟ ਵਿਚਾਰ ਕਰ ਰਿਹਾ ਆ ਜੀ, ਜੇ ਇਹਨਾਂ ਚੀਜ਼ਾਂ ਨੂੰ ਹਾਊ ਪਰੇ ਕੀਤਾ ਜਾਂਦਾ ਤੇ ਹੋ ਸਕਦਾ ਉੱਥੇ ਕੋਈ ਜਾਣਦਾ ਨਾ ਸੋਚਦੀ ਵੀ ਤਾਂ ਜਨਾਨੀ।
0: ਬਿਲਕੁਲ ਹੈ ਜੀ।
1: ਜਦੋਂ ਉੱਥੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ, ਤੇ ਫੇਰ ਕੋਈ ਜਾਣ ਦੀ ਕੋਸ਼ਿਸ਼ ਕਰਦੀ, ਉਹਨੂੰ ਰੋਕਿਆ ਜਾਂਦਾ, ਸਿਆਪਾ ਪੈਂਦਾ, ਉਹਦੇ ਨਾਲ ਫੇਰ ਉਹਨੂੰ ਹੁੰਦਾ ਹੈ ਵੀ ਹਾਂਜੀ ਉਹ ਤਾਂ ਕਰਕੇ ਇਹ ਕੰਮ ਵੱਧਦਾ ਹੈਗਾ। ਅਦਰਵਾਈਜ਼ ਜਿਹੜਾ ਆ ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਫੋਕਸ ਕਰਨਾ ਜਾਂ ਕਾਨੂੰਨਦਾਨ ਜਿਹੜੇ ਹੈਗੇ ਆ ਉਹ ਬਚ ਕੇ ਨਿਕਲਦੇ ਹੁੰਦੇ ਵੈਸੇ ਇਹਨਾਂ ਚੱਕਰਾਂ ਚੋਂ ਵੀ ਭਾਈ ਇਹ ਤਾਂ ਮਾਮਲਾ, ਤੁਸੀਂ ਆਪਣਾ ਦੇਖੋ ਕਿੱਦਾਂ ਐਡਮਿਨਿਸਟ੍ਰੇਸ਼ਨ ਕਰਨੀ ਆ, ਜੇ ਮਾਨਤਾਵਾਂ ਹੈਗੀਆਂ ਤੁਹਾਡੀਆਂ ਤੇ ਉਹ ਕਿੱਦਾਂ ਆ। ਇਹ ਤਾਂ ਉੱਥੇ ਦੇ ਜਿਹੜੇ ਪੁਜਾਰੀ ਹੈਗੇ ਆ ਉਹਨਾਂ ਨੂੰ ਹੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਸੀ ਵੀ ਭਾਈ ਇੱਥੇ ਜਿੱਥੇ ਮੱਥਾ ਟੇਕਣ ਆਈ ਹੈਗੀ ਆ ਔਰਤ ਨੂੰ ਜਿਹੜਾ ਆ ਤੇ ਮਨਾਈ ਹੈਗੀ ਆ, ਬਾਕੀ ਤੁਹਾਡੀ ਮਰਜ਼ੀ ਆ ਟੇਕ ਦੋ ਮੱਥਾ, ਕੀ ਫਾਇਦਾ ਹੋਣਾ। ਇੰਨੀ ਗੱਲ ਕਹਿਣ ਦੀ ਲੋੜ ਆ ਜੀ ਕਿ ਇਹ ਮਸਲਾ ਜਿਹੜਾ ਆ ਉੱਠ ਹੋ ਜਾਣਾ ਸੀ, ਹਟ ਜਾਣਾ ਸੀ ਔਰਤਾਂ ਨੇ
0: ਜਾਣਾ। ਆਪਣੇ ਪਿਛਲੀ ਵਾਰੀ ਆ ਨਾ ਆਪਣੇ ਉਹ ਮੰਤਰੀ ਹੈਗੇ ਆ ਮੇਰੇ ਖਿਆਲ ਨਾਲ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ ਮੇਰੇ ਖਿਆਲ ਨਾਲ ਉਹ, ਤੇ ਬੀਜੇਪੀ ਦੇ ਵਿਚ ਹੀ ਰਹੇ ਮੰਤਰੀ, ਤੇ ਉਹਨਾਂ ਨੇ ਪ੍ਰਸ਼ਾਦ ਮੋੜ ਦਿੱਤਾ ਸੀ, ਕਹਿੰਦੇ ਭਈ ਆ ਲਓ ਆਪਣਾ ਪ੍ਰਸ਼ਾਦ, ਮੈਨੂੰ ਨਹੀਂ ਜਾਣ ਦੇਣਾ ਤਾਂ ਪੈਸੇ ਵਾਪਸ ਕਰੋ।
1: ਅੱਛਾ ਜੀ, ਮੇਰੇ ਧਿਆਨ ਚ ਨਹੀਂ ਸਰ,
0: ਮੈਨੂੰ ਚੇਤਾ ਆ ਗਿਆ ਤਾਂ ਜ਼ਰੂਰ
1: ਅੰਮ੍ਰਿਤਸਰ
0: ਕਰਾਂਗਾ। ਹਾਂਜੀ, ਮੈਨੂੰ
1: ਅਨਿਲ ਜੋਸ਼ੀ ਉੱਥੇ, ਉੱਥੋਂ ਤਾਂ ਅਕਾਲੀ ਬੀਜੇਪੀ ਦਾ ਅਨਿਲ ਜੋਸ਼ੀ ਨਹੀਂ ਰਿਹਾ ਸੀ,
0: ਬੀਬੀ ਆ ਜੀ।
1: ਓਕੇ ਓਕੇ ਓਕੇ, ਠੀਕ ਆ ਜੀ, ਠੀਕ ਆ ਠੀਕ ਆ। ਉਹ ਲਕਸ਼ਮੀਕਾਂਤ ਚਾਵਲਾ ਜੀ,
0: ਹਾਂਜੀ ਹਾਂਜੀ ਹਾਂਜੀ, ਉਹੀ ਉਹੀ, ਹਾਂਜੀ ਚਾਵਲਾ ਜੀ, ਹਾਂਜੀ
1: ਹਾਂਜੀ, ਲਕਸ਼ਮੀਕਾਂਤ ਚਾਵਲਾ ਨੇ ਕਿਹਾ
0: ਜੀ ਉਹਨਾਂ
1: ਨੇ। ਉਹ ਤਾਂ ਫਿਰ ਮਤਲਬ ਜਿਹੜਾ ਹੈਗਾ ਆ ਹਰ ਗੱਲ ਦੇ ਉੱਤੇ ਅਸੂਲ ਦੇਖਦੇ ਆ ਨਾ ਵੀ ਹਾਂਜੀ ਜਦੋਂ ਮੈਨੂੰ ਜਾਣ ਹੀ ਨਹੀਂ ਦਿੰਦੇ ਮੈਂ ਪ੍ਰਸ਼ਾਦ ਲੈ ਕੇ ਕੀ ਕਰਨਾ।
0: ਬਿਲਕੁਲ ਹੈ ਜੀ।
1: ਹਾਂਜੀ, ਮੇਰੇ ਤਾਂ ਇਹ ਹੈਗਾ ਆ ਕਿ ਜਿਹੜੇ ਟ੍ਰਿਪਲਸ ਇਹਨੂੰ ਤੁੱਛ ਕਹਿੰਦੇ ਹੁੰਦੇ ਵੀ ਤੁੱਛ ਚੀਜ਼ਾਂ ਦੇ ਉੱਤੇ ਅਸੀਂ ਆਪਣਾ ਟਾਈਮ ਐਂਡ ਐਨਰਜੀ ਵੇਸਟ ਕਰਦੇ ਆ ਜੀ।
0: ਦੇਖੋ ਕੋਰਟਾਂ ਤੱਕ ਇੰਨਾ ਕੀਮਤੀ ਸਮਾਂ ਹੁੰਦਾ ਹੈ, ਏਡੇ ਏਡੇ ਵੱਡੇ ਕੇਸ ਪਏ ਨੇ, ਦੇਸ਼ ਦੇ ਵੱਡੇ ਮੁੱਦੇ ਪਏ ਨੇ, ਡਿਵੈਲਪਮੈਂਟ ਦੀ ਗੱਲ ਹੋਣੀ ਚਾਹੀਦੀ, ਹੋਰ ਸਾਰੇ ਧਰਮ ਦੇ ਵਿੱਚ ਅਸੀਂ ਉਹਨਾਂ ਚੀਜ਼ਾਂ ਚ ਫਸੇ ਹੋਏ ਆ ਕਿ ਇਹਨੂੰ ਜਾਣ ਦੇਣਾ ਇਹਨੂੰ ਨਹੀਂ ਜਾਣ ਦੇਣਾ ਜੀ।
1: ਬਿਲਕੁਲ ਜੀ ਬਿਲਕੁਲ, ਮੈਂ ਇਹੀ ਕਹਿਣਾ ਹੈਗਾ ਨਾ ਵੀ ਕੀਮਤੀ ਸਮਾਂ ਬਰਬਾਦ ਹੁੰਦਾ, ਐਨਰਜੀ ਵੇਸਟ ਹੁੰਦੀ ਆ, ਨਿਕਲਣਾ ਪਾਉਣਾ ਇਹਦੇ ਵਿੱਚੋਂ ਕੁਛ ਵੀ ਨੀ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ।
1: ਹਾਂ ਜੀ, ਜਾਂ ਤਾਂ ਕੋਈ ਕਾਨੂੰਨੀ ਮਸਲਾ ਹੋਵੇ ਨਾ ਜਿੱਥੇ ਕਾਨੂੰਨ ਦਾ ਜਿਹੜਾ ਹੈਗਾ ਆ ਵੀ ਚੀਜ਼ਾਂ ਨੂੰ ਵਿਚਾਰ ਕਰਨਾ ਪਵੇ ਜਾਂ ਇਸ ਤਰੀਕੇ ਦਾ, ਹੁਣ ਜੱਜ ਤਾਂ ਇਹ ਪਿਛਲਾ ਇਤਿਹਾਸ ਦੇਖੀ ਜਾਣਗੇ ਜੀ, ਉੱਥੇ ਐਗਜ਼ਾਮਪਲਾਂ ਹੋਈ ਜਾਣਗੀਆਂ, ਉੱਥੇ ਔਰਤ ਗਈ ਸੀ ਜਾਂ ਨਹੀਂ ਗਈ ਸੀ ਪਹਿਲਾਂ, ਉਹਨਾਂ ਚੀਜ਼ਾਂ ਦਾ ਵਿਚਾਰ ਹੁੰਦੀ ਰਹੂਗੀ
0: ਜੀ।
1: ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਕੰਮ ਦੀਆਂ ਨੀ, ਇਹ ਮੁੱਦੇ ਜਿਹੜੇ ਹੈਗੇ ਆ ਵੈਸੇ ਹੀ ਕ੍ਰੀਏਟ ਕੀਤੇ ਜਾਂਦੇ ਸਿਆਸਤਦਾਨ ਵੱਲੋਂ ਤਾਂ ਕਿ ਜਿਹੜੇ ਅਸਲ ਮੁੱਦੇ ਹੈਗੇ ਆ ਉਹ ਟਕੇ ਰਹਿ ਜਾਣ, ਜਿੱਥੇ ਉਹਨਾਂ ਦੇ ਜਿੱਥੇ ਉਹਨਾਂ ਦੀ ਫੇਲਰ ਜਿਹੜੀ ਹੈਗੀ ਸਾਬਤ ਹੁੰਦੀ ਹੋਵੇ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਹੁਣ ਆ ਜੀ ਇਹ ਜੀ ਦੂਜੀ ਖਬਰ ਤੇ, ਕਹਿੰਦੇ ਵੀ ਅੱਜ ਬੜੀ ਛਾਈ ਰਹੀ ਪੰਜਾਬ ਦੇ ਵਿੱਚ ਸਿਰਫ ਇਹੀ ਵੀ ਲਾਰੈਂਸ ਦੇ ਉੱਤੇ ਡਾਕੂਮੈਂਟਰੀ ਬਣ ਰਹੀ ਹੈ ਜੀ ਇੱਕ।
0: ਬਿਲਕੁਲ ਹੈ ਜੀ,
1: ਤੇ ਉਹ ਅੱਜ ਕੱਲ ਵੈਬ ਸੀਰੀਜ਼ ਜਿਹੜੀਆਂ ਹੈਗੀਆਂ ਵੱਖਰੇ ਵੱਖਰੇ ਤੇ ਇਹਤੇ ਵੀ ਬਣੂਗੀ, ਹੋਰ ਬਾਕੀਆਂ ਤੇ ਵੀ ਬਣਨਗੀਆਂ ਜੀ
0: ਜੀ।
1: ਤੇ ਵੈਸੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਆ ਮੂਸੇ ਵਾਲੇ ਦੇ ਪਰਿਵਾਰ ਨੇ ਵੀ ਇਤਰਾਜ਼ ਕੀਤਾ ਜੀ
0: ਜੀ,
1: ਕਿਉਂਕਿ ਉਹਨਾਂ ਦੇ ਲੜਕੇ ਦਾ ਵੀ ਵਿੱਚ ਆਉਂਦਾ ਹੈਗਾ ਆ ਜੀ। ਉਹਨਾਂ ਨੇ ਤਾਂ ਇੱਥੇ ਤੱਕ ਕਿਹਾ ਵੀ ਬੇਸ਼ਕ ਸਾਡਾ ਮੁੰਡਾ ਪੂਰਾ ਹੋ ਗਿਆ ਆ, ਅਸੀਂ ਟੁੱਟੇ ਹੈਗੇ ਆ ਪਰ ਫੇਰ ਵੀ ਇੰਨੇ ਕਮਜ਼ੋਰ ਨੀ ਵੀ ਤੁਹਾਨੂੰ ਰੋਕ ਨਾ ਸਕੀਏ
0: ਜੀ,
1: ਤੇ ਤੁਸੀਂ ਮੇਰੇ ਮੁੰਡੇ ਨੂੰ ਏਦਾਂ ਕਿੱਦਾਂ ਪ੍ਰੋਜੈਕਟ ਕਰਕੇ ਦਿਖਾਇਆ ਵਿੱਚ
0: ਜੀ।
1: ਜਿੱਥੇ ਤੱਕ ਲਾਰੈਂਸ ਦੀ ਗੱਲ ਹੈਗੀ ਆ ਸਰ, ਲਾਰੈਂਸ ਜਿਹੜਾ ਆ ਉਹ ਦੇਖੋ ਉਹਦੇ ਹੌਲੀ ਹੌਲੀ ਕੇਸ ਇਹਨਾਂ ਨੇ ਨਾ ਖਤਮ ਕਰਨੇ ਆ
0: ਜੀ,
1: ਕਿਉਂ ਉਹਦੀ ਕਸਟਡੀ ਇੰਨੀ ਹੋ ਜਾਣੀ ਹੈਗੀ ਆ, ਉਹ ਜਿਹੜੇ ਇੱਕ ਸਜ਼ਾ ਕੱਟਦਾ ਪਿਆ ਨਾ ਉਹ ਜਿਹੜੇ ਇਸ ਵੇਲੇ ਸਾਰੇ ਕੇਸਾਂ ਚ ਜਿਹਨਾਂ ਚ ਅਰੈਸਟ ਪਈ ਆ ਉਹਦੀ, ਉਹਦੇ ਵਿੱਚ ਕਸਟਡੀ ਕੱਟੀ ਜਾ ਰਹੀ ਹੈ ਜੀ।
0: ਹਾਂਜੀ ਉਹ ਵਿੱਚ ਉਸ ਤੋਂ ਬਾਅਦ ਵੀ ਗਵਾਹ ਬੋ ਦਿੱਤੇ ਜੀ ਬਿਲਕੁਲ।
1: ਹਾਂਜੀ ਚਲੋ ਉਹ ਠੀਕ ਗੱਲ ਹੈਗੀ ਆ, ਹਰ ਇੱਕ ਮੁਲਜ਼ਮ ਕਰਦਾ ਆ। ਹਾਂਜੀ ਅਲਟੀਮੇਟਲੀ ਜਿਹੜਾ ਹੈਗਾ ਆ ਵੀ ਲੋਕਾਂ ਦੀ ਤਾਂ ਪਰਸੈਪਸ਼ਨ ਇਹ ਵੀ ਹੈਗੀ ਆ ਵੀ ਜੇ ਇਹਨਾਂ ਦੀਆਂ ਡਾਕੂਮੈਂਟਰੀਆਂ ਆਉਂਦੀਆਂ ਪਈਆਂ ਤੇ ਇਹਨੂੰ ਕਿਸੇ ਟਾਈਮ ਤੇ ਜੇਲ੍ਹ ਚੋਂ ਕੱਢ ਕੇ ਇਲੈਕਸ਼ਨ ਵੀ ਲੜਾਇਆ ਜਾ ਸਕਦਾ ਰਾਜਸਥਾਨ ਤੋਂ।
0: ਬਿਲਕੁਲ ਹੈ ਜੀ,
1: ਕਿਉਂਕਿ ਬਿਸ਼ਨੋਈ ਸਮਾਜ ਜਿਹੜਾ ਹੈਗਾ ਆ ਜਿੱਦਾਂ ਉਹਨੇ ਦੱਸਿਆ ਹੈਗਾ ਜੀ ਵੀ ਉਹਨੇ ਟੱਕਰ ਲਈ ਇਹਨਾਂ ਨਾਲ ਸਲਮਾਨ ਖਾਨ ਹੁਣਾਂ ਨਾਲ ਇਸੇ ਕਰਕੇ ਵੀ ਉਹ ਹਿਰਨ ਨੂੰ ਜਿਹੜਾ ਆ ਵੀ ਆਪਣਾ ਭਰਾ ਸਮਝਦੇ ਆ ਜੀ।
0: ਜੀ
1: ਜਦੋਂ ਵੀ ਇਹਨਾਂ ਦੇ ਜਿਹੜੇ ਗੁਰੂ ਸੀ ਉਹਨਾਂ ਨੇ ਵੀ ਮਤਲਬ ਜਿਹੜਾ ਹੈਗਾ ਹਿਰਨ ਰੱਖਿਆ ਸੀ
0: ਜੀ,
1: ਤੇ ਉਹਨਾਂ ਦਾ ਮੈਨੂੰ ਡਾਂਸ ਸਕਿੱਪ ਕਰ ਗਿਆ ਜੀ ਦਿਮਾਗ ਚੋਂ, ਤੇ ਉਹਨਾਂ ਨੇ ਵੀ ਹਿਰਨ ਰੱਖਿਆ ਸੀ ਤੇ ਇਹ ਹਿਰਨ ਨੂੰ ਜਿਹੜਾ ਹੈਗਾ ਆ ਵੀ ਬਿਸ਼ਨੋਈ ਸਮਾਜ ਦੀਆਂ ਔਰਤਾਂ ਆਪਣਾ ਦੁੱਧ ਪਿਲਾ ਕੇ ਤੇ ਆਪਣਾ ਜਿਹੜਾ ਹੈਗਾ ਪੁੱਤਰ ਦੇ ਰੂਪ ਚ ਪ੍ਰੋਜੈਕਟ ਕਰਦੀ।
0: ਹਾਂਜੀ ਬਿਲਕੁਲ, ਦਰਖਤ ਬੜੀ ਵੱਡਾ ਦਿੰਦੇ ਜੀ, ਇਸੇ ਬਹੁਤ ਵਾਤਾਵਰਨ ਨੂੰ ਪਸੰਦ ਕਰਦੇ ਜੀ।
1: ਸ਼ਾਇਦ ਗਣੇਸ਼ਵਰ ਨਾਂ ਸੀ ਜੀ ਉਹਨਾਂ ਦਾ
0: ਜੀ।
1: ਹਾਂਜੀ ਗਿਆਨੇਸ਼ਵਰੀ, ਹਾਂਜੀ ਉਹਨਾਂ ਦੇ ਮਤਲਬ ਜਿਹੜਾ ਆ ਬਿਸ਼ਨੋਈ ਸਮਾਜ ਮੰਨਦਾ ਆ
0: ਜੀ,
1: ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੈਗੇ, ਉਦਾਂ ਇਹ ਸ਼ਾਕਾਹਾਰੀ ਹੁੰਦੇ ਹੈਗੇ ਪਰ ਸੁਭਾਅ ਤੋਂ ਇਹਨਾਂ ਦਾ ਇਹ ਹੁੰਦਾ ਆ ਵੀ ਇਹ ਵੀ ਦੁਸ਼ਮਣ ਨੂੰ ਨੀ ਭੁੱਲਦੇ।
0: ਬਿਲਕੁਲ ਹੈ ਜੀ,
1: ਹਾਂਜੀ ਤੋਂ ਇਹ ਤਾਂ ਹੁਣ ਜਿਹੜਾ ਹੈਗਾ ਕਲਚਰ ਹੀ ਹੋ ਗਿਆ ਨਾ ਇੱਦਾਂ ਦਾ ਸਰ, ਗੱਲ ਇੱਦਾਂ ਹੈਗੀ ਆ ਕਿ ਇੱਥੇ ਨੌਨਸੈਂਸ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੀ ਵੈਲਿਊ ਪੈ ਰਹੀ ਹੈਗੀ ਆ, ਜਿਹੜੇ ਕੋਈ ਅਕਲਮੰਦ ਹੈਗੇ ਉਹਨਾਂ ਦੀ ਤਾਂ ਗੱਲ ਹੀ ਕੋਈ ਨੀ ਸੁਣਦਾ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਅਲਟੀਮੇਟਲੀ ਕੀ ਹੁੰਦਾ ਆ ਵੀ ਜਿਹੜਾ ਅਕਲ ਵਾਲਾ ਚੁੱਪ ਕਰਕੇ ਹੁੰਦਾ ਕਹਿੰਦਾ ਯਾਰ ਮੈਂ ਕੀ ਲੈਣਾ
0: ਜੀ,
1: ਇਸੇ ਚੀਜ਼ ਦੇ ਉੱਤੇ ਸਾਰਾ ਕੁਛ ਨਿਰਭਰ
0: ਕਰਦਾ ਜੀ। ਬਿਲਕੁਲ ਹੈ ਜੀ,
1: ਬਾਕੀ ਤਾਂ ਸਾਰਾ ਦਿਨ ਇਸੇ ਚੀਜ਼ ਨੂੰ ਡਿਸਕਸ ਕਰਦੇ ਜੀ, ਪੰਜਾਬ ਦੇ ਜਿਹੜੇ ਲੋਕ ਹੈਗੇ ਜੀ ਉਧਰੋਂ ਪਟਿਆਲਾ ਬਾਬਾ ਜੀ ਥੱਲੇ ਨੀ ਉਤਰਦੇ ਪਏ, ਉਹ ਕਹਿੰਦੇ ਉਹਨਾਂ ਨੂੰ ਲਾਉਣਾ ਪੈਣਾ ਆ ਹੈ ਜੀ, ਵੀ ਸਰਕਾਰ ਜਿਹੜੀ ਹੈਗੀ ਆ ਪਤਾ ਨੀ ਉਹਨਾਂ ਨੂੰ ਕਿਉਂ ਉੱਤੇ ਬਿਠਾਲੀ ਰੱਖਣਾ ਚਾਹੁੰਦੀ ਆ
0: ਜੀ, ਉਹ ਮਾਨ ਸਾਹਿਬ ਬੋਲਣਗੇ ਫਿਰ
1: ਲਾਉਣਗੇ। ਹਾਂ ਜੀ ਬਸ ਉਹ ਇਸ ਕਰਕੇ ਹੈਗਾ, ਮਾਨ ਸਾਹਿਬ ਆਉਣਗੇ ਫੇਰ ਉਹਨਾਂ ਨੂੰ ਲਾਉਣਗੇ ਜੀ
0: ਜੀ,
1: ਤੇ ਜਿਹੜੇ ਉੱਥੇ ਥੱਲੇ ਬੈਠੇ ਹੈਗੇ ਉਹ ਇਹ ਕਹੀ ਜਾਂਦੇ ਆ ਵੀ ਭਾਈ ਹੁਣ ਸਰਕਾਰ ਆ ਕੇ ਲਾਵੇ ਅਸੀਂ ਨੀ ਰਿਸਕ ਲੈਣਾ ਚਾਹੁੰਦੇ। ਆਹੋ ਜੇ ਕਹਿੰਦੇ ਮਤਲਬ ਡਿੱਗ ਡੁੱਗ ਪਿਆ ਫੇਰ ਕੰਮ ਖਰਾਬ ਹੋ ਜਾਊਗਾ
0: ਜੀ,
1: ਤੇ ਇਸ ਕਰਕੇ ਪਤਾ ਨੀ ਕੀ ਇਹਨਾਂ ਦੇ ਸਿਆਸੀ ਮਨਸੂਬੇ ਆ ਜੀ
0: ਜੀ,
1: ਤੇ ਜਿਹੜੇ ਬੰਦੇ ਵੀ ਲੈਕਚਰ ਦਿੰਦੇ ਆ ਉਹੀ ਕਹਿੰਦੇ ਹੈਗੇ ਆ ਵੀ ਉਹ ਕਹਿੰਦੇ ਵੱਖਰਾ ਨੈਰੇਟਿਵ ਬੋਲਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਬੰਦਿਆਂ ਨੇ ਜਿਹੜੇ ਕਹਿੰਦੇ ਸੀ ਇਹ ਪਾਸ ਹੀ ਨੀ ਹੋਣਾ, ਦੇਖੋ ਕੋਰਟ ਨੇ ਵੀ ਸਹੀ ਪਾਤੀ
0: ਜੀ
1: ਹਾਂਜੀ, ਪਰ ਸਭ ਦੀ ਵੈਲਿਡਿਟੀ ਜਿਹੜੀ ਹੈਗੀ ਆ ਉਹ ਤਾਂ ਚੈੱਕ ਸੀ ਨਾ, ਉਹ ਜਦੋਂ ਚੈੱਕ ਹੋਣੀ ਆ ਸੁਪਰੀਮ ਕੋਰਟ ਚ ਆਊਗਾ ਉਸ ਵੇਲੇ ਅਸੀਂ ਪ੍ਰੋਟੈਕਸ਼ਨ ਤਾਂ ਨੀ ਕਰਦੇ ਪਰ ਜਿੰਨੀ ਕੁ ਕਾਨੂੰਨ ਦੀ ਸਮਝ ਜਿਹੜਾ ਫੇਟ ਇਹ ਰਹੇਗਾ ਤਾਂ ਮਰਜ਼ੀ ਕਰ ਲੋ ਜੀ।
0: ਬਿਲਕੁਲ,
1: ਅੱਜ ਬੀਜੇਪੀ ਨੇ ਪੱਤਾ ਖੇਡ ਦਿੱਤਾ ਜੀ ਇਸ ਚੀਜ਼ ਦਾ, ਉਹਨਾਂ ਨੇ ਕਿਹਾ ਜੀ ਬਾਕੀ ਧਰਮਾਂ ਦੇ ਨਾਂ ਤੇ ਗ੍ਰੰਥਾਂ ਨੂੰ ਵੀ ਜਿਹੜਾ ਹੈਗਾ ਆ ਪ੍ਰੋਟੈਕਸ਼ਨ ਇਹ ਤਾਂ ਮਿਲਣੀ ਚਾਹੀਦੀ ਹੈਗੀ ਆ ਜੀ।
0: ਬਿਲਕੁਲ ਹੈ ਜੀ,
1: ਹੁਣ ਇੱਕ ਬੰਦੇ ਨੇ ਚਪੇੜਾ ਮਾਰ ਕੇ ਆਪਣਾ ਮੂੰਹ ਲਾਲ ਕਰ ਲਿਆ ਆ ਤੇ ਹੁਣ ਦੂਜਾ ਆ ਗਿਆ ਜੀ ਕਹਿਣ ਵਾਸਤੇ ਵੀ ਸਾਡਾ ਵੀ ਇੱਦਾਂ ਲਾਲ ਕਰਨਾ ਚਾਹੀਦਾ
0: ਜੀ,
1: ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਮਾਹੌਲ ਇੱਦਾਂ ਦਾ ਬਣਾ ਕੇ ਤੁਸੀਂ ਦੇਖੋ ਨਾ ਉਧਰੋਂ ਅੰਮ੍ਰਿਤਪਾਲ ਦਾ ਜਿਹੜਾ ਹੈਗਾ NSA ਨੀ ਵਧਾਇਆ, ਹੁਣ ਉਹਦਾ ਇੱਥੇ ਪੰਜਾਬ ਚ ਆਉਣਾ ਜਾਂ ਨਾ ਆਉਣਾ ਉਹ ਚੀਜ਼ ਇੱਥੇ ਨਿਰਭਰ ਕਰਦੀ ਹੈਗੀ ਆ ਕਿ ਜੇ ਤਾਂ ਸੱਤਾਧਾਰੀ ਤੇ ਤੁੰਗ ਦੇ ਇੱਥੇ ਆਉਣ ਦਾ ਫਾਇਦਾ ਹੋਇਆ ਵੀ ਹਾਂ ਜੀ ਵੋਟਾਂ ਵੋਟੀਆਂ ਜਾਣਗੀਆਂ ਤੇ ਸਾਡਾ ਦਾ ਲੱਗ ਸਕਦਾ
0: ਜੀ,
1: ਤੇ ਉਹਦੇ ਨਾਲ ਅਕਾਲੀ ਦਲ ਜਿਹੜਾ ਹੈਗਾ ਆ ਅਕਾਲ ਜਿਹੜੀ ਉਹਨੇ ਵੋਟ ਲੈ ਕੇ ਜਾਣੀ ਹੈਗੀ ਆ, ਜੇ ਉਹਨੂੰ ਉਹ ਵੋਟ ਨਹੀਂ ਪੈਂਦੀ ਹੈਗੀ ਤੇ ਉਹ ਅਕਾਲੀ ਦਲ ਨੂੰ ਭੁਗਤਣੀ ਆ ਜੀ।
0: ਜੀ ਬਿਲਕੁਲ ਹੈ ਜੀ,
1: ਸੋ ਇਸੇ ਕਰਕੇ ਜਿਹੜਾ ਹੈਗਾ ਜੀ ਸਰਕਾਰ ਨੂੰ ਇਹ ਹੈਗਾ ਆ ਕਿ ਸਾਡੇ ਵਿੱਚੋਂ ਵੀ ਨਾ ਕੁਛ ਖਿਸਕ ਜਾਣ ਜੀ, ਇਸ ਕਰਕੇ ਉਹ ਡਿਬਰੂਗੜ੍ਹੀ ਰੱਖਣ ਦੀ ਜਿਹੜਾ ਨੇ ਯੋਜਨਾ ਬਣਾਈ ਸੀ
0: ਜੀ,
1: ਤੇ ਉੱਥੇ ਮੈਜਿਸਟ੍ਰੇਟ ਤੇ ਅੱਜ ਪੇਸ਼ ਕਰ ਦੇਣਗੇ
0: ਜੀ,
1: ਤੇ ਉੱਥੇ ਮੈਜਿਸਟ੍ਰੇਟ ਤੇ ਹਾਜ਼ਰੀ ਲਵਾ ਕੇ ਇੱਕ ਵਾਰੀ ਤੇ ਮੁੜ ਕੇ ਉੱਥੇ ਛੱਡਿਆਉਣਗੇ ਤੇ ਬਾਕੀ ਉਹਦੀਆਂ ਪੇਸ਼ੀਆਂ ਇੱਥੇ ਪੰਜਾਬ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੈਂਦੀਆਂ ਰਹਿਣਗੀਆਂ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਪਰ ਸੈਣੀ ਸਾਹਿਬ ਜਿੰਨਾ ਚਿਰ ਉੱਥੇ ਦੀ ਡਿਬਰੂਗੜ੍ਹ ਦੀ ਜਿਹੜੀ ਪੁਲਿਸ ਹੈ ਜਾਂ ਜੇਲ੍ਹ ਪ੍ਰਸ਼ਾਸਨ ਹੈ ਜੇ ਉਹ ਸਹਿਮਤ ਹੀ ਨਹੀਂ ਹੁੰਦਾ ਗ੍ਰਿਫਤਾਰੀ ਮਤਲਬ ਕਿ ਉਹ ਲੈ ਫਿਰ ਲਿਆਉਣਾ ਪਵੇਗਾ ਇਹਨਾਂ ਨੂੰ ਪੰਜਾਬ ਜੀ ਜੇ ਉਹ ਸਹਿਮਤੀ ਨਹੀਂ ਦਿੰਦੇ
1: ਸਰ ਸਹਿਮਤੀ ਮਿਲ ਜਾਣੀ ਹੈ ਨਾ ਜੀ ਜਦੋਂ ਹੋਮ ਮਿਨਿਸਟਰੀ ਇਨਵੋਲਵ ਹੈ ਵਿੱਚ ਫੇਰ ਕਿਹੜੀ ਗੱਲ ਹੈ
0: ਜੀ ਜੀ ਜੀ
1: ਸਰ ਇਹ ਕੁਛ ਇਹੋ ਜਿਹੇ ਮਸਲਿਆਂ ਦੇ ਉੱਤੇ ਜਿਹੜਾ ਹੈਗਾ ਹੈ ਨਾ ਸਰਕਾਰਾਂ ਜਿਹੜੀਆਂ ਸੈਂਟਰ ਨਾਲ ਸਲਾਹ ਕਰਕੇ ਚੱਲਦੀਆਂ
0: ਹੁੰਦੀਆਂ ਪਹਿਲਾਂ ਹੀ ਬਿਲਕੁਲ ਹੈ ਜੀ ਹਾਂਜੀ ਸਲਾਹ ਮਸ਼ਵਰਾ ਕੀਤਾ ਜੀ
1: ਹਾਂਜੀ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਜੀ ਐਨ ਐਸ ਏ ਲੱਗਿਆ ਸੀ ਉਹ ਵੀ ਵਿਉਂਤਬੰਦੀ ਸਾਰੀ ਬਣਾਈ ਹੀ ਸੀ ਨਾ ਵੀ ਇੱਦਾਂ ਕਰਕੇ ਫੇਰ ਪਹਿਲਾਂ ਇਹਨੂੰ ਭਜਾਉਣਾ ਆ ਲੋਕਾਂ ਦਾ ਭਰਮ ਕੱਢਣਾ ਜੀ ਉਹ ਫੇਰ ਉਹਦੀਆਂ ਥਾਂ ਥਾਂ ਤੋਂ ਫੋਟੋਆਂ ਜਾਰੀ ਕਰਦੇ ਰਹੇ ਵੀ ਇੱਥੇ ਪਹੁੰਚ ਗਿਆ ਕਦੀ ਉਹਨੇ ਟੋਪੀ ਲਾਈ ਹੋਈ ਸੀ ਕਿ ਕਦੀ ਕੁਛ ਕੀਤਾ ਆਇਆ ਸੀ ਤੇ ਪਰ ਫੜਦੇ ਹੈ ਨੀ ਸੀ ਪੁਲਿਸ ਵਾਲੇ ਵੀ ਚੱਲ ਅੱਗੇ ਦੀ ਅੱਗੇ ਐਕਸਪੋਜ਼ ਵੀ ਹੋਏਗਾ ਇੱਕ ਜਿਹੜੀਆਂ ਨੇਪਾਲ ਪਹੁੰਚ ਗਏ ਨੇਪਾਲ ਤੋਂ ਫੇਰ ਵਾਪਸ ਆ ਗਏ ਜੀ ਨਾਲ ਇਹਨਾਂ ਦੇ ਇੱਕ ਹੋਰ ਸੀਗਾ ਜੀ ਨਾਲ ਪੱਪਲ ਪ੍ਰੀਤ
0: ਹਾਂਜੀ
1: ਤੇ ਉਹ ਇਸ ਕਰਕੇ ਇਹ ਤਾਂ ਸਾਰਾ ਜੀ ਜਿਹੜਾ ਹੈਗਾ ਜੀ ਅਗਲਿਆਂ ਨੇ ਪਹਿਲਾਂ ਹੀ ਸਾਰੀ ਪਲਾਨ ਕੀਤਾ ਆ ਹੁੰਦਾ ਉਹਦੇ ਅਕੋਰਡਿੰਗਲੀ ਹੀ ਉਹ ਚੱਲਦੇ ਜੀ
0: ਬਿਲਕੁਲ
1: ਤੇ ਉਹ ਉੱਥੇ ਜਿਹੜਾ ਹੈਗਾ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋ ਕੇ ਤੇ ਉਹ ਟ੍ਰਾਇਲ ਜਿਹੜਾ ਹੈ ਸ਼ੁਰੂ ਹੋ ਜੂਗੀ ਕਿਸੇ ਚ ਸਜ਼ਾ ਵੀ ਹੋ ਜਾਂਦੀ ਹੈਗੀ ਵੱਡੀ ਗੱਲ ਇਹ ਹੈਗੀ ਹੈ ਜੀ ਕਿ ਇਹਨਾਂ ਨੇ ਹੁਣ ਇੱਕ ਕੇਸ ਚ ਅਰੈਸਟ ਪਾਈ ਆ ਉਹਨਾਂ ਦੀ ਜਿਹੜੀ ਪਿੱਛੇ 2 ਸਾਲ ਉੱਥੇ ਲਾਤੇ ਹੈਗੇ ਜਾਂ 3 ਸਾਲ ਲਾਤੇ ਆ ਉਹਦਾ ਕੋਈ ਬੁਕਤ ਨਹੀਂ ਰਹਿਣੀ ਹੈਗੀ ਨਹੀਂ ਤਾਂ ਉਹ ਜੇ ਪਹਿਲਾਂ ਇਹ ਅਰੈਸਟ ਪਈ ਹੁੰਦੀ ਨਾ ਜੀ ਤੇ ਉਹ ਕਸਟਡੀ ਦੇ ਵਿੱਚ ਘੱਟ ਹੋ ਜਾਣੀ ਸੀ ਕਿ ਉਹ ਸਜ਼ਾ ਦੇ ਵਿੱਚ ਤੈਅ ਹੋਣੀ ਸੀ ਇਹ ਬੜਾ ਟੈਕਨੀਕਲ ਪੁਆਇੰਟ ਸੀ ਇਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਹੈਗੀ ਆ ਕਸਟਡੀ ਅੱਜ ਤੋਂ ਸ਼ੁਰੂ ਹੋਊਗੀ ਜਿਹੜੀ ਪੁਲਿਸ ਕਸਟਡੀ ਹੁੰਦੀ ਆ ਜੀ ਨਹੀਂ ਤਾਂ ਮਤਲਬ ਜਿਹੜਾ ਹੈਗਾ ਆ ਉਹ ਜਿਹੜੇ ਚੱਲਦੇ ਕੇਸ ਆ ਉਹਨਾਂ ਦੇ ਵਿੱਚ ਜਿਹੜੀ ਹੈਗੀ ਵਾਰੋ-ਵਾਰ ਸਜ਼ਾ ਜਿਹੜੀ ਹੈਗੀ ਆ ਉਸ ਤਰੀਕੇ ਨਾਲ ਆਉਂਦੀ ਰਹੂਗੀ ਜੀ
0: ਬੇਲ
1: ਉਹਨਾਂ ਦੀ ਰਿਜੈਕਟ ਹੋਣੀ ਹੋਣੀ ਸੀ ਇੱਕ ਤਾਂ ਜਿਹੜਾ ਪਿਓਰ ਹੈ ਹਾਂਜੀ ਉਸ ਕੇਸ ਦੇ ਵਿੱਚ ਜਿਹੜਾ ਆ ਕਿ ਬੜੀ ਮੁਸ਼ਕਿਲ ਹਾਜ਼ਰ ਹੋਏ ਆ ਜੀ ਦੂਜਾ ਇਹ ਹੈਗਾ ਜੀ ਜਿਹੜੇ ਉਹ ਧਾਰਾ ਜਿਹੜੀਆਂ ਲੱਗੀਆਂ ਹੀ ਆ ਉਹ ਕੇਸ ਟ੍ਰਾਈਬਲ ਵਾਈ ਜਿਹੜਾ ਆ ਸੈਸ਼ਨ ਜੱਜ ਆ
0: ਜੀ
1: ਠੀਕ ਹੈ ਜੀ ਉਹ ਸਗੋਂ ਜਿੱਥੇ ਜਿਹੜੀ ਟ੍ਰਾਇਲ ਕੋਰਟ ਹੁੰਦੀ ਆ ਨਾ ਜੀ ਉਹ ਕਦੀ ਵੀ ਬੇਲ ਨੀ ਏਡੀ ਸੌਖੀ ਦਿੰਦੀ ਹੁੰਦੀ
0: ਜੀ
1: ਮੰਨ ਲਓ ਜਿਹੜਾ ਹੈਗਾ ਆ ਹੁਣ ਸਾਡਾ ਜਿਹੜਾ ਤਹਿਸੀਲ ਦਸੂਹਾ ਹੈ ਜੇ ਉੱਥੇ ਕੇਸ ਲੱਗਿਆ ਆ ਉੱਥੇ ਬੇਲ ਐਪਲੀਕੇਸ਼ਨ ਪਾਈਏ ਤੇ ਉਹਨੇ ਕਹਿਣਾ ਹੈਗਾ ਜੱਜ ਨੇ ਵੀ ਜੇ ਮੈਂ ਇਹਨੂੰ ਬੇਲ ਦੇ ਦਿੱਤੀ ਤੇ ਮੇਰੇ ਤੇ ਇਹ ਅਕਿਊਜ਼ਿੰਗ ਫਿੰਗਰ ਨਾ ਰੇਜ਼ ਹੋਵੇ ਕਿ ਭਾਈ ਮੈਂ ਕੁਛ ਲੈ ਦੇ ਕੇ ਤੇ ਬੇਲ ਦਿੱਤੀ ਆ ਇਸ ਕਰਕੇ ਉਹ ਚੁੱਪ ਕਰਕੇ ਡਿਕਲਾਈਨ ਕਰ ਦਿੰਦੇ 4 ਲਾਈਨਾਂ ਦਾ ਆਰਡਰ ਲਿਖਾ ਦਿੰਦੇ ਹੈਗੇ ਇਹਦੀ ਮੈਟਰ ਇਜ਼ ਵੈਰੀ ਸੀਰੀਅਸ ਹੈ ਜੀ ਤੇ ਡਿਫੈਂਸ ਆਰ ਗ੍ਰੀਵੀਅਸ ਤੇ ਇਸ ਕਰਕੇ ਬੇਲ ਐਪਲੀਕੇਸ਼ਨ ਇਜ਼ ਰਿਜੈਕਟਡ ਉਹ ਇਹਨੇ 4 ਲਾਈਨਾਂ ਦਾ ਆਰਡਰ ਲਿਖਦੇ ਆ ਜੀ ਉਹ ਫਿਰ ਮੁੜ ਕੇ ਅਪਰ ਕੋਰਟ ਚ ਜਾਣਾ ਪੈਂਦਾ ਜੀ ਅਪਰ ਕੋਰਟ ਜਨਰਲੀ ਬੇਲ ਲੈ ਲੈਂਦੀ ਆ ਜੀ ਹੁਣ ਕਿਉਂਕਿ ਜਿਹੜੇ ਹੈ ਕੇਸ ਹੁੰਦੇ ਆ ਜੀ 376 ਦੇ ਜਾਂ ਰੇਪ ਦੇ ਜਾਂ ਹੋਰ ਏਦਾਂ ਦੀ ਜਬਰਜਨਾਹ ਦੇ ਕੇਸ ਜਿਹੜੇ ਹੁੰਦੇ ਆ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਉਹ ਕੋਰਟਾਂ ਕੀ ਪ੍ਰਜ਼ਿਊਮ ਕਰਦੀਆਂ ਕੋਰਟਾਂ ਇਹ ਪ੍ਰਜ਼ਿਊਮ ਕਰਦੀਆਂ ਹੈਗੀਆਂ ਕਿ ਇਹੋ ਜਿਹੇ ਬੰਦੇ ਨੂੰ ਜੋ ਅਗਲੇ ਕਹਿੰਦੇ ਹੈਗੇ ਵੀ ਨੋ ਯੂਜ਼ਫੁਲ ਪਰਪਸ ਸ਼ੈਲ ਬੀ ਸੋਲਵਡ ਬਾਈ ਕੀਪਿੰਗ ਦੀ ਅਕਿਊਜ਼ਡ ਬਿਹਾਇੰਡ ਦਾ ਪਾਰਟ ਜੀ ਮਤਲਬ ਕੋਈ ਜਿਹੜਾ ਹੈਗਾ ਪਰਪਸ ਨਹੀਂ ਸੋਲਵ ਹੋਣਾ ਇਹਨੂੰ ਜੇ ਜੇਲ੍ਹ ਦੇ ਅੰਦਰ ਰੱਖਿਆ ਜਾਂਦਾ ਜੱਜ ਉੱਥੇ ਹੱਸਦੇ ਨਾਲ ਹੀ ਕਹਿ ਦਿੰਦੇ ਹੈਗੇ ਵੀ ਬਾਹਰ ਭੇਜ ਕੇ ਕੁਛ ਕਰਾ ਲਈਏ ਸੋ ਇਸ ਕਰਕੇ ਸਮਾਜ ਦੇ ਵਿੱਚ ਇਹਨਾਂ ਦਾ ਬਾਹਰ ਰਹਿਣਾ ਵੀ ਜਿਹੜਾ ਹੈਗਾ ਠੀਕ ਨੀ
0: ਸੋ
1: ਇਸ ਕਰਕੇ ਉਹ ਫੈਂਸ ਤੋਂ ਨਿਕਲ ਗਏ ਤੇ ਬਾਕੀ ਫਿਰ ਪਠਾਨ ਮਾਜਰਾ ਵੀ ਫ੍ਰੀ ਆ ਏਦਾਂ ਦੀ ਕੋਈ ਗੱਲ ਨੀ ਕਿਉਂਕਿ ਉਹਦੀ ਵੀ ਕਸਟਡੀ ਜਿਹੜੀ ਹੈਗੀ ਆ ਉੱਡੀ ਕੋਟੇ ਕੱਟੀ ਹੋਣੀ ਆ ਤੇ ਜੱਜ ਨੇ ਆਲਰੇਡੀ ਅੰਡਰਗਾਊਂਡ ਕਰਕੇ ਤੇ ਕਰ ਦਿੰਦੇ ਆ ਜੀ
0: ਪਤਾ ਬਿਲਕੁਲ ਬਿਲਕੁਲ
1: ਬਾਕੀ ਇਲੈਕਸ਼ਨ ਤਾਂ ਆ ਹੀ ਰਿਹਾ ਹੈਗਾ ਆ ਜੀ ਤੇ ਆਪਣੇ ਆਪ ਹੀ ਜਿਹੜੇ ਆ ਸਰਕਾਰਾਂ ਦੇ ਜਿਹੜੇ ਆ ਮਤਲਬ ਇਹਨਾਂ ਦੀ ਡੀਲ ਆਪਸ ਦੇ ਵਿੱਚ ਹੋ ਹੀ ਜਾਣੀ ਹੁੰਦੀ ਆ ਜੀ
0: ਜੀ ਬਿਲਕੁਲ ਜੀ ਤੇ ਸੈਣੀ ਸਾਹਿਬ ਆਪਣੇ ਵੈਸ਼ਨੋ ਦੇਵੀ ਦੇ ਵਿੱਚ ਜਿਹੜਾ ਬੜੀ ਹੈਰਾਨੀਜਨਕ ਖਬਰ ਹੈ ਜਿਹੜੇ ਆਲੇ ਦੁਆਲੇ ਦੇ ਵਿੱਚ ਚਾਹੇ ਬਾਹਰੋਂ ਵੀ ਲੋਕ ਹੋਰ ਇਲਾਕਿਆਂ ਦੇ ਵਿੱਚ ਵੀ ਪਰ ਚਾਂਦੀ ਦੇ ਵਿੱਚ ਮਿਲਾਵਟ ਏਡੇ ਵੱਡੇ ਪੱਧਰ ਦੇ ਉੱਤੇ ਆ ਰਹੀ ਹੈ ਤੇ 30 ਕਰੋੜ ਦਾ ਸਿਰਫ 550 ਕਰੋੜ ਦਾ ਅੰਦਾਜ਼ਾ ਸੀ ਗਹਿਣਿਆਂ ਦਾ ਤੇ ਸਿਰਫ 30 ਕਰੋੜ ਦੇ ਗਹਿਣੇ ਨਿਕਲੇ ਨੇ 70 ਕਿਲੋ ਦੇ ਵਿੱਚੋਂ ਅਸਲ ਚਾਂਦੀ ਜਿਹੜੀ ਹੈ 3 ਕਿਲੋ ਹੀ ਨਿਕਲੀ ਹੈ ਜੀ ਰੱਬ ਦੇ ਨਾਂ ਦੇ ਉੱਤੇ ਵੀ ਠੱਗੀਆਂ ਲੱਗਣ ਲੱਗ
1: ਗਈਆਂ ਪਰ ਉਥੇ ਵੀ ਏਦਾਂ ਹੀ ਆ ਨਾ ਜੀ, ਹਰ ਜਗ੍ਹਾ ਜਿਹੜਾ ਹੈਗਾ ਧਰਮ ਦੀਆਂ ਦੁਕਾਨਾਂ ਖੁੱਲੀਆਂ ਹੈਗੀਆਂ ਜੀ, ਤੇ ਦੁਕਾਨ ਤੇਰੀ ਜਿਹੜੀ ਕੀਤੀ ਜਾਂਦੀ ਹੁੰਦੀ ਆ ਵੀ ਇਸੇ ਕਰਕੇ ਵੀ ਪ੍ਰੋਫਿਟ ਵਾਸਤੇ ਕੀਤੀ ਜਾਂਦੀ ਆ, ਉਹ ਧਰਮ ਧੁਰਮ ਨਾਮ ਦੀਆਂ ਕੋਈ ਚੀਜ਼ ਨੀ ਜੀ।
0: ਬਿਲਕੁਲ ਹੈ ਜੀ।
1: ਹੁਣ ਤੁਸੀਂ ਇਹ ਦੇਖੋ ਨਾ, ਕੱਲ ਜਿਹੜਾ ਹੈਗਾ ਜਰਮਨ ਦੇ ਇੱਕ ਗੁਰਦੁਆਰੇ ਦੇ ਵਿੱਚ ਕਿਰਪਾਨਾਂ ਨਿਕਲੀਆਂ ਜੀ, ਹੈ ਜੀ, ਪੱਗਾਂ ਵੀ ਲੱਥੀਆਂ ਜੀ, ਉਹ ਸਾਰਾ ਉਹ ਉੱਥੇ ਦੇਖਦੇ ਹੀ ਹੋਣਗੇ ਨਾ ਜੀ।
0: ਹੁਣ
1: ਇਹ ਬੇਅਦਬੀ ਕੌਣ ਕਰਦਾ ਪਿਆ ਹੈਗਾ, ਇਹਨਾਂ ਤੇ ਕੀ ਐਕਸ਼ਨ ਹੋਊਗਾ ਜੀ, ਵੀ ਜਿਹਨਾਂ ਦੀ ਏਡੀ ਵੱਡੀ ਬੇਅਦਬੀ ਕੀਤੀ, ਕਿਉਂਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਆਹ ਕੰਮ ਕਰਦੇ ਪਏ ਹੈਗੇ। ਤੇ ਹਿੰਦੂ ਵੀ ਹੁਣ ਅਗਲੇ ਕਹਿੰਦੇ ਹੈਗੇ ਜੇ ਉਹਨਾਂ ਦੇ ਧਰਮ ਸਥਾਨ, ਇਹਨਾਂ ਦੇ ਧਰਮ ਸਥਾਨਾਂ ਚ ਕਰਪਸ਼ਨ ਹੈਗੀ ਆ ਤੇ ਉਹਨਾਂ ਦੇ ਕਿਹੜਾ ਹੈ ਨੀ ਗੇ ਜੀ।
0: ਜੀ ਬਿਲਕੁਲ ਹੈ ਜੀ।
1: ਪਹਿਲਾਂ ਇੱਥੇ ਪਹਿਲਾਂ ਤਾਂ ਜੀ ਉਹ ਜਿਹੜੇ ਪਾਂਡੇ ਹੈਗੇ ਸੀ ਉਹ ਹੀ ਖਾਈ ਜਾਂਦੇ ਸੀਗੇ, ਜਦੋਂ ਸਰਕਾਰ ਨੇ ਦੇਖਿਆ ਵੀ ਭਾਈ ਇੱਥੇ ਤਾਂ ਬਹੁਤ ਆਮਦਨੀ ਆ, ਤੇ ਇਸ ਕਰਕੇ ਇਹ ਜਿਹੜੇ ਬੰਦਿਆਂ ਨੇ ਕਬਜ਼ਾ ਉਸੇ ਪਰਿਵਾਰਾਂ ਨੇ ਕੀਤਾ ਹੋਇਆ ਸੀ, ਪੰਜ ਸੱਤ ਪਰਿਵਾਰਾਂ ਨੇ,
0: ਉਹਨਾਂ
1: ਨੇ ਫਿਰ ਜਿਹੜਾ ਹੈਗਾ ਇਹਨੂੰ
0: ਇਹਦੇ ਚ ਮੈਂ ਸੋਚ ਰਿਹਾ
1: ਸੀ ਵਾਲਾ ਹਿੱਸਾ ਤਾਂ,
0: ਮਤਲਬ ਕਿ ਦੇਖੋ ਉਹ ਕਹਿੰਦੇ ਨੇ ਨਾ ਕਿ ਜਿੱਦਾਂ ਮੈਂ ਹੀ ਕਹਿ ਲਓ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ, ਮੈਂ ਚਾਹੁੰਦਾ ਕਿ ਮੇਰੇ ਕੰਮ ਸਿੱਧੇ ਹੋ ਜਾਣ ਜਾਂ ਕੁਝ ਸੁੱਖਾਂ ਸੁੱਖੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ, ਤਾਂ ਜੋ ਮੰਨਤ ਮੰਗੀ ਹੁੰਦੀ ਹੈ ਉਹ ਬੰਦਾ ਜਾ ਕੇ ਕਰਾ ਕੇ ਆਉਂਦਾ ਹੈ, ਪਰ ਉਹ ਜਿਹੜਾ ਇੱਕ ਦੁਕਾਨ ਤੋਂ ਲੈ ਕੇ ਚਾਹੇ ਚਾਂਦੀ ਹੈ ਚਾਹੇ ਸੋਨਾ ਹੈ ਚਾਹੇ ਤੁਸੀਂ ਕੋਈ ਪੈਸਾ ਧੇਲਾ ਵੀ ਚੜਾਉਂਦੇ ਹੋ ਕਰਦੇ ਹੋ, ਤਾਂ ਕੋਈ ਚਾਹੇ ਚੀਜ਼ ਵੀ ਤੁਸੀਂ ਦਾਨ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ, ਤਾਂ ਉਹ ਜਿਹੜੀ ਸੰਸਥਾ ਨੂੰ ਜਾਂਦਾ ਜੀ, ਸੰਸਥਾ ਉਹ ਇਕੱਠਾ ਕਰਕੇ ਤਾਂ ਉਹਨੂੰ ਮਤਲਬ ਕਿ ਇੱਕ ਜਿਹੜਾ ਉਹਨਾਂ ਦਾ ਹੈਗਾ ਸੰਸਥਾ ਹੈਗੀ ਆ, ਮੇਨ ਸੰਸਥਾ ਜਿਹੜੀ ਆ, ਚਾਹੇ ਸਰਕਾਰੀ ਹੈ ਚਾਹੇ ਆਪਣੇ ਧਰਮ ਦੇ ਵਿੱਚ ਕਹਿ ਲਓ ਤਾਂ ਜਿੱਦਾਂ SGPC ਆ ਜਾਂਦੀ ਹੈ, ਤਾਂ ਉਹ ਸਾਰਾ ਕੁਝ ਬਜਟ ਵੀ ਤਿਆਰ ਕਰਦੀ ਹੈ, ਸਾਰਾ
1: ਟਰਸਟ ਬਣਾ ਲੈਂਦੇ ਨਾ ਜੀ, ਟਰਸਟ ਬਣਿਆ ਹੁੰਦਾ,
0: ਟਰਸਟ ਬਣਿਆ
1: ਹੁੰਦਾ,
0: ਮੰਦਰਾਂ ਦਾ ਤਾਂ ਟਰਸਟ ਪਹਿਲਾਂ ਦਾ ਹੀ ਬਣਿਆ ਹੋਇਆ, ਤੇ ਉਹ ਤਾਂ ਉਹ ਮੈਂ ਸੋਚਦਾ ਸੀ ਕਿ ਇਹ ਸਾਰਾ ਕੁਝ ਮੁੜ ਕੇ ਦੁਬਾਰਾ ਸਰਕਾਰ ਨੂੰ ਹੀ ਜਾਂਦਾ ਨਾ।
1: ਨਹੀਂ ਪਰ ਸਾਹਿਬ, ਇਹ ਟਰਸਟ ਦੀ ਪਰਸਨਲ ਪ੍ਰੋਪਰਟੀ ਹੁੰਦੀ ਆ।
0: ਅੱਛਾ ਜੀ।
1: ਸਰਕਾਰ ਦਾ ਤਾਂ ਐਡਮਿਨਿਸਟ੍ਰੇਸ਼ਨ ਕਰਨ ਤੇ ਜਿਹੜਾ ਕੁਛ ਇੱਕ ਹਿੱਸਾ ਖਰਚ ਹੁੰਦਾ ਆ ਉਹ ਉਹਦੇ ਵਿੱਚੋਂ ਪੇ ਆਫ ਕੀਤਾ ਜਾਂਦਾ, ਅਗਰ ਜਿਹੜਾ ਹੈਗਾ ਉਹ ਟਰਸਟ ਦੀ ਪ੍ਰੋਪਰਟੀ ਹੁੰਦੀ ਆ
0: ਜੀ।
1: ਤੁਸੀਂ ਦੇਖੋ ਨਾ ਸ਼ਿਰਡੀ ਵਾਲੇ ਸਾਈਂ ਬਾਬਾ ਦੀ ਟਰਸਟ ਹੈਗੀ ਆ ਜਾਂ ਹੋਰ ਇੱਧਰ ਸਾਊਥ ਦੇ ਵਿੱਚ ਹੈਗੇ ਆ ਜੀ, ਉਹਨਾਂ ਦੇ ਟਰਸਟਾਂ ਦੇ ਵਿੱਚ ਜਿਹੜਾ ਆ ਕਿ ਉਹਨਾਂ ਟਰਸਟਾਂ ਦਾ ਪੈਸਾ ਹੀ ਜਿਹੜਾ ਆ ਸਾਡਾ ਮਾਰਕੀਟ ਦੇ ਵਿੱਚ ਆ ਜਾਏ ਨਾ ਜੀ, ਤੇ ਆ ਜਿੰਨੀਆਂ ਸਟੇਟਾਂ ਕਰਜਾਈ ਆ ਜਾਂ ਦੇਸ਼ ਕਰਜਾਈ ਆ ਉਹ ਸਾਰਾ ਪੂਰਾ ਹੋ ਸਕਦਾ,
0: ਪੂਰਾ ਹੋ ਸਕਦਾ ਜੀ।
1: ਇੰਨਾ ਸੋਨਾ ਲੋਕੀ ਦਾਨ ਕਰ ਚੁੱਕੇ ਹੈਗੇ ਇਹਨਾਂ ਜਗ੍ਹਾ ਦੇ ਉੱਤੇ। ਹਾਂਜੀ, ਇਸ ਕਰਕੇ ਜਿਹੜਾ ਆ ਇਹ ਸਾਡੇ ਧਰਮ ਧਰਮ ਕੁਛ ਨੇ ਜੀ, ਸਭ ਦੁਕਾਨਾਂ ਆ, ਤੁਸੀਂ ਕਿਹੜੀ ਦੁਕਾਨ ਤੋਂ ਸੌਦਾ ਲੈਣਾ ਲੈ ਲਓ ਜੀ, ਉਹ ਦੁਕਾਨਦਾਰ ਦੀ ਮਰਜ਼ੀ ਆ, ਉਹ ਆਪਣੇ ਪੈਸੇ ਜਿਹੜੇ ਹੈਗੇ ਆ ਬਿਜ਼ਨਸ ਦੇ ਵਿੱਚ ਇਨਵੈਸਟ ਕਰਦਾ ਹੈ ਜਾਂ ਆਪਣੇ ਪਰਸਨਲ ਖਰਚੇ ਤੇ ਇਨਵੈਸਟ ਕਰਦਾ ਹੈ, ਇਹ ਤਾਂ ਉਸ ਬਿਜ਼ਨਸਮੈਨ ਦੀ ਜਿਹੜੀ ਆ ਉਹ ਆਪਣੀ ਵਿਜ਼ਡਮ ਤੇ ਆ।
0: ਨਾਲੇ ਦੇਖੋ ਜੇ ਉਹ ਢਲਾਈ ਨਾ ਕਰਾਉਂਦੇ ਜਾਂ ਉਹਨੂੰ ਨਾ ਮਤਲਬ ਕਿ ਇੱਕ ਬਣਾਉਣ ਦੀ ਕੋਸ਼ਿਸ਼ ਕਰਦੇ, ਚਾਹੇ ਟਾਇਲ ਬਣਾਉਣੀ ਸੀ ਜੋ ਮਰਜ਼ੀ ਇੱਟ ਬਣਾਉਣੀ ਸੀ, ਜੇ ਉਹ ਨਾ ਕੋਸ਼ਿਸ਼ ਕਰਦੇ ਕਿਹੜਾ ਪਤਾ ਲੱਗਣਾ ਸੀ ਕਿ ਅਸਲੀ ਚਾਹੁੰਦੀ ਆ ਕਿ ਨਕਲੀ ਚਾਹੁੰਦੀ ਆ ਜੀ।
1: ਭਾਰੇ ਸਾਹਿਬ ਗੱਲ ਏਦਾਂ ਹੋਈ
0: ਜੀ
1: ਕਿ ਮੈਂ ਨਾ ਤੁਹਾਨੂੰ ਦੱਸਦਾ ਹੈਗਾ, ਸੋਨੇ ਦੇ ਉੱਤੇ ਨਾ ਬਹੁਤਾ ਬੰਦੇ ਨੂੰ ਮਰਨਾ ਹੀ ਨੀ ਚਾਹੀਦਾ ਜੀ।
0: ਜੀ,
1: ਉਹਦਾ ਕਾਰਨ ਇਹ ਹੈਗਾ ਆ ਕਿ ਜਦੋਂ ਵੀ ਕੋਈ ਬੰਦਾ ਲੈਂਦਾ ਨਾ ਚੀਜ਼
0: ਜੀ,
1: ਉਹ ਆਪਣੇ ਵੱਲੋਂ ਵਿਸ਼ਵਾਸ ਦੇ ਉੱਤੇ ਲੈਂਦਾ ਜੀ।
0: ਬਿਲਕੁਲ ਹੈ ਜੀ।
1: ਤੇ ਉਹ ਮੁੜ ਕੇ ਤੜਾਉਣ ਦੀ ਨੌਬਤ ਉਦੋਂ ਆਉਂਦੀ ਹੈਗੀ ਆ ਜਦੋਂ ਤੱਕ ਤਾਂ ਭੁੱਲ ਵੀ ਗਿਆ ਹੁੰਦਾ ਵੀ ਕਿਹੜੇ ਸੁਨਿਆਰੇ ਤੋਂ ਲਿਆ ਸੀ।
0: ਬਿਲਕੁਲ ਹੈ ਜੀ।
1: ਸੋ ਮੈਂ ਆਪਣੀ ਵਾਈਫ ਨੂੰ ਲੈ ਕੇ ਦਿੱਤੇ ਸੀ ਜੀ ਗੋਲਡ ਦੇ ਕੜੇ ਜੀ, ਵਿਆਹ ਤੋਂ ਥੋੜੀ ਦੇਰ ਬਾਅਦ ਹੀ ਜੀ। ਉਹ ਮੇਰੇ ਪਿਤਾ ਜੀ ਨੇ ਮੈਨੂੰ 1,00,000 ਦਿੱਤਾ ਸੀ, ਤੇ ਭਾਈ ਮੈਂ ਆਪਣੀ ਨੂੰਹ ਨੂੰ ਦਿੱਤੇ ਆ ਇਹ ਜਾਇਦਾ ਕਰਕੇ, ਮੈਂ ਉਹ ਜਿਹੜਾ ਹੈਗਾ ਆ ਉੱਥੋਂ ਗੋਲਡ ਦੇ ਕੜੇ ਹੁਸ਼ਿਆਰਪੁਰੋਂ
0: ਜੀ,
1: ਉਹ ਵੀ ਮੇਰੀ ਵਾਈਫ ਦੀ ਸਿਸਟਰ ਜਿਹੜੀ ਸੀ ਉਹ ਉਸ ਸੁਨਿਆਰੇ ਤੋਂ ਆਪਣਾ ਸਮਾਨ ਸਮੂਨ ਲੈਂਦੇ ਹੋਣੇ ਉਹਦੇ ਕੋਲੋਂ
0: ਜੀ।
1: ਪਰ ਅੱਛਾ 20 ਸਾਲ ਬਾਅਦ ਉਹ ਕੜਾ ਇੱਕ ਟੁੱਟ ਗਿਆ ਤੇ ਉਹਨੂੰ ਮੈਂ ਠੀਕ ਕਰਾਉਣ ਜਦੋਂ ਚੱਲ ਗਿਆ ਤੇ ਪਤਾ ਲੱਗਾ ਕਿ ਜਿਹੜੇ ਅਸੀਂ ਜਿਹੜੇ ਹੈਗੇ ਆ ਵੀ 22 ਕੈਰਟ ਜਾਂ 24 ਕੈਰਟ ਕਹਿ ਕੇ ਲਿਆਏ ਸੀਗੇ ਉਹ 12 ਕੈਰਟ ਹੀ ਸੀਗਾ, ਬਾਕੀ ਝਾਲ ਚੋ ਹੀ ਫੇਰੀ ਸੀ, ਬਾਕੀ ਸਾਰਾ ਜਿਹੜਾ ਹੈਗਾ ਉਹ ਚੋ ਨਿਕਲਿਆ ਹੀ ਕੱਖ ਨੀ ਜੀ।
0: ਬਿਲਕੁਲ ਹੈ ਜੀ, ਬਿਲਕੁਲ।
1: 20 ਸਾਲਾਂ ਬਾਅਦ ਨਾ ਤਾਂ ਮੈਨੂੰ ਸੁਨਿਆਰੇ ਦੀ ਦੁਕਾਨ ਯਾਦ ਆ ਵੀ ਕਿਹੜੇ ਸੁਨਿਆਰੇ ਤੋਂ, ਮੈਨੂੰ ਇੰਨਾ ਪਤਾ ਵੀ ਹੁਸ਼ਿਆਰਪੁਰ ਡੱਬੀ ਬਾਜ਼ਾਰ ਦੇ ਵਿੱਚ ਸੀਗੀ ਦੁਕਾਨ, ਬਸ ਇੰਨਾ ਕੁ ਪਤਾ ਆ, ਉੱਥੇ ਹੋਰ ਵੀ ਬਥੇਰੀਆਂ ਦੁਕਾਨਾਂ ਜੀ।
0: ਜੀ ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇੱਥੇ ਹੇਰਾ ਫੇਰੀ ਦਾ ਕੋਈ ਹੈ ਨੀ ਜੀ, ਉਹਨਾਂ ਨੇ ਢਲਾਇਆ ਤੇ ਤਾਂ ਹੀ ਪਤਾ ਲੱਗਿਆ ਨਾ
0: ਜੀ।
1: ਜਦ ਤੱਕ ਲੋੜ ਪੈਂਦੀ ਹੈਗੀ ਤਦ ਤੱਕ ਬੰਦਾ ਸੋਚਦਾ ਹੈਗਾ ਵੀ ਇਹ ਗੋਲਡ ਜਿਹੜਾ ਹੈ ਵੀ ਹਾਂਜੀ ਇਹ ਮੇਰੇ ਔਖੇ ਵੇਲੇ ਕੰਮ ਆਊਗਾ, ਪਰ ਇਹ ਹਾਂਜੀ ਪਰ ਇਹ ਜਦੋਂ ਤੜਾਇਆ ਜਾਂਦਾ ਪਤਾ ਇਹ ਲੱਗਦਾ ਵੀ ਤੁਹਾਡੇ ਪੱਲੇ ਕੀ ਪਾ ਕੇ ਗਿਆ ਸੀ ਸੁਨਿਆਰਾ,
0: ਪਤਾ ਉਦੋਂ ਲੱਗਦਾ ਪੱਲੇ ਸਾਡੇ ਕੱਖ ਨਾ ਰਿਹਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ।
0: ਤੇ ਸੈਣੀ ਸਾਹਿਬ, ਪੀ ਐਮ ਮੋਦੀ ਸਾਹਿਬ ਦਾ ਮੁੱਦਾ ਜਿਹੜਾ ਚੱਲਿਆ 18 ਅਪ੍ਰੈਲ ਦੇ ਭਾਸ਼ਣ ਨੂੰ ਲੈ ਕੇ ਵੱਡਾ ਜਿਹੜਾ ਵਿਰੋਧ ਹੋ ਰਿਹਾ, ਤੇ ਉਹਦੇ ਵਿਚ ਕੇ ਸੀ ਵੇਣੁਗੋਪਾਲ ਹੋਣਾ ਨੇ ਜਿਹੜੇ ਲਾਏ ਨੇ ਤਾਕਤ ਦੀ ਦੁਰਵਰਤੋਂ ਦੇ ਦੋਸ਼ ਲਾਤੇ ਹੈ, ਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਸਨ 18 ਅਪ੍ਰੈਲ ਨੂੰ ਕੌਮ ਦੇ ਨਾਂ ਦਿੱਤੇ ਗਏ ਟੈਲੀਵਿਜ਼ਨ ਸੰਬੋਧਨ ਨੂੰ ਲੈ ਕੇ ਉਨ੍ਹਾਂ ਦੇ ਵਿਰੁੱਧ ਜਿਹੜਾ ਇੱਕ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕਰ ਦਿੱਤਾ ਹੈ, ਪਰਵਿਲੇਜ ਮੋਸ਼ਨ ਜਿਹੜਾ।
1: ਹਾਂਜੀ ਪਰਵਿਲੇਜ, ਹਾਂਜੀ ਪਰਵਿਲੇਜ ਮੋਸ਼ਨ ਕਹਾ ਹੋ ਜਾਂਦਾ, ਉਹ ਫੇਰ ਇੱਕ ਕਮੇਟੀ ਬਣਦੀ, ਕਮੇਟੀ ਨੂੰ ਚੱਲ ਜਾਂਦਾ ਹੈਗਾ ਜੀ
0: ਜੀ,
1: ਤੇ ਬਾਕੀ ਉਹਦਾ ਕੁਛ ਨੀ ਇਫੈਕਟ ਪੈਂਦਾ ਹੁੰਦਾ ਜੀ। ਉਹ ਤਾਂ ਇੱਦਾਂ ਆ, ਅਪੋਜੀਸ਼ਨ ਹਮੇਸ਼ਾ ਸਮਾਂ ਲੱਭਦੀ ਰਹਿੰਦੀ ਹੈਗੀ ਆ, ਪਰ ਪ੍ਰਧਾਨ ਮੰਤਰੀ ਵੀ ਤਾਂ ਰਾਜਨੀਤੀ ਕਰਦੇ ਆ ਜੀ।
0: ਬਿਲਕੁਲ ਹੈ ਜੀ,
1: ਬਿੱਲ ਤੁਹਾਡੇ ਕੋਲ ਨਹੀਂ ਪਾਸ ਹੋਇਆ, 2/3 ਮੈਜੋਰਿਟੀ ਚਾਹੀਦੀ ਸੀ ਜੀ, 2/3 ਨਾਲ ਪਾਸ ਹੋਣਾ ਸੀਗਾ ਜੀ।
0: ਜੀ
1: ਨੋ ਡਾਊਟ ਕਿ ਇਹਨਾਂ ਨੂੰ 298 ਮਿਲੇ ਹੈਗੇ ਆ ਜੀ, ਸੀ ਅਤੇ ਵੋਟਸ, ਤੇ ਉਹਨਾਂ ਦੇ ਕੋਲ 230 ਜਾਂ 240 ਇਹ ਨਿਕ ਸੀਗੇ
0: ਜੀ
1: ਆਪੋਜੀਸ਼ਨ ਕੋਲ
0: ਜੀ,
1: ਪਰ ਕਿਉਂਕਿ 53 ਵੋਟਾਂ ਘਟ ਗਈਆਂ ਕਿਉਂਕਿ 2/3 ਮੈਜੋਰਿਟੀ ਹੁੰਦੀ ਤੇ ਤਾਂ ਪਾਸ ਹੋਣਾ ਸੀ ਜੀ।
0: ਬਿਲਕੁਲ
1: ਪਤਾ ਇਹਨਾਂ ਨੂੰ ਵੀ ਸੀ ਵੀ ਹਾਂ ਜੀ ਇਹ ਫੇਲ ਹੋਣਾ ਹੈਗਾ, ਪਰ ਇਹਨਾਂ ਨੇ ਉਹਨੂੰ ਪ੍ਰਚਾਰ ਕਰਨਾ ਸੀ ਬਾਕੀ ਸਟੇਟਾਂ ਚ ਜੀ, ਤਾਂ ਕਰਕੇ ਜਿਹੜਾ ਹੈਗਾ ਰਾਸ਼ਟਰ ਦੇ ਨਾਂ ਸੰਬੋਧਨ ਕਰਨ ਦਾ ਮਤਲਬ ਇਹ ਸੀ ਵੀ ਮੈਂ ਬਾਕੀਆਂ ਪਾਰਟੀਆਂ ਨੂੰ ਭੰਡ ਗਿਆ ਵਾ
0: ਜੀ। ਬਿਲਕੁਲ ਹੈ ਜੀ।
1: ਤੇ ਦੂਜੀ ਗੱਲ ਭਾਰਤ ਸਾਹਿਬ, ਇਸ ਬਿੱਲ ਦਾ ਜਿਹੜਾ ਫੇਲ ਹੋਇਆ ਜਾਂ ਇੱਦਾਂ ਕਰਕੇ ਜੇ 94 MLA ਬਣਨੀਆਂ ਹੈਗੀਆਂ ਜੇ MP ਬਣਨੀਆਂ, ਉਹਨਾਂ ਨੇ ਕੋਟੇ ਮਿਲਨੇ, ਉਹਨਾਂ ਦੀ ਸਟਰੈਂਥ ਵਧਣੀ ਸੀ। ਆਮ ਲੇਡੀ ਨੂੰ ਕੀ ਮਤਲਬ ਆ ਜੀ, ਆਮ ਲੇਡੀ ਨੇ ਵਿਚਾਰੀ ਨੇ ਇਲੈਕਸ਼ਨ ਲੜਨਾ, ਨਾ ਉਹਨੇ ਵਿਚਾਰੀ ਨੇ MLA ਬਣਨਾ ਨਾ MP ਬਣਨਾ ਜੀ।
0: ਤੁਸੀਂ ਦੇਖੋ ਆਪਣੇ ਪੰਜਾਬ ਦੀ ਗੱਲ ਕਰ ਲੋ, ਕਿੰਨੀਆਂ ਲੇਡੀ ਪੰਜਾਬ ਦੀਆਂ ਸਰਪੰਚਾਂ ਨੇ ਜੀ, ਤੇ ਉਹਦੇ ਵਿਚ ਉਹ ਕੰਮ ਕਿੰਨਾ ਕੁ ਕਰਦੀਆਂ ਨੇ, ਉਹ ਜਿਹੜਾ ਉਹਦਾ ਘਰ ਵਾਲਾ ਆ ਉਹਨੂੰ ਉਹ ਮੂਹਰੇ ਹੋ ਕੇ ਸਾਰਾ ਕੁਝ ਕਰੀ ਜਾਂਦਾ ਜੀ।
1: ਸਰਪੰਚ ਵੀ ਉਹਨੂੰ ਹੀ ਕਹਿੰਦੇ ਆ, ਬਸ ਇਸ ਕਰਕੇ ਉਹੀ ਆ ਸਰਪੰਚ।
0: ਬਿਲਕੁਲ ਜੀ, ਇੱਥੇ ਤਾਂ ਹੁੰਦੇ ਸੁਣਦੇ ਇਹ ਹਾਲਾਤ ਨੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ, ਇਸ ਕਰਕੇ ਮੋਦੀ ਸਾਹਿਬ ਵੀ ਐਵੇਂ ਮਤਲਬ ਜਿਹੜਾ ਹੈਗਾ ਰਾਜਨੀਤੀ ਕਰਦੇ ਆ, ਤੇ ਫੇਰ ਰਾਜਨੀਤੀ ਜਦੋਂ ਤੁਸੀਂ ਕਰੋਗੇ ਤੇ ਉਹਦਾ ਜਵਾਬ ਵੀ ਤਾਂ ਰਾਜਨੀਤੀ ਦੇ ਰੂਪ ਚ ਹੀ ਆਉਣਾ ਜੀ।
0: ਬਿਲਕੁਲ
1: ਬਿਲਕੁਲ ਹਾਂਜੀ, ਬਾਕੀ ਇਹ ਹੈਗਾ ਹੀ ਆ, ਲੋਕਾਂ ਨੂੰ ਬਸ ਸਾਰੇ ਲਾਈ ਰੱਖਣਾ, ਇਹੀ ਜਿਹੜਾ ਸੱਤਾ ਜਿਹੜੀ ਹੈਗੀ ਆ ਰੂਲਰ ਪਾਰਟੀ ਹੁੰਦੀ ਆ ਉਹਦਾ ਇਹੀ ਕੰਮ ਹੁੰਦਾ ਜੀ।
0: ਬਿਲਕੁਲ ਹੈ ਜੀ ਜੀ ਸੈਣੀ ਸਰ।
1: ਹਾਂਜੀ ਭਾਰਤ ਸਾਹਿਬ, ਠੀਕ ਹੈ ਸਰ,
0: ਥੈਂਕ ਯੂ
1: ਜੀ, ਇਜਾਜ਼ਤ ਜੀ, ਸ਼ੁਕਰੀਆ ਸਮਾਂ ਦੇਣ ਲਈ, ਧੰਨਵਾਦ ਸਰ,
0: ਸ਼ੁਕਰੀਆ
1: ਮਿਹਰਬਾਨੀ
0: ਜੀ। ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਕੁਝ ਮੁੱਦਿਆਂ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44 96 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਤੁਹਾਡਾ ਵੀ ਨਿੱਘਾ ਸਵਾਗਤ ਹੈ। ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਹੋਰ ਆਪਾਂ ਚੱਲਦੇ ਹਾਂ, ਵਿਦੇਸ਼ੀ ਖ਼ਬਰਾਂ ਕੀ ਕਹਿੰਦੀਆਂ ਨੇ ਦੇਸ਼ ਦੀਆਂ, ਤੇ ਜਿਹੜੀਆਂ ਨੇ ਆਪਾਂ ਪੰਜਾਬ ਦੀਆਂ ਖ਼ਬਰਾਂ ਤਕਰੀਬਨ ਕੰਪਲੀਟ ਕਰ ਹੀ ਲਈਆਂ ਨੇ, ਤੇ ਹੁਣ ਅਗਲੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ, ਚੱਲਦੇ ਹਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਥੋੜਾ ਜਿਹਾ। ਸਟੂਡੀਓ ਦਾ ਨੰਬਰ +358 44 96 76 19 ਹੈ, ਤੇ ਕੁਝ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਮਾਫ਼ੀ ਚਾਹਾਂਗਾ ਮੈਂ ਇੱਕ ਦੋ ਸੁਨੇਹੇ ਸ਼ਾਇਦ ਲੈਣੋਂ ਰਹਿ ਗਿਆ। ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਸੋਨੇ ਦਾ ਭਾਅ ਵੀ ਕਹਿੰਦੇ ਵੱਧ ਗਿਆ 30 ਸਾਲ ਪਹਿਲਾਂ ਤੇ ਅੱਜ ਦੇ ਵਿੱਚ ਫਰਕ ਹੈ ਜੀ ਕਹਿੰਦੇ, ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ, ਸਤਿ ਸ਼੍ਰੀ ਅਕਾਲ ਭੇਜਦੇ ਨੇ ਹੈਲਸਿੰਕੀ ਤੋਂ, ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਹਰਜੀਤ ਸਰਾਂ ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ, ਹਰਜੀਤ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਭੇਜ ਰਹੇ ਸਭ ਨੂੰ ਜੀ। ਲਾਈਕ ਨੰਬਰ 5 ਕਹਿੰਦੇ ਆ, ਆਵਾਜ਼ ਓਕੇ ਹੈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਨੇ, ਤੇ ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰ ਰਹੇ ਨੇ ਸਭ ਦੋਸਤ। ਤੇ ਸੁਰਜੀਤ ਭਾਰਜ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਸਾਡੇ ਮਾਤਾ ਜੀ ਨੇ ਜੀ ਆਪਣੇ ਸੁਰਜੀਤ ਜੀ, ਤੇ ਹਾਂਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਨਵਦੀਪ ਜੀ ਦਿੱਲੀ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਸਤਿ ਸ਼੍ਰੀ ਅਕਾਲ ਹੈ ਜੀ ਸਭ ਨੂੰ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਰਵਿੰਦਰ ਜੋਲ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਜੀ, ਜੀ ਨੂੰ ਜੀ ਸਵਾਗਤ ਹੈ ਸਾਰੇ ਦੋਸਤਾਂ ਦਾ। ਤੇ ਲੋ ਦੋਸਤੋ, ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, US ਇਰਾਨ ਵਾਰਤਾ ਕਦੇ ਹਾਂ ਤੇ ਕਦੇ ਨਾ ਕੀ ਕਹਿੰਦੀ ਹੈ, ਤੇ ਉਸ ਤੋਂ ਪਹਿਲਾਂ ਜਰਮਨ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਹੀ ਥੋੜਾ ਜਿਹਾ ਜ਼ਿਕਰ ਕਰ ਲਈਏ, ਕਿਉਂਕਿ ਸਾਰਾ ਕੁਝ ਪ੍ਰਧਾਨਗੀਆਂ ਦਾ ਚੌਧਰ ਦਾ ਮਸਲਾ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ। ਮੈਂ ਤਾਂ ਕਈ ਵਾਰੀ ਸੁੱਖ ਮਨਾਉਂਦਾ ਹੁੰਦਾ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਸੁੱਖ ਸ਼ਾਂਤੀ ਹੈ, ਧਰਮ ਦਾ ਕੋਈ ਮੁੱਦਾ ਨਹੀਂ ਹੈ, ਨਾ ਕੋਈ ਗੁਰੂ ਘਰ ਦਾ ਰੋਲਾ ਹੈ, ਨਾ ਕੋਈ ਮੰਦਰ ਦਾ ਰੋਲਾ, ਨਾ ਮਸਜਿਦ ਦਾ ਰੋਲਾ, ਕਿ ਸਾਰਾ ਕੁਝ ਆਪਣੇ ਆਪਣੇ ਸਾਰਾ ਕੁਝ ਕਰੀ ਜਾਂਦੇ ਆ, ਤੇ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਇੱਥੇ ਸਥਾਪਿਤ ਹੈ ਤੇ ਲੱਗਦਾ ਕਿ ਸੁੱਖ ਸ਼ਾਂਤੀ ਰਹੇਗੀ। ਤੇ ਬਾਕੀ ਧਰਮ ਹੈ ਜੀ ਤੁਹਾਡਾ ਨਿੱਜ ਹੈ, ਜਿੱਥੇ ਮਰਜ਼ੀ ਤੁਸੀਂ ਮੰਨ ਸਕਦੇ ਹੋ ਘਰ ਦੇ ਵਿੱਚ ਬਹਿ ਕੇ, ਤੇ ਜ਼ਿਆਦਾ ਬਾਹਰ ਆ ਕੇ ਜ਼ਿਆਦਾ ਤਾਂ ਨਹੀਂ ਮਨਾਇਆ ਜਾ ਸਕਦਾ। ਉਹ ਚਲੋ ਵੱਖਰੀ ਗੱਲ ਹੈ ਕਿ ਕਮਿਊਨਿਟੀ ਜਿਹੜੀ ਹੈ ਇੱਕ ਜਗ੍ਹਾ ਇਕੱਠੀ ਹੋ ਜਾਂਦੀ ਹੈ ਅਤੇ ਫਿਰ ਇਕੱਠੀ ਹੁੰਦੀ ਹੈ ਤਾਂ ਫਿਰ ਰੌਲਾ ਰੱਪਾ ਵੀ ਪੈਂਦਾ ਅਤੇ ਫਿਰ ਲੜਾਈ ਝਗੜੇ ਵੱਧਦੇ ਆ, ਚੌਧਰ ਦਾ ਕਲੇਸ਼ ਪੈਂਦਾ। ਅਤੇ ਇਸੇ ਤਰ੍ਹਾਂ ਹੀ ਗੁਰਦੁਆਰਾ ਜਿਹੜਾ ਜਰਮਨੀ ਦੇ ਵਿੱਚ ਕਲੈਸ਼ ਹੋਇਆ, ਗੁਰਦੁਆਰੇ ਦੇ ਵਿੱਚ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ ਹੋਈ ਹੈ। ਕਿਰਪਾਨਾਂ ਅਤੇ ਗੋਲੀਆਂ ਚੱਲਣ ਦੇ ਕਾਰਨ 11 ਜ਼ਖਮੀ ਹੋਏ ਨੇ। ਜਰਮਨੀ ਦੇ ਉੱਤਰੀ ਰਾਈਨ ਵੈਸਟ ਫਾਲੀਆ ਦੇ ਮੋਰਸ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਵਿੱਚ 40 ਤੋਂ ਵੱਧ ਲੋਕਾਂ ਦੇ ਦਰਮਿਆਨ ਹੋਈ ਹਿੰਸਕ ਝੜਪ ਦੇ ਵਿੱਚ ਪੇਪਰ ਸਪਰੇਅ ਜਾਣੀ ਕਿ ਮਿਰਚਾਂ ਵਾਲੀ ਜਿਹੜੀ ਸਪਰੇਅ, ਚਾਕੂ, ਕਿਰਪਾਨਾਂ ਚੱਲੀਆਂ ਨੇ ਅਤੇ ਕਥਿਤ ਤੌਰ ਦੇ ਉੱਤੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਜਰਮਨ ਅਖਬਾਰ ਜਿਹੜੀ ਹੈ ਬਿਲਡ ਦੀ ਰਿਪੋਰਟ ਦੇ ਹਵਾਲੇ ਦੇ ਨਾਲ NDTV ਦੇ ਅਨੁਸਾਰ ਇਸ ਘਟਨਾ ਦੇ ਵਿੱਚ ਘੱਟੋ ਘੱਟ 11 ਲੋਕ ਜ਼ਖਮੀ ਹੋਏ ਹੈ। ਵਿਸ਼ੇਸ਼ ਰਣਨੀਤਿਕ ਇਕਾਈਆਂ ਦੇ ਤਾਇਨਾਤੀ ਜਿਹੜੀ ਹੈ ਸਮੇਤ ਵੱਡੀ ਪੁਲਿਸ ਕਾਰਵਾਈ ਸ਼ੁਰੂ ਕੀਤੀ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਝੜਪ ਗੁਰਦੁਆਰਾ ਸਾਹਿਬ ਦੇ ਵਿੱਤ ਅਤੇ ਪ੍ਰਬੰਧਨ ਨੂੰ ਲੈ ਕੇ ਹੋਏ ਵਿਵਾਦ ਦੇ ਕਾਰਨ ਹੋਈ ਹੈ। ਹਾਲਾਂਕਿ ਜਰਮਨ ਪੁਲਿਸ ਨੇ ਅਜੇ ਤੱਕ ਕਿਸੇ ਖਾਸ ਕਾਰਨ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਹੈ। ਮੰਨਿਆ ਜਾ ਰਿਹਾ ਕਿ ਹਿੰਸਾ ਗੁਰਦੁਆਰਾ ਕਮੇਟੀ ਦੇ ਕੰਟਰੋਲ ਪ੍ਰਭਾਵ ਅਤੇ ਕਥਿਤ ਵਿੱਤੀ ਅਸਹਿਮਤੀ ਨੂੰ ਲੈ ਕੇ ਚੱਲ ਰਹੇ ਲੰਬੇ ਸਮੇਂ ਤੋਂ ਅੰਦਰੂਨੀ ਕਲੇਸ਼ ਦੇ ਨਾਲ ਜੁੜੀ ਹੋਈ ਹੈ। ਇੱਕ ਗਵਾਹ ਨੇ ਬਿਲਡ ਨੂੰ ਦੱਸਿਆ ਅਖਬਾਰ ਨੂੰ ਕਿ ਇਸ ਝਗੜੇ ਦਾ ਪਿਛੋਕੜ ਸਾਬਕਾ ਕਮੇਟੀ ਮੈਂਬਰਾਂ ਅਤੇ ਮੌਜੂਦਾ ਮੈਂਬਰਾਂ ਦੇ ਵਿਚਕਾਰ ਚੱਲ ਰਿਹਾ ਵਿਵਾਦ ਹੈ। ਇਸ ਦੇ ਵਿੱਚ ਭਾਈਚਾਰੇ ਦੇ ਪੈਸੇ ਦਾ ਮਾਮਲਾ ਵੀ ਸ਼ਾਮਲ ਹੈ। ਕਾਫੀ ਸਮੇਂ ਤੋਂ ਸਮੱਸਿਆਵਾਂ ਜਿਹੜੀਆਂ ਨੇ ਮੁਸ਼ਕਲਾਂ ਚੱਲ ਰਹੀਆਂ ਸਨ, ਪਰ ਹੁਣ ਮੁੱਖ ਜਿਹੜਾ ਤੌਰ ਦੇ ਉੱਤੇ ਇਹ ਪ੍ਰਭਾਵ ਅਤੇ ਕਬਜ਼ੇ ਬਾਰੇ ਹੈ। ਹਿੰਸਾ ਦੇ ਪੈਮਾਨੇ ਨੂੰ ਦੇਖਦੇ ਹੋਏ ਵੱਡੇ ਪੱਧਰ ਦੇ ਉੱਤੇ ਪੁਲਿਸ ਕਾਰਵਾਈ ਕੀਤੀ ਗਈ ਹੈ। ਗੋਲੀਬਾਰੀ ਦੀਆਂ ਰਿਪੋਰਟਾਂ ਤੋਂ ਬਾਅਦ ਡਿਸੇਲ ਡੋਰਫ ਤੋਂ ਵਿਸ਼ੇਸ਼ ਟਾਸਕ ਫੋਰਸ ਜਿਹੜੀ ਹੈ SEK ਸਮੇਤ ਲਗਭਗ 100 ਅਧਿਕਾਰੀਆਂ ਨੇ ਇਮਾਰਤ ਨੂੰ ਘੇਰ ਲਿਆ। ਭਾਰੀ ਹਥਿਆਰਬੰਦ ਕਰਮਚਾਰੀਆਂ ਨੇ ਮੋਰਚੇ ਸੰਭਾਲੇ, ਜਦਕਿ ਇਕ ਹੈਲੀਕਾਪਟਰ ਨੇ ਹਵਾਈ ਸਹਾਇਤਾ ਪ੍ਰਦਾਨ ਕੀਤੀ। ਅੰਦਰ ਹਥਿਆਰਬੰਦ ਸ਼ੱਕੀ ਹੋਣ ਦੇ ਡਰੋਂ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਨੂੰ ਸੀਲ ਕਰ ਦਿੱਤਾ ਤੇ ਫਿਰ SEK ਅਧਿਕਾਰੀਆਂ ਨੇ ਅੰਦਰ ਛਾਪਾ ਮਾਰਿਆ। ਕੋਈ ਵੀ ਬੰਦੂਕਧਾਰੀ ਨਹੀਂ ਮਿਲਿਆ। ਹਾਲਾਂਕਿ ਘੱਟੋ ਘੱਟ ਇਕ ਛੱਕੀ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਜਾਂਚਕਰਤਾਵਾਂ ਹੁਣ ਜਿਹੜੇ ਨੇ ਘਟਨਾ ਦੇ ਵੇਰਵੇ ਇਕੱਠੇ ਕਰ ਰਹੇ ਨੇ ਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਦੇ ਲਈ ਕੰਮ ਕਰ ਰਹੇ ਹੈ। ਬਿਲਡ ਦੇ ਅਨੁਸਾਰ ਹਥਿਆਰ ਬਰਾਮਦ ਨਹੀਂ ਹੋਏ ਨੇ ਤੇ ਹਾਲਾਂਕਿ ਮੌਕੇ ਤੋਂ ਮਿਲੇ ਕਾਰਤੂਸਾਂ ਦੇ ਖੋਲ ਸਮੇਤ ਜਿਹੜੀ ਸ਼ੁਰੂਆਤੀ ਸਬੂਤ ਸੰਕੇਤ ਦਿੰਦੇ ਨੇ ਕਿ ਇਕ ਬਲੈਕ ਫਾਇਰਿੰਗ ਜਿਹੜੀ ਹਥਿਆਰ ਹੋ ਸਕਦਾ ਹੈ। ਤੇ ਦੋਸਤੋ ਇਹ ਹਾਲਾਤ ਨੇ ਤੇ ਆਉਣ ਵਾਲੇ ਸਮੇਂ ਦੇ ਵਿਚ ਜਦੋਂ ਇਹ ਮੁਲਕ ਫਿਰ ਸਕੰਜਾ ਕੱਸਣਗੇ ਜਾਂ ਸਾਡੇ ਹਾਲਾਤਾਂ ਦੇ ਉੱਤੇ ਲੋਕ ਹੱਸ ਰਹੇ ਹੋਣਗੇ ਕਿ ਇਹ ਕਰਦੇ ਕੀ ਨੇ ਤੇ ਫਿਰ ਕਹਿਣਗੇ ਕਿ ਸਾਡੇ ਨਾਲ ਭਾਈ ਜਿਹੜਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਸਾਡੇ ਨਾਲ ਧੱਕਾ ਹੁੰਦਾ ਹੈ। ਇਹ ਸਾਰੇ ਸਿਲਸਿਲੇ ਫਿਰ ਚੱਲਣਗੇ ਤੇ ਮੁੜ ਕੇ ਅਗਲੇ ਕਹਿਣਗੇ ਕਿ ਇੰਨਾ ਫੰਡ ਇਕੱਠਾ ਕਰ ਦਿਓ, ਸਾਰਾ ਕੁਝ ਚੀਜ਼ਾਂ ਚੱਲਦੀਆਂ ਨੇ, ਤੁਸੀਂ ਇੱਥੇ ਕਮਿਊਨਿਟੀ ਦੀ ਵਰਕ ਦੀ ਬਜਾਏ ਤੁਸੀਂ ਆਹ ਕਲੇਸ਼ ਕਰ ਦਿਓ ਤੇ ਉਹਦੇ ਉੱਤੇ ਅਗਲੇ ਫਿਰ ਟੈਕਸ ਵੀ ਲਾਉਣਗੇ, ਸਾਰਾ ਕੁਝ ਕਰਨਗੇ ਤੇ ਫਿਰ ਕਹਿਣਗੇ ਕਿ ਸਾਡੇ ਨਾਲ ਧੱਕਾ ਹੁੰਦਾ ਭਾਈ। ਦੂਸਰੇ ਪਾਸੇ ਰੂਸ ਫਿਨਲੈਂਡ ਤੋਂ 80 ਕਿਲੋਮੀਟਰ ਤੋਂ ਦੂਰ ਵੀ ਘੱਟ ਦੂਰੀ ਦੇ ਉੱਤੇ ਫੌਜੀ ਕਾਰਵਾਈ ਸ਼ੁਰੂ ਕਰ ਸਕਦਾ ਹੈ, ਸਵੀਡਨ ਨੇ ਚੇਤਾਵਨੀ ਦੇ ਦਿੱਤੀ ਹੈ। ਸਵੀਡਿਸ਼ ਹਥਿਆਰਬੰਦ ਸੈਨਾਵਾਂ ਦੇ ਕਮਾਂਡਰ ਨੇ ਇਕ ਖਤਰੇ ਦੀ ਤਸਵੀਰ ਪੇਸ਼ ਕੀਤੀ ਹੈ ਕਿ ਰੂਸ ਬਾਲਟਿਕ ਸਾਗਰ ਦੇ ਵਿਚ ਮਹੱਤਵਪੂਰਨ ਟਾਪੂਆਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਸਵੀਡਨ ਦੇ ਹਥਿਆਰਬੰਦ ਬਲਾਂ ਦੇ ਕਮਾਂਡਰ ਮਾਈਕ ਕਲੈਸਨ ਜਿਹੜੇ ਨੇ ਉਨ੍ਹਾਂ ਨੇ ਦੀ ਟਾਈਮਜ਼ ਅਖਬਾਰ ਨੂੰ ਦਸਿਆ ਕਿ ਸਵੀਡਨ ਜਿਹੜਾ ਨਾਟੋ ਦੀਆਂ ਸਮਰਥਾਵਾਂ ਨੂੰ ਪਰਖਣ ਦੇ ਲਈ ਬਾਲਟਿਕ ਸਾਗਰ ਦੇ ਵਿਚ ਰੂਸ ਦੀ ਹਮਲਾਵਰ ਕਾਰਵਾਈ ਦੀ ਤਿਆਰੀ ਕਰ ਰਿਹਾ। ਕਲੈਸਨ ਨੇ ਇੰਟਰਵਿਊ ਦੇ ਵਿਚ ਚੇਤਾਵਨੀ ਦਿੱਤੀ ਕਿ ਰੂਸ ਬਾਲਟਿਕ ਸਾਗਰ ਦੇ ਕਿਸੇ ਟਾਪੂ ਦੇ ਉੱਤੇ ਛੋਟੇ ਪੱਧਰ ਦੀ ਹਮਲਾਵਰ ਕਾਰਵਾਈ ਕਰ ਸਕਦਾ ਹੈ ਤੇ ਉਸ ਨੂੰ ਜਿਹੜਾ ਆਪਣੇ ਕਬਜ਼ੇ ਦੇ ਵਿਚ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ। ਕਲੈਸਨ ਨੇ 4 ਵਿਕਲਪਿਕ ਟਾਪੂਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਉੱਤੇ ਰੂਸ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਐਸਟੋਨੀਆ ਦੇ ਹਿਡੂਮਾ ਅਤੇ ਸਾਰੇਮਾ ਸਵੀਡਨ ਦਾ ਟਾਪੂ ਹੈ। ਗੋਟਲੈਂਡ ਜਿਹੜਾ ਹੈ ਡੈਨਮਾਰਕ ਦਾ, ਬੋਰਨਹੋਮ ਜਿਹੜਾ ਹੈ ਟਾਪੂ ਤੇ ਇਨ੍ਹਾਂ ਟਾਪੂਆਂ ਦੇ ਵਿੱਚੋਂ ਹਿੰਡੂਮਾ ਫਿਨਲੈਂਡ ਦੇ ਸਭ ਤੋਂ ਨੇੜੇ ਦੱਸਿਆ ਜਾਂਦਾ ਹੈ ਜੋ ਕਿ ਫਿਨਲੈਂਡ ਦੇ ਤੱਟ ਜਾਣੀ ਕਿ ਹਾਕੋਨੀਮੀ ਦੀ ਨੋਕ ਤੋਂ ਜਿਹੜਾ ਸਿਰਫ 80 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ। ਬਾਲਟਿਕ ਸਾਗਰ ਦੇ ਵਿੱਚ ਰੂਸੀ ਤਣਾਅ ਵਧਣ ਦੇ ਬਾਰੇ ਯੂਰਪੀ ਸੁਰੱਖਿਆ ਮਾਹਰਾਂ ਦੇ ਵਿੱਚ ਚਿੰਤਾ ਵਧੀ ਹੈ, ਖਾਸ ਕਰਕੇ ਸਰਗਰਮ ਜਿਹੜੇ ਨੇ ਸ਼ੈਡੋ ਫਲੀਟ ਦੀਆਂ ਗਤੀਵਿਧੀਆਂ ਦੇ ਕਾਰਨ। ਕਲੈਸਨ ਨੇ ਨਾਟੋ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਰਾ ਮੰਨਣਾ ਕਿ ਇਹ ਰੇਖਾਕਿਤ ਕਰਨਾ ਮਹੱਤਵਪੂਰਨ ਹੈ ਕਿ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਰੂਸ ਨੂੰ ਬਾਲਟਿਕ ਸਾਗਰ ਅਤੇ ਉੱਤਰ ਦੇ ਵਿੱਚ ਇੱਕ ਇਸ ਕਿਸਮ ਦੇ ਸਾਹਸ ਕਰਨ ਤੋਂ ਜਿਹੜਾ ਰੋਕਣਾ ਚਾਹੀਦਾ। ਇਨ੍ਹਾਂ ਚਾਰੇ ਟਾਪੂਆਂ ਦੀ ਬਾਲਟਿਕ ਸਾਗਰ ਦੀ ਸਥਿਤੀ ਲਈ ਬਹੁਤ ਰਣਨੀਤਿਕ ਮਹੱਤਤਾ ਹੈ ਤੇ ਜੇਕਰ ਰੂਸ ਇਨ੍ਹਾਂ ਦੇ ਵਿੱਚੋਂ ਕਿਸੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਕਬਜ਼ਾ ਕਰਦਾ ਹੈ ਤਾਂ ਇਹ ਸਮੁੰਦਰੀ ਖੇਤਰ ਦੇ ਸੁਰੱਖਿਆ ਸੰਤੁਲਨ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦੇਵੇਗਾ। ਇਹ ਸਿਰਫ ਚੋਣ ਦਾ ਜਿਹੜਾ ਮਾਮਲਾ ਹੈ। ਇਸ ਤੋਂ ਇਲਾਵਾ ਕਲੈਸਨ ਨੇ ਚੇਤਾਵਨੀ ਦਿੱਤੀ ਕਿ ਬਾਲਟਿਕ ਸਾਗਰ ਦੇ ਵਿੱਚ ਹਜ਼ਾਰਾਂ ਹੋਰ ਘੱਟ ਜਾਣੇ ਪਛਾਣੇ ਜਿਹੜੇ ਟਾਪੂ ਨੇ ਤੇ ਬਹੁਤ ਸਾਰੇ ਟਾਪੂ ਹੈ ਵੈਸੇ ਇਨ੍ਹਾਂ ਮੁਲਕਾਂ ਦੇ ਵਿੱਚ ਆਲੇ ਦੁਆਲੇ, ਜਿਨ੍ਹਾਂ ਨੂੰ ਜਿੱਤਣ ਦਾ ਜਿਹੜਾ ਹੈ ਰੂਸ ਦੇ ਲਈ ਆਕਰਸ਼ਕ ਜਿਹੜਾ ਉਹਨੂੰ ਹੋ ਸਕਦਾ ਹੈ। ਕਲੈਸਨ ਨੇ ਕਿਹਾ ਕਿ ਇਹ ਸਿਰਫ ਚੋਣ ਦੀ ਗੱਲ ਹੈ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਇਨ੍ਹਾਂ ਦੇ ਵਿੱਚੋਂ ਕਿਸੇ ਵੀ ਟਾਪੂ ਦੇ ਉੱਤੇ ਕਬਜ਼ਾ ਕਰਦੇ ਹੋ ਤਾਂ ਗੱਠਜੋੜ ਜਿਹੜਾ ਨਾਟੋ ਨੂੰ ਚੁਣੌਤੀ ਦੇਣ ਦਾ ਟੀਚਾ ਪੂਰਾ ਕਰਨਾ ਸੰਭਵ ਹੈ। ਇਸ ਨੂੰ ਬਹੁਤ ਵੱਡਾ ਆਪਰੇਸ਼ਨ ਹੋਣ ਦੀ ਜ਼ਰੂਰਤ ਨਹੀਂ ਮੰਨੀ ਜਾ ਸਕਦੀ ਹੈ, ਪਰ ਇਸ ਤਰ੍ਹਾਂ ਤੁਸੀਂ ਆਪਣੀ ਗੱਲ ਸਾਬਤ ਕਰ ਸਕਦੇ ਹੋ ਕਿ ਦੇਖ ਸਕਦੇ ਹੋ ਕਿ ਅਸੀਂ ਸਿਆਸੀ ਤੌਰ ਦੇ ਉੱਤੇ ਕੀ ਕਰ ਸਕਦੇ ਹਾਂ। ਸਵੀਡਿਸ਼ ਮਿਲਟਰੀ ਜਿਹੜੀ ਹੈ ਇੰਟੈਲੀਜੈਂਸ ਅਤੇ ਸੁਰੱਖਿਆ ਸੇਵਾ ਦੀ ਹਾਲਿਆ ਰਿਪੋਰਟ ਦੇ ਅਨੁਸਾਰ ਆਉਣ ਵਾਲੇ ਸਾਲਾਂ ਦੇ ਵਿੱਚ ਰੂਸੀ ਖਤਰਾ ਵਧਦਾ ਰਹੇਗਾ ਤੇ ਕ੍ਰੈਮਲਿਨ ਸਵੀਡਨ ਅਤੇ ਇਸ ਤਰ੍ਹਾਂ ਜਿਹੜਾ ਫਿਨਲੈਂਡ ਦੇ ਨੇੜੇ ਆਪਣੀ ਫੌਜੀ ਸਮਰਥਾ ਨੂੰ ਮਜ਼ਬੂਤ ਕਰੇਗਾ। ਇਸ ਸੰਭਾਵਨਾ ਦਾ ਵੀ ਜ਼ਿਕਰ ਕੀਤਾ ਗਿਆ ਕਿ ਰੂਸ ਆਉਣ ਵਾਲੇ ਸਾਲਾਂ ਦੇ ਵਿੱਚ ਹਥਿਆਰਬੰਦ ਹਮਲੇ ਕਰ ਸਕਦਾ ਹੈ ਜਿਸ ਦੇ ਰਾਹੀਂ ਉਹ ਵੱਡੇ ਖੇਤਰਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਨਾਲ ਹੀ ਸਮੁੰਦਰ ਅਤੇ ਹਵਾ ਦੇ ਵਿੱਚ ਆਪਣਾ ਕੰਟਰੋਲ ਮਜ਼ਬੂਤ ਕਰੇਗਾ। ਨਾਟੋ ਜਿਹੜਾ ਮੁਸ਼ਕਲ ਸਥਿਤੀ ਦੇ ਵਿੱਚ ਫਸ ਸਕਦਾ ਹੈ। ਇਸਦੇ ਨਾਲ ਯੁੱਧ ਮਾਹਰ ਜਿਹੜੇ ਨੇ ਐਮਿਲ ਕਾਸਟੇ ਹੇਲਮੀ ਦੇ ਅਨੁਸਾਰ ਜੇਕਰ ਰੂਸ ਬਾਲਟਿਕ ਸਾਗਰ ਦੇ ਸਭ ਤੋਂ ਵੱਡੇ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਟਾਪੂਆਂ ਦੇ ਵਿੱਚੋਂ ਇੱਕ ਨੂੰ ਜਿੱਤਦਾ ਫੈਸਲਾ ਕਰਦਾ ਹੈ ਤਾਂ ਹੈਰਾਨੀਜਨਕ ਹੋਵੇਗਾ। ਕਾਸਟੇ ਹੇਲਮੀ ਕਹਿੰਦੇ ਨੇ ਕਿ ਰੂਸ ਦੀ ਫੌਜੀ ਸ਼ਕਤੀ ਮੁੱਖ ਤੌਰ ਦੇ ਉੱਤੇ ਯੁਕਰੇਨ ਦੇ ਵਿੱਚ ਫਸੀ ਹੋਈ ਹੈ ਤੇ ਇਸ ਸਮੇਂ ਹਥਿਆਰਬੰਦ ਸੰਘਰਸ਼ ਦੀ ਭਾਲ ਕਰਨਾ ਜਿਹੜਾ ਸੰਭਵ ਹੈ। ਉਦਾਹਰਣ ਦੇ ਲਈ ਗੋਟਲੈਂਡ ਦੇ ਉੱਤੇ ਕਬਜ਼ਾ ਕਰਨ ਦੇ ਲਈ ਇੱਕ ਵੱਡੇ ਆਪਰੇਸ਼ਨ ਦੀ ਜ਼ਰੂਰਤ ਹੋਏਗੀ ਤੇ ਸਥਿਤੀ ਦੀ ਗੰਭੀਰਤਾ ਦੇ ਕਾਰਨ ਜਵਾਬ ਜਿਹੜਾ ਫੌਜੀ ਹੋਣਾ ਲਾਜ਼ਮੀ ਹੋਏਗਾ। ਕਾਸਟੇ ਹੇਲਮੀ ਕਲੈਸਨ ਦੇ ਨਾਲ ਸਹਿਮਤ ਹਨ ਕਿ ਬਾਲਟਿਕ ਸਾਗਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਜਿਹੇ ਟਾਪੂ ਨੇ ਜਿਨ੍ਹਾਂ ਦੇ ਉੱਤੇ ਕਬਜ਼ਾ ਕਰਕੇ ਰੂਸ ਨਾਟੋ ਦੀ ਪ੍ਰੀਖਿਆ ਲੈ ਸਕਦਾ ਹੈ, ਪਰ ਉਸੇ ਸਮੇਂ ਹੀ ਇੱਕ ਵਿਸ਼ਾਲ ਫੌਜੀ ਟਕਰਾਅ ਦੇ ਜੋਖਮਾਂ ਨੂੰ ਘੱਟ ਕਰ ਸਕਦਾ ਹੈ। ਇਹ ਉਦਾਹਰਣ ਦੇ ਲਈ ਕੋਈ ਵੀ ਗੈਰ ਆਬਾਦ ਟਾਪੂ ਹੋ ਸਕਦਾ ਹੈ। ਕਾਸਟੇ ਹੇਲਮੀ ਕਹਿੰਦੇ ਨੇ ਕਿ ਰੂਸ ਦੇ ਨਾਲ ਰਵਾਇਤੀ ਯੁੱਧ ਦੇ ਵਿੱਚ ਫਸਣ ਦੇ ਖਤਰੇ ਦੇ ਡਰੋਂ ਕਿਸੇ ਮਾਮੂਲੀ ਟਾਪੂ ਨੂੰ ਆਜ਼ਾਦ ਕਰਵਾਉਣਾ ਸ਼ਾਇਦ ਬਹੁਤ ਸਾਰੇ ਨਾਟੋ ਦੇਸ਼ਾਂ ਦੇ ਵਿੱਚ ਹੁਣ ਇੰਨੀ ਵੱਡੀ ਭਾਵਨਾ ਪੈਦਾ ਨਾ ਕਰੇ। ਦੂਜੇ ਪਾਸੇ ਜੇਕਰ ਇਸ ਦੇ ਕੋਈ ਸਪਸ਼ਟ ਅਤੇ ਤੇਜ਼ ਹੁੰਗਾਰਾ ਨਹੀਂ ਮਿਲਦਾ ਤਾਂ ਨਾਟੋ ਦੀ ਭਰੋਸੇਯੋਗਤਾ ਖਤਮ ਹੋ ਸਕਦੀ ਹੈ। ਉਨ੍ਹਾਂ ਦੇ ਅਨੁਸਾਰ ਜਿਹੜਾ ਆਈਲੈਂਡ ਟਾਪੂਆਂ ਦਾ ਖੇਤਰ ਵੀ ਰੂਸ ਲਈ ਜਿਹੜਾ ਦਿਲਚਸਪੀ ਵਾਲਾ ਖੇਤਰ ਹੋ ਸਕਦਾ ਹੈ। ਇਸ ਦੀ ਪੁਰਾਣੀ ਗੈਰ ਸੈਨਿਕ ਸਥਿਤੀ ਇਸ ਨੂੰ ਲੋੜ ਦੇ ਨਾਲੋਂ ਵੱਧ ਕਮਜ਼ੋਰ ਬਣਾਉਂਦੀ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਕੋਈ ਵੀ ਹਿਚਕਚਾਹਟ ਜਿਹੜੀ ਹੈ ਨਹੀਂ ਦਿਖਾਈ ਜਾ ਸਕਦੀ ਹੈ। ਕਾਸਟੇ ਹੇਲਮੀ ਆਖਰ ਚ ਕਹਿੰਦੇ ਨੇ ਕਿ ਕਿਸੇ ਵੀ ਹਾਲਤ ਦੇ ਵਿੱਚ ਰੂਸ ਦਾ ਖਤਰਾ ਕਿਤੇ ਜਾਣ ਵਾਲਾ ਨਹੀਂ ਹੈ। ਸ਼ਾਇਦ ਚੀਜ਼ਾਂ ਬਿਹਤਰ ਹੋਣ ਤੋਂ ਜਿਹੜਾ ਪਹਿਲਾਂ ਹੋਰ ਖਰਾਬ ਹੋ ਜਾਣਗੀਆਂ। ਇਹ ਅਸੰਭਵ ਨਹੀਂ ਹੈ ਕਿ ਰੂਸ ਬਾਲਟਿਕ ਸਾਗਰ ਦੇ ਵਿੱਚ ਕਿਸੇ ਖੇਤਰ ਤੇ ਕਬਜ਼ਾ ਕਰਕੇ ਕਿਸੇ ਕਿਸਮ ਦੀ ਉਕਸਾਹਟ ਜਿਹੜੀ ਹੈ ਦੀ ਕੋਸ਼ਿਸ਼ ਪੈਦਾ ਕਰ ਸਕਦਾ ਹੈ। ਦੂਸਰੇ ਪਾਸੇ ਅਮਰੀਕਾ ਦੇ ਨਾਲ ਗੱਲਬਾਤ ਲਈ ਕੋਈ ਇਰਾਨੀ ਵਫਦ ਪਾਕਿਸਤਾਨ ਰਵਾਨਾ ਨਹੀਂ ਹੋਇਆ, ਇਰਾਨੀ ਮੀਡੀਆ ਨੇ ਬਿਆਨ ਦੇ ਦਿੱਤਾ। ਇਰਾਨ ਅਤੇ ਅਮਰੀਕਾ ਦੇ ਦਰਮਿਆਨ ਵੱਧਦੇ ਤਣਾਅ ਨੂੰ ਘਟਾਉਣ ਦੇ ਲਈ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਪ੍ਰਸਤਾਵਿਤ ਸ਼ਾਂਤੀ ਵਾਰਤਾ ਨੂੰ ਵੱਡਾ ਝਟਕਾ ਲੱਗਿਆ। ਇਰਾਨ ਦੇ ਸਰਕਾਰੀ ਮੀਡੀਆ ਨੇ ਅੱਜ ਸਾਫ਼ ਕਰ ਦਿੱਤਾ ਕਿ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਲਈ ਹਾਲੇ ਤੱਕ ਇਰਾਨ ਦਾ ਕੋਈ ਵੀ ਵਫਦ ਪਾਕਿਸਤਾਨ ਦੇ ਲਈ ਰਵਾਨਾ ਨਹੀਂ ਹੋਇਆ। ਇਹ ਜਿਹੜਾ ਬਿਆਨ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਇਆ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸਲਾਮਾਬਾਦ ਦੇ ਵਿਚ ਦੋਵਾਂ ਮੁਲਕਾਂ ਦੇ ਨੁਮਾਇੰਦਿਆਂ ਦੇ ਦਰਮਿਆਨ ਜੰਗਬੰਦੀ ਨੂੰ ਲੈ ਕੇ ਦੂਜੇ ਦੌਰ ਦੀ ਗੱਲਬਾਤ ਹੋ ਸਕਦੀ ਹੈ। ਇਰਾਨੀ ਮੀਡੀਆ ਦੀ ਇਸ ਪੁਸ਼ਟੀ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਦਾਅਵਿਆਂ ਦੇ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਜਿਸ ਦੇ ਵਿਚ ਉਨ੍ਹਾਂ ਭਰੋਸਾ ਜਤਾਇਆ ਸੀ ਕਿ ਜਲਦੀ ਹੀ ਜਿਹੜਾ ਇਰਾਨ ਦੇ ਨਾਲ ਗੱਲਬਾਤ ਦੀ ਮੇਜ਼ ਦੇ ਉਤੇ ਬੈਠ ਕੇ ਮਸਲਾ ਹੱਲ ਕਰ ਲਿਆ ਜਾਵੇਗਾ। ਦੂਸਰੇ ਪਾਸੇ ਯੂ ਐਸ ਇਰਾਨ ਇਜ਼ਰਾਇਲ ਵਾਰ ਜਿਹੜੀ ਹੈ ਟਰੰਪ ਦੇ ਵਿਰੋਧੀ ਸੁਰ ਨੇ ਜੰਗਬੰਦੀ ਖਤਮ ਹੋਣ ਤੋਂ ਪਹਿਲਾਂ ਵਧਿਆ ਤਣਾਅ ਹੈ। ਟਰੰਪ ਨੇ ਇਰਾਨ ਦੇ ਵਿਰੁੱਧ ਚੱਲ ਰਹੀ ਜੰਗ ਦੇ ਭਵਿੱਖ ਦੇ ਬਾਰੇ ਮਿਲੇ ਜੁਲੇ ਸੰਕੇਤ ਦਿੱਤੇ ਹੈ। ਇਕ ਪਾਸੇ ਉਨ੍ਹਾਂ ਜੰਗ ਖਤਮ ਕਰਨ ਦੇ ਲਈ ਕਿਸੇ ਕਾਹਲੀ ਦੇ ਵਿਚ ਨਾ ਹੋਣ ਦੀ ਗੱਲ ਕਹੀ ਸੀ ਤੇ ਉਥੇ ਹੀ ਦੂਜੇ ਪਾਸੇ ਉਨ੍ਹਾਂ ਭਰੋਸਾ ਜਤਾਇਆ ਕਿ ਜਲਦੀ ਹੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿਚ ਤਹਿਰਾਨ ਦੇ ਨਾਲ ਮੁੜ ਗੱਲਬਾਤ ਸ਼ੁਰੂ ਹੋ ਸਕਦੀ ਹੈ। 14 ਦਿਨਾਂ ਦੀ ਅਸਥਾਈ ਜਿਹੜੀ ਜੰਗਬੰਦੀ ਹੈ ਉਹਦੀ ਮਿਆਦ ਬੁੱਧਵਾਰ ਨੂੰ ਕੱਲ੍ਹ ਨੂੰ ਖਤਮ ਹੋ ਰਹੀ ਹੈ ਜਿਸ ਦੇ ਕਾਰਨ ਪੂਰੇ ਖੇਤਰ ਦੇ ਵਿਚ ਦਹਿਸ਼ਤ ਦਾ ਮਾਹੌਲ ਹੈ। ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਹੈ ਟੈਲੀਫੋਨ ਇੰਟਰਵਿਊ ਰਾਹੀਂ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਜੰਗਬੰਦੀ ਦੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਕੋਈ ਸਮਝੌਤਾ ਨਾ ਹੋਇਆ ਤਾਂ ਬਹੁਤ ਸਾਰੇ ਬੰਬ ਚੱਲਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਸੰਕੇਤ ਦਿੱਤਾ ਕਿ ਉਹ ਉਪ ਰਾਸ਼ਟਰਪਤੀ ਜੀ ਡੀ ਵੈਸ ਦੀ ਅਗਵਾਈ ਹੇਠ ਆਪਣੀ ਗੱਲਬਾਤ ਟੀਮ ਨੂੰ ਇਸਲਾਮਾਬਾਦ ਭੇਜਣ ਦੀ ਯੋਜਨਾ ਬਣਾ ਰਿਹੈ। ਦੂਜੇ ਪਾਸੇ ਪਾਕਿਸਤਾਨ ਅਧਿਕਾਰੀ ਨੇ ਵੀ ਦੂਜੇ ਦੌਰ ਦੀ ਗੱਲਬਾਤ ਲਈ ਤਿਆਰੀਆਂ ਸ਼ੁਰੂ ਕੀਤੀਆਂ। ਹਾਲਾਂਕਿ ਹੌਰਮੁਜ਼ ਜਲਡ ਮਰੂ ਜਿਹੜਾ ਉਹਦੇ ਆਲੇ ਦੁਆਲੇ ਤਾਜ਼ਾ ਟਕਰਾਅ ਨੇ ਇਸ ਜੰਗਬੰਦੀ ਨੂੰ ਹੋਰ ਵੀ ਕਮਜ਼ੋਰ ਕਰ ਦਿੱਤਾ। ਇਸ ਦੇ ਦੌਰਾਨ ਇਰਾਨ ਨੇ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੇ ਬਾਰੇ ਸਖ਼ਤ ਰੁਖ ਅਖਤਿਆਰ ਕੀਤਾ। ਇਰਾਨ ਦੇ ਮੁੱਖ ਗੱਲਬਾਤ ਜਿਹੜੇ ਕਾਰ ਨੇ ਤੇ ਸੰਸਦ ਦੇ ਸਪੀਕਰ ਨੇ ਮੁਹੰਮਦ ਬਗੇਰ ਕਾਲੀਬਾਫ ਨੂੰ ਉਨ੍ਹਾਂ ਨੇ

ਤੇ ਆਪਣਾ ਸੌਦਾ ਕਰ ਰਹੇ ਨੇ। ਇੱਕ ਪਾਸੇ ਜੰਗ ਲੱਗੀ ਹੋਈ ਹੈ। ਚਾਈਨਾ ਨੇ ਜਿਹੜਾ ਕਿਹਾ ਕਿ ਸਟ੍ਰੇਟ ਆਫ ਹੋਰਮੁਜ਼ ਖੋਲਣ ਦਾ ਸੱਦਾ ਦਿੱਤਾ ਹੈ। ਜਿਨਪਿੰਗ ਜਿਹੜੇ ਨੇ ਪ੍ਰੈਜ਼ੀਡੈਂਟ, ਉਨ੍ਹਾਂ ਨੇ ਸਾਊਦੀ ਸ਼ਹਿਜ਼ਾਦੇ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੋਰਮੁਜ਼ ਜਲਮਾਰਗ ਟੋਲ ਮੁਕਤ ਹੋਵੇ, ਬਰਤਾਨੀਆ ਨੇ ਇਹ ਦਾਅਵਾ ਕੀਤਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਹੋਰਮੁਜ਼ ਜਲਮਾਰਗ ਜਹਾਜ਼ਾਂ ਦੀ ਆਮ ਆਵਾਜਾਈ ਦੇ ਲਈ ਖੋਲ੍ਹਣ ਦੀ ਅਪੀਲ ਕੀਤੀ ਤੇ ਪੇਚਿੰਗ ਨੇ ਇਸ ਨੂੰ ਕੌਮਾਂਤਰੀ ਜਲਮਾਰਗ ਦਸਿਆ, ਜਦਕਿ ਈਰਾਨ ਇਸ ਦੇ ਉਤੇ ਆਪਣਾ ਹੱਕ ਜਤਾ ਰਿਹਾ। ਸਾਊਦੀ ਸ਼ਹਿਜ਼ਾਦਾ ਜਿਹੜਾ ਮੁਹੰਮਦ ਬਿਨ ਸਲਮਾਨ ਨਾਲ ਜਿਹੜੀ ਫੋਨ ਦੇ ਉਤੇ ਹੋਈ ਗੱਲਬਾਤ ਦੇ ਦੌਰਾਨ ਸ਼ੀ ਨੇ ਕਿਹਾ ਕਿ ਇਸ ਜਲ ਮਾਰਗ ਦਾ ਖੁੱਲ੍ਹਾ ਰਹਿਣਾ ਖੇਤਰੀ ਦੇਸ਼ਾਂ ਤੇ ਕੌਮਾਂਤਰੀ ਭਾਈਚਾਰੇ ਦੇ ਸਾਂਝੇ ਹਿੱਤ ਦੇ ਵਿਚ ਹੈ। ਈਰਾਨ ਤੇ ਅਮਰੀਕਾ ਦੇ ਮੌਜੂਦਾ ਟਕਰਾਅ ਦੇ ਦਰਮਿਆਨ ਚੀਨ ਦੇ ਆਗੂ ਦਾ ਇਸ ਮੁੱਦੇ ਦੇ ਉਤੇ ਪਹਿਲਾ ਬਿਆਨ ਆਇਆ। ਸ਼ੀ ਨੇ ਤੁਰੰਤ ਜੰਗਬੰਦੀ ਦੀ ਵਕਾਲਤ ਕਰਦਿਆਂ ਵਿਵਾਦਾਂ ਨੂੰ ਸਿਆਸੀ ਤੇ ਕੂਟਨੀਤਿਕ ਢੰਗ ਦੇ ਨਾਲ ਹੱਲ ਕਰਨ ਦੇ ਉਤੇ ਜ਼ੋਰ ਦਿੱਤਾ। ਇਸ ਦੇ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਜਲ ਸੈਨਾ ਵੱਲੋਂ ਚੀਨ ਤੋਂ ਈਰਾਨ ਜਾ ਰਹੇ ਮਾਲਵਾਹਕ ਜਹਾਜ਼ ਦੇ ਉਤੇ ਗੋਲੀਬਾਰੀ ਕਰਨ ਤੇ ਉਸ ਨੂੰ ਜ਼ਬਤ ਕਰਨ ਦੀ ਘਟਨਾ ਦੇ ਉਤੇ ਚਿੰਤਾ ਪ੍ਰਗਟ ਕੀਤੀ ਹੈ। ਬਰਤਾਨੀਆ ਨੇ ਹੋਰਮੁਜ਼ ਜਲ ਮਾਰਗ ਦੇ ਵਿਚ ਜਹਾਜ਼ਾਂ ਦੀ ਆਜ਼ਾਦ ਆਵਾਜਾਈ ਅਤੇ ਟੋਲ ਮੁਕਤ ਹਰਾਹ ਦੇ ਲਈ ਜਿਹੜਾ ਸਥਾਈ ਸਮਝੌਤੇ ਦੀ ਅਪੀਲ ਕੀਤੀ ਹੈ। ਬਰਤਾਨਵੀ ਵਿਦੇਸ਼ ਮੰਤਰੀ ਇਵੇਟ ਕੂਪਰ 6 ਦਿਨਾਂ ਦੀ ਕੂਟਨੀਤਿਕ ਯਾਤਰਾ ਦੇ ਉਤੇ ਅੰਤਮ ਪੜਾਅ ਦੇ ਜਪਾਨ ਪਹੁੰਚੇ ਨੇ, ਜਿੱਥੇ ਉਨ੍ਹਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਸਮੇਤ 11 ਦੇਸ਼ਾਂ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹੋਰਮੁਜ਼ ਦੇ ਵਿਚ ਗਲਤ ਮਿਸਾਲ ਕਾਇਮ ਹੋਈ ਤਾਂ ਇਹ ਨਾ ਸਿਰਫ ਵਿਸ਼ਵ ਆਰਥਿਕਤਾ ਸਗੋਂ ਵਿਸ਼ਵ ਸੁਰੱਖਿਆ ਦੇ ਲਈ ਵੀ ਬਹੁਤ ਨੁਕਸਾਨਦੇਹ ਜੜੀਆ ਹੋਏਗੀ। ਦੂਸਰੇ ਪਾਸੇ ਅਮਰੀਕਾ ਤੇ ਕੈਨੇਡਾ ਦਾ ਵਿਵਾਦ। ਅਮਰੀਕਾ ਦੇ ਨਾਲ ਮਜ਼ਬੂਤ ਆਰਥਿਕ ਸੰਬੰਧ ਹੁਣ ਕਮਜ਼ੋਰੀ ਬਣੇ ਨੇ, ਮਾਰਕ ਕਾਰਨੀ ਹੁਣਾਂ ਨੇ ਕਿਹਾ। ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਸੰਬੰਧਾਂ ਦੇ ਵਿਚ ਸੁਧਾਰ ਦੀ ਲੋੜ ਉਤੇ ਜਿਹੜਾ ਜ਼ੋਰ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਡੀਓ ਸੁਨੇਹੇ ਦੇ ਵਿਚ ਕਿਹਾ ਕਿ ਅਮਰੀਕਾ ਦੇ ਨਾਲ ਕੈਨੇਡਾ ਦੇ ਮਜ਼ਬੂਤ ਆਰਥਿਕ ਸੰਬੰਧ ਜੋ ਪਹਿਲਾਂ ਤਾਕਤ ਮੰਨੇ ਜਾਂਦੇ ਸਨ ਹੁਣ ਕਮਜ਼ੋਰੀ ਬਣ ਚੁੱਕੇ ਨੇ, ਇਨ੍ਹਾਂ ਦੇ ਵਿਚ ਸੁਧਾਰ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਕਾਰਨੀ ਨੇ 10 ਮਿੰਟ ਦੇ ਇਸ ਸੰਬੋਧਨ ਦੇ ਵਿਚ ਕਿਹਾ ਕਿ ਸਰਕਾਰ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ, ਨਵੇਂ ਨਿਵੇਸ਼ ਖਿੱਚਣ ਅਤੇ ਹੋਰਨਾਂ ਮੁਲਕਾਂ ਦੇ ਨਾਲ ਵਪਾਰ ਸਮਝੌਤੇ ਕਰਨ ਦੇ ਲਈ ਕੰਮ ਕਰ ਰਹੀ ਹੈ। ਦੁਨੀਆਂ ਵਧੇਰੇ ਜਿਹੜੀ ਹੈ ਸੁਰੱਖਿਅਤ ਅਤੇ ਵੰਡੀ ਗਈ ਹੈ। ਅਮਰੀਕਾ ਨੇ ਵਪਾਰ ਪ੍ਰਤੀ ਆਪਣਾ ਰੁੱਖ ਪੂਰੀ ਤਰ੍ਹਾਂ ਬਦਲ ਦਿੱਤਾ, ਟੈਕਸ ਵਧਾ ਦਿੱਤੇ ਨੇ ਜੋ ਮਹਾਂਮੰਦੀ ਦੇ ਸਮੇਂ ਤੋਂ ਜਿਹੜਾ ਬਾਅਦ ਸਭ ਤੋਂ ਉੱਚੇ ਪੱਧਰ ਤੇ ਨੇ। ਅਮਰੀਕਾ ਦੇ ਨਾਲ ਡੂੰਘੇ ਸੰਬੰਧਾਂ ਦੇ ਉੱਤੇ ਆਧਾਰਿਤ ਸਾਡੀ ਪੁਰਾਣੀ ਤਾਕਤ ਹੁਣ ਕਮਜ਼ੋਰੀਆਂ ਦੇ ਵਿਚ ਬਦਲ ਗਈ ਹੈ ਜੋ ਸਾਨੂੰ ਸੁਧਾਰਨੀ ਪਏਗੀ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਕਸਾਂ ਦਾ ਅਸਰ ਵਾਹਨ ਅਤੇ ਇਸਪਾਤ ਉਦਯੋਗ ਦੇ ਕਿਰਤੀਆਂ ਦੇ ਉੱਤੇ ਪਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਯਕੀਨੀ ਦੇ ਮਾਹੌਲ ਕਾਰਨ ਕੰਪਨੀਆਂ ਜਿਹੜੀਆਂ ਨੇ ਨਿਵੇਸ਼ ਕਰਨ ਤੋਂ ਝਿਜਕ ਰਹੀਆਂ ਨੇ। ਕਈ ਕੈਨੇਡੀਆਈ ਨਾਗਰਿਕ ਟਰੰਪ ਦੀ ਉਸ ਟਿੱਪਣੀ ਤੋਂ ਖਫਾ ਨੇ ਜਿਹਦੇ ਵਿਚ ਉਨ੍ਹਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ ਤੇ ਉਹ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਰੇ ਨਿਯਮਤ ਜਾਣਕਾਰੀ ਦਿੰਦੇ ਰਹਿਣਗੇ ਤਾਂ ਜੋ ਕੈਨੇਡਾ ਅਮਰੀਕਾ ਜਿਹੜਾ ਨਿਰਭਰਤਾ ਤੋਂ ਬਾਹਰ ਨਿਕਲ ਸਕੇ, ਕਿਉਂਕਿ ਉਨ੍ਹਾਂ ਦੀ ਬਹੁਮਤ ਸਰਕਾਰ ਬਣ ਚੁੱਕੀ ਹੈ। ਹੁਣ ਕਾਰਨੀ ਸਾਹਿਬ ਇੰਡੀਪੈਂਡੈਂਟ ਨੇ, ਕੁਝ ਨਾ ਕੁਝ ਆਪ ਅਹੁਦੇ ਆਪ ਜਿਹੜੇ ਨੇ ਉਤਰੇ ਵੀ ਫੈਸਲੇ ਲੈ ਸਕਦੇ ਆ। ਹੁਣ ਜਿਹੜਾ ਉਨ੍ਹਾਂ ਦਾ ਸਰਕਾਰ ਡਿੱਗਣ ਦਾ ਬਣਿਆ ਹੋਇਆ ਸੀ ਪਹਿਲਾਂ ਸਿਲਸਿਲਾ, ਉਹ ਕਲੀਅਰ ਹੋ ਚੁੱਕਿਆ ਪਿਛਲੇ ਵੀਕ ਚ। ਦੂਸਰੇ ਪਾਸੇ UN ਸਿਕਿਉਰਿਟੀ ਜਨਰਲ ਦੇ ਅਹੁਦੇ ਦੇ ਲਈ 4 ਉਮੀਦਵਾਰਾਂ ਦੇ ਵਿਚ ਮੁਕਾਬਲਾ ਚੱਲ ਰਿਹਾ। ਦਾਅਵੇਦਾਰੀ ਪੇਸ਼ ਕਰਨ ਵਾਲਿਆਂ ਦੇ ਵਿਚ 2 ਔਰਤਾਂ ਵੀ ਸ਼ਾਮਲ ਨੇ। ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਬਣਨ ਦੇ ਲਈ 4 ਉਮੀਦਵਾਰਾਂ ਦੇ ਵਿਚਾਲੇ ਮੁਕਾਬਲਾ ਹੋ ਰਿਹਾ। ਉਹ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਈ ਇਸ ਹਫ਼ਤੇ ਸੰਗਠਨ ਦੇ 193 ਮੈਂਬਰਾਂ ਦੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਗਿਣਤੀ 10 ਸਾਲ ਪਹਿਲਾਂ ਜਦੋਂ ਐਂਤੋਨੀਓ ਗੁਤੇਰੇਜ਼ ਦੀ ਸੰਯੁਕਤ ਰਾਸ਼ਟਰ ਮੁਖੀ ਵਜੋਂ ਚੋਣ ਹੋਈ ਸੀ ਤਾਂ ਉਸ ਦੇ ਨਾਲੋਂ ਘੱਟ ਹੈ। ਮੌਜੂਦਾ ਸਿਆਸੀ ਮਾਹੌਲ ਨੂੰ ਦੇਖਦਿਆਂ ਇਸ ਵਾਰ ਘੱਟ ਹੀ ਮੁਲਕਾਂ ਨੇ ਵਕਾਰੀ ਅਹੁਦੇ ਦੇ ਲਈ ਦਿਲਚਸਪੀ ਦਿਖਾਈ ਹੈ, ਕਿਉਂਕਿ ਭਾਰਤ ਵੀ ਥੋੜਾ ਜਿਹਾ ਪਿੱਛੇ ਹੋ ਗਿਆ। ਚਿੱਲੀ ਦੀ ਸਾਬਕਾ ਰਾਸ਼ਟਰਪਤੀ ਮਿਸ਼ੇਲ ਬੈਸ਼ਲੇਟ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਦੇ ਜਿਹੜੇ ਸਫੀਰਾਂ ਅੱਗੇ 3 ਘੰਟੇ ਦੇ ਸਵਾਲ ਜਵਾਬ ਸੈਸ਼ਨ ਦੇ ਵਿਚ ਸਭ ਤੋਂ ਪਹਿਲਾਂ ਦਾਅਵੇਦਾਰੀ ਪੇਸ਼ ਕਰਨਗੇ। ਇਸ ਅਹੁਦੇ ਦੇ ਲਈ ਉਮੀਦਵਾਰਾਂ ਦੇ ਵਿਚ ਬੈਸ਼ਲੇਟ ਸਮੇਤ 2 ਔਰਤਾਂ ਸ਼ਾਮਲ ਨੇ। ਬੈਸ਼ਲੇਟ ਦੇ ਮਗਰੋਂ ਅਰਜਨਟਾਈਨਾ ਦੇ ਸੰਯੁਕਤ ਰਾਸ਼ਟਰ ਪਰਮਾਣੂ ਪ੍ਰਮੁੱਖ ਰਾਫੇਲ ਮਾਰੀਆਨੋ ਗਰੋਸੀ ਦਾ ਨੰਬਰ ਆਵੇਗਾ। ਸੰਯੁਕਤ ਰਾਸ਼ਟਰ ਵਪਾਰ ਮੁਖੀ ਰਬੇਕਾ ਗ੍ਰਿਸ ਪੈਨ ਬੁੱਧਵਾਰ ਨੂੰ ਜਨਰਲ ਅਸੈਂਬਲੀ ਹਾਲ ਦੇ ਵਿਚ ਸਵਾਲਾਂ ਦਾ ਜਵਾਬ ਦੇਵੇਗੀ। ਅਖੀਰ ਦੇ ਵਿਚ ਸੈਨੇਗਲ ਦੇ ਸਾਬਕਾ ਰਾਸ਼ਟਰਪਤੀ ਮੈਕੀ ਸਾਲ ਪੇਸ਼ ਹੋਣਗੇ। ਇਸ ਅਹੁਦੇ ਦੇ ਲਈ 2016 ਦੇ ਵਿਚ 13 ਉਮੀਦਵਾਰਾਂ ਨੇ ਦਾਅਵੇਦਾਰੀ ਪੇਸ਼ ਕੀਤੀ।

0: ਸੀ ਤੇ ਮੁਕਾਬਲਾ ਸਖ਼ਤ ਸੀ। ਸੰਯੁਕਤ ਰਾਸ਼ਟਰ ਮਾਮਲਿਆਂ ਦੇ ਜਾਣਕਾਰ ਰਿਚਰਡ ਗੋਵਾਨ ਨੇ ਕਿਹਾ ਕਿ ਮੌਜੂਦਾ ਭੂ ਸਿਆਸੀ ਹਾਲਾਤ ਦਾ ਜਿਹੜਾ ਅਸਰ ਗੁਟੇਰੇਸ ਦੇ ਜਾਨ ਛੀਨ ਦੀ ਜਿਹੜੀ ਦੌੜ ਦੇ ਉੱਤੇ ਪਿਆ ਹੈ ਤੇ ਗੁਟੇਰੇਸ ਦੇ 5 ਸਾਲ ਦਾ ਦੂਜਾ ਕਾਰਜਕਾਲ 31 ਦਸੰਬਰ ਨੂੰ ਜਿਹੜਾ ਹੁਣ ਖਤਮ ਹੋ ਜਾਵੇਗਾ। ਆਖਰੀ ਖਬਰਾਂ ਵੱਲ ਨੂੰ ਧਿਆਨ ਮਾਰੀਏ ਤੇ ਸ਼ਾਂਤੀ ਦੀ ਨੀਤੀ ਖਤਮ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਗਲੋਬਲ ਮਾਰਕੀਟ ਦੇ ਵਿੱਚ ਹਥਿਆਰ ਵੇਚੇਗਾ ਹੁਣ ਜਪਾਨ ਵੀ। ਜਪਾਨ ਨੇ ਮੰਗਲਵਾਰ ਨੂੰ ਅੱਜ ਘਾਤਕ ਹਥਿਆਰਾਂ ਦੇ ਨਿਰਯਾਤ ਦੇ ਉੱਤੇ ਪਾਬੰਦੀ ਹਟਾਉਣ ਨੂੰ ਮਨਜੂਰੀ ਦੇ ਦਿੱਤੀ ਕਿਉਂਕਿ ਦੇਸ਼ ਆਪਣੇ ਹਥਿਆਰ ਉਦਯੋਗ ਨੂੰ ਮਜ਼ਬੂਤ ਕਰਨ ਤੇ ਰੱਖਿਆ ਭਾਈਵਾਲਾਂ ਦੇ ਨਾਲ ਸਹਿਯੋਗ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਨੂੰ ਜਪਾਨ ਦੀ ਯੁੱਧ ਤੋਂ ਬਾਅਦ ਦੀ ਸ਼ਾਂਤੀਵਾਦੀ ਨੀਤੀ ਦੇ ਵਿੱਚ ਇੱਕ ਵੱਡੀ ਤਬਦੀਲੀ ਦੇ ਵਜੋਂ ਦੇਖਿਆ ਜਾ ਰਿਹਾ। ਪ੍ਰਧਾਨ ਮੰਤਰੀ ਸਨਾਏ ਤਾਕਾਚੀ ਜਿਹੜੇ ਨੇ ਤਾਕਾਇਚੀ ਦੀ ਕੈਬਨਿਟ ਦੇ ਦੁਆਰਾ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪ੍ਰਵਾਨਗੀ ਦੇ ਨਾਲ ਜਪਾਨ ਦੇ ਯੁੱਧ ਤੋਂ ਬਾਅਦ ਦੇ ਹਥਿਆਰਾਂ ਦੇ ਨਿਰਯਾਤ ਦੇ ਵਿੱਚ ਆਖਰੀ ਰੁਕਾਵਟ ਦੂਰ ਹੋ ਗਈ ਹੈ। ਇਹ ਕਦਮ ਅਜਿਹੇ ਸਮੇਂ ਦੇ ਵਿੱਚ ਚੁੱਕਿਆ ਜਾ ਚੁੱਕਿਆ ਹੈ ਜਦੋਂ ਦੇਸ਼ ਖੇਤਰ ਦੇ ਵਿੱਚ ਵਧਦੀਆਂ ਸੁਰੱਖਿਆ ਚੁਣੌਤੀਆਂ ਦੇ ਵਿਚਕਾਰ ਆਪਣੀਆਂ ਫੌਜੀ ਸਮਰਥਾਵਾਂ ਨੂੰ ਤੇਜ਼ੀ ਦੇ ਨਾਲ ਮਜ਼ਬੂਤ ਕਰ ਰਿਹਾ। ਜਿੱਥੇ ਚੀਨ ਨੇ ਇਸ ਨੀਤੀ ਤਬਦੀਲੀ ਦੀ ਆਲੋਚਨਾ ਕੀਤੀ ਹੈ ਉਥੇ ਆਸਟ੍ਰੇਲੀਆ ਜਿਹੇ ਰੱਖਿਆ ਸਹਿਯੋਗੀਆਂ ਨੇ ਜਪਾਨ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਦੱਖਣ ਪੂਰਬੀ ਏਸ਼ੀਆ ਤੇ ਯੂਰਪ ਦੇ ਦੇਸ਼ਾਂ ਵੱਲੋਂ ਵੀ ਦਿਲਚਸਪੀ ਦਿਖਾਈ ਜਾ ਰਹੀ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਜਪਾਨ ਦੇ ਸ਼ਾਂਤੀਵਾਦੀ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹੈ ਤੇ ਵਿਸ਼ਵ ਵਿਆਪੀ ਤਣਾਅ ਵਧਾ ਸਕਦੀ ਹੈ ਤੇ ਜਪਾਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦੀ ਹੈ। ਨਵੀਂ ਨੀਤੀ ਤੇਜ਼ੀ ਦੇ ਨਾਲ ਬਦਲ ਰਹੇ ਸੁਰੱਖਿਆ ਦ੍ਰਿਸ਼ਾਂ ਦੇ ਜਿਹੜੇ ਨੇ ਵਿਚਕਾਰ ਜਪਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਤੇ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਦੇ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਏਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਜਪਾਨ ਦੇ ਲਈ ਇਕ ਅਨੁਕੂਲ ਸੁਰੱਖਿਆ ਵਾਤਾਵਰਨ ਬਣਾਉਣ ਤੇ ਉਦਯੋਗਿਕ ਸਮਰਥਾ ਵਿਕਸਿਤ ਕਰਨ ਦੇ ਲਈ ਰੱਖਿਆ ਉਪਕਰਨਾਂ ਦੇ ਨਿਰਯਾਤ ਨੂੰ ਰਣਨੀਤਿਕ ਤੌਰ ਦੇ ਉਤੇ ਉਤਸ਼ਾਹਿਤ ਕਰੇਗੀ ਜੋ ਕਿਸੇ ਵੀ ਟਕਰਾਅ ਦੀ ਸਥਿਤੀ ਚ ਦੇਸ਼ ਦੀ ਤਾਕਤ ਦਾ ਸਮਰਥਨ ਕਰ ਸਕੇ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਲਾਗੂ ਕੀਤੇ ਗਏ ਆਪਣੇ ਸ਼ਾਂਤੀਵਾਦੀ ਸੰਵਿਧਾਨ ਦੇ ਤਹਿਤ ਜਪਾਨ ਨੇ ਲੰਮੇ ਸਮੇਂ ਤੋਂ ਜ਼ਿਆਦਾਤਰ ਹਥਿਆਰਾਂ ਦੇ ਨਿਰਯਾਤ ਉਤੇ ਪਾਬੰਦੀ ਲਗਾਈ ਸੀ। ਹਾਲਾਂਕਿ ਜਿਹੜਾ ਕੁਝ ਹੀ ਸਾਲਾਂ ਦੇ ਵਿਚ ਵੱਧ ਰਹੇ ਵਿਸ਼ਵ ਵਿਆਪੀ ਤੇ ਖੇਤਰੀ ਤਣਾਅ ਦੇ ਕਾਰਨ ਕੁਝ ਢਿੱਲ ਦਿੱਤੀ ਗਈ ਸੀ। ਨਿਰਯਾਤ ਸਿਰਫ 5 ਖੇਤਰਾਂ ਜਿਹੜਾ ਰੱਖਿਆ ਆਵਾਜਾਈ ਸਾਵਧਾਨੀ ਨਿਗਰਾਨੀ ਤੇ ਮਾਈਨਿੰਗ ਤੱਕ ਜਿਹੜਾ ਸੀਮਤ ਸੀ। ਨਵੇਂ ਦਿਸ਼ਾ ਨਿਰਦੇਸ਼ ਇਨ੍ਹਾਂ ਪਾਬੰਦੀਆਂ ਨੂੰ ਖਤਮ ਕਰਦੇ ਨੇ ਤੇ ਲੜਾਕੂ ਜਹਾਜ਼ ਮਿਜ਼ਾਈਲਾਂ ਅਤੇ ਵਿਨਾਸ਼ਕ ਵਰਗੇ ਉਪਕਰਨਾਂ ਦੇ ਨਿਰਯਾਤ ਦੀ ਆਗਿਆ ਦਿੰਦੇ ਨੇ। ਹੁਣ ਲਈ ਜਿਹੜਾ ਇਹ ਨਿਰਯਾਤ ਸਿਰਫ 17 ਦੇਸ਼ਾਂ ਤੱਕ ਸੀਮਤ ਹੋਣਗੇ ਜਿਨ੍ਹਾਂ ਨੇ ਰੱਖਿਆ ਉਪਕਰਨਾਂ ਤੇ ਤਕਨਾਲੋਜੀ ਅਤੇ ਉਹਦੇ ਤਬਾਦਲੇ ਦੇ ਨਾਲ ਸੰਬੰਧਤ ਜਪਾਨ ਦੇ ਨਾਲ ਸਮਝੌਤਿਆਂ ਦੇ ਉੱਤੇ ਦਸਤਖਤ ਕੀਤੇ ਨੇ। ਇਸ ਤੋਂ ਇਲਾਵਾ ਹਰ ਸੌਦੇ ਦੇ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਵਾਨਗੀ ਲਾਜ਼ਮੀ ਹੋਏਗੀ। ਸਰਕਾਰ ਹਥਿਆਰਾਂ ਦੀ ਬਾਅਦ ਜਿਹੜੀ ਹੈ ਵਰਤੋਂ ਅਤੇ ਪ੍ਰਬੰਧਨ ਦੀ ਵੀ ਨਿਗਰਾਨੀ ਕਰੇਗੀ। ਹਾਲਾਂਕਿ ਜਪਾਨ ਅਜੇ ਵੀ ਜੰਗੀ ਦੇਸ਼ਾਂ ਨੂੰ ਘਾਤਕ ਹਥਿਆਰ ਨਿਰਯਾਤ ਜਿਹੜਾ ਨਹੀਂ ਕਰੇਗਾ ਤੇ ਆਪਣੀ ਸੁਰੱਖਿਆ ਦੇ ਲਈ ਉਹ ਚੀਜ਼ਾਂ ਵਰਤ ਰਿਹਾ। ਲਓ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਦੇ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ। ਇੱਕ ਛੋਟਾ ਜਿਹਾ ਬ੍ਰੇਕ ਲੈ ਕੇ 1 ਘੰਟਾ 17 ਮਿੰਟ ਦਾ ਪ੍ਰੋਗਰਾਮ ਜਿਹੜਾ ਬੀਤ ਚੁੱਕਿਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਤੇ ਆਪਣੇ ਨਾਲ ਕੁਝ ਦੋਸਤਾਂ ਦੇ ਸੁਨੇਹੇ ਜਿਹੜੇ ਨਵੇਂ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ। ਆਪਣੇ ਰਾਜੀਵ ਕੁਮਾਰ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਰਾਜੀਵ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਦਾ ਸੁਨੇਹਾ ਆਪਾਂ ਸਾਂਝਾ ਕਰ ਹੀ ਦਿੱਤਾ ਸੀ ਪਹਿਲਾਂ ਤੇ ਗੱਲਬਾਤ ਦੋਸਤੋ ਕਰਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੇ ਗੱਲਾਂ ਬਾਤਾਂ ਚਲਾਉਂਦੇ ਹਾਂ। ਕਰਤਾਰ ਸਿੰਘ ਸਰਾਭਾ ਉਹਨਾਂ ਦੀ ਗੱਲ ਕਰਦੇ ਹਾਂ ਥੋੜੀ ਜੀ। 166 ਸਾਲ ਪੁਰਾਣੇ ਸਕੂਲ ਨੂੰ ਢਾਉਣ ਦਾ ਜਿਹੜਾ ਵਿਰੋਧ ਚੱਲ ਰਿਹਾ ਉਹਦੀ ਗੱਲਬਾਤ ਤੋਰਦੇ ਹਾਂ ਤੇ ਨਾਲ ਦੀ ਨਾਲ ਫਿਰ ਆਪਾਂ ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਤੇ ਗੱਲਾਂ ਬਾਤਾਂ ਕਰਦੇ ਹਾਂ ਜੀ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਛੋਟਾ ਜਿਹਾ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਜੀ।
1: ਬੈਸਟ ਫੂਡ ਕਿਚਨ ਕੈਬਿਨੇਟਸ ਐਲਡੀਡੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestfood@gmail.com or call Vic Parach 604-377-1092 British Columbia Bestfood Kitchen Cabinets LTD
0: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com
2: ਮਹਿਫਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਲ ਮਿੱਤਰਾਂ ਦੀ
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਵਾਂ ਹਾਲ ਹੈ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਲੋ ਦੋਸਤੋ, ਬ੍ਰੇਕ ਤੋਂ ਬਾਅਦ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। 166 ਸਾਲਾਂ ਪੁਰਾਣੇ ਸਕੂਲ ਨੂੰ ਢਾਉਣ ਦਾ ਜਿਹੜਾ ਵਿਰੋਧ ਹੋ ਰਿਹਾ ਹੈ, ਕਰਤਾਰ ਸਿੰਘ ਸਰਾਭਾ ਦੇ ਨਾਲ ਇਸ ਸਕੂਲ ਦਾ ਕੀ ਸੰਬੰਧ ਸੀ ਤੇ ਵਿਦਿਆਰਥੀਆਂ ਤੇ ਪਿੰਡ ਵਾਸੀ ਜਿਹੜੀ ਇਹਦੀ ਕੀ ਮੰਗ ਕਰ ਰਹੇ ਹੈ? ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਜਰਾਂ ਵਾਲਾ ਸਾਡੇ ਕੋਚ ਸਾਹਿਬਾਨ ਦਾ ਜਿਹੜਾ ਇਹ ਪਿੰਡ ਤੇ ਗਰੇਵਾਲਾਂ ਦੇ ਪਿੰਡ ਨੇ ਜੀ, ਇਹ ਲੁਧਿਆਣੇ ਦੇ ਵਿੱਚ ਪੈਂਦੇ ਹੈ ਤੇ ਸਰਾਭਾ ਸਾਹਿਬ ਦਾ ਜ਼ਿਕਰ ਹੈ। ਉੱਥੇ ਸਰਾਭਾ ਜਿਹੜਾ ਚੈਂਪੀਅਨਸ਼ਿਪ ਵੀ ਹੁੰਦੀ ਹੈ, ਗੱਡੀਆਂ ਦੀਆਂ ਦੌੜਾਂ, ਕਬੱਡੀ ਦੇ ਮੈਚ, ਬਹੁਤ ਵਧੀਆ ਇਲਾਕਾ ਜਿਹੜਾ ਉੱਥੇ ਬਣਿਆ ਹੋਇਆ। ਉਹਨਾਂ ਦੇ ਘਰ ਤੋਂ ਪਹਿਲਾਂ ਜਦੋਂ ਆਪਾਂ ਜਾਂਦੇ ਹਾਂ, ਗਰਾਊਂਡ ਬਣੀ ਹੋਈ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਰਮਨਦੀਪ ਸਿੰਘ ਲਿਖਦੇ ਨੇ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ BBC ਦੇ ਉੱਤੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੋ ਸਰਕਾਰਾਂ ਹਕੂਮਤਾਂ ਦਾਅਵੇ ਕਰਦੀਆਂ ਨੇ ਪਰ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਨਾਮੋ ਨਿਸ਼ਾਨ ਜਾਂ ਉਹਨਾਂ ਦੀਆਂ ਜਿਹੜੀ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਣ ਦੀ ਬਜਾਏ ਤਹਿਸ ਨਹਿਸ ਹੋ ਰਹੀਆਂ ਨੇ। ਇਹ ਸਕੂਲ ਸਾਡਾ ਇਤਿਹਾਸ ਹੈ, ਅਸੀਂ ਇਹਨੂੰ ਜਿਹੜਾ ਢਾਉਣ ਨਹੀਂ ਦੇਵਾਂਗੇ। ਅਸੀਂ ਆਪਣਾ ਇਤਿਹਾਸ ਜਿਉਂਦਾ ਰੱਖਣਾ ਚਾਹੁੰਦੇ ਹਾਂ। ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਗੁੱਜਰਵਾਲ ਪਿੰਡ ਦੇ ਜਿਹੜੇ ਨੇ ਉਸ 166 ਸਾਲਾਂ ਪੁਰਾਣੇ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰ ਰਹੇ ਨੇ, ਜਿੱਥੇ ਕਦੇ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਪੜ੍ਹਦੇ ਹੁੰਦੇ ਸੀ। ਬ੍ਰਿਟਿਸ਼ ਹਕੂਮਤ ਦੇ ਵੱਲੋਂ ਸ਼ੁਰੂ ਕੀਤੇ ਗਏ ਇਸ ਸਕੂਲ ਦੀ ਪੁਰਾਣੀ ਇਮਾਰਤ ਨੂੰ ਪੰਜਾਬ ਸਰਕਾਰ ਨੇ ਅਣਸੁਰੱਖਿਅਤ ਐਲਾਨ ਦਿੱਤਾ। ਸਿੱਟੇ ਵਜੋਂ ਸਿੱਖਿਆ ਵਿਭਾਗ ਇਸੇ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਉਸਾਰਨਾ ਚਾਹੁੰਦੀ ਸੀ, ਪਰ ਪਿੰਡ ਵਾਸੀ ਜਿਹੜੇ ਨੇ ਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਇਸਦਾ ਵਿਰੋਧ ਕੀਤਾ। ਇਸ ਵਿਰੋਧ ਦੇ ਮਗਰੋਂ ਹੁਣ ਸਿੱਖਿਆ ਵਿਭਾਗ ਨੇ ਪੁਰਾਣੀ ਇਮਾਰਤ ਦੀ ਮੁਰੰਮਤ ਤੇ ਸਾਂਭ ਸੰਭਾਲ ਦੇ ਵਾਸਤੇ ਰਾਹ ਲੱਭਣੇ ਸ਼ੁਰੂ ਕੀਤੇ ਹੈ। ਸਕੂਲ ਕਦੋਂ ਸ਼ੁਰੂ ਹੋਇਆ ਸੀ ਅਸਲ ਚ? ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਦੱਸਦੇ ਨੇ ਕਿ ਉਨ੍ਹਾਂ ਨੇ ਇਸ ਸਕੂਲ ਦੇ ਵਿਚ ਪੜ੍ਹਾਈ ਵੀ ਕੀਤੀ ਤੇ ਬੱਚਿਆਂ ਨੂੰ ਵੀ ਪੜ੍ਹਾਇਆ। ਸਾਲ 1857 ਦੇ ਵਿਚ ਬ੍ਰਿਟਿਸ਼ ਹਕੂਮਤ ਨੇ ਪ੍ਰਾਇਮਰੀ ਸਕੂਲ ਦੇ ਵਜੋਂ ਇਸ ਸਕੂਲ ਦੀ ਸਥਾਪਨਾ ਕੀਤੀ ਸੀ। 1878 ਦੇ ਵਿਚ ਇਹ ਸਕੂਲ ਨੂੰ ਜਿਹੜਾ ਪ੍ਰਾਇਮਰੀ ਤੋਂ ਮਿਡਲ ਸਕੂਲ ਦੇ ਵਿਚ ਬਦਲ ਦਿੱਤਾ ਗਿਆ। ਸਾਲ 1923 ਦੇ ਵਿਚ ਇਹ ਹਾਈ ਸਕੂਲ ਬਣ ਗਿਆ ਤੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਦਾਅਵਾ ਕਰਦੇ ਹੈ ਕਿ ਜਦੋਂ ਗੁੱਜਰਵਾਲ ਪਿੰਡ ਦੇ ਵਿਚ ਇਹ ਸਕੂਲ ਬਣਿਆ ਸੀ ਉਦੋਂ ਜ਼ਿਲ੍ਹੇ ਦੇ ਵਿਚ ਗਿਣਤੀ ਦੇ ਹੀ ਸਕੂਲ ਸਨ, ਜਿਸ ਕਰਕੇ ਵਿਦਿਆਰਥੀ ਕਈ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਇੱਥੋਂ ਸਿੱਖਿਆ ਲੈਣ ਆਉਂਦੇ ਸਨ। ਕਰਤਾਰ ਸਿੰਘ ਸਰਾਭਾ ਦੇ ਨਾਲ ਕੀ ਸੰਬੰਧ ਹੈ ਇਹਦਾ? ਪਿੰਡ ਵਾਸੀਆਂ ਦੇ ਮੁਤਾਬਕ ਕਰਤਾਰ ਸਿੰਘ ਸਰਾਭਾ ਇਸ ਸਕੂਲ ਦੇ ਵਿਚ ਪੜ੍ਹਦੇ ਰਹੇ ਨੇ। ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਕਹਿੰਦੇ ਨੇ ਕਰਤਾਰ ਸਿੰਘ ਸਰਾਭੇ ਦਾ ਪਿੰਡ ਗੁੱਜਰਵਾਲ ਤੋਂ ਜਿਹੜਾ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ। ਜਦੋਂ ਕਰਤਾਰ ਸਿੰਘ ਸਰਾਭਾ ਸਕੂਲੀ ਸਿੱਖਿਆ ਲੈ ਰਹੇ ਸਨ ਤਾਂ ਉਦੋਂ ਲੁਧਿਆਣਾ ਦੇ ਵਿਚ ਸਕੂਲ ਬਹੁਤ ਘੱਟ ਅਤੇ ਦੂਰ ਸੀਗੇ ਉਸ ਸਿਚੁਏਸ਼ਨ ਦੇ ਵਿਚ। ਇਸ ਦੇ ਲਈ 6ਵੀਂ ਕਲਾਸ ਦੇ ਮਗਰੋਂ ਕਰਤਾਰ ਸਿੰਘ ਸਰਾਭਾ ਨੇ ਇਸ ਸਕੂਲ ਦੇ ਵਿਚ ਦਾਖਲਾ ਲਿਆ। ਇੱਥੇ ਕੁਝ ਸਮੇਂ ਤੱਕ ਹੀ ਪੜ੍ਹੇ ਤੇ ਮਗਰੋਂ ਕਿਸੇ ਹੋਰ ਸਕੂਲ ਦੇ ਵਿੱਚ ਦਾਖਲ ਜਿਹੜਾ ਉਹ ਹੋ ਜਾਂਦੇ ਆ। ਬਲਵਿੰਦਰ ਸਿੰਘ ਇਹ ਵੀ ਕਹਿੰਦੇ ਨੇ ਕਿ ਕਰਤਾਰ ਸਿੰਘ ਸਰਾਭਾ ਇਸ ਸਕੂਲ ਦੇ ਵਿੱਚ ਕਿੰਨਾ ਸਮਾਂ ਪੜ੍ਹੇ ਇਸ ਦੇ ਬਾਰੇ ਜਾਣਕਾਰੀ ਮੌਜੂਦ ਨਹੀਂ ਹੈ। ਸਿੱਖ ਇਤਿਹਾਸਕਾਰ ਤੇ ਸਿਆਸੀ ਚਿੰਤਕ ਅਜਮੇਰ ਸਿੰਘ ਉਹਨਾਂ ਨੇ ਦੱਸਿਆ ਜਿਹੜਾ ਕਿ ਗੱਲਬਾਤ ਕਰਦਿਆਂ ਕਰਤਾਰ ਸਿੰਘ ਸਰਾਭਾ ਗੁੱਜਰਵਾਲ ਦੇ ਸਕੂਲ ਦੇ ਵਿੱਚ ਪੜ੍ਹੇ ਨੇ। ਉਹਨਾਂ ਇਸ ਦਾ ਜ਼ਿਕਰ ਆਪਣੀ ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿੱਚ ਵੀ ਕੀਤਾ ਹੈ। ਉਹ ਲਿਖਦੇ ਨੇ ਕਿ ਸਰਾਭਾ ਪਿੰਡ ਤੋਂ 3 ਕੁ ਮੀਲ ਦੇ ਫਾਸਲੇ ਦੇ ਨਾਲ ਪਿੰਡ ਗੁੱਜਰਵਾਲ ਵਿੱਚ ਉਸ ਵੇਲੇ ਮਿਡਲ ਸਕੂਲ ਸੀ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜ਼ਿਕਰ ਆਉਂਦਾ ਹੈ। ਬਾਲ ਕਰਤਾਰ ਸਿੰਘ ਪ੍ਰਾਇਮਰੀ ਪਾਸ ਕਰਨ ਉਪਰੰਤ ਗੁੱਜਰਵਾਲ ਪੜ੍ਹਨੇ ਪੈ ਗਏ ਸਨ ਤੇ ਉੱਥੇ ਉਹ ਕਿੰਨਾ ਚਿਰ ਪੜ੍ਹੇ ਇਸ ਦੇ ਬਾਰੇ ਅਲੱਗ ਅਲੱਗ ਰਾਵਾਂ ਨੇ। ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਦੇ ਖਿਲਾਫ਼ ਚਲਾਈ ਗਈ ਗਦਰ ਲਹਿਰ ਦੇ ਮੋਹਰੀ ਆਗੂਆਂ ਦੇ ਵਿੱਚੋਂ ਨੇ। ਉਹਨਾਂ ਦਾ ਜਨਮ 24 ਮਈ 1896 ਦੇ ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਦੇ ਵਿੱਚ ਹੋਇਆ ਸੀ। 1912 ਦੇ ਵਿੱਚ ਉਹ ਅਮਰੀਕਾ ਦੇ ਸੈਨ ਫਰਾਂਸਿਸਕੋ ਪੜ੍ਹਨ ਚਲੇ ਗਏ, ਜਿੱਥੇ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਗਦਰੀ ਬਾਬਿਆਂ ਦੀ ਜਿਹੜੀ ਸੀ ਉਹ ਐਸੋਸੀਏਸ਼ਨ ਪੈਸੀਫਿਕ ਐਸੋਸੀਏਸ਼ਨ ਜਿਹੜੀ ਸੀ ਬਣੀ ਤੇ ਜੌਲ ਭੈਣ ਜੀ ਨੇ ਅੱਜ ਇੱਕ ਜਿਹਦੀ ਗੱਲ ਕੀਤੀ ਸਟਾਕਟਨ ਵਾਲਿਆਂ ਸਾਹਿਬ ਇੱਕੋ ਲਾਈਨ ਦੇ ਵਿੱਚ ਸਾਰੇ ਜਿਹੜੇ ਗਦਰੀ ਬਾਬੇ ਨੇ ਲਾ ਦਿੱਤੇ ਆ ਜੀ। ਉਹਦੀ ਵੀਡੀਓ ਭੇਜੀ ਹੈ ਤੇ ਮੈਂ ਤਾਂ ਚਾਹਾਂਗਾ ਜ਼ਰੂਰ ਆ ਕੇ ਗੱਲਬਾਤ ਵੀ ਥੋੜ੍ਹੀ ਜਿਹੀ ਕਰਨ ਉਹਦੇ ਉੱਤੇ। ਉਹਨਾਂ ਦਾ ਜਨਮ ਜਿਹੜਾ ਸੀ 24 ਮਈ 1896 ਦੇ ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਦੇ ਵਿੱਚ ਹੋਇਆ ਸੀ ਤੇ 1912 ਦੇ ਵਿੱਚ ਉਹ ਅਮਰੀਕਾ ਦੇ ਸੈਨ ਫਰਾਂਸਿਸਕੋ ਪੜ੍ਹਨ ਚਲੇ ਗਏ, ਜਿੱਥੇ ਉਹ ਗਦਰ ਪਾਰਟੀ ਦੇ ਵਿੱਚ ਸਰਗਰਮ ਹੋਏ। ਗਦਰ ਪਾਰਟੀ ਭਾਰਤ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੀ ਸੀ। ਕਰਤਾਰ ਸਿੰਘ ਸਰਾਭਾ 1915 ਦੇ ਵਿੱਚ ਭਾਰਤ ਦੇ ਵਿੱਚ ਵਾਪਸ ਆਏ ਤੇ ਬਰਤਾਨਵੀ ਸਰਕਾਰ ਦੇ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗ ਪਏ, ਪਰ ਸਰਕਾਰ ਨੂੰ ਉਹਨਾਂ ਦੀਆਂ ਗਤੀਵਿਧੀਆਂ ਦੇ ਬਾਰੇ ਪਤਾ ਲੱਗ ਜਾਂਦਾ ਹੈ ਤੇ 16 ਨਵੰਬਰ 1915 ਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਵਿਦਿਆਰਥੀ ਹੁਣ ਕਿੱਥੇ ਪੜ੍ਹਦੇ ਨੇ? ਇਸ ਸਕੂਲ ਵੱਲ ਨੂੰ ਚਲੀਏ। ਪੁਰਾਣੀ ਇਮਾਰਤ ਨੂੰ ਅਸੁਰੱਖਿਅਤ ਐਲਾਨੇ ਜਾਣ ਮਗਰੋਂ ਵਿਦਿਆਰਥੀ ਸਕੂਲ ਦੇ ਵਿੱਚ ਉਸਰੇ ਹੋਰ ਕਮਰਿਆਂ ਦੇ ਵਿੱਚ ਪੜ੍ਹਦੇ ਹੈ। ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਦੱਸਦੇ ਨੇ ਕਿ ਇਹ ਕਮਰੇ ਕਈ ਸਾਲ ਪਹਿਲਾਂ ਉਸਾਰੇ ਗਏ ਸਨ। ਇਹ ਕਮਰੇ ਜਮਾਤਾਂ ਤੇ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਘੱਟ ਨੇ। ਜੇਕਰ ਪੁਰਾਣੀ ਇਮਾਰਤ ਦੀ ਮੁਰੰਮਤ ਹੋ ਜਾਂਦੀ ਹੈਗੀ ਹੈ ਤਾਂ ਵਿਦਿਆਰਥੀ ਦੁਬਾਰਾ ਉੱਥੇ ਪੜ੍ਹ ਸਕਦੇ ਨੇ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਕਹਿੰਦੇ ਨੇ ਕਿ ਸਕੂਲ ਦੀ ਇਤਿਹਾਸਕ ਇਮਾਰਤ ਦੀ ਸਿਰਫ ਛੱਤ ਤੇ ਫਰਜ਼ ਖਸਤਾ ਹਾਲਤ ਦੇ ਵਿੱਚ ਹੈ। ਇਮਾਰਤ ਦੀਆਂ ਕੰਧਾਂ ਪੂਰੀ ਤਰ੍ਹਾਂ ਮਜ਼ਬੂਤ ਨੇ। ਇਸ ਦੇ ਲਈ ਜੇਕਰ ਇਮਾਰਤ ਦੀ ਛੱਤ ਤੇ ਫਰਜ਼ ਬਦਲ ਦਿੱਤਾ ਜਾਵੇ ਤੇ ਇਮਾਰਤ ਦੀ ਸਾਂਭ ਸੰਭਾਲ ਵੀ ਹੋ ਜਾਵੇਗੀ ਤੇ ਮੁੜ ਵਰਤੋਂ ਯੋਗ ਹੋ ਜਾਏਗੀ। ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਕਹਿੰਦੇ ਨੇ ਕਿ ਸਰਕਾਰ ਇਸ ਇਤਿਹਾਸਕ ਇਮਾਰਤ ਦੀ ਸਾਂਭ ਸੰਭਾਲ ਤੇ ਮੁਰੰਮਤ ਦੇ ਲਈ ਫੰਡ ਜਾਰੀ ਕਰੇ। ਸਕੂਲ ਦੇ ਪੁਰਾਣੇ ਵਿਦਿਆਰਥੀ ਤੇ ਪਿੰਡ ਵਾਸੀ ਆਪਣੀ ਜੇਬ ਦੇ ਵਿੱਚੋਂ ਵੀ ਪੈਸੇ ਖਰਚ ਕਰਕੇ ਇਮਾਰਤ ਦੀ ਮੁਰੰਮਤ ਕਰਨ ਦੇ ਲਈ ਤਿਆਰ ਨੇ। ਜੇਕਰ ਸਿੱਖਿਆ ਵਿਭਾਗ ਪੈਸੇ ਜਾਰੀ ਨਹੀਂ ਕਰ ਸਕਦਾ ਤਾਂ ਪਿੰਡ ਵਾਸੀਆਂ ਤੇ ਪੁਰਾਣੇ ਵਿਦਿਆਰਥੀਆਂ ਤੋਂ ਸਹਿਯੋਗ ਲੈ ਲਵੇ। ਸਿੱਖਿਆ ਵਿਭਾਗ ਨੇ ਕੀ ਕਿਹਾ ਇਹਦੇ ਬਾਰੇ? ਸਕੂਲ ਦੇ ਇੰਚਾਰਜ ਜਗਜੀਤ ਸਿੰਘ ਗਰੇਵਾਲ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਸਕੂਲ ਦੀ ਇਮਾਰਤ ਨੂੰ ਨਾ ਢਾਇਆ ਜਾਵੇ। ਉਹ ਮਾਮਲਾ ਵਿਭਾਗ ਦੇ ਧਿਆਨ ਦੇ ਵਿੱਚ ਵੀ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਿਰਦੇਸ਼ਾਂ ਦੇ ਉੱਤੇ ਇੱਕ ਟੀਮ ਇਮਾਰਤ ਦਾ ਜਾਇਜ਼ਾ ਵੀ ਲੈ ਕੇ ਗਈ ਹੈ। ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਬੀਬੀਸੀ ਨੂੰ ਪੰਜਾਬ ਜਿਹੜਾ ਗੱਲਬਾਤ ਕਰਦਿਆਂ ਕਿ ਸਕੂਲ ਦੀ ਇਮਾਰਤ ਦੀ ਮੁਰੰਮਤ ਕਰਕੇ ਇਸ ਬਰਕਰਾਰ ਰੱਖਿਆ ਜਾਵੇਗਾ ਤੇ ਵਿਭਾਗ ਦੀ ਤਕਨੀਕੀ ਟੀਮ ਨੇ ਮੁਰੰਮਤ ਦੀ ਲਾਗਤ ਦਾ ਅਨੁਮਾਨ ਜਿਹੜਾ ਐਸਟੀਮੇਟ ਲਗਾ ਲਿਆ ਹੈ। ਚੰਗੀ ਗੱਲ ਹੈ ਜੀ, ਜੇ ਲਗਾ ਲਿਆ ਹੈ ਤੇ ਜੇ ਲੋਕ ਆਵਾਜ਼ ਉਠਾਉਂਦੇ ਨੇ ਤਾਂ ਕੁਝ ਨਾ ਕੁਝ ਚਲੋ ਚੰਗਾ ਵੀ ਹੁੰਦਾ ਹੈ, ਨਹੀਂ ਤਾਂ ਫਿਰ ਮਿੱਟੀ ਦੇ ਵਿੱਚ ਮਿਲਾ ਦਿੱਤਾ ਜਾਣਾ ਸੀ ਜੀ। ਇਹ ਨਿਸ਼ਾਨੀਆਂ ਜਿਹੜੀਆਂ ਨੇ, ਉੱਥੇ ਚੌਂਕ ਵੀ ਬਣਿਆ ਹੋਇਆ, ਸਾਹਮਣੇ ਮੇਰੇ ਫੋਟੋ ਲੱਗੀ ਹੋਈ ਹੈ ਜੀ। ਇੱਥੇ ਦਰਸ਼ਨ ਕਰਨ ਦੇ ਮੌਕਾ ਮਿਲਿਆ। ਉੱਥੇ ਨਾਲ ਹੀ ਵੱਡੀ ਗਰਾਊਂਡ ਬਣੀ ਹੋਈ ਹੈ ਖੱਬੇ ਪਾਸੇ ਤੇ ਸੱਜੇ ਪਾਸੇ ਇੱਕ ਸਕੂਲ ਹੈ। ਸ਼ਾਇਦ ਉਹੀ ਸਕੂਲ ਦੀ ਗੱਲ ਹੋ ਰਹੀ ਹੈ ਜਿੱਥੇ ਅਸੀਂ ਰਾਤ ਰਹੇ ਵੀ ਸੀ ਉੱਥੇ, ਕਿਉਂਕਿ ਉੱਥੇ 2-3 ਦਿਨ ਜਿਹੜਾ ਇੰਟਰ ਜਿਹੜਾ ਯੂਨੀਵਰਸਿਟੀ ਜਿਹੜਾ ਖੇਡੇ ਸੀ ਜਾ ਕੇ। ਤੇ ਗਰੇਵਾਲ ਸਾਹਿਬ ਸਾਡੇ ਹਰਕੇਵਲ ਸਿੰਘ ਗਰੇਵਾਲ ਸਾਹਿਬ ਫੁੱਟਬਾਲ ਦੇ ਕੋਚ ਸਾਹਿਬਾਨ ਡਰੋਲੀ ਕਲਾਂ ਤੋਂ, ਤੇ ਉਹਨਾਂ ਦਾ ਪਿਛੋਕੜ ਪਿੰਡ ਜਿਹੜਾ ਹੈ ਗੁੱਜਰ ਵਾਲਾ ਹੀ ਹੈ, ਗੁੱਜਰਾਂ ਵਾਲਾ ਤੇ ਗੁੱਜਰਾਂ ਵਾਲੀ ਕਹਿ ਲਓ। ਤੇ ਕਾਫੀ ਇੰਟਰਸਟਿੰਗ, ਬਹੁਤ ਸਾਰੀਆਂ ਸੋਹਣਾ ਏਰੀਆ ਬਣਾਇਆ ਹੋਇਆ ਜੀ। ਬਹੁਤ ਵੱਡੇ ਪੱਧਰ ਦੇ ਉੱਤੇ ਟੂਰਨਾਮੈਂਟ ਹੁੰਦੇ ਆ ਹਰ ਸਾਲ, ਦੀਵਾਲੀ ਦੇ ਲਾਗੇ ਟੂਰਨਾਮੈਂਟ ਹੁੰਦੇ ਆ ਉੱਥੇ, ਤੇ ਯਾਦਾਂ ਦੇ ਵਿੱਚ ਨੇ। 20-22 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ। ਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ 166 ਸਾਲ ਪੁਰਾਣੇ ਸਕੂਲ ਨੂੰ ਢਾਉਣ ਦਾ ਵਿਰੋਧ। ਕਰਤਾਰ ਸਿੰਘ ਸਰਾਭਾ ਦੇ ਨਾਲ ਇਸ ਸਕੂਲ ਦਾ ਸੰਬੰਧ ਤੇ ਇਸ ਨੂੰ ਵਿਰਾਸਤੀ ਜਿਹੜਾ ਰੱਖਿਆ ਜਾਵੇ ਇਹ ਉਮੀਦ ਕਰ ਰਹੇ ਨੇ ਲੋਕ ਤੇ ਮੰਗ ਕਰ ਰਹੇ ਨੇ ਤੇ ਇਸ ਨੂੰ ਜਿਹੜਾ ਸੁਧਾਰ ਲਿਆ ਜਾਵੇ ਤੇ ਇਸ ਨੂੰ ਇਸ ਬਰਕਰਾਰ ਰੱਖਿਆ ਜਾਵੇ ਇੱਕ ਨਿਸ਼ਾਨੀ ਦੇ ਤੌਰ ਦੇ ਉੱਤੇ ਵੀ। ਇਹ ਸੀ ਜੀ ਗੱਲਬਾਤ ਕਰਤਾਰ ਸਿੰਘ ਸਰਾਭਾ ਹੋਣਾ ਦੀ ਸਕੂਲ ਦੀ ਜਿੱਥੇ ਉਹ ਪੜ੍ਹੇ ਤੇ ਲਿਖੇ ਨੇ। ਤੇ ਇਸੇ ਤਰ੍ਹਾਂ ਸਮਾਂ ਵੀ ਆਪਣਾ ਜਿਹੜਾ ਤੇਜ਼ੀ ਦੇ ਨਾਲ ਵੱਧਦਾ ਜਾਂਦਾ ਹੈ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ ਦੀ ਬਾਤ ਪਾਉਂਦੇ ਹਾਂ। ਅੰਗਰੇਜ਼ਾਂ ਦੀ ਗੱਲ ਚੱਲੀ ਹੈ ਤੇ ਇਸ ਤਰ੍ਹਾਂ ਦੀ ਗੱਲ ਇੱਕ ਹੋਰ ਸੁਣਾਉਂਦੇ ਹਾਂ। ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਲਈ ਭਾਰਤ ਛੱਡਣ ਦੇ ਹਾਲਾਤ ਬਣਾ ਕੇ ਰੱਖ ਦਿੱਤੇ ਸਨ। ਰਿਹਾਨ ਫਜ਼ਲ ਹੋਣਾ ਦੀ ਕਲਮ ਹੈ, ਬੜੀ ਲਾਜਵਾਬ ਹੁੰਦੀ ਹੈ, ਬੀਬੀਸੀ ਦੇ ਵੱਡੇ ਪੱਤਰਕਾਰ ਨੇ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਦੁਆਬਾ ਰੇਡੀਓ ਦਾ ਮੰਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਲਿਖਤ ਦੀ। 1957 ਦੇ ਵਿਚ ਪਲਾਸੀ ਦੀ ਲੜਾਈ ਜਿੱਤਣ ਦੇ ਇਕ ਦਹਾਕੇ ਦੇ ਅੰਦਰ ਈਸਟ ਇੰਡੀਆ ਕੰਪਨੀ ਦੇ ਨਿਰਦੇਸ਼ਕਾਂ ਨੂੰ ਅਹਿਸਾਸ ਹੋ ਗਿਆ ਕਿ ਭਾਰਤੀ ਰਾਜਿਆਂ ਦੀ ਸੈਨਿਕ ਸਮਰਥਾ ਤੇਜ਼ੀ ਦੇ ਨਾਲ ਵੱਧ ਰਹੀ ਹੈ ਤੇ ਪਲਾਸੀ ਦੀ ਜਿੱਤ ਨੂੰ ਦਰਸਾਉਣਾ ਮੁਸ਼ਕਲ ਹੋ ਸਕਦਾ ਹੈ। ਭਾਰਤੀ ਰਿਆਸਤਾਂ ਨੂੰ ਸੈਨਿਕ ਤਕਨੀਕ ਦੇ ਵਿਚ ਯੂਰਪ ਵਰਗੀ ਮੁਹਾਰਤ ਦਾ ਮੁਕਾਬਲਾ ਕਰਨ ਚ ਸਿਰਫ ਇਕ ਦਹਾਕਾ ਲੱਗਿਆ ਸੀ। 1760 ਦੇ ਦਹਾਕੇ ਦੇ ਅੱਧ ਤੱਕ ਇਹ ਸਪਸ਼ਟ ਹੋਣ ਲੱਗ ਪਿਆ ਸੀ ਕਿ ਉਨ੍ਹਾਂ ਦੀਆਂ ਸੈਨਿਕ ਸਮਰਥਾਵਾਂ ਤੇ ਅੰਗਰੇਜ਼ਾਂ ਦੀਆਂ ਸੈਨਿਕ ਸਮਰਥਾਵਾਂ ਵਿਚਕਾਰ ਪਾੜਾ ਲਗਭਗ ਭਰ ਚੁੱਕਿਆ। ਅੰਗਰੇਜ਼ਾਂ ਨੂੰ ਹੈਦਰ ਅਲੀ ਤੋਂ ਸਭ ਤੋਂ ਪਹਿਲਾਂ ਦੱਖਣ ਦੇ ਵਿਚ ਚੁਣੌਤੀ ਮਿਲੀ ਸੀ। ਲੇਵਿਨ ਬੀ ਬੋਰਿੰਗ ਆਪਣੀ ਕਿਤਾਬ ਹੈਦਰ ਅਲੀ ਐਂਡ ਟੀਪੂ ਸੁਲਤਾਨ ਦੇ ਵਿਚ ਲਿਖਦੇ ਨੇ ਕਿ 18ਵੀਂ ਸਦੀ ਦੇ ਵਿਚ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਦਾ ਕੇਂਦਰ ਮੈਸੂਰ ਸੀ। ਮੈਸੂਰ ਨੂੰ ਦੁਨੀਆਂ ਦੇ ਪੂਰਬੀ ਹਿੱਸੇ ਦੇ ਇਤਿਹਾਸ ਦੇ ਵਿਚ ਸਭ ਤੋਂ ਦਲੇਰ ਤੇ ਦਿਲਚਸਪ ਗਤੀਵਿਧੀਆਂ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਹ ਉਹ ਇਲਾਕਾ ਸੀ ਜਿੱਥੇ ਅੰਗਰੇਜ਼ਾਂ ਨੂੰ ਆਪਣੇ ਸਭ ਤੋਂ ਖਤਰਨਾਕ ਵਿਰੋਧੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਇਲਾਕੇ ਦੇ ਆਗੂ ਦਾ ਨਾਮ ਦੀ ਹੈਦਰ ਅਲੀ ਸੀ। ਹਾਲਾਂਕਿ ਹੈਦਰ ਅਲੀ ਅਤੇ ਉਨ੍ਹਾਂ ਦੇ ਪੁੱਤਰ ਟੀਪੂ ਸੁਲਤਾਨ ਦਾ ਰਾਜ ਸਿਰਫ 38 ਸਾਲਾਂ ਦਾ ਹੀ ਰਿਹਾ, ਪਰ ਇਸ ਛੋਟੇ ਸਮੇਂ ਦੇ ਦੌਰਾਨ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਨਮ ਤੋਂ ਹੀ ਉਹ ਯੋਧਾ ਸੀ। ਹੈਦਰ ਦੇ ਬਾਰੇ ਕਿਹਾ ਜਾਂਦਾ ਕਿ ਉਹ ਪੰਜਾਬੀ ਮੂਲ ਦੇ ਸਨ ਤੇ ਮੈਸੂਰ ਦੀ ਫੌਜ ਦੇ ਵਿਚ ਇਕ ਉੱਚ ਅਹੁਦੇ ਦੇ ਉੱਤੇ ਤੈਨਾਤ ਸਨ। 1776 ਦੇ ਵਿਚ ਉਨ੍ਹਾਂ ਨੇ ਜਿਹੜਾ ਸੀ ਮੈਸੂਰ ਦੇ ਵਿੰਡੀਅਰ ਰਾਜੇ ਨੂੰ ਜਿਹੜਾ ਗੱਦੀ ਤੋਂ ਹਟਾ ਕੇ ਸੱਤਾ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ ਉਨ੍ਹਾਂ ਨੇ ਮੈਸੂਰ ਦੀ ਫੌਜ ਦਾ ਆਕਾਰ ਵਧਾਇਆ ਤੇ ਛੋਟੇ ਗੁਆਂਢੀ ਸੂਬਿਆਂ ਦੇ ਉੱਤੇ ਅਧਿਕਾਰ ਕਰਨਾ ਸ਼ੁਰੂ ਕਰ ਦਿੱਤਾ। ਇਰਫਾਨ ਹਬੀਬ ਆਪਣੀ ਕਿਤਾਬ ਰੈਜ਼ਿਸਟੈਂਸ ਐਂਡ ਮਾਡਰਨਾਈਜੇਸ਼ਨ ਦੇ ਵਿਚ ਜਿਹੜਾ ਅੰਡਰ ਹੈਦਰ ਅਲੀ ਐਂਡ ਟੀਪੂ ਸੁਲਤਾਨ ਦੇ ਵਿਚ ਲਿਖਦੇ ਹੈ ਕਿ ਹੈਦਰ ਨੇ ਆਪਣੀਆਂ ਫੌਜਾਂ ਨੂੰ ਸਿਖਲਾਈ ਦੇਣ ਦੇ ਲਈ ਫਰੈਂਚ ਜਿਹੜੇ ਸਨ ਕਮਾਂਡਰਾਂ ਨੂੰ ਬੁਲਾਇਆ ਤੇ ਸ੍ਰੀ ਰੰਗਪਟਨਮ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਉਨ੍ਹਾਂ ਨੇ ਫਰੈਂਚ ਇੰਜੀਨੀਅਰਾਂ ਦਾ ਜਿਹੜਾ ਸਹਾਰਾ ਲਿਆ। ਹੈਦਰ ਨੇ ਆਪਣੀ ਜਲ ਫੌਜ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਤੇ 1766 ਦੇ ਵਿਚ ਉਨ੍ਹਾਂ ਦੇ ਕੋਲ ਦੋ ਵੱਡੇ ਜੰਗੀ ਜਹਾਜ਼, 7 ਛੋਟੇ ਜੰਗੀ ਜਹਾਜ਼ ਤੇ 40 ਛੋਟੀਆਂ ਕਿਸ਼ਤੀਆਂ ਸਨ। ਇਨ੍ਹਾਂ ਸਾਰਿਆਂ ਦਾ ਕਮਾਂਡਰ ਇਕ ਯੂਰਪੀਅਨ ਸੀ ਜਿਸਦਾ ਨਾਮ ਸੀ ਸਟੇਨੇਟ। ਹੈਦਰ ਦੇ ਬਾਰੇ ਕਿਹਾ ਜਾਂਦਾ ਕਿ ਉਹ ਇਕ ਜਮਾਂਦਰੂ ਹੀ ਸੈਨਿਕ ਸਨ। ਉਹ ਘੋੜਸਵਾਰੀ ਦੇ ਵਿਚ ਤਾਂ ਮਾਹਰ ਹੀ ਸੀ, ਉਨ੍ਹਾਂ ਨੂੰ ਤਲਵਾਰਬਾਜ਼ੀ ਬੰਦੂਕ ਚਲਾਉਣ ਦੇ ਲਈ ਵਿਚ ਵੀ ਉਨ੍ਹਾਂ ਦੀ ਮੁਹਾਰਤ ਜਿਹੜੀ ਹਾਸਲ ਸੀ। ਲੇਵਿਨ ਬੋਰਿੰਗ ਲਿਖਦੇ ਨੇ ਕਿ ਹੈਦਰ ਦੇ ਵਿਚ ਥਕਾਵਟ ਨੂੰ ਸਹਿਣ ਕਰਨ ਦੀ ਜ਼ਬਰਦਸਤ ਯੋਗਤਾ ਸੀ। ਫੌਜਾਂ ਦੀ ਅਗਵਾਈ ਕਰਦੇ ਸਮੇਂ ਉਹ ਆਪਣੀ ਜਾਨ ਨੂੰ ਖਤਰੇ ਦੇ ਬਾਰੇ ਬਿਲਕੁਲ ਵੀ ਚਿੰਤਤ ਨਹੀਂ ਹੁੰਦਾ ਸੀ। ਇਸ ਦੇ ਲਈ ਉਨ੍ਹਾਂ ਦੇ ਸਿਪਾਹੀ ਉਨ੍ਹਾਂ ਦੇ ਲਈ ਕੋਈ ਵੀ ਜੋਖਮ ਲੈਣ ਦੇ ਲਈ ਤਿਆਰ ਰਹਿੰਦੇ ਸਨ। ਹੈਦਰ ਦੀ ਵਿਸ਼ੇਸ਼ਤਾ ਸੀ ਲੜਾਈ ਦੇ ਦੌਰਾਨ ਸ਼ਾਂਤ ਰਹਿਣਾ, ਤੇਜ਼ੀ ਦੇ ਨਾਲ ਅਚਾਨਕ ਹਮਲੇ ਕਰਨਾ, ਜਿਹਦੇ ਵਿਚ ਉਨ੍ਹਾਂ ਨੂੰ ਅਕਸਰ ਕਾਮਯਾਬੀ ਮਿਲਦੀ ਸੀ। ਹੈਦਰ ਦਾ ਰੋਜ਼ਾਨਾ ਦਾ ਜੀਵਨ ਸੀ। ਮਿਸਟਰ ਲਾਟੂ ਆਪਣੀ ਕਿਤਾਬ ਦੀ ਹਿਸਟਰੀ ਆਫ ਹੈਦਰ ਐਂਡ ਹਿਜ਼ ਸਨ ਟੀਪੂ ਸੁਲਤਾਨ ਦੇ ਵਿਚ ਲਿਖਦੇ ਨੇ ਕਿ ਹੈਦਰ ਦਾ ਕੱਦ ਲਗਭਗ 5'6" ਸੀ ਤੇ ਉਨ੍ਹਾਂ ਦਾ ਰੰਗ ਕਣਕਵੰਨਾ ਤੇ ਚਿਹਰੇ ਦੇ ਉੱਤੇ ਖੁਰਦਰਾਪਨ ਤੇ ਉਨ੍ਹਾਂ ਦੇ ਅੰਦਰ ਮੀਲਾਂ ਤੱਕ ਪੈਦਲ ਤੁਰਨ ਜਾਂ ਘੋੜਸਵਾਰੀ ਕਰਨ ਦੀ ਯੋਗਤਾ ਸੀ। ਉਹ ਚਿੱਟੇ ਮਲਮਲ ਦੇ ਕੱਪੜੇ ਅਤੇ ਪਗੜੀ ਪਹਿਨਣਾ ਪਸੰਦ ਕਰਦੇ ਸਨ। ਉਹਨਾਂ ਨੂੰ ਗਹਿਣਿਆਂ ਦਾ ਸ਼ੌਕ ਨਹੀਂ ਸੀ, ਹਾਲਾਂਕਿ ਦੇਖਣ ਦੇ ਵਿੱਚ ਹੈਦਰ ਜਿਹੜੇ ਸਨ ਆਕਰਸ਼ਕ ਨਹੀਂ ਸਨ, ਪਰ ਉਹਨਾਂ ਦੀ ਮੌਜੂਦਗੀ ਵਿਸ਼ਵਾਸ ਅਤੇ ਊਰਜਾ ਦਾ ਅਹਿਸਾਸ ਕਰਾਉਂਦੀ ਸੀ। ਉਹ ਹਰ ਰੋਜ਼ ਅੱਧੀ ਰਾਤ ਨੂੰ ਸੌਣ ਜਾਂਦੇ ਤੇ ਸਵੇਰੇ 6 ਵਜੇ ਪਹੁ ਫੁੱਟਣ ਦੇ ਨਾਲ ਜਾਗ ਪੈਂਦੇ। ਮਿਸਤਰ ਲਿਖਦੇ ਨੇ ਕਿ ਮੈਸੂਰ ਦਾ ਰਾਜਾ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਿਹਰੇ ਦੇ ਸਾਰੇ ਵਾਲ ਮੁਨਵਾ ਦਿੱਤੇ ਸਨ। ਉਨ੍ਹਾਂ ਦੀ ਨਾ ਤਾਂ ਦਾੜੀ ਸੀ ਤੇ ਨਾ ਮੁੱਛਾਂ, ਨਾ ਹੀ ਪਲਕਾਂ ਅਤੇ ਨਾ ਹੀ ਭਰਵੱਟੇ। ਉਹ ਸਵੇਰੇ 8 ਤੋਂ 9 ਵਜੇ ਵਿਚਕਾਰ ਮਹਿਲ ਤੋਂ ਆਪਣੇ ਦਰਬਾਰ ਦੇ ਵਿੱਚ ਆ ਜਾਂਦੇ ਤੇ ਉਸ ਤੋਂ ਬਾਅਦ ਬਾਲਕਾਨੀ ਦੇ ਵਿੱਚ ਚੜ੍ਹ ਕੇ ਹਾਥੀਆਂ ਤੇ ਘੋੜਿਆਂ ਦੀ ਸਲਾਮੀ ਲੈਂਦੇ ਸਨ। ਹੈਦਰ ਬਿਲਕੁਲ ਵੀ ਪੜ੍ਹੇ ਲਿਖੇ ਨਹੀਂ ਸੀ। ਬਹੁਤ ਮੁਸ਼ਕਲ ਦੇ ਨਾਲ ਉਨ੍ਹਾਂ ਨੇ ਆਪਣੇ ਨਾਮ ਦਾ ਪਹਿਲਾ ਅੱਖਰ ਹੈ ਲਿਖਣਾ ਜਿਹੜਾ ਸਿੱਖਿਆ ਸੀ। ਹੈਦਰ ਰਵਾਨੀ ਤੋਂ ਕੰਨੜ, ਤੇਲਗੂ, ਮਰਾਠੀ ਤੇ ਤਮਿਲ ਚੰਗੀ ਤਰ੍ਹਾਂ ਬੋਲ ਲੈਂਦੇ ਸੀ, ਪਰ ਉਨ੍ਹਾਂ ਨੂੰ ਜਿਹੜਾ ਫਾਰਸੀ ਜਾਂ ਅਰਬੀ ਦੀ ਕੋਈ ਸਮਝ ਨਹੀਂ ਸੀ। ਆਪਣੀ ਅਨਪੜ੍ਹਤਾ ਦੇ ਬਾਵਜੂਦ ਉਨ੍ਹਾਂ ਦੀ ਯਾਦਦਾਸ਼ਤ ਹਾਥੀਆਂ ਵਰਗੀ ਸੀ। ਉਨ੍ਹਾਂ ਦੇ ਕੋਲ ਦਹਾਕਿਆਂ ਪਹਿਲਾਂ ਮਿਲੇ ਕਿਸੇ ਵਿਅਕਤੀ ਨੂੰ ਪਛਾਣਨ ਦੀ ਵੀ ਅਦਭੁਤ ਸਮਰੱਥਾ ਸੀ। ਹੈਦਰ ਦੀ ਸਹਿਣਸ਼ੀਲਤਾ ਮੰਨੀ ਜਾਂਦੀ ਹੈ। ਹੈਦਰ ਦੇ ਸ਼ਾਸਨ ਕਾਲ ਦੇ ਦੌਰਾਨ ਧਾਰਮਿਕ ਮਾਮਲਿਆਂ ਨੂੰ ਬਹੁਤਾ ਮਹੱਤਵ ਨਹੀਂ ਸੀ ਦਿੱਤਾ ਜਾਂਦਾ, ਪਰ ਅੱਜ ਹਾਲਾਤ ਦੇਖੋ ਕਿੱਥੇ ਤੱਕ ਜਾਂਦੇ ਹੈ। ਹੈਦਰ ਨੇ ਮੈਸੂਰ ਦੇ ਮਸ਼ਹੂਰ ਦੁਸਹਿਰਾ ਤਿਉਹਾਰ, ਜੋ ਕਿ 1610 ਤੋਂ ਮਨਾਇਆ ਜਾ ਰਿਹਾ ਸੀ, ਉਹਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਸੀ। ਉਹ ਨਿੱਜੀ ਤੌਰ ਦੇ ਉੱਤੇ ਦੁਸਹਿਰੇ ਦੇ ਤਿਉਹਾਰ ਦੇ ਵਿੱਚ ਹਿੱਸਾ ਲੈਂਦੇ ਸਨ। ਵਿਜੇ ਦਸ਼ਮੀ ਦੇ 10ਵੇਂ ਦਿਨ ਕੱਢੇ ਜਾਣ ਵਾਲੇ ਜਲੂਸ ਦੇ ਸਭ ਤੋਂ ਅੱਗੇ ਉਹ ਹਾਥੀ ਦੀ ਸਵਾਰੀ ਕਰਦੇ। ਮਾਰਕ ਵਿਲਕਸ ਨੇ ਆਪਣੀ ਕਿਤਾਬ ਹਿਸਟੋਰੀਕਲ ਸਕੈਚਸ ਆਫ਼ ਦਾ ਸਾਊਥ ਆਫ ਇੰਡੀਆ ਇਨ ਐਨ ਅਟੈਪ ਟੂ ਟਰੇਸ ਦਾ ਹਿਸਟਰੀ ਆਫ਼ ਮੈਸੂਰ ਦੇ ਵਿੱਚ ਲਿਖਿਆ ਕਿ ਸਾਰੇ ਮੁਸਲਿਮ ਰਾਜਿਆਂ ਵਿੱਚੋਂ ਹੈਦਰ ਸਭ ਤੋਂ ਵੱਧ ਸਹਿਣਸ਼ੀਲ ਸੀ। ਉਨ੍ਹਾਂ ਨੂੰ ਆਪਣੇ ਧਰਮ ਦੇ ਅਨੁਸਾਰ ਰੋਜ਼ੇ ਰੱਖਣਾ ਨਾ ਤਾਂ ਆਉਂਦਾ ਸੀ ਤੇ ਨਾ ਹੀ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਉਹਨੇ ਜਨਤਕ ਤੌਰ ਦੇ ਉੱਤੇ ਐਲਾਨ ਕੀਤਾ ਸੀ ਕਿ ਸਾਰੇ ਧਰਮ ਪਰਮਾਤਮਾ ਦੀ ਦੇਣ ਨੇ ਤੇ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਧਰਮ ਬਰਾਬਰ ਨੇ। 27 April 1769 ਨੂੰ ਉਨ੍ਹਾਂ ਨੂੰ ਹੈਦਰ ਨੇ ਜਿਹੜਾ ਸੀ ਸ੍ਰੀ ਗੇਰੀ ਮੱਠ ਦੇ ਜਗਤ ਗੁਰੂ ਸ਼ੰਕਰਚਾਰੀਆ ਨੂੰ ਇੱਕ ਪੱਤਰ ਲਿਖਿਆ। ਇੱਕ ਸ਼ਾਸਤਰੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ, ਦਾ ਰਿਕਾਰਡਸ ਆਫ ਸ੍ਰੀ ਗੇਰੀ ਧਰਮ ਸਥਾਨ ਵਿੱਚ ਲਿਖਦੇ ਹੈ ਕਿ ਇੱਕ ਪੱਤਰ ਦੇ ਵਿੱਚ ਜ਼ਿਕਰ ਹੈ ਕਿ ਹੈਦਰ ਨੇ ਜਗਤ ਗੁਰੂ ਨੂੰ ਇੱਕ ਹਾਥੀ, 5 ਘੋੜੇ, 1 ਪਾਲਕੀ, 5 ਊਂਠ ਅਤੇ ਸ਼ਾਰਦਾ ਦੇਵੀ ਅੰਬਾ ਦੇ ਲਈ ਇੱਕ ਸਾੜੀ, 2 ਸ਼ਾਲ ਤੇ 10,000 ਰੁਪਏ ਉਸ ਸਮੇਂ ਦੇ ਵਿੱਚ ਇੱਕ ਥੈਲੀ ਭੇਂਟ ਭੇਜੀ ਸੀ। ਉਨ੍ਹਾਂ ਨੇ ਜਗਤ ਗੁਰੂ ਨੂੰ ਇੱਕ ਮਹਾਨ ਅਤੇ ਪਵਿੱਤਰ ਆਤਮਾ ਦੇ ਵਜੋਂ ਸੰਬੋਧਿਤ ਕੀਤਾ ਸੀ। ਰਾਕੇਟਾ ਦਾ ਸਭ ਤੋਂ ਪਹਿਲਾਂ ਇਸਤੇਮਾਲ ਉਨ੍ਹਾਂ ਨੇ ਕੀਤਾ, ਰਾਕੇਟ ਜਿਹੜੇ ਨੇ। 11 August 1767 ਦੇ ਵਿੱਚ ਹੈਦਰ ਨੇ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਉਸ ਸਮੇਂ ਹੈਦਰ ਦੀ ਫੌਜ ਦੇ ਵਿੱਚ 50,000 ਸੈਨਿਕ ਸਨ। ਉਸ ਵੇਲੇ ਤੱਕ ਕੰਪਨੀ ਨੂੰ ਪਤਾ ਨਹੀਂ ਸੀ ਕਿ ਹੈਦਰ ਦੇ ਕੋਲ ਇੰਨੀ ਆਧੁਨਿਕ ਫੌਜ ਸੀ। ਹੈਦਰ ਦੇ ਫੌਜੀਆਂ ਦੀਆਂ ਰਾਈਫਲਾਂ ਅਤੇ ਤੋਪਾਂ ਅਤਿ ਆਧੁਨਿਕ ਫਰਾਂਸੀਸੀ ਤਕਨਾਲੋਜੀ ਦੇ ਉੱਤੇ ਆਧਾਰਿਤ ਸਨ। ਉਨ੍ਹਾਂ ਦੀਆਂ ਤੋਪਾਂ ਦਾ ਬੋਰ ਤੇ ਰੇਂਜ ਕੰਪਨੀ ਦੀ ਫੌਜ ਦੇ ਨਾਲੋਂ ਕਿਤੇ ਵੱਧ ਸੀ। ਫ੍ਰੈਂਚ ਇਤਿਹਾਸਕਾਰ ਜੀਆ ਮੈਰੀ ਲੈਫੋ ਆਪਣੀ ਕਿਤਾਬ ਇੰਡੀਕਾ ਏਸਿਸ ਇਨ ਇੰਡੋ ਫ੍ਰੈਂਚ ਰਿਲੇਸ਼ਨਜ 1630 ਤੋਂ 1976 ਦੇ ਵਿੱਚ ਲਿਖਦੇ ਹੈ ਕਿ ਕਈ ਮਾਮਲਿਆਂ ਦੇ ਵਿੱਚ ਹੈਦਰ ਦੇ ਸੈਨਿਕ ਅੰਗਰੇਜ਼ਾਂ ਦੇ ਨਾਲੋਂ ਵਧੇਰੇ ਮੌਲਿਕ ਤੇ ਰਣਨੀਤਿਕ ਤੌਰ ਦੇ ਉੱਤੇ ਹੁਸ਼ਿਆਰ ਸਨ। ਉਹ ਵਿਰੋਧੀ ਫੌਜ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਊਠਾਂ ਤੋਂ ਰਾਕਟ ਦਾਗਣ ਦੇ ਵਿੱਚ ਮੁਹਾਰਤ ਹਾਸਲ ਕਰ ਚੁੱਕੇ ਸੀ। ਹੈਦਰ ਆਪਣੀ ਫੌਜ ਨੂੰ ਅੱਗੇ ਵਧਾਉਣ ਤੇ ਰਸਦ ਦੀ ਪੂਰਤੀ ਦੇ ਲਈ ਬਲਦਾਂ ਦੀ ਵਰਤੋਂ ਕਰਦਾ ਤੇ ਜੋ ਉਸ ਸਮੇਂ ਇੱਕ ਨਵੀਂ ਗੱਲ ਸੀ ਤੇ ਜਿਸ ਨੂੰ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਵੀ ਅਪਣਾ ਲਿਆ ਸੀ, ਉਸ ਜਿਹੜੀ ਸੀ ਤਕਨੀਕ ਨੂੰ। ਆਖਿਰਕਾਰ ਅੰਗਰੇਜ਼ਾਂ ਨੂੰ ਹੈਦਰ ਦੇ ਨਾਲ ਇੱਕ ਸੰਧੀ ਕਰਨੀ ਪੈ ਗਈ, ਉਨ੍ਹਾਂ ਦੇ ਲਈ ਮਜਬੂਰ ਹੋਣਾ ਪੈ ਗਿਆ। ਇਸ ਦੇ ਨਾਲ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਅੰਗਰੇਜ਼ਾਂ ਨੂੰ ਲੜਾਈ ਦੇ ਵਿੱਚ ਹਰਾਇਆ ਅਤੇ ਹੈਰਾਨ ਕੀਤਾ ਜਾ ਸਕਦਾ ਹੈ। ਉਹਨੇ ਜਿਹੜੇ ਸੀ ਹੌਸਲੇ ਬੁਲੰਦ ਕਰ ਦਿੱਤੇ ਸੀ ਤੇ ਅਸ਼ਤਬਾਜ਼ੀ ਸਿਸਟਮ ਜਿਹੜਾ ਇਹਨੇ ਸ਼ੁਰੂ ਕੀਤਾ ਸੀ, ਅੰਗਰੇਜ਼ਾਂ ਤੇ ਹਮਲਾ ਹੁੰਦਾ ਹੈ। 17 February 1780 ਨੂੰ ਵਾਦਗਾਓ ਦੀ ਸੰਧੀ ਦੇ 1 ਸਾਲ ਬਾਅਦ ਮਰਾਠਾ ਨੇਤਾ ਨਾਨਾ ਫੜਨਵੀਸ ਨੇ ਆਪਣੇ ਪੁਰਾਣੇ ਦੁਸ਼ਮਣ ਹੈਦਰ ਅਲੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਤਭੇਦ ਭੁਲਾ ਕੇ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਧਾਵਾ ਜਿਹੜਾ ਬੋਲਣਾ ਚਾਹੀਦਾ ਹੈ। 1 ਮਹੀਨੇ ਦੇ ਅੰਦਰ ਅੰਦਰ ਹੈਦਰਾਬਾਦ ਦੇ ਨਿਜ਼ਾਮ ਨੇ ਵੀ ਹੈਦਰ ਦਾ ਜਿਹੜਾ ਸੀ ਸਾਥ ਦੇਣ ਦਾ ਫੈਸਲਾ ਕਰ ਲਿਆ। ਗਰਮੀਆਂ ਆਉਂਦੇ ਆਉਂਦੇ ਤਿੰਨਾਂ ਸ਼ਕਤੀਆਂ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਕੱਢਣ ਦੀ ਯੋਜਨਾ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 1 ਮਹੀਨੇ ਬਾਅਦ ਬ੍ਰਿਟਿਸ਼ ਦੇ ਟਿਕਾਣੇ ਮਦਰਾਸ ਦੇ ਵਿੱਚ ਖਬਰ ਪਹੁੰਚ ਜਾਂਦੀ ਹੈ ਕਿ ਹੈਦਰ ਦੇ ਕੋਲ ਫਰਾਂਸ ਤੋਂ ਹਥਿਆਰਾਂ ਦੀ ਇੱਕ ਵੱਡੀ ਖੇਪ ਪਹੁੰਚੀ ਹੈ। ਆਖਰਕਾਰ 17 ਜੁਲਾਈ 1780 ਨੂੰ ਹੈਦਰ ਅਲੀ ਨੇ ਇੱਕ ਵਾਰ ਫਿਰ ਅੰਗਰੇਜ਼ਾਂ ਦੇ ਉੱਤੇ ਹਮਲਾ ਕਰ ਦਿੱਤਾ। ਇਸ ਵਾਰ ਉਨ੍ਹਾਂ ਦੇ ਕੋਲ ਪਹਿਲਾਂ ਨਾਲੋਂ ਦੁੱਗਣੀ ਫੌਜ ਸੀ। ਉਨ੍ਹਾਂ ਦੀ ਫੌਜ ਦੇ ਵਿੱਚ 60,000 ਘੋੜਸਵਾਰ ਸੈਨਿਕ, 35,000 ਪੈਦਲ ਸੈਨਿਕ, 100 ਤੋਪਾਂ ਸਨ ਤੇ ਕਾਗਜ਼ ਦੇ ਵਿੱਚ ਮਦਰਾਸ ਦੀ ਰੱਖਿਆ ਲਈ ਕੰਪਨੀ ਦੇ 30,000 ਸੈਨਿਕ ਤੈਨਾਤ ਕੀਤੇ ਗਏ ਸਨ। ਪਰ ਸਹੀ ਮਾਨਿਆਂ ਦੇ ਵਿੱਚ ਉਸ ਮਹੀਨੇ ਸਿਰਫ 8,000 ਫੌਜੀਆਂ ਨੂੰ ਇਕੱਠਿਆ ਕੀਤਾ ਜਾ ਸਕਿਆ ਸੀ। ਮਾਰਕਸ ਵਿਲਕਸ ਆਪਣੀ ਕਿਤਾਬ ਹਿਸਟੋਰੀਕਲ ਸਕੈਚਿਜ਼ ਆਫ ਦੀ ਸਾਊਥ ਆਫ ਇੰਡੀਆ ਵਿੱਚ ਲਿਖਦੇ ਨੇ ਕਿ ਹੈਦਰ ਜਿਸ ਗਤੀ ਦੇ ਨਾਲ ਅੱਗੇ ਵਧੇ ਉਸਨੇ ਅੰਗਰੇਜ਼ਾਂ ਦੇ ਫੌਜੀਆਂ ਦੀ ਗਿਣਤੀ ਨੂੰ ਹੋਰ ਘਟਾ ਦਿੱਤਾ। ਇਨ੍ਹਾਂ ਦੇ ਵਿੱਚ ਬਹੁਤ ਸਾਰੇ ਫੌਜੀਆਂ ਦੇ ਪਰਿਵਾਰ ਆਰਕੋਟ ਦੇ ਵਿੱਚ ਰਹਿ ਰਹੇ ਸਨ। ਆਪਣੇ ਪਤਨੀ ਬੱਚਿਆਂ ਦੀ ਸੁਰੱਖਿਆ ਖਾਤਰ ਇਨ੍ਹਾਂ ਫੌਜੀਆਂ ਨੇ ਅੰਗਰੇਜ਼ਾਂ ਦਾ ਸਾਥ ਛੱਡ ਦਿੱਤਾ ਤੇ ਉਨ੍ਹਾਂ ਲੋਕਾਂ ਨੇ ਜਾਂ ਤਾਂ ਹੈਦਰ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਜਾਂ ਰਿਸ਼ਵਤ ਦੇ ਬਦਲੇ ਆਪਣੇ ਟਿਕਾਣਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਹੈਦਰ ਨੇ ਮਦਰਾਸ, ਵੈਲੋਰ ਅਤੇ ਆਰਕੋਟ ਦੇ ਨੇੜਲੇ ਪਿੰਡਾਂ ਦੇ ਵਿੱਚ ਅੱਗ ਲਗਾ ਕੇ ਕੰਪਨੀ ਦੀ ਰਸਦ ਸਪਲਾਈ ਨੂੰ ਪੂਰੀ ਤਰ੍ਹਾਂ ਜਿਹੜਾ ਨਾਲ ਤਹਿਸ ਨਹਿਸ ਕਰਤਾ। ਮੁਨਰੋ ਅਤੇ ਬੇਲੀ ਦੀ ਫੌਜ ਦੇ ਮਿਲਾਪ ਦਾ ਯਤਨ ਅਸਫਲ ਹੋ ਜਾਂਦਾ ਹੈ। 25 ਅਗਸਤ 1780 ਨੂੰ ਦੱਖਣੀ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਸਭ ਤੋਂ ਵੱਡੇ ਇਕੱਠ ਨੇ ਹੈਦਰ ਦੀ ਫੌਜ ਦਾ ਸਾਹਮਣਾ ਕਰਨ ਦੇ ਲਈ ਮਦਰਾਸ ਤੋਂ ਮਾਰਚ ਕਰਕੇ ਕਾਚੀਪੁਰਮ ਵੱਲ ਜਿਹੜਾ ਵਧਣਾ ਸ਼ੁਰੂ ਕਰ ਦਿੱਤਾ। ਇਸ ਫੌਜ ਦੀ ਅਗਵਾਈ ਜਨਰਲ ਹੈਕਟਰ ਮੁਨਰੋ ਕਰ ਰਹੇ ਸਨ। ਇਹ ਉਹੀ ਜਨਰਲ ਸਨ ਜਿਨ੍ਹਾਂ ਨੇ 15 ਸਾਲ ਪਹਿਲਾਂ ਬਕਸਰ ਦੀ ਲੜਾਈ ਦੇ ਵਿੱਚ ਸੁਜ਼ਾ ਉਦ ਦੌਲਾ ਨੂੰ ਹਰਾਇਆ ਸੀ। ਇਸ ਵਾਰ ਉਨ੍ਹਾਂ ਦੀ ਫੌਜ ਦੇ ਵਿੱਚ ਸਿਰਫ 5,000 ਸੈਨਿਕ ਸਨ ਜਿਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਸੀ ਮਿਲੀ। ਉਨ੍ਹਾਂ ਦਾ ਮੁਕਾਬਲਾ ਹੈਦਰ ਦੀ 1,00,000 ਫੌਜੀਆਂ ਦੀ ਵਿਸ਼ਾਲ ਫੌਜ ਦੇ ਨਾਲ ਸੀ। ਉਨ੍ਹਾਂ ਤੋਂ 30 ਮੀਲ ਉੱਤਰ ਦੇ ਵਿੱਚ ਕਰਨਲ ਵਿਲੀਅਮ ਬੈਲੀ ਨੂੰ ਆਦੇਸ਼ ਮਿਲਿਆ ਕਿ ਉਹ ਆਪਣੇ ਫੌਜੀਆਂ ਦੇ ਨਾਲ ਮੁਨਰੋ ਦੀ ਫੌਜ ਦੇ ਨਾਲ ਜਾ ਰਲੇ। ਗੁਲਾਮ ਹੁਸੈਨ ਖਾਨ ਆਪਣੀ ਕਿਤਾਬ ਸੈਰ ਮੁਤਾਖਰੀਨ ਵਿੱਚ ਲਿਖਦੇ ਹੈ ਕਿ ਹੈਦਰ ਦੇ ਕੋਲ ਇੰਨੇ ਸੈਨਿਕ ਸਨ ਕਿ ਉਨ੍ਹਾਂ ਨੇ ਸਾਰੀ ਜ਼ਮੀਨ ਨੂੰ ਸਮੁੰਦਰ ਦੀ ਨਾਰਾਜ਼ ਲਹਿਰਾਂ ਵਾਂਗ ਢੱਕ ਲਿਆ ਸੀ ਤੇ ਉਸਦੇ ਪਿੱਛੇ ਚੱਲ ਰਹੇ ਤੋਪਖਾਨੇ ਦਾ ਕੋਈ ਅੰਤ ਨਹੀਂ ਦਿਖਾਈ ਦੇ ਰਿਹਾ ਸੀ। ਇਸ ਵਿਚਾਲੇ ਭਿਆਨਕ ਬਰਸਾਤ ਸ਼ੁਰੂ ਹੋ ਗਈ ਤੇ ਬੇਲੀ ਨੂੰ ਆਪਣੇ ਫੌਜੀਆਂ ਨੂੰ ਕੋਰਤਾਲੇਰ ਨਦੀ ਪਾਰ ਕਰਵਾਉਣ ਦੇ ਵਿੱਚ 11 ਦਿਨ ਲੱਗ ਗਏ ਸੀ। ਹੈਦਰ ਦੇ ਬੇਟੇ ਟੀਪੂ ਦੇ ਲਈ ਇੰਨਾ ਸਮਾਂ ਕਾਫੀ ਸੀ ਕਿ ਉਹ ਮੁਨਰੋ ਅਤੇ ਬੇਲੀ ਦੀ ਫੌਜ ਦੇ ਵਿਚਾਲੇ ਆਪਣੇ 11,000 ਫੌਜੀਆਂ ਨੂੰ ਪਹੁੰਚਾ ਸਕਦੇ। ਹੈਦਰ ਦੀ ਫੌਜ ਨੇ ਬੇਲੀ ਨੂੰ ਫੌਜ ਨੂੰ ਘੇਰ ਲਿਆ। ਦੋਵਾਂ ਫੌਜਾਂ ਵਿਚਕਾਰ ਪਹਿਲੀ ਝੜਪ 6 ਸਤੰਬਰ ਨੂੰ ਹੁੰਦੀ ਹੈ। ਕੈਪਟਨ ਮੁਆਤ ਨੇ ਆਪਣੇ ਪੇਪਰ ਆਊਟ ਆਫ ਦੀ ਡਿਫੀਟ ਆਫ ਪੋਲੀਲੂਰ ਦੇ ਵਿੱਚ ਲਿਖਿਆ ਕਿ ਲਗਾਤਾਰ ਪੈਂਦੇ ਮੀਂਹ ਦੇ ਦੌਰਾਨ ਝੋਨੇ ਦੇ ਖੇਤਾਂ ਦੇ ਵਿੱਚ ਗੋਡੇ ਗੋਡੇ ਪਾਣੀ ਦੇ ਵਿੱਚ ਲੜਦੇ ਹੋਏ ਬੇਲੀ ਦੀ ਫੌਜ ਦੀਆਂ ਕਮਜ਼ੋਰੀਆਂ ਪੂਰੀ ਤਰ੍ਹਾਂ ਉਜਾਗਰ ਹੋ ਗਈਆਂ ਤੇ ਉਸ ਨੁਕਸਾਨ ਉਹਨੂੰ ਝੱਲਣਾ ਪਿਆ। ਦੋਵੇਂ ਫੌਜਾਂ ਆਮੋ ਸਾਹਮਣੇ ਨਹੀਂ ਦੂਰੋਂ ਲੜੀਆਂ। ਕੁਝ ਸਮੇਂ ਦੇ ਬਾਅਦ ਉਨ੍ਹਾਂ ਨੂੰ ਅੱਗੇ ਜਿਹੜਾ ਸੀ ਢੋਲ ਅਤੇ ਨਗਾੜਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਬੇਲੇ ਨੇ ਸਮਝਿਆ ਕਿ ਮੁਨਰੋ ਦੇ ਫੌਜੀ ਉਸਦੀ ਮਦਦ ਲਈ ਆ ਰਹੇ ਨੇ। ਜਦੋਂ ਉਹ ਨੇੜੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਹੈਦਰ ਆਪਣੇ 25,000 ਫੌਜ ਦੇ ਨਾਲ ਉਨ੍ਹਾਂ ਦੇ ਸਾਹਮਣੇ ਆ ਪਹੁੰਚਿਆ। ਬਾਅਦ ਦੇ ਵਿੱਚ ਬੇਲੀ ਦੇ ਛੋਟੇ ਭਰਾ ਨੇ ਉੱਟ ਆਫ ਪੋਲੀਲੂਰ ਦਾ ਲੇਖਾ ਜੋਖਾ ਦੇ ਵਿੱਚ ਲਿਖਿਆ ਕਿ ਸਾਨੂੰ ਹੈਦਰ ਦੇ ਘੋੜਿਆਂ ਨੇ ਘੇਰ ਲਿਆ ਤੇ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀਆਂ ਤੋਪਾਂ ਸਨ। ਲਗਭਗ 50 ਤੋਪਾਂ ਨੇ ਸਾਡੇ ਚਾਰੇ ਪਾਸੇ ਇੱਕ ਅਰਧ ਚੱਕਰ ਬਣਾ ਲਿਆ ਤੇ ਹੈਦਰ ਨੇ ਥੋੜੀ ਦੇਰ ਲਈ ਲੜਾਈ ਰੋਕਣ ਦਾ ਆਦੇਸ਼ ਦੇ ਦਿੱਤਾ ਤੇ ਪਿੱਛੇ ਆ ਰਹੀਆਂ ਆਪਣੀਆਂ ਵੱਡੀਆਂ ਤੋਪਾਂ ਨੂੰ ਅੱਗੇ ਕਰ ਦਿੱਤਾ। ਉਨ੍ਹਾਂ ਦੇ ਸਾਡੇ ਲਈ ਕੋਈ ਮੌਕਾ ਹੀ ਨਹੀਂ ਸੀ ਦਿੱਤਾ। ਅੰਗਰੇਜ਼ਾਂ ਦੀ ਹਾਰ ਹੋਈ। ਆਪਣਾ ਸਾਰਾ ਬਰੂਦ ਖਤਮ ਹੋ ਜਾਣ ਤੋਂ ਬਾਅਦ ਬੇਲੀ ਨਿਕ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਦੇ ਵਿਚ ਆਪਣੀ ਤਲਵਾਰ ਦੇ ਨਾਲ ਇਕ ਰੁਮਾਲ ਬੰਨ ਕੇ ਉਪਰ ਚੁੱਕ ਦਿੱਤਾ ਤੇ ਬੇਲੀ ਨੇ ਆਪਣੀਆਂ ਫੌਜਾਂ ਨੂੰ ਹਥਿਆਰ ਰੱਖਣ ਦਾ ਹੁਕਮ ਦਿੱਤਾ। ਪਰ ਕੁਝ ਉਸਦਾ ਜਿਹੜਾ ਹੁਕਮ ਨਹੀਂ ਸੁਣ ਰਹੇ ਸਨ ਸਕੇ ਤੇ ਉਹ ਫਾਇਰਿੰਗ ਕਰਦੇ ਰਹੇ। ਨਿਤ ਕੇ ਉਦੋਂ ਕਿਹੜਾ ਜਿਹੜਾ ਸੀਗਾ ਆਪਣੇ ਮਾਈਕ ਸੀਗੇ ਜੀ ਜਾਂ ਵੱਡੇ ਸਪੀਕਰ ਸੀਗੇ। ਨਤੀਜੇ ਵਜੋਂ ਹੈਦਰ ਨੇ ਆਤਮ ਸਮਰਪਣ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਘੋੜ ਸਵਾਰਾਂ ਨੇ ਹਾਰੀ ਹੋਈ ਬ੍ਰਿਟਿਸ਼ ਫੌਜ ਦਾ ਕਤਲ ਕਰਨਾ ਸ਼ੁਰੂ ਕੀਤਾ। ਐਲਨ ਟ੍ਰਿਟਨ ਨੇ ਆਪਣੀ ਕਿਤਾਬ ਵੈਨ ਦਾ ਟਾਈਗਰ ਵੋਟ ਦੀ ਥਿਸੇਲ ਦੇ ਵਿਚ 73ਵੀਂ ਹਾਈਲੈਂਡ ਰੈਜੀਮੈਂਟ ਦੇ ਜਿਹੜਾ ਇਕ ਲੈਫਟੀਨੈਂਟ ਨੂੰ ਕਹਿੰਦੇ ਹੋਏ ਦੱਸਿਆ, ਮੌਤ ਤੋਂ ਬਚ ਗਏ ਲੋਕ ਬਹੁਤ ਮੁਸ਼ਕਲ ਦੇ ਨਾਲ ਖੜੇ ਹੋ ਰਹੇ ਸਨ, ਕੁਝ ਦਾ ਦਮ ਘੁੱਟ ਰਿਹਾ ਸੀ, ਕੁਝ ਦੇ ਕੋਲੋਂ ਹਿੱਲਿਆ ਵੀ ਨਹੀਂ ਸੀ ਜਾ ਰਿਹਾ ਤੇ ਕਿਉਂਕਿ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਉਪਰ ਪਈਆਂ ਸਨ। ਕੁਝ ਨੂੰ ਹਾਥੀਆਂ ਦੇ ਪੈਰਾਂ ਹੇਠ ਮਿਧਿਆ ਗਿਆ ਸੀ, ਕੁਝ ਦੇ ਕੱਪੜੇ ਫਟ ਗਏ ਸਨ, ਉਹ ਤੇਜ਼ ਧੁੱਪ ਦੇ ਵਿਚ ਪਿਆਸੇ ਪਏ ਸਨ, ਆਸਾਨੀ ਦੇ ਨਾਲ ਜੰਗਲੀ ਜਾਨਵਰਾਂ ਦੇ ਸ਼ਿਕਾਰ ਬਣ ਗਏ। ਅੰਗਰੇਜ਼ ਫੌਜ ਦੇ 86 ਅਧਿਕਾਰੀਆਂ ਦੇ ਵਿਚੋਂ 36 ਮਾਰੇ ਗਏ, 34 ਜ਼ਖਮੀ ਹੋ ਗਏ ਸਨ, 16 ਨੂੰ ਕੈਦੀ ਬਣਾ ਲਿਆ ਗਿਆ ਸੀ। ਬੇਲੀ ਦੇ ਸਿਰ ਅਤੇ ਪਿੱਠ ਦੇ ਵਿਚ ਸੱਟ ਲੱਗੀ, ਉਨ੍ਹਾਂ ਨੇ ਆਪਣੀ ਇਕ ਲੱਤ ਵੀ ਗੁਆ ਦਿੱਤੀ। ਅੰਤ ਦੇ ਵਿਚ ਬੇਲੀ ਨੂੰ ਇਕ ਤੋਪ ਗੱਡੀ ਦੇ ਵਿਚ ਬੰਨ ਕੇ ਹੈਦਰ ਦੇ ਸਾਹਮਣੇ ਲਿਆਂਦਾ ਗਿਆ ਤੇ ਹੋਰ ਦੂਜੇ ਕੈਦੀਆਂ ਦੇ ਨਾਲ ਜ਼ਮੀਨ ਦੇ ਉੱਤੇ ਬਿਠਾਇਆ ਗਿਆ। ਕੰਪਨੀ ਦੇ ਫੌਜੀਆਂ ਨੂੰ ਪਹਿਲੀ ਵਾਰ ਅਨੁਭਵ ਹੋਇਆ ਕਿ ਹਾਰ ਅਤੇ ਕੈਦੀ ਬਣ ਜਾਣ ਦਾ ਕੀ ਮਤਲਬ ਹੁੰਦਾ ਹੈ। ਅੰਗਰੇਜ਼ ਕੈਦੀਆਂ ਦੇ ਨਾਲ ਮਾੜਾ ਵਤੀਰਾ ਹੁੰਦਾ ਹੈ। ਲਗਭਗ 7,000 ਅੰਗਰੇਜ਼ ਸੈਨਿਕਾਂ ਨੂੰ ਕੈਦੀ ਬਣਾ ਲਿਆ ਗਿਆ। ਇਕ ਕੈਦੀ ਜੇਮਜ਼ ਸਕਰੀ ਨੇ ਆਪਣੀ ਕਿਤਾਬ ਦੀ ਕੈਪਟੀਵਿਟੀ ਸਫਰਿੰਗ ਐਂਡ ਏਸਕੇਪ ਆਫ ਜੇਮਜ਼ ਸਕਰੀ ਵਿਚ ਲਿਖਿਆ ਕਿ 10 ਸਾਲ ਤੱਕ ਹੈਦਰ ਦੀ ਕੈਦ ਦੇ ਵਿਚ ਰਹਿਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਭੁੱਲ ਚੁੱਕਿਆ ਸੀ ਕਿ ਕੁਰਸੀ ਦੇ ਉੱਤੇ ਕਿਸ ਤਰ੍ਹਾਂ ਬੈਠਿਆ ਜਾਂਦਾ ਹੈ, ਕਿਸ ਤਰ੍ਹਾਂ ਛੁਰੀ ਅਤੇ ਕਾਂਟੇ ਦੇ ਨਾਲ ਖਾਣਾ ਖਾਧਾ ਜਾਂਦਾ ਹੈ। ਮੈਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨਾ ਤੱਕ ਭੁੱਲ ਗਿਆ ਸੀ, ਮੇਰੀ ਚਮੜੀ ਕਾਲੀ ਪੈ ਚੁੱਕੀ ਸੀ ਤੇ ਮੈਨੂੰ ਯੂਰਪੀਅਨ ਕੱਪੜੇ ਪਹਿਨਣਾ ਪਸੰਦ ਨਹੀਂ ਰਿਹਾ ਸੀ। ਮਾਇਆ ਯਾਸਾਨੋਫ ਆਪਣੀ ਕਿਤਾਬ ਏਜ ਆਫ ਦੀ ਅੰਪਾਇਰ ਕਾਂਕੂ ਈਸਟ ਐਂਡ ਕਲੈਕਟਿੰਗ ਇਨ ਦੀ ਈਸਟ 1750-1850 ਦੇ ਵਿਚ ਲਿਖਦੀ ਹੈ ਕਿ ਜੇਕਰ ਹੈਦਰ ਨੇ ਬੇਲੀ ਦੀ ਹਾਰ ਤੋਂ ਬਾਅਦ ਲੜਾਈ ਜਾਰੀ ਰੱਖੀ ਹੁੰਦੀ ਤਾਂ ਅੰਗਰੇਜ਼ਾਂ ਦੇ ਡਿੱਗੇ ਮਨੋਬਲ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਸੀ ਕਿ ਫੋਰਟ ਸੇਂਟ ਜਾਰਜ ਜਿੱਤਣ ਦੇ ਵਿਚ ਉਨ੍ਹਾਂ ਨੂੰ ਅਸਫਲਤਾ ਮਿਲਦੀ। ਇਹੀ ਕੰਪਨੀ ਦੇ ਲਈ ਖੁਸ਼ਕਿਸਮਤੀ ਸੀ ਕਿ ਹੈਦਰ ਆਪਣੀਆਂ ਫੌਜਾਂ ਨੂੰ ਬਚਾ ਕੇ ਰੱਖਣਾ ਚਾਹੁੰਦਾ ਸੀ। ਉਨ੍ਹਾਂ ਨੇ ਕੰਪਨੀ ਦੇ ਨਾਲ ਸਿੱਧੇ ਟਕਰਾਅ ਦੀ ਨੀਤੀ ਤਿਆਗ ਦਿੱਤੀ ਤੇ ਇੱਕਾ ਦੁੱਕਾ ਹਮਲਾ ਕਰਕੇ ਭੱਜ ਦੀ ਰਣਨੀਤੀ ਦੇ ਉੱਤੇ ਅਮਲ ਕਰਨ ਲੱਗ ਪਏ ਸਨ। ਆਉਣ ਵਾਲੇ ਕੁਝ ਮਹੀਨਿਆਂ ਦੇ ਵਿਚ ਗਵਰਨਰ ਜਨਰਲ ਹੇਸਟਿੰਗਜ਼ ਹੈਦਰ ਦੇ ਮਰਾਠਿਆਂ ਦੇ ਨਾਲ ਗੱਠਜੋੜ ਨੂੰ ਤੋੜਨ ਦੇ ਵਿਚ ਸਫਲ ਹੋ ਗਏ। ਹੇਸਟਿੰਗਜ਼ ਨੇ ਮਰਾਠਾ ਕਮਾਂਡਰ ਮਹਾਦਜੀ ਸਿੰਧੀਆ ਦੇ ਨਾਲ ਇਕ ਸਮਝੌਤਾ ਕੀਤਾ ਜਿਸਦੇ ਤਹਿਤ ਮਰਾਠਾ ਅੰਗਰੇਜ਼ਾਂ ਦੇ ਦੋਸਤ ਬਣ ਗਏ ਤੇ ਨਤੀਜੇ ਵਿਚ ਇਹ ਹੋਇਆ ਕਿ ਅੰਗਰੇਜ਼ਾਂ ਦੇ ਨਾਲ ਹੋਈ ਅਗਲੀ ਲੜਾਈ ਦੇ ਵਿਚ ਹੈਦਰ ਆਪਣੀ ਸਫਲਤਾ ਨਹੀਂ ਦੁਹਰਾ ਸਕਿਆ। ਵਿਲੀਅਮ ਡੈਲਰਿਪਲ ਆਪਣੀ ਕਿਤਾਬ ਦੀ ਅਨਾਰਕ ਦੇ ਵਿਚ ਲਿਖਦਾ ਹੈ ਕਿ ਜੇਕਰ 1780 ਦੇ ਵਿਚ ਹੀ ਹੈਦਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੰਪਨੀ ਦੇ ਉਤੇ ਦਬਾਅ ਘੱਟ ਨਾ ਕੀਤਾ ਹੁੰਦਾ ਤਾਂ ਅੰਗਰੇਜ਼ ਉਸੇ ਵੇਲੇ ਹਮੇਸ਼ਾ ਦੇ ਲਈ ਭਾਰਤ ਛੱਡ ਕੇ ਚਲੇ ਜਾਂਦੇ। ਬਾਅਦ ਦੇ ਵਿਚ ਜਿਹੜਾ ਪੂਨੇ ਅਤੇ ਮੈਸੂਰ ਦੇ ਦਰਬਾਰਾਂ ਨੂੰ ਇਸ ਗੱਲ ਦਾ ਹਮੇਸ਼ਾ ਰੰਜ ਵੀ ਰਿਹਾ ਕਿ ਉਹ ਮੌਕੇ ਨੂੰ ਢੰਗ ਦੇ ਨਾਲ ਨਹੀਂ ਸਾਂਭ ਸਕੇ ਸੀ। ਪਿੱਠ ਦੇ ਕੈਂਸਰ ਦੇ ਨਾਲ ਆਖਰ ਦੇ ਵਿਚ ਹੈਦਰ ਅਲੀ ਦੀ ਮੌਤ ਹੁੰਦੀ ਹੈ। 1782 ਦੇ ਵਿਚ ਹੈਦਰ ਦੀ ਪਿੱਠ ਤੇ ਇਕ ਫੋੜਾ ਨਿਕਲ ਆਉਂਦਾ ਹੈ। ਹੌਲੀ ਹੌਲੀ ਉਸ ਫੋੜੇ ਦਾ ਆਕਾਰ ਵਧਦਾ ਗਿਆ ਤੇ ਬਾਅਦ ਦੇ ਵਿਚ ਪਤਾ ਲੱਗਦਾ ਹੈ ਕਿ ਹੈਦਰ ਨੂੰ ਪਿੱਠ ਦਾ ਕੈਂਸਰ ਹੈ। ਦੂਜੇ ਐਂਗਲੋ ਮੈਸੂਰ ਯੁੱਧ ਦੇ ਦੌਰਾਨ ਹੈਦਰ ਦੀ ਇਸ ਗੰਭੀਰ ਬਿਮਾਰੀ ਨੇ ਉਸਦੀ ਸ਼ਕਤੀ ਤੇ ਗਤੀ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ। 7 ਦਸੰਬਰ 1782 ਨੂੰ ਜ਼ਮੀਨ ਤੋਂ ਸਿਖਰ ਤੱਕ ਪਹੁੰਚਣ ਵਾਲੇ ਇਸ ਸ਼ਖਸ ਨੇ 60 ਸਾਲ ਦੀ ਉਮਰ ਦੇ ਵਿਚ ਸਦਾ ਦੇ ਲਈ ਅੱਖਾਂ ਬੰਦ ਕਰ ਲਈਆਂ। ਸ਼ਾਮਾ ਰਾਓ ਨੇ ਆਪਣੀ ਕਿਤਾਬ ਮਾਡਰਨ ਮੈਸੂਰ ਫਰਾਮ ਬਿਗਨਿੰਗ ਟੂ 1868 ਵਿਚ ਲਿਖਿਆ ਕਿ ਇਹ ਕਹਿਣ ਦੇ ਵਿਚ ਕੋਈ ਅਤਕਥਨੀ ਨਹੀਂ ਹੈ ਕਿ ਜਿਸ ਵੇਲੇ ਹੈਦਰ ਦੀ ਮੌਤ ਹੋਈ ਉਹ ਭਾਰਤ ਦੇ ਇਤਿਹਾਸ ਦੀ ਸਿਰਫ ਇਕ ਘਟਨਾ ਹੀ ਨਹੀਂ ਸੀ, ਉਨ੍ਹਾਂ ਦੀ ਮੌਤ ਨੇ ਭਾਰਤ ਦੇ ਵਿਚ ਬ੍ਰਿਟਿਸ਼ ਸ਼ਕਤੀ ਦੀ ਨੀਂਹ ਰੱਖੀ ਜੋ ਸ਼ਾਇਦ ਉਨ੍ਹਾਂ ਜਿਉਂਦੇ ਜੀ ਸੰਭਵ ਨਹੀਂ ਹੁੰਦਾ ਜੀ। ਦੋਸਤੋ, ਇਹ ਨੇ ਜੀ ਅਸਲੀ ਕਰਦਾਰ। ਤੇ ਧਰਮ ਤੋਂ ਉੱਤੇ ਉੱਠ ਕੇ ਲੋਕਾਂ ਦੀ ਗੱਲ ਕਰਨ ਵਾਲੇ ਲੋਕ। ਪੰਜਾਬੀ ਮੂਲ ਦੇ ਮੰਨੇ ਜਾਂਦੇ ਹੈਦਰ ਅਲੀ ਦੀ ਕਹਾਣੀ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਲਈ ਭਾਰਤ ਛੱਡਣ ਦੇ ਹਾਲਾਤ ਬਣਾ ਕੇ ਰੱਖ ਦਿੱਤੇ ਸਨ। ਕਿਆ ਬਾਤ ਹੈ ਜੀ, ਮੈਸੂਰ ਦੇ ਰਾਜਾ ਹੈਦਰ ਅਲੀ ਤੋਂ ਅੰਗਰੇਜ਼ਾਂ ਨੂੰ ਸਭ ਤੋਂ ਪਹਿਲਾਂ ਦੱਖਣ ਦੇ ਵਿੱਚ ਚੁਣੌਤੀ ਮਿਲੀ ਸੀ। ਰਿਹਾਨ ਫਜ਼ਲ ਉਹਨਾਂ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ, ਦੁਆਬਾ ਰੇੜੂਗਾ ਮੱਝ। ਤੇ ਇਹੋ ਜਿਹੀਆਂ ਗੱਲਾਂ ਪੜ੍ਹਨ ਦੇ ਵਿੱਚ ਚੰਗਾ ਲੱਗਦਾ ਹੈ ਮੈਨੂੰ ਵੀ, ਤੇ ਤੁਹਾਨੂੰ ਉਮੀਦ ਕਰਦੇ ਹਾਂ ਸੁਣਨ ਦੇ ਵਿੱਚ ਵੀ ਸ਼ਾਇਦ ਤੁਹਾਡੇ ਲਈ ਬੋਰਿੰਗ ਹੋਏਗਾ, ਪਰ ਇਹ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਤਿਹਾਸ ਸਿਰਜਣ ਵਾਲੇ ਲੋਕਾਂ ਦੀਆਂ ਕਰਨੀਆਂ ਬਣਦੀਆਂ ਨੇ। ਜਿਵੇਂ ਕਿ ਅੱਜ ਗਦਰੀ ਬਾਬਿਆਂ ਦੀ ਆਪਾਂ ਪਹਿਲਾਂ ਗੱਲ ਕੀਤੀ ਹੈ, ਅੱਜ ਦੇ ਦਿਨ ਦੇ ਉੱਤੇ ਸਟਾਕਟਨ ਦੇ ਵਿੱਚ ਆਪਣੇ ਕੈਲੀਫੋਰਨੀਆ ਦਾ ਇਲਾਕਾ ਜਿੱਥੇ ਗਦਰੀ ਬਾਬਿਆਂ ਨੇ ਪਹਿਲੀ ਜਿਹੜੀ ਸੀ ਜਗ੍ਹਾ ਸਥਾਪਿਤ ਕੀਤੀ ਸੀ ਐਸੋਸੀਏਸ਼ਨ, ਉਹਦਾ ਜ਼ਿਕਰ ਕੀਤਾ ਤੁਹਾਡੇ ਨਾਲ। ਪੈਸੇਫਿਕ ਜਿਹੜੀ ਸੀ ਐਸੋਸੀਏਸ਼ਨ ਬਣਾਈ ਸੀ, ਜਿਹਦੇ ਵਿੱਚ ਲਾਲਾ ਹਰਦਿਆਲ ਹੋਣੀ ਜਾਂ ਹੋਰ ਸਾਰੇ ਸ਼ਾਮਲ ਸਨ, ਉਹਨਾਂ ਦਾ ਜ਼ਿਕਰ ਕੀਤਾ। 1913 ਦੇ ਵਿੱਚ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਜਿਹੜੀ ਬਣਾਈ ਸੀ, ਜਿਸ ਨੂੰ ਬਾਅਦ ਦੇ ਵਿੱਚ ਗਦਰ ਪਾਰਟੀ ਦੀ ਅਮਰੀਕਾ ਦੇ ਵਿੱਚ ਸਥਾਪਨਾ ਮੰਨਿਆ ਗਿਆ। ਅਤੇ ਅੱਜ ਵੀ ਉੱਥੇ ਉਹ ਜਗ੍ਹਾ ਬਰਕਰਾਰ ਹੈ, ਮੌਜੂਦ ਹੈ, ਜਿੱਥੇ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਜਿਹੜੀਆਂ ਮੌਜੂਦ ਨੇ। ਹਰ ਸਾਲ ਮੇਲਾ ਲੱਗਦਾ ਹੈ ਉੱਥੇ, ਅਤੇ ਵੱਖਰੇ ਵੱਖਰੀਆਂ ਜਗ੍ਹਾਵਾਂ ਤੋਂ ਲੋਕ ਉੱਥੇ ਆਉਂਦੇ ਹੈ, ਅਤੇ ਜੋਲ ਭੈਣ ਜੀ ਹੁਣੇ ਵੀ ਉੱਥੇ ਵੱਡਾ ਯੋਗਦਾਨ ਪਾਉਂਦੇ ਆ ਜੀ। ਅਤੇ ਇਸੇ ਤਰ੍ਹਾਂ ਹੀ ਕਿਹਾ ਬਾਤ ਹੈ ਜੀ, ਲਓ ਜੀ ਇੱਕ ਖਬਰ ਜਿਹੜੀ ਆਈ ਹੈ। ਅੱਛਾ ਜੀ, ਮਾਨ ਸਾਹਿਬ ਦੀ ਖਬਰ ਹੈ, ਚਲੋ ਇਹਨੂੰ ਰਹਿਣ ਦਿੰਦੇ ਹਾਂ, ਕੱਲ੍ਹ ਤੱਕ ਖਬਰਾਂ ਛਾਪੇ ਜਾਣੀਆਂ ਜੀ। ਅਤੇ ਨੀਦਰਲੈਂਡ ਦੇ ਦੌਰੇ ਦੇ ਉੱਤੇ ਮਾਨ ਸਾਹਿਬ ਦੇ ਹਾਲਾਤਾਂ ਦੀ ਗੱਲ ਹੈ ਦੋਸਤਾਂ ਨੇ, ਚਲੋ ਸਾਡੇ ਆਪਣੇ ਨਿੱਜੀ ਸਰੋਤ ਵੀ ਕੋਈ ਹੁੰਦੇ ਹੈ, ਉਹਨਾਂ ਨੇ ਭੇਜੀ ਹੈ ਜੀ। ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ ਪ੍ਰੋਗਰਾਮ ਸੁਣਨ ਦੇ ਲਈ। ਅਤੇ ਲਓ ਫਿਰ ਇੱਥੇ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ, ਅਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੁਹਾਡੇ ਤੋਂ। ਸਟੂਡੀਓ ਦਾ ਨੰਬਰ ਜੇ ਕਾਲ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ। ਅੱਜ ਗੁਰਨੇਕ ਸਿੰਘ ਉਹਨਾਂ ਦਾ ਬਰਥਡੇ ਵੀ ਸੀਗਾ ਜੀ, ਉਹਨਾਂ ਨੂੰ ਮੁਬਾਰਕਬਾਦ ਹੈ ਅਮਰੀਕਾ ਵਾਲਿਓ, ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਜੀ, ਹੱਸਦੇ ਵੱਸਦੇ ਰਹੋ। ਅਤੇ ਰਜਿੰਦਰ ਕੁਮਾਰ ਜੀਰਾ ਜੀ ਨੇ ਕਿਹਾ, ਭੁਪਿੰਦਰ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਸਤਪਾਲ ਗਿਰੀ ਜੀ ਗੋਸਵਾਮੀ ਸਾਹਿਬ ਕਹਿੰਦੇ ਨੇ ਪ੍ਰਣਾਮ ਹੈ ਜੀ, ਨਮਸਕਾਰ ਹੈ ਜੀ ਸਭ ਨੂੰ ਵੀਰ ਜੀ, ਅਤੇ ਦੁਆਬਾ ਰੇਡੀਓ ਦੇ ਦੋਸਤਾਂ ਨੂੰ, ਪਰਿਵਾਰ ਨੂੰ, ਅਤੇ ਬਾਕੀ ਸੁਨੇਹੇ ਆਪਾਂ ਪਹਿਲਾਂ ਸਾਂਝੇ ਕਰ ਹੀ ਦਿੱਤੇ ਆ ਜੀ। ਅਤੇ ਲਓ ਜੀ ਦੋਸਤੋ, ਇਹਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ। ਬੁੱਧਵਾਰ ਵਾਲਾ ਦਿਨ ਹੈ ਅਤੇ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਡਿਸਕਸ਼ਨ ਕਰਾਂਗੇ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਕੱਲ੍ਹ ਨੂੰ ਵੀ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਇਸੇ ਉਮੀਦ ਦੇ ਨਾਲ ਮੈਂ ਤੁਹਾਡੇ ਤੋਂ ਲਾਈਨਾਂ ਅੱਗਿਆ ਜਾਂਦਾ ਜਾਂਦਾ ਇੱਕ ਗੀਤ ਛੱਡ ਕੇ ਚੱਲਾਂ, ਅਤੇ ਉਸਨੂੰ ਕਰੋ ਇੰਜੋਏ ਅਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਪਿਆਰ ਭਰੀ ਤਨੇਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿਚ ਭਰੀ ਕਚਹਿਰੀ ਦੇ, ਵਿਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ ਸੂਬਿਆ, ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਝੁਕ ਝੁਕ ਆਖੂਗਾ, ਜੱਗ ਝੁਕ ਝੁਕ ਆਖੂਗਾ, ਯੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਲੈ ਆਇਆ। ਕਹਿੰਦਾ ਹਾਂ ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਜਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆਂ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਮਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਮੈਂ ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।

0: ਭੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਭੰਡਾਲਾ, ਸਾਥੀ ਹੱਥ ਭੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਭੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਵਿਉਂਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਵਿਉਂਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤਕਸੀਮਾਂ ਤੇ ਤਰਕੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ ਛੱਡ ਦੇ ਨੁਕਸਾ ਤਬੀਬਾਂ ਦਾ। ਸਾਥੀ ਹੱਥ ਬਣਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿੱਚ ਜਾਣ ਸਮੇਂ ਉਹ ਦਾਦੀ

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਬਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਕਟ ਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾਂ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾਂ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। इस जज्बे नूं बरकरार रखण लई अपने मना नूं बदलन दी कोशिश जरूर करोगे। इस जज्बे नूं बरकरार रखण दे लई अपने मना नूं बदलन दी कोशिश जरूर करोगे। कहन नूं दीवार दीवार हुंदी ए, पर दीवार दीवार विच वी अंतर हुंदा ए। वाहिगुरु जी का खालसा, वाहिगुरु जी की फतेह।
1: डॉक्टर इंद्रपाल कौर जी तों बाद हुण मैं सदा देण जा रहा मोगा जिले दे शायर हरप्रीत पतो जी नूं। हरप्रीत पतो जी अपनी इस वार कविता जिहड़ी लै के आ रहे ने, उसका अनुमान है गोविंद दे लाल, यानी कि साडे 10वें पातशाह श्री गुरु गोविंद सिंह जी दे लालां बारे कविता है उन्हां दी। हरप्रीत पतो जी, तुहाडा निघा स्वागत है।
4: हांजी, मैं हाजिर हां जी। हरप्रीत पतो मेरे बहुत ही सत्कारयोग हरबंसीओ जी ते दुआबा रेडियो कवि दरबार दे साहितकार वीर ते स्रोते वीरां नूं मेरी प्यार भरी सत श्री अकाल। मैं एक कविता लैके हाजिर हां जी, गोविंद दे लाल। तैनू आया ना ख्याल खड़े नीहां विच लाल, तैनू आया ना ख्याल खड़े नीहां विच लाल, ओने छड़ दे जकारे सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। चाहे उम्र सी छोटी उन्हां बाबे अखवाया, जेड़ा सोचिया नहीं सी ओह करके बखाया, माता गुजरी दे पोते गोबिंद दे दलारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लग दे प्यारे। भुल बैठी नी तू नीहे उत्ते उसरी भी कंधे, सारे मिस्त्री ते कामे जिने लगे होर बंदे, सारे तक के हैरान नाले कर दे इशारे, सिर केस कियां सजाइयां बड़े लग दे प्यारे, खड़े नीहां विच लाल ओने छड दे जकारे, सिर केस कियां सजाइयां बड़े लग दे प्यारे। काजी फतवा सुना के सी जलादा नू बुलाया, दित्ते लालच बथेरे जुत्ती नाल ठकराया, लाल चढ़दी कला च दुखी होए दुखियारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लगदे प्यारे। रोया अंबर सी अज पौंदी धरती सी बैण, डिगे अरशां चो पंछी भीजे कूंजां दे सी नैण, हर प्रीत पत्तो वेखिया सी साका हर कोई भुबा मारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। धन्नवाद जी, मैं हरप्रीत पत्तो।
1: हरप्रीत पत्तो जी तो बाद हुण मैं सदा देण जा रहा हरदीप कौर जसवाल जी नूं। हरदीप कौर जसवाल जी जिहड़ी रचना लैके हाजिर हो रहे ने, ओह सरहंद दे शहीदां नूं समर्पित है, शहीदी दिहाड़े दे उत्ते। हरदीप कौर जसवाल जी, तुहाडा निघा स्वागत है।
5: प्यार भरे सारे श्रोतियां नूं सति श्री अकाल। मैं एक कविता बोल रही हूं शहीदी दिहाड़े ते। जे चले ओ सरहंद नू मेरे प्यारियो, जे चले ओ सरहंद नू मेरे

0: ਸਾਧਕ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਹੈ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਹੈ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਕੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
8: ਚੰਨ ਦੀ ਸੈਰ ਚੱਲ ਅੜਿਆ

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ ਮੀਡੀਆ
2: ਹਾਂਜੀ
1: ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ, ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ ਤਾਂ ਨੌਜਵਾਨ

0: ਸਰਕਾਰੀ
1: ਜੀ
0: ਕੰਮਕਾਰ ਦੀ, ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰਾਨਿਕ ਮੀਡੀਆ ਹੋ ਗਿਆ, ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਏ,
0: ਹਾਂਜੀ
1: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ,
0: ਬਿਲਕੁਲ ਜੀ।
1: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ, ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ,
0: ਬਿਲਕੁਲ ਜੀ
1: ਤਾਂ ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ, ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
0: ਹਾਂਜੀ। ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜਿਹੜੇ
0: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮਕਾਰ ਹੋਵੇਗਾ।
1: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
0: ਹਾਂਜੀ। ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
1: ਹਾਂਜੀ
0: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ
0: ਹੈ ਨਾ,
1: ਵਿਅਰਥ।
0: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
0: ਹਾਂਜੀ
1: ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
0: ਬਿਲਕੁਲ
1: ਉਹਨਾਂ
0: ਜੀ
1: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ, ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
0: ਹਾਂਜੀ
1: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
0: ਬਿਲਕੁਲ
1: ਫਿਊਚਰ
0: ਜੀ
1: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ
0: ਹਾਂਜੀ
1: ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ
1: ਹਾਂ
0: ਦੇਖਦੇ ਹਾਂ ਵੈਬ ਚੈਨਲ ਬਹੁਤ

0: ਬਣੇ ਹੋਏ ਨੇਗੇ, ਬਹੁਤ
1: ਹਾਂਜੀ
0: ਸਾਰੇ ਵੈਬ ਚੈਨਲ ਹੈ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ। ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ, ਜਾਂ ਕੋਈ
0: ਹਾਂਜੀ
1: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ, ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ। ਬਟ
0: ਬਿਲਕੁਲ
1: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ, ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ
0: ਹਾਂਜੀ
1: ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
0: ਹਾਂਜੀ
1: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਝ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਝ ਵੀ,
0: ਹਾਂਜੀ
1: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ, ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੇ ਵੀਡੀਓ
1: ਬਿਲਕੁਲ,
0: ਬਣਾ ਕੇ ਜਾਂ ਅਸੀਂ ਹੋਰ
1: ਹਾਂਜੀ
0: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
1: ਹਾਂਜੀ
0: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਅਤੇ
1: ਬਿਲਕੁਲ
0: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ
0: ਜਾਂ
1: ਉਹਨਾਂ
0: ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ, ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ, ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ, ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ, ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ, ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ,
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਆ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇੋਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ ਜੀ।
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: महापावर रेडियो।
1: सत श्रीकाल दोस्तों, प्रोग्राम सिक्ख्या ते रुजगार लैके मैं समरदीप सिंह शमी तुहाडी सेवा च हाजिर हाँ। और सिक्ख्या ते रुजगार दोनों ही शब्द जिहड़े ने ओह साडी जिंदगी च बहुत अहम ने, और जिवें साहां दी महत्ता साडे वास्ते है उस तरह ही दोनों शब्द जिहड़े है आउंदे जांदे साह वांग साडी जिंदगी च रोल प्ले करदे आ। इस करके कहा जाता है कि चाहे वह तुहाडी पढ़ाई लिखाई का ट्रैक है, चाहे वह तुहाडी किते दी चोण, वो बहुत ही सोच समझ के सानू जिहड़ा उहदी करनी चाहीदी आ, दूर अंदेशी रखनी चाहीदी आ। एक बहुत ही अहम विशा है कि किवें आपां अपने किते दी जिंदगी दी चोण करनी आ और किवें आपां उहनूं आपां सुपने जिहड़े आ सच करने आ। और मैनूं बड़ी खुशी है स्वागत करदे आ अपने स्टूडियो दे विच डॉक्टर हिमांशु अग्रवाल जी, IAS SDM दसूहा जी, उन्हां दा साडे स्टूडियो च पधारन ते जिहड़े अज साडे नाल सिक्ख्या ते रुजगार दे विच विशेष तौर ते गलबात करन लई पहुंचे ने। बहुत बहुत स्वागत है सर तुहाडा।
2: थैंक यू जमी।
1: तो सर, जिवें आपां आम तौर ते गल्लां करदे आ कि पेरेंट्स चिंतित रहिंदे आ बच्चिआं लई कि उह किवें अपणे बच्चे नूं सही दिशा ही नहीं लभदी कि आह साडा बच्चा साडे कहिणे च ही नहीं हैगा जी, दसो इहनूं आपां की समझाईए। आपां बधेरा मता मारदे जी तुसीं पढ़ लिख के कुछ बण जाओ, लेकिन वह कुछ बन जो जो कुछ शब्द है इन्हों डिफाइन नहीं कर पाते, तो ये बच्चा बच्चे लिए भी कन्फ्यूजन है तो पेरेंट्स के लिए भी कन्फ्यूजन है। तो किवें ये जड़े आ जरा किवें चोण कर सकते वधिया बच्चे नूं किवें गाइड करन।
2: पेरेंट्स का चिंता करना बिल्कुल वाजिब है, बट एक गल मैं कहनी चाहवागा कि चिंता के नाल नाल कुछ एफर्ट्स भी पेरेंट्स वालों अपने बच्चे के लाने बहुत जरूरी ने, खास करके अजकल के समय के जे आप सिर्फ चिंता करते रहेंगे कि साडा बच्चा कुछ कर नहीं रहा, साडा बच्चा स्कूल च पढ़ता नहीं है, साडे बच्चे नूं टीचर्स ध्यान नहीं देंदे, स्कूल च फैसिलिटी नहीं है, आके दोस्तों नाल खेलता रहिंदा है, पढ़ाई विच बिल्कुल इंटरस्ट नहीं हैगा, पर आप जिहड़े फादर ने और रात नूं 9 बजे आ रहे ने काम तो, जिहड़ी मदर है वह पार्टी से जा रहे ने अपने गुआंढियां नाल गल्लां कर रहे ने, रात नूं टीवी वेख रहे ने, वह जे इस तरह की करांगे उहदा कोई फायदा नहीं है। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਨਾ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ ਹੈ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਇਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫੇਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
2: ਬਿਲਕੁਲ।
1: ਤਾਂ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੇ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
1: ਦੋ ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
2: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ,
2: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ ਹੈ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
2: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਦੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
1: 8ਵੀਂ ਬੋਰਡ ਦੀ,
2: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
1: ठीक है।
2: नौवीं। अच्छा, एक आदत शुरू तो भाई की पेपर रीडिंग है, न्यूज़पेपर दूसरी शुरू तो पढ़ते रहो, बुक्स वगैरह जीके दी बुक्स हैगियाँ या होर कोई कंप्लीट
1: अच्छा
2: लिटरेचर दी
1: अच्छा
2: बुक्स
1: अच्छा
2: हैगियाँ। ये हमेशा आदत साढ़े घर च सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस
1: मिल
2: पॉइंट,
1: सकते
2: ये
1: हैं।
2: ग्रूमिंग की जेड़ी मैं गल आ रहा
1: हाँ
2: सी
1: जी
2: ना
1: हाँ
2: कि
1: ठीक है
2: तीन तीन लैंग्वेज के पेपर साढ़े घर च आते सी,
1: जी।
2: हिंदी पंजाबी इंग्लिश तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जदों क्लियर होया ते आई हैड प्रिपेयर्ड माई माइंड कि बायो लैनी है कि डॉक्टर जड़ा है बनना है, किसी ने थोपिया नहीं,
1: अच्छा,
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना है, उदों तक माइंड
1: आप
2: बन
1: भी
2: गया
1: उसी सोच अपना
2: बिल्कुल
1: इन्हों अपना सपना बना लिया। ठीक
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ्स इंटरेस्ट सी, नॉन मेडिकल वैसी ऑप्शनल रख ली
1: और क्या
2: उदों।
1: बता, मतलब तुसी ट्रैक छड्या कोई नहीं, दोनों भी नाल ही रखया।
2: उन्होंने दिनों जो जेडे मेरे फ्रेंड से वो एनडीए का पेपर देने जा रहे थे,
1: हाँ
2: तो
1: जी हाँ
2: मैं कहा
1: जी
2: कि चलो पता नहीं डॉक्टर बनाएंगे नहीं बनाएंगे,
1: ठीक
2: पेपर
1: ठीक हाँ जी हाँ
2: दे चुके थे कि एनडीए का पेपर भी देने चले गए।
1: जी
2: रब दी मेहर से दोवें जेडे हैं उदा प्रीलिम्स क्लियर हो गया था, डॉक्टरी का क्लियर हो गया
1: क्या
2: उस
1: बता
2: वेले।
1: यार,
2: मतलब चीज़ें वही हैं कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जड़ा बच्चा उस स्टेज से होंदा है 11वीं 12वीं दी ओदे सामने ए ऑप्शंस होंदे ने बैंकिंग
1: जी।
2: दे, जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह दी कर सकदा, किसी नूं लगदा सीए बनना हैगा मैं,
1: सारा
2: किसी नूं लगदा
1: जोड़ा
2: इंजीनियरिंग करना है,
1: बिल्कुल
2: दैट इज द स्टेज जदों 9th 10th दे विच तुसी ओदे लई अपना एक प्लेटफॉर्म तैयार करदे हो ते प्लस वन
1: बिल्कुल
2: दे विच तुसी टेक ऑफ करदे हो। उस
1: जी
2: तो
1: जी
2: बाद भावें तुसी सीए बनो, इंजीनियर बनो,
1: हाँ
2: टीचर
1: जी हाँ
2: बनो,
1: जी
2: अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होंदा है। ते दोनों जदों मेरे क्लियर हो गए ते बेटर हुआ कि चलो ठीक सपना वो विच जाना सीगा
1: हाँ जी हाँ
2: मेडिकल
1: जी
2: दे विच, ते मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट। और सिविल सर्विसेज इस करके बनया क्योंकि जिवें मैं दस्या से कि जीके शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल।
2: चुका है, एंड उस आदत के कारण जड़ा से सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया
1: बिल्कुल
2: सीगा।
1: ठीक है।
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जो प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो बहुत ही चंगी आदत है।
1: जी
2: तुम
1: जी
2: आस पास की अपनी सराउंडिंग्स नाल देश दुनिया की खबरों तो भी तुम रेंदे हो,
1: अपडेटेड रहना है
2: अपडेटेड रहते हो, तुम अपने शहर की खबरों तो भी अपडेटेड रहते हो, तुहाडे
1: जी
2: शहर
1: जी
2: च की
1: बिल्कुल
2: हो रहा है, तुहाडी कंट्री च की हो रहा है, दुनिया च की हो रहा है, एंड सिविल सर्विस से जाओ या ना जाओ बट एक इनफॉर्म सिटीजन जरा तुम बन सकते हो।
1: बिल्कुल बिल्कुल हाँ जी, वो पहली शर्त है, वो तो चाहिए चाहिए।
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे करियर तो डा के बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने, किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कितने क खड़ा है अज दे देखा जावे ओवरऑल सिनेरियो जनरल।
2: मैंनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन जड़ी आ रही
1: हाँ
2: है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सीखे इन्हों के सामने, जो असी
1: क्या बता
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं,
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लें। मैं
1: बिल्कुल
2: बच्चों को मिलता स्कूलों से भी मिलता कॉलेज से भी मिलता
1: हाँ जी, हाँ जी,
2: बड़े हास्य वाली गल है, वो कहेंगे कि जी असी तो तुहाडे वांग बनना है। कई बच्चे जिहड़े सिविल की तैयारी शुरू करते हैं,
1: अच्छा जी,
2: उन्होंने दिमाग च यही गल हुंदी है, साढ़े भी दिमाग इनफैक्ट जदों असी प्रिपेयर करे सही गल हुंदी सी कि डीसी बनांगे जी असी,
1: ठीक है जी, बिल्कुल
2: सिविल्स
1: बिल्कुल
2: करके डीसी बनांगे। हुण छोटा बच्चा कह रहा कि मैं डीसी बनना, तो मैं कहा कोई गल नहीं बेटा तू पढ़ ले, ग्रूम अप कर ले, डीसेंट चाइल्ड बन जा, डीसी
1: हाँ,
2: तो
1: डीसी ही
2: आपे
1: बन गए
2: डीसेंट बन जाएगा। कोई बड़ा बच्चा कोई आंदा है कॉलेज का, वो कहता जी असी डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन जाना। सो बेसिकली डीसी बनना या सिविल सर्विस जाना एक एक बहुत ही एक मल्टी प्रोंग चीज का एक प्रोंग है। साढ़े को अगे करियर से इन्नी ऑप्शंस ने, स्पोर्ट्स पर्सन ओलंपिक से तुसी कुछ कर लो, असी देखिया 2016 के ओलंपिक के
1: हाँ जी, हाँ
2: जेडे भी
1: जी,
2: मेडलिस्ट है अज वो कितने पहुंच चुके हैं।
1: बिल्कुल बिल्कुल,
2: थोड़ी जी मेहनत करके तुसी अपने देश का नाम किन्ना अगे ले जा सकते हो। तुसी किसी नूं एक्टिंग का शौक होंगे, कोई बच्चा इस तरह का इनहेरेंट टैलेंट होंगे, हैगा
1: बिल्कुल
2: तुसी
1: बिल्कुल,
2: एक्टिंग
1: हाँ जी,
2: लाइन
1: हाँ
2: से
1: जी,
2: चले जाओ। सिंगिंग का शौक है, अपने अपने ही एरिया च किन्ने सिंगर तुहाडे थ्रू इन्हां नूं पता
1: वाकई,
2: लग
1: हाँ
2: गया
1: जी, हाँ जी,
2: सीगा।
1: बिल्कुल जी,
2: तो किसी दे कोई भी टैलेंट हैगा जे इहनूं ओह एक्सप्लोर करे, माइंड दा असीं बिल्कुल 5 तों 10% आपां एक्सप्लोर करते हैं, आपां माइंड
1: हाँ
2: होर
1: जी,
2: एक्सपेंड करके एक्सप्लोर करिए, तुसीं कितने दे कितने पहुंच सकते हो किसी भी लाइन दे विच।
1: बिल्कुल सर, बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर होंदे हां।
0: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरीयां मौजूद हैं। मेरिटोरियस अते यूनिवर्सिटी पोजीशन लैन वाले विद्यार्थियों नूं मुफ्त पढ़ाई, वजीफे अते इनाम अते अनाथ विद्यार्थियों लई फीसां विच रियायतां दित्तियां जांदियां हन। विद्यार्थियों दे खेडण लई खो खो, वॉलीबॉल, बैडमिंटन, कबड्डी, गतका, एथलेटिक, बॉल बैडमिंटन ग्राउंड उपलब्ध हैं। स्मार्ट क्लासेस दीयां सुविधावां दित्तियां जांदियां हन। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजिशनां हासिल कर रही ने। जोनल इंटर जोनल यूथ फैसटिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्याचारक खेतर विच भी एक नवी पछाण बनी।
1: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने, ते साडे नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूआ विच तैनात ने, ते बच्चों के भविख नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब, आपां जिवें पहलां गल कर रहे सीगे कि पेरेंट्स के प्रेशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर चल जाते हैं। ये किदां दा फैसला बच्चे जिहड़ा इहदा प्रभाव पै सकदा उहनां ते?
2: कई बारी इन्हां गल्लां दा चंगा प्रभाव पैंदा हैगा बच्चों के, कि कई बार उन्होंने कोई गाइडेंस देने वाला नहीं होंदा, बट एक सपोर्ट सिस्टम तुहानू जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वह पुल ऑफ कर सकता है। बट ये अल्टीमेट डिसीजन जो 11वीं च होंदा बच्चा, 16-17 साल का होंदा, आप टैलेंट की गल कर रहे थे बच्चों की,
1: हाँ जी, हाँ जी,
2: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वो उस फील्ड नूं एक कहते इंसाफ दे पाऊगा
1: हाँ
2: जी,
1: हाँ
2: जी,
1: जी,
2: राह
1: हाँ
2: वो
1: जी,
2: तुर पाया
1: बिल्कुल
2: है।
1: बिल्कुल
2: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
1: हाँ जी, हाँ
2: वो
1: जी,
2: कर
1: जी,
2: सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
1: उधर
2: हूँ,
1: आ गया
2: उस वेले देखो अकेला डिसीजन लेना कई कई बच्चे ले भी लेंगे ने,
1: हाँ
2: बट
1: जी, हाँ
2: उस
1: जी,
2: वेले अगेन जे उन्होंने कोई कोई सीधे राह पा दे जिन्होंने आप कहते हैं कि सीधे राह पाना,
1: हाँ जी, हाँ जी, हाँ जी,
2: पेरेंट टीचर कह दे कि भाई दिस इज योर कैलिबर
1: ओके
2: कैलिबर तुसी ये कर सकते हो, ये तुहाडे तो नहीं हो सकता, जो उस
1: जी,
2: वेले उन्होंने क्लीयर क्लैरिटी ऑफ माइंड हो जाए तो वह काफ़ी जो आने वाले जो साल है इनफैक्ट आने वाला पूरा करियर वह जो बन सकता या बिगड़ सकता है।
1: बिल्कुल
2: ये
1: बिल्कुल,
2: अगेन स्कूल साडा एक सिस्टम जो टीचिंग का सिस्टम है
1: हाँ
2: वह
1: जी,
2: इन्ना
1: हाँ जी,
2: स्ट्रोंग होना चाहिए ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ, ਬਸ
2: ਉਹ
1: ਉਹਦਾ ਹੀ
2: ਸਮਝ ਕੇ
1: ਸੀਗਾ
2: ਜੇ
1: ਹਾਂਜੀ
2: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
2: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਉਸ ਤੋਂ ਬਾਅਦ ਹੈ ਕਿ ਹਸਤੀ ਮਿੱਟਦੀ ਨਹੀਂ
2: ਮਿੱਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
1: ਜੀ
2: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
1: ਜ਼ਰੂਰੀ ਹੈ।
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਫੇਲ ਹੋ ਗਏ, ਬਹਿ ਜਾਓਗੇ, क्रिप करन लग जाओगे कि
1: हाँ
2: मैं तो
1: क्यों
2: फेल हो गया
1: नहीं,
2: जी, मैं हूँ कुछ नहीं करता था लाइफ दे विच, मैं वो छोड़
1: रब
2: दे,
1: ने
2: मैं
1: ठीक नहीं
2: रब
1: किया
2: नूं दोष देता, गुआंढियां नूं दोष देता, इस तरह कर लिया, फिर उत्थे ही तुहाडा जिहड़ा सारा खराब हो जाना फोकस, जे तुसीं खड़े हो गए उस तो बाद फिर तो तुहानूं ही रोक ही नहीं सकदा।
1: बिल्कुल वो जरूरी है। गिरते
2: बिल्कुल
1: हैं शाह सवारी मैदाने जंग में,
2: बिल्कुल
1: वो तुम
2: बिल्कुल
1: क्या
2: बिल्कुल
1: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लेके ला लिया, तो वाकई उन्हें ड्रीम फॉलो किया ते
2: बिल्कुल
1: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे तो मैन टू मैन वो वेरी करती है, किसी को लोड है किसी को नहीं लोड है। फिर भी जो कोचिंग सेंटर्स है, ये तो मशरूमिंग इन्हों की इन्नी ज़्यादा हो रही है, इन्हों की कोई सिग्निफिकेंस अपन की लगती है जो?
2: कोचिंग एक भेड़ चाल बन चुकी है अज के जमाने
1: जी
2: दे विच।
1: जी जी जी
2: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
1: हाँ
2: हूँ
1: जी हाँ
2: तो
1: जी हाँ
2: दिल्ली
1: जी
2: एक हब
1: वो
2: बन
1: तो
2: गया
1: पूरा
2: है,
1: कोचिंग जंगल बन गया
2: वो
1: है।
2: उत्थे हब बन गया है, तो उत्थे जेडे बच्चे निकल रहे हैं काफ़ी सक्सेसफुली निकल रहे हैं,
1: जी
2: बट
1: जी
2: तुसी
1: जी
2: परसेंटेज वेखो उत्थे
1: जी
2: जो लख बच्चे जा रहे हैं तो 100 बच्चा निकलता है।
1: ओ जी बिल्कुल
2: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता।
2: निकालता
1: हाँ
2: या कोई पर्टिकुलर शहर इस तरह का जिहड़ा 100 बच्चे हर साल निकाल रहा है, बट उत्थे परसेंटेज भी देखी जाए कि कहड़े बच्चे नहीं निकालते, वो अगे की करते पए ने।
1: बिल्कुल
2: मेरा
1: सही
2: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
1: हाँ जी हाँ
2: कि
1: जी
2: वो बच्चे जिहड़े कि किसी कारणवश नहीं निकलते पए, अपने
1: बिल्कुल
2: करियर च नहीं निकलते पे,
1: हाँ जी हाँ
2: कि
1: जी हाँ
2: वो फेल होने तो बाद अगे होर मेहनत करते हैं, अगे होर ट्राई करते हैं, अगे कितने कोई डाइवर्स फील्ड के विच चले जाते हैं, डिस्पर्स हो
1: जी
2: जाते हैं, कि
1: हाँ
2: वो उत्थे स्टक रह जाते हैं अपने करियर के अपने लाइफ के पॉइंट पे, कि जी मैं तो हूँ निकलना ही है 6 7 साल 8 साल अपने भावे मैं खराब कर लवा।
1: जी
2: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
1: प्रेशर
2: को इवन कोचिंग सेंटर्स का रोल बन जाता है कि बच्चों ढंग ना गाइड करन, 3 4 साल हो गए नहीं निकलता पाया, एंड अगे लाइफ च या
1: जी
2: तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकलता,
1: हाँ
2: उस बाद अपना प्लान बी ते आ जाओ, एक प्लान बी होना लाइफ च हर चीज च वो
1: जरूरी
2: बहुत
1: है,
2: जरूरी हैगा,
1: एक बैकअप
2: एक
1: प्लान
2: बैकअप
1: जरूरी है।
2: जिवें
1: हाँ
2: तुहाडे स्टूडियो च बैकअप प्लान तुहाडे हर चीज का हुंदा हैगा,
1: जी
2: वो बैकअप प्लान लाइफ च होना भी बहुत जरूरी है कि कितने कोई
1: बिल्कुल
2: स्टक करके तो तुसी प्लान बी ते आ जाओ। तो मेरा
1: जी जी
2: कंसर्न यही है कि जो कोचिंग सेंटर से तुसी जा रहे हो, कोचिंग के बावजूद भी कुछ परसेंटेज 99% तुसी सक्सेसफुल नहीं रहोगे,
1: हाँ जी
2: 1% ही तुहाडा सक्सेस चांसेस हैगे,
1: जी
2: उस तो बाद अपना जिहड़ा प्लान भी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो, या तुसी अपना कोई नाल साइड बिजनेस शुरू कर सकते हो, अजकल मेक इन इंडिया स्टार्टअप इंडिया इस तरह के काफ़ी
1: सारे आ
2: जिहड़े
1: रहे हैं,
2: प्रोग्राम बनते पए
1: बड़े
2: ने,
1: अच्छे
2: तुसी
1: प्रोग्राम हैं।
2: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसी
1: जी
2: नाल
1: जी
2: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो,
1: बिल्कुल
2: बट
1: बिल्कुल,
2: फेल हो गए, फेल होने तो बाद तुसी ना उठे फिर उत्थे तुहाडा करियर जिहड़ा
1: क्योंकि
2: खत्म है।
1: जिहड़ा फेल हो के फेल पास होना तो जिंदगी का एक वो ही
2: बिल्कुल
1: जिंदगी है, लेकिन
2: बिल्कुल
1: इतने प्रेशर इन्ना होंगे उत्थे जो आप कोटे की गल करिए, जां इवन जिहड़े साडे सराउंडिंग होर शहरां दे विच भी कोचिंग सेंटर चलते हैं, जदों पेरेंट्स उत्थे भेजते हैं बच्चे नूं, वो इनू एक ग्रंटड मान लेंगे कि हुण उत्थे चल गया, दैट इज बस ये हो गया बन गया है जो आप बनाना चाहते हो। उस उतों बच्चे दे जिहड़ी स्ट्रेस लैवल कितने ज़्यादा बढ़ जाता है,
2: बिल्कुल
1: तो आप ये भी देखते हैं बड़ी दुखदाई खबर आती है कि उत्थे आत्महत्या कर ली किसी बच्चे ने,
2: बिल्कुल
1: कुछ घट गया बढ़ गया नंबर कुछ ऐसा हो गया है, ये एक माड़ा असर जिहड़ा आप समझते हैं कि पैंदा है बच्चों का। वो प्रेशर है जिहड़ा है उन्होंने घट मैनेजमेंट है जिहड़ी स्ट्रेस मैनेजमेंट है, ये बच्चा किवें उन्होंने कर सकता है उत्थे जिहड़ा बंदा उत्थे है।
2: एक हैरानी वाली गल जी सामने आ रही है, स्ट्रेस जी मैनेजमेंट है फेलियर से भी नहीं है, सक्सेस से भी अजकल स्ट्रेस हो रहा है,
1: अच्छा
2: बच्चे
1: जी
2: जड़े फेल मतलब फेल मैं कहूँगा नाकामयाब हो जाते हैं किसी कंपिटेटिव एग्जाम च, उन्होंने खबर आदि
1: हाँ
2: ने
1: जी हाँ जी
2: कोई किसी फील्ड से चला जाता, मान लो डॉक्टरी कर लेंदा है या किसी
1: जी जी
2: इंजीनियरिंग कर लेंदा है, उत्थे कोई इस तरह की घटना हो जाती है, हंसी मजाक हो जाता है, या फिर उत्थे तुहानू प्रॉपर तुसी अपने करियर च आगे नहीं बढ़ पा रहे, तो तुसी पढ़ोगे अजकल कॉलेजेस दे विच भी सुसाइड दे जिहड़े केसेस ने काफ़ी जिहड़े है बाहर सुनने नू आ रहे
1: आ
2: ने।
1: रहे हाँ जी हाँ जी
2: स्ट्रेस मैनेजमेंट कोई कोई टेक्निक नहीं है, स्ट्रेस मैनेजमेंट ये नहीं है कि तुसी कोई टेक्निक तुसी उदी स्टडी कर लो तो उस स्ट्रेस नू जिहड़ा मैनेज कर सकते हो, स्ट्रेस तुसी अपने ही ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
1: ਸੈਲਫ ਕਾਉਂਸਲਿੰਗ ਹੀ
2: ਸੈਲਫ
1: ਹੁੰਦੀ ਹੈ।
2: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
2: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ।
1: ਬਿਲਕੁਲ,
2: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
2: ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
2: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
2: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ,
2: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
2: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
2: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
2: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇਸ਼ ਹੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
2: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
2: ਇਹਨੇ ਤੁਸੀਂ
1: ਉਜਾਲਾ ਆ ਰਿਹਾ।
2: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ
2: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
2: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
1: ਬਿਲਕੁਲ
2: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
1: ਉਹ ਇੱਕ ਹਾਂ ਬਿਲਕੁਲ
2: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
1: ਜੀ ਜੀ
2: ਸਕੂਲ ਦੇ
1: ਜੀ
2: ਵਿੱਚ
1: ਜੀ
2: ਕੀ ਹੋਇਆ, ਭਾਵੇਂ
1: ਬਿਲਕੁਲ
2: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
1: ਹਾਂਜੀ
2: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ
1: ਠੀਕ
2: ਫਾੜੀ ਕੀਤੀ,
1: ਹਾਂਜੀ ਹਾਂਜੀ
2: ਇਹ ਵੀ ਮੈਂ
1: ਠੀਕ
2: ਉਹਨਾਂ
1: ਹੈ,
2: ਨੂੰ ਦੱਸਦਾ ਹੁੰਦਾ ਸੀਗਾ। ਤੇ
1: ਕਿਆ
2: ਇਸ
1: ਬਾਤ
2: ਤਰ੍ਹਾਂ
1: ਹੈ,
2: ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
1: ਜੀ
2: ਉਹ
1: ਜੀ
2: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅਜੇ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
2: ਥੈਂਕ ਯੂ
1: ਤੋ
2: ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: Guapa Radio.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: जी
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ। ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ, ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ। ਇੱਕ

0: ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨੀ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨੀ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਰੀਡਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ। ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦੇ ਹੋ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ, ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
0: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ।

0: ਹੋ,
1: जी
0: बहुत
1: जी जी
0: अच्छे
1: जी
0: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते एक सुकून वाला जिहड़ा हैगा ओ उस पासे, नाले धर्म नाले तुहाडा सत्कार है, नाले तुहानूं इस फील्ड दे विच अगे वधण दे जिहड़े बड़े मौके ने, बड़ा तुसीं सेध दे सकदे हो एक समाज सेवा दे रूप दे विच।
1: बिल्कुल
0: इसे तरह
1: बिल्कुल
0: आपां रुजगार दी कुछ गल कीती सी, सिंगिंग है देखो,
1: जी जी
0: गायकी
1: जी
0: है,
1: जी जी
0: गजल
1: जी
0: गायकी है, ये बड़ियां चीजां ने ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾਗਾ, ਤੇ
1: ਬਿਲਕੁਲ
0: ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ। ਸਾਡੇ ਸਾਹਮਣੇ
1: ਜੀ
0: ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ ਜੀ
0: ਇਹ
1: ਜੀ
0: ਵੀ
1: ਜੀ
0: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ
1: ਜੀ
0: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ
1: ਜੀ
0: ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ
1: ਬਿਲਕੁਲ
0: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
0: ਤੇ
1: ਜੀ
0: ਪਰ
1: ਜੀ ਜੀ
0: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
0: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
0: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
0: ਉਹ
1: ਜੀ
0: ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
0: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
0: ਫਿਲਮਾਂ
1: ਜੀ
0: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
0: ਅਸੀਂ
1: ਜੀ
0: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ ਜੀ
0: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
0: ਅੱਗੇ
1: ਜੀ
0: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈ ਕਿ ਆਪਾਂ, ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ,
1: ਜੀ
0: ਮੈਂ
1: ਜੀ ਜੀ
0: ਪੰਜਾਬੀ
1: ਜੀ
0: ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹਰ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ।
1: ਜੀ
0: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
0: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਈਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
0: ਪਹਿਲਾਂ
1: ਜੀ
0: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ
1: ਬਿਲਕੁਲ
0: ਥਾਂ ਕਾਲਜ ਖੁੱਲ੍ਹ ਗਏ, ਪਰ
1: ਬਿਲਕੁਲ
0: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ ਜੀ
0: ਕੋਈ
1: ਜੀ ਜੀ
0: ਸ਼ੱਕ
1: ਜੀ
0: ਨਹੀਂ। ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨਾਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ ਜੀ ਜੀ
0: ਉਹਨਾਂ
1: ਜੀ
0: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ ਜੀ
0: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ,
1: ਜੀ
0: ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ
0: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
0: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ TV ਟਾਕ ਸੁਣੋ, ਚਾਹੇ
1: ਜੀ
0: ਹੋਰ
1: ਜੀ ਜੀ
0: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ, ਜਿਨ੍ਹਾਂ ਨੂੰ ਇਹ ਲੋਕ ਨੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ, ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ
1: ਜੀ ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ
1: ਜੀ
0: ਇਹ ਕੋਈ ਜ਼ਰੂਰੀ ਨਹੀਂ ਹੈ ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ। 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ ਚ ਨਹੀਂ ਰੁਜ਼ਗਾਰ ਮਿਲਿਆ। ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ ਚ ਆ ਕੇ ਸਾਨੂੰ ਅਧਿਆਪਨ ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਸ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ, ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ, ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ, ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ, ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ, ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ।
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
0: ਤਾਂ
1: ਜੀ ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
0: ਆ
1: ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਸੀ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ ਜੀ
0: ਇਹਦੇ
1: ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਜੀ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ
0: ਪਿੱਛੇ
1: ਬਤਾ
0: ਜੇ ਮੈਂ
1: ਜੀ
0: ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
0: ਇਸੇ ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ 'ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ 'ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਏ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ, ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲ੍ਹੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
0: हाँ जी हाँ
1: उन्हां दी
0: जी
1: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
0: हाँ जी
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जेहड़े परमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं।
0: हाँ
1: अपने
0: जी
1: फ्रेंड्स देखदे हैं कि मेरे फ्रेंड्स ने केड़े विषय चूज किए हैं, उन्हां दे अकॉर्डिंग ही वो अपने खुद दे विषय चूज कर लेंदे हैं।
0: बिल्कुल जी
1: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मेरे
0: लाई
1: नाल।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जांदी है उन्हां दे करियर सिलेक्शन दी
0: हाँ जी
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ਉਹ
1: है
0: ਵੀ ਬਹੁਤ
1: बिल्कुल
0: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
1: ਮਿਲ
0: ਦਾ
1: ਕੇ
0: ਵਧੀਆ
1: ਕਰ
0: ਨਿਰਮਾਣ ਕਰ
1: ਸਕਦੇ
0: ਸਕਦੇ ਆ। ਕੋਈ
1: ਹਾਂਜੀ
0: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
0: ਹਾਂ
1: ਉਹਨਾਂ ਦੇ
0: ਜੀ
1: ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
0: ਹਾਂ
1: ਤਾਂ
0: ਜੀ
1: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
0: ਬਿਲਕੁਲ ਜੀ
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
0: ਹਾਂ ਜੀ
1: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
0: ਆਨਲਾਈਨ ਚੱਲ ਰਹੀ ਹੈ।
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
0: ਹਾਂ ਜੀ
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ ਜਾਂ
0: ਸਹੀ
1: ਫਿਰ
0: ਗੱਲ
1: ਉਹਨਾਂ
0: ਹੈ
1: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ ਆਪਣੇ ਆਪ ਪੜ੍ਹ ਲੇਗਾ, ਨਹੀਂ ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਹੈ ਲਾਈਫ 'ਚ, ਤੂੰ
0: ਹਾਂ
1: ਦੱਸ
0: ਜੀ
1: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
0: ਸਹੀ ਗੱਲ
1: ਪੁੱਛਿਆ
0: ਹੈ।
1: ਜਾ ਰਿਹਾ ਹੈ।
0: ਹਾਂ ਜੀ
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ ਹੈ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਨਸਿਬਿਲਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ ਜੀ
1: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ।
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
0: ਹਾਂਜੀ
1: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लैन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा इह हुंदा वी 10वीं 12वीं कर लईए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे आ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाण।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: अच्छा जी,
1: ਪਲੱਸ ਟੂ ਪਾਸ ਨੇ।
0: अच्छा
1: ਤਾਂ
0: जी,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: हाँ
1: ਮੰਨ
0: जी,
1: ਲਓ
0: हाँ
1: ਕੋਈ
0: जी,
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: नौकरी
1: ਬਸ
0: लेनी है।
1: ਨੌਕਰੀ ਲੈਣੀ ਹੈ।
0: हाँ
1: ਤਾਂ
0: जी,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: हाँ जी,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: हाँ जी,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: अच्छा जी,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: हाँ
1: ਠੀਕ ਹੈ,
0: जी,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: है जी,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: हाँ
1: ਸਾਰੇ
0: जी,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: अच्छा जी,
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: अच्छा जी,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: हाँ जी, हाँ जी,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ,
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: हाँ जी,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: हाँ बिल्कुल, ये तो जरूरी है, जे पता ही नहीं
1: ਹਾਂਜੀ
0: है तो करेंगे की।
1: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਭ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀ
1: ਤੱਕ
0: ਹੈ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ
1: ਜੀ
0: ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: हाँ जी, सत श्री अकाल दोस्तों। प्रोग्राम सिक्ख्या ते रुजगार लैके मैं समरजीत सिंह शमी तुहाडी सेवा च हाजिर हाँ। तुसी सुन रहे हो दुआबा रेडियो, तुहाडी अपनी आवाज़। दोस्तों, सिक्ख्या ते रुजगार दे विच तुहानूं पता है कि असी वख वख जो मुद्दे ने जुड़े हुए विषय दे नाल, चाहे वह काउंसलिंग होए, चाहे वह रुजगार नाल जुड़ी हुई कोई गल होवे, उहदे उत्ते आपां चर्चा करते हैं, सिक्ख्या नाल जुड़ियां गल्लां करते हैं, एजुकेशन दे उत्ते गल करते हैं। तो इस सारे प्रक्रिया दे विच एक बहुत ही महत्वपूर्ण जिहड़ा विषय है वह आता है पेरेंटिंग, जानी कि बच्चे का पालन पोषण। सो अज इस महत्वपूर्ण विषय के उत्ते गलबात करने लिए साढ़े नाल जुड़े ने पैनलिस्ट डॉक्टर भावना गुप्ता जी। बहुत बहुत स्वागत है डॉक्टर साहब तुहाडा।
1: थैंक यू।
0: तो दोस्तों, डॉक्टर भावना गुप्ता जी को चेयरपर्सन हैं टर्न अराउंड एजुकेशनल एंड कंसल्टेंसी सर्विसिज जलंधर। तो इस तो इलावा वो बतौर डॉक्टर भी प्रैक्टिस करते हैं, तो काउंसलिंग दे विच बहुत सरगर्म ने, तो इंडस्ट्रियल ट्रेनिंग वो दे रहे ने, तो स्टूडेंट्स नू करियर गाइडेंस दे विच उन्हां दा बहुत वड्डा जिहड़ा समां जिहड़ा लगता है, बहुत योगदान है उन्हां दा। तो विशेष तौर पर पेरेंटिंग वर्कशॉप्स वो ऑर्गनाइज करते हैं, तो उहदे विच मापिआं नू किवें जिहड़ा गाइड करते हैं, ये अज आपां जाणांगे उहनां कोलों। तो डॉक्टर साहब, सब तो पहला तो जो सवाल ये आता है मन दे विच कि पेरेंटिंग की है, पालन पोषण की है, इनू आपां किवें डिफाइन करते हैं
1: जी? पेरेंटिंग सब तो पहला सानू यह समझना चाहिए कि सब तो कॉम्प्लीकेटड जॉब और फुल टाइम जॉब है पेरेंटिंग
0: जी। जी,
1: इहदा कोई निर्धारित समा नहीं है। जब तक तुसीं पेरेंट्स हो, पेरेंटिंग चलती रहती है
0: जी। जी,
1: एक बच्चे नू पैदा करना, उस दियां जरूरतां पूरियां करना, और जिस तरह आपां कहने कि सारे इदां ही पलदे है
0: जी, जी,
1: यह पेरेंटिंग नहीं है। पेरेंटिंग इस तो वध के है कुछ
0: जी।
1: तुसी एक बच्चे नू ओ बनाना जो तुसी बनाना चाहते हो, उसनू टाइम देना पैंदा है।
0: बिल्कुल बिल्कुल जी।
1: उहदे लई जो एफर्ट्स लगदियां है वह सब इस पेरेंटिंग दे विच आ जांदा है
0: जी। जी जी जी। तो ये अपने आप दे विच ही उम्र भर चलन वाला
1: मापिआं
0: लई जिहड़ा काम
1: है, बिल्कुल
0: एक दिन वाला काम नहीं हैगा
1: जी। हां जी हां जी,
0: इहदे उत्ते गल हो गई ते खत्म हो गई।
1: हां जी,
0: ਇਹਦੇ ਜੀ ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
0: ਜੀ। ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ।
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ
0: ਜੀ। ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
0: ਜੀ। ਜੀ ਜੀ,
1: ਔਰ ਸਾਨੂੰ ਇਹ ਲੱਗਦਾ ਹੈ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਹੈ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ
0: ਜੀ। ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ
0: ਜੀ। ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ ਹੈ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ
0: ਜੀ। ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
0: ਜੀ।
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
0: ਜੀ। ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ ਜੀ। ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
0: ਜੀ। ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ
0: ਜੀ। ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ
0: ਜੀ। ਜੀ,
1: ਦੈਟ ਇਜ਼ ਅਥੋਰੀਟੇਟਿਵ ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ,
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ,
0: ਬਿਲਕੁਲ ਬਿਲਕੁਲ।
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ

0: ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ। ਪੇਰੈਂਟਸ
1: ਬਿਲਕੁਲ
0: ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
1: ਜੀ ਜੀ ਜੀ
0: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ।
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ। ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
0: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
0: ਜਿਹੜਾ
1: ਪਾਪੂਲਰ ਆਪਾਂ
0: ਆਮ
1: ਕਹਿ
0: ਲੋਕ
1: ਲਈਏ?
0: ਕਰਦੇ ਆ।
1: ਜੀ ਜੀ ਜੀ
0: ਜੋ ਮੇਰਾ ਐਕਸਪੀਰੀਅੰਸ ਹੈ, ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ।
1: ਜੀ
0: ਔਰ
1: ਜੀ
0: ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ,
1: ਜੀ ਜੀ
0: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ
0: ਹਾਂਜੀ
1: ਸਾਡੇ ਬੱਚੇ ਸਾਡੇ ਕਹਿਣੇ 'ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ।
1: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ,
0: ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ।
1: ਜੀ ਜੀ
0: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
1: ਜੀ ਜੀ
0: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
0: ਹਾਂ
1: ਬਿਲਕੁਲ ਬਿਲਕੁਲ ਜੀ। ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ।
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
0: ਠੀਕ ਹੈ ਨਾ। ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ।
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
0: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
0: ਬਿਲਕੁਲ
1: ਹੋਏਗੀ, ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ।
1: ਜੀ
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
0: ਹੈ ਨਾ,
1: ਬਿਲਕੁਲ ਹਾਂਜੀ।
0: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
1: ਜੀ
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
1: ਜੀ ਜੀ ਬਿਲਕੁਲ,
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ,
1: ਇੱਦਾਂ ਹੀ ਚੱਲੂ,
0: ਇੱਦਾਂ ਹੀ ਚੱਲੂਗਾ।
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ।
1: ਬਿਲਕੁਲ,
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
0: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
0: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਕਰ ਜਾਂਦੇ।
0: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ,
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
0: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ,

0: सही है। तो ये तो वाकई एक चीज़ जिहड़ी सामने उभर के आउंदी आ कि पेरेंट्स दा जिहड़ा प्रभाव है बच्चे दी शख्सियत ते पैंदा है, और उन्हां दी ही एक तरह नाल अक्स वो बणदे आ समाज अगे किदां दा बणेगा, ये पालन पोषण बच्चे दा किस तरह दा हो रहा है घर विच, वो अगे गल जुड़ जांदी है जाके। ते आपां देखिआ कि वख-वख टाइप्स दीआं पेरेंटिंग जिहड़ियां ने, पालन पोषण दीआं जिहड़ियां ने तरीके, ढंग तरीके अपनाए जांदे आ।
1: बिल्कुल।
0: ते तुहानूं जिहड़े ज़्यादातर काउंसलिंग लई जदों तुसीं जांदे हो,
1: हाँ
0: तुहाडे कोल
1: जी
0: सब तों वध किहो जिहे केस जिहड़े आउंदे आ कि इहनां नूं तुसीं नजिठदे हो, उहनां नूं काबू करदे हो
1: हाँ जी।
0: ते उहनां नूं बैलेंस करदे हो?
1: देखो डिफरेंट एज ग्रुप्स दे रिलेटेड डिफरेंट डिफरेंट केसेस होंदे हैं।
0: जी
1: रिसेंटली जिस तरह हुण साडे नाल एक बारी होया कि कोई 9th 10th दा बच्चा है,
0: जी
1: एवरेज है वो पढ़ने दे विच,
0: जी जी
1: पेरेंट्स दी एक्सपेक्टेशंस बहुत हाई है,
0: जी
1: पता
0: बिल्कुल
1: नहीं की बन जाए। और
0: जी
1: एक्सपेक्टेशंस दा रीजन की है,
0: जी
1: क्योंकि मेरे जान पछाण दे जिन्ने भी लोग है उन्हां
0: जी
1: दे बच्चे बहुत हाईली क्वालिफाइड है,
0: जी
1: ते
0: जी
1: मैं उन्हां दे नाल विचरना,
0: जी जी जी
1: इस करके
0: बिल्कुल
1: मेरा बच्चा भी हाईली क्वालिफाइड या किसी अच्छी लाइन च या एक रिस्पेक्टेबल प्रोफेशन च
0: जी
1: होना
0: जी जी
1: चाहिए,
0: बिल्कुल,
1: क्योंकि साडे घर च सारे डॉक्टर इंजीनियर है, तो मेरा भी होना चाहिए।
0: ये भी उत्थे पहुंचे जरूर भावें जिवें मर्जी होए।
1: पर हर बच्चे दी कैपेबिलिटी एक जैसी नहीं होंदी,
0: बिल्कुल बिल्कुल बिल्कुल, हाँ जी
1: तुहानू ये देखना पड़ेगा कि तुहाडा बच्चा किस चीज़ दे विच अच्छा है,
0: कितने स्टैंड कर रहा है।
1: कितने स्टैंड। एक्सपेक्टेशंस उन्नियां ही रखो।
0: जी,
1: दूसरी
0: बिल्कुल
1: गल, बच्चा ये सोच के कदे नहीं पढ़ेगा कि मेरे माँ बाप लिए मैं पढ़ना है।
0: बिल्कुल बिल्कुल
1: जब उन्हें ये लगेगा कि मैं अपने लिए पढ़ना है,
0: जी
1: उदों वो
0: जी
1: पढ़ेगा।
0: उदों उहदी रुचि आएगी ते उदों ही
1: हाँ
0: उह अगे चलेगा। बिल्कुल
1: हुण मैं इस केस नूं बहुत लंबा मतलब फॉलो किया,
0: जी
1: और मैं ये पाया कि पेरेंटिंग दे विच बहुत प्रॉब्लम्स है। उन्हों
0: जी
1: सारा दिन 1 घंटा लेक्चर देंदे है,
0: जी ब्रेन वॉश हो रहा उहदा।
1: उदा ओही चीज़ां रिपीट होंदियां, वो बच्चा फेड अप हो गया,
0: जी
1: वो
0: जी जी
1: कहिंदा नहीं पढ़ना,
0: हाँ बिल्कुल
1: मैं हुण पढ़ना ही नहीं, मैं तो ये कर नहीं सकता जो तुसी कह रहे हो,
0: बिल्कुल ठीक
1: मैं तो
0: है
1: हुण पढ़ना ही नहीं।
0: जी, बिल्कुल ठीक है
1: जदों बच्चा साडे नाल गल करदा है,
0: जी
1: असीं उहनूं मोटिवेट करदे हैं, वो
0: जी
1: असीं उहनूं ये कहने हैं कि तू 10वीं किसे तरीके नाल कर लै, उस तों बाद तू जो करना चाहना तैनूं ऑप्शनस मिलनगियां।
0: जी
1: साडा सिस्टम इदां दा है कि 10वीं तक तुसीं सारे सब्जेक्ट्स पढ़ने हैं,
0: पढ़ने पैणे हैं,
1: पढ़ने
0: पढ़ने
1: पैणे हैं,
0: बिल्कुल
1: बट उस तों बाद ऑप्शनस है, फिर तू वो करें जो तेरा दिल करदा है, ठीक है। वो मोटिवेट हुंदा है, वो खुशी खुशी घर जांदा है,
0: जी
1: वो
0: जी
1: घर
0: जी
1: जांदा है उहनूं फिर वही।
0: फिर लेक्चर शुरू हो जाता है, पुरानी गल जिहड़ी सीढ़ी पै जाती है वो ही।
1: हाँ
0: बिल्कुल बिल्कुल जी। तो ये एक जिहड़ा है फोर्स्ड कह लो उन्हां दे उत्ते कीता जाता है, जिहड़ा
1: हाँ
0: अपने
1: जी
0: थोपिया जाता है उन्होंने
1: थोपिया
0: अपनी पंड
1: जाता है।
0: चुकाते हैं। कई बार ये होंगे कि माता पिता जो नहीं बन सके जीवन च बनना चाहते सी, वो चाहते ही
1: बिल्कुल
0: बच्चा बने वो
1: बिल्कुल,
0: घट्टो घट्ट वो तो बने।
1: अपनी उम्मीदों का भार लद दिने असी बच्चियां ते।
0: हाँ जी हाँ जी
1: बच्चे एक इंडिविजुअल एंटाइटी है,
0: जी जी
1: तुहानूं ये
0: बिल्कुल
1: मनना पएगा, वो तुहाडे
0: बिल्कुल
1: बच्चे है ठीक है, पर
0: जी
1: वो
0: जी
1: एक वक्रा ह्यूमन बीइंग भी है
0: बिल्कुल
1: जिहदी
0: बिल्कुल बिल्कुल
1: डिजाइनिंग कुछ डिफरेंट है तुहाडे नालों।
0: बिल्कुल बिल्कुल जी। ये तो मन के चलना पैना,
1: हाँ
0: जे
1: जी
0: जिन्नी देर तक ये गल नहीं आएगी
1: हाँ जी
0: ते एक होर जिहड़ा आपां कहिंदे ना बल्दी ते तेल पै जांदा है। ते आम मैं कई बारी बच्चों नूं मिलदा है जां घरां विच आम आपां देखदे आ, एक सब तो बड़ा डायलॉग हुंदा है माता पिता दा कि लोकां दे बच्चे नूं देखो,
1: हाँ जी कंपैरिजन।
0: कंपैरिजन। ये किन्ना क जरूरी है
1: बिल्कुल
0: कि
1: जरूरी नहीं है, बिल्कुल अनहेल्दी है,
0: जी
1: बिल्कुल नहीं होना चाहिए। लोगों के बच्चे की भैन भरावां च नहीं होना चाहिए,
0: बिल्कुल बिल्कुल जी
1: ठीक है। जैलसी डिवेलप होंदी है इहदे नाल,
0: जी जी
1: ठीक
0: बिल्कुल
1: है। कई बारी वो तुहाडा कोई बहुत अच्छा फ्रेंड हुंदा है,
0: जी
1: बार बार उहदी एग्जाम्पल तुहानूं दित्ती है, नहीं तुहानूं उस तों चिढ़ाउण लग जांदी है
0: हाँ
1: कि
0: बिल्कुल
1: जदों देखो
0: बिल्कुल
1: ये इदां करदा तां मेरे नाल इदां हुंदी है,
0: बिल्कुल बिल्कुल
1: तुसीं
0: बिल्कुल
1: उस दियां
0: ठीक है।
1: अचीवमेंट्स ते खुश नहीं हुंदे,
0: बिल्कुल
1: तुसीं जैलस होना सीख जांदे हो।
0: वो एक तरह की गिरावट आनी शुरू हो
1: हाँ
0: नेगेटिविटी जिहड़ी
1: जी
0: है
1: हाँ
0: अंदर,
1: जी
0: लेकिन ये बहुत ही व्यापक है।
1: बहुत व्यापक है, क्योंकि रीस करन दी आदत है सानू,
0: बिल्कुल बिल्कुल जी
1: असीं ओही चीज अगे इनकलकेट करदे हैं।
0: जी जी बिल्कुल बिल्कुल
1: बच्चिआं नूं शुरू शुरू दे विच सारिआं नूं प्रॉब्लम हुंदी है जदों उहनां नूं किसे नाल कंपेयर कीता जांदा है। शुरू
0: बिल्कुल
1: शुरू दे विच उह इह कहिंदे वी है कि साडे नाल इदां ना करो,
0: जी
1: पर
0: जी
1: क्योंकि पेरेंट्स नहीं हटदे, क्योंकि
0: बार
1: उहनां नूं डराया धमकाया जांदा है और इस
0: जी
1: नूं
0: जी
1: डिसोबीडियंस मन्निया जांदा है,
0: जी
1: बच्चिआं
0: जी
1: दी हौली हौली फाइन ट्यूनिंग हो जांदी है और अल्टीमेटली उह इह करन लग जांदे है।
0: कई बार ये भी तो हो सकता है कि जो बच्चा देखे कि चलो हुण मैं उन्हें बच्चे वर्गा नहीं है जी छड़ो परे,
1: हाँ जी
0: ते वो जो अपने राह तो भी उतर जाता है।
1: बिल्कुल उतरदा है, मैं हुणे तुहानू जिहड़ी एग्जांपल दित्ती
0: ये तो विच उही कुछ
1: हाँ
0: हो रहा है।
1: बिल्कुल हो रहा
0: बिल्कुल
1: है।
0: बिल्कुल बिल्कुल जी। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
1: ਹਾਂਜੀ,
0: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
1: ਹਾਂਜੀ,
0: ਅਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ
1: ਹਾਂਜੀ,
0: ਪਹਿਲਾਂ ਅਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ।
1: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ। ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇੋਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇੋਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇੋਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇੋਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ। ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ, ਬਿਲਕੁਲ ਬਿਲਕੁਲ।
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ, ਬਿਲਕੁਲ ਬਿਲਕੁਲ।
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ।
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ,
0: ਉਹ ਕਹੇਗਾ ਛੱਡੋ ਪਰੇ।
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
0: ਹਾਂਜੀ ਹਾਂ, ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ
0: ਹਾਂ
1: ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ, ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
1: ਬਿਲਕੁਲ।
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ, ਬਿਲਕੁਲ ਬਿਲਕੁਲ,
1: ਠੀਕ ਹੈ।
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ,
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ,
0: ਬਿਲਕੁਲ ਬਿਲਕੁਲ,
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ,
1: ਪ੍ਰਾਇੋਰਿਟੀ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ,
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
1: ਹਾਂਜੀ,
0: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ,
0: ਹਾਂ,
1: ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਉਹਨੂੰ ਪਗਵਾ ਲਿਆ,
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ।
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
1: ਹਾਂਜੀ,
0: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਕਚੋੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ ਚ ਆਈ ਨਾ,
0: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ
1: ਰਿਹਾ, ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ,
0: ਜੀ ਜੀ ਜੀ,
1: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਿਆ, ਪਤਾ ਨਹੀਂ,
1: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ,
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, YouTube ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਫਿਰ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ, ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ। ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।